0: वाह यार क्या बात है, वेरी गुड, क्या बात। एंड हुणे हुणे असीं एक वीडियो पाई है टिकटॉक ते, कल दे दलजीत दोसांझ दे शो दी एक व्लॉग कह लो, देखो जाके कमेंट करियो जरूर। पेज है पंजाबी दा ना टिकटॉक ते, PUNJABILEHRAN। किसने कमेंट किया इट वाज ऑसम शो, देखियो यार साडियां वीडियो साडे व्लॉग तुसीं एंजॉय करदे हो। मैं करन औजले दे शो दी वी पाई सी, ओह वी तकरीबन 50,000 बंदे ने वीडियो देख ली सी। वाह भाई वाह, चकते फटे नवी शाह जा रहे हो पूरा। सो नंबर है 905-673-3337 अपना, 905-673-3337। ते गलबात थोड़ी सारी हो रही, एक मैसेज आया कनेडियन लुबाणा, ਕਹਿੰਦੇ ਭਾਅ ਜੀ 7 ਸਾਲਾਂ ਤੋਂ ਸ਼ੋਅ ਸੁਣ ਰਹੇ ਹਾਂ, ਬਹੁਤ ਵਧੀਆ ਹੁੰਦਾ, ਸੌਂਗ ਲਗਾ ਦਿਓ। ਸੋਹਣਿਓ ਨਾਰਾਜ਼ਗੀ ਤੇ ਨਹੀਂ ਹੋ ਗੱਲ ਦਿਲ ਦੀ ਜੇ ਇੱਕ ਕਹਿ ਦਿਆਂ, ਕਿਹੜੀ ਗੱਲੋਂ ਨੀਵੀਂ ਪਾਈ ਰੱਖਦੇ ਤੁਸੀਂ, ਸੋਹਣਿਓ ਕਿਉਂ ਨਹੀਂ ਹੱਸਦੇ। ਤੇ ਜ਼ਰੂਰ ਲਾਉਂਦੇ ਹਾਂ ਯਾਰ ਤੁਹਾਡੇ ਲਈ, ਸੋਹਣਿਓ ਨਾਰਾਜ਼ਗੀ ਤੇ ਨਹੀਂ, ਦ ਵਨ ਐਂਡ ਓਨਲੀ ਸੋਨੀ ਪਾਵਲਾ ਸਾਹਿਬ ਦਾ ਗੀਤ ਤੁਹਾਡੇ ਲਈ ਪੇਸ਼ ਕਰਦੇ ਹਾਂ। ਜਲਦੀ ਜਲਦੀ ਜਲਦੀ ਨਵਾਂ ਡਰਾਈਵੇ ਬਣਵਾ ਲਓ ਤੁਸੀਂ ਨਾ, ਤਲਵਿੰਦਰ ਭਾਅ ਜੀ ਨੂੰ ਕਾਲ ਕਰ ਲਓ, ਇੰਨੇ ਵਧੀਆ ਬੰਦੇ ਨੇ। ਭਾਅ ਜੀ ਨੂੰ ਫੋਨ ਕਰੋਗੇ ਤੁਸੀਂ, ਦੇਖ ਕੇ ਭਾਅ ਜੀ ਨੂੰ ਕਹੋਗੇ ਭਾਅ ਜੀ ਯਾਰ ਤੁਹਾਡੇ ਤੋਂ ਓਨੈਸਟ ਬੰਦਾ ਨਹੀਂ ਕੋਈ ਮਿਲਣਾ। ਭਾਅ ਜੀ ਕਹਿੰਦੇ ਸਾਡਾ ਪੱਥਰ ਹਿਲਦਾ ਨਹੀਂ, ਮਾੜਾ ਮੋਟਾ ਵੀ ਜੇ ਹਿਲਦਾ ਵੀ ਆ ਤਾਂ ਅਸੀਂ ਜਦੇ ਆ ਕੇ ਭੱਜ ਕੇ ਠੀਕ ਕਰਦੇ ਹਾਂ। ਡਰਾਈਵੇ ਤਿਆਰ ਕਰਵਾਓ TSC ਕੰਸਟਰਕਸ਼ਨ ਤੋਂ, ਬ੍ਰੈਂਡ ਨਿਊ ਡਰਾਈਵਵੇ ਜਾਂ ਕੋਈ ਵੀ ਇੰਟਰਲੋਕਿੰਗ ਹਾਰਡਸਕੇਪਿੰਗ ਫਲੈਗਸਟੋਨ ਦਾ ਕੰਮ ਹੋਵੇ, 5 ਤੋਂ ਲੈ ਕੇ 7 ਸਾਲ ਦਾ ਗਾਰੰਟੀ, ਕਮਾਲ ਦਾ ਡਰਾਈਵੇ TSC ਕੰਸਟਰਕਸ਼ਨ ਤਿਆਰ ਕਰਕੇ ਦੇਣਗੇ ਤੁਹਾਡੇ ਲਈ। ਨੰਬਰ ਹੈ 416-930-4238। ਪਹਿਲਾਂ ਇਹਨਾਂ ਦਾ ਕੰਮ ਦੇਖੋ, ਫਿਰ ਬਿਲਕੁਲ ਫ੍ਰੀ ਦੀ ਐਸਟੀਮੇਟ ਲਓ। TSC ਕੰਸਟਰਕਸ਼ਨ 416-930-4238, 416-930-4238। क्या बात है, वेरी गुड जी। 5067 हेलो, हाँ जी वेलकम,
1: कैसे गल माहौल जी इत्थे टोरंटो?
0: टोरंटो थोनू माहौल, फिर तुसी साडी वीडियो देखो थोनू आपे पता लग जू।
1: कोई देख लै नहीं, कल तां कहंदे आवाज लाण वाला ही उत्थे
0: है जी। वो मैं कहना कमाल ही होगी, तुसी गए नहीं शो ते?
1: ਨਹੀਂ ਮੈਂ ਨੀ ਗਿਆ ਜੀ।
0: ਕੀ ਗੱਲ?
1: ਮੇਰੇ ਫਰੈਂਡ ਗਏ ਸੀ ਸਾਰੇ ਤੇ ਮੈਂ ਮਿਸ ਕਰਤਾ ਜੀ।
0: ਬਹੁਤ ਯਾਰ ਫੱਟੇ ਚੱਕਦੇ ਦਲਜੀਤ ਹੋਣਾ ਨੇ, ਬਹੁਤ ਸੋਹਣਾ ਸ਼ੋਅ ਸੀ।
1: ਮੈਨੂੰ ਐਵੇਂ ਸੀ ਕਿ ਉੱਥੇ ਇਕੱਲੇ ਜਿਵੇਂ ਰੋਜਲ ਸੈਂਟਰ ਚ ਇਕੱਲੇ ਮੈਚ ਹੀ ਹੁੰਦੇ ਆ, ਮੈਨੂੰ ਪਤਾ ਨੀ ਸੀ ਕਿ ਐਵੇਂ ਲਾਈਵ ਸ਼ੋਅ ਵੀ ਹੁੰਦੇ ਆ।
0: ਆਪਣੇ ਯਾਰ ਸਿਰਫ ਦਲਜੀਤ ਹੋਣਾ ਨੇ ਕੀਤਾ, ਹੋਰ ਨੀ ਕਿਸੇ ਆਪਣੇ ਪੰਜਾਬੀ ਆਰਟਿਸਟ ਨੇ ਕੀਤਾ ਉੱਥੇ ਸ਼ੋਅ। ਟੋਰਾਂਟੋ ਦੇ ਵਿਚ ਇੱਕ ਤਾਂ ਇਹ ਆ ਆਪਣਾ ਰੋਜਰ ਸੈਂਟਰ, ਇੱਥੇ 50-55,000 ਬੰਦਾ, ਇੱਕ ਰੋਜਰ ਸਟੇਡੀਅਮ ਵੀ ਹੈ ਉਹ ਨਵਾਂ ਨਵਾਂ ਖੁੱਲਿਆ, ਉੱਥੇ ਵੀ 40-50,000 ਬੰਦਾ, ਤੇ ਸਕੋਸ਼ਾ ਬੈਂਕ ਅਰੀਨਾ ਉੱਥੇ 20,000 ਬੰਦਾ, ਤੇ ਇੱਕ ਬਡਵਾਈਜ਼ਰ ਸਟੇਜ ਉੱਥੇ 16,000 ਬੰਦਾ, ਬੜੇ ਸਭ ਤੋਂ ਵੱਡਾ।
1: ਓਕੇ,
0: ਹੁਣ ਦਿਲਜੀਤ ਹੁਣੇ ਸ਼ੋਅ ਕਰ ਰਿਹਾ ਵੈਂਬਲੀ ਅਰੀਨਾ ਇੰਗਲੈਂਡ ਦੇ ਵਿੱਚ, ਉੱਥੇ 90,000 ਬੰਦਾ।
1: ਓਕੇ, ਜਿੱਥੇ ਗੁਰਦਾਸ ਮਾਨ ਜੀ ਨੇ ਕੀਤਾ ਸੀ ਇੱਕ ਵਾਰੀ, ਉਹ ਹੀ
0: ਪਤਾ ਨਹੀਂ ਜੀ, ਗੁਰਦਾਸ ਮਾਨ ਜੀ ਨੇ ਵੈਂਬਲੀ ਚ ਕਤਾ ਕੀਤਾ ਕਦੇ, ਆਈ ਐਮ ਨਾਟ ਸ਼ੋਰ।
1: ਉਹ ਵੀ ਇੱਕ ਕਾਫੀ ਵੱਡਾ ਸਟੇਡੀਅਮ ਸੀ, ਕਾਫੀ ਵੱਡਾ ਉਹ ਸੀ ਹਾਲ, ਉੱਥੇ ਕੀਤਾ ਸੀ ਉਹਨਾਂ ਨੇ।
0: ਅੱਛਾ ਅੱਛਾ, ਪਤਾ ਨਹੀਂ, ਵੈਰੀ ਗੁੱਡ, ਪਤਾ ਨਹੀਂ ਮੈਂ, ਮੈਨੂੰ ਵੈਂਬਲੀ ਦਾ ਨਹੀਂ ਪਤਾ, ਹੋਊਗਾ ਜ਼ਰੂਰ ਕੀਤਾ ਹੋਊਗਾ ਕਿਤੇ ਨਾ ਕਿਤੇ।
1: ਓਕੇ, ਫਿਰ ਡੋਮ ਸਾਰਾ ਖੁੱਲ੍ਹਾ ਹੀ ਰਿਹਾ ਫਿਰ? ਹਾਂ
0: ਡੋਮ ਖੁੱਲ੍ਹਾ ਰਿਹਾ, ਅਸੀਂ ਕਹਿ ਤਾ ਸੀ ਉਹਨਾਂ ਨੂੰ ਕਿ ਯਾਰ ਖੋਲ ਕੇ ਰੱਖੋ ਸਾਡੇ ਬੰਦੇ ਆ ਰਹੇ ਆ।
1: ਨਹੀਂ ਵਧੀਆ ਸੀ, ਵਧੀਆ ਲੱਗਿਆ,
0: ਠੀਕ ਹੈ, ਥੈਂਕ ਯੂ। ਵੀਡੀਓ ਦੇਖਿਓ ਸਾਡੀ, ਤੁਹਾਨੂੰ ਵਧੀਆ ਲੱਗੂਗੀ, ਠੀਕ ਹੈ, ਥੈਂਕ ਯੂ ਵੇਰੀ, ਬਹੁਤ ਸ਼ੁਕਰੀਆ ਤੁਹਾਡਾ। ਡੋਮ ਖੁੱਲ੍ਹਾ ਸੀ ਤੇ ਡੋਮ ਖੁੱਲ੍ਹੇ ਦਾ ਵੀ ਇੱਕ ਨਜ਼ਾਰਾ ਹੀ ਵੱਖਰਾ। ਇੱਕ ਮੈਂ ਤੁਹਾਨੂੰ ਮੈਸੇਜ ਸਬਜ਼ੀ ਮਾਰਕੀਟ ਦਾ ਵੀ ਦਵਾਂ, ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, ਵਿਆਹਾਂ ਵਾਸਤੇ ਜਾਗੋ, ਪੱਖੀਆਂ, ਨਾਨਕੇ ਦਾਦਕੇ, ਮੁੰਡੇ ਦੇ ਵਿਆਹ, ਕੁੜੀ ਦੇ ਵਿਆਹ ਵਾਲੀਆਂ, ਛੱਜ, ਡੰਡੇ, ਤੁਸੀਂ ਇੱਥੇ ਖਰੀਦ ਸਕਦੇ ਹੋ, ਤੁਹਾਨੂੰ ਸਾਰਾ ਸਮਾਨ ਮਿਲ ਜੂਗਾ ਸਬਜ਼ੀ ਮਾਰਕੀਟ ਤੋਂ। ਹੀਲੀਅਮ ਵਾਲੇ ਬਲੂਨ ਚਾਹੀਦੇ ਆ, ਕੋਈ ਬੱਚਿਆਂ ਦੇ ਬਰਥਡੇ ਲਈ ਕਾਰਟੂਨ ਜਾਂ ਲੈਟਰਸ ਵਾਲੇ ਬਲੂਨ ਚਾਹੀਦੇ ਆ ਤਾਂ ਸਬਜ਼ੀ ਮਾਰਕੀਟ, ਵੈਜ ਨਾਨ ਵੈਜ ਕੇਟਰਿੰਗ, ਜਲੇਬੀ ਸਟੇਸ਼ਨ, ਪਨੀਰ ਪਕੌੜਾ, ਮਿਕਸ ਪਰੌਂਠਾ, ਹਰਾ ਭਰਾ ਕਬਾਬ ਇੰਜੋਏ ਕਰੋ, ਐਂਡ ਫਿਸ਼ ਪਕੌੜਾ, ਚਿਕਨ ਕਬਾਬ, ਚਿਕਨ ਪਕੌੜਾ, ਚਿਕਨ ਟਿੱਕਾ, 24 ਘੰਟੇ 7 ਦਿਨ ਇੰਜੋਏ ਕਰੋ। 10 ਲੋਰਮੈਲ ਗੇਟ, ਸੈਂਡਲਵੁੱਡ ਮਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ ਦੇ ਉੱਤੇ ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਤੇ ਫਿਰ ਮਾਰੋ ਗੜਾ ਤੇ ਵਧੀਆ ਟੌਪ ਦੀ ਡੀਲਾਂ ਲਓ ਐਟ ਸਬਜ਼ੀ ਮਾਰਕੀਟ। ਹਾਰਡਵੁੱਡ ਜਾਇੰਟ, ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ ਫਲੋਰਿੰਗ ਚਾਹੀਦੀ ਹੈ, ਹਾਰਡਵੁੱਡ ਜਾਇੰਟ ਟੋਰਬਮ ਤੇ ਸਟੀਲਸ, ਹਾਰਡਵੁੱਡ ਜਾਇੰਟ ਤੇ ਇੱਕ ਵਾਰ ਗੇੜਾ ਮਾਰ ਕੇ ਆਓ। ਸੁਣਦੇ ਆ ਫਿਰ ਸੋਹਣੇ ਹੋ ਨਾਰਾਜ਼ਗੀ ਕਿ ਨਹੀਂ।

0: सोनी यार क्या बात है, सोनी पावला साहब भी बहुत ही यार जबरदस्त आर्टिस्ट है।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਹੁਣ ਲਓ ਮੌਕਾ HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

0: ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Oh, very good. Kya baat hai, Nerisa. So, ek tonu Rajwan da number dena bahut zaruri hai. ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਰਾਜਵੰਤ 30% 30% ਤੱਕ ਦਾ ਡਿਸਕਾਊਂਟ ਲਿਖ ਦਿੰਦੇ ਆ। 25 ਤੋਂ ਵੱਧ ਕੰਪਨੀਆਂ ਦੇ ਨਾਲ ਰਾਜਵੰਤ ਕੌਰ ਜੀ ਡੀਲ ਕਰਦੇ ਆ। ਫੋਨ ਤੁਸੀਂ ਘੁਮਾ ਲਓ, ਇੰਸ਼ੋਰੈਂਸ ਆਪਣੀ ਘਟਾ ਲਓ। 6476744735 ਰਾਜਵੰਤ ਕੌਰ, 6476744735 ਰਾਜਵੰਤ ਕੌਰ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ ਤੇ ਗੱਡੀਆਂ ਕਰਨ ਦੀ ਇੰਸ਼ੋਰੈਂਸ ਦਾ ਲਓ ਯਾਰ, ਵਧੀਆ ਜਿਹਾ ਰੇਟ। ਹੁਣ ਨੰਬਰ ਅਸੀਂ ਦੇ ਤਾ ਤੇ ਕਰ ਲਓ ਫੋਨ। ਕਿਚਨ ਰੈਡੀ ਕਰਾ ਲਓ, ਨਵੀਂ ਕਿਚਨ, ਨਵਾਂ ਕੋਈ ਬਾਹਰ ਤੁਸੀਂ ਤਿਆਰ ਕਰਵਾਉਣਾ, ਉਸ ਤੋਂ ਇਲਾਵਾ ਤੁਸੀਂ ਕਹਿੰਦੇ ਹੋ ਨਵੀਂ ਯਾਰ ਅਸੀਂ ਵੈਨਿਟੀਜ਼ ਨਵੀਆਂ ਲਵਾਉਣੀਆਂ, ਨੋ ਪ੍ਰੋਬਲਮ। ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ, ਕੋਈ ਚੱਕਰ ਨਹੀਂ। ਨੰਬਰ ਤੁਸੀਂ ਨੋਟ ਕਰ ਲਓ, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਦਾ। ਜਸਪਾਲ ਬਾਈ ਜੀ ਦਾ ਨੰਬਰ ਹੈ 6476 4168591920 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਹਾਜ਼ਰ ਵਨ ਐਂਡ ਓਨਲੀ ਜਸਪਾਲ ਰਾਏ ਭਾਜੀ ਨਿਊ ਹਾਈਟਸ ਕਿਚਨ ਤੋਂ। ਭਾਜੀ ਬਹੁਤ ਸੋਹਣਾ ਕੰਮ ਕਰਦੇ ਆ, ਦੇਖ ਕੇ ਕੰਮ ਤੁਸੀਂ ਆਪ ਕਹੋਗੇ ਨਵੀਂ ਕਰਨਾ ਤਾਂ ਇਹਨਾਂ ਨਾਲ ਹੀ ਕਰਨਾ ਕੰਮ। ਤੇ ਰੂਫ ਦੀ ਰਿਪੇਅਰ ਹੈ, ਨਵੀਂ ਰੂਫ ਲਗਵਾਉਣੀ ਹੈ ਤਾਂ ਉਹਦੇ ਲਈ ਫਿਰ ਪੈਸ਼ਨ ਰੂਫਿੰਗ।
4: ਕੋਈ ਵੀ ਰੂਫਿੰਗ ਦੀਆਂ ਸੇਵਾਵਾਂ ਦੇ ਲਈ ਪੈਸ਼ਨ ਰੂਫਿੰਗ ਨੂੰ ਯਾਦ ਰੱਖੋ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਰੂਫ ਜੌਬਸ, ਨਵੀਂ ਰੂਫ ਲਗਵਾਉਣੀ ਹੈ, ਕੋਈ ਰੀਰੂਫਿੰਗ ਕਰਵਾਉਣੀ ਹੈ, ਸ਼ਿੰਗਲਸ ਦਾ ਕੋਈ ਕੰਮ ਹੈ ਜਾਂ ਫਲੈਟ ਰੂਫ ਦਾ ਕੰਮ ਹੈ, ਪੈਸ਼ਨ ਰੂਫਿੰਗ 25 ਸਾਲ ਦੀ ਵਾਰੰਟੀ ਦੇ ਨਾਲ ਫ੍ਰੀ ਐਸਟੀਮੇਟ ਅਤੇ ਫੁੱਲੀ ਇੰਸ਼ੋਰਡ ਕੰਪਨੀ। ਕੋਈ ਵੀ ਪ੍ਰਾਈਸ ਲੈ ਆਓ ਤੇ ਸਾਰੀਆਂ ਪ੍ਰਾਈਸਿਸ ਬੀਟ ਕੀਤੀਆਂ ਜਾਣਗੀਆਂ। ਯਾਦ ਰੱਖੋ, ਪੈਸ਼ਨ ਰੂਫਿੰਗ ਕੋਈ ਵੀ ਰੂਫਿੰਗ ਦੀਆਂ ਸੇਵਾਵਾਂ ਦੇ ਲਈ 6479199413 6479199413
3: ਪੈਸ਼ਨ ਰੂਫਿੰਗ ਨੂੰ ਤੁਸੀਂ ਜ਼ਰੂਰ ਯਾਦ ਰੱਖੋ। ਐਂਡ ਐਮੀ ਵਿਰਕ ਸਾਹਿਬ ਆ ਰਹੇ ਆ ਬਈ ਤੁਹਾਡੇ ਸ਼ਹਿਰ। ਐਮੀ ਵਿਰਕ ਲਾਈਵ ਇਨ ਕੌਂਸਰਟ 14 ਅਗਸਤ ਨੂੰ, ਟਿਕਟ ਮਾਸਟਰ ਤੇ ਟਿਕਟਾਂ ਲਾਈਵ ਨੇ। ਸਰਗੁਣ ਮਹਿਤਾ ਤੇ ਐਮੀ ਵਿਰਕ ਲਾਈਵ 14 ਅਗਸਤ ਸਕੋਸ਼ਾ ਬੈਂਕ ਅਰੀਨਾ ਡਾਊਨਟਾਊਨ ਟੋਰਾਂਟੋ। ਤੇ ਤੁਸੀਂ ਕਾਲ ਕਿੱਥੇ ਕਰਨੀ, ਸੋਰੀ ਟਿਕਟਾਂ ਕਿੱਥੋਂ ਲੈਣੀਆਂ, ticketmaster.ca।

0: locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ।

0: SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 9058285800 9058285800 ਤੇ ਕਾਲ ਕਰੋ ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ ਚੈੱਕ ਕਰੋ ਲਾਇਸੈਂਸ ਨੇ ਇਨਸ਼ੋਰਡ ਨੇ WSIB ਕਵਰਡ ਨੇ ਪਲੰਬਿੰਗ ਕੋਈ ਮਜ਼ਾਕ ਨਹੀਂ ਇੱਕ ਰੋਂਗ ਫਿਟਿੰਗ ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ ਵਾਟਰ ਡੈਮੇਜ ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ ਜੈਸੀਸ ਪਲੰਬਿੰਗ ਲਾਇਸੈਂਸਡ ਮਾਸਟਰ ਪਲੰਬਰਸ ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ ਕੋਈ ਵੀ ਲੀਕਸ ਫੌਸਿਟਸ ਟੋਇਲਟਸ ਕੋਈ ਹੌਟ ਵਾਟਰ ਨਹੀਂ ਆ ਰਿਹਾ ਬਲੌਕਡ ਡਰੇਨਸ ਨੇ ਰੈਜ਼ੀਡੈਂਸ਼ਲ ਜਾਂ ਕਮਰਸ਼ਲ ਫਾਸਟ ਕਲੀਨ ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ ਜੈਸੀਸ ਪਲੰਬਿੰਗ 6479691298 6479691298 Jesse's Plumbing
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
2: I love you.
3: जब तक ये अपनी बात पूरी करते हैं आप डाउनलोड कीजिए करो स्ट्रीम ऐप और देखिए IPL 2026 लाइव क्रिकेट लवर्स का फेवरेट IPL इज बैक अगर आप भी कोई भी मैच मिस नहीं करना चाहते तो डाउनलोड कीजिए करो स्ट्रीम ऐप 5 डिवाइसेस पर मैच लाइव देखिए सिर्फ $6.66 में टर्म्स एंड कंडीशंस अप्लाई विजिट करो स्ट्रीम.com और कॉल 9052041313

9563537 9056733337 ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ, ਗੱਲਾਂ ਬਾਤਾਂ ਕਰਾਂਗੇ ਔਰ ਅਗਲੇ ਨੈਕਸਟ 15-20 ਮਿੰਟ ਆਪਣੇ ਕੋਲ ਹੀ ਆ। ਫਿਰ ਉਸ ਤੋਂ ਬਾਅਦ ਖਬਰਾਂ ਆਉਣਗੀਆਂ, ਖਬਰਾਂ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਸਾਡੇ ਨਾਲ ਜੁੜਾਂਗੇ। ਸੋ ਗੱਲਾਂ ਬਾਤਾਂ ਚੱਲਦੀਆਂ ਰਹਿਣੀ ਆਪਣੀਆਂ ਪੂਰਾ 1.5 ਘੰਟਾ ਹੁਣ ਆਪਾਂ ਥੋੜ੍ਹਾ ਸਾਡਾ ਸਾਥ ਬਣਿਆ ਰਹਿਣਾ ਅਤੇ ਬਸ ਕਰੀਏ ਇੰਜੋਏ, ਗੱਲਾਂ ਬਾਤਾਂ ਵੀ ਕਰਾਂਗੇ ਨਾਲ ਦੇ ਨਾਲ, ਖੂਬਸੂਰਤ ਜਿਹਾ ਮਿਊਜ਼ਿਕ ਵੀ ਸੁਣਾਂਗੇ। ਮਿਊਜ਼ਿਕ ਬਿਨਾਂ ਤਾਂ ਕਹਿੰਦੇ ਬਈ ਗੱਲ ਹੀ ਨਹੀਂ ਬਣਨੀ।

0: 905-673-3333-37 ਤੇ ਗੱਲਾਂ ਬਾਤਾਂ ਕਰਾਂਗੇ ਔਰ ਸਟੂਡੀਓ ਦੇ ਘੜੀ ਦੇ ਮੁਤਾਬਕ 8:25 ਹੋ ਚੁੱਕੇ ਆ ਸੋ ਕੀ ਹਾਲ ਚਾਲ ਆ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਸੋ 905-673-3333 ਕੋਈ ਵੀ ਫਰਮਾਇਸ਼ੀ ਗੀਤ ਸੰਗੀਤ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕੋਈ ਸੁਨੇਹਾ ਕੋਈ ਗੱਲ ਕੋਈ ਬਾਤ ਕੱਲ੍ਹ ਦਿਲਜੀਤ ਦਾ ਸ਼ੋਅ ਕਿੰਨੇ ਕਿੰਨੇ ਵੇਖਿਆ ਬਾਈ ਕਿੰਨੇ ਕਿੰਨੇ ਇੰਜੋਏ ਕੀਤਾ ਦਿਲਜੀਤ ਦਿਲਜੀਤ ਦਿਲਜੀਤ ਤਾਂ ਬਾਈ ਫਿਰ ਦਿਲਜੀਤ ਆ 905-673-3333-905-673-3337 ਕੀ ਗੱਲਬਾਤ ਕਰੀਏ ਅੱਜ ਦੱਸੋ ਕੀ ਗੱਲਬਾਤ ਕਰੀਏ ਅਤੇ ਕਹਿੰਦੇ ਕਿ ਸ਼ੌਂਕ ਜੱਟਾਂ ਦੇ ਇਹ ਤਾਂ ਥੋੜ੍ਹੇ ਜਿਹੇ ਗਲਤ ਸ਼ੌਂਕ ਆ ਸੋ ਜੱਟਾਂ ਨੂੰ ਖਾਸ ਕਰਕੇ ਬਦਨਾਮ ਬਹੁਤ ਜ਼ਿਆਦਾ ਕੀਤਾ ਗਿਆ ਜੱਟ ਇੱਦਾਂ ਦੇ ਹੈ ਨਹੀਂ ਜੱਟ ਤਾਂ ਵਿਚਾਰੇ ਜਿਹੜੇ ਤਾਂ ਕਿਰਤੀ ਆ ਕਿਸਾਨ ਆ ਉਹ ਤਾਂ ਵਿਚਾਰੇ ਜ਼ਮੀਨਾਂ 'ਚੋਂ ਨਹੀਂ ਬਾਹਰ ਨਿਕਲ ਪਾਉਂਦੇ ਫਸਲਾਂ 'ਚੋਂ ਨਹੀਂ ਬਾਹਰ ਨਿਕਲ ਪਾਉਂਦੇ ਕਬੀਲਦਾਰੀਆਂ 'ਚੋਂ ਨਹੀਂ ਬਾਹਰ ਨਿਕਲ ਪਾਉਂਦੇ ਅਤੇ ਨਾਲ ਦੀ ਨਾਲ ਠੀਕ ਆ ਸ਼ੌਂਕ ਵੀ ਪੂਰੇ ਕਰਦੇ ਆ ਜੱਟਾਂ ਵਰਗੀ ਰੀਸ ਵੀ ਕਿਤੇ ਹੈ ਨਹੀਂ ਜੱਟਾਂ ਦੇ ਵਿੱਚ ਇੱਕ ਅਣਖ ਇੱਕ ਆਕੜ ਅਤੇ ਇੱਕ ਜਿਹੜੇ ਕਹਿੰਦੇ ਨਾ ਇੱਕ ਗੈਰਤ ਹੁੰਦੀ ਆ ਸੋ ਉਹ ਜੱਟਾਂ ਕੋਲ ਜ਼ਰੂਰ ਹੈਗੀ ਆ ਚਾਹੇ ਕਿਰਤੀ ਹੋਵੇ ਚਾਹੇ ਕਿਸਾਨ ਹੋਵੇ ਅਤੇ ਚਾਹੇ ਫਿਰ ਕੋਈ ਧਨਾੜ ਜੱਟ ਹੋਵੇ ਸੋ 905-673-3333 ਦੀ ਬਾਕੀ ਗੁਰੂ ਮਹਾਰਾਜ ਦੀਆਂ ਬਣਾਈਆਂ ਹੋਈਆਂ ਸਾਰੀਆਂ ਕਿਸਮਾਂ ਸਾਰੇ ਇਨਸਾਨ ਇੱਕੋ ਜਿਹੇ ਨੇ ਸੋ ਇਹ ਆਪਾਂ ਵੰਡ ਲਿਆ ਆਪਣੇ ਆਪ ਨੂੰ ਮੈਂ ਜੱਟ ਹਾਂ ਜੀ ਮੈਂ ਫਲਾਨਾ ਆ ਮੈਂ ਟਿਮਕਾਨਾ ਆ ਸੋ ਆਈ ਥਿੰਕ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਬੋ
1: ਦੁਨੀਆ ਚੱਕਣ ਨੂੰ ਸਿਰ ਤੇ ਆਓ ਜੱਟ ਰੈਡੀ ਜੱਟੀਏ ਉਡਾਨ ਨੂੰ ਹੋਵੇ ਸਾਡੇ
0: ਪਿੰਡਾਂ ਦੀ ਗੱਲਬਾਤ ਕਰੀਏ ਪੰਜਾਬ ਦੀ ਗੱਲਬਾਤ ਕਰੀਏ ਕੀ ਗੱਲਬਾਤ ਕਰੀਏ ਗੱਲਬਾਤ ਕਰਦੇ ਹਾਂ ਕੁਛ ਖੂਬਸੂਰਤ ਜੀ ਗੱਲਬਾਤ ਕਰਦੇ ਹਾਂ ਲੈਟ ਮੀ ਥਿੰਕ ਗਿਮੀ ਲਾ ਕੇ ਸੈਕਿੰਡ ਹੈ ਆਪਾਂ ਗੱਲਬਾਤ ਕਰਾਂਗੇ ਸੋ ਮੈਂ ਚਾਹੁੰਦਾ ਕਿ ਆਪਾਂ ਸਾਰੇ ਗੱਲਾਂ ਬਾਤਾਂ ਕਰੀਏ ਅਤੇ ਤੁਸੀਂ ਵੀ ਮੇਰੇ ਨਾਲ ਇੰਜੋਏ ਕਰੋ ਮੈਂ ਵੀ ਤੁਹਾਡਾ ਇੰਜੋਏ ਕਰਾਂ ਚਾਹੇ ਇੱਕ ਦਿਨ ਆਪਾਂ ਬਹੁਤ ਇੰਜੋਏ ਕੀਤਾ ਸੀ ਜਿਸ ਦਿਨ ਮੈਂ ਕਿਹਾ ਸੀ ਕਿ ਤੁਸੀਂ ਉਹ ਬੋਲਣਾ ਤੁਸੀਂ ਉਹ ਕਹਾਵਤ ਪਾਉਣੀ ਆ ਬੁਝਾਰਤ ਪਾਉਣੀ ਆ ਅਤੇ ਤੁਸੀਂ ਉਹ ਬੁੱਝਣੀ ਉਹ ਦਿਨ ਬਹੁਤ ਮਜ਼ਾ ਆਇਆ ਸੀਗਾ

ਅੱਛਾ, ਕਿਉਂ ਨਾ ਆਪਾਂ ਇੱਦਾਂ ਕਰੀਏ ਕਿ ਅੱਜ ਆਪਾਂ ਥੋੜ੍ਹਾ ਜਿਹਾ ਪੰਜਾਬੀ ਦੇ ਨਾਲ ਗੁੜੋਚ ਹੋ ਜਾਈਏ। ਪੰਜਾਬੀ ਦੇ ਨਾਲ ਵੈਸੇ ਮੈਨੂੰ ਆਨੰਦ ਆਉਂਦਾ ਔਰ ਤੁਹਾਨੂੰ ਵੀ, ਤੁਸੀਂ ਵੀ ਬਹੁਤ ਪਸੰਦ ਕਰਦੇ ਹੋ ਜਦੋਂ ਪੰਜਾਬੀ ਦੇ ਨਾਲ ਜੁੜਦੇ ਹਾਂ। ਸੋ ਅੱਜ ਆਪਾਂ ਇੱਦਾਂ ਕਰਦੇ ਹਾਂ, ਵੈਸੇ ਤਾਂ ਆਪਾਂ ਤੁਹਾਨੂੰ ਕਹਾਵਤਾਂ ਪੁੱਛਦੇ ਹੁੰਦੇ ਹਾਂ, ਪਰ ਅੱਜ ਮੈਂ ਤੁਹਾਨੂੰ ਸਿਚੁਏਸ਼ਨ ਦੇਣੀ ਆ, ਤੁਸੀਂ ਉਹਦੇ 'ਤੇ ਜਿਹੜੀ ਢੁੱਕਦੀ ਕਹਾਵਤ ਆ ਮੈਨੂੰ ਉਹ ਦੱਸਣੀ ਆ। ਉਲਟਾ ਖੇਡਦੇ ਹਾਂ, ਮੈਂ ਤੁਹਾਨੂੰ ਕਹਾਵਤਾਂ ਨਹੀਂ ਪੁੱਛਣੀਆਂ, ਮੈਂ ਤੁਹਾਨੂੰ ਸਿਚੁਏਸ਼ਨ ਦੱਸਣੀ ਆ ਅਤੇ ਤੁਸੀਂ ਮੈਨੂੰ ਦੱਸਣੀ ਆ ਹਾਂ ਕਹਾਵਤ। ਸੋ ਇਸ ਸਿਚੁਏਸ਼ਨ 'ਤੇ ਕਿਹੜੀ ਕਹਾਵਤ ਢੁੱਕਦੀ ਆ, ਦੇਖੀਏ ਜੇ ਵਰਕ ਕਰੂਗਾ। ਥੋੜ੍ਹੀ ਜਿਹੀ ਔਖੀ ਆ ਕਿਉਂਕਿ ਅੱਜ ਕੱਲ੍ਹ ਦਿਮਾਗ ਸਾਡੇ ਸਟ੍ਰੈਸ ਨੇ, ਐਂਗਜ਼ਾਇਟੀ ਨੇ, ਇੱਧਰ ਉੱਧਰ ਖਿਲਾਏ ਪਏ ਆ। ਸੋ ਮੈਂ ਚਾਹੁੰਦਾ ਕਿ ਥੋੜ੍ਹੇ ਜਿਹੇ ਟਿਕਾਣੇ 'ਤੇ ਆਉਣ, ਪਰ ਜੇ ਹਿੱਲੇ ਹੋਏ ਆ ਤਾਂ ਫਿਰ ਚਲੋ ਕੀ ਕਰ ਸਕਦੇ ਹਾਂ, ਦੇਖਦੇ ਹਾਂ ਇੱਕ ਟਰਾਈ ਕਰਕੇ। ਆਪਣੇ ਕੋਲ ਸਮਾਂ ਹੈ ਅਤੇ ਸਮੇਂ ਦੇ ਵਿੱਚ ਬੜੀ ਸਿੰਪਲ ਜੀ ਬਹੁਤ ਸੌਖੀ ਕਹਾਵਤ ਆ, ਅਤੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਤੁਹਾਨੂੰ ਦੱਸਣਾ ਅਰਥ, ਤੁਸੀਂ ਦੱਸਣੀਆਂ ਕਹਾਵਤ ਕਿ ਬਈ ਇਸ ਅਰਥ 'ਤੇ ਆਹ ਕਹਾਵਤ ਢੁੱਕਦੀ ਆ। ਅਤੇ ਤੁਸੀਂ ਵੀ ਮੈਨੂੰ ਪੁੱਛ ਸਕਦੇ ਹੋ, ਮੈਨੂੰ ਨਹੀਂ ਪੁੱਛਣਾ, ਮੈਨੂੰ ਨਾ ਫਸਾ ਲਿਓ। ਮਤਲਬ ਤੁਸੀਂ ਪੁੱਛੋ ਅਤੇ ਸਰੋਤੇ ਦੱਸਣਗੇ, ਇੱਦਾਂ ਮਾਈਕ ਤੁਹਾਡੇ ਹੱਥ 'ਚ, ਤੁਸੀਂ ਸਵਾਲ ਕਰੋਗੇ ਅਤੇ ਤੁਸੀਂ ਉਹ ਦੱਸੋਗੇ। 905-673-3337, ਮੇਰੀ ਕੋਈ ਤਿਆਰੀ ਨਹੀਂ ਆ, ਬਸ ਗੱਲਾਂ ਬਾਤਾਂ ਕਰ ਰਿਹਾ ਤੁਹਾਡੇ ਨਾਲ। 905-673-3337, 905-673-3337। ਓਕੇ, ਕਹਿੰਦੇ ਕਿ ਜੇ ਆਪਾਂ ਚੁੱਪ ਰਹੀਏ ਤਾਂ ਬਹੁਤ ਸਾਰੇ ਝਗੜੇ ਮੁੱਕ ਜਾਂਦੇ ਆ, ਚੁੱਪ ਰਹਿਣ ਨਾਲ ਬਹੁਤ ਸਾਰੇ ਝਗੜੇ ਮੁੱਕ ਜਾਂਦੇ ਆ ਅਤੇ ਫਿਰ ਸੁੱਖ ਦਾ ਸਾਹ ਆਉਂਦਾ। ਅਤੇ ਇਹਦੇ 'ਤੇ ਕਿਹੜੀ ਕਹਾਵਤ ਢੁੱਕਦੀ ਆ, ਕਿਹੜੀ ਕਹਾਵਤ ਇਸ ਸਿਚੁਏਸ਼ਨ 'ਤੇ ਇਸ ਅਰਥ ਦੇ ਉੱਪਰ ਢੁੱਕਦੀ ਆ ਕਿ ਬਈ ਚੁੱਪ ਰਹਿਣ ਨਾਲ ਸਾਰੇ ਮਸਲੇ ਸੁਲਝ ਜਾਂਦੇ ਆ, ਮਸਲੇ ਵਿਗੜਦੇ ਨਹੀਂ, ਸਾਰੇ ਝਗੜੇ ਮੁੱਕ ਜਾਂਦੇ ਆ, ਇਹਦੇ ਉੱਪਰ ਕਿਹੜੀ ਕਹਾਵਤ ਢੁੱਕਦੀ ਆ? 905-673-3337, 905-673-3337। ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ? ਰੋਡਾਂ ਦੇ ਉੱਪਰ ਤਾਂ ਪੂਰੀ ਗਹਿਮਾ ਗਹਿਮੀ ਆ, ਪਰ ਇੱਥੇ ਤੁਸੀਂ ਪੂਰੀ ਸ਼ਾਂਤੀ ਕੀਤੀ ਹੋਈ, ਕੀ ਗੱਲ? ਕਿਆ ਬਾਤ ਆ, ਨਹੀਂ ਬਾਈ ਸ਼ਾਂਤੀ ਨਹੀਂ ਹੋਈ, ਉਹ ਬੱਲੇ ਬੱਲੇ। 3631 ਪਲਵਿੰਦਰ ਸਿੰਘ ਜੀ ਔਰ ਅਵਤਾਰ ਸਿੰਘ ਜੀ, 2825, ਉਹ ਸਾਰੀਆਂ ਲਾਈਨਾਂ ਬਿਜ਼ੀ ਹੋ ਗਈਆਂ, ਤੁਸੀਂ ਕਿੱਥੇ ਟਿਕਦੇ ਹੋ? ਚਲੋ ਜੀ ਪਹਿਲੀ ਕਾਲ ਲੈਂਦੇ ਹਾਂ। ਅੱਛਾ ਜੇ ਪਹਿਲੇ ਜੇ ਸੱਜਣ ਨੇ ਆਂਸਰ ਦੱਸਤਾ ਤਾਂ ਤੁਸੀਂ ਕੱਟਿਆ ਨਾ ਕਰੋ, ਤੁਹਾਡੇ ਤੋਂ ਮੈਂ ਪੁੱਛੂੰਗਾ, ਤੁਸੀਂ ਮੈਨੂੰ ਕਹਾਵਤ ਦੱਸਿਓ, ਬੁਝਾਰਤ ਦੱਸਿਓ, ਅਤੇ ਫਿਰ ਨਾਲ ਦੇ ਜਿਹੜੇ ਸਰੋਤੇ ਆ ਉਹ ਬੁੱਝਣਗੇ, ਅਤੇ ਤੁਸੀਂ ਜਦੋਂ ਸਹੀ ਆਂਸਰ ਆ ਗਿਆ ਨਾ, ਤੁਸੀਂ ਕੱਟਣੀ ਨਹੀਂ ਆ, ਲਾਈਨਾਂ ਹੋਲਡ ਰੱਖਣੀਆਂ ਆ, ਅਤੇ ਫਿਰ ਮੈਂ ਤੁਹਾਨੂੰ ਨੈਕਸਟ ਕੁਐਸਚਨ ਪਾਊਂਗਾ, ਜਾਂ ਤੁਸੀਂ ਮੈਨੂੰ ਬੁਝਾਰਤ ਪਾਇਓ ਅਤੇ ਆਪਾਂ ਅਗਲੀ ਫਿਰ ਸਰੋਤੇ ਤੋਂ ਉਹ ਚੀਜ਼ ਪੁੱਛਾਂਗੇ। ਸੋ 905-673-3337 ਬਣੇ ਰਹਿਣਾ ਆ। ਸੋ ਜੀ 3631, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।

0: ਕਿਆ ਬਾਤ ਹੈ, ਅਮਰੀਕਾ ਵਾਲੇ ਦੇਖੋ ਹੁਣ ਸਾਰੇ ਕੈਨੇਡਾ ਵਾਲੇ ਵੇਖੀ ਗੱਜਦੇ, ਇਹ ਦੇਖੋ ਕੈਨੇਡਾ ਵਾਲੇ ਆਉਂਦੇ ਪੂਰੇ ਫਰਮ ਆਨਸਰ ਨਾਲ, ਤੁਸੀਂ ਤੁਸੀਂ ਟਰੰਪ ਵਾਂਗੂ ਨਾ ਹੁਣ ਉਹ ਢਿੱਲੇ ਜੇ ਹੋ ਗਏ, ਹੁਣ ਗੜਕ ਰਹੀ ਨੀ ਅਮਰੀਕਾ ਵਾਲਿਆਂ ਚ। ਅੱਗੇ ਅੱਗੇ ਹੁੰਦਾ ਸੀ, ਓ ਬਾਈ ਜੀ ਸੋਰੀ ਮਾਫ਼ ਕਰਨਾ, ਤੁਹਾਡੀ ਕਾਲ ਬਫਲੋ ਵਾਲਿਓ ਕੱਟੀ ਗਈ ਹੈ। ਸੋ ਅੱਗੇ ਕੀ ਹੁੰਦਾ ਸੀ ਕਿ ਅਮੈਰੀਕਾ ਦੀ ਨਾ ਇੱਕ ਇੱਜ਼ਤ ਹੁੰਦੀ ਸੀ, ਜੋ ਅਮੈਰੀਕਾ ਨੇ ਕਹਿਤਾ ਸੋ ਕਹਿਤਾ, ਹੁਣ ਤਾਂ ਟਰੰਪ ਸਾਹਿਬ ਦੀ ਕੋਈ ਬੋਲ ਬਾਣੀ ਦਾ ਮੁੱਲ ਨਹੀਂ ਹੈਗਾ। ਅਤੇ ਭਾਈ ਫਿਰ ਤੁਸੀਂ 905-673-3333 ਨੈਕਸਟ ਕਾਲ ਅਵਤਾਰ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ। ਕਿਆ ਬਾਤ ਹੈ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ ਜੀ।
1: ਮੈਂ ਵੀ ਕਹਿ ਰਹੇ ਭਾਜੀ, ਪਹਿਲਾਂ ਕਹਿ ਕੇ ਰਿਹਾ ਭਾਜੀ,
0: ਇੱਕ ਚੁੱਪ ਤੇ 100 ਸੁੱਖ। ਤੇ ਤੁਸੀਂ, ਤੁਹਾਡੇ ਕੋਲ ਕੋਈ ਐਸੀ ਬੁਝਾਰਤ ਹੈ, ਤੁਸੀਂ ਐਸੀ ਕਹਾਵਤ, ਤੁਸੀਂ ਕੋਈ ਸਵਾਲ ਪਾਉਣਾ ਚਾਹੁੰਦੇ ਹੋ ਕਿ ਚਾਰ ਆਪਣੇ ਕੋਲ ਕਾਲਰ ਲਾਈਨ ਤੇ ਆ, ਆਪਾਂ ਫਸਾ ਸਕਦੇ ਹਾਂ ਦੋਵੇਂ ਭਰਾ ਰਲ ਕੇ, ਆਇਆ ਕੋਈ ਦਿਮਾਗ 'ਚ ਦੱਸੋ। ਚਲੋ ਮੈਂ ਪੁੱਛਦਾ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਅਵਤਾਰ ਬਾਈ ਜੀ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ। ਅਮਰਜੀਤ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਅਮਰਜੀਤ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਅਮਰਜੀਤ ਜੀ, ਅਮਰਜੀਤ ਜੀ, ਹੈਲੋ ਹੈਲੋ ਹੈਲੋ ਹੈਲੋ, ਚਲੋ ਐਨੀਵੇ ਨੋ ਪ੍ਰੋਬਲਮ, ਦੁਬਾਰਾ ਕਾਲ ਕਰ ਲਿਓ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਤੁਸੀਂ ਆਪਣਾ ਰੇਡੀਓ ਰੇਡੀਓ ਦੀ ਆਵਾਜ਼ ਘੱਟ ਕਰ ਲਓ ਪਲੀਜ਼, ਮੈਨੂੰ ਮੇਰੀ ਆਵਾਜ਼ ਸੁਣ ਰਹੀ ਹੈ, ਸੋ ਮੈਨੂੰ ਮੇਰੀ ਆਵਾਜ਼ ਚੰਗੀ ਨਹੀਂ ਲੱਗਦੀ।
2: ਹੈਲੋ
0: ਜੀ, ਹਾਂਜੀ, ਹੁਣ ਸੁਣ ਰਹੀ ਜੀ।
2: ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਬਾਈ ਜੀ, ਇੱਕ ਚੁੱਪ 100 ਨੂੰ ਹਰਾਉਂਦੀ ਆ।
0: ਹਾਂ, 100 ਨੂੰ ਹਰਾਉਂਦੀ ਹੈ, ਤੇ ਉਹ ਦੱਸ ਗਏ। ਹੁਣ ਤੁਸੀਂ ਕੋਈ ਐਸੀ ਬੁਝਾਰਤ ਜਾਂ ਕੋਈ ਐਸੀ ਕਹਾਵਤ ਪਾ ਕੇ ਜਾਓ, ਤਾਂ ਕਿ ਉਹਦੇ ਅਰਥ ਦੱਸ ਕੇ ਜਾਓ, ਕਿ ਆਪਾਂ ਕਹਾਵਤ ਅਗਲਿਆਂ ਤੋਂ ਪੁੱਛੀਏ ਜਿਹੜੇ ਅਗਲੇ ਲਾਈਨਰ ਨੇ ਕਾਲ ਤੇ। ਤੁਸੀਂ ਬਹੁਤ ਲੰਬੀਆਂ ਬੁਝਾਰਤਾਂ ਪਾ ਦਿੰਦੇ, ਉਹ ਤਾਂ ਲਿਖੀਆਂ ਨੀ ਜਾਂਦੀਆਂ, ਪੁੱਜਣੇ ਕਿਸ ਨੇ ਕੀ ਆ? ਸੱਜਣ ਉਹ ਵੀ ਲਾਈਨ ਤੇ ਨੇ, ਤੇ ਉਹਨਾਂ ਤੋਂ ਪਹਿਲਾਂ ਫਿਰ ਮੈਂ ਇਹਨਾਂ ਨੂੰ ਫਸਾਉਣਾ ਆ ਥੋੜਾ ਜਿਹਾ, ਮੈਂ ਤਾਂ ਇਹਨਾਂ ਨੂੰ ਹੋਲਡ ਕੀਤਾ ਹੋਇਆ ਸੀਗਾ, ਇਹ ਥੋੜੇ ਜਿਹੇ ਚਲਾਕੀ ਨਾਲ ਆਉਂਦੇ, ਤੇ ਮੈਂ ਫਿਰ ਅੱਜ ਫਸਾ ਹੀ ਲੈਣਾ ਇਹਨਾਂ ਨੂੰ ਇਹ ਤੋਂ ਪਹਿਲਾਂ, ਕਿ ਇਹ ਵੀ ਇੱਕ ਚੁੱਪ 100 ਸੁੱਕ ਕਹਿ ਕੇ ਨਿਕਲ, ਹੱਸ ਲਓ ਹੱਸ ਲਓ, ਹੁਣ ਮੈਂ ਤੁਹਾਨੂੰ ਦੱਸ ਰਿਹਾ। ਓਕੇ, ਜਿਹੜੀ ਚੀਜ਼ ਦੂਰ ਤੋਂ ਚੰਗੀ ਲੱਗੇ ਤੇ ਨੇੜੇ ਆ ਜਾਣ ਤੇ ਓਹੋ ਇਹ ਤਾਂ ਐਵੇਂ ਸੀ, ਸੋ ਉਹ ਉਸ ਕਹਾਵਤ ਨੂੰ ਕੀ ਕਹਿੰਦੇ ਆ, ਵੀ ਦੂਰੋਂ ਜਿਹੜੀ ਲੱਗੇ ਕਿ ਹਾਂ ਬਾਈ ਪ੍ਰੋਫ ਸੰਧੂ ਬੜਾ ਕੈਂਟ ਬੰਦਾ, ਪੂਰਾ ਇਹ ਚੱਕ ਕੇ ਰੱਖਦਾ ਕੰਮ ਨੂੰ, ਤੇ ਜਦੋਂ ਮਿਲੋ ਯਾਰ ਕਹੋਗੇ ਆ ਯਾਰ ਤਾਂ ਬਾਈ ਸਾਡੇ ਵਰਗਾ ਹੀ ਆ ਨੋਰਮਲ ਜਿਹਾ, ਫਿਰ ਉਹਨੂੰ ਕੀ ਕਹਿੰਦੇ ਆ, ਉਸ ਕਹਾਵਤ ਨੂੰ ਕੀ ਕਹਿੰਦੇ ਆ? 905-673-3333 ਜੀ ਬਾਈ ਜੀ, ਹੁਣ ਦੱਸੋ, ਸਵਾਗਤ ਹੈ ਤੁਹਾਡਾ 2825।
3: ਹੈਲੋ, ਹਾਂਜੀ ਪ੍ਰਭੂ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
3: ਹਾਂਜੀ, ਮੈਨੂੰ ਤੁਸੀਂ ਮੇਰਾ ਹਾਈ ਬਲੈਕਬੋਰਡ ਦੇ ਉੱਪਰ ਹਾਈ ਲੈਵਲ ਨੰਬਰਾਂ ਤੇ ਲਿਖਿਆ ਹੋਇਆ ਨਾ?
0: ਹਾਂ, ਪੂਰਾ ਪੂਰਾ ਪੂਰਾ ਪੂਰਾ। ਦੇਖੋ ਜਿਹੜੇ ਸਾਡੇ ਪਿਆਰੇ ਸਤਿਕਾਰੇ ਸੁਣਨ ਵਾਲੇ ਆ,
3: ਕਿਆ ਬਾਤਾਂ ਵੀ ਮਲਾ ਕਰਤਾ ਨੇ।
0: ਹਾਂ ਜੀ,
3: ਮੈਂ ਜੇ ਗਲਤ ਨਹੀਂ ਤਾਂ ਸੱਤ ਨਾਲ ਉੱਪਰੇ ਛੂ ਕੌੜੀ।
0: ਓਕੇ, ਉਹ ਤਾਂ ਇੱਦਾਂ ਹੁੰਦਾ ਕਿ ਨਹੀਂ, ਉਹ ਇੱਦਾਂ ਨਹੀਂ, ਉਹ ਤਾਂ ਦੂਸਰਾ। ਅੱਛਾ, ਤੁਸੀਂ ਵੈਸੇ ਇਹ ਥੋੜ੍ਹੀ ਜਿਹੀ ਮਿਲਦੀ ਜਲਦੀ ਹੋ ਗਈ ਆ, ਪਰ ਨਹੀਂ, ਉਹ ਤਾਂ ਇਹ ਹੁੰਦਾ ਕਿ ਵੀ ਮਤਲਬ ਜਿਹੜੀ ਚੀਜ਼ ਤੁਹਾਨੂੰ ਇਹ ਤਾਂ ਤੁਸੀਂ ਦੱਸ ਗਏ ਤਾਂ ਪਾਉਣੀ ਸੀ ਆਪਾਂ, ਇਹਦਾ ਤੁਸੀਂ ਅਰਥ ਦੱਸਣਾ ਸੀਗਾ। ਚਲੋ ਐਨੀਵੇ, 905-673-3333 905-673-3333 ਓਕੇ, ਸੋ ਮੈਂ ਕਿਹਾ ਸੁਣੋ, ਤੁਸੀਂ ਬੁੱਝ ਲੈਣੀ ਆ, ਜਿਹੜੀ ਚੀਜ਼ ਦੂਰੋਂ ਚੰਗੀ ਲੱਗੇ ਪਰ ਨੇੜੇ ਆ ਜਾਣ 'ਤੇ ਉਹਦੀ ਅਸਲੀਅਤ ਪਤਾ ਲੱਗੇ ਵੀ ਇਹ ਤਾਂ ਹਾਂ ਇੱਦਾਂ ਹੀ ਸੀ, ਤੇ ਉਹ ਫਿਰ ਆਪਾਂ ਕਹਿੰਦੇ ਯਾਰ ਉਹ ਯਾਰ ਇਹ ਤਾਂ ਐਂ ਸੀ, ਇਹ ਤਾਂ ਹਾਂ ਨਹੀਂ ਨਹੀਂ ਐਨੀਵੇ, ਚਲੋ ਆਪਾਂ ਪੁੱਛਦੇ ਹਾਂ, ਤੁਸੀਂ ਸੁਣੋ, ਇੰਜੋਏ ਕਰੋ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਮਨਪ੍ਰੀਤ ਸਿੰਘ, ਤੁਸੀਂ ਆਉਂਦੇ ਰਹੋ ਜੀ। ਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਦਾਦੇ ਦਾਦੀਆਂ ਕੋਲ ਬੈਠੇ ਹੋ, ਗੱਲਾਂ ਸੁਣੀਆਂ ਬਜ਼ੁਰਗਾਂ ਦੀਆਂ, ਇੱਥੋਂ ਪਤਾ ਲੱਗਦਾ। ਆਜੋ ਜੀ, ਆਜੋ।
3: ਦਾਦੀ ਦਾਦੇ ਦੀ ਗੱਲ ਕੀਤੀ ਆ ਸਿਆਣਿਆਂ ਦੀ,
0: ਹਾਂ,
3: ਤੇ ਇਹੋ ਜਿਹੀ ਕਿਹੜੀ ਗੱਲ ਜਿਹੜੀ ਸਿਆਣੇ ਕਹਿ ਦਿੰਦੇ ਫਿਰ ਬਾਜਪਾ ਲੱਗਦਾ ਵਾ?
0: ਕਿਆ ਬਾਤ ਆ, ਚਲੋ ਇਹ ਜੀ ਕਿਹੜੀ ਗੱਲ ਆ ਕਿ ਤੁਸੀਂ ਮੰਨਦੇ ਨਹੀਂ ਆ ਪਰ ਬਾਅਦ ਚ ਬੱਲਾ ਦੋ ਯਾਰ ਸਾਡੇ ਤਾਂ ਬਜ਼ੁਰਗਾਂ ਨੇ ਇਹ ਗੱਲ ਕਹੀ ਸੀ?

0: ਬਹੁਤ ਸ਼ੁਕਰੀਆ ਮਨਪ੍ਰੀਤ ਬਾਈ ਜੀ, ਵਧੀਆ ਸਵਾਲ ਪਾ ਗਏ ਤੁਸੀਂ, ਫਸਾ ਲੈਣਾ ਆਪਾਂ ਤਾਂ ਕਿਹਾ ਨਾ ਕਿਹਾ ਨੂੰ। ਬਹੁਤ ਸ਼ੁਕਰੀਆ। 905-673-3337 ਤੁਸੀਂ ਓਕੇ। ਜੋਬਨ ਜੋਬਨ ਵੀਰੇ ਇੱਦਾਂ ਨਾ ਕਰਿਆ ਕਰੋ, ਕੱਟਿਆ ਨਾ ਕਰੋ ਜੋਬਨ, ਇੰਨਾ ਖੂਬਸੂਰਤ ਨਾਮ ਤੁਹਾਡਾ, ਫੋਨ ਤੁਸੀਂ ਕੱਟ ਗਏ ਹੋ। ਮਨਦੀਪ ਕੁਮਾਰ, ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਸੀਂ ਆਉਣੇ ਰਹੋ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ? ਠੀਕ ਠਾਕ ਹੋ?
1: ਵਧੀਆ ਵਧੀਆ। ਕੌੜੀਆਂ ਦੇ ਪੱਟਿਆ ਪਹਾੜ ਨਿਕਲੇ ਚੂਹਾ ਉਤਨੀ।
0: ਹਾਂ ਇਹ ਤੁਸੀਂ ਪਾ ਸਕਦੇ ਸੀ, ਜਵਾਬ ਤਾਂ ਨਹੀਂ ਹੈ ਪਰ ਤੁਸੀਂ ਪਾ ਸਕਦੇ ਸੀ, ਕਿਸੇ ਤੋਂ ਬੁੱਝੀ ਨਹੀਂ ਜਾਣੀ ਸੀਗੀ, ਤੁਸੀਂ ਪਾ ਸਕਦੇ ਤੁਸੀਂ। ਪਰ ਇਹ ਵੀ ਹਾਂ, ਉਹ ਤਾਂ ਸੀ ਕਿ ਦੂਰ ਦੇ ਢੋਲ ਸਹਾਵਣੇ, ਪਰ ਆਈ ਥਿੰਕ ਤੁਹਾਡੀ ਕਹਾਵਤ ਸਹੀ ਢੁਕਦੀ ਆ ਇਸ ਚੀਜ਼ 'ਤੇ। ਮੈਨੂੰ ਇਹ ਲੱਗਦਾ ਕਿ ਮੈਂ ਉਹਦੇ ਅਰਥ ਦੱਸਣ ਦੇ ਵਿੱਚ ਕੁਛ ਹੋਰ ਕਰ ਗਿਆ ਸੀ ਕਿ ਦੂਰ ਦੇ ਢੋਲ ਸਾਹਮਣੇ ਵੀ ਦੂਰੋਂ ਕੁਛ ਹੋਰ ਲੱਗੇ ਅਤੇ ਨੇੜੇ ਆਉਣ 'ਤੇ ਵੀ ਮਤਲਬ ਲੱਗੇ ਕਿ ਠੀਕ ਠਾਕ। ਅੱਛਾ ਉਹਦਾ ਇਹ ਵੀ ਹੋ ਸਕਦਾ ਤੁਹਾਡਾ, ਅਤੇ ਬਹੁਤ ਸ਼ੁਕਰੀਆ। ਹਾਂ ਕੋਈ ਨਹੀਂ, ਆਪਾਂ ਕਰ ਲਾਂਗੇ ਐਡਜਸਟ, ਇੱਧਰ ਅੱਧੀ ਅੱਧੀ ਦੋਨੋਂ ਰੱਖ ਲੈਂਦੇ ਹਾਂ। ਅਤੇ ਤੁਸੀਂ ਕੁਛ ਪਾਉਣੀ ਚਾਹੁੰਦੇ ਹੋ, ਅਰਥ ਦੱਸਣਾ ਚਾਹੁੰਦੇ ਹੋ? ਚਲੋ ਠੀਕ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਜੀ। ਇੰਦਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ?
2: ਹਾਂਜੀ ਬੇਟੇ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਜਿਹੜੀ ਕਹਾਵਤ ਆਪਾਂ ਕਹਿੰਦੇ ਆ ਕਿ ਦੂਰ ਦੇ ਢੋਲ ਸਾਹਮਣੇ, ਇਹ ਅੱਧੀ ਆ, ਇਹ ਅੱਧੀ ਆ। ਇਸਦਾ ਮਤਲਬ ਜਿਹੜੀ ਤੁਸੀਂ ਅੱਗੇ ਲਾਈਨ ਐਡ ਕੀਤੀ ਪੂਰੀ ਏਦਾਂ ਆ, ਨੇੜੇ ਗਏ ਕਮਲਾ,
2: ਦੂਰ ਦੇ ਫੁੱਲ ਸੁਹਾਵਣੇ ਨੇੜੇ ਗਏ ਕਮਲਾ।
0: ਓਕੇ, ਪੂਰੀ ਕਹਾਵਤ ਇਸ ਤਰ੍ਹਾਂ ਦੀ ਆ। ਓਕੇ, ਆਪਾਂ ਤਾਂ ਫਿਰ ਅੱਧੀ ਉਹ ਬੋਲਦੀ ਰਹੇ ਸਾਰੀ ਉਮਰ। ਜ਼ਿੰਦਗੀ ਦੀ ਸੱਚਾਈ ਵੀ ਇਹ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਅਸਲ ਮੈਂ ਜ਼ਿੰਦਗੀ ਦੀ ਸੱਚਾਈ ਵੀ ਇਹ ਆ, ਕਈ ਵਾਰ ਅਸੀਂ ਇਨਸਾਨਾਂ ਦੇ ਪ੍ਰਤੀ ਬਹੁਤ ਕਹਿੰਦੇ ਨਾ ਕਿ ਜਿਹੜੇ ਇਨਸਾਨ ਆ ਉਹ ਦੂਰੋਂ ਛੋਟੇ ਲੱਗਦੇ ਆ, ਅਤੇ ਰੁੱਖ ਦੂਰੋਂ ਛੋਟੇ ਲੱਗਦੇ ਆ ਅਤੇ ਜਿਵੇਂ ਜਿਵੇਂ ਨੇੜੇ ਆਈ ਤਾਂ ਉਹ ਵੱਡੇ ਹੁੰਦੇ ਜਾਂਦੇ ਆ, ਅਤੇ ਜਿਹੜੇ ਇਨਸਾਨਾਂ ਦੇ ਕਿਰਦਾਰ ਦੂਰੋਂ ਬਹੁਤ ਵੱਡੇ ਲੱਗਦੇ ਆ, ਪਰ ਜਿਸ ਤਰ੍ਹਾਂ ਉਹਨਾਂ ਦੇ ਨੇੜੇ ਆਈ ਜਾਈਦਾ ਉਹ ਛੋਟੇ ਹੁੰਦੇ ਜਾਂਦੇ ਆ। ਸੋ ਬਿਲਕੁਲ 905-673-3337 ਬੱਲੇ ਬੱਲੇ ਬਹੁਤ ਸਾਰੀਆਂ ਕਾਲਸ, ਅਤੇ ਵਨ ਬਾਏ ਵਨ ਗੱਲਬਾਤ ਕਰਦੇ ਹਾਂ। ਬਾਈ ਜੀ ਪੁੱਛ ਕੇ ਗਏ ਆ ਕਿ ਜਦੋਂ ਸਿਆਣੇ ਕਹਿੰਦੇ ਆ ਅਤੇ ਅਸੀਂ ਉਦੋਂ ਨਹੀਂ ਸਮਝਦੇ ਅਤੇ ਬਾਅਦ 'ਚ ਸਾਨੂੰ ਪਤਾ ਲੱਗਦਾ ਅਤੇ ਫਿਰ ਅਸੀਂ ਇੱਕ ਕਹਾਵਤ ਕਹਿੰਦੇ ਹਾਂ, ਉਹ ਕਿਹੜੀ ਆ ਜੀ? ਬਾਈ ਜੀ ਸਤਿ ਸ਼੍ਰੀ ਅਕਾਲ। 4748 ਤੁਸੀਂ ਆਉਣੇ ਰਹੋ ਜੀ। ਚੜ੍ਹਦੀ ਕਲਾ ਤੁਸੀਂ ਕਿੱਥੋਂ ਲੈ ਕੇ ਆਉਣੇ ਆ ਇੱਦਾਂ ਦੇ ਜਵਾਬ, ਲੱਭ ਲੈਂਦੇ ਹੋ
3: ਤੁਸੀਂ? ਅਸੀਂ ਤੁਹਾਨੂੰ ਉੱਦੇ ਵੀ ਦੱਸਿਆ ਸੀਗਾ ਨਾ, ਆਪਣੀ ਉੱਦੇ ਗੱਲ ਹੋਈ ਸੀ ਪਹਿਲਾਂ
0: ਜੀ।
3: ਸੋ ਇਹ ਤਾਂ ਕਹਿੰਦਾ ਜੰਮ ਦੇ ਗੁੜਤੀ ਚ ਪਏ ਹੋਏ ਆ,
0: ਗੁੜਤੀ ਚ ਪਏ ਹੋਏ ਆ ਤੁਸੀਂ, ਦਾਦਿਆਂ ਬਾਬਿਆਂ ਕੋਲੇ। ਹਾਂ ਦਾਦਿਆਂ ਬਾਬਿਆਂ ਕੋਲੇ ਬੈਠੇ ਹੋ, ਸੰਗਤ ਕੀਤੀ ਆ ਤੁਸੀਂ ਇੱਥੇ ਲੱਗਦਾ।
3: ਭਾਜੀ ਦਾਦੇ ਬਾਬਿਆਂ ਕੋਲ ਛੱਡੋ, ਮੈਂ ਨਾ ਜਿਹੜੇ ਮੇਰੇ ਡੈਡ ਨੇ ਉਹ, ਮੈਂ ਬਹੁਤ ਬਾਅਦ ਹੋਇਆ ਸੀਗਾ, ਬਹੁਤ ਟਾਈਮ ਬਾਅਦ ਹੈ ਨਾ, ਕਿਉਂਕਿ ਡੈਡ ਦੀ ਏਜ ਮੇਰੀ ਆਈ ਥਿੰਕ 70+ 70 ਦੇ ਲਾਗੇ ਤੇ ਗਿਆ, ਤੇ ਮੇਰੇ ਤਾਇਆ ਜੀ ਸੀਗੇ ਉਹ 90 ਦੇ, ਉਹ ਕੱਲ ਪਾਸ ਆਊਟ ਹੋ ਗਏ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਪਰਮਾਤਮਾ ਉਹਨਾਂ ਨੂੰ ਆਪਣੀ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਜੰਨਤ ਨਸ਼ੀਬ ਕਰਨ।
3: ਬਹੁਤ ਵਧੀਆ ਜ਼ਿੰਦਗੀ ਭੋਗ ਕੇ ਗਿਆ, ਪੜਪੋਤਿਆਂ ਦੇ ਸੀਗੇ, ਪੜਦੋਤਿਆਂ ਦੇ ਨਾ।
0: ਬਹੁਤ ਸ਼ੁਕਰੀਆ ਬਾਈ ਜੀ, ਬਿਲਕੁਲ ਬਿਲਕੁਲ।
3: ਕਹਾਵਤ ਸੀਗੀ ਪ੍ਰਭ, ਆਪਣਾ ਆਪਣੇ ਮਾਲ ਵਿੱਚ ਹੁੰਦੀ ਆ ਉਹ, ਡੱਬ ਖੜੱਬੀ ਬੱਕਰੀ ਡੱਬੀ ਉਸਦੀ ਛਾਂ, ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ,
0: ਕੱਲ ਵਾਲੀ ਥਾਂ। ਓਕੇ, ਡੱਬ ਖੜੱਬੀ ਬੱਕਰੀ, ਡੱਬ ਖੜੱਬੀ ਥਾਂ,
3: ਡੱਬੀ ਉਹਦੀ ਛਾਂ,
0: ਡੱਬੀ ਉਹਦੀ ਛਾਂ,
3: ਨਾ ਡੱਬ ਖੜੱਬੀ ਬੱਕਰੀ ਡੱਬੀ ਉਹਦੀ ਛਾਂ, ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ,
0: ਕੱਲ ਵਾਲੀ ਥਾਂ। ਆਜੋ ਬਾਈ, ਕਿਸੇ ਨੂੰ ਪਤਾ ਤੇ ਫਿਰ ਦਿਓ ਜਵਾਬ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ ਜੀ। ਤੁਸੀਂ ਕੁਛ ਕਹਿਣਾ ਚਾਹ ਰਹੇ ਸੀ, ਪਲੀਜ਼ ਦੁਬਾਰਾ ਕਾਲ ਕਰ ਲਓ 905-673-3337। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਡੀ ਬਨਵੰਤ ਰਲਦੀ ਮਿਲਦੀ ਆ, ਜਿਹੜੀ ਜਿਹੜਾ ਦੂਰ ਦੇ ਢੋਲ ਸਾਹਮਣੇ ਹਨਾ, ਰਲਦੀ ਮਿਲਦੀ ਆ ਜੀ। ਬਹੁਤ ਦਰੁਸਤ ਕਿਹਾ ਤੁਸੀਂ, ਬਿਲਕੁਲ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਓਕੇ। ਜਦੋਂ ਕੋਈ ਆਪਣੀ ਕਮਜ਼ੋਰੀ ਨੂੰ ਲੁਕਾਉਣ ਲਈ ਦੂਜਿਆਂ ਦੇ ਵਿੱਚ ਨੁਕਸ ਕੱਢੇ, ਨੁਕਸ ਤਾਂ ਮੇਰੇ ਵਿੱਚ ਹੋਣ ਅਤੇ ਮੈਂ ਕਹਾਂ ਓਹੋ ਮਾਈਕ ਨਹੀਂ ਸਹੀ, ਆਵਾਜ਼ ਨਹੀਂ ਆ ਰਹੀ, ਮੈਨੂੰ ਬੋਲਣਾ ਨਾ ਆਵੇ, ਮੈਨੂੰ ਤੁਹਾਡੇ ਨਾਲ ਗੱਲ ਨਾ ਕਰਨੀ ਆਵੇ, ਅਤੇ ਮੈਂ ਕਹਾਂ ਨਹੀਂ ਇਹ ਕੁਛ ਮਾਈਕ 'ਚ ਪ੍ਰੋਬਲਮ ਆ, ਇਹ ਵੈਦਰ 'ਚ ਕੋਈ ਪ੍ਰੋਬਲਮ ਆ, ਇਹ ਟੈਕਨੀਕਲ ਇਸ਼ੂ ਆ, ਅਸੀਂ ਕਈ ਵਾਰ ਊਂ ਕਹਿ ਦਿੰਦੇ ਹੁੰਦੇ ਹਾਂ, ਕਈ ਵਾਰੀ ਗੱਲ ਗੁੱਲ ਨਾ ਆਵੇ ਫਿਰ ਟੈਕਨੀਕਲ ਇਸ਼ੂ ਹੋ ਗਿਆ। ਅੰਦਰ ਦੀਆਂ ਗੱਲਾਂ ਦੱਸਦੀਆਂ ਤੁਹਾਨੂੰ ਮੈਂ, 9673 33 37 9 ਨਹੀਂ ਐਕਚੁਅਲ ਦੇ ਵਿੱਚ ਹੁੰਦੀ ਆ ਟੈਕਨੀਕਲ ਇਸ਼ੂ, ਇਹ ਤਾਂ ਮੈਂ ਹਾਸਾ ਪਾਇਆ ਮਾੜਾ ਜਿਹਾ। 9056673 33 37 44 ਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ
2: ਜੀ।
0: ਤੁਸੀਂ ਕਹਾਵਤ ਦੇ ਅਰਥ ਦੱਸ ਸਕਦੇ ਹੋ ਤੇ ਜੇ ਕੁਛ ਬੁਝਾਰਤ ਪਾਉਣੀ ਉਹ ਵੀ ਪਾ ਦੋ ਜੀ। ਤੁਸੀਂ ਇੱਕ ਕਹਾਵਤ ਦੱਸੋ ਫਿਰ ਕਿ ਮੇਰੇ ਤੋਂ ਕੰਮ ਹੋਵੇ ਨਾ ਤੇ ਮੈਂ ਨੁਕਸ ਕੱਢੀ ਜਾਵਾਂ ਮੇਰੇ ਗੋਡਿਆਂ 'ਚ, ਜਾਂ ਮਤਲਬ ਮੇਰੇ ਕੋਲ ਮੈਂ ਹੁਣ ਮਾਈਕ 'ਤੇ ਆ ਗਿਆ ਅਤੇ ਮੈਂ ਰੇਡੀਓ ਕਰਨਾ ਤੇ ਮੈਂ ਕਹਾਂ ਮੈਨੂੰ ਬੋਲਣਾ ਆਵੇ ਨਾ ਤੇ ਮੈਂ ਮਾਈਕ ਦੇ ਵਿੱਚ ਨੁਕਸ ਕੱਢੀ ਜਾਵਾਂ? ਨਹੀਂ, ਓਕੇ ਮੈਂ ਦੱਸਦਾ, ਓਕੇ ਮੈਨੂੰ ਨੁਕਸ ਮੇਰੇ ਵਿੱਚ ਤੇ ਮੈਂ ਕੱਢੀ ਦੂਜਿਆਂ 'ਚ ਜਾਵਾਂ, ਇਹਦੀ ਕਹਾਵਤ ਬਣਾਓ। ਕਹਾਵਤ ਤੁਸੀਂ ਅਰਥ ਦੱਸ, ਅਰਥ ਮੈਂ ਦੱਸਦੇ, ਤੁਸੀਂ ਇਹ ਕਹਾਵਤ ਦੱਸਣੀ ਆ। ਮੰਨ ਲਓ ਕਿ ਮੈਂ ਓਕੇ ਸਿੰਪਲ ਕਿ ਮੈਂ ਰੇਡੀਓ 'ਤੇ ਰੇਡੀਓ ਕਰਨ ਆਇਆ ਅਤੇ ਮੈਨੂੰ ਬੋਲਣਾ ਨਹੀਂ ਆ ਰਿਹਾ ਅਤੇ ਮੈਂ ਕਹੀ ਜਾਵਾਂ ਕਿ ਯਾਰ ਮਾਈਕ 'ਚ ਪ੍ਰੋਬਲਮ ਆ, ਸਿਸਟਮ 'ਚ ਪ੍ਰੋਬਲਮ ਆ, ਨੈਟਵਰਕ 'ਚ ਪ੍ਰੋਬਲਮ ਆ, ਐਵੇਂ ਮੈਂ ਮਤਲਬ ਕਿਸੇ ਨੂੰ ਕਹੀ ਜਾਵਾਂ ਕਿ ਮੈਨੂੰ ਨਾ ਕੋਈ ਕਹਿ ਦੇ, ਮਤਲਬ ਨੁਕਸ ਮੇਰੇ 'ਚ ਪਰ ਮੈਂ ਆਪਣੇ 'ਚ ਨਾ ਕਿਸੇ ਹੋਰ ਦਾ ਕੱਢੀ ਜਾਵਾਂ, ਉਹਨੂੰ ਕੀ ਕਹਿੰਦੇ ਆ? ਤੁਸੀਂ ਤਾਂ ਪਹਿਲੇ ਚੜ ਗਏ ਬਾਈ, ਚਲੋ ਕੋਈ ਨਾ। 9056673 33 37 9 05 6 7 3 3 3 3 7 ਦੈਟਸ ਵਾਈ ਆਈ ਸੈਡ ਨੋਟ ਟੂ ਬੀ ਓਵਰ ਕੋਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਓਕੇ ਬੱਲੇ ਬੱਲੇ ਕਾਲਸ ਬਹੁਤ ਜ਼ਿਆਦੀਆਂ, ਖਬਰਾਂ ਵੀ ਲੈਣੀਆਂ ਆ, ਸੋ ਆਪਾਂ 9 to 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸੋ ਜੀ ਨੈਕਸਟ ਕਾਲ ਲੈ ਲਈਏ, ਸ਼ਰਨਜੀਤ ਜੀ ਤੁਸੀਂ ਆਉਂਦੇ ਰਹੋ।
4: ਹਾਂਜੀ
0: ਸਤਿ ਸ਼੍ਰੀ ਅਕਾਲ ਬਾਈ ਜੀ। ਬਹੁਤ ਸ਼ੁਕਰੀਆ, ਬਹੁਤ ਮੁਹੱਬਤ ਜੀ। ਇੱਥੇ ਰੱਖ, ਕਿਆ ਬਾਤ ਆ, ਛਾ ਗਏ ਤੁਸੀਂ, ਜਿੱਤ ਗਏ, ਲੈ ਗਏ ਨੰਬਰ, ਕਿਆ ਬਾਤ ਆ, ਇਹਨੂੰ ਕਹਿੰਦੇ ਮੌਕੇ ਤੇ ਚੌਕਾ। ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ, ਬਹੁਤ ਸ਼ੁਕਰੀਆ। 9056673 33 37 ਰਣਜੀਤ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
5: ਸਤਿ ਸ਼੍ਰੀ ਅਕਾਲ
0: ਜੀ, ਕੀ ਹਾਲ ਚਾਲ ਜੀ? ਮੈਨੂੰ ਭੁੱਲ ਜਾਣੀ ਆ, ਤੁਸੀਂ 9-10 ਤੇ ਕਾਲ ਲਾ ਲਿਓ, ਆਪਾਂ ਫਿਰ ਬਹੁਤ ਪਿਆਰੀਆਂ ਗੱਲਾਂ ਬਾਤਾਂ ਕਰਾਂਗੇ। ਬਹੁਤ ਸ਼ੁਕਰੀਆ, ਕਿਉਂਕਿ ਆਪਾਂ ਨੂੰ ਮਸਾਲਾ ਵੀ ਚਾਹੀਦਾ ਨਾ, ਹੁਣੇ ਮਕਾ ਲਿਆ ਤੇ ਫਿਰ ਆਪਾਂ ਜੰਗ ਕਿਵੇਂ ਲੜਾਂਗੇ? ਬਹੁਤ ਸ਼ੁਕਰੀਆ। 9056673 33 37 9 05 6 7 3 3 3 3 7 ਮੈਨੂੰ ਇੱਥੇ ਦਿਓ ਇਜਾਜ਼ਤ, ਕਿਉਂਕਿ ਆਪਾਂ ਖਬਰਾਂ ਦੇ ਨਾਲ ਜੁੜਨਾ। ਪਹਿਲਾਂ ਚਲੋ ਕਾਲ ਲੈ ਲਈਏ। ਕੁਲਜੀਤ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਕੁਲਜੀਤ ਸਿੰਘ, ਓਕੇ ਕੁਲਜੀਤ ਜੀ ਫੋਨ ਕੱਟ ਗਿਆ, ਸ਼ਾਇਦ ਉਹਨਾਂ ਨੂੰ ਲੱਗਿਆ ਕਿ ਮੈਂ ਕਾਲ ਨਹੀਂ ਪਿਕਅਪ ਕਰ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ, 3549 ਤੁਸੀਂ ਆਉਣੇ ਰਹੋ ਜੀ। ਨਾਚ ਨਾ ਜਾਣੇ ਆਂਗਨ ਟੇੜਾ, ਪਰ ਇਹਦੇ ਤੁਸੀਂ ਅਰਥ ਦੱਸਣੇ ਸੀ, ਇਹਦਾ ਅਰਥ
6: ਤੁਸੀਂ ਪੁੱਛਿਆ ਸੀਗਾ ਕਿ ਮੈਨੂੰ ਮਾਈਕ, ਮੈਂ ਮਾਈਕ ਵਿੱਚ ਨੁਕਸ ਕੱਢੀ ਜਾਣਾ ਆ ਮੈਂ।
0: ਹਾਂ ਅੱਛਾ ਜੀ, ਬਿਲਕੁਲ ਓਕੇ। ਅੱਛਾ ਮੈਂ ਹੁਣ ਇੱਕ ਚੀਜ਼ ਨੋਟਿਸ ਕੀਤੀ ਆ ਆਂਟੀ ਜੀ, ਇਹ ਮੈਨੂੰ ਲੱਗਦਾ ਕਿ ਇੱਕ ਅਰਥਾਂ ਦੀਆਂ 2-2 ਕਹਾਵਤਾਂ ਵੀ ਬਣ ਜਾਂਦੀਆਂ ਇੱਕੋ ਜੀਆਂ, ਕਿਉਂਕਿ ਵੇਖੋ ਜਿਹੜਾ ਨਾਚ ਨਾ ਜਾਣੇ ਆਂਗਨ ਟੇੜਾ ਤੇ ਫਿਰ ਉੱਠਿਆ ਨਾ ਜਾਵੇ ਗੋਡੇ, ਉੱਠਿਆ ਨਾ ਜਾਵੇ ਤੇ ਫਿੱਟੇ ਮੂੰਹ ਗੋਡਿਆਂ ਦੇ, ਇਹ ਵੀ ਸੇਮ ਬਣਦੀ ਆ ਨਾ।
6: ਓਕੇ, ਬਿਕਾਜ਼ ਮੈਨੂੰ ਪੰਜਾਬੀ ਚ ਕਹਿਣਾ ਨਹੀਂ ਆਉਂਦਾ ਸੀ।
0: ਓਕੇ ਓਕੇ ਓਕੇ ਓਕੇ ਨੋ ਦੈਟਸ ਨੋ ਪ੍ਰੋਬਲਮ, ਦੈਟਸ ਟੋਟਲੀ ਫਾਈਨ। ਦੋਨੋ ਕਹਾਵਤਾਂ ਪੂਰੀਆਂ ਟੁੱਕਦੀਆਂ ਆ, ਸੋ ਇਸਦਾ ਮਤਲਬ ਸਿਆਣੇ ਦੋ ਦੋ ਕਹਾਵਤਾਂ ਕਹਿ ਗਏ ਇੱਕ ਚੀਜ਼ ਤੇ। ਬਹੁਤ
6: ਸ਼ੁਕਰੀਆ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਕਰਿਆ ਕਰੋ ਤੁਸੀਂ 9 ਤੋਂ 10 ਸੁਣਿਆ ਕਰੋ, ਆਪਾਂ ਬਹੁਤ ਮਹਿਫਲਾਂ ਲਾਈਦੀਆਂ, ਬਸ ਗੱਲਾਂ ਬਾਤਾਂ ਕਰੀ ਦੀਆਂ ਪੰਜਾਬ ਪੰਜਾਬੀ ਤੇ ਪੰਜਾਬੀ ਦੀਆਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3333 ਤੁਹਾਡਾ ਪਿਆਰ ਤੇ ਮੁੱਕਣਾ ਹੀ ਨਹੀਂ, ਬਹੁਤ ਕਾਲਸ, ਬਹੁਤ ਸਾਰੀਆਂ ਕਾਲਸ, ਲਾਈਨਾਂ ਸਾਰੀਆਂ ਬਿਜ਼ੀ ਆ। ਇੱਕ ਕਾਲ ਲਊਂਗਾ, ਇੰਦਰਜੀਤ ਬਾਈ ਜੀ ਤੁਸੀਂ ਕਾਲ ਕਰਿਓ ਮੈਨੂੰ 9:10 ਤੇ, ਆਪਾਂ 10-15 ਮਿੰਟ ਖਬਰਾਂ ਲੈ ਲਈਏ। ਤੇ ਜਗਸੀਰ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
4: ਭਾਜੀ ਤੁਸੀਂ ਕਿਹਾ ਸੀਗਾ ਵੀ ਆਪਣਾ ਵੀ ਮੈਂ ਕਿੱਦਾਂ ਕਰਾਂ ਵੀ ਮੈਂ ਵੀ ਡਿੱਗੀ ਉਤੋਂ, ਤੁਸੀਂ ਸਵਾਲ ਕੀਤਾ ਸੀਗਾ ਵੀ ਇਹਦਾ ਤੁਸੀਂ ਉਹ ਕਰੋ ਵਿਆਖਿਆ ਕਰੋ, ਪਤਾ ਕੀ ਵਿਆਖਿਆ ਉਹਦੀ, ਵੀ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ।
0: ਹਾਂ, ਡਿੱਗੀ ਖੋਤੀ ਤੋਂ ਤੇ ਗੁੱਸਾ ਘਮਿਆਰ ਤੇ। ਅੱਛਾ, ਤੁਸੀਂ ਤੁਸੀਂ ਤੁਸੀਂ ਇਹ ਪਾ ਸਕਦੇ ਸੀਗੇ ਬੁਝਾਰਤ, ਤੁਸੀਂ ਇਹਦੇ ਅਰਥ ਦੱਸਣੇ ਸੀ ਤੇ ਫਿਰ ਆਪਾਂ ਪੁੱਛਦੇ ਸਰੋਤਿਆਂ ਤੋਂ। ਓਕੇ, ਹੁਣ ਤੁਸੀਂ ਔਖੀ ਜੀ ਕੋਈ ਕਹਾਵਤ ਬੁੱਝ ਕੇ ਲਿਆਓ, ਤੁਸੀਂ ਕਹਾਵਤ ਨਹੀਂ ਦੱਸਣੀ, ਤੁਸੀਂ ਉਹਦੇ ਅਰਥ ਦੱਸਣੇ ਆ, ਕਹਾਵਤ ਆਪਾਂ ਸਰੋਤਿਆਂ ਤੋਂ ਪੁੱਛਣੇ ਆ, ਆਪਣੇ ਸੋਹਣਿਆਂ ਭਰਾਵਾਂ ਭੈਣਾਂ ਤੋਂ ਪੁੱਛਣੇ ਆਪਾਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3333 ਇੰਦਰਜੀਤ ਬਾਈ ਜੀ ਕੀ ਹਾਲ ਚਾਲ ਆ?
4: ਹਾਂਜੀ ਬੇਟੇ,
0: ਸਤਿ ਸ਼੍ਰੀ ਅਕਾਲ
4: ਜੀ। ਪਿਛਲੀ ਵਾਰੀ ਪਾਈ ਸੀ ਉੱਠਣਾ ਸੱਟਾਂ ਫਿੱਟੇ ਮੂੰਹ ਵੱਡਣ, ਪਿਛਲੀ ਵਾਰੀ ਪਾਈ ਸੀ ਪਿਆਸ ਲੱਗੇ ਪੀ ਲੈਣਾ, ਭੁੱਖ ਲੱਗੇ ਖਾ ਲੈਣਾ, ਠੰਡ ਲੱਗੇ ਸੇਕ ਲੈਣਾ। ਫਿਰ ਮੈਂ ਦੱਸਣਾ ਸੀ ਉਦੋਂ ਟਾਈਮ ਹੋ ਗਿਆ ਸੀ
0: ਜੀ। ਬਹੁਤ ਸ਼ੁਕਰੀਆ, ਹੁਣ ਵੀ ਟਾਈਮ ਹੋ ਗਿਆ, ਹੁਣ ਆਪਾਂ 9 ਤੋਂ 10। ਹਾਂਜੀ ਹਾਂਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3333 ਤੇ ਹੁਣ ਖਬਰਾਂ ਦੇ ਵੱਲ ਚੱਲੀਏ ਤੇ ਫਿਰ ਆਪਾਂ 9 ਤੋਂ 10 ਰੌਣਕਾਂ ਲਾਵਾਂਗੇ ਰਲ ਮਿਲ ਕੇ। ਬਹੁਤ ਸਾਰਾ ਫਨ ਕਰਨਾ ਆਪਾਂ ਅੱਜ, ਬਹੁਤ ਸਾਰਾ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਤੇ ਸਟੇ ਟਿਊਨਡ ਖਬਰਾਂ ਤੋਂ ਬਾਅਦ। ਬਸ ਆਏ ਤੇ ਆਏ, ਹੁਣ ਜਾਣਾ ਨਹੀਂ, ਗਏ ਨਹੀਂ ਕਹਿਣਾ, ਬਸ ਆਏ ਤੇ ਆਏ।

0: ਜੀ ਸਮਾਂ ਹੋ ਗਿਆ ਖਬਰਾਂ ਦਾ। ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਜੁੜ ਚੁੱਕੇ ਨੇ ਅਤੇ ਖਬਰਾਂ ਦੇ ਨਾਲ ਸਾਂਝ ਪਾਉਣੇ ਆ। ਉਸ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਨਾਲ ਲੈ ਕੇ ਤੁਹਾਡਾ ਜੁੜਾਂਗੇ 9 ਤੋਂ 10। ਸਟੇ ਟਿਊਨਡ, ਇੱਥੇ ਮੈਨੂੰ ਦੀ ਇਜਾਜ਼ਤ। ਸਤਿ ਸ੍ਰੀ ਅਕਾਲ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਪੰਜਾਬ ਦੀ ਸਿਆਸਤ ਵਿੱਚ ਲੱਗੇ ਕੱਲ ਇੱਕ ਵਾਰ ਫਿਰ ਕਾਫੀ ਹਿਲਜੁਲ ਹੋਈ ਹੈ। ਖਾਸ ਕਰ ਬਿਕਰਮ ਸਿੰਘ ਮਜੀਠੀਆ ਸੰਬੰਧੀ ਪੁਲਿਸ ਵੱਲੋਂ ਇੱਕ ਵਾਰ ਫਿਰ ਕਾਰਵਾਈ ਆਰੰਭ ਦਿੱਤੀ ਗਈ ਹੈ। ਪੰਜਾਬ ਪੁਲਿਸ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਗ੍ਰੀਨ ਐਵਨਿਊ ਨਿਵਾਸ ਉੱਤੇ ਭਾਰੀ ਪੁਲਿਸ ਫੋਰਸ ਸਮੇਤ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ ਮਜੀਠਾ ਪੁਲਿਸ ਥਾਣੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਹੰਗਾਮਾ ਕਰਨ, ਸਰਕਾਰੀ ਰਿਕਾਰਡ ਨੂੰ ਨੁਕਸਾਨ ਪਹੁੰਚਾਉਣ ਅਤੇ ਪੁਲਿਸ ਹਿਰਾਸਤ ਵਿੱਚੋਂ ਇੱਕ ਮੁਲਜ਼ਮ ਨੂੰ ਛਡਾਉਣ ਦੀ ਕੋਸ਼ਿਸ਼ ਦੇ ਸੰਬੰਧ ਵਿੱਚ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ 6 ਮੁੱਖ ਆਗੂਆਂ ਸਮੇਤ 50 ਤੋਂ 60 ਅਣਪਛਾਤੇ ਲੋਕਾਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਵੀ ਦਰਜ ਕਰ ਲਿਆ। ਪੁਲਿਸ ਦੀ ਵੱਡੀ ਟੀਮ ਨੇ ਮਜੀਠੀਆ ਨੂੰ ਗ੍ਰਿਫ਼ਤਾਰ ਕਰ ਲਈ, ਉਹਨਾਂ ਦੀ ਰਿਹਾਇਸ਼ ਉੱਤੇ ਛਾਪੇਮਾਰੀ ਤਾਂ ਕੀਤੀ ਪਰ ਮਜੀਠੀਆ ਉੱਥੇ ਨਹੀਂ ਮਿਲੇ। ਇਸ ਨਾਲ ਹੀ ਪੂਰੇ ਮਾਮਲੇ ਦੀ ਪਾਰਦਰਸ਼ੀ ਜਾਂਚ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਇੱਕ ਵਿਸ਼ੇਸ਼ ਜਾਂਚ ਟੀਮ SIT ਦਾ ਗਠਨ ਵੀ ਕਰ ਦਿੱਤਾ ਗਿਆ। ਮਜੀਠੀਆ ਵਾਲੇ ਮਾਮਲੇ ਸੰਬੰਧੀ ਤਾਜ਼ਾ ਜਾਣਕਾਰੀ ਇਹ ਵੀ ਮਿਲੀ ਹੈ ਕਿ ਪੰਜਾਬ ਪੁਲਿਸ ਵੱਲੋਂ ਮਜੀਠੀਆ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਲੁੱਕਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ। ਕੁੱਲ ਮਿਲਾ ਕੇ ਇਸ ਵੇਲੇ 12 ਟੀਮਾਂ ਬਿਕਰਮ ਸਿੰਘ ਮਜੀਠੀਆ ਦੀ ਭਾਲ ਕਰ ਰਹੀਆਂ ਨੇ ਅਤੇ ਪੁਲਿਸ ਵੱਲੋਂ LOC ਇਸ ਕਰਕੇ ਜਾਰੀ ਕੀਤਾ ਗਿਆ ਤਾਂ ਜੋ ਦੇਸ਼ ਛੱਡ ਕੇ ਬਾਹਰ ਨਾ ਜਾ ਸਕਣ। ਪੁਲਿਸ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ SIT ਵੱਲੋਂ ਵੀਡੀਓ ਫੁਟੇਜ ਦੇ ਆਧਾਰ ਉੱਤੇ ਮਾਮਲੇ ਵਾਲੇ ਦਿਨ ਭੀੜ ਵਿੱਚ ਸ਼ਾਮਲ ਹੋਰ ਲੋਕਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ ਤੇ ਉਸ ਆਧਾਰ ਉੱਤੇ ਵੀ ਵੱਖ ਵੱਖ ਟਿਕਾਣਿਆਂ ਉੱਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਜੀਠੀਆ ਖਿਲਾਫ਼ ਪੁਲਿਸ ਦੀ ਤਾਜ਼ਾ ਕਾਰਵਾਈ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਹੈ। 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਤੋਂ ਇਲਾਵਾ ਹੋਰ ਕੋਈ ਨਵੀਂ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਇਹ ਕਹਿਣਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਹੋਈ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਸ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਪੱਤਰ ਭੇਜਿਆ ਗਿਆ ਸੀ ਅਤੇ ਉਹਨਾਂ ਵੱਲੋਂ ਇਸ ਦੇ ਜਵਾਬ ਵਿੱਚ ਸ਼੍ਰੋਮਣੀ ਕਮੇਟੀ ਨੂੰ ਆਖਿਆ ਗਿਆ ਕਿ ਸੰਬੰਧਿਤ ਮਾਮਲੇ ਤੋਂ ਇਲਾਵਾ ਹੋਰ ਕੋਈ ਵੀ ਜਾਣਕਾਰੀ ਵਿਸ਼ੇਸ਼ ਜਾਂਚ ਟੀਮ ਨੂੰ ਨਾ ਦਿੱਤੀ ਜਾਵੇ। ਉਹਨਾਂ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਸੰਬੰਧੀ ਸਾਰੀ ਲੋੜੀਂਦੀ ਜਾਣਕਾਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਅਤੇ ਇਹ ਸਰਟੀਫਾਈਡ ਕਾਪੀਆਂ ਦੇ ਰੂਪ ਵਿੱਚ ਦਿੱਤੀ ਗਈ ਹੈ ਤੇ ਪੁਲਿਸ ਨੂੰ ਭਰੋਸਾ ਦਿੱਤਾ ਗਿਆ ਕਿ ਜਦੋਂ ਵੀ ਅਦਾਲਤ ਵਿੱਚ ਅਸਲੀ ਰਿਕਾਰਡ ਪੇਸ਼ ਕਰਨ ਦੀ ਲੋੜ ਪਵੇਗੀ ਤਾਂ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿੱਚ ਸਹਿਯੋਗ ਕਰੇਗੀ, ਅਦਾਲਤ ਵਿੱਚ ਦਸਤਾਵੇਜ਼ ਪੇਸ਼ ਕਰੇਗੀ। ਇਸ ਤੋਂ ਇਲਾਵਾ ਬੀਤੇ ਕੱਲ ਬਾਬਾ ਬਕਾਲਾ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪੰਥਕ ਇਕੱਠ ਵੀ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਦਾ ਦਾਅਵਾ ਹੈ ਕਿ ਸਮੂਹਿਕ ਤੌਰ ਤੇ ਸਿੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਬੇਅਦਬੀ ਰੋਕੂ ਐਕਟ ਸੰਬੰਧੀ ਆਪਣੇ ਇਤਰਾਜ਼ ਪ੍ਰਗਟਾਏ ਨੇ। ਪੰਜਾਬ ਕਾਂਗਰਸ ਦੇ ਵਿੱਚ ਫੇਰ ਬਦਲ ਦੀਆਂ ਚਰਚਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਪੰਜਾਬ ਕਾਂਗਰਸ ਅੰਦਰ ਚੱਲ ਰਹੀ ਅੰਦਰੂਨੀ ਖਿੱਚੋਤਾਣ ਨੂੰ ਖਤਮ ਕਰਨ ਲਈ ਪਾਰਟੀ ਦੀ ਹਾਈਕਮਾਂਡ ਨੇ ਸੂਬੇ ਦੀ ਸੀਨੀਅਰ ਲੀਡਰਸ਼ਿਪ ਨੂੰ ਅੱਜ ਦਿੱਲੀ ਤਲਬ ਕੀਤਾ ਹੈ। ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਦੂਜੀ ਮੀਟਿੰਗ ਹੈ ਜਿਸ ਕਾਰਨ ਕਾਂਗਰਸ ਦੇ ਜਥੇਬੰਦਕ ਢਾਂਚੇ ਅਤੇ ਵਿਧਾਇਕ ਦਲ ਵਿੱਚ ਵੱਡੇ ਬਦਲਾਅ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ। ਪਾਰਟੀ ਸੂਤਰਾਂ ਮੁਤਾਬਕ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਹਾਈਕਮਾਨ ਜਥੇਬੰਦਕ ਢਾਂਚੇ ਵਿੱਚ ਤਬਦੀਲੀਆਂ ਕਰਨ ਦੀ ਤਿਆਰੀ ਕਰ ਰਹੀ ਹੈ। ਚਰਚਾ ਇਹ ਵੀ ਹੈ ਕਿ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਵਿਜੇ ਇੰਦਰ ਸਿੰਗਲਾ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਜਾ ਸਕਦੀ ਹੈ। ਪਾਰਟੀ ਅੰਦਰ ਮੰਨਿਆ ਜਾ ਰਿਹਾ ਕਿ ਸਿੰਗਲਾ ਕਿਸੇ ਖਾਸ ਧੜੇ ਨਾਲ ਜੁੜੇ ਹੋਏ ਨਹੀਂ ਅਤੇ ਹਾਈਕਮਾਨ ਦੇ ਭਰੋਸੇਮੰਦ ਆਗੂ ਨੇ। ਇਸ ਨਾਲ ਹੀ ਵਿਧਾਇਕ ਦਲ ਵਿੱਚ ਵੀ ਫੇਰਬਦਲ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਥਾਂ ਅਰੁਣਾ ਚੌਧਰੀ ਨੂੰ ਹੁਣ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਸ ਬਾਰੇ ਅੱਜ ਦਿੱਲੀ ਵਿੱਚ ਕਾਂਗਰਸੀਆਂ ਦੀ ਮੀਟਿੰਗ ਤੋਂ ਬਾਅਦ ਸਥਿਤੀ ਹੋਰ ਸਪਸ਼ਟ ਹੋਣ ਦੀ ਸੰਭਾਵਨਾ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ਸੰਬੰਧੀ ਆਪਣਾ ਪੱਖ ਰੱਖਣ ਲਈ ਆਉਂਦੀ 4 ਜੂਨ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਤਲਬ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਚੋਣਾਂ ਵਾਲੇ ਦਿਨ ਆਪਣੇ ਧੂਰੀ ਦੌਰੇ ਦੌਰਾਨ ਜਾਤੀ ਸੂਚਕ ਸ਼ਬਦ ਵਰਤੇ ਗਏ ਸਨ, ਜਿਸ ਸੰਬੰਧੀ ਸੰਗਰੂਰ ਦੇ SSP ਤੋਂ ਰਿਪੋਰਟ ਤਲਬ ਕੀਤੀ ਗਈ ਹੈ, ਪਰ ਪੁਲਿਸ ਵੱਲੋਂ ਪੇਸ਼ ਰਿਪੋਰਟ ਨਾਲ ਕਮਿਸ਼ਨ ਵੱਲੋਂ ਅਸਹਿਮਤੀ ਜ਼ਾਹਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਰਵਨੀਤ ਬਿੱਟੂ SC ਭਾਈਚਾਰੇ ਤੋਂ ਜਨਤਕ ਤੌਰ ਉੱਤੇ ਮਾਫ਼ੀ ਮੰਗ ਚੁੱਕੇ ਨੇ। ਅੰਮ੍ਰਿਤਸਰ ਦੌਰੇ ਦੌਰਾਨ ਕੇਂਦਰੀ ਮੰਤਰੀ ਨੇ ਦੱਸਿਆ ਕਿ ਚੋਣਾਂ ਵੇਲੇ ਹੋਈ ਬਹਿਸ ਅਤੇ ਗਰਮਾ ਗਰਮੀ ਵਾਲੇ ਮਾਹੌਲ ਵਿੱਚ ਉਹਨਾਂ ਕੋਲੋਂ ਜਾਣੇ ਅਣਜਾਣੇ ਵਿੱਚ SC ਭਾਈਚਾਰੇ ਪ੍ਰਤੀ ਕੁਝ ਗਲਤ ਸ਼ਬਦ ਨਿਕਲ ਗਏ ਸਨ। ਬਿੱਟੂ ਨੇ ਕਿਹਾ ਕਿ ਉਹਨਾਂ ਇਸ ਸੰਬੰਧੀ ਮਾਫ਼ੀ ਮੰਗੀ ਹੈ ਅਤੇ ਜੇਕਰ ਜ਼ਰੂਰਤ ਪਈ ਤਾਂ ਉਹ SC ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਵੀ ਆਪਣਾ ਪੱਖ ਰੱਖਣਗੇ ਅਤੇ ਮਾਫ਼ੀ ਮੰਗਣਗੇ। ਇਸ ਦਰਮਿਆਨ ਕਈ ਥਾਵਾਂ ਉੱਤੇ SC ਭਾਈਚਾਰੇ ਵੱਲੋਂ ਰਵਨੀਤ ਬਿੱਟੂ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਚੁੱਕਿਆ ਹੈ। ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਸੂਬੇ ਦੇ ਸਰਹੱਦੀ ਖੇਤਰਾਂ ਵਿੱਚ ਲਾਏ ਗਏ ਐਂਟਰੀ ਟੈਕਸਾਂ ਦੇ ਵਿਰੋਧ ਵਿੱਚ ਪੰਜਾਬ ਹਿਮਾਚਲ ਸਰਹੱਦ ਉੱਤੇ ਸਥਿਤ 55 ਐਂਟਰੀ ਟੈਕਸ ਪੁਆਇੰਟਾਂ ਉੱਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਰਤੀ ਕਿਸਾਨ ਮੋਰਚਾ, ਟੈਕਸੀ ਯੂਨੀਅਨਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਪੰਜਾਬ ਮੋਰਚੇ ਦੇ ਆਗੂਆਂ ਵੱਲੋਂ ਇਹ ਧਰਨਾ ਦਿੱਤਾ ਗਿਆ, ਜਿਸ ਕਾਰਨ ਹਿਮਾਚਲ ਨੂੰ ਜਾਣ ਅਤੇ ਉੱਥੋਂ ਆਉਣ ਵਾਲੀ ਆਵਾਜਾਈ ਕਰੀਬ 4 ਘੰਟੇ ਤੱਕ ਪ੍ਰਭਾਵਿਤ ਰਹੀ। ਹਿਮਾਚਲ ਤੋਂ ਆਉਣ ਵਾਲੇ ਵਾਹਨ ਵੀ ਰੋਕੇ ਗਏ, ਪਰ ਬਾਅਦ ਵਿੱਚ ਹਿਮਾਚਲ ਪ੍ਰਸ਼ਾਸਨ ਵੱਲੋਂ ਵਾਹਨਾਂ ਨੂੰ ਬਦਲਵੇ ਰੂਟਾਂ ਤੇ ਭੇਜੇ ਕਾਰਨ ਹਿਮਾਚਲ ਵੱਲ ਜਾਣ ਵਾਲੀ ਆਵਾਜਾਈ ਵੀ ਰੋਕ ਦਿੱਤੀ ਗਈ। ਇਸ ਕਾਰਨ ਸੜਕ ਦੇ ਦੋਵੇਂ ਪਾਸੇ 20 ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਕੌਮੀ ਹਾਈਵੇ ਉੱਤੇ ਕਿਸੇ ਵੀ ਸੂਬੇ ਵੱਲੋਂ ਐਂਟਰੀ ਟੈਕਸ ਵਸੂਲਣਾ ਜਾਇਜ਼ ਨਹੀਂ ਹੈ। ਉਹਨਾਂ ਪੰਜਾਬ ਸਰਕਾਰ ਤੋਂ ਵੀ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ਉੱਤੇ ਬਰਾਬਰ ਟੈਕਸ ਲਾਉਣ ਦੀ ਮੰਗ ਕੀਤੀ ਹੈ। ਜਬਰ ਜਨਾਹ ਦੇ ਮਾਮਲੇ ਵਿੱਚ ਹਾਈਕੋਰਟ ਵੱਲੋਂ ਰੈਗੂਲਰ ਜ਼ਮਾਨਤ ਮਿਲਣ ਤੋਂ 1 ਦਿਨ ਬਾਅਦ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਬੀਤ ਸਿੰਘ ਪਠਾਨ ਮਾਜਰਾ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਰਿਹਾਅ ਹੋ ਗਏ। ਮਾਈਨਿੰਗ ਐਕਟ ਦੇ ਮਾਮਲੇ ਵਿੱਚ ਵੀ ਪਿਛਲੇ ਦਿਨੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ। ਜੇਲ੍ਹ ਤੋਂ ਬਾਹਰ ਆਉਂਦੇ ਹੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਠਾਨ ਮਾਜਰਾ ਦੇ ਸਮਰਥਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਅਤੇ ਨਾਅਰੇਬਾਜ਼ੀ ਕਰਦਿਆਂ ਪਠਾਨ ਮਾਜਰਾ ਦਾ ਸਵਾਗਤ ਕੀਤਾ। ਜੇਲ੍ਹ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਬੀਤ ਸਿੰਘ ਪਠਾਨ ਮਾਜਰਾ ਨੇ ਆਪਣੇ ਖਿਲਾਫ਼ ਦਰਜ ਹੋਏ ਸਾਰੇ ਕੇਸਾਂ ਨੂੰ ਸਿਆਸੀ ਬਦਲਾਖੋਰੀ ਤੋਂ ਪ੍ਰੇਰਿਤ ਦੱਸਿਆ। ਆਮ ਆਦਮੀ ਪਾਰਟੀ ਵਿੱਚ ਆਪਣੀ ਭਵਿੱਖ ਦੀ ਭੂਮਿਕਾ ਤੇ ਅਗਲੇ ਸਿਆਸੀ ਕਦਮ ਬਾਰੇ ਪੁੱਛੇ ਜਾਣ ਉੱਤੇ ਪਠਾਨ ਮਾਜਰਾ ਨੇ ਕੋਈ ਵੀ ਸਿੱਧਾ ਜਵਾਬ ਦੇਣ ਤੋਂ ਗੁਰੇਜ਼ ਹੀ ਕੀਤਾ ਅਤੇ ਕਿਹਾ ਕਿ ਉਹ ਕੋਈ ਵੀ ਫੈਸਲਾ ਇਕੱਲੇ ਨਹੀਂ ਕਰਨਗੇ, ਸਗੋਂ ਆਪਣੇ ਸਮਰਥਕਾਂ ਅਤੇ ਆਪਣੇ ਇਲਾਕੇ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਹੀ ਅਗਲੀ ਸਿਆਸੀ ਰਣਨੀਤੀ ਤੈਅ ਕਰਨਗੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਲੰਘੇ ਕੱਲ ਹੋਈ ਹੈ, ਜਿਸ ਵਿੱਚ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਇਸ ਨਾਲ ਵੋਟਰ ਸੂਚੀਆਂ ਦੀ ਸੁਧਾਈ ਯਾਨੀ ਕਿ SIR ਪ੍ਰਕਿਰਿਆ ਵਿੱਚ ਮਦਦ ਮਿਲੇਗੀ ਅਤੇ ਨਵੀਂ ਭਰਤੀ ਦਾ ਵੀ ਰਾਹ ਖੁੱਲੇਗਾ। ਪੰਜਾਬ ਸਰਕਾਰ ਨੇ 2 ਜ਼ਿਲ੍ਹਿਆਂ ਦੇ SSP ਸਣੇ 11 IPS ਅਤੇ 3 PCS ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਸ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਦਾ ਤਬਾਦਲਾ ਵੀ ਸ਼ਾਮਲ ਹੈ ਅਤੇ ਅੰਮ੍ਰਿਤਸਰ ਦੇਹਾਤੀ ਤੇ ਪੁਲਿਸ ਮੁਖੀ ਦਾ ਵੀ ਤਬਾਦਲਾ ਕੀਤਾ ਗਿਆ। ਇਸ ਦਰਮਿਆਨ ਪੰਜਾਬ ਵਿੱਚ ਪਿਛਲੇ 24 ਘੰਟੇ ਦੌਰਾਨ ਕਤਲੋਗਰਦ ਦੀਆਂ 2 ਘਟਨਾਵਾਂ ਵਾਪਰੀਆਂ ਨੇ। ਮੱਖੂ ਵਿਖੇ ਦਿਨ ਦਿਹਾੜੇ 2 ਅਣਪਛਾਤੇ ਬਾਈਕ ਹਮਲਾਵਰਾਂ ਨੇ 1 ਕਰਿਆਨਾ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਇਸ ਤਰ੍ਹਾਂ ਚੰਡਿਆਲਾ ਵਿਖੇ ਵੀ ਘਟਨਾ ਵਾਪਰੀ ਹੈ, ਜਿੱਥੇ ਆਪਣੀ ਬੇਟੀ ਨੂੰ ਟਿਊਸ਼ਨ ਤੇ ਛੱਡ ਕੇ ਆ ਰਹੇ ਇੱਕ ਸਰਕਾਰੀ ਟੀਚਰ ਨੂੰ ਦਿਨ ਦਿਹਾੜੇ ਅਣਪਛਾਤਿਆਂ ਨੇ ਕਤਲ ਕੀਤਾ। ਦੋਵਾਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਰੋਸ ਵੇਖਿਆ ਗਿਆ ਹੈ। ਪੰਜਾਬ ਵਿਧਾਨ ਸਭਾ ਦੇ 12ਵੇਂ ਸੈਸ਼ਨ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੱਕੇ ਤੌਰ ਤੇ ਉਠਾਉਣ ਤੇ ਮੋਹਰ ਲਾ ਦਿੱਤੀ ਹੈ। ਸੈਸ਼ਨ ਪੱਕੇ ਤੌਰ ਤੇ ਉਠਾਏ ਜਾਣ ਤੋਂ ਬਾਅਦ ਅਗਲੇ ਸੈਸ਼ਨ ਤੋਂ ਪਹਿਲਾਂ ਵਿਧਾਇਕਾਂ ਦੇ ਸਵਾਲ ਨੋਟਿਸ ਲਾਉਣ ਦਾ ਰਾਹ ਵੀ ਪੱਧਰਾ ਹੋ ਗਿਆ। ਪੰਜਾਬ ਦੇ ਮੌਸਮ ਸੰਬੰਧੀ ਜਾਣਕਾਰੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਗਰਮੀ ਪੈ ਰਹੀ ਸੀ ਉਸਨੂੰ ਇੱਕ ਦਿਨ ਦੇ ਮੀਂਹ ਕਣੀ ਨੇ ਕੁਝ ਠੱਲ ਪਾਈ ਹੈ। ਹਾਲਾਂਕਿ ਲੰਘੇ ਕੱਲ ਮੌਸਮ ਪੱਧਰਾ ਰਹਿਣ ਤੋਂ ਬਾਅਦ ਤਾਪਮਾਨ ਵਿੱਚ ਇੱਕ ਵਾਰ ਫੇਰ ਵਾਧਾ ਹੋਇਆ ਤੇ ਅੱਜ ਵੀ ਮੌਸਮ ਵਿਭਾਗ ਵੱਲੋਂ ਮੌਸਮ ਪੱਧਰਾ ਰਹਿਣ ਦੀ ਹੀ ਸੰਭਾਵਨਾ ਦੱਸੀ ਗਈ ਹੈ। ਲੁਧਿਆਣੇ ਵਿਖੇ ਗੈਸ ਲੀਕ ਦੀ ਹੋਰ ਘਟਨਾ ਵਾਪਰੀ ਹੈ। ਇੱਕ ਫੈਕਟਰੀ ਦੇ ਵਿੱਚੋਂ ਗੈਸ ਲੀਕ ਹੋਣ ਕਾਰਨ 3 ਜਾਨਾਂ ਗਈਆਂ ਨੇ। 2 ਮਜ਼ਦੂਰ ਹਸਪਤਾਲ ਵਿੱਚ ਹਾਲੇ ਵੀ ਇਲਾਜ ਅਧੀਨ ਨੇ। ਅਤੇ ਭਾਰਤ ਵਿੱਚ ਫੀਫਾ ਵਰਲਡ ਕੱਪ ਟੀਵੀ ਉੱਤੇ ਪ੍ਰਸਾਰਿਤ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਫੀਫਾ ਵਰਲਡ ਕੱਪ ਜੋ ਕਿ 11 ਜੂਨ ਤੋਂ ਸ਼ੁਰੂ ਹੈ, ਉਸ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਵਿੱਚ ਜ਼ੀ ਨੈਟਵਰਕ ਨੇ ਫੀਫਾ ਵਿਸ਼ਵ ਕੱਪ ਨੂੰ ਪ੍ਰਸਾਰਿਤ ਕਰਨ ਦੇ ਅਧਿਕਾਰ ਹਾਸਲ ਕਰ ਲਏ ਨੇ ਅਤੇ ਫੀਫਾ ਦੇ ਨਾਲ ਜ਼ੀ ਨੈਟਵਰਕ ਦਾ 8 ਸਾਲਾਂ ਦਾ ਸਮਝੌਤਾ ਹੋਇਆ ਹੈ।
2: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.
3: This is AM 530, CHLO AM, serving Brampton, Mississauga, Toronto, the GTA, and the world at AM530.ca.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨੂੰ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ
0: 5 3000 905 805 3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
3: Rushmeet Kaur at 647-539-4499.

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਣ, ਪ੍ਰਭ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਕਿ ਅੱਜ ਦਾ ਥੋੜ੍ਹਾ ਦਿਨ ਬਹੁਤ ਹੀ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲਾ ਰਿਹਾ ਹੋਵੇਗਾ, ਤੁਹਾਡੇ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਗੱਲਾਂ ਬਾਤਾਂ ਦੀ ਸ਼ਹਿਬਰ ਲਾਉਣ ਦੇ ਲਈ ਜੁੜ ਚੁੱਕੇ ਜੀ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਕੀ ਹਾਲ ਚਾਲ ਹੈ ਦੋਸਤੋ? ਠੀਕ ਠਾਕ ਹੋ? ਬੜਾ ਹੀ ਖੂਬਸੂਰਤ ਦਿਨ ਔਰ ਬੜੀ ਖੂਬਸੂਰਤ ਸ਼ਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡੇ ਨਾਲ ਜੁੜ ਬੈਠੇ ਹਾਂ। ਸਟੂਡੀਓ ਦੇ ਘੜੇ ਦੇ ਮੁਤਾਬਕ 9:06 ਹੋ ਚੁੱਕੇ ਨੇ। ਥੋੜ੍ਹਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਸੋ 10 ਵਜੇ ਤੱਕ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਔਰ ਬਹੁਤ ਹੀ ਬਹੁਤ ਬਹੁਤ ਬਹੁਤ ਅਮੇਜ਼ਿੰਗ ਮਿਊਜ਼ਿਕ ਅੱਜ ਤੁਹਾਡੇ ਰੂਬ ਲੈ ਕੇ ਆਵਾਂਗੇ। ਔਰ ਨਾਲ ਦੀ ਨਾਲ 905-673-3337, ਕਿਉਂਕਿ ਤੁਹਾਡੀਆਂ ਕਾਲਸ ਬਹੁਤ ਜ਼ਰੂਰੀ ਆ, ਬਹੁਤ ਇੰਪੋਰਟੈਂਟ ਆ, ਕਿਉਂਕਿ ਅੱਜ ਆਪਾਂ ਜਿਹੜੇ ਦੋਸਤ ਸਾਡੇ ਨਾਲ ਹੁਣੇ ਜੁੜੇ ਆ, ਸੋ ਉਹਨਾਂ ਨੂੰ ਦੱਸ ਦਈਏ ਕਿ ਅਸੀਂ ਅੱਜ ਕਹਾਵਤਾਂ ਨਹੀਂ ਪਾਉਣੀਆਂ, ਕਹਾਵਤਾਂ ਤੁਸੀਂ ਦੱਸਣੀਆਂ, ਅਸੀਂ ਦੱਸਣੇ ਆ ਅਰਥ। ਸੋ ਅੱਜ ਪੰਜਾਬੀ ਦੀ ਕਲਾਸ ਲੱਗਣ ਲੱਗੀ ਆ, ਜਾਂ ਇਹ ਕਹਿ ਸਕਦੇ ਹਾਂ, ਜਾਂ ਪੰਜਾਬੀ ਅਤੇ ਪੰਜਾਬੀ ਦੀਆਂ ਗੱਲਾਂ ਬਾਤਾਂ ਕਰਾਂਗੇ। ਸੋ 905-673-3337। ਓਕੇ, ਮੈਂ ਥੋੜ੍ਹਾ ਜਿਹਾ ਕਲੀਅਰ ਕਰਦੇ ਹਾਂ, ਤੁਸੀਂ ਕਹਾਵਤ ਨਹੀਂ ਦੱਸਣੀ, ਤੁਸੀਂ ਸਿਰਫ ਕਹਾਵਤ ਦੇ ਅਰਥ ਦੱਸਣੇ ਨੇ। ਜਿੱਦਾਂ ਕਿ ਮੈਂ ਕਹਾਂ ਕਿ ਦੇਖੋ ਮੈਨੂੰ ਆਉਂਦਾ, ਮੈਨੂੰ ਕੁਛ ਨਹੀਂ ਆ, ਅਤੇ ਨੁਕਸ ਮੈਂ ਮਾਈਕ ਵਿੱਚ ਕੱਢੀ ਜਾਵਾਂ, ਸੋ ਇਹਦਾ ਮਤਲਬ ਹੈ ਕਿ ਤੁਰਿਆ ਨਾ ਜਾਵੇ ਅਤੇ ਫਿਟੇ ਮੂੰਹ ਗੋਡਿਆਂ ਦੇ। ਹਾਂ, ਤੁਸੀਂ ਕਹਾਵਤ ਦੱਸਣੀ ਆ ਉਹਦੇ 'ਤੇ ਢੁੱਕ ਦੀ, ਸੋ ਤੁਸੀਂ ਸਿਰਫ ਅਰਥ ਦੱਸਣੇ, ਤੁਹਾਨੂੰ ਕਹਾਵਤ ਪਤਾ, ਰਾਈਟ? ਓਕੇ, ਕਈ ਵਾਰ ਕੀ ਹੈ ਕਿ ਤੁਸੀਂ ਕਨਫਿਊਜ਼ ਨਾ ਹੋਇਓ, ਤੁਹਾਨੂੰ ਕਹਾਵਤ ਪਤਾ, ਰਾਈਟ? ਉਸ ਕਹਾਵਤ ਦੇ ਤੁਸੀਂ ਅਰਥ ਦੱਸਣੇ ਆ, ਕਹਾਵਤ ਸਰੋਤੇ ਦੱਸਣਗੇ। ਹੁਣ ਕਲੀਅਰ ਹੋ ਗਿਆ? 905-673-3337, ਤੁਸੀਂ ਕਹਾਵਤ ਨਹੀਂ ਦੱਸਣੀ, ਤੁਸੀਂ ਸਿਰਫ ਦੱਸਣੇ ਆ ਕਹਾਵਤ ਦੇ ਅਰਥ, ਕਹਾਵਤ ਦੱਸਣਗੇ ਸਰੋਤੇ। 905-673-3337 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ। ਮਾਫ਼ ਕਰਨਾ, ਮੇਰੇ ਗਲੇ ਦੇ ਵਿੱਚ ਥੋੜ੍ਹੀ ਜਿਹੀ ਅੱਜ ਪ੍ਰੋਬਲਮ ਚੱਲ ਰਹੀ ਆ, ਟੈਕਨੀਕਲ ਇਸ਼ੂ ਆ ਗਿਆ ਮੇਰੇ ਗਲੇ 'ਚ, ਅੱਜ ਵੇਖ ਲਓ। ਸਾਢੇ 8 ਵਜੇ ਆਪਾਂ ਗੱਲਬਾਤ ਕਰ ਰਹੇ ਸੀ ਨਾ ਕਿ ਟੈਕਨੀਕਲ ਇਸ਼ੂ ਆ ਜਾਂਦਾ, ਸੋ ਮੇਰੇ ਗਲੇ 'ਚ ਅੱਜ ਟੈਕਨੀਕਲ ਇਸ਼ੂ ਆ ਗਿਆ ਸਡਨਲੀ। 905-673-3337 ਬਾਈ, ਸ਼ਾਮ ਬਹੁਤ ਖੂਬਸੂਰਤ ਆ, ਅਤੇ ਇਸ ਖੂਬਸੂਰਤ ਸ਼ਾਮ ਦੇ ਵਿੱਚ ਤੁਹਾਨੂੰ ਕੁਛ ਖਵਾਈਏ ਸਵਾਦਲਾ ਜਿਹਾ ਅਤੇ ਯਮੀ, ਅਤੇ ਉਹ ਵੀ ਪਿਓਰ ਵੈੱਜ, ਅਤੇ ਫਿਰ ਵਾਓ ਈਟਸ 'ਤੇ ਪਹੁੰਚਣਾ ਤੁਸੀਂ। ਵਾਓ ਈਟਸ ਵੈੱਜ ਕੀਮਾ ਮੋਮੋ, ਵੈੱਜ ਕੀਮਾ ਮੋਮੋ ਕਿੰਨੇ 'ਚ ਦੱਸੋ, ਗੈਸ ਕਰੋ। 8899-799-699-499 ਦੇ ਵਿੱਚ, $3.99 ਦੇ ਵਿੱਚ ਕੀਮਾ ਮੋਮੋ, ਵੈੱਜ ਕੀਮਾ ਮੋਮੋ, ਬਿਲਕੁਲ ਪਿਓਰ ਵੈੱਜ, ਹਾਈਜੀਨਿਕ ਵੈੱਜ, ਪਿਓਰ ਵੈੱਜ ਦਾ ਇਸ ਕਰਕੇ ਕਿਹਾ ਕਿਉਂਕਿ ਪੂਰੇ ਦਾ ਪੂਰਾ ਵਾਓ ਈਟਸ ਆਪ ਵੈਜੀਟੇਰੀਅਨ ਨੇ, ਪਰ ਤੁਸੀਂ ਇੱਕ ਵਾਰੀ ਜਾਓਗੇ ਫੂਡ ਦਾ ਟੇਸਟ ਕੁਆਲਿਟੀ ਕਰਕੇ, ਤੁਸੀਂ ਕਹਿਣਾ ਇੱਕ ਨਹੀਂ ਬਾਈ ਜੀ 4 ਪੈਕ ਕਰ ਦਿਓ। ਸੋ 399 ਦੇ ਵੈੱਜ ਕੀਮਾ ਮੋਮੋਜ਼ ਅਤੇ 2 ਫਰੈਸ਼ ਮੇਡ ਪਫ ਪੈਟੀਜ਼, ਇਕੱਲੀ ਪੈਟੀਜ਼ ਨਹੀਂ, ਨਾਲ ਕਹਿੰਦੇ ਇੱਕ ਡਰਿੰਕ ਵੀ ਲੈ ਲਿਓ, ਓਨਲੀ 499। ਆ ਪੈਟੀ ਲੈਣ ਚੱਲ ਜਾਓ ਤੁਸੀਂ, ਸਿੰਪਲ ਜੀ ਪੈਟੀ ਹੁੰਦੀ ਆ, 2 ਦਿਨ ਪੁਰਾਣੀ ਹੁੰਦੀ ਆ, $5, $4, $3 ਦੀ ਮਿਲਦੀ ਆ, ਇੱਥੇ ਤੁਹਾਨੂੰ 499 ਦੇ ਵਿੱਚ 2 ਫਰੈਸ਼ ਮੇਡ ਵੈੱਜ ਪਫ ਪੈਟੀਜ਼ ਅਤੇ ਨਾਲ ਇੱਕ ਪੌਪ 499 ਦੇ ਵਿੱਚ, ਅਤੇ ਨਾਲ ਦੀ ਨਾਲ ਵੈੱਜ ਬਟਰ ਸਟੀਮ ਮੋਮੋ 7 ਪੀਸ, 1-2 ਪੀਸ ਨਹੀਂ, 599 ਦੇ ਵਿੱਚ। ਅਤੇ ਜੇ ਬਾਈ ਭੁੱਖ ਜ਼ਿਆਦਾ ਲੱਗੀ ਆ ਤਾਂ ਫਿਰ ਪਿਓਰ ਵੈੱਜ ਪਲਾਂਟ ਬੇਸਡ ਬਟਰ ਚਿਕਨ ਗ੍ਰੇਵੀ ਦੇ ਨਾਲ ਚਾਪ ਵਿਦ ਤਵਾ ਰੋਟੀ ਕੋਂਬੋ 699 ਦੇ ਵਿੱਚ। ਐਸੀ ਮੈਂ ਕਹਿੰਦਾ ਕਿ ਇੱਕ ਵਾਰੀ ਤੁਸੀਂ ਉਹ ਗ੍ਰੇਵੀ ਖਾ ਲਈ ਨਾ ਚਾਂਪਾ ਦੀ, ਅਤੇ ਤੁਸੀਂ ਕਹੋਗੇ ਵਾਓ, ਬਸ ਵਾਓ ਈਟਸ, ਵਾਓ ਈਟਸ ਕਰਦੇ ਰਹਿਣਾ। ਸੋ ਵਾਓ ਈਟਸ 'ਤੇ ਪਹੁੰਚੋ, ਡੇਰੀ ਐਂਡ ਟੋਰਬਰਮ, ਨਹੀਂ ਡੇਰੀ ਐਂਡ, ਤੁਸੀਂ ਟੋਰਬਰਮ ਤੋਂ ਲੈਫਟ ਲੈਣਾ ਆ, ਡੇਰੀ ਐਂਡ ਏਅਰਪੋਰਟ ਮੰਨ ਕੇ ਚੱਲੋ, ਬਸ ਤੁਸੀਂ ਗੂਗਲ ਕਰ ਲਓ ਵਾਓ ਈਟਸ, ਕਿਉਂਕਿ ਵਾਓ ਈਟਸ ਨੇ ਬਾਈ ਬੱਲੇ ਬੱਲੇ ਕਰਾਈ ਪਈ ਆ। ਇੱਕ ਤਾਂ ਵਾਓ ਈਟਸ ਦੀ ਕੁਆਲਿਟੀ ਫੂਡ ਦੀ ਬਹੁਤ ਜ਼ਬਰਦਸਤ ਆ, ਦੂਜਾ ਪ੍ਰਾਈਜ਼ ਇਹਨਾਂ ਦੇ ਬਹੁਤ ਬਾਕਮਾਲ ਆ। ਫਿਰ ਤੁਸੀਂ ਪਹੁੰਚੋ ਵਾਓ ਈਟਸ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ, 2855 Dairy Road East, 2855 Dairy Road East, 905-673-0090, 905-670-0090, ਅਤੇ ਪਹੁੰਚੋ, ਫਿਰ ਖਾਓ ਵੈੱਜ ਪਲਾਂਟ ਬੇਸਡ ਮੋਮੋ, ਅਤੇ ਕਰੀਏ ਸ਼ੁਰੂ ਆਪਾਂ ਫਿਰ ਅੱਜ ਦਾ ਪ੍ਰੋਗਰਾਮ। ਤੇ ਆਈਏ ਫਿਰ ਆਪਾਂ ਪੰਜਾਬੀ ਦੀ ਕਲਾਸ ਵੱਲ, ਕਹਾਵਤਾਂ ਵੱਲ, ਬੁਝਾਰਤਾਂ ਵੱਲ। 905-673-3337, ਉਸ ਤੋਂ ਬਾਅਦ 'ਚ ਗੱਲਾਂ ਬਾਤਾਂ ਵੀ ਕਰਾਂਗੇ। ਓਕੇ, ਤੁਸੀਂ ਬੁਝਾਰਤ ਨਹੀਂ ਪਾਉਣੀ, ਤੁਸੀਂ ਸਿਰਫ ਬੁਝਾਰਤ ਦੇ ਅਰਥ ਦੱਸਣੇ ਆ। ਓਕੇ, ਜਿੱਦਾਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਹੁਣ ਬੁਝਣਾ ਵੀ ਇਹ ਕਿਹੜੀ ਕਹਾਵਤ ਆ। ਜਦੋਂ ਕੋਈ ਬੰਦਾ ਸਿਰਫ ਆਪਣੇ ਸਾਕ ਸੰਬੰਧੀਆਂ ਜਾਂ ਆਪਣੇ ਚਾਹੁਣ ਵਾਲਿਆਂ ਨੂੰ ਫਾਇਦਾ ਪਹੁੰਚਾਈ ਜਾਵੇ, ਹੋਰ ਕਿਸੇ ਬਾਰੇ ਸੋਚੇ ਹੀ ਨਾ, ਆਪਣੇ ਘਰਦਿਆਂ ਵੱਲ ਹੀ ਬਸ ਉੱਧਰ ਹੀ ਆਪਣਿਆਂ ਵੱਲ ਹੀ ਫਾਇਦਾ ਪਹੁੰਚਾਈ ਚੱਲੇ, ਉਹਨੂੰ ਕੀ ਕਹਿੰਦੇ ਆ, ਉਸ ਕਹਾਵਤ ਨੂੰ ਕੀ ਕਹਿੰਦੇ ਆ? ਜਦੋਂ ਕੋਈ ਬੰਦਾ ਸਿਰਫ ਆਪਣੇ ਸਾਕ ਸੰਬੰਧੀਆਂ, ਆਪਣੇ ਪਰਿਵਾਰ ਵਾਲਿਆਂ ਦਾ ਹੀ ਫਾਇਦਾ ਕਰੀ ਚੱਲੇ, ਹੋਰ ਕਿਸੇ ਵੱਲ ਨਾ ਵੇਖੇ, ਉਹਨੂੰ ਕੀ ਕਹਿੰਦੇ ਆ? ਉਸ ਕਹਾਵਤ ਨੂੰ ਕੀ ਕਹਿੰਦੇ ਆ? ਉਸ ਕਹਾਵਤ ਦਾ ਨਾਂ ਕੀ ਆ? ਤੁਸੀਂ ਉਹ ਕਹਾਵਤ ਦੱਸਣੀ ਆ ਵੀ ਆਪਣਾ ਹੀ ਫਾਇਦਾ ਕਰੀ ਚੱਲੇ, ਹੋਰ ਕਿਸੇ ਦਾ ਨਹੀਂ, ਉਹਨੂੰ ਹੋਰ ਕੋਈ ਵੇਖਦਾ ਹੀ ਨਹੀਂ ਆ, ਕਰਨਾ ਹੀ ਨਹੀਂ ਕਿਸੇ ਦਾ ਫਾਇਦਾ, ਆਪਣਾ ਹੀ ਫਾਇਦਾ ਕਰੀ ਚੱਲੇ। ਉਸ ਕਹਾਵਤ ਦਾ ਤੁਸੀਂ ਦੱਸਣਾ ਵੀ ਇਹ ਆਹ ਕਹਾਵਤ ਆ। 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਅਤੇ ਠੀਕ ਠਾਕ ਹੋ। ਪਹਿਲਾਂ ਸੁਣਾਓ ਵੀ ਸਾਰੇ ਚੜ੍ਹਦੀ ਕਲਾ 'ਚੋਂ, ਅਤੇ ਆ ਜਾਓ ਗੱਭਰੂ ਫਿਰ, ਜਿਹੜੇ ਜਿਹੜੇ ਸੱਜਣ ਮਿੱਤਰ ਕਹਿੰਦੇ ਸੀ ਕਿ ਬਈ ਅੱਜ ਕਹਾਵਤਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ। ਸੋ ਇੰਦਰਜੀਤ ਬਾਈ ਜੀ ਸਰ ਜੀ ਜੁੜ ਗਏ ਨੇ, ਸੋਰੀ ਮਾਫ਼ ਕਰਨਾ, ਆਂਟੀ ਜੀ ਸਾਡੇ ਨਾਲ ਜੁੜੇ ਹੋਏ ਨੇ, ਸੋ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਓਕੇ ਅੰਨਾ, ਓਕੇ ਉਹ ਮੈਂ ਤਾਂ ਕਹਾਵਤ ਹੀ ਦੱਸ ਚੱਲਿਆ ਸੀਗਾ ਅਤੇ ਓਕੇ ਮੈਂ ਹੁਣ ਤੁਹਾਨੂੰ ਗੈਸ ਕਰ ਹੋ ਗਿਆ ਥੋੜ੍ਹਾ, ਤੁਸੀਂ ਬੁੱਝ ਲੈਣੀ ਹੈ, ਚੀਟਿੰਗ ਹੋ ਜਾਣੀ ਆ। ਸੋ ਬੰਦਾ ਆਪਣਿਆਂ ਦਾ ਹੀ ਫਾਇਦਾ ਕਰੀ ਚੱਲੇ, ਹੋਰ ਕਿਸੇ ਵੱਲ ਜਾਵੇ ਨਾ। ਸੋ ਕਾਲਜ਼ ਆ ਰਹੀਆਂ ਨੇ, ਅੱਗੇ ਕਾਲਾਂ ਵੱਲ ਵੀ ਜਾਵਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਦੱਸੀਏ ਕਿ ਜੇ ਤੁਸੀਂ ਤੁਹਾਡੇ ਵਾਲ ਝੜ ਰਹੇ ਆ, ਵਾਲਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤੁਹਾਨੂੰ ਲੱਗਦਾ ਕਿ ਤੁਹਾਡੇ ਵਾਲ ਝੜ ਜਾਣੇ ਆ, ਬਸ ਹੇਅਰ ਟ੍ਰਾਂਸਪਲਾਂਟ ਕਰਾਉਣਾ ਪੈਣਾ, ਗੰਜੇ ਹੋ ਜਾਓਗੇ, ਸਾਡੀਆਂ ਭੈਣਾਂ ਮਾਤਾਵਾਂ ਸਾਡੇ ਵੀਰਾਂ ਨੂੰ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਹੁਤ ਪ੍ਰੋਬਲਮ ਆ ਵਾਲਾਂ ਤੋਂ, ਫਿਰ ਤੁਸੀਂ ਫਰੈਸ਼ ਹੇਅਰ ਟੋਨਿਕ ਦਾ ਇਸਤੇਮਾਲ ਕਰੋ। ਜਫਰ ਮਲਿਕ ਜੀ ਕਹਿੰਦੇ 21 ਸਾਲਾਂ ਦਾ ਤਜ਼ਰਬਾ ਆ, ਗਰੰਟੀਡ ਗਰੰਟੀ ਲੈਂਦੇ ਆ ਕਿ ਤੁਸੀਂ ਪਿਕਚਰ ਖਿੱਚ ਲੈਣੀ ਹੈ ਅਤੇ 10 ਦਿਨਾਂ ਬਾਅਦ ਫੋਟੋ ਖਿੱਚਿਓ, ਤੁਹਾਨੂੰ ਰਿਜ਼ਲਟ ਦਿਖੂਗਾ। ਫਰੈਸ਼ ਹੇਅਰ ਟੋਨਿਕ ਜਫਰ ਮਲਿਕ ਜੀ, 647-521-5159, 6475215159, ਜਫਰ ਮਲਿਕ ਜੀ। ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਇੰਦਰਜੀਤ ਜੀ ਜੀ, ਆਂਟੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
1: ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ
1: ਅੰਨਾ ਮੰਡੇ ਸ਼੍ਰੀ ਆ, ਮੁਰ ਮੁਰ ਆਪਣਿਆਂ ਨੂੰ।
0: ਹਾਂ ਤੁਸੀਂ ਬੁੱਝ ਲਿਆ, ਮੇਰੇ ਤੋਂ ਚੀਟਿੰਗ ਹੋ ਗਈ, ਮੈਂ ਮੂੰਹ 'ਚ ਨਿਕਲ ਗਈ। ਚਲੋ ਬਹੁਤ ਸ਼ੁਕਰੀਆ, ਤੁਸੀਂ ਹੁਣ ਕਹਾਵਤ ਪਾ ਕੇ ਜਾਓ ਜਿਹੜੇ ਸਾਡੇ ਸਰੋਤੇ ਬੁੱਝ ਜਾਣ।
1: ਹਾਂ ਮੈਂ ਪਾ ਦਿੰਦੀ ਹਾਂ ਵੀ ਇੱਕ ਚੀਜ਼ ਹੈ ਤੇ ਉਹ ਜਦੋਂ ਇੱਕ ਵਾਰੀ ਚਲੀ ਜਾਂਦੀ ਨਾ ਸਾਡੇ ਕੋਲੋਂ
0: ਜੀ,
1: ਉਹ ਸਾਡੇ ਕੋਲ ਵਾਪਸ ਨਹੀਂ ਆਉਂਦੀ
0: ਦੁਬਾਰਾ,
1: ਕਦੇ ਵੀ ਨਹੀਂ ਆਉਂਦੀ, ਜਿੰਨਾ ਮਰਜ਼ੀ ਲੱਭੋ ਤੇ ਉਹ ਉਹ ਤੁਸੀਂ ਬਣਾ ਕੇ ਦਿਖਾਓ ਵੀ ਇਹਦਾ ਕੀ ਮਤਲਬ ਹੈਗਾ। ਖਾਣ
0: ਅਖਾਣ ਕੀ ਖਾ
1: ਚਲੀ ਜਾਵੇ ਨਾ ਸਾਡੇ ਕੋਲੋਂ, ਕਦੇ ਵੀ ਵਾਪਸ ਨਹੀਂ ਆਉਂਦੀ
0: ਜੀ।
1: ਇਹ ਕਹਾਵਤ ਬਣਾਓ ਇਹਦੀ।
0: ਇਹ ਜੀ ਕਹਾਵਤ ਬਣਾਉਣੀ ਹੈ। ਓਕੇ, ਇੱਕ ਵਾਰੀ ਚੀਜ਼ ਸਾਡੇ ਕੋਲ ਚਲੀ ਜਾਏ ਫਿਰ ਵਾਪਸ ਨਹੀਂ ਆਉਂਦੀ,
1: ਵਾਪਸ ਨਹੀਂ ਆਉਂਦੀ ਪਰ ਜਿੰਨਾ ਮਰਜ਼ੀ ਕੋ ਕੋਸ਼ਿਸ਼ ਕਰੇ।
0: ਸੋ ਬਿਲਕੁਲ ਜੀ, ਇੱਕ ਵਾਰੀ ਸਾਡੇ ਕੋਲੋਂ ਚੀਜ਼ ਚਲੀ ਜਾਵੇ, ਆਂਟੀ ਜੀ ਕਹਿੰਦੇ ਕਿ ਦੁਬਾਰਾ ਉਹ ਵਾਪਸ ਨਹੀਂ ਆਉਂਦੀ, ਇਸ ਤੇ ਕਹਾਵਤ ਕਿਹੜੀ ਕਹਾਵਤ ਟੁੱਕਦੀ ਆ? 905-673-3337, ਬਹੁਤ ਸਾਰੀਆਂ ਕਾਲਸ ਆਈਆਂ ਸੀਗੀਆਂ, ਮੈਂ ਤੁਹਾਨੂੰ ਕਿਹਾ ਕਿ ਕਾਲ ਤੁਸੀਂ ਕੱਟਣੀ ਨਹੀਂ, ਜੇ ਕਿਸੇ ਨੇ ਕਹਾਵਤ ਸਹੀ ਦੱਸਤੀ ਫਿਰ ਤੁਸੀਂ ਕਹਾਵਤ ਦੱਸਣੀ ਆ, ਤੁਸੀਂ ਕਹਾਵਤ ਨਹੀਂ ਦੱਸਣੀ, ਤੁਸੀਂ ਅਰਥ ਦੱਸਣੇ ਆ। ਸੋ ਸਾਰੇ ਪਾਰਟੀਸਪੇਟ ਕਰਾਂਗੇ, ਕਾਲ ਕੱਟਿਆ ਨਾ ਕਰੋ ਤੇ ਤੁਹਾਡੀ ਕਾਲ ਜ਼ਰੂਰ ਆਨਰ ਹੋਊਗੀ। ਸੁਰਿੰਦਰ ਜੀ ਕਾਲ ਆ ਰਹੀ ਸੀ,
1: ਮੈਂ ਦੁਬਾਰਾ ਬਾਅਦ ਚ ਦੱਸਾਂਗੇ
0: ਜੀ। ਬਿਲਕੁਲ ਜੀ ਬਿਲਕੁਲ,
1: ਓਕੇ ਥੈਂਕ ਯੂ
0: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337, 905-673-3337। ਓਕੇ, ਐਸੀ ਚੀਜ਼ ਆਂਟੀ ਜੀ ਕਹਿੰਦੇ ਕਿ ਜਿਹੜੀ ਦੁਬਾਰਾ ਮਿਲੇ ਹੀ ਨਾ, ਉਹਦੇ 'ਤੇ ਕਿਹੜੀ ਕਹਾਵਤ ਆ? 905-673-3337, ਫਸ ਗਏ ਹੋ ਅੱਜ ਤੁਸੀਂ, 905-673-3337 'ਤੇ ਕਰੋ ਕਾਲ, ਦੱਸੋ, ਅਤੇ ਨਹੀਂ ਤਾਂ ਫਿਰ ਮੈਂ ਫਿਰ ਕੋਈ ਆਪਣੇ ਮਨਪਸੰਦ ਦੀ ਕਹਾਵਤ ਪੁੱਛੂੰਗਾ। 905-673-3337, ਅਤੇ ਜੇ ਕੋਈ ਤੁਸੀਂ ਕਹਾਵਤ ਦੇ ਅਰਥ ਦੱਸਣੇ ਆ ਅਤੇ ਤੁਹਾਨੂੰ ਲੱਗਦਾ ਕਿ ਬਈ ਤੁਸੀਂ ਸਰੋਤਿਆਂ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਜ਼ਰੂਰ ਦੱਸਿਓ ਕਹਾਵਤ ਦੇ ਅਰਥ, ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਕਹਾਵਤ ਬਹੁਤ ਵਧੀਆ ਆ ਅਤੇ ਇਹ ਜਿਹੜੀ ਕਹਾਵਤ ਆ ਕਿਸੇ ਤੋਂ ਬੁੱਝੀ ਨਹੀਂ ਜਾਣੀ, ਅਤੇ ਤੁਸੀਂ ਅਰਥ ਦੱਸਣੇ ਆ, ਕਹਾਵਤ ਨਹੀਂ ਦੱਸਣੀ, ਕਹਾਵਤ ਸਰੋਤੇ ਦੱਸਣਗੇ। ਸੋ ਡਰੀਮ ਹੋਮ ਅਪਲਾਇੰਸਿਸ ਨੂੰ ਤੁਸੀਂ ਯਾਦ ਰੱਖਣਾ, ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੈਣ ਜਾ ਰਹੇ ਹੋ ਤਾਂ ਡਰੀਮ ਹੋਮ ਅਪਲਾਇੰਸਿਸ, 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਇੰਸਟਾਲੇਸ਼ਨ ਬਿਲਕੁਲ ਫਰੀ ਆ ਅਤੇ ਨਾਲ ਦੀ ਨਾਲ ਡਿਲੀਵਰੀ ਵੀ ਬਿਲਕੁਲ ਫਰੀ ਹੈ ਜੇ ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ। ਨਾਲ ਦੀ ਨਾਲ ਪ੍ਰਾਈਜ਼ ਕਹਿੰਦੇ ਮੈਚ ਨਹੀਂ, ਅਸੀਂ ਬੀਟ ਕਰਕੇ ਦੇਵਾਂਗੇ, ਗਰੰਟਿਡ। ਡਰੀਮ ਹੋਮ ਅਪਲਾਇੰਸਿਸ, 2915 ਅਰਜੰਟੀਆ ਰੋਡ, ਮਿਸੀਸਾਗਾ। 2915 ਅਰਜੈਂਟੀ ਰੋਡ ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ 905-805-3000 ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਹੋ ਜਗਤਾਰ ਜੀ? ਜੀ ਜਗਤਾਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
1: ਜੀ,
0: ਸੋਰੀ ਸਰ ਮੈਨੂੰ ਆਵਾਜ਼ ਨੀ ਤੁਹਾਡੀ ਪਹੁੰਚ।
1: ਗੱਲ ਜਵਾਨੋ,
0: ਹਾਂ
1: ਤੀਰ ਕਮਾਨੋ।
0: ਅੱਛਾ, ਗੱਲ ਜਵਾਨੋ ਤੇ ਤੀਰ ਕਮਾਨੋ, ਇਹ ਵਾਪਸ ਨਹੀਂ ਆਉਂਦੇ,
1: ਵਾਪਸ ਨਹੀਂ ਆਉਂਦੇ।
0: ਬਹੁਤ ਸ਼ੁਕਰੀਆ, ਚਲੋ ਆਪਾਂ ਹੋਰ ਤੋਂ ਪੁੱਛਦੇ ਹਾਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3333 ਆਂਟੀ ਜੀ ਦੱਸਣਗੇ ਕਿ ਇਹ ਸਹੀ ਹੈ ਜਾਂ ਗਲਤ ਹੈ। ਜੀ ਸਤਿ ਸ਼੍ਰੀ ਅਕਾਲ ਜੀ, ਸੀ ਕੌਰ, ਓਕੇ, ਤੁਸੀਂ ਫੋਨ ਕੱਟਦੇ ਕਿਉਂ? ਆਈ ਡੋਂਟ ਨੋ, ਸਬਰ ਵੇਟ ਕਰਿਆ ਕਰੋ, ਤੁਸੀਂ ਗੱਲਬਾਤ ਹੋਊਗੀ ਸਭ ਨਾਲ ਹੀ। ਜੀ ਸਤਿ ਸ਼੍ਰੀ ਅਕਾਲ ਜੀ, 7583 ਤੁਸੀਂ ਆਉਣੇ ਹੋ ਜੀ?
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਖੂਹ ਚ ਡਿੱਗੀ ਅੱਟ ਨੀ ਮੁੜ ਕੇ ਲੱਭਦੀ।
0: ਅੱਛਾ, ਖੂਹ ਚ ਡਿੱਗੀ ਤੇ ਜੇ ਖੂਹ ਸੁੱਕ ਜੇ ਫਿਰ? ਅੱਜ ਕੱਲ ਤਾਂ ਲੋਕੀ ਖੂਹ ਚ ਉਤਰ ਜਾਂਦੇ ਆ।
2: ਲੱਭਦੀ ਨੀ, ਪਤਾ ਨੀ ਕਿੱਧਰ ਜਾਂਦੀ ਜੀ।
0: ਅੱਛਾ, ਲੱਭਦੀ ਨੀ ਆ, ਓਕੇ ਜੀ, ਚਲੋ ਠੀਕ ਹੈ। ਅੱਛਾ, ਇਹ ਹੁਣ ਇਹ ਟੁੱਕਦੀ, ਓਕੇ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3333 ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ?
3: ਹੈਲੋ
0: ਜੀ, ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ?
3: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ?
0: ਚੜ੍ਹਦੀ ਕਲਾ ਵੀਰੇ, ਚੜ੍ਹਦੀ ਕਲਾ, ਆਲ ਗੁੱਡ
3: ਭਾਈ। ਇਹ ਬਣ ਸਕਦੀ ਆ, ਫਿਰ ਪਛਤਾਏ ਕਿਆ ਹੋਊਗਾ ਜਬ ਚਿੜੀਆ ਚੁੱਗੀ,
0: ਚਿੜੀਆ ਚੁੱਗੀ ਖੇਤ। ਮੈਂ ਵੀ ਇਹੀ ਕਹਿਣ ਲੱਗਿਆ ਸੀ, ਪਰ ਇਹ ਹੁਣ ਇਹ ਤਾਂ ਆਂਟੀ ਜੀ ਦੱਸਣਗੇ ਵੀ ਕਿਹੜੀ ਸਹੀ ਹੈ ਤੇ ਕਿਹੜੀ ਗਲਤ ਆ।
3: ਹਾਂਜੀ ਹਾਂਜੀ,
0: ਔਖਾ ਹੋ ਗਿਆ ਕੰਮ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਵੀਰੇ,
3: ਓਕੇ।
0: 905-673-3333 9056733337 ਹੈ। ਤੁਸੀਂ ਕੋਈ ਕਹਾਵਤ ਤੁਹਾਡੇ ਯਾਦ ਆ ਗਈ, ਤੁਹਾਨੂੰ ਲੱਗਦਾ ਕਿ ਇਹ ਟਫ ਵਨ ਆ ਤੇ ਤੁਸੀਂ ਉਹਦੇ ਅਰਥ ਦੱਸ ਕੇ ਜਾਣੇ ਆ ਤੇ ਉਹ ਬੁੱਝਣੀ ਆ ਸਾਡੇ ਸਰੋਤਿਆਂ ਨੇ, 905-673-3333 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ, ਤੇ ਗੱਲਾਂ ਬਾਤਾਂ ਕਰਦੀਆਂ, ਬਸ ਤੁਹਾਡਾ ਪ੍ਰੋਗਰਾਮ ਹੀ ਆ। ਇੱਦਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਆਪਾਂ ਸਾਰੇ ਇਕੱਠੇ ਬੈਠੇ ਹੋਏ ਹਾਂ ਅਤੇ ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ, ਅਤੇ ਨਾਲ ਦੇ ਨਾਲ ਪੰਜਾਬ ਯਾਦ ਆ ਰਿਹਾ, ਉਹ ਦਾਦੇ ਯਾਦ ਆ ਰਹੇ, ਦਾਦੀਆਂ ਯਾਦ ਆ ਰਹੇ ਆ, ਉਹ ਪੰਜਾਬ ਦੇ ਬਜ਼ੁਰਗ ਯਾਦ ਆ ਰਹੇ ਆ। ਸੋ 905-673-3333 ਤੁਸੀਂ ਬੁਝਾਰਤ ਦੇ ਅਰਥ ਦੱਸਣੇ ਆ, ਕਹਾਵਤ ਦੇ ਅਰਥ ਦੱਸਣੇ ਆ ਅਤੇ ਬੁੱਝਣੀ ਆ ਸਾਡੇ ਸਰੋਤਿਆਂ ਨੇ। 905-673-3333 905-673-3333 ਅਤੇ ਗੱਲਾਂ ਬਾਤਾਂ ਦੇ ਨਾਲ ਨਾਲ ਬਈ ਤੁਸੀਂ ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਆ, ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਭੈਣਾਂ ਵਾਸਤੇ ਲਹਿੰਗੇ, ਗਰਾਰੇ, ਸ਼ਰਾਰੇ, ਸੂਟ ਤਾਂ$30 ਤੋਂ ਸਟਾਰਟ ਹੋ ਰਹੇ ਆ, ਅਤੇ ਵੈਸੇ 20 ਤੋਂ ਲੈ ਕੇ 50% ਔਫ ਲੱਗਿਆ ਹੋਇਆ ਭੈਣਾਂ ਵਾਸਤੇ। ਕਿਡਜ਼ ਕਲੈਕਸ਼ਨ, ਬੱਚਿਆਂ ਵਾਸਤੇ ਪਾਰਟੀ ਵੀਅਰ ਕੱਪੜੇ ਲੈਣੇ ਆ ਅਤੇ ਟੋਪੋ ਟੋਪ ਦੀ ਕੁਆਲਿਟੀ ਇਹਨਾਂ ਕੋਲ। ਨਾਲ ਦੀ ਨਾਲ ਜੇ ਤੁਸੀਂ ਵਿਆਹ ਵਾਸਤੇ ਸ਼ੋਪਿੰਗ ਕਰਨੀ ਆ, ਲਹਿੰਗੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ, ਉਹ ਵੀ ਟੋਪੋ ਟੋਪ ਇਹਨਾਂ ਕੋਲ ਮਿਲ ਜਾਂਦੇ ਆ ਪ੍ਰੀਮੀਅਮ ਕੁਆਲਿਟੀ ਦੇ ਵਿੱਚ। ਨਾਲ ਦੀ ਨਾਲ ਜੇ ਤੁਸੀਂ ਇੰਡੀਆ ਘੁੰਮਣ ਜਾ ਰਹੇ ਹੋ ਜਾਂ ਕਿਤੇ ਯੂਰਪ ਜਾ ਰਹੇ ਹੋ, ਮੈਕਸੀਕੋ ਜਾ ਰਹੇ ਹੋ, ਤਾਂ ਇਹਨਾਂ ਕੋਲ ਲੈਗਜ ਸੈੱਟ ਦੀ ਵੱਡੀ ਕਲੈਕਸ਼ਨ ਆ। ਫੈਸ਼ਨ ਆਈ ਕਿਊ 905-453-2525 ਇਨ ਹਾਊਸ ਟੇਲਰ ਟੀਮ ਵੀ ਇਹਨਾਂ ਕੋਲ ਅਵੇਲੇਬਲ ਆ, ਅਤੇ ਤੁਸੀਂ ਆਪਣੇ ਜੇ ਥੀਮ ਵੈਡਿੰਗ ਕਰਵਾਉਣੀ ਆ ਤਾਂ ਵੀ ਤੁਸੀਂ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ, 905-453-2525 ਫੈਸ਼ਨ ਆਈ ਕਿਊ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਤੀਰਥ ਜੀ,
4: ਹਾਂਜੀ ਜੀ
0: ਜੀ, ਸਤਿ ਸ਼੍ਰੀ ਅਕਾਲ ਜੀ, ਇਹਦੇ ਨਾਲ ਮੈਂ ਐਗਰੀ ਹਾਂ, ਆਹ ਬਿਲਕੁਲ ਸਹੀ ਟੁੱਕਦੀ ਹੈ। ਵੈਸੇ ਦੂਜੀਆਂ ਥੋੜ੍ਹੀਆਂ ਜਿਹੀਆਂ ਸ਼ੱਕੀ ਜਿਹੀਆਂ ਸੀਗੀਆਂ, ਇਹਦੇ ਮੈਂ ਵੀ ਮੋਹਰ ਲਾਤੀ ਹੈ, ਮੈਂ ਵੀ ਤੁਹਾਡੇ ਵੱਲ ਹਾਂ। ਹੁਣ ਆਂਟੀ ਜੀ ਆਉਣਗੇ ਤੇ ਦੱਸਣਗੇ ਕਿ ਬਈ ਸਹੀ ਕਿਹੜੀ ਆ, ਤੇ ਤੁਸੀਂ ਕੋਈ ਤੁਸੀਂ ਕੋਈ ਕਹਾਵਤ ਦੇ ਅਰਥ ਪਾ ਕੇ ਜਾਓਗੇ ਜਾਂ ਅਸੀਂ?
4: ਨਹੀਂ, ਮੇਰੇ ਦਿਮਾਗ 'ਚ ਹੁਣ ਆ ਨਹੀਂ ਰਹੀ
0: ਹੈ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ,
4: ਥੈਂਕ
0: ਯੂ ਸੋ ਮਚ। ਓਕੇ, ਇਹ ਮੈਨੂੰ ਬਿਲਕੁਲ ਕਰੈਕਟ ਲੱਗੀ ਆ ਕਿ ਗੰਗਾ ਗਈਆਂ ਹੱਡੀਆਂ ਨਹੀਂ ਮੁੜਦੀਆਂ। ਆਂਟੀ ਜੀ ਮੈਨੂੰ ਕਾਲ ਕਰਕੇ ਦੱਸਿਓ ਕਿ ਠੀਕ ਆ ਇਹ। 905-673-3333

0: ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਰਣਜੀਤ ਸਿੰਘ ਜੀ?
1: ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
1: ਮੇਰੇ ਬਾਤ ਆ ਜੀ, ਇੱਕ ਸਵਾਲ ਆ
0: ਜੀ।
1: ਤਿੰਨ ਦੋਸਤ ਨੇ, ਇੱਕ ਅੰਨਾ, ਇੱਕ ਬੋਲਾ, ਇੱਕ ਗੂੰਗਾ।
0: ਇੱਕ ਅੰਨਾ, ਇੱਕ ਬੋਲਾ, ਇੱਕ ਗੂੰਗਾ।
1: ਹਾਂਜੀ
0: ਜੀ।
1: ਜਿਹੜਾ ਬੋਲਾ ਹੈ ਉਹ ਅੰਨੇ ਦੀ ਸਮਝ ਲਓ ਟੌਰਚ ਚੱਕ ਕੇ ਲੈ ਗਿਆ।
0: ਓਕੇ।
1: ਤੇ ਗੂੰਗੇ ਨੇ ਵੇਖ ਲਿਆ, ਗੂੰਗੇ ਨੇ ਅੰਨੇ ਨੂੰ ਦੱਸਣਾ ਵੀ ਉਹ ਬੋਲਾ ਲੈ ਗਿਆ, ਕਿੱਦਾਂ ਦੱਸੂਗਾ?
0: ਓਕੇ, ਦੁਬਾਰਾ ਕਲੀਅਰ ਕਰ ਦਿਓ ਤਾਂ ਕਿ ਸਾਡੇ ਸੁਣਨ ਵਾਲੇ ਸਰੋਤੇ ਕਨਫਿਊਜ਼ ਨਾ ਹੋਣ।
1: ਅੰਨਾ, ਇੱਕ ਬੋਲਾ, ਇੱਕ ਗੂੰਗਾ, ਤਿੰਨ ਜਾਣੇ ਨੇ ਜੀ।
0: ਇੱਕ ਅੰਨਾ,
1: ਇੱਕ ਬੋਲਾ, ਇੱਕ ਗੂੰਗਾ।
0: ਓਕੇ ਜੀ।
1: ਜਿਹੜਾ ਬੋਲਾ ਹੈ ਉਹ ਅੰਨੇ ਦੀ ਟੌਰਚ ਲੈ ਗਿਆ।
0: ਜਿਹੜਾ ਬੋਲਾ ਆ ਉਹ ਅੰਨੇ ਦੀ ਟੌਰਚ ਲੈ ਗਿਆ।
1: ਹਾਂ, ਤੇ ਗੂੰਗੇ ਨੇ ਵੇਖ ਲਿਆ,
0: ਗੂੰਗੇ ਨੇ ਵੇਖ ਲਿਆ,
1: ਗੂੰਗੇ ਨੇ ਅੰਨੇ ਨੂੰ ਦੱਸਣਾ ਵੀ ਉਹ ਲੈ ਗਿਆ, ਕਿੱਦਾਂ ਦੱਸੂਗਾ?
0: ਲਓ ਜੀ, ਟਫ ਵਨ। ਚਲੋ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ। ਸੋ ਤੁਸੀਂ ਇਹ ਕਹਾਵਤ ਬੁੱਝਣੀ ਆ ਜਾਂ ਬੁਝਾਰਤ ਕਹਿ ਲਓ ਜਾਂ ਸਵਾਲ ਆ, 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ ਤੁਹਾਡਾ ਆਪਣਾ ਪ੍ਰੋਗਰਾਮ ਸਟੂਡੀਓ ਦੇ ਘੜੀ ਦੇ ਮੁਤਾਬਿਕ 9:22 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ ਜੀ। ਕੇਵਲ ਚੌਹਾਨ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ?
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਬੁਝਾਰਤ
0: ਦਾ ਸਵਾਲ ਦੱਸਣਾ? ਆ ਜਾਓ ਸਰ, ਆ ਜਵਾਨ ਚੋਂ ਨਿਕਲੇ ਸ਼ਬਦ ਵੀ ਨੀ ਆਉਂਦਾ, ਕਮਾਨੋਂ ਨਿਕਲਿਆ ਤੀਰ ਵੀ ਨੀ ਆਉਂਦਾ, ਗੰਗਾ ਗਈਆਂ ਹੱਡੀਆਂ ਵੀ ਨੀ ਆਉਂਦੀਆਂ, ਸਾਰੇ ਦਰੁਸਤ ਆਨਸਰ ਨੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਕੇਵਲ ਜੀ। ਤੇ ਜਿਹੜੇ ਬਾਈ ਜੀ ਕਹਾਵਤ ਪਾ ਕੇ ਗਏ ਆ, ਸਵਾਲ ਪਾ ਕੇ ਇਹ ਤੇ ਲਾਓ ਜੀ, ਅੰਨਾ ਗੂੰਗਾ ਬੋਲਾ, ਬਾਈ ਕਨਫਿਊਜ਼ ਹੀ ਕਰ ਗਏ ਕੋਈ ਕਿਸੇ ਬੰਦੇ ਨੂੰ, ਤਾਂ ਤੁਸੀਂ ਪਿਓਰ ਰਹਿਣ ਦਿੰਦੇ, ਸਾਰੇ ਤੁਸੀਂ ਡਿਸੇਬਲ ਕਰਤੇ ਬਾਈ ਯਾਰ। 905-673-3337 ਜੀ। ਸਤਿ ਸ਼੍ਰੀ ਅਕਾਲ ਜੀ, 4790 ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ? ਹੋਰ ਬਸ, ਇਸ ਵੇਲੇ ਤੁਹਾਨੂੰ ਪਤਾ ਕਿ ਬਸ ਰੌਣਕਾਂ ਲਾ ਲਈ ਦੀਆਂ ਤੁਹਾਡੇ ਭੈਣਾਂ ਭਰਾਵਾਂ ਨਾਲ ਰਲ ਕੇ, ਤੇ ਫਿਰ ਸਾਰਾ ਦਿਨ ਕੱਲ ਦਾ ਵਧੀਆ ਲੰਘ ਜਾਂਦਾ।
3: ਉਹ ਵੀਰੇ ਨੇ ਬੁਝਾਰਤ ਪਾਈ ਸੀ ਜਿਹੜੀ, ਉਹ ਅੰਨੇ ਵਾਲੀ, ਉਹ ਏਦਾਂ ਵੀ ਅੰਨੇ ਨੇ ਬੈਟਰੀ ਕੀ ਕਰਨੀ ਟੋਰਚ, ਹਨਾ, ਉਹਦੇ ਕੋਲ ਤਾਂ ਬੈਟਰੀ ਨੀ ਹੋਣੀ, ਉਹ ਪਰ ਬੋਲਾ ਬੋਲਾ ਕਿਵੇਂ ਲੈ ਜੂਗਾ ਚੱਕ ਕੇ, ਉਹਦੇ ਕੋਲ ਤਾਂ ਟੋਰਚ ਹੀ ਨੀ ਹੋਣੀ, ਕਿਉਂਕਿ ਅੰਨੇ ਨੂੰ ਕਿਹੜਾ ਦੀਨਾ, ਉਹਨੇ ਟੋਰਚ ਕੀ ਕਰਨੀ ਆ? ਆਈ ਥਿੰਕ ਇਹ ਹੋਊਗਾ।
0: ਓਕੇ, ਅੰਨੇ ਨੇ, ਅੰਨੇ ਨੂੰ ਟੋਰਚ ਚਾਹੀਦੀ ਨੀ ਹੈਗੀ ਕਿਉਂਕਿ ਉਹਨੂੰ ਤਾਂ ਵੇਖਦਾ ਨੀ, ਰਾਈਟ?
3: ਹਾਂਜੀ, ਉਹਦੇ ਕੋਲੇ ਤਾਂ ਹੋਣੀ ਨੀ ਟੋਰਚ। ਹਾਂ,
0: ਓਕੇ, ਤੇ ਮੁੱਦਾ ਹੀ ਖਤਮ ਹੋ ਗਿਆ, ਫਿਰ ਕੋਈ ਬੁਲਾਵੇ ਨਾ ਬੁਲਾਵੇ।
3: ਹਾਂਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
3: ਓਕੇ ਵੀਰੇ,
0: ਥੈਂਕ ਯੂ। ਇਦਾਂ ਵੇਖੋ, ਸਾਡੇ ਛੋਟੇ ਵੀਰ ਵੇਲੋ ਬਹੁਤ ਬੜੇ ਇੰਟੈਲੀਜੈਂਟ ਵੀ ਬੈਠੇ ਆ। ਬਾਈ ਜੀ ਨੂੰ ਐਂ ਲੱਗਿਆ ਕਿਤੇ ਵੀ ਅਸੀਂ ਦਿਮਾਗ ਲਾਈ ਜਾਵਾਂਗੇ, ਲਾਈ ਜਾਵਾਂਗੇ। ਮੈਂ ਤਾਂ ਵੈਸੇ ਲਾਉਣਾ ਨਹੀਂ ਸੀਗਾ, ਮੈਨੂੰ ਤਾਂ ਐਂ ਸੀ ਕੋਈ ਆ ਕੇ ਦੱਸ ਦੇ ਤੇ ਬਸ, ਆਪਾਂ ਦਿਮਾਗ ਨੂੰ ਥੋੜੀ ਘਸਾਉਣਾ ਥੋੜੀ ਆ, ਇਹਨੂੰ ਨਵਾਂ ਹੀ ਰੱਖਣਾ ਆਪਾਂ। 905-673-3337 ਜੀ। ਬਲਵੀਰ ਜੀ ਤੁਸੀਂ ਆਉਂਦੇ ਰਹੋ। ਬਲਵੀਰ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ।
4: ਸਤਿ
0: ਸ਼੍ਰੀ ਅਕਾਲ ਜੀ।
4: ਪਹਿਲੀ ਬਾਤ ਸੀਗੀ
0: ਜੀ,
4: ਹਾਂਜੀ, ਉਹ ਜਿੱਤੇ ਭੁੱਲ ਗਿਆ, ਕਿਹੜੀ ਸੀਗੀ?
0: ਮੈਨੂੰ ਵੀ ਭੁੱਲ ਗਿਆ ਜੀ। ਬਿਲਕੁਲ ਦਰੁਸਤ, ਇਹ ਵੀ ਦਰੁਸਤ ਆ, ਪੁਲਾਂ ਥੱਲੋਂ ਨੰਗਿਆ ਪਾਣੀ ਵੀ ਨੀ ਮੁੜਦਾ, ਇੱਜ਼ਤ ਵੀ ਨੀ ਮੁੜਦੀ, ਜਵਾਨੋਂ ਨਿਕਲੀ ਗੱਲੋਂ, ਮੂੰਹ ਚੋਂ ਨਿਕਲੀ ਗੱਲੋਂ ਨੀ ਮੁੜਦੀ, ਓਕੇ ਜਵਾਨੋਂ ਨਿਕਲੀ, ਇਹ ਕੀ, ਇਹ ਵੀ ਮਿਕਸ ਹੋ ਗਿਆ। 905-673 ਤੁਸੀਂ ਪਾਓ ਜੀ।
4: ਪਹਿਲਾਂ ਜੰਮਿਆ ਘੰਮਾ, ਫੇਰ ਜੰਮੀ ਘੰਮੀ।
0: ਓਕੇ,
4: ਤੇ ਘੰਮੀ ਘੰਮੇ ਤੋਂ ਵੀ ਲੰਮੀ,
0: ਘੰਮੀ ਘੰਮੇ ਤੋਂ ਵੀ ਲੰਮੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸਰੋਤੇ ਦੱਸੋ ਬਈ, 905-673-3337 ਕਾਲਸ ਬਹੁਤ ਸਾਰੀਆਂ ਨੇ, ਵਨ ਬਾਈ ਵਨ ਸਭ ਨਾਲ ਗੱਲਬਾਤ ਕਰਾਂਗੇ। ਹਰਮੇਲ ਸਿੱਧੂ ਜੀ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ
5: ਜੀ, ਅਸੀਂ ਯਾਦ ਕਰਾਤਾ, ਸਕੂਲ 'ਚ ਫੋਟੋ ਲਵਾਈ ਸੀ, ਉਹਦੇ ਉੱਤੇ ਪੀਲੇ ਪੈਨ ਲਿਖਿਆ ਸੀ ਬੇੜੀ
0: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਦੇਖੋ ਸਕੂਲ ਚ ਪਹੁੰਚ ਗਏ ਤੁਸੀਂ, ਆਪਣੇ ਵਾਪਸ ਆਪਣੇ ਪਿੰਡ ਪਹੁੰਚ ਗਏ ਹੈ।
5: ਉਹ ਮੈਨੂੰ ਯਾਦ ਆ ਜਦੋਂ ਫੋਟੋ ਲਵਾਈ ਸੀਗੀ ਲਿਖਿਆ ਜੀ ਉਹਦੇ ਉੱਪਰ।
6: ਕੋਈ ਕੰਮ ਕਰਨ ਲੱਗੇ ਸੀਗੇ, ਕੰਮ ਵੀ ਨੀ ਪੂਰਾ ਹੋਇਆ, ਕੰਮ ਵੀ ਨੀ ਹੋਇਆ ਤੇ ਰੈਸਟ ਵੀ ਨੀ ਕੀਤੀ ਗਈ।
0: ਦੋ ਕਹਾਵਤਾਂ ਪਹਿਲਾਂ ਆ ਗਿਆ, ਉਲਝ ਨਾ ਜਾਵੇ ਕੰਮ, ਕਹਾਵਤਾਂ ਵਾਲੀਆਂ ਆ ਗਈਆਂ, ਪਹਿਲਾਂ ਦੂਜੀ ਬੁੱਝ ਲਈ ਆਪਾਂ।
6: ਕੋਈ ਗੱਲ ਨੀ ਜੀ,
0: ਤੁਸੀਂ ਦੱਸੋ। ਓਕੇ ਤੁਸੀਂ ਪਾ ਦੋ ਜਿਹੜੀ ਜਿਹੜੀ ਜਿਸਮ ਜਿਹਨੂੰ ਚੇਤੇ ਰਹਿ ਜੂਗੀ, ਜਿਹੜੇ ਸਰੋਤੇ ਨੂੰ ਜਿਹੜੀ ਚੇਤੇ ਰਹਿ ਗਈ ਉਹਨੇ ਬੁੱਝ ਲੈਣੀ ਆ ਜੀ। ਆਉਣ ਦਿਓ।
6: ਹਾਂਜੀ ਹਾਂਜੀ, ਦੁਬਾਰਾ ਦੱਸੋ।
0: ਹਾਂਜੀ,
6: ਵੀ ਯਾਨੀ ਕੋਈ ਕੰਮ ਕਰਨ ਲੱਗੇ ਸੀ, ਕੋਈ ਕੰਮ ਵੀ ਨੀ
0: ਜੀ
6: ਪੂਰਾ ਹੋਇਆ, ਰੈਸਟ ਵੀ ਨੀ ਕੀਤੀ, ਕੰਮ ਵੀ ਨੀ ਕੀਤਾ ਗਿਆ ਪੂਰਾ।
0: ਓਕੇ, ਕੰਮ ਵੀ ਨੀ ਪੂਰਾ ਹੋਇਆ, ਰੈਸਟ ਵੀ ਨੀ ਕੀਤੀ, ਕੰਮ ਕਰਨ ਲੱਗੇ ਸੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਓਕੇ, ਕੋਈ ਦੱਸ ਸਕਦਾ 905-673-3333? ਕਾਲ ਤਾਂ ਬਹੁਤ ਸਾਰੀਆਂ ਨੇ ਪਰ ਆਂਟੀ ਜੀ ਵੀ ਲਾਈਨ ਤੇ ਨੇ ਆਂਸਰ ਦੱਸਣ ਨੂੰ। ਪਹਿਲਾਂ ਆਂਸਰ ਲੈ ਲਈਏ ਦੋ ਸ਼ਬਦਾਂ ਦੇ ਵਿੱਚ, ਬਾਕੀ ਕਾਲਰ ਬਹੁਤ ਸਾਰੇ ਲਾਈਨ ਤੇ ਨੇ, ਸਾਰੀਆਂ ਲਾਈਨ ਬਿਜ਼ੀ ਨੇ ਜੀ। ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਸੀਂ ਆਉਣੇ ਰਹੋ।
7: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਜੀ ਜੀ ਹਾਂਜੀ, ਤੁਸੀਂ ਦੱਸੋ ਆਂਸਰ ਉਹਦਾ।
7: ਉਹ ਬਾਕੀ ਚੀਜ਼ਾਂ ਤਾਂ ਬੇਟੇ ਸਾਰੀਆਂ ਹੀ ਮਿਲ ਸਕਦੀਆਂ, ਜਵਾਨ ਵਿੱਚੋਂ ਕੱਢੀ ਜਿਹੜੀ ਗੱਲ ਉਹਦੀ ਮਾਫ਼ੀ ਮੰਗ ਲਵਾਂਗੇ, ਕਮਾਨ ਵਿੱਚ ਤੀਰ ਗਿਆ ਕਿਤੋਂ ਲੱਭ ਲਵਾਂਗੇ, ਹੱਡੀਆਂ ਵੀ ਗੰਗਾ ਗਈਆਂ ਕਿਤੇ ਨਾ ਕਿਤੇ, ਸਾਇੰਸ ਵਾਲੇ ਲੱਭ ਲੈਂਦੇ ਆ ਨਾ। ਇਹ ਜਿਹੜੀ ਮੈਂ ਪਾਈ ਸੀ ਨਾ ਵੀ ਉਹ ਲੱਭਦੀ ਨੀ ਗੀ, ਮਿਲਣੀ ਨੀ ਮੁੜ ਕੇ, ਉਹ ਹੈਗੀ ਛੋਟੀ ਜਿਹੀ ਡੱਬੀ ਗੁਆਚ ਗਈ, ਸਬੱਬੀ ਅਚਾਨਕ ਗੁਆਚ ਗਈ, ਮੁੜ ਕੇ ਨਾ ਲੱਭੀ। ਇਹ ਆਪਣੀ ਜਾਨ ਹੈ, ਜਿੰਦ ਜਾਨ ਆ, ਆਪਣੀ ਜਿੰਦ ਆ, ਇੱਕ ਵਾਰੀ ਚਲੀ ਗਈ ਫੇਰ ਨੀ ਕਿਸੇ ਕੋਲੋਂ ਵੀ ਲੱਭਣੀ, ਭਾਵੇਂ ਸਾਇੰਸਦਾਨ ਲੱਭ ਲੱਭ ਥੱਕ ਜਾਣ।
0: ਕੀ ਬਾਤ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
7: ਡੱਬੀ ਖੋ ਗਈ ਸਬੱਬੀ, ਮੁੜ ਕੇ ਨਾ ਲੱਭੀ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਵੀ ਦਰੁਸਤ, ਤੁਸੀਂ ਸਾਨੂੰ ਸਾਰਿਆਂ ਨੂੰ ਗਲਤ ਕਰਤਾ। ਸੋ 905-673-3333 ਜਿਹਨਾਂ ਨੇ ਦੱਸਿਆ ਸੀ ਨਾ, ਮੈਂ ਵੀ ਕਿਹਾ ਸੀ ਵੀ ਦਰੁਸਤ ਆ, ਉਹ ਵੀ ਸੁਣ ਲਓ, ਉਹ ਵੀ ਸਾਰੇ ਗਲਤ ਆ। ਵਾਕਈ ਇੱਕ ਜਿਹੜੀ ਜ਼ਿੰਦਗੀ ਆ ਨਾ, ਇਹ ਖੂਬਸੂਰਤ ਦੁਨੀਆਂ ਦਾ ਵੀਜ਼ਾ ਇੱਕੋ ਵਾਰੀ ਲੱਗਿਆ, ਇੱਥੇ ਤੁਸੀਂ ਇੱਕੋ ਵਾਰੀ ਆਉਣਾ, ਅਤੇ ਉਸ ਹੁਣ ਵੀਜ਼ੇ 'ਤੇ ਤੁਹਾਡੇ ਲੱਗ ਗਏ ਆ, ਅਤੇ ਤੁਸੀਂ ਉਹ ਕਿਹੜੇ ਸ਼ਹਿਰ ਘੁੰਮਣਾ ਆ, ਚਿੰਤਾਵਾਂ ਦੇ ਸ਼ਹਿਰ 'ਚ ਘੁੰਮਣਾ ਆ, ਪੈਸੇ ਦੇ ਲਾਲਚ ਦੇ ਸ਼ਹਿਰ ਜਾਣਾ ਆ, ਅਤੇ ਜਾਂ ਆਨੰਦ 'ਚ ਰਹਿਣਾ ਆ। ਜ਼ਿੰਦਗੀ ਤਾਂ ਇੱਕੋ ਹੀ ਆ, ਚਾਹੇ 2 ਸਾਲ 4 ਸਾਲ 5 ਸਾਲ, ਔਰ ਉਹ ਵੀ ਬੜੀ ਅਨਪ੍ਰਡਿਕਟੇਬਲ ਆ। ਖੁਸ਼ ਰਹੋ, ਇੰਜੋਏ ਕਰੋ, ਬਸ ਜਿੰਨੀ ਹੈ ਆ ਉਹਨੂੰ ਇੰਜੋਏ ਕਰਕੇ ਜਿਓ। ਬਸ ਰੱਬ ਨੇ ਦਿੱਤੀ ਹੋਵੇ 30-35 ਸਾਲ, ਅਤੇ ਤੁਸੀਂ ਜਿਉਂ ਕੇ ਜਾਓ 100 ਸਾਲ, ਫਿਰ ਕਵੇ ਯਾਰ ਇਹ ਬੰਦਾ ਘੈਂਟ ਸੀ, ਇਹ ਜੀ ਕੇ ਆਇਆ ਅਸਲੀ। 905-673-3333, ਤੁਹਾਡੇ ਕੋਲ ਜ਼ਿੰਦਗੀਆਂ ਬਹੁਤ ਦਿੱਤੀਆਂ ਅਕਾਲ ਪੁਰਖ ਨੇ, ਪਰ ਆਪਾਂ ਜਿਉਂ ਹੀ ਨਹੀਂ ਪਾ ਰਹੇ, ਆਪਾਂ ਭੱਜੀ ਜਾ ਰਹੇ ਹਾਂ, ਦੌੜੀ ਜਾ ਰਹੇ ਹਾਂ। ਮੇਰੇ ਕੋਲ 5 ਹੈ ਤਾਂ ਮੈਂ ਕਹਾਂ ਮੈਂ 10 ਕਰ ਲਾਂ, ਜੇ ਮੇਰੇ ਕੋਲ 10 ਆ ਗਏ ਤਾਂ ਮੈਂ ਕਹਾਂ ਨਹੀਂ ਇਹਨੂੰ ਪਹਿਲਾਂ 25 ਕਰ ਲਾਂ, ਮੈਂ ਫਿਰ ਇੰਜੋਏ ਕਰੂੰਗਾ, ਫਿਰ ਜਿਉਂਗਾ। ਅਸਲ ਮੈਂ ਅਸੀਂ ਜਿਉਂਦੇ ਹੈ ਹੀ ਨਹੀਂ, ਅਸੀਂ ਭੱਜ ਹੀ ਰਹੇ ਹਾਂ, ਅਸੀਂ ਦੌੜ ਹੀ ਰਹੇ ਹਾਂ, ਸਾਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਜਿਹੜੀ ਜ਼ਿੰਦਗੀ ਹੈ ਨਾ ਕਿੱਦਾਂ ਕੱਟੀ ਜਾ ਰਹੀ ਹੈ। ਸੋ 905-673-3333 ਅਤੇ ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਉਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ, ਔਰ ਸਾਰੀਆਂ ਕਾਲਸ ਲਵਾਂਗੇ 1 by 1, ਸਾਰੀ ਸਾਡੀ ਕਾਲ ਲੌਗਸ ਬਿਜ਼ੀ ਆ, ਮੈਨੂੰ ਲੱਗਦਾ ਕਿ ਮੇਰਾ ਫੋਨ ਹੈਂਗ ਹੋ ਜਾਣਾ, ਇੰਨੀਆਂ ਕਾਲਸ ਆ ਰਹੀਆਂ।

0: ਸਤਿਕਾਲ ਜੀ, ਤੁਸੀਂ ਓਨਰ ਹੋ 5596?
1: ਹਾਂ, ਹੈਲੋ
0: ਜੀ,
1: ਹਾਂਜੀ, ਨਮਸਕਾਰ। ਜੋ ਪਹਿਲੀ ਸੀ ਨਾ, ਤਿੰਨ ਬੰਦੇ ਦੀ ਅੰਨਾ ਕਾਣਾ ਕੇ ਬੋਲਾ, ਉਹ ਬਿਲਕੁਲ ਸਹੀ ਦੱਸਿਆ, ਜਿਹੜਾ ਅੰਨੇ ਨੇ ਟੌਰਚ ਕੀ ਕਰਨੀ ਆ।
0: ਹਾਂ, ਪਰ ਉਹ ਮੈਨੂੰ ਲੱਗਦਾ ਕਿ ਸਾਰੇ ਸੋਚੀ ਪੈ ਗਏ ਹੋਣੇ, ਮੈਂ ਵੀ ਨਹੀਂ ਸੋਚਿਆ ਸੀਗਾ।
1: ਨਹੀਂ, ਜੇ ਦੂਸਰੀ ਵਿਚਾਰ ਤੋਂ ਮਾਤਾ ਮੈਡਮ ਭਾਈ, ਉਹਦਾ ਅੱਗ ਧੂਆਂ,
0: ਅੱਗ ਧੂਆਂ,
1: ਅੱਗ ਪਹਿਲਾਂ ਨਿਕਲਦੀ ਧੂਆਂ ਨਾ ਲੰਬਾ ਹੋ ਜਾਂਦਾ, ਅੱਗ ਛੋਟੀ ਹੁੰਦੀ ਧੂਆਂ ਅੱਜ ਪਹੁੰਚ ਜਾਂਦਾ।
0: ਬਹੁਤ ਸ਼ੁਕਰੀਆ ਜੀ, ਬਹੁਤ ਮੁਹੱਬਤ, ਬਹੁਤ ਪਿਆਰ, ਬਹੁਤ ਸ਼ੁਕਰੀਆ। ਤੁਸੀਂ ਬਹੁਤ ਇੰਟੈਲੀਜੈਂਟ ਹੋ ਬਾਈ, ਸਾਡੇ ਸਰੋਤੇ ਬਹੁਤ ਇੰਟੈਲੀਜੈਂਟ ਆ, ਐਸੀ ਗੱਲ ਨਹੀਂ ਹੈ। ਤੁਸੀਂ ਇਹ ਨਹੀਂ ਕਹਿੰਦੇ ਕਿ ਬੁੱਝੀ ਨਹੀਂ ਜਾਣੀ। 905-673-3337 ਬਹੁਤ ਸਾਰੀਆਂ ਕਾਲਸ ਆ ਤੇ ਸਭ ਨਾਲ ਹੀ ਗੱਲਬਾਤ ਕਰਾਂਗੇ।

0: ਤੁਹਾਡਾ ਸਹੀ ਅਤੇ ਸਾਫ਼ ਸੁਥਰਾ ਅਤੇ ਵਧੀਆ ਕਰਕੇ ਦੇਣਗੇ। ਬਾਕੀ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਜਿਹੜੇ 20-50 ਵੱਧ ਲੈਂਦੇ ਉਹ ਵੀ ਆਪਾਂ ਘਟਾ ਲਾਂਗੇ, ਪਰ ਕੰਮ ਦੀ ਗਰੰਟੀ ਆ। ਜੁਗਰਾਜ ਬਾਈ ਉਹਨਾਂ ਨੂੰ ਕਾਲ ਕਰ ਲਿਓ, BD's ਹੋਮ ਪੇਂਟਿੰਗ 905-965-6311। ਅਤੇ ਸਟੂਡੀਓ ਦੇ ਵਿੱਚ ਮੇਰੇ ਨਾਲ ਅੱਜ ਇੱਕ ਹੋਰ ਬੜੇ ਪਿਆਰੇ ਸ਼ਖਸ ਜੁੜ ਚੁੱਕੇ ਨੇ। ਬਾਈ ਜੀ, ਹੁਣ ਤੁਸੀਂ ਪੁੱਛਾਂਗੇ ਕਿ ਬਾਈ ਜੀ ਕਿਹੜੀਆਂ ਕਿਹੜੀਆਂ ਸੇਵਾਵਾਂ ਦਿੰਦੇ ਨੇ ਲਵਾਨਾ ਵੈਲਨੈਸ ਸਪਾ। ਜਿੰਨੀਆਂ ਵੀ ਭੈਣਾਂ ਸਾਡੇ ਨਾਲ ਜੁੜੀਆਂ, ਬਹੁਤ ਸਾਰੀਆਂ ਭੈਣਾਂ ਦੀਆਂ ਕਾਲਸ ਆਈਆਂ, ਬਹੁਤ ਸਾਰੀਆਂ ਸਾਡੀਆਂ ਆਂਟੀਆਂ ਦੀਆਂ ਕਾਲਸ ਆਈਆਂ, ਸੋ ਉਹਨਾਂ ਵਾਸਤੇ ਇੱਕ ਖੂਬਸੂਰਤ ਮੈਸੇਜ ਅਸੀਂ ਦਿਆਂਗੇ। ਸੋ ਮੇਰੇ ਨਾਲ ਲਵਾਨਾ ਵੈਲਨੈਸ ਸਪਾ ਤੋਂ ਸ਼ਰਮਾ ਜੀ ਜੁੜੇ ਹੋਏ ਨੇ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਹੈਲੋ, ਹਾਂਜੀ ਅਨਿਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ। ਮੈਨੂੰ ਪਹਿਲਾਂ ਸ਼ਰਮਾ ਜੀ ਇਹ ਦੱਸੋ ਕਿ ਵੈਲਨੈਸ ਸਪਾ ਜਦੋਂ ਅਸੀਂ ਕਹਿੰਦੇ ਹਾਂ, ਕਿਹੜੀਆਂ ਕਿਹੜੀਆਂ ਸੇਵਾਵਾਂ ਅਸੀਂ ਦਿੰਦੇ ਹਾਂ ਲਵਾਨਾ ਵੈਲਨੈਸ ਸਪਾ 'ਤੇ?
1: ਹਾਂਜੀ, ਆਪਣੇ ਕੋਲ ਸਰਵਿਸਿਜ਼ ਕਾਫੀ ਹੈਗੀਆਂ ਨੇ। ਸੋ ਜਿੱਦਾਂ ਕਿ ਆਪਣੇ ਕੋਲ ਮਸਾਜਿਸ ਹੈਗੀਆਂ ਨੇ, ਰਾਈਟ, ਆਪਣੇ ਕੋਲ ਥੈਰੇਪੀ ਮਸਾਜ ਵੀ ਹੈਗੀ ਆ, ਆਪਣੇ ਕੋਲ ਰਿਲੈਕਸਿੰਗ ਮਸਾਜ ਵੀ ਹੈਗੀ ਆ, ਐਂਡ ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈਗੀ, ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ, ਅਤੇ ਆਪਾਂ ਡਾਇਰੈਕਟ ਮਿਲਿੰਗ ਵੀ ਕਰਦੇ ਇੰਸ਼ੋਰੈਂਸ ਕੰਪਨੀਸ ਨਾਲ,
0: ਰਾਈਟ।
1: ਆਪਣੇ ਕੋਲ ਲੇਜ਼ਰ ਹੇਅਰ ਰਿਮੂਵਲ ਆ, ਆਪਣੇ ਕੋਲ ਹਾਈਡਰਾ ਫੇਸ਼ੀਅਲ ਆ, ਆਪਣੇ ਕੋਲ ਬਾਡੀ
0: ਲੇਜ਼ਰ ਹੇਅਰ ਰਿਮੂਵਲ ਆ।
1: ਹਾਂਜੀ ਹਾਂਜੀ ਜੀ,
0: ਓਕੇ,
1: ਹਾਂਜੀ ਜੀ। ਅਤੇ ਆਪਾਂ ਜਿਹੜੀ ਮਸ਼ੀਨ ਯੂਜ਼ ਕਰਦੇ, ਆਪਾਂ ਸ਼ਾਰਪ ਰੇਟ ਦੇ ਕਰਦੇ, ਇਟਸ ਵਨ ਆਫ ਦਾ ਬੈਸਟ ਮਸ਼ੀਨ ਐਂਡ ਬੈਸਟ ਰਿਜ਼ਲਟ।
0: ਅੱਛਾ, ਅੱਜ ਕੱਲ੍ਹ ਸ਼ਰਮਾ ਜੀ ਉਹ ਇੱਕ ਚੱਲਿਆ ਕਿ ਵੇਟ ਘਟਾਉਂਦੇ ਹੁੰਦੇ ਆ,
1: ਹਾਂਜੀ ਹਾਂਜੀ,
0: ਉਹ ਵੀ ਹੈ ਸਿਸਟਮ?
1: ਉਹ ਐਕਚੁਅਲ 'ਚ ਇਹ ਹੁੰਦਾ ਜੀ, ਫੈਟ ਵਾਲਾ ਹੁੰਦਾ, ਉਹ ਬਾਡੀ ਕੰਟਰੋਲਿੰਗ ਕਹਿ ਦਿੰਦੇ ਆ,
0: ਓਕੇ,
1: ਰਾਈਟ। ਉਹ ਬੇਸਿਕਲੀ ਫੈਟ ਰਿਮੂਵ ਕਰਦੀ ਹੈ, ਨਾਲ ਤੁਹਾਡੀ ਸਕਿਨ ਵੀ ਟਾਈਟ ਕਰਦੀ ਆ। ਸਿਸਟਮ ਜਸਟ ਲਾਈਕ ਇਸੇ, ਉਹ ਬੇਸਿਕਲੀ ਦੋ ਚੀਜ਼ਾਂ ਕਰਦੀ ਹੈ, ਰਾਈਟ। ਹੁਣ ਜੇ ਆਪਾਂ ਕਦੀ ਫੈਟ ਘਟਾਵਾਂਗੇ, ਆਪਣੀ ਸਕਿਨ ਲਮਕ ਜਾਂਦੀ ਹੈ, ਰਾਈਟ, ਹੈ ਨਾ, ਉਹ ਨਾਲ ਨਾਲ ਤੁਹਾਡੀ ਸਕਿਨ ਵੀ ਟਾਈਟ ਕਰਨੀ ਆ।
0: ਓਕੇ,
1: ਸੋ ਇਟਸ ਲਾਈਕ ਏ ਬੋਸ ਕੰਬੋ, ਸੋ ਬਾਡੀ ਕੰਡੀ ਇਸ ਵੈਰੀ ਗੁੱਡ, ਅਸੀਂ ਉਹ ਵੀ ਪ੍ਰੋਵਾਈਡ ਕਰਦੇ ਹਾਂ। ਸੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-881-5385।
0: ਸੋ ਤੁਸੀਂ ਹੁਣੇ ਕਿਹਾ ਕਿ ਤੁਸੀਂ ਇੰਸ਼ੋਰੈਂਸ ਨਾਲ ਡੀਲ ਕਰਦੇ ਹੋ ਡਾਇਰੈਕਟ?
1: ਹਾਂਜੀ ਹਾਂਜੀ ਜੀ।
0: ਸੋ ਜੇ ਕਿਸੇ ਨੂੰ ਈਵਨ ਕਿ ਕਿਸੇ ਐਕਸੀਡੈਂਟ ਹੋ ਗਿਆ?
1: ਹਾਂਜੀ, ਜਿੱਦਾਂ ਦਾ ਐਗਜ਼ਾਮਪਲ ਨਾ, ਆਪਣੇ ਕੋਲ ਕਾਫੀ ਆਪਣੇ ਭੈਣਾਂ ਭਰਾਵਾਂ ਕੋਲ ਨਾ ਇਸ਼ੂ ਕੰਮ ਤੋਂ ਬੈਨੀਫਿਟਸ ਹੁੰਦੇ ਆ,
0: ਕੰਮ ਵਾਲੇ ਬੈਨੀਫਿਟ, ਹੈ ਨਾ,
1: ਉਹਨਾਂ ਕੋਲ ਤਾਂ ਉਹਦੇ 'ਚ RMT ਮਸਾਜ ਥੈਰੇਪੀ ਇੰਕਲੂਡ ਹੁੰਦੀ ਹੈ, ਰਾਈਟ। ਬਹੁਤ ਲੋਕੀ ਤਾਂ ਯੂਜ਼ ਹੀ ਨਹੀਂ ਕਰਦੇ, ਟੂ ਵੈਰੀ ਓਨਸਟ ਵਿਦ ਯੂ, ਜੇ ਲੋਕੀ ਅਵੇਅਰ ਨਹੀਂ ਹੈਗੇ ਇਸ ਬੋਰਡ ਕੀ, ਅਵੇਅਰਨੈਸ ਥੋੜੀ ਘੱਟ ਆ, ਰਾਈਟ। ਤੁਸੀਂ ਉਹਨੂੰ ਯੂਜ਼ ਕਰੋ, ਉਹਦੇ ਬੈਨੀਫਿਟਸ ਤੁਹਾਨੂੰ ਦਿੱਤੇ ਆ ਤਾਂ ਕਿਸੇ ਗੱਲੋਂ ਹੀ ਨੇ, ਯੂਜ਼ ਕਰੋ, ਰਾਈਟ। ਐਂਡ ਆਪਾਂ ਇੰਸ਼ੋਰੈਂਸ ਕੰਟਰੈਕਟ ਡੀਲ ਕਰ ਸਕਦੇ ਹਾਂ, ਕੋਈ ਚੱਕਰ ਨਹੀਂ ਹੈਗਾ ਜੀ।
0: ਔਰ ਮਸਾਜ ਦੀ ਤੁਸੀਂ ਗੱਲ ਕੀਤੀ, ਤੁਹਾਡੇ ਕੋਲ ਕਿਉਂ ਆਉਣ ਲਵਾਨਾ ਵੈਲਨੈਸ ਸਪਾ ਤੇ ਕਿਉਂ ਆਉਣ? ਕਿਉਂਕਿ ਬਥੇਰੇ ਹੋਰ ਸਪਾ ਖੁੱਲੇ ਆ, ਆਪਣੇ ਕੋਲ ਕੀ ਸਪੈਸ਼ਲ ਆ?
1: ਆਪਣਾ ਜਿਹੜਾ ਇਨਵਾਇਰਮੈਂਟ ਆ ਪੂਰਾ ਪ੍ਰੋਫੈਸ਼ਨਲ ਐਂਡ ਹਾਈਜੀਨ ਆ, ਰਾਈਟ। ਦੂਜੀ ਗੱਲ ਇਹ ਆ ਕਿ ਜਿਹੜੇ ਆਪਾਂ ਥੈਰੇਪਿਸਟ ਹਾਇਰ ਕੀਤੇ, ਆਪਣੇ RMTs ਤਾਂ ਹੈਗੇ ਨੇ, ਰਾਈਟ, ਤੇ ਜਿਹੜੇ ਨਾਨ RMT ਵੀ ਨੇ ਉਹ ਵੀ ਮਸਾਜ ਸਕੂਲ ਦੀ ਸਟੱਡੀ ਕੀਤੀ ਹੋਈ,
0: ਪ੍ਰੋਫੈਸ਼ਨਲ
1: ਪ੍ਰੋਫੈਸ਼ਨਲ ਨੇ। ਇਦਾਂ ਨਹੀਂ ਹੈਗੇ ਆਪਾਂ ਕਿਸੇ ਨੂੰ ਜਸ ਹਾਇਰ ਕਰ ਲਿਆ, ਇੱਦਾਂ ਨਹੀਂ
0: ਹੈ, ਇਹ ਨਹੀਂ ਹੈ ਕਿ ਕਿਹਾ ਵੀ ਆ ਜਾ ਵੀ ਤੈਨੂੰ ਮੈਂ ਜੋਬ ਦਵਾਂ ਪ੍ਰਭ ਸੰਧੂ ਤੇ ਆ ਚੱਕ ਤੇਲ ਦੀ ਸ਼ੀਸ਼ੀ ਤੇ ਮਲ ਦੇ ਗਿੱਟੇ,
1: ਹਾਂ
0: ਉਹ ਕੰਮ ਨਹੀਂ ਹੈ,
1: ਉਹ ਕੰਮ ਨਹੀਂ ਹੈਗਾ। ਜੇ ਆਪਣੇ ਕੋਲ ਜਿਹੜੇ ਨਾਨ RMT
0: ਬ੍ਰੈਂਟਨ ਜੇ ਹੀ ਚੱਲਦਾ ਨਾ, ਮੈਂ ਤਾਂ ਕਹਿ ਰਿਹਾ
1: ਬ੍ਰੈਂਟਨ ਜੇ ਤਾਂ ਤੁਹਾਨੂੰ ਪਤਾ ਹੀ ਚਲੋ ਠੀਕ ਆ, ਬਹੁਤ ਚੀਜ਼ ਚੱਲਦੀਆਂ, ਚਲੋ ਆਪਾਂ ਤਾਂ ਵਧੇ ਨਹੀਂ ਗੱਲ ਬਾਤ ਕਰ ਰਹੇ
0: ਜੀ,
1: ਹੁਣ ਆਪਾਂ ਸਿਰਫ ਆਪਣੇ ਕੰਮ ਬਾਰੇ ਗੱਲ ਕਰ ਰਹੇ, ਰਾਈਟ। ਗੱਲ ਹੈਗੀ ਇੱਦਾਂ ਕਿ ਉਹ ਮਸਾਜ ਸਕੂਲ ਜਾ ਰਹੇ ਆ, ਉਹ ਇੰਟਰਨਸ਼ਿਪ ਕਰ ਰਹੇ ਆ
0: ਜੀ,
1: ਰਾਈਟ। ਸੋ ਉਹਨਾਂ ਨੂੰ ਸਾਰੇ ਟ੍ਰਿਗਰ ਪੁਆਇੰਟ ਸਾਰੇ ਪਤਾ ਵਾ, ਦੈਟਸ ਦਾ ਬੈਸਟ ਪਾਰਟ, ਹੈ ਨਾ। ਤੁਸੀਂ ਸਾਡੇ ਕੋਲ ਆਓ ਤੇ ਸਾਨੂੰ ਕਾਲ ਕਰੋ ਤੇ ਆਪਣੇ ਅਪਾਇੰਟਮੈਂਟਸ ਬੁੱਕ ਕਰਦੇ ਹਾਂ ਜੀ।
0: ਸੋ ਲਵਾਨਾ ਵੈਲਨੈਸ ਸਪਾ ਬਹੁਤ ਸਾਰੀਆਂ ਸਰਵਿਸਿਜ਼ ਦਿੰਦੇ ਨੇ, ਤੁਸੀਂ ਵੇਟ ਘਟਾਉਣਾ, ਵੇਟ ਲੂਜ਼ ਕਰਨਾ ਆ, ਜਾਂ ਤੁਸੀਂ ਕੰਮ ਤੋਂ ਬਾਬਤ, ਤੁਸੀਂ ਆਪਣੇ ਮਸਾਜ ਥੈਰੇਪਿਸਟ ਜਿਹੜੇ ਤੁਹਾਡੇ ਕੰਮਾਂ ਤੋਂ ਇੰਸ਼ੋਰੈਂਸ ਦੇ ਵਿੱਚ ਐਡ ਹੁੰਦੇ, ਸਿੱਧਾ ਇੰਸ਼ੋਰੈਂਸ ਨਾਲ ਡੀਲ ਕਰਦੇ ਨੇ, ਹੋਰ ਕਿਹੜੀਆਂ ਕਿਹੜੀਆਂ ਸੇਵਾਵਾਂ ਨੇ?
1: ਹੋਰ ਆਪਣੇ ਕੋਲ ਜੀ ਹਾਈਡਰਾ ਫੇਸ਼ੀਅਲ ਹੈਗਾ ਵਾ,
0: ਹਾਈਡਰਾ ਫੇਸ਼ੀਅਲ,
1: ਹਾਂਜੀ ਜੀ, ਉਹਦਾ ਰਿਜ਼ਲਟ
0: ਬੰਦਾ ਪੂਰਾ ਚਮਕ ਜਾਂਦਾ,
1: ਪੂਰਾ ਰਾਈਟ ਵਿੱਚ ਮੰਗ ਦੇ ਚੰਗਾ ਤੁਹਾਨੂੰ,
0: ਉਹ ਕੀ ਬਾਤ,
1: ਜੇ ਨਾ ਚਮਕਿਆ ਤਾਂ ਪੈਸੇ।
0: ਸੋ ਜਿੰਨੀਆਂ ਵੀ ਸਾਡੀਆਂ ਭੈਣਾਂ ਨੇ ਜਦੋਂ ਵਿਆਹ ਤੇ ਜਾਣਾ, ਮੇਕਅਪ ਕਰਾ ਕੇ ਜਾਣਾ, ਪੂਰਾ ਫੇਸ਼ੀਅਲ ਕਰਾਉਣਾ, ਤੁਹਾਨੂੰ ਲੱਗੇ ਕਿ ਬਈ ਬਸ ਕੈਮਰਾ ਤੁਹਾਡੇ ਤੇ ਰਵੇ, ਸੋ ਫੇਸ਼ੀਅਲ ਹੋਰ ਕਿਹੜੀ ਕਿਹੜੀ ਸੇਵਾਵਾਂ ਜੀ?
1: ਹੋਰ ਆਪਣੇ ਕੋਲ ਵੈਕਸਿੰਗ ਵੀ ਹੈਗੀ, ਆਪਣੇ
0: ਵੈਕਸਿੰਗ,
1: ਹਨਾ, ਤੇ ਹੁਣ ਕਿਉਂਕਿ ਹੁਣ ਸਮਰ ਸਵੇਰ ਆ ਗਈਆਂ, ਹੁਣ ਸਾਰਿਆਂ ਨੇ ਬਾਹਰ ਜਾਣਾ ਵਾ ਜੀ, ਬੀਚ ਬੁੱਚਾ ਤੇ, ਰਾਈਟ, ਵੈਕਸਿੰਗ ਕਰਾਉਣੀ ਆ ਆਪਣੇ ਕੋਲ, ਅੰਡਰਆਰਮ ਸਪੈਸ਼ਲ ਵੀ ਹੈਗਾ ਆ, ਰਾਈਟ, ਕੁੜੇ ਨੂੰ ਚਾਹੀਦੇ ਹੁੰਦਾ ਬੇਸਿਕਲੀ ਉਹ,
0: ਕੀ ਬਾਤ,
1: ਹਨਾ, ਤੇ ਬੈਕ ਫੇਸ਼ੀਅਲ ਵੀ ਆਪਣੇ ਕੋਲ ਹੈਗਾ।
0: ਸੋ ਇਹਨਾਂ ਦੇ ਸਟਾਫ ਨਾਲ ਕਿਸ ਦਿਨ ਗੱਲਬਾਤ ਕਰਾਂਗੇ, ਸ਼ਰਮਾ ਜੀ ਸੰਗ ਰਹੇ ਆ, ਮੈਨੂੰ ਵੀ ਨਹੀਂ ਸਮਝ ਲੱਗ ਰਿਹਾ ਕਿ ਇੰਨੀਆਂ ਕੁ ਚੀਜ਼ਾਂ ਆ, ਕਿਉਂਕਿ ਭੈਣਾਂ ਦੇ ਕੰਮ ਦੀਆਂ ਚੀਜ਼ਾਂ ਆ, ਲੇਡੀਜ਼ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਲਵਾਨਾ ਵੈਲਨੈਸ ਸਪਾ ਇੱਕ ਪ੍ਰੋਫੈਸ਼ਨਲ ਤੇ ਇੱਕ ਵਧੀਆ ਇਨਵਾਇਰਮੈਂਟ ਦੇ ਵਿੱਚ, ਪ੍ਰੋਫੈਸ਼ਨਲ ਇਨਵਾਇਰਮੈਂਟ ਦੇ ਵਿੱਚ ਇੱਕ ਸਪਾ ਖੁੱਲ੍ਹ ਚੁੱਕਿਆ ਆ, ਅਤੇ ਤੁਸੀਂ ਇੱਥੇ ਜਾਣਾ, ਸਾਰੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਐਡਰੈਸ ਤੁਹਾਨੂੰ ਦੱਸ ਦਿੰਦੇ ਹਾਂ, ਲਵਾਨਾ ਵੈਲਨੈਸ ਸਪਾ ਆ, 341 ਪਾਰਕਹਸਟ ਸਕੁਐਰ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ, ਯੂਨਿਟ 5 ਦੇ ਵਿੱਚ। ਸੋ ਗੂਗਲ ਕਰ ਸਕਦੇ ਹੋ ਤੁਸੀਂ ਲਵਾਨਾ ਵੈਲਨੈਸ ਸਪਾ, 416-881-5385, 416-881-5385 ਲਵਾਨਾ ਵੈਲਨੈਸ ਸਪਾ। ਅੱਗੇ ਜਾ ਕੇ ਆਪਾਂ ਹੋਰ ਦੱਸਾਂਗੇ ਕਿ ਲਵਾਨਾ ਵੈਲਨੈਸ ਸਪਾ 'ਤੇ ਤੁਸੀਂ ਕਿਉਂ ਜਾਣਾ। ਸੋ 905-673-3337 ਰਸ਼ਮੀਤ

0: ਇੱਕ ਨਾਮ ਯਾਦ ਰੱਖਣਾ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ, ਕਿਸੇ ਵੀ ਤਰ੍ਹਾਂ ਦਾ ਸਵਾਲ ਆ, ਕਿਸੇ ਵੀ ਪ੍ਰੋਬਲਮ 'ਚ ਤੁਸੀਂ ਫਸ ਗਏ ਹੋ, ਤੁਹਾਨੂੰ ਲੱਗ ਰਿਹਾ ਕਿ ਹੁਣ ਤੁਹਾਡੀ ਬਾਂਹ ਨਹੀਂ ਫੜੀ ਜਾਣੀ, ਪਹਿਲਾਂ ਤਾਂ ਇਹ ਨੌਬਤ ਆਉਣ ਨਾ ਦਿਓ। ਤੁਸੀਂ ਪਹਿਲਾਂ ਹੀ ਆਪਣਾ ਫਸਟ ਟਾਈਮ ਹੋਮ ਬਾਇਰ ਹੋ, ਡੈਟ ਕੰਸੋਲੀਡੇਟ ਕਰਾਉਣਾ ਜਾਂ ਤੁਹਾਡੀ ਰੀਫਾਈਨੈਂਸਿੰਗ ਆਉਣ ਵਾਲੀ ਆ, ਤਾਂ ਤੁਸੀਂ ਸਿਰਫ 647-549-4499 ਰਸ਼ਮੀਤ ਹੁਣਾਂ ਨਾਲ ਸੰਪਰਕ ਕਰ ਲੈਣਾ। ਜੀ ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
1: ਬਹੁਤ ਬਹੁਤ ਧੰਨਵਾਦ ਸਾਹਿਬ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ
1: ਜੀ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਫਸਟ ਟਾਈਮ ਹੋਮ ਬਾਇਰ, ਡੈਟ ਕੰਸੋਲੀਡੇਸ਼ਨ, ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈਗੀ ਹੈ ਜਾਂ ਰਿਨਿਊਅਲ ਹੀ ਆ ਗਿਆ ਹੈਗਾ, ਕੋਈ ਕੁਐਸਚਨ ਹੈਗਾ ਉਹਦੇ ਬਾਰੇ, ਆਲਵੇਸ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਸਪਾਊਸਲ ਬਾਏ ਆਊਟ ਬਾਰੇ। ਹੁੰਦਾ ਕੀ ਹੈ ਕਿ ਜਦੋਂ ਸੈਪਰੇਸ਼ਨ ਜਾਂ ਡਾਇਵੋਰਸ ਵੇਲੇ ਇੱਕ ਜਣੇ ਨੇ ਘਰ ਰੱਖਣਾ ਤੇ ਦੂਜੇ ਨੂੰ ਬਾਏ ਆਊਟ ਕਰਨਾ, ਮਤਲਬ ਕਿ ਉਹਨਾਂ ਦਾ ਹਿੱਸਾ ਖਰੀਦਣਾ ਹੈਗਾ, ਉਸ ਵੇਲੇ ਕੀ ਹੁੰਦਾ ਹੈਗਾ, ਨੋਰਮਲੀ ਉਸ ਫਾਈਲ ਨੂੰ ਕਹਿੰਦੇ ਬਈ ਰੀਫਾਈਨਾਂਸ ਹੋ ਰਹੀ ਹੈਗੀ ਹੈ, ਸਿਰਫ ਅਸੀਂ ਟਾਈਟਲ ਚੇਂਜ ਕਰ ਰਹੇ ਹੈਗੇ ਹਾਂ। ਬਟ ਜਦੋਂ ਟਾਈਟਲ ਚੇਂਜ ਕਰ ਰਹੇ ਹਾਂ, ਜਦੋਂ ਇੱਕ ਜਣੇ ਨੇ ਘਰ ਰੱਖਣਾ ਹੈ, ਉਹਨਾਂ ਨੂੰ ਰੀਕੁਆਲੀਫਾਈ ਕਰਨਾ ਪਏਗਾ। ਰੀਕੁਆਲੀਫਾਈ ਮਤਲਬ ਕਿ ਦੁਬਾਰਾ ਜਿਹੜਾ ਹੈਗਾ ਸਾਨੂੰ ਪੇਪਰ ਵਰਕ ਦੇਣਾ ਪਏਗਾ, ਆਪਣੀ ਇਨਕਮ ਦੇ ਹਿਸਾਬ ਦੇ ਨਾਲ ਕੁਆਲੀਫਿਕੇਸ਼ਨ ਬਣੇਗੀ, ਨਾਲੇ ਕ੍ਰੈਡਿਟ ਦੇ ਹਿਸਾਬ ਦੇ ਨਾਲ। ਇਹਦੇ ਵਿੱਚ ਕੀ ਹੈ, ਜਦੋਂ ਅਸੀਂ ਰੀਫਾਈਨਾਂਸ ਕੀਤਾ, ਨੋਰਮਲੀ ਜਦੋਂ ਇੱਕ ਰੂਲ ਕੀ ਕਹਿੰਦਾ ਹੈਗਾ, ਜਦੋਂ ਅਸੀਂ ਨੋਰਮਲੀ ਰੀਫਾਈਨਾਂਸ ਕਰਨ ਜਾਂਦੇ ਹਾਂ, 20% ਡਾਊਨ ਰੱਖਣਾ ਪੈਂਦਾ, ਮੈਕਸੀਮਮ ਲੋਨ 80% ਤੱਕ ਮਿਲਦਾ। ਬਟ ਸਪਾਊਸਲ ਬਾਏ ਆਊਟ ਦੀ ਸਿਚੁਏਸ਼ਨ ਵਿੱਚ ਅਸੀਂ 95% ਤੱਕ ਲੋਨ ਲੈ ਸਕਦੇ ਹਾਂ, 5% ਥੱਲੇ ਰੱਖ ਕੇ, ਡਿਪੈਂਡਿੰਗ ਔਨ ਪ੍ਰੋਪਰਟੀ ਪ੍ਰਾਈਸ ਕਿੰਨਾ। ਬਟ ਐਟ ਦਾ ਸੇਮ ਟਾਈਮ ਜਿੰਨੇ ਘਰ ਰੱਖਣਾ ਹੈਗਾ, ਉਹਨਾਂ ਨੂੰ ਇਨਕਮ ਤੇ ਕ੍ਰੈਡਿਟ ਦੇ ਹਿਸਾਬ ਦੇ ਨਾਲ ਕੁਆਲੀਫਾਈ ਕਰਨਾ ਪਏਗਾ। ਪਰ ਉਸ ਰੀਫਾਈਨੈਂਸ ਦੇ ਵਿੱਚ ਅਸੀਂ ਜਿਹੜਾ ਦੂਜੇ ਬੰਦੇ ਨੇ ਜਿਹਨੇ ਨਾਮ ਕੱਢਣਾ, ਉਹਨਾਂ ਦਾ ਜਿਹੜਾ ਹਿੱਸਾ ਹੋਏਗਾ ਉਹ ਵੀ ਕੱਢ ਕੇ ਜਿਹੜਾ ਦੇ ਸਕਦੇ ਹੈਗੇ ਆ। ਬਹੁਤ ਸਾਰੀਆਂ ਇਹਦੀਆਂ ਸਿਚੁਏਸ਼ਨਸ ਬਣ ਜਾਂਦੀਆਂ ਨੇ ਤੇ, ਪਰ ਤੁਸੀਂ ਅਗਰ ਇਹੋ ਜਿਹੀ ਸਿਚੁਏਸ਼ਨ ਚ ਹੈਗੇ ਹੋ ਜਾਂ ਕੋਈ ਕੁਐਸਚਨ ਹੈਗਾ ਸਪਾਊਸਲ ਬਾਏ ਆਊਟ ਬਾਰੇ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ, 6475394499, 647-549-4499।
0: ਬਹੁਤ ਬਹੁਤ ਸ਼ੁਕਰੀਆ ਜੀ। ਸੋ 647-549-4499 ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਬਹੁਤ ਬਹੁਤ ਸ਼ੁਕਰੀਆ ਜੀ। ਸੋ 905-673-3337 ਧਾਲੀਵਾਲ ਰੁਪਿੰਦਰ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਓਕੇ, ਉੱਠਿਆ ਹੈ, ਸ਼ਹਿਰ ਹੈ ਪਰ ਰੌਣਕ ਨਹੀਂ, ਮੈਨੂੰ ਸਮਝ ਆਇਆ, ਪਹਿਲੇ ਨਹੀਂ ਸਮਝ ਆਇਆ ਜੀ। ਸ਼ਹਿਰ ਹੈ ਪਰ ਰੌਣਕ ਨਹੀਂ। ਕਿਸੇ ਨੂੰ ਜੇ ਸਮਝ ਆਈ ਆ ਤੇ ਪਲੀਜ਼, ਕਿਉਂਕਿ ਮੈਨੂੰ ਕਲੀਅਰ ਆਵਾਜ਼ ਨਹੀਂ ਪਹੁੰਚੀ ਆਂਟੀ ਹੋਣਾ ਜੀ, ਜੇ ਤੁਹਾਨੂੰ ਸਮਝ ਆਈ ਤਾਂ ਪਲੀਜ਼ ਜ਼ਰੂਰ ਦੱਸਿਓ। 905-673-3337 ਅਤੇ ਸਾਡੇ ਨਾਲ ਬ੍ਰੈਂਪਟਨ ਬੈਸਟ ਡੀਲ ਤੋਂ ਮਨੂ ਜੀ ਜੁੜ ਚੁੱਕੇ ਨੇ। ਬ੍ਰੈਂਪਟਨ ਬੈਸਟ ਡੂਲ ਕੱਤਰਡੇਲ, ਕੱਤਰ ਰੋਜ਼ਡੇਲ ਤੋਂ ਬ੍ਰੈਂਪਟਨ ਬੈਸਟ ਡੀਲ, ਜਿੱਥੇ ਤੁਸੀਂ ਮਾਰਕੀਟ ਦੇ ਵਿੱਚ ਤੁਸੀਂ ਇਲੈਕਟ੍ਰੋਨਿਕਸ ਦੀਆਂ ਆਈਟਮਾਂ ਲੈਂਦੇ ਹੋ ਨਾ, ਤੁਸੀਂ ਪ੍ਰਾਈਜ਼ ਮੈਚ ਕਰਕੇ ਦੇਖੋ ਵਾਲਮਾਰਟ ਜਾਂ ਹੋਰ ਵੱਡੀਆਂ ਵੱਡੀਆਂ ਕੰਪਨੀਆਂ ਨੂੰ, 30-40% ਔਫ, ਬਿਲਕੁਲ ਬ੍ਰਾਂਡ ਨਿਊ ਸਟੱਫ ਤੁਹਾਨੂੰ ਮਿਲ ਜਾਣਾ ਆ, ਤੁਹਾਡੀ ਬਹੁਤ ਸਾਰੀ ਸੇਵਿੰਗ ਹੋ ਜਾਣੀ। ਇੱਕ ਵਾਰੀ ਤੁਸੀਂ ਇਹਨਾਂ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਜਾ ਕੇ ਦੇਖੋਗੇ ਨਾ, ਬ੍ਰੈਂਪਟਨ ਬੈਸਟ ਡੀਲ, ਅਤੇ ਐਸੀਆਂ ਡੀਲਸ, ਇੱਕ ਵਾਰੀ ਟੀ ਵੀ ਲੈਣਾ ਆ, ਸਾਊਂਡ ਬਾਰਜ਼ ਲੈਣੀਆਂ ਆ ਜਾਂ ਮਿਕਸੀ ਲੈਣੀ ਆ, ਗ੍ਰੈਂਡਰ ਲੈਣਾ, ਫੈਨਸ ਲੈਣੇ ਆ, ਲੈਪਟੋਪਸ ਲੈਣੇ ਆ, ਸੈਮਸੰਗ ਦੀਆਂ ਘੜੀਆਂ ਲੈਣੀਆਂ, ਤੁਸੀਂ ਇੱਕ ਵਾਰੀ ਬ੍ਰੈਂਪਟਨ ਬੈਸਟ ਡੀਲ 'ਤੇ ਕਾਲ ਕਰ ਲਿਓ। ਬਹੁਤ ਸਾਰੇ ਡਾਲਰ, 30-40%, ਹੁਣ ਦੇਖੋ $50 ਦੀ ਚੀਜ਼ ਦੇ ਵਿੱਚੋਂ ਤੁਹਾਡੇ ਜੇ $20 ਬਚ ਗਏ ਤਾਂ ਵਾਈ ਨੋਟ, ਨਵੀਂ ਚੀਜ਼ ਤੁਹਾਨੂੰ ਮਿਲ ਰਹੀ ਆ। ਸੋ ਬ੍ਰੈਂਪਟਨ ਬੈਸਟ ਡੀਲ, ਮਨੂ ਜੀ ਸਾਡਾ ਜੁੜੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮੈਂ ਇੱਕ ਕਾਲ ਲੈ ਲਾਂ, ਬਹੁਤ ਸਾਰੀਆਂ ਕਾਲਸ ਆ ਰਹੀਆਂ, ਸਾਰੀਆਂ ਲਾਈਨ ਬਿਜ਼ੀ ਨੇ। ਸੋ ਡੀ ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਹਾਂਜੀ, ਇਹ ਜਿਹੜੀ ਬਾਤ ਪਾਈ ਨਾ, ਇਹ ਸ਼ਮਸ਼ਾਨ ਘਾਟ
0: ਆ। ਓਕੇ, ਸ਼ਮਸ਼ਾਨ ਘਾਟ, ਉਹ ਆਪਣੀ ਸਾਰੇ ਦੀ ਮੰਜ਼ਿਲ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-3337 ਜੀ, ਮਨੂ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਕਾਲ ਲੈਣ ਲਈ। ਸਰ ਅੱਜ ਬਹੁਤ ਬਿਜ਼ੀ ਹੈ ਤੁਹਾਡਾ
0: ਜੀ,
3: ਤੇ ਅੱਜ ਮੈਂ ਇੱਕ ਬਹੁਤ ਵਧੀਆ ਇੱਕ ਚੀਜ਼ ਦੱਸਣੀ ਸੀਗੀ ਕਿ
0: ਮਨੂ ਜੀ, ਪਹਿਲਾਂ ਤਾਂ ਤੁਸੀਂ ਡੀਲ ਥੋੜੇ ਤੋਂ ਬਾਅਦ ਚਲਾਓ, ਪਹਿਲਾਂ ਤਾਂ ਸਰੋਤਿਆਂ ਨੂੰ ਇਹ ਦੱਸ ਦਈਏ ਕਿਉਂਕਿ ਤੁਸੀਂ 3 ਮਹੀਨਿਆਂ ਦੀ ਗੈਰ ਹਾਈ ਤੋਂ ਬਾਅਦ ਆਏ ਹੋ। ਸਰੋਤੇ ਨੂੰ ਦੱਸੀਏ ਕਿ ਬ੍ਰੈਂਪਟਨ ਬੈਸਟ ਡੀਲ ਤੇ ਕਿਹੜੀਆਂ ਕਿਹੜੀਆਂ ਆਈਟਮਸ ਮਿਲ ਸਕਦੀਆਂ ਜੇ ਆਪਾਂ ਸ਼ੋਪਿੰਗ ਕਰਨ ਜਾ ਰਹੇ ਹਾਂ ਕੋਸਕੋ ਜਾਂ ਇੱਧਰ ਉੱਧਰ ਵੱਡੇ ਸਟੋਰਾਂ ਦੇ ਉੱਪਰ, ਤੇ ਇਹ ਵੀ ਦੱਸੀਏ ਕਿੰਨੀ ਕੁ ਸੇਵਿੰਗ ਹੋ ਸਕਦੀ ਹੈ।
3: ਓਕੇ ਸਰ, ਮੇਰੇ ਕੋਲ ਓਮੇਗਾ ਦਾ ਬਹੁਤ ਵਧੀਆ ਲਾਈਨਅਪ ਹੁੰਦਾ, ਓਮੇਗਾ ਜੂਸਰਸ ਦੇ ਵਿੱਚ ਮੇਰੇ ਕੋਲ ਬਹੁਤ ਸਾਰੇ ਮਾਡਲ ਨੇ। ਜਿਹੜਾ ਕੋਲਡ ਪ੍ਰੈਸ ਕੋਈ ਜੂਸਰ ਲੱਭ ਰਿਹਾ ਮੇਰੇ ਕੋਲ, ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ, ਮੈਂ ਪ੍ਰਾਈਸ ਬਹੁਤ ਵਧੀਆ ਦੇਵਾਂਗਾ, ਆਫਟਰ ਸੇਲ ਸਰਵਿਸ ਮੇਰੀ ਆਲਰੇਡੀ ਬਹੁਤ ਵਧੀਆ ਹੈ। ਜਿਹੜਾ ਜੂਸਰ ਅਰਾਊਂਡ $600 ਦਾ ਵੀ ਹੈਗਾ ਨਾ, ਹਾਈ ਐਂਡ ਮਾਡਲ ਦੇ ਵਿੱਚ ਵੀ, ਉਹ ਵੀ ਮੈਂ ਆਲਮੋਸਟ 1/3 ਪ੍ਰਾਈਸ ਓਨਲੀ ਫੋਰ $250, ਤੇ ਦਿਸ ਇਜ਼ ਨੋਟ, ਬਟ ਆਈ ਵਿਲ ਗਿਵ ਦੈਟ ਐਂਡ ਆਈ ਵਿਲ ਚੈਲੇਂਜ, ਲਾਈਕ ਮੇਰੀ ਆਫਟਰ ਸੇਲ ਸਰਵਿਸ ਵਿੱਚ ਬਹੁਤ ਵਧੀਆ ਰਹੂਗੀ। ਤੇ ਜੂਸਰ ਉਦਾਂ ਵੀ ਮੇਰੇ ਕੋਲ $39 ਤੋਂ ਸਟਾਰਟ ਹੁੰਦੇ ਆ ਓਮੇਗਾ ਦੇ, ਵੈਰੀ ਗੁੱਡ ਮਾਡਲਸ, ਤੇ ਸਮਰ ਇਜ਼ ਹੇਅਰ, ਤੇ ਹੋਰ ਵੀ ਮੇਰੇ ਕੋਲ ਬਹੁਤ ਵਰਾਇਟੀਜ਼ ਨੇ। ਵੈਕਿਊਮਸ ਦੀ ਵਰਾਇਟੀ ਬਹੁਤ ਹੈ, $20 ਤੋਂ ਵੈਕਿਊਮ ਸ਼ੁਰੂ ਹੋ ਜਾਂਦੇ ਆ, ਉਹ ਵੀ ਡਰਟ ਡੈਵਲ ਦੇ, ਤੇ ਦੈਟ ਇਜ਼। ਤੇ ਬਾਕੀ ਟੀਵੀਜ਼ ਤੇ ਮੇਰੇ ਕੋਲ ਬਹੁਤ ਵਧੀਆ ਡੀਲਾਂ ਨੇ, $299 ਦਾ 55 ਇੰਚ ਟੀਵੀ ਮਿਲ ਜੂਗਾ,
0: $299 ਦਾ,
3: ਹਾਂਜੀ
0: ਕਿਆ ਬਾਤ ਆ।
3: ਤੇ ਜੋ ਵੀ ਰੇਡੀਓ ਉਡਾਨ ਸੁਣ ਕੇ ਆਊਗਾ ਉਹਨੂੰ ਇੱਕ ਵਾਲ ਮਾਊਂਟ ਆਪਾਂ ਫ੍ਰੀ ਦੇਵਾਂਗੇ 55 ਇੰਚ ਟੀਵੀ ਦੇ ਨਾਲ।
0: ਕਿਆ ਬਾਤ ਆ, ਸੋ ਵਾਲਮਾਊਂਟ ਤੁਹਾਡੇ $40-50 ਇਹ ਸੇਵ ਹੋ ਜਾਣੇ ਆ। ਵੈਸੇ ਤੁਸੀਂ ਜੇ ਮੰਨ ਲਓ ਕਿ ਜੇ ਮੈਂ $299 ਟੀਵੀ ਅੱਜ ਮੈਂ ਹੁਣ ਵਾਲਮਾਰਟ ਤੇ ਵੇਖਾਂ ਜਾਂ ਕੋਸਕੋ ਤੇ ਵੇਖਾਂ ਤੇ ਕਿੰਨੇ ਦਾ ਲੱਗਿਆ ਹੋਊਗਾ?
3: ਦੈਟ ਮਾਡਲ ਇਜ਼ ਅਰਾਊਂਡ 449 ਸਰ।
0: ਉਹ ਬੱਲੇ ਬੱਲੇ, ਸੋ ਇਹ ਤਾਂ ਫਿਰ 30% ਤੋਂ ਵੀ ਜ਼ਿਆਦਾ ਸੇਵਿੰਗ ਹੋ ਗਈ।
3: ਹਾਂਜੀ,
0: ਸੋ ਕਿਸੇ ਕਿਸੇ ਆਈਟਮ ਤੇ ਤੁਹਾਡੀਆਂ 50% ਵੀ ਸੇਵਿੰਗ ਹੋ ਸਕਦੀ ਆ। ਐਸੀਆਂ ਡੀਲਾਂ ਕਈ ਵਾਰੀ ਮਨੂ ਜੀ ਕੋਲ ਆਉਂਦੀਆਂ, ਤੁਸੀਂ ਇਹਨਾਂ ਦੇ ਸੋਸ਼ਲ ਮੀਡੀਆ ਪੇਜ ਨਾਲ ਜੁੜ ਜਾਓ ਤੇ ਦੇਖੋ ਤੁਹਾਡੇ ਕਿੰਨੇ ਪੈਸੇ ਸੇਵ ਹੁੰਦੇ ਆ। ਬ੍ਰਾਂਡ ਨਿਊ ਆਈਟਮਸ ਮੈਂ ਮਨੂ ਜੀ ਉਹਨਾਂ ਕੋਲੋਂ, ਵੈਸੇ ਤਾਂ ਮੈਂ ਉਹੀ ਲੈ ਆਉਣਾ ਹੁੰਦਾ, ਮੈਨੂੰ ਤਾਂ ਗਿਫਟ ਹੀ ਦੇ ਦਿੰਦੇ ਆ, ਪਰ ਤੁਸੀਂ ਜਦੋਂ ਜਾਓਗੇ ਤੁਸੀਂ ਜਾ ਕੇ ਕਹਿਣਾ ਕਿ ਬਸ ਚੱਕ ਲਓ, ਬਸ ਗਿਫਟ ਦੇ ਦਿਓ। ਜਦੋਂ ਇੰਨੇ ਇੰਨੇ ਮਹਿੰਗੇ ਤੁਸੀਂ ਗਿਫਟ ਲੈ ਕੇ ਆਉਣੇ ਹੋ ਸੱਜਣਾ ਮਿੱਤਰਾਂ ਵਾਸਤੇ ਦੋਸਤਾਂ ਵਾਸਤੇ, ਤੁਸੀਂ ਇੱਕ ਵਾਰੀ ਬ੍ਰੈਂਪਟਨ ਬੈਸਟ ਡੀਲ ਚੱਲ ਜਾਓ, ਦੇਖੋ ਤੁਸੀਂ 5-7 ਗਿਫਟ ਪੈਕ ਕਰਾ ਲਿਆਉਣੇ ਆ 2 ਪ੍ਰਾਈਜ਼ਾਂ ਦੇ ਵਿੱਚ, ਅਤੇ ਫਿਰ ਤੁਸੀਂ 5-7 ਪਾਰਟੀਆਂ ਇੱਦਾਂ ਵੇਖ ਲੈਣੀਆਂ, ਰੀਪੈਕ ਕਰਾ ਕੇ ਫਿਰ ਦਿਓ ਸੱਜਣਾ ਮਿੱਤਰਾਂ ਨੂੰ, ਔਰ ਡੀਲ ਦਿਓ ਜੀ ਵਧੀਆ ਜੀ ਕੋਈ ਟੀਵੀਜ਼ ਦੇ।
3: ਓਕੇ, ਜੇ ਕੋਈ OLED ਟੀਵੀ ਲੱਭ ਰਿਹਾ ਤੇ ਆਈ ਹੈਵ ਅ ਵੈਰੀ ਗੁੱਡ ਆਪਸ਼ਨ, ਓਨਲੀ ਫੋਰ $699, ਵੈਰੀ ਸਲਿਮ ਟੀਵੀ, ਬਹੁਤ ਵਧੀਆ ਮਾਡਲ ਆ, ਸਕਾਈਵਰਥ ਦੇ ਹੈਗੇ ਆ, ਗੂਗਲ ਟੀਵੀ ਆ, ਨੋ ਨੀਡ ਟੂ ਵਰੀ ਅਬਾਊਟ ਇਟ, ਮਾਡਲ ਬਹੁਤ ਵਧੀਆ, ਅਰਾਊਂਡ 1300-1400 ਦਾ ਮਾਡਲ ਆ, ਤੇ ਮੇਰੇ ਕੋਲ ਓਨਲੀ ਫੋਰ $700। ਆਹ ਦੇਖੋ ਸਰ, 2 ਟੀਵੀਆਂ ਦੇ ਪ੍ਰਾਈਸ 'ਚ 1 ਟੀਵੀ ਮੈਂ ਦੇ ਰਿਹਾ।
0: ਕਿਆ ਬਾਤ ਆ ਜੀ, ਸੋ ਨੰਬਰ ਇੱਕ ਵਾਰੀ ਮਨੂ ਜੀ ਆਪਣਾ ਮੈਂਸ਼ਨ ਕਰ ਦਿਓ ਤਾਂ ਕਿ ਸਰੋਤੇ ਕਿੱਥੇ ਕਾਲ ਕਰਨ।
3: 905-965-6941
0: ਮਨੂ ਜੀ ਉਹਨਾਂ ਨਾਲ ਕਾਲ ਕਰ ਲਿਓ। ਬ੍ਰੈਂਪਟਨ ਬੈਸਟ ਡੀਲ ਗੂਗਲ ਤੇ ਚੱਲ ਜਾਓ, ਤੁਸੀਂ ਐਡਰੈਸ ਨੋਟ ਕਰ ਲਓ, ਜਾ ਕੇ ਆਓ, 71 ਰੋਜ਼ਡੇਲ ਪਾਰਕ ਤੇ ਹੈਗੇ ਨੇ, ਔਰ ਨਾਲ ਦੀ ਨਾਲ ਮੈਂ ਕਹਾਂਗੇ ਇੱਕ ਵਾਰੀ ਇਹਨਾਂ ਦਾ ਸੋਸ਼ਲ ਮੀਡੀਆ ਪੇਜ ਦੇਖ ਲਓ, ਤੁਹਾਨੂੰ ਪਤਾ ਲੱਗੂ ਕਿ ਕਿੰਨੀਆਂ ਘੈਂਟ ਘੈਂਟ ਆਈਟਮ ਔਰ ਕਿੰਨੇ ਜ਼ਬਰਦਸਤ ਪ੍ਰਾਈਜ਼ ਇਹਨਾਂ ਦੇ ਆ। ਸੋ ਬ੍ਰੈਂਪਟਨ ਬੈਸਟ ਡੀਲ, ਬਹੁਤ ਬਹੁਤ ਸ਼ੁਕਰੀਆ ਮਨੂ ਜੀ, ਥੈਂਕ ਯੂ ਸੋ ਮਚ।
3: ਥੈਂਕ ਯੂ ਸਰ, ਥੈਂਕ ਯੂ।
0: ਕਿਆ ਬਾਤ ਆ ਜੀ, ਬ੍ਰੈਂਪਟਨ ਬੈਸਟ ਡੀਲ ਤੇ ਤੁਸੀਂ ਇੱਕ ਗੇੜਾ ਜ਼ਰੂਰ ਲਾ ਕੇ ਆਓ। 905-673-3337

0: ਪੰਡਿਤ ਜੀ ਤੁਸੀਂ ਓਨਰ ਹੋ?
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਜੀ?
1: ਸਤਿ ਸ਼੍ਰੀ ਅਕਾਲ ਜੀ, ਮੈਂ ਤਾਂ ਸਬਰ ਨਾਲ ਬੈਠੀ ਹਾਂ।
0: ਹਾਂ ਤੁਸੀਂ ਤਾਂ ਬਹੁਤ ਲੰਬਾ ਸਬਰ ਕਰ ਲਿਆ, ਤੁਸੀਂ ਅੱਜ 5 ਮਿੰਟ ਦਾ ਸਬਰ ਕਰ ਲਿਆ।
1: ਨਾ ਕੋਈ ਗੱਲ ਨਹੀਂ, ਮੈਂ ਹੋਰ ਵੀ ਬੈਠੇ ਰਹੂੰਗੀ। ਕੋਈ ਚੱਲ
0: ਲਾਈਨਸ ਬਹੁਤ ਬਿਜ਼ੀ ਆ, ਫਿਰ ਮੈਂ ਤੁਹਾਡੀ, ਮੈਂ ਕਿਹਾ ਵੀ ਅੱਜ ਪਹਿਲਾਂ ਆਂਟੀ ਜੀ ਨੂੰ
1: ਲੈ ਲਈ। ਨਹੀਂ ਨਹੀਂ, ਮੈਂ ਤਾਂ ਉਹਦਾ ਜਵਾਬ ਦਰਸ਼ਨਾਂ ਦੇ ਦਿੱਤਾ
0: ਜਿਹੜਾ। ਅੱਛਾ ਉਹ ਸਹੀ ਹੈ ਜੀ?
1: ਹਾਂਜੀ ਉਹ ਸਹੀ ਹੈਗਾ, ਹੈ ਨਾ, ਤੇ ਸ਼ਮਸ਼ਾਨ ਘਾਟ ਵਾਲਾ
0: ਉਹ ਸਹੀ ਹੈਗਾ। ਓਕੇ ਜੀ,
1: ਹਾਂਜੀ ਸਹੀ ਹੈ। ਤੇ ਮੈਂ ਤੁਸੀਂ ਕਹਿੰਦੇ ਕਾਲਾ ਨਾ ਕੱਟਿਆ ਕਰੋ, ਸਬਰ ਕਰੋ, ਮੈਂ ਤਾਂ ਸਬਰ ਕਰਦੀ
0: ਹਾਂ, ਤਾਂ ਸੁਣਦੇ ਰਹਿੰਦੇ ਹੋ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਅੱਛਾ ਤੁਸੀਂ, ਅੱਛਾ ਕੱਲੇ ਤੁਸੀਂ ਸੁਣਦੇ ਨੀ, ਤੁਸੀਂ ਅਮਲ ਵੀ ਕਰਦੇ ਹੋ? ਆਪਾਂ ਮੁਸ਼ਕਿਲ ਦਾ ਮਤਲਬ ਇਹ ਹੈ ਕਿ ਆਪਾਂ ਭੱਜ ਦੌੜ ਚ ਬਹੁਤ ਪੈ ਗਏ ਨਾ, ਅੰਦਰ ਠਹਿਰਾਵ ਨੀ ਹੈਗਾ,
1: ਸਬਰ ਨੀ ਹੈਗਾ।
0: ਹਾਂ ਬਸ ਆਹ ਨੀ ਹੈਗਾ ਮੁੱਖ ਦੀ ਗੱਲ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-33-3337 ਗੱਲਾਂ ਬਾਤਾਂ ਵੀ ਚੱਲ ਰਹੀਆਂ ਨਾਲ ਦੀ ਨਾਲ, ਔਰ ਨਾਲ ਦੀ ਨਾਲ ਸੁਨੇਹੇ ਵੀ ਦੇ ਦਈਏ। ਵਾਓ ਈਟਸ ਕੁਛ ਖਾਣਾ ਆ, ਇੱਧਰ ਦੀ ਲੰਘ ਰਹੇ ਹੋ ਡੇਰੀ ਰੋਡ 'ਤੇ, ਸਟੀਲ 'ਤੇ ਹੋ, ਗੌਰਵੇ 'ਤੇ ਹੋ, ਮਾਲਟਨ ਦੇ ਵਿੱਚ ਹੋ, ਕੁਛ ਵੈੱਜ ਖਾਣਾ ਆ, ਵਧੀਆ ਪਿਓਰ ਯਮੀ ਦਿੱਲੀ ਵਰਗਾ ਸਟਰੀਟ ਫੂਡ ਵਾਲਾ ਸਵਾਦ ਲੈਣਾ, ਤਾਂ ਵਾਓ ਈਟਸ ਏਅਰਪੋਰਟ ਐਂਡ ਮੇਰੇ ਸਟੂਡੀਓ ਦੇ ਬਿਲਕੁਲ ਨਾਲ, ਏਅਰਪੋਰਟ ਐਂਡ ਡੈਰੀ ਦੇ ਉੱਪਰ ਵਾਓ ਈਟਸ। ਵੈੱਜ ਕੀਮਾ ਮੋਮੋ ਸਿਰਫ 399 ਦੇ ਵਿੱਚ, ਅਤੇ ਗੋਲੀ ਵਾਲੇ ਬੱਤੇ ਦੋ ਲੈ ਜਾਓ $5 ਦੇ ਵਿੱਚ, ਪਰ ਦੱਸਣਾ ਪੈਣਾ ਰੇਡੀਓ ਉਡਾਨ, ਨਹੀਂ ਤਾਂ ਉੱਥੇ $7 ਦਾ ਇੱਕ ਆ। ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, $5 ਦੇ 2 ਗੋਲੀ ਵਾਲੇ ਬੱਤੇ। ਅੱਛਾ ਕਈ ਕਈਆਂ ਨੂੰ ਪਤਾ ਲੱਗਣਾ ਬੱਤੇ ਪਰ, ਨਹੀਂ ਲੱਗ ਜਾਣਾ ਪਤਾ, ਸਾਰੇ 80-90s ਵਾਲੇ ਹੋਣੇ ਆ ਮੈਨੂੰ ਲੱਗਦਾ, ਜਾਂ ਵੱਧ ਤੋਂ ਵੱਧ ਕੋਈ 2000 ਵਾਲਾ ਸੱਜਣ ਹੋਊਗਾ। ਅਤੇ ਗੋਲੀ ਵਾਲੇ ਬੱਤੇ 2 ਮਿਲ ਜਾਣੇ ਆ, ਔਰ ਨਾਲ ਦੀ ਨਾਲ ਤੁਸੀਂ ਜੇ 2 ਪਫ ਪੈਟੀਜ, ਫਰੈਸ਼ ਪਫ ਪੈਟੀਜ ਤੁਸੀਂ ਮਿਲ ਗਏ, ਤੁਹਾਨੂੰ ਮਿਲ ਜੇ ਨਾ ਸਟਾਕ ਦੇ ਵਿੱਚ, ਤੁਸੀਂ ਲੱਕੀ ਹੋ, ਕਿਉਂਕਿ ਇਹ 5-7 ਮਿੰਟਾਂ ਤੋਂ ਪਹਿਲਾਂ ਬਣਾਉਂਦੇ ਆ ਅਤੇ ਉਦੋਂ ਹੀ ਖਤਮ ਹੋ ਜਾਂਦੀਆਂ। ਵੈੱਜ ਪਫ ਪੈਟੀ ਦੇ ਵਿੱਚ ਨਾਲ ਇੱਕ ਪੌਪ ਤੁਹਾਨੂੰ ਮਿਲ ਜਾਣਾ ਆ, ਓਨਲੀ 499 ਦੇ। 2 ਪਫ ਪੈਟੀਜ਼, ਇੱਕ ਨਹੀਂ 2 ਪਫ ਪੈਟੀਜ਼, 499। ਇਹਨਾਂ ਦਾ ਸਾਰਾ ਹੀ ਮੈਨਿਊ ਅੰਡਰ $10 ਆ, ਅੰਡਰ $10 ਆ। ਅਤੇ ਜੇ ਤੁਸੀਂ ਬਹੁਤ ਹੰਗਰੀ ਹੋ, ਤੁਹਾਨੂੰ ਲੱਗਿਆ ਕਿ ਯਾਰ ਵੀ ਫੂਡ ਹੀ ਖਾਣਾ, ਬਸ ਲੰਚ ਕਰਨਾ ਜਾਂ ਡਿਨਰ ਕਰਨਾ, ਅਤੇ ਇਹਨਾਂ ਕੋਲ ਨਾ ਪਿਓਰ ਵੈੱਜ ਪਲਾਂਟ ਬੇਸਡ ਬਟਰ ਚਿਕਨ ਵਾਲੀ ਗ੍ਰੇਵੀ ਦੇ ਵਿੱਚ ਚਾਂਪਾਂ ਬਣੀਆਂ ਹੋਈਆਂ ਤਵੇ ਦੇ ਉੱਪਰ, ਤਵੇ ਰੋਟੀ ਨਾਲ ਸੇਕ ਕੇ ਦੇ ਦੇਣਗੇ ਤੁਹਾਨੂੰ, ਅਤੇ $6.99 ਦੇ ਵਿੱਚ ਪੂਰਾ ਕੋਂਬੋ ਤੁਹਾਨੂੰ ਦੇ ਦੇਣਾ ਆ। ਅਤੇ ਤੁਸੀਂ ਕਹੋਗੇ ਵੀ ਵਾਹ, ਅੱਜ ਜਿਹੜਾ ਡਿਨਰ ਹੋਇਆ ਨਾ ਯਮੀ ਇੱਕਦਮ ਦਾ, ਔਰ ਨਾਲ ਦੀ ਨਾਲ ਵੈੱਜ ਪਿਓਰ ਹਾਈਜੀਨਿਕ। ਵਾਓ ਈਟਸ 'ਤੇ ਪਹੁੰਚੋ ਤੁਸੀਂ, ਔਰ ਖੂਬਸੂਰਤ ਜਿਹੇ ਪਕਵਾਨ ਖਾਓ, ਨਾਲੇ ਦਿੱਲੀ ਵਾਲਾ ਤੁਹਾਨੂੰ ਸਟਰੀਟ ਫੂਡ ਚੇਤੇ ਆ ਜਾਣਾ। ਵਾਓ ਈਟਸ, ਵਾਓ ਈਟਸ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਵਾਓ ਈਟਸ। ਸੋ 905-673-33-37 905-673-33-37 ਇੱਕ ਵਾਰ ਫਿਰ, ਲਵਾਨਾ ਵੈਲਨੈਸ ਸਪਾ। ਰਜਤ ਜੀ ਸਾਡੇ ਨਾਲ ਜੁੜੇ ਹੋਏ ਨੇ ਅੱਜ ਸਟੂਡੀਓ ਦੇ ਵਿੱਚ, ਬਹੁਤ ਸਾਰੀਆਂ ਸਰਵਿਸਿਸ ਨੇ ਜਿੰਨੀਆਂ ਭੈਣਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ, ਜਿੰਨੀਆਂ ਸਾਡੀਆਂ ਆਂਟੀਆਂ ਅਤੇ ਸਾਡੇ ਨਾਲ ਜੁੜੀਆਂ ਹੋਈਆਂ ਨੇ, ਉਹਨਾਂ ਨੂੰ ਦੱਸੀਏ ਕਿ ਵੈਕਸਿੰਗ, ਲੇਜ਼ਰ ਹੇਅਰ ਰਿਮੂਵਲ ਅਤੇ ਮਸਾਜ ਥੈਰੇਪੀ, ਅਤੇ ਨਾਲ ਦੀ ਨਾਲ ਪ੍ਰੀ ਨੈਟਲ ਮਸਾਜ। ਇਹ ਹੁੰਦੇ ਆ ਕਿ ਜਦੋਂ ਪ੍ਰੈਗਨੈਂਸੀ ਦੇ ਦੌਰਾਨ,
2: ਡਿਲੀਵਰੀ ਤੋਂ ਪਹਿਲਾਂ ਹੁੰਦੀ ਬੇਸਿਕਲੀ, ਜੀ ਹਾਂਜੀ ਹਾਂਜੀ ਜੀ। ਅਤੇ ਫਿਰ ਹੁੰਦੀ ਆਪਣੇ ਕੋਲ ਪੋਸਟ ਨੈਟਲ ਮਸਾਜ, ਤੋਂ ਬਾਅਦ ਵਿੱਚ ਭੈਣਾਂ ਨੂੰ ਚਾਹੀਦੀ ਹੁੰਦੀ ਸਾਰਿਆਂ ਨੂੰ
0: ਜੀ,
2: ਹੈਨਾ। ਐਂਡ ਦੈਨ ਆਪਣੇ ਕੋਲ ਬਾਡੀ ਕੰਟਰੋਲਿੰਗ ਹੈਗੀ ਆ, ਰਾਈਟ, ਬੇਸਿਕਲੀ ਆਪਣੀ ਸਕਿਨ ਟਾਈਟਨਿੰਗ ਕਰਦੀ ਆ ਅਤੇ ਫੈਟ ਨੂੰ ਰਿਮੂਵ ਕਰਦੀ ਆ
0: ਜੀ।
2: ਹਾਂਜੀ ਹਾਂਜੀ।
0: ਸੋ ਇਹ ਜਿਹੜੀ ਜਿਹੜੀ ਸਕਿਨ ਲੂਜ਼ ਹੋ ਜਾਂਦੀ ਉਹਦੇ ਵਾਸਤੇ ਇਹ ਮਸਾਜ ਆ?
2: ਨਹੀਂ, ਉਹ ਮਸਾਜ ਡਿਫਰੈਂਟ ਚੀਜ਼ਾਂ, ਰਾਈਟ, ਅਤੇ ਜਿਹੜੀ ਬੋਡੀ ਕੰਟਰੋਲ ਉਹ ਅਲੱਗ ਚੀਜ਼, ਉਹ ਅਲੱਗ ਅਲੱਗ ਚੀਜ਼ਾਂ ਨੇ ਬੇਸਿਕਲੀ।
0: ਓਕੇ,
2: ਹਾਂਜੀ ਹਾਂਜੀ। ਇਹ ਫੈਟ ਕੰਟਰੋਲ ਬੇਸਿਕਲੀ ਫੋਕਸ ਕਰਦੀ ਹੈ ਫੈਟ ਰਿਮੂਵਿੰਗ ਐਂਡ ਸਕਿਨ ਟਾਈਟਨਿੰਗ ਦੋਨੋਂ।
0: ਓਕੇ, ਫੈਟ ਵੀ ਰਿਮੂਵ ਕਰਦੀ ਹੈ?
2: ਫੈਟ ਰਿਮੂਵ ਕਰਦੇ ਨਾਲ।
0: ਇਹ ਤਾਂ 100 ਦੇ ਵਿੱਚੋਂ 99 ਭੈਣਾਂ ਕਹਿੰਦੀਆਂ ਨੇ ਵੀ ਇਹ ਤਾਂ ਆਈ ਨੀਡਿਡ ਦੈਟ ਵਨ, ਹਨਾ।
2: ਇਹ ਨੋਰਮਲ ਚਾਹੀਦੀ ਹੁੰਦੀ ਹੈ ਅੱਜ ਕੱਲ੍ਹ, ਕਿਉਂਕਿ ਜ਼ਿਆਦਾਤਰ ਸਟਮਕ, ਜ਼ਿਆਦਾਤਰ ਆਪਣੇ ਸਪੈਸ਼ਲੀ ਭਰਾਵਾਂ ਦਾ ਵੀ ਕਾਫੀ।
0: ਅੱਛਾ, ਇਹ ਮੈਨਸ ਮੈਨਸ ਵੀ ਲੈ ਸਕਦੇ
2: ਨੇ? ਮੈਨਸ ਵੀ ਲੈਂਦੇ ਆ, ਵੂਮਨ ਦੋਨੇ ਲੈਂਦੇ ਆ ਜੀ।
0: ਮੈਂ ਆਉਣਾ ਫਿਰ ਕੱਲ ਨੂੰ,
2: ਠੀਕ ਹੈ।
0: ਸੋ 905 ਨੰਬਰ ਇੱਕ ਵਾਰ ਫਿਰ ਦੇ ਦਈਏ, ਲਵਾਨਾ ਵੈਲਨੈਸ ਸਪਾ ਦਾ, 416-881-5385 ਲਵਾਨਾ ਵੈਲਨੈਸ ਸਪਾ। ਤੁਸੀਂ ਉਹਨੂੰ ਕਾਲ ਕਰ ਲਓ, ਪੂਰੀ ਜਾਣਕਾਰੀ ਲੈ ਲਿਓ, ਕੱਲ੍ਹ ਨੂੰ ਓਪਨ ਹੋ ਜਾਣੇ ਆ, ਇਹਨਾਂ ਦੀ ਵੈਬਸਾਈਟ ਚੈੱਕ ਕਰ ਲਿਓ। ਪ੍ਰੋਫੈਸ਼ਨਲ ਥੈਰਾਪਿਸਟ ਨੇ ਇਹਨਾਂ ਕੋਲ, ਇਹ ਨਹੀਂ ਆ ਕਿ ਵੀ ਇੱਦਾਂ ਹੀ ਕਿਸੇ ਨੂੰ ਕਿਹਾ ਵੀ ਆ ਜਾ ਵੀ ਅੱਜ ਦਿਹਾੜੀ ਲਵਾ ਦੇ, ਹੈ ਨਹੀਂ ਸਾਡੇ ਕੋਲ, ਨਹੀਂ। ਪ੍ਰੋਫੈਸ਼ਨਲ ਮੀਨਸ ਪ੍ਰੋਫੈਸ਼ਨਲ, ਏ ਕਲਾਸ ਦੀ ਸਰਵਿਸ ਤੁਹਾਨੂੰ ਮਿਲਣੀ ਆ। ਜਿੰਨੀ ਵੀ ਭੈਣਾਂ ਮੇਲੇ 'ਤੇ ਬਣ ਠਣ ਕੇ ਜਾਣਾ, ਜਿਨ੍ਹਾਂ ਨੇ ਵਿਆਹ ਸ਼ਾਦੀਆਂ ਦਾ ਮਾਹੌਲ, ਅੱਗੇ ਸੀਜ਼ਨ ਆ ਗਿਆ ਪੂਰਾ, ਅਤੇ ਤੁਸੀਂ ਫਿਰ ਲਵਾਨਾ ਵੈਲਨੈਸ ਸਪਾ, ਲਵਾਨਾ ਵੈਲਨੈਸ ਸਪਾ ਦਾ ਨੰਬਰ ਤੁਸੀਂ ਸੇਵ ਕਰ ਲਓ, ਇੱਕ ਗੇੜਾ ਜ਼ਰੂਰ ਲਾ ਕੇ ਆਇਓ। ਸੋ ਬੋਡੀ ਫੈਟ ਰਿਡਿਊਸ ਕਰਵਾਉਣੀ ਆ, ਫਿਰ ਨਾਲ ਦੀ ਨਾਲ ਫੇਸ਼ੀਅਲ, ਕਿੰਨੇ ਤਰ੍ਹਾਂ ਦੇ ਫੇਸ਼ੀਅਲ ਆ, ਅਤੇ ਜਿਨ੍ਹਾਂ ਨੂੰ ਜੋਬ ਇੰਸ਼ੋਰੈਂਸ ਦੇ ਵਿੱਚ ਬੈਨੀਫਿਟ ਦੇ ਵਿੱਚ ਜਿਹੜੇ ਮਸਾਜ ਹੁੰਦੀਆਂ ਉਹਨਾਂ ਵਾਸਤੇ ਵੀ ਇਹਨਾਂ ਕੋਲ ਪ੍ਰੋਫੈਸ਼ਨਲ, ਜਦੋਂ ਅਸੀਂ ਕਹਿੰਦੇ ਹਾਂ ਨਾ, ਉਹਦਾ ਮਤਲਬ ਆ ਕਿ ਪ੍ਰੋਫੈਸ਼ਨਲ ਹੀ ਹੋਣਗੇ, ਪੂਰੇ ਰਜਿਸਟਰਡ ਹੁੰਦੇ ਬਾਈ ਜੀ,
2: ਰਜਿਸਟਰਡ ਲਾਇਸੈਂਸ ਹੁੰਦੇ ਪ੍ਰੋਪਰ, ਅਤੇ ਆਪਾਂ ਡਾਇਰੈਕਟ ਬਿਲਿੰਗ ਕਰਦੇ ਇੰਸ਼ੋਰੈਂਸ ਕੰਪਨੀ ਦੇ ਨਾਲ। ਸੋ ਇਹ ਨਹੀਂ ਤਾਂ ਸਾਨੂੰ ਪੇ ਕਰਨਾ ਤੁਸੀਂ ਸਾਡੇ ਕੋਲ
0: ਆਪਣਾ, ਤੁਸੀਂ ਕਸਟਮਰ ਤੋਂ ਕੋਈ ਪੈਸਾ ਨਹੀਂ ਲੈਣਾ, ਬਸ ਆਪਣਾ ਉਹ ਲੈ ਕੇ ਆਪਣੀ ਜੋਬ ਦਾ ਲੈ ਕੇ ਆਓ।
2: ਹਾਂਜੀ, ਉਹ ਡਿਪੈਂਡ ਕਰਦਾ, ਕਈ ਦੇ ਇੰਸ਼ੋਰੈਂਸ 80-90% ਕਵਰ ਕਰਦੀ ਹੁੰਦੀ, ਜੇ 10% ਲੋਕ ਦੇਣਾ ਪੈਣਾ, ਜਿਹੜਾ
0: $100 ਚੋਂ $10 ਦੇਣੇ ਪਏ ਵੀ ਗਏ।
2: ਹਾਂਜੀ ਹਾਂਜੀ,
0: ਇੱਕ ਵੱਡੀ ਗੱਲ ਹੈ ਨਾ,
2: $10 ਜਾਂ ਜੋ ਵੀ ਹੋਏਗਾ ਅਮਾਊਂਟ ਬੇਸਿਕ,
0: ਵਾਟਐਵਰ। ਸੋ ਬਿਲਕੁਲ ਜੀ, ਤੁਸੀਂ ਲਵਾਨਾ ਵੈਲਨੈਸ ਸਪਾ ਤੇ ਪਹੁੰਚਣਾ, ਤੁਹਾਡੀ ਵੈਬਸਾਈਟ ਹੈਗੀ ਰਜਤ?
2: ਹਾਂਜੀ ਹਾਂਜੀ ਹੈਗੀ,
0: ਲਵਾਨਾ ਉਹਦੇ ਉੱਪਰ ਸਾਰੀ ਡਿਪੈਂਡ ਹੈਗੀ,
2: ਸਾਰਾ ਕੁਝ ਹੈਗਾ।
0: ਤੇ ਜੇ ਕੋਈ ਰੇਡੀਓ ਉਡਾਨ ਸੁਣ ਕੇ ਆਊਗਾ, ਉਹਨੇ ਕਹਿ ਦੇਣਾ ਕਿ ਚਲੋ ਜੀ ਮੈਂ ਰੇਡੀਓ ਉਡਾਨ ਸੁਣ ਕੇ ਆਇਆ, ਮੇਰੇ ਵਾਸਤੇ ਕੀ ਫਾਇਦਾ?
2: ਉਹਨਾਂ ਵਾਸਤੇ ਆਪਾਂ ਬੋਡੀ ਕੰਟੋਰਿੰਗ ਲੇਜ਼ਰ ਤੇ ਫੇਸ਼ੀਅਲ ਤੇ 20% ਆਫ,
0: 20% ਆਫ।
2: ਹਾਂਜੀ,
0: ਕਿੰਨਾ ਚੀਜ਼ਾਂ ਤੇ?
2: ਲੇਜ਼ਰ ਹੇਅਰ ਰਿਮੂਵਲ,
0: ਲੇਜ਼ਰ ਤੇ ਹੇਅਰ ਰਿਮੂਵਲ ਤੇ,
2: ਹਾਂਜੀ ਲੇਜ਼ਰ ਹੇਅਰ ਰਿਮੂਵਲ ਤੇ, ਬੋਡੀ ਕੰਟੋਰਿੰਗ ਤੇ, ਤੇ ਹਾਈਡਰ ਫੇਸ਼ੀਅਲ ਤੇ।
0: ਲਓ ਜੀ, ਇੱਥੇ ਵੀ ਤੁਹਾਡੀ ਸੇਵਿੰਗ ਹੋ ਗਈ 20% ਦੀ। ਬਾਹਰ ਜਾ ਕੇ ਜਿਹੜਾ 20% ਬਚਿਆ ਉਹਦਾ ਡਿਨਰ ਕਰ ਲਿਓ, ਉਹਦੇ ਵਾਓ ਈਟਸ ਜਾ ਕੇ ਚਾਂਪਾ ਖਾ ਲਿਓ, ਫੈਮਿਲੀ ਨੂੰ ਲੈ ਜਿਓ, ਨਾਲ ਦੀ ਨਾਲ ਤੁਸੀਂ ਲੰਚ ਕਰ ਲਿਓ ਉੱਥੇ ਜਾ ਕੇ। ਸੋ ਲਵਾਨਾ ਵੈਲਨੈਸ ਸਪਾ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਥੈਰੇਪਿਸਟ ਦੇ ਨਾਲ, ਔਰ ਬਹੁਤ ਵਧੀਆ ਟੈਕ, ਜਿਹੜੀਆਂ ਲੇਟੈਸਟ ਮਸ਼ੀਨਾਂ ਇਹਨਾਂ ਕੋਲ ਨੇ। ਇੱਕ ਵਾਰੀ ਜਾਓਗੇ ਇੱਕ ਇਨਵਾਇਰਮੈਂਟ ਤੁਹਾਨੂੰ ਮਿਲ ਜਾਣੀ ਆ, ਇੱਕ ਤਾਂ ਪ੍ਰੋਫੈਸ਼ਨਲ ਇਨਵਾਇਰਮੈਂਟ ਆ ਔਰ ਇੱਕ ਹਾਈਜੀਨਿਕ ਬਹੁਤ ਵਧੀਆ। ਲਵਾਨਾ ਵੈਲਨੈਸ ਸਪਾ, ਅੱਗੇ ਜਾ ਕੇ ਆਪਾਂ ਕਿਸੇ ਦਿਨ ਇਹਨਾਂ ਦੇ ਪ੍ਰੋਫੈਸ਼ਨਲ ਥੈਰੇਪਿਸਟ ਨੂੰ ਲੈ ਕੇ ਆਵਾਂਗੇ, ਤੁਹਾਨੂੰ ਕਿ ਤੁਹਾਨੂੰ ਉਹ ਗੱਲਾਂ ਸਮਝ ਆਉਣ ਜਿਹੜੀਆਂ ਮੈਨੂੰ ਤੇ ਰਜਤ ਨੂੰ ਨਹੀਂ ਸਮਝ ਆ ਰਹੀਆਂ। ਸੋ ਉਹ ਕਿਉਂਕਿ ਇੱਕ ਪ੍ਰੋਫੈਸ਼ਨਲ ਲੇਡੀਜ਼ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝਾ ਸਕਦੀ ਹੈ।
2: ਬਿਲਕੁਲ ਬਿਲਕੁਲ, ਨੈਕਸਟ ਟਾਈਮ ਮੈਂ ਲੈ ਕੇ ਆਉਂਗਾ ਆਪਣੀ ਆਰਐਮ,
0: ਕਿਉਂਕਿ ਦੇਖੋ ਇੱਕ ਡਰਾਈਵਰ ਗੱਡੀ ਬਾਰੇ ਜ਼ਿਆਦਾ ਦੱਸ ਸਕਦਾ ਕਿ ਬਾਈ ਇਹਦੇ ਵਿੱਚ ਆਹ ਇੱਥੇ ਖੜਕਾ ਆ ਰਿਹਾ। ਮੈਂ ਪਰਸੋਂ ਮੇਰਾ ਟਾਇਰ ਦੇ ਵਿੱਚ ਆਵਾਜ਼ ਆਵੇ ਅਤੇ ਮੈਨੂੰ ਲੱਗਿਆ ਕਿ ਮੇਰਾ ਇੰਜਨ ਦੇ ਵਿੱਚ ਗੜਬੜ ਹੋ ਗਈ, ਉਹ ਮੈਂ ਮੇਰਾ ਯਾਰ ਦੋਸਤ ਮਕੈਨਿਕ ਆ ਅਤੇ ਮੈਨੂੰ ਕਾਲ ਲਾਈ, ਮੈਂ ਕਿਹਾ ਯਾਰ ਰਿੰਕੂ ਕਹਿੰਦਾ ਕੀ ਹੋ ਰਿਹਾ ਮੈਨੂੰ ਦੱਸ, ਆਸਟ੍ਰੇਲੀਆ ਮੁੰਡਾ ਮੇਰੇ ਨਾਲ ਪੜਿਆ ਅਤੇ ਉਹ ਮਕੈਨਿਕ ਆ ਬਹੁਤ ਵਧੀਆ, ਅਤੇ ਮੈਂ ਕਿਹਾ ਵੀ ਕਹਿੰਦਾ ਕਿੱਥੇ ਆਵਾਜ਼ ਕਿੱਦਾਂ ਦੀ ਆ, ਅੱਗੋਂ ਆ ਰਹੀ ਆ, ਕੀ ਫੀਲ ਹੋ ਰਿਹਾ, ਗੱਡੀ ਬਾਊਂਸ ਕਰ ਰਹੀ ਆ? ਮੈਂ ਕਿਹਾ ਹਾਂ ਬਾਊਂਸ ਕਰ ਰਹੀ ਆ। ਕਹਿੰਦਾ ਨੋ ਵਰੀਜ਼, ਟਾਇਰ 'ਚ ਪ੍ਰੋਬਲਮ ਆ। ਅਤੇ ਮੈਂ ਸੋਚ ਰਿਹਾ ਮੇਰੇ ਇੰਜਨ ਨੂੰ ਕੁਛ ਹੋ ਗਿਆ, ਮੈਂ ਕਿਹਾ ਗੱਡੀ ਤਾਂ ਨਵੀਂ ਹੈ ਕੀ ਹੋ ਗਿਆ? ਅਤੇ ਉਹ ਕਹਿੰਦਾ ਨਹੀਂ ਨੋ ਪ੍ਰੋਬਲਮ। ਅਤੇ ਮੈਂ ਕਿਹਾ ਕੋਈ ਬ੍ਰੇਕ ਵਗੈਰਾ ਨਾ? ਕਹਿੰਦਾ ਆਵਾਜ਼ ਆ ਰਹੀ ਕੋਈ, ਮਤਲਬ ਸਾਊਂਡ ਆ ਰਿਹਾ? ਮੈਂ ਕਿਹਾ ਨਹੀਂ। ਕਹਿੰਦਾ ਫਿਰ ਬੋਡੀ ਗੱਡੀ ਅਪ ਡਾਊਨ ਕਰੇ? ਕਹਿੰਦਾ ਕਹਿੰਦਾ ਤੇਰੇ ਟਾਇਰ 'ਚ ਪ੍ਰੋਬਲਮ ਆ, ਰੋਕ ਗੱਡੀ 'ਤੇ ਵੇਖ। ਉਹੀ ਗੱਲ, 10 ਇੰਚ ਦਾ ਮੋਟਾ ਨਟ ਗੱਡੀ ਦੇ ਵਿੱਚ ਚਲਾ ਗਿਆ ਅਤੇ ਉਹ ਜਦੋਂ ਚੱਲਦੀ ਸੀਗੀ ਤਾਂ ਉਹ ਨੋਇਸ ਆ ਰਹੀ ਸੀਗੀ, ਜੰਪ ਵੀ ਕਰ ਰਿਹਾ ਸੀਗਾ।
2: ਹਾਂਜੀ ਹਾਂਜੀ।
0: ਸੋ ਹੈਰਾਨ ਸੀਗੇ ਵੀ ਐਡੇ ਐਡੇ ਮੋਟੇ ਨਟ ਇੱਥੇ ਰੋਡਾਂ 'ਤੇ ਪਏ ਹੋਏ ਆ, ਔਰ ਉਹ ਟਾਇਰ ਗਿਆ, ਬਿਲਕੁਲ ਫਟ ਗਿਆ ਟਾਇਰ। ਉਹ ਮੈਂ ਥੋੜ੍ਹੀ ਦੂਰ ਗਿਆ ਕਾਲ 'ਤੇ ਔਰ ਟਾਇਰ ਉਹ ਫਟ ਗਿਆ। ਔਰ ਜਦੋਂ ਤੁਸੀਂ ਇੱਕ ਟੈਕਨੀਕਲ ਬੰਦੇ ਨੂੰ ਪੁੱਛਦੇ ਹੋ, ਮੈਂ ਤਾਂ ਕਿਹਾ ਕਿ ਅਸੀਂ ਉਸ ਭੈਣ ਨੂੰ ਲੈ ਕੇ ਆਵਾਂਗੇ ਜਿਹੜੀ, ਜਿਹਨਾਂ ਨੂੰ ਇਸ ਪੂਰੀ, ਤਾਂ ਕਿ ਭੈਣਾਂ ਉਹ ਗੱਲ ਅੰਡਰਸਟੈਂਡ ਕਰ ਸਕਣ ਵੀ ਕਿਹੜੀਆਂ ਮਸ਼ੀਨਾਂ ਨਾਲ, ਕਿਉਂਕਿ ਜਿਹੜੀਆਂ ਭੈਣਾਂ ਜੁੜੀਆਂ ਹੋਈਆਂ ਸਪਾ ਦੇ ਨਾਲ, ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਕਿੱਥੇ ਜਾਣਾ, ਕਿਹੜੀ ਸਰਵਿਸ ਕਿੱਥੋਂ ਲੈਣੀ ਆ, ਰਾਈਟ?
2: ਬਿਲਕੁਲ ਜੀ। ਉਹ ਤਾਂ ਮੈਂ ਥੋੜ੍ਹੀ ਹੋਰ ਇਨਫੋਰਮੇਸ਼ਨ ਦੇ ਦਿੰਦਾ
0: ਜੀ।
2: ਆਪਣੇ ਕੋਲ ਜਿਹੜੀ ਮਸ਼ੀਨ ਆਪਾਂ ਜਿਹੜੀ ਯੂਜ਼ ਕਰਦੇ ਹਾਂ ਲੇਜ਼ਰ ਹੇਅਰ ਰਿਮੂਵਲ ਵਾਸਤੇ, ਉਹ ਆਪਣੇ ਕੋਲ ਹੈਗੇ ਸ਼ਾਰਪ ਲਾਈਟ ਓਮਨੀਅਸ 3। ਇਸ ਵਨ ਆਫ ਦਾ ਵੈਰੀ ਗੁੱਡ ਮਸ਼ੀਨ ਐਕਚੁਅਲ 'ਚ, ਇਹਦੇ ਰਿਜ਼ਲਟ ਇਹਦੇ ਬਹੁਤ ਵਧੀਆ ਦੇਖੇ ਗਏ ਆ ਜੀ।
0: ਓਕੇ, ਸੋ ਇਹ ਕਹਿੰਦੇ ਕਿ ਸ਼ਾਰਪ ਲਾਈਟ ਓਮਨੀ ਐਸ 3,
2: ਹਾਂਜੀ,
0: ਸੋ ਇਹ ਟਾਪ ਦੀ ਮਸ਼ੀਨ ਹੈ,
2: ਵਨ ਆਫ ਦਾ ਵੈਰੀ ਗੁੱਡ
0: ਮਸ਼ੀਨ, ਵਨ ਆਫ ਦਾ ਵੈਰੀ ਬੈਸਟ।
2: ਹਾਂਜੀ ਹਾਂਜੀ।
0: ਸੋ ਬਿਲਕੁਲ ਜੀ, ਲਵਾਨਾ ਵੈਲਨੈਸ ਸਪਾ, ਨੰਬਰ ਇੱਕ ਵਾਰੀ ਅਜੇ ਜੀ ਦੇ ਦਿਓ।
2: ਹਾਂਜੀ, 416-881-5385।
0: ਜੇ ਤੁਸੀਂ 20% ਦੀ ਬਚਤ ਕਰਨੀ ਹੈ ਤਾਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਅਤੇ ਜੇ ਬਾਈ ਤੇਈ ਤੁਹਾਡੇ ਕੋਲ ਬਾਹਲੇ ਪੈਸੇ ਆ ਤਾਂ ਫਿਰ ਤੁਸੀਂ ਐਕਸਟਰਾ ਟਿਪ ਵੀ ਦੇ ਸਕਦੇ ਹੋ, ਫਿਰ 20% ਭਲਾ ਨਾ ਪੁੱਛਿਓ। ਸੋ ਕਿਉਂਕਿ ਸਰਵਿਸ ਮੈਟਰ ਕਰਦੀ ਹੈ,
2: ਬਿਲਕੁਲ,
0: ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਅਸੀਂ ਆਪਣੀ ਸਿਹਤ ਬਾਰੇ ਕੋਈ ਵੀ ਸਰਵਿਸ ਲੈਂਦੇ ਹਾਂ ਨਾ, ਸਾਨੂੰ ਸਰਵਿਸ ਜ਼ਿਆਦਾ ਮੈਟਰ ਕਰਦੀ ਹੈ।
2: ਬਿਲਕੁਲ ਜੀ,
0: ਸਰਵਿਸ ਬੈਸਟ ਹੋ,
2: ਖਿਲਵਾੜਾ ਨਹੀਂ ਕਰ ਸਕਦੇ ਨਾ ਦੇਖੋ, ਕਿਉਂਕਿ ਜਿੱਦਾਂ ਮੂਮੈਂਟ ਤੁਸੀਂ ਜਦੋਂ ਐਂਟਰ ਕਰਨਾ, ਤੁਸੀਂ ਤਾਂ ਰਾਈਟ ਵੇ ਜਿਹੜਾ ਸੀ ਇਨਵਾਇਰਮੈਂਟ ਕ੍ਰੀਏਟ ਕੀਤਾ ਹੋਇਆ ਉੱਥੇ, ਬੜਾ ਕਾਲਮਿੰਗ ਜਿਹਾ ਵਾ, ਇਹ ਤੋਂ ਦੇਰ ਤੋਂ ਐਂਟਰ ਕਰ ਸਾਰੀ ਉਹ ਫਿਲ ਇਟ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਬੀਡੀਸ ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨੂੰ ਯਾਦ ਰੱਖਣਾ ਆ, ਨਾਲੇ ਤਾਂ ਲਵਾਨਾ ਸਪਾ 'ਤੇ ਵੀ ਗੇੜਾ ਮਾਰ ਕੇ ਆਉਣਾ। ਕੱਲ੍ਹ ਨੂੰ ਤੁਸੀਂ ਵੀਕਐਂਡ 'ਤੇ ਜਾਓ, ਕੱਲ੍ਹ ਨੂੰ ਜਾਓ, ਕਾਲ ਕਰ ਲਿਓ, ਫਿਰ ਪਹਿਲਾਂ ਹੀ ਬੁਕਿੰਗ ਪਹਿਲਾਂ ਕਰਾਉਣੀ ਪੈਂਦੀ ਹੈ ਜੀ।
2: ਹਾਂਜੀ ਹਾਂਜੀ ਜੀ,
0: ਅਪੋਇੰਟਮੈਂਟ 'ਤੇ
2: ਅਪੋਇੰਟਮੈਂਟ, ਹਾਂਜੀ, ਕਾਲ ਸਾਨੂੰ ਕਰੋ, ਅਸੀਂ ਪਰਮਾਨੈਂਟ ਬੁੱਕ ਕਰਦੇ ਹਾਂ।
0: ਸੋ ਬਿਲਕੁਲ, ਲਵਾਨਾ ਵੈਲਨੈਸ ਸਪਾ, 416-881-5385, ਲਵਾਨਾ ਵੈਲਨੈਸ ਸਪਾ, ਔਰ ਨਾਲ ਦੀ ਨਾਲ ਬੀਡੀਸ ਹੋਮ ਪੇਂਟਿੰਗ ਨੂੰ ਯਾਦ ਰੱਖੋ। ਪੇਂਟਿੰਗ ਦੀਆਂ ਸੇਵਾਵਾਂ ਦੇ ਲਈ, ਪੇਂਟ ਕਰਾਉਣਾ ਘਰ ਨੂੰ, ਬੇਸਮੈਂਟ ਨੂੰ, ਕਮਰਸ਼ੀਅਲ ਯੂਨਿਟ ਨੂੰ, ਤਾਂ 12 ਸਾਲਾਂ ਦੇ ਤਜਰਬੇ ਵਾਲੇ ਜਗਰਾਜ ਸਿੰਘ ਹੁਣਾਂ ਨੂੰ ਕੰਟੈਕਟ ਕਰ ਲਿਓ। ਬੀ ਡੀ ਸੋਮ ਪੇਂਟਿੰਗ 905-965-6611 905-965-6311 ਜਗਰਾਜ ਸਿੰਘ ਹੁਣਾਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਅਤੇ ਅੱਜ ਸਾਡਾ ਕਾਲ ਰਹਿ ਗਈ ਆ, ਅੱਜ ਅਸੀਂ ਤੁਹਾਨੂੰ ਨੰਬਰ ਦੇਣਾ ਸੀਗਾ ਫਰੈਂਚ, ਲਰਨ ਫਰੈਂਚ ਵਿਦ ਨਿਤਿਕਾ ਜੀ। ਕੱਲ੍ਹ ਨੂੰ ਇੰਟਰਵਿਊ ਕਰਾਂਗੇ, ਕੱਲ੍ਹ ਨੂੰ ਗੱਲਬਾਤ ਕਰਾਂਗੇ ਲਰਨ ਫਰੈਂਚ ਵਿਦ ਨਿਤਿਕਾ ਜੀ ਨਾਲ। ਸੋ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਬੱਚਿਆਂ ਨੂੰ ਫਰੈਂਚ ਕਿਉਂ ਸਿੱਖਣੀ ਚਾਹੀਦੀ ਆ, ਕਿਉਂ ਜ਼ਰੂਰੀ ਆ, ਇਹਨਾਂ ਕੋਲ ਸਮਰ ਕਲਾਸਿਸ ਵੀ ਆ ਰਹੀਆਂ, ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਸੋ ਲਰਨ ਫਰੈਂਚ ਵਿਦ ਨਿਤਿਕਾ, ਲਰਨ ਫਰੈਂਚ ਵਿਦ ਨਿਤਿਕਾ। ਤੁਸੀਂ ਇਹਨਾਂ ਨਾਲ ਜ਼ਿਆਦਾ ਤੌਰ 'ਤੇ ਸੋਸ਼ਲ ਮੀਡੀਆ ਦਾ ਪੇਜ ਜਾ ਕੇ ਦੇਖੋਗੇ ਨਾ, ਟੋਪ ਉਸਦੇ ਫਰੈਂਚ ਟੀਚਰ ਨੇ, ਟੋਪਸ ਦੇ। ਸੋ 647-594-9093 6475949093 ਲਰਨ ਫਰੈਂਚ ਵਿਦ ਨਿਤਿਕਾ। ਨਿਤਿਕਾ ਜੀ ਨੂੰ ਤੁਸੀਂ ਕਾਲ ਕਰ ਲਿਓ, ਇਹਨਾਂ ਕੋਲ ਸਮਰ ਕਲਾਸਿਸ ਸ਼ੁਰੂ ਹੋ ਰਹੀਆਂ ਨੇ। ਸੋ ਡੇਟਸ ਦੀ ਇਹਨਾਂ ਤੋਂ ਇਨਕੁਆਇਰੀ ਲੈ ਲਓ। ਬਾਕੀ ਫੀਸ ਤੁਸੀਂ ਜੋ ਜਿੰਨੀ ਵੀ ਪੇ ਕਰ ਰਹੇ ਹੋ, ਇੱਕ ਵਾਰੀ ਰੇਡੀਓ ਉਡਾਣ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਜ਼ਰੂਰ ਡਿਸਕਾਊਂਟ ਮਿਲੂਗਾ। ਫਰੈਂਚ ਸਿਖਾਉਣਗੇ, ਤੁਹਾਡੇ ਪੈਸੇ ਵੀ ਬਚਾਉਣਗੇ, ਉਹ ਨਾਲ ਦੇ ਤੁਹਾਡਾ ਸਮਾਂ ਵੀ ਬਚਾਉਣਗੇ। ਲੈਵਲਾਂ ਦੇ ਚੱਕਰਾਂ 'ਚ ਨਹੀਂ ਪਾਉਂਦੇ ਤੁਹਾਡੇ ਬੱਚਿਆਂ ਨੂੰ, ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ। ਤੁਸੀਂ ਤੁਹਾਨੂੰ ਤਾਂ ਸਾਡੇ ਛੋਟੇ ਭੈਣ ਭਰਾ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਆ, ਉਹਨਾਂ ਨੂੰ ਤਾਂ ਫਰੈਂਚ ਕੰਪਲਸਰੀ ਹੈ ਹੀ ਹੈ। ਨਾਲ ਦੀ ਨਾਲ ਸਾਡੇ ਕੈਨੇਡੀਅਨ ਬੋਰਨ ਬੱਚਿਆਂ ਨੂੰ ਵੀ ਅੱਜ ਕੱਲ੍ਹ ਫਰੈਂਚ ਦੀ ਲੋੜ ਪੈ ਰਹੀ, ਕਿਉਂਕਿ ਉਹਨਾਂ ਨੂੰ ਜੇ ਫਰੈਂਚ ਸਿੱਖੀ ਹੋਊ ਤਾਂ ਉਹ ਫਰੈਂਕ ਫੋਨ ਦੀਆਂ ਜੋਬਾਂ ਲੈ ਸਕਣਗੇ। ਬਹੁਤ ਸਾਰੀਆਂ ਵਧੀਆ ਜੋਬਸ ਐਮਪਟੀ ਪਈਆਂ ਨੇ, ਪਰ ਅਸੀਂ ਸੈਕੰਡਰੀ ਸਕੂਲ ਕਰਕੇ, ਕਾਲਜ ਕਰਕੇ ਟਿਮ ਹੋਟਨ ਦੀਆਂ ਜੋਬਾਂ ਦੀਆਂ ਲੈਣਾ ਵਿੱਚ ਨਾ ਲੱਗੀਏ। ਆਪਣੇ ਬੱਚਿਆਂ ਨੂੰ ਫਰੈਂਚ ਸਿਖਾਓ ਤਾਂ ਕਿ ਉਹ ਵਧੀਆ ਜੋਬਸ ਲੈ ਸਕਣ। ਲਰਨ ਫਰੈਂਚ ਵਿਦ ਨਿਤਿਕਾ 647-594-9093 6475949093 ਲਰਨ ਫਰੈਂਚ ਵਿਦ ਨਿਤਿਕਾ। ਸਮਾਂ ਆਪਣਾ ਆਲਮੋਸਟ ਹੋ ਚੁੱਕਿਆ ਹੈ, ਕੱਲ੍ਹ ਨੂੰ ਫਿਰ ਇਸੇ ਸਮੇਂ ਇਸੇ ਘੜੀ ਗੱਲਾਂ ਬਾਤਾਂ ਕਰਾਂਗੇ। ਬਹੁਤ ਖੂਬਸੂਰਤ ਸਾਥ ਰਿਹਾ ਤੁਹਾਡਾ ਸਾਡਾ, ਬਹੁਤ ਸਾਰੀਆਂ ਕਾਲਸ ਵੀ ਆ ਰਹੀਆਂ, ਇੱਕ ਕਾਲਸ ਲੈ ਲਈਏ ਆਪਾਂ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਰਣਜੀਤ ਬਾਈ ਜੀ?
3: ਹਾਂਜੀ, ਬਿਨ ਕਹਾੜੀ ਟੰਬੇ ਵੱਡੇ, ਬਿਨ ਟੰਬੀ ਛੱਪਰ ਪਾਇਆ, ਸਿਆਂ ਮਹੀਨੇ ਦੀ ਝੜੀ ਲੱਗੀ ਅੰਗਣ ਪਾਣੀ ਨਾ ਆਇਆ।
0: ਇੱਥੇ ਰੱਖ, ਇਹ ਤਾਂ ਬਹੁਤ ਘੈਂਟ, ਇਹ ਤੁਸੀਂ ਪਹਿਲਾਂ ਕਿਉਂ ਨਹੀਂ ਪਾਈ? ਹੁਣ ਮਿੰਟ ਰਹਿ ਗਏ ਦੋ
3: ਉੱਤੇ ਪਾ ਦਾਂਗੇ ਜੀ।
0: ਕੀ ਬਾਤ ਹੈ, ਕੀ ਬਾਤ ਹੈ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਇਹ ਨਹੀਂ ਪੁੱਜੀ ਜਾਣੀ ਕਿਸੇ ਤੋਂ,
3: ਇਹ ਪਈਏ ਲਾ ਲੈਣਾ ਜੀ।
0: ਇਹ ਕੀ, ਇਹ ਤੁਸੀਂ ਮੈਨੂੰ ਮੈਸੇਜ ਕਰਨਾ ਸੀ, ਕਾਹਨੂੰ ਸਾਰੇ ਭੇਤ ਖੋਲੀ ਜਾਂਦੇ ਹੋ, ਕੱਲ੍ਹ ਵਾਸਤੇ ਰੱਖ ਲੈਂਦੇ ਆਪਾਂ।
3: ਚਲੋ ਠੀਕ ਆ, ਕੱਲ੍ਹ ਨੂੰ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ, ਰੇਡੀਓ ਉਡਾਨ ਦੇ ਨਾਲ ਜੁੜਨ ਦਾ ਬਹੁਤ ਬਹੁਤ ਪਿਆਰ। ਤੁਸੀਂ ਰੇਡੀਓ ਉਡਾਨ ਦਾ ਇੰਸਟਾਗ੍ਰਾਮ ਦਾ ਪੇਜ ਜ਼ਰੂਰ ਫੋਲੋ ਕਰੋ, ਅਤੇ ਉੱਥੇ ਆਪਾਂ ਜੁੜਿਆ ਕਰਾਂਗੇ। ਬਹੁਤ ਸਾਰੇ ਅਪਕਮਿੰਗ ਸ਼ੋਜ਼ ਆ ਰਹੇ ਨੇ, ਮਾਸਟਰ ਸਲੀਮ ਜੀ ਆ ਰਹੇ ਨੇ, ਤਰਸੇਮ ਜੱਸੜ ਜੀ ਆ ਰਹੇ ਨੇ, ਐਮੀ ਵਿਰਕ ਸਾਹਿਬ ਆ ਰਹੇ ਨੇ, ਬਹੁਤ ਸਾਰੇ ਹੋਰ ਸ਼ੋਜ਼ ਅਪਕਮਿੰਗ ਆਨ ਦਾ ਕਿਊ ਆ, ਅਤੇ ਤੁਹਾਨੂੰ ਸਾਰੀਆਂ ਜਾਣਕਾਰੀਆਂ ਦਿਆ ਕਰਾਂਗੇ। ਇਸ ਸਮਰ ਦੇ ਵਿੱਚ ਥੋੜ੍ਹਾ ਜੀ ਲਾ ਕੇ ਰੱਖਣਾ, ਸੋ ਗੱਲਾਂ ਬਾਤਾਂ ਕਰਦੇ ਰਹਾਂਗੇ ਨਾਲ ਦੀ ਨਾਲ। ਤੁਸੀਂ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ ਹੈ, ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ, ਗ੍ਰੈਂਡ ਹੋਮ ਫਰਨੀਚਰ। ਘਰ ਵਾਸਤੇ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਬਸ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ, 6885 ਟੋਮਕਨ ਰੋਡ, 6472620000, ਗ੍ਰੈਂਡ ਹੋਮ ਫਰਨੀਚਰ। ਕਿਸੇ ਵੀ ਤਰ੍ਹਾਂ ਦਾ ਘਰ ਦਾ ਫਰਨੀਚਰ ਖਰੀਦਣਾ ਤਾਂ ਗ੍ਰੈਂਡ ਹੋਮ ਫਰਨੀਚਰ। ਔਰ ਫੈਸ਼ਨ ਆਈ ਕਿਊ 905-453-2225, ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਥਿੰਗ ਬ੍ਰਾਂਡ, ਫੈਸ਼ਨ ਆਈ ਕਿਊ ਡਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖਣਾ ਆ, ਅਪਲਾਇੰਸਿਸ ਖਰੀਦਣ ਦੇ ਲਈ 905-805-3000। ਔਰ ਨਾਲ ਦੀ ਨਾਲ ਫਿਰ ਇੱਕ ਵਾਰ ਤੁਹਾਨੂੰ ਦੱਸੀਏ ਕਿ ਬੀ ਡੀ ਸੋਮ ਪੇਂਟਿੰਗ 905-965-6611 ਵਾਓ ਈਟਸ 'ਤੇ ਜ਼ਰੂਰ ਪਹੁੰਚਣਾ ਹੈ, ਡੇਰੀ ਐਂਡ ਏਅਰਪੋਰਟ ਵਾਲੀ ਇੰਟਰਸੈਕਸ਼ਨ 'ਤੇ, ਵਾਓ ਈਟਸ ਗੂਗਲ ਕਰ ਲਿਓ। ਅਤੇ ਆਪਾਂ ਮਿਲਦੇ ਹਾਂ ਕੱਲ੍ਹ ਨੂੰ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਅਤੇ ਗੁੱਡ ਨਾਈਟ, ਮਿਲਦੇ ਹਾਂ ਕੱਲ੍ਹ ਨੂੰ। ਅਤੇ ਲਵਾਨਾ ਵੈਲਨੈਸ ਸਪਾ 416-881-5385, ਲਵਾਨਾ ਵੈਲਨੈਸ।
4: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ, ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ .ca ਤੇ ਜਾਓ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ, ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ ਓ ਪੰਜਾਬੀ ਨਾ ਭੁਲਾ ਦਿਓ, ਵੇਖਿਓ

ਤਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਨਮਸਕਾਰ ਤੇ ਨਿੱਘੀ ਨਿੱਘੀ ਜੀ ਆਇਆਂ।

ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਕਿ ਤੁਸੀਂ ਸਾਰੇ ਦੋਸਤ, ਮਿੱਤਰ, ਭੈਣ ਭਰਾ ਬਿਲਕੁਲ ਠੀਕ ਠਾਕ ਹੋ ਗਏ। ਅੱਜ ਪੂਰਾ ਵੀਕਐਂਡ ਤੁਸੀਂ ਆਪਣਾ ਮਨਾ ਕੇ ਆਇਓ ਆਪਣੇ ਆਪਣੇ ਪਰਿਵਾਰਾਂ ਦੇ ਨਾਲ, ਆਪਣੇ ਆਪਣੇ ਬੱਚਿਆਂ ਦੇ ਨਾਲ। ਦੋ ਦਿਨ ਬਹੁਤ ਖੂਬਸੂਰਤ ਮੌਸਮ ਵੀ ਸੀ ਤੇ ਦੋ ਛੁੱਟੀਆਂ ਵੀ ਸੀ, ਵੀਕਐਂਡ ਵੀ ਪੂਰਾ ਤੁਸੀਂ ਇੰਜੋਏ ਕੀਤਾ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਪ੍ਰੋਗਰਾਮ ਸਭ ਰੰਗ, ਜਿਸ ਦੇ ਨਾਲ ਤੁਸੀਂ ਜੁੜਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਔਰ ਇਸ ਵੇਲੇ ਤੱਕ ਤੁਸੀਂ 5:30 AM ਦੇ ਵੱਖਰੇ ਵੱਖਰੇ ਪ੍ਰੋਗਰਾਮਾਂ ਨੂੰ ਇੰਜੋਏ ਕਰਦੇ ਹੋ। ਸਵੇਰੇ 4 ਵਜੇ ਤੋਂ ਲੈ ਕੇ ਸਾਰੇ ਦੋਸਤ, ਮਿੱਤਰ, ਭੈਣ ਭਰਾ ਤੁਹਾਨੂੰ ਆਪਣੇ ਆਪਣੇ ਪ੍ਰੋਗਰਾਮਾਂ ਦੇ ਨਾਲ ਸਰਸ਼ਾਰ ਕਰਦੇ ਨੇ ਤੇ ਇਸ ਵੇਲੇ ਸਾਡੀ ਵਾਰੀ ਆਉਂਦੀ ਹੈ 10 ਵਜੇ ਰਾਤ ਨੂੰ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਆਪਣੀ ਸਮਰੱਥਾ ਦੇ ਅਨੁਸਾਰ ਤੁਹਾਨੂੰ ਐਂਟਰਟੇਨ ਕਰੀਏ, ਤੁਹਾਡਾ ਮਨੋਰੰਜਨ ਕਰੀਏ, ਤੁਹਾਨੂੰ ਉਸ ਪੰਜਾਬ ਦੇ ਨਾਲ ਥੋੜਾ ਜੋੜ ਕੇ ਰੱਖੀਏ, ਉਸ ਪੰਜਾਬੀ ਵਿਰਸੇ ਦੇ ਨਾਲ, ਉਸ ਪੰਜਾਬੀ ਮਾਂ ਬੋਲੀ ਦੇ ਨਾਲ ਤੁਹਾਨੂੰ ਜੋੜ ਕੇ ਰੱਖੀਏ। ਕਿਉਂਕਿ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਸਾਡਾ ਰੇਡੀਓ ਪ੍ਰੋਗਰਾਮ ਚਲਾਇਆ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ। ਵਿਸ਼ਵ ਪੰਜਾਬੀ ਸਭਾ ਦਾ ਸਾਰੇ ਦੇ ਸਾਰੇ ਜਿੰਨੀਆਂ ਵੀ ਐਕਟੀਵਿਟੀ, ਜਿੰਨੀਆਂ ਵੀ ਗਤੀਵਿਧੀਆਂ ਨੇ, ਚਾਹੇ ਉਹ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਹੋਏ, ਚਾਹੇ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ ਹੋਏ, ਜਾਂ ਵਿਸ਼ਵ ਪੰਜਾਬੀ ਭਵਨ ਹੋਏ, ਸਾਰੇ ਦੇ ਸਾਰੇ ਹੀ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਨੇ। ਤੁਸੀਂ ਵੀ ਕੋਈ ਸੇਵਾਵਾਂ ਲੈਣੀਆਂ ਹੁਣ ਵਿਸ਼ਵ ਪੰਜਾਬੀ ਭਵਨ ਦੀਆਂ, ਤੁਸੀਂ ਲੈ ਸਕਦੇ ਹੋ। ਆ ਸ਼ਨੀਵਾਰ ਪਰਸੋਂ 29-30 ਤਰੀਕ ਨੂੰ ਬਹੁਤ ਖੂਬਸੂਰਤ ਪ੍ਰੋਗਰਾਮ ਇੱਥੇ ਸ਼ਾਮ ਨੂੰ ਹੋਇਆ, 4:30 ਵਜੇ ਤੋਂ ਲੈ ਕੇ 7 ਵਜ ਗਏ ਸੀ। ਡਾਕਟਰ ਸੁਰਜੀਤ ਪਾਤਰ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਬਰਸੀ ਨੂੰ ਅਸੀਂ ਟ੍ਰਿਬਿਊਟ ਉਹਨਾਂ ਨੂੰ ਕੀਤੀ ਸੀ ਉਸ ਦਿਨ। ਸੋ ਸਾਡਾ ਫਰਜ਼ ਵੀ ਬਣਦਾ ਹੈ, ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ, ਕਿਉਂਕਿ ਅਸੀਂ ਪੰਜਾਬ ਤੋਂ ਆਏ ਹਾਂ ਤੇ 13,000-14,000 ਕਿਲੋਮੀਟਰ ਦੀ ਦੂਰੀ ਤੇ ਬੈਠੇ ਹਾਂ। ਅਸੀਂ ਆਪਣੇ ਪੰਜਾਬੀ ਕਲਚਰ ਨੂੰ, ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਮਾਂ ਬੋਲੀ ਨੂੰ ਵੀ ਨਾਲ ਹੀ ਲੈ ਕੇ ਆਏ ਹਾਂ। ਜਿਸ ਤਰ੍ਹਾਂ ਵੀ ਆਏ ਹਾਂ, ਜਿਸ ਵੀ ਜਿਨ੍ਹਾਂ ਵੀ ਮਜਬੂਰੀਆਂ ਦੇ ਵਿੱਚ ਅਸੀਂ ਆਪਣਾ ਦੇਸ਼ ਨੂੰ ਛੱਡਿਆ ਹੈ, ਚਾਹੇ ਆਪਣੇ ਬੱਚਿਆਂ ਦੀ ਖਾਤਰ, ਚਾਹੇ ਆਪਣੇ ਖਾਤਰ, ਚਾਹੇ ਰੋਜ਼ੀ ਰੋਟੀ ਦੀ ਖਾਤਰ, ਲੇਕਿਨ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਨੂੰ, ਆਪਣੀ ਵਿਰਾਸਤ ਨੂੰ, ਆਪਣੇ ਸੱਭਿਆਚਾਰ ਔਰ ਆਪਣੀ ਪੰਜਾਬੀ ਮਾਂ ਬੋਲੀ ਨੂੰ ਵੀ ਅਸੀਂ ਨਾਲ ਇੱਥੇ ਲੈ ਕੇ ਹੀ ਆਏ ਹਾਂ। ਸਾਡਾ ਫਰਜ਼ ਵੀ ਬਣਦਾ, ਕਿਉਂਕਿ ਪੰਜਾਬੀ ਹੋਣ ਦੇ ਨਾਤੇ ਸਾਡਾ ਫਰਜ਼ ਵੀ ਬਣਦਾ। ਜਿਵੇਂ ਕਿਸੇ ਨੇ ਲਿਖਿਆ ਨਾ ਕਿ ਆਪਣੇ ਪਿਛੋਕੜ ਦਾ ਜਿਨ੍ਹਾਂ ਨੂੰ ਇਤਿਹਾਸ ਨਹੀਂ ਹੁੰਦਾ, ਆਪਣੇ ਪਿਛੋਕੜ ਦਾ ਜਿਨ੍ਹਾਂ ਨੂੰ ਅਹਿਸਾਸ ਨਹੀਂ ਹੁੰਦਾ, ਐਸੇ ਲੋਕਾਂ ਦਾ ਕਦੇ ਵੀ ਕੋਈ ਇਤਿਹਾਸ ਨਹੀਂ ਹੁੰਦਾ। ਸੋ ਅਸੀਂ ਆਪਣੇ ਉਸ ਪਿਛੋਕੜ ਨੂੰ ਯਾਦ ਰੱਖਿਆ ਹੈ, ਜ਼ਿੰਦਾ ਰੱਖਿਆ ਹੈ, ਤੇ ਇੱਥੇ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਸ ਨੂੰ ਜ਼ਿੰਦਾ ਰੱਖੀਏ। ਹੁਣ ਤੁਸੀਂ ਦੇਖੋਗੇ ਕਿ ਮੌਸਮ ਬੜਾ ਖੂਬਸੂਰਤ ਹੋ ਗਿਆ, ਵੱਖਰੇ ਵੱਖਰੇ ਪਾਰਕਾਂ ਦੇ ਵਿੱਚ ਸਾਡੀ ਪੰਜਾਬੀ ਕਮਿਊਨਿਟੀਆਂ, ਜਿਹੜੇ ਵੱਖਰੇ ਵੱਖਰੇ ਉਹਨਾਂ ਨੇ ਸੀਨੀਅਰਸ ਕਲੱਬ ਬਣਾਏ ਹੋਏ ਨੇ, ਬਹੁਤ ਸਾਰੇ ਪ੍ਰੋਗਰਾਮ ਉਹਨਾਂ ਨੂੰ ਉਲੀਕੇ ਹੋਏ ਹਨ। 2 ਪ੍ਰੋਗਰਾਮ 4 ਜੁਲਾਈ ਦਾ ਤੇ 12 ਜੁਲਾਈ ਦਾ, ਤੇ ਉੱਥੇ ਮੈਂ ਵੀ ਇਨਵਾਈਟਡ ਹਾਂ, ਮੇਰੀ ਵੀ ਪਾਰਟੀਸਪੇਸ਼ਨ ਉੱਥੇ, ਔਰ ਬਾਕੀ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਹੋਣਗੇ। ਉੱਥੇ ਸਾਡੇ ਪੰਜਾਬੀ ਭੈਣ ਭਰਾ ਬੜੇ ਬੜੇ ਖੂਬਸੂਰਤ ਪਹਿਰਾਵਿਆਂ ਦੇ ਵਿੱਚ ਸੱਜ ਤੱਜ ਕੇ ਉੱਥੇ ਆਉਣਗੇ। ਉੱਥੇ ਪੂਰੇ ਗਿੱਧੇ ਭੰਗੜੇ ਵੀ ਹੋਣਗੇ, ਉੱਥੇ ਪੰਜਾਬੀ ਦੀਆਂ ਗੱਲਾਂ ਬਾਤਾਂ ਵੀ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ, ਤੇ ਆਪਣੇ ਆਪਣੇ ਰਿਪ੍ਰੈਜੈਂਟੇਟਿਵ ਨੂੰ ਬੁਲਾ ਕੇ ਆਪਣੀਆਂ ਆਪਣੀਆਂ ਸਮੱਸਿਆਵਾਂ ਵੀ ਉਹਨਾਂ ਦੇ ਨਾਲ ਸ਼ੇਅਰ ਕਰਦੇ ਨੇ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ, ਖਾਣ ਪੀਣ ਵੀ ਪੂਰਾ ਪੰਜਾਬੀ ਟੱਚ ਉੱਥੇ ਹੋਏਗਾ। ਸੋ ਐਸਾ ਹੋਣਾ ਵੀ ਚਾਹੀਦਾ, ਔਰ ਐਸਾ ਸਾਡੇ ਕਰ ਵੀ ਸਾਡੇ ਪੰਜਾਬੀ ਹੀ ਸਕਦੇ ਨੇ। ਮੈਂ ਇੱਕ ਦਿਨ ਲਾਈਨਾਂ ਪੜ੍ਹ ਰਿਹਾ ਸੀ, ਇੱਕ ਸ਼ਾਇਰ ਨੇ ਬਹੁਤ ਖੂਬਸੂਰਤ ਲਿਖਿਆ ਸੀ, ਉਹ ਕਹਿੰਦਾ ਕਿ ਹੱਸਣ ਦੀ ਕੋਈ ਫੀਸ ਨਹੀਂ ਹੈ ਤੇ ਤੰਦਰੁਸਤੀ ਜਿਹੀ ਰੀਸ ਨਹੀਂ ਹੈ। ਹੱਸਣ ਦੀ ਕੋਈ ਫੀਸ ਨਹੀਂ ਹੈ ਤੇ ਤੰਦਰੁਸਤੀ ਜੀ ਰੀਸ ਨਹੀਂ ਹੈ, ਹੱਸਦੇ ਹਾਂ ਇਹਦਾ ਇਹ ਮਤਲਬ ਨਹੀਂ ਕਿ ਸਾਨੂੰ ਕੋਈ ਤਕਲੀਫ ਨਹੀਂ ਹੈ। ਜੰਗ ਦੇ ਬੱਦਲ ਜਗ ਤੇ ਛਾਏ, ਲੱਗਦਾ ਮੌਸਮ ਠੀਕ ਨਹੀਂ ਹੈ, ਸਾਡਾ ਕੰਮ ਉਡੀਕਦੇ ਰਹਿਣਾ, ਆਉਣ ਦੀ ਕੋਈ ਤਾਰੀਖ ਨਹੀਂ ਹੈ, ਉਂਝ ਤੇ ਵਸਦੀ ਸਾਰੀ ਦੁਨੀਆ ਪਰ ਪੰਜਾਬੀਆਂ ਦੀ ਰੀਸ ਨਹੀਂ ਹੈ। ਸੋ ਪੰਜਾਬੀ ਜਿੱਥੇ ਜਾਣ ਉੱਥੇ ਮਹਿਫਲਾਂ ਲਗਾ ਹੀ ਲੈਂਦੇ ਨੇ, ਉੱਥੇ ਮੇਲੇ ਲਗਾ ਹੀ ਲੈਂਦੇ ਨੇ, ਤੇ ਹੁਣ ਆ 4-5 ਮਹੀਨੇ ਆਉਣ ਵਾਲੇ ਜਿਹੜੇ ਅਗਸਤ ਸਤੰਬਰ ਤੱਕ ਤੁਸੀਂ ਦੇਖੋਗੇ ਪਾਰਕਾਂ ਦੇ ਵਿੱਚ ਪੰਜਾਬੀਆਂ ਦੀਆਂ ਮਹਿਫਲਾਂ, ਪੰਜਾਬੀਆਂ ਦੇ ਮੇਲੇ, ਪੰਜਾਬੀਆਂ ਦਾ ਨੱਚਣ ਗਾਉਣ, ਬਹੁਤ ਤੁਹਾਨੂੰ ਇੱਦਾਂ ਲੱਗੇਗਾ ਕਿ ਬ੍ਰਹਮਟਨ ਦੇ ਵਿੱਚ ਘੁੰਮਦੇ ਹੋ, ਕਿ ਤੁਸੀਂ ਪੰਜਾਬ ਦੇ ਵਿੱਚ ਹੀ ਘੁੰਮਦੇ ਹੋ। ਸੋ ਅੱਜ ਇੱਦਾਂ ਲੱਗਦਾ ਨਹੀਂ ਤੁਹਾਨੂੰ ਕਿ 1 ਮਹੀਨੇ ਬਾਅਦ ਆਪਾਂ ਮਿਲੇ ਹਾਂ। 29 ਤਰੀਕ ਨੂੰ ਮਿਲੇ ਸੀ ਮਈ ਨੂੰ, ਤੇ 30 ਤੇ 31 ਮਈ ਟੱਪ ਗਈ, ਤੇ ਅੱਜ 1 ਜੂਨ ਹੋ ਗਈ, ਤੇ 1 ਮਹੀਨਾ ਲੱਗਦਾ ਹੋ ਗਿਆ ਨੂੰ ਮਿਲਿਆ। 2 ਦਿਨ ਦਾ ਗੈਪ ਵੀ ਬੜਾ ਲੰਬਾ ਹੁੰਦਾ।
ਚਲੋ ਕੋਈ ਗੱਲ ਨਹੀਂ, ਅੱਜ ਗੱਲਬਾਤ ਕਰਾਂਗੇ। ਬਹੁਤ ਵਧੀਆ। ਇਸ ਵੇਲੇ ਟੈਂਪਰੇਚਰ ਹੈਗਾ 14 ਡਿਗਰੀ। ਸੋਮਵਾਰ ਦਾ ਦਿਨ ਅੱਜ ਬੀਤ ਗਿਆ, 1 ਜੂਨ ਹੈ। ਕੱਲ ਮੰਗਲਵਾਰ 2 ਜੂਨ ਹੋ ਜਾਣੀ ਹੈ। 24 ਡਿਗਰੀ ਟੈਂਪਰੇਚਰ ਰਹਿਣਾ ਔਰ 5:39 ਤੇ ਸਵੇਰੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ ਨੇ ਔਰ 8:54 ਤੇ ਸ਼ਾਮ ਨੂੰ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਸਾਡੇ ਸਟੂਡੀਓ ਦਾ ਨੰਬਰ ਹਰ ਰੋਜ਼ ਦੀ ਤਰ੍ਹਾਂ ਉਹੀ 647-367-5353, 647-367-5353, 647-367-5353, 647-367-5353। ਸੋ ਗੱਲਬਾਤ ਕਰਦੇ ਹਾਂ ਸ਼ੁਰੂ ਸੰਗੀਤ ਦੇ ਨਾਲ। ਇੱਕ ਪਿਆਰਾ ਜਿਹਾ ਮਧੁਰ ਜਿਹਾ ਗੀਤ ਤੁਹਾਡੇ ਨਾਲ ਸ਼ੇਅਰ ਕਰਦੇ, ਫਿਰ ਆਪਾਂ ਅੱਜ ਦੇ ਵਿਸ਼ੇ ਦੀ ਗੱਲਬਾਤ ਵੀ ਕਰਾਂਗੇ ਕਿ ਅੱਜ ਆਪਾਂ ਗੱਲਬਾਤ ਕੀ ਕਰਨੀ ਹੈ, ਉਹਦੇ ਬਾਰੇ ਵੀ ਤੁਹਾਡੇ ਵਿਚਾਰ ਵੀ ਸੁਣਾਂਗੇ। ਮੈਂ ਤੇ ਵਿਸ਼ੇ ਦਾ ਸਿਰਫ ਨਾਂ ਹੀ ਲੈਣਾ, ਲੇਕਿਨ ਵਿਚਾਰ ਤੁਹਾਡੇ ਹੁਣ ਤੇ ਬਹੁਤ ਅੱਛਾ ਲੱਗਦਾ। ਤੁਸੀਂ ਆਪਣੀ ਰਾਏ ਦਿਓ, ਕਿਉਂਕਿ ਮੈਂ ਤਾਂ ਨੈਚੁਰਲ, ਜੇ ਮੈਂ ਗੱਲਬਾਤ ਕੋਈ ਤੁਹਾਡੇ ਨਾਲ ਕਰੂੰਗਾ ਨਾ, ਤੇ ਮੈਂ ਤੇ ਉਹਦੇ ਬਾਰੇ ਥੋੜਾ ਬਹੁਤ ਤਿਆਰੀ ਤਾਂ ਉਹਦੀ ਮੈਂ ਕਰਕੇ ਆਉਣਾ ਕਿ ਇਸ ਵਿਸ਼ੇ ਦੀ ਆਪਾਂ ਗੱਲਬਾਤ ਕਰਨੀ, ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਤੇ ਤੁਸੀਂ ਆਪਣਾ ਰਿਸਪੌਂਡ ਦੇਣਾ ਕਿ ਤੁਹਾਡੀ ਕੀ ਰਾਏ ਉਸ ਚੀਜ਼ ਦੇ ਬਾਰੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਲਓ ਪਹਿਲਾਂ ਆਪਾਂ ਪਿਆਰਾ ਜਿਹਾ ਇੱਕ, ਅੱਜ 3 ਦਿਨ ਬਾਅਦ ਮਿਲੇ ਹਾਂ, ਮਹੀਨੇ ਬਾਅਦ ਮਿਲੇ ਹਾਂ, ਪੂਰਾ ਮਈ 'ਚ ਮਿਲੇ ਸੀ ਅਤੇ ਅੱਜ ਜੂਨ 'ਚ ਮਿਲੇ ਹਾਂ ਅਤੇ ਜੂਨ ਮਹੀਨੇ ਦੀ 2 ਤਰੀਕ ਨੂੰ ਅੱਜ ਇੱਕ ਖੂਬਸੂਰਤ ਜਿਹਾ ਗੀਤ ਤੁਹਾਡੀ ਨਜ਼ਰ ਮੈਂ ਕਰਨ ਲੱਗਾ, ਸੁਣੋ ਅਤੇ ਉਸ ਤੋਂ ਅੱਗੇ ਆਪਾਂ ਗੱਲਬਾਤ ਜਿਹੜੀ ਅੱਗੇ ਆਪਾਂ ਸ਼ੁਰੂ ਕਰਾਂਗੇ ਨੈਕਸਟ ਪ੍ਰੋਗਰਾਮ ਦੇ ਨਾਲ ਸਰ।

0: ਕਿੱਡਾ ਖੂਬਸੂਰਤ ਗੀਤ! ਮੈਂ ਵੈਸੇ ਸੁਣਿਆ ਨਹੀਂ ਸੀ, ਮੈਂ ਥੋੜਾ ਜਿਹਾ ਸੁਣ ਕੇ ਨਾ ਤੇ ਮੈਂ ਸਿਲੈਕਟ ਕਰ ਲਿਆ ਸੀ। ਮੈਂ ਕਿਹਾ ਵੀ ਇਹ ਗਾਣਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ, ਤੇ ਮੈਨੂੰ ਵਾਕਈ ਗਾਣਾ ਬਹੁਤ ਖੂਬਸੂਰਤ ਲੱਗਿਆ ਕਿ ਕਿਸੇ ਕਿਸੇ ਬੰਦੇ ਵਿੱਚ ਗੱਲ ਖਾਸ ਹੀ ਹੁੰਦੀ ਹੈ ਤੇ ਦਿਲਾਂ ਦੇ ਜਿੰਦਰੇ ਖੋਲਦੀ ਬਸ ਮਿਠਾਸ ਹੀ ਹੁੰਦੀ ਹੈ। ਤੁਹਾਨੂੰ ਲੱਗਦਾ ਨਹੀਂ ਹੈ ਕਿ ਦਿਲਾਂ ਦੇ ਜਿੰਦਰੇ ਖੋਲਦੀ ਬਸ ਮਿਠਾਸ ਹੀ ਹੁੰਦੀ ਹੈ? ਤੁਸੀਂ ਕਿਸੇ ਦੇ ਬਾਰੇ ਕੁਝ ਜਾਣਨਾ ਹੋਵੇ, ਕਿਸੇ ਦੇ ਦਿਲ ਦੀ ਕੁਝ ਜਾਣਨੀ ਹੋਵੇ ਗੱਲਬਾਤ, ਕਿਸੇ ਦੇ ਦਿਲ ਦੇ ਭੇਦ ਨੂੰ ਕੁਝ ਜਾਣਨਾ ਹੋਵੇ, ਆਮ ਤੌਰ ਤੇ ਆਪਾਂ ਕਹਿ ਦਿੰਦੇ ਆ ਨਾ ਕਿ ਮਿੱਠੇ ਹੋ ਕੇ ਉਹਦੇ ਤੋਂ ਜੋ ਮਰਜ਼ੀ ਰਾਜ ਜਿਹੜਾ ਤੁਸੀਂ ਉਗਲਵਾ ਸਕਦੇ ਹੋ। ਇਹ ਜ਼ੁਬਾਨ ਦੀ ਜਿਹੜੀ ਮਿਠਾਸ ਹੈ ਨਾ ਤੁਹਾਡੀ, ਇਹ ਵੱਡੇ ਤੋਂ ਵੱਡੇ ਜਿੰਦਰੇ ਖੋਲ ਦਿੰਦੀ ਹੈ, ਵੱਡੇ ਤੋਂ ਵੱਡੇ ਰਾਜ ਜਿਹੜੇ ਉਗਲਵਾ ਦਿੰਦੀ ਹੈ। ਤੇ ਇਸ ਗਾਣੇ ਦੇ ਵਿੱਚ ਵੀ ਇਹਨੇ ਬਹੁਤ ਪਿਆਰੀ ਗੱਲ ਜੇ ਲਿਖੀ ਕਿ ਦਿਲਾਂ ਦੇ ਜਿੰਦਰੇ ਖੋਲਦੀ ਬਸ ਮਿਠਾਸ ਹੀ ਹੁੰਦੀ ਹੈ ਤੇ ਕਿਸੇ ਕਿਸੇ ਬੰਦੇ ਦੇ ਵਿੱਚ ਗੱਲ ਵੀ ਖਾਸ ਹੀ ਹੁੰਦੀ ਹੈ। ਸੋ ਤੁਸੀਂ ਵੀ ਗੱਲਬਾਤ ਕੋਈ ਸ਼ੇਅਰ ਕਰ ਸਕਦੇ ਹੋ। ਅੱਜ ਜਿਹੜੀ ਗੱਲਬਾਤ ਮੈਂ ਇੱਕ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਨਾ, ਕਿ ਤੁਸੀਂ ਸਭ ਸਮਝਦੇ ਹੋ ਕਿ ਕੁਦਰਤ ਦਾ ਨਿਯਮ ਜਿਹੜਾ ਹੈ ਨਾ ਉਹ ਹੈਗਾ ਤਬਦੀਲੀ। ਤਬਦੀਲੀ ਕੁਦਰਤ ਦਾ ਨਿਯਮ ਹੈ, ਕੁਦਰਤ ਦੀ ਹਰ ਇੱਕ ਚੀਜ਼ ਦੇ ਵਿੱਚ ਤਬਦੀਲੀ ਆਉਂਦੀ ਹੈ। ਇਹ ਇੱਕ ਯੂਨੀਵਰਸਲ ਟਰੁੱਥ ਹੈ। ਕੋਈ ਪੇੜ ਲੈ ਲਓ ਤੁਸੀਂ, ਕੋਈ ਪੌਦਾ ਲੈ ਲਓ ਤੁਸੀਂ, ਕੋਈ ਪਹਾੜ ਲੈ ਲਓ ਤੁਸੀਂ, ਕੋਈ ਨਦੀ ਲੈ ਲਓ ਤੁਸੀਂ, ਕੋਈ ਦਰਿਆ ਲੈ ਲਓ ਤੁਸੀਂ, ਜਿਹੜੇ ਨੈਚੁਰਲ ਹੈ, ਕਿਉਂਕਿ ਜਿਹੜੀਆਂ ਨਦੀਆਂ ਨਾਲੇ ਤਾਂ ਇਨਸਾਨ ਨੇ ਆਪ ਬਣਾਏ ਨਾ, ਜਿਹੜੇ ਨੈਚੁਰਲ ਵਹਿੰਦੇ ਆ ਕੁਦਰਤ ਵੱਲੋਂ, ਜਿਹੜੇ ਫਲੋ ਵਹਿੰਦੇ ਆ ਨਾ, ਉਹਦੇ ਵਿੱਚ ਤਬਦੀਲੀ ਨਾ ਸੁਭਾਵਿਕ ਹੈ, ਉਹਦੇ ਵਿੱਚ ਆਉਣੀ ਆਉਣੀ ਤਬਦੀਲੀ। ਇਨਸਾਨ ਦੇ ਵਿੱਚ ਵੀ ਤੁਸੀਂ ਦੇਖ ਲਓ, ਬਚਪਨ ਹੈ, ਜਵਾਨੀ ਹੈ, ਫਿਰ ਮੈਚਿਓਰ ਏਜ ਹੈ, ਫਿਰ ਬੁਢਾਪਾ ਹੈ। ਇਸੇ ਤਰ੍ਹਾਂ ਕੋਈ ਜੀਵ ਜੰਤੂ ਲੈ ਲਓ, ਜਿਹੜਾ ਇਸ ਜ਼ਿੰਦਗੀ ਦੇ ਵਿੱਚ ਜਿਸ ਨੇ ਵੀ ਜਨਮ ਲਿਆ ਨਾ, ਜੋ ਕੁਦਰਤ ਵੱਲੋਂ ਚੀਜ਼ ਪੈਦਾ ਹੋਈ ਹੈ, ਚਾਹੇ ਉਹ ਜਾਨਦਾਰ ਹੈ, ਚਾਹੇ ਉਹ ਕੋਈ ਬੇਜਾਨ ਚੀਜ਼ ਹੈ, ਹਰ ਇੱਕ ਚੀਜ਼ ਦੇ ਵਿੱਚ ਤਬਦੀਲੀ ਕੁਦਰਤ ਦਾ ਇੱਕ ਨਿਯਮ ਹੈ। ਲੇਕਿਨ ਇੱਕ ਚੀਜ਼ ਜਿਹੜੀ ਹੈਗੀ ਹੈ ਉਹ ਨਹੀਂ ਬਦਲਦੀ। ਉਹ ਕਿਹੜੀ ਹੈ? ਕਿ ਕੁਦਰਤ ਨੇ ਇਨਸਾਨ ਨੂੰ ਵੀ ਪੈਦਾ ਕੀਤਾ ਹੋਇਆ ਹੈ। ਇਨਸਾਨ ਦੇ ਫਿਜ਼ੀਕਲ ਤਬਦੀਲੀ ਆ ਜਾਂਦੀ ਹੈ ਕਿ ਬਚਪਨ ਤੋਂ ਬਾਅਦ ਜਵਾਨੀ ਹੈ, ਜਵਾਨੀ ਤੋਂ ਬਾਅਦ ਮੈਚਿਓਰ ਏਜ ਹੈ, ਜਦੋਂ ਉਹ ਬਾਲ ਬੱਚੇਦਾਰ ਹੋ ਜਾਂਦਾ, ਉਸ ਤੋਂ ਬਾਅਦ ਬੁਢਾਪਾ ਹੈ। ਉਹਦੇ ਸਰੀਰ ਦੇ ਵਿੱਚ ਤਬਦੀਲੀ ਆਉਂਦੀ ਹੈ, ਪਰ ਇਨਸਾਨ ਦੇ ਨੇਚਰ ਦੇ ਵਿੱਚ, ਉਹਦੇ ਸੁਭਾਅ ਦੇ ਵਿੱਚ ਤਬਦੀਲੀ ਨਹੀਂ ਆਉਂਦੀ। ਜੇ ਆਉਂਦੀ ਵੀ ਹੈ ਨਾ, ਤਾਂ ਜਿੰਨੀ ਆਉਣੀ ਚਾਹੀਦੀ ਹੈ ਓਨੀ ਨਹੀਂ ਆਉਂਦੀ। ਔਰ ਉਸ ਦੀ ਨੇਚਰ ਦੇ ਵਿੱਚ, ਉਸ ਦੇ ਸੁਭਾਅ ਦੇ ਵਿੱਚ ਤਬਦੀਲੀ ਨਾ ਆਉਣਾ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨਾ ਉਹ ਕ੍ਰੀਏਟ ਕਰਦਾ ਹੈ। ਜਿੱਦਾਂ ਉਹ ਕਹਿੰਦੇ ਹੈ ਨਾ ਕਿ ਸਮੇਂ ਦੇ ਨਾਲ ਇਨਸਾਨ ਨੂੰ ਬਦਲ ਜਾਣਾ ਚਾਹੀਦਾ ਹੈ। ਕਹਿੰਦੇ ਤਾਂ ਆਪਾਂ ਸਾਰੇ ਹੀ ਹਾਂ, ਔਰ ਹੈ ਵੀ ਇਹ ਸੱਚਾਈ ਵੀ ਹੈ। ਇਹ ਕਹਾਵਤ ਨਹੀਂ ਹੈਗੀ, ਇੱਕ ਟਰੁੱਥ ਹੈ, ਇੱਕ ਸੱਚਾਈ ਹੈ ਕਿ ਸਮੇਂ ਦੇ ਨਾਲ ਇਨਸਾਨ ਨੂੰ ਬਦਲ ਜਾਣਾ ਚਾਹੀਦਾ ਹੈ, ਪਰ ਇਨਸਾਨ ਬਦਲਦਾ ਨਹੀਂ ਹੈ, ਜਿਸ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਉਸ ਨੂੰ ਫੇਸ ਕਰਨੀਆਂ ਪੈਂਦੀਆਂ ਨੇ। ਮੈਂ ਤੁਹਾਡੇ ਨਾਲ ਇਹ ਗੱਲ ਤਾਂ ਸ਼ੇਅਰ ਕਰ ਰਿਹਾ ਕਿ ਪਿਛਲੇ ਦਿਨੀ ਦੋਸਤ ਮਿੱਤਰ ਅਸੀਂ ਪਾਰਕ ਦੇ ਵਿੱਚ ਜਦੋਂ ਬੈਠਦੇ ਹਾਂ ਨਾ, ਤਾਂ ਉੱਥੇ ਅਕਸਰ ਹੀ ਗੱਲਬਾਤ ਇਹ ਹੁੰਦੀ ਹੈ, ਸਾਡੇ ਜੋ ਦੋਸਤ ਮਿੱਤਰ ਆਪਣੇ ਆਪਣੇ ਘਰਾਂ ਦੀਆਂ ਗੱਲਾਂ ਛੋਟੀਆਂ ਮੋਟੀਆਂ ਸ਼ੁਰੂ ਹੋ ਜਾਂਦੀਆਂ, ਸਗੋਂ ਜਦੋਂ ਤੁਹਾਡੀ ਦੋਸਤੀ ਹੋ ਜਾਂਦੀ ਹੈ ਨਾ, ਤਾਂ ਤੁਸੀਂ ਇੱਕ ਦੂਸਰੇ ਦੇ ਨਾਲ ਆਪਣੇ ਘਰ ਦੀਆਂ ਪਰਿਵਾਰ ਦੀਆਂ ਗੱਲਾਂ ਬਾਤਾਂ ਵੀ ਛੋਟੀਆਂ ਛੋਟੀਆਂ ਨਾਲ ਸ਼ੇਅਰ ਕਰ ਲੈਂਦੇ ਹੋ। ਸੋ ਇੱਕ ਦੋ ਦੋਸਤਾਂ ਮਿੱਤਰਾਂ ਨੇ ਗੱਲ ਇਹ ਕੀਤੀ ਨਾ, ਯਾਰ ਬੱਚਿਆਂ ਦੇ ਨਾਲ ਘਰ ਦੇ ਵਿੱਚ ਆ ਤਾਂ ਗਏ ਆ, ਰਹਿੰਦੇ ਤਾਂ ਹੈ, ਪਰ ਉਹ ਗੱਲਬਾਤ ਬੰਦੀ ਨਹੀਂ ਹੈ ਜਿਸ ਤਰ੍ਹਾਂ ਦੀ ਉੱਥੇ ਸੀ ਪੰਜਾਬ ਦੇ ਵਿੱਚ। ਸੋ ਮੈਂ ਨਾ ਉਸ ਚੀਜ਼ ਦਾ ਰਿਜ਼ਲਟ ਜੋ ਇਹੀ ਕੱਢਿਆ ਨਾ ਕਿ ਸਾਨੂੰ ਆਪਣੇ ਸੁਭਾਅ ਦੇ ਵਿੱਚ ਟਾਈਮ ਦੇ ਅਕੋਰਡਿੰਗਲੀ ਤਬਦੀਲੀ ਜਿਹੜੀ ਕਰ ਲੈਣੀ ਚਾਹੀਦੀ ਹੈ। ਜੇ ਨਹੀਂ ਕਰਾਂਗੇ ਤਾਂ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਊਗਾ। ਕਿਹੜੀਆਂ ਕਿਹੜੀਆਂ ਸਮੱਸਿਆਵਾਂ, ਕਿਸ ਤਰ੍ਹਾਂ ਦੀਆਂ ਸਮੱਸਿਆਵਾਂ, ਤੁਸੀਂ ਮੇਰੇ ਨਾਲੋਂ ਜ਼ਿਆਦਾ ਇੱਥੋਂ ਦਾ ਤੁਹਾਡਾ ਐਕਸਪੀਰੀਅੰਸ ਹੈ, ਤੁਹਾਡਾ ਅਨੁਭਵ ਹੈ, ਤੁਸੀਂ ਬਹੁਤ ਪੁਰਾਣੇ ਇੱਥੇ ਆਏ ਹੋਏ ਹੋ, ਤੁਸੀਂ ਆਪਣੇ ਪਰਿਵਾਰ ਦੇ ਨਾਲ ਆਏ ਹੋ, ਤੁਸੀਂ ਆਪਣੇ ਬੱਚਿਆਂ ਦੇ ਨਾਲ ਰਹਿ ਵੀ ਰਹੇ ਹੋ। ਬਹੁਤ ਸਾਰੇ ਮੈਂ ਐਸੇ ਵੀ ਫੈਮਿਲੀਆਂ ਦੇਖੀਆਂ ਨੇ ਕਿ ਮਾਂ ਬਾਪ ਦਾ ਘਰ ਅਲੱਗ ਰਿਹਾ ਹੋਇਆ, ਬੱਚਿਆਂ ਦਾ ਘਰ ਅਲੱਗ ਰਿਹਾ ਲਿਆ ਹੋਇਆ। ਉਹ ਵੀ ਉਹਦੇ ਪਿੱਛੇ ਵੀ ਕਾਰਨ ਇਹੀ ਹੈ ਜਿਹੜਾ ਵਿਸ਼ਾ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗਾ ਕਿ ਦੇਖੋ ਜਿਹੜੇ ਰਿਸ਼ਤੇ ਹੁੰਦੇ ਨਾ, ਰਿਲੇਸ਼ਨ ਹੁੰਦੇ ਆ, ਉਹ ਗਿਵ ਐਂਡ ਟੇਕ ਹੁੰਦੇ ਆ। ਜਿੰਨੀ ਤੁਸੀਂ ਕਿਸੇ ਨੂੰ ਰਿਸਪੈਕਟ ਦਿਓਗੇ ਨਾ, ਉਨੀ ਰਿਸਪੈਕਟ ਹੀ ਅੱਗੋਂ ਤੁਸੀਂ ਉਮੀਦ ਕਰ ਸਕਦੇ ਹੋ। ਇਹ ਤੁਸੀਂ ਖੁਦ ਦੇਖਣਾ ਹੈ ਕਿ ਤੁਸੀਂ ਉਸ ਰਿਸ਼ਤੇ ਨੂੰ ਕਿੰਨੀ ਰਿਸਪੈਕਟ ਦੇ ਰਹੇ ਹੋ ਤੇ ਕਿੰਨੀ ਉਹਦੇ ਤੋਂ ਉਮੀਦ ਰੱਖਦੇ ਹੋ। ਸੋ ਗੱਲਬਾਤ ਆਪਣੀ ਅੱਜ ਇਹ ਹੀ ਹੈ ਕਿ ਮਨੁੱਖ ਨੂੰ ਸਮੇਂ ਦੇ ਅਨੁਸਾਰ, ਇਨਸਾਨ ਨੂੰ ਸਮੇਂ ਦੇ ਅਨੁਸਾਰ ਆਪਣੇ ਸੁਭਾਅ ਦੇ ਵਿੱਚ ਤਬਦੀਲੀ ਕਰ ਲੈਣੀ ਚਾਹੀਦੀ ਹੈ ਜਾਂ ਨਹੀਂ ਕਰ ਲੈਣੀ ਚਾਹੀਦੀ। ਜੇ ਨਹੀਂ ਕਰਦਾ ਤਾਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਸਾਨੂੰ ਫੇਸ ਕਰਨੀਆਂ ਪੈ ਸਕਦੀਆਂ ਨੇ ਸਾਡੇ ਪਰਿਵਾਰਾਂ ਦੇ ਵਿੱਚ ਜਾਂ ਅਸੀਂ ਕਰ ਰਹੇ ਹਾਂ। ਇਹੀ ਅੱਜ ਆਪਾਂ ਵਿਸ਼ਾ ਤੁਹਾਡੇ ਨਾਲ ਸ਼ੇਅਰ ਕਰਨਾ। ਸੋ ਸਾਡੇ ਰੇਡੀਓ ਪ੍ਰੋਗਰਾਮ ਦਾ ਜਿਹੜਾ ਸਟੂਡੀਓ ਦਾ ਨੰਬਰ ਹੈ 647-367-5353। ਸਾਡੇ ਇੱਕ ਕਾਲਰ ਆ ਗਏ ਨੇ 8418। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਪਹਿਲਾਂ ਤੁਸੀਂ ਦੱਸੋ, ਵੀਕਐਂਡ ਕੈਸਾ ਰਿਹਾ? ਦੋ ਦਿਨ ਇੰਜੋਏ ਕੀਤਾ ਖੂਬ ਫੈਮਿਲੀ ਦੇ ਨਾਲ, ਪਰਿਵਾਰ ਦੇ ਨਾਲ?
1: ਹਾਂਜੀ ਹਾਂਜੀ, ਵਧੀਆ ਸੀਗਾ ਜੀ,
0: ਬਹੁਤ ਵਧੀਆ, ਪਰਮਾਤਮਾ ਦਾ ਸ਼ੁਕਰ ਹੈ। ਚਲੋ
1: ਅੱਛਾ, ਮੇਰਾ ਵਿਸ਼ਾ ਦਾ ਅੱਜ ਹੋਰ ਸੀਗਾ। ਚਲੋ ਚੱਲ, ਤੁਸੀਂ ਇਸ ਵਿਸ਼ੇ ਤੇ ਹੁਣ
0: ਜੀ
1: ਗੱਲ ਕੀਤੀ ਆ ਤੇ ਇੱਥੇ ਗੱਲ ਕਰ ਲੈਣਾ।
0: ਜੀ ਜੀ
1: ਜੀ, ਏਦਾਂ ਹੈ ਜੀ, ਜਿਹੜਾ ਹੈ ਨਾ ਇੱਥੇ ਦਾ ਕਲਚਰ ਆ, ਚਲੋ ਜਿਹੜੇ ਤਾਂ ਇੰਡੀਆ ਤੋਂ ਆਏ ਆ
0: ਜੀ ਜੀ
1: ਨਿਆਣੇ,
0: ਜੀ ਜੀ,
1: ਉਹ ਉਹਨਾਂ ਦੇ ਜੇ ਮਾਂ ਪਿਓ ਅੱਡ ਰਹਿੰਦੇ ਆ ਤਾਂ ਸਮਝ ਲਓ ਮਾਂ ਪਿਓ ਦੇ ਸੁਭਾਅ ਦੇ ਵਿੱਚ ਕੋਈ ਪ੍ਰੋਬਲਮ ਆ। ਜਿਹੜੇ ਇੱਥੇ ਦੇ ਜੰਪਲ ਆ ਨਾ ਬੱਚੇ,
0: ਜੀ ਜੀ,
1: ਉਹ ਮੋਸਟ ਲਾਈਕ 90%
0: ਜੀ ਜੀ
1: ਮਾਂ ਪਿਓ ਤੋਂ, ਮਾਂ ਪਿਓ, ਚਲੋ ਹੁਣ ਅਸੀਂ ਵੀ ਤਾਂ ਪੁਰਾਣੇ ਆਏ ਹਾਂ ਨਾ,
0: ਜੀ ਜੀ ਜੀ ਜੀ,
1: ਅਸੀਂ ਸਾਡੀਆਂ ਇੰਡੀਆ ਵਾਲੀਆਂ ਆਦਤਾਂ ਤਾਂ ਹੈ ਨੀ ਹੁਣ,
0: ਚੇਂਜ ਹੋ ਗਿਆ ਤੁਹਾਨੂੰ, ਤੁਹਾਨੂੰ ਦੇਰ ਹੋ ਗਈ ਨਾ ਤੁਹਾਨੂੰ ਆਇਆ ਨੂੰ ਇੱਥੇ?
1: ਹਾਂਜੀ, ਮੈਨੂੰ 28 ਸਾਲ ਇੱਥੇ ਆਏ ਨੂੰ ਹੋਗਾ, ਤਾਂ ਇੰਡੀਆ ਤੋਂ ਆਏ ਨੂੰ ਮੈਨੂੰ 35 ਸਾਲ ਹੋ ਗਿਆ।
0: ਜੀ ਜੀ ਜੀ ਜੀ,
1: ਤੇ ਹੁਣ ਕੱਲ ਨੂੰ ਮੇਰੇ ਬੱਚੇ ਪਰੇ ਲਾਕਾ ਪਰੇ ਹੁੰਦਾ ਆ, ਉਹ ਜੋ ਸੁਭਾਅ ਕਰਕੇ ਨੀ, ਉਹ ਇੱਥੇ ਦਾ ਕਲਚਰ ਰੱਖ ਲਓ ਜਿਹੜੇ ਇੱਥੇ ਬੋਲਦੇ ਆ।
0: ਹਾਂ ਠੀਕ ਹੈ ਠੀਕ ਹੈ ਠੀਕ, ਮੈਂ ਤੁਹਾਡੀ ਗੱਲ ਸਮਝ ਗਿਆ ਜੋ ਤੁਸੀਂ ਕਹਿਣਾ ਚਾਹੁੰਦੇ ਹੋ, ਠੀਕ ਹੈ।
1: ਹਾਂਜੀ
0: ਹਾਂ, ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਤੁਸੀਂ ਆਪਣਾ ਐਕਸਪੀਰੀਅੰਸ ਸ਼ੁਰੂ ਕੀਤਾ। ਜਿਹੜੇ ਪੁਰਾਣੇ ਆਏ ਹੋਏ ਹੋ, ਹੁਣ ਕੁਝ ਇੱਕ ਨਵੇਂ ਦੋਸਤ ਵੀ ਜਿਹੜੇ ਅਜੇ ਥੋੜੀ ਦੇਰ ਹੋ ਗਏ ਆਇਆਂ ਨੂੰ, ਉਹਨਾਂ ਨੂੰ ਕੀ ਲੱਗਦਾ ਹੈ ਕਿ ਆਪਣੀ ਨੇਚਰ ਦੇ ਵਿੱਚ, ਸੁਭਾਅ ਦੇ ਵਿੱਚ ਤਬਦੀਲੀ ਕਰ ਲੈਣੀ ਚਾਹੀਦੀ ਸਮੇਂ ਦੇ ਨਾਲ, ਬੱਚਿਆਂ ਦੇ ਰਹਿਣ ਸਮੇਂ, ਤੇ ਜੇ ਨਹੀਂ ਕਰਦੇ ਤਾਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਜਿਹੜੀਆਂ ਹੋ ਸਕਦੀਆਂ ਨੇ? ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ,
1: ਥੈਂਕ ਯੂ।
0: ਸਤਿ ਸ੍ਰੀ ਅਕਾਲ ਜੀ, ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬੀਬੀ ਗੋਸਲ ਜੀ, ਆਉਣੇ ਰਹੋ ਤੁਸੀਂ, ਆਉਣੇ ਰਹੋ ਜੀ, ਤੁਸੀਂ ਆਉਣੇ ਰਹੋ।
2: ਹਾਂਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਹਾਂਜੀ, ਬੜਾ ਚੰਗਾ ਤੁਸੀਂ ਅੱਜ ਪੇਸ਼ਾ ਵੀ ਦਿੰਦਾ
0: ਜੀ ਜੀ,
2: ਜਿਹੜਾ ਕਲੀਅਰ ਕੱਟ ਦਾ ਗਾਣਾ ਸੀ, ਇਹ ਵੀ ਬੜਾ ਅੱਛਾ ਸੀਗਾ। ਪਰ ਜਿਹੜਾ ਤੁਸੀਂ ਕਿਹਾ ਨਾ ਵੀ ਧੀਆਂ ਪੁੱਤ ਜੇ ਇਕੱਠੇ ਰਹਿੰਦੇ, ਉਹਨਾਂ ਤੇ ਕੋਈ ਜ਼ਿੰਦਗੀ ਚ ਮਜ਼ਾ ਹੀ ਨੀ, ਪਰ ਰਹਿਣਾ ਕਿੱਦਾਂ ਹੈ? ਜੇ ਹੁਣ ਮੈਂ ਆਪਣੇ ਸੱਸ ਸਹੁਰੇ ਵਿੱਚ ਵਿਜੀ ਰਹੀ, ਇਕੱਲੇ ਵਿਆਹ ਹੋਇਆ ਇੰਗਲੈਂਡ, ਤੇ ਇੱਥੇ ਆ ਕੇ ਵੀ ਬੱਚਿਆਂ ਨੂੰ ਡਰ ਲੱਗਦਾ ਵੀ ਕੋਈ ਗੱਲ ਹੋ ਨਾ ਜਾਵੇ, ਕਿਉਂਕਿ ਅੱਜ ਕੱਲ ਅੱਗੇ ਇਹ ਗੱਲਾਂ ਨੀ ਕਿ ਸੱਸਾਂ ਚ ਵਾਦੀ ਬੋਲੀ ਜਾਣ, ਅੱਜ ਕੱਲ ਤਾਂ ਇਸ ਮਾੜੀਏ ਮੂੰਹੋਂ ਗੱਲ ਨਿਕਲੀ ਨੀ, ਉਹ ਤਾਂ ਆਪਣੇ ਘਰ ਵਾ ਤੀਵੀਂ ਆਦਮੀ ਦੀ, ਅੱਜ ਕੱਲ ਏਦਾਂ ਚੁੱਪ ਚੁੱਪ ਹੋ ਜਾਂਦੀ, ਵਿਆਹ ਤੋਂ ਬਾਅਦ ਸੋਹਣੇ ਪਿੰਡਾਂ ਵਾ
0: ਜਦੋਂ
2: ਇਕੱਲੇ ਇਕੱਲੇ ਹੋ ਗਏ। ਸੋ ਇੱਥੇ ਬਹੁਤ ਔਖਾ, ਮੈਂ ਤਾਂ ਇਹੀ ਕੀਤਾ ਹੈ ਜੇ ਤੁਸੀਂ ਕਹਿੰਦੇ ਇਕੱਲੇ ਦੇ, ਮੈਂ ਇੰਨੀ ਖੁਸ਼ ਨਹੀਂ ਨਾ
0: ਜੀ,
2: ਤੁਹਾਨੂੰ ਦੱਸ ਹੀ ਨੀ ਸਕਦੀ, ਮੇਰੇ ਅੱਖ ਦਾ ਪਰੇਸ਼ਨ ਵੀ ਫਰਾਈਡੇ ਤੇ ਵੀ, ਮੈਂ ਕੋਈ ਕਿਸੇ ਨੂੰ ਕਿਹਾ ਨੀ ਕਿ ਮੈਨੂੰ ਆਹ ਕਰ ਦੋ ਆਹ ਕਰ ਦੋ, ਪਹਿਲੇ ਖਾਣ ਪੀਣਾ ਕੋਈ ਐਡੀ ਖਾਸ ਗੱਲ ਵੀ ਨੀ, ਇਹ ਮੈਂ ਆਪ ਹੀ ਕਰੀ ਜਾਂਦੀ ਹਾਂ, ਤੁਹਾਡੇ ਜੋ ਵੀ ਕਰਨਾ ਕਰਦੇ ਆ, ਕੱਲ ਪਰਸੋਂ ਫੇਟ ਆਫ ਤੇ ਜਾਣਾ, ਗੱਡੀ ਮੈਂ ਪਰਸੋਂ ਲੈ ਜਾਣੀ, ਕੱਲ ਨੂੰ ਮੈਂ ਕਿਤੇ ਆਪਣੀ ਫਰੈਂਡ ਨਾਲ ਕਿਤੇ ਜਾ ਆਉਣਾ ਬਾਹਰ, ਬਾਕੀ ਮੈਨੂੰ ਲੋੜ ਹੀ ਨੀ ਹੈਗੀ। ਦੇਖੋ ਜੇ ਤੁਸੀਂ ਸਾਰਾ ਕੁਛ ਕਰ ਸਕਦੇ ਆ, ਤੁਹਾਡੇ ਕੋਲ ਸਾਰੀਆਂ ਸਹੂਲਤਾਂ ਹੈਗੀਆਂ, ਤੇ ਤੁਸੀਂ ਦੇਖੋ ਮੈਂ ਅੱਜ ਗੱਡੀ ਮੈਨੂੰ ਲਾਇਸੈਂਸ ਮਿਲ ਜਾਂਦਾ ਤੇ ਮੈਨੂੰ ਕੋਈ ਫਰਕ ਨੀ ਪੈਣਾ, ਪਰ ਮੈਂ ਤਿੰਨ ਚਮਕਲਾਬਾਜ ਬੋਲ ਵੀ ਆਉਣਾ, ਵਿਜ਼ਾ ਪਾ ਲੈਣਾ, ਆਪਣੇ ਜੋ ਵੀ ਚੱਲਦੀਆਂ ਹੈਗੀਆਂ ਗੱਲਾਂ ਕਰ ਲੈਣੀਆਂ।
0: ਚਲੋ ਬਹੁਤ ਵਧੀਆ ਗੱਲ ਹੈ ਜੀ।
2: ਹਾਂ, ਇੱਕ ਦੂਸਰੀ ਗੱਲ ਜਿਹੜੀ ਤੁਸੀਂ ਕਹਿੰਦੇ ਨਾ, ਜੇ ਅਸੀਂ ਪਹਿਲਾਂ ਬੱਚਿਆਂ ਕੋਲ ਆਉਂਦੇ ਆ ਤੇ ਬੱਚਿਆਂ ਨੂੰ ਪੂਰਾ ਬਣ ਕੇ ਰਹੋ ਉਹਨਾਂ ਦੇ ਮੂਹਰੇ, ਕੀ ਜੀ ਕਰੋ ਤੁਸੀਂ, ਉਹਨਾਂ ਤੋਂ ਆਸ ਰੱਖੋ ਕਿ ਸਾਨੂੰ ਸੁਣ, ਉਹਨਾਂ ਨੂੰ ਸੁਣੋ।
0: ਦੇਖੋ ਜੀ, ਮੈਂ ਤੇ ਇੱਕ ਗੱਲ ਕਹਿਣਾ ਹੁੰਦਾ ਕਿ ਜ਼ਿੰਦਗੀ ਨੂੰ ਖੁੱਲ ਕੇ ਜੀਓ, ਕਿਉਂਕਿ ਇੱਕ ਦਿਨ ਕੋਈ ਐਸਾ ਪ੍ਰੋਗਰਾਮ ਵੀ ਆ ਜਾਣਾ, ਦੇਖ ਲਿਓ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੋਣਾ ਤੇ ਤੁਸੀਂ ਖੁਦ ਹੀ ਗੈਰ ਹਾਜ਼ਰ ਹੋਣਾ ਉਹਦੇ ਵਿੱਚ, ਹੈਗੀ ਕਿ ਨਹੀਂ ਗੱਲ? ਤੁਸੀਂ ਸੱਚਾਈ ਮੰਨਦੇ ਹੋ ਕਿ ਨਾ? ਜ਼ਿੰਦਗੀ ਦੀ ਸੱਚਾਈ ਹੈ, ਜ਼ਿੰਦਗੀ ਨੂੰ ਖੁੱਲ ਕੇ ਜੀਓ, ਬੱਚਿਆਂ ਦੇ ਨਾਲ ਰਹੋ, ਜੋ ਬੱਚੇ ਚਾਹੁੰਦੇ ਆ ਬੱਚਿਆਂ ਦੇ ਮੁਤਾਬਕ ਕਰੋ, ਇੱਥੇ ਜੋ ਤੁਸੀਂ ਰਹਿਣਾ ਤੇ ਨੈਚੁਰਲ ਬੱਚਿਆਂ ਦੇ ਮੁਤਾਬਕ ਤੁਹਾਨੂੰ ਰਹਿਣਾ ਪਊਗਾ, ਉਹਦੇ ਮੁਤਾਬਕ ਰਹਿਣਾ।
2: ਇੱਕ ਗੱਲ ਤੁਸੀਂ ਜਿਹੜਾ ਕਿਹਾ ਨਾ ਪੰਜਾਬ, ਬੜੇ ਲੋਕ ਲੱਭਣੇ ਨਾ ਕਿਤੇ ਦੁਕਾਨਾਂ ਨੀ ਕੁਛ ਨੀ ਇਹ ਇੱਕ ਹਾਲ ਇੰਗਲੈਂਡ ਵਿਚ ਜੀ ਪਹਿਲਾਂ ਪਹਿਲਾਂ ਉੱਥੇ ਵੀ ਹੁਣ ਕੋਈ ਮੇਲੇ ਲੱਗੇ ਪਏ ਆ ਤੇ ਅਸੀਂ ਤਾਂ ਜਿੱਥੇ ਜਾਂਦੇ ਹਾਂ ਆਪਣੇ
0: ਸੋ ਦੋਸਤੋ ਤੁਸੀਂ ਵੀ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਤਬਦੀਲੀ ਜਿਹੜੀ ਹੈ ਨਾ ਚੇਂਜ ਇਜ਼ ਦੀ ਲਾ ਆਫ ਨੇਚਰ ਅਸੀਂ ਸਾਰੇ ਸਮਝਦੇ ਹਾਂ ਕਿ ਕੁਦਰਤ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਤਬਦੀਲੀ ਆਉਣੀ ਜ਼ਰੂਰੀ ਹੈ ਜੇਕਰ ਤਬਦੀਲੀ ਨਹੀਂ ਆਊਗੀ ਨਾ ਖੜੋਤ ਆਜੂਗੀ ਨਾ ਤੇ ਉਸ ਚੀਜ਼ ਦਾ ਖਾਤਮਾ ਹੋ ਜਾਊਗਾ ਸੋ ਇਸੇ ਤਰ੍ਹਾਂ ਸਾਡੇ ਮਨੁੱਖ ਦੀ ਸਾਡੀ ਜ਼ਿੰਦਗੀ ਵੀ ਹੈ ਕਿਉਂਕਿ ਜੇ ਅਸੀਂ ਸਮਝਦੇ ਹਾਂ ਕਿ ਸਰੀਰਕ ਤੌਰ ਤੇ ਸਾਡੇ 'ਚ ਤਬਦੀਲੀ ਆਉਂਦੀ ਹੈ ਬਚਪਨ ਆਉਂਦਾ ਜਵਾਨੀ ਆਉਂਦੀ ਹੈ ਮੈਚਿਓਰ ਏਜ ਆਉਂਦੀ ਹੈ ਬੁਢਾਪਾ ਆਉਂਦਾ ਕਿਉਂਕਿ ਇਹ ਪ੍ਰੋਸੈਸ ਹੈ ਇਹ ਕੁਦਰਤ ਦਾ ਇੱਕ ਨਿਯਮ ਹੈ ਇਹ ਹੋਣਾ ਹੀ ਹੋਣਾ ਇਸ ਤਰੀਕੇ ਦੇ ਨਾਲ ਇਸੇ ਤਰ੍ਹਾਂ ਜੋ ਕੁਦਰਤ ਦੀ ਹਰ ਇੱਕ ਚੀਜ਼ ਜਿਹੜੀ ਹੈ ਨਾ ਉਹਦੇ ਵਿੱਚ ਤਬਦੀਲੀ ਆਉਣੀ ਆਉਣੀ ਹੈ ਤੇ ਜੇ ਸਾਰੀਆਂ ਚੀਜ਼ਾਂ ਦੇ ਵਿੱਚ ਤਬਦੀਲੀ ਆਉਣੀ ਹੈ ਤੇ ਮਨੁੱਖ ਨੂੰ ਆਪਣੇ ਸੁਭਾਅ ਦੇ ਵਿੱਚ ਉਹਦੇ ਵਸ ਦੇ ਵਿੱਚ ਹੈ ਉਹਨੂੰ ਤਬਦੀਲੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਿੱਥੇ ਅਸੀਂ ਜਾਂਦੇ ਹਾਂ ਜਿੱਥੋਂ ਦੇ ਮਾਹੌਲ ਦੇ ਵਿੱਚ ਰਹਿੰਦੇ ਹਾਂ ਜਿਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਅਸੀਂ ਰਹਿੰਦੇ ਹਾਂ ਉਸ ਤਰ੍ਹਾਂ ਦਾ ਅਸੀਂ ਆਪਣੇ ਆਪ ਨੂੰ ਬਣਾਉਣ ਦੀ ਕੋਸ਼ਿਸ਼ ਜੇ ਨਹੀਂ ਨਾ ਕਰਾਂਗੇ ਤਾਂ ਫਿਰ ਅਸੀਂ ਉਸ ਤੋਂ ਪਛੜ ਜਾਵਾਂਗੇ ਸਾਡੇ ਕਾਲਰ ਨੇ ਸਤਿ ਸ਼੍ਰੀ ਅਕਾਲ ਜੀ 0169
1: ਤਬਦੀਲੀ ਦੀ ਗੱਲ ਹੋ ਰਹੀ ਹੈ ਆਪਣੇ ਇਨਸਾਨ ਦੇ ਸਰੀਰ ਦੀ
0: ਜੀ ਜੀ
1: ਦੇਖੋ ਬੱਚਾ ਜਿਸ ਵੇਲੇ ਛੋਟਾ ਹੁੰਦਾ ਉਹ ਚਾਰ ਲੱਤਾਂ ਤੇ ਹੁੰਦਾ ਦੋ ਉਹਦੀਆਂ ਬਾਹਾਂ
0: ਜੀ ਜੀ ਜੀ ਜੀ
1: ਤੇ ਇਹ ਕਿ ਦੋ ਜਿਸ ਵੇਲੇ ਕਿ ਆਪਣੇ ਉਹ ਘਸੀਟਣੀਆਂ ਕਰਦਾ ਵਾ
0: ਜੀ ਜੀ ਜੀ ਜੀ
1: ਕਰੋਲਿੰਗ ਕਰਦਾ ਇੱਕ ਇੱਕ ਇੱਕ ਆਪਣੇ ਉਹ ਟਾਈਮ ਹੁੰਦਾ ਫਿਰ ਇਹ ਕਿ ਉਹਦੇ ਸਰੀਰ ਦੇ ਵਿੱਚ ਉਹ ਤਬਦੀਲੀ ਆਉਂਦੀ ਜਾਂਦੀ ਹੈ ਇੱਕ ਤਬਦੀਲੀ ਇਹ ਵੀ ਹੁੰਦੀ ਹੈ ਕਿ ਆਪਣੇ ਫਿਰ ਉਹਦੇ ਕੋਲ ਇੱਕ ਹਸਾਰਾ ਹੋਏ ਉਹ ਆਪਣੇ ਆ ਜਾਂਦਾ ਵਾ ਜਿਹੜਾ ਕਿ ਸੋਫੀ ਦਾ ਛੜੀ ਦਾ
0: ਭਾਜੀ ਇਹ ਨਾ ਗੱਲ ਇਹ ਗੱਲ ਤਾਂ ਬਿਲਕੁਲ ਫਿਜ਼ੀਕਲੀ ਤਬਦੀਲੀ ਤਾਂ ਆਉਂਦੀ ਆਪਾਂ ਮੰਨ ਲਿਆ ਸਿਰ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਆਦਮੀ
1: ਲੇਕਿਨ ਮੈਂ ਉਹ ਬੱਚਿਆਂ ਦੀ ਗੱਲ ਕਰਨਾ ਚਾਹੁੰਦਾ ਨਾ ਦੇਖੋ ਨਾ ਪੇਰੈਂਟਸ ਦੀ ਪੇਰੈਂਟਸ ਦਾ ਔਰ ਬੱਚਿਆਂ ਦੇ ਵਿੱਚ
0: ਜੀ ਜੀ ਜੀ
1: ਫਿਰ ਅਗਰ ਜਿਸ ਵੇਲੇ ਕਿ ਬੱਚੇ ਮਾਂ ਬਾਪ ਦਾ ਇੱਕ ਸਹਾਰਾ ਹੋਣ ਠੀਕ ਹੈ ਨਾ ਤਾਂ ਉਹ ਆਪਣੇ ਆਪ ਨੂੰ ਇਕੱਲਾ ਨਹੀਂ ਇਹ ਕਿ ਮਹਿਸੂਸ ਕਰਨਗੇ
0: ਜੀ ਜੀ ਜੀ
1: ਭਾਈ ਸਾਹਿਬ ਜਿਹੜੇ ਇੱਥੇ ਦੇ ਸਿਸਟਮ ਦੀ ਗੱਲ ਕਰ ਰਹੇ ਨਾ ਠੀਕ ਹੈ ਇੱਥੇ ਤਾਂ ਫਿਰ ਅਗਰ ਇਹਨੂੰ ਸਾਹਮਣੇ ਰੱਖਿਆ ਜਾਏ ਨਾ ਇਹ ਬੱਚੇ ਇੱਥੇ ਦੇ ਸਿਸਟਮ ਦੇ ਹੀ ਨੇ ਉਹ ਸਾਡੇ ਪੱਲੇ ਕੋਈ ਨਹੀਂ ਹੈ ਕਿ ਬੱਚਿਆਂ ਦੇ ਰਹਿਣਾ ਕਿ ਪਲੀਜ਼ ਉਹ ਵੀ ਤਾਂ ਇੱਕ ਕਲਚਰ ਉਹ ਵੀ ਤਾਂ ਹੈ ਨਾ ਕਿ ਜਿਸ ਵੇਲੇ ਕਿ ਬੱਚੇ ਮਾਂ ਬਾਪ ਨੂੰ ਛੱਡ ਜਾਂਦੇ ਨੇ ਔਰ ਇਹ ਹੈ ਕਿ ਉਹ ਪੈਰਸ ਨੂੰ ਆਪਣਾ ਇੱਕ ਧੀ ਪੁੱਤਰ ਇੱਕ ਬਣਾ ਲੈਂਦੇ ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਆਪਣੀਆਂ ਅੱਖਾਂ ਨਾਲ ਦੇਖ ਕੇ ਦੇਖਦੇ ਇਸ ਵਾਸਤੇ ਕਿ ਬੱਚਿਆਂ ਨੂੰ ਵੀ ਇੱਕ ਚਾਹੀਦਾ ਵੈ ਕਿ ਉਹਨਾਂ ਨੇ ਵੀ ਇੱਕ ਟਾਈਮ ਆਉਣਾ ਵੈ
0: ਬਿਲਕੁਲ
1: ਪੇਰੈਂਟਸ ਉਹਨਾਂ ਦੇ ਕੇ ਆਪਣੇ ਨਾ ਬੁਢਾਪੇ ਦੇ ਵਿੱਚ
0: ਦੇਖੋ ਜੀ ਬੱਚਿਆਂ ਨੇ ਜਿਹੜੇ ਅੱਜ ਬੱਚੇ ਆ ਕੱਲ ਨੂੰ ਉਹਨਾਂ ਨੇ ਵੀ ਮਾਂ ਬਾਪ ਬਣਨਾ ਹੈ ਨਾ
1: ਹਾਂਜੀ ਉਹਨਾਂ ਤੇ ਵੀ ਤਾਂ ਆਉਣਾ ਮੈਂ ਇਸ ਵਾਸਤੇ ਕਿ ਵੀ ਇਹ ਨੀ ਕਿ ਚਲੋ ਇੱਥੇ ਦੇ ਸਿਸਟਮ ਦਾ ਆਪਣੇ ਮਾਂ ਬਾਪ ਕੇ ਆਪਣੇ ਨਾਲ ਲੁਕੇ ਛੁਪੇ ਕਰਵਣ ਬੱਚਿਆਂ ਨੂੰ ਥੋੜਾ ਬਹੁਤ ਬੱਚਿਆਂ ਨੂੰ ਇੱਥੇ ਉਹ ਵੀ ਤਾਂ ਇੱਕ ਬੱਚੇ ਹੈ ਨਾ ਜਿਹੜੇ 16 17 ਸਾਲ ਦੇ ਗੱਡੀਆਂ ਇੱਕ ਲੈ ਕੇ ਜਾਂਦੇ ਨੇ ਤੇ ਉਹਦਾ ਉਹਨਾਂ ਦੇ ਪੇਰੈਂਟਸ ਦੀ ਇਹ ਕਿ ਜ਼ੀਰੋ ਆਪਣੇ ਉਹਨਾਂ ਦੇ ਉੱਪਰ ਇੱਕ ਨਿਗਰਾਨੀ ਹੈ
0: ਚਲੋ
1: ਜ਼ੀਰੋ ਨਿਗਰਾਨੀ ਹੋਵੇਗੀ ਤਾਂ ਫਿਰ ਬੱਚੇ ਦੂਸਰੇ ਪਾਸੇ ਇੱਕ ਨਿਕਲ ਜਾਣਗੇ
0: ਚਲੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਫੀਡਬੈਕ ਦੇਣ ਵਾਸਤੇ ਸੋ ਦੋਸਤੋ ਤੁਸੀਂ ਵੀ ਕੋਈ ਗੱਲਬਾਤ ਕਰ ਸਕਦੇ ਹੋ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸਾਡੇ ਇੱਥੇ ਤਾਂ ਹੁਣ ਪੂਰਾ ਪੰਜਾਬ ਹੀ ਵਸਿਆ ਹੋਇਆ ਪੂਰੀ ਦੁਨੀਆ ਆਪਣਾ ਸਾਰਾ ਪੰਜਾਬ ਹੀ ਇੱਥੇ ਬ੍ਰਹਮਟਨ ਦੇ ਵਿੱਚ ਤਾਂ ਖਾਸ ਤੌਰ ਤੇ GTA ਦੇ ਵਿੱਚ ਵਸਿਆ ਹੋਇਆ ਤੇ ਬਹੁਤ ਸਾਰੇ ਲੋਕ ਹੈ ਕੋਈ ਕਿਸੇ ਨੂੰ 40-40 50-50 ਸਾਲ ਵੀ ਹੋ ਗਏ ਕਈਆਂ ਨੂੰ 20-20 25-25 ਸਾਲ ਵੀ ਹੋ ਗਏ ਕਈਆਂ ਨੂੰ 10-10-12 ਸਾਲ ਵੀ ਹੋ ਗਏ ਕਈ ਨਵੇਂ ਆਏ ਆ ਸੋ ਹਰ ਤਰ੍ਹਾਂ ਦੇ ਸਾਡੇ ਇੱਥੇ ਕਮਿਊਨਿਟੀ ਦੇ ਲੋਕ ਆਏ ਨੇ ਜਿਨ੍ਹਾਂ ਨੂੰ ਆਉਣ ਦੀ ਜੇ ਅਸੀਂ ਰੇਂਜ ਦੇਖ ਲਈਏ ਨਾ ਤਾਂ ਵੱਖਰੀ ਵੱਖਰੀ ਹਰ ਰੇਂਜ ਦੇ ਹੈਗੇ ਆ 50-50 ਸਾਲ ਵਾਲੇ ਵੀ ਹੈ 30-30 35-35 ਸਾਲ ਵਾਲੇ ਵੀ ਹੈ 20-20 25-25 ਸਾਲ ਵਾਲੇ ਆ 12-12 15-15 ਸਾਲ ਵਾਲੇ ਵੀ ਆ ਔਰ 5-5 7-7 ਸਾਲ ਵਾਲੇ ਵੀ ਹੈ ਹਰ ਤਰ੍ਹਾਂ ਦਾ ਐਕਸਪੀਰੀਅੰਸ ਸਾਡੇ ਦੋਸਤਾਂ ਮਿੱਤਰਾਂ ਦਾ ਹੈ ਸੋ ਤੁਸੀਂ ਆਪਣਾ ਆਪਣਾ ਐਕਸਪੀਰੀਅੰਸ ਜਿਹੜਾ ਨਾ ਉਹ ਸ਼ੇਅਰ ਕਰ ਸਕਦੇ ਹੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ 6473675353 ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਪ੍ਰਾਊਡ ਸਪੌਂਸਰ ਇਸ ਵੇਲੇ ਉਹਨਾਂ ਨੇ ਬ੍ਰਮਟਨ ਕੈਸ਼ ਐਂਡ ਕੈਰੀ। ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਗਰੋਸਰੀ ਦੇ ਵਿੱਚ, ਡਿਸਪੋਜ਼ੇਬਲ ਸਮਾਨ ਦੇ ਵਿੱਚ, ਤੁਸੀਂ ਕੋਈ ਬਰਤਨ ਲੈਣਾ ਹੋਵੇ ਘਰ ਦੇ ਵਿੱਚ ਵਰਤਿਆ ਜਾਣ ਵਾਲਾ, ਕੋਈ ਵੀ ਸਮਾਨ ਲੈਣਾ ਹੋਵੇ ਘਰ ਦੇ ਵਿੱਚ ਵਰਤੀ ਜਾਣ ਵਾਲੀ, ਕੋਈ ਛੋਟੀ ਮੋਟੀ ਕੋਈ ਮੈਡੀਸਨ ਦਵਾਈ ਲੈਣੀ ਹੋਵੇ, ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਤੁਹਾਨੂੰ ਚਾਹੀਦੀ ਹੋਵੇ, ਹਿੰਦੂ ਧਰਮ ਨਾਲ ਸੰਬੰਧਿਤ ਦੇਵੀ ਦੇਵਤਿਆਂ ਦੀ ਪੂਜਾ ਸਮੱਗਰੀ ਕਿਸੇ ਦੀ ਵੀ ਚਾਹੀਦੀ ਹੋਵੇ। ਗਰਮੀਆਂ ਦਾ ਮੌਸਮ ਆ ਗਿਆ, ਤੁਹਾਨੂੰ ਮਿੱਟੀ ਦੇ ਬਰਤਨ ਇੱਥੇ ਅਵੇਲੇਬਲ ਨੇ। ਇਸ ਵੇਲੇ ਮਿੱਟੀ ਦੇ ਬਰਤਨ, ਮਿੱਟੀ ਦੇ ਘੜੇ, ਟੂਟੀਆਂ ਲੱਗੀਆਂ ਹੋਈਆਂ। ਵੈਸੇ ਤਾਂ ਬਰਤਨ ਇੱਥੇ ਹਰ ਤਰ੍ਹਾਂ ਦੇ, ਤੁਸੀਂ ਸਟੀਲ ਦੇ ਬਰਤਨ ਲੈਣੇ ਆ, ਤੁਸੀਂ ਚੀਨੀ ਦੇ ਬਰਤਨ ਲੈਣੇ ਆ, ਤੁਸੀਂ ਡਿਸਪੋਜ਼ੇਬਲ ਬਰਤਨ ਲੈਣੇ ਆ, ਤੇ ਮਿੱਟੀ ਦੇ ਬਰਤਨ ਦੀ ਵੀ ਹਰ ਵਰਾਇਟੀ ਤੁਹਾਨੂੰ ਇੱਥੇ ਮਿਲ ਜਾਏਗੀ। ਚਾਹ ਪੀਣ ਦੇ ਲਈ ਕੱਪ ਵੀ ਮਿਲ ਜਾਣਗੇ, ਬਾਕੀ ਹਰ ਤਰ੍ਹਾਂ ਦਾ ਕੜਾ ਜਾਂ ਹੋਰ ਦਾਲ ਦੂਲ ਬਣਾਉਣ ਵਾਸਤੇ ਵੀ ਹਰ ਤਰ੍ਹਾਂ ਦੇ ਬਰਤਨ ਮਿੱਟੀ ਦੇ ਵੀ ਤੁਹਾਨੂੰ ਮਿਲ ਜਾਣਗੇ। ਬਾਕੀ ਇਸ ਵੇਲੇ ਬਹੁਤ ਖੂਬਸੂਰਤ ਜਿਹੜੀਆਂ ਡੀਲਸ ਜਿਹੜੀਆਂ ਲਾਈਆਂ ਹੋਈਆਂ ਨੇ ਬ੍ਰਮਟਨ ਕੈਸ਼ ਐਂਡ ਕੈਰੀ ਦੇ, ਉਹਨਾਂ ਦਾ ਤੁਸੀਂ ਖੂਬ ਫਾਇਦਾ ਲੈ ਸਕਦੇ ਹੋ, ਆਨੰਦ ਮਾਣ ਸਕਦੇ ਹੋ। ਮੈਂ ਤੁਹਾਨੂੰ 2-4-5 ਤੁਹਾਡੇ ਨਾਲ ਸ਼ੇਅਰ ਵੀ ਕਰੂੰਗਾ, ਔਰ ਤੁਸੀਂ ਵਾਕਿਆ ਹੀ ਰਿਅਲਾਈਜ਼ ਕਰੋਗੇ ਕਿ ਇੰਨੀਆਂ ਕੀਮਤਾਂ ਉਹਨਾਂ ਦੇ ਵਿੱਚ ਉਹਨਾਂ ਨੇ

$10 ਦੀ ਲੱਗੀ ਹੋਈ ਹੈ। ਦਾਲਾਂ ਮੂੰਗੀ ਦੀ, ਮਸਰ ਦੀ, ਐਕਸ ਬੀਨ ਜਿਹੜੀ ਰੋਂਗੀ ਦੀ, 6.99 ਪਹਿਲਾਂ ਉਹਨਾਂ ਦਾ ਰੇਟ ਸੀ, 4 pound, 4 pound, ਇਸ ਵੇਲੇ 2.99 ਉਹ ਰੇਟ ਦੇ ਉੱਪਰ ਲੱਗੀਆਂ ਹੋਈਆਂ ਨੇ। ਚਿੱਟੇ ਛੋਲੇ 4 pound 2.99 ਦੇ ਤੁਹਾਨੂੰ ਮਿਲ ਸਕਦੇ ਨੇ।

ਉਹ 999 ਦਾ ਪਹਿਲੇ ਹੈ ਸੀ, ਇਸ ਵੇਲੇ 399 ਦਾ ਲੱਗਾ ਹੋਇਆ। ਫੋਲਡਿੰਗ ਬੈੱਡ, ਗਰਮੀਆਂ ਆ ਗਈਆਂ ਨੇ, ਲੋਕਾਂ ਨੂੰ ਅਕਸਰ ਹੀ ਬੈਕਯਾਰਡ ਦੇ ਵਿੱਚ ਜਾਂ ਫੋਲਡਿੰਗ ਬੈੱਡਾਂ ਦੀ ਜ਼ਰੂਰਤ ਪੈਂਦੀ ਹੈ। ਕਈ ਵਾਰੀ ਅੱਗੇ ਘਰ ਦੇ ਅਸੀਂ ਪੇੜ ਲੱਗਿਆ ਉੱਥੇ ਵੀ ਅਸੀਂ ਵਿਛਾ ਕੇ ਬੈਠ ਜਾਂਦੇ ਹਾਂ। ਬਹੁਤ ਬਹੁਤ ਵੱਖਰੀ ਵੱਖਰੀ ਰੇਂਜ ਦੇ ਨਵਾਰੀ ਮੰਜਾ, ਪੂਰਾ ਜੋ ਲੱਕੜ ਦਾ ਪਹਿਲੇ 299 ਦਾ ਲੱਗਾ ਹੋਇਆ ਸੀ, 299 300 ਦਾ ਲੱਗਾ ਹੋਇਆ, ਇਸ ਵੇਲੇ 249 ਦਾ ਉਸਨੂੰ ਕੀਤਾ ਹੋਇਆ। ਨਵਾਰੀ ਮੰਜਾ ਜਿਹਦੇ ਲੱਕੜ ਦਾ ਬਣਿਆ ਹੋਇਆ, ਲੇਕਿਨ ਪਾਵੇ ਉਸਦੇ ਲੋਹੇ ਦੇ ਨੇ, ਉਹ 229 ਦਾ ਹੈ ਸੀ ਪਹਿਲੇ, ਇਸ ਵੇਲੇ 129 ਦਾ ਲੱਗਾ ਹੋਇਆ। ਫੁੱਲ ਫੋਲਡਿੰਗ ਬੈੱਡ ਜਿਹੜਾ ਪਹਿਲੇ $70 ਦਾ ਲੱਗਿਆ ਹੋਇਆ ਸੀ, ਇਸ ਵੇਲੇ $60 ਦਾ ਹੈ। 69.99 ਦਾ ਪਹਿਲੇ ਸੀ, ਹੁਣ 599 ਦਾ ਇਸ ਵੇਲੇ ਹੈ। ਇੱਕ ਹੋਰ ਚਾਈ

60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਬਹੁਤ ਵਿਸ਼ਾਲ ਸਟੋਰ। ਕਿਸੇ ਕਿਸਮ ਦੀ ਤੁਸੀਂ ਇਨਕੁਆਇਰੀ ਕਰਨੀ ਹੋਵੇ, ਕੋਈ ਜਾਣਕਾਰੀ ਲੈਣੀ ਹੋਵੇ ਕਿਸੇ ਚੀਜ਼ ਬਾਰੇ, ਫੋਨ ਕਰੋ 905-230-4800 905-230-4800 ਬ੍ਰਮਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ ਦੇ ਉੱਪਰ। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਅੱਜ ਕਿ ਕੁਦਰਤ ਦੀ ਤਬਦੀਲੀ ਇੱਕ ਕੁਦਰਤੀ ਨਿਯਮ ਹੈ, ਕੁਦਰਤ ਦਾ ਸੁਭਾਵਕ ਹੈ, ਇਹ ਹੋਣੀ ਹੀ ਹੋਣੀ ਹੈ ਹਰ ਇੱਕ ਚੀਜ਼ ਦੇ ਵਿੱਚ ਤਬਦੀਲੀ, ਜੋ ਵੀ ਚੀਜ਼ ਕੁਦਰਤ ਨੇ ਪੈਦਾ ਕੀਤੀ ਹੋਈ ਹੈ। ਲੇਕਿਨ ਕੁਦਰਤ ਨੇ ਇਨਸਾਨ ਨੂੰ ਵੀ ਪੈਦਾ ਕੀਤਾ ਹੋਇਆ, ਇਨਸਾਨ ਦੇ ਵਿੱਚ ਸਰੀਰਕ ਤੌਰ ਤੇ ਤਬਦੀਲੀ ਆ ਜਾਂਦੀ ਹੈ ਬਿਲਕੁਲ, ਲੇਕਿਨ ਇਨਸਾਨ ਨੂੰ ਜਿਹੜਾ ਦਿਮਾਗ ਦਿੱਤਾ ਨਾ ਕੁਦਰਤ ਨੇ, ਨੇਚਰ ਨੇ, ਜਿਸ ਕਾਰਨ ਉਸ ਨੂੰ ਸਭ ਤੋਂ ਸਰਵ ਸ੍ਰੇਸ਼ਟ ਪ੍ਰਾਣੀ ਅਸੀਂ ਮੰਨਦੇ ਹਾਂ ਇਸ ਸ੍ਰਿਸ਼ਟੀ ਦੇ ਵਿੱਚ, ਉਹ ਉਸ ਦੇ ਕਾਰਨ ਨਾ ਉਹ ਆਪਣੇ ਮਨ ਦੇ ਵਿੱਚ, ਆਪਣੇ ਸੁਭਾਅ ਦੇ ਵਿੱਚ, ਆਪਣੀ ਨੇਚਰ ਦੇ ਵਿੱਚ ਤਬਦੀਲੀ ਚਾਹੁੰਦਾ ਹੋਇਆ ਵੀ ਨਹੀਂ ਲਿਆ ਸਕਦਾ। ਦੇਖੋ ਮੈਂ ਲਫ਼ਜ਼ ਨੂੰ ਫਿਰ ਰਿਪੀਟ ਕਰ ਦਿੰਦਾ ਕਿ ਅਸੀਂ ਚਾਹੁੰਦੇ ਹਾਂ ਅਸੀਂ ਤਬਦੀਲੀ ਕਰੀਏ, ਪਰ ਕਈ ਸਾਡੀਆਂ ਉਹ ਜਿਹੜੀਆਂ ਹੁੰਦੀਆਂ ਨਾ, ਜਿਵੇਂ ਇੱਕ ਕਹਾਵਤ ਹੈ ਕਿ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਕਿ ਜਿਹੜੀਆਂ ਆਦਤਾਂ ਜਿਹੜੀਆਂ ਸਾਡੇ ਇੱਕ ਜ਼ਿੰਦਗੀ ਦੇ ਪੈਟਰਨ ਅਸੀਂ ਡਿਸਾਈਡ ਕਰ ਲਈਏ ਨਾ, ਅਸੂਲ ਜੇ ਬਣਾ ਲਈਏ, ਉਮਰ ਦੇ ਲਿਹਾਜ਼ ਦੇ ਨਾਲ ਚਾਹੀਦਾ ਤਾਂ ਹੌਲੀ ਹੌਲੀ ਹੈ ਵੀ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅਸੀਂ ਆ ਗਏ, ਅਸੀਂ ਆਪਣੇ ਉਹ ਜਿਹੜੇ ਅਸੂਲ ਹੈ ਉਹਨਾਂ ਨੂੰ ਅਸੀਂ ਹੌਲੀ ਹੌਲੀ ਉਹਨਾਂ ਤੋਂ ਪਿੱਛੇ ਹਟੀਏ, ਕਿਉਂਕਿ ਇੱਕ ਜ਼ਮਾਨਾ ਇੱਕ ਟਾਈਮ ਐਸਾ ਸੀ ਜਦੋਂ ਅਸੀਂ ਉਹਨਾਂ ਦੇ ਅਸੂਲਾਂ ਤੇ ਚੱਲ ਕੇ ਜ਼ਿੰਦਗੀ ਚੱਲ ਜਾਂਦੀ ਸੀ। ਲੇਕਿਨ ਹੁਣ ਹੌਲੀ ਹੌਲੀ ਸਾਨੂੰ ਉਹਨਾਂ ਅਸੂਲਾਂ ਤੋਂ ਆਪਣੇ ਆਪ ਨੂੰ ਪਿੱਛੇ ਖਿੱਚਣਾ ਪਊਗਾ, ਤਾਂ ਅਸੀਂ ਨਵੇਂ ਮਾਹੌਲ ਦੇ ਵਿੱਚ, ਨਵੇਂ ਵਾਤਾਵਰਨ ਦੇ ਵਿੱਚ, ਨਵੇਂ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰ ਸਕਾਂਗੇ। ਤਾਂ ਇਹ ਜ਼ਰੂਰੀ ਵੀ ਹੈ, ਸਮੇਂ ਦੀ ਜ਼ਰੂਰਤ ਵੀ ਹੈ, ਔਰ ਸਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਬਣਾਉਣ ਦੇ ਲਈ ਵੀ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਆਪਣੀ ਕੋਈ ਫੀਡਬੈਕ ਦੇਣੀ ਹੋਵੇ ਇਸ ਮਸਲੇ ਦੇ ਉੱਪਰ ਕਿ ਕਿਉਂ ਜ਼ਰੂਰੀ ਹੈ ਸੁਭਾਅ ਦੇ ਵਿੱਚ ਤਬਦੀਲੀ ਲਿਆਉਣੀ, ਸਾਡੇ ਖਾਸ ਤੌਰ ਤੇ ਜਿਹੜੇ ਬਜ਼ੁਰਗ ਜਿਹੜੇ ਅਸੀਂ ਆਏ ਹਾਂ, ਜਿਹੜੇ ਅਸੀਂ ਇੱਥੇ ਘਰਾਂ ਦੇ ਵਿੱਚ ਰਹਿੰਦੇ ਹਾਂ, ਆਪਣੇ ਬੱਚਿਆਂ ਦੇ ਕੋਲ ਰਹਿੰਦੇ ਹਾਂ, ਬੱਚਿਆਂ ਦੇ ਨਾਲ ਅਸੀਂ ਹੈਲਪ ਵੀ ਕਰਦੇ ਹਾਂ, ਆਪਣੇ ਪੋਤਰੇ ਪੋਤਰੀਆਂ ਦੋਹਤੇ ਦੋਹਤਰੀਆਂ ਨੂੰ ਸਕੂਲ ਛੱਡਣ ਦਾ, ਸਕੂਲ ਲਿਆਉਣ ਦਾ, ਉਹਨਾਂ ਦੇ ਨਾਲ ਪਿਆਰ ਵੀ ਕਰਦੇ ਹਾਂ, ਕਰਨਾ ਵੀ ਸਾਡਾ ਫਰਜ਼ ਵੀ ਬਣਦਾ, ਕਿਉਂਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਇਹ ਅਸੀਂ ਇਸ ਕੰਟਰੀ ਦੇ ਵਿੱਚ ਆ ਜ਼ਰੂਰ ਗਏ ਹਾਂ, ਲੇਕਿਨ ਸਾਡੇ ਸੰਸਕਾਰ ਤੇ ਉਹੀ ਹੈ ਨਾ, ਅਸੀਂ ਆਪਣੇ ਬੱਚਿਆਂ ਦਾ ਵੀ ਕੀਤਾ, ਬੱਚਿਆਂ ਦੇ ਬੱਚਿਆਂ ਦਾ ਵੀ ਅੱਗੋਂ ਕਰਨ ਦੀ ਸਾਡੀ ਸੋਚ ਮਨ ਦੇ ਵਿੱਚ ਹੁੰਦੀ ਹੈ, ਕਿਉਂਕਿ ਅਸੀਂ ਪਿਤਾ ਪੁਰਖੀ ਇਹ ਚੀਜ਼ਾਂ ਵੇਖੀਆਂ ਨੇ, ਅਸੀਂ ਆਪਣੇ ਦਾਦਾ ਦਾਦੀ ਨੂੰ ਵੇਖਿਆ ਸਾਡਾ ਕਰਦਿਆਂ ਹੋਇਆ। ਸੋ ਅਸੀਂ ਸਾਡੀ ਵੀ ਹੁਣ ਕੋਸ਼ਿਸ਼ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਬੱਚਿਆਂ ਦਾ ਵੀ ਅੱਗੇ ਉਨਾ ਹੀ ਪਿਆਰ ਮੁਹੱਬਤ ਮੋਹ ਉਹਨਾਂ ਦੇ ਨਾਲ ਉਸੇ ਤਰ੍ਹਾਂ ਕਰੀਏ। ਲੇਕਿਨ ਇਹ ਸਾਰਾ ਕੁਝ ਕਰਨ ਵਾਸਤੇ ਇੱਕ ਪ੍ਰੋਪਰ ਐਟਮੋਸਫੀਅਰ, ਇੱਕ ਪ੍ਰੋਪਰ ਮਾਹੌਲ ਘਰ ਦੇ ਵਿੱਚ ਜਿਹੜਾ ਬਣਾਉਣਾ ਨਾ, ਉਹਦੇ ਲਈ ਜ਼ਰੂਰੀ ਹੈ ਕਿ ਸਾਨੂੰ ਆਪਣੇ ਸੁਭਾਅ ਦੇ ਵਿੱਚ ਥੋੜੀ ਬਹੁਤ ਤਬਦੀਲੀ, ਚੇਂਜ ਜਿਹੜੀ ਨਾ ਸਮੇਂ ਦੇ ਮੁਤਾਬਕ ਕਰ ਲੈਣੀ, ਮੇਰੇ ਮੁਤਾਬਕ ਜਿਹੜੀ ਨਾ, ਇਹ ਅੱਛੀ ਗੱਲ ਹੈ। ਬਾਕੀ ਤੁਸੀਂ ਦੋਸਤ ਮਿੱਤਰ

ਲਈ ਦੱਸ ਸਕਦੇ ਹੋ? ਤੁਹਾਡਾ ਤਜਰਬਾ ਜ਼ਿਆਦਾ, ਤੁਸੀਂ ਰਹਿੰਦੇ ਹੋ ਫੈਮਿਲੀਆਂ ਦੇ ਵਿੱਚ, ਤੇ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਇਸ ਚੀਜ਼ ਨੂੰ ਐਕਸਪਲੇਨ ਕਰ ਸਕਦੇ ਹੋ। ਆਪਾਂ ਚੱਲਦੇ ਹਾਂ ਅੱਗੇ, ਇੱਕ ਖੂਬਸੂਰਤ ਜਿਹਾ ਗੀਤ ਤੁਹਾਡੇ ਨਾਲ ਮੈਂ ਹੋਰ ਸ਼ੇਅਰ ਕਰਦਾ, ਸੁਣੋ ਤੇ ਇਸ ਗੱਲਬਾਤ ਨੂੰ ਆਪਾਂ ਕੰਟੀਨਿਊ ਫਿਰ ਅੱਗੇ ਕਰਾਂਗੇ।

ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਬਣਿਆ ਰਹੇਗਾ 11 ਵਜੇ ਤੱਕ। ਸਾਡੇ ਸਟੂਡੀਓ ਦਾ ਨੰਬਰ ਹੈ 647-367-5353। ਕੀ ਕੋਈ ਖਾਣ ਪੀਣ ਦੇ ਸ਼ੌਕੀਨ ਹੋ ਤਾਂ ਚਲੋ ਤੁਹਾਨੂੰ ਲੈ ਚੱਲਦੇ ਹਾਂ ਵਿਲੇਜ ਆਫ ਇੰਡੀਆ ਤੇ। ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ 40-50 ਆਈਟਮਾਂ ਦਾ ਬਹੁਤ ਹੀ ਡਿਲੀਸ਼ੀਅਸ ਬੁਫੇ। ਤੁਸੀਂ ਜ਼ਰੂਰ ਇੱਕ ਵਾਰ ਇਹਨਾਂ ਨਾਲ ਟਰਾਈ ਕਰੋ, ਤੁਸੀਂ ਵਾਕਿਆ ਮਹਿਸੂਸ ਕਰੋਗੇ ਕਿ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਤੇ ਪੰਜਾਬੀ ਜ਼ਾਇਕਾ ਇੰਜੋਏ ਕਰੋਗੇ ਤੁਸੀਂ। ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਕਿਉਂਕਿ ਗਰਮੀਆਂ ਆ ਗਈਆਂ ਹੁਣ, ਗਰਮੀਆਂ ਦੇ ਵਿੱਚ ਅਕਸਰ ਅਸੀਂ ਘਰਾਂ ਦੇ ਵਿੱਚ ਇੱਥੇ ਵਿਆਹਾਂ ਸ਼ਾਦੀਆਂ ਦੇ ਜਾਂ ਜੋ ਛੋਟੇ ਮੋਟੇ ਫੰਕਸ਼ਨ ਅਸੀਂ ਕਰਦੇ ਨਾ, ਕਿਉਂਕਿ ਸਰਦੀਆਂ ਦੇ ਵਿੱਚ ਇੱਥੇ ਪੋਸੀਬਲ ਨਹੀਂ ਹੁੰਦਾ ਸਨੋਅ ਦੇ ਵਿੱਚ ਘਰਾਂ ਦੇ ਵਿੱਚ। ਅੱਜ ਕੱਲ੍ਹ ਅਸੀਂ ਘਰਾਂ ਦੇ ਵਿੱਚ ਵੀ ਕਰ ਲੈਂਦੇ ਹਾਂ, ਛੋਟੇ ਮੋਟੇ ਕੋਈ ਫੰਕਸ਼ਨ ਤੁਸੀਂ ਕੋਈ ਕਰਨਾ ਹੋਵੇ, ਲਾਈਵ ਕੇਟਰਿੰਗ ਕਰਵਾਉਣੀ ਹੈ ਤਾਂ ਬਹੁਤ ਖੂਬਸੂਰਤ ਟਰੱਕ ਤੁਹਾਡੇ ਆਏਗਾ। ਜੋ ਤੁਸੀਂ ਮੈਨਿਊ ਡਿਸਾਈਡ ਕਰੋਗੇ, ਬਿਲਕੁਲ ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦੁਆਰ ਦੇ ਉੱਪਰ ਤੁਹਾਨੂੰ ਸਪਲਾਈ ਕੀਤੀ ਜਾਏਗੀ। ਅਗਰ ਕੋਈ ਤੁਸੀਂ ਫੰਕਸ਼ਨ ਛੋਟਾ ਮੋਟਾ ਕਰਨਾ, 100-125 ਆਦਮੀਆਂ ਦੇ ਲਈ ਹਾਲ ਦੀ ਤੁਹਾਨੂੰ ਜ਼ਰੂਰਤ ਹੈ ਤਾਂ ਬਿਲਕੁਲ ਖੂਬਸੂਰਤ ਢੰਗ ਦੇ ਨਾਲ ਸਜਾਇਆ ਹੋਇਆ ਹਾਲ, ਜਿਹਦੇ ਵਿੱਚ ਲਾਈਟ ਐਂਡ ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ, ਔਰ 100-125 ਗੱਡੀਆਂ ਦੀ ਪਾਰਕਿੰਗ ਵੀ ਉੱਥੇ ਅਵੇਲੇਬਲ ਹੈ, ਤੇ ਬੁਫੇ ਜਾਂ ਜੋ ਤੁਸੀਂ ਮੈਨਿਊ ਡਿਸਾਈਡ ਕਰੋਗੇ ਉਹ ਤੁਹਾਡੀ ਮਰਜ਼ੀ ਦੇ ਅਨੁਸਾਰ ਹੋਏਗਾ। ਸਟਰੀਟ ਫੂਡ ਇਹਨਾਂ ਦਾ ਬਹੁਤ ਇੰਜੋਏਬਲ ਹੈ, ਤੁਸੀਂ ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਸਮੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ ਅਵੇਲੇਬਲ ਨੇ। ਸਵੇਰੇ 9 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਅਵੇਲੇਬਲ ਹੁੰਦਾ ਹੈ ਖਾਣਾ ਇੱਥੇ, ਜਾਂ ਤੁਸੀਂ ਪਰੌਂਠੇ ਖਾਣੇ ਨੇ, ਛੋਲੇ ਭਟੂਰੇ ਖਾਣੇ ਨੇ, ਪੂੜੀ ਚਨੇ ਖਾਣੇ ਨੇ, ਜੋ ਵੀ ਤੁਹਾਡਾ ਮਨ ਕਰੇ ਹਰ ਇੱਕ ਚੀਜ਼ ਅਵੇਲੇਬਲ ਹੈ। ਟਿਫਨ ਤੁਸੀਂ ਲਗਵਾਉਣਾ ਹੈ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਜੋ ਜੋ ਤੁਸੀਂ ਉਹਦੇ ਵਿੱਚ ਡਿਸ਼ਿਜ਼ ਪਵਾਉਣੀਆਂ ਨੇ, ਜੋ ਉਸਦਾ ਰੇਟ ਹੋਏਗਾ 7 ਦਿਨ ਦਾ, 6 ਦਿਨ ਦਾ, 5 ਦਿਨ ਦਾ, ਉਹ ਸਾਰੀਆਂ

ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਵਿਲੇਜ ਆਫ ਇੰਡੀਆ ਦੀ ਬ੍ਰਾਂਚ ਹੈ। ਸੋ ਮੈਂ ਨਾ ਇੱਕ ਉਹ ਕਹਿੰਦੇ ਵੀ ਇੱਕ ਦਿਨ ਨਾ ਇੱਕ ਬੱਚਾ ਨੌਜਵਾਨ ਆਪਣੇ ਬਜ਼ੁਰਗ ਬਾਪ ਨੂੰ ਨਾ ਰੈਸਟੋਰੈਂਟ ਦੇ ਵਿੱਚ ਲੈ ਕੇ ਗਿਆ ਖਾਣਾ ਖਿਲਾਉਣ ਦੇ ਲਈ। ਬਜ਼ੁਰਗ ਸੀ ਉਹ ਬਹੁਤ, ਉੱਥੇ ਉਹ ਟੇਬਲ ਤੇ ਬੈਠੇ ਜਦੋਂ ਖਾਣਾ ਖਾਣ ਤੇ ਬਜ਼ੁਰਗ ਹੈ ਸੀ ਬਹੁਤ, ਖਾਣਾ ਖਾਂਦੇ ਵੇਲੇ ਹੱਥ ਥੋੜਾ ਬਹੁਤਾ ਉਹਦਾ ਥਿਲਕੇ ਤੇ ਜੋ ਸਬਜ਼ੀ ਸੁਬਜ਼ੀ ਸੀ ਖਾਣੇ ਨਾਲ ਖਾਣ ਲੱਗੇ ਉਹਦੇ ਕੱਪੜਿਆਂ ਨੂੰ ਲੱਗ ਗਈ, ਤੇ ਆਸ ਪਾਸ ਦੇ ਲੋਕ ਜਿਹੜੇ ਨਾ ਉਹ ਦੇਖ ਕੇ ਬੜੇ ਹੈਰਾਨ ਹੋਣ, ਪਰੇਸ਼ਾਨ ਹੋਣ ਵੀ ਇਹ ਕੀ ਹੋ ਰਿਹਾ। ਨੌਜਵਾਨ ਆਪਣੇ ਬਾਪ ਨੂੰ ਖਾਣਾ ਖਿਲਾਉਣ ਵਾਸਤੇ ਨਾਲ ਹੋਟਲ ਦੇ ਵਿੱਚ ਲੈ ਕੇ ਆਇਆ, ਉਸ ਦੇ ਬਾਪ ਦੇ ਕੱਪੜਿਆਂ ਨੂੰ ਸਬਜ਼ੀ ਲੱਗੀ ਹੋਈ ਹੈ, ਕੁਝ ਥੱਲੇ ਸ਼ੂਜ਼ ਦੇ ਉੱਤੇ ਰੁੜੀ ਹੋਈ ਹੈ, ਤੇ ਨੌਜਵਾਨ ਬਿਲਕੁਲ ਸ਼ਾਂਤ, ਉਹਨੇ ਕੋਈ ਇੱਧਰ ਉੱਧਰ ਧਿਆਨ ਨਹੀਂ ਦਿੱਤਾ, ਉਹ ਆਪਣੇ ਬਾਪ ਦੇ ਨਾਲ ਬੈਠਾ ਖਾਣਾ ਖਾ ਰਿਹਾ। ਖਾਣਾ ਖੂਣਾ ਖਾਣ ਤੋਂ ਬਾਅਦ ਉਸ ਨੌਜਵਾਨ ਨੇ ਕੀ ਆਪਣੇ ਬਾਪ ਨੂੰ ਨਾਲ ਵਾਸ਼ਰੂਮ 'ਚ ਲੈ ਕੇ ਗਿਆ, ਉਸਦੇ ਕੱਪੜੇ ਕੁੱਪੜੇ ਸਾਫ਼ ਕਰ ਦਿੱਤੇ, ਉਸਦੇ ਸ਼ੂਜ਼ ਦੇ ਉੱਪਰ ਜੋ ਕੁਝ ਲੱਗਿਆ ਸੀ ਸਾਫ਼ ਕਰਤਾ, ਉਹਦੇ ਹੱਥ ਉੱਥ ਪੂਰੀ ਤਰ੍ਹਾਂ ਧਵਾ ਕੇ ਉਹਨੂੰ ਐਂ ਕੰਘੀ ਕੁੰਘੀ ਵਹਾ ਕੇ ਮੂੰਹ ਹੱਥ ਉਹਦਾ ਬਿਲਕੁਲ ਸੈੱਟ ਕਰਕੇ ਨਾ ਅਤੇ ਉਹਨੂੰ ਬਾਹਰ ਲੈ ਕੇ ਆਇਆ। ਸੋ ਬਾਹਰ ਆ ਕੇ ਆਰਾਮ ਦੇ ਨਾਲ ਉਹਨੇ ਇੱਧਰ ਉੱਧਰ ਕੋਈ ਧਿਆਨ ਨਹੀਂ ਦਿੱਤਾ, ਜਦੋਂ ਵਾਪਸ ਜਾਣ ਲੱਗਿਆ ਨਾ ਤਾਂ ਉੱਥੇ ਇੱਕ ਹੋਰ ਇਨਸਾਨ ਬੈਠਾ ਸੀ ਭਲਾ ਪੁਰਸ਼, ਉਹਨੇ ਉਸ ਨੌਜਵਾਨ ਨੂੰ ਆਵਾਜ਼ ਮਾਰੀ ਵੀ ਬੇਟਾ ਇੱਕ ਮਿੰਟ ਆਈ, ਤੂੰ ਦੇਖ ਤੂੰ ਕੋਈ ਚੀਜ਼ ਇੱਥੇ ਭੁੱਲ ਤਾਂ ਨਹੀਂ ਚੱਲਿਆ ਆਪਣੀ? ਉਹ ਕਹਿੰਦਾ ਨਹੀਂ ਜੀ ਮੈਂ ਨਾ ਕੋਈ ਚੀਜ਼ ਨਹੀਂ ਭੁੱਲ ਕੇ ਨਹੀਂ ਚੱਲਿਆ ਇੱਥੇ। ਤੇ ਉਹ ਕਹਿੰਦਾ ਨਹੀਂ ਤੇਰੀ ਚੀਜ਼ ਇੱਥੇ ਰਹਿ ਗਈ ਹੈ, ਤੂੰ ਇੱਥੇ ਇੱਕ ਚੀਜ਼ ਛੱਡ ਚੱਲਿਆ, ਇੱਕ ਨਹੀਂ ਤੂੰ ਦੋ ਚੀਜ਼ਾਂ ਛੱਡ ਚੱਲਿਆ। ਕਹਿੰਦਾ ਕਿਹੜੀਆਂ ਕਿਹੜੀਆਂ? ਇੱਕ ਤਾਂ ਕਹਿੰਦਾ ਤੂੰ ਬਜ਼ੁਰਗਾਂ ਦੀ ਉਮੀਦ ਇੱਥੇ ਛੱਡ ਚੱਲਿਆ, ਇੱਕ ਨੌਜਵਾਨਾਂ ਦੇ ਲਈ ਇੱਕ ਸਬਕ ਇੱਥੇ ਛੱਡ ਕੇ ਜ਼ਰੂਰ ਜਾ ਰਿਹਾ। ਸੋ ਬਹੁਤ ਖੂਬਸੂਰਤ ਗੱਲ ਹੈ, ਬੜਾ ਵਧੀਆ ਇਹਦੇ ਵਿੱਚ ਮੈਸੇਜ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਹੀ ਕਿਹਾ ਸੀ ਕਿ ਜਿਹੜੇ ਇਨਸਾਨੀ ਰਿਸ਼ਤੇ ਨੇ ਨਾ, ਜਿਹੜੇ ਸਾਡੇ ਰਿਲੇਸ਼ਨ ਹੈ, ਇਹ ਗਿਵ ਐਂਡ ਟੇਕ ਹੈ ਆਪਸ ਦੇ ਵਿੱਚ। ਬੱਚੇ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ। ਤੇ ਦੂਸਰੀ ਗੱਲ ਜਿੱਥੋਂ ਅਸੀਂ ਅੱਜ ਦੇ ਵਿਸ਼ੇ ਦੀ ਗੱਲ ਕੀਤੀ ਹੈ, ਬਜ਼ੁਰਗਾਂ ਨੂੰ ਵੀ ਮਾਂ ਬਾਪ ਨੂੰ ਵੀ ਇਸ ਚੀਜ਼ ਨੂੰ ਸਮਝਣਾ ਚਾਹੀਦਾ। ਬੱਚੇ ਜੇਕਰ ਇਹ ਚੀਜ਼ ਸਮਝਣ ਕਿ ਜੇਕਰ ਅਸੀਂ ਮਾਂ ਬਾਪ ਨੂੰ ਲੁੱਕ ਆਫਟਰ ਕਰਦੇ ਹਾਂ, ਮਾਂ ਬਾਪ ਦੀ ਜੇ ਸੇਵਾ ਕਰਦੇ ਹਾਂ, ਤਾਂ ਇਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਪਿਆਰ ਦਾ ਕਰਜ਼ ਹੈ ਜੋ ਉਹਨਾਂ ਨੇ ਚੜਾਇਆ ਹੋਇਆ ਸਾਡੇ ਸਿਰ, ਜਿਸ ਨੂੰ ਅਸੀਂ ਚੁਕਾ ਸਕਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਸਾਡਾ ਅਸੀਂ ਵੀ ਤਾਂ ਕਦੇ ਬੱਚੇ ਸੀ ਨਾ, ਸਾਡੇ ਮਾਂ ਬਾਪ ਨੇ ਸਾਨੂੰ ਵੀ ਤਾਂ ਲੁੱਕ ਆਫਟਰ ਕੀਤਾ ਸੀ ਨਾ, ਇਸ ਚੀਜ਼ ਵੱਲ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ। ਤੇ ਬਜ਼ੁਰਗਾਂ ਦੀ ਗੱਲ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸੀ ਹੈ ਕਿ ਥੋੜਾ ਜਿਹਾ ਐਡਜਸਟਮੈਂਟ ਦੀ ਜ਼ਰੂਰਤ ਹੈ, ਥੋੜਾ ਜਿਹਾ ਆਪਣੇ ਸੁਭਾਅ ਦੇ ਵਿੱਚ ਤਬਦੀਲੀ ਕਰਕੇ। ਕਿਉਂਕਿ ਉਹ ਕਹਿੰਦਾ ਨਾ ਕਿ ਦੇਖੋ ਅਸੀਂ ਜਦੋਂ ਗੱਡੀ ਚਲਾਉਣੇ ਆ ਨਾ, ਗੱਡੀ ਚਲਾਉਣ ਦੇ ਦੋ ਤਰੀਕੇ ਆ। ਕਈ ਮੈਂ ਦੇਖਿਆ ਕਈ ਲੋਕ ਆਪਣੀ ਗੱਡੀ ਨੂੰ ਚਲਾਉਣਗੇ, ਸਟੇਅਰਿੰਗ ਨੂੰ ਉਹਨਾਂ ਨੇ ਇੱਦਾਂ ਫੜਿਆ ਹੋਏਗਾ ਜਿਵੇਂ ਸਟੇਅਰਿੰਗ ਨੂੰ ਐ ਕੱਸ ਕੇ ਬੜੀ ਟਾਈਟ ਮੋਢਿਆਂ ਦਾ ਜ਼ੋਰ ਲਾ ਕੇ ਗੱਡੀ ਨੂੰ ਸਟੇਅਰਿੰਗ ਫੜਿਆ, ਉਹ ਗੱਡੀ ਵੀ ਵਿਚਾਰੀ ਔਖੀ ਹੁੰਦੀ ਜਾਂਦੀ ਤੇ ਬੰਦਾ ਆਪ ਵੀ ਟੈਨਸ਼ਨ ਹੋ ਕੇ ਔਖਾ ਹੋ ਕੇ ਗੱਡੀ ਚਲਾਉਂਦਾ ਜਾਂਦਾ। ਇਹਦੇ ਨਾਲੋਂ ਬੈਟਰ ਇਹ ਨਹੀਂ ਕਿ ਗੱਡੀ ਨੂੰ ਤੁਸੀਂ ਚਲਾਉਣਾ, ਆਰਾਮ ਨਾਲ ਬੈਕ ਲਗਾ ਕੇ ਬੈਠੋ, ਰਿਲੈਕਸ ਜੇ ਸਟੇਅਰਿੰਗ ਨੂੰ ਹੱਥ ਪਾਓ, ਗੱਡੀ ਆਰਾਮ ਨਾਲ ਚੱਲੇਗੀ ਔਰ ਤੁਸੀਂ ਵੀ ਬੜੇ ਆਰਾਮ ਦੇ ਮੂਡ 'ਚ ਟੈਨਸ਼ਨ ਤੋਂ ਰਹਿਤ ਹੋ ਕੇ ਬੈਠੋਗੇ, ਰਿਲੈਕਸ ਹੋ ਕੇ ਬੈਠੋਗੇ। ਸੋ ਫੈਮਿਲੀ ਚਲਾਉਣ ਦਾ ਵੀ ਨਾ ਇਹੀ ਤਰੀਕਾ ਹੈ। ਫੈਮਿਲੀ ਦਾ ਸਟੇਅਰਿੰਗ ਜਿਹੜਾ ਕਦੇ ਮਾਂ ਬਾਪ ਦੇ ਹੱਥ ਵਿੱਚ ਹੁੰਦਾ ਸੀ ਨਾ, ਉਹਨੂੰ ਬਸ ਰਿਲੈਕਸ ਹੋ ਕੇ ਹੱਥ ਪਾਉਣ ਦੀ ਜ਼ਰੂਰਤ ਹੈ। ਐਵੇਂ ਟਾਈਟ ਹੋ ਕੇ ਪਕੜਨ ਦੇ ਨਾਲ ਫੈਮਿਲੀ ਦੇ ਵਿੱਚ ਵੀ ਪ੍ਰੋਬਲਮ ਆਉਣਗੀਆਂ, ਤੁਹਾਨੂੰ ਵੀ ਟੈਨਸ਼ਨ ਹੋਏਗੀ, ਤੁਹਾਨੂੰ ਵੀ ਤਕਲੀਫ ਹੋਏਗੀ। ਤੇ ਜੇਕਰ ਤੁਸੀਂ ਉਹ ਆਰਾਮ ਨਾਲ ਗੱਡੀ ਚਲਾਉਣ ਵਾਂਗ ਉਹਨੂੰ ਰਿਲੈਕਸ ਹੋ ਕੇ ਬੈਠੋਗੇ, ਭਾਵੇਂ ਇੱਕ ਹੱਥ ਪਾ ਲਓ ਸਟੇਅਰਿੰਗ ਨੂੰ, ਭਾਵੇਂ ਦੋ ਹੱਥ ਪਾ ਲਓ, ਆਰਾਮ ਨਾਲ ਗੱਡੀ ਚੁੜੀ ਜਾਂਦੀ ਹੈ, ਤੁਹਾਡੇ ਮਨ ਦੇ ਉੱਪਰ ਕੋਈ ਬੋਝ ਨਹੀਂ, ਕੋਈ ਟੈਨਸ਼ਨ ਨਹੀਂ। ਫੈਮਿਲੀ ਨੂੰ ਵੀ ਇਸ ਤਰ੍ਹਾਂ ਹੀ ਟ੍ਰੀਟ ਕਰੋਗੇ, ਜੋ ਬੱਚੇ ਕਰਦੇ ਹੈ ਬੱਚਿਆਂ ਨੂੰ ਡਿਸੀਜ਼ਨ ਲੈਣ ਦਿਓ, ਤੁਸੀਂ ਠੀਕ ਹੈ ਆਪਣੀ ਰਾਏ ਦਿਓ ਵੀ ਪੁੱਤਰ ਇੱਦਾਂ ਦਾ ਕੰਮ ਜੇ ਇੱਦਾਂ ਕਰੋਗੇ ਤਾਂ ਵਧੀਆ ਹੋਜੂਗਾ। ਹਾਂ ਉਹ ਸੋਚਣਗੇ, ਤੁਹਾਡੀ ਰਾਏ ਦੇ ਉੱਪਰ ਵਿਚਾਰ ਕਰਨਗੇ, ਹਾਂ ਕਰਨਾ ਉਹਨਾਂ ਨੇ ਆਪਣੀ ਮਰਜ਼ੀ ਨਾਲ, ਜਿਸ ਤਰ੍ਹਾਂ ਉਹਨਾਂ ਨੂੰ ਠੀਕ ਲੱਗਦਾ ਕਰਨ ਦਿਓ, ਫਿਰ ਕੀ ਹੋ ਗਿਆ? ਜੇ ਇੱਕ ਅੱਧੀ ਵਾਰੀ ਕੋਈ ਠੋਕਰ ਲੱਗੂਗੀ ਜੇ ਗਲਤ ਕਰਨਗੇ, ਉਹਨਾਂ ਨੂੰ ਲੈਸਨ ਮਿਲੇਗਾ, ਸਬਕ ਮਿਲੇਗਾ। ਸੋ ਇਹ ਫੈਮਿਲੀ ਨੂੰ ਨਾ ਇੱਦਾਂ ਚਲਾਇਆ ਜਾ ਸਕਦਾ, ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ, ਗਿਵ ਐਂਡ ਟੇਕ, ਰਿਸਪੈਕਟ ਦਿਓ, ਰਿਸਪੈਕਟ ਲਓ, ਇੱਜ਼ਤ ਕਰੋ ਤੇ ਇੱਜ਼ਤ ਕਰਾਓ। ਇਹ ਬਹੁਤ ਖੂਬਸੂਰਤ ਜਿਹੜਾ ਨਾ ਇੱਕ ਫੰਡਾ ਹੋ ਸਕਦਾ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ
ਚਲਾਉਂਦਾ ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਅਗਲੇ ਜਿਹੜੇ ਸਪੌਂਸਰਡ ਨੇ ਜੀ ਉਹ ਹੈਗੇ ਜੀ ਅਮਾਇਰਾ ਅਕੈਡਮੀ। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਸਾਡੀਆਂ ਬੀਬੀਆਂ ਭੈਣਾਂ ਨੇ ਕੋਈ ਟ੍ਰੀਟਮੈਂਟ ਕਰਵਾਉਣਾ ਹੋਵੇ ਇਸ ਫੀਲਡ ਦੇ ਵਿੱਚ, ਕੋਈ ਕੈਰੀਅਰ ਬਣਾਉਣ ਦੇ ਲਈ ਕੋਈ ਡਿਗਰੀ ਜਾਂ ਕੋਈ ਡਿਪਲੋਮਾ ਕਰਨਾ ਹੋਵੇ, ਇਹਨਾਂ ਕੋਲ ਦੋ ਤਿੰਨ ਡਿਪਲੋਮੇ ਨੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਵੀ ਐਡਵਾਂਸ ਡਿਪਲੋਮੇ ਨੇ ਇੱਕ ਦੋ, ਤੁਸੀਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਏ ਫੋਨ ਕਰ ਸਕਦੇ ਹੋ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਫੋਨ ਨੰਬਰ 9053996110, 905-399-1810। ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ ਜਾਂ ਕੋਈ ਪ੍ਰੋਪਰਟੀ ਲੀਜ਼ 'ਤੇ ਲੈਣੀ ਹੈ ਜਾਂ ਲੀਜ਼ 'ਤੇ ਦੇਣੀ ਹੈ, ਤਾਂ ਤੁਸੀਂ ਬਹੁਤ ਹੀ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਕੰਮ ਕਰਦੇ ਹੋਏ ਇੰਦਰ ਅਰੋੜਾ ਅਤੇ ਰਮਨ ਕਥੂਰੀਆ ਜੋ ਰੀਮੈਕਸ ਗੋਲਡ ਨਾਲ ਬੜੀ ਰਿਪਿਊਟਡ ਕੰਪਨੀ ਦੇ ਨਾਲ ਕੰਮ ਕਰਦੇ ਨੇ, ਤੁਸੀਂ ਉਹਨਾਂ ਦੇ ਨਾਲ ਫੋਨ 'ਤੇ ਸੰਪਰਕ ਕਰ ਸਕਦੇ ਹੋ। 416-525-7400 ਨੰਬਰ ਹੈ, 416-525-7400। ਬਿਲਕੁਲ ਟਰਾਂਸਪੇਰੈਂਟ ਤਰੀਕੇ ਦੇ ਨਾਲ, ਬਿਲਕੁਲ ਪਾਰਦਰਸ਼ਤਾ ਦੇ ਨਾਲ, ਕੋਈ ਲੁਕਸ਼ਿਪ ਨਹੀਂ, ਕੋਈ ਹਿਡਨ ਕੋਈ ਡਾਕੂਮੈਂਟ ਨਹੀਂ, ਕੋਈ ਹਿਡਨ ਗੱਲਬਾਤ ਨਹੀਂ, ਕੋਈ ਹਿਡਨ ਚਾਰਜਸ ਨਹੀਂ। ਹਰ ਚੀਜ਼ ਦੇ ਬਾਰੇ, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਤੁਹਾਡੀ ਹੋਰ ਜੋ ਕਿਸੇ ਕਿਸਮ ਦੀ ਕੋਈ ਡਾਕੂਮੈਂਟੇਸ਼ਨ ਹੁੰਦੀ ਹੈ, ਹਰ ਚੀਜ਼ ਦੀ ਤੁਹਾਡੇ ਨਾਲ ਬੜੀ ਡਿਟੇਲ ਦੇ ਵਿੱਚ ਡਿਸਕਸ਼ਨ ਕਰਨਗੇ ਅਤੇ ਤੁਹਾਨੂੰ ਆਪਣੀ ਰਾਏ ਦੇਣਗੇ। ਫੋਨ ਨੰਬਰ ਹੈ 416-525-7400, 416-525-7400। ਡਾਕਟਰ ਜਸਵੀਰ ਚੌਹਾਨ ਦਾ ਇੱਕ ਨੰਬਰ ਮੈਂ ਤੁਹਾਨੂੰ ਦੇਣ ਲੱਗੇ ਹਾਂ, 647-993-1484, 647-993-1484। ਘਰ ਦੇ ਵਿੱਚ ਰਹਿੰਦਿਆਂ ਕਿਸੇ ਕਿਸਮ ਦੀ ਛੋਟੀ ਮੋਟੀ ਕੋਈ ਪ੍ਰੋਬਲਮ, ਕੋਈ ਪੇਟ ਦੀ, ਕੋਈ ਲੱਤ ਦਰਦ ਦੀ, ਕੋਈ ਬਾਂਹ ਦਰਦ ਦੀ, ਕੋਈ ਬੈਕ ਦਰਦ ਦੀ, ਜੋ ਛੋਟੀਆਂ ਮੋਟੀਆਂ ਘਰ ਦੇ ਵਿੱਚ ਕਈ ਵਾਰੀ ਟਰਬਲ ਛੋਟੀਆਂ ਮੋਟੀਆਂ ਹੋ ਜਾਂਦੇ ਨੇ ਕੰਮ ਕਰਦਿਆਂ ਨੂੰ, ਤਾਂ ਬਹੁਤ ਹੱਥ ਦੇ ਵਿੱਚ ਸ਼ਫਾ ਹੈ ਇਹਨਾਂ ਦੇ, ਬੜਾ ਤਜਰਬਾ ਹੈ 35-40 ਸਾਲੇ ਦਾ ਹੋਮਿਓਪੈਥੀ ਦੇ ਵਿੱਚ, ਅਤੇ ਬਹੁਤ ਵਧੀਆ ਸੁਭਾਅ ਇਹਨਾਂ ਦਾ। ਕਿਉਂਕਿ ਜਿੱਦਾਂ ਉਹ ਕਹਿੰਦੇ ਨੇ ਵੀ ਡਾਕਟਰ ਦਾ ਜਿਹੜਾ ਟ੍ਰੀਟਮੈਂਟ ਅੱਧਾ ਹੁੰਦਾ ਨਾ, ਦਵਾਈ ਤੋਂ ਜ਼ਿਆਦਾ ਜਿਹੜੀ ਉਹਦੀ ਨੇਚਰ ਹੁੰਦੀ ਨਾ, ਜਿਹੜਾ ਉਹਦਾ ਸੁਭਾਅ ਹੁੰਦਾ ਉਹ ਜ਼ਿਆਦਾ ਮੈਟਰ ਕਰਦਾ। ਕਈ ਡਾਕਟਰ ਐਸੇ ਹੁੰਦੇ ਤੁਸੀਂ ਉਹਨਾਂ ਕੋਲ ਪ੍ਰੋਬਲਮ ਲੈ ਕੇ ਜਾਓ ਛੋਟੀ ਜਿਹੀ, ਤੁਹਾਨੂੰ ਉਹਨਾਂ ਨੇ ਇੱਦਾਂ ਡਰਾ ਦੇਣਾ ਵੀ ਹੈ ਇਹ ਤਾਂ ਬਾਈ ਤੂੰ ਬਸ ਗਿਆ ਕੇ ਗਿਆ। ਔਰ ਕਈ ਡਾਕਟਰ ਐਸਾ ਦੇ ਨੇ ਤੁਸੀਂ ਉਹਨਾਂ ਕੋਲ ਪ੍ਰੋਬਲਮ ਵੱਡੀ ਵੀ ਲੈ ਜਾਓ, ਉਹਨੇ ਗੱਲਾਂ ਬਾਤਾਂ ਦੇ ਨਾਲ ਪਿਆਰ ਦੇ ਨਾਲ ਹੀ ਤੁਹਾਡੇ ਨਾਲ ਇਸ ਤਰ੍ਹਾਂ ਦੀ ਕਨਵਰਸੇਸ਼ਨ, ਇਸ ਤਰ੍ਹਾਂ ਦੀ ਡਿਸਕਸ਼ਨ ਕਰਨੀ ਹੈ ਕਿ ਤੁਹਾਨੂੰ ਇਹ ਲੱਗਦਾ ਯਾਰ ਮੇਰਾ ਰੋਗ ਤੇ ਅੱਧਾ ਇੱਥੇ ਹੀ ਖਤਮ ਹੋ ਗਿਆ। ਸੋ ਇੱਦਾਂ ਦੀ ਨੇਚਰ ਹੈ ਡਾਕਟਰ ਸਾਹਿਬ ਦੀ, ਤੁਸੀਂ ਉਹਨਾਂ ਦਾ ਫੋਨ ਨੰਬਰ ਲੈ ਸਕਦੇ ਹੋ। ਫੋਨ ਨੰਬਰ ਉਹਨਾਂ ਦਾ ਮੈਂ ਤੁਹਾਨੂੰ ਦੱਸਿਆ ਸੀ, 647-993-1484, ਡਾਕਟਰ ਜਸਬੀਰ ਚੌਹਾਨ। ਸੋ ਕੋਈ ਗੱਲਬਾਤ ਹੋਰ ਤੁਸੀਂ ਕਰਨੀ ਚਾਹੋ, 647-367-5553, ਸਾਡੇ ਅੱਜ ਦੇ ਵਿਸ਼ੇ ਦੇ ਬਾਰੇ, ਕਿ ਸਾਡੇ ਅੱਜ ਦਾ ਵਿਸ਼ਾ ਬੜਾ ਖੂਬਸੂਰਤ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਦੇ ਲਈ ਆਪਸੀ ਮਿਊਚੁਅਲ ਜਿਹੜੀ ਅੰਡਰਸਟੈਂਡਿੰਗ ਹੈ, ਘਰ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਦੇ ਲਈ ਸਾਨੂੰ ਵੱਡਿਆਂ ਨੂੰ ਆਪਣੇ ਸੁਭਾਅ ਦੇ ਵਿੱਚ ਤਬਦੀਲੀ ਜਿਹੜੀ ਉਹ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਹੀ ਜਿਹੜਾ ਬੜਾ ਵਧੀਆ ਇਹ ਮਾਹੌਲ ਜਿਹੜਾ ਘਰ ਦੇ ਵਿੱਚ ਕ੍ਰੀਏਟ ਹੋ ਸਕਦਾ ਹੈ। ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ, ਇਹ ਤੁਸੀਂ ਅੱਜ ਫੋਨ ਨਹੀਂ ਕਰ ਰਹੇ ਮੇਰੇ ਦੋਸਤ ਮਿੱਤਰ, ਪਤਾ ਨਹੀਂ ਕਿਉਂਕਿ ਉਹਨਾਂ ਨੂੰ ਜਾਂ ਤਾਂ ਕੋਈ ਕਨਵੇ ਕਰਨਾ ਨਹੀਂ ਚਾਹੁੰਦੇ ਆਪਣਾ ਐਕਸਪੀਰੀਅੰਸ, ਕਿਉਂਕਿ ਸਾਰੇ ਇੱਥੇ ਰਹਿਣ ਵਾਲੇ ਤਾਂ ਬਹੁਤ ਪੁਰਾਣੇ ਨੇ, ਬੜਾ ਉਹਨਾਂ ਦਾ ਐਕਸਪੀਰੀਅੰਸ ਹੈ, ਬੜਾ ਤਜਰਬਾ ਉਹਨਾਂ ਦਾ, ਅਤੇ ਵਿਸ਼ਾ ਵੀ ਹਰ ਪਰਿਵਾਰ ਦਾ ਹੈ। ਇਹ ਮੈਂ ਨਹੀਂ ਕਹਿ ਰਿਹਾ ਕਿ ਇੱਕ ਪਰਿਵਾਰ ਦਾ ਜਾਂ ਮੇਰਾ ਹੈ ਜਾਂ ਇੱਕ ਕਿਸੇ ਦੂਸਰੇ ਤੀਸਰੇ ਦਾ, ਹਰ ਪਰਿਵਾਰ ਦਾ। ਹਰ ਪਰਿਵਾਰ ਦੇ ਵਿੱਚ ਬਜ਼ੁਰਗ ਵੀ ਹੁੰਦੇ ਨੇ, ਬੱਚੇ ਵੀ ਹੁੰਦੇ ਨੇ, ਹਰ ਪਰਿਵਾਰ ਦਾ ਇੱਕ ਮਾਹੌਲ ਹੈ, ਹਰ ਪਰਿਵਾਰ ਦੇ ਮਾਹੌਲ ਨੂੰ ਹਰ ਬੰਦਾ ਚਾਹੁੰਦਾ ਹੈ ਕਿ ਸਾਡੇ ਪਰਿਵਾਰ ਦਾ ਮਾਹੌਲ ਜਿਹੜਾ ਬੜਾ ਖੁਸ਼ਗਵਾਰ ਰਹੇ। ਸੋ ਖੁਸ਼ਗਵਾਰ ਬਣਾਉਣ ਦੇ ਲਈ ਇਹ ਕੁਝ ਇੱਕ ਜ਼ਰੂਰੀ ਜਿਹੜੇ ਨੁਕਤੇ ਹੈ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਤੁਸੀਂ ਆਪਣਾ ਐਕਸਪੀਰੀਅੰਸ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਹੈ 647-367-5553, ਅਤੇ ਆਪਾਂ ਚੱਲਦੇ ਹਾਂ ਪ੍ਰੋਗਰਾਮ ਨੂੰ ਅੱਗੇ ਲੈ ਕੇ।

0: ਜੀ ਨੇ ਰੈਗੂਲਰ ਸਾਡੇ ਸਰੋਤੇ ਨੇ ਤੇ ਬੜੀ ਵਧੀਆ ਇਹਨਾਂ ਦਾ ਐਕਸਪੀਰੀਅੰਸ ਵੀ ਜ਼ਿੰਦਗੀ ਦਾ ਤੇ ਜ਼ਰੂਰ ਅੱਜ ਸਾਡੇ ਨਾਲ ਸ਼ੇਅਰ ਕਰਨਗੇ ਆਪਣਾ ਐਕਸਪੀਰੀਅੰਸ। ਹਾਂਜੀ ਖਲੀਲ ਜੀ ਵੈਲਕਮ ਜੀ ਆਇਆਂ ਨੂੰ।
1: ਜੀ ਜੈਨੂ ਕੈਸੇ ਹੈਂ ਆਪ
0: ਬਹੁਤ
1: ਦਰਸ਼ਕ
0: ਬੜੀਆ ਬਹੁਤ ਬੜੀਆ ਜੀ ਬਿਲਕੁਲ ਠੀਕ ਠਾਕ।
1: ਜੀ ਜੀ ਮੇਰਾ ਇਹ ਕਹਿਣਾ ਹੈ ਕਿ ਅਖਲਾਕ ਔਰ ਤਮੀਜ਼ ਤਮੱਦਨ ਸੇ ਸਾਰੇ ਪਰਿਵਾਰ ਕੋ ਆਪ ਖੁਸ਼ ਰੱਖ ਸਕਤੇ
0: ਬਿਲਕੁਲ,
1: ਕਿਉਂਕਿ ਅਗਰ ਇੱਕ ਬੰਦਾ ਬਈ ਬਦਅਖਲਾਕੀ ਕਰਤਾ ਨਾ ਦਰਸ਼ਨ ਸਾਹਿਬ ਤੋ ਉਸਕਾ ਅਸਰ ਸਭ ਤੇ ਪੜਤਾ
0: ਬਿਲਕੁਲ।
1: ਔਰ ਬਦਅਖਲਾਕੀ ਕਾ ਤਾਲੁਕ ਐਸਾ ਹੈ, ਮੈਨੇ ਦੇਖਾ ਹੈ ਬਹੁਤ ਸੀ ਵੀਡੀਓ ਮੇ ਜੋ ਰਿਐਲਿਟੀ ਹੈ ਕਿ ਘਰ ਮੇ ਕਿਸੀ ਕੇ ਪੈਟ ਹੋਤਾ ਦੇਖੀਏ ਬਿੱਲੀ ਕੁੱਤਾ ਵਗੈਰਾ ਈਵਨ ਪਿੰਜਰੇ ਮੇ ਬੰਦ ਹੋਏ ਹੋਏ ਤੋਤੇ ਕੋ ਮੈਨੇ ਦੇਖਾ ਹੈ ਕਿ ਜਬ ਕਿਸੀ ਕੀ ਲੜਾਈ ਵਗੈਰਾ ਹੋਤੀ ਆਪਸ ਮੇ ਬਹਿਸ ਵੀ ਤੋ ਵੋ ਆਪਣਾ ਹੱਥ ਉਠਾ ਕੇ ਆਪਣੇ ਚੋਂਚ ਪੇ ਨੋਚਨੇ ਲਗਤਾ। ਮਤਲਬ ਇਹ ਕਿ ਕਿਸ ਕਿਸਮ ਕੇ ਲੋਗ ਹੈ ਯਾਰ, ਪਿਆਰ ਮੁਹੱਬਤ ਸੇ ਰਹਿ ਸਕਤੇ, ਮੁਝੇ ਦੇਖੋ ਅਕੇਲਾ ਹੂੰ ਮੈਂ ਪਿੰਜਰੇ ਮੇ, ਨਾ ਮੇਰੇ ਸਾਥ ਕੋਈ ਗਰਲਫ੍ਰੈਂਡ ਹੈ ਨਾ ਮੇਰੀ ਵਾਈਫ ਹੈ, ਮਗਰ ਮੈਂ ਕਿਤਨਾ ਸੁਖੀ ਹੂੰ ਬੋਲ ਕੇ ਯਾਨੀ ਇਸ ਤਰ੍ਹਾਂ ਕਾ ਉਸਕਾ ਵਿਵਹਾਰ ਮੈਂ ਦੇਖਾ। ਮੈਂ ਬੋਲਾ ਯਾਰ ਇੱਕ ਜਾਨਵਰ ਵੀ ਨਾਰਾਜ਼ਗੀ ਔਰ ਨਾਗਵਾਰੀ ਕਾ ਚਿਹਰੇ ਪੇ ਉਸਕੇ ਸ਼ਿਕਨ ਆ ਗਈ, ਯਾਨੀ ਚਿਹਰੇ ਪੇ ਉਸਕੇ ਜੁਰੀਆਂ ਜੈਸੇ ਆ ਗਏ ਕਿ ਯਾਰ ਇਹ ਕਿਆ ਕੰਮ ਕਰ ਰਹੇ ਇਨਸਾਨ। ਤੋ ਕਭੀ ਵੀ ਐਸੇ ਮਾਹੌਲ ਬਣਾਓ ਜਿਸ ਤੇ ਸਭ ਖੁਸ਼ ਰਹੋ ਔਰ ਆਰਾਮ ਸੇ ਰਹਿ ਸਕੇ। ਖੁਸ਼ੀ ਸੇ ਰਹਿਣੇ ਕੇ ਲੀਏ PhD ਕੀ ਡਿਗਰੀ ਨਹੀਂ ਚਾਹੀਏ ਦਰਸ਼ਨ ਸਾਹਿਬ।
0: ਬਿਲਕੁਲ ਬਿਲਕੁਲ ਬਿਲਕੁਲ,
1: ਪਿਆਰ ਮੁਹੱਬਤ ਸੇ ਰਹਿਣਾ, ਟੈਨਸ਼ਨ ਦੇਣਾ ਨਹੀਂ ਟੈਨਸ਼ਨ ਲੈਣਾ ਨਹੀਂ, ਹਰ ਇਨਸਾਨ ਮੇ ਟੈਨਸ਼ਨ ਹੈ। ਮਹਿੰਗਾਈ ਕੋ ਕਮ ਕਰੋ ਕਿਉਂਕਿ ਇਸਸੇ ਫਾਸਲੇ ਹੋ ਰਹੇ, ਮਹਿੰਗਾਈ ਜਬ ਤੱਕ ਦੁਨੀਆ ਮੇ ਇਸਕੋ ਰੋਕੇਂਗੇ ਨਹੀਂ, ਯਾਦ ਰੱਖਣਾ ਇਹ ਸਾਰੇ ਫਾਸਲੇ ਬੜਤੇ ਜਾਏਂਗੇ। ਕਿਉਂਕਿ ਜੋ ਬੰਦਾ ਚਾਏ ਪੇ ਵੀ ਬੁਲਾਤਾ ਨਾ ਤੋ ਬੋਲਤਾ ਯਾਰ ਦੁੱਧ ਮਹਿੰਗਾ ਹੋ ਗਿਆ, ਤੋ ਯਾਰ ਪਹਿਲੇ ਤੋ ਵੀ ਇਹ ਬਾਤ ਨਹੀਂ ਬੋਲਤੇ ਥੇ, ਉਹ ਯਾਰ ਪਹਿਲੇ ਸਸਤਾ ਥਾ। ਤੋ ਮਹਿੰਗਾ ਕਰ ਰਹੇ ਕਿਉਂ, ਦੁਨੀਆ ਮੇ ਮਹਿੰਗਾਈ ਆਨੇ ਕੀ ਇੱਕ ਹੀ ਵਜ੍ਹਾ ਯਾਦ ਰੱਖੀਏਗਾ, ਹਰ ਫਾਈਨਾਂਸ ਮਿਨਿਸਟਰ ਇਹ ਬੋਲਤਾ ਹੈ ਕਿ ਭਾਈ ਹਮ ਤੋ ਡੈਫਿਸਿਟ ਮੇ ਜਾ ਰਹੇ ਹੈਂ ਯਾਰ, ਹਮਾਰਾ ਤੋ ਨੁਕਸਾਨ ਹੋ ਰਹਾ ਹੈ, ਹਮ ਸਰਪਲਸ ਮੇ ਨਹੀਂ ਹੈ, ਤੋ ਕਿਆ ਕਰੇ, ਬਸ ਕਮੋਡਿਟੀਜ਼ ਪੇ ਪੈਸੇ ਬੜਾਓ, ਦਾਲ ਪੇ ਬੜਾਓ, ਪੈਟਰੋਲ ਤੇਲ ਸਾਰੀ ਚੀਜ਼ੋਂ ਪੇ, ਤਾਂ ਕਿ ਮਜਬੂਰ ਹੋ ਕੇ ਆਪ ਖਰੀਦੇ, ਤੋ ਯਾਨੀ ਆਪ ਹਮਾਰੀ ਮਜਬੂਰੀ ਕਾ ਫਾਇਦਾ ਉਠਾ ਰਹੇ ਹੈਂ।
0: ਚਲੋ
1: ਇਨ ਚੀਜ਼ੋਂ ਕੋ ਕਰਨਾ ਚਾਹੀਏ, ਬਹਰਹਾਲ
0: ਬਹੁਤ ਬੜੀਆ,
1: ਆਪਕਾ ਵੀ ਸ਼ੁਕਰੀਆ,
0: ਥੈਂਕ ਯੂ ਵੈਰੀ ਮਚ,
1: ਸ਼ੁਕਰੀਆ ਜੀ, ਆਪਕਾ ਵੀ ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੀ ਤਰਫ ਤੇ,
0: ਥੈਂਕ ਯੂ ਸਤਿ ਸ਼੍ਰੀ ਅਕਾਲ,
1: ਓਕੇ ਜੀ।

0: ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਕੀ ਹਾਲ ਹੈ?
0: ਵਧੀਆ ਜੀ ਵਧੀਆ, ਬਿਲਕੁਲ ਮੌਜਾਂ ਬਣੀਆਂ।
1: ਮੌਜਾਂ ਹੀ ਚਾਹੀਦੀਆਂ ਬਸ।
0: ਹਾਂ ਮੌਜਾਂ ਮੌਜਾਂ, ਜਦੋਂ ਦੋਸਤ ਮਿੱਤਰਾਂ ਨਾਲ ਗੱਲ ਹੋ ਜਾਂਦੀ ਹੈ ਤੇ ਮੌਜਾਂ ਹੋਰ ਵਧੀਆ ਹੋ ਜਾਂਦੀਆਂ।
1: ਹਾਂਜੀ ਹਾਂ, ਮੈਂ ਕਿਹਾ ਚੱਲ ਇੱਕ ਅੱਧੀ ਗੱਲ ਕਰੀਏ ਡਾਕਟਰ ਸਾਹਿਬ ਨਾਲ।
0: ਜਰੂਰ ਕਰੋ।
1: ਹਾਂਜੀ, ਉਹ ਮੇਰੇ ਵਰਗਾ ਕੋਈ ਨਾ ਡਾਕਟਰ ਕੋਲ ਚੱਲ ਗਿਆ
0: ਜੀ,
1: ਦਵਾਈ ਲੈਣ ਗਿਆ।
0: ਹਾਂਜੀ,
1: ਉਹਨੇ ਸ਼ੀਸ਼ੀ ਦੇਤੀ ਦਵਾਈ ਦੀ
0: ਜੀ ਜੀ,
1: ਤੇ ਉਹ ਫਿਰ ਦੁਬਾਰਾ ਫਿਰ ਆ ਗਿਆ ਦੂਜੇ ਦਿਨ।
0: ਅੱਛਾ ਜੀ।
1: ਤੇ ਡਾਕਟਰ ਕਹਿੰਦਾ ਵੀ ਕਿਵੇਂ? ਕਹਿੰਦਾ ਜੀ ਹਾਂਜੀ ਬਸ ਉਹੀ ਹੈ। ਕਹਿੰਦਾ ਕਹਿੰਦਾ ਉਹ ਜਿਹੜੀ ਸ਼ੀਸ਼ੀ ਦਿੱਤੀ ਸੀ ਉਹ ਖਾਲੀ ਸੀ।
0: ਅੱਛਾ।
1: ਕਹਿੰਦਾ ਜੀ ਖਾਲੀ ਨੀ ਸੀ, ਉਹ ਤਾਂ ਭਰੀ ਸੀ। ਕਹਿੰਦਾ
0: ਅੱਛਾ ਅੱਛਾ।
1: ਉਹ ਕਹਿੰਦਾ ਮੇਰਾ ਮਤਲਬ ਕਹਿੰਦਾ ਵੀ ਦਵਾਈ ਪੀ ਲਈ ਸੀ। ਨਹੀਂ ਪੀਲੀ ਨੀ, ਕਹਿੰਦਾ ਲਾਲ ਸੀ।
0: ਲਾਲ ਸੀ
1: ਉਹ। ਕਹਿੰਦਾ ਉਹ ਕਹਿੰਦਾ ਵੀ ਮੈਂ ਫਿਰ ਆਪਸੇ ਪੁੱਛ ਰਹਾ ਹੂੰ ਕਿ ਦਵਾਈ ਕੋ ਪੀ ਲਿਆ ਥਾ? ਉਹ ਕਹਿੰਦਾ ਜੀ ਨਹੀਂ ਪੀ ਲਿਆ ਤਾਂ ਮੈਨੂੰ ਸੀ ਦਵਾਈ ਨੂੰ। ਏਦਾਂ ਕੋਈ ਨਾ ਕੋਈ ਡਾਕਟਰ ਕੋਲ ਉਲਝ ਜਾਂਦਾ।
0: ਬੜੇ ਤੇਜ਼ ਹੁੰਦੇ ਆ। ਮੈਂ ਵੀ ਪਰਸੋਂ 29 ਤਰੀਕ ਨੂੰ, ਤੁਸੀਂ ਸ਼ਾਇਦ ਜੇ ਸੁਣਿਆ ਸੀ ਪ੍ਰੋਗਰਾਮ ਤਾਂ ਸੁਣਿਆ ਹੋਣਾ, ਉਹ ਇੱਕ ਬੰਦਾ ਕੋਈ ਡਾਕਟਰ ਕੋਲੇ ਗਿਆ ਨਾ ਤੇ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਤੁਹਾਡੀ ਫੀਸ ਕਿੰਨੀ ਹੈ? ਉਹ ਕਹਿੰਦਾ ਫੀਸ ਜਿਹੜੀ ਨਾ ਪਹਿਲੀ ਵਾਰ ਜਦੋਂ ਮੈਂ ਮਰੀਜ਼ ਨੂੰ ਚੈੱਕ ਕਰਦਾ ਤੇ ਮੇਰੀ ਫੀਸ ਹੈਗੀ ਹੈ 1000 ਰੁਪਇਆ, ਤੇ ਜਦੋਂ ਕੋਈ ਦੂਸਰੀ ਵਾਰ ਪੇਸ਼ੈਂਟ ਆਉਂਦਾ ਫਿਰ ਮੈਂ ਫ੍ਰੀ ਦੇਖ ਲੈਣਾ। ਉਹ ਮਰੀਜ਼ ਕਹਿੰਦਾ ਏਦਾਂ ਕਰੋ ਡਾਕਟਰ ਸਾਹਿਬ, ਤੁਸੀਂ ਇਹ ਸਮਝੋ ਮੈਂ ਤੁਹਾਡੇ ਕੋਲੇ ਦੂਜੀ ਵਾਰ ਆਇਆ। ਡਾਕਟਰ ਤੇਜ਼ ਸੀ, ਡਾਕਟਰ ਕਹਿੰਦਾ ਵੀ ਏਦਾਂ ਕਰ ਜਿਹੜੀ ਦਵਾਈ ਤੈਨੂੰ ਪਹਿਲੀ ਵਾਰ ਦਿੱਤੀ ਸੀ ਨਾ ਉਹੀ ਦਵਾਈ
1: ਲਿਖੀ ਸੀ, ਉਹੀ ਲੈ ਲਈ। ਕਹਿੰਦਾ ਮੈਂ ਸੁਣਿਆ ਸੀ ਮੈਂ। ਹਾਂ
0: ਤੇ ਬੜਾ
1: ਉਤੋਂ ਹੀ ਗੱਲ ਜ਼ਿਆਦਾ ਆਈ
0: ਜ਼ਿੰਦਗੀ ਦੇ ਵਿੱਚ, ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਹੀ ਹਾਸਾ ਨਿਕਲੇ ਹੁੰਦਾ, ਕੋਈ ਨਾ ਕੋਈ ਗੱਲਾਂ ਬਾਤਾਂ ਚੱਲਦੀਆਂ ਨੇ।
1: ਹਾਂਜੀ ਹਾਂਜੀ, ਅਸੀਂ ਪ੍ਰੋਗਰਾਮ ਸੁਣਦੇ ਹੁੰਦੇ ਆ ਜੀ, ਮਤਲਬ ਸੁਣ ਰਹੇ ਹੁੰਦੇ ਆ, ਫੋਨ ਇਹੋ ਜਾਂਦਾ ਵੀ ਜੇ ਆਪਾਂ ਗੱਲਾਂ ਸੁਣੀਏ ਹੋਰਾਂ ਦੀਆਂ। ਬਹੁਤ ਲੋਕਾਂ ਦੀ
0: ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਥੈਂਕ ਯੂ। ਸੋ ਦੋਸਤੋ, ਤੁਸੀਂ ਵੀ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਚਲਾਇਆ ਜਾਂਦਾ ਵਿਸ਼ਵ ਪੰਜਾਬੀ ਸਭਾ ਦੁਆਰਾ। ਵਿਸ਼ਵ ਪੰਜਾਬੀ ਸਭਾ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਕਿਸੇ ਵੀ ਪ੍ਰੋਗਰਾਮ ਨੂੰ ਅਸੀਂ ਸਿਰੇ ਮੱਥੇ ਸਵੀਕਾਰ ਕਰਦੇ ਹਾਂ। ਅਗਰ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਵੀ ਕਿਸੇ ਦੋਸਤ ਮਿੱਤਰ ਨੇ ਕੋਈ ਆਰਗੇਨਾਈਜ਼ ਕਰਨਾ ਹੋਵੇ, ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਯਾਰ। ਜਦੋਂ ਅਸੀਂ ਪੰਜਾਬ ਦੇ ਵਿੱਚੋਂ ਆਏ ਹਾਂ, ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸਾ, ਪੰਜਾਬੀ ਮਾਂ ਬੋਲੀ ਨੇ ਸਾਰੀ ਉਮਰ ਸਾਡੀ, ਅਸੀਂ ਸੇਵਾ ਉਸਦੀ ਜਿੰਨੀ ਮਰਜ਼ੀ ਕਰਦੇ ਰਹੀਏ ਨਾ, ਕਿ ਮਾਂ ਬੋਲੀ ਦਾ ਕਰਜ਼ ਤਾਂ ਅਸੀਂ ਤਾਂ ਵੀ ਜਿਹੜਾ ਉਤਾਰ ਹੀ ਨਹੀਂ ਸਕਦੇ। ਸਾਰੀ ਉਮਰ ਰੋਜ਼ੀ ਰੋਟੀ ਉਹਦੀ ਸਾਨੂੰ ਮਿਲੀ ਹੈ, ਅਤੇ ਸਾਡੀ ਗੱਲਾਂ ਬਾਤਾਂ ਵੀ ਅਸੀਂ ਪੰਜਾਬੀ ਮਾਂ ਬੋਲੀ ਦੀਆਂ ਕਰਦੇ ਹਾਂ, ਸਾਡਾ ਫਰਜ਼ ਵੀ ਬਣਦਾ ਹੈ। ਸਾਡੇ ਰੇਡੀਓ ਪ੍ਰੋਗਰਾਮ ਦੇ ਵਿੱਚ ਵੀ ਕਿਸੇ ਦੋਸਤ ਮਿੱਤਰ ਭੈਣ ਭਰਾ ਨੇ ਪੰਜਾਬੀ ਦੀ ਕੋਈ ਗੱਲਬਾਤ ਕਰਨੀ ਹੋਵੇ, ਪੰਜਾਬੀ ਕਲਚਰ ਦੀ, ਪੰਜਾਬੀ ਸੱਭਿਆਚਾਰ ਦੀ, ਤੁਸੀਂ ਆਲਵੇਜ਼ ਵੈਲਕਮ ਹੋ। ਜਦੋਂ ਮਰਜ਼ੀ ਫੋਨ ਕਰੋ, ਕੋਈ ਆਪਣਾ ਐਕਸਪੀਰੀਅੰਸ ਜ਼ਿੰਦਗੀ ਦਾ, ਕੋਈ ਪਿੰਡਾਂ ਦਾ, ਕੋਈ ਹੱਡ ਬੀਤੀ, ਕੋਈ ਜਗ ਮੀਤੀ ਸਾਡੇ ਨਾਲ ਸ਼ੇਅਰ ਕਰਨੀ ਹੋਏ ਤਾਂ ਕਰਿਆ ਕਰੋ। ਸੋ ਹੁਣ ਸਾਡੇ ਪ੍ਰੋਗਰਾਮ ਦਾ ਟਾਈਮ ਜਿਹੜਾ ਸਮਾਪਤੀ ਦੇ ਵੱਲ ਹੈ, ਅਤੇ ਕੱਲ੍ਹ ਮੰਗਲਵਾਰ ਆਪਾਂ ਫਿਰ ਗੱਲਬਾਤ ਕਰਾਂਗੇ ਕਿਸੇ ਹੋਰ ਵਿਸ਼ੇ ਦੇ ਉੱਪਰ। ਤੁਹਾਡਾ ਸਾਥ ਮੈਨੂੰ ਜ਼ਰੂਰ ਚਾਹੀਦਾ ਹੈ, ਤੁਹਾਡੇ ਫੋਨ ਆਉਂਦੇ ਆ ਤਾਂ ਮੇਰਾ ਹੌਸਲਾ ਹੋਰ ਵੱਧਦਾ। ਅਤੇ ਹੁਣ ਮਿਲਾਂਗੇ ਕੱਲ੍ਹ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾ।

0: Rich Mohan. Contact us at richmohan.com.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ? Seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. Flower bed ਬਣਵਾਓ ਜਾਂ ਸਾਫ ਕਰਵਾਓ ਅਤੇ plants ਦੀ trimming ਵੀ ਕਰਦੇ ਹਨ. ਚਾਹੇ ਹੋਵੇ residential, commercial ਜਾਂ farmhouse ਦਾ ਕੰਮ. ਅੱਜ ਹੀ call ਕਰੋ 437-655-1984 4 437 655 1984. ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ.
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000.
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ. ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ. ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ. ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ. ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ. ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ. ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ. ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ. ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ. IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8. 905-204-1313, 905-204-1313.

0: locations in GTA. For more information, visit rajdhanisweets.ca.
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475051557।

ਕਿਆ ਬਾਤ ਹੈ, ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੀ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਬਈ। ਹੈਪੀ ਹੈਪੀ ਮੰਡੇ ਤੇ ਹੈਪੀ, ਉਹ ਕਿਆ ਬਾਤ ਹੈ, 1 ਜੂਨ

ਦੇ ਹੁੰਦੇ ਨਾ ਕਿ ਜਦੋਂ ਨਵਾਂ ਮਹੀਨਾ ਸ਼ੁਰੂ ਹੋਵੇ ਤਾਂ ਇੰਝ ਲੱਗਦਾ ਕਿ ਇੱਕ ਨਵੀਂ ਚੈਪਟਰ ਦੀ ਸ਼ੁਰੂਆਤ ਹੋ ਰਹੀ ਹੈ। ਸੋ ਨਿਊ ਮੰਥ ਕਹਿੰਦੇ ਹੁੰਦੇ ਨਾ ਕਿ ਨਵਾਂ ਮਹੀਨਾ ਤੇ ਨਵੇਂ ਗੋਲਸ, ਨਵੀਆਂ ਕੁਝ ਕਹਿ ਲਓ ਕਿ ਜ਼ਿੰਦਗੀ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ, ਜ਼ਿੰਦਗੀ ਦੇ ਵਿੱਚ ਕੋਈ ਬਦਲਾਵ ਲੈ ਕੇ ਆਉਣਾ। ਤੇ ਜਦੋਂ ਜੂਨ ਆਵੇ ਫਿਰ ਤਾਂ ਵਿਆਹਾਂ ਦਾ ਸੀਜ਼ਨ ਸ਼ੁਰੂ, ਸਮਰ ਵੀ ਆ ਚੁੱਕੀ ਹੈ। ਸਮਰ ਦੇ ਨਾਲ ਨਾਲ ਦੇਖੋ ਮੌਸਮ ਬਹੁਤ ਹੀ ਪਿਆਰਾ ਤੇ ਇਵੈਂਟਸ ਬਹੁਤ ਸਾਰੇ ਨੇ। ਤੁਸੀਂ ਦੇਖ ਹੀ ਰਹੇ ਹੋ ਕਿ ਵੀਕਐਂਡ ਤੇ ਡਾਊਨ ਟਾਊਨ ਲੈ ਲਓ, ਆਲੇ ਦੁਆਲੇ ਕੋਈ ਨਾ ਕੋਈ ਮੇਲੇ, ਕਾਨਸਰਟਸ, ਸਪੋਰਟਿੰਗ ਇਵੈਂਟਸ, ਕੁਛ ਨਾ ਕੁਛ ਹੁਣ ਹੋ ਰਿਹਾ। ਇਟਸ ਕਹਿੰਦੇ ਹੁੰਦੇ ਨਾ ਇਟਸ ਅ ਹੈਪਨਿੰਗ ਟਾਈਮ ਆਫ ਈਅਰ। ਸੋ ਹੁਣ ਮੌਸਮ ਵੀ ਬਹੁਤ ਖੂਬਸੂਰਤ ਹੈ, ਅੱਜ ਵੀ ਬੜਾ ਸੋਹਣਾ ਦਿਨ, ਕੱਲ ਨੂੰ ਵੀ 23, ਪਰਸੋਂ 25, ਫਿਰ 25। ਸੋ ਵੈਰੀ ਗੁੱਡ ਡੇ ਤੇ ਬਹੁਤ ਪਿਆਰਾ ਜਿਹਾ ਟਾਈਮ ਆਫ ਈਅਰ ਹੈ ਮੌਸਮ, ਸਮਰ। ਸੋ ਪ੍ਰੋਗਰਾਮ ਹੈ ਪੰਜਾਬੀ ਰੇਡੀਓ, ਨੰਬਰ ਆਪਣਾ 9056733337। ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਤੇ ਇੰਜੋਏ ਕਰਦੇ ਹਾਂ ਇਸ ਮੰਡੀ ਦੀ ਸ਼ਾਮ ਨੂੰ। ਅੱਜ ਗੀਤ ਸੰਗੀਤ ਫੁੱਲ ਬਟਾ ਫੁੱਲ ਥੋੜ੍ਹੇ ਕਰਦੇ ਹਾਂ ਯਾਰ, ਤੁਹਾਨੂੰ ਇੰਟਰਟੇਨ, ਮੈਨੂੰ ਪਤਾ ਮੰਡੇ ਨੂੰ ਥੋੜ੍ਹੇ ਆ ਆਪਾਂ ਥੱਕੇ ਹੰਬੇ ਵੀਕਐਂਡ ਤੋਂ। ਦੇਖੋ ਬੰਦਾ ਥੱਕਿਆ ਹੀ ਰਹਿੰਦਾ ਹੈ, ਵੀਕਐਂਡ ਆਉਂਦਾ ਤਾਂ ਆਪਾਂ ਕੰਮ ਤੋਂ ਬਹੁਤ ਥੱਕੇ ਹੰਬੇ ਹੁੰਦੇ ਹਾਂ, ਵੀਕਡੇ ਸ਼ੁਰੂ ਹੁੰਦਾ, ਮੰਡੇ ਦਾ ਦਿਨ ਆਉਂਦਾ ਤਾਂ ਆਪਾਂ ਆਪਣੇ ਵੀਕਐਂਡ ਤੋਂ, ਕਿਉਂਕਿ ਪਾਰਟੀਜ਼ ਯੇ ਵੋ, ਰਾਤ ਨੂੰ ਫਿਰ ਫੰਕਸ਼ਨ ਕਰਨਾ, ਫਿਰ ਸਵੇਰੇ ਬੰਦਾ ਉੱਠਦਾ ਮਸਾਂ। ਸੋ ਚਲੋ ਖੈਰ, ਵੈਲਕਮ ਤੇ ਲੈਟਸ ਹੈਵ ਅ ਗੁੱਡ ਵੀਕ, ਅਸੀਂ ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਗੱਲਾਂ ਬਾਤਾਂ। ਸਟੂਡੀਓ ਦਾ ਨੰਬਰ ਹੈ 9005673337, 9056733337 ਆਪਣਾ ਨੰਬਰ ਹੈ, 9056733337 ਤੇ ਕਰਦੇ ਹਾਂ ਕੁਝ ਗੱਲਾਂ ਬਾਤਾਂ ਤੇ ਲਾਉਂਦੇ ਹਾਂ ਪ੍ਰੋਗਰਾਮ ਦੇ ਵਿੱਚ ਰੌਣਕਾਂ। ਵੈਸੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਜਦੋਂ ਫਿਰ ਪੰਜਾਬੀ ਲਹਿਰਾਂ ਸ਼ੁਰੂ ਹੋ ਜਾਏ ਤੇ ਰੌਣਕਾਂ ਨਾ ਲੱਗਣ, ਇੰਝ ਕਦੇ ਹੋ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਤੁਹਾਡੇ ਵਰਗੇ ਯਾਰ ਮਿੱਤਰ, ਪਿਆਰੇ ਸੱਜਣ ਸਾਡੇ ਨਾਲ ਹੋਣ, ਤੁਸੀਂ ਤਾਂ ਰੌਣਕਾਂ ਲਾਈ ਰੱਖਦੇ ਹੋ। ਸੋ 9056733337, 9056733337 ਆਪਣਾ ਨੰਬਰ, 9056733337, 9056733337। ਕੋਈ ਵੀ ਗੀਤ ਸੰਗੀਤ ਲਗਵਾਉਣਾ, ਕੋਈ ਵੀ ਸਾਡੇ ਨਾਲ ਗੱਲਬਾਤ ਕਰਨੀ ਹੈ, ਆ ਜਾਓ ਤੇ ਕਰੋ ਰਿਕੁਐਸਟ ਤੇ ਲਾਉਂਦੇ ਹਾਂ ਤੁਹਾਡੇ ਲਈ।

0: ਕੋਈ ਨਾ ਕੋਈ ਨਾ ਇਹ ਗਾਣਾ ਵੀ ਲਾਉਂਦੇ ਆ, ਮੈਨੂੰ ਪਤਾ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਗੀਤ ਹੈ ਤੇ ਤੁਹਾਡੇ ਕੋਈ ਨਾ ਕੋਈ ਆਈ ਥਿੰਕ ਪੁਰਾਣੇ ਸਮੇਂ ਦੀਆਂ ਯਾਦਾਂ ਨਾਲ ਜੁੜਿਆ ਹੋਇਆ ਗੀਤ ਹੈ। ਸੋ ਜ਼ਰੂਰ ਜ਼ਰੂਰ ਜ਼ਰੂਰ ਪਲੇ ਕਰਦੇ ਹਾਂ। ਤੇ ਤੁਸੀਂ ਹੋਰ ਕੋਈ ਵੀ ਰਿਕੁਐਸਟ ਕਰਨੀ ਹੈ ਤਾਂ ਜੀ ਸਦ ਕੇ ਐਨੀ ਟਾਈਮ ਤੁਸੀਂ ਬਸ ਫੋਨ ਘੁਮਾਉਣਾ ਤੇ ਕਹਿ ਦੇਣਾ ਨਵੀਂ ਯਾਰ ਆਹ ਗਾਣਾ ਲਾਉਣਾ ਤੇ ਠਾ ਅਸੀਂ ਲਾਵਾਂਗੇ। ਕੋਈ ਵੀ ਹੋਰ ਤੁਹਾਨੂੰ ਨੰਬਰ ਚਾਹੀਦੇ ਸਾਡੇ ਕਿਸੇ ਵੀ ਬਿਜ਼ਨਸ ਪਰਸਨ ਕਿਸੇ ਵੀ ਸਾਡੇ ਸਪੋਂਸਰ ਦੇ, ਮੇਰਾ ਇੱਕ ਮਿੱਤਰ ਹੈ ਉਹਨੇ ਨਾ ਅੱਜ ਮੈਸੇਜ ਕੀਤਾ, ਉਹਨੇ ਘਰਨਾਮਾ ਲਿਆ, ਉਹਨੇ ਨਾ ਪੰਜ ਨੰਬਰ ਮੰਗੇ ਤੇ ਪੰਜੇ ਤੇ ਪੰਜ ਉਹਨੂੰ ਦਿੱਤੇ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਨਵੀਂ ਯਾਰ ਐਸਾ ਕੋਈ ਨੰਬਰ ਹੈ ਜਿਹੜਾ ਤੁਹਾਡੇ ਕੋਲ ਨਹੀਂ ਆ? ਮੈਂ ਕਿਹਾ ਨਹੀਂ ਯਾਰ ਸਾਡੇ ਕੋਲ ਤਾਂ ਸਾਰੇ ਨੰਬਰ ਨੇ, ਕੋਸ਼ਿਸ਼ ਕਰੀ ਦੀ ਹੈ ਕਿ ਕੋਈ ਕਾਲ ਕਰੇ ਕੋਈ ਮੈਸੇਜ ਕਰੇ ਤੇ ਠਾ ਕਰਕੇ ਤੁਹਾਨੂੰ ਨੰਬਰ ਦਈਏ। ਤੇ ਨੰਬਰ ਹੈ ਆਪਣਾ ਸਟੂਡੀਓ ਦਾ 905-673-3337। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਹੀ ਖਾਸ ਮੈਸੇਜ ਹੈ ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਵੱਲੋਂ। ਪੈਰਾਡਾਈਸ ਵਾਲਿਓ ਕਰੋ ਫਿਰ ਸਾਡੇ ਲਿਸਨਰਸ ਨੂੰ ਖੁਸ਼ ਥੋੜ੍ਹਿਆ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਦੇਖਿਆ, ਟੈਕਸਟ ਕਰ ਲੋ, ਕਾਲ ਕਰ ਲੋ ਜਾਂ ਈਮੇਲ ਕਰ ਲੋ ਜਾਂ ਵੈਬਸਾਈਟ ਹੈ paradisedevelopments.com। ਬਹੁਤ ਸਾਰੇ ਘਰ ਇਹਨਾਂ ਕੋਲ ਆ ਰਹੇ ਨੇ, ਸੋ ਬਸ ਤੁਸੀਂ ਘਰ ਲੈਣਾ ਤੇ ਯਾਦ ਰੱਖੋ ਪੈਰਾਡਾਈਸ ਦੀ ਟੀਮ ਨੂੰ ਐਂਡ ਆਪਣੇ ਮਨ ਪਸੰਦੀਦਾ ਜਿਹੜਾ ਵੀ ਤੁਸੀਂ ਘਰ ਹੈ ਪਿੱਕ ਕਰਨਾ, ਜਿੱਥੇ ਪਿੱਕ ਕਰਨਾ ਹੁਣ ਥੋੜੇ ਦੇ ਆ। ਸੋ ਜ਼ਰੂਰ ਪੈਰਾਡਾਈਸ ਵਾਲਿਆਂ ਨੂੰ ਕਾਲ ਕਰੋ। ਇੱਕ ਯਾਰ ਮੈਨੂੰ ਇੱਕ ਭਾਜੀ ਹੁਣ ਦਾ ਫੋਨ ਆਇਆ ਤੇ ਭਾਜੀ ਕਹਿੰਦੇ ਕਿ ਨਵੀਂ ਯਾਰ ਥੋੜ੍ਹੀ ਜਿਹੀ ਕਰਿਓ ਮਦਦ। ਮੈਂ ਕਿਹਾ ਭਾਜੀ ਚੱਕਰੀ ਕੋਈ ਨਹੀਂ ਦੱਸੋ। ਭਾਜੀ ਕਹਿੰਦੇ ਨਵੀਂ ਸਾਨੂੰ ਇੱਕ ਨਾ ਸਾਡੇ ਡੈਡੀ ਦੀ ਟੇਕ ਕੇਅਰ ਕਰਨ ਲਈ ਵਰਕਰ ਦੀ ਲੋੜ ਹੈ। ਸੋ ਵਰਕਰ ਦੀ ਲੋੜ ਹੈ, ਬਜ਼ੁਰਗ ਦੀ ਤੁਸੀਂ ਟੇਕ ਕੇਅਰ ਕਰਨੀ ਹੈ। ਇਹ ਤੁਹਾਨੂੰ ਕਮਰਾ ਵੀ ਦੇਣਗੇ, ਤੁਹਾਨੂੰ ਖਾਣਾ ਪੀਣਾ ਵੀ ਦੇਣਗੇ, ਇਹਨਾਂ ਨੂੰ ਕਾਲ ਕਰ ਲਓ। ਸੋ ਫੂਡ, ਰੂਮ, ਰਹਿਣ ਨੂੰ ਸਾਰਾ ਕੁਝ ਦੇਣਗੇ, ਤੁਸੀਂ ਬਜ਼ੁਰਗ ਦੀ ਟੇਕ ਕੇਅਰ ਕਰਨੀ ਹੈ। ਨੰਬਰ ਤੁਸੀਂ ਨੋਟ ਕਰ ਲਓ 6472187043 ਦੇ ਉੱਤੇ ਤੁਸੀਂ ਭਾਜੀ ਉਹਨਾਂ ਨਾਲ ਗੱਲਬਾਤ ਕਰ ਲਓ 6472187043 ਬਜ਼ੁਰਗ ਦੀ ਟੇਕ ਕੇਅਰ ਦੇ ਲਈ ਦੇ ਨੀਡ ਇੱਕ ਵਰਕਰ। ਸੋ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਅਤੇ ਜਿੱਥੇ ਦੇਖੋ ਤੁਸੀਂ ਮਦਦ ਵੀ ਕਰ ਰਹੇ ਹੋ, ਚਲੋ ਤੁਹਾਡੀ ਜੋਬ ਵੀ ਹੈ ਐਂਡ ਜ਼ਰੂਰ ਤੁਸੀਂ ਇੱਕ ਵਾਰ ਫੋਨ ਕਰ ਲਓ, ਕਹਿ ਦਿਓ ਕਿ ਨਵੀਂ ਤੋਂ ਨੰਬਰ ਲਿਆ ਅਤੇ ਤੁਹਾਡੀ ਮਦਦ ਹੋ ਸਕਦੀ ਹੈ। ਲਾ ਦੀ ਫਿਰ ਗਾਣਾ ਕੱਲ੍ਹ ਸੱਚ ਦਿਲਜੀਤ ਭਾਜੀ ਉਹਨਾਂ ਦਾ ਸ਼ੋਅ ਹੋਇਆ ਯਾਰ, ਬੱਲੇ ਬੱਲੇ ਬੱਲੇ ਬੱਲੇ ਕਿਆ ਕਮਾਲ ਦਾ ਸ਼ੋਅ, ਕਿਆ ਕਮਾਲ ਦੀ ਪਰਫੋਰਮੈਂਸ। 50,000 ਬੰਦੇ ਦੇ ਇਕੱਠ ਦੇ ਵਿੱਚ ਦਿਲਜੀਤ ਉਹਨਾਂ ਨੇ ਮੇਲਾ ਹੀ ਲੁੱਟ ਲਿਆ ਯਾਰ ਐਂਡ ਬਹੁਤ ਹੀ ਕਮਾਲ ਦਾ ਸ਼ੋਅ ਦੇਖਣ ਦਾ ਕੱਲ੍ਹ ਮੌਕਾ ਮਿਲਿਆ। ਅਤੇ ਜਦੋਂ ਫਿਰ ਡੋਮ ਉੱਪਰੋਂ ਖੁੱਲ੍ਹੀ ਸੀ ਨਾ, ਮੈਂ ਪਹਿਲੀ ਵਾਰ ਰੋਜਰ ਸੈਂਟਰ ਦੇ ਵਿੱਚ ਓਪਨ ਡੋਮ ਦਾ ਸ਼ੋਅ ਦੇਖਿਆ। ਚਲੋ ਬਲੂ ਜੀ ਦੀ ਗੇਮ ਦੇਖੀ ਬਟ ਮਾਹੌਲ ਹੀ ਵੱਖਰਾ ਸੀ, ਉਹਨੂੰ ਡਿਸਕ੍ਰਾਈਬ ਕਰਨਾ ਬਹੁਤ ਆਈ ਡੋਨਟ ਨੋ ਔਖਾ ਬਟ ਅਮੇਜ਼ਿੰਗ ਅਮੇਜ਼ਿੰਗ ਅਮੇਜ਼ਿੰਗ ਆਪਣਾ ਯੂ ਨੋ ਵੈਨਿਊ ਸ਼ੋਅ ਪਰਫੋਰਮੈਂਸ। ਮਤਲਬ ਜਿੰਨੇ ਵੀ ਲੋਕ ਗਏ ਜਿਨ੍ਹਾਂ ਨਾਲ ਵੀ ਗੱਲਬਾਤ ਕੀਤੀ ਸਾਰੇ ਕਹਿੰਦੇ ਨਵੀਂ ਯਾਰ ਆਨੰਦ ਆ ਗਿਆ ਦੇਖ ਕੇ ਅਤੇ ਦਿਲਜੀਤ ਉਹਨਾਂ ਨੇ ਕਮਾਲ ਕਰ ਦਿੱਤੀ। ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਉਹਨਾਂ ਦੀ ਟੀਮ ਨੂੰ, ਅਮੇਜ਼ਿੰਗ ਸ਼ੋਅ, ਬਹੁਤ ਹੀ ਪਿਆਰਾ ਸ਼ੋਅ ਅਤੇ ਫੱਟੇ ਚੱਕ ਦਿੱਤੇ ਪਰਫੋਰਮੈਂਸ ਵਾਲੇ। ਤੁਸੀਂ ਵੀ ਅਗਰ ਜਿੰਨੇ ਸੱਜਣ ਮਿੱਤਰ ਗਏ ਜ਼ਰੂਰ ਇੰਜੋਏ ਕੀਤਾ ਹੋਵੇਗਾ। ਜੀ 9181 ਹਾਂਜੀ ਬਾਈ ਜੀ ਵਧੀਆ ਜੀ, ਕਿਵੇਂ ਹੋ?
1: ਬਸ
0: ਤੇਰੀ ਵੇਟ ਕਰ ਰਹੀ, 6 ਵਜੇ
1: ਦਾ
0: ਲਾ ਕੇ
1: ਬੈਠੇ
0: ਨੂੰ ਹਾਂ ਕਰਦੀ, ਹਾਂ ਕਰਦੇ, ਠੀਕ ਆ ਨੋਹਾ ਕਰਦੇ ਕਿਹਨਾਂ ਦਾ ਗੀਤ ਸੀਗਾ? ਜਗਦੀਪ ਸਾਰੀ ਆਪਣੇ ਜਗਮੋਹਨ ਦੀਪ ਤੇ ਕੇ ਦੀਪ ਹੈ ਜਗਮੋਹਨ ਕੌਰ ਤੇ ਜਗਮੋਹਨ ਦੀਪ ਪਤਾ ਨਹੀਂ ਕਿਉਂ ਠੀਕ ਹੈ ਲੱਭ ਗਿਆ ਜੀ ਲਾ ਦਿੰਦੇ ਜ਼ਰੂਰ
2: ਪੈਸਾ ਵਸੂਲ ਸ਼ੋ ਮੈਂ ਕਹਿੰਦਾ ਜੀ ਮਤਲਬ ਪਹਿਲੀ ਬੀਟ ਤੋਂ ਆਪਣੇ ਲੋਕੀ ਖੜੇ ਹੋ ਗਏ ਐਂਡਲੀ ਬੀਟ ਤੱਕ ਅਗਲੇ ਨੇ ਬਹਿ ਨੀ ਦਿੱਤੇ
0: ਸਹੀ ਗੱਲ ਹੈ ਸਹੀ ਗੱਲ ਜਦੋਂ
2: ਉਦਾਂ ਦਲਜੀਤ ਵੀ ਕਹਿੰਦਾ ਸੀ ਵੀ ਕੁਰਸੀ ਦੀ ਲੋੜ ਤੇ ਹੁੰਦੀ ਨੀ ਕਿਉਂਕਿ ਆਪਾਂ ਤੇ ਖੜਨਾ ਹੀ ਹੁੰਦਾ ਪਰ ਚਲੋ ਫਿਰ ਵੀ ਪਰ ਜਿਹੜੀ ਤੁਸੀਂ ਜਿਹੜਾ ਡੋਮ ਓਪਨ ਸੀ ਨਾ ਕੱਲ ਉਹ ਕਹਿ ਲਓ ਚੈਰੀ ਹੁੰਦਾ ਕੇਕ ਜਾਂ ਸੋਨੇ ਦੇ ਸੁਹਾਗਾ ਕਹਿ ਲਓ ਉਹ ਐਕਸਪੀਰੀਅੰਸ ਡਿਫਰੈਂਟ ਕੱਲ ਮੱਠੀ ਮੱਠੀ ਜੀ ਹਵਾ ਚੱਲੇ ਕਿਆ ਨਜ਼ਾਰੇ ਸੀ ਯਾਰ ਪਲੱਸ ਬੰਦੇ ਦੀ ਐਨਰਜੀ ਡਿਫਰੈਂਟ ਹੀ ਵਾਈਬ ਸੀ
0: ਨਹੀਂ ਨਾਲੇ ਉਹਨਾਂ ਦੀ ਵੀ ਐਨਰਜੀ ਤੇ ਕਰਾਊਡ ਦੀ ਵੀ ਐਨਰਜੀ ਯਾਰ ਸਾਰੇ ਖੁੱਲ ਕੇ ਭੰਗੜੇ ਪਾ ਰਹੇ ਸੀ ਇੰਜੋਏ ਕਰ ਰਹੇ ਸੀ ਨਾਲ ਗਾ ਰਹੇ ਸੀ ਤੇ 50,000 ਪੰਜਾਬੀ ਹੋਣ ਫਿਰ ਤਾਂ ਭੰਗੜੇ ਪੈਣੇ ਹੀ ਪੈਣੇ ਆ
2: ਭੰਗੜੇ ਪੈਣੇ ਪਲੱਸ ਪਲੱਸ ਉੱਤੋਂ ਬੀਟ ਸੌਂਗ ਉਹ ਵੀ ਵਧੀਆ ਵਾਲੇ ਮੈਂ ਮਤਲਬ ਕਹਿ ਲਓ ਪੈਸਾ ਵਸੂਲ ਸ਼ੋ ਸੀ ਤੇ ਪਹਿਲਾਂ ਲੱਗਦਾ ਯਾਰ ਸੰਡੇ ਨੂੰ ਸ਼ੋ ਆ ਹਨਾ ਸੰਡੇ ਨੂੰ ਕਿਉਂ ਰੱਖ ਲਿਆ ਸੈਟਰਡੇ ਰੱਖ ਲੈਂਦਾ ਵੀ ਕੰਮ ਤੇ ਵੀ ਜਾਣਾ ਅਗਲੇ ਦਿਨ ਹਨਾ
0: ਜੀ ਜੀ ਜੀ
2: ਪਰ ਨਹੀਂ ਮਤਲਬ ਹੈ ਵੀ ਹੁਣ ਤੇ ਮਤਲਬ ਜਦੋਂ ਵੀ ਰੋਜ਼ ਸੰਡੇ ਸ਼ੋ ਹੋਊਗਾ ਟੋਟਲ ਮਿਲਾ ਕੇ ਚੱਲੀਏ ਟੋਟਲ 2.25 ਘੰਟੇ ਦਾ ਸ਼ੋ ਸੀ 15 ਮਿੰਟ ਵਿੱਚ ਬ੍ਰੇਕ ਹੋ ਗਈ 2 ਘੰਟੇ ਲਗਾਤਾਰ ਇੰਨੀ ਐਨਰਜੀ ਨਾਲ ਡਾਂਸ ਵੀ ਕਰਨਾ ਗਾਣਾ ਵੀ ਹਨਾ ਸ਼ੋ ਤੇ ਮੈਂ ਅੱਗੇ ਵੀ ਵੇਖਿਆ ਜਦੋਂ ਜੋ ਸਟਾਰਟਿੰਗ ਇੱਥੇ ਇਹਨਾਂ ਦੇ ਹੋਏ ਸੀ ਇੱਥੇ ਹਮਿਲਟਨ ਚ ਪਰ ਇਹ ਸ਼ੋ ਤੇ ਕੱਲ ਉੱਤੋਂ 50-100 ਗੁਣਾ ਵੱਧ ਆ ਜੀ ਉਹ ਸ਼ੋ ਬਹੁਤ ਥੱਲੇ ਆ ਇਹਦਾ ਹੀ ਸ਼ੋ ਆਪਦਾ ਪਰ ਬੀਟ ਕਰ ਆਪਣੇ ਆਪ ਨੂੰ ਬੀਟ ਕਰੀ ਜਾ ਰਹੇ ਬੰਦਾ
0: ਸਹੀ
2: ਇਹਨੂੰ ਕੋਈ ਹੱਥ ਨੀ ਪਾ ਸਕਦਾ ਆਪਣੀ ਪੰਜਾਬੀ ਗਾਇਕੀ ਚੋਂ
0: ਛੇਤੀ ਬਹੁਤ ਆਨੰਦ ਆਇਆ ਬਿਲਕੁਲ ਚਲੋ
2: ਬਾਕੀ
0: ਪੂਰੀ ਟੀਮ ਨੂੰ ਮੁਬਾਰਕਬਾਦ ਹੋਵੇ ਤੇ ਬੜਾ ਆਨੰਦ ਆਇਆ ਸੋ ਨੰਬਰ ਹੈ ਸਟੂਡੀਓ ਦਾ 905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ ਇੱਕ ਮੈਂ ਤੁਹਾਨੂੰ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਗਿੱਲ ਫਾਰਮ ਵਾਲਿਆਂ ਦਾ ਗਿੱਲ ਫਾਰਮ ਤੇ ਤੁਸੀਂ ਪਹੁੰਚੋਗੇ ਨਾ ਹਰ ਇੱਕ ਸਬਜ਼ੀ ਦੀ ਤੁਹਾਨੂੰ ਪਨੀਰੀ ਇੱਥੇ ਮਿਲਣੀ ਹੈ ਰਾਮ ਤੋਰੀ ਲੋਕੀ ਕੱਦੂ ਭਿੰਡੀ ਬੈਂਗਣ ਸਿਰਫ $2.49 ਤੋਂ ਪਨੀਰੀ ਡਿਕਸੀ ਅਤੇ ਕਿੰਗ ਦੇ ਕੋਰਨਰ ਤੇ 14085 ਡਿਕਸੀ ਰੋਡ ਕੈਲਡਨ ਗਿੱਲ ਫਾਰਮ ਸੋਇਲ ਮਨੂਅਰ ਔਰਗੈਨਿਕ ਕੰਪੋਸਟ ਫਾਰਮ ਦੇ ਫਰੈਸ਼ ਦੇਸੀ ਆਂਡੇ ਫਾਰਮ ਦਾ ਫਰੈਸ਼ ਸ਼ਹਿਦ ਫਰੈਸ਼ ਹੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ ਹੋਲ ਵੀਟ ਰਾਗੀ ਬਾਜਰਾ ਆਦਿ ਨੰਬਰ ਹੈ 905-925-2300 ਡਿਕਸੀ ਕਿੰਗ ਗਿੱਲ ਫਾਰਮ ਇੱਕ ਵਾਰ ਜ਼ਰੂਰ ਤੁਸੀਂ ਗਿੱਲ ਫਾਰਮ ਤੇ ਗੇੜਾ ਮਾਰ ਕੇ ਆਓ ਪੈਸ਼ਨ ਰੂਫਿੰਗ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਯਾਦ ਰੱਖੋ ਤੁਸੀਂ ਅਗਰ ਸਾਰੀ ਦੀ ਸਾਰੀ ਆਪਣੀ ਛੱਤ ਨਵੀਂ ਲਗਵਾਉਣੀ ਹੈ ਜਾਂ ਕੋਈ ਤੁਸੀਂ ਰੂਫ ਦੀ ਰਿਪੇਅਰ ਕਰਵਾਉਣੀ ਹੈ ਤੁਸੀਂ ਇੱਕ ਨੰਬਰ ਨੋਟ ਕਰੋ ਗੁਰਲਾਲ ਭਾਜੀ ਪੈਸ਼ਨ ਰੂਫਿੰਗ ਤੋਂ ਰੂਫ ਰਿਪੇਅਰ ਨਵੀਂ ਰੂਫ 647-919-9494 ਨੰਬਰ ਹੈ 647-919-9413 ਪੈਸ਼ਨ ਰੂਫਿੰਗ ਸੋ ਕਿਹੜਾ ਲਈਏ ਯਾਰ ਗਾਣਾ ਹੁਣ ਤੁਹਾਡੇ ਲਈ ਹੁਣ ਥੋੜੇ ਤੁਸੀਂ ਵੀ ਸੋਚਣ ਨੂੰ ਉਹ ਨਹੀਂ ਭਾਜੀ ਨੇ ਦੱਸ ਹੀ ਦਿੱਤਾ ਇਹਨਾਂ ਦੀ ਫਰਾਈਡੇ ਦੀ ਰਿਕੁਐਸਟ ਯਾਰ ਲਾਉਣੇ ਆ ਕੇ ਦੀ ਪਤੇ ਜਗਮੋਹਨ ਕੌਰ ਹੁਣਾਂ ਦੀ ਆਵਾਜ਼ ਦੇ ਵਿੱਚ ਫਕਰਾਂ ਨੂੰ ਹਾਂ ਕਰਦੇ ਕਿਆ ਬਾਤ ਦੇਖੋ ਇਹਨਾਂ ਨੇ ਫਰਾਈਡੇ ਨੂੰ ਰਿਕੁਐਸਟ ਕੀਤਾ ਸੀਗਾ ਗਾਣਾ ਉਦੋਂ ਨਾ ਮੈਨੂੰ ਲੱਭਿਆ ਨੀ ਤੇ ਤੁਸੀਂ ਦੇਖੋ ਬਾਈ ਜੀ ਹੁਣਿਆਂ ਨੇ ਲੱਭ ਕੇ ਰੱਖਿਆ ਅੱਜ ਤੱਕ ਕਹਿੰਦੇ ਯਾਰ ਪੂਰਾ ਵੀਕਐਂਡ ਵੇਟ ਕੀਤੀ ਕਿ 6 ਵੱਜਣ ਤੇ ਨਵੀਂ ਉਹਨਾਂ ਨੂੰ ਦੱਸੀਏ ਕਿਆ ਗਾਣਾ ਲਾਓ ਸੁਣਦੇ ਆ ਤੇ ਵਿਲ ਬੀ ਬੈਕ

0: ਕੋਲ ਸੀ ਡੱਬੂ ਖੋਲਿਆ ਕਮੇਟੀ ਦਾ ਫੁਹਾਰਾ ਵੇ ਮੈਂ ਕੁੜੀ ਬੰਸੀ ਵੈਦ ਦੀ ਮਾਰੂ ਵੱਟ ਕੇ ਪੁਕਾਰ ਲਾ ਦੂ ਸਾਰਾ ਵੇ ਮੈਂ ਕੁੜੀ ਬੰਸੀ ਵੈਦ
1: ਓ ਬੱਲੇ ਬੱਲੇ ਬੱਲੇ ਬੱਲੇ ਬੱਲੇ ਕੀ ਬਾਤ ਹੈ ਓਕੇ ਵੈਰੀ ਗੁੱਡ ਚਲੋ ਓਲਡ ਇਜ਼ ਗੋਲਡ ਐਵੇਂ ਨਹੀਂ ਕਹਿੰਦੇ ਇੱਕ ਵਾਰ ਫਿਰ ਪੈਰਾਡਾਈਜ਼ ਡਿਵੈਲਪਮੈਂਟਸ ਦੇ ਨਵੇਂ ਘਰਾਂ ਦੀ ਜਾਣਕਾਰੀ ਲਓ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਕਿਆ ਬਾਤ ਹੈ ਵੈਰੀ ਗੁੱਡ ਸੋ ਨੰਬਰ ਆਪਣਾ 905-673-3337 905-673-3337 905-673-3337 ਦੇ ਉੱਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ 905-673-3337 905-673-3337 ਦੇ ਉੱਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ 905-673-3337 ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੱਲੀ ਟੈਂਟ ਵਾਲਿਆਂ ਦਾ ਨੰਬਰ ਜ਼ਰੂਰ ਦੇਵਾਂ ਮੱਲੀ ਟੈਂਟ ਸਰਵਿਸਿਜ਼ ਨੂੰ ਤੁਸੀਂ ਯਾਦ ਰੱਖੋ ਮੱਲੀ ਟੈਂਟ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਅਗਰ ਕਿਸੇ ਨੇ ਵੀ ਟੈਂਟ ਲਗਵਾਉਣੇ ਆ ਨਾ ਤਾਂ ਮੱਲੀ ਟੈਂਟ ਇਜ਼ ਨੰਬਰ 1 ਸੋ ਮੱਲੀ ਟੈਂਟ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਦੇ ਸਾਰੇ ਟੈਂਟ ਅਵੇਲੇਬਲ ਨੇ ਇਹਨਾਂ ਕੋਲ 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦੇ ਟੈਂਟ ਨੇ 1500 ਬੰਦਿਆਂ ਤੱਕ ਦੀ ਕਪੈਸਿਟੀ ਟੈਂਟ ਫਲੋਰ ਚਾਹੀਦੇ ਆ ਡਾਂਸ ਫਲੋਰ ਚਾਹੀਦਾ ਸਟੇਜ ਚਾਹੀਦਾ ਟੇਬਲਾਂ ਚੇਅਰਾਂ ਸਾਰਾ ਕੁਛ ਇਹਨਾਂ ਕੋਲੋਂ ਲਓ ਇਹਨਾਂ ਕੋਲ ਲਗਜ਼ਰੀ ਵਾਸ਼ਰੂਮ ਵੀ ਨੇ ਰੈਂਟ ਲਈ ਸੋ ਆਪਣੇ ਲਗਜ਼ਰੀ ਪੋਰਟੇਬਲ ਵਾਸ਼ਰੂਮ ਘਰ ਦੇ ਮੂਹਰੇ ਤੁਸੀਂ ਰੱਖ ਸਕਦੇ ਹੋ ਨੰਬਰ ਹੈ ਨੋਟ ਕਰੋ 647-999-2569 6479-999-2569 6479-999-2569 G2293 ਹੈਲੋ ਹੈਲੋ ਜੀ 2293 ਠੀਕ ਹੈ ਜੀ ਠੀਕ ਹੈ ਸਰ ਤੁਸੀਂ ਸੁਣਾਓ
2: ਵਧੀਆ ਜੀ ਵਧੀਆ ਰਵੀ ਜੀ ਸਮਰ ਆ ਗਈ ਹੈ ਦੱਸੋ ਸਾਨੂੰ ਤੁਸੀਂ ਵੀ ਜਿਹੜੇ ਤੁਸੀਂ ਇੱਥੋਂ ਦੇ ਨਿਆਣੇ ਜੇ ਤੁਸੀਂ ਸਮਰ ਚ ਕੀ ਕਰਦੇ ਹੁੰਦੇ ਜੀ ਸਾਨੂੰ ਪਤਾ ਲੱਗੇ ਵੀ ਕੀ ਕੈਨੇਡੀਅਨ ਕਲਚਰ ਕਰਦੇ ਨੇ ਸਮਰ
1: ਸਮਰ ਦੇ ਵਿੱਚ ਭਾਜੀ ਜਦੋਂ ਸਕੂਲ ਤੋਂ ਛੁੱਟੀਆਂ ਹੋਣੀਆਂ ਕਰਨਾ ਤਾਂ ਕੀ ਹੈ ਭਾਜੀ ਅਸੀਂ ਬਾਹਰ ਬਾਈਕ ਰਾਈਡ ਕਰ ਲਿਆ ਸਾਰਾ ਦਿਨ ਪਾਰਕਾਂ ਚ ਖੇਡ ਲਏ ਬਾਸਕਟਬਾਲ ਖੇਡ ਲਈ ਸੋਕਰ ਖੇਡ ਲਈ ਜਾਂ ਰਾਤ ਨੂੰ ਗੇਮਾਂ ਖੇਡੀ ਗਏ ਸਵੇਰੇ ਕਹਿ ਲਓ ਕਿ ਤੜਕੇ 2-2-3-3 ਵਜੇ ਤੱਕ ਗੇਮਾਂ ਖੇਡਣੀਆਂ
2: ਨਿਆਣਿਆਂ
1: ਨੂੰ ਭਾਜੀ ਇਹੀ ਆ ਹੁਣ ਖੇਡਣ ਤੋਂ ਬਾਹਰ ਜਿੰਨਾ ਆਊਟਡੋਰ ਇੰਜੋਏ ਕਰ ਸਕਦੇ ਕਰਨ ਇੱਕ ਦੋ ਤੁਸੀਂ ਕੋਈ ਲੌਂਗ ਰੋਡ ਟ੍ਰਿਪਸ ਤੇ ਲੈ ਜਾਓ ਛੁੱਟੀਆਂ ਕੱਟਿਆ ਕਿਤੇ ਇਹੀ ਚੀਜ਼ਾਂ ਹੁੰਦੀਆਂ ਤੁਸੀਂ ਕੀ ਸੋਚਦੇ ਹੋ ਇਹੀ ਆ ਭਾਜੀ ਕੈਨੇਡੀਅਨ ਕਲਚਰ ਤਾਂ ਖੇਡ ਲਈ ਗੇਮਾਂ ਖੇਡ ਲਈ ਇਹ ਕਰ ਲਿਆ ਉਹ ਕਰ ਲਿਆ ਤੇ ਟਾਈਮ ਪਾਸ ਕਰ ਲਿਆ ਹੋਰ ਤਾਂ ਕੁਛ ਨੀ ਠੀਕ ਹੈ ਚਲੋ ਥੈਂਕ ਯੂ ਕਿਸੇ ਹੋਰ ਕੋਲ ਕੋਈ ਹੋਈ ਹੋਰ ਅਪਡੇਟ ਦੱਸ ਦਿਓ ਬਟ ਇਹੀ ਚੀਜ਼ਾਂ ਹੁੰਦੀਆਂ ਹਨ ਬੱਚਿਆਂ ਨੂੰ ਤੁਸੀਂ ਕੁਝ ਕੁ ਲੋਕ ਹੈਗੇ ਆ ਬੱਚਿਆਂ ਨੂੰ ਕੈਂਪ ਕੁੰਪ ਦੇ ਵਿੱਚ ਲਾ ਦਿੰਦੇ ਆ ਤੇ ਉਹਦੇ ਨਾਲ ਥੋੜ੍ਹੇ ਇੰਜੋਇਮੈਂਟ ਹੋ ਜਾਂਦੀ ਹੈ ਸੋ ਵਿਲ ਬੀ ਰਾਈਟ ਬੈਕ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕੰਟੀਨਿਊ ਜ਼ਰੂਰ ਕਰਦੇ ਹਾਂ 905-673-3337 ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸਯੂਵੀ ਕੋਈ ਵੀ ਲੈਣਾ ਹੋਵੇ ਏਰਿਨ ਮਿਲਸ ਐਕੂਰਾ 9058285800 9058285800 ਤੇ ਕਾਲ ਕਰੋ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057991478905 799 1478 ਰੋਇਲ ਆਟੋ ਸੈਂਟਰ
3: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057

ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100, 905-621-4100 ਤੇ ਫੋਨ ਜ਼ਰੂਰ ਕਰੋ।

ਪਲੇ ਜੈਜ਼ੀ ਵੀ ਤੇ ਅਰਜਨ ਬੜੀ ਵੱਡੀ ਗੱਲ ਹੈ ਯਾਰ, ਜਦੋਂ ਕੋਈ ਨਾ ਆਰਟਿਸਟ ਆਪਣੇ ਕਿਸੇ ਫੇਵਰੇਟ ਦੇ ਨਾਲ ਕੋਈ ਗਾਣਾ ਕਰਦਾ। ਹੁਣ ਅਰਜਨ ਨੇ ਬਾਈ ਹੁਣੇ ਵੀ ਕਹਿੰਦੇ ਹੁੰਦੇ ਕਿ ਸ਼ੁਰੂ ਤੋਂ ਜੈਜ਼ੀ ਭਾਜੀ ਨੂੰ ਸੁਣ ਰਹੇ ਹਾਂ ਤੇ ਇਟਸ ਅਮੇਜ਼ਿੰਗ ਟੂ ਸੀ। ਸੋ ਖੈਰ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ। ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਤੇ ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੀ ਯਾਦ ਹੈ, ਕੋਈ ਵੀ ਗੀਤ ਸੰਗੀਤ ਲਗਵਾਉਣਾ ਜੀ ਸਦ ਕੇ 905-673-3337, 905-673-3337, 905-673-3337। ਕੁਛ ਵੀ ਤੁਸੀਂ ਸੁਣਨਾ ਚਾਹੁੰਦੇ ਹੋ ਜਾਂ ਕੋਈ ਤੁਸੀਂ ਆਪਣਾ ਨੰਬਰ ਲੈਣਾ ਸਾਡੇ ਤੋਂ ਕਿਸੇ ਵੀ ਸਾਡੇ ਸਪੋਂਸਰ ਦਾ ਤਾਂ ਦੱਸੋ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਨੂੰ ਤੁਸੀਂ ਯਾਦ ਰੱਖੋ। ਈਗਲ ਟਰੱਕ ਵਾਲੇ ਇਹਨਾਂ ਨੇ ਨਵੀਂ ਲੋਕੇਸ਼ਨ ਆਪਣੀ ਦੂਜੀ ਖੋਲੀ ਹੈ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਤੇ ਓਇਲ ਚੇਂਜ ਵੀ ਟਰੱਕਾਂ ਦਾ ਕਰਦੇ ਆ, ਅਲਾਈਨਮੈਂਟ ਤਾਂ ਕਰਦੇ ਹੀ ਕਰਦੇ ਆ। ਨਵੇਂ ਟਰੱਕ ਦੇ ਟਾਇਰ ਹੋ ਗਏ। 401 ਤੋਂ ਉਤਰਨ ਸਾਰ ਮਿਲਟਨ ਦੇ ਵਿੱਚ ਸਟੀਲਸ ਤੇ ਜੇਮਸ ਨੋ ਪਾਰਕਵੇ 10874 ਸਟੀਲਸ ਐਵਨਿਊ ਈਸਟ ਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਸੀਂ ਕਾਲ ਕਰੋ, ਅਪੋਇੰਟਮੈਂਟ ਬਣਾਓ। 401 ਤੋਂ ਉਤਰਨ ਸਾਰ ਪ੍ਰਾਈਮ ਲੋਕੇਸ਼ਨ 6472346293 6472346293 6472346293 ਦੇ ਉੱਤੇ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰੋ। ਐਂਡ ਤੁਹਾਨੂੰ ਇੱਕ ਮੈਂ ਨੰਬਰ ਦੇਣਾ ਸੀਗਾ ਯਾਰ, ਹਾਂ ਬੱਲੇ ਬੱਲੇ ਬਹੁਤ ਲੋਕ ਲੈ ਰਹੇ। ਅੱਜ ਵੀ ਇੱਕ ਲਿਸਨਰ ਦਾ ਲੇਡੀ ਦਾ ਫੋਨ ਹੈ, ਕਹਿੰਦੇ ਨਵੀਂ ਐਚ ਕੇ ਮੂਵਰਸ ਦਾ ਨੰਬਰ ਲਿਆ, ਨਵਾਂ ਘਰ ਲਿਆ। ਮੈਂ ਕਿਹਾ ਪਹਿਲਾਂ ਤਾਂ ਮੁਬਾਰਕ ਹੈ ਤੁਹਾਨੂੰ, ਬਹਿ ਜਾ ਕਰਾਤੀ ਘਰ ਲੈਣਾ ਵੀ ਇੱਕ ਯਾਰ ਆਪਣੇ ਆਪ 'ਚ ਬੜੀ ਵੱਡੀ ਅਚੀਵਮੈਂਟ ਹੈ। ਸੋ ਤੁਸੀਂ ਨੰਬਰ ਨੋਟ ਕਰੋ, ਐਚ ਕੇ ਮੂਵਰਸ, ਵਧੀਆ ਮੂਵਿੰਗ ਕੰਪਨੀ ਦੀ ਭਾਲ 'ਚੋਂ ਤਾਂ 416-524-6704 ਤੇ ਤੁਸੀਂ ਕਾਲ ਕਰੋ ਤੇ ਹਾਜ਼ਰ ਹੈ। ਤੁਸੀਂ ਵੀਡੀਓ ਦੇਖੀ ਸਾਡੀ ਜਿਹੜੀ ਮੈਂ ਪਾਈ ਸੀਗੀ ਇੱਕ ਕੌਫੀ ਸ਼ੌਪ ਦੀ, ਕੌਫੀ ਸ਼ੌਪ ਦੀ ਮੈਂ ਵੀਡੀਓ ਨਾ, ਅਸੀਂ ਗਏ, ਚਲੋ ਮੈਂ ਸ਼ੌਪ ਲੱਭੀ, ਮੈਂ ਤਾਂ ਉਹੀ ਪਾਤੀ ਵੀਡੀਓ, ਕੁਛ ਨਹੀਂ। ਮੈਂ ਸੋਚਿਆ, ਮੈਂ ਕਿਹਾ ਚਲੋ ਯਾਰ ਲੋਕਾਂ ਨੂੰ ਵਧੀਆ ਕਿਸੇ ਕੌਫੀ ਸ਼ੌਪ ਦਾ ਪਤਾ ਤਾਂ ਲੱਗੇ। ਮੈਂ ਵੀਡੀਓ ਪਾਤੀ ਤੇ ਉਸ ਵੀਡੀਓ ਤੇ ਨਾ ਤਕਰੀਬਨ ਹੁਣ 86,000 ਵਿਊਜ ਨੇ, 86,000 ਕਹਿ ਲਓ, ਆਲਮੋਸਟ 90,000 ਤੱਕ ਵਿਊ ਨੇ। ਤੇ ਮੈਂ ਉੱਥੋਂ ਅੱਜ ਫਿਰ ਕੌਫੀ ਲੈਣ ਗਿਆ, ਉਹਨਾਂ ਨੂੰ ਪਤਾ ਨਹੀਂ ਸੀ ਮੈਂ ਵੀਡੀਓ ਪਾਈ ਹੈ, ਨਾ ਉਹਨਾਂ ਨੂੰ ਪਤਾ ਮੈਂ ਕੌਣ ਆ, ਕੋਈ ਇਹ ਕੋਲੈਬੋਰੇਸ਼ਨ ਨਹੀਂ, ਕੋਈ ਇਹ ਪੇਡ ਵੀਡੀਓ ਨਹੀਂ ਹੈਗੀ। ਮੈਂ ਤੈਨੂੰ ਪਹਿਲਾਂ ਦੱਸ ਦਵਾਂ, ਕਈ ਲੋਕ ਐਵੇਂ ਕਹਿੰਦੇ ਆ ਤੈਨੂੰ ਤਾਂ ਫ੍ਰੀ 'ਚ ਮਿਲਦਾ, ਤੂੰ ਤਾਂ ਮਸ਼ਹੂਰੀ ਕਰਨੀ ਹੀ ਕਰਨੀ ਹੈ। ਸੋ ਖੈਰ ਕੋਈ ਪੇਡ ਵੀਡੀਓ ਨਹੀਂ ਸੀ, ਮੈਂ ਚਲਾ ਗਿਆ ਕੌਫੀ ਲੈਣ। ਮੈਂ ਉੱਥੇ ਗਿਆ, ਮੈਂ ਉਹਨੂੰ ਕੁੜੀ ਨੂੰ ਪੁੱਛਿਆ, ਗੋਰੀ ਸੀਗੀ, ਮੈਂ ਕਿਹਾ ਤੁਹਾਡੇ ਸ਼ੌਪ 'ਤੇ ਵੀਕਐਂਡ 'ਤੇ ਕਿੰਨੇ ਕੁ ਜਾਣੇ ਆਏ? ਕਹਿੰਦੀ ਤੂੰ ਪੁੱਛ ਨਾ, ਕਹਿੰਦੀ ਲਾਈਨਾਂ ਲੱਗੀਆਂ ਰਹੀਆਂ। ਕੁੜੀ ਕਹਿੰਦੀ ਇੰਨੇ ਲੋਕ ਆਏ? ਉਹ ਫਿਰ ਦੇਖੇ ਮੇਰੇ ਵੱਲ, ਕਹਿੰਦੀ ਤੇਰੀ ਵੀਡੀਓ ਸੀ? ਮੈਂ ਕਿਹਾ ਹਾਂ ਮੇਰੀ ਵੀਡੀਓ ਸੀ। ਕਹਿੰਦੀ ਯਾਰ ਥੈਂਕ ਯੂ ਸੋ ਮੱਚ, ਤੇ ਜਿਹੜੀ ਮਾਲਕ ਸੀਗੀ ਉਹ ਵੀ ਉੱਥੇ ਸੀਗੀ। ਉਹ ਮਾਲਕ ਕਹਿੰਦੀ ਕਿ ਯੂ ਨੋ ਤੇਰੀ ਵੀਡੀਓ ਕਰਕੇ ਸਾਨੂੰ ਵੀਕਐਂਡ 'ਤੇ ਵਿਹਲ ਹੀ ਨਹੀਂ ਮਿਲਿਆ, ਕਹਿੰਦੀ ਇੰਨੇ ਬਿਜ਼ੀ ਅਸੀਂ ਹੋਏ। ਅਤੇ ਕੁਦਰਤੀ ਉੱਥੇ ਕੁੜੀ ਬੈਠੀ ਸੀ, ਉਹ ਕਹਿੰਦੀ ਮੈਂ ਵੀ ਤੇਰੀ ਵੀਡੀਓ ਦੇਖ ਕੇ ਆਈ ਹਾਂ। ਸੋ ਮੈਂ ਨਾ ਇਹ ਨੋਟਿਸ ਕੀਤਾ ਕਿ ਜਦੋਂ ਆਪਾਂ ਬਿਨਾਂ ਕਿਸੇ ਲਾਲਚ ਤੋਂ, ਹੁਣ ਮੈਂ ਤਾਂ ਵੀਡੀਓ ਜ਼ਿਆਦਾਤਰ ਪਾਉਣਾ ਹੁੰਦਾ ਜਿਹੜੀਆਂ ਚੀਜ਼ਾਂ ਮੈਂ ਖੁਦ ਆਪ ਲਾਈਕ ਕਰਦਾ। ਹੁਣ ਜਿੰਨੇ ਸਾਡੇ ਰੈਸਟੋਰੈਂਟਸ ਦੀ ਵੀਡੀਓਜ਼ ਮੈਂ ਪਾਉਣਾ ਟੋਰਾਂਟੋ 'ਚ, ਇਹ ਵੋ, ਮੈਨੂੰ ਇੱਕ ਡਾਲਰ ਨਹੀਂ ਮਿਲਿਆ ਕਿਸ ਤੋਂ। ਮੈਂ ਯੂ ਨੋ ਓਨੈਸਟੀ ਦੇ ਨਾਲ ਕਹਿ ਰਿਹਾ, ਜਿਸ ਮੈਂ ਜਿੱਥੇ ਜਾਂਦਾ ਉੱਥੇ ਮੈਂ ਜੇ ਮੈਂ ਪਸੰਦ ਕਰਦਾ ਕੋਈ ਚੀਜ਼ ਮੈਂ ਤੁਹਾਡੇ ਲਈ ਚਲੋ ਐਜ਼ ਆ ਰਿਵਿਊ ਪਾ ਦਿੰਦਾ। ਸੋ ਕੌਫੀ ਸ਼ੌਪ ਮੈਂ ਅੱਜ ਗਿਆ, ਚਲੋ ਅੱਜ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਅੱਜ ਪੈਸੇ ਨਹੀਂ ਦੇਣੇ, ਸਾਡੇ ਵੱਲੋਂ ਫ੍ਰੀ ਹੈ। ਮੈਂ ਇੰਨਾ ਤੁਹਾਨੂੰ ਵੀ ਓਨੈਸਟੀ ਦੇ ਨਾਲ

ਨਾ ਸੋ ਤੁਸੀਂ ਟਰਾਈ ਕਰਿਓ, ਟਿਕਟੋਕ ਤੇ ਵੀਡੀਓ ਹੈ ਤੇ ਯੂ ਲਵ ਦ ਪਲੇਸ ਯਾਰ, ਬਟ ਕਿਸੇ ਨੇ ਪੇਡ ਸਪੋਂਸਰਸ਼ਿਪ ਵੀ ਕਰਨੀ ਉਹ ਵੀ ਅਸੀਂ ਕਰ ਦਿਆਂਗੇ, ਚੱਕਰ ਹੀ ਕੋਈ ਨੀ, ਦੇਖੋ ਕੰਮ ਹੈ ਹੁਣ, ਕੰਮ ਵੀ ਕਰਨਾ ਹੀ ਹੈ ਕਿਸੇ ਨੇ, ਸੋ ਬਟ ਕੋਸ਼ਿਸ਼ ਰਹਿੰਦੀ ਹੈ ਕਿ ਯਾਰ ਵਧੀਆ ਚੀਜ਼ਾਂ ਤੁਹਾਡੇ ਤੱਕ ਸ਼ੇਅਰ ਕਰੀਏ, ਬਟ ਕਿਸੇ ਨੇ ਵੀ ਨਾ ਸਾਡੇ ਨਾਲ ਕੋਈ ਕੋਲੈਬੋਰੇਸ਼ਨ ਕਰਨੀ ਹੈ, ਚਾਹੇ ਰੇਡੀਓ ਦੀ ਐਡ ਹੈ ਜਾਂ ਕੋਈ ਵੀਡੀਓ ਤੁਸੀਂ ਸਾਡੇ ਤੋਂ ਬਣਵਾਉਣੀ ਹੈ, ਜਾਂ ਤੁਸੀਂ ਦੋਨੋਂ ਚੀਜ਼ਾਂ ਕਰਾਉਣੀਆਂ, ਮੈਨੂੰ ਦੱਸ ਦਿਆ ਕਰੋ, ਤੇ ਜੇ ਸਾਨੂੰ ਲੱਗਿਆ ਕਿ ਗੁੱਡ ਫਿੱਟ ਹੈ ਫਿਰ ਅਸੀਂ ਜ਼ਰੂਰ ਕਰਾਂਗੇ, ਤੇ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਪੇਜ ਹੈ ਪੰਜਾਬੀ ਦਾਰਾ, ਟਿਕਟੋਕ ਤੇ ਮੈਸੇਜ ਕਰ ਦਿਓ ਪੇਜ ਹੈ ਪੰਜਾਬੀ ਦਾਰਾ, ਐਂਡ ਸਾਨੂੰ ਰੀਚ ਕਰ ਸਕਦੇ ਹੋ। ਇੱਕ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ ਨੂੰ ਫੋਨ ਕਰੋ, ਨਵੀਂ ਕਿਚਨ ਰੈਡੀ ਕਰਾਉਣੀ ਹੈ ਟੋਪ ਟੋਪ ਟੋਪ ਦੀ, ਨਿਊ ਹਾਈਟਸ ਕਿਚਨ ਜਸਪਾਲ ਰਾਏ ਜੀ, ਬ੍ਰੈਂਡ ਨਿਊ ਕਿਚਨ, ਬ੍ਰੈਂਡ ਨਿਊ ਵੈਨਿਟੀਜ਼, ਕਾਊਂਟਰ ਟੋਪ, ਤੁਸੀਂ ਆਪਣੇ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣੀ ਹੈ ਤਾਂ ਨਿਊ ਹਾਈਟਸ ਕਿਚਨ 416-859-1920, 416-859-1920, 859-1920। ਜੇ ਯਾਰ ਤੁਸੀਂ ਵੀ ਸਾਡੀ ਵੀਡੀਓ ਦੇਖ ਕੇ ਉਸ ਸ਼ੋਪ ਤੇ ਗਏ, ਮੈਨੂੰ ਦੱਸਿਓ ਤੁਹਾਨੂੰ ਕਿੱਦਾਂ ਲੱਗੀ, ਮੈਂ ਜਸਟ ਜਾਣਨਾ ਚਾਹੁੰਦਾ ਕਿ ਬਾਕੀ ਸਾਡੀ ਜਿਹੜੀ ਰਿਵਿਊ ਹੈ ਉਹ ਕਿੰਨੀ ਕੁ ਫਾਇਦੇਮੰਦ ਸੀ, ਕਿੰਨੀ ਕੁ ਤੁਸੀਂ ਵੀ ਉਸ ਕੌਫੀ ਸ਼ੋਪ ਨੂੰ ਕਿੰਨਾ ਕੁ ਇੰਜੋਏ ਕੀਤਾ ਸਾਨੂੰ ਦੱਸਿਓ ਕਿਹੜਾ। ਸੋ ਪ੍ਰੋਗਰਾਮ ਪੰਜਾਬੀ ਦਾ ਨਾ, ਤੇ ਰੌਣਕ ਮੇਲਾ ਤਾਂ ਲੱਗਿਆ ਹੋਇਆ, ਗੀਤ ਸੰਗੀਤ ਪੂਰਾ ਐਨ ਤੁਹਾਡੇ ਲਈ ਅਸੀਂ ਚਲਾ ਰਹੇ ਹਾਂ। ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਮਿਸਟਰ ਸਿੰਘ ਪੀਜ਼ੇ ਦੀਆਂ 30 ਲੋਕੇਸ਼ਨਾਂ ਨੇ, ਹਰ ਇੱਕ ਲੋਕੇਸ਼ਨ ਤੇ 2 ਲਾਰਜ ਪੀਜ਼ੇ, 4 4 ਟੋਪਿੰਗ, 4 ਫ੍ਰੀ ਡਿਪਿੰਗ ਸਾਸ, 2 ਲੀਟਰ ਕੋਕ ਫ੍ਰੀ, ਸਿਰਫ $40 ਦੇ ਵਿੱਚ, ਸਿਰਫ $40 ਦੇ ਵਿੱਚ। 905-504-4000, 905-500-4000, 905-500-4000, 905-500-4000। ਮਿਸਟਰ ਸਿੰਘ ਪੀਜ਼ਾ ਨੂੰ ਤੁਸੀਂ ਯਾਦ ਜ਼ਰੂਰ ਰੱਖੋ, ਤੁਹਾਡੇ ਲਈ ਹਾਜ਼ਰ ਨੇ।

0: ਕਹਿੰਦਾ ਬੱਲੇ ਕਿਆ ਬਾਤ ਹੈ, ਇਸ ਕੰਮ ਚ ਮੈਂ ਛੁੱਟੀ ਕੋਈ ਲੈਣ ਨੀ ਦੇਣੀ। ਉਹ ਬੱਲੇ ਤੁਹਾਡੇ ਚੀਮਾ ਬਾਈ ਲੀਡ ਕਰ ਰਿਹਾ ਹੈ ਆਪਣੇ ਸਟ੍ਰੀਮਸ ਦੇ ਵਿੱਚ। ਅੱਜ ਮੈਂ ਦੇਖ ਰਿਹਾ ਸੀ ਚੰਡੀਗੜ੍ਹ ਦੇ ਵਿੱਚ ਵੀ, ਜੇ ਦੇਖਿਆ ਜਾਵੇ ਇੱਕ ਮਿੰਟ, ਮੈਂ ਚੰਡੀਗੜ੍ਹ ਦੇ ਟੌਪ ਗਾਣੇ ਪਿਛਲੇ ਹਫ਼ਤੇ ਦੇ ਇੱਕ ਨੰਬਰ ਤੋਂ ਲੈ ਕੇ ਨੌ ਨੰਬਰ ਤੱਕ ਸਾਰੇ ਚੀਮਾ ਬਾਈ ਦੇ ਨੇ, ਦੇਖ ਲਓ ਤੁਸੀਂ। ਬੱਲੇ ਤੁਹਾਡੇ ਕਿਆ ਬਾਤ ਹੈ। ਸੋ ਗੁੱਡ ਸਟਫ। ਪ੍ਰੋਗਰਾਮ ਪੰਜਾਬੀ ਰਹਿ 905-673-3337 ਨੰਬਰ ਆਪਣਾ 9056733337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਕੋਈ ਵੀ ਰਿਕੁਐਸਟ ਕਰਨੀ ਹੈ ਕਰ ਦਿਓ ਮੈਸੇਜ ਕਰਕੇ, ਇੰਸਟਾਗ੍ਰਾਮ 'ਤੇ ਪੰਜਾਬੀ ਲਹਿਰਾਂ ਪੇਜ ਹੈ ਜਾਂ ਸਟੂਡੀਓ 'ਚ ਫੋਨ ਕਰ ਲਓ 905-673-3337। ਸੋ ਕੋਈ ਵੀ ਗੀਤ ਸੰਗੀਤ ਸੁਣਨਾ ਸਾਨੂੰ ਟੈਕਸਟ ਵੀ ਕਰ ਸਕਦੇ ਹੋ ਟੈਕਸਟ ਮੈਸੇਜ ਲਈ 647-1557-6451-557। ਹੁਣ ਲਓ ਮੌਕਾ HST ਰੀਬੇਟ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਓ ਕਿਆ ਬਾਤ ਹੈ ਜੀ। 8681 ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਠੀਕ ਠਾਕ ਹੋ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ?
1: ਵਧੀਆ ਜੀ ਵਧੀਆ। ਇੱਕ ਗਾਣੇ ਦੀ ਫਰਮਾਇਸ਼ ਕਰਨੀ ਸੀ।
0: ਦੱਸੋ ਸਰ।
1: ਬਾਬਲ ਦੇ ਦੇਸ਼ ਜੀ, ਰਾਜਵੀਰ ਜਵੰਦੇ ਦਾ, ਮੇਰੇ ਦੋਸਤ ਦਾ, ਮੇਰੇ ਪਿੰਡ ਦੇ ਮੁੰਡੇ ਦਾ ਹੀ ਲਿਖਿਆ ਹੋਇਆ।
0: ਅੱਛਾ, ਬਾਬਲ ਦੇ ਦੇਸ਼ ਰਾਜਵੀਰ ਜਵੰਦੇ ਦਾ।
1: ਹਾਂ, ਹੁਣੀ ਆਇਆ ਜੀ ਉਹਦੀ ਡੈਥ ਤੋਂ ਬਾਅਦ।
0: ਜੀ ਜੀ ਜੀ ਜੀ। ਮੈਂ ਅੱਛਾ ਕੇ ਤੁਹਾਡੇ ਪਿੰਡ ਵਾਲਾ ਮੁੰਡਾ ਭੁੱਲਰ?
1: ਭੁੱਲਰ ਭੁੱਲਰ ਭੁੱਲਰ ਹਾਂਜੀ ਹਾਂ।
0: ਕੀ ਨਾਮ ਹੈ ਪੂਰਾ ਬਾਈ ਦਾ?
1: ਦਲਵੀਰ ਆ ਉਹਦਾ ਪੂਰਾ ਨਾਮ।
0: ਪਰ ਇੱਥੇ ਕੁਛ ਹੋਰ ਲਿਖਿਆ ਹੋਇਆ।
1: ਇਹ ਤੇ ਕੱਟੂ ਵਾਲਾ ਭੁੱਲਰ ਕਹਿਦਾ ਤੂੰ ਆਪਣੇ ਆਪ ਨੂੰ,
0: ਕੱਟੂ ਵਾਲਾ ਭੁੱਲਰ।
1: ਹਾਂਜੀ, ਪਰ ਉਹਦਾ ਨਾਮ ਦਲਵੀਰ ਆ ਵੈਸੇ।
0: ਦਲਵੀਰ, ਠੀਕ ਹੈ। ਚਲੋ,
1: ਕੈਨੇਡਾ ਚ ਹੀ ਰਹਿ ਰਿਹਾ ਉਹ ਵੀ।
0: ਅੱਛਾ, ਕੈਨੇਡਾ ਚ ਹੀ ਹੈ। ਚਲੋ, ਨਹੀਂ ਗਾਣਾ ਬੜਾ ਸੋਹਣਾ ਤੇ ਬੜਾ ਪਿਆਰਾ ਲਿਖਿਆ।
1: ਹਾਂ, ਬਹੁਤ ਸੋਹਣਾ। ਹਾਂਜੀ ਹਾਂਜੀ, ਉਹਦੇ ਇੱਕ ਥੋੜੇ ਗਾਣੇ ਆਏ ਆ ਭੁੱਲਰ ਦੇ, ਪਰ ਵਧੀਆ ਆਏ ਆ ਜੀ।
0: ਨਹੀਂ, ਬੜੇ ਕਹਿੰਦੇ ਨੇ ਪਰਿਵਾਰਕ ਗਾਣੇ ਹੈ।
1: ਇੱਕ ਜਾਰੀ ਦਾਦੇ ਪੋਤੇ ਦੀ ਹਰਭਜਨ ਮਾਨ।
0: ਅੱਛਾ, ਉਹ ਇਹਨਾਂ ਦਾ ਹੀ ਲਿਖਿਆ ਹੋਇਆ?
1: ਹਾਂਜੀ, ਇਹਨਾਂ ਦੀ ਲਿਖਿਆ ਹੋਇਆ।
0: ਉਹ ਵੱਲੇ, ਉਹ ਵੀ ਬਹੁਤ ਹੀ ਪਿਆਰਾ ਗਾਣਾ।
1: ਹਾਂਜੀ ਹਾਂਜੀ ਹਾਂਜੀ,
0: ਵਾਹ, ਜ਼ਰੂਰ ਲਾ ਦਿੰਦੇ ਭਾਈ।
1: ਬਹੁਤ ਵਧੀਆ।
0: ਸਭ ਤੋਂ ਮਹਿੰਗੀ ਮਹਿੰਗੀ ਓਏ ਯਾਰੀ ਦਾਦੇ ਪੋਤੇ ਦੀ, ਬਹੁਤ ਪਿਆਰਾ ਗੀਤ ਹੈ। ਸੋ ਖੈਰ, ਲਾਉਂਦੇ ਤੁਹਾਡੇ ਲਈ ਗੀਤ ਸੰਗੀਤ। ਕੇਅਰ ਐਮੀ ਵਿਰਕ ਸਾਹਿਬ ਆ ਰਹੇ ਆ ਤੁਹਾਡੇ ਸ਼ਹਿਰ 14 ਅਗਸਤ ਨੂੰ। ਐਮੀ ਵਿਰਕ ਅਤੇ ਸਰਗੁਣ ਮਹਿਤਾ ਸਕੋਸ਼ਾ ਬੈਂਕ ਅਰੀਨਾ ਟੋਰਾਂਟੋ ਡਾਊਨ ਟਾਊਨ ਸ਼ੋਅ ਹੋਣ ਜਾ ਰਿਹਾ ਐਮੀ ਦਾ ਅਤੇ ਸਰਗੁਣ ਦਾ। ਸੋ ਤੁਸੀਂ ਹਜੇ ਤੱਕ ਟਿਕਟਾਂ ਨਹੀਂ ਲਈਆਂ ਤਾਂ ਟਿਕਟ ਤੁਸੀਂ ਆਨਲਾਈਨ ਲੈ ਸਕਦੇ ਹੋ। ਐਮੀ ਐਂਡ ਸਰਗੁਣ 14 ਅਗਸਤ ਦਾ ਸ਼ੋਅ ਹੈ, 14th ਆਫ ਅਗਸਤ। ਸੋ ਆਪਣੀ ਟਿਕਟਾਂ ਲਓ ਤੇ ਸ਼ੋਅ ਨੂੰ ਖੂਬ ਇੰਜੋਏ ਕਰੋ। ਗੈਟ ਰੈਡੀ, ਐਮੀ ਵਿਰਕ ਲਾਈਵ ਲਾਈਵ ਲਾਈਵ ਇਨ ਕੌਂਸਰਟ 14 ਅਗਸਤ। ਇਹਨਾਂ ਨੇ ਨਾ ਟਿਕਟਾਂ ਬਹੁਤ ਹੀ ਰੀਜ਼ਨੇਬਲ ਰੱਖੀਆਂ। ਟਿਕਟ ਦੀ ਸਟਾਰਟਿੰਗ ਪ੍ਰਾਈਸ ਮੈਨੂੰ ਲੱਗਦਾ $65 ਤੋਂ ਹੈ ਤੇ $65 ਦੇ ਵਿੱਚ ਯਾਰ ਤੁਹਾਨੂੰ ਸ਼ੋਅ ਦੇਖਣ ਨੂੰ ਮੇਰਾ ਸਕੋਸ਼ਾ ਬੈਂਕ ਅਰੀਨਾ, ਐਮੀ ਵਿਰਕ ਜ਼ਿੰਦਾਬਾਦ, ਰਹਿਣ ਬਿਲੋ ਯਾਰੀਆਂ, ਜਿੰਨਾ ਕਰਕੇ ਜਿਉਂਦਾ ਜੱਟ ਨੀ, ਵੰਗ ਦਾ ਨਾਪ, ਪੁਰਾਣੇ ਐਮੀ ਦੇ ਕਿੱਡੇ ਤਗੜੇ ਗੀਤ ਸੀ ਹੈ, ਬੁਲਟ ਕੋਲੇ ਰੱਖ ਲਿਆ ਜੀ, ਛਮਕ ਛਲੋਹੀ ਯਾਰੋ ਛੜਤੀ, ਤੇ ਇੱਕ ਡੇਟ ਨੀ ਸੀ ਗਾਣਾ ਹੈ, ਡੇਟ ਵੀ ਸਾਡੇ ਕੋਲ ਕੁਛ ਸੀਗੇ, ਬੋਲ ਮੈਂ ਭੁੱਲ ਗਿਆ, ਕਾਫੀ ਦੂਰ ਗਿਆ ਵਾ, ਇਹਨੂੰ ਵੀ ਡੇਟ ਡੂਟ ਲਈ ਟਾਈਮ ਹੈ ਨੀਗਾ। ਸੋ ਟਿਕਟ ਮਾਸਟਰ .ਸੀ ਤੋਂ ਟਿਕਟਾਂ ਲੈ ਲਓ ਤੇ ਹੁਣੇ ਵੀ ਮੇਰੇ ਡੈਡ ਕਹਿੰਦੇ ਨਵੀਂ ਐਮੀ ਹੁਣ ਉਹਨੂੰ ਮਿਲਣ ਚੱਲੇ ਆ। ਸੋ ਮੈਂ ਕਿਹਾ ਵੈਰੀ ਗੁੱਡ, ਤੁਸੀਂ ਇੰਜੋਏ ਕਰੋ। ਸੋ ਜ਼ਰੂਰ 14 ਅਗਸਤ ਟਿਕਟ ਮਾਸਟਰ .ਸੀ ਤੋਂ ਤੁਸੀਂ ਟਿਕਟਸ ਆਪਣੇ ਮਨਪਸੰਦ ਦੀਆਂ ਸ਼ੋਅ ਲਈ ਲੈ ਸਕਦੇ ਹੋ। ਸੋ ਓਕੇ, ਇਹਨਾਂ ਦਾ ਲਾਉਂਦੇ ਆ ਗਾਣਾ ਬਾਬਲ ਦਾ ਦੇਸ਼। ਇੱਕ ਮੈਂ ਕੈਲਡਨ ਮਿਤਸੂਬਿਸ਼ੀ ਦੇ ਜੀਵਨ ਦਾ ਨੰਬਰ ਦੇ ਦੇਵਾਂ, ਵਧੀਆ ਗੱਡੀਆਂ ਲੈਣੀਆਂ ਨਾ, 10 ਸਾਲ ਦੀ ਵਾਰੰਟੀ ਕੈਲਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਬਾਈ ਜੀ ਦੇ ਰਹੇ ਨੇ ਤੁਹਾਨੂੰ। ਜੀਵਨ ਦਾ ਫੋਨ ਨੰਬਰ ਹੈ 647-678-2754, 647-678-2754, Caledon Mitsubishi. ਕੱਲ IPL ਚ ਯਾਰ ਸ਼ੁਭਨ ਹੁਣ ਨੇ ਤਾਂ ਬਹੁਤ ਹੀ ਮਾੜੀ ਗੇਮ ਖੇਡੀ ਹੈ, ਸੋ ਬੈਂਗਲੋਰ ਨੂੰ ਚਲੋ ਬਹੁਤ ਸਾਰੀਆਂ ਮੁਬਾਰਕਾਂ ਹੋਣ ਮਿਸਟਰ ਕੋਹਲੀ ਸਾਹਿਬ ਨੂੰ, ਪਲੇਅਰ ਆਫ ਦਾ ਮੈਚ, ਤੇ ਆਈ ਡੋਨਟ ਨੋ, ਪਤਾ ਨਹੀਂ ਯਾਰ ਇੰਨਾ ਮਾੜਾ ਖੇਡਣਾ ਹੁਣ ਸ਼ੁਭਨ ਸੈਮੀ ਫਾਈਨਲ ਦੇ ਵਿੱਚ ਮੈਨੂੰ ਲੱਗਦਾ 104 ਖਨੀ ਰਨ ਬਣਾਏ, ਘਰ ਬਣੇ ਕੱਖ ਨਹੀਂ, 10 ਰਨਾਂ ਤੇ ਆਊਟ, ਤੇ ਫਿਰ ਕੋਹਲੀ ਉਹਨਾਂ ਨੇ ਈਜ਼ਲੀ ਬਹੁਤ ਸੌਖੇ ਤਰੀਕੇ ਨਾਲ ਉਹ ਫਾਈਨਲ ਜਿੱਤੇ, ਸਿਰਫ 161 ਰਨ ਬਣਾਉਣੇ ਪਏ, 155 ਤੇ ਸੋਰੀ ਆਪਣੇ ਗੁਜਰਾਤ ਹੁਣੇ 200 ਵੀ ਨਹੀਂ ਬਣਾ ਪਾਏ, ਸੋ ਖੈਰ ਗੁੱਡ ਲੱਕ ਕਹਿ ਲਓ ਜਾਂ ਮੁਬਾਰਕਾਂ ਕਹਿ ਲਓ ਰੋਇਲ ਚੈਲੇਂਜਰਸ ਨੂੰ, ਤੇ ਹੁਣ ਅਗਲੇ ਸਾਲ ਦੇਖਦੇ ਕੀ ਬਣਦਾ, ਆਪਣੇ ਪੰਜਾਬ ਵਾਲਿਆਂ ਨੇ ਤਾਂ ਬਹੁਤ ਹੀ ਇੱਕ ਕਿਸਮ ਦੀ ਕਹਿੰਦੇ ਹੁੰਦੇ ਨਾ ਬੇਇੱਜ਼ਤੀ ਹੀ ਕੀਤੀ ਐਤਕੀ, ਚਲੋ ਕੋਈ ਗੱਲ ਨਹੀਂ ਹੁੰਦਾ, ਸਪੋਰਟਸ ਹੈ, ਸਪੋਰਟਸ ਦੇ ਵਿੱਚ ਅਪ ਐਂਡ ਡਾਊਨ ਇੱਦਾਂ ਚੱਲਦਾ ਰਹਿੰਦਾ। ਗੁਰਕਰਮ ਢੀਂਡ ਸਾਨੂੰ ਵੀ ਯਾਦ ਰੱਖੋ, ਅਗਰ ਕਿਸੇ ਨੇ ਵੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਤੁਸੀਂ ਵਧੀਆ ਟੌਪ ਦਾ ਰੇਟ ਲੈਣਾ ਗੁਰਕਰਮ ਢੀਂਡ ਸਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਬਾਹਰ, 416-876-4605 ਗੁਰਕਰਮ ਢੀਂਡ ਸਾ ਨੂੰ ਕਾਲ ਕਰੋ, ਤੇ ਗੁਰਕਰਮ ਹਾਜ਼ਰ ਨੇ ਸੁਣਦੇ ਯਾਰ, ਬੜਾ ਪਿਆਰਾ ਗੀਤ ਹੈ, ਰਾਜਵੀਰ ਜਵੰਦਾ, ਬੜੀ ਮਿੱਠੀ ਬੜੀ ਪਿਆਰੀ ਆਵਾਜ਼।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 1557।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

0: contact us at richmohan.com.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ ਬੈਸਟ ਚੁਆਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ।
6: ਪੰਜਾਬੀ ਲਹਿਰਾਂ
7: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
8: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
7: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
8: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
7: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
8: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
7: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
8: ਪ੍ਰੋਗਰਾਮ ਪੰਜਾਬੀ ਲਹਿਰਾਂ
7: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
9: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
10: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਤੇ ਉਹ ਸੱਚਮੁੱਚ ਹੀ ਹੱਕਦਾਰ।
1: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: Also Panti. Bubble Jack Chiranami. 647-835-5294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਏਸੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
2: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਾਉ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
3: 647-706-6640 ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
4: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੀ ਕਾਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
3: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
4: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
5: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
6: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਪਹੁੰਚੋ 5330 ਬ੍ਰਿਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
8: ਇੱਥੇ ਟੂ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
6: ਕਾਲ ਕਰੋ JN ਗੈਰੀ ਨੂੰ
8: 905-459-5533
6: 905-459-5533
8: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: 7998877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਨਾਲੇ ਚੋਪੜੀਆਂ ਨਾਲੇ ਦੋ ਦੋ
2: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
1: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
2: ਇੱਕ ਵਾਰ ਆਓਗੇ ਫਿਰ

0: 9257.
1: Ladies and gentlemen, you are not ready for this.
0: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਵਿਕਿੰਗ ਗਿਰੀਸ਼ ਸ਼ਰਮਾ.
2: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ.
0: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ. ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ. ਡੀਲਿੰਗ ਵਿਦ ਆਲ ਬੈਂਕ.
2: ਕਾਲ 6476068110
0: ਔਰ ਵਿਜ਼ਿਟ sharmamortgages.com.
3: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
4: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸਐਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
3: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA. ਕਾਲ ਕਰੋ
4: 6478355294 6478355294. ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 4169301251।
5: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394. Stephen Furniture ki dhamake dar festival se hai.
6: ਪਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
7: ਹਾਈ ਗਾਇਜ਼, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
8: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054561111, 9054519200, ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
9: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
10: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ, ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
11: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
10: 416-717-2929,
11: 416-717-2929। ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
12: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6474552594 6478355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਨਹੀਂ ਹੈ ਸਾਫ ਨਵਾਜ਼ਾਂ ਪੜ੍ਹਦਾ ਹਾਂ, ਨੀਤ ਨਹੀਂ ਹੈ ਸਾਫ ਨਵਾਜ਼ਾਂ ਪੜ੍ਹਦਾ ਹਾਂ, ਬੰਜੂ ਕਰਨ ਨੂੰ ਸਭ ਤੋਂ ਅੱਗੇ ਖੜ੍ਹਦਾ ਹਾਂ। ਸਾਰੀ ਉਮਰ ਉਹ ਤਰੱਕੀ ਨਹੀਂ ਕਰਦਾ ਜੋ ਦੂਸਰੇ ਦੀ ਦੇਖ ਤਰੱਕੀ ਸੜਦਾ ਹੈ, ਰਿੜਦਾ ਜੋ ਗੋਡਿਆਂ ਦੇ ਭਾਰ ਧਰਤੀ 'ਤੇ ਉਹ ਨਿਆਣਾ ਘੋੜੀ ਚੜ੍ਹ ਕਦੋਂ ਚੜ੍ਹਦਾ ਹੈ। ਦੀਵਾਲੀ ਹੁੰਦੀ ਹਨੇਰਿਆਂ ਵਿੱਚ ਉਹਨਾਂ ਦੀ, ਉੱਲੂਆਂ ਨੂੰ ਕੀ ਸੂਰਜ ਕਦੋਂ ਚੜ੍ਹਦਾ ਹੈ, ਨਾਮ ਉਸੇ ਦਾ ਬੋਲਦਾ ਇਤਿਹਾਸ ਵਿੱਚ ਦੂਸਰਿਆਂ ਦੇ ਹੱਕਾਂ ਲਈ ਜੋ ਲੜਦਾ ਹੈ। ਕਹਿੰਦਾ ਕਾਮਯਾਬ ਹੈ ਸ਼ਿਕਾਰੀ ਜੱਗ ਉੱਤੇ, ਕਾਮਯਾਬ ਹੈ ਉਹ ਸ਼ਿਕਾਰੀ ਜੱਗ ਉੱਤੇ ਅੱਖੀਆਂ ਦੇ ਨਾਲ ਜੋ ਜੁਗਨੂੰ ਫੜਦਾ ਹੈ, ਰੁੱਖ ਹਵਾ ਦਾ ਬਦਲਦੇ ਉਹੀ ਮਦਹੋਸ਼, ਪਹਾੜ ਅੱਗੇ ਤਾਣ ਕੇ ਸੀਨਾ ਅੜਦਾ ਹੈ, ਪਹਾੜ ਅੱਗੇ ਤਾਣ ਕੇ ਸੀਨਾ ਅੜਦਾ। ਇਹਨਾਂ ਖਤਰਾ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰੀਸ਼ ਸਿੰਘ ਡੇਂਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੰਗਲਵਾਰ 2 June 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 5:30-5:30 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ, ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਜੜ੍ਹਾਂ ਦੇ ਵਿੱਚ ਨੇੜੇ ਤੇੜੇ 11 ਟੈਂਪਰੇਚਰ ਆ, ਫੀਲ ਲਾਈਕ 8 ਕਰਦੇ, ਠੰਡ ਆ ਥੋੜ੍ਹੀ ਯਾਰ ਬਾਹਰ, ਪਰ ਦੁਪਹਿਰ ਨੂੰ 23 ਹੋ ਜਾਣਾ, ਸ਼ਾਮ ਨੂੰ 24, ਰਾਤ ਨੂੰ 20, ਅਤੇ 5:39 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 8:54 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337, 905-673-3337, ਕੋਈ ਵੀ ਵੀਕਐਂਡ ਲੌਂਗੇ ਹੋ ਗਿਆ ਆਪਣਾ ਤਾਂ, ਹੈ ਨਾ, ਹਾਂ ਆਪਣਾ ਲੌਂਗ ਵੀਕਐਂਡ ਹੋ ਗਿਆ, ਚਲੋ ਕੋਈ ਨਹੀਂ, ਦੱਸਦਾ ਕਿਉਂ ਹੋਇਆ, ਕਈਆਂ ਨੂੰ ਪਤਾ, ਕਈਆਂ ਨੂੰ ਨਹੀਂ ਪਤਾ। ਅਤੇ ਫਿਰ ਭਾਈ ਤੁਸੀਂ ਕੋਈ ਟ੍ਰੈਫਿਕ ਦੀ ਗੱਲਬਾਤ ਕਰਨੀ ਚਾਹੁੰਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਹੈ, 905-673-3337, ਹਾਈਵੇ ਦੀ ਕੋਈ ਗੱਲ ਆ ਜਾਂ ਲੋਕਲ ਸਟਰੀਟਾਂ ਦੀ ਕੋਈ ਗੱਲ ਆ, 905-673-3337। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ, ਵੱਖ ਵੱਖ ਹੋਰ ਵੀ ਐਪਾਂ ਹੈਗੀਆਂ, ਉਹਨਾਂ ਨੂੰ ਵੀ ਤੁਸੀਂ ਡਾਊਨਲੋਡ ਕਰਕੇ 530 ਦੇ ਜਿੰਨੇ 24 ਘੰਟੇ ਪ੍ਰੋਗਰਾਮ ਚੱਲਦੇ ਆ ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਪਣੇ ਟਾਈਮਿੰਗ ਦੇ ਹਿਸਾਬ ਨਾਲ ਜੁੜ ਸਕਦੇ ਹੋ। ਮੈਸੇਜ ਪਾਉਣੇ ਆ, ਵਟਸਐਪ ਕਰਨੇ ਫਿਰ 647-8535-5294, 647-8535-5294 ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ। ਵੀਕਐਂਡ ਵਧੀਆ ਰਿਹਾ, ਵੀਕਐਂਡ ਤੁਹਾਡਾ ਕਿਵੇਂ ਰਿਹਾ? ਅਤੇ ਹੁਣ ਤਾਂ ਚਲੋ ਕੱਲ੍ਹ ਸਾਰੇ ਕੰਮਾਂ ਕਾਰਾਂ 'ਤੇ ਆ ਗਏ ਆਪਾਂ, ਹੋਵਾਂਗੇ ਬਹੁਤ ਸਾਰੇ ਦੋਸਤ ਮਿੱਤਰ, ਕੋਈ ਰਾਤਾਂ ਵਾਲੇ, ਕੋਈ ਦਿਨਾਂ ਵਾਲੇ। ਕੱਲ੍ਹ ਸਾਡੇ ਇਹ ਪ੍ਰੋਬਲਮ ਆ ਗਈ ਵੀ ਮੈਨੂੰ ਇੱਥੇ ਆ ਕੇ ਜਦੋਂ ਮੈਂ ਸਟੂਡੀਓ ਆਇਆ ਤਾਂ ਚਾਬੀ ਨਹੀਂ ਲੱਭੀ ਸਟੂਡੀਓ ਦੀ, ਕਿਉਂਕਿ ਕਿਸੇ ਨੇ ਹੁਣ ਮਿਸਟੇਕ ਨਾਲ ਲੌਕ ਦੇ ਵਿੱਚ ਰੱਖਤੀ ਅਤੇ ਉਹਦਾ ਨੰਬਰ ਚੇਂਜ ਹੋ ਗਿਆ ਭੁਲੇਖੇ ਨਾਲ ਹੁਣ, ਪਰ ਮੈਨੂੰ ਅਪਡੇਟ ਕਰਨਾ ਸ਼ਾਇਦ ਭੁੱਲ ਗਏ, ਚਲੋ ਹੋ ਜਾਂਦਾ ਕਈ ਵਾਰ ਧਿਆਨ 'ਚ ਨਹੀਂ ਆਉਂਦਾ, ਹੈ ਨਾ, ਕੋਈ ਵੀ ਹੈ ਚਾਹੇ ਤਾਂ, ਪਰ ਦਿਨ ਦੇ ਵਿੱਚ ਕਲੀਅਰ ਹੋ ਗਿਆ ਸੀ ਵੀ ਇੱਦਾਂ ਦਾ। ਫਿਰ ਮੇਰੇ ਤੋਂ ਬਾਅਦ ਸ਼ਮੀ ਹੋਣਾ ਨੇ ਆਉਣਾ ਸੀ, ਸ਼ਮੀ ਤੋਂ ਸਾਹਿਬ ਤੋਂ ਬਾਅਦ ਤੱਗੜ ਸਾਹਿਬ ਨੇ ਆਉਣਾ ਸੀ, ਬਲਜਿੰਦਰ ਤੰਬੜ ਨੇ, ਸੋਰੀ ਤੱਗੜ ਗਿਆ, ਤੰਬੜ ਸਾਹਿਬ ਨੇ, ਤੰਬੜ ਸਾਹਿਬ ਨੇ ਆਉਣਾ ਸੀ, ਅਤੇ ਉਹਨਾਂ ਦਾ ਵੀ ਪ੍ਰੋਗਰਾਮ ਸ਼ਾਇਦ ਕੰਟੀਨਿਊ ਨਹੀਂ ਹੋਇਆ, ਅਤੇ ਫਿਰ ਚਾਬੀ ਦੀ ਪ੍ਰੋਬਲਮ ਗੱਲ ਆ ਗਈ ਸੀ ਲੋਕ 'ਤੇ, ਅਤੇ ਫਿਰ ਭਾਈ ਫਿਰ ਕਹਿੰਦੇ ਚਲੋ ਜੀ ਹੋ ਜਾਂਦਾ ਕਿਤੇ ਕਿਤੇ, ਕੋਈ ਵੱਡੀ ਗੱਲ ਨਹੀਂ। ਪਰ ਵੀਕਐਂਡ ਵਧੀਆ ਰਿਹਾ, ਵੀਕਐਂਡ 'ਤੇ ਤੁਸੀਂ ਕੀ ਕੀਤਾ ਯਾਰ, ਦੱਸਣਾ ਚਾਹੁੰਦੇ ਦੱਸ ਦਿਉ ਮੈਨੂੰ ਵੀ। ਚਲੋ ਸ਼ਨੀਵਾਰ ਨੂੰ ਆਪਣੇ ਚੜ੍ਹਦੀ ਕਲਾ ਫਿਲਮ ਸ਼ੁੱਕਰਵਾਰ ਨੂੰ ਜਿਹੜੀ ਰਿਲੀਜ਼ ਹੋਈ ਆ, ਰੂਪੀ ਗਿੱਲ ਹੋਣਾ ਦੀ, ਐਮੀ ਵਿਰਕ ਹੋਣਾ ਦੀ ਅਤੇ ਹਿੰਮਤ ਸੰਧੂ ਹੋਣਾ ਦੀ, ਉਹਨਾਂ ਨੂੰ ਟੀਮ ਨੂੰ ਮਿਲਣ ਦਾ ਮੌਕਾ ਮਿਲਿਆ, ਅਤੇ ਰੂਪੀ ਗਿੱਲ ਨਾਲ ਵੀ ਇੰਟਰਵਿਊ ਕੀਤੀ ਆਪਾਂ, ਹਿੰਮਤ ਸੰਧੂ ਨਾਲ, ਐਮੀ ਨੇ ਸ਼ਾਮ ਨੂੰ ਆਉਣਾ ਸੀਗਾ, ਅਤੇ ਫਿਰ ਸੰਡੇ ਨੂੰ ਸੀਗਾ ਮੇਰੇ ਘਰ ਥੋੜ੍ਹਾ ਜਿਹਾ ਪ੍ਰੋਗਰਾਮ ਉਹਨਾਂ ਨੇ ਆਉਣ ਦਾ, ਪਰ ਨਹੀਂ ਜਿਗਾੜ ਬਣਿਆ ਸਾਰੀ ਟੀਮ ਦਾ, ਅਤੇ ਫਿਰ ਇਸ ਕਰਕੇ ਮੈਂ ਸੰਡੇ ਨੂੰ ਮੈਂ ਵੀ ਥੋੜ੍ਹਾ ਬਿਜ਼ੀ ਰਿਹਾ, ਆਪਾਂ ਵੀ ਫਿਰ ਸਬਜ਼ੀਆਂ ਸੁਬਜ਼ੀਆਂ ਲਾਉਂਦੇ ਰਹੇ, ਫਿਰ ਗੋਭੀ ਗਾਭੀ ਲਾਈ, ਗੋਭੀ ਤਾਂ ਨਹੀਂ ਲਾਈ ਯਾਰ, ਮਿਰਚਾਂ ਮੁਰਚਾਂ ਲਾਈਆਂ, ਹੈ ਨਾ, ਅਤੇ ਮੌਸਮ ਵਧੀਆ ਸੀ, ਸੋਹਣਾ ਸੀ, ਹੈ ਨਾ, ਅਤੇ ਫਿਰ ਸ਼ਨੀਵਾਰ ਨੂੰ ਜਿੰਦਾਬਾਦ ਮੇਲੇ ਦਾ ਵੀ ਆਨੰਦ ਮਾਣਿਆ, ਪਰ ਥੋੜ੍ਹਾ ਚਿਰ ਪਹਿਲਾਂ, ਅਤੇ ਉਹ ਤੋਂ ਬਾਅਦ ਫਿਰ ਆਪਣੇ ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ ਨੇ ਉਹਨਾਂ ਦੇ ਬੇਟੇ ਦੀ ਰਿਸੈਪਸ਼ਨ ਸੀਗੀ, ਫਿਰ ਸ਼ਾਮ ਨੂੰ ਰਾਤ ਨੂੰ ਫਿਰ ਉੱਥੇ ਜਾਣ ਦਾ ਮੌਕਾ ਮਿਲਿਆ, ਸ਼ਨੀਵਾਰ ਫੁੱਲ ਬੀਜੀ, ਅਤੇ ਫਿਰ ਭਾਈ ਆਹ ਸੀ ਮੇਰਾ ਸਕੈਜੂਅਲ, ਅਤੇ ਕੱਲ੍ਹ ਫਿਰ ਬਸ ਇੱਥੋਂ ਉਹ ਹੋ ਗਿਆ, ਅਤੇ ਫਿਰ ਫਿਰ ਬਸ ਫਿਰ ਤਾਂ ਬਸ ਦਿਨ ਲੰਘ ਗਿਆ, ਹੋਰ ਕੀ ਕਿਹੜਾ ਕੰਮ, ਅਤੇ ਕੱਲ੍ਹ ਛੁੱਟੀ ਸੀਗੀ, ਛੁੱਟੀ ਕੀਤੀ ਸੀਗੀ, ਅਤੇ ਇਸ ਕਰਕੇ ਕਿਉਂਕਿ ਸੀਗਾ ਕੋਈ ਕੰਮ ਕਾਰ ਘਰੇ, ਅਤੇ ਫਿਰ ਬਾਈ ਅੱਜ ਇੱਧਰ ਆ ਗਏ ਅਤੇ ਹੁਣ ਅੱਜ ਦੁਪਹਿਰ ਨੂੰ ਕੰਮਾਂ 'ਤੇ ਚੱਲ ਜਾਵਾਂਗੇ, ਆਪਣਾ ਲੌਂਗ ਵੀਕਐਂਡ ਮੰਨ ਗਿਆ। ਅਤੇ 905-673-3337 'ਤੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, ਜ਼ਰੂਰ ਜ਼ਰੂਰ ਜ਼ਰੂਰ ਆ ਜਾਓ, ਫਿਰ ਕਰ ਲਓ ਗੱਲਬਾਤ। ਜੇ ਤੁਸੀਂ ਮੈਂ ਸਮਝਦਾ ਜਾਫਰ ਮਲਿਕ ਸਾਹਿਬ ਨੂੰ ਵੀ ਮਿਲਣਾ ਸੀ, ਉਹ ਵੀ ਥੋੜ੍ਹਾ ਜਿਹਾ ਉਸ ਦਿਨ ਬਿਜ਼ੀ ਰਹੇ, ਅਤੇ ਮੈਂ ਵੀ ਥੋੜ੍ਹਾ ਜਿਹਾ ਬਿਜ਼ੀ ਰਿਹਾ, ਅਤੇ ਸੈਚਰਡੇ ਵਾਲੇ ਦਿਨ ਤਾਂ ਫਿਰ ਸਾਹ ਲੈਣ ਦਾ ਵੀ ਟਾਈਮ ਨਹੀਂ ਸੀ, ਫੁਰਸਤ ਨਹੀਂ ਸੀ, ਬਸ ਬਿਜ਼ੀ ਬਿਜ਼ੀ ਬਿਜ਼ੀ ਬਿਜ਼ੀ। ਅਤੇ ਜਾਫਰ ਮਲਿਕ ਸਾਹਿਬ ਕਹਿੰਦੇ ਨੇ ਵੀ ਤੁਹਾਡੇ ਬਾਲਾਂ ਨੂੰ ਕੋਈ ਫਰੈਸ਼ ਹੇਅਰ ਟੋਨਿਕ ਮਿਲ ਜੇ, ਅਤੇ ਹੋਰ ਕਹਿੰਦੇ ਦੱਸੋ ਕੀ ਚਾਹੀਦਾ, ਨਾਲੇ ਚਿੱਟਿਆਂ ਤੋਂ ਕਹਿੰਦੇ ਕਾਲੇ ਕਰ ਸਕਦਾ ਇਹ ਕੁਐਸਚਨ ਹੈ 'ਚ, ਅਤੇ ਬਾਲਾਂ ਤੋਂ ਝੜਨ ਤੋਂ ਕਹਿੰਦੇ ਰੁਕਦਾ, ਨਵੇਂ ਬਾਲ ਉਗਾਉਣ ਵਿੱਚ ਮਦਦ ਕਰਦਾ, ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ, 5-7 ਦਿਨਾਂ ਵਿੱਚ ਫਰਕ ਮਹਿਸੂਸ ਕਰੋਗੇ, ਪਿਛਲੇ 20 ਸਾਲਾਂ ਤੋਂ ਕਹਿੰਦੇ ਸੇਵਾ ਵਿੱਚ ਆ, ਸਿੱਧੇ ਗਾਹਕ ਤੱਕ ਪਹੁੰਚਾਇਆ, 100% ਖਾਲਸ ਜੜੀ ਬੂਟੀ ਵਾਲਾ, ਕਿਸੇ ਨੇ ਲਿਆਂਦਾ ਵਰਤਿਆ ਵੀ ਹੁਣ ਤੱਕ, ਹੈਗਾ ਕੋਈ ਆਪਣਾ ਸਰੋਤਾ ਇਹੋ ਜਿਹਾ? 647-521-5159 'ਤੇ ਤੁਸੀਂ ਜਾਫਰ ਮਲਿਕ ਸਾਹਿਬ ਨਾਲ ਸੰਪਰਕ ਕਰ ਲਿਓ। ਕੈਨੇਡਾ ਅਤੇ ਅਮਰੀਕਾ 'ਚ ਮੁਫਤ ਡਿਲੀਵਰੀ ਆ, 647-521-5159। ਜੇ ਕਿਸੇ ਨੇ ਵਰਤਿਆ ਤਾਂ ਜ਼ਰੂਰ ਜ਼ਰੂਰ ਜ਼ਰੂਰ ਦੱਸਿਓ ਬਾਈ, ਹੈ ਨਾ, ਫਿਰ ਆਪਾਂ ਵਧੀਆ ਤਰੀਕੇ ਨਾਲ, ਫਿਰ ਆਪਾਂ ਨੂੰ ਐਂ ਹੋ ਜਾਂਦਾ ਵੀ ਹਾਂ ਬਈ ਕਿਸੇ ਨੇ ਤਾਂ ਉਹਨੂੰ ਵਰਤਿਆ ਹੀ ਆ, ਰਿਸਪੋਂਸ ਕਿੱਦਾਂ ਦਾ ਮਿਲਿਆ, ਠੀਕ ਨਹੀਂ? ਅਤੇ ਫਿਰ ਨਾਲ ਦੀ ਨਾਲ ਆਪਾਂ ਹੁਣ ਪਰਮਿੰਦਰ ਹੋਣਾ ਨੂੰ ਵੀ ਜੋੜਨਾ, ਅਤੇ ਖਬਰਾਂ ਆਪਣੀਆਂ ਉੱਧਰਲੀਆਂ ਅਤੇ ਇੱਧਰਲੀਆਂ ਕਾਫੀ ਨੇ, ਕਿਉਂਕਿ ਖਬਰਾਂ ਫਿਰ ਕੱਲ੍ਹ ਦੀਆਂ ਵੀ ਪੈਂਡਿੰਗ ਪਈਆਂ, ਅਤੇ ਖਬਰਾਂ ਦੇ ਵਿੱਚ ਫਿਰ ਹੁਣ ਖਬਰਾਂ ਰਹਿ ਜਾਂਦੀਆਂ, ਕੀ ਕਰਿਆ ਜਾਵੇ ਭਾਈ, ਹੈ ਨਾ, ਐਂ ਹੋ ਜਾਂਦਾ ਨਾ। ਚਲੋ ਵਧੀਆ ਗੱਲ ਆ, ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ, ਆਪਣੇ ਸ਼ਹਿਰ ਦੇ ਵਿੱਚ ਜਿੰਦਾਬਾਦ ਮੇਲਾ ਹੋ ਕੇ ਹਟਿਆ, ਮੇਜਰ ਚੱਕ ਸਾਬੂ ਨੇ ਕਰਾਇਆ, ਜਹੇਦਾਰ ਬਲਦੇਵ ਸਿੰਘ ਚੱਕ ਸਾਬੂ ਦੀ ਯਾਦ ਦੇ ਵਿੱਚ, ਉਹਨਾਂ ਦੇ ਪਿਤਾ ਜੀ ਦੀ ਯਾਦ ਦੇ ਵਿੱਚ, ਅਤੇ 30 ਤਰੀਕ ਨੂੰ ਜਿੱਥੇ ਸੁਖਵਿੰਦਰ ਸੋਖੀ ਸਾਹਿਬ, ਹਰਮਨਦੀਪ ਕੁੜੀ ਹਰਮਨਦੀਪ ਕੌਰ, ਅਤੇ ਬੁੱਕਣ ਜੱਟ ਬਾਈ ਜੀ, ਬੌਬੀ ਪੰਧੇਰ, ਆਪਣੇ ਰਾਜੂ ਧਾਲੀਵਾਲ ਜੀ, ਉਹਨਾਂ ਦੀ ਟੀਮ, ਹੋਰ ਬਹੁਤ ਸਾਰੇ ਕਲਾਕਾਰਾਂ ਨੇ ਉੱਥੇ ਹਿੱਸਾ ਲਿਆ, ਅਤੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਮੈਨੂੰ ਸਟੇਜ 'ਤੇ ਵੀ ਬੋਲਣ ਦਾ ਉਹਨਾਂ ਨੇ ਮੌਕਾ ਮਿਲਿਆ ਮੈਨੂੰ ਦਿੱਤਾ, ਪਰ ਆਪਾਂ ਤਾਂ ਪੰਜਾਬੀ 'ਚ ਕਹਿ ਲਓ ਵੀ ਕਮਰੇ 'ਚ ਬੋਲਣ ਵਾਲੇ ਹਾਂ, ਸਟੇਜਾਂ ਵਾਲੇ ਅਸੀਂ ਤਾਂ ਨਹੀਂ। ਚਲੋ ਉੱਥੇ ਕਾਫੀ ਕਾਫੀ ਹੋਰ ਵੱਡੇ ਵੱਡੇ ਲੀਡਰ ਆਏ, ਬਹੁਤ ਸਾਰੇ ਸ਼ਹਿਰ ਦੀਆਂ ਸ਼ਖਸੀਅਤਾਂ, ਨਾਮਵਰ ਸ਼ਖਸੀਅਤਾਂ ਪਹੁੰਚੀਆਂ, ਪਰ ਮੇਲਾ ਕਹਿੰਦੇ ਪੂਰਾ ਚੰਦ ਜਾਣ ਲੱਗ ਗਿਆ, ਪੂਰੇ ਲੋਕਾਂ ਨੇ ਰੌਣਕ ਸਰੋਤਿਆਂ ਨੇ ਕੀਤੀ, ਪੂਰਾ ਖਚਾ ਖਚ ਭਰਿਆ, ਫਰੀ ਸੀ, ਕੋਈ ਟਿਕਟ ਨਹੀਂ ਸੀ, ਐਂਟਰੀ ਫਰੀ ਸੀ, ਹਾਂ ਜਾਣੀ ਪਾਸ ਲੈਣਾ ਪੈਣਾ ਸੀ, ਹੈ ਨਾ, ਅਤੇ ਜਾਣੀ ਮਾਹੌਲ ਪੂਰਾ ਸੀ, ਐਨ ਪੂਰਾ ਚੜ੍ਹਦੀ ਕਲਾ ਵਾਲਾ ਸੀ, ਜਿਹੜੀ ਹੁਣ ਵੀਡੀਓ ਬਾਹਰ ਆਏ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਅਰਲੀ ਜਾਣਾ ਪੈ ਗਿਆ ਸੀ, ਇਸ ਕਰਕੇ ਫਿਰ ਭਾਈ ਮੇਜਰ ਚੱਕ ਸਾਬੂ ਨੂੰ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ ਇੰਨਾ ਮੇਲਾ ਸਕਸੈਸਫੁਲ ਕਰਨ ਲਈ, ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ, ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਦੀ ਟੀਮ ਨੂੰ, ਥੈਂਕ ਯੂ। ਅਤੇ ਨਾਲ ਦੀ ਨਾਲ ਤੁਸੀਂ ਦਾਣਾ ਮੰਡੀ 'ਤੇ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਯਾਰ, ਹਾਂ ਦਾਣਾ ਮੰਡੀ 'ਤੇ ਵੀ ਕਿੱਦਣ ਗਏ ਅਸੀਂ, ਅਸੀਂ ਗਏ ਸੰਡੇ ਨੂੰ, ਮੈਂ ਸੀਗੇ, ਮੇਰੀ ਵਾਈਫ ਸੀਗੇ, ਅਸੀਂ ਕਿਉਂਕਿ ਉੱਥੋਂ ਪਨੀਰੀਆਂ ਲੈਣ ਗਏ ਸੀ, ਅਤੇ ਫਿਰ ਉੱਥੇ ਟੀਮ ਸਾਨੂੰ ਸੰਧੂ ਸਾਹਿਬ ਵਾਲੀ ਮਿਲ ਗਈ, ਸੰਧੂ ਸਾਹਿਬ ਨੂੰ ਹੀ ਆ ਗਏ, ਫਿਰ ਸੰਧੂ ਸਾਹਿਬ ਅਤੇ ਮੈਂ ਅਤੇ ਭਾਈ ਅਸੀਂ ਸਾਰਿਆਂ ਨੇ ਲੰਚ ਕੀਤਾ ਉੱਥੇ ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਦੇ, ਅਤੇ ਬਹੁਤ ਸੋਹਣੇ, ਸੰਧੂ ਸਾਹਿਬ ਨੇ ਆਪਣੀ ਥਾਲੀ ਖਾਧੀ, ਮੈਂ ਛੋਲੇ ਭਟੂਰੇ ਖਾਧੇ, ਮਾਈ ਭਾਅ ਨੇ ਮੇਰੇ ਨੇ ਚਾਟ ਪਾਪੜੀ ਲਈ ਆ, ਅਤੇ ਉਹ ਫਿਰ ਆਪਾਂ ਭਾਈ ਮਤਲਬ ਵਧੀਆ ਲੱਗਿਆ ਖਾਣਾ ਉਹਨਾਂ ਦਾ, ਅਤੇ ਬਸ ਟੇਸਟੀ ਸੀ ਪੂਰਾ ਕਹਿ ਸਕਦੇ ਹਾਂ, ਅਚਾਰ ਚੂਰ ਸਾਰਾ ਕੁਛ ਬਹੁਤ ਵਧੀਆ। ਅਤੇ ਜੇ ਤੁਸੀਂ ਦਾਣਾ ਮੰਡੀ 'ਤੇ ਜਾ ਕੇ ਆਉਣਾ, ਕੋਈ ਉੱਥੋਂ ਪਨੀਰੀਆਂ ਲੈਣੀਆਂ, ਜਾਂ ਤੁਸੀਂ ਗਰੋਸਰੀ ਕਰਨੀ ਆ, ਅਤੇ ਉਹਨਾਂ ਦੇ ਰੈਸਟੋਰੈਂਟ 'ਤੇ ਕੋਈ ਵੀ ਚੀਜ਼ ਇੱਕ ਵਾਰ ਖਾ ਕੇ ਦੇਖਿਓ, ਫਿਰ ਤੁਹਾਡੇ ਮੂੰਹੋਂ ਨਹੀਂ ਲਿਥਣੀ, ਭਟੂਰੇ ਉਹਨਾਂ ਦੇ ਇੰਨੇ ਟੇਸਟੀ ਸੀ, ਜਿਹੜੀ ਚੀਜ਼ ਮੈਂ ਖਾਧੀ ਮੈਂ ਉਹਦੀ ਦੱਸ ਸਕਦਾ, ਹੈ ਨਾ। 1739 ਕੁਈਨ ਸਟਰੀਟ ਈਸਟ ਬਰੈਂਪਟਨ, ਕੁਈਨ ਐਂਡ ਬਰੈਮਲੀ ਦਾ ਏਰੀਆ, ਏਰੀਆ ਕੀ ਖੁੰਜਾ ਹੀ ਕਹਿ ਲਓ, ਅਤੇ ਨਾਲੇ ਉੱਥੋਂ ਪਨੀਰੀਆਂ ਪਨੂਰੀਆਂ ਲਿਆਓ ਆਪਣੀਆਂ, ਜਿਹੜੀਆਂ ਘਰਾਂ 'ਚ ਲਾਉਣੀਆਂ ਜੇ ਨਹੀਂ ਅਜੇ ਤੱਕ ਲਾਈਆਂ, ਅਤੇ ਫਿਰ ਭਾਈ ਨਾਲੇ ਤੁਸੀਂ ਆਪਣਾ ਉੱਥੇ ਗਰੋਸਰੀ ਕਰ ਲਓ, ਨਾਲੇ ਉੱਥੇ ਖਾ ਪੀ ਆਓ, ਇੱਕ ਪੰਥ ਤਿੰਨ ਕਾਜ, ਲਾਹੌਰ ਕੀ ਚਾਹੀਦਾ ਦੱਸੋ। 1739 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ, ਹੈ ਨਾ, ਦਾਣਾ ਮੰਡੀ ਸੁਪਰ ਮਾਰਕੀਟ, ਤੁਸੀਂ ਗੰਢੇ ਪਿਆਜ ਲਿਆਉਣੇ ਆ ਉੱਥੋਂ, ਕੋਈ ਵੀ ਸ਼ੇਰ ਆਟਾ ਲੈਣਾ, ਲਕਸ਼ਮੀ ਆਟਾ ਲੈਣਾ ਚਾਹੁੰਦੇ ਹੋ, ਚਾਹ ਪੱਤੀਆਂ ਲੈਣੀਆਂ, ਦੁੱਧ ਲੈਣਾ ਕਿਸੇ ਪ੍ਰਕਾਰ ਦੇ, ਬਟਰ ਲੈਣੇ ਆ, ਅਤੇ ਫਿਰ ਦਾਲਾਂ ਲੈਣੀਆਂ ਕੱਚੀਆਂ ਪੱਕੀਆਂ, ਤਾਂ ਜ਼ਰੂਰ ਤੁਸੀਂ ਸੰਪਰਕ ਕਰਿਓ ਉੱਥੇ ਦਾਣਾ ਮੰਡੀ ਸੁਪਰ ਮਾਰਕੀਟ 'ਤੇ, 905-286-9957, 1739 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ, 1739। ਹਾਂਜੀ ਆਪਣੇ ਪ੍ਰੋਫੈਸਰ ਸਾਹਿਬ ਜੀ, ਨੰਗਾ ਸਤਿ ਸ਼੍ਰੀ ਅਕਾਲ ਘੱਟੋ ਘੱਟ 125-150 ਮੈਸੇਜ ਮੇਰੇ ਨਾਲ ਕੱਲ, ਜਾਣੀ ਲੋਕਾਂ ਨੇ ਕਈਆਂ ਦੇ ਕਾਲਾਂ ਤੇ ਕਈਆਂ ਦੇ ਮੈਸੇਜ ਆਏ, ਕੀ ਹੋ ਗਿਆ,
1: ਕੀ ਗੱਲ ਹੋ ਗਈ?
0: ਹਾਂ
1: ਮੈਨੂੰ ਤਾਂ ਨੀ ਹੋਇਆ, ਫੇਰ ਉਦੋਂ ਬਾਅਦ ਨਾ ਜਦ ਦੇਖਿਆ ਵੀ ਕਿਸੇ ਦਾ ਵੀ ਨੀ ਆ ਰਿਹਾ, ਮੈਂ ਕਿਹਾ ਫਿਰ ਤਾਂ ਇਹ ਕੋਈ ਪ੍ਰੋਗਰਾਮ ਚ ਫਰਕ ਆ।
0: ਉਹ ਵੀ ਕੋਈ ਫਰਕ ਤੇ ਪੈ ਗਿਆ ਚੱਕੋ ਫਿਰ ਲੋ ਫੁੱਲ ਨੀ ਹੈ ਖਬਰ ਹੈਗੀ ਤੁਹਾਡੇ ਕੋਲ ਹੈਗੀ ਕਿਸੇ ਕੋਲ ਕੁੜੀ ਕੌਣ ਸੀ ਤੇ ਕਿਹਨੇ ਕਿਹਦਾ ਬੱਚਾ ਸੀ ਉਹ ਕੀ ਹੈਗੀ
1: ਸਿਮਰਨ ਦੱਸਦੇ ਆ
0: ਨੀ ਕੁੜੀ ਤਾਂ ਚਲੋ ਹੋਊਗੀ ਨਾਮ ਤਾਂ ਕੋਈ ਵੀ ਹੋ ਸਕਦਾ ਤੇ ਉਹ ਕਿਹਦਾ ਬੱਚਾ ਸੀ ਮਤਲਬ ਅਨਮੈਰਿਡ ਸੀ ਕੁੜੀ ਜਾਂ ਸਟੂਡੈਂਟ ਸੀ ਜਾਂ ਕੀ ਸੀ ਕੌਣ ਸੀ
1: ਅਨਮੈਰਿਡ ਹੀ ਹੋਊ ਜੀ ਨੇ ਮਾਰ ਰਿਆ
0: ਮਾਰ ਤਾਂ ਚਲੋ ਵਿਆਹੀ ਹੋਈ ਵੀ ਸਕਦੀ ਆ
1: ਇਹ ਇੱਕ ਹੈਲੀਫੈਕਸ ਉਧਰ ਵੀ ਹੋਇਆ
0: ਉਹ ਉਹ ਤਾਂ ਚਲੋ ਹੈਗੀ ਸੀ ਸਟੋਰੀ ਉਹ ਤਾਂ ਕੁੜੀ ਆਪ ਹੀ ਡੈਥ ਹੋ ਗਈ ਉਹਨਾਂ ਦੀ ਤੇ ਉਹ ਤਾਂ ਮਾਮੇ ਭੂਆ ਦੇ ਕਹਿੰਦੇ ਪੁੱਤ ਸੀਗੇ ਸ਼ਾਇਦ ਧੀ ਪੁੱਤ ਸੀ ਪਰ ਇਹ ਕੁੜੀ ਕੌਣ ਸੀ ਬੱਚੀ ਕੌਣ ਸੀ ਇਹਦੀ ਨੀ ਮੇਰੇ ਕੋਲ ਨਹੀਂ ਅਪਡੇਟ ਹੈਗੀ
1: ਮੈਂ ਕਹਾਂ ਮੈਨੂੰ ਤਾਂ ਜਿੰਨਾ ਕੁ ਪਤਾ ਸਮਝ ਲੱਗੀ
0: ਬਿਲਕੁਲ ਕਿਉਂਕਿ ਜਿੱਦਣ ਵੀਕਐਂਡ ਹੁੰਦਾ ਉਦੋਂ ਖਬਰ ਪੜਦਾ ਹੋ ਵੀ ਨਹੀਂ ਹੁੰਦਾ ਕਈ ਵਾਰ ਧਿਆਨ ਚੋਂ ਨਿਕਲ ਜਾਂਦੀ ਹੈ।
1: ਹਾਂਜੀ ਤੁਸੀਂ ਇੱਕ ਦੇਖੋ ਵੀ ਉਰੇ ਨਾ ਜਿਹੜੇ ਕਹਿੰਦੇ ਆ ਭੂਆ ਦੇ ਮਾਮੇ ਦੇ ਕੁੜੀ ਚੱਲ ਮੁੰਡਾ ਰਹਿੰਦਾ ਉੱਥੇ ਕੁੜੀ ਭੇਜ ਦਿੰਦੇ ਆ ਇਹ ਕਰ ਦਿੰਦੇ ਆ ਗਲਤ ਆ ਭੇਜਣਾ ਚਾਹੀਦਾ ਮਾਪਿਆਂ ਨੂੰ ਸੋਚਣਾ ਚਾਹੀਦਾ।
0: ਬਿਲਕੁਲ ਠੰਡਾ ਹੋ ਗਿਆ ਠੰਡ ਲੱਗਣ ਲੱਗ ਪਈ ਸੰਧੂ ਸਾਹਿਬ ਨੇ ਮੈਨੂੰ ਖਰਚਾ ਕਰਾਤਾ ਵੀਕਐਂਡ ਤੇ ਮੇਰਾ ਚੰਗੇ ਐਤਵਾਰ ਨੂੰ ਗਏ ਘਰ ਨੂੰ ਕਹਿੰਦੇ ਮੈਂ ਏਸੀ ਦੀ ਟੂਨ ਅਪ ਕਰ ਦੇਣਾ ਆ ਦੇਖ ਲਓ ਭਵਿੰਦਰ ਬਾਈ ਜੀ ਆ ਦੇਖ ਲਓ ਖਰਚਾ ਕਰਾਤਾ ਇਹਨਾਂ ਨੇ ਮੇਰਾ
2: ਨਹੀਂ
0: ਬਹੁਤ ਵਧੀਆ ਭੂਰਾ ਆਵਾਜ਼ ਨੀ ਮੈਂ ਵੀਡੀਓ ਬਣਾਈਆਂ ਨੇ ਮੈਂ ਪਾਉਂਗਾ ਅੱਜ ਕੱਲ ਚ ਬਣ ਕੇ ਆ ਜਾਣਗੀਆਂ ਤੇ ਬਹੁਤ ਸੋਹਣਾ ਮਤਲਬ ਚੀਜ਼ ਲੱਗੀ ਆ ਐਨ ਪੂਰੀ। ਤੁਸੀਂ ਦੱਸ ਦੋ ਹੁਣ ਬੱਚੇ ਵੀ ਕੀ ਉਹਨੂੰ ਕੀ ਕਹਿੰਦੇ ਨੇ ਹੀਟ ਪੰਪ ਕੀ
2: ਬਰਾਬਰ ਪੈ ਜਾਂਦਾ ਪਰ ਜਿਹੜੀ ਚੀਜ਼ ਆ ਉਹ ਬੜੀ ਸਿੱਕੇਬੰਦ ਆ ਤੇ ਬਾਕੀ ਚਲੋ ਤੁਸੀਂ ਹੁਣ ਦੱਸੋਗੇ ਐਂਡ ਯੂਜ਼ਰ ਦੱਸਦਾ ਹੁੰਦਾ ਕਿ ਸਹੀ ਚੀਜ਼ ਕੀ ਆ ਜਿਹੜਾ
0: ਨਹੀਂ ਰਾਤ ਦਾ ਤਾਂ ਅਜੇ ਵੀ ਮੈਨੂੰ ਠੀਕ ਆ ਹੁਣ ਉੱਠ ਕੇ ਸਵੇਰੇ ਦੇਖੂ ਵੀ ਪਿੱਛੇ ਪਿੱਛੇ ਪਾਣੀ ਪੂਣੀ ਤਾਂ ਨਹੀਂ ਉਹਦਾ ਲੀਕ ਹੋਇਆ ਕੋਈ ਰਾਤ ਪਰ ਹੁਣ ਮੈਂ ਟੈਂਪਰੇਚਰ ਉਹਦਾ ਹੁੱਕ ਰੱਖ ਕੇ ਵਧਾ ਕੇ ਆਇਆ ਮੈਂ ਕਿਹਾ ਵੀ ਕਿਤੇ ਘੱਟ ਠੰਡ ਬਹੁਤ ਕਰ ਰਹੀ ਹੈ ਘਰ ਚ
2: ਪਾਈ ਕੇ ਰੱਖਿਆ
0: ਹਾਂਜੀ ਹਾਂ
2: ਬਾਕੀ ਸਰ ਮੈਂ ਗੱਲ ਕਹਿੰਦੀ ਹੋ ਜਿਹੜਾ ਬੱਚੀ ਹੁੰਦਾ ਸੀ ਕਿ ਅਣਜਾਣਪੁਣੇ ਜਿਹੜਾ ਬੱਚਿਆਂ ਕੋਲ ਗਲਤੀਆਂ ਹੋ ਜਾਂਦੀਆਂ ਤੇ ਉਹਦੇ ਹੱਲ ਕਈ ਨੇ ਪਰ ਕਈ ਵਾਰੀ ਨਾ ਬੰਦਾ ਮਤਲਬ ਕਹਿ ਲਓ ਕਿ ਇੰਨਾ ਜ਼ਿਆਦਾ ਡਰਿਆ ਹੁੰਦਾ ਜਾਂ ਉਹ ਆਲੇ ਦੁਆਲੇ ਤੋਂ ਜਾਂ ਸੁਸਾਇਟੀ ਤੋਂ ਮਤਲਬ ਉਹ ਚੀਜ਼ਾਂ ਵਾਪਰ ਜਾਂਦੀਆਂ ਪਰ ਇਹਨਾਂ ਤੋਂ ਬਚਣਾ ਚਾਹੀਦਾ ਵਾ ਹੁੰਦਾ ਕੁਛ ਨੀ ਲਾਈਫ ਚ ਸਾਰੇ ਲੋਕੀ ਪੁਲ ਪਲ ਜਾਂਦੇ ਪਰ ਆਪਾਂ ਸਮਾਜਿਕ ਜੀਵ ਆ ਥੋੜਾ ਬਹੁਤ ਡਰਦੇ ਆ ਯਾਰ
0: ਜਿਤੇਂਦਰ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਜਿਹੜਾ ਸਾਡੇ ਏਸੀ ਲਾਇਆ ਇਹਨਾਂ ਨੇ ਹੀਟ ਪੰਪ ਵਾਲਾ ਵਿੱਚ ਸਾਰਾ ਕੋਂਬੋ ਜਿਹਾ ਕਹਿ ਲਓ ਸਾਰਾ ਕੁਛ ਆਹੋ ਵਿੱਚ ਇੱਕ ਜੇ ਉਹਤੇ ਰਿਬੇਟ ਵੀ ਮਿਲਦੀ ਹੈ ਸਰਕਾਰ ਵੱਲੋਂ ਅਤੇ ਕਿੰਨੀ ਮਿਲਦੀ ਹੈ ਉਹ ਤੁਸੀਂ ਆਪ ਇਹਨਾਂ ਨਾਲ ਗੱਲਬਾਤ ਕਰ ਲਿਓ ਜੇ ਤੁਹਾਡੇ ਘਰੇ ਕੋਈ ਏਸੀ ਪ੍ਰੋਬਲਮ ਕਰਦਾ ਕਿਉਂਕਿ ਮੇਰੇ ਵੀ ਜਾਂ ਬਰਫ਼ ਜੀ ਜੰਮਦੀ ਸੀ ਪਾਣੀ ਉੱਧਰ ਨੂੰ ਜਾ ਰਿਹਾ ਸੀ ਸਮਾਂ ਦੇ ਫਿਲਟਰ ਵੀ ਉਹਨੇ ਹਜੇ 5-10 ਦਿਨ ਹੋਏ ਫਿਲਟਰ ਚੇਂਜ ਕੀਤੇ ਨੂੰ ਉਹ ਫਿਲਟਰ ਵੀ ਗਿੱਲਾ ਕਰਤਾ ਬੇਸਮੈਂਟ ਦੇ ਵਿੱਚ ਪਾਣੀ ਵੀ ਆਉਣ ਲੱਗ ਗਿਆ ਛੱਤ 'ਤੇ ਕਿਉਂਕਿ ਪਾਈਪ ਜਾਂਦੀ ਸੀ ਉੱਧਰ ਨੂੰ ਅਤੇ ਜੇ ਨਾ ਸੰਧੂ ਸਾਹਿਬ ਗੇੜਾ ਮਾਰਦੇ ਤਾਂ ਹੋ ਸਕਦਾ ਜਿੰਨਾ ਚਿਰ ਮਰਜ਼ੀ ਲੰਘੀ ਜਾਂਦਾ ਵੀ ਖਰਾਬ ਸਾਰਾ ਕੁਛ ਹੋ ਜਾਣਾ ਸੀ ਥੱਲੇ ਤੱਕ ਨਾ ਜਿੰਨਾ ਵੀ ਉਹ ਸੀ ਪਾਰਟ ਪਾਈਪ ਵਾਲਾ ਅਤੇ ਫਿਰ ਇਹਨਾਂ ਨੇ ਕਿਹਾ ਵੀ ਨਹੀਂ ਭਾਈ ਇਹਦਾ ਇਲਾਜ ਹੋਰ ਕੋਈ ਹੱਲ ਨਹੀਂ ਗਾ ਚਲੋ ਵਧੀਆ ਰਹਿ ਗਏ ਅਤੇ ਰਿਬੇਟ ਵੀ ਹੈਗੀ ਆ ਪਰ ਪੁੱਛ ਲਿਓ ਸੰਧੂ ਸਾਹਿਬ ਨੂੰ ਕਿੰਨੀ ਆ 647-7646-4640 6477-06-6640 'ਤੇ ਤੁਸੀਂ ਸੰਪਰਕ ਕੀਤਾ ਜਾ ਸਕਦਾ। ਬਾਸੀ ਸਾਹਿਬ ਲੰਘਿਆ ਸਤਿ ਸ਼੍ਰੀ ਅਕਾਲ ਜੀ ਇਹਨੂੰ ਸਵਾਗਤ ਆ
3: ਪਿਆਰੇ ਅਜੀਤ ਜੀ ਆਪਣੇ ਪਰਮਿੰਦਰ ਜੀ ਸੂਝਾਂ ਤੋਂ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਦੋਨੋਂ
3: ਭਾਈ ਕੱਲ ਦੇ ਮੇਰੇ ਤੇ ਅੱਖਾਂ ਦਿਖਾਉਣ ਲੱਗ ਗਿਆ, ਕੰਨ ਦਿਖਾਉਣ ਲੱਗ ਗਏ ਤੇ ਫੋਨ ਮੇਰਾ ਗਰਮ ਹੋ ਗਿਆ, ਇੰਨੇ ਫੋਨ ਕਰੇ, ਇੰਨੇ ਫੋਨ ਕਰੇ, ਲੋਕਾਂ ਦੇ ਫੋਨ ਮੈਨੂੰ ਆ ਜਾਂਦੇ, ਕਿੱਧਰ ਲੁਕੋਤਾ ਕਿੱਧਰ ਲੁਕੋਤਾ, ਹਾਂ ਕੋਈ ਨੀ ਯਾਰ ਲੱਭ ਜੂ, ਲੁਕਣੇ ਵਾਲਾ ਨੀ ਹੈਗਾ।
0: ਕਿਆ ਬਾਤ, ਕਿਆ ਬਾਤ।
3: ਇਹ ਸ਼ਾਮ ਜਿਹੜੇ ਪਤਾ ਲੱਗਿਆ ਵੀ ਸੈਣੀ ਨੇ ਦੱਸਿਆ ਆਪਣੇ ਮੁੰਡੇ ਨੇ ਵਿਚਾਰੇ ਨੇ ਵਿਧੀ ਹੋਏ ਮੈਂ ਘਰ ਚ ਵੀ ਬਸ ਚਾਬੀ ਚੁਬੀ ਚ ਖੋ ਗਿਆ, ਮੈਂ ਇੱਕ ਚਾਬੀ ਦਾ ਖੋਣਾ ਪਹਿਲਾਂ ਫੜ ਗਿਆ ਉਹਦਾ ਇਹ ਕੰਮ ਨੀ। ਅੱਛਾ ਗੱਲ ਸੁਣੋ ਬਹੁਤ ਜ਼ਰੂਰੀ, ਇੱਕ ਜਿਹੜਾ ਸੁਨੇਹਾ ਹੈ ਪਰਮਿੰਦਰ ਜੀ ਨੂੰ, ਇਹ ਦੱਸੋ ਵੀ ਜਿਹੜਾ ਅੰਮ੍ਰਿਤਸਰ ਚ ਰੌਲਾ ਪਿਆ ਵਾ ਹੈ ਵੀ ਅੰਮ੍ਰਿਤਪਾਲ ਇੰਨੇ ਸਿਰ ਲੱਗ ਦੀ ਪੁਲਿਸ ਗਏ ਤੋ ਵੀ ਇਹ ਜਿਹੜਾ ਮਜੀਦ ਕਿਹਾ ਵੀ ਇਹਦੇ ਪਰ ਵੀ ਲੱਗੂਗਾ, ਹੁਣ ਕਿਆ ਹੋਊਗਾ ਉਹਦਾ ਸਮਝ ਨੀ ਆ ਰਹੀ ਗੱਲ ਕਿਆ।
0: ਬਿਲਕੁਲ ਬਿਲਕੁਲ ਬਿਲਕੁਲ ਜੀ। ਹਰਦੇਵ ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ
4: ਦੋ ਪੁਲਿਸ ਦੀਆਂ ਗੱਡੀਆਂ ਖੜੀਆਂ ਸੀ ਤੇ ਮੈਂ ਕਿਹਾ ਵੀ ਮੈਂ ਆ ਗਿਆ ਕਿਉਂਕਿ ਸਾਡੇ ਘਰ ਦੇ ਕੋਲ ਇੱਕ ਦੋ ਫੈਮਿਲੀਆਂ ਹੋਰ ਵੀ ਆ ਜਿਹਨਾਂ ਨੇ ਆ ਚੋਰੀ ਚਾਰੀ ਵਾਲੇ, ਉਹ ਗੱਡੀ ਵੀ ਮੇਰੀ ਜਿਹੜੀ ਚੋਰੀ ਕਰਕੇ ਲੈ ਗਏ ਉਹ ਵੀ ਫੜ ਲਏ ਪੁਲਿਸ ਵਾਲਿਆਂ ਨੇ। ਉਹ ਦੋ ਤਿੰਨ ਪਰਿਵਾਰ ਹੈਗੇ ਆ ਜਿਹੜੇ ਰਾਤ ਨੂੰ ਵੀ ਫਰੀ ਜਾਂਦੇ ਆ ਕੁੱਤਿਆਂ, ਉਹ ਕਿਸੇ ਦੇ ਘਰ ਦੇ ਮੋਢੇ ਚੀਜ਼ ਪੇ ਚੱਕ ਲੈਂਦੇ। ਮੈਂ ਕਿਹਾ ਵੀ ਏਦਾਂ ਚੁੱਕ ਕੇ ਫੜਨੇ ਫੋੜਨੇ ਨੂੰ ਫੜੇ ਆ, ਉਹਦਾ ਸ਼ਾਮੀ ਗਿਆ ਘਰ ਮੈਂ ਤਾਂ ਸਾਰੀ ਕਹਾਣੀ ਪਤਾ ਲੱਗਿਆ ਵੀ ਇਹਦਾ ਗੜਬੜ ਹੋਈ ਉਹ ਇੱਧਰ ਤੇ, ਕਿਉਂਕਿ ਉਹ ਨਿਊਜ਼ ਆਈ ਜਾਂਦੀ ਸੀਗੀ ਸਾਰੇ CP24 ਵਿਲੀਅਮ ਪਾਰਕ ਵੇ ਤੇ
0: ਛਾਏ ਪਏ ਆ, ਪੰਜਾਬੀ ਛਾਏ ਪਏ ਕੱਲ ਦੇ।
4: ਮੈਂ ਤੇ ਉਹ ਬਾਅਦ ਚ ਭਾਜੀ ਉਹ ਤਾਂ ਚਲੋ ਆਪਾਂ ਤਾਂ ਕੰਮਾਂ ਦੇ ਰਹੀਦਾ ਸ਼ਾਮ ਨੂੰ ਘਰ ਜਾਈਦਾ, ਉਹ ਆਲ ਗੁਆਂਢ ਗੁਆਂਢ ਦੱਸਦਾ ਉਹਨਾਂ ਨੇ ਮੈਟਰਸ ਗਰਾਜ ਵੀ ਸਿੱਟੇ ਹੋਏ, ਇੰਨੀ ਜਨਤਾ ਬੜੀ ਉਹ ਘਰ।
0: ਨਹੀਂ ਜਿਹੜੀ ਇਹ ਕੁੜੀ ਦੇ ਬੱਚਾ ਹੋਇਆ ਜਿਹਨੇ ਮਾਰਿਆ ਉਹ ਕੁੜੀ
4: ਕਹਾਣੀ ਬਾਹਰ ਆਈ ਨੀ, ਉਹ ਕੁੜੀ ਨੂੰ ਲੈ ਗਏ ਤੇ ਇਨਵੈਸਟੀਗੇਸ਼ਨ ਚੱਲਦੀ ਆ ਅਜੇ, ਉਹ ਜੇ ਜਿੰਨੀਆਂ ਕੁ ਮੇਰੇ ਸੁਣ ਲੈਂਦਾ ਕਿਤੇ ਉਹ ਮੈਂ ਦੱਸ ਦੇਣੀ ਆ ਦੂਏ ਤੋਂ ਲਈ, ਉਹ ਮੈਨੂੰ ਲੱਗਦਾ ਪੂਰੀ ਹਜੇ ਰਿਪੋਰਟ ਨਹੀਂ ਬਾਹਰ ਆਈ ਅਜੇ ਤੇ ਇਨਵੈਸਟੀਗੇਸ਼ਨ ਹੀ ਚੱਲਦੀ ਆ ਅਜੇ ਉਹਦੀ। ਹੁਣ ਵੀ ਮੈਂ ਲੰਘ ਕੇ ਆਇਆ ਘਰ ਕੋਲੋਂ, ਪੁਲਿਸ ਵਾਲੇ ਕੱਲ ਦੇ ਉਸ ਜਾਂਦੇ ਹੀ ਨੀ ਕਿਉਂਕਿ ਪੱਟੀ ਲਾਈ ਓ ਆ ਤੇ ਹੁਣ ਵੀ ਲਾਈਟਾਂ ਜਗਦੀਆਂ
0: ਘਰ ਹੋਰ ਘਰੇ ਰਹਿੰਦੇ ਹੁਣ ਸਾਰੇ ਬਾਹਰ ਕੱਢਦੇ ਪੁਲਿਸ ਨੇ
4: ਸਾਰੇ, ਉਹ ਖਾਲੀ ਆ ਘਰ ਹੁਣ ਤੇ ਪੱਟੀ ਲਾਈ ਓ ਆ ਪੀਲੀ ਆਲੀ ਦੁਆਲੇ ਤੇ ਘਰ ਚ ਕੋਈ ਵੀ ਨੀ ਹੈਗਾ, ਪਰ ਉਹ ਦੱਸਦੇ ਆ ਤੇ ਕਹਿੰਦੇ ਉਹ ਨਾ ਸਾਲ ਹੈਗੀ ਜਨਤਾ ਤੁਨੀਓ ਹੀ ਬਹੁਤ ਅੰਦਰ ਬੇਸਾਬੇ, ਪੁਲਿਸ ਵਾਲੇ ਆਪ ਹੈਰਾਨੇ ਆ ਵੀ ਇੰਨੀ ਜਨਤਾ ਬਾੜੀ ਉਹ ਅੰਦਰ ਤੁਸੀਂ ਘਰ ਚੋ, ਭਾਰ ਵਾਲੇ ਨੂੰ ਵੀ ਪ੍ਰੋਬਲਮ ਆਊਗੀ ਮੈਨੂੰ ਇਹ।
0: ਅਸਲ ਮੈਂ ਨਾ ਜਦ ਇਹ ਨਿਆਣੇ ਜਿਹੜੇ ਆ ਨਾ ਇਕੱਲੇ ਇਕੱਠੇ ਰਹਿੰਦੇ ਆ ਪੰਜ ਸੱਤ ਦਸ ਜਾਣੇ ਨਾ, ਫਿਰ ਚਲੋ ਮੰਨ ਲਓ ਰੌਣਕ ਮੇਲਾ ਵੀ ਚੱਲਦਾ ਹਨਾ, ਚਲੋ ਸ਼ਰਾਬ ਸ਼ਰਾਬ ਸਭ ਕੁਛ ਹੁੰਦਾ ਉੱਥੇ, ਫਿਰ ਪਤਾ ਵੀ ਨੀ ਲੱਗਦਾ, ਇਹ ਵੀ ਕਹਿ ਸਕਦਾ
4: ਭਾਜੀ। ਚੱਕਰ ਇਹ ਆ ਨਾ ਦੇਖੋ ਆਪਾਂ ਨਾ ਚਲੋ ਸਵੇਰ ਦਾ ਵੇਲਾ, ਚਲੋ ਸਵੇਰ ਦਾ ਵੀ ਸ਼ਾਮ ਦਾ ਵੀ ਅਸੀਂ ਵੀ ਧੀਆਂ ਭੈਣ ਵਾਲੇ ਆ, ਇਹ ਗੰਦ ਸਾਡੀ ਜਨਤਾ ਨੇ ਪਾਇਆ ਹੀ ਬਹੁਤ ਆ ਭਾਜੀ, ਇਹਨਾਂ ਨੇ ਖੇਲੇ ਸਮਝਿਓ ਆ ਜਣਾ ਖੜਾ ਹੀ ਬਸ ਨਾ ਤੇ ਬੋਏਫ੍ਰੈਂਡ ਗਰਲਫ੍ਰੈਂਡ ਤੋਂ ਬਿਨਾਂ ਰਹੇ ਨੇ, ਪਤਾ ਨੀ ਕੀ ਕਰਦੇ ਆ। ਸਾਡਿਆਂ ਨੇ ਤਾਂ ਜ਼ਿਆਦਾ ਹੀ ਹਵਾ ਖਰਾਬ ਕੀਤੀ, ਉਹ ਪਤਾ ਨੀ ਕਿਹੜੀ ਦੁਨੀਆਂ ਜੀਂਦੇ ਆ ਵਾਲੀ ਦੁਨੀਆਂ ਸ਼ੁਰੂ ਹੀ ਅਸੀਂ ਕੀਤੀ ਆ, ਪਤਾ ਨੀ ਬਾਕੀ ਦੁਨੀਆਂ ਨੂੰ ਕੁਝ ਪਤਾ ਨੀ ਤੇ ਕੀ ਕਹਿਣਾ ਤੇ ਏਦਾਂ ਦੀਆਂ ਗੱਲਾਂ ਤਾਂ ਹੁੰਦੀ ਸਾਰਾ ਦਿਨ ਹੀ ਕਰੀ, ਉਹ ਮੁੱਕਦੀਆਂ ਨੀ ਜੀ।
0: ਮੁੰਡਾ ਹੁੰਦਾ ਕਈ ਵਾਰ 7 ਫੁੱਟ ਦਾ ਲੰਬਾ, ਜਨਾਨੀ ਕੁੜੀ ਹੁੰਦੀ ਹੈ ਨਾਲ 3.5 ਫੁੱਟ ਦੀ, ਜ਼ਰੂਰ ਦੱਸਿਓ। 46 ਅੱਜ ਭਾਜੀ ਸਤਿ ਸ਼੍ਰੀ ਅਕਾਲ ਜੀ,
5: ਹਾਂਜੀ ਜਿੰਦਰ ਸਾਹਿਬ ਤੁਹਾਨੂੰ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ,
0: ਤੁਹਾਨੂੰ ਵੀ ਕਿੱਦਾਂ?
5: ਬਹੁਤ ਵਧੀਆ ਜੀ, ਬਹੁਤ ਵਧੀਆ। ਸੋਰੀ ਮੇਰੀ ਵੀ ਇੱਕ ਦੋ ਦਿਨ ਗੈਰ ਹਾਜ਼ਰੀ ਵੀ ਰਹੀ, ਕੱਲ ਤੱਕ ਤੁਸੀਂ ਕਿਹੜੇ ਪ੍ਰੋਗਰਾਮ ਚੱਲਿਆ। ਜਜਵਾ ਸਾਹਿਬ ਹੁਣ ਜੇ ਕੋਈ ਕਿਸੇ ਨੂੰ ਚੰਗੀ ਮਾੜੀ ਵੀ ਲੱਗ ਜਾਣੀ ਆ ਉਹਦੇ ਲਈ ਪਹਿਲਾਂ ਹੀ ਮਾਫ਼ੀ ਮੰਗ ਲੈਂਦੇ ਹਾਂ। ਮੈਨੂੰ ਇੱਕ ਚੀਜ਼ ਦੱਸੋ ਬਈ, ਜਿਹੜਾ ਪੁਰਾਣਾ ਟਾਈਮ ਸੀ ਆਪਣਾ ਉਹਦੇ ਨਾਲੋਂ ਹੁਣ ਕਿੰਨਾ ਟਾਈਮ ਦਾ, ਟੈਕਨੋਲੋਜੀ ਦਾ ਤੇ ਐਜੂਕੇਸ਼ਨ ਦਾ ਕਿੰਨਾ ਫਰਕ ਆ, ਜ਼ਮੀਨ ਅਸਮਾਨ ਦਾ ਫਰਕ ਆ ਨਾ।
0: ਬਿਲਕੁਲ,
5: ਹੁਣ ਕਿਹਨੂੰ ਨੀ ਪਤਾ ਵੀ ਕੀ ਚੀਜ਼ ਆ ਕੀ ਗੱਲਬਾਤ ਆ, ਹੁਣ ਬਾਹਲੀ ਨੀ ਆਪਾਂ ਕਹਿ ਸਕਦੇ ਤੇ ਸਾਡੇ ਕੋਲ ਆਪਸ਼ਨਾਂ ਹੈ ਨੀ ਗੀਆਂ। ਮੇਰਾ ਇਸ਼ਾਰਾ ਸਮਝ,
0: ਆਪਸ਼ਨਾਂ ਵਾਲੇ ਪਾਸੇ ਨੂੰ ਅਗਲੇ ਨੇ ਨਾ ਧਿਆਨ ਦਿੱਤਾ ਹੋਵੇ, ਜਾਇਆ ਹੀ ਨਾ ਗਿਆ ਹੋਵੇ ਉਧਰ ਨੂੰ ਵੀ ਰੌਲਾ ਪੈ ਜੂ।
5: ਸਾਂਝਾ ਬਾਬਾ, ਸਾਂਝਾ ਬਾਬਾ ਸਾਰੀ ਪਿੱਟ ਲਓ,
0: ਇਹ ਵੀ ਹੋ ਸਕਦਾ।
5: ਸ਼ਰਮ ਆਉਣੀ ਚਾਹੀਦੀ, ਸ਼ਰਮ ਜਿੱਦਾਂ ਯਾਰ ਕੀ ਭਾਜੀ ਹਨਾ, ਪਹਿਲਾਂ ਕੇਸ ਹੋਇਆ ਚਲੋ ਉਹ ਦੇਖ ਲਾ, ਉਹ ਕੁੜੀ ਉਹ ਵਿਚਾਰੀ ਉਹਦੀ ਮਾਂ ਵੀ ਮਰ ਗਈ, ਮਤਲਬ ਉਹ ਚੋਂ ਪਤਾ ਨੀ ਕੀ ਨਿਕਲਣਾ ਹਜੇ। ਜ਼ਿਆਦਾ ਆਪਣੇ ਕੋਲ ਆਪਸ਼ਨਾਂ ਨਾ ਹੋਣ। ਹੁਣ ਇੱਕ ਚੀਜ਼ ਆ ਜਾਂਦੀ ਸਾਹਿਬ, ਇਹ ਤਾਂ ਹੈ ਨੀ ਮੈਨੂੰ ਓਵਰ ਨਾਈਟ ਕੋਈ ਸੁਪਨਾ ਆ ਗਿਆ ਕੰਮ ਹੋ ਗਿਆ।
0: ਬਿਲਕੁਲ ਬਿਲਕੁਲ,
5: ਪਲੈਨ ਤਾਂ ਹੁੰਦਾ ਨਾ, ਆਪਦੇ ਐਕਸ਼ਨਾਂ ਦੀ ਆਪਣੀ ਜ਼ਿੰਮੇਵਾਰੀ ਤਾਂ ਮੰਨਣੀ ਪੈਣੀ ਹੈ ਨਾ ਸੋਨਰ ਲੇਟਰ।
0: ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ,
5: ਅੱਗੇ ਪੁਰਾਣੇ ਟਾਈਮ ਤੇ
0: ਨਾਲੇ ਇੱਕ ਹੋਰ ਅਗਲ ਦੀ ਭਾਜੀ, ਚਲੋ ਜੇ ਬੱਚਾ ਚਲੋ ਹੋ ਵੀ ਗਿਆ ਉਹਦੀ ਮਹੀਨੇ ਟੱਪ ਗਏ, ਹੋ ਗਿਆ ਸਾਰਾ ਕੁਛ, ਹੋ ਗਿਆ ਬੱਚਾ ਡਿਲੀਵਰ ਹੋ ਗਿਆ, ਉਹ ਕਿਸੇ ਦੀ ਸਹਿਮਤੀ ਨਾ ਹਸਪੀਟਲ ਦੀ ਨਾ ਜਾਂ ਗੁਪਤੋ ਗੁਪਤੀ ਕਰਕੇ ਸਾਰਾ ਕੁਛ ਉਹਨਾਂ ਨੂੰ ਦਾਨ ਕਰ ਦੋ ਬੱਚੇ ਨੂੰ ਕਿਸੇ ਨੂੰ, ਤੁਸੀਂ ਕਹਿ ਦੋ ਵੀ ਭਾਈ ਸਾਡਾ ਨਾਮ ਸਾਹਮਣੇ ਨਾ ਆਵੇ ਕਦੇ।
5: ਹਾਂਜੀ ਹਾਂਜੀ, ਮੈਂ ਨਾ ਨੀ ਲਾਉਂਗਾ, ਰਾਤ ਵੀ ਮੈਂ ਪ੍ਰੋਗਰਾਮ ਦੇਖਦਾ ਸੀ ਟੀਵੀ ਤੇ, ਉਹ ਭਾਈ ਸਾਹਿਬ ਉਹਨਾਂ ਨੇ ਦੱਸਿਆ ਬਈ ਮੇਰਾ ਖਿਆਲ ਮੈਂ ਉਂਗਲਾਂ ਦੇ ਗਿਣਦਾ, ਸੱਤ ਅੱਠ ਆਪਸ਼ਨਾਂ ਨੇ ਜੀ ਬੇਬੀ ਹੋਣ ਤੋਂ ਬਾਅਦ ਚ ਵੀ, ਜਿਹੜੀਆਂ ਆਪਾਂ ਮਤਲਬ ਸਹੀ ਤਰੀਕੇ ਨਾਲ ਲੀਗਲ ਤਰੀਕੇ ਨਾਲ ਕਰ ਸਕਦੇ ਹਾਂ,
0: ਕਰ ਸਕਦੇ ਬਿਲਕੁਲ।
5: ਤੇ ਅੱਜ ਕੱਲ ਹੁਣ ਇਹਨਾਂ ਨੂੰ ਤਾਂ ਜੇ ਮਰਜ਼ੀ ਗੱਲ ਕਰਕੇ ਦੇਖ ਲਓ ਬੱਚਿਆਂ ਨੇ, ਚਾਹੇ ਮੈਂ ਨੀ ਕਿਸੇ ਨੂੰ ਟਾਰਗੇਟ ਕਰਦਾ, ਸਟੂਡੈਂਟ ਆ ਕੋਈ ਆ ਕੋਈ ਵੀ ਹੋ ਸਕਦਾ, ਪਰ ਆਪਾਂ ਇਸ ਗੱਲ ਚ ਮੈਂ ਇਹਨੂੰ ਲਪੇਟੀਏ ਬਈ ਜੀ ਗਲਤੀ ਹੋ ਸਕਦੀ ਆ, ਪਹਿਲੀ ਗੱਲ ਤਾਂ ਹੋਣੀ ਨੀ ਚਾਹੀਦੀ, ਜੇ ਹੋ ਗਈ ਫੇਰ ਵੀ ਆਪਸ਼ਨਾਂ ਨੇ ਲੀਗਲ, ਫੇਰ ਵੀ ਆਪਸ਼ਨਾਂ ਨੇ,
0: ਬਿਲਕੁਲ
5: ਇਹ ਤਾਂ ਭੱਜ ਨਹੀਂ ਸਕਦੇ ਆਪਾਂ।
0: ਸੱਚੀ ਗੱਲ, ਸੱਚੀ ਗੱਲ।
5: ਹਾਂਜੀ ਹਾਂਜੀ, ਥੈਂਕ ਯੂ ਜੀ, ਬਾਕੀ ਬੱਲੇ ਬੱਲੇ ਆ ਤੇ ਆਪਣੇ ਸਾਬੂ ਸਾਹਿਬ ਨੂੰ, ਮੇਜਰ ਸਾਬੂ ਸਾਹਿਬ ਨੂੰ ਵੀ ਵਧਾਈਆਂ ਬਹੁਤ, ਮੈਂ ਤਾਂ ਨਹੀਂ ਹਾਜ਼ਰੀ ਲਵਾ ਸਕਿਆ, ਮੌਂਟਰੀਅਲ ਸੀਗੇ ਮੁੰਡਿਆਂ ਦੇ, ਅਸੀਂ ਉੱਧਰ ਗਏ ਸੀ।
0: ਬਿਲਕੁਲ ਨਹੀਂ, ਮੇਜਰ ਸਾਬੂ ਨੇ ਚੰਗਾ ਇਕੱਠ ਕਰ ਲਿਆ ਉੱਥੇ, ਰੌਣਕਾਂ ਚੰਗੀਆਂ ਲਾਤੀ।
5: ਹਾਂਜੀ ਹਾਂਜੀ, ਕਹਿੰਦੇ ਬਹੁਤ ਸੋਹਣਾ ਹੋਇਆ, ਦੱਸ ਦਿਆ ਤੋਂ ਗਏ ਸੀ ਆਪਣੇ ਵਾਈਫ ਗਏ ਸੀ।
0: ਅੱਛਾ, ਗਏ ਸੀ, ਠੀਕ ਆ। ਉਹ ਮੈਂ ਫਿਰ ਸਵਾ ਕੁ ਛੇ ਮੈਂ ਵੀ ਨਿਕਲਿਆ ਸੀ, ਕਿਉਂਕਿ ਮੈਂ ਵੀ ਵਿਆਹ ਜਾਣਾ ਸੀਗਾ ਆਪਣੇ ਜਗਦੀਸ਼ ਭਾਜੀ ਦੇ, ਸਿੱਧੇ ਸੀ ਸਿਰ ਫਿਲਮਾਂ ਦੇ ਬੇਟੇ ਦੀ ਰਿਸੈਪਸ਼ਨ ਸੀਗੀ,
5: ਤੁਸੀਂ ਫਿਰ ਅਰਲੀ ਆ ਗਏ ਤੇ ਤਾਂ ਨਹੀਂ ਮਿਲਦਾ।
0: ਮੈਂ ਅਰਲੀ ਨਿਕਲਿਆ, ਹਾਂ
5: ਜੀ ਜੀ, ਬਾਕੀ ਬੱਲੇ ਬੱਲੇ ਆ ਜੀ, ਧੰਨਵਾਦ ਤੁਹਾਡਾ।
0: ਥੈਂਕ ਯੂ ਭਾਈ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ। 0161 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਲਖਵਿੰਦਰ ਭਾਈ ਜੀ ਨੂੰ
6: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ, ਕਿੱਦਾਂ
6: ਭਾਈ? ਠੀਕ ਹੈ ਭਾਜੀ, ਆਪਣੇ ਇੰਡੀਆ ਦੇ ਵੀ ਖਬਰ ਸੀਗੀ ਨਾ, ਕਾਫੀ ਵਾਇਰਲ ਹੋ ਰਹੀ ਸੀ, ਤੇ ਉਹ ਜਿਹੇ ਚਾਚੇ ਨੇ ਨਾ ਆਪਣੀ ਕਿਹੜੇ ਭਤੀਜੀ ਸੀ, ਕਿਹੜੇ ਭਤੀਜਿਆਂ ਦੇ ਘਰ ਪਟਕ ਪਟਕ ਕੇ 8-9 ਵਾਰੀ ਫਲੋਰ ਤੇ ਮਾਰਿਆ ਸੀ ਨਾ, ਤੇ ਉਹਦੇ ਬਾਰੇ ਅਪਡੇਟ ਪੁੱਛੋ ਤਾਂ ਪਰਮਿੰਦਰ ਭਾਜੀ।
0: ਕਿੱਥੇ ਦੀ ਖਬਰ ਆ? ਮੇਰੇ ਨਹੀਂ ਧਿਆਨ ਚ, ਹੋ ਸਕਦਾ ਪਰਮਿੰਦਰ ਉਹਨਾਂ ਨੂੰ ਪਤਾ।
6: ਉੱਤਰ ਪ੍ਰਦੇਸ਼ ਦੀ ਹੈ ਵੀਰੇ ਜੀ।
0: ਅੱਛਾ, ਉੱਤਰ ਪ੍ਰਦੇਸ਼ ਦੀ, ਠੀਕ ਹੈ ਠੀਕ ਹੈ।
6: 8-9 ਵਾਰੀ ਪਟਕ ਪਟਕ ਕੇ 1 ਸਾਲ ਦੀ ਬੱਚੀ ਸੀ ਜੀ
0: ਉਹ। ਓਹ ਹੋ ਹੋ,
6: ਹਾਂਜੀ, ਉਹਦੇ ਬਾਰੇ ਪੁੱਛੋ ਜੀ।
0: ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ। ਬਿਲਕੁਲ ਜੀ, ਤੇ ਆਪਾਂ ਕਰਦੇ ਹਾਂ ਹੁਣ ਖਬਰਾਂ ਵਾਲੇ ਪਾਸੇ ਨੂੰ, ਹੋ ਜੇ ਜੰਗ ਸਟੀਲ ਫੋਰਡ ਵਾਲਿਆਂ ਦੇ ਜ਼ਰੂਰ ਜਾ ਕੇ ਆਇਓ, 416-704-4949 ਬਨੀਤ ਜੀ ਨੇ ਕਰ ਲਿਓ ਸੰਪਰਕ। ਤੁਸੀਂ ਫੋਰਡ ਦਾ ਪਿੱਕਾ ਲੈਣਾ ਚਾਹੁੰਦੇ ਹੋ, ਇੱਕ ਬੇਨਤੀ ਆ ਵੀ ਜਿਹੜਾ ਵੀ ਬੰਦਾ ਉੱਥੋਂ ਕੋਈ ਲੈ ਕੇ ਆਉਂਦਾ ਨਾ ਗੱਡੀ, ਇੱਕ ਵੀਡੀਓ ਜ਼ਰੂਰ ਬਣਾਇਆ ਕਰੋ ਵੀ ਅਸੀਂ ਰੇਡੀਓ ਸੁਣ ਕੇ ਆਏ ਹਾਂ, ਅਤੇ ਫਿਰ ਆਪਾਂ ਨੂੰ ਵੀ ਵਧੀਆ ਲੱਗਦਾ, ਅਤੇ ਆਪਾਂ ਫਿਰ ਵੀਡੀਓ ਉਹਨੂੰ ਵਧੀਆ ਤਰੀਕੇ ਨਾਲ ਫਿਰ ਟਿਕਟੋਕ 'ਤੇ ਜਾਂ ਫਲਾਨੀਆਂ ਜਗ੍ਹਾ 'ਤੇ ਪੋਸਟ ਕਰਾਂਗੇ। ਬ੍ਰਾਂਕੋ ਦੀਆਂ ਗੱਡੀਆਂ ਲੈਣੀਆਂ ਚਾਹੁੰਦੇ ਹੋ, ਸਪੋਰਟਸ ਲਿੰਕਨ ਦੀਆਂ ਗੱਡੀਆਂ ਲੈਣੀਆਂ, 416-704-4940, 416-704-4940 'ਤੇ ਬਨੀਤ ਜੀ ਐੱਮ ਜੀ ਹੋਣਗੇ, ਉੱਥੇ ਜਨਰਲ ਮੈਨੇਜਰ ਨੇ, ਅਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਿਓ। ਅਤੇ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 'ਤੇ ਚੱਲ ਜਾਓ, 905-678-3000, 647-338-9932 ਬਹੱਤਰ ਦੇ ਗੁਰਜੀਤ ਰੰਧਾਵਾ ਸਾਹਿਬ ਨਾਲ ਡਾਇਰੈਕਟਲੀ ਸੰਪਰਕ ਕਰ ਲਿਓ। ਕੋਈ ਕੇਟਰਿੰਗ ਕਰਾਉਣੀ ਆ, 4025 ਬ੍ਰੈਂਡਨ ਗੇਟ ਡਰਾਈਵ ਮਾਲਟਨ ਮਿਸਿਸਾਗਾ, 10178 ਹੋਰਨਟਾਰੀਓ ਸਟਰੀਟ ਬ੍ਰੈਂਪਟਨ ਦੇ ਵਿੱਚ, 905-840-6006 'ਤੇ ਸੰਪਰਕ ਕੀਤਾ ਜਾ ਸਕਦਾ। ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, 416-717-2929। ਜੇ ਤੁਸੀਂ ਸਿਟੀ ਦੇ ਵਿੱਚ ਕੰਟੇਨਰਾਂ ਦੀ ਜੋਬ ਕਰਨੀ ਚਾਹੁੰਦੇ ਹੋ ਤਾਂ 416-455-9311 'ਤੇ ਜਗਤਾਰ ਸਿੰਘ ਚੱਠਾ ਸਾਹਿਬ ਨਾਲ ਸੰਪਰਕ ਕਰ ਲਿਓ। ਗੁਰਬਖਸ਼ ਭਾਅ ਜੀ ਹੁਣੀ ਹੋਣਗੇ ਉੱਥੇ, ਐਪਲੀਕੇਸ਼ਨ ਤੁਹਾਡੀ ਕਰਾ ਲੈਣੀ ਉਹਨਾਂ ਨੇ ਅੱਜ, ਅਤੇ ਫਿਰ ਕਰ ਲਿਓ ਸੰਪਰਕ। ਕੱਲ੍ਹ ਨੂੰ ਫਿਰ ਚਾਹੇ ਅੱਜੇ ਕੰਮ 'ਤੇ ਚੜ੍ਹ ਜਾਓ, 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋ ਵੇਕੋ ਦੇ ਵਿੱਚ ਨੇ ਕੁਆਲਿਟੀ ਲੋਜਿਸਟਿਕਿੰਗ ਵਾਲੇ, 416-717-2929, 416-455-9311 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਗਿੱਟੇ ਮੋਢੇ ਗੋਡਿਆਂ 'ਚ ਕੋਈ ਦਰਦ ਆ, ਵੀਕਐਂਡ ਦੇ ਹੋ ਗਈ ਕੋਈ ਪ੍ਰੋਬਲਮ, ਮੌਜ ਮਾਜ ਪੈ ਗਈ ਆ, ਤਾਂ ਵੀ ਡਾਕਟਰ ਰਜਿੰਦਰ ਗਰਾਇਆ ਸਾਹਿਬ, 416-884-5486, 416-884-5486।

0: ਕਹਿੰਦੇ ਨੇ ਵੀ ਇੱਕ ਵਾਰ ਅਸੀਂ ਹਾਂ ਕਰ ਲਈ, ਮੁੜ ਕੇ ਨਹੀਂ ਕਹਿੰਦੇ ਨਾ ਕਰਦੇ, ਪਰ ਫਾਈਲ ਦੇਖ ਕੇ, ਤੁਹਾਡਾ ਰੈਕਡ ਦੇਖ ਕੇ, 647 606 81 10 ਗਰੀ ਸ਼ਰਮਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ, ਮੋਰਗੇ ਦੇ ਸਪੈਸ਼ਲਿਸਟ ਨੇ, 647 606 81 10 'ਤੇ ਸੰਪਰਕ ਕਰ ਲਿਓ, ਅਤੇ ਅੰਪੀਰੀਅਲ ਕ੍ਰਾਈਸ਼ਨ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ, ਡਰਾਈ ਕਲੀਨ ਦੀਆਂ ਫੈਸ਼ਨ ਦੀਆਂ ਅਲਟਰੇਸ਼ਨ ਦੀਆਂ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਆਰਟੀਫਿਸ਼ਲ ਜਵੈਲਰੀ ਲੈਣੀ ਹੈ, ਗਾਰਮੈਂਟ ਰਿਪੇਅਰ ਕਰਾਉਣੀ ਚਾਹੁੰਦੇ ਹੋ, ਕੁੜਤੇ ਪਜਾਮੇ ਤੁਸੀਂ ਖੁੱਲ੍ਹੇ ਕੁੜਤੇ ਪਜਾਮੇ ਸਮਾਉਣੇ ਚਾਹੁੰਦੇ ਹੋ, ਕੋਟ ਪੈਂਟ ਖੁੱਲ੍ਹੇ ਕਰਾਉਣੇ, ਟਾਈਟ ਕਰਾਉਣੇ ਆ, 353 ਵੈਟਰਨਸ ਡਰਾਈਵ ਬਰੈਂਪਟਨ ਦੇ ਵਿੱਚ ਨੇ, 437 235 2700 ਅੰਪੀਰੀਅਲ ਕ੍ਰਾਈਸ਼ਨ ਐਂਡ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ, ਆਪਣੇ ਹਰਜੀਤ ਕਹਿਤਾ, ਚਲੋ 16 ਤੋਂ ਲਖਵਿੰਦਰ ਭਾਅ ਜੀ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆਇਆ ਹੋਇਆ, ਵਧੀਆ, ਤਾਂ ਤੁਸੀਂ ਹੋਰ ਕੁਛ ਭੇਜਿਆ, ਨਵ ਸੰਧੂ ਸਾਹਿਬ ਦਾ ਵੀ ਮੈਸੇਜ ਆਇਆ, ਥੈਂਕ ਯੂ ਸਰ, ਅਤੇ ਬੂਟਾ ਸਿੰਘ ਧਾਮੀ ਸਾਹਿਬ ਉਹਨਾਂ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆਇਆ, ਕਹਿੰਦੇ ਇੱਕ ਜਾਂ ਦੋ ਬੈਡਰੂਮ ਦੀ ਬੇਸਮੈਂਟ ਏਅਰਪੋਰਟ ਤੋਂ ਹਾਈਵੇ 410 ਬਵੇੜ ਅਤੇ ਮੇਫੀਲਡ ਦੇ ਪਲੇਸ 'ਚ ਜੇ ਕਿਸੇ ਕੋਲ ਹੋਵੇ, ਬਿਲਕੁਲ ਜੀ, ਇਹਨਾਂ ਨੂੰ ਨਾ ਇੱਕ ਬੇਸਮੈਂਟ ਚਾਹੀਦੀ ਆ, ਇੱਕ ਬੈਡਰੂਮ ਦੀ ਹੋਵੇ ਜਾਂ ਦੋ ਬੈਡਰੂਮ ਦੀ ਹੋਵੇ, ਏਅਰਪੋਰਟ ਤੋਂ ਲੈ ਕੇ ਬਵੇੜ ਵਾਲਾ ਏਰੀਆ ਜਿਹੜਾ ਆਪਣਾ ਹਾਈਵੇ 410 ਉੱਧਰੋਂ ਘੁੰਮ ਜਾਓ ਮੇਫੀਲਡ ਸਾਰੇ ਹੀ, ਵੀ ਫਿਰ ਏਅਰਪੋਰਟ 'ਤੇ ਆ ਜਾਓ, ਚਾਹੇ ਵੀ ਇਸ ਏਰੀਏ 'ਚ ਹੋਵੇ, ਤੁਸੀਂ 647 706 7500 'ਤੇ ਸੰਪਰਕ ਬੂਟਾ ਸਿੰਘ ਭਾਅ ਜੀ ਉਹਨਾਂ ਨਾਲ ਕਰ ਲਿਓ ਸੰਪਰਕ, ਜਾਂ ਫਿਰ ਮੇਰੇ ਨਾਲ ਸੰਪਰਕ ਕਰ ਲਿਓ, ਮੈਂ ਇਹਨਾਂ ਦਾ ਨੰਬਰ ਤੁਹਾਨੂੰ ਦੇ ਦੂੰਗਾ, 647 835 54 ਮੇਰਾ ਨੰਬਰ ਆ, 647 706 7500 'ਤੇ ਇਹਨਾਂ ਦਾ ਸੰਪਰਕ ਨੰਬਰ ਆ, ਚਾਹੇ ਅੱਜੇ ਹੀ ਚੜ੍ਹਾ ਦਿਓ, ਚਾਹੇ ਐਂ ਕਹਿ ਲਓ, ਬਸ ਸਿੱਧੀ ਜੀ ਗੱਲ ਆ ਨਾ, ਅਤੇ ਬਾਕੀ ਗੱਲਬਾਤ ਆਪ ਕਰ ਲਿਓ ਵੀ ਕਿਹਨੇ ਰਹਿਣਾ ਉੱਥੇ, ਕਿੰਨਿਆਂ ਨੇ ਰਹਿਣਾ ਇਹ ਨਹੀਂ ਮੈਨੂੰ ਨਹੀਂ ਪਤਾ, ਪਰ ਤੁਸੀਂ ਇਹਨਾਂ ਦਾ ਨੰਬਰ ਮੇਰੇ ਤੋਂ ਐਨੀ ਟਾਈਮ ਲੈ ਸਕਦੇ ਹੋ, ਏਅਰਪੋਰਟ ਬਵੇੜ ਤੋਂ ਲੈ ਕੇ 410 ਅਤੇ ਜਾਂ ਫਿਰ ਮੇਫੀਲਡ ਦਾ ਏਰੀਆ ਸਾਰੇ ਇੱਧਰ, ਜਾਣੀ ਉਸ ਦਾਇਰਾ ਜਿਹਾ ਕਹਿ ਸਕਦੇ ਹਾਂ, 647 835 5294 ਮੇਰੇ ਨਾਲ ਸੰਪਰਕ ਕਰ ਲਿਓ, ਮੈਂ ਨੰਬਰ ਇਹਨਾਂ ਦਾ ਤੁਹਾਨੂੰ ਸੈਂਡ ਕਰ ਦੂੰਗਾ। ਪਰਮਿੰਦਰ ਜੀ ਨੰਗਿਆ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
1: ਜੀ, ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ,
0: ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ, ਕੰਗ ਸਾਹਿਬ ਦਾ ਵੀ ਮੈਸੇਜ ਆਇਆ, ਗੁੱਡ ਮਾਰਨਿੰਗ ਕੰਗ ਸਾਹਿਬ, ਥੈਂਕ ਯੂ ਸੋ ਮੱਚ, ਅਤੇ ਆਪਣੇ ਹਰਮਨ ਭਾਅ ਜੀ ਦਾ ਵੀ ਮੈਸੇਜ ਆਇਆ, ਕਹਿੰਦੇ ਗੁੱਡ ਚੱਕ ਦੋ ਫੱਟੇ, ਅਤੇ 16 ਤੋਂ ਲਖਵਿੰਦਰ ਮੁਲਤਾਨੀ ਸਾਹਿਬ ਦਾ ਵੀ ਮੈਸੇਜ ਆ ਭਾਅ ਜੀ ਦਾ, ਥੈਂਕ ਯੂ ਸੋ ਮੱਚ। ਅੱਛਾ ਪਰਮਿੰਦਰ ਜੀ, ਚਲੋ ਸ਼ੁਰੂ ਇੱਥੇ ਹੋਇਆ ਨਾ, ਮੈਂ ਇੱਧਰਲੀਆਂ ਖਬਰਾਂ ਬਾਅਦ 'ਚ ਕਰਦਾ ਥੋੜ੍ਹੀਆਂ ਜਿਹੀਆਂ। ਬਿਕਰਮਜੀਤ ਮਜੀਠੀਆ ਬਾਰੇ ਇੱਕ ਭਾਅ ਜੀ ਨੇ ਕੁਐਸਚਨ ਕੀਤਾ, ਆਪਣੇ ਬਾਸੀ ਸਾਹਿਬ ਨੇ ਕੀਤਾ, ਵੀ ਕੀ ਕੀ ਉਹਨਾਂ 'ਤੇ ਐਨ ਐਸ ਏ ਲੱਗੂਗੀ, ਕਹਿੰਦੇ ਸੇਮ ਜਿਹੀ ਕੇਸ ਬਣਦਾ, ਉਹ ਹੈਗਾ ਸੇਮ ਜਿਹਾ ਕਿ ਵੱਖਰਾ ਵੱਖਰਾ, ਕਿਵੇਂ ਲੱਗਦਾ ਤੁਹਾਨੂੰ?
1: ਦੇਖੋ ਜੀ, ਜੇ ਸੇਮ ਕੇਸ ਦੀ ਗੱਲ ਕਰਨੀ ਹੈ ਤਾਂ ਸੋਸ਼ਲ ਮੀਡੀਆ ਟ੍ਰਾਇਲ ਤੇ ਕੀਤੀ ਜਾ ਸਕਦੀ ਆ।
0: ਅੱਛਾ,
1: ਅਦਰਵਾਈਜ਼ ਉਹ ਗਰਾਊਂਡ ਨਹੀਂ ਆ, ਜਿਹੜੀ ਅੰਮ੍ਰਿਤਪਾਲ ਵਾਲੀ ਗਰਾਊਂਡ ਸੀ ਉਹ ਗਰਾਊਂਡ ਨਹੀਂ ਆ, ਕਿਉਂਕਿ ਅੰਮ੍ਰਿਤਪਾਲ ਤੇ ਕੇਸ ਦੇ ਮਾਮਲੇ 'ਚ ਆਪਾਂ ਦੇਖੀਏ ਤਾਂ ਜਿਹੜਾ ਅਜਨਾਲਾ ਥਾਣੇ ਉੱਪਰ ਮਤਲਬ ਉਹ ਐਂਟਰ ਹੋਏ ਨੇ, ਇੱਕ ਬੰਦਾ ਛੁਡਾਇਆ ਵੱਡੀ ਗਿਣਤੀ 'ਚ, ਉੱਥੇ ਉਹਨਾਂ ਦੇ ਸਮਰਥਕ ਗਏ ਨੇ, ਕਾਫੀ ਉੱਥੇ ਪੁਲਿਸ ਵਾਲਿਆਂ ਨਾਲ ਝੜਪਾਂ ਵੀ ਹੋਈਆਂ, ਪਰ ਉਸ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਜਿਹੜੇ ਬਿਆਨ ਨੇ ਉਹ ਆਧਾਰ ਬਣਦੇ ਨੇ ਉਹਨਾਂ ਤੇ ਐਨ ਐਸ ਏ ਲਾਉਣ ਲਈ। ਸੋ ਇਹ ਇੱਕ ਆਧਾਰ ਆ। ਰਹੀ ਗੱਲ ਵਿਕਰਮ ਮਜੀਠੀਆ ਦੀ, ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਜਿਹੜੀ ਅੰਦਰੋਂ ਇਨਪੁੱਟ ਆ ਰਹੀ ਆ, ਭਾਈ ਭਗਵੰਤ ਮਾਨ ਸਰਕਾਰ ਤਾਂ ਉਹਨਾਂ ਤੇ ਪਰਚਾ ਵੀ ਨੀ ਦਰਜ ਕਰਨਾ ਚਾਹੁੰਦੀ ਸੀ, ਐਨ ਐਸ ਏ ਤੁਸੀਂ ਬਹੁਤ ਦੂਰ ਦੀ ਗੱਲ ਆ। ਸੋ ਉਸ ਮਾਮਲੇ 'ਚ ਆਪਾਂ ਅਪਡੇਟ ਦੇਣੀ ਆ, ਪਰ ਆਪਾਂ ਜਿਹੜੀ ਤੁਸੀਂ ਖਬਰ,
0: ਪਰਚਾ ਦਰਜ ਕਰਨਾ ਨੀ ਸੀ ਚਾਹੁੰਦੇ, ਪਰਚਾ ਹੋ ਕਿਵੇਂ ਗਿਆ ਫਿਰ?
1: ਜੀ ਬਿਲਕੁਲ, ਉਹ ਵੀ ਦੱਸਾਂਗੇ। ਵਿਕਰਮ ਮਜੀਠੀਆ ਅੰਡਰਗਰਾਊਂਡ ਨੇ ਪਰ ਫੇਸਬੁੱਕ ਤੇ ਲਾਈਵ ਨੇ, ਇਹ ਵੀ ਆਪਣੇ ਆਪ ਦੇ ਵਿੱਚ ਕਮਾਲ ਹੀ ਆ ਕਿ ਫੇਸਬੁੱਕ ਤੇ ਉਹ ਵੀਡੀਓ ਪਾ ਰਹੇ ਨੇ ਪਰ ਉਹ ਅੰਡਰਗਰਾਊਂਡ ਨੇ। ਜਿਹੜੀ ਸਰਕਾਰ ਆ, ਭਗਵੰਤ ਮਾਨ ਸਰਕਾਰ ਆ ਪੰਜਾਬ ਦੀ, ਉਹਨਾਂ ਨੇ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ, ਹਾਲਾਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਨੇ ਅਰਸ਼ਦੀਪ ਕਲੇਰ, ਉਹ ਕਹਿੰਦੇ ਵਿਕਰਮ ਮਜੀਠੀਆ ਨੇ ਤਾਂ ਪਹਿਲੇ ਆਪਣਾ ਜਿਹੜਾ ਪਾਸਪੋਰਟ ਸਰੈਂਡਰ ਕੀਤਾ ਹੋਇਆ ਸੀ। ਲੁੱਕਆਊਟ ਨੋਟਿਸ ਦਾ ਕੀ ਮਤਲਬ ਆ? ਲੁੱਕਆਊਟ ਨੋਟਿਸ ਹਰਜੀਤ ਜੀ ਉਹ ਹੁੰਦਾ ਕਿ ਕੋਈ ਮੁਲਜ਼ਮ ਆ, ਜਿਹੜਾ ਸ਼ੱਕੀ ਮੁਲਜ਼ਮ ਵੀ ਹੋਵੇ, ਉਹ ਵਿਦੇਸ਼ ਨਾ ਭੱਜ ਸਕੇ। ਸੋ ਆਪਣੇ ਆਪ ਦੇ ਵਿੱਚ ਇਹ ਕੇਸ ਜਿਹੜਾ ਖਿੰਡਿਆ ਪੱਤਰਿਆ ਨਜ਼ਰ ਆ ਰਿਹਾ ਗ੍ਰਿਫਤਾਰੀ ਲਈ, ਹਾਲਾਂਕਿ ਜਿਹੜੀਆਂ 12 ਟੀਮਾਂ ਥਾਂ ਥਾਂ ਛਾਪੇਮਾਰੀ ਕਰਦੀਆਂ ਦਿਖਾਈਆਂ ਗਈਆਂ ਨੇ, ਪਰ ਨਾਲ ਦੀ ਨਾਲ ਇੱਕ ਹੋਰ ਜਿਹੜੀ ਕਾਰਵਾਈ ਉਹ ਬੜਾ ਧਿਆਨ ਖਿੱਚਦੀ ਹੈ ਕਿ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਸੁਹੇਲ ਕਾਸਿਮ ਮੀਰ, ਜਿਹਨਾਂ ਨੂੰ ਐਸ ਐਸ ਪੀ ਮਜੀਠਾ ਵੀ ਕਿਹਾ ਜਾਂਦਾ, ਜਿਹਨਾਂ ਦੇ ਨਾਲ ਇਹ ਸਾਰਾ ਕੰਟਰੋਵਰਸੀ ਸੀ ਵਿਕਰਮ ਮਜੀਠੀਆ ਦੀ ਇਲੈਕਸ਼ਨ ਦੇ ਇਸ਼ੂ ਤੋਂ ਲੈ ਕੇ ਹੀ ਔਰ ਕਾਫੀ ਉਹਨਾਂ ਦਾ ਚੱਲ ਰਿਹਾ ਸੀ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਮਜੀਠਾ ਥਾਣੇ ਦੇ ਵਿੱਚ ਵੱਡੀ ਗਿਣਤੀ 'ਚ ਵਿਕਰਮ ਮਜੀਠੀਆ ਸਮਰਥਕ ਲੈ ਗਏ ਨੇ। ਉੱਥੇ ਉਹਨਾਂ ਨੇ ਥਾਣੇ ਦੀ ਛਾਣਬੀਣ ਕੀਤੀ ਆ, ਸਰਕਾਰੀ ਫਾਈਲਾਂ ਫਪਾੜੀਆਂ ਨੇ, ਅਸਲਾ ਲਹਿਰਾਇਆ ਗਿਆ, ਨਾਲ ਦੀ ਨਾਲ ਜੋਬਨਪ੍ਰੀਤ ਸਿੰਘ ਨਾਮੀ ਇੱਕ ਵਿਅਕਤੀ ਨੂੰ ਧੱਕੇ ਨਾਲ ਚੜਾ ਲਿਆ ਗਿਆ। ਔਰ ਕਮਾਲ ਦੀ ਗੱਲ ਇਹ

0: ਰੱਖੋ ਕਿ SSP ਜਿਹੜੇ ਨੇ ਸੁਹੇਲ ਮੀਰ ਕਾਸਮ, ਹਾਲੇ ਉਹਨਾਂ ਦੀ ਪ੍ਰੈਸ ਕਾਨਫਰੰਸ ਖਤਮ ਹੀ ਹੁੰਦੀ ਆ, ਉਦੋਂ ਬਾਅਦ ਉਹ ਬਦਲ ਦਿੱਤੇ ਜਾਂਦੇ ਨੇ. ਸੋ ਆਪਣੇ ਆਪ ਦੇ ਵਿੱਚ ਕਾਫੀ ਕਈ ਮਾਮਲੇ ਇਹਦੇ ਨਾਲ ਜੁੜੇ ਹੋਏ ਨੇ. ਹਾਲਾਂਕਿ ਪੰਜਾਬ ਹਾਈਕੋਰਟ ਦੇ ਵਿੱਚ ਅੱਜ ਸੁਣਵਾਈ ਵੀ ਹੋਈ ਆ. ਭਗਵੰਤ ਮਾਨ ਸਰਕਾਰ ਨੇ 24 ਘੰਟੇ ਲੈ ਲਿਆ ਜਵਾਬ ਦੇਣ ਲਈ. ਇਹਦਾ ਮਤਲਬ ਕੀ ਆ, ਭਗਵੰਤ ਮਾਨ ਸਰਕਾਰ ਕੋਲ ਕੋਈ ਜਵਾਬ ਹੀ ਹੈ ਨੀਗਾ. ਹੁਣ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਵਿਕਰਮ ਜੀਟੀਆ ਦੇ ਪਰਚੇ ਵਾਲੀ ਮਾਮਲੇ, ਅਸਲ ਦੇ ਵਿੱਚ ਜਿਹੜੀ ਅੰਦਰੋਂ ਰਿਪੋਰਟ ਆ ਰਹੀ ਆ ਕਿ ਜਿਹੜੀ ਭਗਵੰਤ ਮਾਨ ਸਰਕਾਰ ਕਿਸੇ ਵੀ ਹਾਲਤ ਚ ਵਿਕਰਮ ਜੀਟੀਆ ਤੇ ਜਿਹੜਾ ਪਰਚਾ ਦਰਜ ਕਰਨਾ ਨਹੀਂ ਚਾਹੁੰਦੀ ਸੀ. ਅਸਲ ਦੇ ਵਿੱਚ ਉੱਥੇ ਦੇ ਜਿਹੜੇ SSP ਦਿਹਾਤੀ ਸੀ ਅੰਮ੍ਰਿਤਸਰ ਦੇ ਸੁਹੇਲ ਮੀਰ ਕਾਸਮ, ਕਹਿੰਦੇ ਉਹਨਾਂ ਨੇ ਫਫੜਾ ਦਫੜੀ ਚ ਪਰਚਾ ਦਰਜ ਕਰਤਾ. ਹੁਣ ਮਾਮਲਾ ਫਸ ਗਿਆ ਔਰ ਨਾਲ ਦੀ ਨਾਲ ਫਸ ਗਈ ਆ ਭਗਵੰਤ ਮਾਨ ਸਰਕਾਰ. ਕਿਉਂ? ਕਿਉਂਕਿ ਜਿਹੜੀ ਅੰਮ੍ਰਿਤਪਾਲ ਵਾਲੀ ਢੇਰਾ ਵਾਰਸ ਪੰਜਾਬ ਦੇ, ਉਹ ਕਹਿੰਦੇ ਜੀ ਉਹ ਵੀ ਤਾਂ ਜਨਾਲਾ ਥਾਣੇ ਤੇ ਇੱਦਾਂ ਹੀ ਗਏ ਸੀ, ਇੱਦਾਂ ਹੀ ਬੰਦਾ ਜਿਹੜਾ ਸੀ, ਉਹਨਾਂ ਤੇ NSA ਆ ਤੇ ਹੁਣ NSA ਲਾ ਕੇ ਦਿਖਾਓ. ਸੋ ਸਰਕਾਰ ਇਸ ਮਾਮਲੇ ਚ ਫਸ ਗਈ ਲੱਗਦੀ ਆ. 24 ਘੰਟੇ ਦਾ ਸਮਾਂ ਲਿਆ, ਦੇਖਦੇ ਹਾਂ ਕਿ 24 ਘੰਟਿਆਂ ਚ ਕੀ ਹੁੰਦਾ. ਹਾਲ ਦੀ ਘੜੀ ਕਿਹਾ ਜਾ ਸਕਦਾ ਕਿ ਵਿਕਰਮ ਮਜੀਠੀਆ ਚਾਹੇ ਅੰਡਰਗਰਾਊਂਡ ਨੇ, ਪਰ ਉਹਨਾਂ ਦੀਆਂ ਗਤੀਵਿਧੀਆਂ ਪੂਰੇ ਪੰਜਾਬ ਚ ਚੱਲ ਰਹੀਆਂ ਨੇ. ਜੀ
1: ਬਿਲਕੁਲ ਜੀ, ਹਫ਼ਤਾ ਇਹ ਜਿਹੜਾ ਚੱਲ ਰਿਹਾ ਜੂਨ ਮਹੀਨੇ ਦਾ, 1 ਤਰੀਕ ਤੋਂ ਲੈ ਕੇ 7 ਤਰੀਕ ਤੱਕ, ਉਹਦੇ 'ਚ ਜਿਵੇਂ ਕੱਲ੍ਹ 1 ਜੂਨ ਸੀਗਾ 1984 ਸ਼ੁੱਕਰਵਾਰ ਨੂੰ, ਕਹਿੰਦੇ ਪੰਜਾਬ 'ਚ ਫੌਜ ਤੈਨਾਤ ਹੋਣੀ ਸ਼ੁਰੂ ਹੋ ਗਈ ਸੀ. ਅੰਮ੍ਰਿਤਸਰ ਸ਼ਹਿਰ ਦੁਆਲੇ ਫੌਜ ਦਾ ਘੇਰਾ ਸਖ਼ਤ ਹੋ ਗਿਆ ਸੀ. ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ ਦੁਆਲੇ ਦੀਆਂ ਉੱਚੀਆਂ ਇਮਾਰਤਾਂ 'ਤੇ ਫੌਜ ਨੇ ਮੋਰਚੇ ਸੰਭਾਲੇ ਲਏ. ਗੋਲੀਬਾਰੀ ਸ਼ੁਰੂ ਹੋ ਗਈ ਸੀ. ਸ਼ੁਰੂ CRPF ਅਤੇ BSF ਵੱਲੋਂ ਫਾਇਰਿੰਗ 'ਚ 8 ਸ਼ਰਧਾਲੂ ਸ਼ਹੀਦ ਹੋਏ ਸੀ. ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਗੋਲੀਆਂ ਲੱਗੀਆਂ ਸੀ. ਇਹ 1 ਜੂਨ ਨੂੰ ਹੋਇਆ ਸੀ ਅਤੇ 2 ਜੂਨ ਅੱਜ ਦੇ ਦਿਨ ਸ਼ਨਿਚਰਵਾਰ, ਯਾਨੀ ਤਰੀਕ ਅੱਜ 2 ਜੂਨ ਸੀ, ਉਸ ਦਿਨ ਸ਼ਨਿਚਰਵਾਰ ਸੀ. ਕਹਿੰਦੇ ਪੂਰੇ ਪੰਜਾਬ 'ਚ ਕਰਫਿਊ ਲਾ ਦਿੱਤਾ ਗਿਆ, ਰੇਲ ਬੱਸ ਅਤੇ ਹਵਾਈ ਆਵਾਜਾਈ ਬੰਦ, ਵਿਦੇਸ਼ੀ ਮੀਡੀਆ ਦੇ ਪੱਤਰਕਾਰਾਂ ਨੂੰ ਪੰਜਾਬ 'ਚੋਂ ਬਾਹਰ ਕੱਢ ਦਿੱਤਾ ਗਿਆ, ਪੰਜਾਬ ਦਾ ਬਾਕੀ ਦੁਨੀਆ ਨਾਲ ਸੰਪਰਕ ਕੱਟ ਦਿੱਤਾ ਗਿਆ, ਫੌਜ ਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਪਾਣੀ ਅਤੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਸੀ. ਅਤੇ 3 ਤਰੀਕ ਵਾਲਾ ਆਪਾਂ ਕੱਲ੍ਹ ਨੂੰ ਪੜਾਂਗੇ. ਅਤੇ ਜਦ ਤੱਕ ਲਈ ਇੱਕ ਅੱਧਾ 2 ਕਬੂਲ ਸੁਣਦੇ ਹਾਂ.

0: ਕਿਆ ਬਾਤ ਆ, ਸ਼ਹੀਦਾਂ ਨੂੰ ਸਾਰਿਆਂ ਨੂੰ ਸ਼ਰਧਾਂਜਲੀ ਭਾਈ, ਅਤੇ ਬਸ ਬਾਬਾ ਜੀ ਦੀ ਕਿਰਪਾ 'ਚ ਇੰਨਾ ਹੀ ਆ। PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਬੁਸ਼ਿੰਗ ਦਾ ਅਲਾਈਨਮੈਂਟ ਦਾ ਕਿੰਗ ਪਿੰਦਾ, ਤੁਸੀਂ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ 905-459-5533 ਦੇ ਸੰਪਰਕ ਕਰ ਲਿਓ। ਜੀ ਐਂਡ ਗਰੀ ਭਾਅ ਜੀ ਨਾਲ ਮੰਡੇ ਟੂ ਸੈਟਰਡੇ ਖੁੱਲ੍ਹਦਾ 9 ਵਜੇ ਤੋਂ ਲੈ ਕੇ 6 ਵਜੇ ਤੱਕ, 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਡਿਕਸਨ ਮੈਥਸਨ ਦਾ ਏਰੀਆ ਬਣਦਾ। ਮੰਡੇ ਟੂ ਸੈਟਰਡੇ 9 ਵਜੇ ਤੋਂ 6 ਵਜੇ ਤੱਕ ਜੇ ਐਂਡ ਗਰੀ ਭਾਅ ਜੀ ਨਾਲ 10% ਡਿਸਕਾਊਂਟ ਲੇਬਰ 'ਤੇ ਲੈਣਾ ਨਾ ਭੁੱਲਿਓ। 905-459-5533 'ਤੇ ਸੰਪਰਕ ਕੀਤਾ ਜਾ ਸਕਦਾ। ਤਵਾ ਕਿਚਨ ਵਾਲਿਆਂ ਦਾ ਅਜੇ ਤੱਕ ਨਹੀਂ ਤੁਸੀਂ ਗਏ, 50 ਸਨੀਵੈਲ ਗੇਟ ਬਰੈਂਪਟਨ ਦੇ ਵਿੱਚ ਨੇ, ਤੁਸੀਂ ਤਵਾ ਕਿਚਨ ਦੇ ਤਵੇ ਵਾਲਾ ਚਿਕਨ ਖਾ ਸਕਦੇ ਹੋ, ਤੁਸੀਂ ਹਰਿਆਲੀ ਚਿਕਨ ਖਾ ਸਕਦੇ ਹੋ, ਤੁਸੀਂ ਹੋਰ ਕੋਈ ਜਿਹੜੀ ਵੀ ਵੈੱਜ ਨੋਨ ਵੈੱਜ ਕੋਈ ਵੀ ਆਈਟਮਾਂ ਖਾਣੀਆਂ ਚਾਹੁੰਦੇ ਹੋ ਘਰੇ ਕੇਟਰਿੰਗ ਕਰਾ ਸਕਦੇ ਹੋ। 905-790-1699 ਦਾਰਾ ਸਿੰਘ ਪਰੌਠਾ ਤੁਸੀਂ ਖਾ ਸਕਦੇ ਹੋ, ਸਿਰਫ 4 ਘੰਟੇ ਬੰਦ ਹੁੰਦਾ, 20 ਘੰਟੇ ਲੋਕੇਸ਼ਨ ਖੁੱਲ੍ਹਦੀ ਆ, 10 ਵਜੇ ਤੋਂ ਲੈ ਕੇ ਦੂਜੇ ਦਿਨ 6 ਵਜੇ ਤੱਕ, ਹੁਣ ਇਸ ਟਾਈਮ ਵੀ ਖੁੱਲ੍ਹੇ ਆ। 905-790-1699 'ਤੇ ਤੁਸੀਂ ਸੰਪਰਕ ਕੀਤਾ ਜਾ ਸਕਦਾ। ICC ਨੇ ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਕਰਤੀ ਮੁਅੱਤਲ ਜੀ। ਚਲੋ, ਕੈਨੇਡਾ ਵਿੱਚ ਦਲਜੀਤ ਦੁਸਾਂਝ ਦੇ ਸ਼ੋਅ ਵਿੱਚ ਵਿਘਨ ਪਾਉਂਦਿਆਂ ਖਾਲਿਸਤਾਨੀਆਂ ਨੂੰ ਬਾਹਰ ਕੱਢਿਆ, ਜਿਹੜਾ ਆਪਣੇ ਟੋਰਾਂਟੋ ਹੋਇਆ ਸੀਗਾ, ਅਤੇ ਉਹ ਕਹਿੰਦੇ ਮਾਰੋ ਇਹਨਾਂ ਨੂੰ ਚੱਕ ਕੇ ਬਾਹਰ, ਅਤੇ ਪੰਗਾ ਉਹ ਵੀ ਨਹੀਂ ਲੈਣਾ ਹਟਦੇ ਬਤੰਦਰ। ਉਹ ਪੰਜਾਬੀ ਕਹਿੰਦਾ ਲੰਡਨ ਆਏ ਓਏ, ਉਹ ਪੰਜਾਬੀ ਲੰਡਨ ਆ ਗਏ ਓਏ, ਕਹਿੰਦਾ ਦਲਜੀਤ ਦੁਸਾਂਝ ਨੇ ਸਤੰਬਰ ਵਿੱਚ ਬੈਂਬਲੀ ਸਟੇਡੀਅਮ ਸ਼ੋਅ ਦਾ ਕੀਤਾ ਐਲਾਨ ਲੰਡਨ 'ਚ ਜਾਣਾ ਇੰਗਲੈਂਡ 'ਚ, ਅਤੇ ਟਰੱਕਿੰਗ ਇੰਡਸਟਰੀ 'ਚ ਲੇਬਰ ਕਾਨੂੰਨਾਂ ਦੀ ਉਲੰਘਣਾ ਫੈਡਰਲ ਸਰਕਾਰ ਸਖਤੀ ਨਾਲ ਲਵੇਗੀ। ਗਲੋਬਲ ਐਂਡ ਮੇਲ ਵੱਲੋਂ ਵਿਸ਼ੇਸ਼ ਖੋਜ ਰਿਪੋਰਟ ਲੇਬਰ ਬੇਨੇਮੀਆਂ ਬਾਰੇ ਅਹਿਮ ਖੁਲਾਸੇ ਕਰਦੇ ਨੇ ਜੀ। ਵੈਰੀ ਗੁੱਡ, ਕਹਿੰਦੇ ਟਰੱਕ ਡਰਾਈਵਰਾਂ ਤੋਂ ਹੋਰ ਕੋਈ ਕੰਮ ਨਾ ਲਿਆ ਜਾਵੇ। ਜਿਵੇਂ ਪਰਮਿੰਦਰ ਜੀ, ਭਗਵੰਤ ਮਾਨ ਸਰਕਾਰ ਕਹਿੰਦੀ ਸੀ ਮਾਸਟਰਾਂ ਤੋਂ ਅਸੀਂ ਸਿਰਫ ਮਾਸਟਰ ਹੀ ਲੈਣੀ ਆ ਪੜ੍ਹਾਉਣਾ, ਪਟਵਾਰੀਆਂ ਤੋਂ ਸਭ ਪਟਵਾਰਖਾਨੇ ਦਾ ਕੰਮ ਲੈਣਾ, ਅਸੀਂ ਨਹੀਂ ਹੋਰ ਕੋਈ ਕੰਮ ਦੇ ਬੰਦੇ ਤੋਰਨੇ। ਕਹਿੰਦੇ ਸੀ ਨਾ ਸਰਕਾਰ ਭਗਵੰਤ ਮਾਨ ਸਾਹਿਬ ਦੀ ਵੀ ਅਸੀਂ ਨਹੀਂ ਕੋਈ ਕੰਮ ਲੈਣਾ। ਉੱਦਾਂ ਹੀ ਸਾਡੇ ਇਹ ਵੀ ਕਹਿੰਦੇ ਆ, ਚਾਹੇ ਹੈਂਡ ਪੰਪਿੰਗ ਸਾਨੂੰ ਕਰਨੀ ਪੈਂਦੀ ਆ ਸਾਰਿਆਂ ਨੂੰ, ਕਈ ਵਾਰ ਸਾਰੇ ਨਹੀਂ ਬਹੁਤ ਘੱਟ, ਵੀ ਲਾਓ ਜੀ ਲੋਡ ਆਪਣੇ। ਅੱਛਾ ਚਲੋ, ਸਕੂਲ ਦੇ ਮਾੜੀ ਜੀ ਗੱਲ ਚੱਲੀ ਆ, 2-3 ਕਹਿੰਦੇ ਕੰਮ ਹੋ ਲਿਆ, ਇੱਕ ਤਾਂ ਵਧੀਆ ਕੰਮ ਹੋਇਆ, ਇੱਕ ਕੁੜੀ ਨੇ ਮਾਨ ਸਾਹਿਬ ਦੇ ਸਾਹਮਣੇ, ਮਤਲਬ ਸ਼ਾਇਦ ਉਹ 10ਵੀਂ ਦੀ ਸੀ ਜਾਂ 8ਵੀਂ ਦੀ, ਮੈਨੂੰ ਨਹੀਂ ਪਤਾ, ਕੁੜੀ ਕੀ ਕਲਾਸ ਦੀ ਸੀ, ਸੰਸੋਧਿਆ ਸਾਹਿਬ ਬੋਲਦੇ ਸੀਗੇ, ਕਹਿੰਦੇ ਉਹ ਕਹਿੰਦੀ ਵੀ ਅਸੀਂ 3 ਕੁੜੀਆਂ ਇੱਕੋ ਕਲਾਸ ਦੀਆਂ ਇੱਕੋ ਸਕੂਲ ਦੀਆਂ ਅਸੀਂ ਫਸਟ ਆਈਆਂ, ਵੀ ਤੁਸੀਂ ਇੱਕ ਕੁੜੀ ਨੂੰ ਫਸਟ ਦਿੱਤਾ ਜੀ, ਉਹਨੂੰ ਸਟੇਜ 'ਤੇ ਬੁਲਾ ਕੇ ਸਨਮਾਨ ਕੀਤਾ, ਵੀ ਬਾਕੀ ਅਸੀਂ ਵੀ ਤਾਂ 2 ਫਸਟਾਂ ਸੇਮ ਸਾਡੇ ਨੰਬਰ ਆ, 500 ਦੇ ਵਿੱਚੋਂ 500 ਆ, ਕਿਉਂ ਨਹੀਂ ਕਹਿੰਦੇ ਬੁਲਾਇਆ, ਪੜ੍ਹੀ ਦੇਖੀ ਕਰੋ ਤੁਸੀਂ ਸੁਣੀ।
1: ਬਿਲਕੁਲ, ਬੱਚਿਆਂ ਦਾ ਬੜਾ ਚਾਅ ਹੁੰਦਾ ਜੀ, ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਆ ਕਿ ਜਿਹੜਾ ਬੰਦਾ ਨਿਆਣਾ ਬੱਚਾ ਫਸਟ ਦੇਵੇ ਔਰ ਉਹਨੂੰ ਮਤਲਬ ਐਡੇ ਵੱਡੇ ਲੈਵਲ ਤੇ ਸਨਮਾਨਿਤ ਕਰਨਾ ਡ੍ਰੀਮ ਹੁੰਦਾ ਬੱਚਿਆਂ ਦਾ। ਸੋ ਬਿਲਕੁਲ ਉਹਨਾਂ ਦੀ ਗੱਲ ਜਾਇਜ਼ ਆ, ਮੈਨੂੰ ਕਈ ਵਾਰੀ ਪ੍ਰੋਟੋਕੋਲ ਦਾ ਵੀ ਮਸਲਾ ਹੋ ਸਕਦਾ, ਹੁਣ ਟੈਕਨੀਕਲੀ ਪਤਾ ਨੀ ਕੀ ਗੱਲ ਆ ਕਿਵੇਂ ਆ।
0: ਟੈਕਨੀਕਲੀ ਮੈਂ ਦੱਸ ਦਿੰਦਾ ਟੈਕਨੀਕਲੀ ਮਾਨ ਸਾਹਿਬ ਨੇ ਜਦੇ ਪ੍ਰਸ਼ਾਸਨ ਨੂੰ ਬੋਰਡ ਨੂੰ ਸਿੱਖਿਆ ਬੋਰਡ ਨੂੰ ਆਰਡਰ ਕੀਤਾ, ਹੁਕਮ ਕੀਤਾ ਵੀ ਮੇਰਾ ਹੁਕਮ ਅੱਜ ਤੋਂ ਬਾਅਦ, ਮੰਨ ਲਓ ਕਿਸੇ ਬੱਚੀ ਦਾ ਜਾਂ ਬੱਚੇ ਦਾ ਫਰਵਰੀ ਮਹੀਨੇ 'ਚ ਜਨਮ ਹੋਇਆ ਉਹਦੇ 500 ਨੰਬਰ ਆ, ਕਿਸੇ ਦਾ ਜਾ ਕੇ ਮਾਰਚ ਮਹੀਨੇ 'ਚ ਜਨਮ ਹੋਇਆ ਉਹਦੇ 500 ਨੰਬਰ ਆ, ਕਿਸੇ ਦਾ ਅਪ੍ਰੈਲ 'ਚ ਹੋਇਆ, ਮੰਨ ਲਓ ਮਹੀਨੇ ਕੋਈ ਵੀ ਹੋ ਸਕਦੇ ਨਾ। ਹੁਣ ਤਿੰਨਾਂ ਦੇ ਮਾਰਕ 500 ਤੇ 500 ਦੇ ਵਿੱਚੋਂ ਆ, ਹੁਣ ਤਿੰਨੇ ਫਸਟ ਆ, ਨੰਬਰ ਸੇਮ ਨੇ, ਉਹਨਾਂ ਨੂੰ ਫਸਟ ਸਿਰਫ ਫਰਵਰੀ ਮਹੀਨੇ ਵਾਲਿਆਂ ਨੂੰ ਦੇਣਾ
1: ਜੀ,
0: ਜਿਹਦੀ ਉਮਰ ਪਹਿਲਾਂ ਵੱਡੀ ਆ। ਉਹ ਫਿਰ ਉਹਨੇ ਮਾਨ ਸਾਹਿਬ ਨੇ ਇਹੀ ਕਿਹਾ ਵੀ ਨਹੀਂ, ਉਹ ਤਿੰਨਾਂ ਨੂੰ ਕਹਿੰਦਾ ਫਸਟ ਡਿਵੀਜ਼ਨ ਅੱਗੇ ਤੋਂ ਆਉਣੀ ਚਾਹੀਦੀ ਆ। ਇੱਕ ਅੰਮ੍ਰਿਤਸਰ ਦੇ ਵਿੱਚ ਸਕੂਲ ਦੇ ਵਿੱਚ ਕੁੜੀ 500 ਦੀ ਖਬਰ ਆ ਵੀ 17 ਸਾਲ ਦੀ ਕੁੜੀ ਨੇ ਫੀਸ ਵਜੋਂ ਖੁਦਕੁਸ਼ੀ ਕਰ ਲਈ, ਫੀਸ ਨਹੀਂ ਹੋਈ, ਸਕੂਲ ਵਾਲੇ ਕਹਿੰਦੇ ਉਹ ਫਰਵਰੀ ਤੋਂ ਨਹੀਂ ਸੀ ਆ ਰਹੀ, ਉਹ ਕੁੜੀ ਆਪਣੇ ਬਿਆਨਾਂ 'ਚ ਕਹਿ ਰਹੀ ਆ ਮੈਂ 11 ਮਈ ਜਾਂ ਮੇਰੀ ਉੱਥੇ ਧੱਕਾ ਹੋਇਆ ਮੇਰੇ ਨਾਲ, ਸਕੂਲ ਵਾਲਿਆਂ ਨੇ ਕੀਤਾ।
1: ਦੇਖੋ ਜੀ, ਸਕੂਲ ਵਾਲਿਆਂ ਦੀ ਸਫਾਈ, ਸਕੂਲ ਵਾਲਿਆਂ ਦਾ ਕਹਿਣਾ ਹੁੰਦਾ ਕਿਉਂ, ਪਰ ਇੱਕ ਬੱਚਾ ਜਿਹੜਾ ਜਿਹੜਾ ਪਲੱਸ 2 ਲੈਵਲ ਦਾ ਆ ਉਹ ਸੂਸਾਈਡ ਕਰ ਲੈਂਦਾ, ਤਾਂ ਇਹਦੇ ਮਤਲਬ ਇਹਦਾ ਮਤਲਬ ਆ ਉਹਦਾ ਕਿ ਉਹਦੇ ਪਿੱਛੇ ਕਿੱਡੇ ਵੱਡੇ ਕਾਰਨ ਹੋ ਸਕਦੇ ਨੇ। ਅੰਮ੍ਰਿਤਸਰ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਸੀ, ਪਿਛਲੇ ਹਫ਼ਤਾ ਹਫ਼ਤੇ ਆਪਾਂ ਖਬਰ ਕਰਕੇ ਗਏ ਹਾਂ ਕਿ ਉਹਨੇ ਜਿਹੜੀ ਜ਼ਹਿਰੀਲੀ ਚੀਜ਼ ਨਿਕਲੀ ਆ, ਪਰ ਉਸ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਆ, ਉਹਨੇ ਕੀ ਕਿਹਾ, ਅਸਲ ਦੇ ਵਿੱਚ ਉਹ ਕੁੜੀ ਦੇ ਮਾਪੇ ਵੀ ਹੈ ਨਹੀਂ ਸੀ, ਉਹ ਆਪਣੀ ਮਾਸੀ ਦੇ ਘਰ ਪਲਦੀ ਸੀ ਵਿਚਾਰੀ, ਘਰੋਂ ਇਸ ਤਰ੍ਹਾਂ ਦੇ ਹਾਲਾਤ ਸੀ ਔਰ ਮਾਸੀ ਵੀ ਇੰਨੇ ਜੋਗੀ ਨਹੀਂ ਸੀ, ਸਕੂਲ ਵਾਲੇ ਫੀਸ ਲਈ ਜ਼ੋਰ ਪਾਉਂਦੇ ਸੀ, ਔਰ ਉਸ ਬੱਚੀ ਨੇ ਦੱਸਿਆ ਕਿ ਕਿਵੇਂ ਸਕੂਲ ਮੈਨੇਜਮੈਂਟ ਜਾਂ ਸਕੂਲ ਪ੍ਰਿੰਸੀਪਲ ਕਿਵੇਂ ਉਹਨੂੰ ਜਲੀਲ ਕਰਦੇ ਨੇ, ਅੱਕ ਕੇ ਉਹ ਸੂਸਾਈਡ ਕਰਦੀ ਆ, ਸਕੂਲ ਜਿੰਨਾ ਮਰਜ਼ੀ ਦੁੱਧ ਧੋਤਾ ਹੋ ਜਾਵੇ ਪਰ ਸਕੂਲ ਦੇ ਨਾਲ ਨਾਲ ਇਹ ਸਭ ਤੋਂ ਵੱਡਾ ਸਵਾਲ ਪੰਜਾਬ ਦੀ ਸਰਕਾਰ ਤੇ ਵੀ ਮੈਂ ਮੰਨਦਾ, ਜਿਹੜੀ ਸਿੱਖਿਆ ਕ੍ਰਾਂਤੀ ਦਾ ਨਾਰਾ ਲੈ ਕੇ ਆਉਂਦੀ ਆ, ਜੇ ਪੰਜਾਬ ਚ ਇੱਕ ਵੀ ਬੱਚਾ ਫੀਸ ਕਾਰਨ ਸੂਸਾਈਡ ਕਰਦਾ, ਮੈਨੂੰ ਲੱਗਦਾ ਕਿ ਸਿੱਖਿਆ ਕ੍ਰਾਂਤੀ ਨੂੰ ਦੁਬਾਰਾ ਦੇਖਣ ਦੀ ਲੋੜ ਆ ਕਿ ਕਿੱਥੇ ਹੁਣ ਤਾਈਆਂ ਨੇ ਉਹ ਬੱਚੇ ਜਿਹੜੇ ਵਾਕਈ ਲੋੜਵੰਦ ਨੇ, ਉਹਨਾਂ ਨੂੰ ਪੜ੍ਹਾਈ ਦੇ ਮੌਕੇ ਮਿਲਣੇ ਚਾਹੀਦੇ ਆ। ਔਰ ਮੈਨੂੰ ਲੱਗਦਾ ਕਿ ਇਹ ਇੱਕ ਘਟਨਾ ਏਦਾਂ ਦੀ ਘਟਨਾ ਜਿਹਨੇ ਪੂਰੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੇ ਸਵਾਲ ਪੈਦਾ ਕਰ ਦਿੱਤੇ ਨੇ।
0: ਜੇ ਤੁਹਾਡੇ ਘਾਹ ਕੱਟਣ ਵਾਲੀ ਮਸ਼ੀਨ ਦੀ ਕੋਈ ਰਿਪੇਅਰ ਆ, ਜਾਂ ਤੁਸੀਂ ਚੱਲਦੀ ਕੋਈ ਲੈਣੀ ਚਾਹੁੰਦੇ ਹੋ, ਜਾਂ ਸਨੋ ਮੂਵਰ ਜਿਹੜਾ ਹੁੰਦਾ ਉਹਦੀ ਕੋਈ ਰਿਪੇਅਰ ਦਾ ਕੰਮ ਆ, ਉਹਦੀ ਕੀ ਕਹਿੰਦੇ ਹੁੰਦੇ ਸਰਵਿਸ ਵਗੈਰਾ ਕਰਾਉਣੀ ਆ, ਟਿਊਨਅਪ ਕਰਾਉਣੀ ਆ, ਤਾਂ ਤੁਸੀਂ ਸੁਖਜਿੰਦਰ ਬਰਾੜ ਸਾਹਿਬ ਨਾਲ ਕਰ ਲਿਓ ਸੰਪਰਕ। ਡੋਰ ਜੇ ਤੁਸੀਂ ਗਰਾਜ ਡੋਰ ਨਵਾਂ ਲਗਾਉਣਾ ਚਾਹੁੰਦੇ ਹੋ, ਨਵਾਂ ਬ੍ਰੈਂਡ ਨੂੰ ਗਰਾਜ ਡੋਰ ਲਗਾਉਣਾ ਕਿਸੇ ਪ੍ਰਕਾਰ ਦੇ ਵੀ ਕਿਸੇ ਵੀ ਮਤਲਬ ਡਿਜ਼ਾਇਨ ਦੇ, ਜਾਂ ਉਹਦੀ ਰਿਪੇਅਰ ਕਰਾਉਣੀ ਆ, 647-402-2341 'ਤੇ ਸੰਪਰਕ ਕੀਤਾ ਜਾ ਸਕਦਾ, 647-402-2341। ਅਤੇ ਬਰਾੜ ਸਾਹਿਬ ਆਪ ਕੱਲ੍ਹ ਮੈਨੂੰ ਉਹਨਾਂ ਨੇ ਕਿਹਾ ਵੀ ਹਰਜੀਤ ਮੈਨੂੰ ਪਿਛਲੇ ਹਫ਼ਤੇ ਦੇ ਵਿੱਚ ਚੰਗਾ ਰਿਸਪੋਂਸ ਮਿਲਿਆ, ਅਤੇ ਕਹਿੰਦੇ ਵੀ ਜਿੰਨੀਆਂ ਦੀ ਹੁਣ ਘਾਹ ਕੱਟਣ ਵਾਲੀਆਂ ਮਸ਼ੀਨਾਂ ਖੜ੍ਹੀਆਂ ਸੀ, ਬੰਦ ਪਈਆਂ ਸੀ, ਵੀ ਤੁਸੀਂ ਪੁਰਾਣੀ ਲਈ ਹੋਈ ਆ, ਕੋਈ ਨਵੀਂ ਨਹੀਂ ਚੱਲਦੀ, ਉਹ ਕਹਿੰਦੇ ਜਿਹੜੀ ਮਰਜ਼ੀ ਹੋਵੇ ਚਾਹੇ ਮੈਨੂੰ ਆਪਣੇ ਘਰ ਤੁਸੀਂ ਸੱਦ ਲਓ, ਚਾਹੇ ਮੇਰੇ ਕੋਲ 'ਚ ਆਪਣੀ ਗੱਡੀ 'ਚ ਰੱਖ ਕੇ ਲਿਓ, ਇੱਕ ਘੰਟੇ ਦੇ ਵਿੱਚ ਕੀ ਅੱਧੇ ਘੰਟੇ 'ਚ ਕਹਿੰਦੇ ਠੀਕ ਕਰਕੇ ਤੋੜ ਦੂੰਗਾ। 647-402-2341 ਥੋੜ੍ਹੇ ਜਿਹੇ ਪੈਸਿਆਂ ਦੇ ਲੈਣੇ ਉਹਨਾਂ ਨੇ, ਹੋਰ ਦੱਸੋ ਕੀ ਚਾਹੀਦਾ। 647-402-2341 ਦੇਸੀ ਸੈਨੇ ਫਿਲਮ ਤੋਂ ਜਗਦੀਸ਼ ਭਾਅ ਜੀ ਨਾਲ ਸੰਪਰਕ ਹੋ ਸਕਦਾ, ਵੀਡੀਓ ਫੋਟੋਗ੍ਰਾਫੀ ਡਿਜੀਟਿੰਗ ਕੋਈ ਸਮਾਂ ਲੈਣੀ ਚਾਹੁੰਦੇ ਹੋ, ਅਤੇ ਇਹਨਾਂ ਨੂੰ ਵਧਾਈ ਵੀ ਤੁਸੀਂ ਦੇ ਸਕਦੇ ਹੋ, ਇਹਨਾਂ ਦੇ ਬੇਟੇ ਦੀ ਵਿਆਹ ਹੋ ਕੇ ਹਟਿਆ, ਅਤੇ ਵਧਾਈਆਂ ਸਾਡੇ ਵੱਲੋਂ ਵੀ। ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ, 416-930-1251 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕਰ ਲਿਓ, ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, ਐੱਲ ਸ਼ੇਪ, ਯੂ ਸ਼ੇਪ, ਵੀ ਸ਼ੇਪ, ਕਿੱਧਰ ਨੂੰ ਬਣਾਉਣੀ, 905-7-799-8877 'ਤੇ ਗੱਲਬਾਤ ਹੋ ਸਕਦੀ ਹੈ। ਕੈਨੇਡਾ ਪੋਸਟ ਦੇ ਕੰਮਾਂ ਦੀ ਹੜਤਾਲ ਪੱਕੇ ਤੌਰ 'ਤੇ ਖਤਮ ਹੋ ਗਈ ਜੀ, ਨਵਾਂ ਸਮਝੌਤਾ ਪ੍ਰਵਾਨ ਕਰ ਲਿਆ ਉਹਨਾਂ ਨੇ, ਫਲੋਰ ਕ੍ਰਾਸ ਕਰਨ ਵਾਲਿਆਂ ਨੂੰ ਠੱਲ ਪਾਉਣ ਲਈ NDP ਪਾਰਲੀਮੈਂਟ 'ਚ ਬਿੱਲ ਪੇਸ਼ ਕਰੇਗੀ। ਪਾਰਟੀ ਦਾ ਮੰਨਣਾ ਹੈ ਕਿ ਫਲੋਰ ਕ੍ਰੋਸ ਕਰਨ ਵਾਲੇ ਸੰਸਦਾਂ ਲਈ ਰਾਈਡਿੰਗ ਦੇ ਲੋਕਾਂ ਕੋਲੋਂ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ। ਗੋਲੀਬਾਰੀ ਕਰਕੇ ਧਮਕੀਆਂ ਦੇਣ ਦੇ ਮਾਮਲੇ 'ਚ ਦੋ ਪੰਜਾਬੀ ਸਰੀ ਵਿਖੇ ਗ੍ਰਿਫਤਾਰ ਹੋ ਗਏ ਨੇ। ਚਾਈਨਾ ਵਿੱਚ ਬਣੀਆਂ ਬਿਜਲੀ ਕਾਰਾਂ ਕੈਨੇਡਾ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ, ਅਤੇ 30 ਭਾਰਤੀ ਟਰੱਕ ਡਰਾਈਵਰ ਅਮਰੀਕਾ 'ਚ ਗ੍ਰਿਫਤਾਰ ਕਰ ਲਏ। ਡੈਪੂਟੇਸ਼ਨ ਦੀ ਲਟਕੀ ਤਲਵਾਰ, ਮੱਧ ਪੂਰਬ 'ਚ ਫਿਰ ਭੜਕੀ ਜੰਗ, ਅਮਰੀਕਾ ਵੱਲੋਂ ਇਰਾਨੀ ਫੌਜੀਆਂ ਠਿਕਾਣਿਆਂ 'ਤੇ ਬੰਬਾਰੀ ਹੋ ਗਈ ਆ। ਅਤੇ ਪਰਮਿੰਦਰ ਜੀ, ਅਤੇ ਆਹ ਕੀ ਕਰਤਾ ਤੁਸੀਂ, ਕਿੱਥੇ ਢੋਲ ਵਜਾਈ ਜਾਂਦੇ ਹੋ, ਹੁਣ ਢੋਲ ਕਿੱਥੇ ਵੱਜਣਾ, ਕੀ ਹੋ ਗਿਆ ਇਹਨੂੰ?
1: ਢੋਲ ਵੱਜ ਗਿਆ ਜੀ ਮੁੜ ਕੇ, ਕਿਉਂਕਿ 4 ਨਗਰ ਕੌਂਸਲਾਂ ਦੀ ਚੋਣ ਰਹਿੰਦੀ ਆ, 13 ਜੂਨ ਨੂੰ ਅਨਾਊਂਸ ਹੋ ਗਈ ਆ, ਔਰ 28-29 ਨੂੰ ਉੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ, ਸੋ ਚੋਣ ਜਾਬਤੇ ਵਾਲਾ। ਸੋ ਇਹ ਜਿਹੜੀਆਂ ਇਲੈਕਸ਼ਨਾਂ ਨੇ ਇਹ ਰੂਟੀਨ ਤੋਂ ਹਟ ਕੇ ਨੇ ਨਗਰ ਕੌਂਸਲਾਂ ਦੀਆਂ। ਉਹਨਾਂ ਦੀ ਜਿਹੜੀਆਂ ਪਹਿਲੀਆਂ ਇਲੈਕਸ਼ਨਾਂ ਹੋਈਆਂ ਸੀ ਉਹਨਾਂ ਦੀ 5 ਸਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੋਈਆਂ ਸੀ, ਔਰ ਇਹ ਜਿਹੜੀਆਂ ਅੱਧ ਵਿਚਾਲੇ ਟੁੱਟੀਆਂ ਹੋਈਆਂ ਨੇ, ਇਹਨਾਂ ਦੇ ਵਿੱਚ ਸ਼ਾਮ 84 ਕਾਦੀਆਂ, ਗੁਰਦਾਸਪੁਰ ਅਤੇ ਦੀਨਾ ਨਗਰ ਦੇ ਵਿੱਚ। ਔਰ ਇਸ ਮਾਮਲੇ 'ਚ ਇੱਕ ਹੋਰ ਅਪਡੇਟ ਵੀ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿਤਾ ਕਿ ਇੱਥੇ EVM ਮਸ਼ੀਨਾਂ ਜ਼ਰੀਏ ਵੋਟਿੰਗ ਹੋਵੇ। ਪਹਿਲੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਅਜੀਤ ਜੀ, ਆਪਾਂ ਨੂੰ ਯਾਦ ਹੋਣਾ ਚਾਹੀਦਾ ਕਿ ਉਹ ਬੈਲਟ ਪੇਪਰਾਂ ਨਾਲ ਹੋਈਆਂ ਸੀ, ਹਾਲਾਂਕਿ ਉਹਨਾਂ ਉਸ ਮਾਮਲੇ 'ਚ ਵੀ ਪਟੀਸ਼ਨ ਪਾਈ ਸੀ, ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿਤਾ ਸੀ ਕਿ ਹੁਣ ਸਮਾਂ ਹੈ ਨਹੀਂ। ਪਰ ਇਹਨਾਂ 4 ਜਿਹੜੀਆਂ ਨਗਰ ਕੌਂਸਲਾਂ ਸ਼ਾਮ 84 ਕਾਦੀਆਂ ਗੁਰਦਾਸਪੁਰ 'ਚ 13 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ, ਪਰ ਪੈਣੀਆਂ EVM ਮਸ਼ੀਨਾਂ ਜ਼ਰੀਏ ਨੇ ਜੀ।
0: ਬਿਲਕੁਲ ਜੀ, ਰੋਇਲ ਕਰੋਕਰੀ ਬਿਲਾ ਲਿਆ ਤਾਂ ਤੁਸੀਂ ਚੱਲ ਜਿਓ, ਹੋਲਸੇਲ ਦੇ ਵਿੱਚ ਕੋਈ ਵੀ ਤੁਸੀਂ ਕਰੋਕਰੀ ਦਾ ਸਮਾਨ ਲੈਣਾ ਚਾਹੁੰਦੇ ਹੋ, ਜਿਵੇਂ ਡਿਨਰ ਸੈੱਟ, ਅਰਨ, ਕੜਾਹੀ, ਮੱਗ ਸੈੱਟ ਲੈਣਾ ਚਾਹੁੰਦੇ ਹੋ, ਸਟੇਨਲੈਸ ਸਟੀਲ ਦੇ ਕੁੱਕਵੇਅਰ ਸੈੱਟ ਲੈਣਾ ਚਾਹੁੰਦੇ ਹੋ, ਕਲੇ ਆਈਟਮ ਕੋਈ ਲੈਣੀ ਆ, ਐਲਮੀਨੀਅਮ ਕੁੱਕਟੋਪ ਸੈੱਟ ਲੈਣਾ ਚਾਹੁੰਦੇ ਹੋ, ਦੇਸੀ ਕਲੇ ਤੰਦੂਰ ਲੈਣਾ ਤੁਸੀਂ, ਮਧਾਣੀਆਂ ਲੈਣੀਆਂ, ਸਟੇਨਲੈਸ ਕੁੱਕਟੋਪ ਦੇ ਸੈੱਟ ਲੈਣੇ ਆ। ਅਤੇ ਰੋਇਲ ਕਰੋਕਰੀ ਬਿਲਾ ਵਾਲਿਆਂ ਦੇ ਗ੍ਰੈਂਡ ਓਪਨਿੰਗ ਹੋਈ ਹੋਈ ਆ, ਪਿਛਲੇ 2-3 ਹਫ਼ਤੇ ਹੋ ਗਏ, 15-10 ਡਰਿਊ ਰੋਡ, ਯੂਨਿਟ ਨੰਬਰ 15 ਮਿਸਾਗਾ ਦੇ ਵਿੱਚ ਨੇ, ਜਾਂ ਫਿਰ ਆਪਣੇ ਮੈਲਨੀ ਐਂਡ ਟੋਰਬਰਮ ਦਾ ਏਰੀਆ ਉੱਥੇ ਚੱਲ ਜਿਓ। 647-296-5066 'ਤੇ ਪਰਮਿੰਦਰ ਉਹਨਾਂ ਨਾਲ ਸੰਪਰਕ ਕਰ ਲਿਓ, 647-296-5066 'ਤੇ ਸੰਪਰਕ ਹੋ ਸਕਦਾ। ਅਤੇ ਨਾਲ ਦੀ ਨਾਲ ਸਟੀਫਨ ਫਰਨੀਚਰ 'ਤੇ ਚੱਲ ਜਿਓ, ਤੁਸੀਂ ਵਧੀਆ ਫਰਨੀਚਰ ਲੈਣਾ ਘਰ ਦੇ ਵਿੱਚ, 905-790-0560 ਜਸਵੀਰ ਭਾਅ ਜੀ ਉਹਨਾਂ ਨਾਲ ਸੰਪਰਕ ਕਰ ਲਿਓ, 2575 ਸਟੀਲ ਐਵਨਿਊ ਈਸਟ, ਯੂਨਿਟ ਨੰਬਰ 14-17, 905-790-0560। ਵਧੀਆ ਟੋਪ ਦਾ ਖਾਣਾ ਖਾਣਾ ਚਾਹੁੰਦੇ ਹੋ ਤੰਦੂਰੀ ਬਾਜ, 905-956-5111, 7171, 7171 ਟੋਰਬਰਮ ਰੋਡ, ਯੂਨਿਟ ਨੰਬਰ 5, ਚਾਰ ਲੋਕੇਸ਼ਨਾਂ ਤੋਂ ਸਰਵ ਕਰਦੇ ਆ। ਦੂਜੀ ਪਹਿਲੀ ਲੋਕੇਸ਼ਨ ਇਹ, ਦੂਜੀ ਹੈਗੀ ਮੈਕਲਾਗਨ ਐਂਡ ਕੁਈਨ ਦੇ ਏਰੀਏ ਦੇ ਵਿੱਚ, ਤੀਜੀ ਔਰੰਜਵੈਲ ਦੇ ਵਿੱਚ ਆ, ਅਤੇ ਚੌਥੀ ਹੈਗੀ ਡੈਰੀ 3221 ਡੈਰੀ ਰੋਡ ਬੈਸਟ, ਆਪਣੇ 401 ਐਂਡ ਵੈਸਟਰਨ ਚਰਚਲ ਦਾ ਏਰੀਆ 905-956-2111 ਦੇ। ਇੱਥੇ ਬਾਕੀ ਲੋਕੇਸ਼ਨਾਂ ਦੇ ਤੁਸੀਂ ਨੰਬਰ ਲੈ ਸਕਦੇ ਹੋ, 905-956-2111 ਤੰਦੂਰੀ ਬੋਇਜ਼ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਇੱਧਰੋਂ ਬਲਦੇਵ ਸਿੰਘ ਸਿੱਧੂ ਸਾਹਿਬ ਦੇ ਕਾਫੀ ਮੈਸੇਜ ਆ ਗਏ, ਭਾਵੇਂ ਹੁਣ ਮੰਨ ਲਓ ਭਾਵੇਂ ਧੱਕੇ ਖਾ ਕੇ ਮੰਨ ਲਓ, ਕਹਿੰਦੇ ਨਹੀਂ ਪਹਿਲਾਂ ਸ਼ੁਰੂ ਤੋਂ ਕਿੱਥੇ, ਹਾਂ ਭਾਵੇਂ ਹੁਣ ਮੰਨ ਲਓ ਭਾਵੇਂ ਧੱਕੇ ਖਾ ਕੇ ਮੰਨ ਲਓ, ਭਾਵੇਂ ਬਰਬਾਦ ਹੋ ਕੇ ਮੰਨ ਲਓ, ਅਖੀਰ ਮੰਨਣਾ ਹੀ ਪੈਣਾ ਕਿ ਡੇਰਾਵਾਦ ਇੱਕ ਪਖੰਡ ਹੈ, ਇੱਕ ਬਿਜ਼ਨਸ ਹੈ, ਮਰਦਾਂ ਦਾ ਆਰਥਿਕ ਅਤੇ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਸਾਧਨ ਹੈ। ਲੈ ਜਦੋਂ ਟਾਈਮ ਲੱਗੇ ਤਾਂ ਮੰਨ ਲਿਓ, ਕਹਿੰਦੇ ਗੱਲ ਤਾਂ ਸਹੀ ਹੈ ਬਿਲਕੁਲ। ਅੱਛਾ ਚਲੋ ਪਰਮਿੰਦਰ, ਇਹ ਹੈਗੇ ਆਪਣੇ ਕੋਲ ਇੱਕ ਮਿੰਟ ਹੋਰ ਮਾੜਾ ਜਿਹਾ। ਕੇਵਲ ਸਿੰਘ ਢਿੱਲੋਂ ਬਣੇ ਨੇ ਪ੍ਰਧਾਨ ਬੀਜੇਪੀ ਦੇ, ਕਹਿੰਦੇ ਕੈਪਟਨ ਅਮਰਿੰਦਰ ਬੜੇ ਔਖੇ ਨੇ ਉਹਨਾਂ ਤੋਂ।
1: ਕੈਪਟਨ ਅਮਰਿੰਦਰ ਤਾਂ ਔਖੇ ਹੋਣੇ ਹੀ ਆ ਜੀ, ਕੇਵਲ ਸਿੰਘ ਢਿੱਲੋਂ ਬਣ ਗਏ ਕਿਉਂਕਿ ਚਾਚੀ ਅਰੂਸਾ ਨਾਲ ਫੋਟੋ ਵੀ ਬਾਹਰ ਆ ਗਈਆਂ ਨੇ। ਅਦਰਵਾਈਜ਼ ਕੈਪਟਨ ਸਾਹਿਬ ਜਿੱਥੇ ਜਿਹੜੀ ਪਾਰਟੀ ਜਿਹਨੇ ਭਾਜਪਾ ਚ ਜੇ ਭਾਈ ਹੁਣ ਉਹ ਆਸ ਚ ਹੋਣ ਕੇ ਮੈਨੂੰ ਕਲਗੀ ਲੱਗ ਜਾਣੀ ਆ, ਤੇ ਉਹਨਾਂ ਦਾ ਚੇਲਾ ਕੇਵਲ ਸਿੰਘ ਢਿੱਲੋਂ ਜਿਹੜਾ ਮੇਲਾ ਲੁੱਟ ਕੇ ਲੈ ਜਾਵੇ, ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕੰਟਰੋਵਰਸੀ ਆ। ਵੈਸੇ ਮੈਂ ਦੱਸਦਾ ਜਾਵਾਂ ਕਿ ਕੇਵਲ ਸਿੰਘ ਢਿੱਲੋਂ ਭਲਕੇ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਚ ਰਸਮੀ ਤੌਰ ਤੇ ਪ੍ਰਧਾਨਗੀ ਵਜੋਂ ਅਹੁਦਾ ਸੰਭਾਲ ਰਹੇ।
0: ਹਰਜੀਤ ਸਿੰਘ ਗਰੇਵਾਲ ਨੂੰ ਕਹਿੰਦੇ ਵਿੱਚੋਂ ਪਾਰਟੀ ਚੋਂ ਧੱਕੇ ਧੁੱਕੇ ਮਾਰ ਕੇ ਕੱਢਿਆ, ਗਾਲਾਂ ਪਤਨੀ ਮੈਸੇਜ ਆਇਆ ਪਤਨੀ ਕੋਲੋਂ ਵੀ ਬਣ ਜਾਂਦਾ ਕਈ ਵਾਰ, ਚਲੋ ਹੋ ਵੀ ਸਕਦਾ ਕੋਈ ਵੱਡੀ ਗੱਲ ਨਹੀਂ, ਕਹਿੰਦੇ ਮੈਂ ਆਪਦੇ ਲੋਕਾਂ ਨਾਲ ਖੜਦਾ ਜੇ ਮੈਨੂੰ ਏਦਾਂ ਹੁੰਦੀ ਤਾਂ। ਹੈ ਆਉਣ ਦਾ ਹੈਡਲਾਈਨ ਚੈੱਕ ਦੋ ਫਟੇ
1: ਜੀ, ਹੈਡਲਾਈਨ ਜੀ, ਬਿਗ ਬ੍ਰੇਕਿੰਗ, ਅੱਜ ਦਿੱਲੀ ਚ ਤੈਅ ਹੋਏਗਾ ਪੰਜਾਬ ਕਾਂਗਰਸ ਦਾ ਭਵਿੱਖ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਸੀਐਮ ਚਰਨਜੀਤ ਚੰਨੀ ਦੇ ਦਿੱਲੀ ਪੁੱਜਣ ਦੀ ਖਬਰ। ਈਡੀ ਦੇ ਚੱਕਰ ਚ ਇੱਕ ਹੋਰ ਆਪ ਵਿਧਾਇਕ, ਵੱਡਾ ਸਵਾਲ, ਕੀ ਜਲੰਧਰ ਸੈਂਟਰਲ ਤੋਂ ਆਪ ਵਿਧਾਇਕ ਰਮਨ ਅਰੋੜਾ ਦੀ ਹੋਵੇਗੀ ਗ੍ਰਿਫਤਾਰੀ? MLA ਰਮਨ ਅਰੋੜਾ ਈਡੀ ਦੇ ਜਲੰਧਰ ਵਿਚਲੇ ਦਫ਼ਤਰ ਚ ਵਿਵਾਦ ਗ੍ਰਸਤ ਦਸਤਾਵੇਜ਼ ਲੈ ਕੇ ਪੁੱਜੇ, ਮੁੜ ਚੱਲੇਗੀ ਮੋਦੀ ਸਰਕਾਰ ਤੇ ਪੰਜਾਬ ਦੇ ਕਿਸਾਨ ਆਗੂਆਂ ਚ ਗੱਲਬਾਤ? ਪਾਰਲੀਮੈਂਟ ਸਟੈਂਡਿੰਗ ਕਮੇਟੀ ਨੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਭੇਜਿਆ ਸੱਦਾ। ਪੰਜਾਬ ਵਿਜੀਲੈਂਸ ਦਫ਼ਤਰ ਚ CBI ਦੇ ਰੇਡ ਮਾਮਲੇ ਚ ਨਵਾਂ ਅਪਡੇਟ, ਵਿਜੀਲੈਂਸ ਦੇ ਭੜੋੜੇ ਇੰਸਪੈਕਟਰ OP ਰਾਣਾ ਨੇ CBI ਅਦਾਲਤ ਚ ਕੀਤਾ ਸਰੈਂਡਰ। ਬਿਗ ਬਿਗ ਬ੍ਰੇਕਿੰਗ, CM ਭਗਵੰਤ ਮਾਨ ਦਾ ਵੱਡਾ ਐਲਾਨ, ਪੰਜਾਬ ਦੀਆਂ ਬੀਬੀਆਂ ਨੂੰ 1 July ਤੋਂ ਪ੍ਰਤੀ ਮਹੀਨਾ ਮਿਲਣਗੇ 1,000 ਰੁਪਏ, 3 ਮਹੀਨੇ ਦੇ ਇਕੱਠੇ ਮਿਲਣਗੇ ਪੈਸੇ, 1 April ਤੋਂ ਲਾਗੂ ਮੰਨੀ ਜਾਵੇਗੀ ਬੀਬੀਆਂ ਨੂੰ ਸਹਾਇਤਾ ਰਾਸ਼ੀ ਦੀ ਸਕੀਮ। ਬੇਅਦਬੀ ਕੇਸ ਚ ਸੁਖਵੀਰ ਬਾਦਲ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਚ ਪੇਸ਼, ਸਾਬਕਾ DGP ਸੁਮੇਧ ਸੈਣੀ ਦੀ ਵੀਡੀਓ ਕਾਨਫਰੰਸ ਦੇ ਜ਼ਰੀਏ ਹੋਈ ਹਾਜ਼ਰੀ। ਰੈਪਰ ਬਾਦਸ਼ਾਹ ਦਾ ਚੰਡੀਗੜ੍ਹ ਸਥਿਤ ਸਾਗੋ ਕਲੱਬ ਸੀਲ ਜੀ।
0: ਥੈਂਕ ਯੂ ਪਰਮਿੰਦਰ, ਜੁੜਦੇ ਹਾਂ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ, ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘਾਟਾ ਬੋਲਿਆ ਗਿਆ ਕਰਦੇ ਹੋ, ਮੈਂ ਤੁਹਾਡੇ ਵਿਚਾਰਾਂ ਸਾਡੇ ਵਿਚਾਰਾਂ 530 ਦਾ ਸੰਜੇ ਵਰਸਾ ਦਾ, ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਸ਼ਮੇ ਭੱਟਰ ਨੂੰ ਲੈ ਕੇ ਪ੍ਰੋਗਰਾਮ ਸੱਜਰੀ ਸਵੇਰ ਆਪਣੇ ਤੋਂ ਬਾਅਦ ਹਾਜ਼ਰ, ਦੋ ਇਜਾਜ਼ਤ ਕੱਲ੍ਹ ਤੱਕ ਲਈ, ਲਾਈਏ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਨੇਡਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਕਾਰ ਕਿਸ਼ਤੀ ਬਣੀ ਕੋਈ ਗੱਲ
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਹੀ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਨ ਗੈਰੀ ਨੂੰ
3: 905-459-5533
1: 905-459-5533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਜੀ ਰਸ਼ਮੀ ਜੀ ਵੈਲਕਮ ਜੀ ਪ੍ਰੋਗਰਾਮ ਸੱਜਰੀ ਸਵੇਰ ਤੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ
5: ਬਹੁਤ ਬਹੁਤ ਧੰਨਵਾਦ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
4: ਸੋ ਦੋਸਤੋ ਰਸ਼ਮੀਤ ਕੌਰ ਜੀ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਜਦੋਂ ਪ੍ਰਿੰਸੀਪਲ ਬ੍ਰੋਕਰ ਆ ਗਿਆ ਤੁਸੀਂ ਇਹ ਸਮਝ ਦੋ ਬਹੁਤ ਲੰਬਾ ਤਜਰਬਾ ਬਹੁਤ ਵੱਖ ਵੱਖ ਸਿਨੈਰੀਓ ਇਹਨਾਂ ਨੇ ਆਪਣੇ ਹੱਥਾਂ ਚੋਂ ਕੱਢੇ ਹੋਏ ਨੇ ਕੰਪਲੈਕਸ ਫਾਈਲਸ ਹੈ ਜਿਹੜੀਆਂ ਉਹਨਾਂ ਦੇ ਵਿੱਚ ਮਹਾਰਤ ਹਾਸਿਲ ਕੀਤੀ ਹੋਈ ਹੈ ਸੋ ਰਸ਼ਮੀਤ ਜੀ ਹੁਣ ਦੇ ਨਾਲ ਤੁਸੀਂ ਮੋਰਗੇਜ ਬਾਬਤ ਕੋਈ ਵੀ ਗੱਲਬਾਤ ਕਰਨੀ ਹੈ ਤੇ ਨੰਬਰ 6475-4499 ਤੇ ਸੰਪਰਕ ਕਰ ਸਕਦੇ ਹੋ ਸੋ ਅੱਜ ਆਪਾਂ ਰਸ਼ਮੀਤ ਜੀ ਬਲੈਂਕਟ ਮੋਰਗੇਜ ਇਹ ਕੀ ਹੁੰਦੀ ਹੈ ਇਹਦੇ ਤੇ ਚਾਨਣਾ ਪਈਓ ਜੀ
5: ਬਿਲਕੁਲ ਜੀ ਸ਼ਮੀ ਜੀ ਥੋੜੀ ਜੀ ਕੰਪਲੈਕਸ ਟਰਮ ਹੈਗੀ ਹੈ ਬਲੈਂਕਟ ਮੋਰਗੇਜ ਹਰ ਸਿਨੈਰੀਓ ਵਾਸਤੇ ਨਹੀਂ ਹੈ ਬਟ ਇੱਕ ਐਗਜ਼ਾਮਪਲ ਲੈ ਕੇ ਸਮਝਦੇ ਹੈਗੇ ਆ ਕੀ ਹੁੰਦਾ ਹੈਗਾ ਕਿ ਸਪੈਸ਼ਲੀ ਇਸ ਮਾਰਕੀਟ ਵਿੱਚ ਕੀ ਹੋ ਰਿਹਾ ਕਿ ਅਪਰੇਜ਼ਲ ਘੱਟ ਆ ਰਹੇ ਨੇ ਹੁਣ ਅਪਰੇਜ਼ਲ ਘੱਟ ਆ ਰਹੇ ਨੇ ਤੇ ਕਲਾਇੰਟ ਕਲੋਜ਼ ਨਹੀਂ ਕਰ ਰਹੇ ਪ੍ਰਾਪਰਟੀਜ਼ ਸੋ ਉਹਦੇ ਕਰਕੇ ਬੈਂਕ ਤੇ ਬਿਲਡਰ ਇੱਕ ਇਹੋ ਜਿਹੇ ਪ੍ਰੋਗਰਾਮ ਵਿੱਚ ਆਏ ਨੇ ਉਹਨਾਂ ਨੇ ਇੰਟਰੋਡਿਊਸ ਕੀਤਾ ਹੈਗਾ ਜਿਹਦੇ ਵਿੱਚ ਬੈਂਕ ਜਿਹੜਾ ਹੈਗਾ ਈਵਨ ਇਫ ਅਪਰੇਜ਼ਲ ਘੱਟ ਆਇਆ ਤਾਂ ਵੀ ਉਹ ਮੋਰਗੇਜ ਤੁਹਾਨੂੰ ਦੇ ਦੇਣਗੇ ਪਰਚੇਸ ਪ੍ਰਾਈਸ ਤੇ ਬਟ ਐਟ ਦ ਸੇਮ ਟਾਈਮ ਤੁਹਾਡੇ ਕੋਲ ਅਗਰ ਕੋਈ ਹੋਰ ਘਰ ਹੈਗਾ ਹੋਰ ਪ੍ਰਾਪਰਟੀ ਹੈ ਤੇ ਦੋਨੋਂ ਪ੍ਰਾਪਰਟੀ ਤੇ ਲੀਨ ਪੈ ਜਾਏਗੀ ਇੱਕ ਐਗਜ਼ਾਮਪਲ ਲੈ ਕੇ ਸਮਝਦੇ ਆ ਅਗਰ ਥੋੜੀ ਜਿਹੀ ਡਿਫਿਕਲਟ ਲੱਗ ਰਿਹਾ ਅਗਰ ਮੈਂ ਟਰਮਸ ਜਿਹੜੀਆਂ ਯੂਜ਼ ਕਰ ਰਹੀ ਹੈਗੀ ਆ ਸੋ ਸੇ ਸਪੋਜ਼ ਕਿ ਮੈਂ ਘਰ ਬੁੱਕ ਕੀਤਾ 6 lakh ਦਾ ਮੇਰਾ ਅਪਰੇਜ਼ਲ ਆਇਆ 4 lakh ਦਾ ਸੋ 2 lakh ਦੀ ਉੱਤੇ ਸ਼ਾਰਟ ਫਾਲ ਹੋ ਗਈ ਹੁਣ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ 2 lakh ਦੇਣ ਵਾਸਤੇ ਸੋ ਬੈਂਕ ਕੀ ਕਰ ਰਿਹਾ ਮੈਨੂੰ 6 lakh ਦੇ ਹਿਸਾਬ ਦੇ ਨਾਲ ਹੀ ਮੋਰਗੇਜ ਦੇ ਰਿਹਾ ਹੈਗਾ ਸੋ ਪਰਚੇਸ ਪ੍ਰਾਈਸ ਦੇ ਹਿਸਾਬ ਦੇ ਨਾਲ ਮੋਰਗੇਜ ਦੇ ਰਿਹਾ ਪਰ ਉਸ 2 lakh ਦੇ ਸ਼ਾਰਟ ਫਾਲ ਨੂੰ ਕਵਰ ਕਰਨ ਵਾਸਤੇ ਤੁਹਾਡੇ ਕੋਲ ਜਿਹੜਾ ਕੋਈ ਐਗਜ਼ਿਸਟਿੰਗ ਘਰ ਹੋਏਗਾ ਉਹਦੇ ਤੇ ਵੀ ਲੀਨ ਪਾ ਦੇਗਾ ਸੋ ਇਸ ਘਰ ਤੇ ਲੀਨ ਹੈ ਹੀ ਹੈ ਜਿਹੜਾ ਨਵਾਂ ਘਰ ਹੈਗਾ ਬਟ ਜਿਹੜਾ ਮੇਰਾ ਐਗਜ਼ਿਸਟਿੰਗ ਘਰ ਹੈ ਉਹਦੇ ਤੇ ਵੀ ਲੀਨ ਪੈ ਗਈ ਇਸ ਕਰਕੇ ਅਸੀਂ ਇਹਨੂੰ ਟਰਮ ਦਿੱਤੀ ਬਲੈਂਕਟ ਮੋਰਗੇਜ ਇੱਕ ਬਲੈਂਕਟ ਕਰਤੀ ਕਿ ਬੈਂਕ ਨੇ ਆਪਣੇ ਆਪ ਨੂੰ ਸਿਕਿਓਰ ਕਰਨ ਵਾਸਤੇ ਆਪਣੇ ਲੋਨ ਨੂੰ ਸਿਕਿਓਰ ਕਰਨ ਵਾਸਤੇ ਤੁਹਾਡੇ ਦੋਨੋਂ ਘਰਾਂ ਤੇ ਲੀਨ ਪਾ ਦਿੱਤੀ ਹੈਗੀ ਹੈ
4: ਅੱਛਾ ਰਸ਼ਮੀ ਜੀ ਇਹ ਬਲੈਂਕਟ ਮੋਰਗੇਜ ਇੱਕ ਤਰ੍ਹਾਂ ਕੋਲੈਟਰਲ ਜਿੱਦਾਂ ਆਪਾਂ ਕਹਿ ਦਿੰਦੇ ਆ ਉਸ ਤਰ੍ਹਾਂ ਕੰਮ ਕਰਦਾ ਹੈ ਕਿ ਉਹ ਵੱਖਰੀ ਟਰਮ ਹੈ
5: ਕੋਲੈਟਰਲ ਜੀ ਇਹੀ ਹੁੰਦਾ ਹੈਗਾ ਕਿ ਬੈਂਕ ਜਦੋਂ ਲੋਨ ਦੇ ਰਿਹਾ ਤੇ ਲੋਨ ਕਿਹਦੇ ਅਗੇਂਸਟ ਦੇ ਰਿਹਾ ਉਹਨੂੰ ਪ੍ਰੋਪਰਟੀ ਨੂੰ ਕੋਲੈਟਰਲ ਕਹਿ ਦੇਈਦਾ ਹੈ ਕਿਹਦੇ ਅਗੇਂਸਟ ਹੈ ਲੋਨ ਉਹ ਪ੍ਰੋਪਰਟੀ ਦੇ ਅਗੇਂਸਟ ਹੈਗਾ ਉਹਨੂੰ ਕੋਲੈਟਰਲ ਕਹਿਤਾ ਤੇ ਇੱਥੇ ਉਹਨੇ 2 collateral ਲੈ ਲਏ 2 properties ਲੈ ਲਈਆਂ ਕਿਉਂਕਿ ਪੂਰਾ ਮੁੱਲ ਜਿਹੜਾ ਉਹਨੂੰ ਨਹੀਂ ਤੇ ਵਾਪਿਸ ਨਹੀਂ ਮਿਲੇਗਾ ਕਿਉਂਕਿ ਪ੍ਰੋਪਰਟੀ ਦੀ ਵੈਲਿਊ ਹੀ ਥੱਲੇ ਚਲੀ ਗਈ ਹੈ
4: ਠੀਕ ਹੈ ਅੱਛਾ ਇਹਦੇ ਪ੍ਰੋਸ ਐਂਡ ਕੌਨਸ ਕੀ ਨੇ ਬਲੈਂਕਟ ਮੋਰਗੇਜ ਲੈਣ ਦੇ ਸੋ ਦੋਸਤੋ ਰਸ਼ਮੀਤ ਜੀ ਹੁਣੀ ਸਾਡੇ ਨਾਲ ਜੁੜੇ ਹੋਏ ਨੇ ਨੰਬਰ ਟੂ ਕਾਲ 6475-3954499 ਤੇ ਰਸ਼ਮੀਤ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਜੀ ਰਸ਼ਮੀਤ ਜੀ
5: ਦੇਖੋ ਜੀ ਪੋਜ਼ਿਟਿਵ ਤੇ ਇਹੀ ਹੈਗਾ ਕਿ ਬਈ ਅਸੀਂ ਐਟਲੀਸਟ ਘਰ ਕਲੋਜ਼ ਕਰ ਪਾ ਰਹੇ ਹੈਗੇ ਆ ਕਿ ਇਵਨ ਇਫ ਮੇਰਾ ਅਪਰੇਜ਼ਲ ਘਟ ਆ ਗਿਆ ਹੈਗਾ ਪਰ ਮੇਰੇ ਘਰ ਕਲੋਜ਼ ਹੋ ਗਿਆ ਡਿਪੋਜ਼ਿਟ ਲੂਜ਼ ਨਹੀਂ ਹੋਇਆ ਕੌਣ ਕੀ ਹੈਗਾ ਕਿ ਹੁਣ ਮੇਰੇ ਦੋਨੋਂ ਘਰਾਂ ਤੇ ਲੀਨ ਹੈ ਜੇ ਮੈਂ ਆਪਣਾ ਐਗਜ਼ਿਸਟਿੰਗ ਘਰ ਵੇਚਣ ਜਾਵਾਂ ਅਗਰ ਉਹਦੇ ਵਿੱਚ ਕੀ ਹੈ 2 mortgages ਦਿਸਣਗੀਆਂ ਪਹਿਲੀ ਜਿਹੜੀ ਮੇਰੀ ਆਲਰੇਡੀ ਚੱਲ ਰਹੀ ਸੀ ਦੂਜੀ ਹੈ ਜਿਹੜੀ ਬੈਂਕ ਨੇ ਇੱਕ ਹੋਰ ਪਾਤੀ ਹੈਗੀ ਹੈ ਅਗਰ ਮੈਂ ਉਹਨੂੰ ਵੇਚਣ ਗਈ ਤੇ ਮੈਨੂੰ ਪਹਿਲਾਂ ਦੋਨੋਂ ਮੋਰਗੇਜਸ ਕਲੀਅਰ ਕਰਨੀਆਂ ਪੈਣਗੀਆਂ ਤਾਂ ਹੀ ਮੈਂ ਉਸ ਘਰ ਨੂੰ ਵੇਚ ਸਕਦੀ ਹੈਗੀ ਆ ਔਰ ਜੋ ਬੈਲੈਂਸ ਬਚੇਗਾ ਤਾਂ ਉਹ ਹੀ ਮੇਰੇ ਹੱਥ ਚ ਆਏਗਾ ਮੈਨੂੰ ਦੋਨੋਂ ਮੋਰਗੇਜਸ ਪੇ ਕਰਨੀਆਂ ਪੈ ਜਾਣਗੀਆਂ ਸੋ ਟੈਕਨੀਕਲ ਇਸ਼ੂਜ਼ ਆ ਸਕਦੇ ਨੇ ਬਟ ਐਟ ਦ ਸੇਮ ਟਾਈਮ ਇਟ ਗਿਵਸ ਯੂ ਦ ਫਲੈਕਸੀਬਿਲਿਟੀ ਕਿ ਤੁਸੀਂ ਐਟਲੀਸਟ ਆਪਣੀ ਜਿਹੜੀ ਹੈ ਪ੍ਰੋਪਰਟੀ ਕਲੋਜ਼ ਕਰ ਸਕੋ ਇਹੋ ਜਿਹੀ ਆਪਸ਼ਨ ਪ੍ਰਾਈਵੇਟ ਮੋਰਗੇਜਸ ਵਿੱਚ ਵੀ ਹੋ ਸਕਦੀ ਹੈ ਕਿ ਇੱਕ ਪ੍ਰੋਪਰਟੀ 'ਚ ਇਨਫ ਪੈਸਾ ਨਹੀਂ ਹੈ ਪਰ 2 transactions ਕਰਨ ਦੀ ਜਗ੍ਹਾ ਲੈਂਡਰ ਨੇ ਕੀ ਕੀਤਾ ਦੋਨੋਂ ਘਰਾਂ ਤੇ ਬਲੈਂਕਟ ਮੋਰਗੇਜ ਕਰ ਦਿੱਤੀ ਤੇ ਤੁਹਾਨੂੰ ਪੈਸੇ ਦੇ ਤੇ ਸੋ ਹਮੇਸ਼ਾ ਆਪਸ਼ਨਸ ਬਣ ਸਕਦੀ ਹੈ, ਅਗੇਨ ਡਿਪੈਂਡਿੰਗ ਔਨ ਕਲਾਇੰਟ ਦੀ ਸਿਚੁਏਸ਼ਨ ਕੀ ਹੈਗੀ ਹੈ। ਸੋ ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 647-549-4499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
4: ਜੀ ਬਹੁਤ ਬਹੁਤ ਧੰਨਵਾਦ ਰਸ਼ਮੀਤ ਜੀ, ਥੈਂਕ ਯੂ ਜੀ।

0: Du bist ein Job, Assas, du Assas, Hebbises, Nadet, Hose, Bises, Bole, Sony Hall, Sassier Karl.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬੱਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ 'ਚ ਬਦਲ ਦੇਣਾ ਹੈ।
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
1: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
3: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

0: ਸਤਿ ਸ਼੍ਰੀ ਗੁਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸਰਜਰੀ ਸਵੇਰ ਵਿਦ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹੈ ਹਾਜ਼ਰ ਹੈ ਜੀ। ਮੰਗਲਵਾਰ ਦਾ ਦਿਨ ਹੈ, ਜੂਨ ਦਾ ਪਹਿਲਾ ਹਫ਼ਤਾ ਆ, ਪਹਿਲਾ ਹਫ਼ਤਾ ਜਿਹੜਾ ਜੂਨ ਦਾ ਆ, ਘੱਲੂ ਘਰ ਵਾਂਗੂ ਆ, ਅਸੀਂ ਇਸ ਨੂੰ ਯਾਦ ਕਰਦੇ ਹਾਂ। ਇਸ ਹਫ਼ਤੇ ਦੇ ਵਿੱਚ ਬਹੁਤ ਸਾਰੇ ਸਿੰਘ ਸਿੰਘਣੀਆਂ ਉਹਨਾਂ ਦੀਆਂ ਕੁਰਬਾਨੀਆਂ ਹੋਈਆਂ ਸੀ, ਉਹਨਾਂ ਨੂੰ ਅਸੀਂ ਯਾਦ ਵੀ ਆਪਣੇ ਦਿਲਾਂ ਦੇ ਵਿੱਚ ਉਸ ਇਤਿਹਾਸ ਨੂੰ ਵੀ ਆ ਜਿਹੜਾ ਰੱਖਦੇ ਹਾਂ। ਸੋ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਸ਼ਰਧਾਂਜਲੀ ਸਾਡੇ ਵੱਲੋਂ, ਸਾਰਿਆਂ ਵੱਲੋਂ। ਸੋ ਅੱਜ ਦੇ ਪ੍ਰੋਗਰਾਮ ਵਿੱਚ ਦੋਸਤੋ ਦੋ ਤਿੰਨ ਸਟੋਰੀਜ਼ ਹੈ ਜੋ ਆਪਾਂ ਅੱਗੇ ਜਾ ਕੇ ਕਵਰ ਕਰਾਂਗੇ, ਉੱਥੇ ਹੀ ਕੁਝ ਕੁ ਜਿਹੜੀਆਂ ਹੈਡਲਾਈਨਸ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਤੁਸੀਂ ਸਟੂਡੀਓ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਕੋਈ ਖਬਰਸਾਰ ਤੁਹਾਡੇ ਤੱਕ ਹੈ, ਤੁਸੀਂ ਚਾਹੁੰਦੇ ਹੋ ਵੀ ਉਹ ਖਬਰ ਹੈ ਜਿਹੜੀ ਉਹ ਵੀ ਸਾਰਿਆਂ ਨਾਲ ਸਾਂਝੀ ਕੀਤੀ ਜਾ ਸਕੇ, ਹਮੇਸ਼ਾ ਮੈਂ ਤੁਹਾਨੂੰ ਮੋਟੀਵੇਟ ਕਰਦਾ, ਇੰਸਪਾਇਰ ਕਰਦਾ, ਤੁਸੀਂ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ, ਕਾਲ ਕਰ ਸਕਦੇ ਹੋ। ਸਟੂਡੀਓ ਦਾ ਇੱਕ ਇੱਕ ਨੰਬਰ ਹੈ 905-673-3337, 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ। 4 ਵਜੇ ਆ ਜਿਹੜੇ ਪ੍ਰੋਗਰਾਮਾਂ ਦੀ ਲੜੀ ਹੈ ਜਿਹੜੀ ਆਕਾਸ਼ਵਾਣੀ 530 'ਤੇ ਸ਼ੁਰੂ ਹੋ ਜਾਂਦੀ ਹੈ, 4 ਵਜੇ ਤੁਸੀਂ ਆ ਜਿਹੜਾ ਹਰਜੀਤ ਭਾਅ ਜੀ ਹੁਣਾਂ ਨੂੰ ਸੁਣਿਆ, ਅਤੇ ਹੁਣ ਵਾਰੀ ਮੇਰੀ ਹੈ। ਇਸੇ ਤਰ੍ਹਾਂ ਰਾਤ ਤੱਕ ਲੜੀ ਇਹ ਜਿਹੜੀ ਪ੍ਰੋਗਰਾਮਾਂ ਦੀ ਵੱਜੀ ਹੁੰਦੀ ਹੈ, ਵੱਖ ਵੱਖ ਹੋਸਟ ਆਪਣੀ ਮਿਹਨਤ ਦੇ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ, ਜਿਨ੍ਹਾਂ ਸਾਰਿਆਂ ਨੂੰ ਤੁਸੀਂ ਇਹ ਜਿਹੜਾ ਬਹੁਤ ਪਸੰਦ ਕਰਦੇ। ਆਓ ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜਿੱਥੇ ਕਈ ਜਗ੍ਹਾ ਕੈਨੇਡਾ ਦੇ ਵਿੱਚ ਚੰਗੀ ਧੁੱਪ ਨਿਕਲੀ ਹੋਈ ਹੈ, ਸਮਰ ਵਰਗੇ ਦਿਨ ਨੇ, ਅਤੇ ਉੱਥੇ ਨਿਊ ਫਾਊਂਡਲੈਂਡ ਲੈਬਰਾਡਰ ਵੱਲ ਉੱਥੇ ਹੈ ਜਿਹੜੀ ਹੈ 5-5 ਸੈਂਟੀਮੀਟਰ ਦੇ ਕਰੀਬ ਹੈ ਜਿਹੜੀ ਸਨੋਅ ਦੀਆਂ ਭਵਿੱਖਬਾਣੀਆਂ ਵੀ ਹੋ ਚੁੱਕੀਆਂ ਨੇ, ਉੱਥੇ ਕਈ ਜਗ੍ਹਾ ਪੈ ਵੀ ਚੁੱਕੀ ਹੈ। ਸੋ ਕਿੱਥੇ ਕਿੱਥੇ ਦੇਖ ਲਓ, ਇੱਕੋ ਹੀ ਮੁਲਕ ਹੈ, ਕਿਤੇ ਹੈ ਜਿਹੜਾ ਧੁੱਪ ਖਿਲੀ ਹੋਈ ਹੈ, ਅਤੇ ਕਿਤੇ ਜਿਹੜੀ ਹੈ ਉੱਥੇ ਫਲਰੀਸ ਜਾਂ ਸਨੋਅ ਹੈ ਜਿਹੜੀ ਉਹ ਪੈ ਰਹੀ ਹੈ। ਸੋ ਕਹਿੰਦੇ ਜੀਵਨ ਦਾ ਸੱਚ ਇਹ ਹੈ ਕਿ ਹਰ ਗੁਣ ਦੇ ਨਾਲ ਇੱਕ ਔਗਣ ਵੀ ਜੁੜਿਆ ਹੁੰਦਾ। ਜੇ ਤੁਹਾਡੇ ਕੋਈ ਗੁਣ ਹੈਗਾ ਆ, ਵਧੀਆ ਹੈਬਿਟ, ਉਹਦੇ ਨਾਲ ਔਗਣ ਵੀ ਆ ਜਿਹੜਾ ਜੁੜਿਆ ਹੁੰਦਾ। ਜੇ ਕੁੱਤੇ ਨੂੰ ਵਫ਼ਾਦਾਰ ਮੰਨਿਆ ਗਿਆ ਤਾਂ ਲਾਲਚੀ ਵੀ ਕਿਹਾ ਗਿਆ। ਜੇ ਕੋਈ ਕੋਇਲ ਦੀ ਆਵਾਜ਼ ਦੀ ਤਾਰੀਫ ਕਰਦਾ ਹੈ ਤਾਂ ਆਪਣੇ ਆਂਡੇ ਆ ਜਿਹੜੇ ਦੂਸਰੇ ਆਲਣਿਆਂ ਦੇ ਵਿੱਚ ਰੱਖਣ ਕਰਕੇ ਭੰਡੀ ਵੀ ਗਈ ਹੈ। ਅੱਛਾ, ਜੇ ਕਾਂ ਨੂੰ ਸਿਆਣਾ ਮੰਨਿਆ ਗਿਆ ਤਾਂ ਬਦਸੂਰਤ ਵੀ ਕਿਹਾ ਗਿਆ। ਜੇ ਪਾਣੀ ਨੇ ਜੀਵਨ ਦਿੱਤਾ ਹੈ ਤਾਂ ਹੜ੍ਹ ਹੈ ਜਿਹੜੇ ਉਹ ਉਹਨੇ ਕਈਆਂ ਦੀ ਜਾਨ ਵੀ ਲਈ ਹੈ। ਇਸੇ ਤਰ੍ਹਾਂ ਕੋਈ ਵੀ ਇਨਸਾਨ ਨਾ ਪੂਰਾ ਦੇਵਤਾ ਹੁੰਦਾ ਅਤੇ ਨਾ ਹੀ ਪੂਰਾ ਸ਼ੈਤਾਨ। ਰਿਸ਼ਤਾ ਰੱਖਣਾ ਹੋਵੇ ਤਾਂ ਝੂਠ ਦੇ ਪੁੱਲ ਬੰਨ੍ਹ ਦਿਓ, ਜੇ ਰਿਸ਼ਤਾ ਖਤਮ ਕਰਨਾ ਹੋਵੇ ਤਾਂ ਸੱਚ ਬੋਲ ਦਿਓ। ਕਿਆ ਬਾਤ ਹੈ, ਕਿਸਮਤ 'ਤੇ ਨਹੀਂ ਆਪਣੀ ਮਿਹਨਤ ਅਤੇ ਪਰਮਾਤਮਾ ਦੀ ਰਹਿਮਤ 'ਤੇ ਭਰੋਸਾ ਰੱਖੋ। ਅੱਜ ਜੋ ਵੀ ਹਾਂ ਉਸ ਲਈ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰੋ। ਮੇਰ ਮੰਗ ਮਾਨ ਨਹੀਂ, ਨੀਵਾਂ ਬਨ ਵੱਡਾ ਨਹੀਂ, ਇਹੀ ਪਰਮਾਤਮਾ ਦਾ ਰਾਹ ਹੈ। ਜਿਸ ਦਿਲ ਵਿੱਚ ਨਿਮਰਤਾ ਵੱਸਦੀ ਹੈ ਉੱਥੇ ਪਰਮਾਤਮਾ ਆਪਣੇ ਆਪ ਆ ਵੱਸਦਾ ਹੈ। ਵਫ਼ਾਦਾਰੀ ਵਿੱਚ ਬਹੁਤ ਬਰਕਤ ਹੁੰਦੀ ਹੈ, ਚਾਹੇ ਰੱਬ ਨਾਲ ਰੱਖੋ ਚਾਹੇ ਇਨਸਾਨਾਂ ਨਾਲ। ਚੁੱਪ ਰਹਿ ਕੇ ਉਸ ਕੁਦਰਤ ਦੇ ਫੈਸਲਿਆਂ ਦਾ ਇੰਤਜ਼ਾਰ ਕਰ। ਪਰਮਾਤਮਾ ਤੁਹਾਡੀਆਂ ਉਹ ਗੱਲਾਂ ਵੀ ਜਾਣਦਾ ਜੋ ਤੁਸੀਂ ਕਦੇ ਬੋਲ ਕੇ ਨਹੀਂ ਦੱਸੀਆਂ ਹੁੰਦੀਆਂ। ਕੋਈ ਮੈਨੂੰ ਕਿਸ ਨਜ਼ਰੀਏ ਨਾਲ ਵੇਖ ਰਿਹਾ, ਮੈਨੂੰ ਇਸ ਗੱਲ ਦਾ ਫਿਕਰ ਨਹੀਂ। ਫਿਕਰ ਇਸ ਗੱਲ ਦੀ ਹੈ ਵੀ ਮੇਰਾ ਨਜ਼ਰੀਆ ਨਾ ਬਦਲੇ ਕਿਸੇ ਦਾ ਵਿਹਾਰ ਵੇਖ ਕੇ। ਸਾਨੂੰ ਹਮੇਸ਼ਾ ਲੱਗਦਾ ਕਿ ਦੂਸਰੇ ਦਾ ਜੀਵਨ ਜ਼ਿਆਦਾ ਵਧੀਆ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹਨਾਂ ਲਈ ਅਸੀਂ ਵੀ ਦੂਸਰੇ ਹੀ ਹਾਂ। ਸੋ ਦੋਸਤੋ, ਅੱਜ 2 ਜੂਨ ਹੈ। ਸੋ ਅੱਜ ਦੇ ਦਿਨ ਜੋ ਇਤਿਹਾਸ ਦੇ ਵਿੱਚ ਕੁਝ ਕੁ ਜਿਹੜੀਆਂ ਘਟਨਾਵਾਂ ਘਟੀਆਂ ਨੇ ਉਹਨਾਂ 'ਤੇ ਮੈਂ ਚਾਨਣਾ ਪਾ ਦਿੰਦਾ। 2 ਜੂਨ 1818 ਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਮਿਸਰ ਦੀਵਾਨ ਚੰਦ ਅਤੇ ਹਰੀ ਸਿੰਘ ਨਲਵਾ ਦੀ ਅਗਵਾਈ ਦੇ ਵਿੱਚ ਮੁਲਤਾਨ ਦੇ ਕਿਲ੍ਹੇ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀਗਾ। ਉੱਥੇ ਹੀ 2 ਜੂਨ 1947 ਨੂੰ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਭਾਰਤ ਦੀ ਵੰਡ, ਜੋ ਪੰਜਾਬ ਅਤੇ ਬੰਗਾਲ ਦੀ ਵੀ ਸੀ, ਦੀ ਆਖਰੀ ਯੋਜਨਾ ਨੂੰ ਪੇਸ਼ ਕਰਨ ਤੋਂ ਪਹਿਲਾਂ ਭਾਰਤੀ ਜਿਹੜੇ ਆਗੂ ਸੀਗੇ ਪੰਡਿਤ ਨਹਿਰੂ, ਸਰਦਾਰ ਪਟੇਲ ਜਿੰਨਾ ਅਤੇ ਸਿੱਖਾਂ ਦੇ ਨੁਮਾਇੰਦੇ ਸਰਦਾਰ ਬਲਦੇਵ ਸਿੰਘ ਨਾਲ ਮੀਟਿੰਗ ਕੀਤੀ ਸੀ। 2 ਜੂਨ 1984 ਨੂੰ ਅੰਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਕਰਫਿਊ ਲਗਾ ਕੇ ਪੂਰੇ ਪੰਜਾਬ ਨੂੰ ਬੰਦ ਕਰ ਦਿੱਤਾ ਸੀ। 2 ਜੂਨ 2014 ਨੂੰ ਭਾਰਤ ਦੇ ਨਕਸ਼ੇ 'ਤੇ 29ਵੇਂ ਰਾਜ ਵਜੋਂ ਤੇਲੰਗਾਨਾ ਦੀ ਸਥਾਪਨਾ ਹੋਈ ਸੀ। ਸੋ 2 ਜੂਨ ਹੈ ਜਿਹੜਾ ਆਪਣੇ ਆਪ ਦੇ ਵਿੱਚ ਇਤਿਹਾਸਿਕ ਤੌਰ 'ਤੇ ਹੈ, ਜਿਹੜਾ ਬਹੁਤ ਕੁਛ ਹੈ ਜਿਹੜਾ ਇਸਨੇ ਲੁਕੋਇਆ ਹੋਇਆ। ਸੋ ਕੁਝ ਕੁ ਜਿਹੜੀਆਂ ਅੱਜ ਕਵਰਿੰਗ ਸਟੋਰੀਜ਼ ਕਰਾਂਗੇ। ਸੋ ਤੁਸੀਂ ਆ ਜਿਹੜੀ ਸਾਂਝ ਪਾਣੀ ਹੈ ਜਾਂ ਫਿਰ ਤੁਸੀਂ ਕੋਈ ਵੀ ਹੈ ਜਿਹੜੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਦੋਸਤੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਲੈ ਲੈਣਾ, ਮੇਰੇ ਕੋਲ ਇੱਕਦਮ ਕਾਲ ਆ ਗਈ। ਸੁਖਬੀਰ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ।
1: ਹਾਂਜੀ, ਮੈਂ ਨਾ ਮੇਰੇ ਖਿਆਲ ਆ ਰਿਹਾ ਸੀ ਵੀ ਹੁਣ ਆਪਣੀਆਂ ਕੌਂਸਲਰ ਦੀਆਂ ਦਿੱਲੀ ਦੀਆਂ ਵੋਟਾਂ ਪੈਣੀਆਂ ਨੇ ਰੀਜਨਲ ਕੌਂਸਲਰ ਦੀਆਂ
0: ਜੀ ਜੀ
1: ਵੀ ਓਦਾਂ ਅਸੀਂ ਰੇਡੀਓ ਤੇ ਆ ਕੇ ਅਲਾਂਬੇ ਦਿੰਦੇ ਰਹਿੰਦੇ ਆ ਜਿਹੜੇ ਪ੍ਰੋਗਰਾਮ ਅਨਾਊਂਸਰ ਨੇ ਤੇ ਐਂ ਨੀ ਕਰਦੇ ਜੀ ਤੇ ਹੁਣ ਅਸੀਂ ਮਤਲਬ ਬਿਨਾਂ ਸੋਚੇ ਸਮਝੇ ਵੋਟਾਂ ਪਾ ਦਿੰਦੇ ਆ ਮਗਰੋਂ ਫਿਰ ਮਤਲਬ ਉਹਨਾਂ ਗੱਲਾਂ ਨੂੰ ਅਸੀਂ ਆਪ ਹੀ ਉਹੋ ਜਿਹਾ ਕੁਛ ਕਰਦੇ ਆ ਫਿਰ ਮੌਕੇ ਤੇ ਸਹੀ ਨੀ ਚੁਣਦੇ ਤੇ ਫਿਰ ਮੁੜ ਕੇ ਪਛਤਾਵਾ ਆਉਂਦਾ ਰਹਿੰਦਾ ਤੇ ਵੀ ਹੁਣ ਮੌਕਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਬੰਦੇ ਮੈਦਾਨ ਚ ਨੇ ਬਿਨਾਂ ਕਿਸੇ ਜਾਤੀਵਾਦ ਤੋਂ ਬਿਨਾਂ ਕਿਸੇ ਉਸ ਤੋਂ ਬੰਦੇ ਦੀ ਕੈਪੇਬਿਲਟੀ ਦੇਖ ਕੇ ਬੰਦੇ ਦੀ ਪ੍ਰੋਫਾਈਲ ਦੇਖ ਕੇ ਵੋਟਾਂ ਪਾਓ ਤਾਂ ਕਿ ਉਹ ਆਪਣੇ ਬ੍ਰੈਂਪਟਨ ਨੂੰ ਆਪਾਂ ਅੱਗੇ ਲਿਜਾ ਸਕੀਏ ਮੈਂ ਦੇਖਿਆ ਵੀ ਜਿਵੇਂ ਹੁਣ ਆਪਣੇ ਨੌ ਦਸ ਵਾਰਡ ਚੋ ਸਤਪਾਲ ਚੌਹਲ ਜੀ ਖੜੇ ਨੇ
0: ਤੇ
1: ਪਰਖੇ ਹੋਏ ਨੇ ਤੇ ਉਹਨਾਂ ਨੇ ਪਹਿਲਾਂ ਵੀ ਆਪਣਾ ਸਕੂਲ ਟਰਸਟੀ ਦਾ ਕਿੰਨੇ ਕੰਮ ਕੀਤੇ ਨੇ ਹੋਰ ਵੀ ਕਿੰਨੀਆਂ ਉਹਨਾਂ ਨੇ ਜਿਵੇਂ ਆਪਣਾ ਸੀਗਾ ਆਪਣਾ ਜਿਹੜੇ ਪੈਸੇ ਲੈ ਕੇ ਕੱਲੇ ਨੇ ਮਤਲਬ ਸਾਬਤ ਕਰਤਾ ਵੀ ਕੱਲਾ ਬੰਦਾ ਵੀ ਸਭ ਕੁਛ ਕਰ ਸਕਦਾ ਜੇ ਡਟਿਆ ਰਵੇ ਤੇ ਡਟ ਕੇ ਲੋਕਾਂ ਦੀ ਖਾਤਰ ਮਤਲਬ ਕੰਮ ਕਰਦੇ ਆ ਤੇ ਮੈਂ ਤਾਂ ਵੋਟ ਉਹਨੂੰ ਪਾਊਂਗਾ ਭਰਾਵਾ ਬਾਕੀ ਹੁਣ ਆਪਦੀ ਮਰਜ਼ੀ ਆ
0: ਅੱਛਾ ਸੁਖਬੀਰ ਜੀ ਇੱਕ ਮੈਂ ਤੁਹਾਡੇ ਕੋਲ ਗੱਲ ਹੈ ਇਹ ਨਾ ਕੁਛ ਕੁ ਸਾਲਾਂ ਤੋਂ ਆਮ ਇਹ ਗੱਲ ਹੈ ਜਿਹੜੀ ਸੁਣਨ ਦੇ ਵਿੱਚ ਮਿਲ ਰਹੀ ਹੈ ਜਿੱਦਾਂ ਤੁਸੀਂ ਵੀ ਆ ਜਿਹੜੀ ਖਬਰ ਸੁਣੀ ਹੋਵੇਗੀ ਕੱਲ੍ਹ ਆਇਆ ਵੀ ਕ੍ਰਿਕਟ ਕੈਨੇਡਾ ਜਿਹੜੇ ਆ ਉਹਨੂੰ ਸਸਪੈਂਡ ਕਰ ਦਿੱਤਾ ਗਿਆ ICC ਵੱਲੋਂ ਕਿਉਂਕਿ ਕਾਫੀ ਵੱਡੇ ਪੱਧਰ 'ਤੇ ਕਹਿੰਦੇ ਧਾਂਦਲੀਆਂ ਹੋਈਆਂ ਕਰਪਸ਼ਨ ਚੱਲੀਆਂ ਹਾਂਜੀ ਸਿਫਾਰਿਸ਼ਾਂ ਚੱਲੀਆਂ ਸੋ ਇਸ ਕਰਕੇ ਉਹ ਫੰਡਿੰਗ ਜਿਹੜੀ ICC ਵੱਲੋਂ ਆਉਂਦੀ ਹੈ ਉਸ ਨੂੰ ਵੀ ਆ ਜਿਹੜਾ ਰੋਕ ਦਿੱਤਾ ਗਿਆ ਹਾਲਾਂਕਿ ਜਿਹੜੀ ਟੀਮ ਕੈਨੇਡਾ ਆ ਉਹ ਜਿਹੜੇ ਉਹਨਾਂ ਦੇ ਮੈਚ ਤੈਅ ਆ ਉਹ ਖੇਡੇਗੀ ਪਰ ਕਰਪਸ਼ਨਸ ਆ ਜਿਹੜੀਆਂ ਹੁਣ ਪੋਲੀਟਿਕਸ ਨੂੰ ਲੈ ਕੇ ਵੀ ਆ ਜਿਹੜਾ ਇਹ ਕਹਿਣ ਲੱਗ ਪਿਆ ਵੀ ਯਾਰ ਆਪਣੇ ਬੰਦੇ ਜਦੋਂ ਪੋਲੀਟਿਕਸ 'ਚ ਵੜ ਗਏ ਕਰਪਸ਼ਨ ਬਹੁਤ ਕਰਨ ਲੱਗ ਪਏ ਕੀ ਆਪਾਂ ਹੀ ਕਰਦੇ ਹਾਂ ਕਰਪਸ਼ਨ ਜਾਂ ਆਪਾਂ ਹੀ ਸਿਰਫ ਆਪਣੀ ਕਮਿਊਨਿਟੀ ਦੇ ਉਂਗਲ ਚੱਕਦੇ ਹਾਂ ਜਾਂ ਬਾਕੀ ਆਲੇ ਦੁਆਲੇ ਵੀ ਬਹੁਤ ਕੁਛ ਚੱਲ ਰਿਹਾ ਆ ਜਾਂ ਫਿਰ ਇਹ ਸਿਰਫ ਇੱਕ ਸਾਡੇ ਮਨ ਦੇ ਵਿੱਚ ਆ ਜਿਹੜਾ ਇਹ ਖਿਆਲ ਬੈਠ ਗਿਆ ਵੀ ਆਪਣੇ ਬੰਦੇ ਕਰਪਸ਼ਨ ਹੀ ਕਰਦੇ ਆ ਪਰ ਜੇ ਆਪਾਂ ਸਵੱਲੀ ਨਜ਼ਰ ਮਾਰੀਏ ਤਾਂ ਇਹੋ ਜਿਹੇ ਬਹੁਤ ਸਾਡੇ ਜਿੱਦਾਂ ਤੁਸੀਂ ਜੌਹਲ ਸਾਹਿਬ ਦਾ ਨਾਮ ਲਿਆ ਬਹੁਤ ਸਾਰੀਆਂ ਇਸ ਟਾਈਮ ਸਤਿਕਾਰਿਤ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਬਿਨਾਂ ਕਿਸੇ 'ਤੇ ਉਹਨਾਂ 'ਤੇ ਕੋਈ ਵੀ ਆ ਸਵਾਲ ਚੁੱਕੇ ਉਹਨਾਂ ਨੇ ਆਪਣੇ ਕੰਮ ਕੀਤੇ ਬਾਏ ਰੂਲ ਬੁੱਕ ਚੱਲੇ ਸੋ ਜੋ ਜੋ ਇੱਕ ਜ਼ਿੰਮੇਵਾਰੀ ਅਹੁਦੇ ਦੀ ਹੁੰਦੀ ਹੈ ਉਸ ਦੀ ਮਰਿਆਦਾ ਦਾ ਪੂਰਾ ਖਿਆਲ ਰੱਖਿਆ
1: ਬਿਲਕੁਲ ਜੀ ਤੁਸੀਂ ਨਾ ਆਪਣਾ ਪਤਾ ਕੀ ਬਣਦਾ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਵੀ ਆਪਣਾ ਜਿਹੜਾ ਵਿਚਰਨ ਦਾ ਦਾਇਰਾ ਹੁੰਦਾ ਨਾ ਉਹ ਆਪਣਿਆਂ 'ਚ ਹੀ ਹੁੰਦਾ ਤੇ ਆਪਾਂ ਨੂੰ ਉਹਨੇ ਕੀ ਮਤਲਬ ਖੂਹ ਦਾ ਡੱਡੂ ਖੂਹ ਦੀ ਹੀ ਗੱਲਾਂ ਜਾਣੂਗਾ ਤੇ ਜਿਹੜਾ ਸਮੁੰਦਰ 'ਚ ਉਹ ਸਮੁੰਦਰ ਦੀਆਂ ਜਾਣੂਗਾ ਤੇ ਇਨਸਾਨ ਤਾਂ ਇਨਸਾਨ ਹੀ ਹੈ ਇਹ ਕਿਸੇ ਕੋਈ ਕਮਿਊਨਿਟੀ 'ਚ ਫਰਕ ਨੀ ਕੋਈ ਕਿਸੇ ਕੌਮ 'ਚ ਫਰਕ ਨੀ ਸਾਰੇ ਜਦੋਂ ਬੰਦਾ ਸ਼ੈਤਾਨੀ ਤੇ ਉਤਰਦਾ ਨਾ ਮਤਲਬ ਉਹਦਾ ਕੋਈ ਦੀਨ ਧਰਮ ਨੀ ਹੁੰਦਾ ਤੇ ਇਸ ਕਰਕੇ ਵੀ ਆਪਾਂ ਨੂੰ ਉਹ ਦਾਇਰਾ ਨੀ ਪਤਾ ਹੁੰਦਾ ਜਿਹੜੀ ਚੀਜ਼ ਵੇਖੀ ਨੀ ਕਹਿੰਦੇ ਵੀ ਉਹੀ ਭਲੀ ਆ ਇੱਥੇ ਸਭ ਕੁਛ ਹੁੰਦਾ ਬੜਾ ਕੁਛ ਚੱਲ ਰਿਹਾ ਬਸ ਉਹ ਆਪਣਿਆਂ ਦੀ ਥੋੜੀ ਜੀ ਜਿਵੇਂ ਵੀ ਐਸਾ ਸਾਜੂ ਸਿੱਖ ਗੁਰੂ ਦਾ ਸ਼ੁਪੇ ਨਾਲ ਲੱਖਾਂ ਵਿੱਚੋਂ ਵਿੱਚ ਚੜਾ ਤੇ ਉਹ ਆਪਣੀ ਆਈਡੈਂਟੀ ਥੋੜੀ ਜੀ ਜ਼ਿਆਦਾ ਪਹਿਚਾਣ ਚ ਆ ਜਾਂਦੀ ਹੈ ਹੁਣ ਦੂਸਰੇ ਜਿਹੜੇ ਹੁਣ ਤੁਸੀਂ ਦੇਖ ਲਓ ਵੀ ਜਾਂ ਅਰਬ ਕੰਟਰੀ ਤੋਂ ਨੇ ਜਾਂ ਹੋਰ ਆਪਾਂ ਨੂੰ ਸਾਰੇ ਉਹ ਚਿੱਟਾ ਰੰਗ ਦੇ ਕੇ ਗੋਰੇ ਹੀ ਹੋਰੇ ਗੋਰੇ ਹੀ ਕਹਿ ਦਿੰਦੇ ਆ ਪਰ ਮੈਂ ਜਿੱਥੋਂ ਤੱਕ ਮੈਂ ਦੇਖਿਆ ਨਾ ਤੁਸੀਂ ਮਤਲਬ ਬਹੁਤ ਕੁਛ ਕਰਨ ਦੀ ਲੋੜ ਹੈ ਜੀ ਜਿਸ ਤਰ੍ਹਾਂ ਮਤਲਬ ਇੰਨਾ ਕਾਨੂੰਨ ਇੰਨਾ ਘਟੀਆ ਇੰਨਾ ਘਟੀਆ ਆਪਾਂ ਹੁਣ ਬਿਜ਼ਨਸਮੈਨ ਜਿਹੜੇ ਹੈਗੇ ਨੇ ਚੋਰੀ ਆਪਾਂ ਆਪਣਿਆਂ ਦੀ ਕਹਿ ਦਿੰਦੇ ਹਾਂ ਮੈਂ ਇੱਕ ਪਲਾਜ਼ਾ ਦੇਖਿਆ ਉੱਥੇ ਆਪਣਾ ਇੱਕ ਵੀ ਬੰਦਾ ਨੀ ਤੇ ਉੱਥੇ ਬਿਜ਼ਨਸਮੈਨ ਇੰਨੇ ਸਤਾਏ ਹੋਏ ਆ ਮੈਟਰੋ ਐਡਾ ਵੱਡਾ ਸਟੋਰ ਹੈ ਉਹ ਰੋਂਦਾ ਉੱਥੇ ਸ਼ੋਪਰ ਡਰੱਗ ਮਾਰਦਾ ਉਹ ਰੋਂਦਾ ਛੋਟੇ ਛੋਟੇ ਸਟੋਰ ਨੇ ਮਤਲਬ ਆਉਂਦੇ ਆ ਬੱਚਿਆਂ ਨੂੰ ਪਤਾ ਵੀ ਸਾਨੂੰ ਕੁਛ ਕਹਿ ਨੀ ਸਕਦੇ ਉਹ ਸਿੱਧੇ ਕਹਿੰਦੇ ਆ ਵੀ ਸਾਨੂੰ ਕਿਸੇ ਪੁਲਿਸ ਦਾ ਡਰ ਨੀ ਸਾਨੂੰ ਕਿਸੇ ਜੇਲ੍ਹ ਦਾ ਡਰ ਨੀ ਤੇ ਸ਼ਰੇਆਮ ਸਮਾਨ ਚੱਕ ਕੇ ਮਤਲਬ ਭੱਜ ਜਾਂਦੇ ਆ ਕੋਈ ਉਹਦੇ ਚ ਆਪਣੀ ਕਮਿਊਨਿਟੀ ਦਾ ਬੰਦਾ ਦੱਸੋ ਤੁਸੀਂ ਕੀ ਮਤਲਬ ਉਹਦੇ ਤੇ ਉਹ ਕਰੋਗੇ ਤੇ ਜੇ ਕਾਨੂੰਨ ਸਖ਼ਤ ਇਹ ਮਤਲਬ ਚੱਕਰ ਇਹ ਹੈਗਾ ਵੀ ਹੁਣ ਪਿੱਛੇ ਚੱਲ ਰਿਹਾ ਇਹ ਕੰਮ ਜਿਹੜੇ ਵੀ ਸਾਡੇ ਚੁਣੇ ਹੋਏ ਨੁਮਾਇੰਦੇ ਆ ਉਹ ਉਹਨਾਂ ਨੂੰ ਸੁਰਤ ਲੈਣੀ ਚਾਹੀਦੀ ਆ, ਟਾਈਮ ਸਿਰ ਜਾਗਣਾ ਚਾਹੀਦਾ। ਪਹਿਲਾਂ ਇਹ ਦੇਵਤਿਆਂ ਦਾ ਦੇਸ਼ ਸੀ ਤੇ ਹੁਣ ਇੱਥੇ ਮਤਲਬ ਉਸ ਤਰ੍ਹਾਂ ਦੇ ਸਾਰੀ ਦੁਨੀਆਂ ਚੋਂ ਜਿਵੇਂ ਜਿਵੇਂ ਆਏ ਨੇ ਉਹ ਆਪਣੀਆਂ ਟ੍ਰੈਡੀਸ਼ਨਾਂ ਤੇ ਆਪਣਾ ਜਿਹੜਾ ਸੱਭਿਆਚਾਰ ਉਹ ਵੀ ਨਾਲ ਲੈ ਕੇ ਆ ਗਏ ਆ, ਤੇ ਹੁਣ ਕਾਨੂੰਨ ਬਦਲਣ ਦੀ ਲੋੜ ਹੈ, ਟਾਈਮ ਹੈ। ਤੇ ਨਹੀਂ ਤਾਂ ਹੁਣ ਜਿਹੜੇ ਆਮ ਤੌਰ ਤੇ ਜਿਹੜੇ ਵਧੀਆ ਤਰੀਕੇ ਨਾਲ ਜਿਉਣ ਵਾਲੇ ਬੰਦੇ ਆ ਉਹ ਇਹ ਸੋਚਦੇ ਵੀ ਇਦੂ ਗਾ ਕਿੱਥੇ ਜਾਈਏ।
0: ਸਹੀ ਗੱਲ ਜੀ, ਸਹੀ ਗੱਲ, ਬਿਲਕੁਲ ਸਹੀ ਕਿਹਾ ਤੁਸੀਂ ਜੀ ਜੀ, ਬਿਲਕੁਲ ਬਿਲਕੁਲ ਜੀ।
1: ਇਹ ਚੀਜ਼ਾਂ ਹੁਣ ਜੇ ਇਹਨਾਂ ਨੇ ਸਮੇਂ ਸਿਰ ਕਹੋ, ਤੁਸੀਂ ਦੇਖੋ ਤੁਹਾਡੇ ਸਾਹਮਣੇ ਯਾਰ, ਤੁਸੀਂ ਆਪਦੇ ਮਤਲਬ ਤੁਸੀਂ ਮਾਲਕ ਹੋ ਦੁਕਾਨ ਦੇ, ਤੁਹਾਡੇ ਸਾਹਮਣੇ ਬੰਦਾ ਚੋਰੀ ਕਰਕੇ ਤੁਹਾਡਾ ਸਮਾਨ ਚੱਕ ਰਿਹਾ, ਤੁਸੀਂ ਬੰਦੇ ਨੂੰ ਫੜ ਵੀ ਨਾ ਸਕੋ ਯਾਰ, ਕਿੱਡੀ ਮਤਲਬ ਹੱਸ ਸੁਣੀ ਗੱਲ ਹੈ। ਦੇਖੋ ਤੁਸੀਂ ਸਿਕਿਉਰਿਟੀ ਦੀਆਂ ਜੋਬਸ ਨੇ, ਠੀਕ ਹੈ, ਸਿਕਿਉਰਿਟੀ ਦੀਆਂ ਜੋਬਸ ਆ, ਸਿਕਿਉਰਿਟੀਆਂ ਨੂੰ ਪੇ ਉਹ ਕਰ ਦਿੰਦੇ ਆ, ਸਿਕਿਉਰਿਟੀ ਵਾਲਾ ਖੜਾ ਵਿਚਾਰਾ ਸੋਚੀ ਜਾਂਦਾ ਵੀ ਜੇ ਮੈਂ ਫੜ ਲਿਆ ਤਾਂ ਉਲਟਾ ਮੈਂ ਚਾਰਜ ਹੋ ਜੂਗਾ, ਨਾਲੇ ਤਾਂ ਉਹਦੇ ਅੰਦਰ ਹੀਣ ਭਾਵਨਾ ਆਉਂਦੀ ਆ, ਨਾਲੇ ਮਾਲਕਾਂ ਦਾ ਕਹਿੰਦਾ ਮੈਂ ਵੀ ਪੈਸੇ ਦਿੱਤੇ ਯਾਰ, ਫੇਰ ਵੀ ਮੈਨੂੰ ਕੋਈ ਫਾਇਦਾ ਨੀ।
0: ਉਹ ਤਾਂ ਇੱਕ ਸੰਕੇਤਕ ਹੀ ਆ ਜੀ, ਸਿਕਿਉਰਿਟੀ ਬਸ ਇੱਕ ਸੰਕੇਤਕ ਤੌਰ ਤੇ ਬੰਦਾ ਇੱਕ ਸਿਕਿਉਰਿਟੀ ਦਾ ਘੁੰਮ ਰਿਹਾ ਹੈ, ਉਹ ਬਸ ਇੱਦਾਂ ਹੈ, ਉਹ ਕੁਛ ਰੋਕ ਨਹੀਂ ਸਕਦੇ। ਆਪਾਂ ਕਈ ਇਹੋ ਜਿਹੀਆਂ ਵੀਡੀਓ ਦੇਖੀ ਆ, ਮੌਲ ਪਲਾਜ਼ੇ ਉਹ ਸਿਰਫ ਖੜ ਜਾਂਦੇ ਆ ਪਰ ਕੁਛ ਕਹਿੰਦੇ ਨਹੀਂ ਹੈ, ਕਿਉਂਕਿ ਉਹਨਾਂ ਨੂੰ ਹਦਾਇਤਾਂ ਹੀ ਇਸ ਹਿਸਾਬ ਨਾਲ ਦਿੱਤੀ ਜਾਂਦੀ ਹੈ। ਸਹੀ ਕਿਹਾ ਤੁਸੀਂ ਜੀ, ਜੀ ਜੀ ਥੈਂਕ ਯੂ ਭਾਜੀ, ਥੈਂਕ ਯੂ ਸੋ ਨਾਈਸ ਆਫ ਯੂ ਜੀ ਜੀ, ਬਹੁਤ ਬਹੁਤ ਧੰਨਵਾਦ ਸੁਖਬੀਰ ਜੀ, ਤੁਸੀਂ ਆਪਣੇ ਜਿਹੜੇ ਕੀਮਤੀ ਵਿਚਾਰ ਦਿੱਤੇ ਆ। ਸੋ ਦੋਸਤੋ ਇਹਦੇ ਨਾਲ ਹੀ ਆ ਜਿਹੜੀਆਂ ਮੈਂ ਦੋ, ਚਲੋ ਆਪਾਂ ਹੋਰ ਸੱਭਿਆਚਾਰ ਦੀ ਗੱਲਾਂ ਨਾ ਕਰੀਏ, ਆਪਾਂ ਆਪਣੇ ਹੀ ਸੱਭਿਆਚਾਰ ਦੇ ਆਪਣੇ ਹੀ ਵਿਰਸੇ ਦੀਆਂ ਗੱਲਾਂ ਕਰੀਏ। ਹਾਂਜੀ, ਆਪਾਂ ਬੜਾ ਮਾਣ ਕਰਦੇ ਹਾਂ, ਬੜਾ ਅਸੀਂ ਕਹਿੰਦੇ ਹਾਂ ਵੀ ਸਾਡਾ ਜਿਹੜਾ ਅਮੀਰ ਵਿਰਸਾ ਆ, ਅਨਮੋਲ ਖਜ਼ਾਨਾ ਆ, ਇਸ ਨੂੰ ਸਾਂਭ ਕੇ ਰੱਖੀਏ, ਅਤੇ ਕਈ ਪੰਜਾਬੀਆਂ ਨੇ ਇੱਥੇ ਆਪਣੇ ਬੱਚਿਆਂ ਨੂੰ ਉਹਨਾਂ ਜੜ੍ਹਾਂ ਦੇ ਨਾਲ ਜੋੜੀ ਰੱਖਿਆ। ਪਰ ਆ ਪਿਛਲੇ ਇੱਕ ਹਫ਼ਤੇ ਦੇ ਵਿੱਚ ਦੋ ਇਹੋ ਜਿਹੀਆਂ ਘਟਨਾਵਾਂ ਹੋ ਗਈਆਂ ਜਿਹਨੇ ਸਾਨੂੰ ਸੋਚਣ ਲਈ ਮਜਬੂਰ ਕਰਤਾ। ਤੁਹਾਨੂੰ ਵੀ ਉਹ ਸਾਰੀਆਂ ਘਟਨਾਵਾਂ ਪਤਾ, ਹੁਣ ਉਹਦੇ 'ਤੇ ਕੀ ਵਿਚਾਰ ਦੀਏ ਮੈਨੂੰ ਸਮਝ ਨਹੀਂ ਆ ਰਹੀ। ਇੱਕ ਤਾਂ ਪਹਿਲਾਂ ਜਿਹੜੀ ਹੈ ਉੱਧਰ ਹੋਈ ਸੀਗੀ ਆਪਣੇ ਈਸਟ ਕੋਸਟ ਵੱਲ, ਹਾਂਜੀ, ਉੱਥੇ ਆ ਜਿਹੜੇ ਕਪਲ ਨੂੰ ਆ ਜਿਹੜਾ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਇੱਕ ਬੱਚਾ ਜਿਹੜਾ ਉਹਦੀ ਡੈੱਡ ਬੋਡੀ ਮਿਲੀ ਸੀਗੀ, ਉਸ ਤੋਂ ਬਾਅਦ ਜਿਹੜੀ ਉਹਦੀ ਮਾਂ ਸੀਗੀ ਉਹ ਵੀ ਹਸਪਤਾਲ ਦੇ ਵਿੱਚ ਪਹੁੰਚੀ ਸੀ ਜ਼ਖਮੀ ਹਾਲਤ ਦੇ ਵਿੱਚ, ਬਾਅਦ ਦੇ ਵਿੱਚ ਉਹ ਵੀ ਜ਼ਖਮਾਂ ਦੀ ਤਾਬ ਨਾ ਚੱਲਦੀ ਹੋਈ ਉਸਦੀ ਵੀ ਆ ਜਿਹੜੀ ਮੌਤ ਹੋ ਗਈ। ਸੋ ਇਸ ਵਕਤ ਆ ਜਿਹੜੀ ਇੱਕ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇੱਕ ਆ ਜਿਹੜਾ ਆਹ ਵੀਕਐਂਡ 'ਤੇ ਜੋ ਚੀਜ਼ ਹੋਈ ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ, ਕੈਨੇਡੀ ਅਤੇ ਵਿਲੀਅਮ ਦੇ ਕੋਲ ਇਹ ਜਿਹੜੀ ਘਟਨਾ ਵਾਪਰੀ ਹੈ, ਉੱਥੇ ਇੱਕ ਸੈਮੀ ਡਿਟੈਚ ਘਰ ਦੇ ਵਿੱਚ ਆ ਜਿਹੜੇ ਵੱਖੋ ਵੱਖ, ਮੈਨੂੰ ਲੱਗਦਾ ਵੀ ਸ਼ਾਇਦ ਉਹ ਕਿਰਾਏ 'ਤੇ ਦਿੱਤਾ ਹੋਇਆ ਸੀਗਾ, ਉੱਥੇ ਲੋਕ ਰਹਿ ਰਹੇ ਸੀਗੇ। ਅਤੇ ਉੱਥੇ ਰਾਤ ਕੁ ਜਿਹੀ ਨੂੰ ਆ ਜਿਹੜੀ ਇੱਕ ਪੁਲਿਸ ਨੂੰ ਕਾਲ ਜਾਂਦੀ ਹੈ, ਕਿਉਂਕਿ ਉੱਥੇ ਦੀ ਹੀ ਇੱਕ ਔਰਤ ਹੈ ਜਿਹੜੀ ਉਹ ਜ਼ਖਮੀ, ਉਹ ਵੀ ਜ਼ਖਮੀ ਹਾਲਤ ਦੇ ਵਿੱਚ, ਜ਼ਖਮੀ ਜਿੱਦਾਂ ਮਰਜ਼ੀ ਕਹਿ ਲਓ ਜਾਂ ਫਿਰ ਕਹਿ ਲਓ ਵੀ ਪ੍ਰੈਗਨੈਂਸੀ ਕੰਪਲੀਕੇਸ਼ਨ ਕਰਕੇ ਜਿਹੜੀ ਇੱਕ ਲੋਕਲ ਹੌਸਪੀਟਲ ਪਹੁੰਚਦੀ ਹੈ। ਅਤੇ ਜਦੋਂ ਆ ਜਿਹੜੇ ਪੁਲਿਸ ਵਾਲੇ ਆ ਜਿਹੜੇ ਉਸ ਘਰ ਦੇ ਵਿੱਚ ਪਹੁੰਚਦੇ ਆ, ਉੱਥੇ ਤਫਤੀਸ਼ ਕਰਦੇ ਅੰਦਰ ਜਾ ਕੇ, ਅਤੇ ਉੱਥੇ ਨਵ ਜੰਮੇ ਬੱਚੇ ਦੀ ਆ ਜਿਹੜੀ ਇੱਕ ਬੋਡੀ ਮਿਲਦੀ ਹੈ, ਹਾਂਜੀ। ਸੋ ਉਹ ਜਿਹੜਾ ਬੱਚਾ ਜਿਹੜਾ ਉਹ ਮਰਿਆ ਹੁੰਦਾ। ਸੋ ਇਸ ਟਾਈਮ ਆ ਜਿਹੜਾ ਪੁਲਿਸ ਹੈ ਜਿਹੜੀ, ਹੁਣ ਉਹਨੇ ਉਸ ਕੁੜੀ ਨੂੰ ਤਾਂ ਜਿਹੜਾ ਆ ਅਰੈਸਟ ਕਰ ਲਿਆ ਆ। ਸੁਣਨ ਦੇ ਵਿੱਚ ਇਹ ਵੀ ਆਇਆ ਵੀ ਉਹ ਹਜੇ ਸਟੱਡੀ ਪਰਮਿਟ 'ਤੇ ਸੀਗੀ, ਪਰ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਜਦ ਤੱਕ ਜੈਨੂਅਨ ਸੋਰਸਿਸ ਰਾਹੀਂ ਸਾਡੇ ਤੱਕ ਸਹੀ ਇਨਫੋਰਮੇਸ਼ਨ ਨਹੀਂ ਪਹੁੰਚਦੀ, ਪਰ ਇਹ ਸੁਣਨ ਦੇ ਵਿੱਚ ਆਇਆ, ਜੋ ਮੇਰੇ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਈ ਗਈ ਹੈ ਜਾਂ ਕਹਿ ਲਓ, ਅਤੇ ਉਹਦੇ ਵਿੱਚ ਇਹੀ ਦੱਸਿਆ ਗਿਆ। ਅਤੇ ਫਿਲਹਾਲ ਪੁਲਿਸ ਹੈ ਜਿਹੜੀ ਇਹ ਵੱਖ ਵੱਖ ਐਂਗਲ ਤੋਂ ਆ ਜਿਹੜੀ ਇਸ ਦੀ ਤਫਤੀਸ਼ ਕਰ ਰਹੀ ਹੈ ਵੀ ਬੱਚੇ ਦਾ ਜਦੋਂ ਜਨਮ ਹੋਇਆ ਵੀ ਉਹ ਜਿਉਂਦਾ ਸੀਗਾ ਜਾਂ ਫਿਰ ਜਿਹੜਾ ਮਰਿਆ ਹੋਇਆ ਹੀ ਆ ਜਿਹੜਾ ਨਵਜੰਮਿਆ ਜਿਹੜਾ ਬੱਚਾ ਸੀ। ਸੋ ਦੂਸਰਾ ਹੁਣ ਇਹ ਦੇਖਿਆ ਜਾ ਰਿਹਾ ਵੀ ਉਸ ਔਰਤ ਨੂੰ ਆ ਜਿਹੜਾ ਪਤਾ ਸੀ ਵੀ ਉਹ ਪ੍ਰੈਗਨੈਂਸੀ ਸੀ ਜਾਂ ਨਹੀਂ, ਹਾਲਾਂਕਿ ਇਹ ਹਾਸੋ ਹੀ ਨਹੀਂ ਕਈ ਵਾਰ ਗੱਲ ਲੱਗਦੀ ਹੈ ਵੀ ਕਿੱਦਾਂ ਨਹੀਂ ਇੱਕ ਔਰਤ ਨੂੰ ਪਤਾ ਚੱਲ ਸਕਦਾ ਵੀ ਉਹ ਪ੍ਰੈਗਨੈਂਟ ਸੀ ਜਾਂ ਨਹੀਂ, ਪਰ ਪੁਲਿਸ ਨੇ ਕਿਹਾ ਵੀ ਇਹੋ ਜਿਹੇ ਪਿੱਛੇ ਕੁਝ ਕੁ ਜਿਹੜੇ ਕੇਸਿਸ ਹੋਏ ਆ, ਇਸ ਕਰਕੇ ਉਸ ਐਂਗਲ ਤੋਂ ਵੀ ਜਾਂਚ ਹੋ ਰਹੀ ਹੈ। ਤੀਸਰਾ ਹੁਣ ਸਭ ਤੋਂ ਵੱਡਾ ਇਹ ਹੈ ਵੀ ਉਹ ਜਿਹੜਾ ਬੱਚਾ ਆ ਉਸ ਦਾ ਜਿਹੜਾ ਪਿਓ ਹੈ ਉਹ ਕੌਣ ਹੈ, ਉਹ ਕਿਹੜਾ ਆ, ਹੁਣ ਉਸ ਦੀ ਵੀ ਆ ਜਿਹੜੀ ਪੁਲਿਸ ਹੈ ਜਿਹੜੀ ਭਾਲ ਕਰ ਰਹੀ ਹੈ। ਸੋ ਹੁਣ ਕੀ ਜਿਹੜਾ ਆ ਉਹ ਉਸ ਪ੍ਰੈਗਨੈਂਸੀ ਨੂੰ ਲੁਕਾਉਣ ਵਾਸਤੇ ਆ ਜਿਹੜਾ ਉਹ ਵਿਚਾਰੇ ਬੱਚੇ ਦੀ ਬਲੀ ਦੇ ਦਿੱਤੀ ਗਈ ਹੈ, ਕੀ ਇਹੀ ਚੀਜ਼ ਆ ਜਿਹੜੀ ਈਸਟ ਕੋਸਟ ਵੱਲ ਜਿਹੜੀ ਘਟਨਾ ਵਾਪਰੀ ਆ ਉੱਧਰ ਵੀ ਇਹ ਹੋਈ ਸੀਗੀ। ਹੁਣ ਜਿਹੜੇ ਪਹਿਲਾਂ ਰਿਸਪੋਂਡ ਕਰਦੇ ਨੇ, ਜਿਹੜੇ ਫਸਟ ਰਿਸਪੋਂਡਰਸ ਹੁੰਦੇ ਨੇ, ਭਾਵੇਂ ਉਹਦੇ 'ਚ ਪੁਲਿਸ ਵਾਲੇ ਹੋ ਗਏ, ਪੈਰਾਮੈਡੀਕਲ ਹੋ ਗਏ ਜਾਂ ਫਾਇਰ ਸਟਾਫ ਹੋ ਗਿਆ, ਜਿਹੜੇ ਪਹਿਲਾਂ ਕੋਈ ਘਟਨਾ 'ਤੇ ਪਹੁੰਚਦੇ ਨੇ ਉਹਨਾਂ 'ਤੇ ਜਦੋਂ ਇੱਦਾਂ ਦਾ ਉੱਦਾਂ ਤਾਂ ਇਹ ਕਿਹਾ ਗਿਆ ਵੀ ਵਨ ਆਫ ਦਾ ਵੈਰੀ ਰੇਅਰ ਕੇਸ ਹੈ ਜਿਹੜਾ ਇਹ ਹੁਣ ਤੱਕ ਹੈ ਜਿਹੜਾ ਪੁਲਿਸ ਜਾਂ ਫਿਰ ਵੱਖ ਵੱਖ ਜਿਹੜੇ ਫਸਟ ਰਿਸਪੋਂਡਰਸ ਹੈ ਜਿਹੜੇ ਉਹ ਪਹੁੰਚੇ ਇਹੋ ਜਿਹੇ ਕੇਸ ਨੂੰ ਹੈ ਜਿਹੜਾ ਹੈਂਡਲ ਕਰ ਰਿਹਾ, ਉਹਨਾਂ ਨੂੰ ਵੀ ਹੈ ਜਿਹੜੀ ਮੈਂਟਲ ਸਪੋਰਟ ਦਿੱਤੀ ਜਾ ਰਹੀ ਹੈ। ਤੁਸੀਂ ਆਪ ਦੇਖੋ ਜਦੋਂ ਉਹਨਾਂ ਨੇ ਉਹ ਨਿੱਕਾ ਜਿਹਾ ਦੇਖਿਆ ਹੋਣਾ ਵੀ ਹਾਂਜੀ ਵੀ ਨਿੱਕੇ ਜਿਹੇ ਦੀ ਹੈ ਜਿਹੜੀ ਬੋਡੀ ਦੇਖੀ ਹੋਣੀ, ਉਹਨਾਂ 'ਤੇ ਕੀ ਹੈ ਜਿਹੜੀ ਬੀਤੀ ਹੋਵੇਗੀ, ਆਪਾਂ ਤਾਂ ਸਿਰਫ ਖਬਰ ਕਰ ਰਹੇ ਹਾਂ। ਸੋ ਬਹੁਤ ਕੁਛ ਹੈ ਜਿਹੜਾ ਸਾਡੀ ਕਮਿਊਨਿਟੀ ਦੇ ਵਿੱਚ ਵੀ ਵਾਪਰ ਰਿਹਾ। ਕੀ ਅਸੀਂ ਆਪਣੇ ਮੂਲ ਤੋਂ ਭਟਕ ਰਹੇ ਹਾਂ, ਕੀ ਅਸੀਂ ਆਪਣੇ ਸੱਭਿਆਚਾਰ ਤੋਂ ਬਹੁਤ ਦੂਰ ਹੋ ਗਿਆ। ਕਈ ਵਾਰ ਜਿਹੜਾ ਇਹ ਕਿਹਾ ਜਾਂਦਾ ਸੀ ਬਈ ਆਪਣੇ ਸੱਭਿਆਚਾਰ ਨੂੰ ਸਾਂਭ ਕੇ ਰੱਖੋ, ਇਹ ਆਪਾਂ ਦੂਸਰੇ ਦੇ ਸੱਭਿਆਚਾਰ ਵੱਲ ਉਂਗਲੀ ਉਠਾ ਦਿੰਦੇ ਸੀਗੇ। ਉੱਥੇ ਤਾਂ ਆਪਣੇ ਬੱਚੇ, ਉਹਨਾਂ ਦੇ ਬੱਚੇ ਆ ਜਿਹੜੇ 15-16 ਸਾਲ 'ਤੇ ਹੁੰਦੇ ਆ, ਉਹ ਕਹਿੰਦੇ ਵੀ ਭਾਈ ਤੁਸੀਂ ਘਰ ਦਾ ਕਿਰਾਇਆ ਵੀ ਦਿਓ, ਤੁਸੀਂ ਜਾ ਬਾਹਰ ਜਾ ਕੇ ਕੰਮ ਵੀ ਕਰੋ, ਉਹ ਜ਼ਿੰਮੇਵਾਰ ਵੀ ਮੈਂ ਕਹਿੰਦਾ ਵੀ ਉਹ ਬਣਾਉਂਦੇ ਆ ਉਹਨਾਂ ਨੂੰ। ਹਾਂਜੀ, ਸੋ ਇਸ 'ਤੇ ਬਹੁਤ ਇਸ ਟਾਈਮ ਸਟੋਰੀ ਚੱਲ ਰਹੀ ਹੈ। ਜੇ ਤੁਹਾਡੇ ਕੋਲ ਇਸ ਬਾਬਤ ਕੋਈ ਸਟੋਰੀ ਬਾਬਤ ਜਿਹੜੀ ਇਹ ਮੈਂ ਕਵਰ ਕੀਤੀ ਹੈ ਇਹਦੇ ਬਾਬਤ ਕੋਈ ਹੋਰ ਅਪਡੇਟ ਹੈਗੀ ਹੈ, ਜਾਂ ਇਸ ਖਬਰ 'ਤੇ ਤੁਸੀਂ ਕੋਈ ਆਪਣਾ ਤਬਸਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 905-673-3337 9056733337। ਕੈਨੇਡਾ ਦੀ ਜਿਹੜੀ ਪਾਪੂਲੇਸ਼ਨ ਹੈ ਪਹਿਲੀ ਵਾਰ ਹੈ ਜਿਹੜੀ ਸ਼੍ਰੈਂਕ ਹੋਈ ਹੈ, ਸਿਮਟੀ ਹੈ, ਸੁੰਗੜੀ ਹੈ। ਪਿਛਲੇ ਸਾਲ 2025 ਦਾ ਜਿਹੜਾ ਸਟੈਟ ਕੈਨੇਡਾ ਦੀ ਰਿਪੋਰਟ ਆਈ ਹੈ, 1867 ਤੋਂ ਹੈ ਜਿਹੜੀ ਸਟੈਟ ਕੈਨੇਡਾ ਜਿਹੜੀ ਕੈਨੇਡੀਅਨ ਪਾਪੂਲੇਸ਼ਨ ਗਰੋਥ ਹੈ ਉਹਨਾਂ 'ਤੇ ਬਾਜ ਆਖਰ ਆਈ ਹੈ। 1867 ਦੇ ਵਿੱਚ ਹੀ ਹੈ ਜਿਹੜੀ ਕੌਨਫੈਡਰੇਸ਼ਨ ਹੈ ਜਿਹੜੀ ਉਹ ਕੈਨੇਡਾ ਦੀ ਹੋਈ ਸੀ, ਮਤਲਬ ਵੱਖ ਵੱਖ ਜਿਹੜੇ ਇੰਡੀਪੈਂਡੈਂਟ ਜਿਹੜੇ ਪ੍ਰੋਵਿੰਸ ਸੀਗੇ ਇੱਕੋ ਰੂਲ ਥੱਲੇ ਆਏ ਸੀਗੇ। ਕੈਨੇਡਾ ਉਸ ਵਕਤ ਹੈ ਜਿਹੜਾ ਉੱਭਰ ਕੇ ਆਇਆ ਸੀਗਾ, ਅਤੇ ਉਦੋਂ ਤੋਂ ਹੀ ਹੈ ਜਿਹੜਾ ਦੇਖਿਆ ਜਾ ਰਿਹਾ ਸੀਗਾ ਵੀ ਪਾਪੂਲੇਸ਼ਨ ਗਰੋਥ ਕਿਸ ਤਰ੍ਹਾਂ ਹੋ ਰਹੀ ਹੈ। ਕਹਿੰਦੇ ਵੀ ਜਦੋਂ ਤੋਂ ਕੌਨਫੈਡਰੇਸ਼ਨ ਹੋਈ ਹੈ ਕੈਨੇਡਾ ਦੀ, ਉਸ ਤੋਂ ਤੱਕ ਕਿ ਅੱਜ ਤੱਕ ਪਹਿਲੀ ਵਾਰ 2025 ਦੇ ਵਿੱਚ ਜਿਹੜਾ ਪਾਪੂਲੇਸ਼ਨ ਡਿਕਲਾਈਨ ਜਿਹੜਾ ਦੇਖਿਆ ਗਿਆ। ਓਬਵੀਅਸਲੀ ਇਹ ਕਾਰਨ ਇਹੀ ਰਿਹਾ ਵੀ ਜਿਹੜੇ ਟੈਂਪਰਰੀ ਰੈਜੀਡੈਂਸ ਹੈ ਜਿਹੜੇ ਜਾਂ ਨੋਨ ਪਰਮਾਨੈਂਟ ਰੈਜੀਡੈਂਸ ਹੈ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਹੈ ਜਿਹੜੀ ਉਹ ਘਟੀ ਹੈ, ਉਹ ਇਹਦਾ ਦੱਸਿਆ ਗਿਆ ਕਾਰਨ। ਉੱਥੇ ਹੀ ਟਰੰਪ ਸਾਹਿਬ ਨੇ ਜਿਹੜਾ ਕੱਲ੍ਹ ਇੱਕ ਹੋਰ ਆਰਡਰ ਹੈ ਜਿਹੜਾ ਟੈਰਿਫ ਜਿਹੜੇ ਸਟੀਲ ਐਲੂਮੀਨੀਅਮ ਕਾਪਰ 'ਤੇ ਲੱਗੇ ਹੋਏ ਸੀਗੇ 25% ਦੇ, ਉਹਨਾਂ ਨੂੰ ਹੁਣ ਉਹਨਾਂ ਨੇ ਘਟਾ ਕੇ 15% ਕਰ ਦਿੱਤਾ। ਜਿਹੜੇ ਐਗਰੀਕਲਚਰ ਜਿਹੜੇ ਕਹਿ ਲਓ ਵੀ ਸੰਦ ਜਿਹੜੇ ਬਣਦੇ ਨੇ ਉਹਨਾਂ 'ਤੇ ਜਿਹੜਾ 15% ਟੈਰਿਫ ਘਟਾ ਦਿੱਤਾ, ਅਤੇ ਨਾਲ ਦੀ ਨਾਲ ਇਹ ਵੀ ਕਿਹਾ ਵੀ ਉਹ ਪ੍ਰੋਡਕਟਸ ਜਾਂ ਕਾਪਰ ਐਲੂਮੀਨੀਅਮ ਜਾਂ ਸਟੀਲ ਦੇ ਬਣੇ ਉਹ ਹਥਿਆਰ ਜਾਂ ਪ੍ਰੋਡਕਟਸ ਜੋ ਮਰਜ਼ੀ ਕਹਿ ਲਓ ਜਿਨ੍ਹਾਂ ਦੇ ਵਿੱਚ 85% ਐਲੂਮੀਨੀਅਮ ਜਾਂ ਸਟੀਲ ਹੈ ਜਿਹੜੀ ਉਹ US ਦੀ ਬਣੀ ਹੋਊਗੀ, ਉਹਨਾਂ ਦੇ ਉੱਤੇ ਹੈ ਜਿਹੜਾ ਉਹ ਟੈਰਿਫ ਹੈ ਜਿਹੜਾ ਘੱਟ ਕੇ 10% ਹੈ ਜਿਹੜਾ ਲੱਗੇਗਾ। ਹੁਣ ਸਟੈਟ ਕੈਨੇਡਾ ਦੀ ਇੱਕ ਰਿਪੋਰਟ ਆਈ ਸੀ ਜਿਹਦੇ ਵਿੱਚ ਇਹ ਵੀ ਦੱਸਿਆ ਗਿਆ ਸੀਗਾ ਵੀ ਭਾਈ ਦੋ ਤਿਮਾਹੀ ਦੇ ਵਿੱਚ ਜਾਂ ਦੋ ਕੁਆਟਰਸ ਦੇ ਵਿੱਚ ਜਿਹੜੀ ਇਕੋਨਮੀ ਹੈ ਜਿਹੜੀ ਉਹ ਸ਼੍ਰੈਂਕ ਕਰ ਗਈ ਹੈ। ਸੋ ਇਹਦਾ ਮਤਲਬ ਹੈ ਜਿਹੜਾ ਰਿਸੈਸ਼ਨ ਹੈ ਜਿਹੜਾ ਉਹ ਆ ਸਕਦਾ, ਟੈਕਨੀਕਲ ਰਿਸੈਸ਼ਨ ਹੈ ਜਿਹੜਾ ਉਹ ਆ ਚੁੱਕਾ ਆ। ਅਤੇ ਉਸ 'ਤੇ ਓਪੋਜੀਸ਼ਨ ਲੀਡਰ ਪੀਅਰ ਪੋਲਿਵ ਉਹਨਾਂ ਨੇ ਕਿਹਾ ਸੀਗਾ ਵੀ ਹਾਊਸ ਆਫ ਕਾਮਨ ਦੇ ਵਿੱਚ ਖੜ੍ਹੇ ਹੋ ਕੇ ਵੀ ਭਾਈ ਇਹਦੇ 'ਤੇ ਸਾਨੂੰ ਡਿਬੇਟ ਕਰਨੀ ਚਾਹੀਦੀ ਹੈ, ਅਤੇ ਕਾਰਨੀ ਸਾਹਿਬ ਨੂੰ ਅਸੀਂ ਸਵਾਲ ਪੁੱਛਣਾ ਚਾਹੁੰਦੇ ਹਾਂ, ਅਸੀਂ ਆਪ ਵੀ ਦੱਸ ਸਕਦੇ ਹਾਂ ਵੀ ਕਿਸ ਤਰ੍ਹਾਂ ਜਿਹੜਾ ਆ ਇਸ ਟੈਕਨੀਕਲ ਰਿਸੈਸ਼ਨ ਤੋਂ ਅਸੀਂ ਬਾਹਰ ਆ ਸਕਦੇ ਹਾਂ। ਪਰ ਹਾਊਸ ਦੇ ਜਿਹੜੇ ਸਪੀਕਰ ਹੈ ਉਹਨਾਂ ਨੇ ਉਹਨਾਂ ਦੀ ਬੇਨਤੀ ਹੈ ਜਿਹੜੀ ਪ੍ਰਵਾਨ ਨਹੀਂ ਕੀਤੀ। ਕੱਲ੍ਹ ਇੱਕ ਜਹਾਜ਼ ਹੈ ਜਿਹੜਾ ਅਮੈਰੀਕਾ ਦਾ ਨਿਊਯਾਰਕ ਤੋਂ ਚੜ੍ਹਿਆ ਸੀਗਾ, ਉਸ ਨੂੰ ਹੈ ਜਿਹੜਾ ਯੂਟਰਨ ਮਾਰ ਕੇ ਦੁਬਾਰਾ ਏਅਰਪੋਰਟ 'ਤੇ ਆਉਣਾ ਪਿਆ, ਯੂਨਾਈਟਿਡ ਏਅਰਲਾਈਨ ਦਾ ਇਹ ਜਹਾਜ਼, ਕਿਉਂਕਿ ਕਿਸੇ ਜਿਹੜੇ ਪੈਸੰਜਰ ਸੀਗਾ ਉਹਦੇ ਜਿਹੜਾ ਬਲੂਟੁੱਥ ਦਵਾਈ ਸੀ ਉਹਦਾ ਨਾਮ ਉਹਨੇ ਹੈ ਜਿਹੜਾ ਉਹ BOMB ਰੱਖਿਆ ਹੋਇਆ ਸੀਗਾ। ਸੋ ਇਸ ਕਰਕੇ ਕਹਿੰਦੇ ਜਹਾਜ਼ ਨੂੰ ਦੁਬਾਰਾ ਏਅਰਪੋਰਟ ਵੱਲ ਨੂੰ ਹੈ ਜਿਹੜਾ ਮੋੜ ਦਿੱਤਾ ਗਿਆ। 7 ਵਜੇ ਚੜ੍ਹਿਆ ਸੀ, 9:30 ਵਾਪਸ ਆ ਗਿਆ, ਅਤੇ ਉਸ ਤੋਂ ਬਾਅਦ ਸਵਾਰੀਆਂ ਨੂੰ ਕਿਸੇ ਹੋਰ ਜਹਾਜ਼ ਦੇ ਵਿੱਚ ਸਪੇਨ ਦੇ ਵਿੱਚ ਭੇਜਿਆ ਗਿਆ। ਸਾਊਥ ਕੋਰੀਆ ਦੀ ਹਨਵਾ ਉਹ ਜਿਹੜੀ ਜਿੰਨਾ ਇਕਰਾਰ ਹੋਏ ਨੇ ਉਹਨੇ ਕਿਹਾ ਵੀ ਅਸੀਂ ਵੱਧ ਤੋਂ ਵੱਧ ਜਿਹੜਾ ਸਟੀਲ ਹੈ ਜਾਂ ਫਿਰ ਐਲੂਮੀਨੀਅਮ ਹੈ ਉਹ ਕੈਨੇਡਾ ਮੇਡ ਹੈ ਜਿਹੜਾ ਉਹਦਾ ਇਸਤੇਮਾਲ ਕਰਾਂਗੇ। ਇੱਕ ਬਹੁਤ ਇੰਟਰਸਟਿੰਗ ਸਟੋਰੀ ਇਹ ਹੈ, ਭਾਰਤ ਤੋਂ ਇੱਕ ਸ਼ਖਸ ਹੈ ਜਿਹਦਾ ਨਾਮ ਗਿਨੀਜ਼ ਵਰਲਡ

0: ਪਿਆਰ ਦੇ ਨਾਲ ਸਮਝਾਈਏ ਤਾਂ ਕਿ ਸਾਡਾ ਇਹ ਦੇਸ਼ ਤਰੱਕੀ ਕਰੀਏ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਐਸ਼ ਕਰਨ।
1: ਕੈਪਟਨ ਸਾਹਿਬ ਮੈਂ ਇੱਕ ਗੱਲ ਤੁਹਾਡੇ ਜਿੱਦਾਂ ਤੁਸੀਂ ਕਿਹਾ ਵੀ ਸਮਝਾਈਏ, ਅੱਜ ਕੱਲ੍ਹ ਸੁਣਦਾ ਕੌਣ ਹੈ? ਉਹ ਅਗਲੇ ਤਾਂ ਗੱਲ ਪੈਣ ਨੂੰ ਕਹਿੰਦੇ ਕਹਿੰਦੇ ਅਸੀਂ ਤੁਹਾਡੇ ਤੋਂ ਵੱਧ ਸਮਝਦਾਰ ਹੈ, ਤੁਸੀਂ ਸਾਡੇ ਤੋਂ ਸਮਝੋ।
0: ਇਹ ਨਾ ਸੁਣੋ, ਉਹ ਉੱਪਰ ਵਾਲਾ ਦੇਖ ਰਿਹਾ, ਉਹਨੇ ਕਿਸੇ ਨੂੰ ਬਖਸ਼ਣਾ ਨੀ ਬਿਲਕੁਲ, ਇਹ ਮੇਰਾ ਵਿਸ਼ਵਾਸ ਹੈਗਾ।
1: ਜੀ ਜੀ ਬਿਲਕੁਲ ਬਿਲਕੁਲ ਜੀ, ਥੈਂਕ ਯੂ ਕੈਪਟਨ ਸਾਹਿਬ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਜਾਂਦਾ ਮੈਂ, 4119 ਜੀ, 4419 ਸਵਾਗਤ।
2: ਹਾਂਜੀ ਸਤਿ ਸ਼੍ਰੀ ਅਕਾਲ ਸ਼ਮੀ ਬਾਈ, ਕੀ ਹਾਲ ਹੈ?
1: ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਥੈਂਕ ਯੂ ਸਰ।
2: ਭਾਜੀ ਆਹ ਜਿਹੜਾ ਜੀ ਟੋਪਿਕ ਕਰ ਰਹੇ ਹੋ ਨਾ, ਐਕਚੁਅਲ ਦੇ ਵਿੱਚ ਤਾਂ ਜਦੋਂ ਤੱਕ ਸਾਰੀ ਗੱਲ ਖੁੱਲ ਕੇ ਨਹੀਂ ਆਉਂਦੀ ਆਪਾਂ ਕੁਛ ਕਹਿ ਨਹੀਂ ਸਕਦਾ, ਬਟ ਮੈਂ ਨਾ ਇੱਕ ਚੀਜ਼ ਜੋ ਮੈਂ ਇੱਕ ਨੋਟ ਕੀਤੀ ਆ ਉਹ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਤੁਹਾਡੇ ਨਾਲ
1: ਜੀ।
2: ਜਿੱਦਾਂ ਭਾਜੀ ਚਲੋ ਆਪਣੇ ਵੀ ਮੁੰਡੇ ਕੁੜੀਆਂ ਚ ਪਹਿਲੇ ਟਾਈਮਾਂ ਚ ਵੀ ਹੁੰਦਾ ਸੀਗਾ, ਚਲੋ ਬਾਅਦ ਚ ਵੀ ਇੱਕ ਬੋਏਫ੍ਰੈਂਡ ਗਰਲਫ੍ਰੈਂਡ ਵਾਲਾ ਟ੍ਰੈਂਡ ਹੁੰਦਾ ਸੀਗਾ ਨਾ, ਫਿਰ ਉਹ ਇੱਥੇ ਵੀ ਆ ਜਾਂਦੇ ਸੀ ਪਰ ਉਹ ਫਿਰ ਵੀ ਕਿਤੇ ਨਾ ਕਿਤੇ ਅਲੱਗ ਅਲੱਗ ਰਹਿੰਦੇ ਸੀ। ਚਲੋ ਮਿਲਦੇ ਹੋਣਗੇ, ਰੋਜ਼ ਮਿਲਦੇ ਹੋਣਗੇ ਦੋ ਦਿਨਾਂ ਬਾਅਦ, ਫਿਰ ਇੱਕ ਟ੍ਰੈਂਡ ਚੱਲ ਪਿਆ ਵੀ ਇਕੱਠੇ ਵੀ ਰਹਿਣ ਲੱਗ ਗਏ। ਭਾਜੀ ਇੱਕ ਜਿਹੜਾ ਹੁਣ ਇੱਕ ਟ੍ਰੈਂਡ ਆ ਨਾ, ਮੈਂ ਘੱਟੋ ਘੱਟ ਇਹ ਜੇ 10 ਕੇਸ ਮੈਨੂੰ ਪਤਾ ਆ ਜਿਹੜੇ ਏਦਾਂ ਦੇ ਨੇ। ਉਹ ਜਦੋਂ ਇੱਕ ਵਾਰ ਮੁੰਡੇ ਨਾਲ ਗੱਲ ਹੁੰਦੀ ਸੀ, ਕੋਈ ਪੀ ਆਰ ਦੀ ਗੱਲ ਚੱਲੀ ਤੇ ਮੈਂ ਕਿਹਾ ਵੀ ਤੂੰ ਜਿਹਦੇ ਨਾਲ ਰਹਿੰਦਾ ਆ ਜਿਹੜੀ ਲੜਕੀ ਨਾਲ, ਤੂੰ ਉਹ ਕਹਿੰਦਾ ਨਹੀਂ ਬਾਈ ਉਹ ਤਾਂ ਨਹੀਂ ਜਾਂਦਾ ਪੱਕੇ ਵਾਲੀ ਦਾ, ਕਹਿੰਦਾ ਇੰਡੀਆ। ਮੈਂ ਕਿਹਾ ਪੱਕੇ ਵਾਲੀ? ਕਹਿੰਦਾ ਵੀ ਜਿਹਦੇ ਨਾਲ ਮੈਂ ਵਿਆਹ ਕਰਾਉਣਾ ਉਹ ਤਾਂ ਇੰਡੀਆ ਆ। ਮੈਂ ਕਿਹਾ ਵੀ ਜਿਹੜੇ ਨਾਲ ਤੂੰ ਰਹਿੰਦਾ ਆ? ਉਹ ਕਹਿੰਦਾ ਨਹੀਂ, ਉਹ ਕਹਿੰਦਾ ਸਾਡੀ ਦੋਨਾਂ ਦੀ ਆਪਸ ਚ ਅੰਡਰਸਟੈਂਡਿੰਗ ਆ, ਉਹਦਾ ਵੀ ਕਹਿੰਦੇ ਆ ਕਹਿੰਦਾ ਵਿਆਹ ਉਹਨੇ ਵੀ ਇੰਡੀਆ ਹੀ ਕਰਾਉਣਾ ਆ ਜਿਹੜੇ ਮੁੰਡੇ ਨਾਲ, ਪਰ ਉਹ ਦੋਨਾਂ ਨੂੰ ਪਤਾ ਆ ਵੀ ਜਿਹਨਾਂ ਨਾਲ ਉਹ ਸੋਚਦੇ ਆਪਣਾ ਫਿਊਚਰ ਉਹ ਤਾਂ ਇੰਡੀਆ ਨੇ, ਬਟ ਉਹ ਰਹਿ ਕਿੱਥੇ ਰਹੇ ਆ? ਮਤਲਬ ਘੱਟੋ ਘੱਟ ਮੈਨੂੰ ਤਾਂ 9-10 ਐਜੇ ਪਤਾ ਆ ਵੀ ਜਿਨ੍ਹਾਂ ਨੂੰ ਲੜਕੇ ਲੜਕੀਆਂ ਨੂੰ ਪਤਾ ਆ ਵੀ ਅਸੀਂ ਆਪਸ ਚ ਸਾਡਾ ਕੋਈ ਫਿਊਚਰ ਨਹੀਂ ਆ, ਤੇ ਵੀ ਉਹਨਾਂ ਦਾ ਜਿਹੜਾ ਫਿਊਚਰ ਆ ਜਾਂ ਉਹ ਇੰਡੀਆ ਆ ਜਾਂ ਕੁਛ ਹੋਰ ਆ, ਬਟ ਦੇ ਆਰ ਲਿਵਿੰਗ ਟੁਗੈਦਰ, ਤੇ ਜੇ ਲਿਵ ਟੁਗੈਦਰ ਕਰ ਰਹੇ ਮੈਂ ਤੁਹਾਨੂੰ ਪਤਾ ਹੀ ਆ ਵੀ ਕੀ ਆ, ਮਤਲਬ ਇਹ
1: ਬਹੁਤ ਜ਼ਿਆਦਾ ਐਡਵਾਂਸ ਹੋ ਗਏ ਜੀ ਅਸੀਂ, ਬਹੁਤ ਜ਼ਿਆਦਾ ਵੱਡਾ ਐਡਵਾਂਸ ਹੋ ਗਿਆ।
2: ਇਹਦੇ ਚ ਕੋਈ ਐਡਵਾਂਸ ਵਾਲੀ ਗੱਲ ਨਹੀਂ, ਜ਼ਿਆਦਾ ਕਹਿ ਲੋ ਸਰੀਰਾਂ ਦੀ ਭੁੱਖ ਬਹੁਤ ਵੱਧ ਗਈ ਆ ਆਪਾਂ, ਸੋਰੀ ਜੇ ਮੈਂ ਗਲਤ ਨਹੀਂ ਕਿ ਮਤਲਬ ਲੈਂਗੁਏਜ ਨਾਲ ਮੇਰੀ ਗੱਲ ਹੋਵੇ, ਪਰ ਜੇ ਕੀ ਚੀਜ਼ ਹੈ ਵੀ ਜਿਹੜੀ ਉਹਨਾਂ ਨੂੰ ਏਦਾਂ ਨਾਲ ਰਹਿਣ ਦੀ ਲੋੜ, ਮੁੰਡੇ ਮੁੰਡੇ ਅੱਗੇ ਇਕੱਠੇ ਰਹਿੰਦੇ ਕੁੜੀਆਂ ਲੱਗ ਰਹੇ ਨਹੀਂ, ਉਹ ਤਾਂ ਕਿਤੇ ਆਪਾਂ ਬਾਹਰ ਖਾਣ ਪੀਣ ਮੁੰਡੇ ਕੁੜੀ ਅੱਗੇ ਵੀ ਜਾਂਦੇ ਹੀ ਗੇ, ਵਟ ਐਵਰ ਇਟ।
1: ਜੀ ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ ਇਹ ਵੀ ਗੱਲ ਹੈ, ਜਦੋਂ ਹੁਣ ਚਲੋ ਕਿਸੇ ਨੂੰ ਅਸੀਂ ਜਿਹੜਾ ਲੈ ਕੇ ਦਿੱਤਾ ਇਨਵੈਸਟਰ ਦਾ, ਉਹ ਫਿਰ ਕਿਰਾਏ 'ਤੇ ਚੜ੍ਹਨਾ ਹੋਵੇ, ਕਈ ਵਾਰ ਉਦੋਂ ਸਾਡੇ ਕੋਲ ਇੱਦਾਂ ਦੱਸੇ ਜਾਂਦੇ ਜੀ ਅਸੀਂ ਕਪਲ ਹੈ, ਅਸੀਂ 2 ਕਪਲ ਹੈ। ਅੱਛਾ ਜੀ, ਜੇ 2 ਕਪਲ ਹੈ ਤਾਂ ਦੱਸੋ ਫਿਰ ਤੁਹਾਡੇ ਵਿਆਹ ਦੇ ਜਿਹੜੇ ਡਾਕੂਮੈਂਟ, ਕਿਉਂਕਿ ਮੈਂ ਮੈਰਿਜ ਸਰਟੀਫਿਕੇਟ ਮੰਗ ਲੈਂਦਾ, ਉਹ ਹੁੰਦਾ ਨਹੀਂ ਹੈਗਾ। ਫਿਰ ਉਹ ਭੱਜ ਜਾਂਦੇ ਆ ਜੀ, ਉਹ ਤਾਂ ਚਲੋ ਦੇ ਦਿੰਦੇ ਹਾਂ, ਅਸੀਂ ਮੰਗਾ ਲੈਂਦੇ ਹਾਂ, ਸਾਤੋਂ ਇੱਧਰ ਉੱਧਰ ਹੋ ਗਿਆ ਆ। ਸੋ ਇਹੋ ਜਿਹੀ ਚੀਜ਼ ਆ ਜਿਹੜੀ ਕੀਤੀ ਜਾਂਦੀ ਭਾਅ ਜੀ, ਉਹਨਾਂ ਦੀ ਗੱਲ ਸਹੀ ਹੈ ਵੀ ਇਹ ਰੁਝਾਨ ਆ ਜਿਹੜਾ ਇਹ ਜ਼ਿਆਦਾ ਹੁਣ ਦੇਖਣ ਨੂੰ ਮਿਲ ਰਿਹਾ ਆ। ਜੋ ਉਹ ਖਬਰ ਜਿਹੜੀ ਮੈਂ ਸਟੋਰੀ ਸਾਂਝੀ ਕੀਤੀ, ਪਹਿਲਾਂ ਤਾਂ ਤੁਹਾਡੇ ਮਾਇੰਡ 'ਚ ਘੁੰਮ ਗਿਆ ਹੋਵੇਗਾ ਵੀ ਉਹ ਕਿਸ ਐਂਗਲ ਦੀ ਸਟੋਰੀ ਹੋਵੇਗੀ, ਪਰ ਚਲੋ ਹਜੇ ਤੱਕ ਆਪਾਂ ਏਅਰ 'ਤੇ ਨਹੀਂ ਕਹਿ ਸਕਦੇ, ਪਰ ਜਦੋਂ ਤੱਕ ਪੂਰੀ ਤਫਤੀਸ਼ ਨਹੀਂ ਹੁੰਦੀ, ਪੂਰੀਆਂ ਪਰਤਾਂ ਨਹੀਂ ਫਰੋਲੀਆਂ ਜਾਂਦੀਆਂ ਉਸ ਖਬਰ ਦੀਆਂ, ਪਰ ਸਾਨੂੰ ਇੰਨਾ ਤਾਂ ਅੰਦਾਜ਼ਾ ਹੋ ਗਿਆ ਵੀ ਉਹ ਖਬਰ ਆ ਜਿਹੜੀ ਅੱਗੇ ਜਾ ਕੇ ਕੀ ਨਿਕਲੇਗੀ। ਸੋ ਦੋਸਤੋ ਬਹੁਤ ਕੁਛ ਆ ਜਿਹੜਾ ਵਾਪਰਿਆ। ਮੈਂ ਹਮੇਸ਼ਾ ਕਹਿੰਦਾ ਜਿਹੜੇ ਇਸ ਟਾਈਮ ਬੱਚੇ ਆ ਉਹ ਜਿਸ ਕਲਚਰ ਦੇ ਵਿੱਚ ਮਾਹੌਲ ਦੇ ਵਿੱਚ ਪਲ ਰਹੇ ਆ, ਸੋ ਉਹਨਾਂ ਦੇ ਨਾਲ ਇੱਕ ਉਹੋ ਜਿਹਾ ਰਿਲੇਸ਼ਨਸ਼ਿਪ ਬਣਾ ਕੇ ਰੱਖੋ ਤਾਂ ਕਿ ਉਹ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਸਕਣ। ਤੋ ਅੱਗੇ ਕੈਨੇਡੀਅਨ ਯੂਨੀਵਰਸਿਟੀਜ਼ ਨੂੰ ਲੈ ਕੇ ਵੀ ਆ ਜਿਹੜੀ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰਦਾ। ਕਮਲਜੀਤ ਭਾਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਸੁਮੀ ਸਾਹਿਬ, ਤੇ ਦੇਖੋ ਜ਼ਮਾਨਾ ਬਦਲ ਰਿਹਾ ਹੈ ਸਰ। ਆਪਾਂ ਕੈਨੇਡਾ ਦੀ ਗੱਲ ਕਰਨੀ ਆ, ਪੰਜਾਬ ਦੇ ਵਿੱਚ ਦੇਖ ਲਓ ਤਾਂ ਪਿੰਡਾਂ ਦੇ ਪਿੰਡਾਂ ਚ ਵਿਆਹ ਹੋ ਰਹੇ ਨੇ ਮੁੰਡੇ ਕੁੜੀਆਂ
1: ਦੇ,
3: ਇਹਦੇ ਪਿੰਡ ਹੋਏ ਆ 2-3।
1: ਜੀ ਜੀ,
3: ਮੈਂ ਮਤਲਬ ਹੋ ਗਿਆ ਜੀ ਕੀ ਗੱਲ ਕਰਾਂ। ਔਰ ਇਸ ਤੋਂ ਪਹਿਲਾਂ ਇਹ ਜੋ ਇੱਥੇ ਕੋਈ ਕਰਮ ਇਹਨਾਂ ਨੇ ਕੀਤਾ ਆ ਉਹ ਬੱਚੇ ਵਾਲਾ, ਉਸ ਤੋਂ ਪਹਿਲਾਂ ਫੁਆਰੇ ਦੇ ਵਿੱਚ ਇੱਕ ਅਕਾਲੀਆਂ ਦੀ ਲੀਡਰ ਸੀ ਬੀਬੀ, ਬੜੀ ਤਕੜੀ ਉਹ, ਤੇ ਉਹਨੇ ਕੀਤਾ ਆਪਣੀ ਉਹ ਕੁੜੀ ਵੀ ਕੈਨੇਡਾ ਤੋਂ ਕਿਸੇ ਜੋ ਨਾਂ ਤਾਂ ਵਕੀਲਾਂ ਜਾਣ ਰਹੀ ਆ ਸਾਰੇ, ਇਹ ਨਾ ਜਿਹੜੇ ਆ ਕੇ ਨਾ ਇੱਥੇ ਆ ਕੇ ਸਾਡਾ ਜੀ ਅਸੀਂ ਅਣਖੀ ਹੁੰਨੇ ਆ, ਸਾਡੀ ਅਸੀਂ ਆਹ ਹੁੰਨੇ ਆ ਜਾਂ ਸਾਡਾ ਇਹ ਕਲਚਰ ਨੀ, ਇੱਥੇ ਵੀ ਕੀ ਕਰਨਾ ਹੈ ਤੁਹਾਡਾ ਕਲਚਰ ਉੱਥੇ ਏਡਾ ਵਧੀਆ ਤੇ ਉੱਥੇ ਰਹੋ ਫਿਰ ਜਾ ਕੇ, ਹਨਾ। ਦੇਖੋ ਇੱਥੇ 15-16 ਸਾਲ ਦੇ ਨਿਆਣੇ ਨੂੰ ਅਗਰ ਕੋਈ ਕਹਿੰਦਾ ਵੀ ਠੀਕ ਆ ਤੂੰ ਆਪਦਾ ਕੰਮ ਕਰ, ਮਤਲਬ ਉਹਨੂੰ ਪਤਾ ਲੱਗੇ ਪੈਸੇ ਦੀ ਵੈਲਿਊ ਕੀ ਆ, ਅਸੀਂ 21 ਸਾਲ ਤੱਕ ਤਾਂ ਮੰਜੇ ਦੇ ਉੱਤੇ ਸਾਨੂੰ ਚਾਹਾਂ ਮਿਲਦੀਆਂ ਰਹਿਣੀਆਂ ਉੱਥੇ।
1: ਕਮਲਜੀਤ ਭਾਜੀ ਤੁਸੀਂ ਇਹ ਐਗਰੀ ਕਰਦੇ ਹੋ ਵੀ ਬੱਚਿਆਂ ਨੂੰ ਜਿੱਦੀ ਜਿਹੜਾ ਟੀਨ

0: ਏਜ ਦੇ ਵਿੱਚ ਜਾਂ ਟੀਨ ਏਜ ਲੰਘਦੇ ਨੇ ਉਹਨਾਂ ਨੂੰ ਆ ਜਿਹੜਾ ਰਿਸਪੋਂਸੀਬਿਲਟੀ ਵਾਪਸ ਹੈ ਸਾਨੂੰ ਲੈਣਾ, ਜਿਹੜਾ ਕਿਰਾਇਆ ਜਿਹੜੇ ਬਾਕੀ ਕਮਿਊਨਿਟੀ ਦੀ ਆਪਾਂ ਗੱਲ ਕਰਦੇ ਹਾਂ, ਚਲੋ ਫਿਰ ਆਪਾਂ ਜਿੱਦਾਂ ਬਾਕੀ ਕਮਿਊਨਿਟੀ 'ਚ ਇਹ ਹੈ ਜਿੱਦਾਂ 16-15 ਕੁ ਸਾਲ ਦੀ ਉਮਰ ਹੁੰਦੀ ਹੈ, ਉਹ ਕਹਿੰਦੇ ਆ ਜਵਾਕ ਨੂੰ ਭਾਈ ਤੂੰ ਸਾਡੇ ਨਾਲ ਰਹਿਣਾ, ਸਾਨੂੰ ਕਿਰਾਇਆ ਦੇ ਅਤੇ ਕੰਮ ਕਰ, ਆਪਣਾ ਆਪਣਾ ਖਰਚਾ ਆਪ ਚੱਕ। ਇਹ ਸਹੀ ਹੈ?
1: ਦੇਖੋ 15-16 ਸਾਲ ਦੇ ਨਿਆਣੇ ਨੂੰ ਮੇਰੇ ਤਾਂ ਖਿਆਲ ਦੇ ਵਿੱਚ ਕੋਈ ਇੱਥੇ ਕਹਿੰਦਾ ਨਹੀਂ ਹੋਗਾ, ਕਿਉਂਕਿ ਉਹਨੂੰ ਫੁੱਲ ਟਾਈਮ ਉੱਥੇ ਕੰਮ ਵੀ ਨਹੀਂ ਮਿਲਦਾ ਹੈਗਾ ਤੇ ਐਜ ਏ ਕੈਨੇਡੀਅਨ ਲਾਅ ਸੀਗਾ 20 ਘੰਟੇ ਉਹ ਕਰਦਾ ਆ, ਉਹ ਵੀ ਸਿਰਫ ਇਸ ਕਰਕੇ ਉਹ ਚੀਜ਼ ਚਲਾਈ ਗਈ ਸੀ ਕਿ ਆਪਣੇ ਚਾਹੇ ਬਾਪ ਦੇ, ਮੈਂ ਅਸੀਂ ਅਮਰੀਕਾ ਹੁੰਦੇ ਸੀ ਉੱਥੇ ਸਾਡੇ ਰਿਸ਼ਤੇਦਾਰ ਮਾਮਾ ਜੀ ਹੋਣੀ ਉਦੋਂ ਦੇ ਸਟੋਰ ਵਗੈਰਾ ਸੀਗੇ ਤਾਂ ਨਿਆਣਿਆਂ ਨੂੰ ਦਿੰਦੇ ਸੀਗੇ ਤਨਖਾਹ। ਇੱਥੇ ਵੀ ਅਲਬਰਟਾ ਦੇ ਵਿੱਚ ਵੀ ਸਾਡੇ ਕਜ਼ਨ ਨੇ ਮੇਰੇ, ਉਹਨਾਂ ਦੀਆਂ ਵੀ ਮੈਨੂੰ ਗੱਲਾਂ ਪਤਾ 1985-86 ਦੀਆਂ ਤੇ ਨਹੀਂ ਨਾ ਪਤਾ 92 ਦੀਆਂ, ਤੇ ਉਹਦੇ ਬਾਅਦ ਉਹ ਉਹਨਾਂ ਨੇ ਵੀ ਆਪਣੇ ਕਿਹਾ ਸੀ ਵੀ ਹਾਂ ਵਿਖਾ ਤੇ ਅਸੀਂ ਦਿੰਦੇ ਹਾਂ ਇਹਨਾਂ ਨੂੰ ਪੇਸ ਚੱਕ ਜਿਹੜਾ ਉਹ ਬਣਾ ਕੇ ਦਿੰਦੇ ਆ
0: ਸੀਜ਼ਨਲ ਜਿਹੜੇ ਜੋਬ ਕਰਦੇ ਨੇ ਉਹ ਬੱਚੇ ਪੜ੍ਹਦੇ ਵੀ ਆ ਤੇ ਕੰਮ ਵੀ ਕਰਦੇ ਆ।
1: ਹਾਂ ਨਹੀਂ ਸ਼ਾਇਦ ਮੈਨੂੰ ਤਾਂ ਪਤਾ ਨਹੀਂ ਸੀ, ਮੇਰੇ ਮੈਂ ਸੋਚਦਾ 18 ਤੁਹਾਡੀ ਗੱਲ ਸਹੀ ਆ
0: ਜੀ,
1: ਤੇ ਅਗਰ ਉਹ ਵੀ ਕਰ ਸਕਦਾ ਤੇ ਉਹ ਕਰਨਾ ਚਾਹੀਦਾ, ਮਤਲਬ ਕਈ ਬੱਚਿਆਂ ਨੂੰ ਤਾਂ ਇਸੇ ਕਰਕੇ ਹੀ ਲਾਉਂਦੇ ਆ ਕੰਮ ਦੇ ਉੱਤੇ ਤਾਂ ਕਿ ਨਿਆਣੇ ਨੂੰ ਪੈਸੇ ਦੀ ਵੈਲਿਊ ਦਾ ਪਤਾ ਲੱਗੇ ਵੀ ਜਿਹੜਾ ਪੈਸਾ ਕਿੱਦਾਂ ਕਮਾਇਆ ਜਾਂਦਾ। ਉਹ ਵਧੀਆ ਸੀ, ਉਹ ਕੰਮ ਮਹਿੰਗਾ ਸੀ, ਉਹ ਸਾਡੇ ਤਾਂ ਮਿਲਦਾ ਹੀ ਨੀ ਨਾ ਉੱਥੇ, ਤਾਂ ਮਸਲਾ ਇਹ ਹੈ ਜੀ ਜਿਹੜੀ ਇਹ ਇਕੱਠੇ ਰਹਿਣ ਦਾ ਕਰਨ ਦਾ ਦੁਨੀਆਂ ਬਦਲ ਚੁੱਕੀ ਆ, ਉੱਥੇ ਬਾਹਰ ਵੀ ਨਾ ਲੋਕੀ ਇੰਡੀਆ ਦੇ ਵਿੱਚ ਵੀ ਪੰਜਾਬ ਆਪਣੇ ਮੁੰਡੇ ਹੋਸਟਲਾਂ ਵਿੱਚ ਮੁੰਡੇ ਕੁੜੀਆਂ ਰਹਿੰਦੇ ਆ, ਠੀਕ ਆ, ਉੱਥੇ ਅਲੱਗ ਅਲੱਗ ਹੁੰਦੇ ਆ, ਉੱਥੇ ਕੀ ਨੀ ਹੁੰਦਾ ਸੀ ਇਹਨੂੰ ਨੀ ਪਤਾ ਹੈਗਾ। ਹੁਣ ਜਿਹੜੇ ਬੰਦੇ ਪੜ੍ਹੇ ਆ ਕਾਲਜਾਂ ਚ ਯੂਨੀਵਰਸਿਟੀ ਹੌਸਟਲਾਂ ਚ ਰਹੇ ਆ ਉੱਥੇ ਸਭ ਕੁਛ ਹੁੰਦਾ, ਕਿੰਨੀਆਂ ਦਾਰੂ ਦੀਆਂ ਬੋਤਲਾਂ ਉੱਥੇ ਪਈਆਂ ਹੁੰਦੀਆਂ ਸੀ, ਪਾਣੀ ਦੀਆਂ ਟੈਂਕੀਆਂ ਦੇ ਥੱਲੇ ਹੁੰਦੀਆਂ ਸੀ ਹਨਾ, ਉੱਥੇ ਵੀ ਸਭ ਕੁਛ ਹੁੰਦਾ ਸੀਗਾ। ਸੋ ਇਹ ਦੂਜਾ ਨੀ ਹੈਗਾ, ਮਤਲਬ ਕੀ ਆ ਵੀ ਅਗਰ ਕੁਛ ਹੋ ਗਿਆ ਹੁਣ ਅਲਖਾਂ ਉਲਖਾਂ ਛੱਡ ਗਏ ਤੇ ਇਹਨੂੰ ਆਪਦਾ ਜਿਹੜਾ ਤੁਹਾਡਾ ਸਹੀ ਰਿਐਲਿਟੀ ਹੈ, ਦੇਖੋ ਇਹ ਹੀ ਫਰਕ ਹੈ ਸਾਡਾ ਇਹਨਾਂ ਦੇ ਵਿੱਚ। ਜਿਸ ਬੰਦੇ ਨੇ ਇਹ ਲੋਕੀ ਇੱਦਾਂ ਆ ਜਿਹਨਾਂ ਨੇ ਕਿਸੇ ਦੀ ਮੁੰਡੇ ਨੇ ਕੁੜੀ ਨੇ ਬਾਂਹ ਫੜੀ ਹੈ ਕਿ ਦੂਜੇ ਵੀ ਕੀ ਕਿਹਾ, ਅਸੀਂ ਬੁਆਏਫ੍ਰੈਂਡ ਹੈ, ਇਹ ਮੇਰੀ ਗਰਲਫ੍ਰੈਂਡ ਹੈ, ਇਹ ਮੇਰਾ ਬੁਆਏਫ੍ਰੈਂਡ ਆ, ਅਸੀਂ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿ ਰਹੇ ਹਾਂ, ਸਾਡਾ ਕੱਲ ਨੂੰ ਵਿਆਹ ਹੋ ਗਿਆ, ਵਿਆਹ ਹੋਣ ਤੋਂ ਬਾਅਦ ਫਿਰ ਡਾਇਵੋਰਸ ਹੋ ਗਿਆ, ਉਹ ਆਪਣੇ ਘਰ, ਉਹ ਆਪਣੇ ਘਰ, ਅਸੀਂ ਸਾਰੀ ਉਮਰ ਖਾਸ ਕਰਕੇ ਜਿਹੜੇ ਪੰਜਾਬੀ ਅਣਖੀ ਜਿਹੜੇ ਕਹਿੰਦੇ ਸੀ ਆਪਣੇ ਆਪ ਨੂੰ, ਸਾਰੀ ਉਮਰ ਅਸੀਂ ਛੱਡਦੇ ਨੂੰ ਇਹਨੂੰ ਕੁਸੇ ਨੂੰ, ਏਦਾਂ ਸੀ ਏਦਾਂ ਸੀ, ਬਈ ਤੁਹਾਡੀ ਨਹੀਂ ਬਣੀ ਉਹਦਾ ਆਪਣਾ ਰਾਹ, ਤੁਹਾਡਾ ਆਪਣਾ ਰਾਹ, ਆਪਣੀ ਆਪਣੀ ਲਾਈਫ ਜੀਓ, ਉਹਨੂੰ ਕੀ ਫੋਲ ਫੋਲ ਤੁਸੀਂ ਮਤਲਬ ਉਹਨੂੰ ਸਾਰੀ ਜ਼ਿੰਦਗੀ ਚੱਕੀ ਫਿਰਦੇ ਰਹਿੰਦੇ, ਇਹ ਸਾਡਾ ਕਲਚਰ ਹੈ। ਹੁਣ ਕਈਆਂ ਨੂੰ ਦੁੱਖ ਲੱਗਣਾ ਸਾਰੇ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਪ੍ਰੋਗਰਾਮ ਦੇ ਹਿੱਸੇ ਨੂੰ ਇਹ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਪ੍ਰੋਵਨ ਟਰੱਕ ਟਾਇਰ ਐਂਡ ਰਿਪੇਅਰਸ, ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਆਇਲ ਚੇਂਜ ਹੋ ਗਿਆ ਜਾਂ ਕਹਿ ਲਓ ਵੀ ਟਾਇਰ ਸਰਵਿਸ ਕਰਾਉਣੀ ਹੈ, ਡੈਫ ਦਾ ਕੰਮ ਕਰਾਉਣਾ, ਤਾਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਵਾਕਿਆ ਨੇ, ਉੱਥੇ ਤੁਸੀਂ ਇਹ ਜਿਹੜਾ ਡਰਾਈਵ ਇਨ ਕਰ ਸਕਦੇ ਹੋ। ਫੁੱਲੀ ਸਿਕਿਓਰਡ ਹੈ ਜਿਹੜਾ ਯਾਰਡ ਹੈ 519-490-ਕਾਰਡ 519-400-9061 'ਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਢਿੱਲੋ ਸਾਹਿਬ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਭਾਈ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਹੈ ਤਾਂ ਕੰਮ ਜ਼ਿਆਦਾ ਹੀ ਖਰਾਬ ਹੋ ਰਿਹਾ ਇਸ ਦਿਨਾਂ ਦੇ ਨਾ, ਇੱਥੇ ਹੁਣ ਕਈ ਵੇਖਿਆ ਕੁੜੀਆਂ ਰੈਂਟ ਦੇ ਚੱਕਰ 'ਚ ਰਹੀ ਜਾਂਦੀਆਂ ਮੁੰਡਿਆਂ ਨਾਲ ਜੀ, 4-4 ਮੁੰਡਿਆਂ ਦੇ ਵਿੱਚ ਇੱਕ ਕੁੜੀ ਰਹਿ ਰਹੀ ਹੈ ਇਹਦੇ, ਤੇ ਕੁਛ ਕੁ ਮੈਨੂੰ ਇਹ ਵੀ ਲੱਗਦਾ ਵੀ ਜਿਵੇਂ ਬੱਚੇ ਇੱਥੇ ਇਕੱਲੇ ਆ ਗਏ ਆ ਨਾ, ਵੀ ਇੰਡੀਆ 'ਚ ਥੋੜਾ ਜਿਹਾ ਫਰਕ ਹੈ ਇਹਨਾਂ ਚੀਜ਼ਾਂ ਦਾ, ਉੱਥੇ ਜਿੱਦਾਂ ਗ੍ਰੈਂਡ ਪੇਰੈਂਟਸ ਆਪਣੇ ਉਹ ਬੱਚਿਆਂ ਨੂੰ ਸਮਝਾਉਂਦੇ, ਜਿੱਦਾਂ ਖਾਸ ਕਰਕੇ ਦਾਦੀਆਂ ਆਪਣੀਆਂ ਹੈ ਨਾ, ਉਹਨਾਂ ਨੇ ਆਪਣੇ ਘਰੇ ਕੁੜੀਆਂ ਨੂੰ ਸਮਝਾਉਣਾ ਹੈ ਨਾ, ਇੱਥੇ ਬੱਚੇ ਇਕੱਲੇ ਆ ਗਏ, ਆਜ਼ਾਦੀ ਇੰਨੀ ਹੈ ਨੀ, ਪਰ ਉਹ ਆਪਾਂ ਐਕਸਾਈਟਡ ਹੀ ਜ਼ਿਆਦਾ ਹੋ ਗਏ ਅਸਲ 'ਚ,
0: ਮਤਲਬ ਇੱਕਦਮ ਜਿਹੜੀ ਖੁੱਲ ਮਿਲੀ ਹੈ ਉਹ ਪਚਦੀ ਨੀ ਪਈ ਹੈ, ਇਹ ਕਹਿਣ ਦਾ
2: ਪਚਦੀ ਨੀ। ਹਾਂਜੀ ਹਾਂਜੀ, ਉਹ ਚੀਜ਼ ਹੋ ਗਈ ਜ਼ਿਆਦਾ ਯਕਦਮ ਹੀ ਹੈ ਨਾ, ਕੁਛ ਚਲੋ ਮੁੰਡਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਨਾ, ਵੀ ਇਹ ਗੱਲ ਗਲਤ ਹੈ, ਚਲੋ ਉਹਨਾਂ ਨੂੰ ਲੱਗਦਾ ਵੀ ਖਰੇ ਚਲੋ ਅਸੀਂ ਇਹਨਾਂ ਨੂੰ ਯੂਜ਼ ਕਰਕੇ ਥਰੋ ਕਰਨ ਵਾਲੀ ਗੱਲ ਹੀ ਹੈ ਨਾ, ਉਹ ਫਿਰ ਅਕਸਰ ਤਾਂ ਉਹਨਾਂ ਨੂੰ ਵੀ ਫਿਰ ਉਦਾਂ ਦੀ ਚੀਜ਼ ਮਿਲਣੀ, ਕੱਲ ਨੂੰ ਜੇ ਉਹਨਾਂ ਨੇ ਵਿਆਹ ਕਰਾਉਣਾ ਤਾਂ ਉਹਨਾਂ ਨੂੰ ਵੀ ਫਿਰ ਉਦਾਂ ਦੀ ਯੂਜ਼ ਥਰੋ ਵਾਲੀ ਚੀਜ਼ ਹੀ ਮਿਲਣੀ, ਫਿਰ ਜਦੋਂ ਸਾਰਾ ਸਿਸਟਮ ਹੀ ਉਦਾਂ ਦਾ ਬਣ ਗਿਆ
0: ਨਾ, ਇਹ ਵੀ ਗੱਲ ਸਹੀ ਹੈ, ਸਮਾਜ ਹੀ ਫਿਰ ਗੰਦਲ ਹੋ
2: ਗਿਆ। ਹਾਂਜੀ ਹਾਂਜੀ, ਜਦੋਂ ਆਪਾਂ ਸਾਰੇ ਇੱਕ ਉਹੋ ਜਿਹਾ ਹੀ ਹੋ ਗਿਆ, ਸਿਸਟਮ ਹੀ ਉਦਾਂ ਦਾ ਹੋ ਗਿਆ, ਇਹਨਾਂ ਵੀ ਇੰਨਾ ਐਕਸਾਈਟਡ ਹੋਣ ਦੀ ਲੋੜ ਨਹੀਂ, ਆਏ ਤਾਂ ਆਪਾਂ ਇੱਥੇ ਕਮਾਈ ਕਰਨ ਆਇਆ ਨਾ, ਉਧਰਲੇ ਬਣੇ ਹੋਏ ਦਾ ਆਪਣਾ ਫੋਕਸ ਯਾਰ, ਹੁਣ ਤੁਸੀਂ ਦੇਖ ਲਓ 2 ਨਿਊਜ਼ ਆ ਗਈਆਂ ਹੇਠ ਉੱਤੇ, ਤੇ ਹੁਣ ਮੈਨੂੰ ਤਾਂ 2-4 ਹੋਰ ਨਿਕਲਾਉਣੀਆਂ ਵਿੱਚੋਂ,
0: ਬਚਾਰੀ ਨੰਨੀ ਜੀ ਜਾਨ ਹੈ, ਦੇਖੋ ਇੱਥੇ ਆ ਜਿਹੜਾ ਬਹੁਤ ਕੁਛ ਆਬੋਰਸ਼ਨ ਜਾਂ ਫਿਰ ਜਿਹੜੀਆਂ ਪਿਲਸ ਹੈਗੀਆਂ ਆ, ਕਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਸਤੇਮਾਲ ਹੁੰਦੀਆਂ, ਚਲੋ ਹਨਾ ਇਹ ਆਪਾਂ ਅਵੇਅਰਨੈਸ ਦੇ ਤੌਰ ਤੇ ਗੱਲ ਕਰ ਰਹੇ ਹਾਂ ਵੀ ਤੁਸੀਂ ਆ ਜਿਹੜਾ ਉਹਨਾਂ ਚੀਜ਼ਾਂ ਦਾ, ਪਰ ਜਦੋਂ ਆ ਜਦੋਂ ਉਹ ਵਿਚਾਰਾ ਨਿਕਾ ਜਿਹਾ ਬੱਚਾ ਜਿਹਨੂੰ ਪਤਾ ਵੀ ਨਹੀਂ ਹਨਾ ਕੁਛ, ਵਿਚਾਰਾ ਉਹਨੂੰ ਆ ਜਿਹੜਾ ਤੁਸੀਂ ਬਲੀ ਦਾ ਬੱਕਰਾ ਬਣਾ ਦਿੱਤਾ, ਕਿੱਡਾ ਵੱਡਾ ਜਿਹੜਾ ਹੀਨੀਅਸ ਕ੍ਰਾਈਮ ਹੋਇਆ
2: ਜੇ ਨਹੀਂ ਤਾਂ ਡੋਨੇਟ ਕਰ ਦੇਣ ਫੇਰ ਕਿੱਦਾਂ
0: ਹੋਈ। ਸਹੀ ਗੱਲ
2: ਹੈ ਜੀ, ਬਾਲਿਕਾ ਉਹ ਚੱਕਰ ਮੈਨੂੰ ਇਹ ਵੀ ਲੱਗਦਾ ਜੀ ਵੀ ਕੁੜੀਆਂ ਨੇ ਆਪਦੇ ਘਰੇ ਪਿੱਛੇ ਦੱਸਿਆ ਨਹੀਂ ਹੁੰਦਾ ਵੀ ਆਹ ਸਾਡੇ ਨਾਲ ਹੈਪਨ ਹੋ ਗਿਆ,
0: ਆਬਵੀਅਸ ਹੈ ਬਾਜੀ,
2: ਡਰਦੀਆਂ ਇਹੋ ਜਿਹਾ ਹੈਪਨ ਇਹੋ ਜਿਹਾ ਕੰਮ ਹੋ ਜਾਂਦਾ ਹੈ ਵੀ ਜੇ ਇੰਡੀਆ ਦੱਸਿਆ ਨਾ ਸਾਡੀ ਬਦਨਾਮੀ ਹੋਊਗੀ ਜਾਂ ਸਾਡੇ ਪੇ, ਇਹ ਚੀਜ਼ ਉਹਨਾਂ ਨੂੰ ਪਹਿਲਾਂ ਸੋਚਣੀ ਚਾਹੀਦੀ ਹੈ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ,
2: ਹਨਾ ਜਦੋਂ ਕੋਈ ਇਹੋ ਜਿਹਾ ਕੰਮ ਕਰਨਾ ਉਹਨੂੰ ਹਰੇਕ ਪਾਸੇ ਸੋਚੋ ਪਹਿਲਾਂ ਹਨਾ ਵੀ ਇਹਦੇ ਬੈਡ ਇਫੈਕਟ ਕੀ ਆ ਤੇ ਸਹੀ ਕੀ ਹੈ।
0: ਸਹੀ ਗੱਲ ਹੈ, ਸਹੀ ਗੱਲ ਜੀ,
2: ਹਾਂਜੀ, ਥੈਂਕ ਯੂ ਭਾਜੀ,
0: ਥੈਂਕ ਯੂ ਢਿੱਲੋਂ ਸਾਹਿਬ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਗੁਰਸ਼ਰਨ ਜੀ ਭਾਈ ਸਤਿ ਸ਼੍ਰੀ ਅਕਾਲ
3: ਜੀ, ਭੱਠਾ ਸਾਹਿਬ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ,
3: ਭਾਜੀ ਪ੍ਰੋਬਲਮ ਤਾਂ ਹੈਗੀ ਆ ਇਹ, ਪਰ ਆਪਾਂ ਨਾ ਥੋੜਾ ਰੌਲਾ ਵੀ ਬੜਾ ਪਾ ਲੈਂਦੇ ਹਾਂ ਹਨਾ, ਅੱਗੇ ਦੂਜੇ ਬੱਚਿਆਂ ਨਾਲ ਵੀ ਸਟੂਡੈਂਟਾਂ ਨਾਲ ਵੀ ਆਏ ਹੋਏ ਆਪਣਾ, ਆਪਣੇ ਦੋ ਕੇਸ ਹੀ ਹੋਏ ਆ ਜੀ ਹਨਾ, ਕਿੰਨੇ ਹੀ ਆਪਣੇ ਇੱਥੇ ਹੈਗੇ ਇੰਡੀਅਨ ਕਮਿਊਨਿਟੀ। ਲਾਸਟ ਵੀਕ ਸਕੂਲਿੰਗ ਦੇ ਵਿੱਚ ਅਸੀਂ ਸਾਡੀ ਕਲਾਸ ਸੀਗੀ ਤੇ ਟੀਚਰ ਨੇ ਦੱਸਿਆ, ਟੀਚਰ ਨੇ ਲੇਟ ਹੋ ਗਈ, ਸਾਨੂੰ ਦੱਸਿਆ ਕਿ ਆਪਣੇ ਇੱਥੇ ਅੱਜ ਹੋਸਪਿਟਲ ਦੇ ਵਿੱਚ ਨਾ 16 ਸਾਲ ਦੀ ਮਾਂ ਬੇਟੇ ਨੂੰ ਬਰਥ ਦਿੱਤਾ ਤੇ ਦੋਵਾਂ ਦੀ ਡੈਥ ਹੋ ਗਈ। ਉਹ ਇੱਥੇ ਸੀਗੇ ਹਨਾ, ਕੈਨੇਡੀਅਨ ਸੀਗੇ, ਵਾਈਟ ਪੀਪਲ ਹਨਾ, ਉਹ ਚੀਜ਼ਾਂ ਉਹ ਕਿਤੇ ਖਬਰ ਨੀ ਲੱਗੀ ਤੇ ਆਪਾਂ ਜਿਹੜਾ ਰੇਡੀਓ ਮਰਜ਼ੀ ਵੇਖ ਗਿਆ ਜੀ ਆਹੀ ਚੱਲੀ ਜਾਂਦਾ ਆਪਣਾ ਹਨਾ।
0: ਪਰ ਭਾਜੀ ਉਹ ਤਾਂ ਏਦਾਂ ਨਾ ਵੀ 16 ਦੇਖੋ ਇੱਥੇ ਇਸ ਤੋਂ ਵੀ ਘੱਟ ਉਮਰ ਦੇ ਜਿਹੜੇ ਬੱਚੀਆਂ ਉਹ ਹੋਈਆਂ ਪ੍ਰੈਗਨੈਂਟ, ਠੀਕ ਹੈ ਜੀ। ਖਬਰ ਇਹ ਤਾਂ ਬਣੀ ਹੈ ਭਾਜੀ ਕਿਉਂਕਿ ਉਹ ਬੱਚੇ ਦੀ ਮੌਤ ਹੋ ਗਈ, ਉਹ ਬੱਚੇ ਨੂੰ ਆ ਜਿਹੜਾ ਘਰ ਦੇ ਵਿੱਚ ਹੀ ਜਿਹੜੀ ਉਹਦੀ ਡਿਲੀਵਰੀ ਕਰਵਾ ਦਿੱਤੀ। ਇਹ ਤਾਂ ਨੀ ਨਾ ਏਦਾਂ ਦੀ ਖਬਰ ਤਾਂ ਨੀ ਆਪਾਂ, ਹਾਂ ਇਹ ਜ਼ਰੂਰ ਦੇਖਿਆ ਵੀ ਕੋਈ ਹੈ ਜਿਹੜਾ ਹਸਪੀਟਲ ਨੂੰ ਜਾ ਰਿਹਾ ਸੀਗਾ ਰਾਹ ਦੇ ਵਿੱਚ ਜਿਹੜੀ ਡਿਲੀਵਰੀ ਹੋ ਗਈ, ਪਰ ਐਟਲੀਸਟ ਦੇ ਵਰ ਟਰਾਇੰਗ ਟੂ ਗੋ ਟੂ ਦਾ ਹਸਪੀਟਲ ਵੀ ਇਹਨਾਂ ਨੇ ਤਾਂ ਉਹ ਜਿਹੜੀ ਪ੍ਰੈਗਨੈਂਸੀ ਹੈ ਜਿਹੜੀ ਲੁਕਾਉਣ ਦੀ ਗੱਲ ਕੀਤੀ ਨਾ ਇਹਨਾਂ ਨੇ ਤਾਂ।
3: ਹਾਂਜੀ ਹਾਂਜੀ, ਇਹ ਆਪਾਂ ਨੂੰ ਨੌਲੇਜ ਦੇਣੀ ਚਾਹੀਦੀ ਆ ਬੱਚਿਆਂ ਨੂੰ, ਵੱਧ ਤੋਂ ਵੱਧ ਜਿਹੜਾ ਵੀ ਇੱਥੇ ਹੈਗਾ
0: ਵੀ
3: ਆਪਾਂ ਕੀ ਕਰ ਸਕਦੇ ਆ ਹਨਾ। ਬਾਕੀ ਇਹ ਤਾਂ ਸਾਰੇ ਹੈਗਾ ਜੀ, ਹੁਣ ਕੈਨੇਡਾ ਜਾਵਾਂਗੇ ਇਹ ਚੀਜ਼ਾਂ ਤਾਂ ਫੇਸ ਹੋਣਗੀਆਂ ਜੀ ਹਨਾ, ਕਿਉਂਕਿ ਕਲਚਰੀ ਇੱਥੇ ਉਹ ਜਿਹਾ ਹੋ ਗਿਆ, ਉਹ ਚੀਜ਼ ਜਿਹੜੀ ਆਪਣੇ ਪੰਜਾਬੀ ਅਣਖੀ ਹੁੰਦੇ ਸੀਗੇ ਫਿਰ ਇੱਕ ਥਾਂ ਖੜੇ ਹੁੰਦੇ ਸੀ, ਉਹ ਆਪਾਂ ਵੀ ਨਾ ਖੜਦੇ, ਗੱਲ ਤਾਂ ਇਹ ਆਪਣੇ ਚ ਵੀ ਪ੍ਰੋਬਲਮ ਆ ਗਈ ਨਾ,
0: ਸਾਡੇ ਚ ਤਾਂ ਬਹੁਤ ਵੱਡੀ ਪ੍ਰੋਬਲਮ ਹੈ ਜੀ, ਸਿਰ ਜੋੜ ਕੇ ਇੱਥੇ ਬੈਠ ਹੀ ਨਹੀਂ ਸਕਦੇ, ਕਿਤੇ ਵੀ ਨਹੀਂ ਬੈਠ ਸਕਦੇ ਜੀ ਜੀ। ਥੈਂਕ ਯੂ,
3: ਮੈਂ ਤਾਂ ਇਹੀ ਵਿਚਾਰ
0: ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਰਾਜਦੀਪ ਜੀ ਸਤਿ ਸ਼੍ਰੀ ਅਕਾਲ ਜੀ,
4: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ?
0: ਬਹੁਤ ਵਧੀਆ ਜੀ, ਥੈਂਕ ਯੂ ਸਰ, ਤੁਸੀਂ ਸੁਣਾਓ।
4: ਬਹੁਤ ਵਧੀਆ ਭਾਜੀ, ਮੇਰਾ ਇਹਦੇ ਤੇ ਐਡਵਾਈਸ ਇਹ ਆ ਵੀ ਲਾਈਕ ਆਪਾਂ ਚਲੋ ਇੱਕ ਕੇਸ ਹੋਇਆ ਦੋ ਹੋਏ, ਪਰ ਆਪਾਂ ਉਹਨੂੰ ਸਾਰੀ ਕਮਿਊਨਿਟੀ ਨੂੰ ਨੀ ਉਹ ਕਰ ਸਕਦੇ, ਇਟਸ ਦੇ ਇੰਡੀਵਿਜੁਅਲ ਕਾਲ ਰਾਈਟ, ਕੋਈ ਵੀ ਹੋ ਸਕਦੇ, ਕਿਸੇ ਵੀ ਕਮਿਊਨਿਟੀ ਚ ਹੋ ਸਕਦੀ ਆ, ਕੋਈ ਵੀ ਕੰਟਰੀ ਦੇ ਹੋ ਸਕਦੇ ਆ, ਉਹ ਆਪਾਂ ਸਾਰੇ ਚੱਕ ਕੇ ਸਾਰੀ ਕਮਿਊਨਿਟੀ ਨੂੰ ਉਹ ਕਰੀ ਜਾਂਦੇ ਆ ਵੀ ਲਾਈਕ ਆਪਣੇ ਚ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਸਾਰੇ, ਅਸਲ ਚ ਆਪਣੀ ਕਮਿਊਨਿਟੀ ਗੈਪ ਬਹੁਤ ਆਈ ਤੇ ਹੁਣ ਉੱਥੇ ਉਹਨਾਂ ਨੂੰ ਐਜੂਕੇਟਡ ਹੁੰਦੇ ਥੋੜਾ ਜਿਹਾ ਤਾਂ ਬੱਚੇ ਦੀ ਜਾਨ ਬਚ ਜਾਣੀ ਸੀ, ਇੱਕ
0: ਤਾਂ
4: ਇੱਕ ਮੀਨ ਤਾਂ ਆਪਾਂ ਡਰ ਤੋਂ ਹੋ ਜਾਂਦਾ ਵੈਸੇ, ਚਲੋ ਗਲਤ ਗੱਲ ਆ ਜਿਹੜਾ ਵੀ ਹੋਇਆ ਸਾਰਾ ਕੁਛ ਗਲਤ, ਆਪਾਂ ਨੀ ਕਹਿੰਦੇ ਵੀ ਸਹੀ ਆ ਉਹ
0: ਜੀ,
4: ਤੇ ਪਰ ਮੀਨ ਤਾਂ ਇੰਨਾ ਕਮਿਊਨਿਟੀ ਚ ਆਪਣਾ ਪੇਰੈਂਟਸ ਨਾਲੋਂ ਜਾਂ ਆਪਣੇ ਆਸੇ ਪਾਸੇ ਰਹਿਣ ਵਾਲੇ ਨਾਲੋਂ ਗੈਪ ਨਾ ਹੁੰਦਾ ਕਿਸੇ ਨਾਲ ਉਹ ਡਿਸਕਸ ਕਰਦੇ ਤਾਂ ਉਹਦਾ ਸੋਲੂਸ਼ਨ ਸੀਗਾ, ਡਰਦਿਆਂ ਮਾਰਿਆਂ ਤਾਂ ਉਹਨਾਂ ਨੇ ਡਿਸਕਸ ਨੀ ਕੀਤਾ ਤੇ ਉਹ ਚੀਜ਼ ਏਦਾਂ ਹੈਪਨ ਹੋ ਗਈ ਹਨਾ, ਤਾਂ ਉਹਦੇ ਚ ਕਦੇ ਨਾ ਕਦੇ ਵੀ ਗਲਤੀ ਕਮਿਊਨਿਟੀ ਦੀ ਵੀ ਹੈਗੀ ਆਪਣੀ, ਇਹ ਨੀ ਹੈਗਾ ਵੀ ਆਪਾਂ ਨਜਾਇਜ਼ ਜੀ ਬੱਚਿਆਂ ਨਾਲ ਉਹ ਕਰਦੀ, ਬਾਕੀ ਕੈਨੇਡਾ ਚ ਰਹਿ ਰਹੇ ਆ ਤਾਂ ਉਹ ਇਧਰਲਾ ਕਲਚਰ ਅਡੋਪਟ ਕਰਨਗੇ, ਆਪਾਂ ਸਾਰੇ ਇੰਡੀਆ ਵਾਲਿਆਂ ਬਾਰੇ ਬੱਚਿਆਂ ਬਾਰੇ ਗੱਲ ਕਰ ਰਹੇ ਹਾਂ, ਇੱਥੋਂ ਵਾਲਿਆਂ ਬਾਰੇ ਮੈਂ ਤਾਂ ਕਦੇ ਸੁਣਿਆ ਨੀ ਕਿਸੇ ਰੇਡੀਓ ਤੇ ਗੱਲ ਕਰਦੇ ਹੋਣਗੇ ਇੰਡੀਆ ਵਾਲਿਆਂ ਨੂੰ ਵੀ ਚੱਕ ਕੇ ਆਪਾਂ ਗੱਲ ਕਰਦੇ ਰਹਿੰਦੇ, ਇੱਥੋਂ ਵਾਲੇ ਵੀ ਤਾਂ ਬਾਹਰ ਅੰਦਰ ਜਾਂਦੇ ਆ, ਸਾਰੇ ਜਾਂਦੇ ਆ,
0: ਨਹੀਂ ਨਹੀਂ ਆਪਾਂ
4: ਜਾਂਦੇ ਆ।
0: ਰਾਜਦੀਪ ਭਾਜੀ ਆਪਾਂ ਜਿਹੜੀ ਆ ਕਵਰੇਜ ਕਰਦੇ ਆ ਸਟੋਰੀ ਜਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਉਹਦੇ ਵਿੱਚ ਇੱਥੋਂ ਦੀ ਵੀ ਆ ਜਿਹੜੇ ਬੱਚੇ ਆਉਂਦੇ ਆ, ਮੈਂ ਹਮੇਸ਼ਾ ਜਿਹੜਾ ਆ ਦੱਸਦਾ ਕਿਉਂਕਿ ਕਈ ਵਾਰ ਦੇਖੋ ਖਬਰ ਦੇ ਵਿੱਚ ਆ ਜਿਹੜਾ ਮੈਂਸ਼ਨ ਨਹੀਂ ਹੁੰਦਾ ਵੀ ਇਹ ਇੱਥੇ ਦੇ ਬੋਰਨ ਬਰੋਟ ਅਪ ਹੁੰਦੇ ਜਾਂ ਫਿਰ ਹਨਾ ਜੀ, ਹੁਣ ਥੋੜੀ ਜਿਹੀ ਖਬਰਾਂ ਇੱਦਾਂ ਥੋੜੀ ਜਾਂ ਫਿਰ ਕਹਿ ਲਓ ਵੀ ਉਹਨਾਂ ਨੂੰ ਹਾਈਲਾਈਟ ਕਰਨ ਲੱਗ ਪਏ ਵੀ ਭਾਈ ਇਹ ਇੰਟਰਨੈਸ਼ਨਲ ਆਏ ਸੀਗੇ ਹਨਾ ਜੀ, ਜਾਂ ਫਿਰ ਇਹ ਜਿਹੜੇ ਵਿਜ਼ਟਰ ਇੱਥੇ ਆਏ ਸੀਗੇ, ਸੋ ਇੱਦਾਂ ਦੀ ਆਉਣ ਲੱਗ ਪਈਆਂ, ਪਰ ਇੱਥੇ ਦੀ ਵੀ ਇਨਵੋਲਵਮੈਂਟ ਹੈ, ਤੁਹਾਡੀ ਗੱਲ ਨਾਲ 100% ਆ ਜਿਹੜਾ ਐਗਰੀ ਕਰ ਰਹੇ ਹਾਂ ਆਪਾਂ।
4: ਬਿਲਕੁਲ ਜੀ ਬਿਲਕੁਲ, ਮੈਂ ਆਹ ਉਹ ਗੱਲ ਨੂੰ ਸਮਝਦਾ, ਮੀਨਸ ਮੈਂ ਇੱਧਰ ਵਾਲੀ ਗੱਲ ਕਰ ਰਿਹਾ ਗਾ ਵੀ ਆਪਾਂ ਲਿਵਿੰਗ ਵਾਲੀ ਲਾ ਲਓ ਜਾਂ ਇੱਕ ਨਾਲ ਲਾ ਲਈ ਦੂਜੀ ਨਾਲ ਉਹ ਕਰ ਲਈ, ਇੱਥੇ ਤਾਂ ਸਗੋਂ ਇਹ ਚੀਜ਼ਾਂ ਜ਼ਿਆਦਾ ਨੋਰਮਲ ਨੇ ਆਪਣੀ ਕਮਿਊਨਿਟੀ ਚ ਵੀ, ਮੋਸਟਲੀ ਜ਼ਿਆਦਾ ਨੋਰਮਲ ਨੇ। ਤੇ ਉਹ ਆਪਾਂ ਨੂੰ ਇਹ ਹੈ ਵੀ ਜਿਹੜਾ ਇੰਡੀਆ ਤੋਂ ਆਇਆ ਹੁੰਦਾ ਥੋੜਾ ਜਿਹਾ ਛੇਤੀ ਟਾਰਗੇਟ ਹੋ ਜਾਂਦਾ ਉਹ ਬੰਦਾ।
0: ਨਹੀਂ ਨਹੀਂ ਥੈਂਕ ਯੂ ਜੀ, ਥੈਂਕ ਯੂ ਰਾਜਦੀਪ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦਿੱਤੇ। ਭੁਪਿੰਦਰ ਭਾਜੀ ਜੀ ਆਇਆਂ ਨੂੰ ਜੀ,
5: ਮਿਹਰਬਾਨੀ ਪਟਲ ਸਾਹਿਬ
0: ਜੀ।
5: ਦੇਖੋ ਸਾਡੀ ਕੌਮ ਵੀ ਹੋਰਾਂ ਕੌਮਾਂ ਵਰਗੀ ਕੌਮ ਹੀ ਆ, ਅਸੀਂ ਕਿਹੜਾ ਕਿਤੇ ਅਰਸ਼ਾਂ ਤੋਂ ਉਤਰੇ ਆ, ਸੱਭਿਆਚਾਰ ਬਦਲਦੇ ਰਹਿੰਦੇ ਆ, ਇੱਕਾ ਦੁੱਕਾ ਚੰਗੀਆਂ ਮਾੜੀਆਂ ਘਟਨਾਵਾਂ ਹੋ ਜਾਂਦੀਆਂ ਸਾਰਿਆਂ ਚ ਹੁੰਦੀਆਂ
0: ਜੀ।
5: ਪਰ ਹੁਣ ਉਹਨਾਂ ਦੇ ਉਹਨੇ ਵੀ ਇਹ ਸੋਚਿਆ ਥੋੜੀ, ਹੁਣ ਹਾਲਾਤ ਇਹੋ ਜਿਹੇ ਕਈ ਵਾਰੀ ਹੋ ਜਾਂਦੇ, ਪਰਿਸਥਿਤੀਆਂ ਇਹੋ ਜਿਹੀਆਂ ਹੋ ਜਾਂਦੀਆਂ ਕਿ ਉਹ ਗਲਤ ਕੰਮ ਹੋ ਜਾਂਦਾ। ਹੁਣ ਜੇ ਅਸੀਂ ਕਿੰਨੇ ਵੀ ਸਮਝਦਾਰ ਹੋਈਏ, ਅਸੀਂ ਕਹਿੰਦੇ ਹਾਂ ਜੀ ਐ ਨੀ ਉਹ ਕਰਨਾ ਚਾਹੀਦਾ, ਜੇ ਸਾਡੇ ਨਾਲ ਹੋ ਜਾਂਦਾ ਫਿਰ ਲੋਕਾਂ ਨੇ ਕਹਿਣਾ ਸੀ ਇਹ ਚੱਲਦੀ ਜਾਣਾ, ਇਹ ਦੁਨੀਆਂ ਹੀ ਹੈ।
0: ਪਰ ਭਾਈ ਉਹ ਬੱਚੇ ਦਾ ਕੀ ਕਸੂਰ ਸੀਗਾ? ਹਾਂਜੀ
5: ਕਸੂਰ ਤਾਂ ਨਹੀਂ, ਹੁਣ ਬੱਚੇ ਦਾ ਅਬੋਰਸ਼ਨ ਨਾਲ ਵੀ ਕਿੰਨੇ ਰੋਜ਼ ਹੀ ਕਤਲ ਹੁੰਦੇ ਨੇ, ਜਿਹਦਾ ਅਸੀਂ ਆਪਣੇ ਆਪ ਨੂੰ ਸਮਝਾਉਣੇ ਆ ਵੀ ਮਨੁੱਖੀ ਜਾਮਾ ਬਹੁਤ ਵਧੀਆ ਆ ਜਾਂ ਇਹ ਚ ਜਾਨ ਨਹੀਂ ਜਾਣੀ ਚਾਹੀਦੀ, ਇਹ ਜਾਂਦੀਆਂ ਨੇ। ਹੋਰ ਜੁੰਦਾਰ ਗਏ ਮਨੁੱਖ ਆ ਇੱਕ, ਸਗੋਂ ਉਹਨਾਂ ਤੋਂ ਵੀ ਬਹੁਤ ਘਟੀਆ ਆ।
0: ਕੀ ਐਜੂਕੇਸ਼ਨ ਦੀ ਘਾਟ ਆ ਇੱਥੇ ਜਾਂ?
5: ਨਹੀਂ ਨਹੀਂ ਨਹੀਂ ਨਹੀਂ, ਐਜੂਕੇਸ਼ਨ ਦੀ ਕਿਤੇ ਘਾਟ ਨੀ, ਪੰਜਾਬ ਚ ਵੀ ਹੈ ਨੀ। ਕਈ ਵਾਰੀ ਬਸ ਹੋ ਜਾਂਦਾ ਕੰਮ, ਪਤਾ ਨੀ ਲੱਗਦਾ। ਹੁਣ ਹੁਣ ਹਾਦਸੇ ਕਿੰਨੇ ਹੁੰਦੇ ਨੇ, ਸਾਰਿਆਂ ਨੂੰ ਪਤਾ ਹੈ ਟ੍ਰੈਫਿਕ ਰੂਲਸ ਦਾ, ਪਰ ਫਿਰ ਵੀ ਹਾਦਸਾ ਹੋ ਜਾਂਦਾ।
0: ਉਹ ਕਿਸੇ ਨਾ ਕਿਸੇ ਦੀ ਅਣਗਹਿਲੀ ਤਾਂ ਹੁੰਦੀ ਆ ਉਹਦੇ ਵਿੱਚ।
5: ਹਾਂ ਬਸ ਇਹਦੇ ਚ ਵੀ ਅਣਗਹਿਲੀ ਆ।
0: ਹਾਂ ਫਿਰ ਉਹੀ ਆਪਾਂ ਕਰ ਰਹੇ ਨੇ ਭਾਜੀ, ਹਨਾ ਵੀ ਅਣਗਹਿਲੀ ਤਾਂ ਹੋਈ ਆ ਨਾ
5: ਅਣਗਹਿਲੀ। ਹਾਂ ਅਣਗਹਿਲੀ ਤਾਂ ਹੁੰਦੀ ਆ, ਪਰ ਉਹ ਅਣਗਹਿਲੀ ਰੋਕੀ ਨਹੀਂ ਜਾ ਸਕਦੀ। ਹੁਣ ਲੱਖਾਂ ਗੱਡੀਆਂ ਜਾਂਦੀਆਂ ਰੋਜ਼, ਹਾਦਸਾ ਹੋ ਹੀ ਨਹੀਂ ਸਕਦਾ ਵੀ ਕਿਸੇ ਦਿਨ ਕੋਈ ਹੋਇਆ ਹੀ ਨਾ ਹੋਵੇ, ਇੱਕ ਦਿਨ ਵੀ ਟੱਪਦਾ ਨੀ, ਇੱਕ ਦਿਨ ਵੀ ਨਹੀਂ ਲੱਗਦਾ।
0: ਜੀ ਜੀ ਥੈਂਕ ਯੂ ਭੁਪਿੰਦਰ ਭਾਈ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ
6: ਭਾਈ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ,
6: ਬਹੁਤ ਵਧੀਆ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਭਾਜੀ। ਇਹ ਘਟਨਾ ਤੇ ਕੱਲ ਦੀ ਇਹ ਬੜੀ ਖਬਰ ਉੱਡ ਰਹੀ ਹੈ ਜੀ, ਇਹ ਜਿਹੜੀ ਭਾਜੀ ਮੇਰੀ ਸੋਚ ਪਤਾ ਕੀ ਕਹਿੰਦੀ ਹੈ
0: ਜੀ,
6: ਚੱਲ ਜੇ ਇਹ ਕੰਮ ਹੋ ਵੀ ਗਿਆ, ਜੇ ਬੱਚਾ ਹੋ ਵੀ ਗਿਆ, ਇਹਨਾਂ ਨੂੰ ਮਾਰਨਾ ਨਹੀਂ ਸੀ ਚਾਹੀਦਾ, ਬੱਚਾ ਰੱਖ ਲੈਂਦੇ ਯਾਰ, ਕੀ ਹੈ ਕਿੱਡੀ ਵੱਡੀ ਉਹਨਾਂ ਨੂੰ ਇਹ ਉਹਨਾਂ ਨੂੰ ਸਲਾਹ ਨੀ ਦਿੱਤੀ ਹੈ, ਏਦਾਂ ਨੀ ਸੀ ਕਰਨਾ ਚਾਹੀਦਾ। ਤਾਂ ਕਿ ਉਹ ਕਹਿੰਦੇ ਬੰਦੇ ਕੋਲ ਮਿਸਟੇਕ ਹੋ ਗਈ, ਜਿਵੇਂ ਪਰਮਿੰਦਰ ਭਾਜੀ ਕਹਿ ਕੇ ਗਏ ਨੇ, ਬੰਦੇ ਕੋਲ ਗਲਤੀ ਹੋ ਜਾਂਦੀ ਹੈ, ਅਣਜਾਣ ਜਾਤ ਲਾ ਲਓ, ਚਾਹੇ ਯੰਗ ਬੱਚੇ ਸੀਗੇ, ਕਿੱਦਾਂ ਵੀ ਹੋ ਗਿਆ, ਪਰ ਬੱਚੇ ਨੂੰ ਨਹੀਂ ਸੀ ਮਾਰਨਾ ਚਾਹੀਦਾ, ਉਹਨੂੰ ਬੱਚੇ ਨੂੰ ਪਾਲ ਲੈਣਾ ਚਾਹੀਦਾ ਸੀ ਯਾਰ, ਖਰੇ ਉਹ ਬੱਚਾ ਕਿੰਨਾ ਅੱਗੋਂ ਕੀ ਨਿਕਲਦਾ
0: ਹਨਾ।
6: ਇਹ ਜਿਹੜਾ ਦੁੱਖ ਲੱਗ ਰਿਹਾ ਜਿਹੜਾ ਨਾ ਛੋਟੇ ਬੱਚੇ ਨੂੰ ਮਾਰਿਆ ਗਿਆ, ਮੈਨੂੰ ਉਹਨਾਂ ਦੇ ਕੋਈ ਦੁੱਖ ਨੀ ਲੱਗ ਰਿਹਾ, ਮੇਰੇ ਹਿਸਾਬ ਨਾਲ ਤਾਂ ਜਿੰਨੀ ਸਜ਼ਾ ਇਹਨਾਂ ਨੇ ਬੱਚਿਆਂ ਨੂੰ ਦਿੱਤੀ ਨਾ, ਉਨੀ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ। ਤਾਂ ਸਵਾਦ ਆਵੇ ਗੱਲ ਦਾ, ਕਿਉਂਕਿ ਇੱਥੇ ਇੱਕ ਜਿਹੜਾ ਬੱਚਾ ਬੋਲ ਹੀ ਨੀ ਸਕਦਾ, ਤੁਸੀਂ ਉਹਦੀ ਜਾਨ ਲੈ ਲਈ ਹਨਾ, ਉਨੀ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ, ਜਿਹੜਾ ਬੰਦਾ ਅੱਗੇ ਮੁੜ ਕੇ ਕਦੇ ਗਲਤੀ ਨਾ ਕਰੇ।
0: ਜੀ ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ, ਤੁਹਾਡਾ ਕਹਿਣਾ।
6: ਮਿਸਾਲੀ ਸਜ਼ਾ ਹੋਣੀ ਚਾਹੀਦੀ ਹੈ, ਇਹਨੂੰ ਅੱਗੇ ਵਾਸਤੇ ਕੋਈ ਜਗ੍ਹਾ ਦੂਸਰੇ ਕੋਈ ਬੰਦੇ ਏਦਾਂ ਦੀ ਗਲਤੀ ਕਰ ਦੇਣਾ, ਭੁੱਲ ਕੇ ਨਾ ਕਰਨ। ਭਾਜੀ ਦੇਖੋ ਇਹ ਗੋਰਿਆਂ ਦੇ ਕਲਚਰ ਦੇ ਵਿੱਚ ਵੀ ਹੈਗਾ, ਬੱਚਾ ਕੁੜੀਆਂ ਦੇ ਇੱਥੇ ਦਾ ਕਲਚਰ ਤਾਂ ਫ੍ਰੀ ਹੈ ਹਨਾ, ਠੀਕ ਹੈ ਕਿ ਨਹੀਂ, ਤੇ ਇੱਥੇ ਦਾ ਕਲਚਰ ਫ੍ਰੀ ਹੈ, ਤੇ ਬੱਚਾ ਕਿਸੇ ਦੇ ਹੋ ਵੀ ਗਿਆ ਨਾ, ਤੇ ਇੱਥੇ ਬੱਚੇ ਨੂੰ ਮਾਰਦੇ ਥੋੜੀ ਆ। ਇੱਥੇ ਮੇਰੇ ਕਹਿ ਉਹ ਗੋਰੇ ਖੰਭ ਕੇ ਕਹਿੰਦੇ ਆ, ਮੇਰੇ ਦੋ ਫਾਦਰ ਨੇ, ਮੇਰੇ ਦੋ ਮਦਰ ਨੇ, ਹੈ ਤੇ ਸਾਡੇ ਲੋਕੀ ਤੇ ਕਰਕੇ ਮੰਨਣ ਨੂੰ ਤਿਆਰ ਹੀ ਨਹੀਂ ਹੈ, ਇਹਨਾਂ ਨੂੰ ਬਤਾਣੀ ਇਹਨਾਂ ਦੇ ਕਿਹੜਾ ਕੀੜਾ ਵੜ ਗਿਆ ਇਹਨਾਂ ਦੇ ਦਿਮਾਗ ਵਿੱਚ, ਹੈ ਮੇਰੇ ਹਿਸਾਬ ਨਾਲ ਪ੍ਰੋਪਰ ਸਜ਼ਾ ਇਹਨਾਂ ਨੂੰ ਹੋਣੀ ਚਾਹੀਦੀ ਜਿਨ੍ਹਾਂ ਨੇ ਆਹ ਗਲਤੀ ਕੀਤੀ ਹੈ।
0: ਜੀ ਜੀ
6: ਤੇ ਭਾਜੀ ਚੜ੍ਹਦੀ ਕਲਾ ਚੜ੍ਹੋ, ਮੇਰਾ ਵੀਰ ਪ੍ਰੋਗਰਾਮ ਬਹੁਤ ਸ਼ਾਨਦਾਰ ਚੱਲ ਰਿਹਾ।
0: ਜੀ ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਲਖਵਿੰਦਰ ਭਾਜੀ। ਸੋ ਦੋਸਤੋ ਆਪਾਂ ਬਸ ਇੱਕ ਦੋ ਕਾਲਸ ਹੋਰ ਲਵਾਂਗੇ, ਫਿਰ ਰੈਪ ਅਪ ਵੀ ਕਰਾਂਗੇ। ਕੈਨੇਡੀਅਨ ਯੂਨੀਵਰਸਿਟੀਜ਼ ਹੈ ਜਿਹੜੀਆਂ, ਉਹਨਾਂ ਦੀ ਵੀ ਹੈ ਜਿਹੜੀ ਕਹਿ ਲਓ ਵੀ ਰੈਂਕਿੰਗ ਦੇ ਵਿੱਚ ਹੈ ਜਿਹੜਾ ਗਿਰਾਵਟ ਹੈ ਜਿਹੜੀ ਦੇਖੀ ਗਈ, ਓ ਮਾਈ ਗੋਡ, ਸੈਂਟਰ ਫੋਰ ਵਰਲਡ ਯੂਨੀਵਰਸਿਟੀ ਰੈਂਕਿੰਗ, ਉਹਦੇ ਵਿੱਚ ਦੱਸਿਆ ਗਿਆ ਵੀ ਜਿਹੜੀਆਂ 38 ਯੂਨੀਵਰਸਿਟੀਜ਼ ਹੈ ਜਿਹੜੀਆਂ ਕੈਨੇਡਾ ਦੀਆਂ ਜਿਹੜੀਆਂ ਉਹ ਵਰਲਡ ਰੈਂਕਿੰਗ ਦੇ ਵਿੱਚ ਸੀਗੀਆਂ, ਉਹਨਾਂ ਦੇ ਵਿੱਚੋਂ 37 ਆ ਜਿਹੜੀਆਂ ਖਿਸਕ ਗਈਆਂ, ਥੱਲੇ ਨੂੰ ਆ ਜਿਹੜੀਆਂ ਗਿਰੀਆਂ ਨੇ। ਇਹਦੇ ਵਿੱਚ ਫੰਡਿੰਗਸ ਕਹਿ ਲਓ ਜਾਂ ਫਿਰ ਬੱਚਿਆਂ ਦੀ ਇਨਰੋਲਮੈਂਟ ਜਿਹੜੀ ਘਾਟ ਹੈ ਉਹ ਕਹਿ ਲਓ, ਉਹਦੇ ਵਿੱਚ ਯੂਨੀਵਰਸਿਟੀ ਆਫ ਟੋਰੋਂਟੋ ਆ ਜਿਹੜੀ ਉਹ ਕੈਨੇਡਾ ਦੀ ਟੋਪ ਰੈਂਕਡ ਇੰਸਟੀਟਿਊਸ਼ਨ ਜਿਹੜਾ ਪਹਿਲਾਂ 23ਵੇਂ ਨੰਬਰ 'ਤੇ ਸੀਗਾ ਉਹ ਖਿਸਕ ਕੇ ਟੋਪਡ ਰੈਂਕ ਇੰਸਟੀਟਿਊਸ਼ਨ ਆ ਜਿਹੜਾ ਉਹ 23ਵੇਂ ਨੰਬਰ 'ਤੇ ਹੈ, ਪਰ ਮੈਗਲ ਯੂਨੀਵਰਸਿਟੀ ਆ ਜਿਹੜੀ ਉਹ ਆ ਜਿਹੜੀ 28ਵੇਂ ਨੰਬਰ 'ਤੇ ਆ ਜਿਹੜੀ ਡਰੋਪ ਹੋ ਗਈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਹੈ ਉਹ 48 ਤੋਂ 49 'ਤੇ, ਮਤਲਬ ਥੱਲੇ ਨੂੰ ਖਿਸਕੀਆਂ ਨੇ। ਕੁਲਦੀਪ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ।
7: ਹਾਂਜੀ ਸ਼ਮੀ ਭਾਅ ਜੀ, ਤੁਹਾਨੂੰ ਤੁਹਾਡੇ ਦਾ ਬਾਈ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾਈ
0: ਜੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਭਾਅ ਜੀ।
7: ਸ਼ਮੀ ਜੀ, ਮੇਰਾ ਖਿਆਲ ਉਸ ਵਿਸ਼ੇ ਤੇ ਜਾਂ ਮੈਂ ਥੋੜਾ ਜਿਹਾ ਕਨਫਰਮ ਕਰ ਲਵਾਂ ਵੀ ਜਿਹੜਾ ਆਪਣੇ ਬ੍ਰਾਂਪਟਨ ਚ ਕੇਸ ਹੋਇਆ
0: ਜੀ ਭਾਜੀ ਉਸ ਤੇ ਹੀ। ਹਾਂਜੀ ਹਾਂਜੀ ਭਾਜੀ।
7: ਸ਼ਮੀ ਜੀ, ਇੱਕ ਚੀਜ਼ ਤਾਂ ਤੁਸੀਂ ਵੀ ਮੇਰਾ ਖਿਆਲ ਮੇਰੇ ਨਾਲ ਸਹਿਮਤ ਹੋਵੋਗੇ, ਤੁਸੀਂ ਆਪਣੇ ਵਿਚਾਰ ਦਿਓ ਬਈ ਅਵੇਅਰਨੈਸ ਦੀ ਘਾਟ ਤਾਂ ਹੈਗੀ ਆ ਨਾ ਆਪਣੀ ਕਮਿਊਨਿਟੀ ਚ, ਖਾਸ ਕਰਕੇ ਖਾਸ ਕਰਕੇ ਇਸ ਟੌਪਿਕ ਤੇ।
0: ਬਿਲਕੁਲ ਸਹੀ
7: ਗੱਲ, ਅਸੀਂ ਇਸ ਚੀਜ਼ ਨੂੰ ਬਹੁਤ ਮਾੜਾ ਸਮਝਦੇ ਹਾਂ ਜੇ ਬੱਚਿਆਂ ਨਾਲ ਜਾਂ ਪਰਿਵਾਰਕ ਤੌਰ ਤੇ ਇਸ ਚੀਜ਼ ਦੀ ਐਜੂਕੇਸ਼ਨ ਨੌਲੇਜ ਵਿੱਚ ਜੇ ਕੋਈ ਗੱਲ ਕਰਦਾ ਤਾਂ ਉਹਨੂੰ ਅਸੀਂ ਬੁਰਾ ਸਮਝਦੇ, ਆਮ ਗੱਲ ਜੇ ਏਦਾਂ ਨਹੀਂ ਕਰੀਦੀ, ਕਿਉਂ ਨਹੀਂ ਕਰੀਦੀ ਬਈ, ਇਟਸ ਪਾਰਟ ਆਫ ਲਾਈਫ।
0: ਸਹੀ ਗੱਲ ਹੈ।
7: ਹੁਣ ਦੇਖੋ ਪਿਛਲੇ ਟਾਈਮ ਚ, ਸੋਰੀ ਮੈਂ ਥੋੜਾ ਜਿਹਾ ਟਾਈਮ, ਪਿਛਲੇ ਟਾਈਮ ਚ ਅਵੇਅਰਨੈਸ ਨਹੀਂ ਸੀ ਹੁੰਦੀ ਕੀ ਪ੍ਰੋਟੈਕਸ਼ਨ ਕਰਨੀ ਆ, ਕੀ ਗੱਲਬਾਤ ਆ, ਕੀ ਸਾਡੇ ਕੋਲ ਆਪਸ਼ਨਾਂ ਨੇ, ਹੁਣ ਕੀ ਨੀ ਹੈ। ਹੁਣ ਹੁਣ ਤਾਂ ਇਹ ਤਾਂ ਨੀ ਆਪਾਂ ਕਹਿ ਸਕਦੇ ਰਾਤ ਨੂੰ ਓਵਰ ਨਾਈਟ ਸਾਨੂੰ ਸੁਪਨਾ ਆ ਗਿਆ ਜੀ ਆਹ ਕੰਮ ਹੋ ਗਿਆ, ਹੈਨਾ। ਆਪਣੇ ਐਕਸ਼ਨਾਂ ਦੀ ਆਪਾਂ ਨੂੰ ਜ਼ਿੰਮੇਵਾਰੀ ਤਾਂ ਲੈਣੀ ਪਊਗੀ ਨਾ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ।
7: ਪਹਿਲੀ ਗੱਲ ਹੋਣਾ ਨੀ ਸੀ ਚਾਹੀਦਾ, ਜੇ ਹੋ ਗਿਆ ਤਾਂ ਮੇਰਾ ਖਿਆਲ ਮੈਂ ਨਾਂ ਨੀ ਲਊਂਗਾ ਟੀਵੀ ਸਟੇਸ਼ਨ ਦਾ। ਉਹਨਾਂ ਨੇ ਦੱਸਿਆ ਆਲਮੋਸਟ 7-8-10 ਆਪਸ਼ਨਾਂ ਫੇਰ ਵੀ ਹੈਗੀਆਂ ਜੇ ਬੇਬੀ,
0: ਨਹੀਂ ਬਹੁਤ ਹੁੰਦੀਆਂ ਭਾਜੀ ਆਪਸ਼ਨਸ, ਬਹੁਤ ਹੁੰਦੀਆਂ ਜੀ, ਬਿਲਕੁਲ ਹੁੰਦੀਆਂ।
7: ਆਪਾਂ ਮਤਲਬ ਅਵੇਅਰਨੈਸ ਨਹੀਂ ਸੀ ਵੀ ਉਦਾਂ ਹੀ ਬਸ ਜੀ ਉਹ ਲੁਕੋ ਲੋ ਜੀ ਐਂ ਹੋ ਜੂ ਐਂ ਹੋ ਜੂ, ਕਿਉਂ ਹੋ ਜੂ ਯਾਰ, ਹੋ ਗਿਆ ਹੋ ਗਿਆ, ਹੁਣ ਉਹਨੂੰ ਡੀਲ ਕਰੋ, ਲੀਗਲ ਵੇ ਡੀਲ ਕਰੋ, ਰਾਈਟ। ਇੱਥੋਂ ਸਾਡੀ ਕਮਿਊਨਿਟੀ, ਸੋਰੀ ਟੂ ਸੇ ਜੇ ਕਿਸੇ ਨੂੰ ਮਾੜਾ ਵੀ ਲੱਗੇ, ਅਸੀਂ ਫੇਲ ਹੁੰਦੇ ਹਾਂ, ਅਸੀਂ ਇਸ ਟੌਪਿਕ ਤੇ ਗੱਲ ਕਰਨ ਨੂੰ ਬਹੁਤ ਘਬਰਾਉਂਦੇ ਹਾਂ, ਕਰਨੀ ਚਾਹੀਦੀ ਆ, ਅਵੇਅਰਨੈਸ ਹੋਣੀ ਚਾਹੀਦੀ ਆ। ਥੈਂਕ ਯੂ ਜੀ।
0: ਜੀ ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਜੀ। ਸੋ ਦੋਸਤੋ, ਡ੍ਰੀਮ ਹੋਮ ਅਪਲਾਈਸਿਸ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਪਲਾਈਸਿਸ ਹੈ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਡ੍ਰੀਮ ਹੋਮ ਅਪਲਾਈਸਿਸ ਤੇ ਜਾ ਸਕਦੇ ਹੋ, ਬਹੁਤ ਸਾਰੇ ਡਾਲਰਾਂ ਦੀ ਤੁਸੀਂ ਬਚਤ ਕਰਾ ਸਕਦੇ ਹੋ। ਬਾਕੀ ਪੈਕੇਜ ਲੈਂਦੇ ਹੋ ਪਿਓ, ਅਡੀਸ਼ਨਲ 10% ਆਫ ਹੈ ਜਿਹੜਾ ਤੁਹਾਨੂੰ ਦਿੱਤਾ ਜਾਵੇਗਾ। ਸੋ ਤੁਸੀਂ 2915 ਅਰਜਨਟੀਆ ਰੋਡ, ਮਿਸੀਸਾਗਾ, ਯੂਨਿਟ ਨੰਬਰ 2 ਤੇ ਡ੍ਰੀਮ ਹੋਮ ਅਪਲਾਈਸਿਸ ਦੀ ਟੀਮ ਦੇ ਨਾਲ ਗੱਲ ਕਰ ਸਕਦੇ ਹੋ ਤੇ ਬਹੁਤ ਸਾਰੇ ਡਾਲਰਾਂ ਦੀ ਬਚਤ ਕਰ ਸਕਦੇ ਹੋ। ਲਾਈਨਸ ਮੀਡੀਆ ਸਾਰੀਆਂ ਫਲੈਸ਼ ਕਰ ਰਹੀਆਂ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਦੋਸਤੋ, ਬੜਾ ਹੀ ਸੰਜੀਦਾ ਇਹ ਵਿਸ਼ਾ, ਮੈਂ ਸਮਝਦਾ ਤੁਹਾਡੇ ਸਾਡੇ ਸਾਰਿਆਂ ਨਾਲ ਸਿੱਧਾ ਜਾਂ ਸਿੱਧੇ ਤਰੀਕੇ ਦੇ ਨਾਲ ਵਾਹ ਵਾਸਤਾ ਰੱਖਦਾ, ਪਰ ਇੱਥੇ ਦਿਓ ਮਾਫ਼ੀ ਕਿਉਂਕਿ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ। ਕੱਲ੍ਹ ਨੂੰ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਹਾਜ਼ਰੀ ਲਵਾਵਾਂਗੇ। ਪ੍ਰੋਗਰਾਮ ਤੋਂ ਬਾਅਦ ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਪੇਰੈਂਟ ਗ੍ਰੈਂਡ ਪੇਰੈਂਟ, ਜਾਂ ਫਿਰ ਤੁਸੀਂ ਆਪਣੀ ਵਿਜ਼ਟਰ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਨੰਬਰ ਮੇਰਾ 416-917-1717-9416-916-917-1
8: ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ, 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲਾਜ਼ਾ ਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, J Gundam call 416-265-2222.
9: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit OntarioSafety.ca for details. Paid for by the Ontario Trucking Association's Stop Illegal Trucking campaign.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸੱਜਰੀ ਸਵੇਰ ਦੇ ਵਿੱਚ ਵੈਲਕਮ ਕਰਦੇ ਹਾਂ। ਸੱਜਰੀ ਕਾਹਦੀ, 6 ਵੱਜ ਗਏ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ 530 AM ਡਾਲ 'ਤੇ ਬਹੁਤ ਸਾਰੇ ਹੋਸਟ 24 ਘੰਟੇ 7 ਦਿਨ ਵੱਖ ਵੱਖ ਪ੍ਰੋਗਰਾਮ ਕਰਦੇ ਹਨ। ਤੁਸੀਂ ਰਿਸਪੋਂਸ ਦਿੰਦੇ ਹੋ, ਬਹੁਤ ਬਹੁਤ ਧੰਨਵਾਦ। ਬਾਰੀ ਸਾਡੀ ਆ ਗਈ ਆ, ਜੂਨ ਮਹੀਨੇ ਦੀ 2 ਤਰੀਕ ਹੋ ਗਈ ਆ। 1984 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਪ੍ਰੋਗਰਾਮ ਕਰਾਂਗੇ ਅੱਜ, ਕਰਦੇ ਰਹਾਂਗੇ ਅਤੇ ਕਰਦੇ ਹਾਂ, ਸੱਚ ਬੋਲਦੇ ਰਹਾਂਗੇ ਅਤੇ ਬੋਲਦੇ ਹਾਂ, ਕੋਸ਼ਿਸ਼ ਕਰਦੇ ਹਾਂ। ਕਈਆਂ ਨੂੰ ਸੱਚ ਸਹਿ ਨਹੀਂ ਹੁੰਦਾ, ਕਹਿੰਦੇ ਇੱਥੇ ਛੱਡ ਕੇ ਦੂਸਰੇ ਪਾਸੇ ਚਲੇ ਜਾਓ, ਕੀ ਕਰੀਏ। ਤੁਹਾਡਾ ਆਪਣਾ ਹੀ ਪ੍ਰੋਗਰਾਮ ਜੀ ਆਇਆਂ ਨੂੰ, ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। 416-451-2222 ਮੇਰਾ ਬਾਅਦ ਦਾ ਨੰਬਰ ਹੁੰਦਾ ਆ। ਜੇ ਸਟੂਡੀਓ ਵਿੱਚ ਗੱਲਬਾਤ ਕਰਨੀ ਆ, ਮੈਂ ਆਪਣਾ ਸਟੂਡੀਓ ਰੀਸੈਟ ਕਰਨ ਲੱਗਿਆ ਹੋਇਆ ਹੈਗਾ, TV ਵੀ ਆਫ ਸੀ 1-2 ਦਿਨ, ਅਤੇ ਰੇਡੀਓ 'ਤੇ ਆਪਾਂ ਕੱਲ੍ਹ ਆ ਨਹੀਂ ਸਕੇ ਕਿਉਂਕਿ ਦਰਵਾਜ਼ੇ ਬੰਦ ਸੀਗੇ, ਪਰ ਅੱਜ ਖੁੱਲ੍ਹੇ ਹਨ। ਅੱਜ ਤੁਹਾਡੇ ਨਾਲ ਖੁੱਲ੍ਹੀਆਂ ਗੱਲਾਂ ਕਰਾਂਗੇ, ਅਤੇ ਸਟੂਡੀਓ ਦਾ ਜਿਹੜਾ ਨੰਬਰ ਹੈਗਾ 905-673-3337 'ਤੇ ਕਾਲ ਕਰਨੀ ਆ, 905-673-3337 'ਤੇ ਸੰਪਰਕ ਕਰ ਸਕਦੇ ਹੋ ਜੇ ਸਟੂਡੀਓ ਵਿੱਚ ਕੋਈ ਗੱਲਬਾਤ ਕਰਨੀ ਆ। ਠਹਿਰ ਕੇ ਹਜੇ ਕਰਿਓ, ਕਾਫੀ ਸਾਰੀਆਂ ਖਬਰਾਂ ਵੀ ਲੈ ਕੇ ਆਉਣੀਆਂ, ਥੋੜ੍ਹੇ ਠਹਿਰ ਕੇ ਆਪਾਂ ਗੁਰਮੁਖ ਸਿੰਘ ਬਾਰੀਏ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ ਉਹਦੀ ਗੱਲਬਾਤ ਕਰਾਂਗੇ, ਕੀ ਕੁਝ ਹੋਇਆ ਸੀਗਾ, ਹੋਣਾ ਨਹੀਂ ਚਾਹੀਦਾ, ਇਹ ਦੁਬਾਰਾ ਕਦੇ ਨਾ ਹੋਵੇ। ਜੋ ਕਤਲੇਆਮ ਹੋਏ ਹਨ ਉਹ ਕਦੇ ਨਹੀਂ ਹੋਣੇ ਚਾਹੀਦੇ, ਜੋ ਸਾਡੇ ਨਾਲ ਹੋਇਆ ਉਹ ਅਸੀਂ ਖੁਦ ਜਾਣਦੇ ਹਾਂ, ਅਸੀਂ ਤਾਂ ਛੋਟੇ ਸੀਗੇ, ਪਰ ਹਾਂ ਦਰਦ ਆਪਾਂ ਸਮਝ ਸਕਦੇ ਹਾਂ। ਹਰ ਵਕਤ ਹਰ ਸੈਕਿੰਡ ਉਹਨਾਂ ਨੂੰ ਯਾਦ ਕਰੀਦਾ ਜੋ ਹੱਕ ਲਈ ਲੜਦੇ ਹਨ, ਆਪਣੇ ਲਈ ਲੜਦੇ ਹਨ ਅਤੇ ਖੜ੍ਹਦੇ ਹਨ। ਜੀ ਆਇਆਂ ਨੂੰ ਕਾਫੀ ਸਾਰੀਆਂ ਖਬਰਾਂ ਜਿੱਥੇ ਮੈਂ ਲੈ ਕੇ ਆਉਣੀਆਂ, ਸਪੋਂਸਰ ਵੀ ਨੇ, ਸੰਦੇਸ਼ ਵੀ ਲੈ ਕੇ ਆਉਣੇ ਆ। ਨਵੇਂ ਤੋਂ ਨਵੇਂ ਜੁੜ ਰਹੇ ਹਨ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਥ ਦੇਣ ਦਾ। ਸਾਥ ਦੇਣਾ ਬੜਾ ਜ਼ਰੂਰੀ ਹੁੰਦਾ ਆ। ਕਾਫੀ ਕੁਝ ਹੋਇਆ ਵੀਕਐਂਡ 'ਤੇ, ਮੈਂ ਕੱਲ੍ਹ ਜਿਹੜਾ ਕਵਰ ਕਰਦਾ ਅੱਜ ਥੋੜ੍ਹੀ ਜਿਹਾ ਫਿਰ ਮੈਂ ਦੱਸ ਦਿੰਦਾ ਹੈਗਾ ਆ। ਜਿੱਥੇ ਜਿੰਦਾਬਾਦ ਮੇਲਾ ਹੋਇਆ ਸੀ, ਮੇਜਰ ਚੱਕ ਸਾਹਿਬ ਉਹਨੇ ਕਰਾਇਆ, ਤੁਸੀਂ ਪਹੁੰਚੇ ਸੀਗੇ, ਅਸੀਂ ਤਾਂ ਪਹੁੰਚ ਨਹੀਂ ਸੀਗੇ, ਆਪਾਂ ਸੀਗੇ ਕਸਟਮਰ ਐਪਰੀਸ਼ੀਏਸ਼ਨ ਡੇ 'ਤੇ ਐਲਸਟਨ ਦੇ ਵਿੱਚ ਉਸ ਦਿਨ। ਇਸ ਦੇ ਨਾਲ ਨਾਲ ਦਲਜੀਤ ਦਸਾਂਝ ਦਾ ਬੜਾ ਸ਼ੋਅ ਸਕਸੈਸ ਗਿਆ, ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦੇ ਹਨ। ਐਂਟਰਟੇਨਮੈਂਟ ਆ, ਅਤੇ ਐਂਟਰਟੇਨਮੈਂਟ ਦੇ ਵਿੱਚ ਇਹ ਮੁੰਡਾ ਛਾਇਆ ਪਿਆ ਹੈਗਾ ਆ। ਜਿੱਥੇ ਵੀ ਲੋੜ ਪਈ ਉਹ ਖੜ੍ਹੇ ਆ, ਅਤੇ ਕਹਿੰਦਾ ਖੜ੍ਹਦਾ ਰਹੂੰਗਾ ਪੰਜਾਬ ਲਈ, ਪੰਜਾਬ ਦੀ ਆਵਾਜ਼ ਉਠਾਉਂਦਾ ਰਹੂੰਗਾ। ਸੋ ਐਂਟਰਟੇਨਮੈਂਟ ਸੀਗੀ, ਅਤੇ ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਹੀ ਰਹਿਣ ਦਿਓ। ਸੋ ਵਧਾਈ ਦੇਣਾ ਚਾਹੁੰਦੇ ਹਾਂ। ਇਸੇ ਨਾਲ ਨਾਲ ਰੈਕਸਟਲ ਗੁਰੂ ਘਰ ਜਾਣ ਦਾ ਮੌਕਾ ਮਿਲਿਆ, ਉੱਥੇ ਸੁਪਰ ਜਿਹੜੇ ਸਪੋਰਟਸ ਫੈਨ ਹਨ ਰੈਪਟਰ ਦੇ, ਨਾ ਪਹਾੜੀਆ ਸਾਹਿਬ, ਉਹ ਵੀ ਮਿਲੇ ਸੀਗੇ। ਚੰਗਾ ਲੱਗਦਾ, ਕਈ ਵਾਰ ਬੰਦਾ ਸੋਚਦਾ ਬੰਦੇ ਕਦੇ ਇੰਨੇ ਬਿਜ਼ੀ ਸਕੈਜੂਅਲ, ਗੁਰੂ ਘਰ 'ਚ ਵੀ ਮੱਥਾ ਟੇਕਣ ਆ ਜਾਂਦੇ ਹਨ, ਆਉਂਦੇ ਹਨ, ਹਰ ਇੱਕ ਦਾ ਆਪਣਾ ਸਕੈਜੂਅਲ ਹੁੰਦਾ, ਸਕੈਜੂਅਲ ਹਿਸਾਬ ਨਾਲ ਪਹੁੰਚਦੇ ਹਨ। ਸੋ ਬੜਾ ਚੰਗਾ ਲੱਗਦਾ, ਜਿਨ੍ਹਾਂ ਨੇ ਨਾਮ ਕਮਾਇਆ ਹੁੰਦਾ, ਬੜੀ ਮਿਹਨਤ ਕੀਤੀ ਆ, ਨਾ ਪਹਾੜੀਆ ਸਾਹਿਬ ਨੇ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਹਨ। ਮਿਹਨਤ ਕਰਦੇ ਰਹੋ, ਮਿਹਨਤਾਂ ਦੇ ਨਾਲ ਹੀ ਇਹ ਜਿਹੜਾ ਸਕਸੈਸ ਤੁਹਾਡੀ ਸਟੋਰੀ ਹੋਣੀ ਆ। ਕੰਮ ਤਾਂ ਕਰਨੇ ਹੀ ਪੈਣੇ ਹੀ ਹਾਂ, ਕੰਮ ਕਰਦੇ ਰਹੋ। ਆਵਾਜ਼ ਕਿਸ ਤਰ੍ਹਾਂ ਆ ਰਹੀ ਹੈ ਕਾਲ ਕਰਕੇ ਦੱਸ ਦਿਓ, 905-673-3337 'ਤੇ, 905-673-3337 ਸਟੂਡੀਓ ਦਾ ਨੰਬਰ ਹੈਗਾ, 905-673-3337 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਸੁਣ ਰਹੇ ਹੋ ਵਿਰਾਸਤ ਰੇਡੀਓ, ਅਤੇ ਵਿਰਾਸਤ TV ਬੜੀ ਜਲਦੀ ਆਪਾਂ ਔਨ ਕਰ ਦੇਣਾ ਤੁਹਾਡੇ ਵਾਸਤੇ, ਜਿੱਥੇ ਨਾਲ ਦੀ ਨਾਲ ਮੈਂ ਸਪੋਂਸਰ ਵੀ ਨੇ, ਸੰਦੇਸ਼ ਵੀ ਸਾਂਝੇ ਕਹਿੰਦੇ, ਉਸ ਨਾਲ ਬਹੁਤ ਸਾਰੀਆਂ ਖਬਰਾਂ ਵੀ ਲੈ ਕੇ ਆਉਣੀਆਂ। ਤੁਹਾਨੂੰ ਦੱਸ ਦੇਵਾਂ, ਸਾਨੂੰ ਸਪੋਂਸਰ ਕੀਤਾ ਗਿਆ ਸਟਾਰਗੇਟ ਲੋਜਿਸਟਿਕਸ ਦੇ ਵੱਲੋਂ, ਗਲਾਟ ਹੈਪੀ ਲਾਡਾ ਸਹੋਤਾ ਸਾਹਿਬ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਅਤੇ ਅਵੀ ਧਾਲੀਵਾਲ ਜੀ ਮੇਅਰ ਦੀ ਸੀਟ ਲਈ ਵੀ ਖੜ੍ਹੇ ਹਨ ਸਿਟੀ ਆਫ ਬ੍ਰੈਂਪਟਨ ਦੇ ਵਿੱਚ। 416-882-1200 ਨੰਬਰ ਹੈਗਾ ਅਵੀ ਧਾਲੀਵਾਲ ਜੀ ਦਾ, ਅਤੇ CWC ਇਮੀਗ੍ਰੇਸ਼ਨ ਦੇ ਗੁਰਪ੍ਰੀਤ ਖਹਿਰਾ ਸਾਹਿਬ ਨੂੰ ਸਪੋਂਸਰ ਕੀਤਾ, 905-670-4444 ਐਕਸਪ੍ਰੈਸ ਸੈਂਟਰੀ ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਸਟੂਡੀਓ ਵੀਜ਼ਾ, ਅਤੇ ਅਪੀਲ ਦਾ ਕੋਈ ਕੇਸ ਹੋਵੇ ਤਾਂ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਟੌਪ ਆਟੋ ਕਲੇਜਨ 'ਤੇ ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੇ ਹੋਣ ਗੱਡੀਆਂ ਦੇ, ਕਰਵਾ ਸਕਦੇ ਹੋ, ਬੋਡੀ ਵਰਕ ਦਾ ਕੰਮ ਕਰਕੇ ਦਿੰਦੇ ਹਨ ਗੁਰਦੇਵ ਥਿੰਡ ਜੀ। 905-624-0770 ਅਤੇ 24/7 ਟੋਇੰਗ ਸੇਵਾਵਾਂ ਵੀ ਅਵੇਲੇਬਲ ਹਨ। ਰੱਬ ਨਾ ਕਰੇ ਗੱਡੀ ਟੋ ਕਵਾਣੀ ਕਰਵਾਉਣੀ ਪਵੇ ਤਾਂ ਕਰਵਾ ਸਕਦੇ ਹੋ। 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਾਂ। ਦੁਆਬਾ ਸਵੀਟਸ ਵਾਲੇ 905-450-1455 905-450-1455 ਦੇ ਤੁਸੀਂ ਗੱਲਬਾਤ ਕਰ ਲੈਣੀ ਆ। ਆਪਣੇ ਦੁਆਬਾ ਸਵੀਟਸ ਦੇ ਵੱਖ ਵੱਖ ਏਰੀਏ ਦੇ ਵਿੱਚ ਰੈਸਟੋਰੈਂਟ ਵੀ ਹਨ, 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ ਦੁਆਬਾ ਸਵੀਟਸ ਵਾਲੇ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਬਰਾੜ ਮਿਲ ਦੀ ਚੱਕੀ ਦਾ ਆਟਾ, ਬਰਾੜਾ ਦਾ ਬੇਸਣ ਤੁਸੀਂ ਪਸੰਦ ਕਰਦੇ ਹੋ, ਸ਼ੇਰ ਆਟਾ ਤੁਸੀਂ ਖਰੀਦਣਾ ਚਾਹੁੰਦੇ ਹੋ, ਵੱਖ ਵੱਖ ਸਟੋਰਾਂ 'ਤੇ ਹੈਗਾ ਅਤੇ ਇਹਨਾਂ ਦਾ ਮਲਟੀਗ੍ਰੇਨ ਆਟਾ ਵੀ ਪਹੁੰਚ ਗਿਆ ਹੈਗਾ। ਅਤੇ ਕਟਾਰੀਆ ਟੂਰਸ ਐਂਡ ਟਰੈਵਲ 'ਤੇ ਮੈਂ ਦੱਸ ਦੇਵਾਂ, ਨੰਬਰ 905-688-1200 ਹੈਗਾ, ਕਟਾਰੀਆ ਟੂਰਸ ਐਂਡ ਟਰੈਵਲ ਦਾ ਨੰਬਰ 905-688-1200 ਨੰਬਰ ਹੈਗਾ ਕਟਾਰੀਆ ਟੂਰਸ ਐਂਡ ਟਰੈਵਲ ਦਾ। ਮਾਲਟਨ ਵਿੱਚ ਹਨ, ਬ੍ਰੈਂਪਟਨ ਵਿੱਚ ਹਨ, 8:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਹਵਾਈ ਜਹਾਜ਼ ਦੀਆਂ ਟਿਕਟਾਂ ਲੈਣੀਆਂ ਹੋ ਲੈ ਸਕਦੇ ਹੋ ਮਾਲਟਨ ਵਿੱਚ, ਬ੍ਰੈਂਪਟਨ ਵਿੱਚ ਜਾਂ ਕਾਲ ਕਰਕੇ। ਵਿਨਪੈਗ ਵਿੱਚ ਆਫਿਸ ਹੈਗਾ ਅਤੇ ਕੈਲਗਰੀ ਵਿੱਚ ਵੀ ਹੈਗੇ ਹਨ। ਪਾਸਪੋਰਟ ਦੀ ਕੋਈ ਸਰਵਿਸ ਲੈਣੀ ਹੋਵੇ ਜਾਂ ਕੋਈ ਫੋਰਮ ਭਰਾਉਣਾ ਹੋਵੇ ਤਾਂ ਕਟਾਰੀਆ ਟੂਰਸ ਐਂਡ ਟਰੈਵਲ 'ਤੇ ਪਹੁੰਚ ਸਕਦੇ ਹੋ। ਜਸ ਭੁੱਲਰ ਸਾਹਿਬ, ਮੌਰਗੇਜ ਦੀਆਂ ਸੇਵਾਵਾਂ ਲੈਣੀਆਂ ਹੋਣ 416-732-2611 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਜੂਨ ਦੇ ਮਹੀਨੇ ਵਿੱਚ ਜਿੱਥੇ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਨਾਲ ਦੀ ਨਾਲ ਨਗਰ ਕੀਰਤਨ ਵੀ ਆ ਰਹੇ ਹਨ ਐਤਵਾਰ ਦੀ 7 ਤਰੀਕ ਨੂੰ। ਸੋ ਜੂਨ ਦੀ 7 ਤਰੀਕ ਨੂੰ ਨਗਰ ਕੀਰਤਨ, ਸ਼ਹੀਦੀ ਨਗਰ ਕੀਰਤਨ ਸਿਟੀ ਆਫ ਬਰੈਂਪਟਨ ਦੇ ਵਿੱਚ, ਜਿੱਥੇ ਆਪਾਂ ਬਹੁਤ ਸਾਰੇ ਟਾਕ ਸ਼ੋਅ ਤੁਹਾਡੇ ਵਾਸਤੇ ਲੈ ਕੇ ਆਉਣੇ ਆ, ਲੈ ਕੇ ਆਇਆ ਕਰਾਂਗੇ ਜ਼ਰੂਰ। ਉੱਥੇ ਨਾਲ ਦੀ ਨਾਲ ਜੇ ਕੋਈ ਚੰਗਾ ਕਹਿੰਦਾ, ਚੰਗਾ ਕਰਦਾ, ਉਹਨੂੰ ਚੰਗਾ ਹੀ ਕਹਿਣਾ ਚਾਹੀਦਾ। ਸੋ ਪੈਟ੍ਰਿਕ ਬਰਾਊਨ ਨੇ ਗੱਲ ਕੀਤੀ ਸੀਗੀ, ਕਹਿੰਦੇ ਜਿਹੜੇ ਆਹ ਗੋਲੀਆਂ ਚਲਾਉਂਦੇ ਹਨ, ਗਲਤ ਕੰਮ ਕਰਦੇ ਹਨ, ਇਹ ਤਾਂ ਬਹੁਤ ਦੇਰ ਦੇ ਰਿਪੋਰਟ ਕੀਤੇ ਹੋਣੇ ਚਾਹੀਦੇ ਸੀਗੇ। ਸੋ ਜਿਹੜੀ ਚੰਗੀ ਗੱਲ ਕੀਤੀ, ਚੰਗੀ ਗੱਲ ਕੀਤੀ ਆ, ਹੁਣ ਜਿਹੜੀ ਬਿਲਡਿੰਗ 'ਤੇ 10-15 ਮਿਲੀਅਨ ਐਕਸਟਰਾ ਖਰਚ ਦਿੱਤਾ, ਉਹ ਗਲਤ ਮਾੜੀ ਹੈ ਨਾ, ਤੁਹਾਡੇ ਪੈਸੇ ਸੀਗੇ, ਉਹ ਵੀ ਕਰਨੀ ਪੈਂਦੀ ਆ। ਸੋ ਕਈਆਂ ਨੂੰ ਦੁੱਖ ਲੱਗਦਾ, ਨਹੀਂ ਆਪਾਂ ਸਾਰਿਆਂ ਵਾਸਤੇ ਹਾਂ, ਜੇ ਕੋਈ ਚੰਗਾ ਕੰਮ ਕਰਦਾ ਉਹਦੀ ਇਨਫੋਰਮੇਸ਼ਨ ਦੇ ਦੀਏ, ਕੋਈ ਜੇ ਮਾੜਾ ਹੋ ਗਿਆ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਦੀ ਹੈਗੀ ਆ। ਬਾਰੀਆ ਸਾਹਿਬ ਦੀ ਲਾਈਨ ਲੱਗਦਾ ਮਿਲ ਗਈ। ਬਾਰੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਅੰਮ੍ਰਿਤ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਅੰਮ੍ਰਿਤ ਸਾਹਿਬ, ਸਵੇਰ ਦੀ ਸ਼ੁਰੂਆਤ ਸਿਰਫ ਇੱਕ ਸ਼ਰਧਾਂਜਲੀ ਦੇ ਨਾਲ ਜਿਹੜਾ ਤੁਸੀਂ ਕੀਤੀ ਆ ਕਿ ਜੂਨ 1984 ਦਾ ਸ਼ਹੀਦੀ ਸਾਕਾ ਜਿਹੜਾ ਸੀਗਾ, ਬਿਲਕੁਲ ਉਹਨੂੰ ਆਪਾਂ ਯਾਦ ਕਰਦੇ ਹਾਂ। ਸਿੱਖ ਕੌਮ ਆਪਣੇ ਨਾਲ ਇੱਕ ਦਿਖਾ ਹੋਏ ਦਿਖਾਂਤ ਵਜੋਂ ਯਾਦ ਕਰਦੀ ਹੈ ਜੀ, ਤਾਂ ਹਮੇਸ਼ਾ ਕੌਮਾਂ ਉਹੀ ਕਾਮਯਾਬ ਹੁੰਦੀਆਂ ਨੇ ਜਿਹੜੀ ਆਪਣੇ ਦਿਖਾਂਤਾਂ ਨੂੰ ਯਾਦ ਰੱਖਦੀਆਂ ਨੇ। ਹਾਲਾਂਕਿ ਅੱਜ ਦੇ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਡੈਮੋਕ੍ਰੇਸੀ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ। ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਜਿਹੜੇ ਆ ਹੈਗੇ ਨੇ, ਸਰਕਾਰਾਂ ਕੋਲ ਵੀ ਹੁੰਦੇ ਆ, ਸਿਸਟਮ ਕੋਲ ਹੁੰਦੇ ਆ, ਪਰ ਉਹ ਵਾਪਰਨੀਆਂ ਨਹੀਂ ਸੀ ਚਾਹੀਦੀਆਂ। ਤੇ ਜੂਨ 1984 ਦਰਬਾਰ ਸਾਹਿਬ ਦੇ ਉੱਪਰ ਹਾਲੇ ਤੱਕ ਸਿੱਖ ਭਾਈਚਾਰਾ ਤੇ ਵਰਲਡ ਭਰ ਇਨਸਾਫ਼ ਸਨ ਜਿਹੜਾ ਲੋਕ ਨੇ, ਉਹ ਇਹ ਸਮਝਦੇ ਹੈਗੇ ਆ ਕਿ ਭਾਰਤ ਸਰਕਾਰ ਦੀ ਇਹ ਬਹੁਤ ਵੱਡੀ ਗਲਤੀ ਸੀਗੀ ਉਸ ਸਮੇਂ ਦੀ ਜਿਹੜੀ ਸੀਗੀ, ਕਿ ਇਹ ਸਮੱਸਿਆਵਾਂ ਦੇ ਹੱਲ ਜਿਹੜੇ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਸਾਰੇ ਹੈਗੇ, ਉਹ ਵੀ ਉਸ ਭਾਈਚਾਰੇ ਨਾਲ, ਸਿੱਖ ਭਾਈਚਾਰੇ ਨਾਲ, ਜਿਹੜਾ ਕਿ ਆਪਾਂ ਇਹ ਕਹਿ ਸਕਦੇ ਹਾਂ ਕਿਸੇ ਪੱਖੋਂ ਵੀ ਭਾਰਤ ਦੀ ਧਰਤੀ ਦੇ ਉੱਪਰ ਉਸ ਸਮੇਂ ਚਾਹੇ ਬ੍ਰਿਟਿਸ਼ ਸਾਮਰਾਜ ਸੀਗਾ ਉੱਥੋਂ ਲੈ ਕੇ ਹੁਣ ਤੱਕ ਉਹਦਾ ਯੋਗਦਾਨ ਸੀਗਾ ਉਹਨੂੰ ਭੁਲਾਇਆ ਨਹੀਂ ਸੀ ਜਾ ਸਕਦਾ। ਸੋ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਣਾ ਸਰਕਾਰਾਂ ਨੂੰ ਬਣਦਾ ਸੀਗਾ, ਜਿਹੜਾ ਕਿ ਨਹੀਂ ਰੱਖਿਆ ਗਿਆ। ਤਾਂ ਅੱਜ ਅਸੀਂ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਨਗਰ ਕੀਰਤਨ ਵੀ ਕਰਵਾਇਆ ਜਾ ਰਿਹਾ 7 ਜੂਨ ਨੂੰ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦ ਨੂੰ ਸਮਾਪਤ ਜਿਹੜਾ ਸਮਰਪਣ ਜਿਹੜਾ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਜੀ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿ ਇਹਨਾਂ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਯਾਦਾਂ ਨੂੰ ਦਿਖਾਂਤ ਨੂੰ ਜਿਹੜੀਆਂ ਕੌਮਾਂ ਨੇ ਉਹ ਯਾਦ ਰੱਖਦੀਆਂ ਨੇ ਤੇ ਇਹੋ ਜਿਹੀਆਂ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ ਜੀ।
0: ਗੁਰਬਖਸ਼ ਸਿੰਘ ਜੀ, ਜੇ ਦੇਖਿਆ ਜਾਵੇ ਕਿੰਨੇ ਸਾਲ ਹੋ ਗਏ ਹਨ, ਮਾਵਾਂ ਵੀ ਚਲ ਗਈਆਂ, ਬਾਪ ਵੀ ਚਲ ਗਏ, ਤੜਫਦੇ ਤੜਫਦੇ ਆਪਣੇ ਬੱਚਿਆਂ ਨੂੰ ਲੱਭਦੇ, ਉਹਨਾਂ ਦਾ ਇਨਸਾਫ ਮੰਗਦੇ। ਸਰਕਾਰਾਂ ਚੇਂਜ ਹੋ ਗਈਆਂ, ਹਰ ਇੱਕ ਨੂੰ ਮੌਕਾ ਮਿਲਿਆ ਇਨਸਾਫ ਲੈਣ ਦੇ ਵਿੱਚ, ਪਰ ਲੈ ਨਹੀਂ ਸਕੇ, ਆਪਣੇ ਹੀ ਲੈ ਨਹੀਂ ਸਕੇ। ਭਗਵੰਤ ਮਾਨ ਵੀ ਕਹਿੰਦੇ ਸੀਗੇ ਮੈਂ ਤਾਂ ਆਹ ਕਰ ਦੇਵਾਂਗਾ, ਆਹ ਕਰ ਦੇਵਾਂਗਾ। ਸੋ ਜੋ ਹੋਣਾ ਚਾਹੀਦਾ ਹੋਇਆ ਹੀ ਨਹੀਂ, ਹਜੇ ਤੱਕ ਇਨਸਾਫ ਦੀ ਮੰਗ ਵਿੱਚ ਹਨ।
1: ਬਿਲਕੁਲ, ਅਸਲ ਦੇ ਵਿੱਚ ਜਿਹੜਾ ਜਸਟਿਸ ਡਿਲੀਵਰ ਕਰਨਾ ਜੀ, ਜੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਆਪਾਂ ਇਹ ਦਾਅਵੇ ਕਰਦੇ ਹੈਗੇ ਹਾਂ, ਚਾਹੇ ਉਹ ਵਿਸ਼ਵ ਦੀ ਧਰਤੀ ਦੇ ਉੱਪਰ ਕੋਈ ਵੀ ਮੁਲਕ ਹੋਵੇ, ਠੀਕ ਹੈ ਜੀ, ਪਾਰਟੀਕੁਲਰ ਆਪਾਂ ਇੱਕ ਦੇਸ਼ ਦੀ ਗੱਲ ਕਰਨ ਦੀ ਬਜਾਏ, ਉੱਥੇ ਜਿਹੜਾ ਜਸਟਿਸ ਹੈ ਉਹਨੂੰ ਡਿਲੀਵਰ ਹੋਣਾ ਉਹਦੇ ਨਾਗਰਿਕਾਂ ਲਈ ਇੱਕ ਭਾਈਚਾਰੇ ਲਈ ਬਹੁਤ ਜ਼ਰੂਰੀ ਆ। ਜੇ ਸਾਲਾਂ ਬੱਧੀ ਦਹਾਕਿਆਂ ਬੱਧੀ ਜਸਟਿਸ ਡਿਲੀਵਰ ਨਹੀਂ ਹੁੰਦਾ ਤਾਂ ਫਿਰ ਆਪਾਂ ਇਹ ਕਹਿ ਸਕਦੇ ਕਿ ਸਿਸਟਮ ਦੇ ਮਾਇਨੇ ਜਿਹੜੇ ਆ ਖਤਮ ਹੋ ਜਾਂਦੇ ਆ। ਏਦਾਂ ਹੀ ਕੈਨੇਡਾ ਦੀ ਧਰਤੀ ਦੇ ਉੱਪਰ ਵੀ ਜੇ ਕੋਈ ਗੱਲਾਂ ਬਾਤਾਂ ਏਦਾਂ ਦੀਆਂ ਵਾਪਰੀਆਂ ਹੋਣ ਤੋਂ ਐਡਮਿਟ ਕਰਨਾ ਵੀ ਸਰਕਾਰਾਂ ਲਈ ਬਹੁਤ ਜ਼ਰੂਰੀ ਹੁੰਦਾ। ਹਾਲਾਂਕਿ ਕੈਨੇਡਾ ਗਵਰਨਮੈਂਟ ਨੇ ਜਿਹੜੇ ਮੂਲ ਨਿਵਾਸੀ ਹੈਗੇ ਸੀ ਜੋ ਉਹਨਾਂ ਨਾਲ ਬੇਇਨਸਾਫੀਆਂ ਹੋਈਆਂ, ਉਹਨਾਂ ਦੇ ਬੱਚਿਆਂ ਦੇ ਕੰਕਾਲ ਜਿਹੜੇ ਸੀਗੇ ਆਪਾਂ ਕਹਿ ਸਕਦੇ ਹਾਂ ਕਿ ਏਦਾਂ ਦੇ ਸਕੂਲਾਂ ਚੋਂ ਮਿਲੇ ਜਿਹੜੇ ਡੇ ਕੇ ਸਕੂਲ ਸੀਗੇ, ਡੇ ਬੋਰਡ ਸਕੂਲ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਕੈਥੋਲਿਕ ਸਕੂਲਾਂ ਦੇ ਵਿੱਚੋਂ, ਪਰ ਉਹਨਾਂ ਨੂੰ ਕੈਨੇਡਾ ਗਵਰਨਮੈਂਟ ਵੱਲੋਂ ਖੁੱਲੇ ਤੌਰ ਤੇ ਐਡਮਿਟ ਕੀਤਾ ਗਿਆ, ਮਾਫ਼ੀ ਮੰਗੀ ਗਈ, ਜਿਹੜਾ ਕੰਮ ਘਾਟਾ ਮਾਰੂ ਦੁਖਾਂਤ ਹੈ ਉਹਦੇ ਉੱਪਰ ਮਾਫ਼ੀ ਮੰਗੀ ਗਈ ਹੈ ਜੀ। ਹੋਰ ਵੀ ਕੋਈ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਕੈਨੇਡਾ ਦੀ ਧਰਤੀ ਤੇ ਬੇਇਨਸਾਫੀਆਂ ਹੋਈਆਂ ਨੇ, ਸੋ ਭਾਰਤ ਸਰਕਾਰ ਵੀ ਇਹਨਾਂ ਦੇ ਉੱਪਰ ਖੁੱਲ੍ਹਦਲੀ ਜਿਹੜੀ ਆ ਉਸ ਤਰੀਕੇ ਨਾਲ ਦਿਖਾਵੇ ਕਿ ਜਿਹੜੇ ਵੀ ਦੁਖਾਂਤ ਉਹਦੇ ਨਾਲ ਜੁੜੇ ਹੋਏ ਆ, ਚਾਹੇ ਫਿਲਮਾਂ ਆਉਂਦੀਆਂ ਨੇ ਸਿੱਖ ਭਾਈਚਾਰੇ ਦੁਖਾਂਤ ਨਾਲ ਜੁੜੀਆਂ ਹੋਈਆਂ, ਉਹਨਾਂ ਨੂੰ ਰੋਕਣ ਦੀ ਬਜਾਏ ਸੱਚ ਨੂੰ ਡਿਲੀਵਰ ਹੋਣ ਦੇਣਾ ਚਾਹੀਦਾ ਤਾਂ ਉਹਨੂੰ ਐਡਰੈਸ ਇਸ ਤਰੀਕੇ ਨਾਲ ਕਰਨਾ ਚਾਹੀਦਾ ਤੰਬੜ ਸਾਹਿਬ ਕਿ ਜਿਹੜੀਆਂ ਦੂਰੀਆਂ ਨੇ ਉਹ ਘੱਟ ਸਕਣ, ਪਰ ਅਨਫੋਰਚੁਨੇਟਲੀ ਏਦਾਂ ਹੁੰਦਾ ਨਹੀਂ ਹੈਗਾ। ਸੋ ਕੰਪੈਰੇਟਿਵਲੀ ਮੈਂ ਇਹ ਗੱਲ ਕਹੂੰਗਾ ਕਿ ਉਹਦੇ ਵਿੱਚ ਸਾਡੇ ਵੀ ਲੀਡਰ ਜਿਹੜੇ ਹੈਗੇ ਆ ਸਿੱਖ ਕੌਮ ਨਾਲ ਜੁੜੇ ਹੋਏ ਸਮੇਂ ਸਮੇਂ ਤੇ ਸਿਆਸਤਾਂ ਹੋਈਆਂ ਨੇ, ਜਿਹੜੀਆਂ ਲਾਸ਼ਾਂ ਡਿੱਗੀਆਂ ਭਾਵ ਕਹਿ ਸਕਦੇ ਹਾਂ ਕਿ ਜਿਹੜੀਆਂ ਮਨੁੱਖੀ ਜਾਨਾਂ ਗਈਆਂ ਆਪਣੀਆਂ ਨੌਜਵਾਨ ਜਾਨਾਂ ਗਈਆਂ ਉਹਦੇ ਉੱਪਰ ਸਿਆਸਤਾਂ ਹੋਈਆਂ ਨੇ, ਲੇਕਿਨ ਸਿਰਦਤਾ ਦੇ ਨਾਲ ਕਿਸੇ ਵੀ ਮੁੱਦੇ ਨੂੰ ਬੈਠ ਕੇ ਵਿਚਾਰਿਆ ਨਹੀਂ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਸੰਵੇਦਨਸ਼ੀਲ ਮੁੱਦਾ ਹੈਗਾ ਜੀ।
0: ਜੀ ਤਾਂ ਸਿਆਸਤ ਖੇਡੀ ਗਈ ਸਾਡੇ ਜਥੇਦਾਰਾਂ ਵੱਲੋਂ ਵੀ, ਐਸ ਜੀ ਪੀ ਸੀ ਦੇ ਜਥੇਦਾਰਾਂ ਵੱਲੋਂ ਵੀ, ਤਾਂ ਹੀ ਲੋਕ ਕਹਿ ਦਿੰਦੇ ਆ ਜੇ ਉਹ ਨਹੀਂ ਕੁਝ ਕਰ ਸਕੇ ਤੁਸੀਂ ਕੀ ਕਰੋਗੇ। ਸਦਾ ਹੀ ਆਵਾਜ਼ ਉਠਾਈ ਆ, ਤੁਸੀਂ ਸਾਨੂੰ ਵੱਖ ਵੱਖ ਰੇਡੀਓ ਸਟੇਸ਼ਨ 'ਤੇ ਸੁਣਿਆ ਹੋਣਾ, ਸਾਡੇ ਵੀ ਵੀਜ਼ੇ ਕੈਂਸਲ ਕੀਤੇ ਗਏ, ਬਹੁਤ ਕੁਝ ਕੀਤਾ ਗਿਆ ਸਾ, ਪਰ ਚਲੋ ਆਪਣੇ ਹੀ ਸਾਥ ਨਹੀਂ ਦਿੰਦੇ। ਮੈਂ 7 ਇੱਕ ਰੇਡੀਓ ਸਟੇਸ਼ਨ ਮੈਂ 9 ਤਾਂ ਨਹੀਂ ਲੈ ਸਕਦਾ, ਉਹਦੇ ਉੱਪਰ ਮੇਰੇ ਵੀਰ ਹਰਪ੍ਰੀਤ ਸਿੰਘ ਪ੍ਰੋਗਰਾਮ ਕਰਦੇ ਹੁੰਦੇ ਸੀ, ਕਹਿੰਦੇ ਮੈਂ ਤਾਂ ਸਿੱਖਾਂ ਦੀ ਗੱਲ ਕਰਨੀ ਆ ਅਤੇ ਸਿੱਖਾਂ ਨੂੰ ਆਪਾਂ ਇਨਸਾਫ ਦਵਾਉਣ ਦੀ ਕੋਸ਼ਿਸ਼ ਕਰਨੀ ਆ, ਵੀ ਮੈਂ ਐਡਾਂ ਨਹੀਂ ਇਕੱਠੀਆਂ ਕਰਨੀਆਂ। ਸੋ ਜਿਹਨਾਂ ਨੇ ਖੜ੍ਹਾ ਕੀਤਾ ਸੀਗਾ ਚੰਗੇ ਕੰਮ ਨੂੰ ਉਹ ਪੈਸੇ ਨਹੀਂ ਦੇ ਸਕੇ, ਜਦੋਂ ਐਡਾਂ ਨਹੀਂ ਮਿਲੀਆਂ ਉਹ ਕਹਿੰਦਾ ਮੈਂ ਤਾਂ ਪ੍ਰੋਗਰਾਮ ਛੱਡ ਦਿੱਤਾ, ਜਿੱਦਣ ਛੱਡਿਆ ਸਾ ਬੜੇ ਫੋਨ ਕਾਲ ਆਏ, ਉਹ ਕਹਿੰਦਾ ਜਦੋਂ ਲੋੜ ਸੀ ਤੁਸੀਂ ਉਦੋਂ ਸਾਥ ਹੀ ਦਿੱਤਾ, ਹੁਣ ਛੱਡ ਚੱਲੇ ਹਾਂ, ਤੁਸੀਂ ਵੀ ਆਪਣੀ ਮਿੱਠੀ ਆਵਾਜ਼ ਉਠਾਉਣਾ ਚਾਹੁੰਦੇ ਹਨ। ਸੋ ਜੇ ਕੋਈ ਚੰਗਾ ਕੰਮ ਕਰਦਾ ਤੁਹਾਡੇ ਵਾਸਤੇ ਖੜ੍ਹਦਾ, ਸਾਥ ਦਿਆ ਕਰੋ। ਸੋ ਗੱਲ ਹੋਣੀ ਚਾਹੀਦੀ ਆ, ਜਿੱਥੇ ਬਹੁਤ ਸਾਰੇ ਹਿੰਦੂ ਵੀ ਮਾਰੇ ਗਏ, ਸਿੱਖ ਵੀ ਮਾਰੇ ਗਏ, ਜੋ ਕਤਲੇਆਮ ਹੋਏ ਹਨ ਹੋਏ ਨਹੀਂ ਚਾਹੀਦੇ, ਇਹ ਲੀਡਰਾਂ ਦੇ ਕਰਵਾਏ ਹੋਏ ਜੋ ਕਾਰਨਾਮੇ ਹਨ ਸਾਰਿਆਂ ਨੂੰ ਭੁਗਤਣੇ ਪੈਂਦੇ ਹਨ, ਭੁਗਤ ਰਹੇ ਹਾਂ ਅਜੇ ਵੀ, ਪਰ ਦੁੱਖ ਉਦੋਂ ਲੱਗਦਾ ਜਦੋਂ ਆਪਣੇ ਹੀ ਤੁਹਾਡਾ ਸਾਥ ਨਾ ਦੇਣ, ਤਾਂ ਫਿਰ ਦੁੱਖ ਉਦੋਂ ਲੱਗਦਾ, ਫਿਰ ਇਨਸਾਫ ਕਿਸ ਤਰ੍ਹਾਂ ਮਿਲ ਸਕਦਾ ਹੈਗਾ। ਇਹ ਬੇਕੇ ਹੋਏ ਲੋਕ ਹਜੇ ਵੀ ਬੇਕੇ ਹੋਏ ਹਨ, ਜਦੋਂ ਵੋਟਾਂ ਆਉਣੀਆਂ ਨੇ ਕਹਾਣੀਆਂ ਸੁਣਾ ਸੁਣਾ ਕੇ ਸਾਨੂੰ ਫਿਰ ਉੱਧਰ ਨੂੰ ਖਿੱਚ ਲੈਣਾ ਵੀ ਮੈਨੂੰ ਵੋਟ ਪਾ ਦੇਵੋ, ਵੋਟ ਬੈਂਕ ਬਣ ਗਿਆ ਹਰ ਇੱਕ ਹਿੱਸਾ। ਤਾਂ ਸਾਡੇ ਪਰਿਵਾਰ ਕਹਿੰਦਾ ਸੀਗਾ, ਡਰਦੇ ਸੀਗੇ, ਕਹਿੰਦੇ ਸਦਾ ਹੀ ਖੜ੍ਹਾ ਹੁੰਦਾ ਹਰ ਇੱਕ ਨਾਲ, ਸਪੈਸ਼ਲੀ ਸਿੱਖਾਂ ਦੇ ਨਾਲ, ਸੋਚ ਕੇ ਬੋਲੀ ਕੀ ਸੋਚੀ, ਜੋ ਸੱਚ ਹੈਗਾ ਦਿਲੋਂ ਨਿਕਲਦਾ। ਸਾਡੇ ਨਾਲ ਧੋਖਾ ਕੀਤਾ ਗਿਆ, ਧੋਖਾ ਹੋ ਰਿਹਾ, ਇਹ ਹੋਣਾ ਨਹੀਂ ਚਾਹੀਦਾ, ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਸੀਗਾ। ਦੈਟਸ ਅ ਸੈਡ ਸੈਡ ਸਟੋਰੀ ਆ। ਸੋ ਸ਼ਹੀਦਾਂ ਨੂੰ ਯਾਦ ਕਰਦੇ ਪ੍ਰੋਗਰਾਮ ਕਰ ਰਹੇ ਹੈਗੇ ਹਾਂ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਆਪਣੇ ਸਟੂਡੀਓ ਵਿੱਚ ਨਹੀਂ, ਸਾਰੇ ਸਟੂਡੀਓ ਆਪਣੇ ਹਨ, ਇੱਥੇ 530 AM ਡਾਲ ਦੇ ਸਟੂਡੀਓ ਵਿੱਚ ਬੈਠਾ, 905-600-7333 ਹੁੰਦਾ ਨੰਬਰ ਇਹਦਾ, 905-673-3337 'ਤੇ

0: ਖਬਰਾਂ ਵੱਲ ਵੀ ਜਾਣਾ, ਸਪੋਂਸਰ ਦੇ ਸੰਦੇਸ਼ ਵੀ ਸਾਂਝੇ ਕਰਨੇ। ਸਪੋਂਸਰ ਤੋਂ ਬਗੈਰ ਤੇ ਤੁਹਾਡੇ ਫੋਨ ਕਾਲਾਂ ਤੋਂ ਪ੍ਰੋਗਰਾਮ ਹੈ ਨਹੀਂ ਚੱਲਦੇ। ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ। ਮੋਰਗੇਜ ਚਾਹੀਦੇ, ਫਸਟ ਸੈਕਿੰਡ ਥਰਡ ਮੋਰਗੇਜ, 416-732-1111 ਤੇ ਜਸ ਭੁੱਲਰ ਸਾਹਿਬ ਨਾਲ ਸੰਪਰਕ ਕਰਨਾ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ 1136 ਮੈਥਸਨ ਬੁਲਾਵਾਰਡ ਤੇ ਹਨ। ਡਰਾਈਵ ਥਰੂ ਆਇਲ ਚੇਂਜ, ਬ੍ਰੇਕ ਰਿਪੇਅਰ ਐਂਡ ਸਰਵਿਸ, ਏਸੀ ਰਿਪੇਅਰ, ਆਲ ਮੇਜਰ ਐਂਡ ਮਾਈਨਰ ਰਿਪੇਅਰਸ ਕਰਕੇ ਦਿੰਦੇ ਹਨ। ਟਾਇਰ, ਇੰਜਨ, ਐਗਜ਼ੋਸਟ, ਡਾਇਮੰਡ ਟਰੱਕ ਪਾਰਟ ਵੀ ਅਵੇਲੇਬਲ ਹੁੰਦੇ ਹਨ। ਸ਼ੀਟ ਬੰਪਰ ਚਾਹੀਦੇ, ਡੀਰ ਗਾਰਡ ਚਾਹੀਦੇ, ਟਰੱਕ ਕਲੇਸ਼ ਚਾਹੀਦੇ, ਐਗਜ਼ੋਸਟ ਪਾਈਪ, ਸਟੈਕ ਕਿੱਟ ਚਾਹੀਦੀ ਆ, ਰੇਡੀਏਟਰ ਚਾਹੀਦੇ ਹਨ। ਮਿਲਦੇ ਕਿੱਥੋਂ? ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ। ਸੁਰਜੀਤ ਜਾਂ ਬਲਕਾਰਾ 905-212-9092 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਅਤੇ ਫਰੀ ਵੇ ਰੀਅਲ ਸਟੇਟ, ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਮੈਂ ਤਾਂ ਆਪਣੀ ਐਡ ਵੀ ਨਹੀਂ ਕਰਦਾ। ਤੋ ਸਾਡੀ ਟੀਮ ਹੈਗੀ ਆ ਰਾਜ, ਐਨ ਡੀ ਅਤੇ ਮਾਈਸੈਲਫ, 416-455-4800 ਫਰੀ ਵੇ ਰੀਅਲ ਸਟੇਟ 'ਤੇ, 416-455-2222 'ਤੇ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ। ਔਖਾ ਟਾਈਮ ਲੰਘ ਰਿਹਾ ਹੈਗਾ ਆ, ਮੰਨਦੇ ਨਹੀਂ ਵੀ ਰਿਸੈਸ਼ਨ ਆਈ ਆ। ਦੇਖੋ ਕਿੱਧਰੋਂ ਟੈਕਨੀਕਲ ਟਰਮ ਵਰਤੀ ਆ ਮਾਰਕ ਕਰਨੀ ਨੇ, ਕਹਿੰਦੇ ਜੀ ਇਹ ਟੈਕਨੀਕਲ ਰਿਸੈਸ਼ਨ ਹੈਗੀ ਆ। ਟੈਕਨੀਕਲ ਰਿਸੈਸ਼ਨ ਕੋਈ ਹੈ ਹੀ ਨਹੀਂ ਹੈਗੀ ਲਿਖੀ ਹੋਈ, ਜੋ ਰਿਸੈਸ਼ਨ ਆ ਉਹ ਰਿਸੈਸ਼ਨ ਆ। ਜਦੋਂ ਗਰੋਥ ਨਹੀਂ ਹੋਈ, ਚੀਜ਼ਾਂ ਮਹਿੰਗੀਆਂ ਹੋ ਗਈਆਂ, ਰਿਸੈਸ਼ਨ ਵਿੱਚ ਆ ਗਏ ਆ, ਫਿਰ ਵੀ ਨਹੀਂ ਮੰਨਦੇ ਲਿਬਰਲ ਵੀ ਆਪਾਂ ਰਿਸੈਸ਼ਨ ਵਿੱਚ ਟੈਕਨੀਕਲ ਰਿਸੈਸ਼ਨ ਆ। ਉਦੋਂ ਵੀ ਨਾਲ ਸੀ ਜਸਟਿਨ ਟਰੂਡੋ ਦੇ, ਜਦੋਂ ਉਹ ਸੀਗੇ ਹੈਡੇ ਪਿੱਛੇ ਕੰਮ ਕਰਦੇ ਸੀਗੇ, ਅਤੇ ਹੁਣ ਮੋਹਰੇ ਹੋ ਕੇ ਕਰਦੇ ਆ, ਪਰ ਕੰਮ ਨਹੀਂ ਲੱਗਦਾ, ਨਹੀਂ ਕੋਈ ਹੋ ਰਿਹਾ। ਪ੍ਰਾਈਸਾਂ ਮਹਿੰਗੀਆਂ ਹੋ ਗਈਆਂ ਹਨ, ਫਲੋਰ ਕਰੋਸਿੰਗ ਚੱਲ ਰਹੀ ਹੈ, ਪਤਾ ਨਹੀਂ ਕਿੰਨਾ ਕੁ ਪੈਸਾ ਦਿੰਦੇ ਆ, ਦਿੰਦੇ ਕਿ ਨਹੀਂ ਦਿੰਦੇ, ਇਹਦਾ ਆਪਾਂ ਇਨਵੈਸਟੀਗੇਟ ਹਜੇ ਨਹੀਂ ਕੀਤੀ, ਪਰ ਜਿਹੜੀ ਨਹੀਂ ਹੋਣੀ ਚਾਹੀਦੀ। ਕਾਫੀ ਸਾਰੀਆਂ ਖਬਰਾਂ ਲੈ ਜਾਣੀਆਂ। ਗੁਰਮੁਖ ਸਿੰਘ, ਆਪਾਂ ਖਬਰਾਂ ਵੱਲ ਚੱਲਦੇ ਹਾਂ ਵਨ ਬਾਏ ਵਨ, ਅਤੇ ਪਹਿਲੀ ਖਬਰ ਕਿਹੜੀ ਸਾਂਝੀ ਕਰਨਾ ਚਾਹੁੰਦੇ ਹੋ?
1: ਅਹਿਮ ਖਬਰ ਤਾਂ ਇਹੀ ਹੈ ਜੀ ਕਿ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਜਿਹੜਾ ਅੰਟਾਰੀਓ ਗਵਰਨਮੈਂਟ ਹੈਗੀ ਆ, ਮੰਗ ਤਾਂ ਇਹ ਹੈਗੀ ਸੀ ਅੰਟਾਰੀਓ ਵਾਸੀਆਂ ਦੀ ਬਹੁਤ ਸਮੇਂ ਤੋਂ ਕਿ ਜਿਹੜੀ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਹੈਗੀ ਆ, ਇਹਦੇ ਉੱਪਰ ਗਵਰਨਮੈਂਟ ਇਸ ਤਰੀਕੇ ਨਾਲ ਸਟੈਪ ਅਪ ਕਰੇ ਕਿ ਜਿਹੜੀਆਂ ਇੰਸ਼ੋਰੈਂਸ ਆਪਾਂ ਕਹਿ ਸਕਦੇ ਹਾਂ ਕੰਪਨੀਆਂ ਹੈਗੀਆਂ ਨੇ ਜਾਂ ਇਹਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਸੰਸਥਾਵਾਂ ਹੈਗੀਆਂ ਨੇ, ਉਹ ਇਸ ਤਰੀਕੇ ਨਾਲ ਕੰਮ ਕਰਨ ਕਿ ਜਿਹੜਾ ਇੰਸ਼ੋਰੈਂਸ, ਆਟੋ ਇੰਸ਼ੋਰੈਂਸ ਆ, ਬਹੁਤ ਜ਼ਿਆਦਾ ਲੋਕਾਂ ਨੂੰ ਕੋਸਟ ਕਰ ਰਹੀ ਹੈ। ਗਵਰਨਮੈਂਟ ਤੇ ਪ੍ਰੈਸ਼ਰ ਸਮੇਂ ਸਮੇਂ ਤੇ ਰਿਹਾ ਹੈਗਾ ਆ ਤੇ ਇਹਨੂੰ ਘੱਟ ਕੀਤਾ ਜਾਵੇ। ਸਟੇਟ ਇੰਸ਼ੋਰੈਂਸ ਪਾਲਿਸੀ ਦੀ ਵੀ ਗੱਲਬਾਤ ਚੱਲਦੀ ਰਹੀ ਹੈ ਜਿੱਦਾਂ ਕਿਊਬੈਕ ਦੇ ਵਿੱਚ ਹੈਗੀ ਆ, ਤਾਂ ਬੜੇ ਬੜੇ ਦਾਅਵੇ ਆਪਣੀ ਕਮਿਊਨਿਟੀ ਚ ਵੀ ਇਹ ਕੀਤੇ ਜਾਂਦੇ ਰਹੇ ਸੀਗੇ ਸਾਡੇ ਲੀਡਰਾਂ ਵੱਲੋਂ ਇੱਥੇ ਅੰਟਾਰੀਓ ਦੇ ਵਿੱਚ ਵੀ ਇਹਨੂੰ ਇੱਥੇ ਗਵਰਨਮੈਂਟ ਕੰਮ ਕਰ ਰਹੀ ਹੈ ਜੀ। ਤਾਂ ਪਿੱਛੇ ਜੇ ਇਹਦੇ ਤੇ ਆਤਾ ਕਿ ਇਹ ਗੱਲ ਆਈ ਕਿ ਕੁਛ ਇੱਕ ਅਮੈਂਡਮੈਂਟ ਜਿਹੜੀਆਂ ਨੇ ਅੰਟਾਰੀਓ ਗਵਰਨਮੈਂਟ ਵੱਲੋਂ ਕੀਤੀਆਂ ਜਾਣੀਆਂ ਨੇ ਜਿਹੜੀਆਂ ਕਿ ਹੁਣ 1 ਜੁਲਾਈ ਤੋਂ ਲਾਗੂ ਹੋਣਗੀਆਂ ਜੀ। ਆਪਣੇ ਸਰੋਤਿਆਂ ਲਈ ਜਾਣਕਾਰੀ ਦੱਸ ਦਿੰਦੇ ਹਾਂ ਕਿ ਕਿੰਨਾ ਕੁ ਫਰਕ ਪੈਣਾ ਤੇ ਹੈ ਕੀ ਮਸਲਾ ਹੈਗਾ ਕਿ ਦਰਅਸਲ ਅੰਟਾਰੀਓ ਗਵਰਨਮੈਂਟ ਜਿਹੜਾ ਪ੍ਰਪੋਜ਼ ਕੀਤਾ ਪਿੱਛੇ ਜਿਹੜੀਆਂ ਅਮੈਂਡਮੈਂਟ ਕੀਤੀਆਂ ਸੀਗੀਆਂ ਉਹ ਹੁਣ 1 ਜੁਲਾਈ ਤੋਂ ਲਾਗੂ ਹੋਣਗੀਆਂ। ਤਾਂ ਉਹਦੇ ਵਿੱਚ ਕੀ ਹੈ, ਜਿਹੜੇ ਜਦੋਂ ਆਪਾਂ ਇੰਸ਼ੋਰੈਂਸ ਪਾਲਿਸੀ ਲੈਂਦੇ ਹੈਗੇ ਹਾਂ ਜੀ, ਉਹਦੇ ਵਿੱਚ ਬਹੁਤ ਸਾਰੇ ਮੈਡੀਕਲ ਬੈਨੀਫਿਟਸ ਹੁੰਦੇ ਆ ਜਿਹਦੇ ਵਿੱਚ ਪਹਿਲਾਂ ਸਾਰੇ ਕੰਪਲਸਰੀ ਸੀਗੇ ਕਿ ਹੈਵ ਟੂ ਮਸਟ, ਆਪਣੇ ਆਪ ਹੀ ਸਿਲੈਕਟਡ ਹੋ ਜਾਂਦੇ ਸੀ ਤੇ ਉਹਦਾ ਪ੍ਰੀਮੀਅਮ ਜਿਹੜਾ ਸੀਗਾ ਉਹਦੇ ਹਿਸਾਬ ਨਾਲ ਬਣਦਾ ਸੀ। ਹੁਣ ਗਵਰਨਮੈਂਟ ਨੇ ਇਹ ਗੱਲ ਕਰ ਦਿੱਤੀ ਕਿ ਜਿਹੜੇ 12 ਬੈਨੀਫਿਟਸ ਹੁੰਦੇ ਆ ਮੈਡੀਕਲ ਨਾਲ ਜੁੜੇ ਹੋਏ, ਉਹਨਾਂ ਦੇ ਵਿੱਚੋਂ 9 ਜਿਹੜੇ ਆ ਉਹ ਆਪਸ਼ਨਲ ਕਰ ਦਿੱਤੇ ਜਾਣਗੇ ਤੇ 3 ਜਿਹੜੇ ਆ ਉਹ ਲਾਜ਼ਮੀ ਹੋਣਗੇ। ਤਾਂ ਇਹਦਾ ਮਤਲਬ ਹੋਊਗਾ ਕਿ ਗਵਰਨਮੈਂਟ ਦਾ ਦਾਅਵਾ ਸੀ ਕਿ ਇਹਦੇ ਨਾਲ ਕਾਫੀ ਫਰਕ ਜਿਹੜਾ ਸੀ ਜਿਹੜਾ ਪ੍ਰੀਮੀਅਮ ਹੈ ਇੰਸ਼ੋਰੈਂਸ ਪ੍ਰੀਮੀਅਮ ਉੱਤੇ ਪਊਗਾ। ਲੇਕਿਨ ਜਿਹੜੀ ਸੱਚ ਹੈਗਾ ਉਹ ਇਹ ਹੈਗਾ ਜੀ ਕਿ ਇਹਦੇ ਨਾਲ ਕੇਵਲ ਤੇ ਕੇਵਲ $8 ਮਹੀਨੇ ਦੇ ਤੇ $100 ਸਾਰੇ ਸਾਲ ਦੇ ਪ੍ਰੀਮੀਅਮ 'ਚ ਫਰਕ ਪੈਣਾ। ਲੇਕਿਨ ਇਹਦੇ ਉੱਪਰ ਮਾਹਰਾਂ ਦਾ ਇਹ ਮੰਨਣਾ ਹੈਗਾ ਕਿ ਵੱਡੇ ਜਿਹੜੇ ਰਿਸਕ ਆ ਉਹਦੇ ਨਾਲ ਜੁੜੇ ਹੋਏ ਆ ਕਿ ਜਿਹੜੀਆਂ 9 ਆਪਸ਼ਨਲ ਕੀਤੀਆਂ ਗਈਆਂ ਉਹਦੇ ਵਿੱਚ ਇਨਕਮ ਰਿਪਲੇਸਮੈਂਟ ਵੀ ਹੈਗੀ ਆ ਕਿ ਜੇ ਬੰਦੇ ਨੂੰ ਕੋਈ ਸੱਟ ਲੱਗ ਜਾਂਦੀ ਆ ਹਾਦਸੇ ਦੇ ਵਿੱਚ ਤਾਂ ਜਿਹੜੀ ਇੰਸ਼ੋਰੈਂਸ ਪਾਲਿਸੀ ਵਿੱਚ ਇਨਕਮ ਰਿਪਲੇਸਮੈਂਟ ਕਾਫੀ ਵੱਡਾ ਬੈਨੀਫਿਟ ਸੀਗਾ। ਨੋਨ ਅਰਨਿੰਗ ਬੈਨੀਫਿਟਸ ਹੈਗੇ ਸੀਗੇ ਵੀ ਬੰਦਾ ਕਮਾ ਨਹੀਂ ਰਿਹਾ ਉਹਦੇ ਨਾਲ ਜੁੜਿਆ ਹੋਇਆ, ਕੇਅਰ ਗਿਵਰ ਬੈਨੀਫਿਟਸ ਹੈ, ਲੋਸਟ ਐਜੂਕੇਸ਼ਨਲ ਐਕਸਪੈਂਸਿਸ ਹੈਗੇ ਸੀਗੇ ਜੀ। ਤੋ ਜਿਹੜੇ ਕੇਅਰ ਗਿਵਰ ਬੈਨੀਫਿਟ ਸੀਗੇ ਉਹ ਵੀ ਆਪਣੇ ਆਪ ਦੇ ਵੱਡਾ ਬੈਨੀਫਿਟ ਸੀਗਾ। ਜੇ ਵਿਜ਼ਟਰਸ ਘਰੇ ਆ ਰਹੇ ਆ ਉਹਨਾਂ ਦੀ ਟੇਕ ਕੇਅਰ ਕਰਨੀ ਆ ਉਹਦੇ ਲਈ ਵੀ ਜਿਹੜਾ ਸੀਗਾ ਬੈਨੀਫਿਟ ਹੈਗੇ ਸੀ। ਹੋਮ ਮੇਨਟੇਨੈਂਸ ਲਈ, ਹੋਮ ਕੀਪਿੰਗ, ਡੈਮੇਜ ਟੂ ਪਰਸਨਲ ਆਈਟਮ ਜੇ ਉਹ ਵੀ ਡੈਮੇਜ ਹੋਈਆਂ ਨੇ ਹਾਦਸੇ 'ਚ ਉਹ ਵੀ ਕਵਰ ਸੀਗੀਆਂ। ਡੈਥ ਬੈਨੀਫਿਟ ਸੀਗੇ ਤੇ ਫਿਊਨਰਲ ਬੈਨੀਫਿਟ ਸੀਗੇ। ਇਹ ਸਾਰੇ ਬੈਨੀਫਿਟ ਬੰਦੇ ਦੀ ਜ਼ਿੰਦਗੀ ਨਾਲ ਜੁੜੇ ਹੋਏ ਹੋਏ ਆ ਜਦੋਂ ਕੋਈ ਹਾਦਸਾ ਵਾਪਰਦਾ। ਸੋ ਗਵਰਨਮੈਂਟ ਨੇ ਇੱਕ ਸਿੱਧਾ ਇਲਾਜ ਲੱਭ ਲਿਆ ਕਿ ਇਹਨੂੰ ਤੁਸੀਂ ਅਵਾਇਡ ਕਰ ਸਕਦੇ ਹੋ। ਤੇ ਤੁਹਾਡਾ ਪ੍ਰੀਮੀਅਮ ਘੱਟ ਜੂਗਾ, ਜਿਹੜਾ ਕਿ ਇੰਨਾ ਘਟਣਾ ਨਹੀਂ ਹੈਗਾ। ਤੇ ਜਿਹੜੇ ਆਪਾਂ ਕਹਿ ਸਕਦੇ ਲਾਜ਼ਮੀ ਉਹ ਸਟੈਂਡਰਡ ਮੈਡੀਕਲ ਬੈਨੀਫਿਟਸ ਹੁੰਦੇ ਆ ਉਹ ਰਹਿਣਗੇ, ਰੀਹੈਬਲੇਸ਼ਨ ਹੋਊਗੀ ਤੇ ਅਟੈਂਡੈਂਸ ਕੇਅਰ ਬੈਨੀਫਿਟਸ ਇਦਾਂ ਦੇ ਹੈਗੇ ਆ
0: ਜੀ।
1: ਪਰ ਜਿਹੜਾ ਇਹਦੇ ਚ ਗੱਲ ਕਰਨ ਵਾਲੀ ਇੰਨੀ ਕਹਿ ਕੁ ਉਹ ਤੁਹਾਨੂੰ ਮੈਂ ਦਵਾਂਗਾ ਰੀਕੈਪ ਸਰੋਤਿਆਂ ਵਾਸਤੇ ਜੀ, ਕਿ ਕੀ ਗੌਰਮੈਂਟ ਕੋਲ ਇਹ ਹੱਲ ਹੈਗਾ ਕਿ ਇਹਨੂੰ ਅਸੀਂ ਇਹ ਹੱਲ ਦੇ ਦਈਏ ਲੋਕਾਂ ਨੂੰ, ਤੁਸੀਂ ਪੁਰਾਣੀ ਰਣਜੀਤ ਆਪਸ਼ਨ ਲੈ ਲਓ, ਛੱਡ ਦਿਓ ਤੇ ਤਾਂ ਤੁਹਾਡਾ ਪ੍ਰੀਮੀਅਮ ਘਟੂਗਾ। ਜਿਹੜੀ ਸਟੇਟ ਇੰਸ਼ੋਰੈਂਸ ਪਾਲਿਸੀ ਆ ਉਹ ਇਹ ਕਹਿੰਦੀ ਹੈਗੀ ਹੈ ਕਿ ਜਿਹੜਾ ਗੌਰਮੈਂਟ ਦੀ ਇਨਵੋਲਵਮੈਂਟ ਕਿਸ ਤਰੀਕੇ ਨਾਲ ਹੋਵੇ ਤਾਂ ਜਿਹੜਾ ਰੇਟ ਸੈੱਟ ਹੁੰਦਾ ਵਾ ਉਹ ਰੈਕਡ ਦੇ ਹਿਸਾਬ ਦੇ ਨਾਲ ਹੋਵੇ, ਨਾ ਕਿ ਇਹ ਹੋਵੇ ਕਿ ਟ੍ਰਾਂਸਪਰੈਂਸੀ ਦੀ ਬਹੁਤ ਘਾਟ ਹੈਗੀ ਹੈ ਜੀ, ਕੋਈ ਕਿਸੇ ਨੂੰ ਪਤਾ ਨਹੀਂ ਹੈਗਾ ਸਾਡੇ ਹਾਲਾਤ 'ਚ ਕਿੰਨੇ ਹਾਦਸੇ ਵਾਪਰੇ ਆ, ਕੀ ਰਿਪੋਰਟ ਹੈਗੀ ਹੈ ਜੀ, ਕਿੰਨੇ ਕਲੇਮ ਗਏ ਹੈਗੇ ਆ। ਦੂਜੇ ਪਾਸੇ ਇੰਸ਼ੋਰੈਂਸ ਕੰਪਨੀਆਂ ਆਪਣੇ ਤੌਰ 'ਤੇ ਸਿਰਫ ਇਹ ਕਿੰਨੀਆਂ ਕਹਿੰਦੀਆਂ ਨੇ ਕਿ ਤੁਹਾਡੇ ਜਿਹੜਾ ਆਪ ਪੋਸਟਲ ਕੋਡ ਹੈਗਾ ਉਹਦੇ 'ਚ ਇੰਨੇ ਲੋਕ ਜਿਹੜੇ ਇੰਨੇ ਹਾਦਸੇ ਹੋਏ ਆ, ਇੰਨੇ ਕਲੇਮ ਹੋਏ ਆ, ਤੇ ਜਿਹੜਾ ਆਮ ਬੰਦਾ ਸੋਚਦਾ ਰਹਿ ਜਾਂਦਾ ਕਿ ਮੇਰਾ ਤਾਂ ਕੋਈ ਕਸੂਰ ਨਹੀਂ ਹੈਗਾ। ਸੋ ਸਾਹਮਣੇ ਪਈ ਇਹਦੇ 'ਚ ਇਹੀ ਗੱਲ ਹੈਗੀ ਆ ਕਿ ਕੁੱਲ ਮਿਲਾ ਕੇ ਇਹ ਚੀਜ਼ ਮੇਰੇ ਮੁਤਾਬਕ ਸਰੋਤੇ ਦੱਸਦੇ ਸਹੀ ਨਹੀਂ ਹੈਗੀ ਕਿ ਤੁਸੀਂ ਬੈਨੀਫਿਟਸ ਨੂੰ ਖਤਮ ਕਰਕੇ ਫੇਰ ਪ੍ਰੀਮੀਅਮ ਘਟਾਓ ਜਦੋਂ ਕੋਈ ਚਾਹੀਦਾ। ਇਹ ਹੈਗਾ ਕਿ ਇਹਦੇ ਵਿੱਚ ਟ੍ਰਾਂਸਪਰੈਂਸੀ ਲਿਆਏ, ਗਵਰਨਮੈਂਟ ਆਪ ਸਟੈਪ ਅਪ ਕਰੇ, ਸਟੇਟ ਪਾਲਿਸੀ ਜਿਹੜੀ ਉਹ ਕੰਮ ਕਰ ਸਕਦੀ ਹੈ ਜੀ।
0: ਟ੍ਰਾਂਸਪਰੈਂਸੀ ਇਹੀ ਆ ਵੀ ਫੋਰਡ ਨੇ ਇੰਸ਼ੋਰੈਂਸ ਕੰਪਨੀ ਨੇ ਹੋਰ ਪੈਸੇ ਬਚਾ ਦੇਣੇ ਹੈਗੇ ਆ ਅਤੇ ਆਮ ਲੋਕਾਂ ਦਾ ਖੂਨ ਪੀ ਲੈਣਾ, ਇਹੀ ਇਹ ਇਹੀ ਹੈਗਾ ਕਿ ਉਹ ਤੁਹਾਡੇ ਬੈਨੀਫਿਟ ਵੀ ਮਿਲਣੇ ਚਾਹੀਦੇ ਪਰ ਇੰਸ਼ੋਰੈਂਸ ਵੀ ਘਟਣੀ ਚਾਹੀਦੀ ਹੈ। ਜਿਹੜੇ ਸਰਕਾਰ ਨੇ ਕੰਮ ਕਰਨੇ ਆ ਉਹ ਕਰਨੇ ਚਾਹੀਦੇ, ਜਿਹੜੇ ਗਲਤ ਇੰਸ਼ੋਰੈਂਸ ਮਤਲਬ ਜਾਣੀ ਕਿ ਰਹਿੰਦੇ ਕਿਤੇ ਅਤੇ ਕਿਤੇ ਉਹ ਆਪਣੀ ਇੰਸ਼ੋਰੈਂਸ ਦੇ ਫਾਰਮ ਭਰਦੇ ਆ, ਗੱਡੀਆਂ ਹੁੰਦੀਆਂ ਆਊਟ ਆਫ ਪ੍ਰੋਵਿੰਸ ਦੀਆਂ ਅਤੇ ਡਰਾਈਵ ਕਰਦੇ ਹੁੰਦੇ ਆ ਇੱਥੇ, ਉਹਨਾਂ ਮਗਰ ਪੈ ਜਾਣ ਜਿਹੜੇ ਐਕਸੀਡੈਂਟ ਹੁੰਦੇ ਹਨ, ਕੇਅਰਲੈਸ ਡਰਾਈਵਿੰਗ ਦੀ ਸਖ਼ਤ ਸਜ਼ਾ ਦੇ ਦੇਣ, ਤਾਂ ਜਦੋਂ ਐਕਸੀਡੈਂਟ ਘੱਟ ਜਾਣ ਤਾਂ ਪ੍ਰੀਮੀਅਮ ਜਿਹੜਾ ਹੈਗਾ ਰੇਟ ਇੰਸ਼ੋਰੈਂਸ ਦਾ ਉਹ ਵੀ ਘੱਟ ਜਾਣਾ ਹੈਗਾ ਆ। ਪਰ ਬਹੁਤ ਲੰਬੇ ਸਮੇਂ ਤੋਂ ਲੋਕ ਆਵਾਜ਼ ਉਠਾ ਰਹੇ ਹਨ ਵੀ ਇੰਸ਼ੋਰੈਂਸ ਬਹੁਤ ਮਹਿੰਗੀ ਆ, ਇੰਸ਼ੋਰੈਂਸ ਬਹੁਤ ਮਹਿੰਗੀ ਆ, ਅਤੇ ਪਰ ਹਜੇ ਤੱਕ ਸਸਤੀ ਨਹੀਂ ਹੋਈ। ਸਰਕਾਰਾਂ ਬਦਲ ਗਈਆਂ, NDP ਨੂੰ ਬੜੀ ਸਪੋਰਟ ਮਿਲੀ ਸੀ ਜਦੋਂ ਕਹਿੰਦੇ ਸੀਗੇ ਗੁਰਰਤਨ ਹੋਣੀ, ਜਗਮੀਤ ਹੋਣੀ ਵੀ ਆਪਾਂ ਇੰਸ਼ੋਰੈਂਸ ਕਢਾ ਦੇਵਾਂਗੇ, ਪਰ ਨਹੀਂ, ਹਵਾ 'ਚ ਹੀ ਗੱਲ ਰਹੀ ਆ, ਇੰਸ਼ੋਰੈਂਸ ਘੜੀ ਨਹੀਂ। ਮੈਂ ਕੱਲ੍ਹ ਲੈ ਲੈਂਦਾ 1x1 905-673-3337 ਸਟੂਡੀਓ ਦੇ ਨੰਬਰ ਆ, ਆਉਣ ਵਾਲੇ ਦਿਨ ਵਿੱਚ ਰੈਗੂਲਰ ਸਟੂਡੀਓ ਵਿੱਚ ਪਹੁੰਚ ਜਾਣਾ, 9056633337 ਦੇ ਗੱਲਬਾਤ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਸਚਵੰਤ ਜੀ।
2: ਜੀ ਸਤਿ ਸ਼੍ਰੀ ਅਕਾਲ ਅੰਬਰ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ
2: ਅੰਬਰ ਸਾਹਿਬ, ਇੰਸ਼ੋਰੈਂਸ ਬਾਰੇ ਵੀ ਆਪ ਨੇ ਮੁੱਦਾ ਉਠਾਇਆ, ਧੰਨਵਾਦ। ਇੱਕ ਜਿਹੜਾ ਆਪਣਾ ਸਰੋਤਿਆਂ ਤੋਂ ਪੁੱਛਿਓ ਤੁਹਾਡਿਆਂ ਤੋਂ ਵੀ ਜਿਹੜਾ ਆਪਣੇ ਘਰਾਂ ਦਾ ਜਿਹੜਾ ਹਾਊਸ ਟੈਕਸ ਆ, ਐਵਰੀ ਈਅਰ ਜਿਹੜਾ ਆਪਣਾ ਪ੍ਰੋਪਰਟੀ ਟੈਕਸ ਵੱਧਦਾ ਆ, ਦੋ ਦੋ ਢਾਈ ਢਾਈ ਤਿੰਨ ਤਿੰਨ ਸੌ, ਉਹ ਪਹਿਲਾਂ ਭੇਜ ਦਿੰਦੇ ਜੀ ਤੁਹਾਡੇ ਘਰ ਦੀ ਪ੍ਰਾਈਸ 1.5 ਮਿਲੀਅਨ ਹੋ ਗਈ, 2 ਮਿਲੀਅਨ ਹੋ ਗਈ, ਤਾਂ ਵਧਾ ਤਾ। ਹੁਣ ਜਾਂ ਤਾਂ ਕੋਈ ਇਹੋ ਜਿਹਾ ਫੰਡਾ ਰੱਖਿਆ ਹੋਵੇ ਵੀ ਭਾਈ ਤੁਸੀਂ ਕਮਿਟਮੈਂਟ ਕਰੋ ਵੀ ਤੁਸੀਂ 10-20 ਸਾਲ ਘਰ ਵੇਚਣਾ ਨੀ, ਜਦ ਅਸੀਂ ਘਰ ਉਹ ਜਿੰਨਾ ਚਿਕਰ ਅਸੀਂ ਜੀਂਦੇ ਆ ਵੇਚਣਾ ਹੀ ਨਹੀਂ, ਤੇ ਫੇਰ ਸਾਨੂੰ ਉਹਦਾ ਫਾਇਦਾ ਕੀ ਆ ਵੀ ਸਾਡਾ ਘਰ 20 ਮਿਲੀਅਨ ਦਾ ਹੋ ਜਾਵੇ ਜਾਂ 2 ਮਿਲੀਅਨ ਦਾ ਹੋ ਜਾਵੇ, ਉਹ ਟੈਕਸ ਸਾਰਿਆਂ ਦਾ ਵਧਾਈ ਜਾਂਦੇ ਆ ਵੀ ਇਹਦਾ ਕੀ ਫੰਡਾ ਆ। ਇਹਦੇ ਬਾਰੇ ਜ਼ਰੂਰ ਆਪ ਜੀ ਵੀ ਚਾਨਣਾ ਪਾਇਓ ਤੇ ਆਪਣੇ ਸਰੋਤਿਆਂ ਤੋਂ ਵੀ ਕਾਲਾ ਲੈ ਕੇ ਦੱਸਿਓ ਵੀ ਉਹ ਆਪਣੇ ਆਪ ਹੀ ਜਿਹੜੀਆਂ ਸਿਟੀਆਂ ਆ ਉਹ ਤੁਹਾਡਾ ਘਰ ਕਰਕੇ ਜੀ ਵੈਲੂਏਸ਼ਨ ਕਰਕੇ ਜੀ ਕਰ ਦਿੱਤਾ ਜੀ ਤੁਹਾਡਾ ਜੀ ਪ੍ਰੋਪਰਟੀ ਇੰਨੇ ਦੀ ਹੋ ਗਈ ਤੇ ਇੰਨਾ ਟੈਕਸ ਵੱਧ ਗਿਆ, ਅਸੀਂ ਵੇਚਣਾ ਹੀ ਨਹੀਂ, ਉਹ ਰਹਿਣਾ ਹੀ ਉੱਥੇ ਆ, ਤੇ ਫੇਰ ਸਾਨੂੰ ਜਿੰਨਾ ਮਰਜ਼ੀ ਹੋ ਜਾਵੇ ਸਾਨੂੰ ਉਹਨਾਂ ਕੇ ਲੈਣਾ ਦੇਣਾ।
0: ਖੋਜ ਕੇ ਬੜਾ ਨੁਕਤਾ ਲੈ ਕੇ ਆਏ ਹਨ, ਇੱਥੇ ਸੋਚਣਾ ਪੈਣਾ ਤੇ ਕਿਸ ਦਿਨ ਟਾਕ ਸ਼ੋਅ ਖੁੱਲ੍ਹਾ ਕਰਾਂਗੇ, ਕਿਉਂਕਿ ਜੇ ਘਰ ਦੀ ਕੀਮਤ ਵਧੀ ਹੈਗੀ ਆ ਪਰ ਸਿਟੀ ਦੇ ਜਿਹੜੇ ਪ੍ਰੋਪਰਟੀ ਟੈਕਸ ਲੈਣਾ ਉਹ ਤਾਂ ਜੋ ਸਰਵਿਸ ਦਿੰਦੇ ਆ ਉਹਦੇ ਤੌਰ 'ਤੇ ਲੈਣਾ, ਉਹਦੀ ਵੈਲਿਊ ਦੇ ਤੌਰ 'ਤੇ ਲੈਣਾ, ਕਿਉਂਕਿ ਟੋਇਲਟ ਵੀ ਉੱਨੀਆਂ ਹਨ, ਬਿਜਲੀ ਦੇ ਬਲਬ ਵੀ ਉੱਨੇ ਹਨ, ਗੈਸ ਵੀ ਉੱਨੀ ਵਰਤਦੇ ਆ ਅਤੇ ਸੜਕ ਵੀ ਉਹੀ ਵਰਤਦੇ ਆ, ਘਰ ਤਾਂ ਉੱਥੇ ਦਾ ਉੱਥੇ ਖੜ੍ਹਾ ਪਰ ਪ੍ਰੋਪਰਟੀ ਟੈਕਸ ਵੱਧਦਾ ਰਹਿੰਦਾ, ਕਦੇ ਘਟਿਆ ਵੀ ਹੈਗਾ? ਜਿੱਦਾਂ ਹੁਣ ਪ੍ਰਾਈਸਾਂ ਘਟੀਆਂ ਪ੍ਰੋਪਰਟੀ ਟੈਕਸ ਘਟਣਗੇ? ਗੁਰਮੁਖ ਸਿੰਘ ਜੀ
1: ਦੇਖੋ, ਜਦੋਂ ਬ੍ਰੈਂਪਟਨ ਸਿਟੀ ਦੇ ਵਿੱਚ ਪੋਲੀਟੀਕਲ ਚੇਂਜ ਆਈ ਸੀ, ਭਾਵ ਕਿ ਨਵੇਂ ਮੇਅਰ ਆਏ ਸੀ ਪੈਟ੍ਰਿਕ ਬਰਾਊਨ, ਜਦੋਂ ਉਹਨਾਂ ਨੇ ਉਹਦਾ ਸੰਭਾਲਿਆ ਸੀ
0: ਜੀ,
1: ਉਹਨਾਂ ਦੇ ਵਿੱਚ ਪਹਿਲੇ ਵੱਡਾ ਵਾਅਦਾ ਸੀਗਾ ਕਿ ਜਿਹੜਾ ਪ੍ਰੋਪਰਟੀ ਟੈਕਸ ਹੈ ਉਹਦੇ ਜਿਹੜੇ ਪ੍ਰਪੋਜ਼ ਵਾਅਦੇ ਚਲੇ ਆਉਂਦੇ ਆ ਉਹਨਾਂ ਨੂੰ ਫ੍ਰੀਜ਼ ਕੀਤਾ ਜਾਊਗਾ, ਵੀ ਪਾਵਿਆ ਕਿ ਇਹ ਇੱਕ ਵੱਡਾ ਵਾਅਦਾ ਸੀਗਾ ਭਾਵੇਂ ਕੋਈ 3 ਸਾਲਾਂ ਲਈ ਸੀ ਜਾਂ ਕਿੱਦਾਂ ਸੀ 4 ਸਾਲਾਂ ਲਈ, ਪਰ ਅਨਫਾਰਚੁਨੇਟਲੀ ਫ੍ਰੀਜ਼ ਨਹੀਂ ਹੋਇਆ, ਲਗਾਤਾਰ ਇਹ ਵੱਧਦਾ ਗਿਆ ਆ, ਠੀਕ ਹੈ ਜੀ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜਾ ਇਹਦੇ ਵਿੱਚ ਦਰਅਸਲ ਜਦੋਂ ਪ੍ਰੋਪਰਟੀ ਟੈਕਸ ਨੂੰ ਆਪਾਂ ਵੈਲੂਏਟ ਕਰਨਾ ਹੋਵੇ ਤਾਂ ਸਿਟੀ ਕੀ ਕਹਿੰਦੀ ਹੈਗੀ ਜੀ, ਇੱਥੇ ਕੈਲਕੂਲੇਸ਼ਨ ਬੇਸਡ ਸਿਸਟਮ ਚੱਲਦੇ ਹੈਗੇ ਆ, ਇਕੱਲੇ ਬ੍ਰੈਂਪਟਨ ਸਿਟੀ ਦੀ ਗੱਲ ਨਹੀਂ ਹੈਗੀ, ਜੇ ਕੋਈ ਵੀ ਸਿਟੀ ਲਾ ਲਓ ਕੈਨੇਡਾ ਦੇ ਵਿੱਚ ਤੇ ਉਹ ਕੀ ਕਰਦੀ ਹੈਗੀ ਹੈ ਕਿ ਸਾਲ ਦੇ ਆਪਣੇ ਖਰਚੇ ਸਾਰੇ ਲਾਉਂਦੀ ਹੈਗੀ ਹੈ ਇਨਕਲੂਡਿੰਗ ਤਨਖਾਹਾਂ, ਠੀਕ ਹੈ ਜੀ। ਹਾਲਾਂਕਿ ਇਹ ਸਿਸਟਮ ਹੈਗਾ, ਇਹਦੇ ਤੇ ਆਪਾਂ ਸਿੱਧੇ ਤੌਰ ਤੇ ਸਵਾਲ ਨਹੀਂ ਉਠਾਉਂਦੇ, ਪਰ ਇੱਕ ਸਿੰਪਲ ਕੈਲਕੂਲੇਸ਼ਨ ਹੈ, ਕੋਈ ਬਹੁਤਾ ਵੱਡਾ ਖੇਚਲ ਕਰਨ ਦੀ ਲੋੜ ਨਹੀਂ ਹੈਗੀ। ਸਿਸਟਮ ਦੇ ਵਿੱਚ ਉਹ ਕਹਿੰਦੇ ਕਿ ਇੰਨੇ ਸਾਡੇ ਖਰਚੇ ਹੈਗੇ ਆ ਤਾਂ ਇਹਦੇ ਅਗੇਂਸਟ ਸਾਨੂੰ ਇੰਨੀ ਜਿਹੜੀ ਆ ਇਨਕਮ ਚਾਹੀਦੀ ਹੈਗੀ, ਰੈਵਨਿਊ ਚਾਹੀਦਾ ਹੈਗਾ, ਤਾਂ ਫਿਰ ਪਰ ਜਿਹੜਾ ਜਿਹੜਾ ਹਾਊਸ ਹੋਲਡ ਆ ਉਹਦੇ ਤੇ ਸਾਨੂੰ ਇੰਨਾ ਜਿਹੜਾ ਅਸੀਂ ਲਾਉਣਾ ਹੈਗਾ ਜੀ, ਆਪਾਂ ਕਹਿ ਸਕਦੇ ਹਾਂ ਟੈਕਸ ਲਾਉਣਾ, ਤਾਂ ਉਹਦੇ ਹਿਸਾਬ ਨਾਲ ਟੈਕਸ ਜਿਹੜਾ ਵਧਾ ਦਿੱਤਾ ਜਾਂਦਾ।
0: ਪਰ ਖਰਚੇ ਦਾ ਕੰਟਰੋਲ ਨਹੀਂ ਹੋ ਰਿਹਾ, ਇਹਨਾਂ ਦੀਆਂ ਤਨਖਾਹਾਂ ਵੱਧ ਰਹੀਆਂ ਹਨ, ਆ ਪ੍ਰੋਪਰਟੀਆਂ ਜਿਹੜੀਆਂ ਵੈਲਿਊ ਦੇ ਪ੍ਰਾਈਸ ਦੇ ਖਰੀਦਣ ਲੈ, ਕਿਉਂਕਿ ਲੋਕਾਂ ਦੇ ਪੈਸੇ ਆ, ਸਕੂਲ ਦੀਆਂ ਜਿਹੜੀਆਂ ਗਰਾਊਂਡਾਂ ਹਨ ਜੀ, ਉਹੀ ਠੀਕ ਤਰੀਕੇ ਨਾਲ ਬਿਲਡਰ ਕੋਲੋਂ ਬਣਾ ਦੇਣ, ਸਾਨੂੰ ਹੋਰ ਕਿਸੇ ਪਾਸੇ ਨਾ ਖੇਡਣ ਜਾਣਾ ਪਵੇ। ਜੇ ਸਕੂਲ ਦੀ ਸੌਕਰ ਦੀ ਗਰਾਊਂਡ ਬਣਾਈ ਹੈਗੀ ਆ ਤਾਂ ਉਹਨੂੰ ਸੌਕਰ ਦੀ ਗਰਾਊਂਡ ਬਣਾ ਦੇ, ਉੱਥੇ ਤਾਂ ਘੱਟ ਹੀ ਇਹਦਾ, ਬੱਚੇ ਤਾਂ ਸਲਾਈਡਾਂ ਕਰਨ ਲੱਗ ਪੈਂਦੇ ਹਨ, ਟੋਏ ਇੰਨੇ ਪਏ ਹੋਏ ਹਨ, ਉੱਥੇ ਦੇ ਗੋਲ ਪੋਸਟ ਨਹੀਂ ਸਾਂਭੇ ਜਾਂਦੇ। ਸੋ ਜਾਂ ਬਣੀ ਹੋਈ ਆ ਗਰਾਊਂਡ ਖੇਡਣ ਵਾਸਤੇ, ਉਹ ਖੇਡਣ ਵਰਗੀ ਗਰਾਊਂਡ ਬਣਾ ਦਿਓ, ਬਹੁਤ ਸਾਰਾ ਪੈਸਾ ਬਚਦਾ ਹੈ। ਤਾਂ ਖਰਚੇ ਆਪਣੇ ਨਹੀਂ ਘਟਾਉਂਦੇ, ਇਹ ਸਾਡੇ ਖਰਚੇ ਘਟਾਉਂਦੇ ਆ ਅਤੇ ਸਾਡੇ ਟੈਕਸ ਵਧਾਉਂਦੇ ਹਨ। ਲਾਈਨਾਂ ਮੇਰੀਆਂ ਸਾਰੀਆਂ ਵੀ ਬੱਲੇ ਬੱਲੇ 5053 ਫਿਰ 4701 3056 5053 ਤੁਸੀਂ ਏਅਰ ਤੇ ਹੋ ਜੀ। ਸਤਿ ਸ੍ਰੀ ਅਕਾਲ ਜੀ।
3: ਦੇਖੋ ਆਪਣਾ ਘਰ ਦਾ ਹੁੰਦਾ ਆ ਬੈਂਕ ਦੇ ਕੋਲ
0: ਜੀ,
3: ਠੀਕ ਹੈ, ਤੇ ਜਦ ਤੱਕ ਆਪਣਾ ਘਰ ਨਹੀਂ ਫਰੀਂਦਾ ਉਹ ਬੈਂਕ ਦੇ ਵਿੱਚ ਤਾਂ ਟੈਕਸ ਜਿਹੜਾ ਦਿੰਦੇ ਆ, ਆਪਾਂ ਟੈਕਸ ਜਿਹੜਾ ਦਿੰਦੇ ਆ ਪ੍ਰੋਪਰਟੀ ਟੈਕਸ ਜਿਹੜਾ ਆ, ਸਾਡਾ ਘਰ ਤਾਂ ਬੈਂਕ ਦੇ ਕੋਲ ਗਹਿਣ ਰੱਖਿਆ ਰਹਿਣੇ ਰੱਖਿਆ ਆ
0: ਜੀ। ਰਹਿੰਦੇ ਤੁਸੀਂ ਹੈ ਨਾ, ਜਿਹੜੇ ਜਿੱਥੇ ਸੂਰ ਸਿਸਟਮ ਜਾਂਦਾ, ਸੜਕਾਂ ਤੇ ਚੱਲਦੇ ਆ, ਲਾਈਟਾਂ ਜਗਦੀਆਂ,
3: ਆਪਾਂ ਜੇ ਆਪਾਂ ਰਹਿੰਦੇ ਆਪਾਂ ਮੋਰਗੇਜ ਪੇ ਕਰਦੇ ਆ ਨਾ
0: ਜੀ, ਮੋਰਗੇਜ ਪੇ ਕਰਦੇ ਆ
3: ਅਸੋ ਪ੍ਰੋਪਰਟੀ ਟੈਕਸ ਬੈਂਕ ਦੇ ਕੋਲ ਆਪਾਂ ਪੇ ਕੀਤਾ ਆ, ਬੈਂਕ ਦੇ ਬੈਂਕ ਵੀ ਦਿੰਦੀ ਆ।
0: ਧੰਨਵਾਦ ਤੁਹਾਡਾ, ਪੈਸੇ ਦੇ ਕੇ ਹੀ ਚੀਜ਼ ਖਰੀਦਣੀ ਪੈਂਦੀ, ਜੇ ਚੀਜ਼ ਖਰੀਦੀ ਆ ਉਹਦੇ ਉੱਪਰ ਟੈਕਸ ਦੇਣਾ ਪੈਂਦਾ ਆ। 4701 ਫਿਰ ਗੁਰਬਖਸ਼ ਸਿੰਘ ਨਾਲ ਗੱਲ ਕਰਾਂਗਾ।
4: ਹੈਲੋ,
0: ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ
0: ਭਾਜੀ। ਹਾਂਜੀ,
4: ਜਿਹਨਾਂ ਦਾ ਘਰ ਆ ਨਾ ਅਸੀਂ ਉਹ ਰੋਣੇ ਆ, ਜਿਹਨਾਂ ਨੇ 4-4 ਲਏ ਨੇ ਉਹ ਕੋਈ ਨੀ ਬੋਲਦਾ ਭਾਜੀ। ਕਈ ਵਾਰੀ ਪਤਾ ਕੀਤਾ ਕਹਿਣਗੇ ਟੈਕਸ ਐਤਕੀ ਜਿਹੜਾ ਪ੍ਰੋਪਰਟੀ ਟੈਕਸ ਜਮਾਂ ਨੀ ਵਧਿਆ, ਪਰ ਟੈਕਸ ਦੇ ਵਿੱਚ ਦੇਖੋ ਫਿਰ ਵੀ $5-6 ਵਧੇ ਆਉਂਦੇ ਆ, ਇਹ ਹੋਰ ਟੈਕਸ ਪਾ ਕੇ ਵੀ ਵਧਾ ਦਿੰਦੇ ਆ, ਪਲੀਜ਼ ਦੱਸੋਗੇ ਇਹ ਕੀ ਕਹਾਣੀ ਆ, ਕਿਵੇਂ ਵਧਾਉਂਦੇ ਨੇ? ਥੈਂਕ ਯੂ ਸਰ।
0: ਥੈਂਕ ਯੂ ਜੀ। 3056 ਤੁਸੀਂ ਵੀ ਆ ਜਾਓ ਏਅਰ ਤੇ।
5: ਸਤਿ ਸ੍ਰੀ ਅਕਾਲ ਬਲਜਿੰਦਰ ਭਾਜੀ ਦੇ, ਗੁਰਮਿੰਦਰ ਸਿੰਘ ਬਾਗਿਆ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਚਾਲ?
5: ਚੜ੍ਹਦੀ ਕਲਾ ਬਲਜਿੰਦਰ ਭਾਈ, ਚੜ੍ਹਦੀ ਕਲਾ ਬਾਬੇ ਦੀ ਕਿਰਪਾ ਪੂਰੀ ਐਨ। ਅੰਟਾਰੀਓ ਗੌਰਮੈਂਟ ਦਾ ਸਾਡੀ ਸੰਗੀ ਦੇ ਉੱਤੇ ਇਹਨਾਂ ਨੇ ਇਹੋ ਜਿਹਾ ਅੰਗੂਠਾ ਰੱਖਿਆ ਵਾ, ਜਦੋਂ ਦਿਲ ਕਰਦਾ ਇਹ ਭਾਜੀ ਨੱਪ ਦਿੰਦੇ ਸਾਡੀ ਸੰਗੀ
0: ਜੀ।
5: ਇਹਨਾਂ ਨੇ ਦੇਖੋ ਸਾਨੂੰ ਕਿੰਨੇ ਲਾਰੇ ਲਾਏ, ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਗੌਰਮੈਂਟ ਨੂੰ, ਸੋਰੀ ਮਾਈ ਲੈਂਗੁਏਜ। ਇਹਨਾਂ ਨੂੰ ਦੇਖੋ ਵੀ ਹੁਣ ਜਿਹੜੇ ਸਾਡੇ ਬੈਨੀਫਿਟ ਕੱਟ ਕਰਕੇ ਤੁਹਾਡੇ ਮਹੀਨੇ ਦੇ $8 ਨੀ ਸੋਚਦੇ ਘਟਾਉਣ ਲੱਗੇ ਆ, ਤੇ ਰੱਬ ਨਾ ਕਰੇ ਕੋਈ ਇੰਨਾ ਵੱਡਾ ਨੁਕਸਾਨ ਹੋ ਜਾਵੇ ਕਿਸੇ ਦਾ ਜਾਂ ਕਿਸੇ ਦੀ ਪ੍ਰੋਪਰਟੀ ਡੈਮੇਜ ਹੋ ਜਾਵੇ। ਜਿਸ ਵਿਚਾਰੇ ਨੂੰ ਨਹੀਂ ਪਤਾ ਵੀ ਇਹ ਬੈਨੀਫਿਟ ਸਾਡੇ ਕੰਪਲਸਰੀ ਸੀਗੀ, ਜਿਹਨੇ ਪਹਿਲੀ ਗੌਰਮੈਂਟ ਨੇ ਜਿਹਨਾਂ ਨੇ ਲਾਭ ਬਣਾਇਆ ਸੀਗਾ ਉਹ ਸੋਚ ਸਮਝ ਕੇ ਬਣਾਇਆ ਸੀਗਾ ਵੀ ਆਹ ਬੈਨੀਫਿਟ ਸਾਨੂੰ ਚਾਹੀਦੇ ਆ ਇਨਸ਼ੋਰੈਂਸ ਦੇ ਕੋਲੋਂ, ਤਾਂ ਤੁਹਾਡੀ ਇਨਸ਼ੋਰੈਂਸ ਹੋਣੀ ਆ, ਤੇ ਇਹ ਪਿਓ ਦੇ ਪੁੱਤ ਕਹਿੰਦੇ ਵੀ ਤੁਸੀਂ ਆਹ ਬੈਨੀਫਿਟ ਕੱਟ ਕਰ ਦਿਓ, ਸਾਡੇ $8 ਹੋਰ ਇਨਸ਼ੋਰੈਂਸ ਕੱਟ ਜਾਓ, ਤੇ ਭਾਜੀ ਮਰਿਓ ਤਾਂ ਅਸੀਂ ਅੱਗੇ ਪਹਿਲਾਂ ਹੀ ਆ, ਤੇ ਸਾਨੂੰ ਹੋਰ ਮਾਰਨਾ ਚਾਹੁੰਦੇ ਆ, ਤੇ ਸਾਡੇ ਸੰਤਰੀ ਮੰਤਰੀ ਫੋਟ ਸਾਹਿਬ ਨੂੰ ਸਲਾਹ ਨਹੀਂ ਦਿੰਦੇ ਵੀ ਭਾਈ ਸਾਹਿਬ ਤੂੰ ਆਹ ਕੀ ਕਰ ਰਿਹਾ ਵਾ,
0: ਰੂਲ ਬਣਾਇਆ ਸੀਗਾ ਵੀ ਜਿਹੜੀਆਂ ਟਿਕਟਾਂ ਤੁਸੀਂ ਖਰੀਦਦੇ ਹੋ ਕੌਂਸਰਟ ਤੇ ਜਾਂਦੇ ਹੋ ਤੇ ਉਹਦੀ ਫੇਸ ਵੈਲਿਊ ਜਿਹੜੀ ਹੈਗੀ ਉਸੇ ਫੇਸ ਵੈਲਿਊ ਤੇ ਵੇਚ ਸਕਦੇ, ਮਹਿੰਗੀਆਂ ਨਹੀਂ ਕਰ ਸਕਦੇ, ਤੇ ਫੀਫਾ ਵਾਲਿਆਂ ਨੇ ਚੋਰੀ ਚੋਰੀ ਵੇਚ ਦਿੱਤੀ ਹੈ, ਕਹਿੰਦੇ ਹੁਣ ਆਪਾਂ ਉੱਧਰ ਬੰਦਾ ਭੇਜਾਂਗੇ ਇਨਵੈਸਟੀਗੇਟ ਕਰਨ ਵਾਸਤੇ, ਬੰਦਾ ਕਦੇ ਭੇਜਣਾ ਚਾਹੀਦਾ? ਰੂਲ ਬ੍ਰੇਕ ਕਰਤਾ, ਚੱਕ ਲਾ ਉਹਨਾਂ ਨੂੰ ਥੋੜ੍ਹਾ ਪੈਸਾ ਫੀਫਾ ਦੇ ਕੋਲ, ਉਹ ਗਲਤੀ ਕਰ ਗਏ। ਹੁਣ ਸਿਸਟਮ ਜਿਹੜਾ ਹੈਗਾ ਨਾ ਕ੍ਰੀਏਟ ਕਰ ਦਿੰਦੇ, ਫਾਲੋ ਨਹੀਂ ਕਰਦੇ, ਰੂਲ ਬਣਾ ਦਿੱਤਾ ਫੋਰ ਸਾਹਿਬ, ਚੱਕ ਲਓ ਫੀਫਾ ਵਾਲਿਆਂ ਨੇ, ਉਹਨਾਂ ਨੇ ਗਲਤੀ ਕੀਤੀ ਹੈ, ਲਾ ਦਿਓ ਜੁਰਮਾਨਾ ਅਤੇ ਬਣਾ ਲਓ ਪੈਸੇ, ਕਰੋੜਾਂ ਦੇ ਪੈਸੇ ਬਣਾ ਕੇ ਜਾਣੇ ਉਹਨਾਂ ਨੇ ਫੀਫਾ ਵਾਲਿਆਂ ਨੇ ਤੁਹਾਡੇ ਪੈਸੇ ਲਗਾ ਕੇ। ਪਰ ਜਦੋਂ ਉਹ ਗਲਤੀਆਂ ਕਰਦੇ ਹਨ ਕਹਿੰਦੇ ਕੋਈ ਨਹੀਂ ਆਪਾਂ ਬੰਦਾ ਭੇਜਾਂਗੇ ਇਨਵੈਸਟੀਗੇਟ ਕਰਨ ਵਾਸਤੇ, ਦੇ ਬਰੋਕ ਦ ਰੂਲ। ਬੜੀ ਜਲਦੀ ਮੈਂ ਹੋਰ ਕਾਲਾਂ ਵੀ ਲੈਣੀਆਂ ਦੱਸ ਦੇਵਾਂ। ਨਵ ਏਅਰ ਕੰਫਰਟ ਤੋਂ ਮੇਰੇ ਵੀਰ ਸੰਧੂ ਸਾਹਿਬ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਹੀਟਿੰਗ, ਵੈਂਟੀਲੇਸ਼ਨ, ਏਅਰ ਕੰਡੀਸ਼ਨ ਸਰਵਿਸ, ਅਫੋਰਡੇਬਲ ਪ੍ਰਾਈਸਿੰਗ ਆ ਅਤੇ ਰਿਲਾਈਬਲ ਸਰਵਿਸ, ਟਰਸਟਡ ਐਚਵੈਕ ਦੇ ਐਕਸਪਰਟਸ ਹਨ। ਬਹੁਤ ਵਧੀਆ ਇਕੁਪਮੈਂਟ ਵਰਤਦੇ ਹਨ, ਤੁਹਾਨੂੰ ਗਾਈਡੈਂਸ ਸਹੀ ਦੇਣਗੇ, ਤੁਹਾਡੇ ਪੈਸੇ ਬਚਾਉਣਗੇ। ਤੁਸੀਂ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਏਅਰ ਕੰਡੀਸ਼ਨ ਔਨ ਕਰਨ ਤੋਂ ਪਹਿਲਾਂ ਕੋਈ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ। ਕੋਈ ਵੀ ਜਾਣਕਾਰੀ ਲੈਣੀ ਹੋਵੇ ਵੀਰ ਮੇਰੇ ਤੁਹਾਡੇ ਵਾਸਤੇ ਖੁੱਲ੍ਹੇ ਹਨ, ਕਿਤੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਫਰਨੈਸ ਬਾਰੇ, ਏਅਰ ਕੰਡੀਸ਼ਨ ਬਾਰੇ ਜਾਂ ਕੋਈ ਟੈਂਕਲਸ ਵਾਟਰ ਹੀਟਰਾਂ ਵਾਸਤੇ ਕਾਲ ਕਰ ਲਵੋ 6477076640। ਲੱਗਦਾ ਏਅਰ 'ਤੇ ਵੀ ਆਏ ਹੋਏ, ਉਹਨਾਂ ਨੂੰ ਵੀ ਆਪਾਂ ਗੱਲਬਾਤ ਕਰਦੇ ਹਾਂ। ਪਹਿਲਾਂ ਸਗਨਦੀਪ ਸਿੰਘ, ਸਗਨਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
6: ਸਤਿ ਸ਼੍ਰੀ ਅਕਾਲ ਬਜਿੰਦਰ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀ ਵੀਰੇ।
6: ਥੈਂਕ ਯੂ ਭਾਈ, ਤੁਸੀਂ ਆਪਣਾ ਓਇਲਾ ਸਾਹਿਬ ਦਾ ਇਹਨਾਂ ਨੇ ਦੱਸਣ ਲਈ ਵੀ ਆਪਣੇ ਮੈਡੀਕਲ ਬੈਨੀਫਿਟ ਜਿਹੜੇ ਉਹਨਾਂ ਨੇ ਉਹ ਕੰਪਲਸਰੀ ਤੋਂ ਉਹ ਕਰਦੇ ਆ ਵੀ ਤੁਹਾਡੀ ਚੋਇਸ। ਆਪਣੇ ਭਾਈ ਪੰਜਾਬੀ ਕਮਿਊਨਿਟੀ ਦੇ ਲੋਕੀ ਨਾ ਇੰਸ਼ੋਰੈਂਸ ਲੈਣ ਤੋਂ ਪਹਿਲਾਂ ਆਪਣੀ ਪਾਲਿਸੀ ਰਿਵਿਊ ਹੀ ਨਹੀਂ ਕਰਦੇ ਗੇ। ਇਹਨਾਂ ਨੂੰ ਤਾਂ ਆਪਣਾ ਹੁੰਦਾ ਆ ਵੀ ਆਪਣਾ ਪ੍ਰੀਮੀਅਮ ਸਸਤਾ ਮਿਲ ਜੇ, ਵਿੱਚ ਕੀ ਆ ਉਹ ਕੋਈ ਨੀ ਦੇਖਦਾ ਗਾ। ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਮੁੱਦਾ ਉਠਾਇਆ। ਲੋਕੀ ਆਪਣੀ ਇੰਸ਼ੋਰੈਂਸ ਸਸਤੀ ਕਰਾਉਣ ਦੇ ਚੱਕਰਾਂ ਚ ਕਿਤੇ ਆਪਣੇ ਮੈਡੀਕਲ ਬੈਨੀਫਿਟ ਹੀ ਨਾ ਆਪਣੇ ਉਹਦੇ ਤੇ ਲਾ ਦੇਣ, ਲਾ ਦੇਣ ਤੇ ਕੱਲ ਨੂੰ ਚਲੋ ਰੱਬ ਨਾ ਕਰੇ ਕਿਸੇ ਨਾਲ ਮਿਸਹੈਪਨ ਹੋ ਜੇ ਤਾਂ ਆਪਾਂ ਕਲੇਮ ਲੈਣਾ ਹੋਵੇ ਤੇ ਬਾਅਦ ਚ ਕੱਲ ਨੂੰ ਆਪਾਂ ਨੂੰ ਪਾਲਿਸੀ ਚ ਪਤਾ ਲੱਗੇ ਵੀ ਮੇਰੇ ਤਾਂ ਮੈਡੀਕਲ ਦੇ ਵਿੱਚ ਆਹ ਬੈਨੀਫਿਟ ਹੀ ਨੀ ਹੈਗੇ। ਤਾਂ ਮੈਂ ਤਾਂ ਆਪਣੇ ਸਾਰੇ ਸਰੋਤੇ ਨੂੰ ਇਹੀ ਕਹੂੰਗਾ ਆਪਣੀ ਇੰਸ਼ੋਰੈਂਸ ਪਾਲਿਸੀ ਲੈਣ ਤੋਂ ਪਹਿਲਾਂ ਉਹਨੂੰ ਰਿਵਿਊ ਜ਼ਰੂਰ ਕਰਾਇਆ ਕਰੋ ਵੀ ਉਹਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ।
0: ਜੀ ਧੰਨਵਾਦ ਤੁਹਾਡਾ। ਮੋਨਾ ਮਹਿੰਗੀ ਜੀ ਨੇ ਸਾਨੂੰ ਜੁਆਇਨ ਕੀਤਾ, ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ। ਲਾਈਫ ਕ੍ਰਿਟੀਕਲ ਡਿਸੇਬਿਲਟੀ ਸੁਪਰਵਾਈਜ਼ਰ, ਟਰੈਵਲ ਇੰਸ਼ੋਰੈਂਸ ਚਾਹੀਦੇ ਹੋਵੇ 416-509-1509 'ਤੇ ਗੱਲਬਾਤ ਕਰ ਲੈਣੀ ਆ ਮੋਨਾ ਮਹਿੰਗੀ ਜੀ ਦੇ ਨਾਲ। ਵੈਲਕਮ, ਧੰਨਵਾਦ, ਸਦਾ ਹੀ ਸਪੋਰਟ ਕੀਤੀ ਹੈ ਅਤੇ 530 ਐਮ ਡਾਲ 'ਤੇ ਪਹੁੰਚੀ ਆ। ਕਹਿੰਦੇ ਹੋਰ ਕਿਸੇ ਨੂੰ ਲੈ ਕੇ ਆਇਓ, ਜੇ ਤੁਹਾਡੇ ਵਰਗੇ ਆ ਜਿਹੜਾ ਹੋਰ ਕਿਸੇ ਨੂੰ ਕੱਲ੍ਹ ਸੱਦਣਾ। ਮੋਨਾ ਮਹਿੰਗੀ ਜੀ ਜੀ ਆਇਆ ਨੂੰ ਪ੍ਰੋਗਰਾਮ ਦੇ ਵਿੱਚ ਅਤੇ ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ। ਇੰਸ਼ੋਰੈਂਸ ਬੜੀ ਜ਼ਰੂਰੀ ਹੋਈ, ਥੋੜ੍ਹੇ ਥੋੜ੍ਹੇ ਪੈਸੇ ਲੱਗਦੇ ਹਨ, ਤੁਹਾਡੀ ਆਪਣੀ ਮਰਜ਼ੀ ਆ ਕਿੱਡੀ ਵੱਡੀ ਲੈਣੀ ਆ ਕਿੱਡੀ ਛੋਟੀ ਲੈਣੀ ਆ, ਜਿੰਨੀ ਕੁ ਅਫੋਰਡੇਬਿਲਟੀ ਹਿਸਾਬ ਨਾਲ ਲੈਣਾ ਚਾਹੁੰਦੇ ਹੋ ਲੈ ਲਿਆ ਕਰੋ। ਲਾਈਫ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ 416-509-1509 'ਤੇ ਤੁਸੀਂ ਸੰਪਰਕ ਕਰ ਲਿਓ। ਮੈਂ ਵਨ ਉਹ ਨਵੇਰ ਤੋਂ ਮੇਰੇ ਵੀਰ ਆ ਗਏ ਆ। ਜਤਿੰਦਰ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
7: ਵਿਚਾਰ ਕਰਦੇ ਆ ਸਿੱਟੀ ਆ ਸਿੱਟੀ ਆ, ਉਹ ਕੀ ਹੁਣ ਇਲੈਕਸ਼ਨ ਆ ਰਹੀਆਂ, ਆਪਣੇ ਲੋਕ ਤਿਆਰ ਨੇ ਉਸ ਚੀਜ਼ ਨੂੰ। ਸਾਡਾ ਗਿਲਾ ਤਾਂ ਕਰਨਾ ਬਣਦਾ ਵਾ ਕਿ ਜੇ ਅਸੀਂ ਆਪਣੀ ਜ਼ਿੰਮੇਵਾਰੀ ਤੈਅ ਕਰਦੇ ਹਾਂ। ਲੋਕਤੰਤਰ ਚ ਅਸੀਂ ਆਪਣੀ ਜ਼ਿੰਮੇਵਾਰੀ ਤੈਅ ਨਹੀਂ ਕਰਦੇ, ਸਾਨੂੰ ਕੋਈ ਹੱਕ ਨਹੀਂ ਪਹੁੰਚਦਾ। ਇਹ ਕੰਟਰੀ ਪੋਟੈਂਸ਼ੀਅਲ ਬਹੁਤ ਆ ਜੀ। ਮੈਂ ਇੱਥੇ ਆਇਆ, ਅਸੀਂ ਸਾਰੇ ਖਾਲੀ ਸੂਟ ਕੇਸ ਲੈ ਕੇ, ਸਭ ਲੋਕ ਦੋ ਸੂਟ ਕੇਸ ਲੈ ਕੇ ਆਏ ਆ ਬਾਬੇ ਦੀ ਕਿਰਪਾ ਨਾਲ। ਇਹ ਕੰਟਰੀ ਤੁਹਾਡੇ ਕੋਲ ਕੀ ਕਾਬਲੀਅਤ, ਤੁਸੀਂ ਕੀ ਕਰ ਦੋ? ਮੈਂ ਕਹਿੰਦਾ ਸ਼ਿਕਵੇ ਨਾ ਕਰਿਆ ਕਰੋ, ਸਿਸਟਮ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ। ਹੁਣ ਮੈਂ ਦੇਖਦਾ ਆਪਣੀ ਕਮਿਟੀ ਕਿੰਨਾ ਕੁ ਵੱਡਾ ਹਮਲਾ ਮਾਰਦੀ ਆ, ਬਿਹਾਈਂਡ ਦਾ ਸੀਨ ਬਹੁਤ ਕੁਝ ਚੱਲਦਾ ਵਾ। ਤੁਸੀਂ ਇੱਥੇ ਆਓ, ਬੇਸ਼ੱਕ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਸਿਟੀ ਦਾ ਮੇਅਰ ਨਹੀਂ ਪ੍ਰੋਪਰ ਕੰਮ ਕਰਦਾ, ਜੇ ਉਹਨੇ ਵਾਅਦੇ ਨਹੀਂ ਕੀਤੇ, ਤੁਹਾਡੇ ਕੋਲ ਹੱਕ ਹੈਗਾ ਕਿ ਤੁਸੀਂ ਉਹਨੂੰ ਲਾਂਭੇ ਕਰਕੇ ਆਪਣੀ ਮਰਜ਼ੀ ਦੇ ਕੈਂਡੀਡੇਟ ਲਈ ਕਹੋ। ਸਾਡੀ ਜ਼ਿੰਮੇਵਾਰੀ ਤੈਅ ਕਰਨੀ ਬਣਦੀ ਕਿ ਅਸੀਂ ਆਪਣੇ ਸੁਸਾਇਟੀ ਨੂੰ ਕਿੱਦਾਂ ਮੂਵ ਕਰਨਾ, ਤੇ ਸਾਡੇ ਸੋਤਨ ਨੂੰ ਹੱਥ ਬੁੜ ਕੇ ਬੇਨਤੀ ਆ ਕਿ ਗਲੇ ਸ਼ਿਕਵੇ ਨਾ ਕਰੋ। ਸਕੋਟ ਦੇਖੋ, ਜੇ ਪ੍ਰੋਪਰਟੀ ਟੈਕਸ ਅਸੀਂ ਕਰ ਲੈਂਦੇ ਹਾਂ, ਮਤਲਬ ਮੈਂ ਹੁਣ ਕਰ ਛੋੜਿਆ ਮੇਰੇ ਕੋਲ ਕਰ ਆ, ਤੁਸੀਂ 4000 ਮਿਲੇ ਪ੍ਰੋਪਰਟੀ ਟੈਕਸ ਦੱਸ ਓਕੇ, ਆਪਾਂ ਆਪਣੇ ਸਾਡੇ ਸਿਹਰ ਹੋਏ ਪੰਗੇ ਉਹਨਾਂ ਤੋਂ ਬਚਿਆ ਜਾਵੇ ਤੇ ਬਾਕੀ ਤੁਹਾਡੇ ਵਿਚਾਰ ਸੁਣਦਾ।
0: ਧੰਨਵਾਦ ਬਹੁਤ ਤੁਹਾਡਾ, ਜਿਹੜੀ ਉਹਨੇ ਗੱਲ ਕਹੀ ਨਾ ਵੀ ਮਿਹਨਤ ਕਰੋ, ਕੈਨੇਡਾ ਬੜਾ ਬਿਊਟੀਫੁਲ ਕੰਟਰੀ, ਮਿਹਨਤ ਕਰੀ ਜਾਓਗੇ, ਪਰ ਮਿਹਨਤ ਕਰਦੇ ਕਰਦੇ ਟੈਕਸ ਨਾਲ ਜਾਨ ਕੱਢ ਲੈਂਦੇ ਹਨ। ਇੱਕ ਕਾਲ ਹੋ ਲੈਣੀ ਤੇ ਫਿਰ ਆਪਾਂ ਖਬਰਾਂ ਵੀ ਕਰਾਂਗੇ ਤੇ ਵਿਚਾਰ ਵੀ ਲਵਾਂਗੇ ਗੁਰਬ ਸਿੰਘ ਵਾਰੀਆ ਸਾਹਿਬ ਕੋਲੋਂ ਵੀ। 8731 ਤੁਸੀਂ ਏਅਰ ਤੇ ਹੋ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
8: ਬਹੁਤ ਧੰਨਵਾਦ ਭਾਈ, ਦਵਿੰਦਰ ਪਵਾਰ ਬੋਲਦਾ ਜੀ ਕਾਲ ਮਾਰਗੇ
0: ਅਕਾਲ ਮਾਰਗਜ ਤੋਂ। ਜੀ ਆਇਆਂ ਨੂੰ ਵੈਲਕਮ, ਮੇਰੇ ਵੀਰ ਨੇ ਸਾਡੀ ਟੀਮ ਨੂੰ ਜੁਆਇਨ ਕੀਤਾ, ਟੀਮ ਦੇ ਸਾਰੇ ਹੀ ਟੀਮ ਦੇ ਮੈਂਬਰ ਹਨ, ਪਰ ਜਦੋਂ ਸਪੋਂਸਰ ਬਣ ਜਾਂਦੇ ਆ ਦਿਲ ਹੋਰ ਸਾਡਾ ਵੀ ਖੁੱਲ੍ਹ ਜਾਂਦਾ ਹੈਗਾ ਆ। ਪਰਿਵਾਰ ਸਾਹਿਬ ਤੁਸੀਂ ਕਾਫੀ ਲੰਬੇ ਸਮੇਂ ਤੋਂ ਮੌਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਹੋ, ਕੋਈ ਟਿਪਸ ਦੇਣਾ ਚਾਹੁੰਦੇ ਹੋ, ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ? ਪਹਿਲੀ ਵਾਰੀ ਤੁਹਾਡੇ ਸਾਡੇ ਨਾਲ ਤੁਸੀਂ ਜੁੜੇ ਆ ਸਟੂਡੀਓ ਦੇ ਵਿੱਚ, ਤੁਹਾਡਾ ਮੈਂ ਜੀ ਆਇਆਂ ਨੂੰ ਕਰਦਾ ਧੰਨਵਾਦ ਤੁਹਾਡਾ। ਤੁਸੀਂ ਸਾਨੂੰ ਚੁਣਿਆ, ਵੱਖ ਵੱਖ ਰੇਡੀਓ ਸਟੇਸ਼ਨ ਦੇ ਤੁਸੀਂ ਪ੍ਰੋਗਰਾਮ ਵਿੱਚ ਐਡ ਦਿੰਦੇ ਹੋ, ਐਡ ਦੇਣੀ ਕੋਈ ਸੌਖਾ ਕੰਮ ਨਹੀਂ ਹੁੰਦਾ ਕਿਉਂਕਿ ਪੈਸੇ ਲਗਾਉਣੇ ਪੈਂਦੇ ਆ, ਲਗਾਉਂਦੇ ਹੋ, ਬਹੁਤ ਬਹੁਤ ਧੰਨਵਾਦ। ਮੈਂ ਬੈਸਟ ਆਫ ਲੱਕ ਕਹਾਂ ਤੁਹਾਡਾ, ਤੁਹਾਡੇ ਪਰਿਵਾਰ ਨੂੰ ਬੈਸਟ ਆਫ ਲੱਕ ਰਹਾਂ, ਸਦਾ ਹੀ ਚੜ੍ਹਦੀ ਕਲਾ ਵਿੱਚ ਰਹੋ। ਅਤੇ ਜਿਹੜੀ ਮੌਰਗੇਜ ਦੀ ਗੱਲਬਾਤ ਆ, ਉਹ ਕੀ ਆ, ਸ਼ੇਅਰ ਕਰਨਾ ਚਾਹੁੰਦੇ ਹੋ?
8: ਬਿਲਕੁਲ ਤੰਬੜ ਸਾਹਿਬ, ਜਿੱਦਾਂ ਸਾਰੇ ਭੈਣ ਭਰਾ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਜਿਹੜੇ ਭੈਣ ਭਰਾ ਨੇ ਬਹੁਤ ਸਾਰੀਆਂ ਕਈ ਦਫ਼ਾ ਕਾਲ ਆਉਂਦੀਆਂ ਕਿ ਅਸੀਂ ਰੀਫਾਈਨਾਂਸ ਕਰਨਾ ਘਰ ਨੂੰ, ਸਾਡੀ ਮੌਰਗੇਜ ਜਿਹੜੀ ਆ, ਕਿਉਂਕਿ ਜਿਹੜੇ ਭੈਣ ਭਰਾ ਨੇ ਘਰ ਮੌਰਗੇਜ ਲੋਕ ਹੁੰਦੀ ਹੈ, ਕਈ ਦਫ਼ਾ ਆਪਾਂ ਮੌਰਗੇਜ ਲੋਕ ਕਰ ਲਈ ਦੀ ਆ, ਤੇ ਜਦੋਂ ਰੀਫਾਈਨਾਂਸ ਦਾ ਟਾਈਮ ਆਉਂਦਾ, ਜਦੋਂ ਰਿਨਿਊਲ ਦਾ ਟਾਈਮ ਆਉਂਦਾ,

0: ਟਾਈਮ ਤੇ ਸਾਡੀ ਕ੍ਰੈਡਿਟ ਨੂੰ ਪ੍ਰੋਬਲਮ ਵੀ ਆਉਣੀ ਸ਼ੁਰੂ ਹੋ ਜਾਂਦੀ ਆ।
1: ਦਵਿੰਦਰ ਭਾਜੀ ਬੰਦੇ ਲੱਗਦਾ ਹੁੰਦਾ ਨਾ ਛੱਡੋ ਪਰੇ ਕ੍ਰੈਡਿਟ ਕਾਰਡ ਤਾਂ ਮੈਂ ਉਤਾਰਦਾ, ਇਹ ਨਹੀਂ ਉਤਰਦਾ ਅੱਗੇ ਮੋਰਗੇਜ ਨਹੀਂ ਉਤਰਦੀ, ਹੁਣ ਕ੍ਰੈਡਿਟ ਕਾਰਡ ਦਾ ਜਿਹੜੇ ਬਿੱਲ ਬਤੀ ਉਹ ਨਹੀਂ ਉਤਰਦੇ। ਤੁਸੀਂ ਸਹੀ ਗੱਲ ਕਹੀ ਹੈਗੀ ਹੈ ਨਾ, ਕਈ ਵਾਰੀ ਆਪਾਂ ਕਿਸੇ 30% ਇੰਟਰਸਟ ਦੇਣ ਲੱਗੇ ਉਹ ਕ੍ਰੈਡਿਟ ਲਾਈਨ 'ਤੇ 20 ਦੇ ਰਹੇ ਹੁੰਦੇ ਆ ਜਾਂ 10 ਦੇ ਰਹੇ ਹੁੰਦੇ ਆ, ਪਰ ਜੇ ਤੁਸੀਂ ਇਕੱਠਾ ਕਰਕੇ ਜਦੋਂ ਰੀਫਾਈਨੈਂਸ ਕਰਨਾ ਇੱਕ ਉਹਨੂੰ ਕਰ ਲਵੋ ਤਾਂ ਕਿਸ਼ਤ ਛੋਟੀ ਬਣ ਜਾਂਦੀ ਹੈਗੀ ਆ, ਤੁਸੀਂ ਕਾਫੀ ਸਾਰਾ ਇੰਟਰਸਟ ਬਚਾ ਸਕਦੇ ਹੋ। ਅਤੇ ਇੰਟਰਸਟ ਬਚਾਉਣਾ ਬੜੀ ਜ਼ਰੂਰੀ ਹੁੰਦਾ, ਇੰਟਰਸਟ ਘੱਟ ਦਿਉਂਗੇ ਤਾਂ ਪੈਸੇ ਘੱਟ ਲੱਗਣਗੇ ਅਤੇ ਪ੍ਰਿੰਸੀਪਲ ਵੱਧ ਉਤਰੇਗਾ। ਅਤੇ ਰੀਫਾਈਨੈਂਸ ਕਰਨ ਵੇਲੇ ਜਾਂ ਕੋਈ ਜਾਣਕਾਰੀ ਲੈਣ ਵੇਲੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਤੋਂ ਸਾਡੇ ਨਾਲ ਇਹਨਾਂ ਨੇ ਜੁਆਇਨ ਕੀਤਾ, ਪਰਸਨਲਾਈਜ਼ ਮੋਰਗੇਜ ਸਲਿਊਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ। ਜਦੋਂ ਪਰਸਨਲਾਈਜ਼ ਕਹਿੰਦੇ ਹਰ ਇੱਕ ਦੀ ਸਿਚੁਏਸ਼ਨ ਵੱਖਰੀ ਹੁੰਦੀ ਆ, ਮੈਂ ਕਿੰਨਾ ਕਮਾਉਂਦਾ, ਕਿੰਨਾ ਖਰਚਦਾ, ਘਰ ਵਿੱਚ ਕਿੰਨੇ ਫੈਮਿਲੀ ਮੈਂਬਰ ਹੈ, ਮੇਰੀ ਕਿਸ਼ਤ ਕਿੰਨੀ ਕੁ ਹੈਗੀ ਹੈ, ਕਿਸੇ ਹੋਰ ਨਾਲ ਕੰਪੇਅਰ ਕਰਿਆ ਕਰੋ। ਤੁਹਾਡੇ ਆਪਣੇ ਨੰਬਰ ਤੁਹਾਡੇ ਆਪਣੇ ਹੀ ਹੁੰਦੇ ਹਨ, ਉਹ ਸਾਂਭ ਕੇ ਰੱਖਿਆ ਕਰੋ ਅਤੇ ਪੇ ਆਫ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਦਵਿੰਦਰ ਸਿੰਘ ਜੀ ਗੋ ਹੈਡ।
0: ਬਿਲਕੁਲ ਜੀ, ਉਦੋਂ ਆਪਾਂ ਉਹਨਾਂ ਨੂੰ ਰੀਫਾਈਨਾਂਸ ਕਰਕੇ ਸਾਰੇ ਨੂੰ ਇੱਕ ਜਗ੍ਹਾ ਤੇ ਛੋਟੀ ਜਿਹੀ ਇੰਸਟਾਲਮੈਂਟ ਬਣਾ ਸਕਦੇ ਹਾਂ। ਜਿੱਦਾਂ ਤੁਸੀਂ ਕਿਹਾ ਹੈ ਕਿ ਹਰ ਪੈਂਟ ਬਾਰੇ ਆਪੋ ਆਪਣੀ ਨੀਡ ਹੁੰਦੀ ਹੈ, ਆਪੋ ਆਪਣਾ ਉਹਨਾਂ ਦੀ ਕ੍ਰੈਡਿਟ ਸਕੋਰ ਹੁੰਦਾ, ਉਹਦੇ ਆਧਾਰ ਤੇ ਉਹਨਾਂ ਨੂੰ ਆਪਾਂ ਉਹੋ ਜਿਹਾ ਰੇਟ ਲੈ ਕੇ ਦਿੱਤਾ ਜਾ ਸਕਦਾ ਹੈ ਜੀ। ਤੇ ਬਾਕੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ 6478887031। ਇਸ ਤੋਂ ਇਲਾਵਾ ਹੋਰ ਵੀ ਕੋਈ ਆਪਸ਼ਨ ਡਿਸਕਸ ਕਰਨੀ ਹੈ ਫਾਈਨੈਂਸਿੰਗ ਬਾਰੇ, ਤਾਂ ਜਾਂ ਘਰ ਦੇ ਉੱਤੇ ਹੀ ਲੋਕ ਲੈਣੀ ਚਾਹੁੰਦੇ ਹਾਂ ਬਿਨਾਂ ਮੋਰਗੇਜ ਤੋੜਨ ਤੋਂ, ਮੋਰਗੇਜ ਤੁਹਾਨੂੰ ਐਜ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਜਾ ਸਕਦੀ ਆ, ਹੋਰ ਵੀ ਕਿਸੇ ਤਰ੍ਹਾਂ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕੋਈ ਭੈਣ ਭਰਾ ਕੋਈ ਹੋਰ ਵੀ ਪੀਜ਼ਾ ਸ਼ੋਪ ਹੈ ਉਹਦਾ ਓਵਨ ਵਗੈਰਾ ਚੇਂਜ ਕਰਨੇ ਚਾਹੁੰਦੇ ਹੋ, ਉਹਦਾ ਲੋਨ ਕਰਾਉਣਾ ਚਾਹੁੰਦੇ ਹਾਂ, ਤੇ ਤੁਸੀਂ ਮੈਨੂੰ ਐਨੀ ਟਾਈਮ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6478887031 6479887831। ਤੇ ਹਮੇਸ਼ਾ ਇਹ ਗੱਲ ਕਹਿ ਦੀ ਗਿਆ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉੱਤੇ ਰਹੇ।
1: ਧੰਨਵਾਦ ਤੁਹਾਡਾ, ਕੀਪ ਅਪ ਦਾ ਗੁੱਡ ਵਰਕ, ਥੈਂਕ ਯੂ ਵੈਰੀ ਮਚ। ਦਵਿੰਦਰ ਸਿੰਘ ਪਵਾਰ ਜੀ ਅਕਾਲ ਮੋਰਗੇਜ ਤੋਂ 6479887831। ਸਟਾਰਲਾਈਨ ਪੇਂਟਿੰਗ, ਹੋਟਲ ਮੋਟਲ ਬਿਜ਼ਨਸ, ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟ ਕਰਵਾਉਣਾ ਹੋਵੇ, ਬ੍ਰਿਕ ਪੇਂਟ ਕਰਕੇ, ਇੱਟਾਂ ਵੀ ਪੇਂਟ ਕਰਕੇ ਦਿੰਦੇ ਹਨ, ਡੈੱਕ ਪੇਂਟ ਕਰਦੇ ਹਨ। ਗੋਰਾ ਧਨੋਆ ਜੀ 416-230-4000 ਅਤੇ ਮਾਡਰਨ ਡਾਇਗਨੋਸਟ ਟਰੱਕ ਰਿਪੇਅਰ, ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ, ਵਾਇਰਿੰਗ, ਡੀ ਪੀ ਐੱਫ, ਕਲੀਨਿੰਗ ਐਂਡ ਰਿਪੇਅਰ, ਇੰਜਨ ਡਾਇਗਨੋਸ ਕਰਕੇ ਦਿੰਦੇ ਆ। ਸੈਂਸਰ ਦਾ ਇਸ਼ੂ ਹੋਵੇ ਉਹ ਸੋਲਵ ਕਰੇ, ਸੈਂਸਰ ਬੜਾ ਤੰਗ ਕਰਦਾ, ਸੈਂਸਰ ਜੇ ਸੈਂਸਰ ਘਰ ਜਾਂਦੇ ਤਾਂ ਬਹੁਤੀ ਸੈਂਸਰ ਕਰਨ ਲੱਗ ਪੈਂਦੀ ਆ, ਸੈਂਸਰ ਦਾ ਇਸ਼ੂ ਸੋਲਵ ਕਰ ਦਿੰਦੇ ਹਨ। 3472713837472378434 ਅਤੇ ਸਾਨੂੰ ਮਨਜੀਤ ਚੀਮਾ ਜੀ ਨੇ ਜੁਆਇਨ ਕੀਤਾ, ਸਦਾ ਹੀ ਨਾਲ ਰਹੇ ਹਨ ਮਨਜੀਤ ਕੌਰ ਚੀਮਾ ਜੀ। ਸੋ ਚੀਮਾ ਜੀ ਨਾਲ ਗੱਲਬਾਤ ਕਰਨੀ, ਮਨਜੀਤ ਨਾਲ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 18 ਸਾਲ ਦਾ ਰੀਅਲ ਸਟੇਟ ਦੇ ਵਿੱਚ ਐਕਸਪੀਰੀਅੰਸ ਹੈਗਾ ਆ, ਨਾ ਚੱਲਦਾ ਮਨਜੀਤ ਚੀਮਾ ਜੀ ਦਾ, ਕਮਿਟਡ ਹਨ ਹੈਲਪਿੰਗ ਟੂ ਬਾਏ ਦਾ ਹਾਊਸ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਕੋਈ ਇਨਵੈਸਟਮੈਂਟ ਪ੍ਰੋਪਰਟੀ ਦੇਖ ਰਹੇ ਹੋ ਤਾਂ ਮਨਜੀਤ ਚੀਮਾ ਜੀ ਨਾਲ ਗੱਲਬਾਤ ਕਰ ਲਈਏ ਡਾਇਰੈਕਟਲੀ 416-357-9065 416-357-9065। ਗੁਰਮੁਖ ਜੀ ਕਾਫੀ ਸਾਰੇ ਸਵਾਲ ਆ ਗਏ ਸਨ ਇੰਸ਼ੋਰੈਂਸ ਬਾਰੇ ਵੀ ਅਤੇ ਪੁੱਛਦੇ ਸੀਗੇ, ਅਤੇ ਤੁਸੀਂ ਕੋਈ ਇਨਫੋਰਮੇਸ਼ਨ ਸਾਂਝੀ ਕਰਨਾ ਚਾਹ ਰਹੇ, ਸਵਾਲਾਂ ਦੇ ਜਵਾਬ ਦੇਣੇ ਚਾਹ ਰਹੇ ਹੋ, ਦੇ ਸਕਦੇ ਹੋ।
2: ਮੈਂ ਥੋੜਾ ਜਿਹਾ ਮੂਵ ਆਨ ਕਰਾਂਗਾ, ਨਾਲ ਹੀ ਮੈਂ ਸਮ ਅਪ ਕਰ ਦਾਂਗਾ ਸਵਾਲਾਂ ਦੇ ਜਵਾਬਾਂ ਦੇ
1: ਜੀ।
2: ਬਹੁਤ ਸਾਰੇ ਆਪਣੇ ਸੱਜਣਾਂ ਨੇ ਗੱਲ ਕਹੀ ਹੈਗੀ ਹੈ ਕਿ ਇਸ਼ੂ ਜਿਹੜੇ ਹੈਗੇ ਆ ਉਹ ਹੈਗੇ ਨੇ, ਤੇ ਉਹ ਪਹਿਲੀ ਗੱਲ ਤੇ ਬੈਂਕਾਂ ਦਾ ਜਿਹੜਾ ਸਿਰਫ ਕੰਸਰਨ ਹੈਗਾ ਜੀ ਉਹ ਇਹ ਹੈਗਾ ਕਿ ਇੰਸ਼ੋਰੈਂਸ ਨਾ, ਘਰ ਦੀ ਇੰਸ਼ੋਰੈਂਸ ਪ੍ਰੋਪਰ ਹੋਣੀ ਚਾਹੀਦੀ ਆ, ਬੈਂਕ ਇਹ ਰਿਕੁਆਇਰ ਕਰਦਾ ਜੀ ਜੇ ਮੋਰਗੇਜ ਹੈਗੀ ਹੈ ਜੀ
1: ਜੀ
2: ਤਾਂ ਪ੍ਰੋਪਰਟੀ ਟੈਕਸ ਵੀ ਪੇਡ ਹੋਇਆ ਹੋਣਾ ਚਾਹੀਦਾ, ਇਹ ਵੀ ਬੈਂਕ ਦੀ ਰਿਕੁਆਇਰਮੈਂਟ ਹੈਗੀ, ਪਰ ਕਿੰਨਾ ਹੋਵੇ ਕਿੱਦਾਂ ਹੋਵੇ ਬੈਂਕ ਨੂੰ ਬਹੁਤ ਵਾਸਤਾ ਨਹੀਂ ਹੈਗਾ ਇਹ, ਕਿਉਂਕਿ ਪੇ ਬੰਦੇ ਨੇ ਕਰਨਾ ਹੈਗਾ ਜੀ, ਠੀਕ ਹੈ ਜੀ। ਤਾਂ ਇਹਦਾ ਸਿੱਧਾ ਸੰਬੰਧ ਜਿਹੜਾ ਸਿਟੀ ਤੇ ਜਿਹੜਾ ਰੈਜੀਡੈਂਟ ਆ ਉਹਦੇ ਨਾਲ ਹੈਗਾ।
1: ਮੈਂ ਤੁਸੀਂ ਜਿਹੜੀ ਸਾਂਝੀ ਕੀਤੀ ਹੈ ਨਾ ਇਹ ਲਾਈਟਲੀ ਮੋਡ ਤੇ ਨਾ ਲਿਆ ਕਰੋ, ਚੱਲ ਬਿੱਲ ਮੇਰਾ ਲੇਟ ਹੋ ਗਿਆ, ਚੱਲ ਪ੍ਰੋਪਰਟੀ ਟੈਕਸ ਮੈਂ ਮਿਸ ਕਰ ਦਿੱਤਾ, ਇਹ ਪੈਟਰਨ ਦੇਖਦੇ ਆ ਤੁਹਾਡਾ ਵੀ ਕਿੰਨੀਆਂ ਪੇਮੈਂਟ ਮਿਸ ਕੀਤੀਆਂ, ਕੱਲ ਹੀ ਕੀਤੀਆਂ। ਜੇ ਤੁਹਾਡੇ ਬੈਂਕ ਵਿੱਚ ਮਸੀਂ $4-5 ਹੈਗੀਆਂ ਪੇਮੈਂਟ ਕਵਰ ਕਰਨ ਵਾਸਤੇ, ਤੁਸੀਂ ਪੇਮੈਂਟ ਮਿਸ ਕਰੀ ਜਾਂਦੇ ਆ, ਦੇਰ ਵਿਲ ਵੀ ਆ ਪ੍ਰੋਬਲਮ। ਮੈਂ ਪਹਿਲੇ ਦੱਸ ਦੇਵਾਂ ਦੇਰ ਵਿਲ ਵੀ ਆ ਪ੍ਰੋਬਲਮ, ਪਹਿਲੇ ਰੈਡੀ ਹੋ ਜਾਵੋ, ਰੱਬ ਤੁਹਾਨੂੰ ਪ੍ਰੋਬਲਮ ਵਿੱਚ ਨਾ ਲੈ ਕੇ ਆਵੇ, ਆਪਾਂ ਸਦਾ ਅਰਦਾਸ ਕਰਦੇ ਹਾਂ ਜੀ। ਗੁਰਮੁਖ ਜੀ
2: ਜੀ ਜੀ, ਤੇ ਨਾਲ ਤੰਬੜ ਜੀ ਆਪਾਂ ਅੱਗੇ ਵਧਾਂਗੇ ਕਿ ਆਪਣੇ ਜ਼ਰੂਰੀ ਖਬਰਾਂ ਕੁਛ ਅਹਿਮ ਰਹਿ ਜਾਣੀਆਂ। ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਜਿਹੜੀ ਆ ਇੰਟਰਨੈਸ਼ਨਲ ਕ੍ਰਿਕਟ ਨੇ ਬੰਦ ਜਿਹੜੀ ਆ ਉਹ ਫਿਲਹਾਲ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਸਸਪੈਂਡ ਕਰ ਦਿੱਤੀ ਹੈ ਜੀ। ਆਪਾਂ ਨੂੰ ਪਤਾ ਹੈਗਾ ਕਿ ਪਿਛਲੇ ਸਮੇਂ ਦਰਮਿਆਨ ਜਿਹੜੀ ਸੀਬੀ ਸੀਗੀ ਉਹਨੇ ਇੱਕ ਅਹਿਮ ਡਾਕੂਮੈਂਟਰੀ ਪੇਸ਼ ਕੀਤੀ ਸੀਗੀ ਕ੍ਰਿਕਟ ਕੈਨੇਡਾ ਦੇ ਵਿੱਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ, ਕਰਪਸ਼ਨ, ਤਾਂ ਈਵਨ ਪਿੱਛੇ ਜੇ ਇਹ ਵੀ ਰਿਪੋਰਟਾਂ

0: ਸੀਗੀਆਂ। ਫਿਫਥ ਵੀਲ ਦੀ ਵੱਡੀ ਸਟੋਰੀ ਸੀ ਕਿ ਕ੍ਰਿਕਟ ਕੈਨੇਡਾ ਦੇ ਵਿੱਚ ਕੁਝ ਗੈਂਗਸਟਰ ਭਾਰਤੀ ਮੂਲ ਤੋਂ ਹੋ ਸਕਦੇ ਆ, ਜਿਨ੍ਹਾਂ ਦੀ ਇਨਵੋਲਵਮੈਂਟ ਇੱਥੇ ਮੈਚਾਂ ਦੇ ਵਿੱਚ ਹੋਈ ਆ, ਖਿਡਾਰੀਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਹੋਈ ਆ। ਕੁਛ ਇੱਕ ਜਿਹੜੀਆਂ ਕਰਪਸ਼ਨ ਦੀਆਂ ਖਬਰਾਂ ਐਲੀਗੇਸ਼ਨ ਜਿਹੜੇ ਲੱਗੇ ਸੀਗੇ ਜੀ, ਇਹਦੇ ਚੱਲਦਿਆਂ ਹੋਇਆ ਹੁਣ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਜਿਹੜੀ ਕ੍ਰਿਕਟ ਕੈਨੇਡਾ ਆ ਉਹਨੂੰ ਫਿਲਹਾਲ ਸਸਪੈਂਡ ਕੀਤਾ ਮੈਂਬਰਸ਼ਿਪ ਰਿਲੇਟਡ ਈਵੈਂਟ ਜਿਹੜੇ ਪਹਿਲਾਂ ਤੋਂ ਅਪਰੂਵ ਹੋਏ ਆ ਉਹਦੇ ਉੱਪਰ ਜਿਹੜੇ ਕ੍ਰਿਕਟ ਖਿਡਾਰੀ ਆ ਕੈਨੇਡਾ ਦੀ ਟੀਮ ਆ ਉਹ ਭਾਗ ਲਊਗੀ। ਪਰ ਇਹਦੇ ਨਾਲ ਵੱਡੇ ਸਵਾਲ ਜਿਹੜੇ ਜੁੜੇ ਹੋਏ ਸੀਗੇ ਕਿ ਸਿਸਟਮ ਕਿੱਥੇ ਕਿੱਦਾਂ ਕੰਮ ਕਰ ਰਿਹਾ ਸੀਗਾ ਕਿ ਜਦੋਂ ਕ੍ਰਿਕਟ ਕੈਨੇਡਾ ਜਿਹੜੀ ਹੈਗੀ ਆ ਉਹਦੇ ਵਿੱਚ ਵੱਡੀਆਂ ਇੱਦਾਂ ਦੀਆਂ ਡੈਲੀਕੁਐਂਸੀ ਆਈਆਂ ਜਾਂ ਸਿਸਟਮ ਖਰਾਬ ਹੋਇਆ, ਕਰਪਸ਼ਨ ਦੇ ਐਲੀਗੇਸ਼ਨ ਲੱਗੇ ਆ, ਇੱਕ ਇੱਥੇ ਮਰਡਰ ਵੀ ਹੋਇਆ ਸੀਗਾ ਜੀ ਆਪਣੇ GTA ਦੇ ਵਿੱਚ ਇਹਦੇ ਨਾਲ ਜੁੜਿਆ ਹੋਇਆ, ਤਾਂ ਕੁੱਲ ਮਿਲਾ ਕੇ ਇਹ ਇੱਕ ਵੱਡਾ ਕੰਸਰਨ ਜਿਹੜਾ ਬਣ ਗਿਆ ਕ੍ਰਿਕਟ ਕੈਨੇਡਾ ਇਸ ਵਕਤ ਵਿਵਾਦਾਂ ਦੇ ਘੇਰੇ 'ਚ ਸਸਪੈਂਡਡ ਹੈਗੀ ਆ ਜੀ। ਜਿਹੜੇ NDP ਦੇ ਪਾਰਟੀ ਹੈਗੀ ਹੈ ਜੀ, NDP ਦੇ ਮੈਂਬਰ ਡੌਨ ਡੇਵਿਸ ਉਹ ਇੱਕ ਬਿੱਲ ਇੰਟਰੋਡਿਊਸ ਕਰਨ ਜਾ ਰਿਹਾ, ਇਹ ਵੀ ਇੱਕ ਅਹਿਮ ਮੁੱਦਾ ਵਾ, ਆਪਾਂ ਫਿਰ ਕਿਸੇ ਨੂੰ ਲਿਆਵਾਂਗੇ ਕਿ ਜਿਹੜੇ ਫਲੋਰ ਕ੍ਰੋਸ ਆਊਟ ਕਰਨ ਵਾਲੇ MP ਸੀਗੇ। ਆਪਾਂ ਦੇਖਿਆ ਸੀਗਾ ਕਿ ਕੈਨੇਡਾ ਦੀ ਸਿਆਸਤ ਦੇ ਵਿੱਚ ਭਾਵੇਂ ਪਹਿਲਾ ਰੁਝਾਨ ਨਹੀਂ ਹੈਗਾ ਪਰ ਇਸ ਵਕਤ ਜਦੋਂ ਤੋਂ ਮਾਰ ਕਾਰਨੀ ਸਰਕਾਰ ਆਈ ਸੀ ਘੱਟ ਗਿਣਤੀ 'ਚ, ਵੱਡੀ ਗਿਣਤੀ 'ਚ ਕੰਜ਼ਰਵੇਟਿਵ ਪਾਰਟੀ ਤੋਂ NDP ਤੋਂ, ਤਾਂ ਜਿਹੜੇ MP ਸੀਗੇ ਫਲੋਰ ਕ੍ਰੋਸ ਕਰਕੇ ਗਏ ਲਿਬਰਲ ਦੇ ਵਿੱਚ, ਉਹ ਵੀ ਗਏ ਜਿਹੜੇ 4-5-6 ਮਹੀਨੇ ਪਹਿਲਾਂ ਲਿਬਰਲ ਨੂੰ ਕੋਸਦੇ ਸੀਗੇ ਜੀ, ਬਹੁਤ ਸਾਰੇ ਉਹਨਾਂ ਨੇ ਘਾਟਾਂ ਗਣਾਉਂਦੇ ਸੀਗੇ। ਉਦੋਂ ਐਗਜ਼ਾਮਪਲ ਕੋਰਟ ਜਿਹੜੀ ਕਰਨੀ ਹੈ, ਵਿੰਡਜ਼ਰ ਦੇ ਜਿਹੜੇ ਸੀਗੇ MP ਸੀਗੇ ਉਹ ਵੀ ਸ਼ਾਮਿਲ ਸੀਗੇ ਜੀ ਪਿੱਛੇ ਸ਼ਾਮਿਲ ਹੋਇਆ, ਤਾਂ ਕੁੱਲ ਮਿਲਾ ਕੇ ਇਹਦੇ 'ਚ ਐਥਨੀਸਿਟੀ ਜਾਂ ਮੋਰੈਲਿਟੀ ਦੇ ਵੱਡੇ ਸਵਾਲ ਉੱਠੇ ਸੀ। ਇਹਨੂੰ ਲੈ ਕੇ NDP ਇੱਕ ਬਿੱਲ ਇੰਟਰੋਡਿਊਸ ਕਰੂਗੀ ਕਿ ਜਿਹੜੇ ਵੀ MP ਫਲੋਰ ਕ੍ਰੋਸ ਕਰਕੇ ਦੂਜੀ ਪਾਰਟੀ ਜਾਣੇ ਚਾਹੁੰਦੇ ਆ ਜਾਂ ਸੱਤਾਧਾਰੀ ਪਾਰਟੀ ਜਾਣੇ ਚਾਹੁੰਦੇ ਆ, ਐਟ ਲੀਸਟ ਇਹ ਰਿਕਾਰਡ ਹੋਏ ਕਿ ਉਹਨਾਂ ਨੂੰ ਇੱਕ ਮਿਨੀਮਮ ਸਪੋਰਟ ਜਿਹੜੀ ਆ ਉਹਨਾਂ ਦੀ ਰਾਈਡਿੰਗ ਦੇ ਜਿਹੜੇ ਵੋਟਰ ਹੈਗੇ ਆ ਉਹਨਾਂ ਦੀ ਹੋਣੀ ਚਾਹੀਦੀ ਹੈ। ਇਹਦੇ ਲਈ ਕੋਈ ਆਜ਼ਾਦ ਸਿਸਟਮ ਹੋਣਾ ਚਾਹੀਦਾ, ਹਾਲਾਂਕਿ ਪ੍ਰਾਈਵੇਟ ਬਿੱਲ ਹੋਊਗਾ ਇੰਟਰੋਡਿਊਸ ਹੋਊਗਾ, ਇਹਨੂੰ ਗਵਰਨਮੈਂਟ ਅਡੋਪਟ ਕਰਦੀ ਆ ਜਾਂ ਨਹੀਂ ਕਰਦੀ ਇਹ ਇੱਕ ਵੱਖਰੀ ਗੱਲ ਹੈਗੀ।
1: ਪਰ ਗੁਰਮੁਖ ਜੀ ਬਹੁਤ ਵਧੀਆ ਬਿੱਲ ਲੈ ਕੇ ਆਉਣ ਲੱਗੇ, ਪਰ ਇਹ ਸੋਚਣਾ ਪੈਣਾ ਲੋਕਾਂ ਨੇ ਜੇ ਤੁਹਾਨੂੰ ਚੁਣਿਆ ਸੀਗਾ ਐਜ਼ ਅ NDP ਤੌਰ 'ਤੇ ਉਹਨਾਂ ਨੂੰ ਰਹਿਣਾ ਚਾਹੀਦਾ, ਜੇ ਉਹ ਕਹਿੰਦੇ ਆਪਾਂ ਫਲੋਰ ਕ੍ਰੋਸ ਕਰਨਾ ਪਹਿਲਾਂ ਆਪਣੀ ਸੀਟ ਛੱਡ ਜਾਵੋ, ਇੰਡੀਪੈਂਡੈਂਟ ਖੜੋ ਅਤੇ ਫਿਰ ਲੜਿਓ। ਇਹ ਹੈਗਾ ਵੀ ਇਹ ਇਨਸਾਫ ਹੈਗਾ ਆ, ਪਹਿਲਾਂ ਇੰਡੀਪੈਂਡੈਂਟ ਖੜ ਜਾਵੋ, ਉਸ ਤੋਂ ਬਾਅਦ ਤੁਸੀਂ ਫਿਰ ਕਿਹੋ ਤੁਸੀਂ ਲਿਬਰਲ ਬਣਨਾ, ਤੁਸੀਂ NDP ਬਣਨਾ, ਤੁਸੀਂ ਕੰਜ਼ਰਵੇਟਿਵ ਬਣਨਾ, ਜੋ ਵੀ ਬਣਨਾ ਫਿਰ ਬਣ ਸਕਦੇ। ਨਹੀਂ ਤਾਂ ਲੋਕਾਂ ਨਾਲ ਗੇਮਾਂ ਖੇਡੀ ਜਾਂਦੇ ਆ, ਹੁਣ ਇਹ ਨਹੀਂ ਪਤਾ ਵੀ ਕੱਲ੍ਹੇ ਕ੍ਰੋਸ ਕਰਦੇ ਕਿੰਨਾ ਕੁ ਪੈਸਾ ਦਿੱਤਾ ਜਾਂਦਾ, ਕਿਹੜੇ ਅਹੁਦੇ ਦਿੱਤੇ ਜਾਂਦੇ ਹਨ। ਜਿਹੜੀ ਤੁਸੀਂ ਕ੍ਰਿਕਟ ਕੈਨੇਡਾ ਦੀ ਗੱਲਬਾਤ ਕੀਤੀ, ਕ੍ਰਿਕਟ ਦੀ ਗੱਲਬਾਤ ਕੀਤੀ ਆ, ਜਿਹਨੂੰ ਮਰਜ਼ੀ ਪੁੱਛ ਲਵੋ, ਜਿਹੜੇ ਕ੍ਰਿਕਟ ਪ੍ਰੇਮੀ ਹਨ, ਸਭ ਕੁਛ ਫਿਕਸ ਆ। ਜਿੰਨਾ ਕੁ ਮੈਂ ਜਾਣਦਾ, ਜਿੰਨੇ ਕੁ ਮੈਂ ਸੁਣਿਆ, ਵੀ ਸਭ ਕੁਛ ਮੈਚ ਫਿਕਸ ਸੀ, ਕਿੰਨ ਛਿੱਕਾ ਮਾਰਨਾ, ਕਿੰਨੀਆਂ ਓਵਰ, ਕਿੰਨੇ ਬਾਲ ਥਰੋ ਕਰਨੇ ਆ, ਕਦੋਂ ਆਊਟ ਹੋਣਾ, ਕੀ ਹੋਣਾ, ਸਭ ਕੁਛ ਚੱਲਦਾ। ਪੈਸੇ ਦੀ ਖੇਡ ਬਣ ਗਈ ਇਹ ਆਉਣ ਵਾਲੇ ਦਿਨ ਵਿੱਚ, ਇੱਥੇ ਵੀ ਆਪਾਂ ਟਾਕ ਸ਼ੋਅ ਕਰਾਂਗੇ ਜ਼ਰੂਰ। ਸੋ ਕੀ ਸਾਡੇ ਇੱਥੇ ਸਰਕਾਰ ਨੂੰ ਪਤਾ ਨਹੀਂ ਸੀਗਾ ਜਦੋਂ ਇਹਨਾਂ ਨੂੰ ਫੰਡ ਦੇ ਰਹੀ ਸੀ ਵੀ ਜਿਹੜੀ ਗੇਮ ਆ ਰਹੀ ਆ ਵੀ ਪਹਿਲਾਂ ਆਪਣਾ ਸੁਧਾਰ ਕਰਕੇ ਲੈ ਗਏ ਤਾਂ ਇਹਨਾਂ ਨੂੰ ਫੰਡਿੰਗ ਦੇਵਾਂਗੇ, ਅਤੇ ਹੁਣ ਕਾਫੀ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ। ਜਿਹੜੀ ਇਹ ਗੇਮ ਹੈ ਇਹਦੇ ਵਿੱਚ ਨਥਿੰਗ ਬਟ ਪੈਸਾ ਇਨਵੋਲਵ ਹੈਗਾ ਆਉਣ ਵਾਲੇ ਦਿਨ ਵਿੱਚ, ਇਹ ਵੀ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਮੈਂ ਦੱਸ ਦੇਵਾਂ, ਟੈਂਟ ਚਾਹੀਦੇ, ਗੁਰਸੇਵਕ ਨਾਲ ਗੱਲਬਾਤ ਕਰ ਲੈਣੀ ਆ, ਪਾਰਟੀ ਟੈਂਟ ਜਿਹੜਾ ਮਰਜ਼ੀ ਸਾਈਜ਼ ਚਾਹੀਦਾ, ਕਹਿੰਦੇ ਫਿੱਟ ਕਰਕੇ ਜਾਵਾਂਗੇ। 416-547-0941 ਨੰਬਰ ਹੈਗਾ, ਅਤੇ ਫੈਮਿਲੀ ਮਾਰਟ ਵਾਲੇ ਹਨ, ਗਰੋਸਰੀ ਸਟੋਰ ਖੁੱਲ੍ਹਾ ਰਹਿੰਦਾ 24 ਘੰਟੇ 7 ਦਿਨ ਤੁਹਾਡੇ ਵਾਸਤੇ। 25 ਹਿੱਲ ਕ੍ਰਿਸਟ ਐਵਨਿਊ 'ਤੇ ਹਨ, ਨੌਰਥ ਆਫ ਡੰਡਾ, ਸਾਊਥ ਆਫ ਸੈਂਟਰਲ ਪਾਰਕ, ਦੀ ਫੈਮਿਲੀ ਮਾਰਟ। ਅਤੇ ਮੈਂ ਦੱਸ ਦੇਵਾਂ, ਸਮੋਸਾ ਐਂਡ ਸਵੀਟ ਫੈਕਟਰੀ ਵਾਲੇ ਸਾਨੂੰ ਜੁਆਇਨ ਕੀਤਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਮੋਸਾ ਸਵੀਟ ਫੈਕਟਰੀ, ਸਮੋਸੇ ਛੱਕ ਕੇ ਦੇਖਿਓ। ਥਰੂਵੇ ਸਪੈਸ਼ਲਾਈਜ਼ ਟ੍ਰੇਲਰਸ ਵਾਲੇ ਹਨ, ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਆ ਤੁਹਾਨੂੰ। ਫਲੈਟ ਬੈੱਡ ਚਾਹੀਦਾ, ਬੀ ਟ੍ਰੇਨ ਚਾਹੀਦਾ, ਡਰੋਪ ਡੈਕ ਚਾਹੀਦਾ, ਬ੍ਰੈਂਡ ਨਿਊ ਟ੍ਰੇਲਰ ਬਣਾ ਕੇ ਦਿੰਦੇ ਹਨ ਤੁਹਾਡੇ ਵਾਸਤੇ ਲੋੜ ਮੁਤਾਬਕ। 1170 ਫਿਊਸਟ ਡਰਾਈਵ ਦੇ ਮਿਸਾ ਵਿੱਚ, 905-219-0080 ਹੈਗਾ ਨੰਬਰ। ਥਰੂ ਵੇ ਟ੍ਰੇਲਰ ਹਿੰਦਾ ਭਾਅ ਜੀ, ਬਹੁਤ ਬਹੁਤ ਧੰਨਵਾਦ। ਅਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਨ ਰੋਡ 'ਤੇ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲਸ, ਡਾਈਨ ਇਨ ਟੇਕ ਆਊਟ, ਮੀਟ ਸ਼ੋਪ ਵੀ ਹੈਗੀ ਆ। ਫਰੈਸ਼ ਗਰੋਸਰੀ ਲੈਣੀ ਹੋਵੇ ਤਾਂ ਇੰਡੀਅਨ ਪੰਜਾਬੀ ਬਾਜ਼ਾਰ 'ਤੇ ਪਹੁੰਚ ਜਾਣਾ। LA ਟਰੱਕ ਤੋਂ ਰਾਜਾ ਭਾਅ ਜੀ, LA ਵਾਲੇ ਟਰੱਕਾਂ ਦਾ ਕਾਰਨ ਓਇਲ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਹੈਗਾ 416-953-9162 ਹੈਗਾ ਆ। ਅਤੇ ਖਬਰਾਂ ਬਹੁਤ ਸਾਰੀਆਂ ਬਾਕੀ ਆ, 7028 ਤੁਸੀਂ ਆ ਜਾਓ।
2: ਸਤਿ ਸ਼੍ਰੀ ਅਕਾਲ ਬਾਈ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਬਲਜਿੰਦਰ ਜੀ, ਪਹਿਲਾਂ ਤਾਂ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਆ ਜੀ, ਜੂਨ ਦਾ ਮਹੀਨਾ ਚੱਲਦਾ। ਦੂਸਰੀ ਗੱਲ ਗੁਰਮੁਖ ਜੀ, ਤੁਸੀਂ ਇੱਕ ਨਿਊਜ਼ ਦਿੱਤੀ ਆ ਵੀ ਫਲੋਰ ਕ੍ਰੋਸ ਕੀਤੀ ਸੀ ਵਿੰਡਜ਼ਰ ਦੇ ਐਮ ਪੀ, ਸ਼ਾਇਦ ਜੇ ਮੈਂ ਗਲਤ ਨਾ ਇੱਕ ਵਾਰੀ ਦੁਬਾਰਾ ਚੈੱਕ ਕਰਿਓ, ਸਾਰਨੀਆਂ ਦੇ ਐਮ ਪੀ ਨੇ ਕੀਤੀ ਸੀਗੀ ਜੀ, ਪੀ ਸੀ ਪਾਰਟੀ ਦੇ ਨੇ। ਮਿਹਰਬਾਨੀ, ਧੰਨਵਾਦ ਜੀ,
1: ਧੰਨਵਾਦ ਤੁਹਾਡਾ ਕਵਰ ਕਰਨ ਦਾ। ਸੋ ਲਾਈਨ
0: ਸਕਿੱਪ ਕਰਦਿਆਂ ਹੋ ਗਿਆ, ਹੋ ਸਕਦਾ ਸਕਿੱਪ ਕਰ ਗਿਆ ਹੋਵੇ ਗੱਲਬਾਤ, ਮੈਂ ਜਰੂਰ ਡਾਟੇ ਨੂੰ ਚੈੱਕ ਕਰੂੰਗਾ। ਕਈ ਵਾਰੀ ਆਪਾਂ ਖਬਰ ਦਿੰਦੇ ਹਾਂ ਅੱਛੇ ਸਿਟੀ ਦਾ ਨਾਮ ਜਿਹੜਾ ਇੱਧਰ ਉੱਧਰ, ਪਰ ਮੇਰਾ ਕੰਸਰਨ ਮੇਨ ਕੀ ਹੈਗਾ ਜੀ, ਚਾਹੇ ਉਹ ਕਿਤੋਂ ਵੀ ਹੋਵੇ ਸਰ, ਆਪਾਂ ਤਾਂ ਇਹ ਰੁਝਾਨ ਦੀ ਗੱਲ ਕੀਤੀ ਹੈ ਤੇ ਨਾਲ ਖਬਰ ਦਿੱਤੀ ਹੈਗੀ ਆ ਕਿ ਬੇਸਿਕਲੀ ਜਿਹੜੀ ਇਹ ਰੁਝਾਨ ਹੈਗਾ ਮੋਰਲਿਟੀ ਪੱਖੋਂ, ਜਿਹੜੀ ਤੁਸੀਂ ਕੀ ਪੁਆਇੰਟ ਕੀਤਾ ਮੇਰੀ ਗੱਲਬਾਤ ਤੋਂ ਬਾਅਦ, ਅਸਲ ਹੱਲ ਉਹੀ ਆ ਕਿ ਰਿਜ਼ਾਈਨ ਕਰੋ, ਠੀਕ ਹੈ ਜੀ। ਤਾਂ ਰਿਜ਼ਾਈਨ ਕਰਨ ਦੇ ਨਾਲ ਪ੍ਰੋਬਲਮ ਇਹ ਪੈਂਦੀ ਕਿ ਜਿਹੜੇ ਰੈਜੀਡੈਂਟ ਹੈਗੇ ਆ, ਵਾਰ ਵਾਰ ਉਹਨਾਂ ਨੂੰ ਵੋਟਾਂ ਪਾਉਣੀਆਂ, ਉਹਨਾਂ ਦੇ ਪ੍ਰੋਸੈਸ ਵਿੱਚ ਜਾਣਾ, ਗਵਰਨਮੈਂਟ ਦਾ ਖਰਚਾ ਜਾਂਦਾ ਆ। ਇੱਕ ਪ੍ਰਕਿਰਿਆ ਇਹ ਹੋਵੇ ਕਿ ਐਟਲੀਸਟ ਅਪਰੂਵਲ ਹੋਏ ਜਿਹੜੇ ਰੈਜੀਡੈਂਟ ਹੈਗੇ ਆ ਵੀ ਹਾਂ ਅਸੀਂ ਵੀ ਚਾਹੁੰਦੇ ਹੈਗੇ ਆ ਕਿ ਠੀਕ, ਸਾਡੇ ਜ਼ਿਆਦਾਤਰ ਐਮ ਪੀ ਇਹ ਵਰਤ ਲੈਂਦੇ ਕਿ ਮੈਂ ਆਪਣੇ ਰਾਈਡਿੰਗ ਦੇ ਹਿੱਤਾਂ ਲਈ ਇਹ ਜਾ ਰਹੀ ਹਾਂ। ਇਹ ਤਾਂ ਫਿਰ ਇੱਕ ਪੋਲੀਟੀਕਲ ਸਟੇਟਮੈਂਟ ਹੋ ਗਈ ਨਾ ਜੀ, ਇਹ ਤਾਂ ਫਿਰ ਉਹੀ ਭਾਰਤ ਵਾਲੀਆਂ ਰਾਜਨੀਤੀ ਦੀਆਂ ਗੱਲਾਂ ਹੋ ਗਈਆਂ ਆਪਾਂ ਕਹਿ ਸਕਦੇ ਹਾਂ ਇਸ ਤਰੀਕੇ ਦੇ ਨਾਲ। ਲੇਕਿਨ ਰੈਜੀਡੈਂਟ ਕੀ ਕਹਿ ਰਹੇ ਆ ਉਹਨਾਂ ਦੀ ਸੁਣਨੀ ਬਹੁਤ ਜ਼ਰੂਰੀ ਹੈਗੀ ਆ। ਸਿਟੀ ਵਾਈਜ਼ ਚਲੋ ਠੀਕ ਆ, ਮੈਂ ਸਿਟੀ ਦਾ ਸਕਿੱਪ ਕਰ ਗਿਆ ਹੋ ਸਕਦਾ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਵਿੰਡਜ਼ਰ ਤੋਂ ਹੈਗੇ ਆ, ਹਾਲੇ ਤੱਕ ਮੇਰੀ ਜਾਣਕਾਰੀ ਦੇ ਵਿੱਚ ਇਹੀ ਹੈਗੀ ਆ।
1: ਪਿਛਲੇ 3-4 ਦਿਨ ਮੈਂ ਵੀ ਬੀਸ ਮੈਂ ਖਬਰਾਂ ਖੋਜ ਨਹੀਂ ਕਰ ਸਕਦਾ, ਖੋਜ ਕੇ ਪ੍ਰੋਗਰਾਮ ਸਦਾ ਹੀ ਲੈ ਕੇ ਆਈਦਾ, ਆਉਣ ਵਾਲੇ ਦਿਨਾਂ ਵਿੱਚ ਲੈ ਕੇ ਆਇਆ ਕਰਾਂਗੇ। ਇੱਕ ਵਿਸ਼ੇ ਦੀ ਗੱਲਬਾਤ ਕਰਿਆ ਕਰਾਂਗੇ, ਪਹਿਲਾਂ ਖਬਰਾਂ ਸਾਰੀਆਂ ਕਵਰ ਕਰ ਲਿਆ ਕਰਾਂਗੇ, ਫਿਰ ਇੱਕ ਦੋ ਵਿਸ਼ੇ ਦੀ ਆਪਾਂ ਗੱਲਬਾਤ ਜ਼ਰੂਰ ਕਰਿਆ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲਾਂ ਕਹਿੰਦਾ ਕਿ ਲਾਈਨਾਂ ਮੇਰੀਆਂ ਫਿਰ ਸਾਰੀਆਂ ਬਿਜ਼ੀ ਹੋ ਗਈਆਂ, ਤੁਹਾਡੇ ਫੋਨ ਕਾਲ ਮੈਂ ਲੈਂਦਾ, ਪਹਿਲਾਂ ਮੈਂ ਦੱਸ ਦੇਵਾਂ ਐਲੀ ਟਰੱਕ ਦਾ ਦੱਸ ਦਿੱਤਾ। ਜੇ ਤੁਸੀਂ ਮਿਲ ਰਾਈਡ ਦੀਆਂ ਜੋਬਾਂ ਲੈਣੀਆਂ ਚਾਹੁੰਦੇ ਹੋ ਨਾ, ਜਾਂ ਤੁਸੀਂ ਵੈਲਡਿੰਗ ਦੀ ਜੋਬਸ ਲੈਣੀਆਂ ਚਾਹੁੰਦੇ ਹੋ, ਇਹ ਬਹੁਤ ਵੱਡੀ ਕੰਪਨੀ ਆ, ਪੈਸੇ ਨਹੀਂ ਮਰਦੇ, ਟਾਈਮ ਸਿਰ ਪੈਸੇ ਮਿਲਦੇ ਆ। ਮਿਗ ਟਿਗ ਵੈਲਡਿੰਗ ਕਰਦੇ ਹੋ ਤਾਂ 437-242-3158 'ਤੇ ਗੱਲਬਾਤ ਕਰ ਲੈਣੀ ਆ। ਅਤੇ ਆਰਗਿਲ ਕਾਰਪੋਰੇਸ਼ਨ ਵਾਲੇ ਮੇਰੇ ਵੀ ਕਹਿੰਦੇ ਹਨ ਸਾਨੂੰ ਯੂ ਐੱਸ ਏ ਵਾਸਤੇ ਡਰਾਈਵਰ ਚਾਹੀਦੇ ਹੈ, 3 ਸਾਲ ਦਾ ਐਕਸਪੀਰੀਅੰਸ, ਡੈਡੀਕੇਟਡ ਰਨਜ਼ ਆ, ਅਤੇ ਨੋ ਹੋਲਡ ਬੈਕ, ਐਕਸਟਰਾ ਪਿਕਅਪ ਡਿਲੀਵਰੀ ਪੈਸੇ ਮਿਲਦੇ ਆ। ਹਾਇਰਿੰਗ ਇਨ ਬੋਲਟਨ ਐਂਡ ਸਟੋਨੀ ਕ੍ਰੀਕ 647-330-5850। ਅਤੇ ਨਾਲ ਦੀ ਨਾਲ ਮੈਂ ਦੱਸ ਦੇਵਾਂ ਮਨਮੋਹਨ ਵਾਰਸ ਕਮਲ ਹੀਰ ਦਾ ਸ਼ੋਅ ਆ ਰਿਹਾ ਹੈਗਾ ਜੁਲਾਈ ਦੀ 25 ਤਰੀਕ ਨੂੰ, ਜਾਣਕਾਰੀ ਆਉਣ ਵਾਲੇ ਦਿਨ ਵਿੱਚ ਬਹੁਤ ਸਾਰੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਐੱਲ ਪੀ ਰੂਫਿੰਗ ਵਾਲੇ ਹਨ ਬਲਵਿੰਦਰ ਸਿੰਘ, 416-602-7206, ਛੱਤਾਂ ਦੇ ਸ਼ਿੰਗਲ ਚੇਂਜ ਕਰਵਾਉਣੇ ਹੋ ਜਾਂ ਕੋਈ ਕੌਂਕ੍ਰੀਟ ਦਾ ਕੰਮ ਹੋਵੇ ਤਾਂ ਐੱਲ ਪੀ ਰੂਫਿੰਗ, ਰੈੱਡ ਰੋਜ਼ ਕਨਵੈਨਸ਼ਨ ਸੈਂਟਰ, ਨਵਵੀਰ ਕੰਫਰਟ ਤੋਂ ਮੇਰੇ ਵੀਰ ਸੰਧੂ ਸਾਹਿਬ, ਅਤੇ ਨਾਲ ਦੀ ਨਾਲ ਅਲਫਾ ਟਰਾਂਸ ਤੋਂ ਲੱਕੀ ਅਤੇ ਸੁੱਖੀ ਸੈਣੀ ਸਾਹਿਬ, ਮਜੈਸਟਿਕ ਕਿਚਨ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ। ਐਡਮਿਊਰਾ ਇੱਕ ਸੋਸ਼ਲ ਮੀਡੀਆ ਮੈਨੇਜਮੈਂਟ ਮਾਰਕੀਟਿੰਗ ਏਜੰਸੀ ਹੈਗੀ ਆ, 289-500-0667 ਦੇ ਗੱਲਬਾਤ ਕਰਨੀ ਆ। ਲਾਈਨਾਂ ਪਹਿਲਾਂ ਮੈਂ ਕਲੀਅਰ ਕਰ ਦੇਵਾਂ, ਟਾਈਮ ਬੜੀ ਛੇਤੀ ਲੰਘ ਜਾਂਦਾ ਹੈਗਾ, 6:51 ਹੋ ਗਏ ਹਨ। ਕਮਲਜੀਤ ਸਿੰਘ ਜੀ ਆ ਜਾਓ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਤੰਬਰ ਸਾਹਿਬ, ਉਹ ਜਿੱਦਾਂ ਹੁਣ ਇਲੈਕਸ਼ਨ ਆਪਣੇ ਆ ਰਹੀ ਆ, ਤੇ ਇੱਕ ਤਾਂ ਐ ਵੀ ਧਾਰੀਵਾਲ ਹੋਣਾ ਦਾ ਨੰਬਰ ਜਿਹੜਾ ਆਪਣੀ ਹੌਲੀ ਹੌਲੀ ਥੋੜਾ ਬੋਲਿਆ ਕਰੋ, ਤੇ 2-4 ਵਾਰੀ ਜ਼ਰੂਰ ਉਹਨੂੰ ਬੋਲਿਆ ਕਰੋ, ਤੇ ਜੇ ਕਿਸੇ ਬੰਦੇ ਨੇ ਕੋਈ ਗੱਲਬਾਤ ਨਾ ਕਰਨੀ ਹੋਵੇ ਉਹ ਵੀ ਕਰੇ, ਤੇ ਬਾਕੀ ਉਹਨਾਂ ਨੂੰ ਪ੍ਰੋਗਰਾਮ ਲਿਖਣਾ ਚਾਹੀਦਾ। ਦੇਖੋ ਨਾ, ਐਟਲੀਸਟ 1 ਜਾਂ 2 ਸਾਲ ਲਈ ਤਾਂ ਆਪਾਂ ਨਾ ਟੈਕਸ ਦੇ ਉੱਤੇ ਕੈਪ ਲਾ ਸਕਦੇ ਨਾ ਵੀ ਹਾਂਜੀ ਵੀ ਨਹੀਂ ਵਧੂਗਾ, ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਗੱਲਾਂ ਬਾਤਾਂ, ਤਾਂ ਕਿ ਆਮ ਜਿਹੜੇ ਬ੍ਰੈਂਪਟਨ ਦੇ ਲੋਕ ਆ ਉਹਨਾਂ ਨੂੰ ਕੋਈ ਰਾਹਤ ਮਿਲੇ। ਮਹਿੰਗਾਈ ਦਾ ਜ਼ਮਾਨਾ, ਬਾਕੀ ਲਿਬਰਲ ਸਰਕਾਰ ਇਹਦਾ ਪੈਸਾ ਵੀ ਘਟਾ ਦਿੱਤੀਆਂ ਖੂਨ ਦੀਆਂ, ਤੇ ਸ਼ੋਸ਼ਾ ਵੀ ਘੱਟ ਕਰਦੀਆਂ ਡੇਅਰੀ ਵਾਲਿਆਂ ਨੇ, ਤੇ ਪਿੱਛੇ ਐਨਡੀਪੀ ਵਾਲਿਆਂ ਨੇ, ਇਹ ਜਿਹੜੇ ਇੱਦਾਂ ਦੇ ਚਲਾਊ ਮਾਮਲੇ ਲੀਡਰ ਆ ਨਾ, ਲੋਕਾਂ ਨੂੰ ਬੁੱਧੂ ਬਣਾ ਕੇ ਇਹਨਾਂ ਦਾ ਸਫਾਇਆ ਕਰਨਾ ਪੈਣਾ, ਤੇ ਬਾਕੀ ਬੈਂਕ ਵਾਲਿਓ ਉੱਠ ਜਾਓ। ਪੰਜਾਬ ਦੇ ਵਿੱਚ ਤਾਂ ਆਪਣੇ ਭਗਵੰਤ ਮਾਨ ਨੂੰ ਲੋਕਾਂ ਨੇ ਸੈੱਟ ਕਰਤਾ, ਹੁਣ ਆਸਾਨੀ ਉੱਠਣਾ ਪਿਆ ਸਾਡੇ, ਕਹਿਣਾ ਸਾਡੇ ਨਾਲ ਤਾਂ ਉਹ ਲੋਕ ਚੰਗੇ ਆ, ਅਸੀਂ ਕਿਸੇ ਪਾਸੇ ਲੱਗੇ ਤਾਂ ਹੈਗੇ ਆ,
1: ਲੋੜ ਪੈਣੀ ਆ। ਬਲਦੇਵ ਸਿੰਘ ਜੀ ਤੁਸੀਂ ਆ ਜਾਓ ਜੀ। ਉਹ ਟੀਵੀ ਚੱਲ ਪੈਣਾ, ਇੱਕ ਦੋ ਦਿਨ ਹੈਗੇ, ਮੈਂ ਸਟੂਡੀਓ ਪੂਰਾ ਸੈੱਟ ਕਰਨ ਲੱਗਿਆ, ਤਾਂ ਹੀ ਬਹੁਤੀਆਂ ਖਬਰਾਂ ਦੀ ਖੋਜ ਨਹੀਂ ਕੀਤੀ, ਖਬਰਾਂ ਵੀ ਖੋਜ ਕੇ ਹੋਰ ਲੈ ਕੇ ਆਇਆ ਕਰਾਂਗੇ ਜੀ ਆਇਆਂ ਨੂੰ।
2: ਜੇ
1: ਵੋਟਾਂ ਬਣਾਉਣੀ ਉਹ ਤਾਂ ਸਰਕਾਰ ਬਣਾ ਸਕਦੀ, ਲੋਕਾਂ ਨੂੰ ਪੀਆਰ ਤੇ ਇਮੀਗ੍ਰੇਸ਼ਨ ਦੇ ਦੇ, ਵੋਟਾਂ ਹੋਰ ਬਣ
2: ਜਾਣੀਆਂ, ਬੰਦਾ ਸਰਕਾਰ ਸਿਟੀਜਨ ਲਾਉਂਗੇ ਤਾਂ ਵੋਟਾਂ ਬਣਨਗੀਆਂ
1: ਜੀ।
2: ਗੱਲਾਂ ਹੀ ਕਰਨੀਆਂ, ਫੇਰ ਨੀ ਚੇਂਜ ਹੋਣਾ।
4: ਵੋਟਾਂ ਪੈਣ ਵੇਲੇ ਦਿਖਾ ਜਾਂਦੇ ਪਾਉਣ ਵੇਲੇ
1: ਜਿੰਨੇ ਵੀ ਖੜੇ ਹਨ ਬੈਸਟ ਆਫ ਲੱਕ ਕੀ ਕਰਨਾ ਚਾਹੁੰਦੇ ਹਨ ਤੁਹਾਡੇ ਵਾਸਤੇ ਪਲੇਟਫਾਰਮ ਅਵੇਲੇਬਲ ਆ ਕੇ ਦੱਸ ਦਿਓ ਟੀਵੀ ਵੀ ਹੈਗਾ ਰੇਡੀਓ ਵੀ ਹੈਗਾ ਤੁਹਾਡੀ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਾਂਗੇ ਕਈ ਸਿੱਟੇ 'ਚ ਕਹਿੰਦੇ ਉੱਪਰੋਂ ਕਹਿੰਦੇ ਪੈਰਾਸ਼ੂਟ ਵਾਂਗੂ ਸਿੱਟੇ ਜਾ ਰਹੇ ਹਨ ਆਹ ਸਾਡਾ ਵਕੀਲ ਆ ਸਾਡਾ ਆਇਆ ਸਾਡਾ ਮੈਂ ਆਹ ਕਰੂੰਗਾ ਉਹ ਜਿਸ ਨਿਆਣੇ ਨੇ ਕਦੇ ਕਮਿਊਨਿਟੀ ਵਿੱਚ ਬੈਠੇ ਨੇ ਹੈਗੇ ਤੁਹਾਡੇ ਵਾਸਤੇ ਕੀ ਕਰੂਗਾ ਸਿਰ ਹੀ ਹਿਲਾਊਗਾ ਜਿੱਦਾਂ ਜਿੱਦਾਂ ਹਿਲਾਉਂਦੇ ਹਨ ਜਿਹੜੇ ਪਹਿਲਾਂ ਆਪਾਂ ਚੁਣੇ ਸੀਗੇ ਜੋ ਕਹਿੰਦੇ ਸਰਪੰਚ ਕਹਿੰਦਾ ਉਹੀ ਹੋਵੇਗਾ ਫਿਰ ਤੁਹਾਨੂੰ ਕੱਲ੍ਹ ਚੁਣਿਆ ਸੀਗਾ ਜੇ ਤੁਸੀਂ ਕੁਛ ਸਹੀ ਨਹੀਂ ਕਰਾ ਸਕਦੇ ਮੈਟਰੋ ਇਮੀਗ੍ਰੇਸ਼ਨ 'ਤੇ ਸੁਰੇਸ਼ ਗੁਪਤਾ ਜੀ 905-673-1200 ਟੈਂਪਰੇਰੀ ਰੈਜੀਡੈਂਸੀ ਰਿਫਿਊਜੀ ਕਲੇਮ ਹੋਣ ਸਪਾਊਸਲ ਸਪੋਂਸਰਸ਼ਿਪ ਐਕਸਪ੍ਰੈਸ ਐਂਟਰੀ PRIPLMIA ਦਾ ਕੋਈ ਕੇਸ ਹੋਵੇ ਤਾਂ ਤੁਸੀਂ ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ 905-673-1200 ਗ੍ਰੀਨ ਵੈਲੀ ਸੁਪਰ ਮਾਰਕੀਟ 905-913-1666 ਗਰੋਸਰੀ ਸਟੋਰ ਅਤੇ ਨਰਸਰੀ ਵੀ ਖੁੱਲ੍ਹੀ ਹੈਗੀ ਹੈ ਗ੍ਰੀਨ ਵੈਲੀ 'ਤੇ ਹੈਂਗਿੰਗ ਬਾਸਕਿਟਸ ਫਲਾਵਰ ਸੋਇਲਸ ਐਂਡ ਮੋਰ ਗ੍ਰੀਨ ਵੈਲੀ ਸੁਪਰ ਮਾਰਕੀਟ ਮਕਵੀਨ ਅਤੇ ਮੇਫੀਲਡ ਦੇ ਖੂੰਜੇ ਬਹੁਤ ਬੜਾ ਗਰੋਸਰੀ ਸਟੋਰ ਆ ਸ਼ੋਪਿੰਗ ਕਰਕੇ ਆਏ 905-913-1600 ਗੁਰਮਤ ਸਿੰਘ ਜੀ ਮਿੰਟ ਸਾਡੇ ਕੋਲ ਦੋ ਹਨ ਸਮ ਅਪ ਕਰ ਦੇਵੋ ਅਤੇ ਆਪਾਂ ਆਉਣ ਵਾਲੇ ਦਿਨ ਵਿੱਚ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਦੋ ਕੁ ਦਿਨ ਹੋਰ ਦਿਓ ਫਿਰ ਸਾਰੀਆਂ ਖਬਰਾਂ ਦੀ ਸਾਂਝ ਪਾ ਕੇ ਫਿਰ ਇੱਕ ਵਿਸ਼ੇ 'ਤੇ ਗੱਲਬਾਤ ਕਰਿਆ ਕਰਾਂਗੇ ਗੁਰਮਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਪਹਿਲਾਂ ਗੋਸਲ ਦੀ ਕਾਲ ਲੈ ਲਈਏ ਗੋਸਲ ਜੀ ਆ ਜਾਓ ਏਅਰ 'ਤੇ
5: ਹਾਂਜੀ ਭਾਈ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਕੱਲ੍ਹ ਤਾਂ ਨਾ ਮੈਨੂੰ ਮੈਂ ਏਅਰ 'ਤੇ ਔਫ ਨਹੀਂ ਸੀਗਾ ਮੈਂ ਤਾਂ ਆਉਣ ਸੀਗਾ ਬਾਹਰੋਂ ਆ ਕੇ ਮੁੜ ਗਿਆ ਕੋਈ ਸਟੂਡੀਓ ਨੂੰ ਲੋਕ ਲੱਗਾ ਸਾ ਮੇਰਾ ਸਟੂਡੀਓ ਜਿਹੜਾ ਆਪਣਾ ਆਪਾਂ ਰੀਸੈਟ ਕਰਨ ਲੱਗੇ ਹੋਏ ਹਾਂ ਸੋ ਲੋਕਾਂ ਵੀ ਫਿਕਰ ਹੋਏ ਕਿ ਤੰਬੜ
5: ਲੱਗ ਗਿਆ ਸੀ ਪਤਾ ਚਲੋ ਬਾਕੀ ਫਿਰ ਨਹੀਂ ਤਾਂ ਫਿਰ ਆਪਾਂ ਵੀ ਵਿਸ਼ਵ ਗੁਰੂ ਬਣ ਜਾਵਾਂਗੇ ਬਾਅਦ 'ਚ ਚੇਲੇ ਬਣੇ
1: ਜੀ
5: ਉਹ ਕਹਿੰਦਾ ਸੀ ਮੋਦੀ ਮੈਂ ਵਿਸ਼ਵ ਗੁਰੂ ਬਣ ਚੱਲਾਂ ਉਹ ਬਣ ਗਿਆ ਟਰੰਪ ਦਾ ਚੇਲਾ ਹੈ
1: ਜੀ
5: ਉਹੀ ਹਾਲ ਇੱਥੇ ਆ ਲੋਕਾਂ ਦਾ ਵੋਟਾਂ ਵੱਧ ਤੋਂ ਵੱਧ ਲੋਕ ਸਿੱਟੀ ਜਾਂ ਨਹੀਂ ਲੈਂਦੇ ਭਾਜੀ ਪ੍ਰੋਬਲਮ ਪਤਾ ਇੱਥੇ ਕੀ ਆ
1: ਜੀ
5: ਮੈਂ ਕਿਸੇ ਦਿਨ ਗੱਲ ਕਰਾਂਗੇ ਇਹਦੇ ਤੇ ਬਹੁਤ ਲੋਕੀ ਆ ਇੱਥੇ ਬਜ਼ੁਰਗਾਂ ਨੂੰ ਮਿਲਦਾ ਪਾਰਕਾਂ 'ਚ ਨਾ ਇੱਥੇ
1: ਜੀ
5: ਉਹ ਕਹਿੰਦੇ ਸਾਡੀ ਜ਼ਮੀਨ ਪਿੱਛੇ ਫਲਾਨਾ ਉਹ ਛੱਡਿਆ ਦਾ ਹੁਣ ਸਾਰਾ ਕੁਝ ਹੁਣ ਇੱਥੇ ਤਾਂ ਸੋਚੋ ਹਨਾ
1: ਵੀ ਦੋਨਾਂ ਪਾਸੇ ਪੈਨਸ਼ਨ ਵੀ ਲੈਣੀ ਹੈ ਨਾ ਧੰਨਵਾਦ ਤੁਹਾਡਾ ਗੋਸਲ ਸਾਹਿਬ ਕਾਲ ਕਰਨ ਆਉਣ ਵਾਲੇ ਦਿਨਾਂ ਵਿੱਚ ਕਾਫੀ ਲੰਬੀ ਚੌੜੀ ਗੱਲਬਾਤ ਕਰਾਂਗੇ ਤੇ ਗੁਰਮੁਖ ਸਿੰਘ ਬਾਰੀਆ ਜੀ ਆ ਜਾਓ
6: ਸਮਾਂ ਇਹੀ ਹੈ ਜੀ ਲਾਸਟ ਦੇ ਉੱਪਰ ਕੁਛ ਖਬਰਾਂ ਫਲੋਟ ਕਰ ਰਹੀਆਂ ਬ੍ਰਹਮਟਨ ਦੇ ਵਿੱਚ ਆਪਣੀ ਵੱਡੀ ਚਰਚਾ ਦਾ ਵਿਸ਼ਾ ਜਿਹੜੇ ਕਿ ਮੈਂ ਚਰਚਾ ਕਰਨ ਨਾਲੋਂ ਇਹ ਚਾਹੂੰਗਾ ਕਿ ਇਹਨਾਂ ਖਬਰਾਂ ਦੇ ਉੱਪਰ
1: ਜੀ
6: ਐਜੂਕੇਸ਼ਨ ਮੀਡੀਆ ਅੱਗੇ ਪਿੱਛੇ ਕਰੇ ਤੇ ਮੌਕੇ ਦੇ ਉੱਪਰ ਇੱਦਾਂ ਦੇ ਸ਼ੋਅ ਨਹੀਂ ਕਰਨੇ ਚਾਹੀਦੇ ਨਹੀਂ ਉਹ ਕਨੇਡੀ ਰੋਡ ਨੌਰਥ ਐਂਡ ਵਿਲੀਅਮ ਪਾਰਕਵੇ ਦੇ ਉੱਪਰ ਜਿਹੜੀ ਇਹ ਖਬਰ ਆਈ ਸੀ ਸੰਡੇ ਰਾਤ ਨੂੰ ਇੱਕ ਪੁਲਿਸ ਕਾਲ ਹੋਈ ਮੈਡੀਕਲ ਟੀਮ ਵੀ ਕਾਲ ਹੋਈ ਜਿੱਥੇ ਕਿ ਪਾਇਆ ਗਿਆ ਸੀ ਕਿ ਇੱਕ ਬੱਚਾ ਡਿਲੀਵਰ ਹੋਇਆ ਜੀ ਤੇ ਮਾਂ ਜਿਹੜੀ ਹੋਸਪਿਟਲ ਸੀਗੇ ਬੱਚਾ ਦੀ ਘਰੇ ਡੈਥ ਹੋ ਗਈ ਸੀਗੀ ਜੀ ਤਾਂ ਇਹਦੇ ਉੱਪਰ ਮਾਂ ਦੇ ਉੱਪਰ ਚਾਰਜ ਲੱਗ ਗਏ ਸੀ 23 ਸਾਲਾਂ ਹਾਲੇ ਤੱਕ ਮੈਂ ਜਦੋਂ ਤੱਕ ਸਰਚ ਕੀਤਾ ਪੁਲਿਸ ਨੇ ਇਹਦੀ ਪਹਿਚਾਣ ਜਿਹੜੀ ਆ ਜਾਰੀ ਨਹੀਂ ਕੀਤੀ ਪਰ ਭਾਰਤ ਤੋਂ ਕੁਛ ਆਈਆਂ ਖਬਰਾਂ 'ਚ ਦਾਅਵਾ ਕੀਤਾ ਗਿਆ ਕਿ ਇਹ ਔਰਤ ਵੀ ਜਿਹੜੀ ਆ ਭਾਰਤੀ ਮੂਲ ਦੀ ਦੱਸੀ ਜਾਂਦੀ ਆ ਜੀ
1: ਗੁਰਮੁਖ ਸਿੰਘ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਸਰੋਤਿਆਂ ਨੂੰ ਦਰਸ਼ਕਾਂ ਨੂੰ ਕਿਸੇ ਵੀ ਸ਼ੋਅ ਤੇ ਕਾਲ ਕਰ ਦਿਓ ਇਸ ਕੇਸ ਬਾਰੇ 23 ਸਾਲ ਦੀ ਬੱਚੀ ਆ ਪਤਾ ਨਹੀਂ ਕਿਸ ਮੁਸੀਬਤ ਗੁਜ਼ਰਦੀ ਹੋਵੇਗੀ ਸੋ ਪਹਿਲੇ ਨਾ ਕਿੰਤੂ ਪਰੰਤੂ ਕਰਨ ਲੱਗ ਪਿਓ ਪਹਿਲਾਂ ਸਾਰਾ ਸੁਣ ਲਿਓ ਵੀ ਹੋਇਆ ਤਾਂ ਹੋਇਆ ਕੱਲ੍ਹ ਹੀ ਹੈਗਾ ਇੱਦਾਂ ਨਹੀਂ ਹੋਣਾ ਚਾਹੀਦਾ ਨਹੀਂ ਕਰਨਾ ਚਾਹੀਦਾ ਕਈ ਵਾਰੀ ਬੰਦਾ ਮੁਸੀਬਤ ਵਿੱਚ ਫਸ ਜਾਂਦਾ ਬਹੁਤ ਖੁਸ਼ ਹੁੰਦਾ ਜ਼ਿੰਦਗੀ ਦੇ ਨਾਲ ਪਰ ਸਤਿਕਾਰ ਕਰਿਓ ਜ਼ਰੂਰ ਗੋ ਹੈਡ
6: ਤੇ ਬਿਲਕੁਲ ਇੰਨੀ ਕੋਈ ਖਬਰ ਹੈ ਜਿਹੜੀ ਖਬਰ ਮੰਗ ਅਸੀਂ ਖਬਰ ਦਿੱਤੀ ਆ ਜੇ ਇਹਦੇ ਤੇ ਕੁਛ ਗੱਲਬਾਤ ਕਰਨੀ ਤੇ ਐਜੂਕੇਸ਼ਨ ਦੀ ਗੱਲਬਾਤ ਕਿਸੇ ਸਮੇਂ ਕਰਾਂਗੇ ਥੋੜਾ ਹਟ ਕੇ ਜਦੋਂ ਘਟਨਾਵਾਂ ਤੋਂ ਪਾਸੇ ਹੋ ਗਏ ਪਾਰਟੀਕੁਲਰ ਕਿਸੇ ਘਟਨਾ ਤੇ ਨਹੀਂ ਆਪਾਂ ਗੱਲ ਕਰਨੀ ਵੈਸੇ ਜੇ ਕਿਤੇ ਗੱਲ ਕਰਨੀ ਤੇ ਕਿੱਦਾਂ ਐਜੂਕੇਟ ਕਰ ਸਕਦੇ ਹਾਂ ਤੇ ਨਾਲੇ ਟਰੱਕ ਇੰਡਸਟਰੀ ਦੇ ਵਿੱਚ ਵੀ ਫੈਡਰਲ ਗਵਰਨਮੈਂਟ ਕੋਲ ਸਖ਼ਤ ਹੋਊਗੀ ਜਿਹੜੀਆਂ ਤਨਖਾਹਾਂ ਮਾਰਨ ਰੋਡ ਸੁਰੱਖਿਆ ਵਿਵਸਥਾ ਤੇ ਡਰਾਈਵਰਾਂ ਦੀ ਜਿਹੜੀ ਅਣਉਚਿਤ ਸ਼੍ਰੇਣੀ ਵਿੱਚ ਕੰਮ ਕਰਵਾਇਆ ਜਾ ਰਿਹਾ ਇਹਦੇ ਉੱਪਰ ਹੁਣ ਫੈਡਰਲ ਗਵਰਨਮੈਂਟ ਜਿਹੜੀ ਵੱਡੀ ਅਖਬਾਰ ਗਲੋਬਲ ਮੇਲ ਆ ਉਹਦੀ ਰਿਪੋਰਟ ਹੈਗੀ ਜੀ ਇਨਵੈਸਟੀਗੇਸ਼ਨ ਪੱਤਰਕਾਰੀ ਉਹਨਾਂ ਕੀਤੀ ਰਿਪੋਰਟ ਜਿਹਦੇ ਵਿੱਚ ਸਾਹਮਣੇ ਆਇਆ ਸੀ ਕਿ ਬਹੁਤ ਸਾਰੇ ਡਰਾਈਵਰ ਜਿਹੜੇ ਹੈਗੇ ਆ ਉਹਨਾਂ ਦੀਆਂ ਤਨਖਾਹਾਂ ਦੇ ਮਾਮਲੇ ਤੇ ਹੁਣ ਜਿਹੜੀ ਟਰਾਂਸਪੋਰਟ ਕਮੇਟੀ ਹੈਗੀ ਆ ਫੈਡਰਲ ਗਵਰਨਮੈਂਟ ਦੀ ਉਹ ਕੰਮ ਕਰ ਰਹੀ ਹੈ ਕੁਛ ਵੇਰਵੇ ਜਿਹੜੇ ਸਾਹਮਣੇ ਆਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਧੰਨਵਾਦ ਤੰਬੜ ਸਾਹਿਬ ਮਿੰਟ 3 ਰਹਿ ਗਿਆ ਜੇ ਕੋਈ ਖਬਰ ਹੋਵੇ ਤੁਹਾਡੇ ਕੋਲ ਹਾਈਲਾਈਟ ਤੁਸੀਂ ਹਾਇਰ ਕਰ ਦਿਓ ਤੇ ਆਪਾਂ ਫਿਰ ਕੱਲ ਮਿਲਦੇ ਜੀ
1: ਬਹੁਤ ਬਹੁਤ ਧੰਨਵਾਦ ਹੈਵ ਅ ਗੁੱਡ ਡੇ ਗੁਰਮੁਖ ਸਿੰਘ ਬਾਰੀਆ ਸਾਹਿਬ ਜੀ ਖਬਰਾਂ ਲੈ ਕੇ ਆਏ ਸਨ ਤੇ ਆਉਣ ਵਾਲੇ ਦਿਨ ਵਿੱਚ ਵੱਖਰੇ ਪੁਰੋਂ ਲੈ ਕੇ ਆਇਆ ਕਰਾਂਗੇ ਪਹਿਲਾਂ ਸਾਰੀਆਂ ਖਬਰਾਂ ਫਿਰ ਇੱਕ ਵਿਸ਼ੇ ਤੇ ਗੱਲਬਾਤ ਕਰਿਆ ਕਰਾਂਗੇ ਗ੍ਰੀਨ ਵੈਲੀ ਦਾ ਮੈਂ ਦੱਸਦਾ ਨਰਸਰੀ ਖੁੱਲੀ ਹੋਈ ਹੈ ਤੁਸੀਂ ਵਿਜ਼ਿਟ ਕਰ ਲਿਓ ਗ੍ਰੀਨ ਵੈਲੀ ਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ ਪਾਲ ਮਾਂਗੜ ਸਾਹਿਬ ਦਾ ਨੰਬਰ 905-455 14 ਸਟਾਰਗੇਟ ਲਜੈਸਿਸ, ਅਵੀ ਧਾਲੀਵਾਲ, ਸੀ ਰਸੀ ਇਮੀਗ੍ਰੇਸ਼ਨ, ਟੋਪ ਆਟੋ ਕਲਿਜਨ, ਦੁਆਬਾ ਸਵੀਟਸ ਐਂਡ ਕੇਟਰਿੰਗ, ਰੈੱਡ ਰੋਜ਼ ਕਨਵੈਨਸ਼ਨ ਸੈਂਟਰ, ਐਲ ਵੀ ਰੂਫਿੰਗ, ਨਵ ਏਅਰ ਕੰਫਰਟ ਤੋਂ ਮੇਰੇ ਵੀਰ ਸੰਧੂ ਸਾਹਿਬ, ਮੋਨਾ ਮਹਿੰਗੀ ਜੀ, ਜੀ ਆਇਆਂ ਨੂੰ ਦਰਵਾਜ਼ੇ ਖੁੱਲ੍ਹੇ ਹਨ, ਅਤੇ ਨਾਲ ਦੇ ਨਾਲ ਮਨਜੀਤ ਕੌਰ ਚੀਮਾ ਜੀ, ਜੀ ਆਇਆਂ ਨੂੰ ਦਰਵਾਜ਼ੇ ਸਦਾ ਹੀ ਖੁੱਲ੍ਹੇ ਰਹਿੰਦੇ ਹਨ ਕਿਉਂਕਿ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈਗਾ ਆ, ਅਤੇ ਨਾਲ ਦੀ ਨਾਲ ਦਵਿੰਦਰ ਸਿੰਘ ਪਰਿਵਾਰ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ, ਬਹੁਤ ਬਹੁਤ ਧੰਨਵਾਦ। ਟੈਂਟਾਂ ਵਾਲੇ ਸਾਡੇ ਨਾਲ ਜੁੜੇ ਹਨ, ਨਿਊ ਬੈਸਟ ਟਰੱਕ ਰਿਪੇਅਰ ਟਰਾਂਸਲ ਸੁਰਜੀਤ ਬਲਕਾਰ, ਜਸ ਭੁੱਲਰ ਸਾਹਿਬ, ਕਟਾਰੀਆ ਟੂਰਸ ਐਂਡ ਟਰੈਵਲ, ਸ਼ੇਰ ਆਟਾ, ਇਮ ਸਵਿਸ ਤੋਂ ਮੇਰੇ ਸੁਖਵਿੰਦਰ ਵੀਰ ਜੀ, ਅਤੇ ਆਰ ਗੇਲ ਵਾਲੇ ਜੋਬ ਤੁਹਾਡੇ ਵਾਸਤੇ ਅਵੇਲੇਬਲ ਹਨ, ਤੁਸੀਂ ਡਰਾਈਵਰ ਦੀ ਜੋਬ ਕਰਨਾ ਚਾਹੁੰਦੇ ਹੋ, ਨੰਬਰ 6647330580 ਥਰੂ ਵੇਟੇਲੋ ਤੋਂ ਹਿੰਦਾ ਭਾਜੀ, ਇੰਡੀਅਨ ਪੰਜਾਬੀ ਬਾਜ਼ਾਰ, ਐਲ ਏ ਟਰੱਕ ਅਤੇ ਰਾਜਾ ਬਾਈ ਜੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਲਓ ਜੀ, ਅਗਲਾ ਪ੍ਰੋਗਰਾਮ ਬੜੀ ਜਲਦੀ ਤੁਹਾਡਾ ਸ਼ੁਰੂ ਹੋ ਜਾਣਾ, ਅਤੇ ਮੈਂ ਦੱਸ ਦੇਵਾਂ ਮੇਰਾ ਬਾਅਦ ਦਾ ਨੰਬਰ 416-451-22 'ਤੇ ਮੇਰੇ ਬਾਅਦ ਵਿੱਚ ਗੱਲਬਾਤ ਕਰ ਸਕਦੇ ਹੋ। ਬਹੁਤ ਸਾਰੇ ਪ੍ਰੋਗਰਾਮ ਹੁੰਦੇ ਨੇ 5:30 AM ਡਾਇਲ 'ਤੇ, ਹਰ ਇੱਕ ਨੂੰ ਸਪੋਰਟ ਕਰਿਆ ਕਰੋ, ਰੱਬ ਸਾਹਿਬ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਤੁਹਾਡਾ ਆਪਣਾ ਹੀ ਪ੍ਰੋਗਰਾਮ, ਤੁਹਾਡਾ ਆਪਣਾ ਹੀ ਕੈਨਡਾ, ਕੀਪਰ ਸੇਫ, ਕੀਪਰ ਬਿਊਟੀਫੁਲ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।

0: ਕਰ ਤੂੰ ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Another Don Clean with the Don Ducks.
2: Whoa, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸਵੇਰ ਦੇ ਵਿੱਚ, ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਚੜ੍ਹਦੀ ਕਲਾ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਇਹ ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ।
3: ਸਤਿ ਸ਼੍ਰੀ ਅਕਾਲ, ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਬਹੁਤ ਹੀ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਚੜ੍ਹਦੀ ਕਲਾ ਰੇਡੀਓ ਪ੍ਰੋਗਰਾਮ ਪੰਜਾਬੀ ਲੈਣ ਲੈ ਕੇ ਜੁੜ ਚੁੱਕੇ ਹਾਂ। ਇੱਕ ਵਾਰ ਫਿਰ ਸਟੂਡੀਓ ਦੀ ਘੜੀ ਦੇ ਮੁਤਾਬਕ 7:04 ਹੋ ਚੁੱਕੇ ਨੇ। ਥੋੜ੍ਹਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣੇ ਰਹਿਣਾ। ਕੁਛ ਸ਼ੁਰੂਆਤੀ ਦੌਰ ਦੇ ਵਿੱਚ ਥੋੜ੍ਹੀ ਜਿਹੀ ਟੈਕਨੀਕਲ ਇਸ਼ੂਜ਼ ਆਏ ਨੇ, ਸੋ ਹੁਣ ਉਮੀਦ ਕਰਦੇ ਹਾਂ ਕਿ ਠੀਕ ਠਾਕ ਉਹ ਆਵਾਜ਼ ਸਾਡੀ ਤੁਹਾਡੇ ਤੱਕ ਪਹੁੰਚ ਰਹੀ ਹੋਊਗੀ। ਸੋ ਮਾਨਣ ਖਾਤਰ ਮਿਲੀ ਹੈ ਜ਼ਿੰਦਗੀ, ਫਿਰ ਕਾਹਤੋਂ ਜੂਨ ਹੰਡਾਈਏ, ਬੇਫਿਕਰੀ ਦੇ ਬਨੇਰੇ ਉੱਤੋਂ ਫਿਕਰਾਂ ਵਾਲੇ ਕਾਗ ਉਡਾਈਏ, ਅਤੇ ਚੜ੍ਹਦੀ ਕਲਾ ਵਾਲੇ ਇਸ ਖੂਬਸੂਰਤ ਦਿਨ ਦੀ ਸ਼ੁਰੂਆਤ ਚੜ੍ਹਦੀ ਕਲਾ ਵਾਲੀਆਂ ਖਬਰਾਂ ਤੋਂ, ਔਰ ਪੰਜਾਬ ਦੀ ਧਰਤੀ ਦੇ ਨਾਲ ਇੱਕ ਵਾਰੀ ਫਿਰ ਜੁੜਦੇ ਹਾਂ, ਖਬਰਾਂ ਦੇ ਨਾਲ ਜੁੜਦੇ ਹਾਂ। ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਨੰਬਰ 1015-6-73-33-37, 905-673-3337 'ਤੇ ਗੱਲਾਂ ਬਾਤਾਂ ਹੋਣੀਆਂ। ਸਾਡੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ, ਕਿਉਂਕਿ ਅੱਜ ਆਲਰੇਡੀ 5 ਮਿੰਟ ਲੰਘ ਚੁੱਕੇ ਨੇ, ਕੁਛ ਸ਼ੁਰੂਆਤੀ ਦੌਰ ਦੇ ਵਿੱਚ ਕੁਛ ਮੁਸ਼ਕਲਾਂ ਆਈਆਂ ਸੀਗੀਆਂ, ਪਰ ਹੁਣ ਰਾਬਤਾ ਜੁੜ ਚੁੱਕਿਆ ਜੀ। ਸਵਾਗਤ ਕਰਦੇ ਹਾਂ ਜੀ ਰਮੇਸ਼ ਹੁਸ਼ਿਆਰਪੁਰੀ ਹੁਣਾਂ ਦਾ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਇੱਕ ਖੂਬਸੂਰਤ ਦਿਨ, ਖੂਬਸੂਰਤ ਸਵੇਰ, ਅਤੇ ਪੰਜਾਬ ਦੀ ਧਰਤੀ ਦੀਆਂ ਤਰਕਾਲਾਂ ਅਤੇ ਸਾਡੀ ਚੜ੍ਹਦੀ ਕਲ ਦੀ ਸਵੇਰ ਦੇ ਵਿੱਚ, ਸਤਿ ਸ੍ਰੀ ਅਕਾਲ।
4: ਪ੍ਰਭ ਸੰਧੂ ਜੀ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ, ਅਤੇ ਪਹਿਲੀ ਖਬਰ ਵੱਲ ਚੱਲਦੇ ਹਾਂ, ਕਿਉਂਕਿ ਸਮਾਂ ਆਲਰੇਡੀ 5 ਮਿੰਟ ਸਾਡੇ ਲੰਘ ਚੁੱਕੇ ਨੇ। ਸੋ ਪੰਜਾਬ ਕਾਂਗਰਸ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ, ਇਹ ਖਬਰ ਆ ਰਹੀ ਹੈ ਜੀ। ਹੁਣ ਕਿਹੜੀ ਵਾਰੀ ਆ ਸਕਦੀ ਆ, ਕਿਹਦਾ ਨੰਬਰ ਲੱਗੂਗਾ, ਇਹ ਤਾਂ ਅੱਗੇ ਜਾ ਕੇ ਕੈਬਨਿਟ ਤੈਅ ਕਰੂਗੀ, ਅਤੇ ਤੁਹਾਨੂੰ ਇਸ ਬਾਰੇ ਕੁਛ ਭਿਣਕ ਹੈ ਤਾਂ ਦੱਸੋ।
4: ਦੇਖੋ ਸੰਧੂ ਸਾਹਿਬ, ਭਿਣਕ ਤੇ ਕਈ ਤੇ ਇਸ ਵਿੱਚ ਸ਼ੱਕ ਵੀ ਕੋਈ ਨਹੀਂ ਕਿ ਕਾਂਗਰਸ ਦਾ ਪ੍ਰਧਾਨ ਅੱਜ ਬਦਲ ਜਾਏ, ਕੱਲ ਬਦਲ ਜਾਏ, ਬਦਲਣਾ ਹੈਗਾ ਹੀ ਹੈਗਾ। ਅਮਰਿੰਦਰ ਸਿੰਘ ਰਾਜਾ ਬੜਿੰਗ ਕਾਂਗਰਸ ਨੂੰ ਇਸ ਵੇਲੇ ਬਹੁਤੇ ਮਾਫਕ ਨਹੀਂ ਬੈਠ ਰਹੇ। ਜਿਹੜੇ ਸਿਆਸੀ ਜੋੜ ਤੋੜ ਹੁੰਦੇ ਨੇ, ਉਹ ਸਿਆਸੀ ਜੋੜ ਤੋੜਾਂ ਦੇ ਅਨੁਸਾਰ ਜੋ ਸਿਆਸੀ ਮਾਹਰ ਹੈ ਉਹਨਾਂ ਦਾ ਆਖਣਾ ਕਿ ਕਾਂਗਰਸ ਪਾਰਟੀ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਬਦਲਣਾ ਹੀ ਬਦਲਣਾ ਹੈ। ਪਰੰਤੂ ਸਵਾਲ ਜਿੱਥੇ ਸਭ ਤੋਂ ਵੱਡਾ ਜੱਕਾ ਅੜਿਆ ਹੋਇਆ ਹੈ, ਉਹ ਹੈ ਕਿ ਨਵਾਂ ਪ੍ਰਧਾਨ ਕੌਣ ਹੋਵੇਗਾ। ਕਿਤੇ ਇਹ ਨਾ ਹੋਵੇ ਕਿ ਰਾਜਾ ਬੜਿੰਗ ਨੂੰ ਲਾਹ ਕੇ ਰਾਜਾ ਬੜਿੰਗ ਦੀ ਨਾਰਾਜ਼ਗੀ ਵੀ ਪਾਲ ਲੈਣ, ਤੇ ਜਿਹੜਾ ਨਵਾਂ ਬਣਾਉਣਾ ਹੈ ਉਹਦੇ ਨਾਲ ਹੋਰ ਇੱਕ ਧੜੇਬੰਦੀ ਬਣ ਜਾਏ। ਕਿਉਂਕਿ ਕਾਂਗਰਸ ਪਾਰਟੀ ਦਾ ਇੱਕ ਦਿਖਾਂਤ ਹੈ, ਵੈਸੇ ਕੋਈ ਅੱਜ ਦੀ ਕਹਾਣੀ ਨਹੀਂ, ਜਿੰਨਾ ਮਰਜ਼ੀ ਪਿੱਛੇ ਚਲੇ ਜਾਓ, ਇਸ ਪਾਰਟੀ 'ਚ ਧੜੇਬੰਦੀ ਬੜੀ ਹੁੰਦੀ ਹੈ
3: ਜੀ।
4: ਹੁਣ ਵੀ ਬਹੁਤ ਵੱਡੇ ਪੱਧਰ ਤੇ ਧੜੇਬੰਦੀ ਹੈ। ਉਹ ਧੜੇਬੰਦੀ ਨਿੱਜੀ ਪ੍ਰਭਾਵ ਦੀ ਵੀ ਹੈ ਕਿ ਭਾਈ ਮੈਂ ਵੱਡਾ ਲੀਡਰ, ਮੈਂ ਛੋਟਾ, ਉਹਦੇ ਵਿੱਚ ਕਿਤੇ ਨਾ ਕਿਤੇ ਮਾਫ ਕਰਨਾ, ਜਾਤ ਪਾਤ ਵੀ ਭੋਰਾ ਕਾ ਜਾਂਦੀ, ਉਹ ਵੀ ਇੱਕ ਧੜੇਬੰਦੀ ਦਾ ਕਾਰਨ ਹੈਗਾ। 2 ਦਿਨ ਪਹਿਲਾਂ ਰਾਹੁਲ ਗਾਂਧੀ ਜੀ ਨੇ, ਮਲਕਰਜਨ ਖੜਗੇ ਹੋਣਾ ਨੇ, ਸੰਧੂ ਸਾਹਿਬ ਦਿੱਲੀ, ਸਾਰੇ ਪੰਜਾਬ ਦੇ ਜਿਹੜੇ ਪ੍ਰਮੁੱਖ ਕਾਂਗਰਸੀ ਲੀਡਰ ਹੈ, 5-7 ਤੇ ਸਾਰੇ ਦਿੱਲੀ ਸੱਦੇ ਸੀ, ਲੰਬੀਆਂ ਚੌੜੀਆਂ ਬੈਠਕਾਂ ਕੀਤੀਆਂ। ਬੈਠਕਾਂ ਕਰਨ ਤੋਂ ਬਾਅਦ ਚਾਹੇ ਚਰਨਜੀਤ ਸਿੰਘ ਚੰਨੀ, ਚਾਹੇ ਸੰਗਰੂਰ ਵਾਲੇ ਵਿਜੇ ਇੰਦਰ ਸਿੰਗਲਾ ਹੋਣੀ, ਚਾਹੇ ਦੂਜੇ ਤੀਜੇ, ਚਾਹੇ ਰਾਜਾ ਬੜਿੰਗ, ਸਾਰੇ ਆ ਗਏ, ਕੋਈ ਅੱਗੇ ਆ ਗਿਆ, ਕੋਈ ਪਿੱਛਿਓਂ ਆ ਗਿਆ। ਅੱਜ ਫਿਰ ਦਿੱਲੀ ਗਏ ਸੀ ਸਾਰੇ, ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਵੀ ਸੀਗੇ, ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੀ ਹੈ, ਉਹ ਚ ਪ੍ਰਤਾਪ ਸਿੰਘ ਬਾਜਵਾ ਵੀ ਹੈ, ਉਹਦੇ ਵਿੱਚ ਅਮਰਿੰਦਰ ਰਾਜਾ ਬੜਿੰਗ ਵੀ ਹੈ। ਹਾਲਾਂਕਿ ਸੰਗਰੂਰ ਵਾਲਾ ਜਿਹੜਾ ਵਿਜੇ ਇੰਦਰ ਸਿੰਗਲਾ, ਜਿਨ੍ਹਾਂ ਬਾਰੇ ਚਰਚੇ ਆ ਕਿ ਕਾਂਗਰਸ ਦੂਜੇ ਰਾਜਨੀਤਿਕ ਦਲਾਂ ਨਾਲੋਂ ਇਸ ਵਾਰ ਥੋੜਾ ਜਿਹਾ ਪੁੱਠਾ ਗੇੜ ਲਿਆ ਸਕਦੀ ਹੈ, ਪੁੱਠਾ ਕੰਮ ਕਰ ਸਕਦੀ ਹੈ, ਉਹ ਵਿਜੇ ਇੰਦਰ ਸਿੰਗਲਾ ਦਾ ਨਾਮ ਸਾਹਮਣੇ ਆਇਆ ਸੀ ਕਿ ਉਹਨਾਂ ਨੂੰ ਵੀ ਪ੍ਰਧਾਨ ਬਣਾ ਸਕਦੀ ਹੈ। ਹਾਲਾਂਕਿ ਸਿਆਸੀ ਮਹਾਰਥੀ ਜਿਹੜੇ ਸਿਆਸੀ ਪੰਡਿਤ ਹੁੰਦੇ, ਉਹਨਾਂ ਦਾ ਮੰਨਣਾ ਇਹ ਹੈ ਕਿ ਵਿਜੇ ਇੰਦਰ ਸਿੰਗਲਾ ਇਹਨਾਂ ਨੂੰ ਬਹੁਤਾ ਮਾਫਕ ਨਹੀਂ ਬੈਠਣਾ, ਜਿੱਡਾ ਇਹ ਦਾਅ ਲਾਉਣਾ ਚਾਹੁੰਦੇ ਆ ਕਿ ਬਾਕੀ ਪਾਰਟੀਆਂ ਨੇ ਜੱਟ ਸਿੱਖ ਚਿਹਰੇ ਲੈ ਆਉਂਦੇ, ਤੇ ਅਸੀਂ ਕਿਉਂ ਨਾ ਇੱਕ ਹਿੰਦੂ ਚਿਹਰਾ ਲੈ ਆਈਏ, ਸ਼ਾਇਦ ਗੱਲ ਬਣ ਜਾਵੇ। ਕਦੇ ਕਾਂਗਰਸ ਨੂੰ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਨੂੰ ਲੈ ਆਈਏ ਤੇ ਦਲਿਤਾਂ ਦੀ ਗੱਲ ਬਣ ਜਾਣੀ ਹੈ। ਅੱਜ ਜਿਹੜੇ ਚਰਚੇ ਸੰਧੂ ਸਾਹਿਬ ਜਿਹੜੇ ਕੰਨਾਂ 'ਚ ਪਏ ਆ, ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵੇ ਦਾ ਨਾਮ ਵੀ ਅੱਗੇ ਆਇਆ ਕਿ ਪ੍ਰਤਾਪ ਸਿੰਘ ਬਾਜਵੇ ਨੂੰ ਵੀ ਕਾਂਗਰਸ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ, ਤੇ ਉਹਨਾਂ ਦੀ ਥਾਂ ਤੇ ਜਿਹੜੀ ਬੀਬੀ ਅਰਨਾ ਚੌਧਰੀ ਹੈ ਗੁਰਦਾਸਪੁਰ ਤੋਂ, ਉਹਨਾਂ ਨੂੰ ਦੀਨਾਨਗਰ ਵਾਲੇ ਜਿਹੜੇ ਗੁਰਦਾਸਪੁਰ ਜ਼ਿਲ੍ਹੇ ਤੋਂ ਆ, ਉਹਨਾਂ ਨੂੰ ਇੱਥੇ ਜਿਹੜਾ ਵਿਰੋਧੀ ਪਾਰਟੀ ਦੇ ਆਗੂ ਬਣਾਇਆ ਜਾ ਸਕਦਾ ਹੈ। ਹੁਣ ਤਾਜ਼ਾ ਤਰੀਨ ਜਿਹੜੇ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਲਾਏ ਆ ਭੁਪੇਸ਼ ਬਘੇਲ ਹੁਣੀ, ਉਹਨਾਂ ਨੇ ਤੇ ਖੈਰ ਇਹ ਕਹਿਤਾ ਜੀ ਕਿ ਫਿਲਹਾਲ ਕੋਈ ਵੀ ਬਦਲਾਅ ਨਹੀਂ ਹੈ। ਹੁਣ ਕੋਈ ਵੀ ਬਦਲਾਅ ਨਹੀਂ ਤੇ ਗੱਲ ਮੰਨ ਲਈ ਕਿ ਚਲੋ ਅੱਜ ਕੋਈ ਪ੍ਰਧਾਨਗੀ ਨਹੀਂ ਬਦਲੀ, ਨਾ ਕਿਸੇ ਨੂੰ ਦਿੱਤੀ, ਨਾ ਕੋਈ ਲਾਇਆ, ਪਰੰਤੂ ਜਿਹੜਾ ਇੱਕ ਸ਼ਬਦ ਵਰਤਿਆ ਭੁਪੇਸ਼ ਬਘੇਲ ਹੁਣਾਂ ਨੇ ਕਿ ਫਿਲਹਾਲ, ਭਾਵ ਕਿ ਇਹ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਬਦਲਾਅ ਕਰਨਾ ਹੀ ਨਹੀਂ ਹੈਗਾ, ਅਸੀਂ ਤੇ ਇਸੇ ਲੀਡਰਸ਼ਿਪ ਦੇ ਸਿਰ ਤੇ ਚੋਣ ਲਾਣੀ। ਉਹ ਕਹਿੰਦੇ ਫਿਲਹਾਲ ਕੋਈ ਬਦਲਾਅ ਨਹੀਂ ਅੱਜ ਕੀਤਾ। ਹੁਣ ਉੱਪਰ ਥੱਲੇ ਦੋ ਮੀਟਿੰਗਾਂ ਤੇ ਹੋ ਗਈਆਂ ਦਿੱਲੀ ਚ, ਆ ਦੋ ਦਿਨ ਪਹਿਲਾਂ ਇੱਕ ਮੀਟਿੰਗ ਹੋਈ, ਇੱਕ ਅੱਜ ਹੋ ਕੇ ਹਟੀ ਹੈ। ਔਰ ਗੱਲ ਬੜੀ ਸਾਫ਼ ਹੈ ਕਿ ਜਿਹੜਾ ਮੈਂ ਤੁਹਾਨੂੰ ਵਾਰ ਵਾਰ ਪਿਛਲੇ ਦਿਨਾਂ ਚ ਵੀ ਜ਼ਿਕਰ ਕੀਤਾ ਕਿ ਪ੍ਰਧਾਨਗੀ ਦਾ ਚਿਹਰਾ ਪੰਜਾਬ ਚ ਬਦਲਣਾ ਹੀ ਬਦਲਣਾ ਹੈ। ਕਾਂਗਰਸ ਪਾਰਟੀ ਨੂੰ ਅਮਰਿੰਦਰ ਸਿੰਘ ਰਾਜਾ ਬਣੇਗੇ, ਉਵੇਂ ਠੀਕ ਹੈ, ਸਿਆਸੀ ਤੌਰ ਤੇ ਇੱਕ ਸਿਰਕਟ ਆਗੂ ਹੈ, ਚੰਗੇ ਲੀਡਰ ਹੈ, ਪਰੰਤੂ ਬਤੌਰ ਪ੍ਰਧਾਨ ਸਾਰੀ ਪਾਰਟੀ ਨੂੰ ਇੱਕਵੁੱਟ ਕਰਕੇ ਅੱਗੇ ਵਧਣ ਦੀ ਸ਼ਮਤਾ ਸ਼ਾਇਦ ਉਹਨਾਂ ਵਿੱਚ ਓਡੀ ਨਹੀਂ ਹੈ ਜਿੱਡੀ ਹੋਰ ਲੀਡਰਾਂ ਚ ਹੈਗੀ ਹੈ। ਬਾਕੀ ਚਰਨਜੀਤ ਸਿੰਘ ਚੰਨੀ ਬੀਤੇ ਸਮੇਂ ਜਦੋਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ, ਉਹ ਤੋਂ ਬਾਅਦ ਉਹਨਾਂ ਦਾ ਚਿਹਰਾ ਵੱਡਾ ਬਣ ਚੁੱਕਾ ਹੈ। ਹੁਣ ਚਿਹਰਾ ਵੱਡਾ ਬਣਨ ਦੇ ਨਾਲ ਨਾਲ ਇੱਕ ਉਹਨਾਂ ਦੇ ਵਿੱਚ ਕੁਦਰਤੀ ਤੌਰ ਤੇ ਜੋ ਪਿੱਛੋਂ ਚੀਜ਼ ਉਹਨਾਂ ਨੂੰ ਮਿਲੀ ਹੈ ਪਿਤਾ ਪੁਰਖੀ, ਉਹ ਦਲਿਤ ਭਾਈਚਾਰੇ ਦੇ ਵਿੱਚੋਂ ਆਉਂਦੇ ਨੇ। ਔਰ ਕਾਂਗਰਸ ਪਾਰਟੀ ਕੱਲੀ ਪੰਜਾਬ ਚ ਨਹੀਂ, ਕੁੱਲ ਭਾਰਤ ਵਿੱਚ ਇਹ ਦਾਅਵਾ ਕਰਦੀ ਕਿ ਅਸੀਂ ਦਲਿਤ ਭਾਈਚਾਰੇ ਤੇ ਦਲਿਤ ਸਮਾਜ ਦੀ ਪਾਰਟੀ, ਅਸੀਂ ਹਾਂ, ਅਸੀਂ ਦਲਿਤਾਂ ਦੇ ਹੱਕਾਂ ਦੀ ਰਾਖੀ ਕਰ ਸਕਦੇ, ਭਾਜਪਾ ਭੁਜਪਾ ਤੇ ਝੂਠ ਹੈ। ਹੁਣ ਉੱਪਰੋਂ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਦਾਅ ਖੇਡਿਆ ਸੀ, ਉਹ ਦਾਅ ਬੜਾ ਵੱਡਾ ਸੀ ਕਿ ਕਿਵੇਂ ਕੇਵਲ ਸਿੰਘ ਢਿੱਲੋਂ ਇੱਕ ਜੱਟ ਸਿੱਖ ਚਿਹਰੇ ਨੂੰ ਅੱਗੇ ਲਿਆਂਦਾ, ਉਹਨਾਂ ਨੇ ਜਿਹੜੇ ਸੁਨੀਲ ਜਾਖੜ ਉਹ ਵੀ ਪਿੱਛੇ ਕਰ ਦਿੱਤੇ, ਦੂਜੇ ਜਿਹੜੇ ਉਹਨਾਂ ਦੇ ਆਪਣੇ ਟਕਸਾਲੂ ਆਗੂ ਉਹ ਵੀ ਪਿੱਛੇ ਕਰ ਦਿੱਤੇ। ਹੁਣ ਇਹਦੇ ਦੌਰਾਨ ਕਈ ਤਰ੍ਹਾਂ ਦੀਆਂ ਬੁਝਾਰਤਾਂ ਨੇ, ਬੁਝਾਰਤਾਂ ਦਾ 100% ਅਜੇ ਤੱਕ ਤੇ ਹੱਲ ਨਹੀਂ ਨਿਕਲ ਰਿਹਾ, ਪਰੰਤੂ ਖਬਰਾਂ ਪ੍ਰਭ ਜੀ ਇਹੀ ਆ ਕਿ 1-2-4 ਦਿਨਾਂ ਦੇ ਵਿੱਚ ਦਿੱਲੀ ਵਾਲੇ ਪਾਸਿਓਂ ਕੋਈ ਨਾ ਕੋਈ ਸੁਨੇਹਾ ਆ ਜਾਣਾ ਹੈ, ਤੇ ਹੁਣ ਵੇਖਦੇ ਹਾਂ ਕਿਹਦੇ ਸਿਰ ਤੇ ਕਾਂਗਰਸ ਦੀ ਪ੍ਰਧਾਨਗੀ ਦਾ ਤਾਜ ਵੱਜਦਾ ਆ। ਇਹ ਗੱਲ ਬੜੀ ਸਾਫ਼ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿਹੜੀ ਪ੍ਰਧਾਨਗੀ ਇਸ ਵੇਲੇ ਖਤਰੇ ਦੇ ਵਿੱਚੋਂ ਦੀ ਲੰਘ ਰਹੀ ਹੈ।
3: ਜੀ ਬਿਲਕੁਲ, ਪ੍ਰੋਗਰਾਮ ਦੇ ਸਿਰਸੇ ਨੂੰ ਸਪਾਂਸਰ ਕਰ ਰਹੇ ਨੇ ਜੀ ਹਰਪ੍ਰੀਤ ਸੈਣੀ ਜੀ, ਟੌਪ ਚੁਆਇਸ ਇੰਸ਼ੋਰੈਂਸ ਤੋਂ ਪਰਿਵਾਰਾਂ ਦੀ ਸੁਰੱਖਿਆ ਦੇ ਲਈ, ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। ਸੇਵਾਵਾਂ ਲੈਣ ਦੇ ਲਈ ਲਾਈਫ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਤੇ ਹੈਲਥ ਤੇ ਡੈਂਟਲ ਇਨਵੈਸਟਮੈਂਟ ਪਲਾਨ ਦੀ ਜਾਣਕਾਰੀ ਤੁਸੀਂ ਲੈਣੀ ਹੈ ਤਾਂ ਹਰਪ੍ਰੀਤ ਸੈਣੀ ਹੁਣ ਤੁਸੀਂ ਗੱਲਬਾਤ ਕਰ ਲੈਣੀ ਹੈ। ਟੌਪ ਚੁਆਇਸ ਇੰਸ਼ੋਰੈਂਸ ਤੋਂ 416-816-4168-176-5500 ਹਰਪ੍ਰੀਤ ਸੈਣੀ, ਟੌਪ ਚੁਆਇਸ ਇੰਸ਼ੋਰੈਂਸ। ਅਗਲੀ ਖਬਰ ਵੱਲ ਚੱਲਦੇ ਹਾਂ। ਆਪ ਦਾ ਇੱਕ ਵਿਧਾਇਕ ਅੱਜ ਈਡੀ ਕੋਲ ਪੇਸ਼ ਹੋਣ ਲੱਗਿਆ ਜੀ, ਈਡੀ ਕੋਲ। ਸੋ ਈਡੀ ਦਾ ਤਾਂ ਨਾਮ ਹੀ ਬਹੁਤ ਵੱਡਾ ਆ, ਕਿਹੜਾ ਇਹ ਵਿਧਾਇਕ ਆ? ਸੋ ਅੱਜ ਜਿਹੜਾ ਈਡੀ ਸਾਹਮਣੇ ਪੇਸ਼ ਹੋਊਗਾ ਜੀ, ਇਹਦੇ ਬਾਰੇ ਪਾਓ ਚਾਨਣਾ।
4: ਦੇਖੋ ਗੱਲ ਇਹ ਆ ਪ੍ਰਭ ਸੰਧੂ ਜੀ ਕਿ ਈਡੀ ਐਨਫੋਰਸਮੈਂਟ ਡਾਇਰੈਕਟੋਰੇਟ ਭਾਰਤ ਦਾ ਆਰਥਿਕ ਅਪਰਾਧ ਸ਼ਾਖਾ ਆ, ਜਿੱਥੇ ਆਰਥਿਕ ਮਸਲਿਆਂ ਨੂੰ ਨਜਿੱਠਣ ਦੀਆਂ ਬਹੁਤ ਵੱਡੀਆਂ ਸ਼ਕਤੀਆਂ ਨੇ ਇਸ ਸੰਸਥਾ ਦੇ ਕੋਲ, ਜਿਹਨੂੰ ਅਸੀਂ ਈਡੀ ਆਖਦੇ ਹਾਂ। ਤੇ ਭ੍ਰਿਸ਼ਟਾਚਾਰ ਤੇ ਭਾਰਤ ਵਿੱਚ ਸੁੱਖ ਦੇ ਨਾਲ ਕਿਹੜੇ ਖੂੰਜੇ ਚ ਨਹੀਂ, ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ, ਸਾਰੇ ਪਾਸੇ ਭ੍ਰਿਸ਼ਟਾਚਾਰ ਹੈ। ਜੇ ਤੇ ਗੱਲ ਕਰੀਏ ਉਸ ਲਿਹਾਜ਼ ਦੇ ਨਾਲ, ਫਿਰ ਚਾਹੇ ਈਡੀ ਕਿਸੇ ਵਿਧਾਇਕ ਨੂੰ ਸੱਦੇ ਜਾਂ ਕਿਸੇ ਹੋਰ ਨੂੰ, ਚੰਗੀ ਗੱਲ ਹੈ ਜੇ ਈਡੀ ਨੂੰ ਲੱਗਦਾ ਤੇ ਸੱਦਣਾ ਵੀ ਚਾਹੀਦਾ, ਸਖਤੀ ਨਾਲ ਪੁੱਛ ਪੜਤਾਲ ਵੀ ਹੋਣੀ ਚਾਹੀਦੀ ਹੈ, ਤੇ ਜੇ ਅਗਲੇ ਨੇ ਵਾਕਿਆ ਹੀ ਕੋਈ ਅਪਰਾਧ ਕੀਤਾ, ਆਰਥਿਕ ਅਪਰਾਧ ਕੀਤਾ ਆ, ਤੇ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ। ਹੁਣ ਰੌਲਾ ਇਸ ਗੱਲ ਦਾ ਆ ਸੰਧੂ ਸਾਹਿਬ ਕਿ ਜਿਹਨੂੰ ਅਸੀਂ ਈਡੀ ਆਖਦੇ ਹਾਂ, ਐਨਫੋਰਸਮੈਂਟ ਡਾਇਰੈਕਟੋਰੇਟ, ਈਡੀ ਦੇ ਦਫ਼ਤਰ ਦਾ ਜਿਹੜਾ ਫਰੰਟ ਦਰਵਾਜ਼ਾ ਤੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਨਜ਼ਰ ਆਉਂਦਾ, ਜਿੱਥੇ ਮੋਟਾ ਕਰਕੇ ਈਡੀ ਲਿਖਿਆ ਹੁੰਦਾ, ਐਨਫੋਰਸਮੈਂਟ ਡਾਇਰੈਕਟੋਰੇਟ ਭਾਰਤ ਸਰਕਾਰ, ਪਰੰਤੂ ਜਿਹੜਾ ਉਹਦੇ ਪਿਛਲੇ ਪਾਸੇ ਦਰਵਾਜ਼ਾ ਨਾ, ਜਿਸ ਦਰਵਾਜ਼ੇ ਦੇ ਵਿੱਚੋਂ ਦੀ ਜਿਹੜਾ ਇਧਰਲੇ ਦਰਵਾਜ਼ੇ ਤੋਂ ਅੰਦਰ ਵਾੜਿਆ ਜਾਂਦਾ ਤੇ ਪਿਛਲੇ ਦਰਵਾਜ਼ੇ ਕਿਸੇ ਹੋਰ ਸਿਆਸੀ ਪਾਰਟੀ ਵਾਲੇ ਪਾਸੇ ਚਲਾ ਜਾਂਦਾ, ਉਹ ਦਰਵਾਜ਼ੇ ਦੀ ਕਹਾਣੀ ਬੜੀ ਮਾੜੀ ਹੈ ਭਾਰਤ ਵਿੱਚ। ਇਸ ਕਰਕੇ ਈਡੀ ਦੇ ਉੱਪਰ ਬੜੀ ਵਾਰ ਉਂਗਲ ਉੱਠੀ ਹੈ ਕਿ ਈਡੀ ਭਾਰਤ ਸਰਕਾਰ ਦੇ ਪਿੰਜਰੇ ਦਾ ਤੋਤਾ ਆ, ਚਾਹੇ ਪਿਛਲੀ ਸਰਕਾਰ ਤੇ ਚਾਹੇ ਮੌਕੇ ਦੀ ਸਰਕਾਰ, ਜਿਹੜੀ ਵੀ ਸਰਕਾਰ ਹੋਵੇ, ਇਹ ਵੱਡੀਆਂ ਏਜੰਸੀਆਂ ਉਹਦੇ ਪਿੰਜਰੇ ਦਾ ਤੋਤਾ ਹੁੰਦੀਆਂ ਨੇ, ਜਿੱਧਰਲੇ ਪਾਸੇ ਨੂੰ ਉਹ ਤੋਰਦੀਆਂ ਉਧਰਲੇ ਪਾਸੇ ਨੂੰ ਇਹ ਤੁਰ ਜਾਂਦੀਆਂ। ਇਹਨਾਂ ਆਪਣਾ ਕੋਈ ਬਹੁਤਾ ਇੱਦਾਂ ਗੱਲ ਹੈ ਨਹੀਂ ਕਿ ਇਹਨਾਂ ਨੇ ਸੱਚ ਤੇ ਪਹਿਰਾ ਦੇਣਾ ਹੈ। ਹੁਣ ਅੱਜ ਵਾਲਾ ਜਿਹੜਾ ਮਸਲਾ ਹੈ, ਅੱਜ ਵਾਲਾ ਮਸਲਾ ਰਮਨ ਅਰੋੜੇ ਦਾ ਆਇਆ। ਰਮਨ ਅਰੋੜਾ ਜੀ ਜਿਹੜੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ, ਅੱਜ ਤੱਕ ਤੇ ਆਮ ਆਦਮੀ ਪਾਰਟੀ ਦੇ ਹੈ, ਇਹ ਉਹੀ ਰਮਨ ਅਰੋੜਾ ਆ ਜਿਹੜੇ ਬੀਤੇ ਸਮੇਂ ਚ 2-3 ਮਹੀਨੇ ਜੇਲ੍ਹ ਵਿੱਚ ਕੱਟ ਕੇ ਆਏ। ਜੇਲ੍ਹ ਵਿੱਚ ਇਸ ਕਰਕੇ ਗਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਭ੍ਰਿਸ਼ਟਾਚਾਰ ਦੇ ਮਸਲੇ ਵਿੱਚ, ਰਿਸ਼ਵਤਾਂ ਦੇ ਮਸਲੇ ਦੇ ਵਿੱਚ, ਠੱਗੀ ਦੇ ਮਸਲੇ ਦੇ ਵਿੱਚ, ਜ਼ਮਾਨਤ ਦੇ ਉੱਪਰ ਹੈ। ਹੁਣ ਉਸੇ ਮਸਲੇ ਦੀ ਲੜੀ ਵਿੱਚ ਜੋ ਵਿਜੀਲੈਂਸ ਬਿਊਰੋ ਨੇ ਪਰਚਾ ਦਰਜ ਕੀਤਾ, ਜੋ ਦੋਸ਼ ਲਾਏ, ਉਸੇ ਲੜੀ ਵਿੱਚ ਈਡੀ ਨੇ ਰਮਨ ਅਰੋੜੇ ਨੂੰ ਅੱਜ ਜਲੰਧਰ ਵਾਲੇ ਦਫ਼ਤਰ ਪੁੱਛ ਪੜਤਾਲ ਲਈ ਸੰਮਨ ਜਾਰੀ ਕੀਤੇ ਸੀ, ਸੱਦਿਆ ਹੋਇਆ ਸੀ, ਜਿਹਨੂੰ ਆਪਾਂ PML ਆਖਦੇ ਹਾਂ, ਮਨੀ ਲੌਂਡਰਿੰਗ ਰੋਕੂ ਕਾਨੂੰਨ। ਮਨੀ ਲੌਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਉਹਨਾਂ ਤੋਂ ਪੁੱਛਿਆ ਸੀ ਕਿਉਂਕਿ ਈਡੀ ਨੂੰ ਲੱਗਦਾ ਕਿ ਸੰਭਾਵਿਤ ਉਲੰਘਣਾ ਨੂੰ ਹੋ ਸਕਦੀ, ਭਾਵ ਕਿ ਉਹ ਚ ਉਲੰਘਣਾ ਦੇ ਚਾਂਸ ਹੈ ਜਿਹੜਾ ਭਾਰਤੀ ਕਾਨੂੰਨ ਹੈ, ਇਸ ਕਰਕੇ ਅਸੀਂ ਪੁੱਛ ਪੜਤਾਲ ਕਰਨੀ। ਹੁਣ ਰਮਨ ਅਰੋੜਾ ਜੀ ਅੱਜ ਈਡੀ ਅੱਗੇ ਇਸ ਵੇਲੇ ਬੈਠੇ ਹੋਏ ਹੈ, ਈਡੀ ਵਾਲੇ ਕੀ ਪੁੱਛ ਰਹੇ ਆ, ਉਹ ਕੀ ਦੱਸ ਰਹੇ, ਅੰਦਰਲੀ ਜਾਣਕਾਰੀ ਸਾਡੇ ਤੋਂ ਨਹੀਂ ਹੈ, ਪਰੰਤੂ ਬਾਹਰਲੀ ਜਾਣਕਾਰੀ ਤੇ ਬੜਾ ਸਿੱਧਾ ਸੰਕੇਤ ਦੇ ਰਹੀ ਹੈ ਜਿਹੜਾ ਮੈਂ ਹੁਣੇ ਜ਼ਿਕਰ ਕਰਕੇ ਹਟਿਆ। ਰਮਨ ਅਰੋੜਾ ਜੀ ਪਹਿਲੇ ਫਰੰਟ ਵਾਲੇ ਦਰਵਾਜ਼ੇ ਤੋਂ ਤੇ ਅੰਦਰ ਚਲੇ ਗਏ ਹੈ, ਹੁਣ ਉਹੀ ਦਰਵਾਜ਼ੇ ਚੋਂ ਬਾਹਰ ਆਉਂਦੇ ਨੇ ਜਾਂ ਹੋਰ ਦਰਵਾਜ਼ੇ ਰਾਹੀਂ ਬਾਹਰ ਚਲੇ ਜਾਂਦੇ ਹੈ, ਇਹ ਆਪਣੇ ਆਪ 'ਚ ਇੱਕ ਵਿਚਾਰਤ ਹੈ। ਬਾਕੀ ਰਮਨ ਅਰੋੜਾ ਇਸ ਵਿੱਚ ਕੋਈ ਸ਼ੱਕ ਨਹੀਂ, ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਗ੍ਰਿਫਤਾਰ ਕੀਤਾ ਸੀ। ਹੁਣ ਪੰਜਾਬ ਦੀ ਸਰਕਾਰ ਇਹ ਤੇ ਕਹਿ ਨਹੀਂ ਸਕਦੀ ਜੀ ਕਿ ਆਹ ਵੇਖੋ ਜੀ ਭਾਜਪਾ ਵਾਲੇ ਆਪਣੀ ਈਡੀ ਨੂੰ ਭੇਜ ਰਹੇ ਹੈ, ਈਡੀ ਦਾ ਦਬਾਅ ਬਣਾਇਆ ਜਾ ਰਿਹਾ, ਕਿਉਂਕਿ ਸੁੱਖ ਦੇ ਨਾਲ ਇਹਨਾਂ ਦੀ ਆਪਣੀ ਈਡੀ, ਭਾਵ ਕਿ ਇਹਨਾਂ ਦਾ ਆਪਣਾ ਪੰਜਾਬ ਸਟੇਟ ਦਾ ਵਿਜੀਲੈਂਸ ਬਿਊਰੋ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਚੁੱਕਾ ਹੈ ਭ੍ਰਿਸ਼ਟਾਚਾਰ ਚ। ਹੁਣ ਇੱਥੇ ਤੇ ਮਾਨ ਸਾਹਿਬ ਕਹਿ ਨਹੀਂ ਸਕਦੇ ਕਿ ਐਵੇਂ ਹੀ ਹੈ, ਹੁਣ ਐਵੇਂ ਵਾਲੀ ਗੱਲ ਤੇ ਹੈ ਨਹੀਂ, ਤੇ ਇਸ ਕਰਕੇ ਆਮ ਆਦਮੀ ਪਾਰਟੀ ਵੀ ਚੁੱਪ ਹੈ। ਬਾਕੀ ਵੇਖਦੇ ਹਾਂ ਰਮਨ ਅਰੋੜਾ ਤੋਂ ਕੀ ਪੁੱਛ ਪੜਤਾਲ ਹੁੰਦੀ ਹੈ ਤੇ ਰਮਨ ਅਰੋੜਾ ਆਪਣੇ ਸਿਆਸੀ ਭਵਿੱਖ ਬਾਰੇ ਆਉਂਦੇ ਦਿਨਾਂ ਚ ਕੀ ਫੈਸਲਾ ਲੈਂਦੇ ਹੈ।
3: ਬਿਲਕੁਲ ਜੀ, ਪ੍ਰੋਗਰਾਮ ਦੇ ਸਿੱਸੇ ਨੂੰ ਨਾਲ ਦੀ ਨਾਲ ਹਰਮਨ ਬੱਤਾ ਜੀ ਸਪੋਂਸਰ ਕਰ ਰਹੇ ਨੇ, ਮੌਰਗੇਜ ਬ੍ਰੋਕਰ ਨੇ। ਮੌਰਗੇਜ ਦੀਆਂ ਸੇਵਾਵਾਂ ਦੇ ਲਈ ਘਰ ਖਰੀਦਣਾ ਆ ਜਾਂ ਤੁਹਾਡੀ ਰੀਨੋਲ ਆ ਗਈ ਹੈ, ਰੀਫਾਈਨੈਂਸਿੰਗ ਤੇ ਪ੍ਰੀ ਅਪਰੂਵਲ ਬਾਰੇ ਕਿਸੇ ਵੀ ਤਰ੍ਹਾਂ ਦਾ ਸਵਾਲ, ਕਿਸੇ ਵੀ ਤਰ੍ਹਾਂ ਦੀ ਤੁਸੀਂ ਇਨਕੁਆਇਰੀ, ਇਨਵੈਸਟਮੈਂਟ ਪ੍ਰੋਪਰਟੀ ਲਈ ਮੌਰਗੇਜ ਤੁਹਾਨੂੰ ਚਾਹੀਦੀ ਹੈ, ਤਾਂ ਵੀ ਤੁਸੀਂ ਹਰਮਨ ਬੱਤਾ ਜੀ ਹੁਣਾਂ ਨਾਲ ਕੰਟੈਕਟ ਕਰ ਸਕਦੇ ਹੋ 647-685-9000 647-685-9000। ਨਾਲ ਦੀ ਨਾਲ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ, ਤੁਸੀਂ ਜੇ ਅਪਲਾਇੰਸਿਸ ਲੈ ਕੇ ਆਉਣੇ ਆ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਬੇਸਮੈਂਟ ਵਾਸਤੇ, ਤਾਂ ਅਪਲਾਇੰਸ ਜੰਕਸ਼ਨ, ਫਰਿੱਜ, ਸਟੋਵ, ਡਿਸ਼ ਵਾਸ਼ਰਸ, ਟੀਵੀ, ਅਤੇ ਨਾਲ ਦੀ ਨਾਲ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਹੀਂ ਭੁੱਲਣਾ, 905-405-0054-905-450-0054 ਅਪਲਾਇੰਸ ਜੰਕਸ਼ਨ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਬਿਕਰਮਜੀਤ ਸਿੰਘ ਮਜੀਠੀਆ ਹੁਣ ਪੁਲਿਸ ਦੇ ਅੱਗੇ ਅੱਗੇ ਭੱਜ ਰਿਹਾ ਜੀ। ਪੰਜਾਬ ਪੁਲਿਸ ਨੇ ਪਾਇਆ ਨਾਗਵਾਲ, ਖਬਰਾਂ ਬਹੁਤ ਸਾਰੀਆਂ ਆ ਰਹੀਆਂ ਨੇ ਕਿ ਮੈਂ ਆਫੀਸ਼ੀਅਲ ਪੇਜ 'ਤੇ ਵੀ ਬਹੁਤ ਸਾਰੀਆਂ ਖਬਰਾਂ ਦੇਖੀਆਂ ਅਤੇ ਬੜੇ ਸਾਰੇ ਮੀਮਸ ਵੀ ਬਣ ਰਹੇ ਨੇ ਇਹਦੇ ਬਾਰੇ। ਪਾਓ ਕਾ ਚਾਨਣਾ ਕਿ ਕੁਛ ਹੈ ਆਸ ਉਮੀਦ ਕਿ ਫੜ ਲੈਣਗੇ ਜਾਂ ਇੱਦਾਂ ਹੀ ਇਹ ਡਰਾਵਾ ਹੀ ਹੈ ਇੱਕ।
4: ਦੇਖੋ ਮੈਨੂੰ ਲੱਗਦਾ ਕਿ ਪੰਜਾਬ ਦੀ ਪੁਲਿਸ ਪੰਜਾਬ ਸਰਕਾਰ ਦੇ ਆਖੇ ਤੇ ਮਜੀਠੀਏ ਨੂੰ ਦੌੜਾਉਣਾ ਹੀ ਚਾਹੁੰਦੀ ਹੈ, ਫੜਨਾ ਨਹੀਂ ਚਾਹੁੰਦੀ, ਕਿਉਂਕਿ ਜੇ ਫੜਨਾ ਹੁੰਦਾ ਤੇ ਬੜੇ ਢੰਗ ਸੀ ਫੜਿਆ ਜਾ ਸਕਦਾ ਸੀ। ਬਿਕਰਮ ਮਜੀਠੀਆ ਕੋਈ ਛੋਟੀ ਮੋਟੀ ਸ਼ਹਿ ਨਹੀਂ ਹੈ ਕਿ ਜਿਹੜੀ ਕਿਸੇ ਡੱਬੇ 'ਚ ਬੰਦ ਹੋ ਜਾਏਗੀ, ਪਤਾ ਹੀ ਨਹੀਂ ਲੱਗੇਗਾ ਕਿੱਥੇ ਲੁੱਕ ਗਈ, ਲੱਭੀ ਨਹੀਂ ਚਲੇਗੀ ਇੱਧਰ ਉੱਧਰ। ਹੁਣ ਬਿਕਰਮ ਮਜੀਠੀਏ ਤੇ ਮਸਲਾ ਇਹ ਆ ਕਿ ਬਿਕਰਮ ਮਜੀਠੀਏ ਦੇ ਤੇ ਉਹਦੇ ਕਈ ਹੋਰ ਸਾਥੀਆਂ ਤੇ ਮਜੀਠੀਏ ਦੇ ਪੁਲਿਸ ਥਾਣੇ 'ਚ ਪ੍ਰਭ ਜੀ ਇੱਕ ਪਰਚਾ ਦਰਜ ਹੋ ਗਿਆ ਹੈ, ਔਰ ਪਰਚੇ ਦੇ ਵਿੱਚ ਜਿਹੜੀਆਂ ਧਰਾਵਾਂ ਨੇ, ਧਰਾਵਾਂ ਬੜੀਆਂ ਸਖ਼ਤ ਹੈ, ਜਿਹਦੇ ਵਿੱਚ ਥਾਣੇ ਵਿੱਚ ਹਮਲਾ ਕਰਨਾ, ਥਾਣੇ ਤੇ ਹਮਲਾ ਕਰਨਾ ਇਹ ਬੜੀ ਸਖ਼ਤ ਧਾਰਾ ਆ। ਕਿਸੇ ਸਰਕਾਰੀ ਵਿਭਾਗ ਵਿੱਚ, ਸਰਕਾਰੀ ਦਫ਼ਤਰ ਵਿੱਚ ਜਾ ਕੇ ਉੱਥੋਂ ਦੇ ਸਰਕਾਰੀ ਦਸਤਾਵੇਜ਼ਾਂ ਨੂੰ ਪਾੜ ਦੇਣਾ, ਮੁਲਾਜ਼ਮਾਂ ਤੇ ਹਮਲਾ ਕਰਨਾ, ਅੰਦਰ ਫੜੇ ਹੋਏ ਦੋਸ਼ੀ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨੀ, ਇਹ ਸਾਰੇ ਦੋਸ਼ ਬਿਕਰਮ ਸਿੰਘ ਮਜੀਠੀਏ ਤੇ ਕਰੀਬ ਕਰੀਬ ਹੋਰ 50 ਬੰਦਿਆਂ ਦੇ ਉੱਪਰ ਪੁਲਿਸ ਨੇ ਲਾਏ ਹੈ। ਹੁਣ ਦੂਜੇ ਪਾਸੇ ਮਸਲਾ ਇਹ ਸੀਗਾ ਕਿ ਇੱਕ ਜੋਬਨਪ੍ਰੀਤ ਸਿੰਘ ਦਾ ਨਾਮ ਦਾ ਅਕਾਲੀ ਦਲ ਦਾ ਵਰਕਰ, ਜਿਹਨੂੰ ਮਜੀਠੀਏ ਦੀ ਪੁਲਿਸ ਨੇ 2 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ, ਅਸਲ ਵਿੱਚ ਉਹਨੂੰ ਛੁਡਵਾਉਣ ਗਏ ਸੀ ਇਹ, ਤੇ ਪੁਲਿਸ ਕਹਿੰਦੀ ਉਹ ਗ੍ਰਿਫਤਾਰੀ ਬਿਲਕੁਲ ਕਾਨੂੰਨੀ ਆ, ਅਸੀਂ ਪਰਚਾ ਦਰਜ ਕਰਕੇ FIR ਦਰਜ ਕਰਕੇ ਕਾਰਵਾਈ ਕੀਤੀ ਹੈ, ਉਹ ਪਰਚਾ ਨੰਬਰ 90 ਹੈ, ਉਹ ਮਸਲਾ ਤੇ ਮੁੱਕਿਆ ਨਹੀਂ, ਉਹ ਤੇ ਜੋਬਨਪ੍ਰੀਤ ਗ੍ਰਿਫਤਾਰ ਹੀ ਹੈ, ਉੱਪਰੋਂ 93 ਨੰਬਰ FIR ਹੋਰ ਹੋ ਗਈ, 90 ਨੰਬਰ ਦੇ ਵਿੱਚ ਜੋਬਨਪ੍ਰੀਤ ਤੇ 91 ਦੇ ਵਿੱਚ ਬਿਕਰਮ ਸਿੰਘ ਮਜੀਠੀਆ ਭਗੌੜਾ ਕਰਾਰ ਕਹਿ ਲਈਏ, ਫਰਾਰ ਹੈ ਇਸ ਵੇਲੇ, ਭਗੌੜਾ ਕਰਾਰ ਤਾਂ ਨਹੀਂ ਕਹਿ ਸਕਦੇ। ਹੁਣ ਬਿਕਰਮਜੂ ਮਜੀਠੀਏ ਦੇ ਲਈ ਪੰਜਾਬ ਦੀ ਪੁਲਿਸ ਨੇ ਪੈਂਦੇ ਸਨ ਤੇ LOC ਵੀ ਜਾਰੀ ਕਰ ਦਿੱਤਾ। ਹੁਣ LOC ਤੋਂ ਪਾਵੇ ਹੁੰਦਾ ਹੈ ਕਿ ਦੋਸ਼ੀ ਵਿਦੇਸ਼ ਨਾ ਭੱਜ ਜਾਵੇ। ਹਾਲਾਂਕਿ ਇੱਥੇ ਇੱਕ ਬੜੀ ਇੰਟਰਸਟਿੰਗ ਚੀਜ਼ ਜਿਹੜੀ ਮੇਰੇ ਕੰਨਾਂ ਚ ਪਈ, ਜਿਹੜੀ ਅਕਾਲੀ ਦਲ ਦੇ ਇੱਕ ਵਕੀਲ ਨੇ ਪਾਈ ਆ, ਉਹ ਕਹਿੰਦੇ ਜੀ ਬਿਕਰਮ ਮਜੀਠੀਆ ਭੱਜ ਕਿਵੇਂ ਸਕਦਾ, ਉਹਦਾ ਪਾਸਪੋਰਟ ਤੇ ਪਹਿਲਾਂ ਹੀ ਜਿਹੜੇ ਹੋਰ ਮਸਲੇ ਉੱਤੇ ਦਰਜ ਹੈ ਉਹ ਅਦਾਲਤ ਵਿੱਚ ਜ਼ਬਤ ਹੈ, ਜਦੋਂ ਉਹਦੇ ਕੋਲ ਪਾਸਪੋਰਟ ਹੀ ਹੈ ਨਹੀਂ। ਇਹ ਗੱਲ ਪੁਲਿਸ ਨੂੰ ਵੀ ਪਤਾ, ਪੰਜਾਬ ਸਰਕਾਰ ਨੂੰ ਵੀ ਪਤਾ, ਤੇ ਫਿਰ LOC ਦਾ ਜਾਰੀ ਕਰਨ ਦਾ ਕੀ ਅਰਥ ਸੀ? ਉਹ ਕਹਿੰਦੇ ਐਵੇਂ ਹੀ ਡਰਾਮਾ ਰਚਿਆ ਜਾ ਰਿਹਾ, ਡਰਾਮਾ ਜਿਹੜਾ। ਹੁਣ ਇਹ ਤੇ ਗੱਲ ਚਲੋ ਕਾਨੂੰਨ ਦੇ ਮੁਤਾਬਕ ਹੈ, ਜੇ ਮਜੀਠੀਏ ਨੇ ਖਲਲ ਪਾਇਆ ਜਾਂ ਹੋਰ ਮਜੀਠੀਏ ਵਰਗੇ ਲੋਕਾਂ ਨੇ ਪਾਇਆ ਤੇ ਕਾਰਵਾਈ ਹੋ ਜਾਏ, ਕੋਈ ਰੌਲਾ ਨਹੀਂ। ਪਰੰਤੂ ਸੰਧੂ ਸਾਹਿਬ ਗੱਲ ਇਹ ਹੈ ਕਿ ਇੰਜ ਲੱਗਦਾ ਹੈ ਕਿ ਜਿਵੇਂ ਇਸ ਮਸਲੇ ਨੂੰ ਵੱਡੇ ਪੱਧਰ ਤੇ ਚੁੱਕਿਆ ਜਾ ਰਿਹਾ ਤੇ ਪੰਜਾਬ ਦੇ ਬਹੁਤ ਸਾਰੇ ਮਸਲੇ ਹੇਠਾਂ ਦੱਬੇ ਜਾ ਰਹੇ। ਆ 24 ਘੰਟੇ ਹੋ ਗਏ ਮਜੀਠਾ ਮਜੀਠਾ ਹੀ ਹੋਈ ਹੈ, ਪੰਜਾਬ ਦੀ ਪੁਲਿਸ ਕਹਿੰਦੇ ਬਿਕਰਮ ਮਜੀਠੀ ਨੂੰ ਲੱਭ ਰਹੀ ਹੈ। ਜਦਕਿ ਮੈਂ ਬੜੇ ਸਿੱਧੇ ਤੇ ਸਪਸ਼ਟ ਸ਼ਬਦਾਂ ਚ ਫਿਰ ਦੁਹਰਾ ਦਿੰਦਾ ਕਿ ਜੇ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਪੁਲਿਸ ਨੇ ਗ੍ਰਿਫਤਾਰ ਕਰਨਾ ਹੁੰਦਾ ਤੇ ਚੁਟਕੀਆਂ ਦੀ ਗੱਲ ਸੀ। ਉਹ ਕਿਹੜਾ ਕੋਈ ਛੋਟੀ ਮੋਟੀ ਸ਼ਹਿ ਆ ਜਾਂ ਲੁਕਿਆ ਆ ਜੀ, ਉਹ ਲੱਭਦਾ ਨੀ, ਪਤਾ ਹੀ ਨੀ, ਜੀ ਮਹੀਨਾ ਹੋ ਗਿਆ ਦਿਸਦਾ ਨੀ, ਇੱਥੇ ਤਾਂ ਸੀਗਾ ਇਹਨਾਂ ਵਿੱਚ। ਜੇ ਗ੍ਰਿਫਤਾਰ ਕਰਨਾ ਹੋਵੇ ਕਿੱਡੀ ਕੁ ਗੱਲ ਸੀ। ਅਸਲ ਵਿੱਚ ਪੰਜਾਬ ਦੀ ਸਰਕਾਰ ਵੀ ਬਿਕਰਮ ਮਜੀਠੀਆ ਜਿਸ ਢੰਗ ਦੇ ਨਾਲ ਉਹਨਾਂ ਤੇ ਸ਼ਬਦੀ ਵਾਰ ਕਰਦਾ ਹੈ, ਕਿਉਂਕਿ ਪੰਜਾਬ ਦੇ ਵਿੱਚ 2-4 ਲੋਕ ਆ ਜਿਹੜੇ ਸਭ ਤੋਂ ਵੱਧ ਭਗਵੰਤ ਮਾਨ ਦੇ ਉੱਪਰ ਨਿੱਜੀ ਅਟੈਕ ਕਰਦੇ, ਨਿੱਜੀ ਸ਼ਬਦੀ ਹਮਲੇ ਕਰਦੇ, ਉਹਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਪਹਿਲੇ ਨੰਬਰ 'ਚ ਹੈ, ਉਹ 'ਚ ਸੁਖਪਾਲ ਸਿੰਘ ਖਹਿਰਾ ਕਹਿ ਸਕਦੇ ਪਹਿਲੇ ਨੰਬਰ 'ਚ ਹੈ, ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਪਹਿਲੇ ਨੰਬਰਾਂ 'ਚੋਂ ਹੈ, ਹੋਰ 1-2 ਕਾਂਗਰਸੀ ਲੀਡਰ ਹੈਗੇ। ਇਹ ਜਿੱਡੇ ਵੱਡੇ ਸ਼ਬਦੀ ਹਮਲੇ ਕਰਦੇ ਆ, ਮੈਨੂੰ ਲੱਗਦਾ ਕਿ ਉਹਨਾਂ ਸ਼ਬਦੀ ਹਮਲਿਆਂ ਦੇ ਵਿੱਚੋਂ ਕਿਤੇ ਨਾ ਕਿਤੇ ਪੰਜਾਬ ਦੀ ਪੁਲਿਸ, ਪੰਜਾਬ ਸਰਕਾਰ ਦੇ ਆਖੇ ਤੇ ਇਸ ਵੇਲੇ ਇਹਨੂੰ ਦੜਾ ਰਹੀ ਆ ਅੱਗੇ ਅੱਗੇ। ਬਾਕੀ ਇਹ ਮਸਲਾ ਅਦਾਲਤ ਵਿੱਚ ਚਲਾ ਗਿਆ। ਜੋਬਨਪ੍ਰੀਤ ਦੀ ਗ੍ਰਿਫਤਾਰੀ ਜਿਹਦੇ ਸੰਦਰਭ 'ਚ ਮਸਲੇ ਦੀਆਂ ਜੜ੍ਹਾਂ ਨੇ, ਉਹ ਮਸਲਾ ਵੀ ਹਾਈ ਕੋਰਟ ਵਿੱਚ ਜਾ ਚੁੱਕਾ ਹੈ। ਉੱਥੇ ਅੱਜ ਪੰਜਾਬ ਦੀ ਪੁਲਿਸ ਨੇ ਆਪਣਾ ਪੱਖ ਰੱਖਣਾ ਸੀ, ਅੱਜ ਨਹੀਂ ਰੱਖਿਆ, ਹੁਣ ਕੱਲ ਰੱਖਣਗੇ। ਜਾਣਕਾਰੀ ਮੇਰੇ ਕੋਲ ਇਹ ਹੈ ਕਿ ਬਿਕਰਮ ਸਿੰਘ ਮਜੀਠੀਏ ਦੇ ਮਸਲੇ ਵਿੱਚ ਵੀ ਜਿਹੜੀ ਬਿਕਰਮ ਮਜੀਠੀਏ ਦੇ ਵਕੀਲ ਨੇ FIR ਦੀ ਮੰਗ ਕੀਤੀ ਕਿ ਮੈਨੂੰ FIR ਦੀ ਕਾਪੀ ਪੁਲਿਸ ਪ੍ਰੋਵਾਈਡ ਕਰਾਏ, ਅਸੀਂ ਵੇਖੀਏ ਸਹੀ ਮਜੀਠੀਏ ਤੇ ਧਾਰਾ ਕਿਹੜੀਆਂ ਲਾਈਆਂ ਤੇ ਕਿਉਂ ਲਾਈਆਂ ਤੇ ਕੀ ਲਾਈਆਂ। ਸੋ ਮਸਲਾ ਇੱਕ ਵਾਰ ਇਹ ਹਾਈ ਕੋਰਟ ਵੀ ਚਲਾ ਗਿਆ, ਕੱਲ ਜੋਬਨਪ੍ਰੀਤ ਦੀ ਗ੍ਰਿਫਤਾਰੀ ਨੂੰ ਲੈ ਕੇ ਹਾਈ ਕੋਰਟ 'ਤੇ ਸੁਣਵਾਈ ਹੋਵੇਗੀ। ਸੋ ਵੇਖਦੇ ਹਾਂ ਕੀ ਕੁਛ ਹੁੰਦਾ ਹੈ। ਇਸ ਵੇਲੇ ਤੇ ਭਾਈ ਮਜੀਠੀਆ ਅੱਗੇ ਅੱਗੇ ਆ ਤੇ ਪੰਜਾਬ ਦੀ ਪੁਲਿਸ ਪਿੱਛੇ ਪਿੱਛੇ ਹੈ। ਬਿਕਰਮ ਮਜੀਠੀਆ ਦੇ ਖਿਲਾਫ LOC ਜਾਰੀ ਹੈ, ਬਿਕਰਮ ਮਜੀਠੀਆ ਇਸ ਵੇਲੇ ਕਿੱਥੇ ਹੈ ਕਿਸੇ ਨੂੰ ਨਹੀਂ ਪਤਾ।
3: ਜੀ ਬਿਲਕੁਲ, ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਲਹਿਰਾਂ AM 530 ਦੀਆਂ ਤਰੰਗਾਂ ਤੋਂ, ਮੇਰੇ ਨਾਲ ਜੁੜੇ ਹੋਏ ਨੇ ਰਮੇਸ਼ ਹਿਸ਼ਿਆਰਪੁਰੀ ਜੀ ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਟੂਡੀਓ ਦਾ ਇੱਕ ਨੰਬਰ 905-673-3337 ਤੇ ਨਾਲ ਦੀ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ। ਈਵੈਂਟ ਤੁਹਾਡਾ ਆਊਟਡੋਰ ਹੋਵੇ, ਛੋਟਾ ਈਵੈਂਟ, ਵੱਡਾ ਈਵੈਂਟ, ਟੈਂਟ ਸਰਵਿਸ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ, 647-999-2569, 647-2569 ਮੱਲੀ ਟੈਂਟ ਸਰਵਿਸਿਸ। ਔਰ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਸਾਨਾਂ ਲਈ ਕੀਤਾ ਇੱਕ ਹੋਰ ਐਲਾਨ, ਇਹ ਕਿਹੜਾ ਐਲਾਨ ਆ ਜੀ, ਇਸ ਬਾਰੇ ਵੀ ਜਾਣਕਾਰੀ ਦਿਓ।
4: ਸੰਤੂ ਸਾਹਿਬ ਗੱਲ ਇੱਦਾਂ ਆ ਕਿ ਜਦੋਂ ਅਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ, ਭਗਵੰਤ ਮਾਨ ਸਰਕਾਰ ਦੀ ਗੱਲ ਕਰਦੇ ਹਾਂ, ਬੜੀਆਂ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਜਿਹਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਕਈ ਵਾਰ ਆਲੋਚਨਾ ਹੁੰਦੀ ਹੈ ਤੇ ਕਈ ਵਾਰ ਸਖ਼ਤ ਆਲੋਚਨਾ ਵੀ ਹੁੰਦੀ ਹੈ, ਤੇ ਕੁਝ ਗੱਲਾਂ ਇੱਦਾਂ ਦੀਆਂ ਵੀ ਹੈਗੀਆਂ ਜਿਹੜੀਆਂ ਭਗਵੰਤ ਮਾਨ ਸਰਕਾਰ ਨੇ ਲੋਕਾਂ 'ਚ ਵਾਹਵਾ ਖੱਟੀ ਹੈ। ਹੁਣ ਜਿਹੜੀ ਅੱਜ ਵਾਲੀ ਚੀਜ਼ ਦਾ ਤੁਸੀਂ ਮੈਨੂੰ ਪੁੱਛਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਲੈ ਕੇ ਇੱਕ ਐਲਾਨ ਕੀਤਾ ਹੈ, ਇਹ ਵਾਕਿਆ ਹੀ ਬੜਾ ਅਹਿਮ ਐਲਾਨ ਹੈ। ਹੁਣ ਐਲਾਨ ਜਿਹੜਾ ਕੀਤਾ ਆ, ਹਾਲਾਂਕਿ ਨੁਕਸ ਕੱਢਣ ਨੂੰ ਇਹ 'ਚ ਵੀ ਕੱਢੇ ਜਾ ਸਕਦੇ ਆ, ਨੁਕਸ ਹੈਗੇ ਵੀ ਆ, ਪਰੰਤੂ ਜੇ ਇਹਦੀ ਬਾਹਰੀ ਦਿੱਖ ਵੇਖੀਏ, ਜੇ ਸਿੱਧੇ ਤੌਰ ਤੇ ਕਿਸਾਨਾਂ ਨਾਲ ਜੁੜ ਕੇ ਵੇਖੀਏ, ਤੇ ਲੱਗਦਾ ਕਿਤੇ ਨਾ ਕਿਤੇ ਭਗਵੰਤ ਮਾਨ ਨੇ ਥੋੜੀ ਬਹੁਤੀ ਕਿਸਾਨਾਂ ਦੀ ਸਾਰ ਜ਼ਰੂਰ ਲਈ ਹੈ। ਸੰਧੂ ਸਾਹਿਬ, ਪੰਜਾਬ ਦੇ ਵਿੱਚ ਜਿਹਨੂੰ ਆਪਾਂ ਕੋਆਪਰੇਟਿਵ ਬੈਂਕਾਂ ਆਖਦੇ ਹਾਂ, ਸਹਿਕਾਰੀ ਕੋਆਪਰੇਟਿਵ ਬੈਂਕਾਂ ਜਾਂ ਕੋਆਪਰੇਟਿਵ ਸੁਸਾਇਟੀਆਂ ਜਿਹਨੂੰ ਆਪਾਂ ਪੇਂਡੂ ਸਹਿਕਾਰੀ ਸਭਾਵਾਂ ਆਖਦੇ ਹਾਂ, ਇਹ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਸਮਝੀਆਂ ਜਾਂਦੀਆਂ। ਜੇ ਕਿਸੇ ਨੇ ਵਾਕਿਆ ਹੀ ਜਾਇਜ਼ ਕਰਜ਼ਾ ਲੈਣਾ ਹੋਵੇ ਜਿੰਨਾ ਸਸਤਾ ਕਰਜ਼ਾ ਇੱਥੋਂ ਮਿਲਦਾ ਹੈ ਹੋਰ ਕਿਤੇ ਧਰਤੀ ਤੇ ਉਨਾ ਸਸਤਾ ਕਰਜ਼ਾ ਨਹੀਂ ਮਿਲਦਾ। 7% ਸਲਾਨਾ ਵਿਆਜ ਤੇ ਕਰਜ਼ਾ ਮਿਲ ਜਾਂਦਾ ਹੈ ਤੇ ਦੂਜੀਆਂ ਬੈਂਕਾਂ ਵਾਲੇ ਕੱਪੜੇ ਤੱਕ ਵੀ ਪਾਲ ਲੈਂਦੇ ਹੈ ਤੇ ਉਹ ਤੇ ਕਈ ਵਾਰ ਵਿਆਜ ਤੇ ਵਿਆਜ ਵੀ ਲੱਗ ਜਾਂਦਾ ਹੈ। ਇਹ ਉਹ ਬੈਂਕਾਂ ਨੇ ਜਿੱਥੇ ਬਹੁਤ ਘੱਟ ਵਿਆਜ ਲੱਗਦਾ ਹੈ, ਬੜੇ ਲਾਭ ਸਰਕਾਰਾਂ ਦਿੰਦੀਆਂ ਨੇ, ਬੜੀਆਂ ਸਬਸਿਡੀਆਂ ਮਿਲਦੀਆਂ। ਇੱਕ ਕਿਸਾਨ ਕ੍ਰੈਡਿਟ ਕਾਰਡ ਜਿਹਨੂੰ ਆਪਾਂ ਲਿਮਿਟ ਵੀ ਆਖ ਦਿੰਦੇ ਹਾਂ, ਸ਼ੁੱਧ ਜਿਹੀ ਪੰਜਾਬੀ 'ਚ ਕਈ ਲਿਮਿਟ ਵੀ ਇਹਦੇ ਲਈ ਸ਼ਬਦ ਦੀ ਵਰਤੋਂ ਕਰਦੇ ਹੈ, KCC ਕਿਸਾਨ ਕ੍ਰੈਡਿਟ ਕਾਰਡ, ਇਹਦੇ ਵਿੱਚ ਸੋਧਾਂ ਕੀਤੀਆਂ ਨੇ। ਹੁਣ ਸੋਧਾਂ ਕਿਉਂ ਕੀਤੀਆਂ? ਕਿਉਂਕਿ 20 ਸਾਲ ਹੋ ਗਏ ਸੀ ਇਸ ਕਾਨੂੰਨ ਨੂੰ ਬਣਿਆ, ਜੋ ਇਹਦੇ ਢੰਗ ਸੀ, ਜੋ ਇਹਦੇ ਵਿੱਚ ਲਾਭ ਸੀ ਉਹ 20 ਸਾਲ ਪਹਿਲਾਂ ਤੈਅ ਕੀਤੇ ਸੀ ਤੇ 20 ਸਾਲ ਤੋਂ ਉਹੀ ਚੱਲਦੇ ਆ ਰਹੇ। ਭਗਵੰਤ ਮਾਨ ਜੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਕਿ ਜਿਹੜਾ KCC ਦੇ ਤਹਿਤ ਕੁਛ ਲਾਭ ਮਿਲਦੇ ਸੀ ਕਿਸਾਨਾਂ ਨੂੰ, ਭਾਵ ਕਿ ਕ੍ਰੈਡਿਟ ਲਿਮਿਟ ਮਿਲਦੀ ਸੀ, ਕਰਜ਼ਾ ਮਿਲਦਾ ਸੀ, ਹੋਰ ਸ਼ੁੱਧ ਸ਼ਬਦਾਂ 'ਚ ਕਵਾਂ ਉਹਦੀ ਸੀਮਾ 'ਚ ਵਾਧਾ ਕਰ ਦਿੱਤਾ। ਕਿਉਂਕਿ 20 ਸਾਲ ਪਹਿਲਾਂ 10,000 ਦੀ ਵੈਲਿਊ ਕੁਛ ਹੋਰ ਸੀ, ਅੱਜ ਉਹ 10,000 ਦੀ ਵੈਲਿਊ ਕੁਛ ਵੀ ਨਹੀਂ ਹੈ। 20 ਸਾਲ ਪਹਿਲਾਂ ਜੋ ਤੈਅ ਕੀਤਾ ਸੀ ਉਸ ਹਿਸਾਬ ਦੇ ਨਾਲ ਅੱਜ ਲੋੜਾਂ ਜ਼ਿਆਦਾ ਨੇ, ਮਹਿੰਗਾਈ ਜ਼ਿਆਦਾ ਆ। ਔਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 20 ਸਾਲ ਪਹਿਲਾਂ ਜਿਹੜੀ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਸੀ ਉਹਦੇ ਵਿੱਚ ਚਾਹੇ ਉਹ ਕਣਕ ਦੀ ਫਸਲ ਦੀ ਗੱਲ ਹੈ, ਚਾਹੇ ਉਹਦੇ ਵਿੱਚ ਗੰਨੇ ਦੀ ਕਾਸ਼ਤ ਦੀ ਗੱਲ ਹੈ, ਚਾਹੇ ਹੋਰ ਫਸਲਾਂ, ਉਹਦੇ ਲਈ ਲਿਮਿਟ ਦੇ ਵਿੱਚ ਵਾਧਾ ਕਰ ਦਿੱਤਾ। ਭਾਵ ਕਿ ਜੇ ਤੁਸੀਂ ਗੰਨੇ ਦੀ ਕਾਸ਼ਤ ਕਰਨੀ ਹੈ ਤੇ ਤੁਹਾਨੂੰ ਪ੍ਰਤੀ ਏਕੜ 24,000 ਰੁਪਇਆ ਕਰਜ਼ਾ ਮਿਲਦਾ ਸੀ, 24,000 ਰੁਪਇਆ ਉਹ ਵਧਾ ਕੇ ਕਹਿੰਦੇ ਜੀ ਅਸੀਂ ਹੁਣ ਜਿਹੜਾ ਅੱਗੇ ਕਰ ਦੇਵਾਂਗੇ, ਅਸੀਂ ਇਹਦੇ ਵਿੱਚ 30,000 ਕਰ ਦਿਆਂਗੇ। ਇਹ ਕਣਕ ਦੀ ਹੈ, ਜਿਹੜਾ ਗੰਨੇ ਦੀ ਗੱਲ ਹੈ, ਗੰਨੇ ਦੇ ਵਿੱਚ 44,000 ਮਿਲਦਾ ਸੀ, ਉਹਦੇ ਵਿੱਚ ਵਧਾ ਕੇ 1,00,000 ਰੁਪਏ ਤੱਕ ਕਰਨ ਦੀ ਗੱਲ ਕੀਤੀ ਹੈਗੀ ਹੈ। ਬਹੁਤ ਸਾਰੀਆਂ ਨਵੀਆਂ ਫਸਲਾਂ ਜੋੜੀਆਂ ਗਈਆਂ ਨੇ, ਜਿਵੇਂ ਅੱਜ ਕੱਲ੍ਹ ਲੋਕ ਪਾਪੂਲਰ ਬੀਜਦੇ ਆ ਖੇਤਾਂ 'ਚ, ਪਾਪੂਲਰ ਦੀ ਕਾਸ਼ਤ ਲਈ ਧੇਲਾ ਵੀ ਨਹੀਂ ਮਿਲਦਾ ਸੀ, ਉਹ ਵੀ ਜੋੜਿਆ ਕਿ ਭਾਈ ਦੇਵਾਂਗੇ, ਆਪਾਂ 1,000 'ਚ ਹੀ ਦਈਏ। ਸੋ ਇਹ ਕਿਸਾਨਾਂ ਲਈ ਜਿਹੜੇ ਵਾਕਈ ਮਹੱਤਰ ਕਿਸਾਨ ਹੈ, ਜਿਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਆਪਣੀ ਫਸਲ ਬਾੜੀ ਦੇ ਲਈ ਤੇ ਬਾਅਦ ਵਿੱਚ ਉਹਨਾਂ ਨੇ ਕਰਜ਼ਾ ਮੋੜਨਾ ਹੁੰਦਾ ਹੈ, 7% ਵਾਜਬ ਬਿਲਕੁਲ ਨਾ ਮਾਤਰ ਵਿਆਜ ਦੇ ਉੱਪਰ ਕਰਜ਼ਾ ਮਿਲਣਾ ਤੇ ਕਰਜ਼ਾ ਹੁਣ ਵਧੀ ਹੋਈ ਰਾਸ਼ੀ ਦੇ ਹਿਸਾਬ ਦੇ ਨਾਲ ਮਿਲਣਾ, ਇਹ ਵਾਕਿਆ ਜਿਹੜਾ ਸੰਤੂ ਸਾਹਿਬ ਕਿਸਾਨਾਂ ਲਈ ਇੱਕ ਵੱਡੀ ਰਾਹਤ ਹੈ ਜਿਹੜੀ ਭਗਵੰਤ ਮਾਨ ਸਰਕਾਰ ਨੇ ਅੱਜ ਐਲਾਨ ਕੀਤੀ।
3: ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਮੋਨਾ ਮਹਿੰਗੀ ਜੀ ਨੂੰ ਯਾਦ ਰੱਖਣਾ, ਇੰਸ਼ੋਰੈਂਸ ਐਡਵਾਈਜ਼ਰ ਨੇ ਇੰਸ਼ੋਰੈਂਸ ਫੋਰ ਯੂ ਤੋਂ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਕਵਰੇਜ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨ ਦੇ ਲਈ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ ਰਾਬਤਾ ਕਰ ਸਕਦੇ ਹੋ, ਜਾਂ ਤੁਹਾਡੇ ਪਰਿਵਾਰਕ ਰਿਸ਼ਤੇਦਾਰ ਸੱਜਣ ਮਿੱਤਰ ਇੰਡੀਆ ਤੋਂ ਆਏ ਹੋਏ ਨੇ ਤਾਂ ਟਰੈਵਲ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਤੁਹਾਡੇ ਮਾਂ ਬਾਪ ਦੇ ਲਈ ਜ਼ਰੂਰ ਯਾਦ ਰੱਖਣਾ। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਐਡਵਾਈਜ਼ਰ ਨੇ 416-509-1509-416-50-1509 ਮੋਨਾ ਮਹਿੰਗੀ ਜੀ।
5: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
3: ਬਿਲਕੁਲ ਜੀ, ਅਗਲੀ ਖਬਰ ਵੱਲ ਚੱਲਦੇ ਹਾਂ ਜਿੱਥੇ ਅੱਜ ਇੱਕ ਨਵੀਂ ਖਬਰ ਆਈ ਹੈ ਕਿ ਹੁਣ ਰਮੇਸ਼ ਜੀ ਜਿਹੜੀਆਂ ਸ਼ਹਿਰੀ ਚੋਣਾਂ ਹੋਣਗੀਆਂ, ਪਿਛਲੇ ਦਿਨੀਆਂ ਜਿਹੜੀਆਂ ਲੰਘ ਕੇ ਗਈਆਂ ਉਹਨਾਂ ਬਾਰੇ ਐਲਾਨ ਹੋਇਆ ਕਿ ਹੁਣ ਇਹ EVM ਨਾਲ ਕਰਾਈਆਂ ਜਾਣਗੀਆਂ।
4: ਦੇਖੋ ਸੰਧੂ ਸਾਹਿਬ, ਅਸੀਂ ਜਿੱਤਣਾ ਚਾਹੀਦਾ ਤੇ ਸਾਡੇ ਵੱਲੋਂ ਜਿੰਨਾ ਮਰਜ਼ੀ ਕਰਾਓ। ਹੁਣ ਤਾਂ ਮੈਨੂੰ ਇੱਦਾਂ ਲੱਗਦਾ ਕਿ ਜਦੋਂ EVM ਨਾ ਹੁੰਦੀਆਂ ਤੇ ਫਿਰ ਕਈ ਵਾਰ ਰੌਲਾ ਇਹ ਪੈ ਜਾਂਦਾ ਜੀ EVM ਵਿੱਚ ਬੜੀਆਂ ਗੜਬੜੀਆਂ ਨੇ। ਜੇ ਬੈਲਟ ਪੇਪਰ ਨਾਲ ਹੁੰਦੀਆਂ ਤੇ ਕਹਿੰਦੇ ਜੀ ਬੈਲਟ ਪੇਪਰ ਦੀ ਜਿਹੜੀ ਹੈ ਮਿਸ ਯੂਜ਼ ਹੋ ਗਿਆ, ਉਹਦੇ ਵਿੱਚ ਬੜੀਆਂ ਗੜਬੜੀਆਂ ਹੋਈਆਂ। ਮੈਂ ਤਾਂਹੀਓ ਕਈ ਵਾਰ ਸੰਧੂ ਸਾਹਿਬ ਜ਼ਿਕਰ ਕੀਤਾ ਕਿ ਭਾਰਤ ਵਿੱਚ ਰੌਲਾ ਇਹ ਨਹੀਂ ਹੈ ਕਿ EVM ਮਸ਼ੀਨਾਂ 'ਚ ਨੁਕਸ ਹੈ ਜਾਂ ਬੈਲਟ ਪੇਪਰਾਂ 'ਚ ਨੁਕਸ ਹੈ। ਇੱਥੇ ਨੁਕਸ ਕਿਤੇ ਹੋਰ ਹੈ। ਇੱਥੇ ਨੁਕਸ ਮਾਫ ਕਰਨਾ ਬਹੁਤਿਆਂ ਦੇ ਖੂਨ ਵਿੱਚ ਹੀ ਹੋ ਗਿਆ। ਜਦੋਂ ਤੱਕ ਗਈ ਬੇਈਮਾਨੀ ਭਰ ਲੈਣੀ ਕਿ ਅਸੀਂ ਜਿੱਤਣਾ ਹੀ ਜਿੱਤਣਾ ਹੈ ਜਾਂ ਫਲਾਣੇ ਨੂੰ ਜਿਤਾਉਣਾ ਹੈ ਤੇ ਫਲਾਣੇ ਨੂੰ ਹਰਾਉਣਾ ਹੀ ਹਰਾਉਣਾ ਹੈ, ਤੇ ਚਾਹੇ ਈਵੀਐਮ ਰੱਖ ਦਿਓ ਚਾਹੇ ਬੈਲਟ ਪੇਪਰ ਰੱਖ ਦਿਓ ਚਾਹੇ ਦੋਨੇ ਚੁੱਕ ਦਿਓ, ਨਤੀਜਾ ਐਲਾਨ ਕਰਨਾ ਜਾਓ, ਕਹਿਣਾ ਜਿੱਤ ਗਿਆ ਜੀ ਕਰ ਲਓ ਜੋ ਕਰਨਾ, ਤੇ ਜੇ ਰੌਲਾ ਪਾਉਂਗੇ ਤੇ ਫਿਰ ਭਾਈ ਪੁਲਿਸ ਵਾਲਾ ਡੰਡਾ ਤੇ ਸਾਡੇ ਤੋਂ ਹੈਗਾ ਹੀ ਹੈ। ਇੱਥੇ ਤੇ ਬੀਤੇ ਦਿਨਾਂ ਚ ਅਸੀਂ ਉਹ ਵੀ ਕੁਛ ਵੀ ਵੇਖ ਲਿਆ ਕਿ ਇੱਥੇ ਅਸੀਂ ਅੱਜ ਤੱਕ ਬੇਅਦਬੀ ਬੇਅਦਬੀ ਕਾਨੂੰਨ ਦੀਆਂ ਗੱਲਾਂ ਕਰਦੇ ਰਹੇ ਤੇ ਇੱਥੇ ਝਾੜੂ ਦੀ ਬੇਅਦਬੀ ਤੇ ਪਰਚੇ ਵੀ ਦਰਜ ਹੋਣ ਲੱਗ ਪਏ, ਆਹ ਕੁਛ ਇੱਥੇ ਚੱਲਣ ਲੱਗਾ। ਹੁਣ ਜਿਹੜਾ ਤੁਸੀਂ ਅੱਜ ਜ਼ਿਕਰ ਕੀਤਾ ਨਾ ਈਵੀਐਮ ਦਾ, ਇਹ ਮਸਲਾ ਕੀ ਹੈ? ਆ ਜਿਹੜੀਆਂ ਤਾਜ਼ਾ ਤਰੀਨ ਵੋਟਾਂ ਲੰਘ ਕੇ ਗਈਆਂ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਫੀ ਵੱਡੀ ਸਫਲਤਾ ਹਾਸਲ ਕੀਤੀ ਪੰਜਾਬ ਦੇ ਵਿੱਚ, ਉਹਦੇ ਵਿੱਚ ਕੁਝ ਲੋਕਾਂ ਨੇ ਰੌਲਾ ਰੱਪਾ ਪਾਇਆ ਸੀ ਕਿ ਭਾਈ ਬੈਲਟ ਪੇਪਰ ਨਾਲ ਵੋਟਾਂ ਨਹੀਂ ਹੋਣੀਆਂ ਚਾਹੀਦੀਆਂ, ਈਵੀਐਮ ਨਾਲ ਮਸ਼ੀਨਾਂ ਹੋਣੀਆਂ ਚਾਹੀਦੀਆਂ। ਹਾਈ ਕੋਰਟ ਮਸਲਾ ਚਲਾ ਗਿਆ, ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਚੋਣ ਕਮਿਸ਼ਨ ਨੇ ਜਾ ਕੇ ਤਰਕ ਦਿੱਤੇ ਜੀ ਸਾਡੇ ਤੋਂ ਈਵੀਐਮ ਮਸ਼ੀਨਾਂ ਨਹੀਂ ਸੀਗੀਆਂ। ਹਾਈ ਕੋਰਟ ਨੇ ਪੁੱਛ ਲਿਆ ਕੇਂਦਰ ਵਾਲੇ ਚੋਣ ਕਮਿਸ਼ਨ ਨੂੰ, ਭਾਰਤੀ ਚੋਣ ਕਮਿਸ਼ਨ ਨੂੰ, ਕਹਿੰਦਾ ਗੱਲ ਹੀ ਕੋਈ ਨਹੀਂ, ਅਸੀਂ ਕੱਲ ਨੂੰ ਪਹੁੰਚਾ ਦਿੰਦੇ ਹਾਂ, ਕਿਹੜਾ ਕੰਮ ਹੈ? ਰਾਜਸਥਾਨ ਪਈਆਂ ਟਰੱਕ ਭਰ ਦਿੱਤੇ, ਗੱਡੀਆਂ ਲੋਡ ਕਰ ਦਿੱਤੀਆਂ, ਲਹਾਓ ਕਿੱਥੇ ਲਹਾਉਣੀਆਂ? ਫਿਰ ਇਹਨਾਂ ਨੂੰ ਜਵਾਬ ਨਾ ਆਵੇ। ਖੈਰ ਫਿਰ ਹਾਈ ਕੋਰਟ ਨੇ ਇਹ ਗੱਲ ਕਹਿਤੀ ਸੀ ਕਿ ਭਾਈ ਹੁਣ ਦਿਨ ਰਹਿ ਗਏ ਦੋ ਤਿੰਨ, ਇਸ ਕਰਕੇ ਜਿੱਦਾਂ ਇਹ ਕਰਾਉਂਦੇ ਇਹਨਾਂ ਨੂੰ ਕਰਾ ਲੈਣ ਦੋ, ਉਹ ਮਸਲਾ ਨਿਪਟ ਗਿਆ ਸੀ। ਹੁਣ ਨਾ 13 ਜੂਨ ਨੂੰ, ਆ ਜਿਹੜੀ 13 ਜੂਨ ਆਉਣੀ, ਅੱਜ 2 ਜੂਨ ਹੈ, ਚਾਰ ਪੰਜਾਬ ਦੇ ਹੋਰ ਸ਼ਹਿਰ ਆ, ਚਾਰ ਨਗਰ ਕੌਂਸਲਾਂ ਨੇ ਜਿੱਥੇ ਵੋਟਾਂ ਇਸ ਵੇਲੇ ਨਹੀਂ ਪਈਆਂ ਤੇ ਹੁਣ ਉੱਥੇ ਪੈਣ ਜਾ ਰਹੀਆਂ, ਜਿਹਦੇ ਵਿੱਚ ਇੱਕ ਸ਼ਾਮ 84 ਆ ਦੁਆਬੇ ਦਾ, ਤੇ ਇਹ ਤੋਂ ਇਲਾਵਾ ਮਾਝੇ ਦੇ 3 ਸ਼ਹਿਰ ਆ, ਜਿਹ ਚ ਗੁਰਦਾਸਪੁਰ ਹੈ, ਜਿਹ ਚ ਦੀਨਾ ਨਗਰ ਹੈ, ਜਿਹ ਚ ਕਾਦੀਆਂ ਹੈ। ਕੁੱਲ 4 ਥਾਵਾਂ ਤੇ 4 ਨਗਰ ਕੌਂਸਲਾਂ ਨੇ ਜਿੱਥੇ 13 ਜੂਨ ਨੂੰ ਵੋਟਾਂ ਪੈਣੀਆਂ, ਤੇ ਅੱਜ ਉੱਥੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਆਪ ਹੀ ਐਲਾਨ ਕਰ ਦਿੱਤਾ ਕਿ ਉਹ ਈਵੀਐਮ ਦੇ ਨਾਲ ਹੋਣਗੀਆਂ, ਕਿਉਂਕਿ ਪਿਛਲੀ ਵਾਰੀ ਜਦੋਂ ਮਸਲਾ ਅਦਾਲਤ ਵਿੱਚ ਗਿਆ ਸੀ ਉਦੋਂ ਪੰਜਾਬ ਰਾਜ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਮਸ਼ੀਨਾਂ ਸਾਡੇ ਕੋਲ ਸਮੇਂ ਸਿਰ ਨਹੀਂ ਸੀ, ਹੁਣ ਅਸੀਂ ਪ੍ਰਬੰਧ ਨਹੀਂ ਕਰ ਸਕਦੇ ਮਸ਼ੀਨਾਂ ਨਾਲ, ਇਸ ਕਰਕੇ ਸਾਨੂੰ ਜਿਵੇਂ ਅਸੀਂ ਕਰਾਉਂਦੇ ਕਰਾ ਲੈਣ ਦਿਓ। ਉੱਥੇ ਹਾਈ ਕੋਰਟ ਨੇ ਲਗਭਗ ਸਹਿਮਤੀ ਦੇ ਦਿੱਤੀ ਸੀ, ਪਰੰਤੂ 13 ਜੂਨ ਚ ਬਹੁਤ ਦਿਨ ਹੈ, ਮਸ਼ੀਨਾਂ ਵੀ ਪੰਜਾਬ ਪਹੁੰਚ ਚੁੱਕੀਆਂ ਨੇ ਰਾਜਸਥਾਨ ਤੋਂ ਟਰੱਕ ਭਰ ਕੇ, ਤੇ ਮਸ਼ੀਨਾਂ ਚਾਹੀਦੀਆਂ ਕਿੰਨੀਆਂ ਨੇ? 4 ਥਾਵਾਂ ਤੇ ਵੋਟਾਂ ਨੇ। ਸੋ ਇਸ ਕਰਕੇ ਉਹ ਅੱਜ ਐਲਾਨ ਜਿਹੜਾ ਪੰਜਾਬ ਰਾਜ ਚੋਣ ਕਮਿਸ਼ਨ ਨੇ ਕਰ ਦਿੱਤਾ ਕਿ ਜਿਹੜੇ ਇਹ 4 ਸ਼ਹਿਰ ਹੈ ਇੱਥੇ ਹੁਣ ਈਵੀਐਮ ਦੇ ਨਾਲ ਵੋਟਾਂ ਪੈਣਗੀਆਂ। ਸੋ ਬੈਲਟ ਪੇਪਰਾਂ ਵਾਲੇ ਨਤੀਜੇ ਅਸੀਂ ਸੰਧੂ ਸਾਹਿਬ ਵੇਖ ਲਏ ਹੈ, ਹੁਣ 13 ਤਰੀਕ ਨੂੰ ਜਦੋਂ ਇੱਥੇ ਵੋਟਾਂ ਪੈ ਕੇ ਹਟਣੀਆਂ, ਈਵੀਐਮ ਵਾਲੇ ਨਤੀਜੇ ਵੇਖਦੇ ਹਾਂ ਕਿਹਦੇ ਹੱਕ ਚ ਆਉਂਦੇ ਆ।
3: ਜੀ ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਗਿੱਲ ਫਾਰਮ ਨੂੰ ਯਾਦ ਰੱਖਣਾ ਹੈ, ਡਿਕਸੀ ਐਂਡ ਕਿੰਗ ਸਟਰੀਟ ਕੈਲਡਨ ਦੇ ਉੱਪਰ, ਉੱਥੋਂ ਤੁਸੀਂ ਹਰ ਤਰ੍ਹਾਂ ਦੀ ਪਨੀਰੀ ਲੈ ਕੇ ਆ ਸਕਦੇ ਹੋ ਆਪਣੇ ਬੈਕਯਾਰਡ ਦੇ ਵਿੱਚ ਲਾਉਣ ਦੇ ਲਈ, ਜਾਂ ਤੁਸੀਂ ਫਾਰਮ ਹਾਊਸ ਦੇ ਵਿੱਚ ਪਨੀਰੀ ਲੈ ਕੇ ਆਉਣੀ ਹੈ ਸਬਜ਼ੀਆਂ ਦੀ, ਫਰੈਸ਼ ਪਨੀਰੀ, ਔਰ ਨਾਲ ਦੀ ਨਾਲ ਚੱਕੀ ਆਟਾ ਤੁਸੀਂ ਫਰੈਸ਼ ਲੈ ਕੇ ਆ ਸਕਦੇ ਹੋ ਗਿੱਲ ਫਾਰਮ ਤੋਂ, ਤਾਜ਼ਾ ਸਬਜ਼ੀਆਂ ਤੁਹਾਨੂੰ ਫਾਰਮ ਪ੍ਰੋਡਿਊਸ ਮਿਲ ਜਾਣਾ ਆ। ਗਿੱਲ ਫਾਰਮ ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ, ਕੈਲਡਨ ਦੇ ਵਿੱਚ, 416-898-87-78। ਵੀਕਐਂਡ ਦੇ ਉੱਪਰ ਨਾ ਮੇਲਾ ਲੱਗਿਆ ਰਹਿੰਦਾ, ਤੁਸੀਂ ਜਾਓਗੇ ਨਾ ਤਾਂ ਤੁਹਾਡੀ ਸਟ੍ਰੈਸ ਸਾਰੀ ਦੂਰ ਹੋ ਜਾਣੀ ਹੈ। ਗਿੱਲ ਫਾਰਮ 'ਤੇ ਪਹੁੰਚਣਾ ਤੁਸੀਂ, 416-868-4168-9887778 ਕਾਲ ਕਰਕੇ ਤੁਸੀਂ ਜਿਹੜੀ ਵੀ ਪਨੀਰੀ, ਤੁਸੀਂ ਕਿਸੇ ਵੀ ਸਬਜ਼ੀ ਦੀ ਪਨੀਰੀ ਲੈਣੀ ਆ, ਫੁੱਲਾਂ ਦੀ ਪਨੀਰੀ ਲੈਣੀ ਆ, ਤਾਂ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਗਿੱਲ ਫਾਰਮ। ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਆਪਾਂ ਇੱਕ ਕਾਲ ਲੈ ਲਈ ਜੀ। ਲੰਬੇ ਸਮੇਂ ਤੋਂ ਕਾਲਸ ਆ ਰਹੀਆਂ ਨੇ, ਬਹੁਤ ਸਾਰੀਆਂ ਕਾਲਸ ਹੋਲਡ 'ਤੇ ਨੇ, ਸੋ ਬੜੇ ਸਾਰੇ ਸਵਾਲ ਸਾਡੇ ਦੋਸਤਾਂ ਦੇ ਹੁੰਦੇ ਨੇ, ਅਤੇ ਬਸ 30 ਸਕਿੰਟ ਦੇ ਵਿੱਚ ਆਪਣੀ ਗੱਲ ਰੱਖਣ, ਸੀਮਤ ਜਿਹੇ ਸ਼ਬਦਾਂ ਦੇ ਵਿੱਚ, ਤਾਂ ਕਿ ਆਪਾਂ ਪ੍ਰੋਗਰਾਮ ਨੂੰ ਕੈਰੀ ਔਨ ਰੱਖ ਸਕੀਏ। ਜੀ ਰਸ਼ਮੇਸ਼ ਜੀ, ਆਗਿਆ ਜੀ।
6: ਜਿਹੜੀ ਗੱਲਬਾਤ ਕਰਨੀ, ਕਿਸ ਮਰਜ਼ਾਦਾ ਚ, ਕਿਸ ਭਾਸ਼ਾ ਚ ਕਰਨੀ ਆ, ਮੈਂ ਗੱਲ ਕਰਨੀ ਚਾਹੁੰਦਾ ਵਾ ਜਿੱਦਾਂ ਪੰਜਾਬ ਚ ਮਜੀਠੀਆ ਨੇ ਜਾਂ ਹੋਰ ਲੋਕ ਨੇ ਸੋਸ਼ਲ ਮੀਡੀਆ ਵਿਹਨੇ ਆ, ਇਹਨਾਂ ਦੇ ਪਰਿਵਾਰਾਂ ਨੇ 2 ਸਕੂਲਾਂ ਚ ਪੜ੍ਹਾਇਆ ਵਾ, ਜੋ ਇਹ ਵਿਧਾਨ ਸਭਾ ਚ ਲੈਂਗੁਏਜ ਬੋਲੀ ਇਹਨਾਂ ਨੇ, ਜੋ ਮਾਵਾਂ ਧੀਆਂ ਭੈਣਾਂ ਦੀ ਪੱਤਰ ਰੋਲ ਦੇ ਗਾਲਾਂ ਕੱਢ ਰਹੇ ਆ, ਤੁਹਾਨੂੰ ਲੱਗਦਾ ਕਿ ਸਾਡੀ ਨੁਮਾਇੰਦਗੀ ਕੰਮ ਕਰਦੇ? ਮੈਨੂੰ ਇਹ ਲੱਗਦਾ ਕਿ ਜਮਹੂਰੀਅਤ ਤੋਂ ਵੱਧ ਕੁਛ ਨਹੀਂ ਆ। ਮੈਂ ਤੁਹਾਨੂੰ ਗੱਲ ਦੱਸਦਾ, ਸਾਡੇ ਛਾਡੇ ਸਾਹਿਬ ਤੋਂ ਆਜ਼ਾਦ ਇੱਕ ਕੌਂਸਲ ਜਿੱਦਾਂ ਹੀ ਅਕਾਲੀ ਦਲ ਦੀ ਸਰਕਾਰ ਚ, ਤੇ ਇੱਦਾਂ ਮਜੀਠੀ ਹੋਣਾ ਨੇ ਉੱਥੇ ਉਹ ਹਲਵਾਈ ਦਾ ਕੰਮ ਕਰਦਾ ਸੀ, ਉੱਥੇ ਫੂਡ ਇੰਸਪੈਕਟਰ ਦਾ ਬੰਦਾ ਸੋਪਾ ਪਾ ਕੇ ਇੱਦਾਂ ਅਕਾਲੀ ਦਲ ਸ਼ਾਮਿਲ ਹੋ ਗਿਆ, ਘੱਟ ਕੋਈ ਨੀ ਜੀ ਹੈਗਾ। ਤੇ ਮੈਨੂੰ ਇਹ ਲੱਗਦਾ ਕਿ ਲੋਕਤੰਤਰ ਜਿਹੜਾ ਉੱਥੇ ਹੈ ਨੀ, ਉੱਥੇ ਲੋਕਤੰਤਰ ਨੂੰ ED ਦੇ ਹੱਕ ਜਿਹਾ ਜਾਂ ਵਿਜੀਲੈਂਸ ਆ, ਉਹ ਤੁਹਾਡੇ ਏਜੰਸੀਆਂ ਹੈਗੀਆਂ ਕਿਹੜੇ ਬੰਦੇ ਨੇ ਕਿੱਧਰ ਜਾਣਾ ਉਹ ਤੈਅ ਕਰਦੇ ਆ, ਤੇ ਸਾਡੀ ਰੂਹ ਉੱਥੇ ਵਸਦੀ, ਸਾਡਾ ਦਿਲ ਤਾਂ ਨਹੀਂ ਕਰਦਾ ਕੁਛ ਕਹੀਏ, ਪਰ ਸਾਡੇ ਕੋਲ ਰਿਹਾ ਨਹੀਂ ਜਾਂਦਾ ਤੁਹਾਡੇ ਵਿਚਾਰ ਸੁਣਦਾ।
3: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੁਮਨ ਸੰਤ ਸਾਹਿਬ। ਜੀ ਰਮੇਸ਼ ਜੀ,
4: ਦੇਖੋ ਬੀਤੇ 4 ਸਾਲ ਦੀ ਮੈਂ ਗੱਲ ਕਰਾਂ ਜਦੋਂ ਆਮ ਆਦਮੀ ਪਾਰਟੀ ਸੱਤਾ ਚ ਆਈ, ਜਿੱਤਾਂ ਦੇ ਸ਼ਬਦਾਂ ਦਾ ਪ੍ਰਯੋਗ ਪਹਿਲਾਂ ਕਾਂਗਰਸੀਆਂ ਨੇ ਕੀਤਾ ਨਵੇਂ ਚੁਣੇ ਨੁਮਾਇੰਦਿਆਂ ਲਈ, ਖਾਸ ਕਰਕੇ ਆਮ ਆਦਮੀ ਪਾਰਟੀਆਂ ਦੇ ਲਈ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਮਟੀਰੀਅਲ ਸੱਦਿਆ ਗਿਆ, ਆ ਕਿਹੜੇ ਸਾਡੇ ਬਰਾਬਰ ਤੇ ਲਿਆ ਕੇ ਬਿਠਾ ਤੇ, ਬੜੇ ਇੱਦਾਂ ਦੇ ਮਾੜੇ ਸ਼ਬਦਾਂ ਦਾ, ਹਲਕੇ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ। ਬੜਾ ਮਨ ਨੂੰ ਦਰਦ ਹੋਇਆ ਸੀ, ਤੁਸੀਂ ਉਸ ਗੱਲ ਨੂੰ ਨਿੰਦਿਆ ਵੀ, ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ। ਪੰਜਾਬ ਦੇ ਬਹੁਤ ਵੱਡੀ ਗਿਣਤੀ ਲੋਕਾਂ ਨੇ ਕਿਹਾ ਕਿ ਇੱਦਾਂ ਨਹੀਂ ਬੋਲਣਾ ਚਾਹੀਦਾ, ਖੈਰ ਉਹਨਾਂ ਨੂੰ ਵੀ ਸ਼ਾਇਦ ਫਿਰ ਮੱਤ ਆ ਗਈ, ਉਹ ਬੋਲਣੋਂ ਥੋੜਾ ਬਹੁਤਾ ਘੱਟ ਗਏ। ਸਮਾਂ ਪਿਆ ਤੇ ਹੁਣ ਸਮੇਂ ਪੈਣ ਤੋਂ ਬਾਅਦ ਇਹ ਵੀ ਗੱਲ ਕਰਨੀ ਪਏਗੀ ਸਰੋਤਿਓ, ਕਿ ਜਿਹਨਾਂ ਦੇ ਲਈ ਅਸੀਂ ਲੜੇ ਜਾਂ ਜਿਹਨਾਂ ਲਈ ਕਿਹਾ ਕਿ ਫਲਾਨਿਆਂ ਤੂੰ ਕਿਉਂ ਇਹਨਾਂ ਨੂੰ ਕਿਹਾ, ਉਹ ਵੀ ਤੇ ਵਿਧਾਨ ਸਭਾ ਦੇ ਵਿੱਚ ਕੀ ਕਰਦੇ ਆ, ਆ ਜਾ ਦੇਖ ਲਾ ਪੱਟਾਂ ਤੇ ਹੱਥ ਮਾਰ ਮਾਰ ਕੇ। ਕਹਿਣ ਤੋਂ ਭਾਵ ਹੈ ਕਿ ਅਸਲ ਵਿੱਚ ਜਿੱਥੇ ਤੁਸੀਂ ਗੱਲ ਲੈ ਕੇ ਗਏ ਹੋ, ਪਾਰਟੀ ਨੂੰ ਭੁੱਲ ਜਾਈਏ, ਇਹ ਸਾਰੀ ਟਾਵੇ ਟਾਵੇ ਨੂੰ ਛੱਡ ਕੇ ਚਲੋ, ਅਸੀਂ ਇਸ ਮਸਲੇ ਤੇ ਜਿਹਨੂੰ ਆਪਾਂ, ਮੈਂ ਇਹ ਸ਼ਬਦ ਕਹਾਂਗਾ ਕਿ ਇਹ ਜਿਹੜਾ ਇਹਨਾਂ ਦਾ ਇਸ ਵੇਲੇ ਦਿਮਾਗੀ ਤੌਰ ਤੇ ਇਹਨਾਂ ਦੀ ਮਾਨਸਿਕਤਾ ਨਾ, ਉਸ ਮਾਨਸਿਕਤਾ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਤੇ ਹੰਕਾਰ ਝਲਕ ਰਿਹਾ, ਕਿਉਂਕਿ ਹੰਕਾਰ ਕੋਈ ਮੱਥੇ ਤੇ ਲੱਗੀਆਂ ਲਾਈਟਾਂ ਚੋਂ ਨਹੀਂ ਨਜ਼ਰ ਆਉਂਦਾ ਹੁੰਦਾ, ਬੰਦੇ ਦੀ ਸ਼ਬਦਾਵਲੀ ਚੋਂ ਪਤਾ ਲੱਗ ਜਾਂਦਾ ਕਿ ਸਾਹਮਣੇ ਵਾਲਾ ਬੰਦਾ ਕਿਸ ਪ੍ਰਵਿਰਤੀ ਦਾ ਮਾਲਕ ਹੋਵੇਗਾ, ਕਿਸ ਬਿਰਤੀ ਦਾ ਮਾਲਕ ਹੋਵੇਗਾ, ਕਿਸ ਅਕਲ ਦਾ ਮਾਲਕ ਹੋਵੇਗਾ, ਅਗਲੇ ਦੇ ਸ਼ਬਦਾਂ ਤੋਂ ਪਤਾ ਲੱਗ ਜਾਂਦਾ ਹੈ। ਜਦੋਂ ਅਗਲਾ ਵਿਅਕਤੀ ਸ਼ਬਦ ਬੋਲਦਾ ਨਾ, ਪਤਾ ਲੱਗ ਜਾਂਦਾ ਤੇ ਉਹਦੀ ਮਾਨਸਿਕਤਾ ਕਿੱਥੇ ਹੈ। ਰਵਨੀਤ ਬਿੱਟੂ ਦੇ ਸ਼ਬਦ ਸੀ ਤਾਜ਼ਾ ਤਰੀਨ ਸੁਣੇ ਹੈ ਕਿ ਉੱਤੋਂ ਸਾਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਹੜੇ ਅਸਮਾਨ ਤੋਂ ਬੋਲਦਾ। ਬਿਕਰਮ ਸਿੰਘ ਮਜੀਠੀਆ ਜਿਸ ਢੰਗ ਦੇ ਨਾਲ ਮੁਲਾਜ਼ਮਾਂ ਨੂੰ ਗਲ ਪੈਂਦਾ, ਜਿਸ ਢੰਗ ਦੇ ਨਾਲ ਅੱਗੇ ਨੂੰ ਕਿ ਜਿਵੇਂ ਇੱਕ ਮੁਲਾਜ਼ਮ ਨੂੰ ਖਾ ਜਾਣਾ ਹੁੰਦਾ, ਮਾਫ਼ ਕਰਨਾ ਮੈਂ ਕਈ ਵਾਰ ਕਿਹਾ ਕਿ ਠੀਕ ਹੈ ਪੰਜਾਬ ਪੁਲਿਸ ਮਾੜੀ ਹੋਊਗੀ, ਪਰੰਤੂ ਮਾੜੀ ਇਕੱਲੀ ਭਗਵੰਤ ਮਾਨ ਨੇ ਥੋੜੋ ਬਣਾਈ ਹੈ, ਬੇੜੀਆਂ ਚ ਦੁਪੱਟੇ ਤੁਸੀਂ ਪਾ ਕੇ ਗਏ ਹੋ, ਜਿਹੜੀਆਂ ਰਵਾਇਤਾਂ ਤੁਸੀਂ ਪਾ ਕੇ ਗਏ ਹੋ, ਇਹ ਵੀ ਉਸ ਰਾਹ ਤੇ ਤੁਰਿਆ। ਕਰੀਏ ਕਿ ਜੇ ਤੁਸੀਂ ਚੰਗੀਆਂ ਰਵਾਇਤਾਂ ਪਾਈਆਂ ਹੁੰਦੀਆਂ ਅਕਾਲੀਆਂ ਨੇ ਕਾਂਗਰਸੀਆਂ ਨੇ, ਅਸੀਂ ਭਗਵੰਤ ਮਾਨ ਨੂੰ ਕਹਿੰਦੇ ਕਿ ਉਹ ਤੂੰ ਕੀ ਕਰੀ ਜਾਂਦਾ, ਪਾ ਕੇ ਤੁਸੀਂ ਗਏ ਹੋ, ਅੱਜ ਤੁਸੀਂ ਕਹਿੰਦੇ ਹੋ ਕਿ ਪੁਲਿਸ ਗਲਤ ਹੈ, ਤੁਸੀਂ ਗਲ ਪੈਣ ਲੱਗੇ ਹੋ। ਆ ਤਾਜ਼ਾ ਤਰੀਨ ਜਿੱਦਣ ਮਰਜ਼ੀ ਮੁੜ ਜਾਓ, ਜਿਹੜੇ ਮਰਜ਼ੀ ਮੋੜ ਤੇ ਅਸੀਂ ਖੜ ਜਾਈਏ, ਇਹ ਸਾਰੇ ਸਿਆਸੀ ਲੀਡਰਾਂ ਦੇ ਵਿੱਚੋਂ ਹੰਕਾਰ ਬੋਲ ਰਿਹਾ ਹੈ, ਤੇ ਹੰਕਾਰ ਜਿਹੜਾ ਆ ਉਹ ਸੱਤਾ ਲਈ ਵੀ ਮਾੜਾ, ਸਮਾਜ ਲਈ ਵੀ ਮਾੜਾ। ਤੇ ਜਿਹੜਾ ਹੰਕਾਰੀ ਵਿਅਕਤੀ ਹੋਵੇ ਉਹ ਕਦੇ ਸਮਾਜ ਦਾ ਭਲਾ ਨਹੀਂ ਕਰ ਸਕਦਾ, ਆਪਣਾ ਨਿੱਜੀ ਭਲਾ ਤੇ ਕਰ ਸਕਦਾ, ਪਰਿਵਾਰ ਦਾ ਭਲਾ ਤੇ ਕਰ ਸਕਦਾ, ਪਰੰਤੂ ਸਮਾਜ ਦਾ ਭਲਾ ਨਹੀਂ ਕਰ ਸਕਦਾ। ਇਸ ਕਰਕੇ ਚਾਹੇ ਉਹਦਾ ਨਾਮ ਮਜੀਠੀਆ ਹੈ, ਚਾਹੇ ਰਵਨੀਤ ਬਿੱਟੂ ਹੈ, ਚਾਹੇ ਵਿਧਾਨ ਸਭਾ ਦੇ ਵਿੱਚ ਬੋਲਣ ਵਾਲਾ ਕੋਈ ਹੋਰ ਹੈ, ਮੈਂ ਨਾਂ ਨਹੀਂ ਲੈਂਦਾ, ਚਾਹੇ ਉਹ ਆਮ ਆਦਮੀ ਪਾਰਟੀ ਦਾ ਚਾਹੇ ਖਾਸ ਦਾ, ਇਹ ਸਾਰੇ ਬਹੁਤੇ ਇਹਨਾਂ ਚੋਂ ਵੱਡਾ ਹਿੱਸਾ ਇਸ ਵੇਲੇ ਬੜੇ ਹੰਕਾਰ ਨਾਲ ਭਰਿਆ ਹੈ, ਇਹਨਾਂ ਤੋਂ ਬਚੀਏ, ਰੱਬ ਇਹਨਾਂ ਨੂੰ ਸਮਰੱਥ ਬਖਸ਼ ਸਮਰੱਥ ਬਖਸ਼ ਦੇਵੇ ਤੇ ਠੀਕ ਹੈ, ਨਹੀਂ ਤੇ ਭਾਈ ਮੈਨੂੰ ਲੱਗਦਾ ਕਿ ਇਹਨਾਂ ਨੇ ਰਹਿੰਦਾ ਖੁੰਦਾ ਬੇੜਾ ਵੀ ਪੰਜਾਬ ਦਾ ਗਰਕ ਕਰ ਦੇਣਾ, ਇਹ ਹੰਕਾਰੀ ਲੋਕਾਂ ਨੇ।
3: ਜੀ ਬਿਲਕੁਲ ਦਰੁਸਤ, ਕਹਿੰਦੇ ਕਿ ਸਿਆਣੇ ਆ ਸੁਲਝੇ ਨਹੀਂ, ਗੁੰਝਲਦਾਰ ਆ ਉਲਝੇ ਨਹੀਂ, ਚੁੱਪ ਹਾਂ ਗੂੰਗੇ ਨਹੀਂ, ਕੀਮਤੀ ਹਾਂ ਰੂੰਗੇ ਨਹੀਂ। ਸੋ ਬਿਲਕੁਲ ਸਹੀ ਟੁੱਕਦੀ ਹੈ ਗੱਲ ਇੱਥੇ ਕਿ ਇੱਥੇ ਚੁੱਪ, ਮੈਨੂੰ ਲੱਗਦਾ ਕਿ ਜੇ ਜ਼ਿਆਦਾ ਚਿਰ ਰਿਹਾ ਜਾਵੇ ਤੇ ਉਹ ਕਈ ਵਾਰ ਮੈਨੂੰ ਲੱਗਦਾ ਤੁਹਾਡੇ ਵਾਸਤੇ ਨਾ ਵਾਚਕ ਵੀ ਬਣ ਜਾਂਦੀ ਹੈ। ਜੀ ਸਤਿ ਸ਼੍ਰੀ ਅਕਾਲ ਜੀ, ਨੈਕਸਟ ਕਾਲ ਤੁਸੀਂ 2989 2989 ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ,
7: ਮੈਂ ਕਿਹਾ ਜੀ ਕੁਝ ਕੁ ਸਾਲ ਪਹਿਲਾਂ ਇਹ ਕੇਸ ਦੇ ਹੋਰ ਵੀ ਥਾਣੇ ਤੇ ਹਮਲਾ ਕਰਨ ਦੇ ਉੱਤੇ ਜੀ ਉਹ ਕੇਸ ਜਿਹਾ ਬਣਿਆ ਸੀਗਾ, ਤੇ ਉਹ ਕੀ ਵੀ ਇਹ ਬੰਦੇ ਬੰਦੇ ਦਾ ਫਰਕ ਹੁੰਦਾ ਹੈ ਜੀ, ਵੀ ਇਹ ਕਿਹੜਾ ਬੰਦਾ ਥਾਣੇ ਤੇ ਹਮਲਾ ਕਰ ਰਿਹਾ ਤੇ ਕਿਹੜਾ ਨਹੀਂ, ਵੀ ਕਿਹਦੇ ਵਾਸਤੇ ਆਹ ਰੂਲ ਆ ਤੇ ਉਹਦੇ ਵਾਸਤੇ

0: ਦੀ ਅਗਵਾਈ ਕਰ ਰਹੇ ਸੀ ਸਾਡੇ ਹੁੰਦੇ ਲੋਕ ਸਭਾ ਮੈਂਬਰ ਜਿਹੜੇ ਅੱਜ ਕੱਲ ਜੇਲ੍ਹ ਦੇ ਵਿੱਚ ਬੰਦ ਹੈ। ਤੇ ਦੇਖੋ ਸਰੋਤਿਓ, ਗੱਲ ਇਹ ਹੈ ਪਰਚਾ ਇੱਥੇ ਵੀ ਦਰਜ ਹੋ ਗਿਆ, ਕਾਫੀ ਸਖਤ ਧਰਾਵਾਂ ਦੇ ਨਾਲ ਹੋਇਆ। ਇਹ ਠੀਕ ਹੈ ਕਿ NSA ਨਹੀਂ ਲੱਗੀ ਹੁਣ ਤੱਕ, ਪਰੰਤੂ ਮੈਨੂੰ ਇਹ ਵੀ ਲੱਗਦਾ ਕਿ ਦੋ ਘਟਨਾ ਦਾ ਸੁਮੇਲ ਨਹੀਂ ਕੀਤਾ ਜਾ ਸਕਦਾ, ਉਸ ਘਟਨਾ ਦਾ ਤੇ ਇਸ ਘਟਨਾ ਦਾ, ਭਾਵ ਕਿ ਅੰਮ੍ਰਿਤਪਾਲ ਵਰਸਿਸ ਵਿਕਰਮ ਸਿੰਘ ਮਜੀਠੀਆ। ਮੈਨੂੰ ਲੱਗਦਾ ਕਰਨਾ ਵੀ ਨਹੀਂ ਚਾਹੀਦਾ। ਉਹਦਾ ਕਾਰਨ ਹੈ, ਦੇਖੋ ਅੰਮ੍ਰਿਤਪਾਲ, ਅੱਜ ਦੀ ਗੱਲ ਅਸੀਂ ਹੋਰ ਪਾਸੇ ਰੱਖ ਲੈਣੇ, ਉਸ ਵੇਲੇ ਕਲੀਅਰ ਕੱਟ ਇੱਕ ਵਿਚਾਰਧਾਰਾ ਤੇ ਪਹਿਰਾ ਦੇ ਰਿਹਾ ਸੀ, ਕਲੀਅਰ ਕੱਟ, ਕੋਈ ਨੰਗਾ ਚਿੱਟਾ ਸੀ ਕੋਈ।
1: ਜੀ ਰਮੇਸ਼ ਜੀ, ਅੱਜ ਥੋੜ੍ਹੀ ਆਵਾਜ਼ ਘੱਟ ਰਹੀ ਆ ਔਰ ਸਾਡੇ ਤੱਕ ਪਹੁੰਚ ਵੀ ਡਿਲੇ ਰਹੀ ਆ, ਤੁਸੀਂ ਥੋੜ੍ਹਾ ਜਿਹਾ ਆਪਾਂ ਦਰੁਸਤ ਕਰੀਏ ਜੀ ਕਾਲ ਨੂੰ ਦੁਬਾਰਾ। ਜੀ ਹੁਣ ਆਈ ਹੈ ਜੀ, ਸੋ ਥੋੜ੍ਹੀ ਆਵਾਜ਼ ਅੱਜ ਸਾਡੇ ਤੱਕ ਬਹੁਤ ਲੇਟ ਪਹੁੰਚ ਰਹੀ ਹੈ, ਡਿਲੇ ਪਹੁੰਚ ਰਹੀ ਹੈ ਜੀ। ਆਈ ਥਿੰਕ ਆਵਾਜ਼ ਤੁਹਾਡੀ ਫਿਰ ਰਮੇਸ਼ ਜੀ ਬੰਦ ਹੋ ਗਈ ਹੈ। ਸੋ 905-673-3337 ਜੁੜੇ ਹੋਏ ਹੋ ਤੁਸੀਂ ਪੰਜਾਬੀ ਲਹਿਰਾਂ ਦੇ ਨਾਲ, ਸੋ ਗੱਲਾਂ ਬਾਤਾਂ ਚੱਲ ਰਹੀਆਂ, ਆਈ ਥਿੰਕ ਕੁਛ ਟੈਕਨੀਕਲ ਇਸ਼ੂਜ਼ ਆ, ਸੋ ਦੇਖਦੇ ਜੀ। ਨਹੀਂ, ਆਈ ਥਿੰਕ ਸਾਡਾ ਸੰਪਰਕ ਟੁੱਟ ਗਿਆ ਆ, ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਬਹੁਤ ਸਾਰੀਆਂ ਖਬਰਾਂ ਦੇ ਨਾਲ ਅੱਗੇ ਜਾ ਕੇ ਸਾਂਝ ਪਾਵਾਂਗੇ। 905-673-3339-05-673-3337 ਫਿਰ ਇੱਕ ਵਾਰ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਰਾਬਤਾ ਬਣੇ, ਅਤੇ ਫਿਰ ਅਸੀਂ ਦੁਬਾਰਾ ਗੱਲਬਾਤ ਕਰਦੇ ਹਾਂ ਰਮੇਸ਼ ਹੁਸ਼ਿਆਰਪੁਰ ਜੀ ਹੁਣਾਂ ਨਾਲ, ਅਤੇ ਤਾਂ ਕਿ ਅਸੀਂ ਜਿਹੜੀ ਖਬਰਾਂ ਆ ਇਹਨਾਂ ਦਾ ਪੂਰੀ ਜਾਣਕਾਰੀ ਉਹਨਾਂ ਤੋਂ ਲੈ ਸਕੀਏ। 905-673-3337 905-673-3333 'ਤੇ ਗੱਲਬਾਤ ਹੋ ਸਕਦੀ ਹੈ। ਇੱਕ ਸੈਕਿੰਡ, ਮੈਂ ਕੋਸ਼ਿਸ਼ ਕਰਦਾ ਕਿ ਦੁਬਾਰਾ ਜੇ ਰਾਬਤਾ ਸਾਡਾ ਹੋ ਜਾਵੇ ਅਤੇ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ। 905-673-3337। ਸੋ ਨਾਲ ਦੀ ਨਾਲ ਤੁਸੀਂ ਬ੍ਰੈਮਟਨ ਕ੍ਰੈਮਟੋਰੀਅਮ ਨੂੰ ਯਾਦ ਰੱਖਣਾ ਆ, ਤੁਸੀਂ ਆਪਣੇ ਫਿਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬ੍ਰੈਮਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰੀ ਪਲਾਨਿੰਗ ਕਰੋ ਔਰ ਆਪਣੇ ਸੱਜਣਾ ਮਿੱਤਰਾਂ ਨੂੰ, ਆਪਣੇ ਪਿਆਰਿਆਂ ਨੂੰ, ਆਪਣੇ ਪਰਿਵਾਰ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਤਾਂ ਬ੍ਰੈਮਟਨ ਕ੍ਰੈਮਟੋਰੀਅਮ ਆਪਣੇ ਫਿਨਲ ਦੀ ਪ੍ਰੀ ਪਲਾਨਿੰਗ ਦੇ ਲਈ 905-458-2222 905-458-2222 ਬ੍ਰੈਮਟਨ ਕ੍ਰੈਮਟੋਰੀਅਮ। ਜੀ ਸਰਦਾ ਰਾਬਤਾ ਜੁੜ ਚੁੱਕਿਆ ਰਮੇਸ਼ ਜੀ ਹੁਣਾਂ ਨਾਲ, ਅਤੇ ਦੇਖਦੇ ਇਸ ਵਾਰ ਆਵਾਜ਼ ਹੋ ਸਕਦੀ ਹੈ ਕਿ ਠੀਕ ਠਾਕ ਪਹੁੰਚੇ। ਜੀ ਰਮੇਸ਼ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ
0: ਜੀ। ਸੰਤੂ ਸਾਹਿਬ, ਹੁਣ ਆਵਾਜ਼ ਦਰੁਸਤ ਹੈ ਜੀ?
1: ਜੀ ਦਰੁਸਤ ਹੈ ਜੀ, ਬਿਲਕੁਲ, ਅਤੇ ਜੇ ਅੱਗੇ ਜਾ ਕੇ ਕੁਛ ਖੇਦ ਆਊਗਾ ਤਾਂ ਮੈਂ ਜ਼ਰੂਰ ਤੁਹਾਨੂੰ ਦੱਸਾਂਗਾ। ਜੀ ਆਪਾਂ ਖਬਰ ਦੀ ਗੱਲ ਪਾ ਰਹੇ ਸੀਗੇ, ਸਾਂਝ ਪਾ ਰਹੇ ਸੀ ਕਿ ਦੋ ਖਬਰਾਂ ਦਾ ਸੁਮੇਲ ਸਾਨੂੰ ਨਹੀਂ ਕਰਨਾ ਚਾਹੀਦਾ, ਉਹ ਸਾਡੇ ਤੱਕ ਨਹੀਂ ਪਹੁੰਚਿਆ।
0: ਦੇਖੋ ਅਸਲ ਵਿੱਚ ਜਿਹੜਾ ਮੇਰਾ ਮੰਨਣਾ ਆ ਕਿ ਸਮਰਾਲੇ ਦੀ ਘਟਨਾ ਜੋ ਅੰਮ੍ਰਿਤਪਾਲ ਹੁਣਾਂ ਨਾਲ ਜੁੜੀ ਹੈ, ਅੰਮ੍ਰਿਤਪਾਲ ਹੁਣਾਂ ਦੇ ਜੋ ਥਾਣੇ 'ਚ ਜੋ ਘਟਨਾਕ੍ਰਮ ਵਾਪਰ ਰਿਹਾ ਸੀ, ਤਾਜ਼ਾ ਮਜੀਠੀਏ ਦੀ ਕਈ ਮੈਂ ਵੇਖਿਆ ਸੋਸ਼ਲ ਮੀਡੀਆ ਤੇ ਵੀ ਕਿ ਕਹਿੰਦੇ ਇੱਥੇ ਵੀ ਲਾਓ ਹੁਣ NSA, ਇਹਨ ਵੀ ਤੇ ਉਹ ਕੁਛ ਕੀਤਾ। ਮੈਨੂੰ ਇਹ ਲੱਗਦਾ ਕਿ ਸਰੋਤਿਓ, ਇਹ ਸਾਨੂੰ ਮੰਗ ਹੀ ਜਾਇਜ਼ ਨਹੀਂ ਹੈ। ਅੰਮ੍ਰਿਤਪਾਲ ਸਿੰਘ ਦੀ ਪਾਰਟੀ ਜਾਂ ਅੰਮ੍ਰਿਤਪਾਲ ਸਿੰਘ ਉਸ ਵੇਲੇ ਨਾ ਉਹ ਤੋਂ ਪਾਰਟੀ ਸੀ, ਨਾ ਉਹ ਲੋਕ ਸਭਾ ਮੈਂਬਰ ਸੀ। ਉਸ ਵੇਲੇ ਜੋ ਅੰਮ੍ਰਿਤਪਾਲ ਸੀ ਉਹ ਬੜਾ ਸਾਫ਼ ਸੀ, ਨੰਗਾ ਚਿੱਟਾ ਸੀ ਕਿ ਆਹ ਮੇਰੀ ਵਿਚਾਰਧਾਰਾ, ਮੈਂ ਇਹੋ ਜਿਹੇ ਸਮਾਜ ਦੀ ਕਲਪਨਾ ਕਰਦਾ, ਮੈਂ ਤਾਂ ਆਇਆ ਇੱਥੇ। ਜਿਨ੍ਹਾਂ ਦੇ ਨਾਲ ਅਸੀਂ ਸੁਮੇਲ ਕਰ ਰਹੇ ਹਾਂ, ਇਹਨਾਂ ਦਾ ਤੇ ਦੀਨ ਮੱਝ ਵੀ ਕੋਈ ਨਹੀਂ। ਅੱਜ ਕਿਹੜੀ ਪਾਰਟੀ 'ਚ ਹੈ, ਕੱਲ੍ਹ ਕਿਹੜੀ ਪਾਰਟੀ 'ਚ ਹੈ, ਇਹਨਾਂ ਨੂੰ ਸਵੇਰ ਨੂੰ ਕਹਿ ਦੇਣਾ ਜੀ ਅਸੀਂ ਲੋਕਤੰਤਰ ਦੇ ਪੈਰੀ ਪੈਣ ਨੂੰ ਤਿਆਰ ਹਾਂ, ਗੱਲ ਹੀ ਕੋਈ ਨਹੀਂ, ਥਾਣੇ ਵਾਲੇ ਤੇ ਸਾਡੇ ਭਰਾ ਆ, ਉੱਥੇ ਸਮਾਜ ਤੇ ਰਾਖੇ ਆ, ਅਸੀਂ ਨਾਲ, ਅਸੀਂ ਤੇ ਗਲਤੀ ਹੋ ਗਈ, ਸਾਡੇ ਮਨ 'ਚ ਹੀ ਕੁਛ ਨਹੀਂ ਸੀ। ਇਹ ਹੈਗੇ ਲੋਕ ਵਕਤੀ ਤੌਰ ਤੇ ਸਿਆਸੀ ਰੋਟੀਆਂ ਕੇਵਲ ਤੇ ਕੇਵਲ ਸਿਆਸਤ ਤੱਕ ਸੀਮਤ, ਜਿਹੜੀ ਅੱਜ ਦੀ ਘਟਨਾ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਉਸ ਘਟਨਾ ਨਾਲ ਨਾ ਸੁਮੇਲ ਕਰੀਏ ਆਪਾਂ। ਉਹ ਘਟਨਾ ਦਾ ਵਰਤਾਂਤ ਹੋਰ ਸੀ, ਉਹ ਘਟਨਾ ਦਾ ਕਾਰਨ ਹੋਰ ਸੀ, ਉਸ ਘਟਨਾ ਨੂੰ ਕਰਨ ਵਾਲਾ ਵਿਅਕਤੀ ਉਸ ਵੇਲੇ ਹੋਰ ਇਰਾਦੇ ਨਾਲ ਸੀਗਾ। ਸੋ ਇਸ ਕਰਕੇ ਉਹ ਜਿੱਥੇ ਉਸ ਮਸਲੇ ਤੇ ਅਸੀਂ ਚਰਚਾ ਕਰਨੀ ਉਹਨੂੰ ਅਲੱਗ ਕਰਾਂਗੇ। ਵਿਕਰਮ ਮਜੀਠੀਏ ਦੇ ਨਾਲ ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਦਾ ਜੇ ਅਸੀਂ ਸੁਮੇਲ ਕਰਾਉਂਦੇ ਹਾਂ ਤੇ ਅੰਮ੍ਰਿਤਪਾਲ ਦੀ ਵਿਚਾਰਧਾਰਾ ਨੂੰ ਕਮਜ਼ੋਰ ਕਰਨ ਵਾਲੀ ਗੱਲ ਹੈ, ਮੈਂ ਜੋ ਸਮਝਦਾ।
1: ਜੀ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਚਿਤ ਭੱਟੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੇ। ਸਚਵੰਤ ਭੱਟੀ ਜੀ,
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ
2: ਜੀ, ਸਮਰਾਲਾ ਨਹੀਂ ਸੀ, ਸੋਰੀ ਮੈਂ ਤੁਹਾਨੂੰ ਕਰੈਕਟ ਕਰਾਂ, ਉਹ ਅਜਨਾਲਾ ਥਾਣਾ ਦੀ ਘਟਨਾ ਸੀ ਜੀ।
1: ਜੀ
2: ਤੇ ਅਜਨਾਲੇ ਥਾਣੇ 'ਚ ਜਿਹੜੀ ਅੰਮ੍ਰਿਤਪਾਲ ਦੇ ਨਾਲ, ਉਹ ਵਾਕਿਆ ਸਾਨੂੰ ਨਹੀਂ ਕਰਨਾ ਚਾਹੀਦਾ ਉਹਦਾ ਸੁਮੇਲ। ਸੁਮੇਲ ਇਸ ਕਰਕੇ ਨਹੀਂ ਕਰਨਾ ਚਾਹੀਦਾ ਕਿ ਘਟਨਾ ਇੱਕੋ ਜਿਹੀ ਆ, ਸੁਮੇਲ ਇਸ ਕਰਕੇ ਉਹਦਾ ਕਰਨਾ ਚਾਹੀਦਾ ਵੀ ਸੇਮ ਵਾਪਰਿਆ। ਹਾਲਾਂਕਿ ਅੰਮ੍ਰਿਤਪਾਲ ਨੇ ਉੱਥੇ ਕੋਈ ਕਾਗਜ਼ ਨਹੀਂ ਪਾੜੇ,

0: ਉੱਥੇ ਕੋਈ ਧੱਕਾ ਨਹੀਂ ਕੀਤਾ, ਉਹ ਵੀ ਆਪਣਾ ਬੰਦਾ ਛਡਾਉਣ ਗਿਆ ਸੀ, ਇਹ ਵੀ ਆਪਣਾ ਬੰਦਾ ਛਡਾਉਣ ਗਿਆ। ਤੇ ਉਹ ਕੱਦ ਦੇ ਹਿਸਾਬ ਨਾਲ ਸੁਮੇਲ ਨਹੀਂ ਕਰਨਾ ਚਾਹੀਦਾ, ਪਰ ਘਟਨਾ ਸੇਮ ਵਾਪਰੀ ਆ। ਉਹ ਐਨ ਐਸ ਏ ਤਾਂ ਫਿਰ ਬਣਦਾ ਹੀ ਆ, ਲੋਕੀ ਉਹ ਮੰਗ ਕਰਨਗੇ ਇਹਦੇ ਵਿੱਚ, ਕਿਉਂਕਿ ਵਿਚਾਰਧਾਰਾ ਨਾਲ ਜੇ ਆਪਾਂ ਦੇਖੀਏ ਇਹਨਾਂ ਦੀ ਤਾਂ ਵਿਚਾਰਧਾਰਾ ਹੈ ਨਹੀਂ। ਪਰ ਭਰਪੂਰ ਸਿੰਘ ਅਲੱਗ ਦੀ ਸਪੀਚ ਸੁਣੋ ਤੁਸੀਂ 1984 ਦੇ ਉਹ ਮੰਜੀ ਸਾਹਿਬ ਦੀਵਾਨ ਹਾਲ ਦੀ, ਉਹਨਾਂ ਨੇ ਵੀ ਇਹੀ ਕਿਹਾ ਸੀਗਾ ਵੀ ਭਾਈ ਜਿਹਨਾਂ ਦੇ ਵਿੱਚੋਂ ਸੰਤ ਜਰਨੈਲ ਸਿੰਘ ਨਜ਼ਰ ਆਊਗਾ ਉਹ ਇਸੇ ਵਿਚਾਰਧਾਰਾ ਚ ਪਾਏ ਜਾਣਗੇ, ਉਹਨਾਂ ਤੇ ਇਹੀ UAPA ਜਾਂ NSA ਵਗੈਰਾ ਲੱਗਣਗੇ, ਕਿਉਂਕਿ ਇਹ ਹੁਣ ਸਰਕਾਰੀ ਬੰਦਾ ਆ, ਇਹ ਤੇ ਤਾਂ ਨਹੀਂ ਲੱਗ ਸਕਦਾ। ਹੁਣ ਇਹ ਗਲਤ ਆ ਜਾਇਜ਼ ਆ, ਗਲਤ ਉਹਨੇ ਵੀ ਥਾਣੇ ਤੇ ਹਮਲਾ ਕੀਤਾ ਜਿੱਦਾਂ ਕਹਿੰਦੇ ਸੀ, ਤਾਂ ਗੱਲ ਇਹ ਵੀ ਹੁਣ ਆਪਾਂ ਮੰਨ ਲਈਏ ਵੀ ਥਾਣੇ ਵਾਲੇ ਹਮਲੇ ਵਾਲੀ ਗੱਲ ਹੋ ਗਈ, ਘਟਨਾ ਤਾਂ ਸੇਮ ਵਾਪਰੀ ਆ, ਉਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ। ਹੁਣ ਸ਼ਬਦਾਂ ਦੀ ਹੇਰ ਫੇਰ ਆਪਾਂ ਜਿੱਦਾਂ ਮਰਜ਼ੀ ਕਰ ਲਈਏ, ਜਾਂ ਸਰਕਾਰਾਂ ਉਹਨੂੰ ਕਿੱਦਾਂ ਦੇਖਦੀਆਂ ਜਾਂ ਕਿੱਦਾਂ ਨਹੀਂ, ਤੇ ਜਿਹੜਾ ਬਿੱਟੂ ਨੇ ਇੱਕ ਪੁਲਿਸ ਆਫਿਸਰ ਦੇ ਦਾੜਾਂ ਨੂੰ ਕਸੌਣੇ ਜਿਹਾ ਮਾਰ ਕੇ ਕਿਹਾ ਮੈਂ ਤੈਨੂੰ ਦੱਸ ਦਊਂਗਾ, ਹੁਣ ਉੱਤੇ ਵੀ ਲੱਗਣੀ ਚਾਹੀਦੀ UAPA, ਕਿਉਂਕਿ ਸਰਕਾਰੀ ਆਫਿਸਰ ਦੇ ਉੱਤੇ ਉਹ ਮੁੱਕਾ ਵੱਟ ਰਿਹਾ। ਇੱਕ ਕਿਸਮ ਦਾ ਕਹਿੰਦੇ ਨੀ ਹੁੰਦੇ ਤੇਰੇ ਮੇਰੇ ਅਰਗੇ ਨੂੰ ਤਾਂ ਕਿਸੇ ਦੇ ਗੁਆਂਢੀ ਦੇ ਕਹਿਤਾ ਜਾ ਫਲਾਨੇ ਦੇ ਚਪੇੜ ਮਾਰ ਕੇ ਆ ਉਹ ਮਾਰਿਆ ਆ, ਕਹਿੰਦਾ ਜੀ ਤੈਨੂੰ ਚੁੱਕਣਾ ਕਿਹਨੇ ਕੀਤੀ ਸੀ
1: ਜੀ,
0: ਅੱਛਾ ਉਹਦੇ ਤੇ ਵੀ ਮਸਲਾ ਦਰਜ ਕਰ ਦੇ
1: ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-3337, ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਜਿਹੜੇ ਸਵਾਲ ਆ ਬਹੁਤ ਸੀਮਤ ਰੱਖਿਆ ਕਰੀਏ, ਤਾਂ ਕਿ ਸਮਾਂ ਆਪਣਾ ਬਹੁਤ ਜ਼ਿਆਦਾ ਵੇਸਟ ਨਾ ਹੋਵੇ, ਤਾਂ ਕਿ ਆਪਾਂ ਸਹੀ ਜਵਾਬ ਰਮੇਸ਼ ਜੀ ਹੁਣਾਂ ਤੋਂ ਲੈ ਪਾਈਏ। ਜੀ ਰਮੇਸ਼ ਜੀ,
2: ਬਾਕੀ ਠੀਕ ਹੈ ਜੀ, ਉਹ ਜਨਾਲਾ ਆ ਜੀ, ਸਮਰਾਲਾ ਦੋ ਵਾਰ ਜ਼ਬਾਨ ਤੇ ਆ ਗਿਆ, ਮਾਫੀ ਚਾਹੂੰਗਾ। ਰਹੀ ਗੱਲ, ਉਹ ਗੱਲ ਇੱਕ ਹੀ ਲੜੀ ਚ ਚੱਲ ਰਹੀ ਹੈ ਜੀ, ਮੈਨੂੰ ਲੱਗਦਾ ਕਿ ਥੋੜਾ ਬਹੁਤਾ ਫਰਕ ਸੁਭਾਵਿਕ ਹੈ, ਗੱਲ ਚ ਰਹਿਣਾ ਹੀ ਰਹਿਣਾ ਆ। ਮੈਂ ਆਪਣੇ ਢੰਗ ਦੇ ਨਾਲ ਗੱਲ ਰੱਖੀ ਹੈ, ਮੈਂ ਇਹੀ ਗੱਲ ਹੁਣ ਕਹਾਂਗਾ। ਅੰਮ੍ਰਿਤਪਾਲ ਦੇ ਨੇ ਜੋ ਉੱਥੇ ਕੀਤਾ, ਜਿਸ ਕਰਕੇ ਕੀਤਾ, ਜੋ ਇੱਧਰ ਵਿਕਰਮ ਜੀਠੀਏ ਨੇ ਕੀਤਾ, ਮੈਂ ਨਹੀਂ ਸਮਝਦਾ ਕਿ ਇਹ ਭੋਰਾ ਵੀ ਸੁਮੇਲ ਹੈ। ਹਾਂ, ਉਹ ਥਾਣੇ ਵਾਲਾ ਜਿਹੜਾ ਘਟਨਾਕ੍ਰਮ ਹੈ ਉਹ ਇੱਕ ਵਾਰਦਾਤ ਇੱਕ ਘਟਨਾ ਆ, ਉਹ ਇੱਕ ਘਟਨਾ ਆ, ਘਟਨਾ ਤੋਂ ਇਲਾਵਾ ਜੋ ਬਾਕੀ ਸਾਰਾ ਉਹਦੇ ਅੱਗੇ ਪਿੱਛੇ ਆ, ਮੈਂ ਸਮਝਦਾ ਕਿ ਇੱਕੋ ਜਿਹਾ ਰਹੀ ਹੈ। ਤੇ ਨਾ ਭਾਈ, ਤੁਹਾਨੂੰ ਸਭ ਨੂੰ ਪਤਾ ਹੈ ਕਿ ਸਿਆਸੀ ਲੀਡਰਾਂ ਤੇ ਅੱਜ NSA ਲੱਗੇ ਨਾ ਕੱਲ ਲੱਗੇ, ਤੇ ਇਹਨਾਂ ਦੇ ਸ਼ਬਦ ਕਿੱਦਾਂ ਦੇ ਆ, ਇਹਨਾਂ ਦੇ ਮਨ ਵਿੱਚ ਕੀ ਹੈ, ਇਹਨਾਂ ਦੇ ਤਨ ਵਿੱਚ ਕੀ ਹੈ, ਇਹਨਾਂ ਦੇ ਹੱਥਾਂ 'ਚ ਕੀ ਹੈ, ਇਹਨਾਂ ਦੇ ਜ਼ਬਾਨ ਤੇ ਕੀ ਹੈ, ਉਹ ਮੈਂ ਪਹਿਲੇ ਕਹਿ ਚੁੱਕਾ ਕਿ ਰੱਜ ਰੱਜ ਕੇ ਹੰਕਾਰ ਭਰਿਆ, ਤੇ ਹੰਕਾਰ ਨਾ ਕਦੇ ਸਮਾਜ ਲਈ ਕਿਸੇ ਲਈ ਬਿਹਤਰ ਹੋ ਸਕਦਾ ਤੇ ਨਾ ਹੋਇਆ ਹੈ। ਹਾਂ, ਨਿੱਜੀ ਤੌਰ ਤੇ ਇਹਨਾਂ ਨੂੰ ਭੋਰਾ ਮਾਫਕ ਬਹਿ ਸਕਦਾ, ਪਰੰਤੂ ਸਮਾਜ ਲਈ ਨਹੀਂ ਹੈਗਾ। ਇਸੇ ਕਰਕੇ ਸਮਾਜ ਜਿਹੜਾ ਇਹ ਮਾੜੇ ਹਾਲਾਤਾਂ 'ਚ ਧੱਕ ਰਹੇ ਆ, ਕਿਉਂਕਿ ਇਹ ਸਰਕਾਰ ਹੈ।
3: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
1: ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਟੈਰਕਸ ਕੌਂਕਰੀਟ ਨੂੰ ਯਾਦ ਰੱਖਣਾ ਆ, ਤੁਸੀਂ ਹੁਣ ਬਾਹਰੀ ਕੰਮਾਂ ਦੇ ਵਾਸਤੇ ਕੌਂਕਰੀਟ ਦੀਆਂ ਸੇਵਾਵਾਂ ਲੈਣੀਆਂ ਆ, ਕੌਂਕਰੀਟ ਪਵਾਉਣੀ ਆ, ਅਤੇ ਲੰਬੇ ਸਮੇਂ ਦਾ ਤਜ਼ਰਬਾ ਕੁਲਵਿੰਦਰ ਧਾਲੀਵਾਲ ਹੋਣਾ ਨੂੰ, ਤੁਸੀਂ ਡਰਾਈਵੇ ਬਣਾਉਣਾ, ਟੈਰੀਓ ਬਣਾਉਣਾ ਆ, ਕੰਕਰੀਟ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਆ, ਔਰ ਨਾਲ ਦੀ ਨਾਲ ਜੇ ਤੁਸੀਂ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ ਅਤੇ ਲੀਕੇਜ ਨੂੰ ਠੀਕ ਕਰਾਉਣਾ ਆ, ਤਾਂ ਵੀ ਤੁਸੀਂ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਹੁਣ ਰਾਬਤਾ ਕਰ ਸਕਦੇ ਹੋ। 647-2623-72 ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ। 6475262372 ਟੈਰਕਸ ਕੌਂਕਰੀਟ, ਕੁਲਵਿੰਦਰ ਧਾਲੀਵਾਲ ਜੀ। ਨੈਕਸਟ ਕਾਲ ਵੱਲ ਵੱਧਦੇ ਹਾਂ ਜੀ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ, ਕਮਲਜੀਤ ਸਿੰਘ ਜੀ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੇ ਰਮੇਸ਼ ਜੀ ਤੁਹਾਨੂੰ ਵੀ, ਤੇ ਦੇਖੋ ਰਮੇਸ਼ ਜੀ ਕਹਿੰਦੇ ਹੁੰਦੇ ਆ ਬਈ ਅੱਜ ਦੇ ਬੱਚੇ ਤੇ ਕੱਲ ਦਾ ਭਵਿੱਖ, ਤੇ ਮਾਨ ਸਰਕਾਰ ਨੇ ਮੇਰੇ ਖਿਆਲ 2-3 ਦਿਨ ਪਹਿਲਾਂ ਜਿਹੜੇ ਟੋਪਰ ਸੀਗੇ ਪੰਜਾਬ ਦੇ ਬੱਚੇ ਸੀਗੇ, ਇਹਦੇ ਵਿੱਚ ਹੁਸ਼ਿਆਰਪੁਰ ਦੀ ਲੜਕੀ ਵੀ ਸੀਗੀ, ਤੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਚਾਹ ਪਾਣੀ ਪੀਤਾ, ਤੇ ਅੱਗੇ ਉਹਨਾਂ ਨੂੰ ਮਤਲਬ ਦੇਖੋ ਕਿਸੇ ਬੱਚੇ ਨੂੰ ਜਦੋਂ ਕੋਈ ਮੁੱਖ ਮੰਤਰੀ ਮਿਲਦਾ ਨਾ, ਤੇ ਮਤਲਬ ਦੇਅਰ ਹੈਵ ਡਿਫਰੈਂਟ ਫੀਲਿੰਗ ਹੈ ਨਾ, ਵੀ ਦੇਖੋ ਵੀ ਸਾਡੀ ਪੜ੍ਹਾਈ ਦੀ ਗੱਲਬਾਤ ਹੋ ਰਹੀ ਆ, ਸਾਰਾ ਕੁਛ ਹੋ ਰਿਹਾ। ਵੀ ਪਹਿਲਾਂ ਵੀ ਕਦੀ ਤੁਸੀਂ ਲੰਮੇ ਸਮੇਂ ਤੋਂ ਇਸ ਕੰਮ ਦੇ ਵਿੱਚ ਹੋ, ਪੱਤਰਕਾਰਤਾ ਦੇ ਵਿੱਚ, ਤੁਸੀਂ ਕਦੀ ਇਹ ਗੱਲਬਾਤਾਂ ਸੁਣੀਆਂ ਸੀਗੀਆਂ? ਤੇ ਬਾਕੀ ਹੁਣ BJP ਦੇ ਟਾਈਮ ਤੇ ਦੇਖ ਲਓ ਸਰ, ਪਹਿਲਾਂ NEET ਦੀ ਹੋਈ, ਆਪਣੇ ਪੇਪਰ ਲੀਕ ਹੋਇਆ, ਫਿਰ CBSE ਦੀ ਹੋਈ, ਫਿਰ SSC ਦੀ ਹੋਈ, ਤੇ ਹੁਣ UPSC ਦੀ ਹੋਈ, ਹੁਣ ਰਿਕਰੂਟਾਂ ਦੀ ਹੋਈ, ਤੇ ਮਤਲਬ ਹੁਣ ਆਰਮੀ ਲਾ ਕੇ ਉਹ ਗੱਲਾਂ ਬਾਤਾਂ ਉੱਥੇ ਹੋ ਰਹੀਆਂ ਤੇ ਦੇਖੋ ਇਹਦਾ ਕੀ ਮਤਲਬ ਕਿਸੇ ਬੰਦੇ ਆਪਣੇ ਜਿਹੜਾ ਐਜੂਕੇਸ਼ਨ ਮਿਨਿਸਟਰ ਸੀਗਾ ਉਹਨੇ ਕੋਈ ਸੋਰੀ ਜਾਂ ਕੋਈ ਕੁਛ ਕੀਤਾ ਜਾਂ ਨਹੀਂ ਕਿਉਂਕਿ ਸਿਸਟਮ ਸੁਧਾਰਨ ਦੀ ਵਜ੍ਹਾ ਜਗ੍ਹਾ ਇਹਨਾਂ ਨੇ ਆਰਮੀ ਲਾ ਤੀ ਬਾਈ ਏਅਰਫੋਰਸ ਕਰ ਦਿੱਤਾ ਤੇ ਦੂਸਰਾ ਏਸ਼ੀਆ ਕੱਪ ਜਿਹੜਾ ਕਿ ਇੰਡੀਆ ਦੇ ਵਿੱਚ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ ਹਾਕੀ ਦਾ ਮੈਂਸ ਦਾ ਤੇ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਸਰ ਅਗਰ ਤੁਹਾਡੇ ਕੋਲ ਹੈ ਤਾਂ। ਥੈਂਕ ਯੂ ਸਰ, ਮਿਹਰਬਾਨੀ।
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
2: ਮਹੀਨੇ ਵਿੱਚ ਸੰਸਾਰ ਦੀਆਂ ਸ਼ਾਇਦ 6 ਵੱਖ ਵੱਖ ਟੀਮਾਂ ਨੇ ਇੱਥੇ ਆਉਣਾ ਹੈ, ਏਸ਼ੀਆ ਦੀਆਂ 6 ਟੀਮਾਂ ਨੇ, ਔਰ ਬੜਾ ਕਮਾਲ ਦਾ ਉਹ ਏਸ਼ੀਆ ਹਾਕੀ ਮੈਨਸ ਵਰਲਡ ਕੱਪ ਹੋਵੇਗਾ, ਏਸ਼ੀਆ ਕੱਪ ਹੋਵੇਗਾ। ਔਰ ਉਹਦੇ ਵਿੱਚ ਸਭ ਤੋਂ ਜਿਹੜੀ ਕਮਾਲ ਦੀ ਗੱਲ ਸੰਤੂ ਸਾਹਿਬ ਹੋਣੀ ਹੈ, ਜਿੰਨੇ ਕੁੱਲ ਖਿਡਾਰੀ ਹੁੰਦੇ ਨੇ ਹਾਕੀ ਦੀ ਟੀਮ ਦੇ ਵਿੱਚ, ਉਹਦੇ ਵਿੱਚ ਲਗਭਗ ਕਹਿ ਲਈਏ ਕਿ 98% ਇੱਕ ਖਿਡਾਰੀ ਨੂੰ ਛੱਡ ਕੇ ਜਾਂ ਦੋ ਖਿਡਾਰੀਆਂ ਨੂੰ ਛੱਡ ਕੇ ਸਾਰੇ ਪੰਜਾਬ ਦੇ ਹੈ। ਬਾਕੀ ਭਾਰਤ ਦੀ ਹਾਕੀ ਦੀ ਟੀਮ ਨੂੰ ਸਮਝ ਲਈਏ ਕਿ ਇਸ ਵਾਰ ਪੰਜਾਬ ਆਪਣੇ ਹੱਥ ਵਿੱਚ ਲਈ ਬੈਠਾ ਹੈ, ਔਰ ਉਹਦੀ ਮੇਜ਼ਬਾਨੀ ਭਾਰਤ ਤੇ ਕਰ ਹੀ ਰਿਹਾ, ਪਰੰਤੂ ਉਸ ਤੋਂ ਵੀ ਵੱਧ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਕਰ ਰਹੀ, ਔਰ ਇਸ ਤੋਂ ਵੀ ਵੱਧ ਖੁਸ਼ੀ ਵਾਲੀ ਇਹ ਗੱਲ ਇਹ ਆ ਕਿ ਪੰਜਾਬ ਦੀ ਸਰਕਾਰ ਬਹੁਤ ਵੱਡੇ ਪੱਧਰ ਤੇ ਉਹਦੀ ਤਿਆਰੀ ਕਰ ਰਹੀ, ਚਾਵਾਂ ਨਾਲ ਕਰ ਰਹੀ ਹੈਗੀ ਹੈ। ਔਰ ਮੈਨੂੰ ਲੱਗਦਾ ਕਿ ਭਾਰਤ ਦੀ ਉਹ ਖੇਡ ਜਿਹੜੀ ਕਈ ਖੇਡਾਂ ਹੇਠਾਂ ਦੱਬੀ ਗਈ ਬੀਤੇ ਸਮੇਂ ਦੇ ਵਿੱਚ ਹਾਕੀ, ਤੇ ਉਹ ਹਾਕੀ ਜਿਹਦੇ ਵਿੱਚ ਪੰਜਾਬ ਦੇ ਇਸ ਵਾਰ 11 ਖਿਡਾਰੀ ਖੇਡਣਗੇ ਉਸ ਹਾਕੀ ਦੇ ਵਿੱਚ, ਤੇ ਉਸ ਹਾਕੀ ਨੂੰ ਪੰਜਾਬ ਦੀ ਧਰਤੀ ਨੇ ਜਿਹੜਾ ਅਟੈਂਡ ਕਰਨਾ, ਇੱਥੇ ਮੇਜ਼ਬਾਨੀ ਕਰਨੀ ਹੈ, ਬੜੀ ਖੁਸ਼ੀ ਵਾਲੀ ਗੱਲ ਹੈ ਜੀ। ਉਹ ਮੈਚ ਵਾਕਈ ਦੇਖਣ ਵਾਲੇ ਹੋਣਗੇ। ਪੰਜਾਬ ਸਰਕਾਰ ਨੇ ਜਿੱਦਾਂ ਦੀ ਤਿਆਰੀ, ਜੋ ਮੇਰੇ ਕੋਲ ਰਿਪੋਰਟਾਂ ਨੇ, ਬਹੁਤ ਬਿਹਤਰੀਨ ਤਿਆਰੀ ਜਿਹੜੀ ਪੰਜਾਬ ਦੀ ਸਰਕਾਰ ਨੇ ਕੀਤੀ, ਔਰ ਵਿਸ਼ੇਸ਼ ਦਿਨ ਹੋਵੇਗਾ 1 ਨਵੰਬਰ। 1 ਨਵੰਬਰ ਨੂੰ ਜੋ ਮੇਰੇ ਕੰਨਾਂ 'ਚ ਹੈ, ਭਾਰਤ ਤੇ ਪਾਕਿਸਤਾਨ ਦੀ ਹਾਕੀ ਦੀ ਟੀਮ ਦਾ ਮੁਕਾਬਲਾ ਹੋਵੇਗਾ 1 ਨਵੰਬਰ। ਪੰਜਾਬ ਦੇ ਵਿੱਚ ਬੜਾ ਵਿਸ਼ੇਸ਼ ਦਿਨ ਹੁੰਦਾ ਹੈ, ਸੋ ਬੜੀਆਂ ਤਿਆਰੀਆਂ ਚੱਲ ਰਹੀਆਂ ਜੀ। ਬਾਕੀ ਰਹੀ ਐਜੂਕੇਸ਼ਨ ਦੀ ਗੱਲ, ਦੇਖੋ ਐਜੂਕੇਸ਼ਨ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਸਰੋਤਿਓ 19-21 ਤੇ ਸੁਧਾਰ ਕਹਿ ਸਕਦਾ ਹੈ, ਸੱਚੀ ਗੱਲ ਹੈ ਕਿ 19-21 ਸੁਧਾਰ ਜ਼ਰੂਰ ਕੀਤੇ ਹੈ। ਜਿੱਡੇ ਵੱਡੇ ਪੱਧਰ ਤੇ ਸਰਕਾਰੀ ਐਜੂਕੇਸ਼ਨ ਤੰਤਰ ਨੂੰ ਸੁਧਾਰ ਦੀ ਜ਼ਰੂਰਤ ਹੈ। ਭਾਰਤ ਦੀ ਕੋਈ ਵੀ ਪੋਲੀਟੀਕਲ ਪਾਰਟੀ, ਕੋਈ ਵੀ ਕਿਸੇ ਸੂਬੇ ਦੀ ਸਰਕਾਰ ਨਹੀਂ ਕਰ ਰਹੀ, ਕਿਉਂਕਿ ਉਹ ਸਾਰੇ ਨਿੱਜੀਕਰਨ ਵਾਲੇ ਪਾਸੇ ਨੂੰ ਤੁਰੇ ਹੋਏ ਆ, ਤੇ ਜਦੋਂ ਤੁਰੇ ਨਿੱਜੀਕਰਨ ਵਾਲੇ ਪਾਸੇ ਨੂੰ, ਤੇ ਫਿਰ ਸਰਕਾਰੀ ਵਿੱਦਿਆ ਦੀ ਤੁਸੀਂ ਕਿੱਥੇ ਇਹਨਾਂ ਤੋਂ ਆਸ ਰੱਖ ਸਕਦੇ ਹੋ। ਸੋ 19-21 ਸੁਧਾਰ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕਹਿ ਸਕਦੇ, ਕੋਈ ਵਿਸ਼ੇਸ਼ ਸੁਧਾਰ ਪੰਜਾਬ ਦੀ ਸਰਕਾਰ ਨੇ ਸਰਕਾਰੀ ਸਿੱਖਿਆ ਤੰਤਰ 'ਚ ਨਹੀਂ ਕੀਤਾ
1: ਜੀ। ਬਿਲਕੁਲ, ਇੱਕ ਵਾਰ ਫਿਰ ਮੈਸੇਜ ਤੁਹਾਨੂੰ ਦਈਏ ਮੋਨਾ ਮਹਿੰਗੀ ਜੀ ਹੋਣਾ ਦਾ, ਇੰਸ਼ੋਰੈਂਸ ਫੋਰ ਯੂਥ ਹੋ ਤੁਸੀਂ, ਇੱਕ ਵਧੀਆ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਐਡਵਾਈਜ਼ਰ ਲੱਭ ਰਹੀ ਸੀ, ਤਾਂ ਮੋਨਾ ਮਹਿੰਗੀ ਜੀ ਹੋਣਾ ਨੂੰ ਤੁਸੀਂ ਰਾਬਤਾ ਕਰ ਲੈਣਾ। ਲਾਈਫ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਕ੍ਰਿਟੀਕਲ ਇਲਨੈਸ, ਡਿਸਬਿਲਟੀ ਕਵਰੇਜ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਵਾਸਤੇ ਤੁਸੀਂ ਮੋਨਾ ਮਹਿੰਗੀ ਜੀ ਹੋਣਾ ਨੂੰ ਯਾਦ ਰੱਖਣਾ ਹੈ। 416-509-1509-416-509-1509 ਮੋਨਾ ਮਹਿੰਗੀ ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਜਤਿੰਦਰ ਪਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
5: ਸਤਿ ਸ਼੍ਰੀ ਅਕਾਲ ਰਮੇਸ਼ ਜੀ, ਸਤਿ ਸ਼੍ਰੀ ਅਕਾਲ ਸਮੀਰ ਸਾਹਿਬ। ਮੇਰੇ 2 ਸਵਾਲ ਨੇ ਜੀ।
1: ਜੀ ਸਰ।
5: ਨੰਬਰ 1 ਕਿ ਇਹ ਸਾਰੀ ਦੁਨੀਆ ਨੂੰ ਪਤਾ ਹੈ ਵੀ ਜਿਹੜੀ ਸੱਤਾਧਾਰੀ ਪਾਰਟੀ ਹੈ ਉਹ ਦੇਸ਼ ਲਈ ਚੰਗੀ ਵੀ ਨਹੀਂ ਤੇ ਪੰਜਾਬੀਆਂ ਲਈ ਤਾਂ ਵੈਸੇ ਚੰਗੀ ਨਹੀਂ, ਇਹ ਕਿੱਦਾਂ ਜਿੱਤਦੀ ਜਾ ਰਹੀ ਹੈ? ਹਰ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਸਰਕਾਰ ਬਣਦੀ ਜਾ ਰਹੀ ਹੈ, ਇਹਦਾ ਕੋਈ ਨਾ ਕੋਈ ਕਾਰਨ ਹੈ। ਜਾਂ ਤਾਂ ਅਸੀਂ ਗਲਤ ਸੋਚਦੇ ਹਾਂ ਵੀ ਇਹ ਸਾਡੇ ਲਈ ਚੰਗੇ ਨਹੀਂ, ਜਾਂ ਜੇ ਇਹ ਗਲਤ ਹੈ ਹੈਗੇ ਨੇ ਫਿਰ ਵੀ ਉਹਦੇ ਬਾਅਦ ਸਰਕਾਰ ਕਿਵੇਂ ਬਣਾਈ ਜਾਂਦੀ ਹੈ? ਦੂਜਾ ਮੇਰਾ ਸਵਾਲ ਇਹ ਰਮੇਸ਼ ਜੀ ਕਿ ਜੇ ਆਪਣੇ ਪੋਲੀਟੀਕਲ ਸਿਸਟਮ ਹੈ ਵਿਗੜਿਆ ਹੋਇਆ, ਨਾ ਇਹਨਾਂ ਦਾ ਕੋਈ ਦੀਨ ਹੈ, ਨਾ ਇਮਾਨ ਹੈ, ਨਾ ਇਹਨਾਂ ਦੀ ਕੋਈ ਕੌਨਸ਼ੀਅਸ ਹੈ, ਨਾ ਆਤਮਾ ਹੈ, ਨਾ ਸੋਲ ਹੈ, ਕੁਛ ਨਹੀਂ ਹੈ, ਇਹਦਾ ਹੱਲ ਕੀ ਹੈ? ਮੇਰੇ ਇਹ 2 ਸਵਾਲ ਨੇ ਸਰ।
1: ਜੀ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਦੇਖੋ ਵੈਸੇ ਤੇ ਦੋਨੋਂ ਸਵਾਲ ਇੱਕੋ ਹੀ ਲੜੀ ਚ ਹੈ, ਚਲੋ ਉਹਦੇ ਸ਼ਬਦਾਂ ਚ ਅਸੀਂ ਅਲੱਗ ਕਰ ਲੈਣੇ ਆ। ਦੇਖੋ ਭਾਰਤੀ ਜਨਤਾ ਪਾਰਟੀ ਦਾ ਭਾਰਤ ਵਿੱਚ ਜਿੱਤਣਾ, ਇਹਦੇ ਕਈ ਕਾਰਨ ਆ। ਇੱਕ ਕਾਰਨ ਤੇ ਬਹੁਤ ਵੱਡਾ ਜਿਹੜਾ ਮੈਂ ਮਹਿਸੂਸ ਕਰਦਾ ਕਿ ਬੀਤੇ ਸਮੇਂ ਚ ਜਿਹੜੀ ਸਰਕਾਰ ਰਹੀ ਭਾਰਤੀ ਜਨਤਾ ਪਾਰਟੀ ਤੋਂ ਪਹਿਲਾਂ ਲੰਬਾ ਸਮਾਂ ਜਿਸਨੇ ਭਾਰਤ ਵਿੱਚ ਰਾਜ ਕੀਤਾ, ਉਹਨ ਲੋਕਾਂ ਦੀਆਂ ਆਸਾਂ ਤੇ ਉਹ ਖਰੀ ਨਹੀਂ ਉਤਰੀ, ਔਰ ਉਸਨੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਨਨ ਕੀਤਾ, ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਮਾਰਿਆ, ਲੋਕਾਂ ਨਾਲ ਧੋਖੇ ਕੀਤੇ। ਮੈਂ ਪੰਜਾਬ ਨੂੰ ਭੁੱਲ ਜਾਓ, ਅਸੀਂ ਪੰਜਾਬ ਦੀ ਗੱਲ ਨਾ ਕਰੀਏ, ਮੈਂ ਪੂਰੇ ਭਾਰਤ ਦੀ ਗੱਲ ਕਰ। ਜਦੋਂ ਲੋਕਾਂ ਦੀ ਨਾਰਾਜ਼ਗੀ ਹੋ ਜਾਏ, ਫਿਰ ਉਸ ਨਾਰਾਜ਼ਗੀ ਚੋਂ ਸਾਹਮਣੇ ਕੋਈ ਤਾਕਤਵਰ ਧਿਰ ਦਿਸਦੇ ਤੇ ਕਈ ਵਾਰ ਲੋਕ ਉੱਧਰ ਨੂੰ ਚਲੇ ਜਾਂਦੇ। ਜਿਵੇਂ ਤੁਸੀਂ ਉਦਾਹਰਣ ਹੈ ਪੰਜਾਬ ਦੇ ਵਿੱਚ, ਅਸੀਂ ਤੁਸੀਂ ਵੀ 92 ਸੀਟਾਂ ਦਿੱਤੀਆਂ ਹੀ ਆ ਨਾ, ਉਹ ਇਸੇ ਕਰਕੇ ਦਿੱਤੀਆਂ ਪੁਰਾਣੀਆਂ ਨਾਲ ਨਾਰਾਜ਼ਗੀ। ਕੋਈ ਐਂ ਥੋੜਾ ਸੀ ਕਿ ਕੇਜਰੀਵਾਲ ਸਾਡਾ ਸਾਕਾ ਸੀ ਜਾਂ ਕੇਜਰੀਵਾਲ ਸਾਨੂੰ ਲੱਗਦਾ ਸੀ ਕਿ ਪਤਾ ਨੀ ਦੁਨੀਆਂ ਤੇ ਇਹੀ ਇੱਕ ਵਿਅਕਤੀ ਰਹਿ ਗਿਆ। ਉਹਦਾ ਵਿੱਚ ਵੱਡਾ ਕਾਰਨ ਸੀ ਕਿ ਅਕਾਲੀਆਂ ਤੋਂ ਤੇ ਕਾਂਗਰਸ ਤੋਂ ਦੁਖੀ ਇੰਨੇ ਹੋ ਗਏ ਸੀ, ਪੰਜਾਬੀ ਬੇੜਾ ਗਰਕ ਕਰਤਾ ਸੀ ਇਹਨਾਂ ਨੇ। ਇਵੇਂ ਹੀ ਭਾਜਪਾ ਵਾਲੀ ਗੱਲ ਹੋਈ। ਹੁਣ ਭਾਜਪਾ ਚ ਸਿਆਣਪ ਇਹ ਨਿਕਲੀ, ਉਹਨਾਂ ਨੇ ਆਪਣੀ ਤੀਖਣ ਬੁੱਧੀ ਦੇ ਨਾਲ ਤੇ ਕੂਟਨੀਤਿਕ ਬੁੱਧੀ ਦੇ ਨਾਲ ਆਪਣੇ ਰਾਜ ਪ੍ਰਬੰਧਨ ਨੂੰ ਸਾਰੇ ਪਾਸੇ ਨੂੰ ਵਰਤ ਕੇ, ਚਾਹੇ ਉਹ ਸਰਕਾਰੀ ਮਸ਼ੀਨਰੀ ਹੈ ਚਾਹੇ ਉਹ ਅੰਦਰ ਖਾਤੇ ਦੀ ਨਿੱਜੀ ਮਸ਼ੀਨਰੀ ਹੈ, ਉਹਦਾ ਸਾਰੇ ਦਾ ਪ੍ਰਯੋਗ ਤੇ ਦੁਰ ਉਪਯੋਗ ਕਰਕੇ ਆਪਣੀ ਸੱਤਾ ਨੂੰ ਕਾਇਮ ਰੱਖਿਆ ਹੋਇਆ। ਪਰੰਤੂ ਮੈਂ ਇੱਥੇ ਦੱਸਦਾ, ਇਹ ਸਦਾ ਨਹੀਂ ਰਹਿੰਦਾ ਹੁੰਦਾ, ਨਾ ਪਹਿਲਿਆਂ ਦਾ ਰਿਹਾ ਨਾ ਇਹਨਾਂ ਦਾ ਰਹਿਣਾ, ਇਹ ਬਦਲਣਾ ਹੀ ਬਦਲਣਾ। ਇਹ ਲੋਕਤੰਤਰ ਦਾ ਦਸਤੂਰ ਹੈ, ਠੀਕ ਹੈ ਹੋਰ ਆ ਜਾਣਗੇ ਇੱਕ ਅੱਧੀ ਵਾਰੀ, ਪਰੰਤੂ ਉਹ ਵੀ ਤਾਂ ਜੇ ਸਾਹਮਣੇ ਵਾਲੀ ਧਿਰ ਉਹਨਾਂ ਨੂੰ ਮੌਕਾ ਦੇਵੇਗੀ। ਜਿੱਦਾਂ ਅਸਲ ਵਿੱਚ ਮੈਂ ਬਹੁਤ ਵਾਰ ਗੱਲ ਰੱਖੀ ਕਿ ਅੱਜ ਦੇ ਸਮੇਂ ਇੱਕ ਰੌਲਾ ਇਹ ਵੀ ਹੈਗਾ ਨਾ, ਭਾਰਤੀ ਜਨਤਾ ਪਾਰਟੀ ਨੂੰ ਟੱਕਰ ਕੌਣ ਦੇ ਰਹੀ? ਕਾਂਗਰਸ ਦੇ, ਕਾਂਗਰਸ ਦੀ ਆਪਣੀ ਵਿਚਾਰਧਾਰਾ ਤਾਂ ਦੱਸੇ ਕੀ ਹੈ, ਕਾਂਗਰਸ ਖੜਦੀ ਕਿੱਥੇ ਹੈ? ਲੋਕ ਵੀ ਸਿਆਣੇ ਹੋ ਗਏ ਨਾ, ਹੁਣ ਲੋਕ ਉਹ ਚੀਜ਼ਾਂ ਦੇ ਮਗਰ ਨਹੀਂ ਲੱਗਣੇ, ਨਾ ਜੀ ਨਾ ਬਾਪੂ ਵਾਲੇ ਚਰਖੇ ਦੇ ਨਾਲ ਵੋਟਾਂ ਨਹੀਂ ਪੈਣੀਆਂ, ਹੁਣ ਚੰਡੀਗੜ੍ਹ ਦੇ ਮੁੱਦੇ ਤੇ ਵੋਟਾਂ ਨਹੀਂ ਮਿਲਣੀਆਂ, ਲੋਕਾਂ ਨੂੰ ਨੇਰਾ ਪੁਣਾ ਪੰਜਾਬੀ ਬੋਲਦੇ ਇਲਾਕੇ ਅਸੀਂ ਲੈਣੇ ਆ, ਇਹ ਗੱਲ ਤੇ ਬੁੱਧੂ ਨਹੀਂ ਬਣਾਇਆ ਜਾਣਾ। ਲੋਕਾਂ ਨੂੰ ਦੱਸਣਾ ਪੈਣਾ ਕਿ ਅਸੀਂ ਕਿਹੋ ਜਿਹਾ ਸਮਾਜ ਦੇਣਾ ਚਾਹੁੰਦੇ ਹਾਂ, ਸਾਡਾ ਕੀ ਹੋਏਗਾ ਜੇ ਅਸੀਂ ਆਉਂਦੇ ਹਾਂ ਸੱਤਾ ਦੇ ਵਿੱਚ। ਜਿਵੇਂ ਆਮ ਆਦਮੀ ਪਾਰਟੀ ਨੇ ਬੜਾ ਕੁਛ ਦਿਖਾਇਆ ਸੀ, ਭਾਵੇਂ ਝੂਠਾ ਭਾਵੇਂ ਸੱਚਾ, ਜਿਹਨੂੰ ਆਪਾਂ ਸਭ ਜਵਾਕ ਆਖਦੇ ਹਾਂ, ਉਹ ਕਾਂਗਰਸ ਆਪਣੀ ਗੱਲ ਹੀ ਨੀ ਰੱਖ ਰਹੀ। ਤੇ ਲੋਕਾਂ ਨੂੰ ਲੱਗਦਾ ਭਾਈ ਜੇ ਕੋਟੀ ਖਾਣੀ ਆ ਚਾਹੇ ਇਹਨਾਂ ਤੋਂ ਖਾ ਲਈਏ ਚਾਹੇ ਉਹਨਾਂ ਤੋਂ ਖਾਈ ਜਾਂਦੇ ਲੋਕ ਬੈਠੇ, ਇਹ ਵੀ ਇੱਕ ਕਾਰਨ ਹੈ। ਬਾਕੀ ਭਾਰਤੀ ਰਾਜਨੀਤੀ ਦੀ ਤੁਸੀਂ ਗੱਲ ਕੀਤੀ, ਦੇਖੋ ਬਦਲ ਤੇ ਇੱਕੋ ਹੀ ਚੀਜ਼ ਹੈ, ਬਦਲ ਤੇ ਵਿਚਾਰਧਾਰਾ ਹੀ ਹੁੰਦੀ, ਇਹ ਬਦਲ ਤੇ ਬਦਲੀ ਹੈ। ਉਹਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਵਿਚਾਰਧਾਰਾ ਜਿੰਨਾ ਚਿਰ ਇਸ ਸਿਆਸੀ ਸਿਸਟਮ ਦੇ ਪੈਰਲਰ ਨਹੀਂ ਖੜਦੀ ਕਿ ਆਹ ਇੱਕ ਬਦਲ ਹੈ, ਆਹ ਚੀਜ਼ਾਂ ਜਿੰਨਾ ਚਿਰ ਨਹੀਂ ਹੁੰਦੀਆਂ ਉਹਨਾਂ ਚਿਰ ਗੱਲ ਨਹੀਂ ਬਣਨੀ, ਫਿਰ ਮੈਨੂੰ ਲੱਗਦਾ ਕਿ ਗੱਲ ਅੱਗੇ ਨੂੰ ਤੁਰਨੀ। ਪਰੰਤੂ ਸਰੋਤਿਓ, ਮੈਂ ਨਿੱਜੀ ਤੌਰ ਤੇ ਜਿਸ ਸੋਚ ਦਾ ਧਾਰਨੀ, ਮੈਂ ਨਿਰਾਸ਼ ਨਹੀਂ ਹੈ। ਮੈਂ ਸਮਝਦਾ ਕਿ ਇੱਕ ਨਾ ਇੱਕ ਦਿਨ ਫੇਰਾ ਪੈਣਾ ਹੀ ਪੈਣਾ, ਬਦਲ ਆਉਣਾ ਹੀ ਆਉਣਾ, ਕਿਉਂਕਿ ਬਦਲ ਲਿਆਉਣ ਵਾਲੇ ਵੀ ਤੁਸੀਂ ਅਸੀਂ ਹੋਣਾ ਆ, ਕੋਈ ਬਾਹਰੋਂ ਨਹੀਂ ਆਉਣੇ। ਇਹ ਠੀਕ ਹੈ ਕਿ ਵਕਤੀ ਤੌਰ ਤੇ ਅਸੀਂ ਇੱਕ ਮਤ ਨਹੀਂ ਆ, ਕਈਆਂ ਨੂੰ ਅਕਾਲੀ ਬਦਲ ਲੱਗੀ ਜਾਂਦੇ ਆ, ਕਿਸੇ ਨੂੰ ਭਾਜਪਾ ਬਦਲ ਲੱਗੀ ਜਾਂਦੀ, ਕਿਸੇ ਨੂੰ ਅੰਮ੍ਰਿਤਪਾਲ ਬਦਲ ਲੱਗਦਾ, ਕਿਸੇ ਨੂੰ ਕਾਂਗਰਸ ਹੈ। ਜਦਕਿ ਮੈਂ ਹਮੇਸ਼ਾ ਕਹਿੰਦਾ, ਬਦਲ ਵਿਅਕਤੀ ਨਹੀਂ ਹੋ ਸਕਦਾ, ਨਾ ਪੋਲੀਟੀਕਲ ਪਾਰਟੀ ਹੋ ਸਕਦੀ ਹੈ, ਬਦਲ ਵਿਚਾਰਧਾਰਾ ਹੋਊਗੀ ਕਿ ਤੁਸੀਂ ਚਾਹੁੰਦੇ ਕੀ ਆ। ਮੈਂ ਬਹੁਤ ਵਾਰ ਇਸ ਸੰਧੂ ਸਾਹਿਬ ਜ਼ਿਕਰ ਕਰਦਾ ਕਿ ਜੇ ਪੰਜਾਬੀਆਂ ਨੂੰ ਰੁਜ਼ਗਾਰ ਮਿਲ ਜੇ, ਵਧੀਆ ਸਿਹਤ ਸਹੂਲਤ ਮਿਲ ਜੇ, ਵਧੀਆ ਜੀਵਨ ਦਾ ਢੰਗ ਮਿਲ ਜਾਏ, ਸਾਡੇ ਵੱਲੋਂ ਸਾਰੀ ਹੁਣ ਭਗਵੰਤ ਮਾਨ ਦਾ ਸਾਨੂੰ ਕੀ ਇਤਰਾਜ਼ ਹੈ? ਸਾਡੇ ਵੱਲੋਂ ਸੁਖਬੀਰ ਬਾਦਲ ਰਵੇ, ਸਾਡੀ ਕੋਈ ਵਿਅਕਤੀ ਨਾਲ ਥੋੜੋ ਨਾਰਾਜ਼ਗੀ ਹੈ, ਕਿਸੇ ਪੋਲੀਟੀਕਲ ਪਾਰਟੀ ਨਾਲ ਥੋੜੋ ਹੈ, ਇਹਨਾਂ ਦੇ ਢੰਗਾਂ ਨਾਲ ਨਾਰਾਜ਼ਗੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਮਜ਼ਬੂਤ ਹੋ ਕੇ ਆਪਣੀ ਗੱਲ ਠੋਕ ਵਜਾ ਕੇ ਰੱਖਣੀ ਸਿੱਖੀਏ, ਬਦਲ ਹੋਵੇਗਾ ਹੀ ਹੋਵੇਗਾ, ਯਕੀਨਨ ਹੋਵੇਗਾ।
1: ਜੀ ਬਹੁਤ ਸ਼ੁਕਰੀਆ। ਸੋ ਇੱਕ ਵਾਰ ਫਿਰ ਤੁਹਾਨੂੰ ਮੈਸੇਜ ਦੇ ਦਈਏ ਜੀ, ਅਪਲਾਈਂਸ ਜੰਕਸ਼ਨ ਦਾ, ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਖਰੀਦਣ ਜਾ ਰਹੇ ਹੋ ਤਾਂ ਇੱਕ ਗੇੜਾ ਅਪਲਾਈਂਸ ਜੰਕਸ਼ਨ 'ਤੇ ਜ਼ਰੂਰ ਮਾਰ ਕੇ ਆਓ। ਅਪਲਾਈਂਸ ਜੰਕਸ਼ਨ 905-450-0054। ਇੱਕ ਕਾਲ ਹੋਰ ਲਵਾਂਗੇ, ਸਮਾਂ ਸੀਮਤ ਆ ਜੀ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
6: ਸਤਿ ਸ਼੍ਰੀ ਅਕਾਲ ਜੀ, ਮੈਂ ਜਿਹੜੇ ਪੁਲਿਸ ਵਾਲੇ ਲਾਏ ਆ ਮਜੀਠੀਆ ਸਾਹਿਬ ਨੇ ਤੇ ਬਿੱਟੂ ਹੁਣ ਲਾਏ ਜੀ, ਉਹ ਨਾਲ ਗੱਲ ਕੀਤੀ ਹੈ ਉਹਨਾਂ ਦੀ ਵੀ ਸਾਡੇ ਵੱਲ ਹਿਸਾਬ ਕਿਤਾਬ ਨਿਗਾਹ ਰੱਖੀ ਜੋ ਸਾਡੀ ਸਰਕਾਰ ਚਲੀ ਗਈ। ਨੰਬਰ ਦੋ ਤੇ ਇੱਕ ਲਵਾਰ ਆਏ ਏਅਰਪੋਰਟ ਬਣਾਇਆ ਜੀ ਭਗਵੰਤ ਮਾਨ ਨੇ, ਉਹ ਕਦੇ ਢਹਿ ਵੀ ਗਿਆ ਜੀ 15 ਮਿੰਟਾਂ ਚ, ਉਹਦੇ ਬਾਰੇ ਦੱਸਿਓ ਸਰ ਜੀ।
1: ਬਹੁਤ ਸ਼ੁਕਰੀਆ
6: ਦਾ ਧੰਨਵਾਦ ਜੀ,
1: ਥੈਂਕ ਯੂ ਸੋ ਮਚ ਜੀ। ਜੀ ਰਮੇ ਜੀ,
2: ਨਹੀਂ ਚਲੋ ਏਦਾਂ ਦੀ ਕੋਈ ਵਿਸ਼ੇਸ਼ ਨਹੀਂ ਹੈਗੀ, ਟੱਟ ਗਿਆ ਉਹ, ਥੋੜੇ ਬਹੁਤੇ ਨੁਕਸ ਸਰਕਾਰੀ ਕੰਮਾਂ ਚ ਪੈ ਜਾਂਦੇ, ਕਿਸੇ ਕੋਲਾ ਡਿੱਗਿਆ, ਕਿਤੇ ਕੰਧ ਡਿੱਗੀ ਤਾਂ ਵੱਡਾ ਇਸ਼ੂ ਬਣ ਜਾਂਦਾ ਹੈ। ਸੋਸ ਨਹੀਂ ਸਰੋਤਿਓ, ਹਲਵਾਰਾ ਹਵਾਈ ਅੱਡਾ ਤੇ ਜੇ ਬਣਨਾ ਹੀ ਸ਼ੁਰੂ ਹੋਇਆ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜੋ ਸਰਕਾਰਾਂ ਕਹਿੰਦੀਆਂ ਕਿ ਬਹੁਤ ਵੱਡੇ ਪੱਧਰ ਤੇ ਚੱਲੇਗਾ, ਫਿਲਹਾਲ ਤੇ ਇੱਕ ਉਡਾਨ ਹਫ਼ਤੇ 'ਚ 5 ਦਿਨ ਦਿੱਲੀਓਂ ਆਉਂਦੀ ਹੈ ਤੇ ਉਹੀ ਵਾਪਸ ਜਾਂਦੀ।
1: ਜੀ ਬਹੁਤ ਸ਼ੁਕਰੀਆ। ਔਰ ਜਾਂਦੇ ਜਾਂਦੇ ਇੱਕ ਖਬਰ 'ਤੇ ਝਾਤ ਪਾ ਲਈਏ ਜੀ, ਕਿਉਂਕਿ ਸਮਾਂ ਆਪਣੇ ਕੋਲ ਸੀਮਤ ਆ। ਕਹਿੰਦੇ ਕਿ ਪੰਜਾਬ ਦੇ ਵਿੱਚ ਅਧਿਆਪਕਾਂ ਨੇ ਅੱਜ ਮੋਹਾਲੀ ਦੇ ਵਿੱਚ, ਪੰਜਾਬ ਅਧਿਆਪਕਾਂ ਨੇ ਮੋਹਾਲੀ ਦੇ ਵਿੱਚ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਆ। ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੈ, ਕਿਸੇ ਮੰਗ ਨੂੰ ਲੈ ਕੇ ਆ ਜਾਂ ਕੁਛ ਹੋਰ ਕਾਰਨ ਹੈ ਜੀ?
2: ਦੇਖੋ ਇਸ ਵੇਲੇ ਨਾ ਜਿਹੜਾ ਮੁਲਾਜ਼ਮਾਂ ਦਾ ਮਸਲਾ ਉਹ ਵੱਡਾ ਮਸਲਾ ਬਣ ਗਿਆ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਪੰਜਾਬ ਸਰਕਾਰ ਨੇ ਜੋ ਆਪਣੀ ਕੈਬਨਿਟ ਦੇ ਵਿੱਚ ਇੱਕ ਰਿਪੋਰਟ ਤਿਆਰ ਕੀਤੀ ਹੈ ਕਿ ਮਹਿੰਗਾਈ ਭੱਤੇ ਦੀ ਕਿਸ਼ਤ ਕੀ ਅਸੀਂ ਦੇਣੀ ਆ, ਅਸੀਂ ਉਲਟਾ ਜਿਹੜੀਆਂ ਤਨਖਾਹਾਂ ਹੀ ਪੰਜਾਬ ਦੇ ਮੁਲਾਜ਼ਮਾਂ ਦੀਆਂ ਵੱਧ, ਅਸੀਂ ਉਹਨੂੰ ਕੇਂਦਰੀ ਪੈਟਰਨ ਵਿੱਚ ਲੈ ਕੇ ਆਉਣਾ, ਕਿਉਂਕਿ ਕੇਂਦਰੀ ਪੈਟਰਨ ਵਿੱਚ ਤਨਖਾਹਾਂ ਪੂਰਾ ਘੱਟ ਹੈ। ਹੁਣ ਉਹਨੂੰ ਲੈ ਕੇ ਮੁਲਾਜ਼ਮ ਨਾਰਾਜ਼ ਹੈ ਸਰਕਾਰ ਦੇ ਨਾਲ ਤੇ ਲਗਾਤਾਰ ਪ੍ਰੋਟੈਸਟ ਕਰ ਰਿਹਾ। 2 ਕੁ ਦਿਨ ਪਹਿਲਾਂ ਅਸੀਂ ਇਸੇ ਪਲੇਟਫਾਰਮ ਤੇ ਸਾਂਝ ਪਾਈ ਸੀ ਕਿ ਪਾਣੀ ਦੀਆਂ ਵਿਸ਼ਾਰਾਂ ਲਾਠੀਆਂ ਤੱਕ ਜਿਹੜੀਆਂ ਬਹੁਤ ਸਾਰੇ ਮੁਲਾਜ਼ਮਾਂ ਨੇ ਮੋਹਾਲੀ ਖਾਧੀਆਂ, ਉਹ ਵੀ ਮੰਗ ਇਹੀ ਸੀ, ਹਾਲਾਂਕਿ ਨਾਲ ਹੋਰ ਮੰਗਾਂ ਵੀ ਹੈ। ਅੱਜ ਗੌਰਮੈਂਟ ਟੀਚਰ ਯੂਨੀਅਨ ਪੰਜਾਬ ਦੀ ਬੜੀ ਵੱਡੀ ਜਥੇਬੰਦੀ ਅਧਿਆਪਕਾਂ ਦੀ, ਉਹ ਜਥੇਬੰਦੀ ਨੇ ਮੋਹਾਲੀ 'ਚ ਇਸ ਵੇਲੇ ਡੇਰਾ ਲਾਇਆ ਹੋਇਆ। ਮੰਗਾਂ ਉਹੀ ਹੈ ਕਿ ਸਰਕਾਰ ਸਰਕਾਰ ਧੱਕਾ ਕਰ ਰਹੀ ਹੈ, ਬੇਇਨਸਾਫੀ ਕਰ ਰਹੀ ਹੈ। ਪੈਨਸ਼ਨ ਦਾ ਲਾਰਾ ਲਾਇਆ ਸੀ, ਪੈਨਸ਼ਨ ਨਹੀਂ ਦਿੱਤੀ, ਔਰ ਸਰਕਾਰ ਨੇ ਲਾਰਾ ਲਾਇਆ ਸੀ ਕਿ ਮਹਿੰਗਾਈ ਭੱਤੇ ਦੀ ਕਿਸ਼ਤ ਦੇਵਾਂਗੇ, ਦੇਣੀ ਤੇ ਕੀ ਹੈ, ਉਲਟਾ ਤਨਖਾਹ ਜਿਹੜੀ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹੋਰ ਬੜੀਆਂ ਸਾਰੀਆਂ ਮੰਗਾਂ, ਉਹਨਾਂ ਮੰਗਾਂ ਨੂੰ ਲੈ ਕੇ ਇਕੱਲੇ ਅਧਿਆਪਕ ਨਹੀਂ, ਸੰਤੂ ਸਾਹਿਬ ਪੰਜਾਬ ਦੇ ਵੱਖ ਵੱਖ ਮੁਲਾਜ਼ਮ ਵਰਗ ਸਰਕਾਰ ਨਾਲ ਇਸ ਵੇਲੇ ਨਾਰਾਜ਼ ਹੈ। ਪਰੰਤੂ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਮੁਲਾਜ਼ਮਾਂ ਦੀ ਰੱਤੀ ਭਰ ਪ੍ਰਭਾਵ ਨਹੀਂ ਕਰ ਰਹੀ, ਇਹ ਪਹਿਲੀ ਵਾਰ ਹੋਇਆ ਨਹੀਂ। ਤੇ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਤੇ ਮੁਲਾਜ਼ਮਾਂ ਨੂੰ ਗਿਣਤੀ ਮਿਣਤੀ ਚ ਰੱਖਦੀਆਂ ਸੀ ਸਰਕਾਰਾਂ, ਪੂਰਨ ਤੌਰ ਤੇ ਕਦੀ ਮੁਲਾਜ਼ਮ ਨਾਰਾਜ਼ ਨਹੀਂ ਕੀਤੇ ਸੀ। ਜੇ ਦੋ ਮੰਗਾਂ ਤੇ ਇੱਕ ਦੀ ਮੰਨ ਲੈਂਦੇ ਹੁੰਦੇ ਸੀਗੇ, ਤਾਂ ਤੂੰ ਆਹ ਪਹਿਲੀ ਵਾਰ ਅਸੀਂ ਪੰਜਾਬ ਚ ਵੇਖ ਰਹੇ ਹਾਂ ਕਿ ਪੰਜਾਬ ਦੀ ਸਰਕਾਰ ਮੁਲਾਜ਼ਮਾਂ ਨੂੰ ਵੱਖ ਵੱਖ ਮੰਗਾਂ ਤੇ ਅਣਗੌਲਿਆਂ ਕਰ ਰਹੀ ਹੈ ਤੇ ਟਿੱਚ ਸਮਝ ਰਹੀ ਹੈ। ਇਸ ਕਰਕੇ ਮੁਲਾਜ਼ਮਾਂ ਦਾ ਗੁੱਸਾ ਆਇਆ ਤੇ ਉਹਦੇ ਵਿੱਚ ਚਾਹੇ ਗਵਰਨਮੈਂਟ ਟੀਚਰ ਯੂਨੀਅਨ ਚਾਹੇ ਹੋਰ ਜਥੇਬੰਦੀਆਂ ਲਗਾਤਾਰ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ।
1: ਜੀ ਬਹੁਤ ਸ਼ੁਕਰੀਆ ਜੀ, ਅੱਜ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕੀਤਾ, ਸਮਾਂ ਹੋ ਚੁੱਕਿਆ ਜੀ, ਅਤੇ ਕੱਲ੍ਹ ਨੂੰ ਮਿਲਦੇ ਹਾਂ ਇੱਕ ਨਵੀਂ ਸਵੇਰ, ਨਵੀਆਂ ਖਬਰਾਂ, ਨਵੀਂ ਗੱਲਬਾਤ ਅਤੇ ਨਵੀਂ ਚੜ੍ਹਦੀ ਕਲਾ ਵਾਲੇ ਦਿਨ ਦੇ ਨਾਲ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਮੇਰ ਜੀ, ਮਿਲਦੇ ਹਾਂ ਕੱਲ੍ਹ ਨੂੰ ਇੱਕ ਨਵੀਂ ਸਵੇਰ ਦੇ ਵਿੱਚ।
7: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਗ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲਾਜ਼ਾ ਨੇ ਬਿਜ਼ਨਸ ਕੀਤਾ ਹੈ ਏਅਰਬਿੰਗ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
8: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ, ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟੋਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ontariosafety.ca ਤੇ ਜਾਓ।

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਬ੍ਰਿਜਮੋਹਨ। ਕੰਟੈਕਟ ਅਸ ਐਟ ਬ੍ਰਿਜਮੋਹਨ.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-8000 ਤੇ ਕਾਲ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ, ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 4 1557।

0: ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਵੈਲਕਮ ਵੈਲਕਮ ਵੈਲਕਮ ਪਿਆਰ ਸਤਿਕਾਰ, ਹੈਪੀ ਹੈਪੀ ਹੈਪੀ ਟਿਊਜ਼ਡੇ ਦੀ ਬੜੀ ਸੋਹਣੀ ਮਿੱਠੀ ਸਵੇਰ ਐਂਡ ਟਿਊਜ਼ਡੇ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਹਾਂ, ਜੁੜ ਚੁੱਕੇ ਹਾਂ ਸਵੇਰ ਦਾ ਪ੍ਰੋਗਰਾਮ ਲੈ ਕੇ, ਅਤੇ ਸਭ ਨੂੰ ਬਹੁਤ ਪਿਆਰ ਸਤਿਕਾਰ, ਹੋਪ ਯੂ ਹੈਵ ਅ ਗ੍ਰੇਟ ਡੇ, ਇੰਜੋਏ ਕਰੋ। ਬਾਹਰ ਮੌਸਮ ਦਾ ਤਾਂ ਆਨੰਦ ਕਿਹੜਾ ਨਹੀਂ ਮਾਰ ਰਿਹਾ, ਹੁਣ ਤਾਂ ਚਹਿਲ ਪਹਿਲ ਰੌਣਕ ਮੇਲਾ ਫੁੱਲ ਬਟਾ ਫੁੱਲ, ਸੁਬਹਾ ਸ਼ਾਮ ਹਰ ਇੱਕ, ਤੁਸੀਂ ਡਾਊਨ ਟਾਊਨ ਚਲੇ ਜਾਓ, ਤੁਸੀਂ ਕੋਟੇਜ ਕੰਟਰੀ ਚਲੇ ਜਾਓ, ਤੁਸੀਂ ਕਿਤੇ ਵੀ, ਮੈਂ ਕਹਿੰਦਾ ਕਿ ਗੇੜਾ ਕੱਢਿਆ ਅਤੇ ਰੌਣਕ ਮੇਲਾ ਆਊਟਡੋਰ ਹੀ ਦਿਸਣ ਨੂੰ ਮਿਲੇਗਾ। ਜ਼ਰੂਰੀ ਹੈ, ਵਾਈਟਮਿਨ ਡੀ ਦੀ ਕਮੀ ਜਿਹੜੀ ਆਪਾਂ ਨੂੰ ਪੂਰੇ ਵਿੰਟਰ ਦੇ ਸਮੇਂ ਹੁੰਦੀ ਹੈ, ਹੁਣ ਫਾਈਨਲੀ ਇਟਸ ਯੂ ਨੋ ਗੁੱਡ ਡੇਜ਼ ਆ ਚੁੱਕੇ ਨੇ, ਅਤੇ ਇੰਜੋਏ ਕਰੋ। ਤੁਹਾਡੇ ਨਾਲ ਅਸੀਂ ਜੁੜ ਚੁੱਕੇ ਹਾਂ, ਅਤੇ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3337-905-6073, ਅਤੇ ਆਪਣੀ ਗੱਲਬਾਤ ਐਨੀ ਟਾਈਮ ਹੋ ਸਕਦੀ ਹੈ। ਅਤੇ ਸਾਡੇ ਨਾਲ ਵਕਾਰ ਖਾਨ ਜੀ ਵੀ ਜੁੜਿਆ, ਕੁਝ ਰੋਡਰੀਜ਼ ਇੰਡੀਆਜ਼ ਲੈ ਕੇ ਫਿਰ ਵਾਪਸ ਹੋਣੇ ਜੀ। ਵਕਾਰ ਜੀ ਵੈਲਕਮ
1: ਜੀ, ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰਾਂ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000, 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000
0: ਦੇ ਉੱਤੇ ਗੱਲਬਾਤ ਕਰੋ, 6478000 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਵਕਾਰ ਖਾਨ ਜੀ ਦੇ ਨਾਲ। ਸੋ ਇੱਕ ਵਾਰ ਫਿਰ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337-9056733337। ਸੋ ਇੱਕ ਤਾਂ ਅੱਜ NBA ਦੇ ਫਾਈਨਲਸ ਦੀ ਸ਼ੁਰੂਆਤ ਹੈ, ਸੋ ਹੁਣ ਸੈਨ ਐਂਟੋਨੀਓ ਵਰਸਿਸ ਨਿਊਯਾਰਕ, NBA ਦਾ ਇੱਕ ਨਵਾਂ ਚੈਂਪੀਅਨ ਬਈ ਚੁਣਿਆ ਜਾਵੇਗਾ। ਸੋ ਲੈਟਸ ਸੀ ਕਿਹੜੀ ਟੀਮ ਜਿੱਤਦੀ ਹੈ, ਦੋਨਾਂ ਟੀਮਾਂ ਲਈ ਇੱਕ ਹਿਸਟਰੀ ਕ੍ਰੀਏਟ ਕੀਤੀ ਜਾ ਰਹੀ ਹੈ। ਨਿਊਯਾਰਕ ਪਹਿਲੀ ਵਾਰ ਬਹੁਤ ਲੰਬੇ ਸਮੇਂ ਬਾਅਦ ਫਾਈਨਲ ਤੱਕ ਪਹੁੰਚੀ, ਅਤੇ ਨਿਊਯਾਰਕ ਦੀਆਂ ਟਿਕਟਾਂ ਜਿਹੜੀਆਂ ਨੇ ਨਾ ਗੇਮ ਦੀਆਂ, ਬੱਲੇ ਬੱਲੇ ਬੱਲੇ, ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਕਿੰਨੇ ਕਿੰਨੇ ਦੀਆਂ ਟਿਕਟਾਂ ਜਾ ਰਹੀਆਂ ਨੇ। ਮੈਂ ਕਿਤੇ ਦੇਖਿਆ ਸੀ ਕਿ ਸਭ ਤੋਂ ਮਹਿੰਗੀ ਟਿਕਟ 1.1 million dollars ਦੀ ਖਣੀ ਕੁਛ ਸੀਗੀ, ਵੈਰੀ ਐਕਸਪੈਂਸਿਵ ਯਾਰ। ਨਿਊਯਾਰਕ ਤੁਹਾਨੂੰ ਪਤਾ ਹੀ ਹੁਣ ਮਨੀ ਵਾਲਾ ਸ਼ਹਿਰ ਹੈ, ਪੈਸੇ ਵਾਲੇ ਲੋਕ ਰਹਿੰਦੇ ਆ, ਸੈਲੈਬ੍ਰਿਟੀਜ਼ ਤੋਂ ਲੈ ਕੇ ਬਿਜ਼ਨਸ ਪੀਪਲ ਤੋਂ ਲੈ ਕੇ, ਅਤੇ ਹੁਣ ਕਿਸੇ ਨੇ ਜਾਣਾ ਗੇਮ 'ਤੇ, ਅਗਲਾ ਕਹਿੰਦਾ ਜਾਂ ਤਾਂ ਮੋਰਗੇਜ ਪੇ ਕਰ ਲਓ ਆਪਣੀ ਜਾਂ ਗੇਮ ਦੇਖਣ ਚਲ ਜਾਓ। ਇੰਨੀਆਂ ਮਹਿੰਗੀਆਂ ਟਿਕਟਾਂ ਨਿਊਯਾਰਕ ਦੀਆਂ ਮਿਲ ਰਹੀਆਂ ਨੇ, ਦੇਖੀਏ ਭਲਾ ਹੁਣ ਜੇ ਅੱਜ ਦੀ ਗੇਮ ਸ਼ਾਮ ਨੂੰ 7:30 ਆਪਾਂ ਦੇਖਣ ਜਾਣਾ, ਪਰ ਅੱਜ ਗੇਮ ਸੈਨ ਐਂਟੋਨੀਓ 'ਚ, ਅੱਜ ਨਿਊਯਾਰਕ ਦੇ ਵਿੱਚ ਨਹੀਂ, ਸੈਨ ਐਂਟੋਨੀਓ 'ਚ ਤਾਂ ਮਿਲ ਜਾਂਦੀ ਹੈ ਠੀਕ ਪ੍ਰਾਈਸ ਦੀ, $1100-1200 ਦੀ ਟਿਕਟ ਮਿਲ ਜਾਂਦੀ ਹੈ, ਬਟ ਨਿਊਯਾਰਕ ਦੇ ਵਿੱਚ ਹੁਣ ਦੇਖੋ, ਇੱਥੇ ਮੈਂ ਤੁਹਾਨੂੰ ਹੁਣ ਡਿਫਰੈਂਸ ਦੱਸਦਾ। ਸੈਨ ਐਂਟੋਨੀਓ ਟੈਕਸਿਸ ਦੀ ਗੇਮ 1100-1200 'ਚ ਮਿਲ ਜੂਗੀ ਟਿਕਟ US, ਅਤੇ ਜੇ ਉਹੀ ਟਿਕਟ ਤੁਸੀਂ ਨਿਊਯਾਰਕ 'ਚ ਲੈਣੀ ਆ ਤਾਂ ਉਹੀ ਟਿਕਟ ਨਿਊਯਾਰਕ 'ਚ ਬੱਲੇ ਬੱਲੇ ਬੱਲੇ ਬੱਲੇ $7000 ਦੀ। ਸੋ ਨਿਊਯਾਰਕ ਦੀਆਂ ਟਿਕਟਾਂ ਹੈ ਹੀ, ਮੈਂ ਕਦੇ ਕਿਸੇ ਵੀ ਸਪੋਰਟਿੰਗ ਇਵੈਂਟ ਲਈ ਇੰਨੀਆਂ ਮਹਿੰਗੀਆਂ ਸੀਟਸ ਨਹੀਂ ਦੇਖੀਆਂ। ਹੁਣ $6000 ਸਭ ਤੋਂ ਸਸਤੀ ਟਿਕਟ ਹੈ, ਹਿਸਾਬ ਲਾ ਲਓ ਯਾਰ, ਇਹ ਤਾਂ 2-3 ਮਹੀਨੇ ਦੀ ਲੋਕਾਂ ਦੀ ਮੋਰਗੇਜ ਦੀ ਪੇਮੈਂਟ ਹੈ। ਸੋ ਇੰਨਾ ਕਰੇਜ਼ ਹੈ, ਜੇ ਤੁਸੀਂ ਵਧੀਆ ਬਿਲਕੁਲ ਐਨ ਕੋਰਟ ਦੇ ਨਾਲ ਬਹਿਣਾ ਚਾਹੁੰਦੇ ਹੋ ਤਾਂ ਉਹਦੀ ਟਿਕਟ ਤੁਹਾਨੂੰ ਮਿਲ ਸਕਦੀ ਹੈ $1,07,000 ਦੀ। ਉਹ ਉਹ ਵੀ ਐਨ ਕੋਰਟ ਦੇ ਉੱਤੇ ਨਹੀਂ, ਥੋੜੇ ਇੱਕ ਦੋ ਰੋਜ਼ ਪਿੱਛੇ। ਸੋ ਇਹਨੂੰ ਕਹਿੰਦੇ ਆ ਕ੍ਰੇਜ਼, ਹੈ ਦੁਨੀਆ ਪਰੇ ਤੋਂ ਪਰੇ ਪਈ ਹੈ, ਲੋਕ ਖਰੀਦ ਵੀ ਰਹੇ ਨੇ। ਸੋ ਚਲੋ ਕਾਹਨੂੰ ਐਵੇਂ ਯਾਰ, ਸਿਆਣੇ ਬਣਾਓ, ਫਾਈਨੈਂਸ਼ੀਅਲ ਡਿਸੀਜਨ ਸਹੀ ਬਣਾਓ। ਸੋ ਸਹੀ ਡਿਸੀਜਨ ਤੁਹਾਡੀ ਇਹ ਹੈ ਕਿ ਸੌਰਵ ਰਤਨ ਜੀ ਨੂੰ ਕਾਲ ਕਰੋ, ਆਪਣੇ ਪੈਸੇ ਨੂੰ ਥੋੜ੍ਹਾ ਤੁਸੀਂ ਕੰਮ ਕਰ ਲਓ ਅਤੇ ਆਪਣੇ ਪੈਸਿਆਂ ਨੂੰ ਇਨਵੈਸਟ ਕਰੋ ਤਾਂ ਕਿ ਫਿਊਚਰ ਲਈ ਸੈੱਟ ਹੋ ਜਾਓ। ਸੌਰਵ ਜੀ ਸਾਡੇ ਨਾਲ ਜੀ, ਸੌਰਵ ਜੀ ਵੈਲਕਮ, ਸੌਰਵ ਜੀ ਵੈਲਕਮ ਜੀ,
1: ਥੈਂਕ ਯੂ।
0: ਸੌਰਵ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ ਬਿਲਕੁਲ ਵੀ। ਸੋ ਸੌਰਵ ਜੀ ਨੂੰ ਆਪਾਂ ਕਰੀਏ ਥੋੜ੍ਹੇ ਦੂਜੇ ਪਾਸੇ ਫੋਨ। ਇੱਕ ਯਾਰ ਮੈਂ ਵੀਡੀਓ ਪਾਈ ਹੈ ਕੱਲ੍ਹ ਦਿਲਜੀਤ ਹੋਰਾਂ ਦੇ ਸ਼ੋਅ ਦੀ, ਬੜੀ ਦੁਨੀਆ ਉਸ ਵੀਡੀਓ ਨੂੰ ਲਾਈਕ ਕਰ ਰਹੀ ਹੈ, ਅਤੇ ਤੁਸੀਂ ਜ਼ਰੂਰ ਚੈੱਕ ਕਰੋ ਸਾਡੇ ਇੰਸਟਾਗ੍ਰਾਮ ਟਿਕਟੋਕ 'ਤੇ, ਉਹ ਵੀਡੀਓ ਅਵੇਲੇਬਲ ਹੈ, ਪੇਜ ਹੈ ਪੰਜਾਬੀ ਦਾ ਨਾ, PUNJABILEHRAN, ਚੈੱਕ ਕਰਿਓ, ਤੁਸੀਂ ਆਪ ਕਹੋਗੇ ਨਾ ਵੀ ਵਾਹ ਵੀ ਵਾਹ ਕਿਆ ਬਾਤ ਹੈ। ਅਤੇ ਜੀ ਸੌਰਵ ਜੀ, ਹਾਂਜੀ ਵੈਲਕਮ,
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰ, ਸੌਰੀ ਮੇਰੀ ਆਵਾਜ਼ ਆਈ ਥਿੰਕ ਨਹੀਂ ਆ ਰਹੀ ਸੀਗੀ
0: ਜੀ।
2: ਇੱਧਰ ਪੰਜਾਬੀ ਮਿਊਜ਼ਿਕ ਸੈਂਟਰ ਸਟੇਜ ਦੇ ਉੱਪਰ ਆਈ ਥਿੰਕ ਫਾਇਰ ਅਪ ਕਰ ਰਿਹਾ ਹੈਗਾ, ਉੱਧਰ ਮਾਰਕੀਟ ਜਿਹੜੀ ਹੈਗੀਆਂ ਨੇ ਦੇ ਆਰ ਆਲਸੋ ਫਾਇਰਿੰਗ, ਔਰ ਇਹਦੇ ਵਿੱਚ ਜਿਹੜੀ ਸਟਰੋਂਗ ਜਿਹੜੀ ਆਸਪੈਕਟਸ ਹੈਗੇ ਨੇ, ਕੀ ਟੇਕ ਅਵੇਜ਼ ਕੀ ਹੋ ਸਕਦੇ ਨੇ ਕਿ ਸਟਰੋਂਗ ਫੰਡਾਮੈਂਟਲ ਐਕਵਿਟੀ ਮਾਰਕੀਟ ਨੂੰ ਸਟਿਲ ਡਰਾਈਵ ਕਰ ਰਹੇ ਹੈਗੇ ਨੇ ਡਿਸਪਾਈਟ ਜੀਓ ਪੋਲੀਟੀਕਲ ਰਿਸਕ ਜਿਹੜੇ ਹੈਗੇ ਨੇ ਉਹ ਬਣੇ ਹੋਏ, ਔਰ ਇਨਫਲੇਸ਼ਨ ਦਾ ਪ੍ਰੈਸ਼ਰ ਵੀ ਕਾਫੀ ਬਣਿਆ ਹੋਇਆ। ਉਹਦਾ ਕਾਰਨ ਕੀ ਹੈਗਾ ਕਿ ਅਰਨਿੰਗਸ ਬੜੀਆਂ ਰੋਬਸਟ ਹੈ, ਮਾਰਜਿਨਸ ਆਲ ਟਾਈਮ ਹਾਈ ਹੈਗੇ ਆ, ਤੇ ਕ੍ਰੈਡਿਟ ਸਪਰੈਡ ਟਾਈਟ ਹੈਗਾ। AI ਜਿਹੜਾ ਹੈਗਾ ਸਟਿਲ ਇੱਕ ਸਟਰੋਂਗ ਨੈਰੇਟਿਵ ਬਣਿਆ ਹੋਇਆ ਨਵੀਂ, ਈਵਨ ਦੋ ਕਿ ਜਿਹੜਾ ਇੱਕ ਮੈਂ ਕਹਾਂਗਾ ਕਿ ਅੱਜ ਦੀ ਡੇਟ ਦੇ ਵਿੱਚ ਮੈਗਨੀਫਿਸੈਂਟ 7 ਜਿਹੜੇ ਸਟਾਕਸ ਹੈਗੇ ਨੇ ਉਹ ਬ੍ਰੋਡਨ ਆਊਟ ਹੋ ਰਹੇ ਹੈਗੇ ਆ, ਔਰ ਬਾਕੀ ਪਲੇਅਰਸ ਵੀ ਜਿਹੜੇ ਹੈਗੇ ਲੀਡਰਸ਼ਿਪ ਰੋਲ ਦੇ ਵਿੱਚ ਆ ਰਹੇ ਹੈਗੇ ਆ। ਸੋ ਸਟਰੋਂਗ ਐਕਵਿਟੀ ਮਾਰਕੀਟ ਇਜ਼ ਅ ਨੋਰਮ ਐਟ ਦਾ ਮੋਮੈਂਟ, ਪਰ ਇੱਥੇ ਰਿਸਕ ਕੀ ਹੈਗਾ, ਤਿੰਨ ਤਰ੍ਹਾਂ ਦਾ ਰਿਸਕ ਹੈ, ਆਇਲ ਪ੍ਰਾਈਸਿਸ ਤੇ ਇਨਫਲੇਸ਼ਨ। ਇਹਦੇ ਕਰਕੇ ਜਿਹੜਾ ਹੈਗਾ ਵੈ ਬੌਂਡ ਯੀਲਡਸ ਦੇ ਉੱਪਰ ਕਾਫੀ ਪ੍ਰੈਸ਼ਰ ਬਣਿਆ ਹੋਇਆ ਹੈ। ਇਸ ਵੇਲੇ ਐਕਵਿਟੀ ਮਾਰਕੀਟਸ ਹਾਈ ਨੇ, ਬੌਂਡ ਯੀਲਡਸ ਹਾਈ ਨੇ, ਵਿਚ ਇਜ਼ ਨਾਟ ਅ ਗੁੱਡ ਥਿੰਗ। ਔਰ ਇਨਫਲੇਸ਼ਨ ਦਾ ਈਜ਼ ਆਊਟ ਹੋਣਾ ਤੇ ਬੌਂਡ ਯੀਲਡਸ ਦਾ ਜਿਹੜਾ ਘਟਣਾ ਹੈਗਾ ਵੈ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਹੈਗਾ ਉਹ ਜੀਓ ਪੋਲੀਟੀਕਲ ਕ੍ਰਾਈਸਿਸ ਹੈਗੇ ਨੇ, ਖਾਸ ਕਰਕੇ ਆਇਲ ਦਾ ਜਿਹੜਾ ਇੰਡਿਊਸਡ ਇਨਫਲੇਸ਼ਨ ਜਿਹੜਾ ਹੈਗਾ ਉਹ ਘਟੇਗਾ, ਕਿਉਂਕਿ ਇਸ ਵੇਲੇ ਕੈਨੇਡਾ, ਆਸਟ੍ਰੇਲੀਆ, ਜਪਾਨ, ਅਮੈਰੀਕਾ ਜਿੰਨੇ ਵੀ ਵੱਡੇ ਕੰਟਰੀਜ਼ ਹੈਗੇ ਨੇ ਮੋਸਟਲੀ ਉੱਥੇ ਚਾਰ ਚੀਜ਼ਾਂ ਹੋ ਰਹੀਆਂ ਹੈਗੀਆਂ ਨੇ, ਯੀਲਡਸ ਆਰ ਹਾਈ, ਡੈਟ ਸਿਚੁਏਸ਼ਨ ਹਾਈ ਹੈਗੀ ਹੈ, ਇੰਟਰਸਟ ਰੇਟਸ ਜਿਹੜੇ ਹੈਗੇ ਨੇ ਉਹ ਹਜੇ ਘੱਟ ਨਹੀਂ ਰਹੇ ਹੈਗੇ, ਔਰ ਇਹਦੇ ਕਰਕੇ ਜਿਹੜਾ ਨੈਰੇਟਿਵ ਹੈਗਾ ਥੋੜ੍ਹਾ ਜਿਹਾ ਉਹ ਨੈਗੇਟਿਵ ਬਿਲਡ ਹੋ ਰਿਹਾ ਹੈਗਾ। ਸੋ ਇਸ ਵੇਲੇ ਅਗਰ ਜੀਓ ਪੋਲੀਟੀਕਲ ਰਿਸਕ ਘਟਣਗੇ, ਰੀਸ਼ੋਰਿੰਗ ਜਿਹੜੀ ਹੈਗੀ ਘਟੇਗੀ, ਇਨਫਲੇਸ਼ਨ ਦੀ ਪਾਈਪਲਾਈਨ ਜਿਹੜੀ ਹੈਗੀ ਆ ਵੀਕਰ ਹੋਏਗੀ, ਜਿਹਦੇ ਨਾਲ ਬੌਂਡ ਯੀਲਡ ਸਟੇਬਲ ਹੋ ਜਾਣਗੀਆਂ, ਤੇ ਮਾਰਕੀਟ ਦੇ ਵਿੱਚ ਬਾਕੀ ਸੈਕਟਰਸ ਤੇ ਬਾਕੀ ਜੀਓਗ੍ਰਾਫੀਕਲ ਜਿਹੜੀ ਲੋਕੇਸ਼ਨਸ ਨੇ ਇਨ ਟਰਮਸ ਆਫ ਬੁਕਿੰਗ ਦਾ ਪ੍ਰੋਫਿਟ ਉਹ ਕਾਫੀ ਅੱਛਾ ਹੋ ਜਾਏਗਾ, ਵਿਚ ਇਜ਼ ਗੁੱਡ ਫਾਰ ਦਾ ਮਾਰਕੀਟ। ਹਾਂ ਇਹ ਜ਼ਰੂਰ ਹੈ ਕਿ ਐਟ ਦ ਟਾਈਮ ਆਈ ਐਮ ਨੋਟ ਵਰੀਡ ਅਬਾਊਟ ਦਾ ਮਾਰਕੀਟ, ਬਟ ਆਈ ਡੂ ਸਿੰਸੀਅਰਲੀ ਫੀਲ ਕਿ ਡਾਊਨ ਦਾ ਲਾਈਨ ਆਈ ਸੀ ਅ ਕਰੈਕਸ਼ਨ ਇਨ ਦਾ ਮਾਰਕੀਟ ਕਮਿੰਗ। ਵਰੀਡ ਇਸ ਕਰਕੇ ਨਹੀਂ ਹੈਗੇ ਕਿਉਂਕਿ ਇਹ ਸ਼ਾਰਟ ਟਰਮ ਹੁੰਦਾ ਹੈਗਾ, ਵੈਸੇ ਵੀ US ਇਲੈਕਸ਼ਨ ਆ ਰਹੇ ਹੈਗੇ ਨੇ, ਸੋ ਇਟ ਡਜ਼ ਨਾਟ ਇੰਪੈਕਟ ਅਸ ਇਨ ਟਰਮਸ ਆਫ ਚੇਂਜਿੰਗ ਆਰ ਕੋਰਸ, ਬਟ ਹਾਂ ਜਿਹੜੇ ਲੋਕਾਂ ਨੇ ਮਾਰਕੀਟ ਦੇ ਵਿੱਚ ਹੁਣ ਐਂਟਰ ਕਰਨਾ ਹੈ ਉਹਨਾਂ ਨੂੰ ਥੋੜੀ ਪਲੈਨਿੰਗ ਕਰਕੇ ਜ਼ਰੂਰ ਚੱਲਣਾ ਚਾਹੀਦਾ ਹੈਗਾ, ਬਿਕੋਜ਼ ਦੇ ਡੂ ਨਾਟ ਹੈਵ ਦ ਰਿਟਰਨਸ ਫਰੋਮ ਪ੍ਰੀਵੀਅਸ ਈਅਰਸ ਟੂ ਬੈਕ ਦੈਮ ਅਪ। ਸੋ ਇਸ ਕਰਕੇ ਬੀ ਮੋਰ ਸਪੈਸੀਫਿਕ ਵਿਦ ਯੋਰ ਮਨੀ, ਬੀ ਮੋਰ ਪਲੈਨਡ, ਐਂਡ ਆਈ ਥਿੰਕ ਵੀ ਹੈਵ ਲੋਟ ਆਫ ਮਨੀ ਟੂ ਮੇਕ ਇਨ ਦਾ ਕਮਿੰਗ ਈਅਰਸ। ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ 416-833-8533, 416-833-8533. ਥੈਂਕ ਯੂ ਨਵੀ,
0: ਥੈਂਕ ਯੂ ਸਰ। 416-833-8533, 416-833-8533 ਦੇ ਉੱਤੇ ਤੁਸੀਂ ਐਨੀ ਟਾਈਮ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਸੌਰਵ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-833-8533 ਸੌਰਵ ਜੀ ਦਾ ਫੋਨ ਨੰਬਰ ਹੈ। ਸੋ ਸਟੂਡੀਓ 'ਚ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, ਨੰਬਰ ਹੈ 905-673-3337। ਬੀਤੇ ਦਿਨੀ ਕਾਫੀ ਯਾਰ ਖਬਰਾਂ ਦੁੱਖਦਾਈ ਸੁਣਨ ਨੂੰ ਮਿਲ ਰਹੀਆਂ ਨੇ, ਤੁਸੀਂ ਸਭ ਨੇ ਨਿਊਜ਼ ਸੁਣੀ ਹੋਣੀ ਹੈ। ਹੁਣ ਬੀਤੇ ਦਿਨੀ ਇੱਕ 23 ਸਾਲ ਦੀ ਮਾਂ ਹੈ ਜਿਹਨੂੰ ਹੁਣ ਅਰੈਸਟ ਕੀਤਾ ਗਿਆ, ਉਹਦੇ ਬੱਚੇ ਦੀ ਇੱਕ ਲਾਸ਼ ਲੱਭਣ ਤੋਂ ਬਾਅਦ। ਬ੍ਰੈਂਪਟਨ ਦੀ ਖਬਰ ਤੁਸੀਂ ਦੇਖ ਲਓ ਯਾਰ, ਬਹੁਤ ਹੈਰਾਨੀ ਦੀ ਗੱਲ। ਕੈਨੇਡੀ ਅਤੇ ਵਿਲੀਅਮਸ ਪਾਰਕਵੇ 'ਤੇ ਪੁਲਿਸ ਆਈ ਅਤੇ ਇੱਕ ਮੈਡੀਕਲ ਐਮਰਜੈਂਸੀ ਦੇ ਲਈ, ਤੇ ਪਤਾ ਲੱਗਿਆ ਕਿ ਉੱਥੇ ਇੱਕ ਬੱਚਾ ਹੈ ਤੇ ਹੁਣ 23 ਸਾਲ ਦੀ ਜਿਹੜੀ ਕੁੜੀ ਹੈ ਉਹਨੂੰ ਅਰੈਸਟ ਕੀਤਾ ਜਾ ਰਿਹਾ ਵੀ ਬੱਚੇ ਦੀ ਬਾਡੀ ਬਰਥ ਤੋਂ ਬਾਅਦ ਉਹਨੇ ਲੁਕੋ ਕੇ ਰੱਖੀ ਹੋਈ ਸੀ। ਹੁਣ ਪੁਲਿਸ ਨੇ ਪਬਲਿਕਲੀ ਇਹ ਨਹੀਂ ਕਿਹਾ ਕਿ ਬਾਡੀ ਕਿਵੇਂ ਲੱਭੀ, ਕੀ ਉਮਰ ਸੀ ਬੱਚੇ ਦੀ, ਕੀ ਕੌਜ਼ ਸੀਗਾ। ਹਜੇ ਚਲੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੋਈ ਬੜੀ ਸਪੈਕੂਲੇਸ਼ਨ ਕਰਨ ਨੂੰ ਕਰਨ ਦਾ ਕੋਈ ਸੈਂਸ ਨਹੀਂ ਬਣਦਾ। ਜਦੋਂ ਪੁਲਿਸ ਦੱਸੂਗੀ ਸਾਰਾ ਕੁਛ ਆਊਗਾ ਬਾਹਰ, ਚਲੋ ਉਦੋਂ ਆਪਾਂ ਡਿਸਕਲੋਜ਼ ਕਰ ਸਕਦੇ ਹਾਂ। ਚਾਰਜ ਵੀ ਜਿਹੜਾ ਲੇ ਕੀਤਾ ਗਿਆ ਉਹਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਬੱਚੇ ਦੀ ਕਿਵੇਂ ਮੌਤ ਹੋਈ ਹੈ। ਹਜੇ ਕੋਈ ਹੋਮੋਸਾਈਡ ਰਿਲੇਟਿਡ ਚਾਰਜਿਸ ਵੀ ਨਹੀਂ ਆਈ ਥਿੰਕ ਅਨਾਊਂਸ ਕੀਤੇ ਗਏ, ਹੋਰ ਚਲੋ ਡੀਟੇਲਸ ਹੋਣਗੇ। ਸੋ ਕੰਸੀਲਿੰਗ ਦਾ ਬੋਡੀ ਆਫਟਰ ਬਰਥ, ਵੀ ਤੁਸੀਂ ਬੱਚੇ ਦੀ ਜਨਮ ਤੋਂ ਬਾਅਦ ਬੋਡੀ ਹਾਈਡ ਕਰ ਰਹੇ ਹੋ, ਡਿਸਪੋਜ਼ ਕਰ ਰਹੇ ਹੋ। ਇੱਕ ਸਿੰਪਲ ਸ਼ਬਦਾਂ ਦੇ ਵਿੱਚ ਤੁਸੀਂ ਬੋਡੀ ਨੂੰ ਲੁਕੋ ਰਹੇ ਹੋ। ਤੇ ਸਿਮਿਲਰਲੀ ਆਪਾਂ ਹੈਲੀਫੈਕਸ ਦੀ ਵੀ ਇਹ ਖਬਰ ਬੀਤੇ ਦਿਨ ਹੀ ਸੁਣੀ, ਜਿਹਦੇ ਵਿੱਚ ਕਿ 23 ਸਾਲ ਦੀ ਮਾਂ, ਮੈਡੀਕਲ ਸਟਾਫ ਆਇਆ ਤੇ ਦੇਖਿਆ ਕਿ ਉਹਨੇ ਰੀਸੈਂਟਲੀ ਬਰਥ ਬੱਚੇ ਨੂੰ ਜਨਮ ਦਿੱਤਾ, ਬਟ ਬੱਚਾ ਕਿਤੇ ਹੈ ਨਹੀਂ ਸੀ। ਉਹ ਵੀ ਫਿਰ ਨੇੜੇ ਸਰਾਊਂਡਿੰਗ ਏਰੀਆਜ਼ ਦੇ ਇੱਕ ਵੋਡਿਡ ਏਰੀਆ ਦੇ ਵਿੱਚ 10 ਕਿਲੋਮੀਟਰ ਦੂਰ, ਉੱਥੇ ਵੀ ਇੱਕ ਨਵੇਂ ਜਨਮੇ ਬੱਚੇ ਦੀ ਇੱਕ ਬੋਡੀ ਲੱਭੀ ਗਈ। ਤੇ ਉਹਦੇ ਵਿੱਚ ਦੋ ਰੈਲੇਟਿਵਸ ਨੂੰ ਚਾਰਜ ਕੀਤਾ ਗਿਆ ਕਿ ਉਹਨਾਂ ਨੇ ਵੀ ਬੋਡੀ ਕੰਸੀਲ ਕੀਤੀ, ਅਬਸਟ੍ਰਕਸ਼ਨ ਜਾਂ ਯੂਨੋ ਜੁੜੇ ਸੀਗੇ ਉਹ ਕੇਸ ਦੇ ਨਾਲ। ਤੇ ਉਹਦੇ ਵਿੱਚ ਵੀ ਆਈ ਥਿੰਕ ਦੋ ਨਾਮ ਬਾਹਰ ਆਏ। ਬਟ ਮੇਨ ਦੇਖੋ ਆਪਾਂ ਡਿਸਕਸ਼ਨ ਥੋੜ੍ਹੀ ਜਿਹੀ ਥੋੜ੍ਹੀਆਂ ਚਲੋ ਥੋੜ੍ਹੀਆਂ ਕੌਜ਼ ਲੈ ਸਕਦੇ ਹਾਂ ਕਿ ਪ੍ਰੋਬਲਮਸ ਤੁਹਾਨੂੰ ਕੀ ਲੱਗਦਾ ਕਿੱਥੇ ਆਉਂਦੀਆਂ ਨੇ। ਕੀ ਤੁਹਾਨੂੰ ਲੱਗਦਾ ਕਿ ਇਨਫ ਰੀਸੋਰਸਿਸ ਅਵੇਲੇਬਲ ਨਹੀਂ ਹੈਗੇ ਔਰਤਾਂ ਲਈ ਜਿਹੜੇ ਕਿ ਹਿਡਨ ਪ੍ਰੈਗਨੈਂਸੀਜ਼ ਜਾਂ ਚਾਈਲਡ ਬਰਥ ਐਮਰਜੈਂਸੀਜ਼ ਨਾਲ ਡੀਲ ਕਰਦੇ ਨੇ, ਜਦੋਂ ਇਹ ਦੁੱਖਦਾਈ ਖਬਰਾਂ ਸੁਣਨ ਨੂੰ ਮਿਲਦੀਆਂ ਨੇ, ਇਹ ਟ੍ਰੈਜਿਕ ਸਟੋਰੀਜ਼ ਆਉਂਦੀਆਂ ਨੇ ਨਿਊ ਬੋਰਨਸ ਨਵੇਂ ਜਨਮੇ ਬੱਚਿਆਂ ਨੂੰ ਲੈ ਕੇ, ਕਿੱਦਾਂ ਦੇ ਤੁਹਾਨੂੰ ਲੱਗਦਾ ਕਿ ਸਪੋਰਟ ਸਿਸਟਮ ਐਗਜ਼ਿਸਟ ਕਰਨੇ ਚਾਹੀਦੇ ਆ ਤਾਂ ਕਿ ਇਹੋ ਜਿਹੀਆਂ ਖਬਰਾਂ ਨਾ ਆਉਣ? ਯੂ ਥਿੰਕ ਕਿ ਇੱਕ ਲੈਕ ਆਫ ਅਵੇਅਰਨੈਸ ਹੈ, ਪਰਿਵਾਰਿਕ ਸਪੋਰਟ ਹੈ ਨਹੀਂ ਗਾ? ਹੁਣ ਚਲੋ ਐਗਜੈਕਟ ਇਹਨਾਂ ਸਟੋਰੀਜ਼ ਵਿੱਚ ਕੀ ਬਰੀਕੀ ਦੇ ਨਾਲ ਡੀਟੇਲਸ ਨੇ ਉਹ ਇਨਵੈਸਟੀਗੇਸ਼ਨ ਦੱਸੇਗੀ, ਬਟ ਚਲੋ ਆਪਾਂ ਫਿਰ ਵੀ ਮੋਟਾ ਮੋਟਾ ਸੋਚ ਸਕਦੇ ਹਾਂ, ਗੱਲ ਕਰ ਸਕਦੇ ਹਾਂ ਕਿ ਪ੍ਰੋਬਲਮ ਕਿੱਥੇ ਆਉਂਦੀ ਹੈ। ਹੋ ਸਕਦਾ ਇਹਨਾਂ ਮਾਵਾਂ ਨੂੰ, ਇਹ ਯੰਗ ਪੇਰੈਂਟਸ ਨੂੰ ਲੱਗਦਾ ਕਿ ਅਸੀਂ ਐਕਸਪੈਂਸ ਨਹੀਂ ਸਾਂਭ ਪਾਵਾਂਗੇ, ਅਸੀਂ ਲੁੱਕ ਆਫਟਰ ਨਹੀਂ ਕਰ ਪਾਵਾਂਗੇ। ਮੇ ਬੀ ਫੈਮਿਲੀ ਦੀ ਸਪੋਰਟ ਦੀ ਕਮੀ। ਹੁਣ 23 ਸਾਲ ਦੀ ਉਮਰ ਦੇ ਵਿੱਚ ਫਿਰ ਵੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇਟਸ ਪ੍ਰੀਟੀ ਯੰਗ, ਮੈਂ ਨਹੀਂ ਕਹਿੰਦਾ ਕਿ ਇਟਸ ਟੂ ਯੰਗ, ਜਸਟ ਵੀ ਇਟਸ ਪ੍ਰੀਟੀ ਯੰਗ ਵੀ ਇੱਦਾਂ ਯੂਨੋ ਆਪਾਂ ਕਿਸੇ ਬੱਚੇ ਦੀ ਵੀ ਟੇਕ ਕੇਅਰ ਕਰੀਏ, ਆਪ ਵੀ ਕੇਅਰ ਕਰੀਏ। ਬਹੁਤ ਸਾਰੇ ਜਿਹੜੇ ਯੰਗ ਪੇਰੈਂਟਸ ਨੇ ਕੰਮ ਕਰ ਰਹੇ ਨੇ ਐਂਡ ਫਿਰ ਚਲੋ ਅਚਾਨਕ ਪ੍ਰੈਗਨੈਂਸੀ ਫੇਸ ਕਰਦੇ ਆ। ਆਈ ਡੋਨਟ ਨੋ ਯਾਰ, ਇਹਨਾਂ ਚੀਜ਼ਾਂ ਨੂੰ ਪ੍ਰੀਵੈਂਟ ਕਿਵੇਂ ਕੀਤਾ ਜਾ ਸਕਦਾ, ਮੇਰਾ ਮੇਨ ਡਿਸਕਸ਼ਨ ਕਰਨ ਦਾ ਮਕਸਦ ਇਹ ਹੈ, ਕਿਉਂਕਿ ਬੜੀ ਯਾਰ ਟ੍ਰੈਜਿਕ। ਦੇਖੋ ਇੱਕ ਨਵੇਂ ਜਨਮੇ ਬੱਚੇ ਦੀ ਲਾਸ਼ ਮਿਲਣੀ, ਹੁਣ ਬਹੁਤ ਸਾਰੇ ਜਿਹੜੇ ਫਸਟ ਰਿਸਪੋਂਡਰਸ ਨੇ ਉਹਨਾਂ ਲਈ ਵੀ ਇਹ ਇੱਕ ਬਹੁਤ ਸਟ੍ਰੈਸਫੁਲ ਸਿਚੁਏਸ਼ਨ ਦਾ ਡੀਲ ਕਰਨ ਦੇ ਨਾਲ। ਹੁਣ ਕਾਂਸਟੇਬਲਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਅਸੀਂ ਸਾਡੇ ਜਿਹੜੇ ਫਸਟ ਰਿਸਪੋਂਡਰਸ ਨੇ, ਪੁਲਿਸ ਹੈ ਜਾਂ ਪੈਰਾਮੈਡਿਕਸ ਨੇ, ਉਹਨਾਂ ਨੂੰ ਵੀ ਅਸੀਂ ਰਾਈਟ ਸਪੋਰਟ ਅਤੇ ਹੈਲਪ ਦੇਣਾ ਚਾਹੁੰਦੇ ਹਾਂ, ਬਿਕੋਜ਼ ਦੇ ਗੋ ਥਰੂ ਅ ਟਫ ਸਿਚੁਏਸ਼ਨ। ਇੱਕ ਬੱਚੇ ਦੀ ਲਾਸ਼ ਲੱਭਣੀ ਕੋਈ ਨਿੱਕੀ ਮੋਟੀ ਗੱਲ ਨਹੀਂ ਹੁੰਦੀ ਯਾਰ, ਇਟਸ ਵੈਰੀ ਟ੍ਰੈਜਿਕ। ਬਟ ਇਸ਼ੂ ਕਿੱਥੇ ਆ ਤੁਹਾਡੇ ਖਿਆਲ ਮੁਤਾਬਕ, ਜੇ ਆਪਾਂ ਪ੍ਰੀਵੈਂਸ਼ਨ ਦੀ ਗੱਲ ਕਰਨੀ ਚਾਹੁੰਦੇ ਹਾਂ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਕਿਵੇਂ ਪ੍ਰੀਵੈਂਟ ਕੀਤਾ ਜਾਵੇ, ਕਿਉਂ ਇਹ ਚੀਜ਼ਾਂ ਹੋ ਰਹੀਆਂ ਨੇ? ਯੰਗ ਜਿਹੜੇ ਪੇਰੈਂਟਸ ਬਣਦੇ ਆ 22-23-24 ਸਾਲ ਦੀ ਉਮਰ ਦੇ ਵਿੱਚ, ਇਹ ਸਟੈਪ ਉਹ ਕਿਉਂ ਚੁੱਕਦੇ ਨੇ? ਹੁਣ ਦੋ ਇੰਸੀਡੈਂਟਸ ਬੈਕ ਟੂ ਬੈਕ ਸੁਣਨ ਨੂੰ ਮਿਲ ਰਹੇ ਨੇ, ਦੇਰ ਇਜ਼ ਐਨ ਇਸ਼ੂ ਡੈਫੀਨੇਟਲੀ। ਚਲੋ ਜਾਂ ਤਾਂ ਹੋਵੇ ਵੀ ਯੂਨੋ ਸਿਰਫ ਇੱਕ ਸਿਚੁਏਸ਼ਨ, ਬਟ ਖੈਰ ਤੁਹਾਡੀ ਕੁਝ ਮੈਂ ਕਾਲ ਜ਼ਰੂਰ ਲੈਣਾ ਚਾਹਾਂਗਾ। ਨੰਬਰ ਆਪਣਾ 905-673-3337, 905-673-3337 ਨੰਬਰ ਹੈ ਆਪਣਾ, ਤੇ ਤੁਸੀਂ ਜ਼ਰੂਰ ਲਾਈਨ ਤੇ ਆ ਸਕਦੇ ਹੋ। 2660 ਹੈਲੋ, ਸਤਿ ਸ਼੍ਰੀ ਅਕਾਲ ਕੀ ਹਾਲ ਆ?
3: ਮੈਨੂੰ ਜੋ ਲੱਗਦਾ ਹੈਗਾ ਦਿਮਾਗੀ ਤੌਰ ਤੇ ਸਟੇਬਲ ਨੀ ਹੈਗੇ ਬੰਦੇ, ਪਤਾ ਨੀ ਕਿੱਦਾਂ ਕਰ ਸਕਦੇ ਕੀ ਹੈ ਤੁਸੀਂ ਸਭ ਕੁਛ ਆਪਣਾ ਅੱਜ ਕੱਲ ਬਹੁਤ ਸਾਰਾ ਰਿਸੋਰਸ ਹੈਗਾ, ਤੁਸੀਂ ਜਦੋਂ ਆਪਣਾ ਜੋ ਵੀ ਆਪਣਾ ਰਿਲੇਸ਼ਨ ਬਣਾ ਰਹੇ ਹੋ ਤੁਹਾਨੂੰ ਆਪਣਾ ਸਭ ਪਤਾ ਹੈ ਵੀ ਆਪਣਾ ਠੀਕ ਹੈ 23 ਸਾਲ ਕੋਈ ਛੋਟੀ ਉਮਰ ਦਾ ਹੈ ਨੀ ਜੀ, ਪਹਿਲਾਂ ਇਹੀ ਕਹੂੰਗਾ ਅੱਜ ਕੱਲ ਤਾਂ 18 ਸਾਲ ਦੇ ਬੱਚੇ ਨੂੰ ਸਭ ਪਤਾ ਹੈਗਾ ਠੀਕ ਹੈ ਨਾ, ਇੱਥੇ ਆਪਾਂ ਜੇ ਹੈਗੇ ਹਾਂ ਜੇ ਏਦਾਂ ਇਹ ਕਰ ਰਹੇ ਇਹਨਾਂ ਇਹ ਤਾਂ ਦਿਮਾਗੀ ਤੌਰ ਤੇ ਸਟੇਬਲ ਨੀ ਹੈਗੇ, ਇਹਨਾਂ ਨੂੰ ਆਪਣਾ ਕੋਈ ਆਪਣਾ ਡਾਕਟਰ ਡੂਕਟਰ ਕੋਲ ਲੈ ਕੇ ਜਾਓ ਆਪਣਾ ਦਿਮਾਗ ਵਾਲੇ ਕੋਲ, ਇਹਦਾ ਇਹ ਹੈ ਨੀ ਗੇ ਬੰਦੇ
0: ਸਹੀ,
3: ਮੇਰਾ ਤਾਂ ਇਹ ਮੰਨਣਾ ਹੈਗਾ
4: ਸਾਰੀਆਂ ਚੀਜ਼ਾਂ ਦੀ ਨੌਲੇਜ ਦੇਣੀ ਚਾਹੁੰਦੀ ਜਿਵੇਂ ਇੱਥੇ ਦਿੱਤੀ ਜਾਂਦੀ ਹੈ ਬੱਚਿਆਂ ਨੂੰ, ਦੂਸਰੀ ਗੱਲ ਇਹ ਹੈ ਕਿ ਆਪਣਾ ਸੋਸਾਇਟੀ ਦਾ ਜਿਹੜਾ ਪ੍ਰੈਸ਼ਰ ਹੈ ਉਹ ਜਿਹੜਾ ਪ੍ਰੈਸ਼ਰ ਹੈ ਨਾ, ਜਿਵੇਂ ਇੱਥੇ ਬਹੁਤ ਸਾਰੇ ਸਿੰਗਲ ਮਦਰਸ ਹੈ ਤੁਸੀਂ ਦੇਖਿਆ ਹੋਣਾ ਨਾ, ਸਿੰਗਲ ਫਾਦਰ ਸਿੰਗਲ ਮਦਰ ਬਹੁਤ ਕੰਸੈਪਟ ਹੈਗਾ ਐਂਡ ਇਟ ਇਜ਼ ਓਕੇ, ਇਹ ਅਕਸੈਪਟ ਕਰਨ ਨੂੰ ਆਪਾਂ ਨੂੰ ਡੈਕੇਡਸ ਲੱਗ ਜੂਗੇ
0: ਜੀ,
4: ਇਹ ਚੀਜ਼ਾਂ ਨੂੰ ਹੌਲੀ ਹੌਲੀ ਚੀਜ਼ਾਂ ਚੇਂਜ ਹੋ ਜਾਊਗੀਆਂ, ਬਟ ਇਹ ਹੁਣ ਦੇਖੋ ਨਾ ਕਿੰਨਾ ਕਿੰਨਾ ਉਹ ਹੈ ਇਹਦਾ ਰੈਪਰਕਸ਼ਨ ਦੇਖੋ ਕਿੱਦਾਂ, ਉਹਦੇ ਬੱਚੇ ਦੀ ਜਾਨ ਚਲੇਗੀ, ਬੱਚੇ ਦੀ ਤਾਂ ਗਈ ਗਈ, ਉਸ ਬੱਚੀ ਦੀ ਵੀ ਜਾਨ ਚਲੇਗੀ,
0: ਕੁੜੀ ਦੀ ਵੀ ਚਲੇਗੀ।
4: ਮੈਂ ਤੁਹਾਨੂੰ ਦੱਸ ਰਿਹਾ ਵੀ ਸੋਸਾਇਟੀ ਦਾ ਪ੍ਰੈਸ਼ਰ ਹੀ ਹੋਣਾ ਉਹਦੇ ਤੇ ਜਿਹੜਾ ਉਹਨਾਂ ਨੇ ਇੱਦਾਂ ਸਟੈਪ ਚੱਕਿਆ ਵੀ ਅਸੀਂ ਜਾਂ ਤਾਂ ਉਹਨੂੰ ਮਿਸਕੈਰੇਜ ਕਰ ਦਈਏ ਜਾਂ ਬੱਚੇ ਨੂੰ ਡਿਸਪੋਜ਼ ਕਰ ਦਈਏ ਜਾਂ ਘਰੇ ਹੀ ਬਰਥ ਦੇ ਦਈਏ, ਇਹ ਸਿਰਫ
0: ਸੋਸਾਇਟੀ ਮਤਲਬ ਫੈਮਿਲੀ ਦਾ ਪ੍ਰੈਸ਼ਰ ਜਾਂ ਕਿਹਦਾ ਪ੍ਰੈਸ਼ਰ?
4: ਫੈਮਿਲੀ ਤੇ ਫੈਮਿਲੀ ਦਾ ਪ੍ਰੈਸ਼ਰ, ਪਿੰਡ ਦਾ ਪ੍ਰੈਸ਼ਰ,
0: ਫੈਮਿਲੀ ਤੇ ਪਿੰਡ ਵਾਲੇ ਫਿਰ ਕੀ ਕਹਿੰਦੇ ਆ ਵੀ ਤੁਸੀਂ ਬੱਚੇ ਨੂੰ ਜਨਮ ਨਾ ਦਿਓ?
4: ਸਰ ਬਿਨਾਂ ਵਿਆਹੇ ਤੇ ਬੱਚੇ ਨੂੰ ਜਨਮ ਦੇ ਦੂਗੀ ਕੁੜੀ ਤਾਂ ਆਪਣੀ ਸੋਸਾਇਟੀ ਤਾਂ ਮਾਰ ਹੀ ਦਊਗੀ ਉਹਨੂੰ, ਵੈਸੇ ਆਪਣੀ ਸੋਸਾਇਟੀ ਤਾਂ ਉਹਨੂੰ ਬੋਲ ਬੋਲ ਕੇ ਮਾਰ ਦੂਗੀ, ਉਹਨੇ ਸਾਰੀ ਉਮਰ ਕਿੱਥੇ ਕੱਟਣਾ, ਉਹਨੇ ਸੋਚਿਆ ਹੋਣਾ ਵੀ ਮੈਂ ਇੱਦਾਂ ਨਿਕਲ ਜਾਊਂਗੀ, ਬਟ ਉਹ ਹਨਾ ਅਨਫੋਰਚੁਨੇਟ ਹੋ ਗਿਆ ਉਹਦੇ ਨਾਲ ਵਿਚਾਰੀ ਨਾਲ, ਇਹੀ ਚੀਜ਼ਾਂ ਹੈ ਬਸ, ਹੋਰ ਕੁਛ ਨੀ, ਆਪਣੇ ਦੋ ਹੀ ਚੀਜ਼ਾਂ ਹੈ, ਗੱਲ ਨੀ ਖੁੱਲ ਕੇ ਕਰਨੀ ਔਰ ਸੋਸਾਇਟੀ ਚ ਅਕਸੈਪਟੈਂਸ ਹੈ ਇਹਨਾਂ ਚੀਜ਼ਾਂ ਦੀ। ਆਪਣੇ ਤਾਂ ਅਫੇਅਰ ਚੱਲਦਾ ਉਹ ਅਫੇਅਰ ਚੱਲਦਾ, ਇਹਦੇ ਤਾਂ ਦੋ ਫਲੇ ਅਫੇਅਰ ਚੱਲੇ ਆ, ਤਾਂ ਉਹਦੀ ਮਰਜ਼ੀ ਹੈ ਯਾਰ, ਜੋ ਮਰਜ਼ੀ ਕਰੇ।
0: ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਹੁਣ ਆਪਣੇ ਤੁਸੀਂ ਹੋਰ ਕਮਿਊਨਿਟੀ ਦੇਖ ਲਓ ਜਿਹੜੀਆਂ ਸਿੰਗਲ ਮਦਰਸ ਨੇ, ਚਲੋ ਕਈ ਵਾਰ ਹੁੰਦਾ ਕਿ ਜਿਹੜਾ ਫਾਦਰ ਹੈ ਉਹ ਭੱਜ ਭੁੱਜ ਜਾਂਦਾ, ਬਟ ਉਹ ਲੇਡੀਜ਼ ਫਿਰ ਵੀ ਉਹ ਓਪਨਲੀ ਯੂ ਨੋ ਬੱਚੇ ਨੂੰ ਜਨਮ ਦਿੰਦੀਆਂ ਨੇ ਤੇ ਬੜੇ ਪ੍ਰਾਊਡਲੀ ਬੱਚੇ ਦੀ ਟੇਕ ਕੇਅਰ ਕਰਦੀਆਂ ਨੇ ਤੇ ਫੈਮਿਲੀ ਵੀ ਸਪੋਰਟ ਕਰਦੀ ਹੈ, ਡਜ਼ਨਟ ਮੈਟਰ ਵੀ ਕੀ ਕੁੜੀ ਦੀ ਏਜ ਹੈ।
4: ਯੈਸ ਪਰਫੈਕਟ, ਇਦਾਂ ਹੀ ਹੋਣਾ ਚਾਹੀਦਾ ਸਰ, ਹੈਨਾ ਆਪਾਂ ਹਿਊਮਨ ਦਾ ਆਪਾਂ ਕਿਹੜਾ ਐਨੀਮਲ ਹੈ।
0: ਬਿਲਕੁਲ ਬਿਲਕੁਲ, ਹੁੰਦਾ ਜ਼ਰੂਰ ਹੈ, ਹੁਣ ਜਿਹੜੇ ਘਰਦੇ ਨੇ ਉਹਨਾਂ ਨੂੰ ਹੁੰਦਾ ਕਿ ਸਾਡੇ ਵੀ ਪਿੰਡ ਦੇ ਵਿੱਚ ਪਤਾ ਚੱਲ ਗਿਆ ਵੀ ਐ ਹੋ ਗਿਆ ਉਹ ਹੋ ਗਿਆ, ਹੁਣ ਮੈਨੂੰ ਆਈ ਐਮ ਨੋਟ ਸ਼ੁਅਰ ਕਿ ਇਸ ਸਿਚੁਏਸ਼ਨ ਦੇ ਵਿੱਚ ਕੀ ਮੈਰਿਜ ਹੋਈ ਸੀ ਜਾਂ ਦੋਨੋਂ ਕਪਲ ਜਿਹੜੇ ਨੇ ਅਨਮੈਰਿਡ ਸੀ, ਜੇ ਕਿਸੇ ਨੂੰ ਪਤਾ ਤੁਸੀਂ ਦੱਸ ਸਕਦੇ ਹੋ, ਬਟ ਨਹੀਂ ਯੂ ਨੋ ਤੁਹਾਡਾ ਵੀ ਇੱਕ ਵੈਲਿਡ ਪੁਆਇੰਟ ਹੈ ਕਿ ਆਪਾਂ ਨੂੰ ਐਜ਼ ਅ ਕਮਿਊਨਿਟੀ ਐਜ਼ ਅ ਸੋਸਾਇਟੀ ਵੀ ਥੋੜ੍ਹਾ ਜਿਹਾ ਚਾਹੀਦਾ ਕਿ ਹਰੇਕ ਚੀਜ਼ ਨੂੰ ਆਪਾਂ ਆਏ ਨਾ ਸਮਝੀਏ ਵੀ ਸਾਡੀ ਰੈਪੂਟੇਸ਼ਨ ਬਾਰੇ ਕੀ ਹੋਊਗਾ। ਰੈਪੂਟੇਸ਼ਨ ਦੇ ਚੱਕਰਾਂ ਜਾਨਾਂ ਜਾ ਰਹੀਆਂ ਨੇ, ਪਰਿਵਾਰਿਕ ਪ੍ਰੈਸ਼ਰ ਦੇ ਕਰਕੇ ਜਾਨਾਂ ਜਾ ਰਹੀਆਂ ਨੇ, ਅਤੇ ਯੂ ਨੋ 100% ਇਹ ਵੀ ਇੱਕ ਬੜਾ ਵੱਡਾ ਇਸ਼ੂ ਵੀ ਹੈ, ਅਤੇ ਇਸ਼ੂ ਇਹ ਆਪਣਾ ਹੀ ਮੈਨ ਮੇਡ ਹੀ ਹੈ, ਰਾਈਟ। ਹੁਣ ਮੈਂਟਲ ਪ੍ਰੈਸ਼ਰ ਜਾਂ ਸੋਸਾਇਟੀ ਦਾ, ਘਰਦਿਆਂ ਦਾ, ਰਿਲੇਟਿਵਸ ਦਾ, ਜਾਣੀ ਕਿ ਹੋਣਾ ਨਹੀਂ ਚਾਹੀਦਾ। ਹੁਣ ਆਪਾਂ ਨੂੰ ਕੀ ਹੈ ਯਾਰ ਅਗਲਾ ਬੰਦਾ ਕੀ ਕਵੇ, ਡਜ਼ਨਟ ਮੈਟਰ। ਇੱਕ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਨੂੰ ਯਾਦ ਰੱਖੋ, ਇਹ ਬਹੁਤ ਵੱਡਾ ਡਿਸਕਾਊਂਟ ਦੇ ਰਹੇ ਆ, ਨਵੀਂ ਲੋਕੇਸ਼ਨ ਖੁੱਲ੍ਹੀ ਹੈ ਸਟੀਲਸ ਅਤੇ ਜੇਮਸ ਸਨੋ ਦੇ ਕੋਰਨਰ 'ਤੇ, 401 ਤੋਂ ਉਤਰਨ ਸਾਰ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੇ ਜਾਓ। ਅਲਾਈਨਮੈਂਟ, ਨਵੇਂ ਟਾਇਰ, ਟਰੱਕ ਦਾ ਓਇਲ ਚੇਂਜ ਕਰਾਉਣਾ। ਨੰਬਰ ਤੁਸੀਂ ਮਨੂ ਹੁਣਾਂ ਦਾ ਨੋਟ ਕਰ ਲਓ, ਐਡਰੈਸ ਹੈ 410874 ਸਟੀਲਸ ਐਵਨਿਊ ਈਸਟ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, 6472346293 ਦੇ ਉੱਤੇ ਕਾਲ ਕਰੋ। 0575 ਹਾਂਜੀ ਸਰ।
5: ਹਾਂਜੀ ਨਵੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
5: ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ?
5: ਬਸ ਬਸ ਜੀ, ਵਧੀਆ ਜੀ। ਮੈਂ ਤਾਂ ਸ਼ੌਕ ਹੀ ਹੋ ਗਿਆ ਤਾਂ, ਸੁਣ ਕੇ ਹੀ ਸ਼ੌਕ ਹੋ ਗਿਆ। ਤਾਂ ਪਤਾ ਨੀ ਜਿਨ੍ਹਾਂ ਨੇ ਬੋਡੀ ਰਿਕਵਰ ਕੀ ਹੋਗੀ ਉਨਕੇ ਸਾਥ ਕਿਆ ਹੋਗਾ।
0: ਬਿਲਕੁਲ,
5: ਦੇਖ ਕੇ ਇਤਨਾ ਛੋਟਾ, ਮਤਲਬ ਐਜੂਕੇਸ਼ਨ ਕੀ ਕਮੀ ਲੱਗ ਰਹੀ ਹੈ ਮੁਝੇ ਤੋ ਸਮਝ ਹੀ ਨਹੀਂ ਆ ਰਹਾ, ਮਤਲਬ ਕਿ ਐਸਾ ਹੋ ਵੀ ਕੈਸੇ ਸਕਤਾ ਹੈ, ਕਿਉਂਕਿ ਇਸ ਸਟੇਜ ਤੱਕ ਆਨੇ ਕੇ ਲੀਏ, ਬਿਕੋਜ਼ ਇਟਸ ਸਭ ਕੋ ਪਤਾ ਹੈ 9 ਮੰਥਸ ਕਾ ਪ੍ਰੋਸੈਸ ਹੋਤਾ ਹੈ, ਉਸਕੇ ਪਹਿਲੇ ਮਤਲਬ 2-3 ਮੰਥਸ ਮੇਂ ਹੀ ਅਗਰ ਤੁਮੇ ਨਹੀਂ ਚਾਹੀਏ, ਯੂ ਕੈਨ ਡਿਸਾਈਡ। ਬਟ ਮੁਝੇ ਲੱਗਦਾ ਵੋ ਕਭੀ ਗਏ ਹੀ ਨਹੀਂ ਡਾਕਟਰ ਕੇ ਪਾਸ, ਜਾਂ ਕੁਛ ਨਹੀਂ ਗਏ। ਅਸਲੀ ਬਾਤ ਤੋ ਤਭੀ ਪਤਾ ਚਲੇਗੀ ਵੋ ਕਿਆ ਸੋਚ ਰਹੇ ਥੇ ਐਕਚੁਅਲੀ, ਕਿ ਇਤਨਾ ਦੇਰ ਹੋਨੇ ਦੀ ਉਨ੍ਹੋਂਨੇ, ਮਤਲਬ ਦੇਰ ਆਰ ਪ੍ਰੈਕਟੀਕਲ ਵੇਜ਼ ਨਾ, ਇਸ ਚੀਜ਼ ਕੋ ਅਵਾਇਡ ਕੀਆ ਜਾ ਸਕਤਾ ਥਾ, ਔਰ ਔਰ ਅਬ ਵੋ ਵੀ ਅਰੈਸਟ ਹੋ, ਆਪਣੀ ਜ਼ਿੰਦਗੀ ਵੀ ਖਰਾਬ ਕਰੀ ਨਾ ਉਨ੍ਹੋਂ ਨੇ, ਸੋਚਾ ਬਚ ਜਾਏਂਗੇ ਭਾਈ, ਐਸੇ ਕੈਸੇ ਬਚ ਜਾਓਗੇ, ਇੱਕ ਲਾਈਫ ਤੁਮਨੇ ਕਰ ਦੀ, ਮਤਲਬ ਇਜ਼ੀਲੀ ਅਵਾਇਡੇਬਲ ਥਾ, ਅਗਰ ਤੁਮ ਸ਼ੁਰੂ ਮੇਂ ਹੀ ਪਤਾ ਚਲ ਜਾਤਾ ਯਾਰ, ਫਸਟ ਮੰਥ ਮੇਂ ਹੀ ਪਤਾ ਚਲ ਜਾਤਾ, ਐਂਡ ਦੈਨ ਯੂ ਕੈਨ ਟੇਕ ਡਿਸੀਜ਼ਨ ਅਕੋਰਡਿੰਗਲੀ। ਇਤਨਾ ਲੰਬਾ ਖਿੱਚਣੇ ਕੀ ਜ਼ਰੂਰਤ ਨਹੀਂ ਥੀ, ਬਟ ਯੇ ਹਮਾਰਾ ਪੁਆਇੰਟ ਹੈ, ਹਮ ਜੋ ਮਰਜ਼ੀ ਕਹੇਂ, ਕਿਆ ਪਤਾ ਉਨਕੇ ਮਨ ਮੇਂ ਕਿਆ ਚਲ ਰਹੀ ਥੀ, ਵੀ ਡੋਂਟ ਨੋ।
0: ਨਹੀਂ, ਯਹੀ ਹੈ ਨਾ, ਇੱਕ ਇਤਨੀ ਲੈਕ ਆਫ ਐਜੂਕੇਸ਼ਨ, ਲੈਕ ਆਫ ਅਵੇਅਰਨੈਸ, ਯੇ ਵੀ ਸੋਚਣਾ ਕਿ ਯਾਰ ਕੋਈ ਬਾਤ ਨਹੀਂ, ਐਸੇ ਕਰ ਦੋ ਔਰ ਯੂ ਨੋ ਲਾਈਫ ਚਲਦੀ ਰਹੇਗੀ। ਹਾਊ ਡੂ ਯੂ ਥਿੰਕ ਲਾਈਕ ਦੈਟ?
5: ਔਰ ਏਜ ਵੀ ਤਾਂ 23 ਇਅਰਸ, ਐਸਾ ਨਹੀਂ ਹੈ ਕਿ ਏਜ ਵੀ 15 ਸਾਲ ਹੈ ਜਾਂ 16 ਸਾਲ ਹੈ ਜਾਂ 17 ਸਾਲ ਹੈ, ਇਤਨੇ ਮੇਂ ਤਾਂ ਤੁਮ ਕੈਨੇਡਾ ਵੀ ਆ ਗਏ ਹੋ, ਤਾਂ ਯਹਾਂ ਤੋਂ ਬੰਦੇ ਕੋ ਪਤਾ ਚਲ ਜਾਤੀ ਹੈ ਚੀਜ਼ਾਂ, ਕਿ ਤੁਮੇ ਪਤਾ ਹੀ ਨਹੀਂ ਚਲੇਗਾ ਕਿਸੀ ਕੋ, ਤੁਮ ਡਾਕਟਰ ਕੇ ਪਾਸ ਗਏ ਹੋ, ਵੋ ਸ਼ੇਅਰ ਵੀ ਨਹੀਂ ਕਰੇਗਾ, ਇਤਨਾ ਪ੍ਰਾਈਵੇਟ ਰਹਤਾ ਹੈ ਸਭ ਕੁਛ। ਆਈ ਡੋਂਟ ਨੋ, ਮਤਲਬ ਕਿਆ ਸੋਚਾ ਹੋਗਾ ਉਨ੍ਹਾਂ ਨੇ।
0: ਨਹੀਂ, ਫ੍ਰੀ ਦੀ ਬੜੀ ਸਪੋਰਟ ਹੈ, ਕਮਿਊਨਿਟੀ ਬੜੇ ਪ੍ਰੋਗਰਾਮਸ ਨੇ, ਬੜੇ ਹੈਲਥ ਐਜੂਕੇਸ਼ਨ ਦੇ ਨਾਲ ਰਿਲੇਟਡ ਪ੍ਰੋਗਰਾਮਸ ਨੇ। ਪਤਾ ਨਹੀਂ ਯਾਰ ਆਪਾਂ ਕਿਹੜੇ ਚੱਕਰਾਂ 'ਚ ਪਾਏ ਆ।
5: ਐਗਜੈਕਟਲੀ,
0: ਚਲੋ ਨਹੀਂ, ਵੈਰੀ ਡਿਸਅਪੋਇੰਟਿੰਗ। ਥੈਂਕ ਯੂ ਸਰ। ਤੇ ਨੰਬਰ ਹੈ ਆਪਣਾ 9056733337। ਸਾਡੇ ਨਾਲ ਸੁਜੋਕ ਹੋਮੀ ਕਲਿਨਿਕ ਤੋਂ ਪਰਮਿੰਦਰ ਜੀ ਵੀ ਜੁੜ ਚੁੱਕੇ ਨੇ। ਪਰਮਿੰਦਰ ਜੀ, ਵੈਲਕਮ।
6: Very good morning, Navi. Warm hello to all our listeners.
0: So, ਅੱਜ ਥੋੜ੍ਹੀ ਜਿਹੀ ਗੱਲਬਾਤ ਆਪਾਂ ਗੋਲ ਬਲੈਡਰ ਸਟੋਨਸ ਬਾਰੇ ਕਰਦੇ ਹਾਂ। ਪਹਿਲਾਂ ਤਾਂ ਪਰਮਿੰਦਰ ਜੀ, ਗੋਲ ਬਲੈਡਰ ਸਟੋਨਸ ਦੇ ਅਰਲੀ ਸਾਈਨਸ ਤੇ ਸਿਮਟਮਸ ਕੀ ਨੇ ਵੀ ਸਟੋਨ ਬਣ ਰਹੇ ਆ?
6: ਬਿਲਕੁਲ ਨਵੀਂ, ਸੋ ਸਭ ਤੋਂ ਪਹਿਲਾਂ ਆਈ ਥਿੰਕ ਉਹੀ ਜਾਣਨਾ ਜ਼ਰੂਰੀ ਹੈ, ਕਿਉਂਕਿ ਜਦੋਂ ਤਾਂ ਸਾਨੂੰ ਰੀਅਲੀ ਪਤਾ ਚੱਲਦਾ ਹੈ ਗੋਲ ਬਲੈਡਰ ਸਟੋਨਸ ਆ ਗਏ ਨੇ ਆਫਟਰ ਦ ਡਾਇਗਨੋਸਿਸ ਵਿਚ ਹੈਪਨਸ ਆਫਟਰ ਦ ਸਟੋਨ ਗੈਟਸ ਅਬਸਟ੍ਰਕਟਿਡ, ਆਲਰੇਡੀ ਜਿਹੜਾ ਉਹ ਲੇਟ ਹੋ ਚੁੱਕਾ ਹੁੰਦਾ। ਅਰਲੀ ਸਾਈਨ ਐਂਡ ਸਿਮਟਮਸ ਬਹੁਤ ਸਾਲ ਪਹਿਲਾਂ ਆਉਂਦੇ ਨੇ, ਇਹ ਨਹੀਂ ਹੈ ਕਿ ਹੁਣੇ ਸਟੋਨ ਬਣਿਆ ਤੇ ਪੇਨ ਜਿਹੜੀ ਹੈ ਮੈਨੂੰ ਮਹੀਨੇ 'ਚ ਆ ਜਾਏਗੀ। ਸਟੋਨ ਬਣਦਿਆਂ ਤੇ ਉਸਨੂੰ ਫਿਰ ਕਿਤੇ ਅਬਸਟ੍ਰਕਟ ਹੋਣ ਦੇ ਵਿੱਚ, ਡਕਟ ਦੇ ਵਿੱਚ ਜਾ ਕੇ ਅਬਸਟ੍ਰਕਟ ਹੋਣ ਦੇ ਵਿੱਚ ਸਾਲੋਂ ਸਾਲ ਲੱਗਦੇ ਹੈਗੇ ਨੇ। ਸੋ ਅਰਲੀ ਸਾਈਨਸ ਦੇ ਵਿੱਚ ਸਾਨੂੰ ਇਨਡਾਈਜੈਸ਼ਨ, ਬਲੋਟਿੰਗ, ਅਪਰ ਜਿਹੜਾ ਸਾਡਾ ਐਬਡੋਮੀਨਲ ਏਰੀਆ ਹੈਗਾ ਜਿਹਨੂੰ ਅਸੀਂ ਐਪੀਗੈਸਟ੍ਰਿਕ ਰੀਜਨ ਕਹਿੰਦੇ ਹਾਂ, ਦੋਵੇਂ ਰਿਬਸ ਦੇ ਵਿਚਕਾਰ, ਪੰਜਾਬੀ 'ਚ ਆਪਾਂ ਉਹਨੂੰ ਕੌਡੀ ਦਾ ਰੀਜਨ ਕਹਿ ਸਕਦੇ ਹਾਂ, ਉੱਥੇ ਪ੍ਰੈਸ਼ਰ ਰਹਿਣਾ, ਖਾਣਾ ਖਾਣ ਲੱਗੇ ਮਰੀਜ਼ ਕਹਿੰਦਾ ਇੱਥੇ ਹੀ ਭਾਰ ਪੈ ਜਾਂਦਾ, ਇੰਝ ਲੱਗਦਾ ਹੈ ਫੂਡ ਇੱਥੇ ਹੀ ਫਸ ਗਿਆ, ਫੂਡ ਥੱਲੇ ਜਾ ਨਹੀਂ ਰਿਹਾ, ਬਹੁਤ ਸਾਰੀ ਜ਼ਿਆਦਾ ਗੈਸ ਅਫਾਰਾ ਬਣ ਕੇ ਤਾਂ ਨੂੰ ਆਉਂਦਾ, ਹਰ ਵੇਲੇ ਡਕਾਰ ਆਉਂਦੇ ਰਹਿੰਦੇ ਨੇ, ਫਰਾਈਡ ਫੂਡ ਖਾਣ ਤੋਂ ਬਾਅਦ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਕਈ ਵਾਰੀ ਫਰਾਈਡ ਫੂਡ ਖਾਣ ਤੋਂ ਬਾਅਦ ਪ੍ਰੈਸ਼ਰ ਇਸ ਏਰੀਆ ਦੇ ਅੰਦਰ ਜਿਹੜਾ ਕਿ ਤੁਹਾਡੀ ਪੂਰੀ ਚੈਸਟ 'ਚ ਫੈਲ ਸਕਦਾ, ਮਰੀਜ਼ ਕਹਿੰਦਾ ਸਾਹ ਔਖਾ ਹੋ ਜਾਂਦਾ ਹੈ ਖਾਣਾ ਖਾਣ ਤੋਂ ਬਾਅਦ, ਜਾਂ ਫਿਰ ਖਾਣਾ ਖਾਣ ਤੋਂ ਬਾਅਦ ਮੇਰੇ ਐਸੇ ਹੀ ਰੀਜਨ 'ਚ ਦਰਦ, ਪ੍ਰੈਸ਼ਰ, ਜਾਂ ਫਿਰ ਉਹ ਪ੍ਰੈਸ਼ਰ ਮੇਰੇ ਰਾਈਟ ਸ਼ੋਲਡਰ ਨੂੰ, ਨੋਟ ਟੂ ਦਾ ਲੈਫਟ, ਰਾਈਟ ਸ਼ੋਲਡਰ ਨੂੰ ਰੇਡੀਏਟ ਹੁੰਦਾ। ਗੋਲ ਬਲੈਡਰ ਸਟੋਨ ਦੀ ਜਿਹੜੀ ਪੇਨ ਹੈ ਉਹ ਆਪਣੇ ਇਸ ਸੈਂਟਰਲ ਰੀਜਨ ਤੇ ਰਾਈਟ ਸ਼ੋਲਡਰ ਵੱਲੋਂ ਹਮੇਸ਼ਾ ਰੇਡੀਏਟ ਹੋਏਗੀ, ਔਰ ਆਰ ਪਾਰ ਫਰੰਟ ਟੂ ਬੈਕ ਰੇਡੀਏਟ ਹੋਏਗੀ, ਜਾਂ ਫਿਰ ਫਰੰਟ ਟੂ ਬੈਕ ਆਫ ਦਾ ਅਪਰ ਸ਼ੋਲਡਰ ਰਾਈਟ ਸਾਈਡ, ਗਾਂ ਨੂੰ ਵੀ ਰਾਈਟ ਸ਼ੋਲਡਰ ਨੂੰ, ਪਛਾਣ ਨੂੰ ਵੀ ਰਾਈਟ ਸ਼ੋਲਡਰ ਨੂੰ। ਸੋ ਇਹ ਸਾਰੇ ਸਿਮਟਮਸ ਕਿ ਖਾਣਾ ਖਾਣ, ਖਾਸ ਕਰਕੇ ਤਲੀ ਚੀਜ਼ ਖਾਣ, ਭਾਰੀ ਚੀਜ਼ ਖਾਣ, ਕਈ ਵਾਰੀ ਮਰੀਜ਼ ਕਹਿੰਦਾ ਤਲਿਆ ਤੇ ਨਹੀਂ ਖਾਧਾ, ਮੈਂ ਤਾਂ ਪਨੀਰ ਦੀ ਸਬਜ਼ੀ ਖਾਧੀ ਸੀ। ਸੋ ਵੀ ਸ਼ੁੱਡ ਨਾਟ ਫੋਰਗੈਟ, ਕੋਈ ਵੀ ਫੂਡ ਖਾਣ ਤੋਂ ਬਾਅਦ ਜਿਹਦੇ ਅੰਦਰ ਓਇਲ ਐਕਸਟ੍ਰੈਕਟ ਹੁੰਦਾ ਹੈਗਾ, ਈਵਨ ਚਾਹੇ ਉਹ ਨੈਚੁਰਲ ਓਇਲਸ ਹੈਗੇ ਨੇ, ਕਈ ਇਹੋ ਜਿਹੇ ਫੂਡ ਜਾਂ ਫਰੂਟਸ ਜਾਂ ਵੈਜੀਟੇਬਲਸ ਨੇ ਜਿਹਨਾਂ ਨੂੰ ਖਾਣ ਤੋਂ ਬਾਅਦ, ਜਿਵੇਂ ਅਵਕਾਡੋ ਖਾਣ ਤੋਂ ਬਾਅਦ ਵੀ ਲੋਟ ਆਫ ਪੇਸ਼ੈਂਟਸ ਵਿਲ ਸੇ ਕਿ ਮੈਂ ਅਵਕਾਡੋ ਖਾਂਦੀ ਹਾਂ ਭਾਰਾ ਪੈ ਜਾਂਦਾ ਹੈ ਔਰ ਉਹਦੇ ਨਾਲ ਮੈਨੂੰ ਗੈਸ ਹੋ ਜਾਂਦੀ ਹੈ, ਫਾਰਾ ਹੋ ਜਾਂਦਾ, ਫਿਰ ਖਾਣਾ ਨਹੀਂ ਖਾਧਾ ਜਾਂਦਾ। ਵਾਈ all these symptoms? ਕਿਉਂ ਫਰਾਈਡ ਫੂਡ ਖਾਣ ਜਾਂ ਇਹ ਫੂਡ ਖਾਣ ਤੋਂ ਬਾਅਦ ਗੋਲ ਬਲੈਡਰ ਦੇ ਸਾਈਨ ਹੋ ਸਕਦੇ ਨੇ? ਕਿਉਂ? ਕਿਉਂਕਿ ਗੋਲ ਬਲੈਡਰ ਦਾ ਫੰਕਸ਼ਨ ਕੀ ਹੈ ਨਵੀ? ਗੋਲ ਬਲੈਡਰ ਇਜ਼ ਜਸਟ ਅ ਰੈਜ਼ਰਵਾਇਰ, ਉਹ ਸਿਰਫ ਇੱਕ ਸਟੋਰੇਜ ਕੰਟੇਨਰ ਗਲੈਂਡ ਹੈ। ਲਿਵਰ ਦੇ ਵਿੱਚ ਦੀ ਡਾਇਜੈਸਟਿਵ ਐਨਜ਼ਾਈਮਸ ਬਾਇਲ ਗੋਲ ਬਲੈਡਰ ਦੇ ਵਿੱਚ ਕਲੈਕਟ ਹੁੰਦਾ ਹੈਗਾ ਔਰ ਜਦੋਂ ਹੀ ਸਾਡੇ ਸਟਮਕ ਨੂੰ ਓਇਲੀ ਫੂਡ ਹਿੱਟ ਕਰਦਾ ਹੈ ਤਾਂ ਸਿਗਨਲ ਜਾਂਦਾ ਹੈ ਗੋਲ ਬਲੈਡਰ ਨੂੰ ਐਂਡ ਗੋਲ ਬਲੈਡਰ ਸਕੁਈਜ਼ ਕਰਕੇ ਇਸ ਬਾਇਲ ਨੂੰ ਭੇਜਦਾ ਹੈਗਾ ਸਟਮਕ ਐਂਡ ਸਮਾਲ ਇੰਟੈਸਟਾਈਨ ਦੇ ਵਿੱਚ, ਸੋ ਦ ਫੈਟੀ ਐਂਡ ਦ ਓਇਲੀ ਫੂਡ ਕੈਨ ਬੀ ਡਾਇਜੈਸਟਿਡ। ਸੋ ਇਹਦਾ ਮਤਲਬ ਇਹਦਾ ਕਨੈਕਸ਼ਨ ਸਿਰਫ

0: अदर पिगमेंट स्टोन्स लाइक बिलिरुबिन या बाइल सॉल्ट्स, पर ज्यादा है कोलेस्ट्रॉल, क्योंकि रेजरवायर कोलेस्ट्रॉल का है, रेजरवायर बाइल का है, और बाइल जड़ा है इट कम्स फ्रॉम लिवर। हर वो मरीज जिसके अंदर ज्यादा कोलेस्ट्रॉल है वो फिर बाइल दे विच भी आना शुरू हो जाता है, तो उथे चर्न करता रहता है क्योंकि स्टोरेज है, चर्न करने नाल उथे एस्टोन्स बनने शुरू हो जाते हैं।
1: जी नंबर है सुजोक होम्यो क्लिनिक दा 6478562516 6478562516 2516 कॉल कर सकते। परमिंदर जी होर कुछ तुसी ऐड करना चाहुंदे हो कि बिना सर्जरी तो इन्हां नूं रिमूव भी कीता जा सकदा?
0: बिल्कुल नवी, सो इफ दीज ऑल अर्ली साइंस आर देयर, एंड इहदे जिवें आपां गल कर रहे सी भी कोलेस्ट्रोल करके बन सकदा, बहुत सारियां फीमेल जिहड़ियां बर्थ कंट्रोल पिल लै रहीआं उहनां दे अंदर कोलेस्ट्रोल फॉर्मेशन ज्यादा हैगी है, उहनां दे अंदर इहदी टेंडेंसी वध जांदी है। हर वो पेशेंट जिसके अंदर फैटी लिवर है उहनां दे अंदर भी बाइल स्टोन्स की जिहड़ी टेंडेंसी वह वध जांदी हैगी है। सो वी शुड नॉट वेट कि हुण मैनूं दर्द होएगा दैन आई विल डू दैट। जे तुहाडे किसी भी अल्ट्रासाउंड टैसट के अंदर या फिर तुहानूं इन्हां रीजन के अंदर लिवर रीजन के अंदर pain rehnda, higher chances you have this problem. So which means let's treat the fatty liver so you don't have this problem. Let's treat that high cholesterol taki tonu a problem na aave. Let's treat that indigestion tonu a problem na aave. Let's treat that gas, bloating ya fir fried food da anpachna usnu hun pehla hi treat kariye taki gallstone na aan. And now the last is ki je diagnostics de andar bile sludge, which means ਕਿ ਬਾਇਲ ਇੰਨਾ ਗਾੜਾ ਹੋ ਗਿਆ, ਗਾਰੇ ਵਰਗਾ ਹੋ ਗਿਆ ਕਿ ਉਹ ਹੁਣ ਉਹ ਵੀ ਡਕਟ ਚੋਂ ਪਾਸ ਨਹੀਂ ਹੁੰਦਾ ਜਦੋਂ ਜ਼ਰੂਰਤ ਹੁੰਦੀ ਹੈ। ਇਨ ਆਲ ਦੀਸ ਸਟੇਜਿਸ ਵੀ ਕੈਨ ਟ੍ਰੀਟ ਇਟ ਵਿਦ ਹੋਮਿਓਪੈਥੀ, ਐਂਡ ਇਨ ਲੋਟਸ ਆਫ ਕੇਸਿਸ ਵੈਨ ਦੇਰ ਆਰ ਮਾਈਕਰੋ ਸਟੋਨਸ, ਵੱਡਾ ਸਟੋਨ ਨਹੀਂ ਮਾਈਕਰੋ ਸਟੋਨ, ਉਹਨਾਂ ਨੂੰ ਵੀ ਟ੍ਰੀਟ ਕੀਤਾ ਜਾ ਸਕਦਾ ਵਿਦ ਹੋਮਿਓਪੈਥੀ। ਐਂਡ ਦ ਲਾਸਟ ਇਜ਼ ਕਿ ਲਾਰਜ ਸਟੋਨ ਹੈਗਾ ਤੇ ਹੁਣ ਇਹ ਸਟੋਨ ਨਿਕਲ ਨਹੀਂ ਸਕਦਾ, ਡਕਟ ਵੀ ਨਹੀਂ ਜਾ ਸਕਦਾ, ਡਕਟ ਤੋਂ ਵੀ ਇਲਾਜ ਹੋ ਗਿਆ ਤੇ ਡਾਕਟਰ ਕਹਿੰਦਾ ਕਿ ਗੋਲ ਬਲੈਡਰ ਘਟਾ ਦਿਓ, ਤਾਂ ਗੋਲ ਬਲੈਡਰ ਘਟਾਉਣ ਤੋਂ ਪਹਿਲਾਂ ਤੇ ਬਾਅਦ ਇੱਕ ਚੀਜ਼ ਕਰਨੀ ਪਏਗੀ ਨਵੀਂ ਕਿ ਤੁਹਾਨੂੰ ਫੈਟੀ ਫੂਡ ਛੱਡਣਾ ਪਏਗਾ, ਘਟਾ ਵੀ ਦਿੱਤਾ ਤਾਂ ਪਚਣਾ ਨਹੀਂ ਇਸ ਕਰਕੇ ਛੱਡਣਾ ਪਏਗਾ, ਤੇ ਜੇ ਮੈਂ ਉਸਨੂੰ ਘਟਾਉਣ ਤੋਂ ਪਹਿਲਾਂ ਹੀ ਛੱਡ ਦਿਆਂ ਤਾਂ ਮੈਂ ਟ੍ਰਿਗਰਸ ਨੂੰ ਅਵੋਇਡ ਕਰਕੇ ਆਪਣਾ ਗਲੈਂਡ ਨੂੰ ਬਚਾ ਸਕਦੀ ਹਾਂ, ਫਿਰ ਵੀ ਮੈਨੂੰ ਥੋੜਾ ਬਹੁਤ ਬਾਇਲ ਮਿਲਦਾ ਰਹੇਗਾ ਜ਼ਰੂਰਤ ਅਨੁਸਾਰ। ਫਿਰ ਵੀ ਤੁਹਾਨੂੰ ਕੋਈ ਕੁਐਸਚਨ ਇਸ ਬਾਰੇ ਤਾਂ ਤੁਸੀਂ ਸੁਜੋਕ ਹੋਮਿਓ ਕਲੀਨਿਕ ਕੰਟੈਕਟ ਕਰ ਸਕਦੇ ਹੋ।
1: 6478562516 6478562516 ਬਹੁਤ ਸ਼ੁਕਰੀਆ ਜੀ। 0080 ਹਾਂਜੀ ਵੀਰੇ
2: ਨਵੀਂ ਵੀਰ ਮਾਰਨਿੰਗ, ਥੈਂਕ ਯੂ ਬ੍ਰਦਰ, ਅਪਰੀਸ਼ੀਏਟ ਇਟ ਤੁਸੀਂ ਇਹ ਟੌਪਿਕ ਲੈ ਕੇ, ਬਿਕੋਜ਼ ਤੁਹਾਡੀ ਲਿਸਨਰਸ਼ਿਪ ਜੀ ਨਾ ਹੈਜ਼ ਲੋਟ ਮੋਰ ਸਿਚੁਏਸ਼ਨ ਅਵੇਅਰਨੈਸ। ਮੈਨੂੰ ਲੱਗਦਾ ਭਾਜੀ ਕੋਈ ਵੀ ਗੱਲ ਆਪਾਂ ਕਰ ਰਹੇ ਨਾ ਟੂ ਅਰਲੀ ਆ, ਬਿਕੋਜ਼ ਹਲੇ ਨਾ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ, ਕਿਉਂਕਿ ਹੋ ਸਕਦਾ ਕੁੜੀ ਨੇ ਹੈਲਪ ਲਈ ਟਰਾਈ ਕੀਤੀ ਹੋਵੇ, ਹੋ ਸਕਦਾ ਸ਼ੀ ਮੇਡ ਅ ਡਿਫਰੈਂਟ ਕਾਲ, ਹੋ ਸਕਦਾ ਜੇ ਸ਼ੀ ਇਜ਼ ਲਿਵਿੰਗ ਵਿਦ 10 ਪੀਪਲ ਉੱਥੇ 10 ਹੋਰ ਰਹਿ ਰਿਹਾ, ਮੇ ਬੀ ਦੇ ਟਰਾਈ ਟੂ ਹੈਲਪ ਹਰ, ਕੁਛ ਵੀ ਚੀਜ਼ਾਂ ਕਰੇ, ਮੇ ਬੀ ਬੇਬੀ ਵਾਸ ਆਲਰੇਡੀ ਬੋਰਨ ਅਲਾਈਵ, ਉਹ ਮਰਿਆ ਹੀ ਨਿਕਲਿਆ ਹੋਵੇ ਰਾਈਟ ਮੋਮ ਦੇ ਵਾਰਮ ਚ ਹੋਵੇ, ਉਹਨੂੰ ਉਹ ਹੈਲਥ ਨਹੀਂ, ਸੋ ਟੂ ਮਚ ਆ। ਬਟ ਯਾਰ ਕੱਲ ਨਾ ਇੱਕ ਮੈਸੇਜ ਆਇਆ ਹੋਰ ਕਮਿਊਨਿਟੀ ਦੇ ਫਰੈਂਡ ਨੇ, ਉਹ ਬੰਦੇ ਜਦੋਂ ਮੈਸੇਜ ਚ ਪੁੱਛਦੇ ਆ ਨਾ ਵੀ ਸ਼ੀ ਸ਼ੇਅਰ ਯੂਅਰ ਸੇਮ ਲਾਸਟ ਨੇਮ ਯੂ ਕੈਨ ਸ਼ੇਅਰ, ਤਾਂ ਥੋੜਾ ਜਿਹਾ ਹੁੰਦਾ ਵੀ ਉਹਦਾ ਲਾਸਟ ਨੇਮ ਕੌਰ ਹੈ। ਤੋ ਆਈ ਥਿੰਕ ਮੈਨੂੰ ਲੱਗਦਾ ਨਵੀਂ ਭਾਜੀ ਜਿਸ ਹਿਸਾਬ ਨਾਲ ਨਾ ਆਪਣੇ ਬੱਚੇ ਇੱਥੇ ਆਏ ਹੋਏ ਨੇ, ਤੇ ਜਿਸ ਹਿਸਾਬ ਨਾਲ ਆਪਣੇ ਬੱਚੇ ਇੱਥੇ ਬਿਨਾਂ ਸਟੈਟਸ ਤੋਂ ਬੈਠੇ ਨੇ, ਇਹ ਨਾ ਮੁੱਦਾ ਵਧਣਾ, ਆਪਾਂ ਨੂੰ ਇੱਥੇ ਕੰਮ ਕਰਨਾ ਪੈਣਾ ਰਲ ਮਿਲ ਕੇ, ਆਪਾਂ ਨੂੰ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਕੌਰ ਸਿੰਘ ਆਪਣੇ ਨਾਮ ਸ਼ੇਅਰ ਹੋ ਰਿਹਾ, ਇਹ ਥੋੜਾ ਜਿਹਾ ਸੋਚਣ ਵਾਲੀ ਗੱਲ ਵਿਚਾਰ ਕਰਨ ਵਾਲੀ ਹੈ ਯਾਰ।
1: ਜੀ ਨਹੀਂ ਦੇਖੋ ਮੇਰਾ ਮੇਨ ਗੱਲ ਕਰਨ ਦਾ ਮਕਸਦ, ਚਲੋ ਉਹੀ ਮੈਂ ਕਿਹਾ ਵੀ ਇਸ ਸਿਚੁਏਸ਼ਨ 'ਚ ਕੀ ਹੋਇਆ, ਕੀ ਵਾਪਰਿਆ, ਕੀ ਐਗਜ਼ੈਕਟ ਡੀਟੇਲਸ ਨੇ, ਉਹ ਤਾਂ ਚਲੋ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂ, ਬਟ ਜਨਰਲੀ ਮੈਂ ਗੱਲ ਕਰ ਰਿਹਾ ਕਿ ਇਸ਼ੂ ਕਿੱਥੇ ਆ। ਹੁਣ ਕੋਈ ਕਹਿ ਰਿਹਾ ਨਵੀਂ ਐਜੂਕੇਸ਼ਨ ਹੀ ਹੈ ਨਹੀਂ ਗੀ, ਸ਼ੁਰੂ ਤੋਂ ਮੁੜ ਤੋਂ ਹੀ ਕਹਿ ਲਓ ਕਿ ਸੈਕਸ ਐਜੂਕੇਸ਼ਨ ਹੈ ਨਹੀਂ, ਦੂਜੇ ਪਾਸੇ ਕਈ ਕਹਿ ਰਿਹਾ ਕਿ ਯਾਰ ਸੁਸਾਇਟੀ ਦਾ ਪ੍ਰੈਸ਼ਰ ਹੀ ਇੰਨਾ ਹੁੰਦਾ, ਬੱਚੇ ਜੇ ਬੱਚੀਆਂ ਕਿਤੇ ਪ੍ਰੈਗਨੈਂਟ ਹੋ ਵੀ ਜਾਂਦੀਆਂ ਤਾਂ ਘਰਦਿਆਂ ਦੀ ਕੋਈ ਸਪੋਰਟ ਨਹੀਂ, ਘਰਦਿਆਂ ਤੋਂ ਗਾਲਾਂ, ਪਿੰਡ ਦਾ ਪ੍ਰੈਸ਼ਰ, ਮਾਂ ਬਾਪ ਦੇ ਰੈਪੂਟੇਸ਼ਨ ਨੂੰ ਲੈ ਕੇ ਪ੍ਰੈਸ਼ਰ, ਸੋ ਇਹ ਪ੍ਰੋਬਲਮਸ ਕਿੱਥੇ ਨੇ ਉਹ ਮੈਂ ਪੁੱਛ ਰਿਹਾ।
2: ਇਹ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਸਾਰੀ ਅਗਰੀਆਂ, ਇਹ ਸਾਰੀਆਂ ਪ੍ਰੋਬਲਮ ਹੀ ਇਹੀ ਹੈ, ਬੱਚਿਆਂ ਨੂੰ ਹੁਣ ਹਿਊਮਨ ਰਾਈਟਸ ਦੀ ਕੰਟਰੀ ਚ ਬੈਠੇ ਆ ਨਾ, ਵੀ ਜੇ ਉਹ ਭੈਣ ਚਲੋ ਸਾਡੀ ਹੈਗੀ ਆ, ਉਹ ਜੇ ਉਹ ਚਲੇ ਵੀ ਜਾਂਦੀ ਨਾ ਹਸਪਿਟਲ, ਕੀ ਉਹਦੀ ਹੈਲਪ ਹੋ ਜਾਣੀ ਸੀ, ਬਿਕੋਜ਼ ਤੁਸੀਂ ਹਿਊਮਨ ਰਾਈਟਸ ਦੀ ਕੰਟਰੀ ਚ ਬੈਠੇ ਹੋ, ਹਸਪਿਟਲ ਚ ਜਾ ਕੇ ਤੁਹਾਨੂੰ ਉਹਨਾਂ ਨੇ ਐਡਮਿਟ ਕਰ ਲੈਣਾ ਸੀ, ਏਦਾਂ ਥੋੜੀ ਵੀ ਤੁਹਾਨੂੰ ਉੱਥੇ ਛੱਡ ਦੇਣਾ ਸੀ। ਦੂਜੀ ਗੱਲ, ਸੁਸਾਇਟੀ ਦਾ ਪ੍ਰੈਸ਼ਰ ਤਾਂ ਹੈਗਾ ਹੀ ਹੈ ਨਾ ਫੋਰ ਸ਼ੋਰ, ਹੁਣ 10 ਬੰਦੇ ਨਾਲ ਰਹਿੰਦੇ ਨੇ ਜਾਂ ਕੋਈ ਨਾਲ ਰਹਿ ਰਿਹਾ, ਕੀ ਕਿਸੇ ਦੀ ਇੰਨਾ ਵੀ ਨਹੀਂ ਹੋਇਆ ਵੀ ਚੱਲ ਉਬਰ ਕਰਾ ਕੇ ਉਹਨੂੰ ਲਈ ਚੱਲੀਏ, ਹੈ ਨਾ, ਇੱਕ ਡਰਦੇ ਨੇ, ਕੋਈ ਅਵੇਅਰਨੈਸ ਨਹੀਂ ਹੈਗੀ। ਬੇਬੀ ਹੋ ਰਿਹਾ, ਤੁਸੀਂ ਪੀਲ ਚਿਲਡਰਨ ਏਡ ਵਾਲਿਆਂ ਨੂੰ ਕਾਲ ਕਰ ਦਿਓ, ਮੈਂ ਉਹਨਾਂ ਨੇ ਹੈਲਪ ਕਰ ਦੇਣ ਲਈ ਮਿੰਟ ਚ ਆ ਜਾਣਾ ਹਨਾ, ਅਵੇਅਰਨੈਸ ਹੀ ਨੀ ਹੈਗੀ ਜਦੋਂ ਆਪਾਂ ਜਦੋਂ ਜਾਂ ਹੋ ਸਕਦਾ ਕਿ ਜਦੋਂ ਆਪਾਂ ਕਹਿੰਦੇ

0: ਹੋਏ ਇਹ ਕਿੱਦਾਂ ਹੋ ਗਿਆ ਮੈਂ ਆਈ ਗੋਟ ਪ੍ਰੈਗਨੈਂਟ ਹੁਣ ਮੈਂ ਕਿੱਦਾਂ ਈਵਨ ਦੋ ਭਾਜੀ ਵੈਨ ਯੂ ਨੋ ਇੱਥੇ ਪ੍ਰੈਗਨੈਂਟ ਹੁੰਦੇ ਤੁਹਾਨੂੰ ਤਾਂ ਓਵਰ ਦੀ ਕਾਊਂਟਰ 100 ਚੀਜ਼ਾਂ ਮਿਲ ਜਾਂਦੀਆਂ ਯੂ ਨੋ ਯੂ ਹੈਵ ਆਲਮੋਸਟ 8 ਵੀਕਸ ਹੈ ਨਾ ਤੁਸੀਂ ਉਸ ਸਿਚੁਏਸ਼ਨ ਨਾਲ ਡੀਲ ਕਰ ਸਕਦੇ ਹੋ ਪੇਰੈਂਟਸ ਦਾ ਭਰਾ 12,000 ਕਿਲੋਮੀਟਰ ਦੂਰ ਬੈਠੇ ਨੇ ਉੱਥੇ ਪਿੰਡ 'ਚ ਬੈਠੇ ਨੇ ਉਹ ਤਾਂ 12,000 ਕਿਲੋਮੀਟਰ ਦੂਰ ਨੇ ਉਹਨਾਂ ਨੂੰ ਕੀ ਪਤਾ ਇੱਥੇ ਕੀ ਹੋ ਰਿਹਾ ਨਾ ਇਸ ਤੋਂ ਪਹਿਲਾਂ ਬੱਚੇ ਆਈ ਥਿੰਕ ਮੈਨੂੰ ਲੱਗਦਾ ਵੀ ਨਾ ਉਹ ਚਲੋ ਸਾਡੀ ਭੈਣਾਂ ਵਰਗੀ ਆ ਛੋਟੀ ਆ ਸ਼ੀ ਵਾਸ 23 ਓਲਡ ਉਹਨੂੰ ਨੇ ਯਾਰ ਨਾਲ ਵਾਲਿਆਂ ਨੇ ਹੀ ਨਹੀਂ ਹੈਲਪ ਕੀਤੀ ਮੈਨੂੰ ਤਾਂ ਲੱਗਦਾ ਉਹਨੂੰ ਐਟਲੀਸਟ ਤੁਹਾਡੇ ਨਾਲ ਰੂਮ ਸ਼ੇਅਰ ਕਰ ਰਹੀ ਹੈ ਤੁਹਾਡੇ ਰੂਮ 'ਚ ਹੈਗੀ ਆ ਕਮੋਨ ਮੈਨ ਵੀ ਤੁਸੀਂ ਤੁਹਾਡੇ ਤੋਂ ਨਹੀਂ ਪਤਾ ਲੱਗ ਜਾਣਾ ਤੁਸੀਂ ਪੀਲ ਚਿਲਡਰਨ ਨੂੰ ਕਰ ਲਓ ਤੁਸੀਂ ਹੋਸਪਿਟਲ 'ਚ ਕਹਿ ਦਿਓ ਕਿ ਸ਼ੀ ਨੀਡਸ ਹੈਲਪ ਕੁਛ ਵੀ ਆ ਮੈਨੂੰ ਲੱਗਦਾ ਵੀ ਉਹਦੀ ਹੈਲਪ ਹੀ ਨਹੀਂ ਹੋਈ ਯਾਰ ਆਈ ਡੋਨਟ ਨੋ
1: ਠੀਕ ਹੈ
0: ਉੱਤੇ ਚਾਰਜਸ ਪਾ ਕੇ ਉਹਨੂੰ ਮਾੜਾ ਬਣਾਤਾ ਇੱਦਾਂ ਥੋੜ੍ਹੀ ਤੁਸੀਂ ਉਹ ਇੱਕ ਬੰਦਾ ਆ ਗਿਆ ਕਹਿੰਦਾ ਵੀ ਇਹ ਘਰ 'ਚ 20 ਬੰਦੇ ਰਹਿੰਦੇ ਨੇ ਉਹਨੇ ਗਿਣੇ ਨੇ 20 ਬੰਦੇ ਰਹਿੰਦੇ ਨੇ ਉਹਨੇ ਦੇਖਿਆ ਗਰਾਜ 'ਚ ਮੈਟਰਸ ਪਾ ਕੇ ਪੈਂਦੇ ਨੇ ਉਹ ਦੂਜੀ ਗੱਲ ਦੀ CP24 ਨੇ ਬੰਦਾ ਹੀ ਦੇਸੀ ਟਾਰਗੇਟ ਕੀਤਾ ਜਿਹੜੇ ਆਪਣੇ ਤੋਂ ਆਪਣੇ ਦੇ ਲੱਗਦੇ ਨੇ ਮੈਂ ਉਹਨੂੰ ਬੰਦੇ ਨੂੰ ਕਹਾਂਗਾ ਜਦੋਂ ਤੱਕ ਮੈਸੇਜ ਪਾਉਂਦਾ ਬਾਈ ਤੂੰ ਦੇਖਿਆ ਉੱਥੇ 20 ਬੰਦੇ ਨੇ ਤੂੰ ਦੇਖਿਆ ਉੱਥੇ ਮੈਟਰਸ ਵਿਛਾ ਸ਼ੋ ਮੀ ਅਪਰੂਵਸ ਸ਼ੋ ਮੀ ਸਮਥਿੰਗ ਕਿ ਤੂੰ ਉੱਥੇ ਕਹਿ ਰਿਹਾ 20 ਬੰਦੇ ਰਹਿੰਦੇ ਨੇ ਹੈ ਤੂੰ ਇੱਦਾਂ ਹੀ CP24 ਤਾਂ ਲੱਭਦੇ ਨੇ ਕਿ ਆਪਣਿਆਂ ਨੂੰ ਇਹ ਆਪਣੇ ਟਾਰਗੇਟ ਕਰ ਤੂੰ ਸਿੱਧਾ ਕਹਿ ਉਹਨੂੰ ਉਹਦੀ ਗੋਰਾ ਕਿਉਂ ਨੀ ਫੜ ਕੇ ਦਿਖਾਇਆ CP24 ਨੇ ਵੀ ਗੋਰਾ ਕਿਉਂ ਨੀ ਕਹਿੰਦਾ ਇੱਥੇ 20 ਬੰਦੇ ਰਹਿੰਦੇ ਨੇ ਇੱਦਾਂ ਨੀ ਹੁੰਦਾ ਯਾਰ ਉਹਨੂੰ ਹੈਲਪ ਨਹੀਂ ਮਿਲੀ ਹੈਗੀ ਸੋ ਜਸਟ ਵੇਟ ਆਈ ਥਿੰਕ ਇਟਸ ਪਾਰਟ ਆਫ
1: ਇਨਵੈਸਟੀਗੇਸ਼ਨ ਠੀਕ ਹੈ ਨਹੀਂ ਥੈਂਕ ਯੂ ਬਹੁਤ ਸ਼ੁਕਰੀਆ ਨਹੀਂ ਤਾਂ ਹੀ ਮੈਂ ਸਿਰਫ ਇਸ ਸਿਚੁਏਸ਼ਨ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਵੀ ਪਤਾ ਕਿ ਕੋਈ ਡਿਟੇਲ ਨਹੀਂ ਆਈ ਸੋ ਆਪਾਂ ਟਾਰਗੇਟ ਨਹੀਂ ਕਰਦੇ ਵੀ ਇਸ ਯੂ ਨੋ ਕਪਲ ਨੇ ਇਸ ਲੇਡੀ ਨੇ ਕੀ ਕੀਤਾ ਕੀ ਨਹੀਂ ਕਿਵੇਂ ਕੀਤਾ ਉਹ ਵੀ ਆਪਾਂ ਸਪੈਕੂਲੇਟ ਨਹੀਂ ਕਰ ਸਕਦੇ ਬਟ ਜਸਟ ਮੇਰਾ ਗੱਲ ਕਰਨ ਦਾ ਮਕਸਦ ਇਹ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰੋਬਲਮਸ ਕਿੱਥੇ ਨੇ ਵੀ ਇਸ ਲੈਵਲ ਤੱਕ ਇਹ ਗੱਲ ਪਹੁੰਚ ਜਾਵੇ ਹੁਣ 2-4 ਫੈਕਟਰਸ ਸਾਡੇ ਕੁਝ ਲਿਸਨਰਸ ਨੇ ਦੱਸੇ ਨੇ ਕਿ ਨਾ ਵੀ ਫੈਮਿਲੀਜ਼ ਵਿੱਚ ਇੱਦਾਂ ਹੁੰਦਾ ਹੁਣ ਬਾਈ ਜੀ ਵੀ ਕਹਿੰਦੇ ਕਿ ਨਾਲਦਿਆਂ ਦੀ ਸਪੋਰਟ ਨਹੀਂ ਹੁੰਦੀ ਪੇਰੈਂਟਸ ਇੰਨੀ ਦੂਰ ਬੈਠੇ ਆ ਕਈ ਵਾਰ ਅਗਲੀ ਨੂੰ ਪਤਾ ਹੀ ਨਹੀਂ ਹੁੰਦਾ ਯਾਰ ਕਿ ਮੇਰੇ ਲਈ ਕਿੱਦਾਂ ਕਿੱਦਾਂ ਦੀ ਹੈਲਪ ਅਵੇਲੇਬਲ ਹੈ ਸੋ ਨੰਬਰ ਹੈ ਆਪਣਾ 905-673-3337 905-673-3337 ਤੇ ਗੱਲਬਾਤ ਥੋੜ੍ਹੀ ਤੇ ਸਾਡੀ ਹੋ ਰਹੀ ਹੈ 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਫਰੈਸ਼ ਫੂਡ ਸੈਂਟਰ ਦੀ ਜਾਣਕਾਰੀ ਦੇਵਾਂ ਗਰੋਸਰੀ ਕਰਨੀ ਹੈ ਕੈਨੇਡੀ ਅਤੇ ਡੂਗਲ ਕੈਨੇਡੀ ਅਤੇ ਮੇਫੀਲਡ ਦੇ ਨਾਲ ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਫਰੈਸ਼ ਫੂਡ ਸੈਂਟਰ 'ਤੇ ਤੁਸੀਂ ਇੱਕ ਵਾਰ ਜ਼ਰੂਰ ਗੇੜਾ ਮਾਰ ਕੇ ਆਓ ਅਤੇ ਮਨਪਸੰਦ ਦੀ ਗਰੋਸਰੀ ਕਰੋ ਏਰੀਅਨ ਮਿਲਸ ਐਕਿਰਾ ਐਕਿਰਾ ਦੀ ਗੱਡੀ ਐਕਿਰਾ ਦਾ SUV ਲੈਣਾ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਦੋਨੋਂ ਸਾਡੇ ਵੀਰ ਜਨਰਲ ਮੈਨੇਜਰਸ ਨੇ ਇੱਥੇ ਅਤੇ ਨੰਬਰ ਹੈ 905-828-5800 ਏਰੀਅਨ ਮਿਲਸ ਐਕਿਰਾ ਅਤੇ HK ਮੂਵਰਸ ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ ਸਭ ਤੋਂ ਪਿਆਰੀ ਮੂਵਿੰਗ ਕੰਪਨੀ ਅਤੇ ਸਭ ਤੋਂ ਪੁਰਾਣੀ ਮੂਵਿੰਗ ਕੰਪਨੀ 416-524-6704 HK ਮੂਵਰਸ ਜੀ 8319 ਹੈਲੋ ਹੈਲੋ ਹਾਂਜੀ ਗੁੱਡ
2: ਮਾਰਨਿੰਗ
1: ਜੀ ਗੁੱਡ ਮਾਰਨਿੰਗ ਜੀ
2: ਮੈਂ ਇਹ ਕਹਿਣਾ ਸੀ ਮੈਨੂੰ ਲੱਗ ਰਿਹਾ ਇੱਕ ਹੋਰ ਪਰਸਪੈਕਟਿਵ ਹੋ ਸਕਦਾ ਹੈ ਕਿ ਅਗਰ ਜਿਹੜਾ ਇਹ ਵਾਲਾ ਕੇਸ ਹੋਇਆ ਤੇ ਹੈਲੀਫੈਕਸ ਵਾਲਾ ਵੀ ਕੇਸ ਦਾ ਵੀ ਉਹਦੇ ਚ ਆਊਟ ਆਫ ਸਟੇਟਸ ਤਾਂ ਨਹੀਂ ਸੀਗੇ ਇਹ ਲੋਕ ਬੱਚੇ ਵੀ ਜਿਨ੍ਹਾਂ ਨੇ ਤਾਂ ਕਰਕੇ ਰਿਪੋਰਟ ਨਹੀਂ ਕੀਤਾ ਕਿਉਂਕਿ ਉਹ ਡਰ ਗਏ ਕਿ ਅਗਰ ਅਸੀਂ ਇਲੀਗਲ ਸਟੇਟਸ ਚ ਰਹਿ ਰਹੇ ਹਾਂ ਜਾਂ ਸਾਡਾ ਸਟੇਟਸ ਕੋਈ ਵੀ ਨਹੀਂ ਹੈਗਾ ਤਾਂ ਕਰਕੇ ਉਹਨਾਂ ਨੇ ਹੈਲਪ ਨਹੀਂ ਸੀ ਕੀਤੀ ਦੈਟਸ ਵਨ ਥਿੰਗ ਦੂਸਰਾ ਮੈਨੂੰ ਇੱਦਾਂ ਲੱਗ ਰਿਹਾ ਕਿ ਜਿਹੜਾ ਇਹ ਵਾਲਾ ਟੌਪਿਕ ਹੈਗਾ ਹੈ ਓਬਵੀਅਸਲੀ ਇਟਸ ਵੈਰੀ ਬਿਗ ਟੈਬੂ ਲੜਕੀਆਂ ਨੂੰ ਬਹੁਤ ਬੈਡ ਤਰੀਕੇ ਨਾਲ ਸੈਕਸ਼ੁਅਲਾਈਜ਼ ਕੀਤਾ ਜਾਂਦਾ ਹੈ ਲੋਕੀ ਪਰਦੇ ਦੇ ਪਿੱਛੇ ਬੈਠ ਕੇ ਇਨ ਟਰਮਸ ਆਫ ਪਰਫਾਰਮੈਂਸ ਬਹੁਤ ਗੰਦੇ ਸ਼ਬਦਾਵਲੀ ਯੂਜ਼ ਕਰਦੇ ਨੇ ਜਿਹੜਾ ਕੋਈ ਇਸ ਚੱਕਰ 'ਚ ਆ ਵੀ ਜਾਂਦਾ ਬਾਏ ਡਿਫਾਲਟ ਆ ਜਾਂਦਾ ਇੰਟੈਂਸ਼ਨਲੀ ਆ ਜਾਂਦਾ ਅਨਇੰਟੈਂਸ਼ਨਲੀ ਆ ਜਾਂਦਾ ਕੋਈ ਸਪੋਰਟ ਉਸ ਸਿਸਟਮ 'ਤੇ ਨਹੀਂ ਹੁੰਦੀ ਉਸ ਟਾਈਮ 'ਤੇ ਨਹੀਂ ਹੁੰਦੀ ਪਹਿਲਾਂ ਸਾਰਾ ਕੁਛ ਹੁੰਦਾ ਹੈਗਾ ਲਾਈਕ ਜਦੋਂ ਕਹਿੰਦੇ ਨੋ ਗਾਈਸ ਆਰ ਨੋਟ ਰੈਡੀ ਫਾਰ ਦਿਸ ਰਿਸਪੋਂਸਿਬਿਲਿਟੀ ਹੈ ਮਤਲਬ ਫਿਜ਼ੀਕਲੀ ਦੇ ਆਰ ਮੈਂਟਲੀ ਪ੍ਰੋਬਬਲੀ ਨਾਟ ਤੇ ਨਾ ਹੀ ਫਾਈਨੈਂਸ਼ਲੀ ਹੈ ਨਾ ਉਸ ਟਾਈਮ ਤੇ ਉਹ ਇੱਕ ਆਲ ਆਫ ਅ ਸਡਨ ਹਵਾ ਬਣ ਜਾਂਦਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਹਾਊ ਡੂ ਵੀ ਗੋ ਅਬਾਊਟ ਇਟ ਦੈਨ ਸੀਕ ਹੈਲਪ ਫਿਰ ਉਸ ਤੋਂ ਬਾਅਦ ਜੇ ਤੁਹਾਡਾ ਸਟੇਟਸ ਕੋਈ ਨਹੀਂ ਹੈਗਾ ਤਾਂ ਆਫ ਕੋਰਸ ਇਟਸ ਅਨਦਰ ਉਹ ਲੇਅਰਸ ਐਡਿਡ ਹੈਗੀਆਂ ਨੇ ਇਹਦੇ ਵਿੱਚ ਜਿਹੜੀਆਂ ਆਪਣੀਆਂ ਕਮਿਊਨਿਟੀ ਆਰਗੇਨਾਈਜੇਸ਼ਨਸ ਨੇ ਆਈ ਥਿੰਕ ਜਿਹੜੀਆਂ ਬਹੁਤ ਅੱਛੀਆਂ ਅੱਛੀਆਂ ਅਪੀਲ ਦੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਅਵੇਅਰਨੈਸ ਕ੍ਰੀਏਟ ਕਰਨੀ ਚਾਹੀਦੀ ਜਿੱਦਾਂ ਪੀਲ ਸੈਕਸ਼ੁਅਲਿਟੀ ਕਲੀਨਿਕ ਹੈਗਾ ਆ ਮੈਨੂੰ ਖੁਦ ਪਤਾ ਵੀ ਉੱਥੇ ਕਿੰਨੇ ਬੱਚੇ ਜਿਹੜੇ ਨੇ ਜਿਹੜੇ ਹਾਈ ਸਕੂਲ ਕਿਡਸ ਨੇ ਕੌਨਫੀਡੈਂਸ਼ੀਅਲੀ ਉਹ ਸੀਕ ਕਰਦੇ ਨੇ ਸਰਵਿਸਿਜ਼ ਦੇ ਇਵਨ ਕਮੈਂਟ
1: ਨਹੀਂ ਉਹਨੇ ਸਰਵਿਸਿਜ਼ ਇੰਨੀਆਂ ਨੇ ਹੈਲਪ ਨਹੀਂ ਹੈ ਬਟ ਉਹੀ ਹੈ ਨਾ ਵੀ ਅਵੇਅਰਨੈਸ ਹੀ ਹੈ ਨਹੀਂ ਇਹ ਬੱਚੀਆਂ ਕੋਲ ਕਿ ਸਾਡੇ ਲਈ ਕਿੱਡੀ ਕਮਿਊਨਿਟੀ ਖੜੀ ਹੈ ਜੇ ਸਾਨੂੰ ਕਿਸੇ ਹੈਲਪ ਦੀ ਲੋੜ ਹੈ
2: ਗੱਲ ਉੱਥੇ ਆ ਗਈ ਕਿ ਦੇ ਡੋਨਟ ਵਾਂਟ ਟੂ ਬੀ ਜੱਜਡ ਔਰ ਇਹ ਜਿਹੜੀ ਜੱਜਿੰਗ ਹੈ ਆਪਣੀ ਕਮਿਊਨਿਟੀ ਦੇ ਵਿੱਚ ਨੈਕਸਟ ਲੈਵਲ ਦੀ ਹੈ
1: ਨਹੀਂ ਉਹਨੇ ਦੇਖੋ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਜੱਜ ਤਾਂ ਕਿਸੇ ਨੇ ਕਰਨਾ ਨਹੀਂ ਇਹ ਬਹੁਤ ਪ੍ਰਾਈਵੇਟਲੀ ਹੈਂਡਲ ਸਿਚੁਏਸ਼ਨਸ ਨੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਕੇਪੇਬਲ ਨਹੀਂ ਆ ਸਾਨੂੰ ਹੈਲਪ ਚਾਹੀਦੀ ਹੈ ਤੁਸੀਂ ਜਾਓ ਤੇ ਹਰ ਇੱਕ ਚੀਜ਼ ਪ੍ਰਾਈਵੇਟਲੀ ਯੂ ਨੋ ਥੋੜੀ ਟੇਕ ਕੇਅਰ ਕੀਤੀ ਜਾਂਦੀ ਹੈ ਬਟ ਇਹ ਪਤਾ ਹੀ ਨਹੀਂ ਹੁੰਦਾ ਕਈ ਵਾਰ ਬੱਚਿਆਂ ਨੂੰ
2: ਕਿੰਨੀ ਚੀਜ਼ਾਂ ਦੇ ਵਿੱਚੋਂ ਜਾ ਰਹੀ ਹੈ ਹੋ ਸਕਦਾ ਇਹ ਮਤਲਬ ਵਰਕ ਹੋਇਆ ਹੋਵੇ ਜਿਹਦੇ ਵਿੱਚ ਜਿਹਨੂੰ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਲੈ ਕੇ ਤੇ ਇਹਨੂੰ ਅੱਗੇ ਮਤਲਬ ਨਾ ਹੈਲਪ ਕਰਨੀ ਚਾਹੀਦੀ ਇਕੱਲੀ ਲੜਕੀ ਦੀ ਨੀ ਬਹੁਤ ਸਾਰੀ ਮੇਲ ਫੀਮੇਲ ਥੈਂਕ ਯੂ
1: ਥੈਂਕ ਯੂ ਸੋ ਮਚ ਨਹੀਂ ਹੁਣ ਬਿਲਕੁਲ ਹੁਣ ਲੜਕੀਆਂ ਵੀ ਵਿਚਾਰੀਆਂ ਕਈ ਵਾਰ ਮੈਂ ਇਸ ਸਿਚੁਏਸ਼ਨ ਦੀ ਗੱਲ ਨਹੀਂ ਕਰ ਰਿਹਾ ਬਟ ਬਹੁਤ ਵਾਰ ਹੁਣ ਮੁੰਡੇ ਤਾਂ ਝੱਗਾ ਚੁੱਕ ਕੇ ਕਹਿ ਦਿੰਦੇ ਕਿ ਅਸੀਂ ਤਾਂ ਬਈ ਨਹੀਂ ਹੈਂਡਲ ਕਰ ਸਕਦੇ ਉਹ ਫਿਰ ਬਾਅਦ ਦੇ ਵਿੱਚ ਮਿਲਦੇ ਨਹੀਂ ਫਿਰ ਸਾਰੀ ਜਿਹੜੀ ਯੂ ਨੋ ਸਾਰਾ ਜਿਹੜਾ ਇਸ਼ੂ ਹੈ ਦ ਲੇਡੀ ਹੈਜ਼ ਟੂ ਫੇਸ ਆਫਕੋਰਸ ਹੁਣ ਇਹਨਾਂ ਨੇ ਪੀ ਟੀ ਐਸ ਡੀ ਆਈ ਥਿੰਕ ਪੀ ਟੀ ਐਸ ਡੀ ਇਹਨਾਂ ਨੇ ਕਿਹਾ ਤਾ ਬਟ ਕੀ ਕਹਿੰਦੇ ਹੁੰਦੇ ਆ ਟਰਾਮਾ ਜਿਹੜਾ ਲੇਡੀਜ਼ ਪੋਸਟਮਾਰਟਮ ਸੋਰੀ ਮੈਂ ਕਿਵੇਂ ਭੁੱਲ ਗਿਆ ਪੋਸਟਮਾਰਟਮ ਜੋ ਔਰਤਾਂ ਫੇਸ ਕਰਦੀਆਂ ਨੇ ਉਹ ਉਹਨਾਂ ਨੂੰ ਪਤਾ ਵੀ ਮੈਂਟਲ ਤੌਰ ਦੇ ਉੱਤੇ ਉਹ ਕਿੰਨਾ ਚੈਲੰਜਿੰਗ ਇੱਕ ਸਿਚੁਏਸ਼ਨ ਹੁੰਦਾ ਸੋ 8125-1469 ਪਲੀਜ਼ ਹੋਲਡ ਕਰੋ ਹੋਰ ਵੀ ਸੱਜਣਾ ਨੇ ਕਾਲ ਕਰਨੀ ਹੈ ਤਾਂ ਨੰਬਰ ਹੈ ਆਪਣਾ ਸਟੂਡੀਓ ਦਾ 905-673-3337 905-673-3337 ਉਸ ਤੋਂ ਪਹਿਲਾਂ ਹਰਮਨ ਸਾਡੇ ਨਾਲ ਨੇ ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ ਸੋ ਹਰਮਨ ਵੈਲਕਮ
3: ਥੈਂਕ ਯੂ ਨਵੀ ਗੁੱਡ ਮਾਰਨਿੰਗ ਐਵਰੀਵਨ ਨਵੀ ਕੁਇਕਲੀ ਬ੍ਰਿਜ ਫਾਈਨੈਂਸਿੰਗ ਬਾਰੇ ਅਪਡੇਟ ਕਰਦੇ ਆਪਾਂ ਲਿਸਨਰਸ ਨੂੰ ਕਈ ਸਿਚੁਏਸ਼ਨਸ ਐਂਡ ਕਈ ਫਾਈਲਸ ਸਾਡੇ ਕੋਲ ਆਉਂਦੀਆਂ ਨੇ ਜਿੱਥੇ ਕਲਾਇੰਟਸ ਦੀ ਇਹ ਹੁੰਦੀ ਹੈ ਕਿ ਅਸੀਂ ਪਹਿਲਾਂ ਨਵੇਂ ਘਰ ਚ ਮੂਵ ਕਰ ਜਾਈਏ ਜਿਹੜਾ ਸਾਡਾ ਪੁਰਾਣਾ ਘਰ ਆ ਉਹ ਅਸੀਂ ਹਫਤੇ ਜਾਂ ਦੋ ਹਫਤੇ ਬਾਅਦ ਕਲੋਜ਼ ਕਰੀਏ ਤੇ ਜਿਹੜੀ ਡਾਊਨ ਪੇਮੈਂਟ ਆਉਣੀ ਹੁੰਦੀ ਆ ਉਹ ਸੇਲ ਆਫ ਐਗਜ਼ਿਸਟਿੰਗ ਹਾਊਸ ਚੋਂ ਆਉਣੀ ਹੁੰਦੀ ਆ ਇਹ ਕੇਸਿਸ ਦੇ ਵਿੱਚ ਬ੍ਰਿਜ ਫਾਈਨੈਂਸਿੰਗ ਕਿਕ ਇਨ ਕਰ ਜਾਂਦੀ ਆ ਸੋ ਬੈਂਕਸ ਦਾ ਪ੍ਰੋਡਕਟ ਹੁੰਦਾ ਜਿੱਥੇ ਉਹ ਤੁਹਾਨੂੰ ਡਾਊਨ ਪੇਮੈਂਟ ਦੀ ਅਮਾਊਂਟ ਐਡੀਸ਼ਨਲ ਲੋਨ ਚ ਦੇ ਦਿੰਦੇ ਨੇ ਇਹਨੂੰ ਬ੍ਰਿਜ ਲੋਨ ਕਹਿੰਦੇ ਨੇ ਚਾਹੇ ਉਹ 1 week ਆ ਚਾਹੇ 2 week ਆ ਚਾਹੇ ਮੰਥ ਆ ਐਸ ਲੌਂਗ ਐਸ ਤੁਹਾਡਾ ਜਿਹੜਾ ਐਗਜ਼ਿਸਟਿੰਗ ਘਰ ਆ ਉਹ ਸੇਲ ਹੋ ਗਿਆ ਤੁਹਾਡੇ ਕੋਲ ਪਰਚੇਜ਼ ਐਂਡ ਸੇਲ ਐਗਰੀਮੈਂਟ ਹੈਗਾ ਤਾਂ ਤੁਸੀਂ ਨਵਾਂ ਘਰ ਪਹਿਲਾਂ ਬਾਏ ਕਰ ਸਕਦੇ ਹੋ ਯੂਜਲੀ ਇਹ ਦੇਖਿਆ ਜਾਂਦਾ ਕਿ ਸਾਨੂੰ ਥੋੜਾ ਟਾਈਮ ਸੈਟਲ ਹੋਣ ਨੂੰ ਮਿਲ ਜੂਗਾ ਮੂਵ ਕਰਨ ਨੂੰ ਮਿਲ ਜੂਗਾ ਜਾਂ ਨਵੇਂ ਘਰ ਚ ਕਲਾਇੰਟਸ ਦੀ ਪ੍ਰੈਫਰੈਂਸ ਹੁੰਦੀ ਹੈ ਕਿ ਅਸੀਂ ਰੈਨੋਵੇਸ਼ਨ ਕਰਾਉਣੀਆਂ ਨੇ ਕਿਚਨ ਜਾਂ ਵਾਸ਼ਰੂਮ ਵਗੈਰਾ ਅਪਗ੍ਰੇਡ ਕਰਾਉਣੇ ਨੇ ਉਹ ਕੇਸਿਸ ਦੇ ਵਿੱਚ ਬ੍ਰਿਜ ਫਾਈਨੈਂਸਿੰਗ ਬਹੁਤ ਹੀ ਹੈਲਪਫੁਲ ਹੁੰਦੀ ਹੈ ਤੇ ਮੋਸਟ ਆਫ ਦਾ ਬੈਂਕਸ ਇਹ ਪ੍ਰੋਡਕਟ ਆਫਰ ਕਰਦੇ ਨੇ ਐਂਡ ਜਿਹੜੇ ਏ ਬੈਂਕਸ ਨੇ ਉਹ ਐਡੀਸ਼ਨਲ ਕੋਸਟ ਵੀ ਨਹੀਂ ਚਾਰਜ ਕਰਦੇ ਦਾ ਇੰਟਰਸਟ ਰੇਟ ਥੋੜਾ ਜਿਹਾ ਹਾਈ ਹੁੰਦਾ ਫੋਰ ਦਾ ਪੀਰੀਅਡ ਆਫ 1 to 2 weeks ਬਟ ਜਿਹੜਾ ਤੁਹਾਡੀ ਮੋਰਗੇਜ ਆ ਉਹਦਾ ਇੰਟਰਸਟ ਡਿਫਰੈਂਟ ਹੁੰਦਾ ਉਹ ਹਮੇਸ਼ਾ ਹੀ ਲੋ ਇੰਟਰਸਟ ਰੇਟ ਤੇ ਹੁੰਦੀ ਆ ਜੋ ਆਪਾਂ ਨੂੰ ਮਾਰਕੀਟ ਦੇ ਵਿੱਚ ਇੰਟਰਸਟ ਰੇਟ ਦੇਖਣ ਨੂੰ ਮਿਲਦੇ ਨੇ ਸੋ ਜੇ ਤੁਸੀਂ ਵੀ ਕਦੇ ਇਹ ਸਿਚੁਏਸ਼ਨ ਚਾਹੁੰਦੇ ਹੋ ਆਪਣੇ ਨਵੇਂ ਘਰ ਚ ਪਹਿਲਾਂ ਮੂਵ ਕਰਨਾ ਚਾਹੁੰਦੇ ਹੋ ਪੁਰਾਣਾ ਘਰ 1-2 ਜਾਂ 3 ਹਫਤੇ ਬਾਅਦ ਕਲੋਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬ੍ਰਿਜ ਫਾਈਨੈਂਸਿੰਗ ਬਾਰੇ ਹੋਰ ਜਾਣਕਾਰੀ ਸਾਡੀ ਟੀਮ ਤੋਂ ਲੈ ਸਕਦੇ ਹੋ ਇਸ ਤੋਂ ਇਲਾਵਾ ਕੋਈ ਵੀ ਤੁਹਾਨੂੰ ਮੋਰਗੇਜ ਰਿਲੇਟਡ ਕੁਐਸਚਨ ਆ ਇਸ਼ੂ ਆ ਰਿਹਾ ਬੈਂਕ ਤੋਂ ਨਹੀਂ ਰੇਟ ਵਧੀਆ ਮਿਲ ਰਿਹਾ ਜਾਂ ਘੱਟ ਮੋਰਗੇਜ ਲਈ ਪ੍ਰੂਵ ਹੋ ਰਹੇ ਹੋ ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ ਟੀਮ ਹਰਮਨ ਪਤਾ 6476856000 ਨਹੀਂ ਦੇਖੋ ਹੁਣ ਮੈਂਟਲੀ ਪ੍ਰੋਬਲਮਸ ਵੀ ਨੇ ਹੁਣ ਮੈਂਟਲ ਇਸ਼ੂਜ਼ ਦੇ ਉੱਤੇ ਵੀ ਫਿਰ ਫੋਕਸ ਕਰਨ ਦੀ ਕਿੰਨੀ ਆਪਾਂ ਨੂੰ ਲੋੜ ਹੈ ਹੁਣ ਯੂ ਨੋ ਜੇ 23 ਸਾਲ ਦੀ ਉਮਰ ਦੇ ਵਿੱਚ ਆਪਾਂ ਮੈਂਟਲੀ ਇੰਨਾ ਪ੍ਰੈਸ਼ਰ ਹੇਠਾਂ ਹੈਗੇ ਆ ਜਾਂ ਓਵਰ ਸਟ੍ਰੈਸ ਹੈ ਤਾਂ 100% ਆਪਾਂ ਨੂੰ ਮੈਂਟਲ ਹੈਲਥ ਦੇ ਉੱਤੇ ਵੀ ਆਪਾਂ ਫੋਕਸ ਨਹੀਂ ਫਿਰ ਕਰਦੇ ਇਨਫ
1: ਸੋ ਨਹੀਂ ਥੈਂਕ ਯੂ ਸੋ ਮੱਚ ਬਿਲਕੁਲ ਮੈਂਟਲ ਕੋਈ ਨਾ ਕੋਈ ਇਸ਼ੂਜ਼ ਜ਼ਰੂਰ ਹੋਣਗੇ ਜਿਹੜਾ ਬੰਦਾ ਇਸ ਲੈਵਲ ਤੱਕ ਜਾ ਰਿਹਾ ਇੱਕ ਮੈਂ ਨਾ ਕੁਇਕਲੀ ਤੁਹਾਨੂੰ ਪੈਰਾਡਾਈਜ਼ ਡਿਵੈਲਪਮੈਂਟਸ ਦੇ ਘਰਾਂ ਦੀ ਜਾਣਕਾਰੀ ਦੇ ਦੇਵਾਂ ਫਿਰ ਵੀ ਵੀ ਬੈਕ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਕਿਆ ਬਾਤ ਹੈ ਜੀ 1469 ਹੈਲੋ
4: ਤੁਸੀਂ ਕਿਵੇਂ ਕਰ ਰਹੇ ਹੋ ਤੁਸੀਂ ਆਪਦੇ ਡਾਕਟਰ ਵਿਜ਼ਿਟ ਤੇ ਗਏ ਉਹਨਾਂ ਨੇ ਕੀ ਕਿਹਾ ਸੋ ਸਾਰੇ ਕਨਵਰਸੇਸ਼ਨਸ ਦੇ ਵਿੱਚ ਇਹ ਗੱਲਾਂ ਆ ਜਾਂਦੀਆਂ ਨੇ ਜਿੱਥੇ ਪਤਾ ਲੱਗ ਜਾਂਦਾ ਇਟ ਮਸਟ ਵੀ ਅਗਲੇ ਦੀ ਮਜਬੂਰੀ ਹੋਊਗੀ ਕਿਸੇ ਦਾ ਜੀ ਨਹੀਂ ਕਰਦਾ ਇੰਨੇ ਪ੍ਰੋਸੈਸ ਦੇ ਵਿੱਚੋਂ ਆਪ ਨਿਕਲਣ ਲਈ ਤਾਂ ਦੇਰ ਮਸਟ ਬੀ ਅ ਬਿਗਰ ਥਿੰਗ ਓਵਰ ਹੇਅਰ ਬਟ ਔਨ ਅ ਕਮਿਊਨਿਟੀ ਲੈਵਲ ਇਟਸ ਅ ਫੇਲੀਅਰ ਟੂ ਸੇ ਕਿ ਕਿਸੇ ਨੇ ਉਹਨੂੰ ਚੈੱਕ ਹੀ ਨਹੀਂ ਕੀਤਾ ਕਿਸੇ ਨੂੰ ਸਪੋਰਟ ਨਹੀਂ ਕੀਤੀ ਕਿਸੇ ਨੂੰ ਲੈ ਕੇ ਨਹੀਂ ਗਏ ਐਂਡ ਵਨ ਮੋਰ ਥਿੰਗ ਮੈਂ ਇੱਥੇ ਕੁਛ 12 ਸਾਲ ਪਹਿਲਾਂ ਆਇਆ ਸੀਗਾ ਸਟੂਡੈਂਟ ਐਂਡ ਸਾਡੀ ਇੰਟਰੋ ਜਦੋਂ ਹੋਈ ਸੀ ਨਾ ਉੱਥੇ ਇੱਕ ਪੁਲਿਸ ਵਾਲਾ ਆਇਆ ਸੀਗਾ ਯੂਨੀਵਰਸਿਟੀ ਦੇ ਵਿੱਚ ਉਹਨੇ ਸਪੈਸੀਫਿਕਲੀ ਲੈਕਚਰ ਦਿੰਦੇ ਹੋਏ ਕਿਹਾ ਸੀ ਕਹਿੰਦਾ ਮਾਈ ਡਾਇਰੈਕਸ਼ਨ ਆਰ ਡਾਇਰੈਕਟਡ ਟੂ ਐਵਰੀ ਇੰਡੀਅਨ ਗਰਲ ਸਿਟਿੰਗ ਓਵਰ ਹੇਅਰ ਐਂਡ ਪਾਕਿਸਤਾਨੀ ਗਰਲ ਤੁਹਾਨੂੰ ਤੁਹਾਡੇ ਮਾਂ ਪਿਓ ਨੀ ਕੁਛ ਕਹਿ ਸਕਦੇ ਇੱਥੇ ਜ਼ਬਰਦਸਤੀ ਨਹੀਂ ਕਰ ਸਕਦੇ ਤੁਹਾਨੂੰ ਤੁਹਾਡਾ ਬੋਏਫ੍ਰੈਂਡ ਤੁਹਾਡਾ ਕੋਈ ਦੋਸਤ ਤੁਹਾਡਾ ਹਸਬੈਂਡ ਜ਼ਬਰਦਸਤੀ ਨਹੀਂ ਕਰ ਸਕਦਾ ਕਹਿੰਦਾ ਇਹ ਤੁਹਾਡੇ ਐਕਸੈਪਟਡ ਨੋਰਮਸ ਹੁੰਦੇ ਨੇ ਸੋਸ਼ਲ ਨੋਰਮਸ ਹੁੰਦੇ ਨੇ ਜੋ ਕਿ ਇੱਥੇ ਲਾਗੂ ਨਹੀਂ ਹੁੰਦੇ ਗੇ ਤੋ ਕਹਿੰਦਾ ਇਹ ਮੈਂ ਤੁਹਾਨੂੰ ਕਾਲ ਆਊਟ ਕਰਨਾ ਚਾਹੂੰਗਾ ਆਹ ਨੰਬਰ ਹੈ ਤੁਹਾਨੂੰ ਕੁਛ ਵੀ ਲਾ ਦੋ ਸਾਨੂੰ ਕਾਲ ਕਰੋ ਅਸੀਂ ਹੈਂਡਲ ਕਰਾਂਗੇ ਬਟ ਦੀਸ ਕਾਈਂਡ ਆਫ ਕਨਵਰਸੇਸ਼ਨ ਆਪਾਂ ਲੈ ਕੇ ਆਉਂਦੇ ਹਾਂ ਐਂਡ ਵੀ ਲਵ ਵਿਦ ਦਮ ਐਜ਼ ਅ ਕਮਿਊਨਿਟੀ ਵੀ ਨੀਡ ਟੂ ਸਪੋਰਟ ਈਚ ਅਦਰ
1: ਬਿਲਕੁਲ ਨਹੀਂ ਉਹੀ ਤਾਂ ਹੈ ਕਮਿਊਨਿਟੀ ਸਪੋਰਟ ਹੀ ਹੈ ਨਹੀਂ ਤਾਂ ਹੀ ਦੇਖੋ ਹੁਣ ਕਿਸੇ ਲੜਕੀ ਨੂੰ ਲੱਗਣਾ ਨਹੀਂ ਚਾਹੀਦਾ ਕਿ ਯਾਰ ਮੈਂ ਕੱਲੀ ਹਾਂ ਮੇਰੇ ਸਪੋਰਟ ਹੈ ਨਹੀਂ ਗੀ ਆਪਾਂ ਯੂ ਨੋ ਜੇ ਉਹਨਾਂ ਨੂੰ ਮਹਿਸੂਸ ਕਰਵਾਈਏ ਕਿ ਇਟਸ ਨਾਟ ਅ ਬਿਗ ਡੀਲ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤਾਂ ਚਲੋ ਫਰੈਂਡ ਸਪੋਰਟ ਕਰਨ ਰਿਲੇਟਿਵ ਸਪੋਰਟ ਕਰਨ ਬਟ ਕੋਈ ਖੜਦਾ ਨਹੀਂ ਨਾ ਫਿਰ ਉਸ ਮੌਕੇ ਦੇ ਉੱਤੇ ਅਗਲਾ ਕਹਿੰਦਾ ਮੈਂ ਕੀ ਲੈਣਾ
4: ਹਾਂਜੀ ਇਹ ਇਟਸ ਅ ਵੈਰੀ ਬਿਗ ਪ੍ਰੋਬਲਮ ਇਹਨੂੰ ਕਾਫੀ ਲੋਕਾਂ ਨੇ ਰੇਜ਼ ਵੀ ਕੀਤਾ ਹੋਇਆ ਬਟ ਇਟਸ ਅ ਕਮਿਊਨਿਟੀ ਫੇਲਿਅਰ ਆਪਾਂ ਵੀ ਓਵਰ ਅ ਪੀਰੀਅਡ ਆਫ ਇਅਰ ਡੈਕੇਡਸ ਕਹਿ ਲਓ ਆਪਾਂ ਡੀਗ੍ਰੇਡ ਹੀ ਹੁੰਦੇ ਜਾ ਰਹੇ ਹਾਂ ਆਪਾਂ ਕੋਈ ਇੰਪਰੂਵਮੈਂਟ ਉਹਨੀ ਸ਼ੋਅ ਨਹੀਂ ਕਰਦੇ ਵੀ ਜਿਹੜਾ ਆਪਾਂ ਨੂੰ ਕਰਨਾ ਚਾਹੀਦਾ ਦੈਟਸ ਵਨ ਆਫ ਦ ਰੀਜ਼ਨ ਵਾਈ ਲੋਟ ਆਫ ਅਵਰ ਕਿਡਸ ਆਰ ਡਿਟੈਚਿੰਗ ਅਵੇ ਫਰੋਮ ਦ
1: ਜੀਵਨ ਨੂੰ ਕਾਲ ਕਰੋ 10 ਸਾਲ ਦੀ ਵਾਰੰਟੀ ਕੈਲੇਡਨ ਮਿਟਸੂਬਿਸ਼ੀ 6476782754 ਤੇ ਬਾਕੀ ਤੁਸੀਂ ਸਬਜ਼ੀ ਮਾਰਕੀਟ ਤੇ ਪਹੁੰਚੋ 24 ਘੰਟੇ 7 ਦਿਨ ਖੁੱਲ੍ਹਾ ਰੈਸਟੋਰੈਂਟ ਵੀ ਹੈ ਗਰੋਸਰੀ ਸਟੋਰ ਵੀ ਹੈ ਵਿਆਹਾਂ ਵਾਸਤੇ ਜਾਗੋ ਪੱਖੀਆਂ ਨਾਨਕੇ ਦਾਦਕੇ ਮੁੰਡੇ ਦੇ ਵਿਆਹ ਕੁੜੀ ਦੇ ਵਿਆਹ ਵਾਲੀਆਂ ਛੱਜ ਢੋਲਕੀ ਇੱਥੋਂ ਰੈਂਟ ਕਰ ਸਕਦੇ ਹੋ ਬਰਥਡੇ ਲਈ ਹੀਲੀਅਮ ਬਲੂਨ ਚਾਹੀਦੇ ਹੋ ਬੱਚਿਆਂ ਦੇ ਬਰਥਡੇ ਲਈ ਕਾਰਟੂਨ ਬਲੂਨ ਲੈਟਰ ਬਲੂਨ ਤੁਹਾਨੂੰ ਕੋਈ ਫਿਸ਼ ਪਕੌੜਾ ਚਿਕਨ ਪਕੌੜਾ ਚਿਕਨ ਕਬਾਬ ਚਿਕਨ ਟਿੱਕਾ 24 ਘੰਟੇ ਇੱਥੇ ਇੰਜੋਏ ਕਰੋ 10 ਲੋਰਡ ਮੈਲਗੇਟ ਸੈਂਡਲ ਰੋਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਦੇ ਕੋਰਨਰ ਤੇ ਸਬਜ਼ੀ ਮਾਰਕੀਟ ਤੇ ਇੱਕ ਵਾਰ ਤੁਸੀਂ ਪਹੁੰਚ ਜਾਓ ਸਬਜ਼ੀ ਮਾਰਕੀਟ ਤੁਹਾਡੇ ਲਈ ਹਾਜ਼ਰ ਹੈ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਜੀ ਇੰਨੀ ਸੋਹਣੀ ਕਿਚਨ ਰੈਡੀ ਕਰਦੇ ਨਾ ਭਾਜੀ ਹੁਣੇ ਮੇਰਾ ਨਾਂ ਲੈ ਦਿਓ ਬੜਾ ਵੱਡਾ ਡਿਸਕਾਊਂਟ ਜਾਂ ਕੋਈ ਨਵਾਂ ਬਾਰ ਰੈਡੀ ਕਰਾਉਣਾ ਕਾਊਂਟਰ ਟੋਪ ਵੈਨਿਟੀਜ਼ ਇੰਟਰਟੇਨਮੈਂਟ ਯੂਨਿਟ ਆਪਣੇ ਟੀਵੀ ਦੇ ਆਲੇ ਦੁਆਲੇ ਲਗਵਾਉਣਾ ਤਾਂ 416-859-1920 416-859-1920 ਤੁਹਾਡੇ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ ਐਮਪਾਇਰ ਆਟੋ ਬੋਡੀ ਐਂਡ ਰਿਪੇਅਰ ਗੱਡੀ ਦਾ ਐਕਸੀਡੈਂਟ ਹੋ ਗਿਆ ਨਾ ਇੰਸ਼ੋਰੈਂਸ ਦੇ ਕਲੇਮ ਨਾਲ ਸਾਰਾ ਇਹ ਡੀਲ ਕਰਨਗੇ, ਤੁਹਾਨੂੰ ਇਹ ਰੈਂਟਲ ਵੀ ਲੈ ਕੇ ਦੇਣਗੇ। ਕਾਲ ਕਰ ਲਓ 9054536780 181 ਰਦਰਫੋਰਡ ਰੋਡ ਸਾਊਥ 9054536780 ਐਮਪਾਇਰ ਆਟੋ ਬਾਡੀ ਐਂਡ ਰਿਪੇਅਰ। ਤੇ ਜੇ ਤੁਸੀਂ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਓਇਲ ਚੇਂਜ ਕਰਾਉਣਾ ਤਾਂ ਕੁਆਲਿਟੀ ਕਾਰ ਰਿਪੇਅਰ 905-460-1111 905-460-1111। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041515।
5: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: Advertisements are paid. Awaz the Voice does not take any responsibility for any paid advertisements during this program.

ਕੇ ਜਿੰਨੀ ਕਦਰ ਨੇ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ। ਉਸਦੇ ਰਹਿਮਤਾਂ ਬਖਸ਼ਿਸ਼ਾਂ ਦੇ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ

0: ਸੁਸਵੇ ਦਾ ਆਗਾਜ਼ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ 'ਚ ਸੀ ਐਚ ਐਲ ਓ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਿਲਵੇਨੀਆ ਨਿਊਯੋਰਕ ਵਾਸ਼ਿੰਗਟਨ ਨਿਊਜਰਸੀ ਤੱਕ ਸਾਨੂੰ ਸੁਣ ਰਹੇ ਹੋ। ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਦਿਨ ਖੁਸ਼ਗਵਾਰ, ਚੜ੍ਹਦੀ ਕਲਾ ਵਾਲਾ, ਨਿਰਭਉ, ਨਿਰਵੈਰ ਰਹੇਗਾ। ਉਮੀਦ ਮੁਸਕਰਾਹਟ ਚਿਹਰੇ ਦਾ ਪਾਠ ਰਹੇਗੀ ਔਰ ਰੋਸ਼ਨੀ ਰਸਤੇ ਦਿਖਾਵੇਗੀ ਅਤੇ ਤੁਸੀਂ ਚੱਲਦੇ ਰਹੋਗੇ। ਔਰ ਇੱਕ ਵਾਰ ਫਿਰ ਤੱਕ ਖੂਬਸੂਰਤ ਸਵੇਰ ਦੇ ਵਿੱਚ ਜਿੱਥੇ ਆਗਾਜ਼ ਉਸ ਪਰਮ ਪੁਰਖ ਪਰਮੇਸ਼ੁਰ ਦੇ ਨਾਮ ਉਠਾ ਸਨ, ਜਿੱਥੇ ਤੁਸੀਂ ਹਮੇਸ਼ਾ ਸ਼ੁਕਰਗੁਜ਼ਾਰ ਹੁੰਦੇ ਹੋ ਉਸ ਪਰਮਾਤਮਾ ਦੇ, ਉੱਥੇ ਅੱਜ ਦੇ ਦਿਨ ਨੂੰ ਵੀ ਸ਼ੁਕਰ ਕਰਦੇ ਹੋਏ ਬੜੇ ਖੂਬਸੂਰਤ ਵੈਦਰ ਨੂੰ, ਇਹਦੇ ਖੂਬਸੂਰਤ ਜਿਹਾ ਜਿਹੜਾ ਦਿਨ ਹੈਗਾ ਇਸ ਨੂੰ ਇੰਜੋਏ ਕਰਾਂਗੇ। ਇਸ ਸਮੇਂ ਟ੍ਰੈਫਿਕ ਸਮੂਥ ਔਰ ਕਿਤੇ ਸਲੋ, ਪਰ ਕੁਛ ਗੱਲਾਂ ਬਾਤਾਂ ਖਬਰਾਂ ਜਿਨ੍ਹਾਂ ਵਿੱਚੋਂ ਨੋਟੀਫਿਕੇਸ਼ਨ ਕੱਢਣਾ ਪੈ ਰਿਹਾ ਹੈਗਾ ਸਿਟੀ ਆਫ ਟੋਰਾਂਟੋ ਨੂੰ ਕਿ ਕੋਈ ਵੀ ਇੰਪਲੋਈ ਜਿਹੜੇ ਸੌਕਰ ਦੇ ਮੈਚ 'ਚ ਹੋਣਗੇ ਮੁਫਤ ਦੇ ਵਿੱਚ ਇੰਜੋਏ ਨਹੀਂ ਕਰ ਸਕਣਗੇ। ਜਾਣੀ ਜਿਹੜੇ ਬਾਊ ਬੈਠੇ ਨੇ ਦਫ਼ਤਰਾਂ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਉੱਤੇ, ਇਹ ਬਾਊ ਸਹਿਬਾਨ ਜਿਹੜੇ ਨੇ ਟਿਕਟ ਖਰੀਦ ਕੇ ਹੀ ਮੈਚ ਦੇਖਣ ਜਾਣ, ਕੋਈ ਵੀ ਫ੍ਰੀ ਦੇ ਵਿੱਚ ਐਂਟਰੀ ਨਹੀਂ ਲੈ ਸਕਦਾ ਹੈਗਾ। ਚਲੋ ਜੀ, ਮੰਨ ਲੈਂਦੇ ਤੁਹਾਡੀ ਗੱਲ। ਇਸ ਤੋਂ ਇਲਾਵਾ ਇੱਕ ਸਰਵੇ ਜਿਸ ਵਿੱਚ 10 ਵਿੱਚੋਂ ਇੱਕ ਵਿਅਕਤੀ ਕਹਿ ਰਿਹਾ ਕਿ ਕੈਨੇਡੀਅਨ ਹੈਲਥ ਸਿਸਟਮ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ, ਅਤੇ ਇਸ ਵਿੱਚ ਜਿਹੜੀਆਂ ਔਣਤਾਈਆਂ ਨੇ, ਸਭ ਤੋਂ ਵੱਡੀ ਚੀਜ਼ ਵੇਟਿੰਗ ਆ, ਉਹ ਡੇਂਜਰਸ ਹੈ, ਬਹੁਤ ਸਾਰੇ ਲੋਕਾਂ ਦੀ ਤਕਲੀਫ ਦਰਦ ਔਰ ਜਿਹੜੇ ਵਿਸ਼ਵਾਸ ਨੇ ਹੈਲਥ ਸਿਸਟਮ ਪ੍ਰਤੀ ਉਹ ਡਿੱਗ ਚੁੱਕੇ ਨੇ, ਅਤੇ 9 ਬੰਦੇ ਜਿਹੜੇ ਨਾ ਕਹਿ ਰਹੇ ਨੇ ਅਤੇ 1 ਕਹਿ ਰਿਹਾ ਕਿ ਸਿਸਟਮ ਠੀਕ ਹੈ। ਇਹ ਸਰਵੇ ਜਿਹੜਾ ਹੈਗਾ ਇੱਕ ਔਰਗਨਾਈਜੇਸ਼ਨ ਜਿਹੜੀ ਕਿ ਹੈਲਥ ਕੇਅਰ ਦੇ ਵਿੱਚ ਸਰਵਿਸਿਜ਼ ਪ੍ਰੋਵਾਈਡ ਕਰਦੀ ਆ, ਉਹਨਾਂ ਵੱਲੋਂ ਕੰਡਕਟ ਕੀਤਾ ਗਿਆ। ਅਤੇ ਇੱਥੇ ਇਹ ਸਵਾਲ ਉੱਠਦਾ ਹੈਗਾ ਕਿ ਸਾਡੇ ਪੋਲੀਟੀਸ਼ੀਅਨ ਜਿਹੜੀ ਲਿਪ ਪੋਲੀਟਿਕਸ ਆ, ਬੁੱਲਾਂ ਨਾਲ ਸਿਰਫ ਗੱਲ ਨੂੰ ਕਰਨਾ ਅਤੇ ਸਿਰੇ ਕੁਛ ਨਾ ਲਾਉਣਾ, ਉਸ 'ਚੋਂ ਕਦੋਂ ਬਾਹਰ ਆਉਣਗੇ? ਅਤੇ ਕਿਉਂ ਇਹ ਲੋਕ ਲੌਬੀਜ਼ ਦੇ ਅੱਗੇ ਝੁਕੇ ਹੋਏ ਨੇ? ਦੇਰ ਆਰ ਲੌਬੀਜ਼, ਜਿੱਥੇ ਮੈਂ ਕਹਿੰਦਾ ਹੁੰਦਾ ਕਿ ਇੰਸ਼ੋਰੈਂਸ ਕੰਪਨੀ ਲੌਬੀਜ਼ ਨੇ, ਇੱਕ ਗਰੁੱਪ ਆ, ਗਰੁੱਪ ਆਫ ਕੰਪਨੀਜ਼ ਨੇ ਇਨਵੈਸਟ ਕੀਤਾ ਹੋਇਆ ਅਤੇ ਅੱਖਾਂ ਕੱਢਦੀਆਂ ਨੇ ਜਦੋਂ ਕੋਈ ਹੱਥ ਪਾਉਂਦਾ। ਕੈਨੇਡੀਅਨ ਬੈਂਕਸ ਆਰ ਲੌਬੀ, ਇਹਨਾਂ ਦੀ ਵੀ ਇੱਕ ਗਰੁੱਪ ਆ ਅਤੇ ਦੁਨੀਆ ਪੈਸੇ ਲੂਜ਼ ਕਰ ਰਹੀ ਹੈ। ਕੈਨੇਡੀਅਨ ਬੈਂਕਸ ਜਿਹੜੇ ਨੇ ਬਿਲੀਅਨਸ ਦੇ ਵਿੱਚ ਪ੍ਰੋਫਿਟ ਬਣਾ ਰਹੇ ਨੇ ਅਤੇ ਲੋਕਾਂ ਨੂੰ ਹਜੇ ਦੱਸਿਆ ਜਾ ਰਿਹਾ ਹਜੇ ਸ਼ਾਇਦ ਇੰਟਰਸਟ ਫਿਰ ਵਧਾ ਦਈਏ। ਲੋਕਾਂ ਨੇ ਇੱਕ ਚੀਜ਼ ਸਮਝ ਆ ਗਈ ਕਿ ਇਹ ਤੁਹਾਡੀ ਪ੍ਰੋਪਰਟੀਜ਼, ਤੁਹਾਡੇ ਚੀਜ਼ਾਂ ਦੇ ਉੱਤੇ ਕਬਜ਼ਾ ਇੰਟਰਸਟ ਰੇਟ ਰਾਹੀਂ ਕਰ ਸਕਦੇ ਨੇ। ਇੱਕ ਨਵਾਂ ਢੰਗ ਇਸ ਰਿਸੈਸ਼ਨ ਨੇ ਸਮਝਾਇਆ ਲੋਕਾਂ ਨੂੰ। ਇਸੇ ਤਰ੍ਹਾਂ ਹੈਲਥ ਕੇਅਰ ਦੇ ਵਿੱਚ ਵੀ ਲੌਬੀਜ਼ ਨੇ। ਤੁਸੀਂ ਇੱਕ ਐਕਸਰੇ ਕਰਾਉਣਾ ਹੁੰਦਾ, ਉਹ ਐਕਸਰੇ ਜੇ ਆਪਾਂ ਇੰਡੀਆ 'ਚ ਕਰੀਏ, ਐਗਜ਼ਾਮਪਲ ਦਿੰਦਾ, ਉਹੀ ਮਸ਼ੀਨ, ਉਹੀ ਟੈਕਨੀਸ਼ੀਅਨ ਜਿਹੜਾ ਇੱਥੇ ਪਹੁੰਚ ਗਿਆ, ਉਹ ਐਕਸਰੇ ਜਿਹੜਾ ਕੋਸਟ ਕਰਦਾ ਆਪਾਂ ਨੂੰ, ਸਪੋਜ਼ ਇੰਡੀਆ 'ਚ ਲੈਸ ਟੇਕ 6,000 ਰੁਪਈਆ, $100 ਕਰਦਾ ਕੋਸਟ ਇੱਥੇ ਉਹੀ ਐਕਸਰੇ, ਐਗਜ਼ਾਮਪਲ ਦੇ ਰਿਹਾ, 5 ਗੁਣਾ ਵੱਧ ਦੇ ਉੱਤੇ ਖਰਚੇ 'ਤੇ ਕੀਤਾ ਜਾ ਰਿਹਾ ਹੈਗਾ। ਤੋ ਇਹ ਐਕਸਰੇ ਸਕੈਨਿੰਗ ਅਤੇ ਡਾਇਗਨੋਸ ਕਰਨ ਦੀਆਂ ਜਿਹੜੀਆਂ ਲੈਬਸ ਨੇ, ਇਹ ਤੋਂ ਲੈ ਕੇ ਹੋਰ ਜਿਹੜੇ ਸਿਸਟਮ ਬਣੇ ਹੋਏ ਨੇ, ਇੱਕ ਲੌਬੀ ਬਣੀ ਹੋਈ ਹੈ ਅਤੇ ਸਰਕਾਰ ਇਹਨਾਂ ਨੂੰ ਪੈਸੇ ਦੇ ਰਹੀ ਹੈ, ਇਹ ਕਹਿ ਕੇ ਕਿ ਹੈਲਥ ਕੇਅਰ 'ਚੋਂ ਬੋਝ ਘਟਾ ਰਹੇ ਹੈਗੇ ਆ। ਪਰ ਦੂਜੇ ਪਾਸੇ ਇਹ ਮਲਟੀ ਮਿਲੀਨੀਅਰ ਲੋਕ ਹੋਰ ਅਮੀਰ ਹੁੰਦੇ ਜਾ ਰਹੇ ਨੇ, ਕਿਉਂਕਿ ਜਿਹੜਾ ਪੰਚ ਆਪਾਂ ਕਰਦੇ ਹਾਂ ਕਾਰਡ ਦਾ, ਹੈਲਥ ਕੇਅਰ ਦਾ, ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ, ਪਰ ਮੈਂ ਅੰਦਾਜ਼ਾ ਦੱਸ ਦਿੰਦਾ, $20 to $30 ਡਾਕਟਰ ਨੂੰ ਬਣਦੇ ਨੇ ਇੱਕ ਵਾਰ ਦੇ, ਤੁਹਾਡੇ ਵਿਜ਼ਿਟ 'ਤੇ ਗਿਆ ਦੇ। ਹਰ ਬੰਦੇ ਨੂੰ ਇੱਕ ਫਾਰਮੇਸੀ 'ਚ ਅਰਾਊਂਡ $8 to $10 ਬਣਦੇ ਨੇ ਤੁਹਾਡੀ ਇੱਕ ਪ੍ਰਸਕ੍ਰਿਪਸ਼ਨ ਦੇ ਉੱਪਰ। ਸੋ ਇਹ ਜਿਹੜਾ ਹੈਲਥ ਕੇਅਰ 'ਚ ਪੈਸਾ ਡਰੇਨ ਹੋ ਰਿਹਾ ਵੱਡੇ ਲੈਵਲ ਦੇ ਉੱਤੇ, ਇਹ ਸਿਸਟਮ ਬਣਿਆ, ਇਹਦੇ ਉੱਪਰ ਸਰਵੇ ਆਇਆ ਹੈਗਾ ਅਤੇ ਇਹ ਸਰਵੇ ਤੁਹਾਡਾ ਮੈਂ ਸਾਂਝਾ ਕੀਤਾ। ਸਟੂਡੀਓ ਨੰਬਰ 905-673-3337 ਔਰ ਪ੍ਰੋਗਰਾਮ ਦਾ ਆਗਾਜ਼ ਉਸ ਪਰਮ ਪੁਰਖ ਪਰਮੇਸ਼ਰ ਦੇ ਨਾਮ ਉਠਾ ਸਨ ਹਮੇਸ਼ਾ ਅਸੀਂ ਕਰ ਦਿੰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਅੱਜ ਦਾ ਦਿਨ ਬਹੁਤ ਬਹੁਤ ਬਹੁਤ ਰੋਸ਼ਨੀ ਅਤੇ ਚੜ੍ਹਦੀ ਕਲਾ ਵਾਲਾ ਹੋਊਗਾ। ਅਤੇ ਕੁਛ ਹੋਰ ਗੱਲਾਂ ਬਾਤਾਂ ਖਬਰਾਂ ਸਿਲਸਿਲੇ ਤੁਹਾਡੇ ਨਾਲ ਸਾਂਝੇ ਕਰਾਂਗੇ। ਹਮੇਸ਼ਾ ਹੀ ਤਰ੍ਹਾਂ ਸੰਤੋਸ਼ ਮੇਰੇ ਨਾਲ ਲਾਈਨ 'ਤੇ ਆ ਚੁੱਕੇ ਨੇ। ਸੰਤੋਸ਼ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਤੁਹਾਡੇ?
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਤੋਂ। ਮੈਂ ਸੰਤੋਸ਼ ਕੌਰ, ਤੁਹਾਡੇ ਸਾਰਿਆਂ ਦੇ ਨਾਲ ਫੇਅਰ ਡੀਲ ਰਿਅਲਟੀ ਬ੍ਰੋਕਰ ਨਾਲ ਮੈਂ ਕੰਮ ਕਰਦੀ ਹਾਂ। ਹਰਦੀਪ ਪੰਦੇ ਸਾਡੇ ਬ੍ਰੋਕਰ ਆਫ ਰੈਕਡ, ਉਹਨਾਂ ਦੀ ਟੀਮ 'ਚ। ਅਤੇ ਅੱਜ ਅਮਨ ਜੀ ਬਹੁਤ ਵਧੀਆ ਇੱਕ ਟੋਪਿਕ ਲੈ ਕੇ ਆਈ ਹਾਂ ਰਿਗਾਰਡਿੰਗ ਦਾ ਰੈਂਟਲ ਪ੍ਰੋਪਰਟੀ। ਸੋ ਜਦੋਂ ਟਾਈਮ ਮਿਲਿਆ ਪਲੀਜ਼ ਮੈਨੂੰ 2 ਮਿੰਟ ਦਿਓ।
0: ਜ਼ਰੂਰ ਔਰ ਜ਼ਰੂਰ ਸੰਤੋਸ਼ ਜੀ, ਤੁਸੀਂ ਪੂਰਾ ਟਾਈਮ ਲਓ ਅਤੇ ਤੁਸੀਂ ਗੱਲ ਕਰੋ। ਓਕੇ ਸੰਤੋਸ਼, ਸਭ ਤੋਂ ਪਹਿਲਾਂ ਆਪਾਂ ਰੈਂਟਲ ਪ੍ਰੋਪਰਟੀਜ਼ ਦੇ ਉੱਪਰ ਦੱਸ ਦਈਏ। ਲੈਂਡਲੋਰਡ ਟੈਨੈਂਟ ਬੋਰਡ ਦੇ ਵਿੱਚ ਜਿਹੜੇ ਮਜ਼ਾਕ ਚੱਲਦੇ ਪਏ ਨੇ, ਅਗਰ ਇਹਨਾਂ ਮਜ਼ਾਕਾਂ ਦੀ ਗੱਲ ਕਰੀਏ, ਤਾਂ ਇਹਨਾਂ ਮਜ਼ਾਕਾਂ ਦੇ ਵਿੱਚੋਂ ਅਗਰ ਤੁਸੀਂ ਬਚਣਾ ਤਾਂ ਤੁਸੀਂ ਜ਼ਰੂਰ ਜਿਹੜਾ ਚਾਹੋਗੇ ਕਿ ਤੁਹਾਨੂੰ ਇੱਕ ਅੱਛੀ ਫਰਮ ਮਿਲੇ, ਪੈਰਾਲੀਗਲ ਫਰਮ। ਤੁਸੀਂ ਮਨਿੰਦਰ ਸਿੰਘ ਪੱਡਾ ਨੇ, ਪੈਰਾਲੀਗਲ ਨੇ, ਯਕੀਨਨ ਤੁਹਾਨੂੰ ਓਨੈਸਟ ਬੰਦਾ ਚਾਹੀਦਾ, ਓਨੈਸਟ ਅਤੇ ਹੋਣਹਾਰ। ਮਨਿੰਦਰ ਸਿੰਘ ਪੱਡਾ ਨੂੰ ਕਾਲ ਕਰੋਗੇ 6478640797। ਜਿਹੜੇ ਟੈਨੈਂਟਸ ਨੂੰ ਤੁਸੀਂ ਆਪ ਕੱਢਣ 'ਚ ਇੱਕ ਸਾਲ ਲਗਾ ਦਿੰਦੇ ਹੋ, 8 ਮਹੀਨੇ ਲਗਾ ਦਿੰਦੇ ਹੋ, ਪੈਰਾਲੀਗਲ ਤੁਹਾਡੀ ਬਹੁਤ ਵੱਡੇ ਲੈਵਲ 'ਤੇ ਹੈਲਪ ਕਰਦਾ। ਸੈਕਿੰਡਲੀ, ਕਿਸੇ ਦੇ ਵੀ ਟ੍ਰੈਫਿਕ ਟਿਕਟ ਆ ਗਈ, ਅੱਗੇ ਹੀ ਪਹਿਲਾਂ ਮਾਰਨੀ ਹੈਗੀ, ਇੰਸ਼ੋਰੈਂਸ ਕੰਪਨੀ ਕਹਿੰਦੇ ਤੁਸੀਂ ਐਕਸੀਡੈਂਟ ਨਹੀਂ ਕੀਤਾ, ਤੁਸੀਂ ਕੋਈ ਕਲੇਮ ਨਹੀਂ ਲਿਆ, ਫਿਰ ਵੀ ਐਕਸਕਿਊਜ਼ ਮੀ, ਤੁਹਾਡੇ ਏਰੀਏ 'ਚ ਕਾਰਾਂ ਤਾਂ ਚੋਰੀ ਹੋਈਆਂ ਨੇ ਨਾ, ਔਰ ਤੁਹਾਡੀ ਇਹੀ ਕਿ ਤਹੀ ਤੁਸੀਂ ਕੱਢੋ ਪੈਸੇ ਜੇਬ 'ਚੋਂ, ਤੁਹਾਡੇ ਤੋਂ ਲਵਾਂਗੇ ਪੈਸੇ, ਉਹ ਕਾਰਾਂ ਚੋਰੀ ਹੋਏ ਦੇ, ਤੁਹਾਡੇ ਪੋਸਟਲ ਕੋਡ 'ਚ ਗੱਡੀ ਬਹੁਤ ਚੋਰੀ ਹੋਈ ਹੈ। ਦਿਸ ਇਜ਼ ਅ ਵੰਡਰਫੁਲ ਐਕਸਕਿਊਜ਼ ਜਿਹੜਾ ਮੈਂ ਸੋਚਦਾ ਵੀ ਇੱਕ ਬੱਚਾ ਬਣਾ ਸਕਦਾ ਕਿ ਪਾਪਾ ਸਕੂਲ ਮੈਂ ਕਿਉਂ ਨਹੀਂ ਜਾਣਾ, ਕਿਉਂਕਿ ਕੱਲ੍ਹ ਮੇਰੀ ਟੀਚਰ ਨੂੰ ਜਿਹੜਾ ਕੋਲਡ ਹੋਇਆ ਲੱਗਦਾ ਸੀ, ਲੱਗਦਾ ਸਾਰੀ ਕਲਾਸ ਬਿਮਾਰ ਹੋਊ, ਅੱਜ ਮੈਂ ਨਹੀਂ ਜਾਣਾ। ਦਿਸ ਇਜ਼ ਸੇਮ ਕਾਇੰਡ ਆਫ ਐਕਸਕਿਊਜ਼। ਪਰ ਜੇ ਟ੍ਰੈਫਿਕ ਟਿਕਟ ਚੜ ਗਈ, ਤੁਹਾਡਾ ਤਾਂ ਜਿਉਣਾ ਮੁਹਾਰ ਕਰ ਦੇਣਗੇ ਲੋਕ। ਇਸ ਲਈ ਪੈਰਾਲੀਗਲ ਸਰਵਿਸਿਜ਼ ਵਾਸਤੇ 647-864-0797 6478640797 ਦੇ ਉੱਤੇ ਤੁਸੀਂ ਕਾਲ ਕਰਨੀ ਹੈ, ਔਰ ਮਨਿੰਦਰ ਸਿੰਘ ਪੱਡਾ ਤੁਹਾਨੂੰ ਇਮਾਨਦਾਰ ਅਤੇ ਸੈਟਿਸਫੈਕਸ਼ਨ ਦੇਣਗੇ, ਦੋਨੋਂ ਇਮਾਨਦਾਰੀ ਅਤੇ ਸੈਟਿਸਫੈਕਸ਼ਨ। 6478640797। ਦੂਸਰਾ ਹੈਗਾ, ਤੁਸੀਂ ਕਿਰਾਏ 'ਤੇ ਘਰ ਕਰਨਾ ਹੈਗਾ, ਪਲੀਜ਼ ਡੋਂਟ ਲੈਟ ਐਨੀ ਬੋਡੀ ਟੂ ਕਮ ਇਨ ਯੂਰ ਹਾਊਸ। ਅਤੇ ਕੱਢਣਾ ਇੰਪੋਸੀਬਲ ਹੈ, ਬਾੜਨਾ ਕੋਈ ਔਖਾ ਹੀ ਨਹੀਂ ਹੈਗਾ। ਤੁਸੀਂ ਕਿਸੇ ਨੇ ਵੀ ਈਵਨ ਆਪਣੇ ਬੇਸਮੈਂਟ ਵੀ ਰੈਂਟ ਕਰਨਾ, ਬੜੇ ਇਸ਼ੂਜ਼ ਚੱਲਦੇ ਪਏ ਨੇ। ਈਵਨ ਤੁਸੀਂ ਆਪਣੇ ਘਰ ਰੈਂਟ ਕਰਨਾ, ਸੰਤੋਸ਼ ਉਹਨਾਂ ਕੋਲ ਕਾਫੀ ਜਣੇ ਕਾਲ ਕਰਦੇ ਨੇ ਸਾਨੂੰ ਰੈਂਟਲ ਕਰਵਾ ਦਿਓ। ਤੁਸੀਂ ਅਗਰ ਰੈਂਟ ਕਰਨੀ ਹੈ ਆਪਣੀ ਬੇਸਮੈਂਟ ਜਾਂ ਘਰ, ਤੁਸੀਂ ਚਾਹੁੰਦੇ ਹੋ ਕਿ ਲੀਜ਼, ਹੁਣ ਇੱਥੇ ਜਿੱਥੇ ਅਸੀਂ ਸ਼ੋਅ ਕਰਦੇ ਹਾਂ, ਇੱਥੇ ਇੱਕ ਰਿਅਲਟਰ ਨੇ ਲੀਜ਼ ਕਰਵਾਈ, ਮੇਰੀ ਗੱਲ ਚੱਲਦੀ ਸੀ ਉਹਨਾਂ ਨਾਲ, ਮੈਂ ਕਿਹਾ ਇੰਨਾ ਰੈਂਟ ਪੇ ਨਹੀਂ ਕਰ ਸਕਣਾ, ਕਹਿੰਦੇ ਪਤਾ ਨਹੀਂ ਰਿਅਲਟਰ ਲਿਆ ਆ। ਹੁਣ ਉਹਨਾਂ ਨੇ ਕਮਰਸ਼ੀਅਲ ਲੀਜ਼ ਸੀ, 2 ਮਹੀਨੇ 'ਚ ਲੀਜ਼ ਤੋੜ ਕੇ ਭੱਜ ਗਏ, ਵਿੱਚ ਹੀ ਤੋੜ ਕੇ ਭੱਜ ਗਏ, ਰਾਤੋਂ ਰਾਤ ਸਮਾਨ ਚੱਕ ਕੇ ਨਿਕਲ ਗਏ। ਪਰ ਜੇ ਰੈਜ਼ੀਡੈਂਸ਼ੀਅਲ 'ਚ ਇਹੀ ਬੰਦੇ ਬਾੜੇ ਹੁੰਦੇ ਰਿਅਲਟਰ ਦੇ ਇਸੇ ਦੇ, ਇਹ ਬੰਦੇ ਨਾ ਤੁਹਾਡੇ ਘਰ 'ਚੋਂ ਨਿਕਲ ਗਏ ਸੀਗੇ, ਸਾਲ, ਇੱਕ ਸਾਲ ਤੁਹਾਡੀ ਲਾਈਫ ਨਰਕ ਸੀਗੀ। ਇਸ ਲਈ ਨਰਕ ਤੋਂ ਬਚੋ, ਕਾਲ ਕਰੋ 416-473-4242। ਕਿਸੇ ਨੇ ਵੀ ਆਪਣੀ ਬੇਸਮੈਂਟ ਰੈਂਟ ਕਰਨੀ ਹੈ ਕੈਸਲ ਮੋੜ ਦੇ ਏਰੀਏ ਦੇ ਵਿੱਚ, ਸੰਤੋਸ਼ ਉਹਨਾਂ ਕੋਲ ਨੋਨ ਕਲਾਇੰਟ ਨੇ ਇਹਨਾਂ ਦੇ, ਅਤੇ ਇਹ ਲੋਕ ਕ੍ਰੈਡਿਟ ਵਾਲੀਓਂ ਗੁੱਡ ਨੇ, ਜੋਬ ਕਰਨੀ ਉਹ ਗੁੱਡ ਨੇ, ਫੈਮਿਲੀ ਆ, ਫੈਮਿਲੀ ਆਫ 3, ਇੱਕ ਬੱਚਾ ਅਤੇ ਪੇਰੈਂਟ 2। ਤੁਸੀਂ ਕੰਟੈਕਟ ਕਰੋਗੇ, ਸੰਤੋਸ਼ ਨੰਬਰ ਬੋਲ ਦਿਓ
1: ਜੀ, ਬਿਲਕੁਲ 416-473-4242, 416-473-4242। ਤੇ ਅਮਨ ਜੀ, ਜੇ ਕਿਸੇ ਨੇ ਘਰ ਰੈਂਟ ਕਰਨਾ, ਬੇਸਮੈਂਟ ਰੈਂਟ ਕਰਨੀ ਹੈ, ਅਸੀਂ ਪ੍ਰੋਪਰਲੀ ਡਿਊ ਡਿਲੀਜੈਂਸ ਕਰਕੇ, ਸਾਡੀ ਟੀਮ ਹੈਗੀ ਹੈ ਪੈਰਾਲੀਗਲ ਦੇ ਨਾਲ, ਅਸੀਂ ਇੰਜੀ ਕਿਸੇ ਨੂੰ ਵੀ ਨਹੀਂ ਰੈਂਟ ਆਊਟ ਕਰਦੇ ਪ੍ਰੋਪਰਟੀ, ਸੋ ਇਹ ਤੁਹਾਡੀ ਹਾਰਡ ਅਰਨ ਮਨੀ ਹੈ, ਤੁਸੀਂ ਇੰਜੀ ਕਿਸੇ ਨੂੰ ਵੀ ਆਪਦਾ ਘਰ ਨਾ ਦਿਓ ਰੈਂਟ ਤੇ, ਅਸੀਂ ਇਹੀ ਸੁਜੈਸਟ ਕਰਾਂਗੇ, ਕਿਉਂਕਿ ਆਲੇ ਦੁਆਲੇ ਸਾਡੇ ਬਹੁਤ ਜ਼ਿਆਦਾ ਇੱਦਾਂ ਦੇ ਕੇਸਿਸ ਹੋ ਰਿਹਾ, ਇੱਕ ਇੱਕ ਸਾਲ ਲੱਗ ਰਿਹਾ, ਸੋ ਤੁਹਾਡੇ ਪੈਸੇ ਸੰਭਾਲ ਕੇ ਰੱਖੋ, ਵਧੀਆ ਚੀਜ਼ 'ਚ ਲਗਾਓ। ਸੋ ਤੁਸੀਂ ਸਾਡੀ ਟੀਮ ਨੂੰ ਕਾਲ ਕਰੋ 416-473-4242, 416-473-4242।
0: ਤੋ ਅੱਜ ਦੇ ਸਵਾਲ ਦੇ ਵੱਲ ਚੱਲਦੇ ਆ ਸੰਤੋਸ਼, ਅੱਜ ਦਾ ਕੁਐਸਚਨ ਹੈ ਸੰਤੋਸ਼ ਦਾ
1: ਜੀ,
0: ਜਿਹੜਾ ਮੈਨੂੰ ਰਸਤੇ 'ਚ ਕਹਿ ਰਹੀ ਸੀ ਕਿ ਅੱਜ ਮੈਂ ਇਹੋ ਜਿਹਾ ਕੁਐਸਚਨ ਕੱਢਿਆ, ਮੈਂ ਕਿਹਾ ਮੈਨੂੰ ਡਰਾਈਵ ਕਰ ਲੈਂਦੇ ਸੰਤੋਸ਼, ਕਹਿੰਦੇ ਤੁਹਾਨੂੰ ਆਂਸਰ ਨਹੀਂ ਆਉਣਾ, ਮੈਨੂੰ ਬਾਲਾ ਬੋਲ ਕੇ ਦੱਸੋਗੇ, ਮੈਂ ਕਿਹਾ ਨਹੀਂ ਮੈਂ ਨਹੀਂ ਦੱਸਣਾ, ਤੁਸੀਂ ਰੇਡੀਓ 'ਤੇ ਹੀ ਕਾਲ ਕਰ ਲਿਓ, ਮੈਂ ਦੱਸੂਗਾ। ਹਾਂਜੀ ਸੰਤੋਸ਼, ਕੀ ਕੁਐਸਚਨ ਅੱਜ ਦਾ?
1: ਸੋ ਅੱਜ ਥੋੜੇ ਪੈਸਿਆਂ ਦੇ ਉੱਪਰ ਹੀ ਕੁਐਸਚਨ ਹੈਗਾ
0: ਆ।
1: ਮੈਂ ਕਿਸੇ ਸਟੋਰ ਤੇ ਕੰਮ ਕਰਦੀ ਆ, ਗਰੋਸਰੀ ਸਟੋਰ ਤੇ।
0: ਅੱਛਾ,
1: ਇੱਕ ਬੰਦਾ? ਹਾਂਜੀ,
0: ਤੁਸੀਂ ਬੜਾ ਗਰੋਸਰੀ ਸਟੋਰ ਤੇ ਕੰਮ ਕਰਦੇ ਰਹਿੰਦੇ ਹੋ। ਅੱਛਾ,
1: ਮੈਂ ਫਰੈਸ਼ ਗਰੋਸਰੀ ਡਿਪੋ ਤੇ ਕੰਮ ਕਰਦੀ।
0: ਅੱਛਾ, ਤੁਸੀਂ ਫਰੈਸ਼ ਗਰੋਸਰੀ ਡਿਪੋ ਤੇ ਕੰਮ ਕਰਦੇ ਹੋ। ਓਕੇ
1: ਜੀ, ਸੋ ਇੱਕ ਬੰਦਾ ਆਇਆ ਸਾਡੇ ਸਟੋਰ ਤੇ $500 ਦਾ ਦੀ ਗਰੋਸਰੀ ਲੈ ਗਿਆ, ਤੇ ਉਹਨੇ ਮੈਨੂੰ $1000 ਦਾ ਨੋਟ ਦੇ ਦਿੱਤਾ, ਤੇ ਹੁਣ ਮੇਰੇ ਕੋਲ ਤਾਂ ਚੇਂਜ ਨਹੀਂ ਸੀ, ਤੇ ਮੈਂ ਨਾਲ ਦੇ ਵਾਲੇ ਸ਼ੋਪਕੀਪਰ ਕੋਲ ਗਈ ਨਾਲ ਦੇ ਸਟੋਰ ਤੇ, ਉਹਨਾਂ ਕੋਲੋਂ ਚੇਂਜ ਲਿਆਈ, ਤੇ ਜਿਹੜਾ ਬੰਦਾ ਗਰੋਸਰੀ ਲੈਣ ਆਇਆ ਸੀ ਉਹਨੂੰ ਮੈਂ $500 ਵਾਪਸ ਕਰ ਦਿੱਤੇ, ਤੇ ਨਾਲ ਉਹ ਮੇਰੀ ਗਰੋਸਰੀ ਵੀ ਲੈ ਗਿਆ $500 ਦੀ। ਬਾਅਦ 'ਚ ਨਾਲ ਦਾ ਜਿਹੜਾ ਹੈਗਾ ਸਟੋਰ ਵਾਲਾ, ਉਹ ਕਹਿੰਦਾ ਤੂੰ ਤਾਂ ਸੰਤੋਸ਼ ਮੈਨੂੰ ਰੋਂਗ ਦੇ ਦਿੱਤਾ, ਮਤਲਬ ਫੇਕ ਨੋਟ ਦੇ ਦਿੱਤਾ, ਤੇ ਮੇਰੇ ਕੋਲੋਂ ਪੂਰੇ ਪੈਸੇ ਆਪਦੇ ਵਾਪਸ ਲੈ ਗਿਆ। ਤੇ ਹੁਣ ਮੈਨੂੰ ਸਮਝ ਨਹੀਂ ਆਉਂਦਾ ਕਿ ਫਰੈਸ਼ ਗਰੋਸਰੀ ਡਿਪੂ ਦੇ ਨਵਦੀਪ ਜੀ ਨੂੰ ਮੈਂ ਕੀ ਹਿਸਾਬ ਦੇਵਾਂ, ਹੁਣ ਮੇਰੀ ਸੈਲਰੀ ਕੱਟਣਗੇ ਉਹ।
0: ਹੁਣ ਤੁਹਾਡਾ ਸਵਾਲ ਹੈ ਵੀ ਤੁਹਾਨੂੰ ਨੁਕਸਾਨ ਕਿੰਨੇ ਦਾ ਹੋਇਆ?
1: ਹਾਂਜੀ, ਮੈਨੂੰ ਕਿੰਨੇ ਦਾ ਨੁਕਸਾਨ ਹੋਇਆ?
0: ਅੱਛਾ,
1: ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਨੂੰ 1000 ਦਾ ਹੋਇਆ, 2000 ਦਾ ਹੋਇਆ, 3 ਦਾ ਹੋਇਆ, ਕਿੰਨੇ ਦਾ ਹੋਇਆ, ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਉਹਨਾਂ ਨੂੰ ਬੋਲਾਂ ਕੀ ਹੁਣ।
0: ਅੱਛਾ,
1: ਯਾ ਮੈਂ ਫਸ ਗਈ ਅਮਨ ਜੀ, ਹੈਲਪ ਕਰੋ ਮੇਰੀ।
0: ਦੁਬਾਰਾ ਬੋਲੇ ਇੱਕ ਵਾਰ, ਮੈਂ ਤਾਂ ਹਿਸਾਬ ਕਿਤਾਬ ਜੇ ਲਾਉਣ ਲੱਗਿਆ ਸੀ ਬੈਠਾ
1: ਜੀ। ਇੱਕ ਬੰਦਾ ਆ ਉਹ ਸਾਡੇ ਸਟੋਰ ਤੇ ਆਇਆ, 500 ਦੀ ਗਰੋਸਰੀ ਲੈ ਗਿਆ, ਉਹਨੇ ਮੈਨੂੰ$1,000 ਦਾ ਨੋਟ ਦੇ ਦਿੱਤਾ ਤੇ ਹੁਣ ਮੇਰੇ ਕੋਲ ਚੇਂਜ ਹੈਗੇ ਨਹੀਂ ਸੀ ਤੇ ਮੈਂ ਨਾਲ ਦੇ ਦੁਕਾਨ ਵਾਲੇ ਕੋਲੋਂ ਜਾ ਕੇ ਚੇਂਜ ਲਿਆਈ ਤੇ ਜਿਹੜਾ ਬੰਦਾ ਆਇਆ ਸੀ ਉਹਨੂੰ $500 ਦਾ ਚੇਂਜ ਵੀ ਦੇ ਦਿੱਤੇ ਤੇ ਨਾਲ $500 ਦੀ ਗਰੋਸਰੀ ਵੀ ਲੈ ਗਿਆ। ਤੇ ਬਾਅਦ ਚ ਜਿਹੜਾ ਨਾਲ ਦੇ ਦੁਕਾਨ ਵਾਲਾ ਸੀਗਾ ਉਹ ਮੇਰੇ ਕੋਲ ਆ ਕੇ ਕਹਿੰਦਾ ਤੇਰਾ ਤਾਂ ਨੋਟ ਹੀ ਨਕਲੀ ਸੀ, ਮੇਰੇ ਪੈਸੇ ਵਾਪਸ ਕਰ। ਤੇ ਫਿਰ ਮੈਨੂੰ ਉਹਨੂੰ $1,000 ਵਾਪਸ ਕਰਨੇ ਪਏ ਤੇ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਮੇਰਾ ਨੁਕਸਾਨ ਕਿੰਨੇ ਦਾ ਹੋਇਆ।
0: ਕਿੰਨਾ ਰਜਿਸਟਰ ਚ ਲਿਖੇ ਜਾਣਾ ਤੁਸੀਂ ਹੈ
1: ਜੀ, ਮੈਨੂੰ ਸਮਝ ਨਹੀਂ ਆ ਰਿਹਾ ਯਾਰ।
0: 905-673-3337 ਸੌਖਾ ਹੈ, ਦੱਸ ਦੇਣਗੇ ਸਾਰੇ 2 ਮਿੰਟ ਦੇ ਵਿੱਚ। ਤੁਸੀਂ ਦੱਸ ਸਕਦੇ ਹੋ ਸੰਤੋਸ਼ ਨੂੰ ਕਿੰਨੇ ਦਾ ਨੁਕਸਾਨ ਹੋਇਆ, ਇਹਦੇ ਨੁਕਸਾਨ ਦੀ ਭਰਪਾਈ ਕੀ ਮਾਰਕਰ ਨਹੀਂ ਕਰ ਪਾਵੇਗਾ ਕਿ ਨਹੀਂ। ਡੈ ਚਲੋ 905-673-3337 ਨਾਲੇ ਤਾਂ ਗਰੋਸਰੀ ਲੈ ਗਿਆ, ਨਾਲੇ ਉਹ 500 ਦਾ ਨੋਟ ਲੈ ਗਿਆ, ਨਾਲੇ ਫਿਰ ਤੁਸੀਂ ਨਾਲ ਦੇ 1,000 ਦੇ ਸੀ, 1,000 ਫਿਰ ਬੈਕ ਆ ਗਿਆ ਗੱਲੇ 'ਚ, ਉਹ ਵੀ ਜਾਲੀ ਸੀਗਾ, ਫਿਰ ਉਹਨੂੰ ਵੀ ਤੁਸੀਂ ਪੈਸੇ ਬੈਕ ਮੋੜੇ, ਕਿੰਨਾ ਨੁਕਸਾਨ ਹੋਇਆ? 905-673-3337 ਅਤੇ ਸੰਤੋਸ਼ ਨੂੰ ਸੰਤੋਸ਼ ਕਰ ਦਿਓ। 905-673-3337 ਗਰਗ ਸਾਹਿਬ ਪਹਿਲਾਂ ਹੀ ਆ ਗਏ ਨੇ, ਇਹਨਾਂ ਨੂੰ ਪਹਿਲਾਂ ਹੀ ਟੋਟਲ ਮਾਰ ਕੇ ਆਏ ਹੋਏ ਨੇ ਅਤੇ 905-673-3337।

0: Center Drive, Brampton. Major intersection, Steels and Kennedy,
1: 9054512600.
2: और यार आजकल इकोनॉमी बहुत चल रही
1: है। जी परमजीत जी, हेलो।
3: हाँ जी, हजार का नुकसान हो जी।
1: थोड़े हिसाब से हजार का होया परमजीत जी, है ना?
3: 500 की ग्रोसरी लग गया।
1: मतलब हजार का नुकसान है, तुसी एक नंबर बोलो बस।
3: हाँ जी, हजार का।
1: हजार का परमजीत कहते हैं, हजार का। बट 3717 नंबर वाले कुछ और कह रहे ने मैनू। हेलो,
4: 2000 है जी।
1: हाँ देखो फिर दे, मैं गड़क दी आवाजा, चमक दी आवाजा, चमक दे चेहरे, रोशनाई पई
4: है। 500 की ग्रोसरी ले गया, 500
1: नु वापस ले गया। ऐना कौन कंफ्यूज करो, तुसी कहने 2000 हो गया, पहला वाले भी कहते सी 1000 सी, है कहने 2000 सी है। हेलो हेलो
5: हेलो।
1: हाँ जी,
5: 2000।
1: थोड़ा ना किया?
5: मनिंदर
1: कौर, ठीक है। ओके, ते तुसी की कहने जी? 9041।
6: 2000
1: पाजी, 2000। चलो पुछ रहे ना की तोड़ा? अनिल जी, अनिल देख लेने। गुरदीप जी की कहोगे? गुरप्रीत
6: पाजी, आई थिंक संतोष जी ने फ्री काम करना पैना, एक महीना 2000 का नुकसान हो गया।
1: आर यू श्योर?
6: श्योर।
1: मैं तुहानू क्यों पता भी संतोष जी की तनखा 2000 होगी उत्थे?
2: बहुत टफ चल रही है। ट्रकिंग इंडस्ट्री स्लो है, बिल्डर क्लोजिंग्स रुक रहे हैं, कई बिजनेसेस लॉस विच जा रहे हैं, जिथे सेविंग्स तक खत्म होने लग जाती है। पर कैनेडा विच फाइनेंशियल स्ट्रेस के लिए लीगल ऑप्शंस अवेलेबल ने थ्रू द इनसॉल्वेंसी प्रोसेस। तुहानू डेट नू प्रॉपरली असैस करन, मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने। इस प्रोसेस नाल तुसी अपनी फाइनेंशियल सिचुएशन नू कंट्रोल विच ले आ सकदे हो ते अगला सही स्टेप प्लान कर सकदे हो। ज्यादा इन्फॉर्मेशन लई अज ही कॉल करो 416-518-3200, 416-518-3200।
7: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
1: हेलो हेलो
8: हेलो। हाँ जी भाजी, सत श्री अकाल जी।
1: हाँ जी जसवीर जी।
8: भाजी 1500 का नुकसान होया जी।
1: 1500 का नुकसान होया?
8: हाँ जी।
1: जसवीर सिंह कहंदे ने 1500, बाकी नूं पुछ लिए ते हरसिमरत तुहाडा की कहना चाहुंदा? हर शरणजीत।
9: हाँ जी सत श्री अकाल भाजी।
1: सत श्री अकाल जी।
9: भाजी 1500।
1: वाओ, हुण 1500 वाले इकट्ठे आ गए। आ जाओ पिछली टाकी चढ़ दिओ सारे 1500 वाले भाई। 1500 ਫਿਰ 1000 ਤੇ ਸੀ।
10: ਸੰਤੋਸ਼ ਦਾ ਘੱਟ ਤੋਂ ਘੱਟ ਨੁਕਸਾਨ ਕਰੀਏ ਸੀ।
1: ਹਾਂ ਇਹ ਚਾਹੁੰਦੇ ਨੇ, ਸੰਤੋਸ਼ ਦੀ ਤਨਖਾਹ ਇੰਨੀ ਵੱਧ ਕਿਵੇਂ ਗਈ? ਨੁਕਸਾਨ ਨਹੀਂ ਹੈਗਾ, ਤਨਖਾਹ ਥੱਲੇ ਲੈ ਕੇ ਆ ਰਹੇ ਨੇ। ਹਾਂਜੀ ਹੈਲੋ।
11: ਹੈਲੋ।
1: ਹਾਂਜੀ
11: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਹੈਪੀ ਗੱਲ ਕਰ ਰਿਹਾ ਜੀ। ਪਹਿਲੀ ਗੱਲ ਤਾਂ ਇਹ ਹੈ, ਜੇਕਰ ਮੈਂ ਗਲਤ ਨਾ ਹੋਇਆ ਤਾਂ $1000 ਦਾ ਨੋਟ ਮੈਂ ਦੇਖਿਆ ਨਹੀਂ ਅਜੇ ਤੱਕ ਜੀ।
1: ਵੈਰੀ ਗੁੱਡ ਸਰ, ਦੂਜੀ ਗੱਲ ਕਿਹੜੀ ਹੈ?
11: $1000 ਦਾ ਨੋਟ ਅਜੇ ਤੱਕ ਦੇਖਿਆ ਨਹੀਂ ਮੈਂ, ਜੇ ਕਿਸੇ ਨੇ ਦੇਖਿਆ ਹੋਵੇ ਤਾਂ ਮੈਨੂੰ ਉਹ ਵੀ ਦੱਸ ਦਿਓ।
1: परम्स क्विक ल्यूब एंड रिपेयर्स, परम्स ऑटो सेंटर जिहड़ा हैगा मिसाका दे विच है। सैकेंड लोकेशन जिहड़ा ना इहदा नैगरा फॉल्स 131 रिचमंड स्ट्रीट है थोरल दे विच। चाहे तुसी फोटे सुन रहे हो इस समय, पोर्ट कालबन सुन रहे हो, वेनफ्लीट, तुसी वैलेंस सुन रहे हो सानू, तुसी लिंकन चो, या तुसी सानू सुन रहे हो सेंट कैथरीन नाइग्रा फॉल्स दे विच, नाइग्रा ऑन द लेक्स, तुहानू सारयां नू 15 मिनट की ड्राइव है। और लाइव ऑन लोकेशन ते तवा किचन वाले लाइव, बिल्कुल लाइव तवा किचन जिहड़ा लाइव शो कर रहे हैं केटरिंग का अपना, फूड ट्रक आऊगा उत्थे और फूड ट्रक के नाल नाल तुहानू परम क्विक ल्यूब एंड जिहड़ा रिपेयर है 131 रिचमंड स्ट्रीट थॉरल्ड 289-498-1300 299-498-1300 नंबर है। जिन्हें भी लोग उस एरिए ऑयल चेंज टायर रोटेट तो लैके टायर रिपेयर तो लैके कोई भी कम ब्रेक का बहुत वड्डा डिस्काउंट ते नाल नाल तुहाडे लई उदन लंच ते ब्रेकफास्ट तवा किचन
12: जी। तीजा भी आया कैनेडा दे विच, ना ही इंडिया वर्गा टेस्ट ना ही इंडिया वर्गी क्वांटिटी, छोटिया छोटिया प्लेटा फड़ा देंदे ने, जदों दूजी बारी खाना लैन जाओ ते बफे खत्म हो जांदा है।
13: मैनू पता है क्यों, मैंने तवा किचन दी केटरिंग खादी सी, सच्ची कहो तो फूड इन्ना टेस्टी, अनलिमिटेड फूड, इन्ना फूड के मैं खांदे खांदे थक गई पर फूड नहीं मुकिया।
7: तवा किचन 50 सनीवेल गेट ब्रैम्पटन माउंटेन एश एंड बुवेडा इंटरसेक्शन, या विजिट करो www.tawakitchen.ca 905-790-1699
1: 1500 2000 अच्छा, बाकी पुछ रही है 905-673-3337। फ्रैश ग्रोसरी डिपू का संतोष काम कर रही थी उत्थे, कोई ऐदा इन्हां नाल कर गया कि वो सारा दस दें, पहला फ्रैश ग्रोसरी डिपू दी डील्स सुन लो की ने, फिर तुम्हें सवाल दोबारा रिपीट कर दें, चंगी तरह सुनियो भाई जी, तुम ऑन एयर प्लीज।
14: हाँ जी अमन भाजी सत श्रीकाल, सारे लिसनर नूं प्यार भरी सत श्रीकाल जी।
1: सत श्रीकाल जी।
14: सो बिल्कुल फ्रैश ग्रोसरी डिपू दी डील्स हमेशा ही लाजवाब रही रहनगियां, जे तुसी आटिया दी डील लभदे पए हो तां गोल्डन टैंपल आटा जिहड़ा कि सारिआं दी पसंद हैगा जी, बहुत ज्यादा यूज करदे अपने पंजाबी फैमिलीज दे विच, और इह आटा तुहानूं मिलणा जी सिर्फ $15.99 जिहड़ा कि $20 दा बैग बाहर आ, सो $4 बैग मगर तुहानूं बच रहे आ जी। इदूं इलावा दीप मल्टीग्रेन आटा भी $15.99 दे विच जिहड़ा कि $22 दा बैग बाहर असीं आप अपनी अक्खां नाल देखदे आ लगे हुए, सिर्फ ते सिर्फ $15.99 दे विच मिलणा है तुहानूं फ्रैश ग्रोसरी डिपू दे उत्ते। आशीर्वाद होल वीट आटा $21 ਦਾ ਭਾਜੀ ਆਪ ਵੱਡੇ ਸਟੋਰਾਂ ਦੇ ਵਿੱਚ ਅਸੀਂ ਆਪ ਲੱਗਿਆ ਦੇਖਦੇ ਹਾਂ, ਜਿਹੜਾ ਕਿ ਸਿਰਫ $13 ਦੇ ਵਿੱਚ, ਸਿਰਫ $13 ਚ ਮਿਲਣਾ ਤੁਹਾਨੂੰ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਰੈੱਡ ਅਨੀਅਨ ਦਾ ਬੈਗ ਮਿਲਣਾ ਜੀ 7 pound ਦਾ ਸਿਰਫ $5.99 ਦੇ ਵਿੱਚ, ਜਿਹੜਾ ਕਿ ਇਸ ਵੇਲੇ ਬਾਹਰ $8.99 to $7.99 ਲੱਗਿਆ, ਸੋ $2 to $3 ਪਰ ਬੈਗ ਦੇ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਜਿਹੜੇ ਆਪਣੇ ਅਨੀਅਨਸ ਨੇ ਰੈੱਡ ਅਨੀਅਨਸ ਨੇ ਉਹ ਮਿਲਣੇ ਆ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਵਾਘ ਬੱਕਰੀ ਚਾਏ ਲੱਗੀ ਹੋਈ ਹੈ ਜੀ ਸਿਰਫ $10 ਦੇ ਵਿੱਚ, ਜਿਹੜੀ ਕਿ ਮਿਨੀਮਮ $15 to $16 ਦਾ ਬੈਗ ਬਾਹਰ ਨੋਰਮਲ ਪ੍ਰਾਈਸ ਦੇ ਵਿੱਚ ਲੱਗਿਆ ਹੁੰਦਾ ਜੀ, ਸੋ ਸਿਰਫ $10 ਚ ਮਿਲਣੀ ਹੈ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਪਹੁੰਚਣਾ ਕਿੱਥੇ ਹੈ ਜੀ, ਦੋ ਲੋਕੇਸ਼ਨਸ, ਫਸਟ ਲੋਕੇਸ਼ਨ ਬ੍ਰੈਂਪਟਨ ਦੇ ਵਿੱਚ ਹਾਰਟ ਆਫ ਬ੍ਰੈਂਪਟਨ ਟੋਰਬ੍ਰਮ ਐਂਡ ਸਟੀਪਲ ਬੁਸ਼ ਦੇ ਏਰੀਏ ਦੇ ਵਿੱਚ 31 ਸਟੀਪਲ ਬੁਸ਼ ਐਵਨਿਊ ਬ੍ਰੈਂਪਟਨ। ਫੋਨ ਨੰਬਰ ਹੈਗਾ ਜੀ 905-458-1300-905-458-1300। ਸੈਕਿੰਡ ਲੋਕੇਸ਼ਨ ਵਿਟਬੀ ਦੇ ਵਿੱਚ 1618 ਡੰਡਾਸ ਸਟਰੀਟ ਈਸਟ ਵਿਟਬੀ, ਇੰਟਰਸੈਕਸ਼ਨ ਆਫ ਡੰਡਾਸ ਐਂਡ ਥਿਕਸਨ, ਸੋ ਜ਼ਰੂਰ ਪਹੁੰਚਿਓ। ਉੱਥੋਂ ਦਾ ਫੋਨ ਨੰਬਰ ਹੈਗਾ 905-556-1651 905-556-1651। ਵਿਜ਼ਿਟ ਕਰਿਓ, ਸੇਵਿੰਗ 110% ਆ, ਇਹ ਡੀਲ ਸਿਰਫ 2 ਦਿਨ ਵਾਸਤੇ ਰਹਿ ਗਈਆਂ ਨੇ, ਸੋ ਜ਼ਰੂਰ ਪਹੁੰਚਿਓ ਔਰ ਸੇਵਿੰਗ ਦਾ ਫਾਇਦਾ ਲਿਓ। ਕਿੱਥੇ ਪਹੁੰਚਣਾ ਜੀ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਥੈਂਕ ਯੂ ਭਾਜੀ।
1: ਫਰੈਸ਼ ਗਰੋਸਰੀ ਡਿਪੂ ਤੇ ਤੁਸੀਂ ਪਹੁੰਚਣਾ, ਦੋ ਲੋਕੇਸ਼ਨ ਵਿਟਬੀ ਐਂਡ ਬ੍ਰੈਂਪਟਨ, ਈਸਟ ਐਂਡ ਵੈਸਟ ਜਿਹੜੇ ਦੋਨੋਂ ਪਾਸੇ ਸ਼ਹਿਰ ਦੇ ਵਿੱਚ ਇਹ ਦੋ ਲੋਕੇਸ਼ਨ ਨੇ, ਜਿੱਥੇ ਆਟਿਆਂ ਦੀ ਗੱਲ ਕਰਦੇ ਹਾਂ, ਜਿੱਥੇ ਹਰ ਚੀਜ਼ ਦੀ ਅਸੀਂ ਕਹਿੰਦੇ ਹਾਂ ਮਹਿੰਗਾਈ ਨਾਲ ਦੁਸ਼ਮਣੀ। ਇੱਕ ਵਾਰ ਫਿਰ ਤੋਂ ਸੰਤੋਸ਼ ਦਾ ਇੱਕ ਸਵਾਲ ਹੈ, ਪਰ ਉਸ ਤੋਂ ਪਹਿਲਾਂ ਟਰੂ ਨੌਰਥ ਦਾ ਮੈਸੇਜ ਸੁਣ ਲਓ। ਟਰੂ ਨੌਰਥ ਕੰਪਨੀ ਹੈ ਜਿਹੜੀ ਕੰਟਰੈਕਟਰਸ ਨੂੰ ਕਹਿੰਦੀ ਹੈ, ਜਿਹੜੇ ਡਰਾਈਵੇ ਪੱਟਦੇ ਨੇ, ਡਰਾਈਵੇ ਬਣਾਉਂਦੇ ਨੇ, ਕਿ ਤੁਸੀਂ ਮਸ਼ੀਨਰੀ ਸਾਡੇ ਤੋਂ ਰੈਂਟ ਕਰੋ ਸਾਰੀ ਮਸ਼ੀਨਰੀ ਦੇ ਵਿੱਚ, E20 ਹੈ ਇਹਨਾਂ ਕੋਲ, MT-100 ਵਾਲੀਆਂ ਮਸ਼ੀਨਾਂ ਹੈਗੀਆਂ ਨੇ, ਰੈਂਟਲ ਕਰੋ ਬਿਨ ਇਹਨਾਂ ਤੋਂ, ਡੰਪ ਟਰੱਕ ਨੇ ਇਹਨਾਂ ਕੋਲ। ਅਤੇ ਤੀਸਰਾ ਹੈਗਾ ਕਿ ਤੁਸੀਂ ਆਪਣਾ ਜਿਹੜਾ ਗ੍ਰੈਵਲ ਜਾਂ ਵੇਸਟ ਹੈ ਜਿਹੜੀ, ਉਹ ਜਿਹੜਾ ਕੌਂਕਰੀਟ ਦੀ ਵੇਸਟ ਆ, ਲਾਈਨ 'ਚ ਲੱਗ ਕੇ ਵੇਟ ਨਾ ਕਰੋ। ਇਹਨਾਂ ਦਾ ਯਾਰਡ ਆ ਕੈਨੇਡੀ ਐਂਡ ਡੈਰੀ ਦੇ ਉੱਪਰ, ਉਸ ਯਾਰਡ ਦੇ ਵਿੱਚ ਤੁਸੀਂ ਆ ਕੇ ਸਿੱਟੋ, 4 ਮਿੰਟ ਦੇ ਵਿੱਚ ਵਿਹਲੇ ਹੋ ਜਾਂਦੇ ਹੋ। ਅਤੇ ਨਾਲ ਨਾਲ ਤੁਸੀਂ ਅਗਰ ਕਿਸੇ ਨੇ ਵੀ ਐਸ਼ਫਾਲਟ ਜਿਹੜੀ ਹੈਗੀ ਆ, ਜਿਹੜੀ ਰੋੜੀ ਬਜਰੀ ਆਪਾਂ ਕਹਿ ਦਿੰਦੇ ਹਾਂ, ਬਜਰੀ ਕਿਸੇ ਨੇ ਵੀ ਪਵਾਉਣੀ ਆ, ਗ੍ਰੈਵਲ ਕਹਿੰਦੇ ਆ ਜਿਹਨੂੰ ਆਪਾਂ, ਉਹ ਗ੍ਰੈਵਲ ਵੀ ਪਾਉਂਦੇ ਨੇ ਅਤੇ ਟੋਪ ਦੀ ਪਾਉਂਦੇ ਆ ਸਾਰੀ ਮਸ਼ੀਨਰੀ ਇਹਨਾਂ ਕੋਲ ਆਪਣੀ ਖੁਦ ਦੀ ਟਰੂ ਨੌਰਥ ਕੰਪਨੀ ਆ ਤੁਸੀਂ ਜਸ ਦੇ ਨਾਲ ਗੱਲ ਕਰਨੀ ਆ 416-803-0623 416-803-0623 ਕੈਨੇਡੀ ਐਂਡ ਡੈਰੀ ਦੇ ਕੋਲ ਇਹਨਾਂ ਦਾ ਯਾਰਡ ਆ ਸੰਤੋਸ਼ ਕੁਸ਼ਚਨ ਦੁਆਰਾ ਕਰਿਓ
15: ਜੀ ਬਿਲਕੁਲ ਮੈਂ ਫਰੈਸ਼ ਗਰੋਸਰੀ ਡਿਪੋ ਤੇ ਕੰਮ ਕਰਦੀ ਹਾਂ ਔਰ ਇੱਕ ਬੰਦਾ ਆਇਆ ਗਰੋਸਰੀ ਲੈਣ ਵਾਸਤੇ ਉਹਨਾਂ ਨੇ ਮੇਰੇ ਕੋਲੋਂ $500 ਦੀ ਗਰੋਸਰੀ ਲਈ ਤੇ ਮੈਨੂੰ $1,000 ਦਾ ਨੋਟ ਦੇ ਦਿੱਤਾ ਤੇ ਮੇਰੇ ਕੋਲ $1,000 ਦੇ ਨੋਟ ਦੇ ਚੇਂਜ ਨਹੀਂ ਸੀ ਤੇ ਮੈਂ ਨਾਲ ਦੇ ਸ਼ੋਪਕੀਪਰ ਕੋਲ ਗਈ ਔਰ ਉਹਦੇ ਕੋਲੋਂ $1,000 ਦੇ ਚੇਂਜ ਲੈ ਕੇ ਵਾਪਸ ਆ ਕੇ ਜਿਹੜਾ ਖਰੀਦਣਾ ਸੀ ਗਰੋਸਰੀ ਉਹਨੂੰ ਮੈਂ $500 ਦੇ ਦਿੱਤੇ ਨਾਲ $500 ਦੀ ਗਰੋਸਰੀ ਦੇ ਦਿੱਤੀ ਬਾਅਦ ਚ ਨਾਲ ਦਾ ਸ਼ੋਪਕੀਪਰ ਮੈਨੂੰ ਆ ਕੇ ਕਹਿੰਦਾ ਕਿ ਤੂੰ ਤਾਂ ਮੈਨੂੰ ਨਕਲੀ ਨੋਟ ਦਿੱਤਾ ਸੀਗਾ ਤੇ ਮੇਰੇ ਪੈਸੇ ਵਾਪਸ ਕਰ ਫਿਰ ਮੈਨੂੰ $1,000 ਵਾਪਸ ਕਰਤੇ ਹੁਣ ਮੈਂ ਨਵਦੀਪ ਜੀ ਨੂੰ ਆਪਣੇ ਓਨਰ ਨੂੰ ਕੀ ਜਵਾਬ ਦਊਂਗੀ ਕਿੰਨੇ ਦਾ ਘਾਟਾ ਹੋਇਆ ਮੇਰਾ
1: ਠੀਕ ਹੈ ਸੋ ਸੰਤੋਸ਼ ਦਾ ਨੁਕਸਾਨ ਕਿੰਨੇ ਦਾ ਆਇਆ ਜਵਾਬ ਤਾਂ ਕੀ ਦੇਣਾ ਕਿ ਜਲੀ ਦੇ ਗਏ ਸੀ ਮੈਨੂੰ ਜੇ ਤਾਂ ਰੱਖ ਲੈਣਗੇ ਠੀਕ ਹੈ ਉਹਨਾਂ ਦਾ ਨਹੀਂ ਰੱਖਣਗੇ ਫਿਰ ਤੁਹਾਡੀ ਤਨਖਾਹ ਚ ਪੈ ਜਾਊਗਾ
15: ਕਿਆ ਮੈਂ ਇਹਨਾਂ ਨੂੰ ਦੱਸਾਂ ਹੀ ਨਾ
1: ਦੱਸੋ ਹੀ ਨਾ ਐਂ ਕਰੋ ਉਹਨਾਂ ਨੇ ਆਪੇ ਦੇਖ ਲੈਣਾ ਹਜ਼ਾਰ ਦਾ ਤਾਂ ਓਕੇ ਸਟੂਡੀਓ ਨੰਬਰ 905-673-3337 ਹਜ਼ਾਰ ਦਾ ਨੁਕਸਾਨ ਹੋਇਆ 1500 ਦਾ 2000 ਦਾ ਜਾਂ ਕਿਸੇ ਹੋਰ ਅਮਾਊਂਟ ਦਾ ਤੁਸੀਂ ਦੱਸ ਰਹੇ ਹੋ 905-673-3337
16: क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए
17: ऑल स्टेट इंश्योरेंस के दीक्षा गुलेरिया को आज ही कॉल करें जो आपको अच्छा प्रीमियम ऑनेस्ट एडवाइस और ग्रेट सर्विस भी देंगे अपनी होम और ऑटो इंश्योरेंस का पैकेज बनवाएं और अप टू 30% तक बचाएं ऑल स्टेट इंश्योरेंस के दीक्षा गुलेरिया 6476562810 6476562810
1: हाँ जी हेलो
18: हेलो
1: हाँ जी जी
18: 2000 का
1: 2000 का थोड़ा नाम की है
18: बलविंदर तालीवाल
1: बलविंदर सिंह तालीवाल ठीक है जी हरचंद जी हरचंद सिंह
19: हाँ जी भाजी सत श्री अकाल जी
1: चढ़दी कला जी
19: हाँ जी हाँ जी भाई मैं कहता भाई $1,000 का नोट तो होंदा नहीं जी वैसे
1: होंदा नहीं पर तुसी नुकसान उदा ही बोल दो इहदा किहड़ा होया वैसे भी
19: इही गल हैगी
1: ਹਰਜਿੰਦਰ ਹਰਜਿੰਦਰ ਹਰਜਿੰਦਰ ਹਰਿੰਦਰ ਹਰਜਿੰਦਰ ਕਿ ਹਰਿੰਦਰ ਗਿੱਲ ਹੈਲੋ ਚਲੋ ਭਾਈ ਰਾਹੁਲ ਜੀ ਤੁਸੀਂ ਕੀ ਕਹਿੰਦੇ ਹੋ ਕਿੰਨੇ ਨੁਕਸਾਨ ਆ ਚੋਪੜੇ ਕਹਿੰਦੇ ਨੇ ਕਿ ਓਨਟਾਰੀਓ ਚ ਸਭ ਤੋਂ ਵੱਧ ਸੇਲ ਕਰਦੇ ਆ ਪਾਪੂਲੇਸ਼ਨ ਦੇ ਹਿਸਾਬ ਨਾਲ ਸੀ ਮਿਲਟਨ ਫੋਰਡ ਛੋਟੇ ਜਿਹੇ ਸ਼ਹਿਰ ਚ ਇੱਕ ਡੀਲਰਸ਼ਿਪ ਪਰ ਇੰਨੀ ਜ਼ਿਆਦਾ ਸੇਲ ਮਿਲਟਨ ਫੋਰਡ ਪੁਰਾਣੀ ਕੋਈ ਵੀ ਗੱਡੀ ਲੈ ਜਾਓ ਜਿਹਦੇ ਤੋਂ ਖੁਸ਼ ਨਹੀਂ ਹੈਗੇ ਖੜੀ ਕਰ ਦਿਓ ਨਵੀਂ ਚੱਕ ਲਿਓ
20: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ ਰੋਹਨ ਚੋਪੜਾ ਚੋਪੜਾ ਬ੍ਰਦਰਸ ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941

0: Brampton. Major intersection, Steeles and Kennedy, 90545-12600.
1: Next call, Hanji. Gil saab, bolo ji. Harjinder?
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭਾਈ
2: ਜੀ। ਇਹ ਫ੍ਰਿਜ ਦਾ ਨੁਕਸਾਨ ਹੋਇਆ 1500 ਦਾ, 500 ਹੋ ਗਿਆ ਓਨਰ ਦਾ। ਜੇ ਓਨਰ ਮਿਹਰਬਾਨ ਹੋਇਆ 500 ਮਾਫ ਕਰਦਾ ਫੇਰ ਠੀਕ 1500 ਦਾ, ਜੇ ਓਹਨਾ ਨੇ ਕੱਟ ਲਿਆ 500 ਵੀ ਫੇਰ 2000 ਦਾ।
1: ਫਿਰ 2000 ਦਾ ਹੋ ਗਿਆ, ਓਨਰ ਦਾ ਹੋ ਗਿਆ ਅਲੱਗ। ਆਹ ਬਣੀ ਨਾ ਗੱਲ, ਅਲੱਗ ਅਲੱਗ ਬੰਦੇ ਕੱਢ ਕੇ ਰੱਖਤੇ ਸੋਫਟਵੇਅਰ ਮੰਗੋ। ਹਾਂਜੀ ਰਕੇਸ਼।
3: ਜੀਰੋ ਜੀ, ਜੀਰੋ।
1: ਕਾਰਨ?
3: ਕਾਰਨ ਨੁਕਸਾਨ ਤਾਂ ਦੁਕਾਨ ਵਾਲੇ ਦਾ ਹੋਇਆ, ਇਹਨਾਂ ਦਾ ਕਾਹਦਾ ਹੋਇਆ ਜੀ?
1: ਹਾਂ ਇਹਨਾਂ ਨੇ ਤਾਂ ਹਿਸਾਬ ਚ ਰੱਖ ਕੇ ਚੁੱਲ ਜਾਣਾ ਚੁੱਪ ਕਰਕੇ।
3: ਉਹੀ ਮੈਂ ਕਹਿੰਦਾ ਦੁਕਾਨ ਵਾਲੇ ਦਾ ਨੁਕਸਾਨ ਹੋਇਆ, ਇਹਨਾਂ ਦਾ ਥੋੜੀ ਹੋਇਆ।
1: ਸੰਤੋਸ਼ ਜੀ ਤੁਹਾਨੂੰ ਕੀ ਫਰਕ ਹੈ? ਦੇਖਿਓ ਦੇਖ ਲਓ, ਵਰਮਾ ਜੀ ਦੇ ਇੰਪਲੋਈਜ਼ ਵਾਲੀ ਸੋਚ ਤੇ ਪਾਤਾ ਤੁਹਾਨੂੰ। ਹਾਂਜੀ
4: ਬਿਲਕੁਲ,
1: ਮਲਾਜ਼ਮ ਸੋਚ ਜ਼ਿੰਦਾਬਾਦ ਜ਼ਿੰਦਾਬਾਦ, ਮਲਾਜ਼ਮ ਸੋਚ ਜ਼ਿੰਦਾਬਾਦ ਜ਼ਿੰਦਾਬਾਦ। ਸਭ ਤੋਂ ਕਰੂਲ ਬੰਦਾ ਦੁਨੀਆ ਦਾ ਮੇਰਾ ਇੰਪਲੋਇਰ, ਸਭ ਤੋਂ ਘਟੀਆ ਬੰਦਾ ਦੁਨੀਆ ਦਾ ਮੇਰਾ ਇੰਪਲੋਇਰ, ਇਹ ਪੰਜਾਬੀਆਂ 'ਚ ਹੁੰਦਾ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਅਕ੍ਰਿਤ ਕਣ ਨਮਕ ਹਰਾਮੀ, ਯਾਨੀ ਕਿ ਜਿੱਥੇ ਖਾਂਦੇ ਹੋ ਉਹਨਾਂ ਦੀ ਬਦਕੋਹੀ ਕਰਨੀ, ਉਹਨਾਂ ਬਾਰੇ ਮਾੜਾ ਬੋਲਣਾ, ਨਮਕ ਹਰਾਮੀ ਉੱਥੇ ਖਾ ਕੇ ਉੱਥੇ ਨੁਕਸਾਨ ਕਰਨਾ, ਇਹ ਨਹੀਂ ਬਣਨਾ ਹੈਗਾ, ਬਿਲਕੁਲ ਨਹੀਂ ਬਣਨਾ। ਸੰਤੋਸ਼ ਜੀ ਤੁਸੀਂ ਵੀ ਨਹੀਂ ਬਣਨਾ
4: ਜੀ, ਬਿਲਕੁਲ। ਅਮਨ ਜੀ,
1: ਘਰਾਂ ਨੂੰ ਪੇਂਟ ਕਰਾਓ। 3 ਘਰ ਐਸੇ ਨੇ ਰੈਕਟ ਦੇ ਵਿੱਚ ਜਿਹੜੇ ਬਹੁਤ ਤੇਜ਼ ਵਿਕੇ ਨੇ, ਅਤੇ ਘਰ ਨਵਿਆਂ ਵਰਗਾ ਬਣਾਉਣਾ, ਦੁਆਰਾ ਫੀਲਿੰਗ ਲੈ ਕੇ ਆਉਣੀ ਹੈ, ਕਮਰੇ ਕਿੱਡੇ ਖੁੱਲ੍ਹੇ ਲੱਗਣਗੇ, ਕਿਵੇਂ ਲੱਗੂ, ਰਿਐਲਿਟੀ ਪੇਂਟਿੰਗ।
5: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋ।
6: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8401।
1: ਸੋ ਰਿਐਲਿਟੀ ਵਾਲਿਆਂ ਨੂੰ ਜ਼ਰੂਰ ਕਾਲ ਕਰਨਾ, ਜਿੱਥੇ ਵੱਡੇ ਵੱਡੇ ਮੌਲ, ਫਾਇਰ ਸਟੇਸ਼ਨ ਪੇਂਟ ਕੀਤੇ ਨੇ, ਉੱਥੇ ਤੁਹਾਡੇ ਘਰ ਤਸੱਲੀ ਕਰਾ ਦੇਣਗੇ। 416-816-8401 ਦੇ ਉੱਤੇ ਕਾਲ ਕਰਨੀ ਹੈ, ਅਤੇ 8981 ਨੰਬਰ ਵਾਲੇ ਨੇ ਮੇਰੇ ਨਾਲ। ਹੈਲੋ
7: ਹੈਲੋ,
1: ਹਾਂਜੀ
7: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਜੀ?
1: ਚੜ੍ਹਦੀ ਕਲਾ ਹੈ, ਚੜ੍ਹਦੀ ਕਲਾ।
7: ਹਾਂ ਚੜ੍ਹਦੀ, ਬਲਜੀਤ ਸਿੰਘ ਬੋਲ ਰਿਹਾ ਜੀ। 2000 ਦਾ ਨੁਕਸਾਨ ਹੋਇਆ ਭਾਅ ਜੀ।
1: 2000 ਦਾ?
7: ਹਾਂਜੀ ਹਾਂਜੀ।
1: ਹਾਂ ਸੰਤੋਸ਼, 2000 ਦਾ ਨੁਕਸਾਨ ਆ ਬਈ, ਅਤੇ ਗੁਰਜੰਟ ਤੁਸੀਂ ਕੀ ਕਹਿੰਦੇ ਹੋ?
7: ਹਾਂਜੀ 2000 ਦਾ ਹੀ ਲੱਗਦਾ ਜੀ ਮੈਨੂੰ ਵੀ।
1: ਸਾਰੇ ਮਿਲ ਗਏ ਫਿਰ ਤੁਸੀਂ ਆਪਸ 'ਚ ਹੈ। ਸਤਨਾਮ ਜੀ ਤੁਸੀਂ ਕੀ ਕਹਿੰਦੇ ਹੋ? ਸਤਨਾਮ ਜੀ
8: ਜੀਰੋ ਜੀ, ਜੀਰੋ।
1: ਜ਼ੀਰੋ
8: ਦਾ ਨੋਟ ਹੀ ਨਹੀਂ ਹੈਗਾ, ਤੇ ਫਿਰ ਕਾਹਦਾ ਕਪੜਾ,
1: ਕਾਹਦਾ ਕਪੜਾ?
8: ਨਹੀਂ ਯਾਰ ਦਾ ਨੋਟ ਹੀ ਨਹੀਂ ਦੇਖਿਆ, ਕੈਨੇਡਾ ਅਮਰੀਕਾ 'ਚ, ਫਿਰ ਕਿੱਥੋਂ ਹੋਵੇ?
1: ਪਹਿਲਾਂ ਇਹ ਦੱਸੋ ਤੁਸੀਂ ਅੰਮ੍ਰਿਤਸਰ ਦੇ ਹੋ ਕਿ ਬਟਾਲੇ ਦੇ ਹੋ? ਬਟਾਲੇ ਦੇ ਹੋ, ਠੀਕ ਹੈ, ਬਹੁਤ ਸ਼ੁਕਰੀਆ, ਥੈਂਕ ਯੂ।
5: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
9: ਦੋ ਵਿਆਹ ਕੀਤੇ ਇੰਡੀਆ 'ਚ, ਇੱਕੋ ਹੀ ਬਾਜ਼ਾਰ ਵਿੱਚ ਸਭ ਕੁਝ ਹੋ ਗਿਆ। ਇੱਥੇ ਕੈਨੇਡਾ ਵਿੱਚ ਇੱਕ ਵਿਆਹ ਕੀਤਾ, ਮੈਂ ਤਾਂ ਥੱਕ ਗਈ ਹਾਂ।
10: ਸਾਫਾ ਟਰਬਨ, ਟਰਬਨ ਵੈਡਿੰਗ ਅਸੈਸਰੀ, ਸਫਾਰੀ ਸੂਟਸ, ਕੁਰਤਾ, ਕੋਟ, ਸ਼ੇਰਵਾਨੀ, ਕਲਗੀ, ਕਸਟਮ ਕਿਰਪਾਨਾਂ ਤੋਂ ਲੈ ਕੇ ਕਸਟਮ ਜੁੱਤੀਆਂ ਤੱਕ ਤਿਆਰ ਕਰਦੇ ਨੇ। ਹਿੰਦੂ, ਸਿੱਖ ਜਾਂ ਮੁਸਲਿਮ, ਕਿਸੇ ਵੀ ਧਰਮ ਦੇ ਰਿਵਾਜ ਦੇ ਮੁਤਾਬਕ ਵਿਆਹ ਕਰ ਰਹੇ ਹੋ, ਪਗੜੀਆਂ ਤੇ ਸਾਫੀਆਂ ਦੇ ਵਾਸਤੇ ਸਾਫਾ ਟਰਬਨ, 158 ਕੈਂਡੀ ਰੋਡ, ਬ੍ਰੈਂਟਨ, 437-655-3040, 4367-655-3040।
11: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200, 416-518-3200।
12: ਰੁਪਿੰਦਰ ਗਰੇਵਾਲ ਲਾਅ ਆਫਿਸ ਰੀਅਲ ਇਸਟੇਟ ਟ੍ਰਾਂਜੈਕਸ਼ਨ ਵਿਲ ਬਣਾਉਣ ਲਈ ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ ਆਲ ਸਰਵਿਸਿਜ਼ ਅੰਡਰ ਵਨ ਰੂਫ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ ਬੈਰਿਸਟਰ ਸੋਲਿਸਟਰ ਐਂਡ ਨੋਟਰੀ ਪਬਲਿਕ ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ ਫਾਰ ਆਲ ਸਰਵਿਸਿਜ਼ ਕਾਲ 905-497-1211 905-497-1211
13: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ
14: ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣੀ ਕੰਪਨੀ ਮਿਸਿਸ ਆਗਾ ਆਪਾਂ ਨੂੰ ਕੈਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ ਸਾਨੂੰ ਕੋਈ ਥੋੜ ਨਹੀਂ ਆਈ ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ ਥੈਂਕ ਯੂ ਸੋ ਮਚ
15: ਤਵਾ ਕਿਚਨ 50 ਸਨੀਵੇਲ ਗੇਟ ਬਰੈਂਪਟਨ ਮਾਊਂਟਨੈਸ਼ ਐਂਡ ਬਵੇਟ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699
16: ਟੈਕਸ ਦਾ ਸੀਜ਼ਨ ਆ ਚੁੱਕਿਆ ਹੈ ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਜਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ ਦੋ ਲੋਕੇਸ਼ਨਸ ਤੋਂ ਨਵੀਆਂ ਫਾਈਲਸ ਜਿੱਥੇ ਲੈ ਰਹੇ ਨੇ ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ ਟੈਕਸ ਦੀਆਂ ਸਰਵਿਸਿਜ਼ ਲਈ ਪੰਜਾਬ ਟੈਕਸ ਸੋਲੂਸ਼ਨ 416-720-3642 416-720-3642 ਪੰਜਾਬ ਟੈਕਸ ਸੋਲੂਸ਼ਨ
17: ਓ ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ
18: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ ਨਿੰਬੂ ਮਿਰਚਾਂ ਟੰਗੋ ਪਰ ਕਿਰਪਾ ਤਾਂ ਹੋਈ ਨਹੀਂ
19: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ
20: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ
21: ਰੇਡੀਓ ਆਵਾਜ਼ ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200
22: You are listening to your favorite radio show, Radio Awaz, The Voice, Zindabad, Zindabad. For advertising, please call 416-518-3200.

ਔਰ ਤੁਸੀਂ ਇਸ ਸਮੇਂ ਰੇਡੀਓ ਆਵਾਜ਼ ਨੂੰ ਸੁਣ ਰਹੇ ਹੋ ਔਰ ਇਸ ਸਮੇਂ ਸ਼ੇਰਜੰਗ ਸਿੰਘ ਰਾਣਾ ਮੇਰੇ ਨਾਲ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਪ ਨੂੰ ਇਹ ਨਹੀਂ ਪਤਾ ਕਿ ਸਾਡੇ ਨਾਲ ਕੀ ਹੋਇਆ ਅਤੇ ਸਾਨੂੰ ਕੀ ਕੀ ਜਿਹੜੀਆਂ ਸਹੂਲਤਾਂ ਜਾਂ ਬੈਕਅਪ ਮਿਲ ਸਕਦੀ ਹੈ। ਬਹੁਤ ਸਾਰੇ ਪਰਿਵਾਰ ਨੇ ਅਤੇ ਬਹੁਤ ਸਾਰੇ ਐਸੇ ਲੋਕ ਨੇ ਸੜਕਾਂ ਅਤੇ ਖੰਭਿਆਂ 'ਤੇ ਤੁਹਾਨੂੰ ਫਰੋਡ ਕਰਨਾ ਸਿਖਾਉਂਦੇ ਨੇ ਕਿ ਕਰੋ ਕਾਲ। ਮੈਨੂੰ ਯਾਦ ਆ ਵੀ ਮੈਂ ਇੱਕ ਬੰਦੇ ਨੂੰ ਫੋਨ ਕੀਤਾ, ਖੰਭਿਆਂ ਦੇ ਉੱਤੇ ਬਰੈਂਪਟਨ 'ਚ ਲੱਗੇ ਹੁੰਦੇ ਨੇ ਸਾਈਨ, ਇਹ ਬੰਦਾ ਇਰਾਨੀ ਬੰਦਾ, ਇਰਾਨੀ ਇਰਾਨ ਤੋਂ ਆ, ਅਤੇ ਮੈਂ ਇਹਨੂੰ ਗਾਹਕ ਬਣ ਕੇ ਫੋਨ ਕੀਤਾ। ਮੈਂ ਕਿਹਾ ਵੀ ਤੂੰ ਲਿਖਿਆ ਹੋਇਆ ਵੀ 3,00,000 ਦੀ ਤੂੰ ਲਾਈਨ ਆਫ ਕ੍ਰੈਡਿਟ ਲੈ ਦਿੰਦਾ, ਤੇਰੀ ਜੇਬ 'ਚ ਪਾਏ ਹੁੰਦੇ ਨੇ ਟੈਚੀ 'ਚੋਂ ਕੱਢ ਕੇ ਦੇਣੇ ਹੁੰਦੇ ਆ। ਮੈਨੂੰ ਉਹਨੇ ਦੁਨੀਆ ਭਰ ਦੇ 2 ਨੰਬਰ ਦੇ ਕੰਮ ਦੱਸੇ, ਪੁੱਠੇ ਸਿੱਧੇ ਸ਼ਰੇਆਮ ਖੰਭੇ ਦੇ ਉੱਤੇ। ਉਹਨੂੰ ਨਹੀਂ ਪਤਾ ਮੈਂ ਪੁਲਿਸ ਆਫਿਸਰ ਹਾਂ, ਉਹਨੂੰ ਨਹੀਂ ਪਤਾ ਮੈਂ ਕੋਈ ਇਨਵੈਸਟੀਗੇਟਰ ਹਾਂ, ਉਹਨੂੰ ਕੁਛ ਨਹੀਂ ਪਤਾ। ਸ਼ਰੇਆਮ ਮੈਨੂੰ ਕਹਿੰਦਾ ਬਈ ਤੂੰ ਕੋਈ ਕੰਪਨੀ ਹੈ ਜੇ ਬੰਦ ਕਰਨੀ ਤਾਂ ਦੱਸ। ਇਰਾਨੀ ਸੀਗਾ। ਬਾਅਦ 'ਚੋਂ ਨਾ ਉਹਨੇ ਐਂਡ 'ਚ ਇਰਾਨ ਦੀ ਗੱਲ ਕੀਤੀ ਕਿ ਇਰਾਨ ਐਸਾ ਮੁਲਕ ਹੈ ਦੁਨੀਆ ਨੂੰ ਹਰਾ ਦਿੰਦਾ, ਦੇਖੋ ਅਮਰੀਕਾ ਦੇ ਤੱਪੜ ਰੋਲ ਦਿੱਤੇ ਇਰਾਨ ਨੇ ਕਹਿੰਦਾ। ਨਾਲੇ ਕਹਿੰਦਾ ਤੁਹਾਡੇ ਲੋਕਾਂ ਦੀਆਂ ਫੋਟੋਆਂ ਬਹੁਤ ਆਉਂਦੀਆਂ ਨੇ ਅਖਬਾਰਾਂ 'ਚ ਪੁੱਠੇ ਕੰਮਾਂ ਦੇ ਵਿੱਚ, ਫਰੋਡਸ ਦੇ ਵਿੱਚ, ਅਤੇ ਨਾਲੇ ਮੈਨੂੰ ਕਹਿੰਦਾ ਵੀ ਅਸੀਂ ਇਰਾਨੀਆਂ ਨੇ ਬੜੇ ਹਮਲੇ ਕੀਤੇ ਭਾਰਤ 'ਤੇ, ਬੜਾ ਲੁੱਟਿਆ ਭਾਰਤ ਨੂੰ ਸਾਡੇ ਰਾਜਿਆਂ ਨੇ ਪਿਛਲਿਆਂ ਨੇ। ਮੈਂ ਉਹ ਬੰਦੇ ਨੂੰ ਦੇਖੀ ਜਾ ਰਿਹਾ ਸੀ ਵੀ ਬੋਲਦਾ ਕੀ ਪਿਆ, ਸਾਡੇ ਨਾਲੇ ਕਾਰੋਬਾਰ ਕਰਨਾ ਚਾਹੁੰਦਾ, ਸਾਨੂੰ ਆਪਣੇ ਕਲਾਇੰਟ ਬਣਾਉਂਦਾ, ਸਾਨੂੰ ਇਹ ਫਰੋਡ ਦੱਸਦਾ ਵੀ ਅਸੀਂ ਫਰੋਡ 'ਚ ਫੜੇ ਜਾਂਦੇ ਹਾਂ, ਸਾਨੂੰ ਇਹ

0: ਕਰਨੇ ਪਏ ਹੋ ਉਸ ਮੁਲਕਾਂ ਨੂੰ ਤੁਸੀਂ ਮਾੜਾ ਚੰਗਾ ਬੋਲਦੇ ਹੋ, ਤੁਸੀਂ ਪੁੱਠੇ ਸਿੱਧੇ ਕੰਮ ਕਰ ਕਰਕੇ ਲੋਕਾਂ ਨੂੰ ਸਿਖਾਉਂਦੇ ਹੋ ਵੀ ਕਿੱਥੋਂ ਬੈਨੀਫਿਟ ਲਈਦੇ ਨੇ। ਲਾਹਣਤ ਹੈ ਤੁਹਾਡਾ ਇਹਨਾਂ ਮੁਲਕਾਂ 'ਚ ਹੋਣ ਦਾ, ਅਤੇ ਲਾਹਣਤ ਹੈ ਤੁਹਾਡਾ ਇਹਨਾਂ ਮੁਲਕਾਂ ਦੇ ਵਿੱਚ ਇਨਸਾਨ ਦੇ ਤੌਰ 'ਤੇ ਹੋਣ ਦਾ। ਕੱਲ੍ਹ ਮਾਰਕ ਕਾਰਨੀ ਨੇ ਜੂਇਸ਼ ਏਰੀਆ ਦੇ ਵਿੱਚ ਮੁਸਲਿਮ ਲੋਕ ਨੇ ਜਿਹੜੇ, ਇਹ ਉੱਥੇ ਜਾ ਕੇ ਉਹਨਾਂ ਦੇ ਗਲੀਆਂ ਦੇ ਵਿੱਚ ਰੋਜ਼ਡੇਲ ਦਾ ਏਰੀਆ ਮੁਜ਼ਾਹਰੇ ਕਰਦੇ ਸੀ ਘਰਾਂ ਦੇ ਬਾਹਰ ਉਹਨਾਂ ਦੇ। ਇਸ ਦੇ ਉੱਪਰ ਮਾਰਕ ਕਾਰਨੀ ਨੇ ਕੱਲ੍ਹ ਚਿੰਤਾ ਵਿਅਕਤ ਕੀਤੀ ਅਤੇ ਪੋਲੀਟੀਕਲੀ ਇੱਕ ਮੈਸੇਜ ਡਿਲੀਵਰ ਕਰ ਦਿੱਤਾ ਕਿ ਇਹ ਸਭ ਕੁਝ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੱਲ੍ਹ ਨੂੰ ਕੋਈ ਚੀਜ਼ ਸਾਡਨਾ ਹੁੰਦੀ ਹੈ, ਇਹਦਾ ਮਤਲਬ ਤਾਂ 1984 ਵਾਲੇ ਦੰਗੇ ਹੋ ਗਏ ਨਾ, ਸਾਡੇ ਘਰਾਂ 'ਚ ਆ ਪੜਨਗੇ ਲੋਕ। ਦਿਸ ਇਜ਼ ਆਲ ਹੈਪਨਡ ਯੈਸਟਰਡੇ। ਮਾਰਕ ਕਾਰਨੀ ਟੋਰੋਂਟੋ ਦੇ ਵਿੱਚ ਸੀ ਪ੍ਰਾਈਮ ਮਿਨਿਸਟਰ, ਅਤੇ ਉਹਨੇ ਕਿਹਾ ਕਿ ਇਹ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਨੇ ਤੁਹਾਡੇ ਕਿਸੇ ਦੇ ਵੀ ਕਿ ਤੁਸੀਂ ਘਰਾਬ ਕਰਨਾ, ਤੁਸੀਂ ਪਾਰਲੀਮੈਂਟਾਂ ਦੇ ਬਾਹਰ ਬੈਠੋ ਜਿੱਥੇ ਪੋਲੀਟੀਸ਼ੀਅਨਸ ਬੈਠੇ ਨੇ ਨਾ, ਜਿਹਨਾਂ ਕੋਲ ਪਾਵਰ ਆ, ਤੁਸੀਂ ਲੋਕਾਂ ਦੇ ਘਰਾਂ ਦੇ ਬਾਹਰ ਕਿਵੇਂ ਜਾ ਸਕਦੇ ਹੋ? ਇਹ ਹੇਟ ਕ੍ਰਾਈਮ ਦੇ ਉੱਪਰ ਸੀਰੀਅਸ ਸਟੈਪ ਲਏ ਗਏ ਨੇ। ਅਗਰ ਤੁਸੀਂ ਫੇਸਬੁੱਕ ਅੱਜ ਖੋਲ੍ਹਦੇ ਹੋ, ਪੇਜ ਬਣੇ ਹੋਏ ਨੇ ਇੰਡੀਆ ਤੋਂ, ਪੱਗਾਂ ਵਾਲੇ ਸਰਦਾਰ ਬੰਦਿਆਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ, ਐਡਮਿਨ ਜਿਹੜੇ ਇੰਡੀਆ ਦੇ ਵਿੱਚ ਬੈਠੇ ਨੇ, ਅਤੇ ਰੋਜ਼ ਇੰਨੀਆਂ ਖਬਰਾਂ ਹੁੰਦੀਆਂ, ਐਂ ਲੱਗਦਾ ਵੀ ਜਿਵੇਂ ਆਪਾਂ ਬਸ ਕ੍ਰਾਈਮ ਏ ਕਰਦੇ ਹਾਂ, ਉੱਠ ਕੇ ਸਵੇਰੇ ਰੋਜ਼ ਪੱਗਾਂ ਬੰਨ ਕੇ ਜਾਂਦੇ ਹਾਂ, ਪੱਗਾਂ ਬੰਨਣ ਤੋਂ ਬਾਅਦ ਆਪਾਂ ਕ੍ਰਾਈਮ ਏ ਕਰਦੇ ਹਾਂ, ਹੋਰ ਕੁਛ ਨਹੀਂ ਕਰਦੇ। ਕੈਨੇਡਾ 'ਚ ਇੱਦਾਂ ਦੀ ਛਵੀ ਬਣਾਈ ਜਾ ਰਹੀ ਹੈ, ਅਤੇ ਥੱਲੇ ਸਾਡੇ ਹੀ ਮੁਲਕ ਦੇ ਇੰਡੀਆ ਦੇ ਕਈ ਲੋਕ ਮਾੜਾ ਚੰਗਾ ਲਿਖ ਰਹਿੰਦੇ, ਅਤੇ ਗੋਰੇ ਤਾਂ ਜਿਹੜੇ ਇੱਥੇ ਬੈਠੇ ਨੇ ਰੈੱਡ ਨੈੱਕ ਟਾਈਪ, ਜਿਹੜੇ ਉਹ ਤਾਂ ਹੈਗੇ ਨੇ ਡਿਸੇਬਿਲਟੀਆਂ 'ਤੇ, ਇਹਦੇ 'ਤੇ ਨਕਲੀ ਬੈਠੇ ਨੇ। ਜਿਹੜੇ ਲੋਕ ਐਕਚੁਅਲ ਡਿਸੇਬਿਲਟੀ ਦੇ ਉੱਤੇ ਪੈਸਾ ਲੈ ਸਕਦੇ ਨੇ, ਅਤੇ ਤੁਹਾਨੂੰ ਪਤਾ ਵੀ ਨਹੀਂ। ਕੱਲ੍ਹ ਮੈਂ ਸ਼ੇਰ ਜੰਗ ਰਾਣਾ ਹੋਣਾ ਦੇ ਨਾਲ ਇੱਕ ਪਰਿਵਾਰ ਦੀ ਗੱਲ ਕਰਾਈ ਆ, ਉਸ ਪਰਿਵਾਰ ਦੇ ਵਿੱਚ ਉਹ ਲੇਡੀ ਡਰਾਈਵੇ ਦੇ ਵਿੱਚ ਖੜ੍ਹੀ ਆ, ਉਹ ਖੜ੍ਹੀ ਦੇ ਉੱਪਰ ਆ ਕੇ ਗੱਡੀ ਮਾਰ ਗਿਆ ਕੋਈ ਡਰਾਈਵੇ 'ਤੇ, ਆਪਣੇ ਘਰ ਦੇ ਡਰਾਈਵੇ ਦੇ ਬਾਹਰ ਖੜ੍ਹੀ ਆ ਉਹ, ਅਨਕੰਟਰੋਲ ਗੱਡੀ ਉਹਦੇ ਵਿੱਚ ਵੱਜੀ, ਉਹ ਜ਼ਿੰਦਗੀ ਭਰ ਲਈ ਵੀਲਚੇਅਰ 'ਤੇ ਚਲੀ ਗਈ, ਅਤੇ ਉਹ ਵਿਚਾਰਿਆਂ ਨੂੰ 5 ਰੁਪਈਏ ਡਿਸੇਬਿਲਟੀ ਦੇ ਨਹੀਂ ਮਿਲਦੇ ਪਏ। ਕੇਸ ਜ਼ਰੂਰ ਕੋਰਟ 'ਚ ਚੱਲਦਾ ਉਹਨਾਂ ਦਾ, ਪਰ ਡਿਸੇਬਿਲਟੀ ਦੇ 5 ਰੁਪਏ ਨਹੀਂ ਉਹਨਾਂ ਨੂੰ ਮਿਲਦੇ ਪਏ। ਕੱਲ੍ਹ ਮੈਂ ਸ਼ੇਰ ਜੰਗ ਰਾਣਾ ਉਹਨਾਂ ਨਾਲ ਗੱਲ ਕਰਾਈ ਹੈ, ਇੱਦਾਂ ਦੇ ਪਰਿਵਾਰ ਬਹੁਤ ਨੇ। ਗੱਲ ਨੂੰ ਸੁਣੋ ਧਿਆਨ ਨਾਲ, ਸ਼ੇਰ ਜੰਗ ਰਾਣਾ ਜੀ ਮੇਰੇ ਨਾਲ ਪੰਜਾਬੀ ਸ਼ੋਰ ਤੋਂ। ਰਾਣਾ ਜੀ ਤੁਸੀਂ ਆਨ ਏਅਰ।
1: ਥੈਂਕ ਯੂ ਸੋ ਮੱਚ ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿਹੜੀ ਲੇਡੀ ਦੀ ਤੁਸੀਂ ਗੱਲ ਕਰ ਰਹੇ ਹੈਗੇ, 2021 ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋਇਆ, ਪਰ ਕਿਸੇ ਵੀ ਪਰਸਨ ਨੇ ਨਾ ਤਾਂ ਉਹਨਾਂ ਦੇ ਜਿਹੜੇ ਡਾਕਟਰਸ ਹੈਗੇ ਨੇ, ਨਾ ਜਿਹੜੇ ਉਹਨਾਂ ਦੇ ਲਾਇਰਸ ਕਹਿ ਲਓ, ਨਾ ਹੀ ਜਿਹੜੇ ਆਪਾਂ ਇਹ ਕਹਿ ਸਕਦੇ ਅਕਾਊਂਟੈਂਟਸ ਹੈ, ਉਹਨਾਂ ਨੇ ਹੈਲਪ ਕੀਤੀ ਵੀ ਇੱਦਾਂ ਦੀ ਕੋਈ ਗ੍ਰਾਂਟ ਹੈ। ਕਿਉਂਕਿ ਜਿਹੜੀ ਆਪਾਂ RDSP ਅਕਾਊਂਟ ਬਾਰੇ ਵੀ ਗੱਲ ਕਰਦੇ ਹਾਂ, ਇਹ ਇੱਕ ਅਨਟੱਚ ਸਬਜੈਕਟ ਰਿਹਾ ਹੈਗਾ ਹੁਣ ਤੱਕ। ਕਿਸੇ ਨੇ ਵੀ ਇਨੀਸ਼ੀਏਟਿਵ ਨਹੀਂ ਲਿਆ ਵੀ ਫੈਡਰਲ ਗਵਰਨਮੈਂਟ ਨੇ 2008 ਦੇ ਵਿੱਚ ਇਸ ਪ੍ਰੋਗਰਾਮ ਸਟਾਰਟ ਕੀਤਾ ਸੀਗਾ। ਕੋਈ ਵੀ ਪਰਸਨ ਜਿਨ੍ਹਾਂ ਦੀ ਉਮਰ 49 ਸਾਲ ਜਾਂ ਉਸ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਅਤੇ ਅਪ ਟੂ $90,000 ਤੱਕ ਦੀ ਗ੍ਰਾਂਟ ਮਿਲ ਰਹੀ ਹੈਗੀ। ਐਂਡ ਗੌਰਮੈਂਟ ਤਾਂ ਇੰਨਾ ਕੁ ਵੀ ਕਹਿ ਰਹੀ ਹੈ ਵੀ ਅਗਰ ਤੁਹਾਡਾ ਪਿਛਲੇ 10 ਸਾਲਾਂ ਦੇ ਵਿੱਚ ਕੁਆਲੀਫਿਕੇਸ਼ਨ ਬਣਦੀ ਸੀਗੀ, ਅਤੇ ਤੁਹਾਨੂੰ ਪਿਛਲੇ ਅਸੀਂ 10 ਸਾਲ ਦੇ ਪੈਸੇ ਵੀ ਜਿਹੜੇ ਹੈਗੇ ਜਿਹੜੀ ਗ੍ਰਾਂਟ ਦੇ ਸਕਦੇ ਹਾਂ। ਲੇਕਿਨ ਉਹਦਾ ਇੱਕ ਪ੍ਰੋਸੀਜਰ ਹੈਗਾ, ਫੈਮਿਲੀ ਡਾਕਟਰ ਤੋਂ ਇੱਕ ਫੋਰਮ ਸਾਈਨ ਕਰਵਾਉਣਾ ਪੈਂਦਾ ਹੈਗਾ T2201, ਐਂਡ ਉਸ ਤੋਂ ਬਾਅਦ ਆਪਾਂ CRA ਨੂੰ ਭੇਜਦੇ ਹਾਂ, ਅਤੇ ਵਿਦ ਇਨ 2 ਮੰਥਸ ਦੇ ਵਿੱਚ ਆਪਾਂ ਨੂੰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਹੋ ਜਾਂਦਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੋਂ, ਐਂਡ ਤੁਸੀਂ ਕਾਫੀ ਲੋਕਾਂ ਦੀ ਹੈਲਪ ਕਰ ਸਕਦੇ ਹੋ, ਕਿਉਂਕਿ ਜਿਹੜੀ ਇਹ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈਗੀ ਹੈ, ਇੱਕ ਸਿਰਫ ਆਪਣੇ ਪੰਜਾਬੀਆਂ ਲਈ, ਇੰਡੀਅਨਸ ਲਈ ਨਹੀਂ ਹੈ, ਇਹ ਪੂਰੇ ਕੈਨੇਡੀਅਨਸ ਲਈ ਹੈਗੀ ਹੈ। ਸੋ ਅਗਰ ਤੁਹਾਨੂੰ ਲੱਗਦਾ ਕੋਈ ਪਰਸਨ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਸਾਡਾ ਮੈਸੇਜ ਉਹਨਾਂ ਤੱਕ ਪਹੁੰਚਾਓ। ਅਸੀਂ ਕਿਸੇ ਵੀ ਕਲਾਇੰਟ ਤੋਂ RDSP ਅਕਾਊਂਟ ਓਪਨ ਕਰਨ ਦਾ ਕੋਈ ਵੀ ਫੀਸ ਵੀ ਨਹੀਂ ਚਾਰਜ ਕਰਦੇ। ਸੋ ਨੰਬਰ ਬਹੁਤ ਹੀ ਆਸਾਨ ਹੈ ਜੀ, ਪੰਜਾਬ ਇੰਸ਼ੋਰੈਂਸ ਦਾ 416-910-9000, 416-910-9000। ਵੈਬਸਾਈਟ ਹੈ punjabinsurance.ca। ਐਂਡ ਅਮਨ ਜੀ, ਇਹਦੇ 'ਚ ਸਿੰਪਲ ਰੂਲ ਇਹ ਹੈਗਾ ਵੀ ਅਗਰ 49 ਸਾਲ ਦੀ ਉਮਰ ਤੋਂ ਤੁਹਾਡੀ ਏਜ ਘੱਟ ਹੈ, ਅਨਏਬਲ ਟੂ ਪਰਫੋਰਮ ਡੇਲੀ ਐਕਟੀਵਿਟੀ, ਜਿੱਦਾਂ ਤੁਸੀਂ ਵੀਲਚੇਅਰ ਦੀ ਗੱਲ ਕੀਤੀ, ਤਾਂ ਡੈਫੀਨੇਟਲੀ ਆਪਣੇ ਆਪ ਬੰਦਾ ਚੱਲ ਫਿਰ ਨਹੀਂ ਸਕਦਾ, ਖਾਣਾ ਨਹੀਂ ਖਾ ਸਕਦਾ, ਕਈ ਵਾਰੀ ਆਪਾਂ ਬਾਥ ਨਹੀਂ ਲੈ ਸਕਦੇ, ਕੱਪੜੇ ਨਹੀਂ ਚੇਂਜ ਕਰ ਸਕਦੇ, ਵਾਕ ਨਹੀਂ ਕਰ ਸਕਦੇ, ਵਿਜ਼ਨ ਦੀ ਪ੍ਰੋਬਲਮ ਹੈ, ਫੀਡਿੰਗ ਦੀ ਪ੍ਰੋਬਲਮ ਹੈ, ਅਗਰ ਇਹਨਾਂ 'ਚੋਂ ਕੋਈ ਇਸ਼ੂ ਹੈਗਾ। ਈਵਨ ਸਾਡੀ ਕਮਿਊਨਿਟੀ ਦੇ ਵਿੱਚ ਆਟਿਜ਼ਮ ਦਾ ਬਹੁਤ ਜ਼ਿਆਦਾ, ਨਿੱਕੇ ਨਿੱਕੇ ਬੱਚਿਆਂ ਨੂੰ ਆਟਿਜ਼ਮ ਦਾ ਇਸ਼ੂ ਹੈਗਾ, ਡਾਊਨ ਸਿੰਡਰੋਮ ਹੈਗਾ, ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ, ਉਹ ਵੀ ਇਹਦੇ ਵਿੱਚ ਜਿਹੜਾ ਹੈਗਾ ਕੁਆਲੀਫਾਈ ਕਰਦੇ ਨੇ। ਲੇਕਿਨ ਤੁਹਾਨੂੰ ਕਾਲ ਕਰਨਾ ਪਏਗਾ ਪੰਜਾਬ ਇੰਸ਼ੋਰੈਂਸ 'ਤੇ, ਆਪਾਂ ਤੁਹਾਨੂੰ ਹਰੇਕ ਸਟੈਪ 'ਤੇ ਗਾਈਡ ਕਰਾਂਗੇ, ਕਿੱਦਾਂ ਆਪਾਂ ਮੈਕਸੀਮਮ ਜਿਹੜੇ ਬੈਨੀਫਿਟਸ ਲੈ ਸਕਦੇ ਹਾਂ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਐਂਡ ਵੈਬਸਾਈਟ ਹੈ punjabinsurance.ca। ਅਤੇ ਲਾਸਟ ਵਿੱਚ ਮੈਂ ਕੁਛ ਇੰਪੇਅਰਡ ਕੰਡੀਸ਼ਨ ਦੱਸਾਂਗਾ, ਜਿਵੇਂ type 1 ਡਾਇਬਿਟਿਕ ਕੋਈ ਹੈਗਾ, ਇਨਸੁਲਿਨ ਡਿਪੈਂਡੈਂਟ, ਆਟਿਜ਼ਮ ਦੀ ਆਪਾਂ ਗੱਲ ਕਰ ਲਈ, ਡਾਊਨ ਸਿੰਡਰਮ, ADHD, dementia, Alzheimer's, CP, developmental delay, epilepsy, chronic

0: chronic pain, colitis, severe arthritis, lupus, kidney failure requiring dialysis, cancer ਦਾ ਕੋਈ patient ਦਾ treatment ਲੰਬਾ ਚੱਲ ਰਿਹਾ ਉਹ ਵੀ qualify ਚ ਕਰਦੇ ਹੈਗੇ ਨੇ. Severe depression, heart disease, stroke survivor, bipolar disorder, schizophrenia, PTSD, anxiety disorder, severe learning disabilities, hearing loss, deafness, vision impairment, blindness, chronic pain, OCD, paralysis, polio, hip injury, glaucoma, ਇੱਕ ਲੰਬੀ ਲਿਸਟ ਹੈ ਜੋ ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰਾਂਗੇ ਵੈਦਰ ਯੂ ਆਰ ਕੁਆਲੀਫਾਈਡ ਔਰ ਨਾਟ. ਸੋ ਜ਼ਰੂਰ ਆਪਾਂ ਹੈਲਪ ਕਰੀਏ, ਸਾਰੇ ਲੋਕਾਂ ਤੱਕ ਇਹ ਮੈਸੇਜ ਪਹੁੰਚਾਈਏ. ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000, 416-910-9000 ਐਂਡ ਵੈਬਸਾਈਟ ਇਜ਼ punjabinsurance.ca. ਥੈਂਕ ਯੂ ਸੋ ਮਚ.
1: 416-910-9000 ਤੁਸੀਂ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਹੈਗੇ ਆ ਜਾਣਦੇ ਹੋ ਜਿਹੜੇ ਇਹ ਸਭ ਬਿਮਾਰੀਆਂ ਵਿੱਚੋਂ ਪੀੜਿਤ ਨੇ, ਇਹਨਾਂ ਨੂੰ ਫੈਡਰਲ ਫੰਡਿੰਗ ਮਿਲਦੀ ਹੈ 416-910-9000 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਮੇਰੇ ਨਾਲ. ਤਾਰਾ, ਅਗਰ ਵੀਜ਼ਾ ਨਹੀਂ ਲੱਗੇਗਾ ਕਿਆ ਤਾਰਾ ਪਾਕਿਸਤਾਨ ਨਹੀਂ ਜਾਏਗਾ? ਹਾਂਜੀ ਤਾਰਾ ਜੀ.
2: ਹਾਂਜੀ, ਸਤਿ ਸ੍ਰੀ ਅਕਾਲ ਪਹਿਲੇ.
1: ਸਤਿ ਸ੍ਰੀ ਅਕਾਲ ਜੀ.
2: ਸਾਰੇ ਲੋਕੀ ਕਹਿੰਦੇ ਹਜ਼ਾਰ ਡਾਲਰ ਦਾ ਬਿੱਲ ਨਹੀਂ ਹੁੰਦਾ, ਹਜ਼ਾਰ ਡਾਲਰ ਦਾ ਨੋਟ ਹੁੰਦਾ. ਮੇਰੇ ਕੋਲ 25 ਸਾਲ ਪਹਿਲੇ ਸੀਗਾ.
1: ਇੱਥੇ ਕੈਨੇਡਾ ਦਾ ਜੀ?
2: ਹਾਂਜੀ, ਹਜ਼ਾਰ ਡਾਲਰ ਦਾ ਪਿੰਕ ਕਲਰ ਦਾ ਹੁੰਦਾ. ਅੱਛਾ, ਜੀ ਹੈਗਾ, ਤੁਸੀਂ ਬੈਂਕ ਤੋਂ ਲਿਆ ਸਕਦੇ ਹੋ.
1: ਅੱਛਾ, ਤੁਸੀਂ ਪਹਿਲਾਂ ਦੱਸੋ ਤੁਸੀਂ ਇੰਡੀਆ ਤੋਂ ਪਾਕਿਸਤਾਨ ਤੋਂ? ਮੈਨੂੰ ਲੱਗਿਆ ਥੋੜੀ ਲੈਂਗੁਏਜ ਉਧਰਲੀ ਸੀ, ਲਾਹੌਰੀ. ਮੈਂ ਕਿਹਾ ਵੀ ਸ਼ਾਇਦ ਤਾਰਾ ਪਹਿਲਾਂ ਹੀ ਪਾਕਿਸਤਾਨ ਪਹੁੰਚ ਗਿਆ ਉਧਰਲੇ
2: ਪਾਸੇ.
1: ਅੱਛਾ, ਪਾਕਿਸਤਾਨ ਗਏ ਸੀ?
2: ਹਾਂਜੀ, ਨੰਗਾਨਾ ਸਾਹਿਬ ਔਰ ਕਤਾਰ ਤੋਂ ਰੋਕੇ ਆਇਆ ਮੈਂ.
1: ਕਿੱਦਾਂ ਫੀਲ ਹੋਇਆ?
2: ਬੜਾ ਅੱਛਾ ਫੀਲ ਹੋਇਆ, ਬੜੇ ਨਾਈਸ ਬੰਦੇ ਆ ਉੱਥੇ ਦੇ.
1: ਫੇਥ ਫਲੋਰਿੰਗ ਵਾਲਾ ਨੰਬਰ ਨੋਟ ਕਰੋ. ਕਿਸੇ ਨੇ ਵੀ ਨਾ, ਪੌੜੀਆਂ ਨੇ ਘਰਾਂ ਦੀਆਂ, ਪੌੜੀਆਂ, ਰੇਲਿੰਗ ਹੁੰਦੀ ਹੈ ਘਰਾਂ ਦੀ, ਕਈ ਫਲੋਰ ਨੇ ਪੁਰਾਣੇ, ਪਟਾਉਣ ਦੀ ਲੋੜ ਨਹੀਂ ਪੈਂਦੀ. ਹਾਰਡਵੁੱਡ ਆ ਜਿਵੇਂ, ਉਹਨੂੰ ਰੀਫੇਸਿੰਗ ਕਰ ਦਿੱਤਾ ਜਾਂਦਾ, ਪਟਾਉਣ ਦੀ ਲੋੜ ਨੀਗੀ, ਨਵੇਂ ਵਰਗਾ ਬਣਾ ਦੇਣਗੇ ਫੇਥ ਫਲੋਰਿੰਗ ਵਾਲੇ. ਪੌੜੀਆਂ ਦੇ ਜਿਹੜੇ ਡੰਡੇ ਨੇ, ਸਪਿੰਡਲਸ ਨੇ, ਉਹਨੂੰ ਚੇਂਜ ਕਰਦੇ ਨੇ, ਪੌੜੀਆਂ ਨਵੀਆਂ ਵਰਗੀਆਂ ਬਣਾ ਦੇਣਗੇ. ਪਟਾਉਣ ਦੀ ਲੋੜ ਨਹੀਂ, ਪੌੜੀ ਪਟਾ ਕੇ ਨਵੀਂ ਲਵਾਉਣੀ, ਅਤੇ ਪੁਰਾਣੀ ਨੂੰ ਰਿਪੇਅਰ ਕਰਾਉਣ 'ਚ 50% ਦਾ ਫਰਕ ਹੈ. ਅਤੇ ਤੁਸੀਂ 2000 ਤੋਂ ਵੱਧ ਸਟੈਪਸ ਜਿਹੜੇ ਇੰਸਟਾਲ ਕਰ ਚੁੱਕੇ ਬਿਲਡਰਸ ਵਾਸਤੇ ਘਰਾਂ ਦੇ ਵਿੱਚ, ਫੇਥ ਫਲੋਰਿੰਗ ਵਾਲੇ. ਫੇਥ ਫਲੋਰਿੰਗ ਨੂੰ ਕਾਲ ਕਰਨੀ ਆ. ਪੌੜੀਆਂ, ਸਟੇਅਰ ਕੇਸ ਜਿਹੜੀਆਂ ਹੁੰਦੀਆਂ ਨੇ, ਉਹ ਜਿਹੜੇ ਸਪਿੰਡਲਸ ਹੁੰਦੇ ਨੇ ਡੰਡੇ ਜੇ, ਅਤੇ ਫਲੋਰਿੰਗ ਤੁਹਾਡੀ ਹੋ ਗਈ. ਤੁਸੀਂ ਇਹ ਸਾਰੇ ਦਾ ਕੋਈ ਵੀ ਕੰਮ ਕਰਾਉਣਾ, 437-223-1094, 437-223-1094, 437-223-1094 ਦੇ ਉੱਤੇ ਫੇਥ ਫਲੋਰਿੰਗ ਵਾਲਿਆਂ ਨੂੰ ਕੰਟੈਕਟ ਕਰਨਾ. ਪੈਸੇ ਬਚਾਓ ਆਪਣੇ. ਅਤੇ ਨਾਲ ਨਾਲ ਤੁਸੀਂ ਗੈਰੀ ਜਿਹੜੇ ਹੈਗੇ ਨੇ ਗਰੇਵਾਲ, ਅਤੇ ਉਹਨਾਂ ਦੀ ਕੰਪਨੀ ਆ ਹਾਈਲੈਂਡ ਆਟੋ ਰਿਪੇਅਰ ਸੈਂਟਰ, ਅਤੇ ਤੁਸੀਂ ਗੈਰੀ ਗਰੇਵਾਲ ਉਹਨਾਂ ਨੂੰ ਮਿਲੋਗੇ, ਹਾਈਲੈਂਡ ਆਟੋ ਰਿਪੇਅਰ ਸੈਂਟਰ ਤੋਂ ਰਿਪੇਅਰ ਕਰਾਉਂਗੇ. ਲਾਜਵਾਬ, ਲਾਜਵਾਬ ਕਹੋਗੇ. ਕੋਈ ਕਾਰ ਦੁਨੀਆ ਦੀ ਹੋਵੇ, 19 ਸਾਲ ਤੋਂ MTO ਅਪਰੂਵਡ ਵਰਕਸ਼ਾਪ ਰਨ ਕਰਦੇ ਨੇ ਤੁਹਾਡੇ ਦਿਲਾਂ ਅਤੇ ਘਰਾਂ ਦੇ ਕੋਲ. ਦਿਲਾਂ ਕੋਲ ਇਸ ਤਰ੍ਹਾਂ ਜਿਹੜੇ ਗੈਰੀ ਨੂੰ ਇੱਕ ਵਾਰ ਮਿਲ ਲੈਂਦਾ ਫਿਰ ਪੱਕਾ ਹੀ ਦੋਸਤ ਬਣ ਜਾਂਦਾ. ਅਤੇ ਘਰਾਂ ਦੇ ਕੋਲ, ਯਾਨੀ ਕਿ 38 ਆਟੋਮੈਟਿਕ ਡਰਾਈਵ, ਏਅਰਪੋਰਟ ਐਂਡ ਮੇਫੀਲਡ ਇੰਟਰਸੈਕਸ਼ਨ, ਕੈਲਡਨ 'ਚ ਰਹਿੰਦੇ ਹੋ, ਬ੍ਰੈਂਟਨ 'ਚ ਰਹਿੰਦੇ ਹੋ, ਸਪ੍ਰਿੰਗਡੇਲ 'ਚ ਰਹਿੰਦੇ ਹੋ, ਕੈਸਲਮੋਰ 'ਚ ਰਹਿੰਦੇ ਹੋ ਜਾਂ ਬ੍ਰੈਮਲੀ 'ਚ, 905-463-6363 'ਤੇ ਕਾਲ ਕਰਨੀ ਆ. ਏਜ਼ਡ ਲਾਈਸੈਂਸ ਡਰਾਈਵਰ ਜਿਹੜੇ ਚਾਹੁੰਦੇ ਨੇ 8 ਤੋਂ ਲੈ ਕੇ 12,000 ਬਣੇ, ਪਰ ਹੈ US ਅਤੇ ਕੈਨੇਡਾ ਦੇ ਲੋਡ ਨੇ. ਵੱਡੀਆਂ ਕੰਪਨੀਜ਼ ਦੇ ਵਿੱਚ ਇਹ ਓਨਰ ਓਪਰੇਟਰ ਕੰਪਨੀ ਆਪਣੇ ਟਰੱਕ ਚਲਾਉਂਦੀ ਹੈ. ਔਨ ਟਾਈਮ ਪੇਮੈਂਟ, ਬੈਂਕ ਦੀਆਂ ਸਲਿਪਸ ਵਾਂਗੂ ਮਿਲਣੀਆਂ ਤੁਹਾਨੂੰ. ਅਤੇ ਟੀਮ ਡਰਾਈਵਰ ਚਾਹੀਦੇ ਨੇ, ਏਜ਼ਡ ਲਾਈਸੈਂਸ ਡਰਾਈਵਰ, ਅਤੇ 20 ਤੋਂ 24-25 ਹਜ਼ਾਰ ਮਾਈਲ ਪਰ ਮੰਥ. 647-831-3939, 647-831-4930. ਔਰ ਇਸੇ ਤਰ੍ਹਾਂ ਟ੍ਰਿਪਲ ਏ ਲੈਂਡਸਕੇਪਿੰਗ, ਪਲਾਜ਼ੇ ਮੈਨੇਜ ਕਰਦੇ ਨੇ ਵੱਡੇ ਵੱਡੇ ਪਲਾਜ਼ੇ, ਅਤੇ ਤੁਸੀਂ ਆਪਣੇ ਘਰਾਂ ਦੀ ਇੰਟਰਲੋਕਿੰਗ, ਘਾਹ ਦਾ ਵੱਡੇ ਲੈਵਲ 'ਤੇ ਕੰਮ ਕਰਾਉਣਾ, ਜਾਂ ਤੁਸੀਂ ਕੋਈ ਬੈਂਕਟ ਹਾਲ ਨੇ ਤੁਹਾਡੇ, ਕੋਈ ਵੱਡੀ ਪ੍ਰੋਪਰਟੀ ਆ ਮੈਨੇਜ ਕਰਨੀ ਆ, ਟ੍ਰਿਪਲ ਏ ਲੈਂਡਸਕੇਪਿੰਗ. 647-784-1213, 647-784-1213 ਦੇ ਉੱਤੇ ਕਾਲ ਕਰਨੀ ਆ. ਅਤੇ HSP ਕੰਸਟਰਕਸ਼ਨ ਵਾਲੇ ਜਗਜੀਤ ਸਿੰਘ ਪਨੇਸਰ, ਇੰਜੀਨੀਅਰ ਆ ਪਹਿਲਾਂ ਇਹ, ਪੜ੍ਹਾਈ ਤੋਂ ਇੰਜੀਨੀਅਰਿੰਗ ਕੀਤੀ, ਫਿਰ ਕੈਨੇਡਾ ਆ ਕੇ ਦੁਬਾਰਾ ਪੜ੍ਹਾਈ ਕੀਤੀ ਕੰਸਟਰਕਸ਼ਨ ਦੇ ਵਿੱਚ. ਘਰ ਦੇ ਉੱਪਰ ਸੈਕਿੰਡ ਫਲੋਰ ਚੱਕਣਾ, ਘਰ ਨੂੰ ਸੱਜੇ ਜਾਂ ਖੱਬੇ ਵਧਾਉਣਾ, ਐਕਸਟੈਂਡ ਕਰਨਾ, ਘਰ ਦੇ ਬੈਕਯਾਰਡ ਦੇ ਵਿੱਚ ਕਵਰਡ ਤੁਸੀਂ ਆਪਣਾ ਸਨਰੂਮ ਬਣਾਉਣਾ ਹੈਗਾ, ਬਿਲਕੁਲ ਕਵਰਡ ਆਲ ਸੀਜ਼ਨ, ਯਾਨੀ ਕਿ ਸਾਰੇ ਸਾਲ ਵਰਤਦੇ ਰਹੋ, ਉਹ 'ਚ ਐਡੀਸ਼ਨਲ ਕਿਚਨ ਲਾਉਣੀ ਹੈ, ਇਸ ਤਰ੍ਹਾਂ ਦੇ ਕੰਮ, ਜਾਂ ਬੇਸਮੈਂਟ ਬਣਾਉਣੀ ਹੈ, ਜਾਂ ਫਸਿਆ ਹੋਇਆ ਕੋਈ ਪ੍ਰੋਜੈਕਟ ਹੈਗਾ ਸਿਟੀ ਨਾਲ, HSP ਕੰਸਟਰਕਸ਼ਨ ਕਮਰਸ਼ੀਅਲ ਦੇ ਵਿੱਚ ਵੀ ਸਪੈਸ਼ਲਾਈਜ਼ ਕਰਦੇ ਨੇ, ਕੋਈ ਕਮਰਸ਼ੀਅਲ ਜਿਮ ਬਣਾਉਣਾ ਤਾਂ ਰੈਸਟੋਰੈਂਟ ਬਣਾਉਣਾ, ਕੋਈ ਵੀ ਕੰਮ ਕਮਰਸ਼ੀਅਲ, 416-671-0709 HSP ਕੰਸਟਰਕਸ਼ਨ, ਜਗਜੀਤ ਸਿੰਘ ਪਨੇਸਰ, ਇੱਕ ਸਰਟੀਫਾਈਡ ਲਾਈਸੈਂਸਡ ਟੈਕਨੀਸ਼ੀਅਨ ਨੇ ਕੰਸਟਰਕਸ਼ਨ ਦੇ ਵਿੱਚ, 416-671-0709 ਦੇ ਉੱਤੇ ਕਾਲ ਕਰਨੀ ਹੈ। ਗ੍ਰੀਨ ਵੈਲੀ ਗਾਰਡਨ ਸੈਂਟਰ, ਮੈਂ ਮਰਚਾਂ ਲਗਾ ਲਈਆਂ ਨੇ, ਕਿਸੇ ਨੇ ਸਬਜ਼ੀ ਲੈਣੀ ਹੋਵੇ ਸੰਤੋਖ ਜੀ, ਐਨੀ ਟਾਈਮ ਮੋਸਟ ਵੈਲਕਮ ਤੁਸੀਂ। ਮੈਂ ਧਨੀਆ, ਪੁਦੀਨਾ, ਕਰੇਲੇ ਜੂਸ ਪੀਣ ਲਈ, ਘੀਆ ਜੂਸ ਪੀਣ ਲਈ, ਬੈਂਗਣ ਨੇ ਕੰਡਿਆਂ ਵਾਲੇ, ਜੋਤੀ ਨੇ ਕਿਹਾ ਸੀ ਬਹੁਤ ਵਧੀਆ ਬਣਨਗੇ, ਦੇਖਿਓ ਤੁਸੀਂ, ਅਤੇ ਤਕਰੀਬਨ ਸ਼ਿਮਲਾ ਮਿਰਚਾਂ, ਹਰ ਸਬਜ਼ੀ ਲਗਾਈ ਨਾਲ। ਸੰਤੋਸ਼, ਮੈਂ ਫੁੱਲ ਲੈ ਕੇ ਆਇਆ, ਮੇਰੇ ਰਾਊਂਡ ਅਬਾਊਟ ਆ ਘਰ ਦੇ ਬਾਹਰਲੇ ਪਾਸੇ ਗੋਲ ਧਾਰਾ ਬਣਿਆ ਹੋਇਆ ਵੱਡਾ ਸਾਰਾ ਕੌਂਕਰੀਟ ਦਾ, ਉਹਦੀ ਡੈਕੋਰੇਸ਼ਨ ਲਈ ਫੁੱਲ ਦਿੱਤੇ ਉਹਨੇ ਮੈਨੂੰ, ਤਿੰਨ ਤਰ੍ਹਾਂ ਦੇ, ਆਪਣੇ ਆਪ ਹਰ ਸਾਲ ਆਈ ਜਾਣਗੇ, ਆਪਣੇ ਆਪ ਝੜ ਜਾ ਕਰਨਗੇ, ਆਪਣੇ ਆਪ ਨਵੇਂ ਆ ਜਾ ਕਰਨਗੇ, ਹਰ ਸਾਲ ਵਧੀ ਜਾਣਗੇ ਆਪਣੇ ਆਪ ਆਟੋਮੈਟਿਕਲੀ। ਅਤੇ ਮੈਨੂੰ ਉਹ ਕਿਆਰੀਆਂ ਦੇ ਫੁੱਲ ਦਿੱਤੇ, ਨਾਲ ਵਿਚਾਲੇ ਇੱਕ ਬੂਟਾ ਦਿੱਤਾ ਸੰਤੋਸ਼, ਗੋਲ ਆਕਾਰ 'ਚ ਵੱਧਦਾ ਵੱਡੇ ਵਿਚਾਲੇ, ਉਹ ਆਲੇ ਦੁਆਲੇ ਡੈਕੋਰੇਸ਼ਨ ਬਣਾ ਕੇ ਜੋਤੀ ਨੇ ਮੈਨੂੰ ਦਿੱਤੀ, ਗ੍ਰੀਨ ਵੈਲੀ ਗਾਰਡਨ ਸੈਂਟਰ। ਬਾਈ ਜੀ, ਆਹ ਗਰਮੀਆਂ ਦਾ ਸੱਚੀ ਇੰਜੋਏ ਕਰਨਾ ਨਾ, ਗਰਮੀਆਂ ਨੂੰ ਮਾਣਨਾ, ਇੰਜੋਏ ਕਰਨਾ ਗਰਮੀਆਂ ਨੂੰ, ਗ੍ਰੀਨ ਵੈਲੀ ਗਾਰਡਨ ਸੈਂਟਰ। ਮੈਨੂੰ ਇੰਨੀ ਖੁਸ਼ੀ ਹੋਈ, ਮੈਂ ਪਾਰਕਿੰਗ ਲੋਟ 'ਚ ਗਿਆ, ਉੱਥੇ ਦੋ ਕੁ ਬੰਦੇ ਸੀਗੇ, ਇੱਕ ਚੀਨਾ ਅਤੇ ਇੱਕ ਗੋਰੇ, ਸਾਰੀਆਂ ਆਪਣੀਆਂ ਇੰਡੀਅਨ ਫੈਮਿਲੀਜ਼, ਅਤੇ ਦੂਰ ਦੂਰ ਤੋਂ ਲੋਕ ਆਏ ਹੋਏ, ਮੇਰੇ ਖਿਆਲ 17 ਜਾਂ 18 ਕਾਰ ਸੀਗੀਆਂ ਪਾਰਕਿੰਗ ਲੋਟ ਦੇ ਵਿੱਚ, ਸਾਰੇ ਆਪਣੇ ਰੇਡੀਓ ਤੋਂ ਸੁਣ ਕੇ ਬਹੁਤ ਸਾਰੇ ਲੋਕ ਗਏ ਹੋਏ। ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਾਂ, ਔਰ ਮੈਂ ਤੁਹਾਨੂੰ ਸਹੀ ਜਗ੍ਹਾ 'ਤੇ ਭੇਜਦਾ ਪਿਆ, ਤੁਸੀਂ ਜਾ ਕੇ ਖੁਸ਼ ਹੋ ਜਾਓਗੇ। ਇੱਕ ਵਾਰ ਜਾਣਾ ਕਿੱਥੇ ਹੈ, ਇੱਕ ਤਾਂ ਮਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਗ੍ਰੀਨ ਵੈਲੀ ਗਰੋਸਰੀ ਸਟੋਰ ਆ, ਉਹਦੇ ਬਾਹਰਲੇ ਪਾਸੇ ਗਾਰਡਨ ਸੈਂਟਰ ਆ, ANW ਵਾਲੇ ਪਲਾਜ਼ੇ 'ਚ, ਮਕਵੀਨ ਐਂਡ ਮੇਫੀਲਡ। ਦੂਸਰੀ ਲੋਕੇਸ਼ਨ ਆ, 1.5 ਏਕੜ ਦੇ ਵਿੱਚ ਗ੍ਰੀਨ ਹਾਊਸ ਬਣਿਆ ਹੋਇਆ, 2547 ਐਂਬਲਟਨ ਰੋਡ, ਤੁਸੀਂ ਸਟੀਲ ਤੋਂ ਹੈਰੀਟੇਜ ਲੈ ਲੈਣੀ ਆ, ਕੁਈਨ ਐਂਬਲਟਨ ਬਣ ਜਾਂਦੀ ਆ, ਕੁਈਨ ਸਟਰੀਟ ਆ ਜਿਹੜੀ ਨਾ, ਐਂਬਲਟਨ ਬਣ ਜਾਂਦੀ ਆ, ਐਂ ਲਾ ਲਓ ਤੁਸੀਂ ਕੁਈਨ ਸਟਰੀਟ ਬਰੈਂਪਟਨ ਵਾਲੀ ਜਿਹੜੀ ਐਂਬਲਟਨ ਬਣ ਜਾਂਦੀ ਆ ਅੱਗੇ ਜਾ ਕੇ, ਜਦੋਂ ਇਹ ਟੱਪਦੀ ਆ, ਆਈ ਥਿੰਕ ਸੋ ਮੇਵਿਸ ਨੂੰ ਟੱਪ, ਨਾ ਇਹ ਟੱਪ ਜਾਂਦੀ ਆ ਜਦੋਂ ਮਿਸਾਗਾ ਰੋਡ ਨੂੰ, ਐਂਬਲਟਨ ਬਣ ਜਾਂਦੀ ਆ। ਸੋ ਤੁਸੀਂ ਪਹੁੰਚਣਾ 647-222-5601, ਫਲਾਂ ਦੇ ਦਰਖਤ ਲਗਾਉਣੇ ਨੇ, ਫੁੱਲ ਲਾਉਣੇ ਨੇ, ਖੁਸ਼ਬੂ ਵਾਲੇ ਫੁੱਲ ਲਾਉਣੇ ਨੇ, ਖੁਸ਼ਬੂ ਹੁੰਦੀ ਜਿਹਨਾਂ 'ਚ ਗੁਲਾਬ ਦੇ, ਅਤੇ ਪਲੱਸ ਸਬਜ਼ੀਆਂ ਸਾਰੀਆਂ ਹੀ ਹਾਈ ਸਟੈਂਡਰਡ ਦੀਆਂ, ਪੂਰੀ ਪ੍ਰੋਪਰਲੀ ਵਿਉਂਤਬੰਦੀ ਨਾਲ ਰੱਖੀਆਂ ਹੋਈਆਂ, ਆਪਣੇ ਗ੍ਰੀਨ ਹਾਊਸ 'ਚ ਗਾਈਆਂ, ਨੈਗਰਾ ਹੁੰਦਾ ਲੇਕ ਦੇ ਉੱਤੇ 14-15 ਏਕੜ ਦੇ ਵਿੱਚ ਗ੍ਰੀਨ ਹਾਊਸ ਆ, ਉੱਥੋਂ ਇੰਡੀਆ ਵਾਲੇ ਬੀਜ ਜਿਹੜੇ PAU ਤੋਂ ਪੰਜਾਬ ਐਜੂਕੇਟਡ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਆ ਉੱਥੋਂ ਪਾਸ ਕਰਾ ਕੇ ਇਹਨਾਂ ਨੇ ਉਹਦੀ ਪਨੀਰੀ ਬਣਾਈ, ਹੁਣ ਉਹ ਪਨੀਰੀ ਤੁਹਾਡੇ ਘਰਾਂ 'ਚ ਆ ਰਹੀ ਹੈ, ਮਟਰ ਤੱਕ ਮਿਲਦੇ ਨੇ, ਮਟਰ ਹਰ ਸਬਜ਼ੀ, ਬਸ ਤੁਸੀਂ ਨਾ ਲੈਣਾ ਵੀ ਮੈਂ ਫਲਾਣੀ ਸਬਜ਼ੀ ਲੈਣੀ ਆ, ਮੇਥੇ ਲੈਣੇ ਆ, ਪਾਲਕ ਲੈਣਾ। ਮੈਂ 3 ਗੁਣਾ ਵੱਡੀ ਕਿਆਰੀ ਇਸ ਵਾਰ ਬਣਵਾਈ, ਸਬਜ਼ੀਆਂ ਦਾ ਸ਼ੌਂਕ ਬਹੁਤ ਆ, ਮਿੱਟੀ 'ਚ ਬੈਠਿਆ ਆਪ, ਮਿੱਟੀ 'ਚ ਬਹਿ ਕੇ ਬੜਾ ਸਵਾਦ ਆਇਆ। 647-222-5501, ਮੈਂ ਲੰਬੀ ਲੈ ਗਿਆ ਗੱਲ, ਪਰ ਗੱਲ ਕੰਮ ਦੀ ਹੈ, 647-222-5501। ਟੇਕ ਬਹਾਦਰ ਜੀ,
3: ਹਾਂਜੀ ਅਮਨ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ,
1: ਮਾਰਨਿੰਗ ਜੀ, ਮਾਰਨਿੰਗ ਮਾਰਨਿੰਗ, ਹਾਂਜੀ ਜੀ,
3: ਹਾਂਜੀ, ਪੁਰੋ ਸਾਹਿਬ ਦੇ ਪਿਆ ਜੀ, ਦੇਖੀ ਤੋਂ
1: ਪਾਈ ਹੋ ਤੁਸੀਂ,
3: ਮੈਂ ਕਿਹਾ ਪੁਰੋ ਸਾਹਿਬ ਚੜਿਆ ਜੀ, ਮੈਂ ਦੱਸਣ ਡਾਇਰੈਕਸ਼ਨ ਆਇਆ ਕਿੱਥੇ ਕੋ,
1: ਉਹ ਅੱਛਾ ਤੁਸੀਂ ਇਦਾਂ ਡਾਇਰੈਕਸ਼ਨ ਦੇ, ਮੈਂ ਕਿਹਾ ਪਤਾ ਨਹੀਂ ਕਹਤੇ ਪੈ ਗਏ ਜਾ ਕੇ,
3: ਇੱਕ ਥੋੜਾ ਜੀ ਤੁਸੀਂ ਮਿਸਟੇਕ ਕਰ ਗਏ ਜੀ, ਗੈਰੀ ਗਏ ਵਾ ਉਹਦਾ ਵਿਲੀਅਮ ਪਾਰਕ ਮੈਨ ਏਅਰਪੋਰਟ ਤੇ ਆ,
1: ਹਾਂਜੀ ਹਾਂਜੀ,
3: ਮੇਫੀਲਡ ਤੇ,
1: ਸੌਰੀ ਸੌਰੀ, ਦੇਖੋ ਤੁਸੀਂ ਕਿੰਨੇ ਧਿਆਨ ਨਾਲ
3: ਸੁਣੋ, ਚੱਲ ਕੋਈ ਗੱਲ
1: ਨਹੀਂ, ਨਹੀਂ ਤੁਹਾਡੇ ਹੁਣ ਕਹਿਣਾ ਜ਼ਰਾ ਨੋਟਿਸ ਹੋ ਗਿਆ ਸਾਰਿਆਂ ਨੂੰ, ਲੰਡਨ ਚੋਂ ਕਿਚਨ ਵਾਟਲੂ ਕੈਂਬਰੇਜ 'ਚ ਕੋਈ ਗੱਡੀ ਲੱਗ ਗਈ ਕਿਤੇ ਕਾਰ, ਆਪਣੇ ਭਰਾਵਾਂ ਦੀ ਸ਼ੋਪ ਆ, ਤੁਸੀਂ ਗੱਡੀ ਲੈ ਜਾਓ, ਰਿਪੇਅਰ ਕਰਾਓ, ਡੈਂਟਿੰਗ ਪੇਂਟਿੰਗ, ਟਰੱਕਾਂ ਦੀਆਂ ਚੈਸਿਸ ਪੇਂਟ ਕਰਾਉਣੀਆਂ, ਜਾਂ ਟਰੱਕਾਂ ਦੇ ਟ੍ਰੇਲਰ ਦੀ ਸੇਫਟੀ ਕਰਾਉਣੀ, ਵੱਡੀ 1.5 ਏਕੜ 'ਚ ਬਣੀ ਹੋਈ ਵਰਕਸ਼ਾਪ ਆ, ABS ਆਟੋਕਲਿਜ਼ਨ, ABS ਕਲਿਜ਼ਨ ਇੰਕਾਲਾਂ ਦਾ ਨੰਬਰ ਆ, 416-520-1946, 416-520-1946 ਦੇ ਉੱਤੇ ਕਾਲ ਕਰਨੀ ਹੈ। ਅਤੇ ਤੁਸੀਂ ਐਟਲਸ ਕਿਚਨ ਵਾਲਿਆਂ ਨੂੰ ਕਾਲ ਕਰਨੀ ਹੈ, ਵੁੱਡ ਦਾ ਕੋਈ ਵੀ ਕੰਮ ਕਰਾਉਣਾ, ਐਟਲਸ ਕਿਚਨ ਦਾ ਨੰਬਰ ਹੈ, ਅਗਰ ਵੁੱਡ ਦਾ ਕੰਮ ਕਰਾਉਣਾ ਤੁਸੀਂ ਕਿਸੇ ਤਰ੍ਹਾਂ ਦਾ ਵੀ, ਤਾਂ ਕਾਲ ਕਰਨ ਲਈ ਨੰਬਰ ਹੈ 742-778-7800 ਲੱਕੜੀ ਦਾ ਕੋਈ ਵੀ ਕੰਮ ਕਰਾਉਣਾ, ਇਸ ਤੋਂ ਤਕੜਾ ਕਾਰੀਗਰ ਨਹੀਂ ਮੈਂ ਕਦੇ ਕੋਈ ਦੇਖਿਆ, ਜ਼ਬਰਦਸਤ ਕਾਰੀਗਰ ਆ ਬਾਈ ਜੀ, ਜ਼ਬਰਦਸਤ ਕਾਰੀਗਰ। ਸਾਡਾ ਪ੍ਰੋਜੈਕਟ ਖੜ ਗਿਆ ਸੀ ਵਿੱਚੇ, ਕਿਸੇ ਨੇ ਫੜ ਲਿਆ ਵਿੱਚੇ ਫਸਾਤਾ ਕਮਰਸ਼ਲ, ਐਟਲਸ ਵਾਲਿਆਂ ਨੇ ਐਂ ਕੱਢ ਕੇ ਮਾਰਿਆ ਜਿਵੇਂ ਦੁੱਧ 'ਚੋਂ ਮੱਖੀ ਕੱਢ ਕੇ ਬਾਹਰ ਮਾਰੀ ਦੀ ਆ, ਨਿਬੇੜਤਾ ਦਿਨਾਂ 'ਚ ਘੰਟਿਆਂ 'ਚ। 742-778-7800 'ਤੇ ਕਾਲ ਕਰਨੀ ਹੈ ਐਟਲਸ ਵਾਲਿਆਂ ਨੂੰ, ਅਤੇ ਕਸਟਮ ਸੋਫੇ ਬਣਾਉਣੇ। ਅੱਜ ਆਉਣ ਲੱਗੇ ਨਾ ਸਵੇਰੇ, ਮੈਂ ਜਦੋਂ ਦੇਖਿਆ ਉਹ ਕੁਰਸੀਆਂ ਜਿਹੀਆਂ ਲੈ ਕੇ ਰੱਖੀਆਂ ਕਿਸੇ ਸਟੋਰ ਤੋਂ, ਮੈਂ ਕਿਹਾ ਇਹਨੂੰ ਸਿੱਟੋ ਪਰੇ। ਤੁਸੀਂ ਕਾਲ ਕਰੋ RSG ਕਸਟਮ ਸੋਫਾ ਐਂਡ ਅਪੋਸਟਰੀ ਵਾਲਿਆਂ ਨੂੰ, ਉਹਨਾਂ ਨੂੰ ਕਾਲ ਕਰੋ। ਮੈਂ ਕਿਹਾ ਉਹ ਇੱਥੇ ਦੇਖ ਕੇ ਉਹ ਹਿਸਾਬ ਦੇ ਅਤੇ ਰੰਗ ਦੀ ਬਣਾ ਕੇ ਦੇਣਗੇ, ਲੋਕ ਤਾਂ ਖੜ ਖੜ ਫੋਟੋ ਖਿੱਚ ਕੇ ਮੈਂ ਕਿਹਾ ਮੈਗਜ਼ੀਨ 'ਤੇ ਪਾਉਣਗੇ ਵੀ ਇੰਨਾ ਸੋਹਣਾ ਫਰੰਟ ਯਾਰ ਵਿੱਚ ਸ਼ੀਸ਼ੇ ਲਾਇਆ, ਗਲਾਸ ਲਾ ਕੇ ਮੂਹਰੇ ਸਾਰਾ ਬਣਾਇਆ। RSG ਕਸਟਮ ਸੋਫਾ ਐਂਡ ਅਪੋਸਟਰੀ 647-705-1317 ਸ਼ੋਰੂਮ ਹੈ ਇਹਨਾਂ ਦਾ, ਮੈਲਨੀ 20 ਡਰਾਈਵ ਦੇ ਉੱਤੇ, ਯੂਨਿਟ 10 'ਚ। ਸ਼ੋਰੂਮ ਵਿਜ਼ਿਟ ਕਰੋ 647-705-1317 ਦੇ ਉੱਤੇ ਕਾਲ ਕਰਨੀ ਹੈ। ਔਰ ਤੁਸੀਂ ਅਸ਼ੋਕ ਸੈਣੀ CPSEG ਨੇ ਪੁਰਾਣੇ ਅਕਾਊਂਟੈਂਟ ਤੋਂ ਖੁਸ਼ ਨਹੀਂ ਹੈਗੇ, 905-458-1399 ਅਸ਼ੋਕ ਸੈਣੀ ਕੁਈਨ ਐਂਡ ਏਅਰਪੋਰਟ 'ਤੇ ਆ, ਤੁਸੀਂ ਵਾਕਈ ਬਹੁਤ ਖੁਸ਼ ਹੋਵੋਗੇ ਇਹਨਾਂ ਕੋਲ ਜਾ ਕੇ। ਨਿੱਘੇ ਸੁਭਾਅ ਦੇ ਮਾਲਕ ਅਸ਼ੋਕ ਸੈਣੀ CPSEG ਟੈਕਸ ਦੇ ਵਿੱਚ, ਨਵੀਂ ਗੱਲਬਾਤ 905-458-1399 'ਤੇ ਕਾਲ ਕਰਨੀ ਹੈ। ਬੋਲਟਨ ਸਪਰਿੰਗ ਸ਼ਾਪ ਕਮਾਣੀਆਂ ਪਟਿਆਂ ਦਾ ਟੌਪ ਦਾ ਕੰਮ ਕਰਦੇ ਨੇ ਬੋਲਟਨ ਸਪਰਿੰਗ ਸ਼ਾਪ ਵਾਲੇ, 905-857-8822। ਕਿਸੇ ਨੇ ਵੀ ਵਰਕਸ਼ਾਪ ਤੋਂ ਕੰਮ ਕਰਾਉਣਾ ਤਾਂ ਇੱਥੇ ਜ਼ਰੂਰ ਕੰਟੈਕਟ ਕਰਿਓ। ਲੀਪ ਸਪਰਿੰਗ ਬੁਸ਼ਿੰਗ ਦਾ ਕੰਮ ਹੈ ਬੋਲਟਨ ਸਪਰਿੰਗ ਸ਼ਾਪ, ਆਪਣੇ ਪੰਜਾਬੀ ਭਰਾਵਾਂ ਦੀ ਵਰਕਸ਼ਾਪ, 905-857-8822। ਇੱਕ ਵਾਰ ਫਿਰ ਤੋਂ ਤੁਸੀਂ ਫੋਰਡ ਦੀ ਗੱਡੀ ਲੈਣੀ ਹੈ, ਮਿਲਟਨ ਫੋਰਡ ਦੇ ਉੱਤੇ ਕਾਲ ਕਰੋਗੇ 416-302-9941 ਤੁਹਾਡਾ ਇੰਤਜ਼ਾਰ ਕਰਨਗੇ। ਕੋਮਲ ਆ ਔਨਲਾਈਨ ਟਰੈਵਲ ਤੋਂ, ਦੁਨੀਆਂ 'ਚ ਕਿਤੇ ਵੀ ਘੁੰਮਣ ਜਾਣਾ ਕੋਮਲ ਨੂੰ ਕਾਲ ਕਰੋ 905-239-7011 905-239-7711 905-239-7711। ਅਤੇ ਡਾਇਮੰਡ ਇੰਸ਼ੋਰੈਂਸ ਦੀ ਪਵਨ ਕਹਿੰਦੇ ਆ, ਨਾ ਜੀ ਨਾ, ਇੰਸ਼ੋਰੈਂਸ 'ਚ ਨਵੇਂ ਹੁਣ ਲਾਅ ਲੈ ਕੇ ਆ ਰਹੇ ਨੇ, ਕਿਹੜੇ ਕਿਹੜੇ ਬੈਨੀਫਿਟ ਘਟਾ ਕੇ ਰੇਟ ਘਟਾਉਣਾ, ਉੱਦਾਂ ਰੇਟ ਨਹੀਂ ਅਸੀਂ ਘਟਾਉਣਾ, ਇਹੀ ਕੀਤਾ ਹੀ ਤੁਹਾਡੀ। ਪਰ ਤੁਸੀਂ ਪਵਨ ਕੌਰ ਗਿੱਲ ਨੂੰ ਕਾਲ ਕਰੋ 647-325-9100 6473259100। ਲੋਰੀਅਰ ਇਮੀਗ੍ਰੇਸ਼ਨ, ਇਮੀਗ੍ਰੇਸ਼ਨ 'ਚ ਮਿਸਲੀਡ ਨਹੀਂ ਹੋਣਾ, ਮਿਸਗਾਈਡ ਨਹੀਂ ਹੋਣਾ। 4 ਕੰਸਲਟੈਂਟ ਨੇ, ਚਾਰੋਂ ਟੌਪ ਦੇ। ਕਿਸੇ ਦਾ ਵੀ ਵੀਜ਼ਾ ਰਿਫਿਊਜ਼ ਹੋਇਆ ਜਾਂ ਕਿਸੇ ਨੂੰ ਸਿੱਧਾ PR 'ਤੇ ਕੈਨੇਡਾ ਬੁਲਾਉਣਾ ਇੰਡੀਆ ਤੋਂ ਸਿੱਧਾ, 905-903-3200 'ਤੇ ਲੋਰੀਅਰ ਨੂੰ ਕਾਲ ਕਰ ਰਹੀਆਂ, 905-903-3200। ਰਾਈਟ ਵਿੰਡੋ ਫੋਰਸ ਟਾਕੀਆਂ ਦਰਵਾਜ਼ਿਆਂ 'ਚ ਟੌਪ ਦਾ ਕੰਮ ਤਸੱਲੀ ਕਰਾ ਦੇਣਗੇ। ਨੰਬਰ ਟੂ ਕਾਲ ਰਾਈਟ ਵਿੰਡੋ ਫੋਰਸ 416-206-3200। ਟਾਕੀਆਂ ਦਰਵਾਜ਼ੇ ਘਰ ਦੇ ਚੇਂਜ ਕਰਾਉਣੇ ਆ ਵਾਰੰਟੀ ਨਾਲ। ਅਤੇ ਗ੍ਰੇਸ ਰੈਨੋਵੇਸ਼ਨ ਐਂਡ ਪੇਂਟਿੰਗ ਵਾਲੇ ਨੇ ਲੀਗਲ ਬੇਸਮੈਂਟਸ, ਟਾਈਲ ਬੈਕਸਪਲੈਸ਼, ਵਾਸ਼ਰੂਮਸ ਦਾ ਕੰਮ ਕਰਾਉਣਾ, ਕਸਟਮ ਵਾਸ਼ਰੂਮ ਤਿਆਰ ਕਰਾਉਣਾ, ਕਸਟਮ ਵਾਸ਼ਰੂਮ, ਵਾਸ਼ਰੂਮਸ ਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ ਗ੍ਰੇਸ ਰੈਨੋਵੇਸ਼ਨ ਵਾਲੇ। ਅਤੇ ਫ੍ਰੀ ਐਸਟੀਮੇਟ ਲਈ 4372197963 437-219-7963 ਨੰਬਰ ਦੇ ਉੱਤੇ ਗ੍ਰੇਸ ਜਿਹੜਾ ਰੈਨੋਵੇਸ਼ਨ ਐਂਡ ਪੇਂਟਿੰਗ ਵਾਲਿਆਂ ਨੂੰ ਕਾਲ ਕਰਨੀ ਹੈ। ਮੇਰੇ ਨਾਲ ਜੋ ਮੇਹਰ ਨਵੇਂ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
4: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬੋਲਦੇ ਜੀ।
1: ਸੋ ਵੀਕਐਂਡ 'ਤੇ ਤੁਹਾਨੂੰ ਮੈਂ ਸੈਟਰਡੇ ਦੇ ਸ਼ੋਅ 'ਚ ਲੈ ਕੇ ਆਇਆ ਸੀ, ਅਤੇ ਮੈਂ ਦੱਸਿਆ ਕਿ ਇਹਨਾਂ ਦੇ ਤੁਸੀਂ ਕਿਹੜੀ ਚੀਜ਼ ਬੋਲ ਕੇ ਸੀ ਵੀਕਐਂਡ ਦੇ ਉੱਤੇ, ਦੱਸਿਓ ਪਲੀਜ਼, ਕੁਇਕਲੀ ਦੱਸਿਓ ਆਪਣਾ, ਇੱਕ ਮਿੰਟ ਆ ਬਸ।
4: ਆਪਾਂ ਇੱਕ ਤੇ ਆਪਣਾ ਬਰਗਰ ਜੀ, ਵੈਜੀ ਬਰਗਰ,
1: ਹਾਂ,
4: ਆਪਣਾ ਚਨੇ ਟਿੱਕੀ ਜੀ,
1: ਹਾਂ। ਸੋ ਮੈਂ ਦੱਸਿਆ ਸੀ ਵੀਕਐਂਡ 'ਤੇ ਕਿ ਪ੍ਰਜ਼ਰਵੇਟਿਵਸ ਇੰਨੇ ਕੁ ਪਾਏ ਹੁੰਦੇ, ਜਿਹੜੇ ਰੇੜੀਆਂ ਰੂੜੀਆਂ ਤੋਂ ਤੁਸੀਂ ਬਰਗਰ ਖਾਂਦੇ ਹੋ ਨਾ, ਬਰਗਰ ਦੀ ਇੱਕ ਸਪੈਸ਼ਲ ਟਿੱਕੀ ਤਿਆਰ ਕਰਦੇ ਨੇ ਇਹ। ਇਹਨਾਂ ਦੀ ਟਿੱਕੀ ਤੁਸੀਂ ਖਾ ਲਈ ਨਾ, ਉਹਦੇ ਵਿੱਚ ਕੀ ਨਹੀਂ ਪਾਉਂਦੇ ਤੁਸੀਂ? ਉਹਦੇ ਵਿੱਚ
4: ਅਸੀਂ ਕੋਰਨਸਟਾਰਚ ਨਹੀਂ ਪਾਉਂਦੇ, ਜਿਹੜਾ
1: ਕੋਰਨਸਟਾਰਚ ਜਿਹੜਾ ਤੁਹਾਡੇ ਸਿੱਧਾ ਜਾ ਕੇ ਤੁਹਾਡੀ ਲਿਵਰ ਨੂੰ ਡੈਮੇਜ ਕਰਦਾ ਅੰਦਰ ਜਾ ਕੇ, ਲਿਵਰ ਨੂੰ, ਤਾਂ ਹੀ ਲਿਵਰ ਦੀ ਪ੍ਰੋਬਲਮ ਬਹੁਤ ਜ਼ਿਆਦਾ। ਤੁਸੀਂ ਨਾ ਟਿੱਕੀ ਟਰਾਈ ਕਰਨੀ ਆ, 399 ਦੇ ਵਿੱਚ ਇੱਕ ਟਿੱਕੀ ਬਰਗਰ ਆ, ਦੋ ਬਰਗਰ ਤੁਹਾਨੂੰ ਜਿਹੜੇ $8 'ਚ ਮਿਲਣਗੇ, ਅਤੇ ਦੋ ਹੈਂਡੀ ਪੀਜ਼ਾ ਮਿਲਣਗੇ ਜੇ ਪੀਜ਼ਾ ਲੈਣੇ ਨੇ ਕਿਸੇ ਨੇ, ਦੋ ਹੈਂਡੀ ਪੀਜ਼ਾ $3-3 ਦੇ। ਤਵਾ ਕਿਚਨ ਦੀ ਲੋਕੇਸ਼ਨ ਹੈ, ਜਾਂ $10 ਦੀ ਡੀਲ ਸਪੈਸ਼ਲ ਚੱਲਦੀ ਪਈ ਹੈ ਇਹਨਾਂ ਦੀ ਤਵਾ ਕਿਚਨ ਦੀ, 30 ਰੈਂਬਲਰ ਡਰਾਈਵ ਦੇ ਉੱਤੇ ਤੁਸੀਂ ਕਾਲ ਕਰਨੀ ਹੈ, ਅਤੇ ਤਵਾ ਕਿਚਨ ਤੁਹਾਡੀ ਸੇਵਾ ਦੇ ਵਿੱਚ। ਤੇ ਕਿਸੇ ਨੇ ਵੀ ਕੋਈ ਪਾਰਟੀ ਹਾਲ ਬੁੱਕ ਕਰਾਉਣਾ। ਥੈਂਕ ਯੂ ਮੇਹਰ ਜੀ, ਮੈਂ ਅੱਜ ਲੇਟ ਹੋ ਗਿਆ।
5: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
6: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit OntarioSafety.ca for details. Paid for by the Ontario Trucking Association's Stop Illegal Trucking campaign.
7: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਫਲੀਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9898।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-257-5757। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-400-99-55, 905-452-9955।
4: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ, ਰਾਊਂਡ ਸੋਫੇ, ਪਾਈ ਸ਼ੇਪ, ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ

0: 7997877 thank you ji
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340।
2: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜਿਆ ਜੀ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 2 ਤਰੀਕ ਸਾਲ 2026 ਦਾ ਦਿਨ ਅੱਜ ਹੋ ਗਿਆ ਜੀ, ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੰਗਲਵਾਰ ਵਾਲੇ ਦਿਨ ਦੇ ਵਿੱਚ। ਤੇ ਜੇ ਆਪਾਂ ਗੱਲ ਕਰੀਏ ਜੇਠ ਮਹੀਨੇ ਦੀ, ਅੱਜ ਹੋ ਗਈ 19 ਤਰੀਕ, ਨਾਨਕ ਸ਼ਾਹੀ ਸੰਮਤ ਚੱਲ ਰਿਹਾ ਜੀ 558। ਸਮਾਂ ਹੋ ਗਿਆ 10:08, 11 ਵਜੇ ਤੱਕ ਗੱਲਬਾਤ ਤੁਹਾਡੇ ਨਾਲ ਸਾਡੀ ਚੱਲੀ ਜਾਣੀ ਹੈ। ਤੇ ਤੁਸੀਂ ਵੀ ਜੇ ਗੱਲਬਾਤ ਕਰਨਾ ਚਾਹੋਗੇ ਤੇ ਫਿਰ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ ਜੀ 647-874-1313, 6478741313 ਸਟੂਡੀਓ ਦਾ ਨੰਬਰ ਹੈ। ਜੇ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ, ਚਾਹੇ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੈ ਜਾਂ ਫਿਰ ਇੰਸ਼ੋਰੈਂਸ ਦਾ ਕੋਈ ਵੀ ਪ੍ਰੋਡਕਟ ਚਾਹੀਦਾ, ਲਾਈਫ, ਡਿਸੇਬਿਲਿਟੀ, ਕ੍ਰਿਟੀਕਲ, ਵਿਜ਼ਟਰ, ਸੁਪਰ ਵੀਜ਼ਾ ਜਾਂ ਇਨਵੈਸਟਮੈਂਟ ਅਕਾਊਂਟ ਤੁਸੀਂ ਓਪਨ ਕਰਵਾ ਕੇ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਕਾਲ ਕਰ ਸਕਦੇ ਹੋ 11 ਵਜੇ ਤੋਂ ਬਾਅਦ। ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ 647-765-2340, 6477652340 ਤੇ ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕਿਵੇਂ ਦਾ ਹੈ। ਮੌਸਮ ਬੜਾ ਵਧੀਆ ਜੀ, ਸਨੀ ਡੇ ਐਨ ਵਧੀਆ, ਧੁੱਪ ਜਿਹੜੀ ਚਮਕਾਰੇ ਮਾਰ ਰਹੀ ਹੈ, 20 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਤੇ ਅੱਜ ਸਾਰਾ ਦਿਨ ਸਨੀ ਡੇ ਹੀ ਸ਼ੋ ਹੋ ਰਿਹਾ, ਧੁੱਪ ਚਮਕ ਰਹੀ ਹੈ ਪਰ 1 ਵਜੇ ਤੋਂ ਬਾਅਦ ਬੱਦਲਵਾਈ ਵੀ ਸ਼ੋ ਹੋ ਰਹੀ ਹੈ। ਹਵਾ ਚੱਲ ਰਹੀ ਹੈ ਜੀ 20 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਤੇ 20 ਡਿਗਰੀ ਸੈਲਸੀਅਸ ਟੈਂਪਰੇਚਰ ਹੈਗਾ, 20 ਡਿਗਰੀ ਸੈਲਸੀਅਸ ਟੈਂਪਰੇਚਰ ਵੀ ਹੈ ਤੇ ਹਵਾ ਵੀ ਉਸੀ ਰਫਤਾਰ ਦੇ ਨਾਲ ਚੱਲ ਰਹੀ ਹੈ। ਹਾਈ ਜਾਣਾ ਅੱਜ 24 ਡਿਗਰੀ, ਲੋਅ ਜਾਣਾ 10 ਡਿਗਰੀ ਸੈਲਸੀਅਸ ਤੱਕ। ਤੇ ਜੇ ਆਪਾਂ ਗੱਲ ਕਰੀਏ ਸੂਰਜ ਦੇਵਤਾ ਕਦੋਂ ਬਾਏ ਬਾਏ ਕਹਿਣਗੇ, 8:54 ਤੇ ਸਨਸੈਟ ਹੋਣਾ। ਰਾਤ ਦਾ ਟੈਂਪਰੇਚਰ ਵੀ 19, 17, 16, 15, 14, 12, ਕੱਲ੍ਹ ਸਵੇਰੇ 5 ਵਜੇ ਦੇ ਕਰੀਬ 12 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। 5:39 ਤੇ ਸਵੇਰੇ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ। ਸਵੇਰੇ ਸਵੇਰੇ ਥੋੜ੍ਹੀ ਬਹੁਤੀ ਬੱਦਲਵਾਈ ਹੋ ਸਕਦੀ ਹੈ ਪਰ ਓਵਰਆਲ ਕੱਲ੍ਹ ਨੂੰ ਵੀ ਧੁੱਪ ਹੀ ਪੂਰੇ ਚਮਕਾਰੇ ਮਾਰੂਗੀ। ਸੋ ਵਧੀਆ ਮੌਸਮ ਹੈ ਜੀ ਤੇ ਕਰੋ ਇੰਜੋਏ। ਬੁੱਧਵਾਰ ਤੱਕ ਕਹਿ ਰਹੇ ਸੀ ਪੂਰਾ ਐਨ ਧੁੱਪ ਜਿਹੜੀ ਚਮਕਣੀ ਹੈ, ਉਸ ਤੋਂ ਬਾਅਦ ਫਿਰ ਬੱਦਲਵਾਈ ਵੀ ਹੋ ਸਕਦੀ ਹੈ ਤੇ ਬਾਕੀ ਫਿਰ ਦੇਖਦੇ ਹਾਂ ਜੀ ਅਗਲੇ ਸਮੇਂ ਦੇ ਵਿੱਚ ਕਿਵੇਂ ਦਾ ਟੈਂਪਰੇਚਰ ਹੋਊਗਾ। ਸੋ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਅੱਜ 2 ਜੂਨ ਹੋ ਗਈ ਹੈ, ਸੋ ਬਿਲਕੁਲ ਜੀ 2 ਜੂਨ, ਆਪਾਂ ਜੂਨ 84 ਦਾ ਜਿਹੜਾ ਇਤਿਹਾਸ ਹੈ ਉਹਦੀ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਜਿਹੜਾ ਇਹ ਸਮਾਂ ਸੀਗਾ ਸਿੱਖ ਕੌਮ ਤੇ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਅਤਿਅੰਤ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿਹਦੀ ਕੋਈ ਲਿਮਿਟ ਨਹੀਂ ਹੁੰਦੀ, ਦਰਦਨਾਕ ਅਤੇ ਸੰਵੇਦਨਸ਼ੀਲ ਸਮਾਂ ਸੀਗਾ ਜਿਹਨੂੰ ਹੁਣ ਤੱਕ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਮੈਨੂੰ ਨਹੀਂ ਲੱਗਦਾ ਵੀ ਕਦੇ ਵੀ ਇਹ ਭੁਲਾਇਆ ਜਾ ਸਕੂਗਾ ਇਹ ਸਮਾਂ, ਕਿਉਂਕਿ ਇਸ ਸਮੇਂ ਦੌਰਾਨ ਜਿਹੜਾ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਜਿਹਨੂੰ ਆਪਾਂ ਕਹਿੰਦੇ ਹਾਂ ਜੀ, ਅੰਮ੍ਰਿਤਸਰ ਅਤੇ ਪੰਜਾਬ ਦੇ ਕਈ ਹੋਰ ਬਹੁਤ ਸਾਰੇ ਗੁਰਦੁਆਰੇ ਸੀ, ਕਹਿੰਦੇ ਈਵਨ ਕਿ 40 ਤੱਕ ਗੁਰਦੁਆਰਿਆਂ ਦੇ ਵਿੱਚ ਜਿਹੜੇ ਹਮਲੇ ਹੋਏ ਸੀ। ਸੋ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤਾਂ ਬੜਾ ਵੱਡਾ ਹਮਲਾ ਭਾਰਤੀ ਫੌਜ ਵੱਲੋਂ ਕੀਤਾ ਗਿਆ ਸੀ, ਵੱਡਾ ਫੌਜੀ ਹਮਲਾ ਜਿਹਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਸੀ। ਸੋ ਭਾਰਤੀ ਸਰਕਾਰ ਨੇ 1 ਤੋਂ ਲੈ ਕੇ 10 ਜੂਨ 1984 ਤੱਕ ਆਪਰੇਸ਼ਨ ਬਲੂ ਸਟਾਰ ਜਿਹੜਾ ਉਹ ਚਲਾਇਆ। ਸੋ ਨਾਮ ਵੀ ਦੇਖੋ ਉਹਨਾਂ ਨੇ ਰੱਖਿਆ ਬਲੂ ਸਟਾਰ, ਆਪਰੇਸ਼ਨ ਬਲੂ ਸਟਾਰ ਹੈ। ਸੋ ਬਿਲਕੁਲ ਜੀ ਇਹਦੇ ਵਿੱਚ ਜਿਹੜਾ ਮੇਨ ਉਹਨਾਂ ਦਾ ਮਕਸਦ ਸੀਗਾ ਉਹ ਸੀਗਾ ਕਿ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਉਹਨਾਂ ਦੇ ਹਥਿਆਰਬੰਦ ਸਾਥੀ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਕੰਪਲੈਕਸ ਦੇ ਵਿੱਚੋਂ ਬਾਹਰ ਕੱਢਣਾ, ਪਰ ਤਰੀਕੇ ਬਣੇ ਸੀ ਜੀ, ਕਿਹੜਾ ਕੋਈ ਇੱਦਾਂ ਦੀ ਗੱਲ ਹੈ ਵੀ ਨਹੀਂ ਹੋ ਸਕਦਾ ਸੀ ਕੁਛ ਹੋਰ, ਪਰ ਜਿਹੜਾ ਇਹ ਹਮਲਾ ਕੀਤਾ ਗਿਆ ਤੋਪਾਂ ਦੇ ਨਾਲ, ਟੈਂਕ ਵਾੜ ਦਿੱਤੇ ਅੰਦਰ ਅਤੇ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਸ਼ਹੀਦੀ ਪੁਰਬ ਹੋਣ ਕਰਕੇ ਕਹਿੰਦੇ ਸ਼ਰਧਾਲੂਆਂ ਦੀ ਸੰਖਿਆ ਬਹੁਤ ਜ਼ਿਆਦਾ ਗਿਣਤੀ ਸੀ। ਜੇ ਆਪਾਂ ਡੇਲੀ ਦੇਖਦੇ ਹਾਂ ਨਾ, ਕਿਉਂਕਿ ਲਾਈਵ ਜਿਹੜਾ ਕੀਰਤਨ ਹੈ ਜੀ ਦੁਨੀਆ ਭਰ ਦੇ ਵਿੱਚ ਰਿਲੇ ਹੁੰਦਾ ਡੇਲੀ, ਸੋ ਜੇ ਆਪਾਂ ਰੋਜ਼ ਹੁਣ ਰੂਟੀਨ 'ਚ ਦੇਖਦੇ ਹਾਂ ਤੇ ਦੇਖੋ ਕਿੰਨੇ ਲੋਕ ਹੁੰਦੇ ਆ ਹੈ ਨਾ, ਪਰ ਜਦੋਂ ਕੋਈ ਵਿਸ਼ੇਸ਼ ਦਿਨ ਹੁੰਦਾ ਜਿਵੇਂ ਉਦੋਂ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀਗਾ ਤਾਂ ਕਿੰਨੀ ਸੰਖਿਆ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਲੋਕ ਹੋਣਗੇ, ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀਗੇ ਸ਼ਰਧਾਲੂ ਤੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਹੈ ਨਾ। ਸੋ ਸਗੋਂ ਉਹਨਾਂ ਨੇ ਤਾਂ ਉਹ ਦਿਨ ਚੁਣਿਆ ਕਿ ਹਾਂ ਵੱਧ ਤੋਂ ਵੱਧ ਉੱਥੇ ਲੋਕ ਹੋਣ ਤੇ ਵੱਧ ਤੋਂ ਵੱਧ ਫਿਰ ਸਮਾਂ ਜਿਹੜਾ ਔਖਾ ਗੁਜ਼ਾਰਨ
ਸਾਰੇ, ਪਰ ਬੜਾ ਇਹ ਮਾੜੀ ਗੱਲ ਹੋਈ ਜਿਹੜੀ ਕਿ ਨਹੀਂ ਸਹੀ ਹੋਈ, ਅਤੇ ਬੜਾ ਕੁਝ ਹੋਇਆ ਜਿਵੇਂ ਪਹਿਲੀ ਤੋਂ ਸ਼ੁਰੂ ਹੋ ਗਿਆ ਸੀ, ਜਿਵੇਂ ਕੱਲ੍ਹ ਵੀ ਆਪਾਂ ਨੇ ਗੱਲਬਾਤ ਕੀਤੀ ਸੀ। ਫਿਰ 2 ਤਰੀਕ ਨੂੰ ਜਿਹੜਾ ਹਮਲਾ ਸੀ ਉਹ ਤਾਂ ਫਿਰ ਇੰਨੇ ਬੁਰੇ ਤਰੀਕੇ ਨਾਲ ਕੀਤਾ ਗਿਆ। ਉਸ ਤੋਂ ਬਾਅਦ ਫਿਰ ਕਹਿੰਦੇ ਪੰਜਾਬ 'ਚ ਪੂਰਨ ਤੌਰ 'ਤੇ ਕਰਫਿਊ ਲੱਗ ਗਿਆ ਸੀ। ਸਾਰੀਆਂ ਜਿਹੜੀਆਂ ਆਵਾਜਾਈ ਅਤੇ ਕਮਿਊਨੀਕੇਸ਼ਨ ਜਿਹੜੀਆਂ ਲਾਈਨਸ ਹੁੰਦੀਆਂ, ਚਾਹੇ ਫੋਨ ਲਾਈਨਸ ਹੋ ਗਈਆਂ ਜਾਂ ਟ੍ਰੈਫਿਕ ਹੋ ਗਈ, ਹੈ ਨਾ, ਬੱਸਾਂ ਗੱਡੀਆਂ ਰੇਲਾਂ ਸਭ ਜਿਹੜਿਆਂ ਰੋਕ ਲਗਾ ਦਿੱਤੀ ਸੀ ਉਹਨਾਂ 'ਤੇ। ਸੋ ਬਾਹਰੀ ਪ੍ਰੈਸ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ ਤਾਂ ਕਿ ਕੁਛ ਪਤਾ ਹੀ ਨਾ ਲੱਗੇ, ਪਤਾ ਹੀ ਨਾ ਚੱਲੇ। ਸੋ ਅੱਜ ਨਾ ਥੋੜ੍ਹੀ ਜਿਹੀ ਗੱਲਬਾਤ, ਜਿਵੇਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀਗੇ ਅਤੇ ਜਨਰਲ ਸੁਬੇਗ ਸਿੰਘ ਜੀ ਦੀ, ਸੋ ਉਹਨਾਂ ਦੀ ਗੱਲਬਾਤ ਕਰਾਂਗੇ। ਮੈਂ ਥੋੜ੍ਹਾ ਜਿਹਾ ਨਾ ਕਰ ਰਹੀ ਸੀ ਫਾਈਂਡ ਆਊਟ, ਮੈਂ ਕਿਹਾ ਥੋੜ੍ਹਾ ਪਤਾ ਲੱਗੇ ਹੋਰ ਆਪਾਂ ਨੂੰ, ਕਿਉਂਕਿ ਸਾਰਾ ਕੁਛ ਤਾਂ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ, ਹੈ ਨਾ, ਕਿਉਂਕਿ ਜਿਹੜੇ ਤਾਂ ਕਈਆਂ ਨੂੰ ਬੜਾ ਰੀਡਿੰਗ ਦਾ ਸ਼ੌਂਕ ਹੁੰਦਾ, ਬੁੱਕਸ ਪੜ੍ਹਦੇ ਰਹਿੰਦੇ ਆ ਡਿਫਰੈਂਟ ਡਿਫਰੈਂਟ, ਸੋ ਇਸ 'ਤੇ ਵੀ ਬੜੀਆਂ ਬੁੱਕਸ ਜਿਹੜੀਆਂ ਲਿਖੀਆਂ ਗਈਆਂ ਅਤੇ ਕਈ ਬੜਾ ਪੜ੍ਹਦੇ ਆ, ਸੋ ਇੱਕ ਇੱਕ ਚੀਜ਼ ਉਹਨਾਂ ਨੂੰ ਪਤਾ ਹੁੰਦੀ ਆ। ਸੋ ਮੈਂ ਵੀ ਕੱਲ੍ਹ ਥੋੜ੍ਹੀ ਜਿਹੀ ਟਰਾਈ ਕੀਤੀ ਕਿ ਥੋੜ੍ਹਾ ਜਿਹਾ ਹੋਰ ਜਿਹੜਾ ਹੈ ਜਨਰਲ ਸੁਬੇਗ ਉਹਨਾਂ ਬਾਰੇ ਆਪਾਂ ਪੜ੍ਹੀਏ, ਦੇਖੀਏ ਵੀ ਕਿਵੇਂ ਕੀ ਸੀ। ਸੋ ਉਹਨਾਂ ਦੀ ਗੱਲਬਾਤ ਥੋੜ੍ਹੀ ਜਿਹੀ ਆਪਾਂ ਕਰਾਂਗੇ, ਕਿਉਂਕਿ ਉਹਨਾਂ ਨੇ ਬੜਾ ਵਧੀਆ ਆਪਣਾ ਰੋਲ ਪਲੇ ਕੀਤਾ ਜੀ ਆਰਮੀ ਦੇ ਵਿੱਚ, ਹੈ ਨਾ, ਫੌਜ ਦੇ ਵਿੱਚ। ਸੋ ਬਾਅਦ ਦੇ ਵਿੱਚੋਂ ਦੇਖੋ ਫਿਰ ਕੀ ਤੋਂ ਕੀ ਉਹਨਾਂ ਨਾਲ ਕੀਤਾ ਗਿਆ। ਚਲੋ ਫਿਰ ਉਹਨਾਂ ਨੇ ਐਂਡ ਦੇ ਵਿੱਚ ਤਾਂ ਜੋ ਉਹਨਾਂ ਨੂੰ ਬਿਲਕੁਲ ਸਹੀ ਲੱਗਿਆ ਕਿ ਗਲਤ ਕਰ ਰਹੀ ਹੈ ਸਰਕਾਰ, ਫਿਰ ਉਹਨਾਂ ਨੇ ਆਪਣਾ ਪੂਰਾ ਰੋਲ ਜਿਹੜਾ ਅਦਾ ਕੀਤਾ। ਸੋ ਉਹਦੀ ਗੱਲਬਾਤ ਅੱਜ ਕਰਾਂਗੇ, ਅਤੇ ਜੁੜੇ ਰਹੋ ਇੱਦਾਂ ਹੀ 11 ਵਜੇ ਤੱਕ ਕਰਦੇ ਹਾਂ ਜੀ ਗੱਲਬਾਤ।

ਲਓ ਜੀ, ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਤੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਗਿਆ ਜੀ SL ਵਿੰਡੋਜ਼ ਐਂਡ ਡੋਰਸ ਵੱਲੋਂ। ਜੇ ਤੁਸੀਂ ਵਧੀਆ ਵਿੰਡੋਜ਼ ਡੋਰਸ ਦਾ ਕੰਮ ਕਰਾਉਣਾ ਚਾਹੁੰਦੇ ਹੋ ਨਾ, ਜ਼ਰੂਰ ਤੁਸੀਂ ਕਾਲ ਕਰਨੀ ਹੈ ਕੈਸ਼ ਨੂੰ, ਤੇ ਤੁਸੀਂ ਬੜਾ ਵਧੀਆ ਵਿੰਡੋਜ਼ ਡੋਰਸ ਦਾ ਕੰਮ ਕਰਾ ਸਕਦੇ ਹੋ, ਕਿਉਂਕਿ ਕਹਿੰਦੇ ਫਾਈਨਾਂਸਿੰਗ ਵੀ ਅਵੇਲੇਬਲ ਹੈ। ਕਿਉਂਕਿ ਕਈ ਵਾਰ ਪੈਸੇ ਧੇਲੇ ਦੀ ਥੋੜ੍ਹੀ ਬਹੁਤੀ ਪ੍ਰੋਬਲਮ ਹੁੰਦੀ ਹੈ, ਤੇ ਇਹ ਹੁੰਦਾ ਵੀ ਚਲੋ ਕੰਮ ਸਮੇਂ ਸਿਰ ਕਰਵਾ ਲਿਆ ਜਾਵੇ, ਕਿਉਂਕਿ ਹੁਣ ਮੌਸਮ ਵਧੀਆ, ਸਮਾਂ ਤੁਹਾਡੇ ਕੋਲ ਐਨ ਖੁੱਲ੍ਹਾ ਹੁੰਦਾ। ਸੋ SL ਵਿੰਡੋਜ਼ ਡੋਰਸ ਤੋਂ ਤੁਸੀਂ ਵਿੰਡੋਜ਼ ਡੋਰ ਦਾ ਕੰਮ ਬਹੁਤ ਵਧੀਆ ਕਰਵਾ ਲਓ, ਤੇ ਕਿਉਂਕਿ ਨਾ ਹੁਣ ਜੇ ਤੁਸੀਂ ਕੰਮ ਇਹਨਾਂ ਤੋਂ ਵਿੰਡੋਜ਼ ਡੋਰਸ ਦਾ ਕਰਾਉਂਦੇ ਹੋ, ਫਿਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਔਖਾ ਨਹੀਂ ਹੋਣਾ, ਪੋਰਚ ਵਗੈਰਾ ਰੈਡੀ ਕਰਾ ਸਕਦੇ ਹੋ। ਔਰ ਇਹਨਾਂ ਨੇ ਅਪਗ੍ਰੇਡ ਬੜਾ ਕੁਛ ਕਰਕੇ ਚਲੇ ਜਾਣਾ ਫ੍ਰੀ ਦੇ ਵਿੱਚ। 647-926-0047 ਨੰਬਰ ਹੈ, 6479260047 ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ। ਤੇ ETN ਟਰੈਵਲਸ ਵੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਆ। ਵਧੀਆ ਤੁਸੀਂ ਟਿਕਟਾਂ ਲੈਣੀਆਂ, ਤੁਸੀਂ ਇੰਡੀਆ ਘੁੰਮਣ ਫਿਰਨ ਜਾਣਾ, ਹੁਣ ਛੁੱਟੀਆਂ ਬੱਚਿਆਂ ਨੂੰ ਹੋ ਜਾਣੀਆਂ ਜੀ, ਜਾਂ ਫਿਰ ਤੁਸੀਂ ਤਿਉਹਾਰਾਂ ਦੇ ਸਮੇਂ ਜਾਣਾ, ਤਾਂ ਤੁਸੀਂ ਆਲਰੇਡੀ ਟਿਕਟਾਂ ਜਿਹੜੀਆਂ ਪਹਿਲਾਂ ਹੀ ਬੁੱਕ ਕਰਾ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ ਜੀ, ETN ਟਰੈਵਲਸ ਨੂੰ ਕੰਟੈਕਟ ਕਰਨ ਲਈ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਬਿਲਕੁਲ ਅਵੇਲੇਬਲ ਹੁੰਦੇ ਤੁਹਾਡੇ ਲਈ। 905-463-1301 ਨੰਬਰ ਹੈ, 9054631301 ਤੇ ਗੱਲਬਾਤ ਤੁਸੀਂ ਕਰਨੀ ਹੈ। ਤੇ ਨੋਬਲ ਫਰੈਸ਼ ਫੂਡ, ਜਿੱਥੇ ਕਿ ਤੁਸੀਂ ਗਰੋਸਰੀ ਕਰਨ ਜਾ ਸਕਦੇ ਹੋ, ਔਰ ਕੀਮਤਾਂ ਇੰਨੀਆਂ ਘੱਟ ਰਹੇ ਰੱਬ ਦਾ ਨਾਮ। ਤੁਸੀਂ ਆਟਾ ਲੈ ਕੇ ਆਉਣਾ, ਮੱਕੀ ਦਾ, ਕਣਕ ਦਾ, ਜਾਂ ਹੋਰ ਕੋਈ ਵੀ, ਕਿਉਂਕਿ ਬੜੇ ਤਰ੍ਹਾਂ ਦੇ ਆਟੇ ਚੱਲ ਪਏ ਜੀ ਹੁਣ ਤਾਂ ਸਿਹਤਮੰਦ ਰਹਿਣ ਦੇ ਲਈ। ਕਹਿੰਦੇ ਰਾਗੀ ਦਾ ਆਟਾ ਖਾਓ, ਬਾਜਰੇ ਦਾ, ਜਵਾਰ ਦਾ, ਜਾਂ ਮਿਕਸ ਕਰਕੇ ਖਾਓ। ਸੋ ਸਾਰੀ ਤਰ੍ਹਾਂ ਦੇ ਇਹਨਾਂ ਕੋਲ ਅਵੇਲੇਬਲ ਹੈ ਜੀ। ਬਾਕੀ ਦਾਲਾਂ, ਚਾਵਲ ਤੁਸੀਂ ਲੈਣੇ, ਵੱਡੇ ਛੋਟੇ ਭਾਂਡੇ ਲੈਣੇ ਆ, ਜਾਂ ਫਿਰ ਤੁਸੀਂ ਜਿਹੜੇ ਫਲ ਫਰੂਟ ਲੈਣਾ ਚਾਹੁੰਦੇ ਹੋ, ਸਬਜ਼ੀਆਂ ਹਰੀਆਂ ਹਰੀਆਂ ਹਰੀਆਂ ਤਾਜ਼ੀਆਂ ਤੇ ਭਾਅ ਸਿਰ ਬਹੁਤ ਘੱਟ ਰੇਟ ਤੇ ਤੁਹਾਨੂੰ ਮਿਲੇਗਾ, ਕਿਉਂਕਿ ਇਹਨਾਂ ਨੇ ਸੇਲ ਲਾਈ ਹੋਈ ਹੈ 3 ਜੂਨ ਤੱਕ। ਬਹੁਤ ਘੱਟ ਰੇਟ ਆ, ਅੱਗੇ ਜਾ ਕੇ ਤੁਹਾਨੂੰ ਮੈਂ ਕੁਝ ਜਿਹੜੇ ਪ੍ਰਾਈਸਿਸ ਆ ਉਹ ਵੀ ਸਾਂਝੇ ਕਰੂੰਗੀ। ਸੋ ਨੰਬਰ ਤੁਸੀਂ ਨੋਟ ਕਰੋ ਨੋਬਲ ਫਰੈਸ਼ ਫੂਡ ਦਾ, 2898010566, 2898010566, 2998010566 ਤੇ ਤੁਸੀਂ ਨੋਬਲ ਫਰੈਸ਼ ਫੂਡ ਨੂੰ ਕੰਟੈਕਟ ਕਰ ਸਕਦੇ ਹੋ। ਤੇ ਲਓ ਜੀ, ਆਪਾਂ ਭਾਰਤੀ ਫੌਜ ਦੇ ਮੇਜਰ ਜਨਰਲ ਸੁਬੇਗ ਸਿੰਘ ਜੀ ਦੀ ਗੱਲਬਾਤ ਕਰਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀ ਕਾਲ ਵੀ ਲਵਾਂਗੇ, ਤੁਸੀਂ ਵੀ ਕੁਛ ਐਡ ਕਰਨਾ ਚਾਹੋਗੇ ਜੇ। ਪਹਿਲਾਂ 5 ਕੁ ਮਿੰਟ ਲੱਗਣਗੇ, ਮੈਂ ਤੁਹਾਨੂੰ ਥੋੜਾ ਜਿਹਾ ਉਹਨਾਂ ਬਾਰੇ ਦੱਸਣਾ ਚਾਹੁੰਦੀ ਹਾਂ। ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਨਾਮ ਦੀ, ਕਿਉਂਕਿ ਇਹ ਭਾਰਤੀ ਫੌਜ ਦੇ ਮੇਜਰ ਜਨਰਲ ਸੀਗੇ ਪਹਿਲਾਂ ਤਾਂ, ਉਸ ਤੋਂ ਬਾਅਦ ਫਿਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਉਹ ਇਹਨਾਂ ਦਿਨਾਂ ਦੇ ਵਿੱਚ ਸੀਗੇ, ਅਤੇ ਬੜਾ ਉਹਨਾਂ ਨੇ ਸਾਥ ਦਿੱਤਾ ਸ਼੍ਰੀ ਦਰਬਾਰ ਸਾਹਿਬ ਨੂੰ ਬਚਾਉਣ ਦੇ ਲਈ, ਅਤੇ ਆਪਣੀ ਜਾਨ ਜਿਹੜੀ ਹੈ ਉਹ ਵਾਰ ਦਿੱਤੀ। ਸੋ ਇਹ ਸਨ ਜੀ ਮੇਜਰ ਜਨਰਲ ਸੁਬੇਗ ਸਿੰਘ। ਅਤੇ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਸੁਬੇਗ ਦਾ ਅਰਥ ਲਾਈਏ ਵੀ ਕੀ ਹੁੰਦਾ, ਸੁਬੇਗ ਇੱਕ ਪਰਸ਼ੀਅਨ ਵਰਡ ਹੈਗਾ, ਫਾਰਸੀ ਦਾ, ਇਹ ਫਾਰਸੀ ਲੈਂਗੁਏਜ ਦਾ ਵਰਡ ਹੈ, ਜਿਹਦਾ ਮਤਲਬ ਹੈ ਪ੍ਰੋਸਪਰਸ, ਯਾਨੀ ਕਿ ਖੁਸ਼ਹਾਲ ਜਿਹੜੀ ਚੀਜ਼ ਹੁੰਦੀ, ਖੁਸ਼ਹਾਲ, ਜਾਂ ਗੁੱਡ ਫੋਰਚੂਨ, ਚੰਗੀ ਕਿਸਮਤ, ਜਾਂ ਬਲੈਸਡ, ਜਿਹਦੇ ਰੱਬ ਦੀ ਕਿਰਪਾ ਹੋਵੇ, ਧੰਨ ਧੰਨ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਾਂ ਧੰਨ ਕਹਿ ਸਕਦੇ ਹਾਂ, ਹੈ ਨਾ। ਸੋ ਇਹਨਾਂ ਦਾ ਜਿਹੜਾ ਜਨਮ ਹੈ ਜੀ, 1 ਮਈ 1924 ਦੇ ਵਿੱਚ ਖਿਆਲ ਕਲਾਂ ਅੰਮ੍ਰਿਤਸਰ ਵਿੱਚ ਹੋਇਆ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬਾਅਦ, ਯਾਨੀ ਕਿ ਪਹਿਲਾਂ ਉੱਥੇ ਪੜ੍ਹੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ, ਉਸ ਤੋਂ ਬਾਅਦ ਲਾਹੌਰ ਦੇ ਗੌਰਮੈਂਟ ਕਾਲਜ ਦੇ ਵਿੱਚ ਐਡਮਿਸ਼ਨ ਲਈ ਉਹਨਾਂ ਨੇ। ਜਿਹੜੇ ਸੁਬੇਗ ਸਿੰਘ ਸੀਗੇ ਜੀ, ਉਹ ਜੇ ਯਾਦ ਹੋਵੇ ਆਪਾਂ ਨੂੰ ਥੋੜ੍ਹੀ ਜਿਹੀ ਹਿਸਟਰੀ, ਮਹਿਤਾਬ ਸਿੰਘ ਦੀ ਵੰਸ਼ ਦੇ ਵਿੱਚੋਂ ਹੈ ਜੀ ਇਹ। ਔਰ ਮਹਿਤਾਬ ਸਿੰਘ, ਅਤੇ ਜਿਹੜੇ ਮਹਿਤਾਬ ਸਿੰਘ ਸੀਗੇ ਜੀ, ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਨਾਚ ਨਚਾਉਣ ਵਾਲੇ ਮੱਸੇ ਰੰਗੜ ਦਾ ਸਿਰ ਕਲਮ ਕੀਤਾ ਸੀ। ਸੋ ਉਹਨਾਂ ਦੀ ਵੰਸ਼ ਦੇ ਵਿੱਚੋਂ ਸੁਬੇਗ ਸਿੰਘ ਜੀ ਹੈ। ਔਰ 1942 ਦੇ ਵਿੱਚ ਕਹਿੰਦੇ ਲਾਹੌਰ ਕਾਲਜ ਦੇ ਵਿੱਚ ਆਫਿਸਰ ਸਿਲੈਕਸ਼ਨ ਟੀਮ ਨੇ ਵਿਜ਼ਿਟ ਕੀਤਾ। ਸੋ ਉਸ ਸਮੇਂ ਸੁਬੇਗ ਸਿੰਘ ਨੂੰ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਭਰਤੀ ਕਰ ਲਿਆ ਗਿਆ। 1945 ਦੇ ਵਿੱਚ ਜਦੋਂ ਕਹਿੰਦੇ ਸੈਕਿੰਡ ਜਿਹੜੀ ਵਰਲਡ ਵਾਰ ਸੀਗੀ ਉਹ ਖਤਮ ਹੋਈ, ਤਾਂ ਸਿੰਘ ਆਪਣੀ ਯੂਨਿਟ ਨਾਲ ਮਲਾਇਆ ਵਿੱਚ ਸੀਗੇ। 1947 ਦੇ ਵਿੱਚ ਭਾਰਤ ਪਾਕ ਜੰਗ ਦੇ ਵਿੱਚ ਵੀ ਇਹਨਾਂ ਨੇ ਆਪਣਾ ਰੋਲ ਪਲੇ ਕੀਤਾ। ਉਸ ਤੋਂ ਬਾਅਦ 1962 ਦੀ ਜਿਹੜੀ ਚੀਨ ਭਾਰਤ ਯੁੱਧ ਦੌਰਾਨ ਉਹ 4th ਕੋਰਪਸ ਦੇ ਵਿੱਚ ਲੈਫਟੀਨੈਂਟ ਕਰਨਲ ਸੀਗੇ। ਜਦੋਂ
1965 ਦਾ ਯੁੱਧ ਹੋਇਆ, ਇੰਡੋ ਪਾਕਿਸਤਾਨ ਵਾਰ, ਉਹਦੇ ਵਿੱਚ ਵੀ ਇਹ 3rd ਬਟਾਲੀਅਨ ਅਤੇ 11 ਗੋਰਖਾ ਰਾਈਫਲਸ ਦੀ ਅਗਵਾਈ ਇਹਨਾਂ ਨੇ ਕੀਤੀ। ਨਾਗਾ ਓਪਰੇਸ਼ਨਸ, ਜਿਹੜੇ ਨਾਗਾਲੈਂਡ ਜਿਹੜੀ ਜਗ੍ਹਾ ਜੀ, ਉੱਥੇ ਵੀ ਬੜੀ ਜੱਦੋਜਹਿਦ ਆਰਮੀ ਨੇ ਕੀਤੀ। ਉਸ ਤੋਂ ਬਾਅਦ ਹੀ ਫਿਰ ਆਪਣਾ ਕੰਟਰੋਲ ਹੋਇਆ, ਕਿਉਂਕਿ ਚਾਈਨਾ ਦਾ ਕੰਟਰੋਲ ਬੜਾ ਸੀਗਾ, ਔਰ ਜਿਹੜੇ ਨਾਗਾਲੈਂਡ ਦੇ ਲੋਕ ਹੈ ਨਾ, ਉਹ ਵੀ ਚਾਈਨਾ, ਕਿਉਂਕਿ ਉਹਨਾਂ ਨੂੰ ਕਾਫੀ ਕੁਛ ਚਾਈਨਾ ਪ੍ਰੋਵਾਈਡ ਕਰਦਾ। ਸੋ ਨਾਗਾ ਓਪਰੇਸ਼ਨ ਤੋਂ ਬਾਅਦ 12 ਜੂਨ 1968 ਨੂੰ ਕਰਨਲ ਅਤੇ 22 ਦਸੰਬਰ ਨੂੰ ਬ੍ਰਿਗੇਡੀਅਰ ਵਜੋਂ ਉਹਨਾਂ ਨੂੰ ਜਿਹੜੀ ਤਰੱਕੀ ਹੈ ਉਹ ਦਿੱਤੀ ਗਈ। ਸੋ ਪ੍ਰਮੋਸ਼ਨ ਹੋਈ ਜਦੋਂ ਉਹਨਾਂ ਨੇ ਨਾਗਾ ਆਪਰੇਸ਼ਨ ਦੇ ਵਿੱਚ ਆਪਣਾ ਰੋਲ ਵਧੀਆ ਪਲੇ ਕੀਤਾ। ਜਿਹੜਾ ਕਹਿੰਦੇ ਆ ਨਾਗਾਲੈਂਡ ਹੈ ਨਾ, ਕਿਉਂਕਿ ਮੇਰਾ ਬ੍ਰਦਰ ਵੀ ਆਰਮੀ 'ਚ ਸੀਗਾ, ਸੋ ਉਹ ਮੇਰੇ ਬ੍ਰਦਰ ਨਾ ਦੱਸਦੇ ਹੁੰਦੇ, ਕਿਉਂਕਿ ਉਹਨਾਂ ਦੀ ਵੀ ਉੱਧਰ ਡਿਊਟੀ ਲੱਗਦੀ ਹੁੰਦੀ ਸੀ, ਲੇਹ ਲਦਾਖ ਵੀ ਰਹੇ ਆ, ਸੋ ਉੱਥੇ ਦੀਆਂ ਵੀ ਗੱਲਾਂ ਬਾਤਾਂ ਦੱਸਦੇ ਹੁੰਦੇ ਸੀ, ਅਤੇ ਨਾਗਾਲੈਂਡ ਦੀ ਵੀ ਗੱਲਬਾਤ ਉਹ ਦੱਸਦੇ ਹੁੰਦੇ ਸੀ। ਕਹਿੰਦੇ ਉੱਥੇ ਨਾ, ਕਿਉਂਕਿ ਆਰਮੀ ਵਾਲਿਆਂ ਦੀ ਜਦੋਂ ਡਿਊਟੀ ਹੁੰਦੀ ਹੈ ਬਾਰਡਰਸ 'ਤੇ, ਤੇ ਕਹਿੰਦੇ ਆ ਵੀ ਉਹ ਉਹਨਾਂ ਦੇ ਕੋਲ ਨਾ ਤੀਰ ਕਮਾਨ ਜੇ ਬੜੇ ਹੁੰਦੇ, ਕਹਿੰਦੇ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਤੀਰ ਆ ਜਾਂਦਾ। ਸੋ ਇੰਨੇ ਉਹ ਸ਼ਾਰਪ ਮਾਈਂਡਡ ਜਿਹੜੇ ਲੋਕ ਹੈ ਨਾਗੇ, ਜਿਨ੍ਹਾਂ ਨੂੰ ਕਹਿ ਦਿੰਦੇ ਆ। ਸੋ 1971 ਦੀ ਭਾਰਤ ਪਾਕ ਜੰਗ ਦੇ ਵਿੱਚ ਵੀ ਅਹਿਮ ਰੋਲ ਕਹਿੰਦੇ ਇਹਨਾਂ ਨੇ ਪਲੇ ਕੀਤਾ ਆਪਣਾ। ਉਸ ਤੋਂ ਬਾਅਦ 2 ਅਪ੍ਰੈਲ 1974 ਦੇ ਵਿੱਚ ਮੇਜਰ ਜਨਰਲ ਵਜੋਂ ਇਹਨਾਂ ਨੂੰ ਫਿਰ ਪ੍ਰਮੋਸ਼ਨ ਜਿਹੜੀ ਆ ਉਹ ਮਿਲੀ ਸੀਗੀ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਦੋਂ ਐਮਰਜੈਂਸੀ ਲੱਗੀ ਹੈ, 1975 ਦੇ ਵਿੱਚ ਲੱਗੀ ਹੈ ਜੀ, ਐਮਰਜੈਂਸੀ ਦੌਰਾਨ 1975 ਦੇ ਵਿੱਚ ਇੰਦਰਾ ਗਾਂਧੀ ਨੇ ਸੁਬੇਗ ਸਿੰਘ ਨੂੰ ਕਹਿੰਦੇ ਬਿਹਾਰ ਅੰਦੋਲਨ ਨੂੰ ਸਖ਼ਤ ਕਦਮਾਂ ਰਾਹੀਂ ਦਬਾਉਣ ਬਾਰੇ ਕਿਹਾ, ਅਤੇ ਜਿਹੜੇ ਜੈ ਪ੍ਰਕਾਸ਼ ਨਾਰਾਇਣ ਸੀਗੇ ਉਹਨਾਂ ਨੂੰ ਅਰੈਸਟ ਕਰਨ ਦੇ ਲਈ ਕਿਹਾ। ਪਰ ਕਹਿੰਦੇ ਸੁਬੇਗ ਸਿੰਘ ਜੀ ਨੇ ਕਿਹਾ, ਲੈਟਰ ਲਿਖਿਆ ਸ਼੍ਰੀਮਤੀ ਇੰਦਰਾ ਗਾਂਧੀ ਨੂੰ, ਕਿ ਇੰਡੀਅਨ ਆਰਮੀ ਨੂੰ ਪੋਲੀਟੀਕਲ ਅਫੇਅਰਸ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ, ਹੈ ਨਾ, ਕਹਿੰਦੇ ਵੀ ਸਾਡੀ ਡਿਊਟੀ ਨਹੀਂ ਹੈਗੀ ਇਹ ਕਰਨ ਦੀ। ਸੋ ਇਸ ਕਰਕੇ ਇਹ ਪੋਲਿਟਿਕਸ ਪੋਲੀਟੀਕਲ ਲੈਵਲ ਦੀਆਂ ਗੱਲਾਂ ਹੈਗੀਆਂ, ਸੋ ਉਹ ਅਸੀਂ ਨਹੀਂ ਕਰਨਾ ਕਿਉਂਕਿ ਅਸੀਂ ਆਰਮੀ ਦੇ ਵਿੱਚ ਹੈਗੇ ਹਾਂ। ਸੋ ਇੰਡੀਅਨ ਆਰਮੀ ਨੂੰ ਕਹਿੰਦੇ ਪੋਲੀਟੀਕਲ ਅਫੇਅਰਸ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ। ਸੋ ਸੁਬੇਗ ਸਿੰਘ ਜੀ ਨੂੰ ਬਿਨਾਂ ਕਹਿੰਦੇ ਕੋਰਟ ਮਾਰਸ਼ਲ ਦੇ ਬਿਨਾਂ ਕੋਰਟ ਮਾਰਸ਼ਲ ਤੋਂ, ਕਿਉਂਕਿ ਨਾ ਜਦੋਂ ਜਿਹੜੇ ਆਰਮੀ ਦੇ ਵਿੱਚ ਹੁੰਦੇ ਆ, ਜਿਹੜੇ ਆਫਿਸਰ ਰੈਂਕ ਦੇ ਹੁੰਦੇ ਆ, ਜਦੋਂ ਉਹਨਾਂ ਨੂੰ ਕੋਈ ਵੀ ਉਹਨਾਂ ਤੋਂ ਗਲਤੀ ਹੁੰਦੀ, ਕੁਛ ਵੀ ਹੁੰਦਾ, ਉਹਨਾਂ 'ਤੇ ਕੋਰਟ ਮਾਰਸ਼ਲ ਲੱਗਦਾ। ਸੋ ਕਹਿੰਦੇ ਕੋਰਟ ਮਾਰਸ਼ਲ ਤੋਂ ਬਿਨਾਂ ਹੀ ਉਹਨਾਂ ਦਾ ਜਿਹੜਾ ਰੈਂਕ ਹੈ ਨਾ ਉਹ ਖੋਹ ਲਿਆ ਗਿਆ ਸੀ, ਅਤੇ ਉਸਦੀ ਪੂਰੀ ਪੈਨਸ਼ਨ ਦੇਣ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ ਗਿਆ ਸੀ। ਫਿਰ ਉਸ ਤੋਂ ਬਾਅਦ ਕਹਿੰਦੇ ਆ ਸੁਬੇਗ ਸਿੰਘ ਨੇ ਸਿਵਲ ਕੋਰਟ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਸੀ, ਔਰ 13 ਫਰਵਰੀ 1984 ਨੂੰ ਫਿਰ ਸਾਰੇ ਦੋਸ਼ਾਂ ਤੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਫਿਰ ਆਉਂਦਾ ਹੈ ਜੀ ਸਮਾਂ ਧਰਮ ਯੁੱਧ ਮੋਰਚਾ ਅਤੇ ਓਪਰੇਸ਼ਨ ਬਲੂ ਸਟਾਰ ਦਾ। ਫਿਰ ਕਹਿੰਦੇ ਆ ਕਿ ਜਦੋਂ, ਕਿਉਂਕਿ ਉੱਧਰੋਂ ਆਰਮੀ ਤੋਂ ਤਾਂ ਉਹ ਹਟ ਗਏ ਹੈ ਨਾ, ਉਸ ਤੋਂ ਬਾਅਦ ਫਿਰ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸੰਪਰਕ 'ਚ ਆਏ, ਔਰ ਸੁਬੇਗ ਸਿੰਘ ਅਤੇ ਉਸਦੀ ਫੌਜੀ ਮੁਹਾਰਤ ਨੂੰ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਪ੍ਰਭਾਵਸ਼ਾਲੀ ਬਚਾਅ ਦੀ ਸਿਰਜਣਾ ਦਾ ਸਿਹਰਾ ਜਿਹੜਾ ਦਿੱਤਾ ਜਾਂਦਾ, ਕਿਉਂਕਿ ਉਹਨਾਂ ਨੇ ਨਾ ਫਿਰ ਟ੍ਰੇਨਿੰਗ ਉਸ ਹਿਸਾਬ ਨਾਲ ਦਿੱਤੀ, ਕਿਉਂਕਿ ਓਬਵੀਅਸ ਹੈ ਕਿਉਂਕਿ ਉਹ ਆਰਮੀ 'ਚ ਰਹੇ ਸੀ, ਉਹਨਾਂ ਨੂੰ ਪਤਾ ਸੀ ਕਿਵੇਂ ਜਿਹੜਾ ਹੈਗਾ ਅਸੀਂ ਮੁਕਾਬਲਾ ਕਰ ਸਕਦੇ ਹਾਂ। ਸੋ ਇਸ ਕਰਕੇ ਉਹਨਾਂ ਨੂੰ ਬੜਾ ਜਿਹੜਾ ਹੈਗਾ ਬਚਾਅ ਦੇ ਲਈ ਜਿਹੜਾ ਵੀ ਉਹਨਾਂ ਨੇ ਕੰਮ ਕੀਤਾ ਉਹਦਾ ਸਿਹਰਾ ਉਹਨਾਂ ਦੇ ਸਿਰ ਜਾਂਦਾ, ਔਰ ਕਿਉਂਕਿ ਪੈਦਲ ਕਮਾਂਡੋ ਕਹਿੰਦੇ ਓਪਰੇਸ਼ਨ ਦੀ ਸੰਭਾਵਨਾ ਨੂੰ ਸੰਭਵ ਉਹਨਾਂ ਨੇ ਬਣਾਇਆ, ਕਿਉਂਕਿ ਜਦੋਂ ਕਮਾਂਡੋਜ਼ ਅੰਦਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਸੀ ਤਾਂ ਉਹਨਾਂ ਦਾ ਮੁਕਾਬਲਾ ਕਿਵੇਂ ਕਰਨਾ ਸੀ ਉਹ ਇਹਨਾਂ ਨੂੰ ਹੀ ਪਤਾ ਸੀ ਕਿ ਕਿਹੜੇ ਤਰੀਕੇ ਇਹਨਾਂ ਨੇ ਅਪਣਾਏ। ਸੋ ਸੁਬੇਗ ਸਿੰਘ ਕਹਿੰਦੇ ਅਕਾਲ ਤਖ਼ਤ ਅਤੇ ਦਰਸ਼ਨੀ ਦਿਓੜੀ ਦੇ ਵਿਚਕਾਰ ਗੋਲੀਬਾਰੀ ਦੇ ਵਿੱਚ ਮਾਰੇ ਗਏ ਸੀਗੇ। ਸੋ ਸੁਬੇਗ ਸਿੰਘ ਜੀ ਦੀ ਜਿਹੜੀ ਲਾਸ਼ ਦੀ ਫੋਟੋ ਕਹਿੰਦੇ ਇੰਡੀਅਨ ਆਰਮੀ ਨਾਲ ਖਿੱਚੀ ਗਈ ਇਹ ਦਿਖਾਈ ਜਾਂਦੀ ਹੈ। ਸੋ ਬਿਲਕੁਲ ਜੀ, ਇਹ ਸੁਬੇਗ ਸਿੰਘ ਦੀ ਆਪਾਂ ਨੇ ਗੱਲਬਾਤ ਕੀਤੀ ਜਿਹੜੇ ਕਿ ਮੇਜਰ ਜਨਰਲ ਸੀਗੇ। ਸੋ ਉਹਨਾਂ ਦੀ ਸ਼ਹਾਦਤ ਨੂੰ ਆਪਾਂ ਯਾਦ ਕਰਦੇ ਹਾਂ, ਕਿਉਂਕਿ 6 ਜੂਨ ਨੂੰ ਫਿਰ ਉਹਨਾਂ ਦੀ ਸ਼ਹਾਦਤ ਹੋਈ ਸੀ। ਸੋ ਕੱਲ੍ਹ ਆਪਾਂ ਨੇ ਥੋੜ੍ਹੀ ਜਿਹੀ ਗੱਲਬਾਤ ਕੀਤੀ ਸੀ ਨਾ ਜਨਰਲ ਸੁਬੇਗ ਸਿੰਘ ਜੀ ਦੀ, ਸੋ ਮੈਨੂੰ ਸੀਗਾ ਕਿ ਥੋੜ੍ਹਾ ਜਿਹਾ ਇਹਨਾਂ ਬਾਰੇ ਆਪਾਂ ਦੇਖੀਏ ਕਿਵੇਂ ਕੀ ਸੀ, ਕਿਵੇਂ ਇਹਨਾਂ ਨੇ ਆਪਣਾ ਆਰਮੀ ਦੇ ਵਿੱਚ ਰੋਲ ਅਦਾ ਕੀਤਾ, ਅਤੇ ਉਸ ਤੋਂ ਬਾਅਦ ਫਿਰ ਇਹ ਕਿਵੇਂ ਜਿਹੜਾ ਹੈਗਾ ਸ਼੍ਰੀ ਦਰਬਾਰ ਸਾਹਿਬ ਦੇ ਸਮੇਂ ਜਦੋਂ ਇਹ ਓਪਰੇਸ਼ਨ ਬਲੂ ਸਟਾਰ ਹੋਇਆ ਸੀਗਾ ਅਤੇ ਕਿਵੇਂ ਫਿਰ ਇਹ ਉਦੋਂ ਉੱਥੇ ਪਹੁੰਚ ਗਏ ਸੀ, ਹੈ ਨਾ। ਸੋ ਉਹ ਸਾਰਾ ਜਿਹੜਾ ਹੈਗਾ ਵਰਤਾਂਤ ਤੁਹਾਡੇ ਸਾਹਮਣੇ ਪੇਸ਼ ਕੀਤਾ। ਸੋ ਆਈ ਹੋਪ ਕਿ ਤੁਹਾਨੂੰ ਵਧੀਆ ਲੱਗਿਆ ਹੋਊਗਾ।
ਇਹ ਜਾਣਕਾਰੀ ਭਰਪੂਰ ਤੁਹਾਡੇ ਲਈ ਮੈਂ ਪੇਸ਼ ਕੀਤੀ। ਸੋ ਬਾਕੀ ਤੁਸੀਂ ਵੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਬਿਲਕੁਲ ਕਰ ਸਕਦੇ ਹੋ, ਅਤੇ ਸਾਡੇ ਸਪੌਂਸਰ ਵੀ ਜੁੜ ਗਏ, ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅਤੇ ਲਓ ਜੀ ਆਪਾਂ ਲੈਂਦੇ ਹਾਂ ਪਰਮਜੀਤ ਦਿਓਲ ਜੀ ਨੂੰ ਵੀ।

0: ਲਓ ਜੀ, ਜੁੜਿਆ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਤੇ ਹੁਣ ਆਪਾਂ ਥੋੜੀ ਜਿਹੀ ਗੱਲ ਕਰੀਏ ਰੀਅਲ ਐਸਟੇਟ ਦੀ। ਰੀਅਲ ਐਸਟੇਟ ਤੋਂ ਸਾਡੇ ਨਾਲ ਜੁੜ ਚੁੱਕੇ ਆ ਜੀ ਰੀਅਲ ਐਸਟੇਟ ਬ੍ਰੋਕਰ ਪਰਮਜੀਤ ਦਿਓਲ ਜੀ। ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ੍ਰੀ ਅਕਾਲ ਜੀ ਮੇਰੇ ਬਣਿਓ, ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਫਾਰ ਪੀਜ਼ਾ ਸਟੋਰ ਲਈ ਜਿਹੜਾ ਕਿ ਪ੍ਰਾਪਰਟੀ ਮਾਰਕੀਟ ਦੇ ਵਿੱਚ ਲੈਂਦੀ ਗਈ ਹੈ, ਇਹ ਤੁਹਾਨੂੰ ਮਿਸਿਸਾਗਾ ਦੇ ਵਿੱਚ ਮਿਲ ਰਿਹਾ ਵਾ, ਜਿਹੜਾ ਕਿ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਟੈਕਸੀ ਦੇ ਉੱਪਰ ਬਿਲਕੁਲ ਯੂਨਿਟ ਜਿਹੜਾ ਕਿ ਜਿਸ ਦੇ ਵਿੱਚ ਪੀਜ਼ਾ ਸਟੋਰ ਦਾ ਬਿਜ਼ਨਸ ਚੱਲ ਰਿਹਾ ਵਾ, ਇਹ ਯੂਨਿਟ ਫਾਰ ਸੇਲ ਅਤੇ ਬਿਜ਼ਨਸ ਫਾਰ ਸੇਲ ਦੋਵੇਂ ਹੀ ਤੁਹਾਨੂੰ ਮਿਲ ਸਕਦੇ ਹਨ। ਜਿਸਦਾ ਦੀ ਪ੍ਰਾਈਸ ਬੜੀ ਲੋ ਰੱਖੀ ਗਈ ਹੈ, ਯੂਨਿਟ ਦੀ ਪ੍ਰਾਈਸ ਸਿਰਫ 499,000 ਰੱਖੀ ਗਈ ਆ, ਅਤੇ ਪੀਜ਼ਾ ਸਟੋਰ ਦੀ ਪ੍ਰਾਈਸ ਜਿਹੜੀ ਆ ਉਹ 299,000 ਰੱਖੀ ਗਈ ਆ। ਸੇਲ ਜਿਹੜੀ ਆ ਮੋਰ ਦੈਨ 10,000 ਤੋਂ ਉੱਪਰ ਪਰ ਵੀਕ ਗਰੰਟੀ ਨਾਲ ਮਿਲੇਗੀ। ਬਿਗ ਫਰੈਂਚਾਈਜ਼ ਦਾ ਪੀਜ਼ਾ ਸਟੋਰ ਆ, ਯੂਨਿਟ ਅਤੇ ਪੀਜ਼ਾ ਸਟੋਰ ਤੁਹਾਨੂੰ ਇਕੱਠੇ ਦੋਵੇਂ ਮਿਲ ਸਕਦੇ ਹਨ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਮਿਸਾਗਾ ਦੇ ਵਿੱਚ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਪੀਜ਼ਾ ਸਟੋਰ ਜਿਹੜਾ ਕਿ ਇਹ ਇੱਕ ਨਾਗਰਾ ਫਲ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਸ ਦੀ ਸੇਲ ਤੁਹਾਨੂੰ $14,000 ਪਰ ਵੀਕ ਗਰੰਟੀ ਦਾ ਮਿਲੇਗੀ। ਰੈਂਟ ਸਿਰਫ $3,000 ਪਰ ਮੰਥ ਹੋਵੇਗਾ। ਲੀਜ਼ ਜਿਹੜੀ ਆ ਲੌਂਗ ਟਰਮ ਹੋਵੇਗੀ, 5+5, ਤੇ ਪ੍ਰਾਈਸ ਜਿਹੜੀ ਆ ਉਹ ਬੜੀ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਫਾਲਸ ਦੇ ਨਜ਼ਦੀਕ ਬਿਗ ਫਰੈਂਚਾਈਜ਼ ਦਾ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ, ਜਿਸ ਦੇ ਵਿੱਚ 24 ਬੰਦਿਆਂ ਦੀ ਸਿਟਿੰਗ, ਆਊਟਸਾਈਡ ਪਾਟੀਓ ਬਣਿਆ ਹੋਇਆ, ਲਿਕਰ ਲਾਇਸੈਂਸ ਆ, ਬਹੁਤ ਹੀ ਸਸਤੀ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਸਕਦਾ ਵਾ। ਅਗਰ ਦੇਖਣਾ ਚਾਹੁੰਦੇ ਹੋ ਜਾਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ, ਡੰਡਾਸ ਅਤੇ ਹੋਰ ਓਨਟਾਰੀਓ ਸਟ੍ਰੀਟ ਦੇ ਨਜ਼ਦੀਕ, 24,000 ਤੋਂ ਉੱਪਰ ਪਰ ਮੰਥ, ਰੈਂਟ ਸਿਰਫ $5,100 ਪਰ ਮੰਥ, ਲੀ ਜਿਹੜੀ ਆ 5+5, ਤੇ ਪ੍ਰਾਈਸ ਜਿਹੜੀ ਆ ਬਹੁਤ ਹੀ ਲੋ ਰੱਖੀ ਗਈ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਬਿਊਟੀ ਸਲੋਨ ਮਿਸਾਗਾ ਦੇ ਵਿੱਚ ਜਾਂ ਇਸ ਤੋਂ ਬਿਨਾਂ ਇੱਕ ਲਿਸਟ ਹੋਰ ਕੀਤਾ ਹੋਇਆ ਲੇਕ ਸ਼ੋਰ ਤੇ 2 ਬ੍ਰਾਮਟਨ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378, 416-993-7378। ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ, ਤੇ ਨੰਬਰ ਵੀ ਮੈਂ ਦੇ ਦਵਾਂ, ਨੰਬਰ ਤੁਸੀਂ ਨੋਟ ਕਰੋਗੇ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਟਰੱਕ ਲੈਣੇ ਆ। ਈਗਲ ਟਰੱਕ ਸੇਲਸ ਨੂੰ ਤੁਸੀਂ ਕੰਟੈਕਟ ਕਰਨਾ, ਕਿਉਂਕਿ ਇਹਨਾਂ ਦੇ ਕੋਲ ਨਵਿਆਂ ਵਰਗੇ ਟਰੱਕ ਪਹੁੰਚੇ ਆ ਜੀ। ਜਿਹੜਾ ਵੀ ਤੁਸੀਂ ਟਰੱਕ ਲੈਣਾ ਚਾਹੁੰਦੇ ਹੋ, ਕਿਉਂਕਿ ਇਹ ਕਹਿੰਦੇ ਆ ਵੀ ਇੱਕ ਤਾਂ 2 ਕਿਲੋਮੀਟਰ ਇਹ ਟਰੱਕ ਚੱਲੇ ਹੁੰਦੇ ਆ, ਨਵਿਆਂ ਵਰਗੇ ਹੁੰਦੇ ਆ, ਸੋ ਪਰ ਤੁਹਾਨੂੰ ਜਿਹੜਾ ਇਹਨਾਂ ਦਾ ਰੇਟ ਆ ਫਿਰ ਉਹ ਵਧੀਆ ਮਿਲ ਜਾਂਦਾ, ਕਿਉਂਕਿ ਓਬਵੀਅਸ ਹੈ ਆਪਾਂ ਜਦੋਂ ਕੋਈ ਨਵੀਂ ਚੀਜ਼ ਲੈਣ ਜਾਂਦੇ ਆ ਨਾ ਉਹਦਾ ਰੇਟ ਬਹੁਤ ਹਾਈ ਹੁੰਦਾ, ਪਰ ਜੇ ਥੋੜ੍ਹਾ ਬਹੁਤਾ ਜਿਵੇਂ ਕਹਿੰਦੇ ਆ ਵੀ ਚੱਲੀ ਹੋਈ ਚੀਜ਼ ਹੁੰਦੀ ਹੈ ਨਾ, ਜਿਵੇਂ ਇਹਨਾਂ ਦੇ ਕੋਲ ਇਹ ਟਰੱਕ ਆਉਂਦੇ ਆ ਫਿਰ ਉਹ ਹੁੰਦੇ ਨਵੇਂ ਆ, ਪਰ ਤੁਹਾਨੂੰ ਰੇਟ ਵਧੀਆ ਮਿਲ ਜਾਣਾ। ਬਾਕੀ ਫਾਈਨਾਂਸਿੰਗ ਵੀ ਔਨ ਦਾ ਸਪੋਟ ਹੈ। ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਨੂੰ ਤੁਸੀਂ ਕੰਟੈਕਟ ਕਰਨਾ ਜੀ, ਨੰਬਰ ਨੋਟ ਕਰੋ 416-819-6000, 416-819-6000, ਤੇ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਈਗਲ ਟਰੱਕ ਸੇਲਸ ਦੇ ਨਾਲ ਹੋ ਸਕਦੀ ਹੈ। ਤੇ ਲਓ ਜੀ, ਖਬਰਾਂ ਵੱਲ ਵੀ ਵੱਧਦੇ ਹਾਂ, ਥੋੜ੍ਹਾ ਜਿਹਾ ਖਬਰਾਂ ਦਾ ਵੀ ਤੁਹਾਨੂੰ ਗਿਆਨ ਦੇ ਦਈਏ ਕਿ ਕੁਛ ਚੱਲ ਰਿਹਾ। ਇੱਕ ਤਾਂ ਨਾ ਜਿਹੜੀ ਜਿਵੇਂ ਚਲੋ ਇਹ ਦਿਨ ਚੱਲ ਰਿਹਾ ਹੈ ਨਾ, 6 ਤਰੀਕ ਤੱਕ ਓਬਵੀਅਸ ਜਿਹੜਾ ਇਹ ਹਫ਼ਤਾ ਹੈਗਾ, ਓਬਵੀਅਸਲੀ ਆਪਾਂ ਨੂੰ ਹੁੰਦਾ ਵੀ ਬਿਲਕੁਲ ਇਹੀ ਗੱਲ ਕੀਤੀ ਜਾਵੇ ਹੈ ਨਾ, ਕਿਉਂਕਿ ਤੁਸੀਂ ਚਾਹ ਕੇ ਵੀ ਨਾ ਹੋਰ ਗੱਲ ਕਰਨ ਨੂੰ ਜੀ ਨਹੀਂ ਕਰਦਾ। ਇਹ ਹੁੰਦਾ ਵੀ ਬੜਾ ਇਹ ਔਖਾ ਸਮਾਂ ਸੀਗਾ, ਚਾਹੇ ਬਹੁਤ ਸਮਾਂ ਨਿਕਲ ਗਿਆ ਹੈ ਨਾ, 40 ਸਾਲ ਤੋਂ ਉੱਪਰ ਹੋ ਗਏ, ਪਰ ਫਿਰ ਵੀ ਉਹ ਬਿਲਕੁਲ ਐਂ ਲੱਗਦਾ ਵੀ ਜਿਵੇਂ ਥੋੜ੍ਹੀ ਦੇਰ ਦੀ ਹੀ ਗੱਲ ਹੁੰਦੀ ਆ। ਔਰ ਕਹਿੰਦੇ ਆ ਵੀ ਇਹ ਜਿਹੜਾ ਸਮਾਂ ਨਾ ਇਹ ਭੁਲਾਇਆ ਵੀ ਨਹੀਂ ਜਾ ਸਕਦਾ, ਬਿਲਕੁਲ ਐਂ ਹੀ ਲੱਗੂਗਾ ਵੀ ਬੜਾ ਹੁਣੀ ਹੁਣੀ ਇਹ ਸਾਰਾ ਵਰਤਾਂਤ ਹੈ ਜਿਹੜਾ ਉਹ ਹੋਇਆ। ਤੇ ਸਾਡੇ ਨਾਲ ਕਾਲਰ ਹੈ, ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ
2: ਜੀ, ਬਹੁਤ ਕੁਝ ਦੱਸ ਕੇ ਗਏ ਆ ਜੀ ਟੂਰ ਬਾਰੇ।
0: ਹਾਂਜੀ
2: ਜੀ, ਬਾਅਦ ਚ ਜਵਾਕ ਬੋਰ ਨੂੰ ਹੋਇਆ ਉਹਨੂੰ ਪਤਾ ਲੱਗ ਗਿਆ ਨਾ ਜੀ।
0: ਹਾਂਜੀ,
2: ਕਿੰਨਾ ਕਿੰਨਾ ਕੁਛ ਹੋਇਆ 84 ਬਾਰੇ।
0: ਜੀ
2: ਹੁਣ ਚਾਰ ਚਾਰ ਦੂਨ ਤੱਕ ਦੇਖੋ ਜੀ, ਉਹ ਕਿੰਨਾ ਕੁਛ ਹੋ ਗਿਆ ਚਾਰ ਚਾਰ ਤੱਕ,
0: ਬਿਲਕੁਲ
2: ਇੱਕ ਤੋਂ ਲੈ ਕੇ ਬਹੁਤ ਵਧੀਆ ਭੈਣ ਜੀ ਦੱਸਿਆ, ਬਹੁਤ ਵਧੀਆ ਲੱਗਾ ਜੀ। ਹਾਂਜੀ
0: ਹਾਂਜੀ ਸੁੰਦਰ ਜੀ ਕਹਿੰਦੇ, ਕਿਉਂਕਿ ਹੁਣ ਓਬਵੀਅਸ ਹੈ ਕਿ ਅਟੈਕ ਕਰਨਾ ਸੀ, ਜਿਹੜੇ ਵੀ ਉਸ ਸਮੇਂ ਦੇ ਹੈਡ ਹੁੰਦੇ ਆ ਉਹਨਾਂ ਨੇ, ਹੁਣ ਕਈ ਮਨਾ ਕਰ ਦਿੰਦੇ ਆ, ਕਈ ਨਹੀਂ ਕਰ ਸਕਦੇ ਹੈ ਨਾ, ਕਈ ਤਾਂ ਰਿਜ਼ਾਈਨ ਕਰ ਦਿੰਦੇ ਵੀ ਇਹ ਨਹੀਂ ਅਸੀਂ ਕੰਮ ਕਰਨਾ, ਪਰ ਉਹਨਾਂ ਨੇ ਉਹਨਾਂ ਦੀ ਨੁਮਾਇੰਦਗੀ 'ਚ ਅਟੈਕ ਹੋਇਆ ਹੈ ਨਾ। ਪਰ ਕਹਿੰਦੇ ਉਹ ਨਾ ਬਾਅਦ ਦੇ ਵਿੱਚੋਂ ਜਿਵੇਂ ਕਈ ਵਾਰ ਬੰਦਾ ਹੱਸਣਾ ਹੀ ਭੁੱਲ ਜਾਂਦਾ ਹੈ ਨਾ, ਕਿਉਂਕਿ ਉਹ ਜਿਹੜਾ ਸਾਰਾ ਸੀਨ ਬੰਦਾ ਆਪਣੀ ਅੱਖਾਂ ਨਾਲ ਜਿਹਨੇ ਦੇਖਿਆ ਹੋਵੇ ਅਤੇ ਉਹਨੂੰ ਫਿਰ ਉਹ ਭੁੱਲਦਾ ਨਹੀਂ ਹੈਗਾ, ਜਾਂ ਕਈ ਵਾਰ ਜਦੋਂ ਲੱਗਦਾ ਵੀ ਹਾਂ ਸਾਡੀ ਡਿਊਟੀ ਹੈ ਚਲੋ ਅਸੀਂ ਕਰਨਾ, ਪਰ ਬਾਅਦ ਦੇ ਵਿੱਚੋਂ ਇਹ ਲੱਗਦਾ ਵੀ ਅਸੀਂ ਸਾਤੋਂ ਗਲਤੀ ਹੋ ਗਈ ਹੈ ਨਾ। ਕਹਿੰਦੇ ਜਿਹੜੇ ਲੈਫਟੀਨੈਂਟ ਜਨਰਲ ਸੀਗੇ ਸੁੰਦਰ ਜੀ, ਕਹਿੰਦੇ ਉਹ ਤਾਂ ਬਾਅਦ ਦੇ ਵਿੱਚੋਂ ਮਤਲਬ ਹੱਸਣਾ ਹੀ ਭੁੱਲ ਗਏ ਸੀਗੇ, ਅਤੇ ਉਹਨਾਂ ਨੂੰ ਬਾਅਦ 'ਚੋਂ ਲੱਗਦਾ ਸੀਗਾ, ਕਹਿੰਦੇ ਵੀ ਆਰਮੀ 'ਚ ਸਾਨੂੰ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਆ ਉਹ ਇਹ ਦਿੱਤੀ ਜਾਂਦੀ ਹੈ ਵੀ ਅਸੀਂ ਜਿਹੜਾ ਗਲਤ ਕਰ ਰਹੇ ਆ ਦੁਸ਼ਮਣ ਆ ਉਹਨਾਂ ਦਾ ਉਹਨਾਂ ਦੇ ਨਾਲ ਮੁਕਾਬਲਾ ਕਰਨਾ ਹੈ ਨਾ। ਪਰ ਕਹਿੰਦੇ ਇੱਥੇ ਤਾਂ ਅਸੀਂ ਆਪਣਿਆਂ ਦੇ ਨਾਲ ਹੀ ਆਪਣਿਆਂ ਨੂੰ ਹੀ ਇੰਨਾ ਨੁਕਸਾਨ ਹੈ ਜਿਹੜਾ ਪਹੁੰਚਾ ਦਿੱਤਾ। ਸੋ ਉਹਨਾਂ ਦੀ ਵਾਈਫ ਦਾ ਇਹ ਕਹਿਣਾ ਸੀਗਾ, ਕਹਿੰਦੇ ਵੀ ਬਾਅਦ 'ਚੋਂ ਉਹ ਕਦੀ ਹੱਸੇ ਹੀ ਨਹੀਂ, ਉਹਨਾਂ ਦੇ ਦਿਲ ਦੇ ਵਿੱਚ ਇਹ ਰਿਹਾ ਵੀ ਇਹ ਮੇਰੇ ਤੋਂ ਕੀ ਹੋਇਆ ਹੈ ਨਾ। ਸੋ ਹੈਡ ਐਜ਼ ਏ ਹੈਡ ਉਹਨਾਂ ਨੂੰ ਕਰਨਾ ਪਿਆ, ਪਰ ਬਾਅਦ ਦੇ ਵਿੱਚੋਂ ਕਹਿੰਦੇ ਬਸ ਉਹ ਅਫਸੋਸ ਦੇ ਵਿੱਚ ਹੀ ਰਹੇ ਕਿ ਇਹ ਮੈਨੂੰ ਨਹੀਂ ਕਰਨਾ ਚਾਹੀਦਾ ਸੀ। ਸੋ ਇੱਦਾਂ ਵੀ ਬੜੀ ਵਾਰ ਹੋ ਜਾਂਦਾ। ਸੋ ਲਓ ਜੀ, ਇੱਕ ਚਲੋ ਹੁਣ ਨਿਊਜ਼ ਵੱਲ ਵੀ ਆਪਾਂ ਵੱਧਦੇ ਹਾਂ। ਮੈਂ ਗੱਲ ਇਹ ਕਰਨੀ ਸੀ ਕਿ ਇਹ ਜਿਹੜੇ ਦਿਨ ਹੈਗੇ ਨਾ, ਇਹਨਾਂ ਦਿਨਾਂ 'ਚ ਇਹ ਗੱਲ ਕਰਨੀ ਜ਼ਰੂਰ ਬਣਦੀ ਆ, ਔਰ ਕਈਆਂ ਨੇ ਤਾਂ ਕਈ ਬਚਪਨ 'ਚ ਸੀ, ਕਈ ਬਾਅਦ 'ਚ ਜੰਮੇ ਆ, ਜੇ ਅਸੀਂ ਗੱਲਬਾਤ ਕਰਦੇ ਹਾਂ ਤਾਂ ਉਹ ਸਾਰਾ ਕੁਛ ਪਤਾ ਲੱਗੀ ਜਾਂਦਾ ਅੱਗੇ ਅੱਗੇ, ਕਿਉਂਕਿ ਜਿਹੜੇ ਇਹ ਗੱਲਾਂ ਬਾਤਾਂ ਕੋਈ ਵੀ ਇੱਦਾਂ ਦੀਆਂ ਹੋ ਜਾਂਦੀਆਂ ਨਾ ਜਿੱਥੇ ਜ਼ਿਆਦਤੀ ਹੋਈ ਹੋਵੇ ਕੋਈ, ਉਹ ਆਪਣੀ ਕੌਮ ਨੂੰ ਆਪਣੇ ਲੋਕਾਂ ਨੂੰ ਪਤਾ ਲੱਗਦਾ ਰਹਿਣਾ ਚਾਹੀਦਾ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜੇ ਉਸ ਸਮੇਂ ਤੁਹਾਡੇ ਨਾਲ ਨਹੀਂ ਹੋਇਆ ਜਾਂ ਉਸ ਸਮੇਂ ਦੇ ਵਿੱਚ ਤੁਸੀਂ ਨਹੀਂ ਸੀ, ਬਾਅਦ ਦੇ ਵਿੱਚੋਂ ਬੋਰਨ ਹੋਏ ਤਾਂ ਫਿਰ ਤਾਂ ਕਿ ਸਾਨੂੰ ਇਤਿਹਾਸ ਦਾ ਪਤਾ ਨਾ ਲੱਗੂਗਾ। ਹੁਣ ਜਿਵੇਂ ਜਿਹੜਾ ਅਸੀਂ ਹਿਸਟਰੀ ਪੜ੍ਹੀ ਆ, ਕੋਈ ਸ਼ਾਹਜਹਾਂ ਦੀ, ਕੋਈ ਔਰੰਗਜ਼ੇਬ ਦੀ, ਅਸੀਂ ਕਿਹੜਾ ਸੀਗੇ ਉਸ ਸਮੇਂ, ਹੈ ਨਾ। ਆਪਾਂ ਨੇ ਆਪਣੇ ਸਿਲੇਬਸ ਦੇ ਵਿੱਚ, ਬੁੱਕਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ, ਉਹਨਾਂ ਦੇ ਰਾਜ ਬਾਰੇ, ਅੰਗਰੇਜ਼ਾਂ ਬਾਰੇ, ਉਹ ਕੀ ਕਰਕੇ ਗਏ, ਕਦੋਂ ਆਏ, ਕੀ ਕੀਤਾ, ਹੈ ਨਾ। ਸੋ ਉਹ ਇਹ ਸਾਰਾ ਕੁਛ ਨਾ ਜਿਹੜਾ ਗਿਆਨ ਹੈ, ਐਜੂਕੇਸ਼ਨ ਹੈ, ਤਾਂ ਹੀ ਕਹਿੰਦੇ ਐਜੂਕੇਸ਼ਨ ਬੜੀ ਜ਼ਰੂਰੀ ਹੈ। ਪੜ੍ਹੇ ਲਿਖੇ ਪੜ੍ਹਾ ਲਿਖਾਂਗੇ ਅਸੀਂ, ਫਿਰ ਅਸੀਂ ਉਹ ਚੀਜ਼ਾਂ ਬਾਰੇ ਜਾਣੂ ਹੋਵਾਂਗੇ, ਨਹੀਂ ਹੋਵਾਂਗੇ, ਹੈ ਨਾ। ਸੋ ਇਸ ਕਰਕੇ ਗੱਲਬਾਤ ਵੀ ਕਰਨੀ ਬਣਦੀ ਹੈ, ਸਾਰਾ ਕੁਛ ਜ਼ਿੰਦਗੀ 'ਚ ਚੱਲੀ ਜਾਂਦਾ, ਵਧੀਆ ਸਮਾਂ ਵੀ ਅਤੇ ਮਾੜਾ ਸਮਾਂ ਵੀ। ਪਰ ਜਿਹੜੀਆਂ ਇੱਦਾਂ ਦੀਆਂ ਗੱਲਾਂ ਸਾਡੇ ਕਲਚਰ ਨਾਲ, ਸਾਡੀ ਹਿਸਟਰੀ ਨਾਲ ਜੁੜੀਆਂ ਹੋਈਆਂ, ਉਹਨਾਂ ਦੀ ਸਮੇਂ ਸਮੇਂ 'ਤੇ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਹੈ ਤਾਂ ਕਿ ਉਹ ਪਤਾ ਲੱਗਦਾ ਰਹੇ। ਸੋ ਇਸ ਕਰਕੇ ਬਿਲਕੁਲ ਜੀ ਆਪਾਂ ਨੇ ਗੱਲਬਾਤ ਕੀਤੀ ਹੈ। ਸੋ ਜਿਹੜਾ ਹੁਣ ਚੱਲ ਰਿਹਾ ਉਹ ਵੀ ਆਪਾਂ ਨੇ ਕਰਨਾ, ਅਤੇ ਜੇ ਨਾ ਆਪਾਂ ਨਹੀਂ ਇਹ ਗੱਲਾਂ ਕਰਾਂਗੇ, ਜਿਵੇਂ ਦਾ ਹੁਣ ਮਾਹੌਲ ਹੈ, ਜਿਵੇਂ ਆਪਾਂ ਕਹਿੰਦੇ ਕਲਯੁੱਗ ਹੈ, ਕਲਯੁੱਗ ਦੇ ਵਿੱਚ ਦੇਖੋ ਹੁਣ ਆਪਾਂ ਨੂੰ ਕਿੰਨਾ ਕੁਛ ਸੁਣਨ ਨੂੰ ਮਿਲਦਾ, ਕੋਈ ਕਈ ਕ੍ਰਾਈਮ ਹੋ ਰਹੇ ਆ, ਕੋਈ ਕੁਛ ਹੋ ਰਿਹਾ, ਕੋਈ ਕੁਛ ਹੋ ਰਿਹਾ, ਔਰ ਫਿਰ ਕਿਤੇ ਕਿਤੇ ਲੱਗਦਾ ਵੀ ਪਤਾ ਨਹੀਂ ਕੀ ਰੀਜ਼ਨ ਹੈ, ਜਾਂ ਉਹਨਾਂ ਤੱਕ ਸਾਰੀਆਂ ਗੱਲਾਂ ਬਾਤਾਂ ਨਹੀਂ ਪਹੁੰਚਣੀਆਂ, ਜਾਂ ਫਿਰ ਕਿਸੇ ਦੀ ਸਾਜ਼ਿਸ਼ ਹੈ। ਜਿਵੇਂ ਹੁਣ ਆਪਾਂ ਦੇਖਦੇ ਹਾਂ ਕੋਈ ਸ਼ੂਟਿੰਗ ਕਰ ਰਿਹਾ, ਕੋਈ ਗੋਲੀਆਂ ਚਲਾ ਰਿਹਾ, ਕੋਈ ਕ੍ਰਾਈਮ, ਕੋਈ ਚੋਰੀ, ਹੋਮ ਇਨਵੇਜਨ ਹੋ ਰਿਹਾ, ਹੈ ਨਾ। ਆ ਜਿਹੜੀਆਂ ਇੱਕ ਦੋ ਕੱਲ੍ਹ ਵੀ ਖਬਰ ਸੁਣਨ ਨੂੰ ਮਿਲੀ, ਇੱਕ ਨੋਵਾ ਸਕੋਸ਼ੀਆ ਦੀ, ਹੈ ਨਾ, ਲੜਕੀ ਦੀ, ਕਿ ਉਹ ਛੋਟੇ ਬੱਚੇ ਹੀ ਜਿਹੜੇ ਇਨਫੈਂਟ ਜਿਵੇਂ ਨਿਊ ਬੋਰਨ ਬੇਬੀ ਮਰੇ ਹੋਏ ਮਿਲੇ। ਸੋ ਇਹ ਕੀ ਕਿੱਧਰ ਨੂੰ ਜਾ ਰਿਹਾ ਅਤੇ ਕੀ ਹੋ ਰਿਹਾ, ਜਾਣ ਬੁੱਝ ਕੇ ਕੀਤੇ ਜਾ ਰਹੇ ਆ, ਜਾਂ ਕੋਈ ਕਰਵਾ ਰਿਹਾ, ਜਾਂ ਫਿਰ ਕਿਸੇ ਤਰੀਕੇ ਦੇ ਨਾਲ ਨੀਵਾਂ ਦਿਖਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਸੋ ਇਹ ਸਾਰਾ ਕੁਛ ਸੋਚਣ ਵਿਚਾਰਨ ਵਾਲੀ ਵੀ ਲੋੜ ਹੈਗੀ ਹੈ। ਤੇ ਸਾਡੇ ਨਾਲ ਕਾਲਰ ਜੁੜੇ, ਹਾਂਜੀ ਸਤਿ ਸ੍ਰੀ ਅਕਾਲ
3: ਜੀ। ਸਤਿ ਸ੍ਰੀ ਅਕਾਲ, ਕੈਸੀ ਹੈ ਆਪ
0: ਜੀ? ਸਰ ਬਹੁਤ ਅੱਛੇ, ਆਪ ਸੁਣਾਏ?
3: ਮੈਂ ਬਿਲਕੁਲ ਠੀਕ ਹਾਂ। ਤਮਾਮ ਵਾਕਿਆਤ ਜੋ ਪੁਰਾਣੇ ਹੋਏ ਆਪ ਸੁਣਾ ਰਹੀ ਹੈ, ਬਿਲਕੁਲ ਸਹੀ ਹੈ। ਇਹ ਸਭ ਵਾਕਿਆਤ ਇਸ ਲਈ ਹੋਤੇ ਹੈ ਦੁਨੀਆ ਮੇ, ਯਾਦ ਰੱਖੀਏਗਾ, ਜੋ ਐਡਵਾਈਜ਼ਰਸ ਹੋਤੇ ਹੈ ਸਹੀ ਬਾਤ ਨਹੀਂ ਬਤਾਤੇ। ਜੈਸਾ ਇੱਕ ਆਦਮੀ ਨੇ ਆਪਸੇ ਕਹਾ, ਯਾਰ ਯੇ ਤੋ ਕਾਮ ਹੀ ਨਹੀਂ ਕਰਤੀ, ਔਰ ਵੋ ਬਾਹਰ ਬੋਲਾ ਕਿਸੀ ਕੇ ਸਾਹਮਣੇ, ਵੋ ਆ ਕੇ ਆਪਕੇ ਸਾਹਮਣੇ ਬੋਲਾ, ਵੋ ਬਤਾ ਰਹਾ ਥਾ ਆਪਕੋ ਕਿ ਆਪ ਤੋ ਕਾਮ ਚੋਰ ਹੈ, ਤੋ ਆਪ ਕਾਮ ਨਹੀਂ ਕਰਤੀ, ਔਰ ਕਾਮ ਚੋਰ ਮੇ ਕਿਤਨਾ ਫਰਕ ਹੈ। جب بندہ کام چور لفظ سنتا تو اس کو غصہ آتا ہے, یار مجھے کام چور بول رہا, میں تو زیادہ کام کرنا, میں تو چھٹی بھی نہیں لینا. یعنی بولنے کا مطلب میرا ساری بات کا یہ ہے, جتنے بھی ایڈوائزرز اچھے نہیں ہوتے نا تو ان کے پرینام خراب کرتے ہیں. اور سیاست میں چاہے وہ انڈیا کی سیاست ہو, کینیڈا کی ہو, ورلڈ کی کہیں پہ بھی پولیٹکس ہو, ایک چیز بڑی کامن ہے جو ہر آدمی نہیں سمجھنا چاہتا. سیٹ پہ بیٹھنے کے بعد تو بالکل ہی بھول جاتے اس بات کو کہ نہیں بولنا چاہیے. وہ کیا کہ سیاست میں جو قدم آپ اٹھاتے وہ امپورٹنٹ نہیں ہوتا, وہ قدم کے بعد جو ریپلیکیشنز آئیں گے, کانسیکوینسز آئیں گے, نتائج آئیں گے, ان پہ غور کرتے پہلے.
0: جی
3: ٹھیک ہے نا, جیسا آپ بولے بھائی 100 آدمی کی دعوت ہے, 100 آدمی کے بندوں کی دعوت دے دی میں, تو 100 آدمی تو آ جائیں گے بلانے پہ, لیکن آپ رکھے 50 کرسیاں, تو یہ میں پوچھا بی بی 50 ہی کرسیاں ہیں, 50 اور کہیں گے بندے, تو آپ بولے 50 جو بیٹھے ہیں ان کی گود میں بیٹھ جائیں گے, ایسا ہوتا ہے ایسا؟
0: جی
3: تو بات دراصل یہ کام نہیں کرنا چاہیے. اور ایک معاملی دیکھیے, کینیڈا میں سی آر اے ہے اور آپ کے امیگریشن ڈپارٹمنٹ ہے, آپ اسے فون کریے بی بی, پہلا لفظ بولتا وہ, یہ ہم بھول جاتے ہیں, نہیں بھولنا چاہیے, پہلا لفظ یہ بولتا, ہائے وی ڈو ناٹ ایکسپٹ اینی انٹیمیٹڈ بیہیونگ, any wrong words and your aggression, بولتا. کیوں بولتا ہو, ذرا سوچئے, تاکہ وہ لائن پہ آنے سے پہلے وہ آفیسر کبھی آپ کو بول سکتا, بی بی میں آپ کا کام ایک ہفتے بعد کروں گا, آپ بولتے کی بات کر رہا سی, مجھے ابھی چاہیے سی, غصے میں آ جاتے, تو وہ پہلے آپ کو باخبر کر رہا, اس طرح کا برتاؤ میرے ساتھ نہ کرو, یہ ویوہار میرے ساتھ نہ کرو, ورنہ پھر اس کے نتائج خراب آئیں گے. اور شطرنج میں, سیاست میں یہ بہت کامن ہے کہ چال چلنا امپورٹنٹ نہیں ہے, چال کے بعد دیکھیے آپ کا پیادہ مر رہا, آپ کا فوجی مر رہا, آپ کا وزیر مر رہا, آپ کا اونٹ گھوڑا کون مر رہا ہے پولیٹکس میں, چیس میں. تو یہ باتیں سمجھنا چاہیے, اور ظلم ذاتی نہیں کرنا چاہیے, اور الفاظ بھی ایسے نہیں بولنا جس سے نئے تکلیفات پیدا ہو جاتے. سی جی صاحب بول دیے کہ یہ تو نوجوان بچے کاکروچز ہیں, یہ کاکروچ کی طرح ہیں, آپ ایسا لفظ بولنے سے کاکروچ پارٹی بن گئی, تو آپ سوچنا کہ کیا میں یہ جملہ بول رہا ہوں صحیح ہے. اچھا خود سی جی صاحب کے بارے میں میرا یہ کہنا ہے, کیا کبھی اس عمر سے نہیں گزرے وہ, کیا کبھی ٹینیجر نہیں تھے وہ, کبھی وہ بھی تو کاکروچ بنے ہوں گے, بڈن بنے ہوں گے, یا سوسائٹی پہ, یا نہیں پیدائشی ڈگری لے کے پیدا ہو گئے, پیدائشی بن گئے وہ, پیدا ہوتے ہی سی جی بن گئے, ایسا ہوتا دنیا میں؟ تو ان چیزوں پہ توجہ دیجئے, بہت ضروری ہے, ہم کیا کر رہے ہیں امپورٹنٹ ہے. پھر ہم کو جو بوئیں گے نا, پھر آپ کو کاٹنا پڑے گا, بعد میں مت بولیے یار یہ ایسا کیوں ہوا, تمہاری وجہ سے ہوا, اگر تم اچھے رہتے تو ایسا کیوں ہوتا تھا, کوئی کسی کو بلا وجہ نہیں کرتا. اور

0: ਜਾਣਾ ਚਾਹੀਦਾ। ਸੋ ਇਸ ਕਰਕੇ ਉਹ ਆਪਣੇ ਆਪ ਹੀ ਜਿਹੜੇ ਰਿਲੇਸ਼ਨ ਸਾਰਿਆਂ ਦੇ ਇੱਕ ਦੂਜੇ ਨਾਲ ਠੀਕ ਰਹਿੰਦੇ ਆ। ਜੇ ਇੱਕ ਦੂਜੇ ਨੂੰ ਐਵੇਂ ਕੋਈ ਇੱਦਾਂ ਦੀਆਂ ਗੱਲਾਂ ਬੋਲੀਆਂ ਜਿਹਦੇ ਨਾਲ ਬੰਦਾ ਚਿੜੇ, ਹੈ ਨਾ, ਫਿਰ ਓਬਵੀਅਸ ਹੈ ਕਿ ਲੜਾਈ ਝਗੜੇ ਹੀ ਹੋਣਗੇ, ਇੱਕ ਦੂਜੇ ਨੂੰ ਬੋਲਣਗੇ, ਕੀ ਲੋੜ ਪਈ ਹੈ। ਹੁਣ ਜਿਵੇਂ ਕਾਕਰੋਚ ਦੀ ਗੱਲ ਹੈ ਨਾ, ਹੁਣ ਦੇਖੋ ਕੋਈ ਇੱਕ ਜੱਜ ਹੋਵੇ, ਉਹ ਵੀ ਕੋਰਟ ਦੇ ਵਿੱਚ ਜਿਹੜੇ ਬਿਆਨ ਦੇ ਰਿਹਾ, ਕਾਕਰੋਚ ਕਹਿ ਰਿਹਾ, ਹੈ ਨਾ, ਜਿਹੜੇ ਯੰਗਸਟਰਸ ਹੈਗੇ ਆ ਜਾਂ ਜਿਹੜੇ ਕਹਿੰਦੇ ਆ ਵੀ ਸੋਸ਼ਲ ਮੀਡੀਆ ਤੇ ਬੈਠੇ ਰਹਿੰਦੇ, ਫਲਾਣਾ ਧਮਕਾਏ ਉਹ, ਹੈ ਨਾ, ਤੋ ਫਿਰ ਅੱਗੇ ਉਹਨਾਂ ਨੇ ਵੀ ਉਹੀ ਪਾਰਟੀ ਬਣਾ ਲਈ। ਸੋ ਹੁਣ 6 ਜੂਨ ਨੂੰ ਜਿਹੜੇ ਕਹਿੰਦੇ ਕਾਕਰੋਚ ਜਨਤਾ ਪਾਰਟੀ ਹੈ ਨਾ, CJP, ਜਿਹੜੇ ਇਹਦੇ ਸੰਸਥਾਪਕ ਹੈ, ਜਿਹਨੇ ਇਹਨੂੰ ਸਿਰਜਿਆ ਬਣਾਇਆ, ਅਭਿਜੀਤ ਦੀਪਕੇ, ਉਹ ਭਾਰਤ ਜਾ ਰਿਹਾ 6 ਜੂਨ ਨੂੰ। ਫਿਰ ਜੰਤਰ ਮੰਤਰ ਤੇ ਉਹਨਾਂ ਨੇ ਰੋਸ ਪ੍ਰਦਰਸ਼ਨ ਕਰਨਾ ਤੇ ਐਜੂਕੇਸ਼ਨ ਮਿਨਿਸਟਰ ਨੂੰ ਕਹਿੰਦੇ ਆ ਵੀ ਰਿਜ਼ਾਈਨ ਕਰੋ, ਕਿਉਂਕਿ ਆ ਦੇਖੋ ਜਿਹੜੇ ਪੇਪਰ ਲੀਕ ਹੋ ਰਿਹਾ, ਕਿੰਨਾ ਜਿਹੜੇ ਬੱਚੇ ਆ ਜਿਹੜੇ ਪੜ੍ਹਨ ਵਾਲੇ, ਹੈ ਨਾ, ਕਿੰਨੀ ਮਿਹਨਤ ਕਰਦੇ ਆ, ਕਿੰਨੀਆਂ ਟਿਊਸ਼ਨਾਂ, ਕਿੰਨੇ ਪੈਸੇ, ਕਿੰਨਾ ਸਮਾਂ, ਤੇ ਫਿਰ ਉਹ ਪੇਪਰ ਲੀਕ ਹੋ ਜਾਂਦੇ। ਹੱਦ ਹੀ ਹੈ ਵੈਸੇ, ਹੈ ਕਿ ਪੇਪਰ ਇੱਦਾਂ ਕਿੱਦਾਂ ਲੀਕ ਹੋ ਜਾਂਦੇ ਆ, ਤੇ ਜਿਹੜੇ ਵਿਚਾਰੇ ਤਿਆਰੀ ਕਰਦੇ ਆ ਉਹ ਵਿੱਚੇ ਰਹਿ ਜਾਂਦੇ ਆ। ਦੇਖੋ ਟਾਈਮ, ਸਮਾਂ, ਉਹਨਾਂ ਦੀ ਏਜ, ਸਾਰਾ ਕੁਛ ਜਿਹੜਾ ਹੈਗਾ ਖਤਮ ਹੁੰਦਾ, ਖਰਾਬ ਹੁੰਦਾ। ਸੋ ਫਿਰ ਦੁਬਾਰਾ ਤੋਂ ਕਈ ਵਾਰ ਇਹੀ ਹੁੰਦਾ ਕਿ ਤੁਹਾਡੀ ਜਿਵੇਂ ਜਿਹੜੀ ਕਹਿੰਦੇ ਨੇ ਕੰਸਨਟ੍ਰੇਸ਼ਨ ਪਾਵਰ ਹੈ ਉਹ ਤੁਹਾਡੀ ਖਤਮ ਹੋ ਜਾਂਦੀ ਹੈ। ਕਈ ਵਾਰ ਬਾਅਦ ਚ ਅਗਲਾ ਕਹਿੰਦਾ ਚੱਲ ਛੱਡ ਪਰੇ, ਜਿਵੇਂ ਕਹਿੰਦੇ ਜਾਂ ਜਦੇ ਜਾਂ ਕਦੇ। ਕਈ ਵਾਰ ਇਹ ਹੁੰਦਾ ਕਿ ਆਪਾਂ ਕੋਈ ਵੀ ਕੰਮ ਕਈ ਵਾਰ ਕਰਨ ਲੱਗਦੇ ਹਾਂ, ਉਦੋਂ ਤੁਹਾਡਾ ਇੱਕ ਇੰਟਰਸਟ ਬਣਿਆ ਹੋਇਆ ਹੁੰਦਾ, ਕਈ ਵਾਰ ਬਾਅਦ ਦੇ ਵਿੱਚ ਉਹ ਕਹਿੰਦੇ ਚੱਲ ਛੱਡ, ਰਹਿਣ ਹੀ ਦਿਓ, ਕਰਦੇ ਹੀ ਨਹੀਂ ਅਸੀਂ ਹੁਣ, ਤੁਹਾਡਾ ਉਹ ਤੋਂ ਮੋਹ ਭੰਗ ਜਿਵੇਂ ਆਪਾਂ ਕਹਿੰਦੇ ਹਾਂ ਉਹ ਹੋ ਜਾਂਦਾ। ਸੋ ਇਸ ਕਰਕੇ ਬੋਲਣ ਲੱਗਿਆ ਕੋਈ ਵੀ, ਹੁਣ ਜਿਹੜੇ ਵਧੀਆ, ਇੱਕ ਤਾਂ ਹੁੰਦਾ ਨਾ ਬੰਦਾ ਅਨਪੜ੍ਹ ਜੱਡ ਹੈ, ਮੈਂ ਕਹਿੰਦੀ ਹਾਂ ਹਾਲੇ ਜਿਹੜੇ ਪਿੰਡਾਂ ਵਿੱਚ ਰਹਿੰਦੇ ਸੀ ਨਾ ਪਹਿਲਾਂ ਬਜ਼ੁਰਗ, ਜਿਨ੍ਹਾਂ ਨੂੰ ਆਪਾਂ ਕਹਿੰਦੇ ਵੀ ਚਲੋ ਕਦੀ ਸਕੂਲ ਨਹੀਂ ਗਏ ਉਹ, ਤੇ ਦੇਖੋ ਜਿਵੇਂ ਆਪਾਂ ਗੱਲਬਾਤ ਕਰਦੇ ਨਾ, ਕਹਾਵਤਾਂ ਵੀ ਉਹਨਾਂ ਨੇ ਬਣਾਈਆਂ, ਹੁਣ ਕਿਉਂ ਨਹੀਂ ਬਣਦੀਆਂ, ਹੁਣ ਤਾਂ ਇੰਨੇ ਪੜ੍ਹੇ ਲਿਖੇ ਲੋਕ ਹੈਗੇ, ਐਡੇ ਐਡੀਆਂ ਡਿਗਰੀਆਂ ਲਿੱਤੀਆਂ ਹੋਈਆਂ, ਪਰ ਨਹੀਂ, ਉਹ ਦੇਖ ਲਓ ਕਿੰਨੇ ਸਿਆਣੇ ਸੀਗੇ, ਉਹ ਪੜ੍ਹੇ ਲਿਖੇ ਨਹੀਂ ਸੀ ਫਿਰ ਵੀ ਇੰਨੇ ਸਿਆਣੇ ਸੀਗੇ, ਪਰ ਹੁਣ ਪੜ੍ਹ ਲਿਖ ਕੇ ਐਡੇ ਐਡੀਆਂ ਵੱਡੀਆਂ ਪੋਸਟਾਂ ਤੇ ਬੈਠ ਕੇ ਵੀ ਕਈ ਵਾਰੀ ਇੱਦਾਂ ਇੱਦਾਂ ਦੇ ਵਰਡ ਆਪਾਂ ਨੂੰ ਸੁਣਨ ਨੂੰ ਮਿਲਦੇ ਆ। ਹੁਣ ਜਿਵੇਂ ਆ ਕਾਕਰੋਚ ਕਹਿ ਦਿੱਤਾ, ਦੱਸੋ, ਹੈ ਨਾ, ਫਿਰ ਉਹ ਵੀ ਅੱਗੇ ਪੂਰੇ ਨਿਕਲੇ ਵੀ ਆ ਲੈ, ਜੇ ਕਾਕਰੋਚ ਕਹਿਤਾ ਤਾਂ ਫਿਰ ਠੀਕ ਆ, ਅਸੀਂ ਕਾਕਰੋਚ ਹੀ ਆ, ਤੇ ਉਹਨੂੰ ਜਸਟੀਫਾਈ ਕਰਤਾ ਕਾਕਰੋਚ ਨੂੰ ਵੀ ਉਹ ਗੰਦਗੀ ਨੂੰ ਸਾਫ ਕਰਦਾ ਤੇ ਹੁਣ ਅਸੀਂ ਗੰਦਗੀ ਸਾਫ ਕਰ ਦੇਣੀ ਹੈ। ਸੋ ਹੁਣ 6 ਜੂਨ ਨੂੰ ਉਹਨਾਂ ਨੇ ਐਜੂਕੇਸ਼ਨ ਮਿਨਿਸਟਰ ਨੂੰ ਰੈਜ਼ਿਗਨੇਸ਼ਨ ਦੇਣ ਦੀ ਮੰਗ ਕਹਿੰਦੇ ਕਰਨਗੇ ਜੰਤਰ ਮੰਤਰ ਤੇ 6 ਜੂਨ ਨੂੰ ਜਿਹੜੇ CJP ਆ, ਤੇ ਬਾਕੀ ਹੁਣ ਦੇਖਦੇ ਹਾਂ ਜੀ 6 ਜੂਨ ਨੂੰ ਕੀ ਜਿਹੜਾ ਭਾਣਾ ਵਾਪਰਦਾ, ਕੀ ਹੁੰਦਾ ਉੱਥੇ। ਪਰ ਕਈ ਵਾਰ ਇਹ ਹੁੰਦਾ ਵੀ ਪਤਾ ਨਹੀਂ, ਕਿਉਂਕਿ ਇਹ ਪਹਿਲਾਂ BJP ਪਾਰਟੀ ਨਾਲ ਜੁੜਿਆ ਹੋਇਆ ਸੀਗਾ ਇਹ ਅਭਿਜੀਤ ਦੀਪਕੇ, ਹੈ ਨਾ। ਸੋ ਕਈ ਵਾਰ ਨਾ ਜਿਹੜੀ ਸਿਆਸਤ ਹੈ, ਜੋ ਉਹਦੇ 'ਚ ਦਿਖਦਾ ਉਹ ਹੁੰਦਾ ਨਹੀਂ, ਜੋ ਨਹੀਂ ਹੁੰਦਾ ਉਹ ਦਿਖਦਾ। ਮਤਲਬ ਕਿ ਯੂ ਨੈਵਰ ਨੋ ਕਿੱਧਰ ਨੂੰ ਕੀ ਗੱਲ ਹੋਣੀ, BJP ਨੇ ਕਿੱਧਰ ਨੂੰ ਇਹਨਾਂ ਨੂੰ ਜਿਹੜਾ ਹੈਗਾ ਹੋਰ ਪਾਰਟੀ ਦੇ ਰੂਪ ਦੇ ਵਿੱਚ ਖੜਾ ਕਰ ਦਿੱਤਾ, ਕਿ ਫਿਊਚਰ ਦੇ ਵਿੱਚ ਕਿੱਧਰ ਨੂੰ ਕੀ ਹੋਣਾ BJP ਨਾਲ, ਫਿਰ ਉੱਧਰ ਨੂੰ ਚਲੇ ਜਾਣਗੇ, ਯੂ ਨੈਵਰ ਨੋ ਕਿ ਕਿਵੇਂ ਦਾ ਜਿਹੜੇ ਸੋਚਦੇ ਆ, ਕਿਉਂਕਿ ਜਿਹੜੇ ਪੋਲੀਟੀਕਲ ਲੈਵਲ ਤੇ ਜਿਹੜੇ ਲੋਕ ਹੁੰਦੇ ਆ ਨਾ, ਉਹਨਾਂ ਦੀ ਜਿਹੜੀ ਸੋਚ ਹੁੰਦੀ ਹੈ ਉਹ ਦਰ ਪਰੇ ਹੁੰਦੀ ਹੈ, ਦੂਰ ਕਿਤੇ, ਉਹ ਉੱਥੇ ਤੱਕ ਕਈ ਵਾਰ ਬੰਦਾ ਸੋਚਦਾ ਹੀ ਨਹੀਂ ਹੈਗਾ।
1: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਓ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ
4: 4160060. मैं नवा कार लिया तेन पता है प्रॉपर्टी इतनी महंगी है नाले मैं एक इन्वेस्टमेंट प्रॉपर्टी ली है एक बाई मैं बेसमेंट भी बनाई है ब्रम्पटन वाले घर दी नाले मैं सोचदा वॉशर एंड ड्रायर भी चेंज कर ही दईए हुन समझ नहीं आ रहा अप्लायंसेस कितों लईए
3: हो जी इहदे च समझण वाली केड़ी गल है सारे कमां लई इक्को जगह चलो मिसेस अगा स्टील ते अप्लायंस जंक्शन ते इहदे प्राइस अते सर्विस नूं कोई बीट नहीं कर सकदा तुसीं 6 मंथ तक दी पेमेंट भी बनवा सकदे हो सारे ब्रांड्स दी ऑथराइज्ड

0: तेजस्वी ने मिसेस अगर स्टील दी अप्लाइंस जंक्शन कॉल 905-450-0054
1: ਅਸੀਂ ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ ਕੀ ਗੱਲ ਬਾਈ ਜੀ ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ ਰਾਜ਼ ਕੀ ਹੈ ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ ਸਾਡੀ ਲਾਈਫ ਇੰਸ਼ੋਰੈਂਸ ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6471752340 6474523340
2: ਬਿਲਕੁਲ ਜੀ ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਹੈ ਇੰਸ਼ੋਰੈਂਸ ਨੂੰ ਲੈ ਕੇ ਜਿਵੇਂ ਨਾ ਇਹ ਸਮਾਂ ਚੱਲ ਰਿਹਾ ਆਪਾਂ ਨਾ ਕਈ ਵਾਰੀ ਹਰ ਇੱਕ ਚੀਜ਼ ਨੂੰ ਅੱਗੇ ਪਾਈ ਜਾਂਦੇ ਹਾਂ ਵੀ ਚਲੋ ਫਿਰ ਕਰ ਲਾਂਗੇ ਫਿਰ ਹਨਾ ਇੱਦਾਂ ਹੀ ਕਰੀ ਜਾਂਦੇ ਹਾਂ ਸੋ ਇੱਦਾਂ ਹੀ ਬੜਾ ਜਿਹੜਾ ਸਮਾਂ ਹੈ ਨਾ ਉਹ ਨਿਕਲ ਜਾਂਦਾ ਸੋ ਇਸ ਕਰਕੇ ਨਾ ਇੱਕ ਤਾਂ ਜਿਹੜੇ ਚਾਹੇ ਛੋਟਾ ਜਿਹਾ ਪਲਾਨ ਲੈ ਲਓ ਆਪਣੀ ਇੰਸ਼ੋਰੈਂਸ ਜ਼ਰੂਰ ਕਰਾਓ ਜਿਵੇਂ ਆਪਾਂ ਕਹਿੰਦੇ ਹਾਂ 20 ਟਰਮ ਲੈ ਕੇ ਤੁਸੀਂ ਇਹ ਤੁਹਾਨੂੰ ਜਿਹੜਾ ਪ੍ਰੀਮੀਅਮ ਹੈ ਨਾ ਬਹੁਤ ਹੀ ਘੱਟ ਪਊਗਾ ਏਜ ਦੇ ਹਿਸਾਬ ਨਾਲ ਹੋਊਗਾ ਕਿਉਂਕਿ ਜੇ ਤੁਹਾਡੀ ਉਮਰ 40 ਸਾਲ ਤੋਂ ਘੱਟ ਹੈਗੀ ਹੈ ਨਾ $99 ਚ ਤੁਹਾਡੇ ਤਿੰਨੋਂ ਪਲਾਨ ਜਿਹੜੇ ਆ ਤੁਸੀਂ ਤਿੰਨੋਂ ਰਿਸਕ ਤੁਹਾਡੇ ਕਵਰ ਹੋ ਸਕਦੇ ਆ ਡਿਸੇਬਿਲਿਟੀ ਦਾ ਕ੍ਰਿਟੀਕਲ ਇਲਨੈਸ ਦਾ ਤੇ ਨਾਲ ਦੀ ਨਾਲ ਆਪਣਾ ਲਾਈਫ ਇੰਸ਼ੋਰੈਂਸ ਦਾ ਸੋ ਤਿੰਨੋਂ ਜਿਹੜੇ ਇਹ ਪਲਾਨ ਹੈਗੇ ਆ ਤੁਹਾਨੂੰ $99 ਚ ਮਿਲ ਸਕਦੇ ਆ ਅੱਗੇ ਜਾ ਕੇ ਤੁਸੀਂ ਇਹਨਾਂ ਨੂੰ ਚੇਂਜ ਕਰ ਸਕਦੇ ਹੋ ਹੋਰ ਐਡ ਕਰਾ ਸਕਦੇ ਹੋ ਨਾ ਇਸ ਤੋਂ ਇਲਾਵਾ ਬਾਕੀ ਤੁਹਾਡੇ ਕੋਈ ਵੀ ਵਿਜ਼ਟਰ ਸੁਪਰ ਵੀਜ਼ਾ ਤੇ ਇੱਥੇ ਆਉਂਦੇ ਆ ਤੇ ਉਹਨਾਂ ਦੇ ਲਈ ਵਧੀਆ ਪਲਾਨ ਤੁਸੀਂ ਲਓ ਦੇਖ ਕੇ ਬੈਨੀਫਿਟਸ ਨੂੰ ਜਾਂ ਕੋਈ ਉਹਨਾਂ ਨੂੰ ਮੈਡੀਕਲ ਇਸ਼ੂ ਹੈਗਾ ਤਾਂ ਉਹ ਕੰਪਨੀ ਜਿਹਦੇ ਤੋਂ ਤੁਸੀਂ ਜਿਹੜੀ ਇੰਸ਼ੋਰੈਂਸ ਲੈ ਰਹੇ ਹੋ ਜਿਸ ਕੰਪਨੀ ਦੀ ਉਹ ਉਸ ਮੈਡੀਕਲ ਇਸ਼ੂ ਨੂੰ ਕਵਰ ਵੀ ਕਰ ਰਹੀ ਹੈ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਹੈਗੀਆਂ ਚਲੋ ਮੈਡੀਸਨ ਤਾਂ ਤੁਹਾਡੀ ਆਪਣੀ ਹੋਊਗੀ ਜਿਹੜੇ ਵੀ ਤੁਹਾਨੂੰ ਕੋਈ ਮੈਡੀਕਲ ਇਸ਼ੂ ਹੈਗਾ ਪਰ ਕਈ ਵਾਰ ਜਿਵੇਂ ਇਸ਼ੂਜ਼ ਇੱਦਾਂ ਦੇ ਹੁੰਦੇ ਆ ਉਹ ਕੰਪਨੀ ਉਹਨਾਂ ਇਸ਼ੂਜ਼ ਵਾਲਿਆਂ ਨੂੰ ਜਿਹੜੀ ਇੰਸ਼ੋਰੈਂਸ ਪ੍ਰੋਵਾਈਡ ਨਹੀਂ ਕਰਦੀ ਤੇ ਅਸੀਂ ਕਈ ਵਾਰ ਕਰਦੇ ਹਾਂ ਵੀ ਹਾਂਜੀ ਰੇਟ ਘੱਟ ਹੈ ਤਾਂ ਚੱਲਾ ਲੈ ਲੈਂਦੇ ਹਾਂ ਅਸੀਂ ਬਾਅਦ ਦੇ ਵਿੱਚੋਂ ਫਿਰ ਕਈ ਵਾਰ ਪ੍ਰੋਬਲਮ ਜਿਹੜੀ ਉਹ ਆ ਜਾਂਦੀ ਹੈ ਸੋ ਇਸ ਕਰਕੇ ਬੜਾ ਸੋਚ ਵਿਚਾਰ ਕਰਕੇ ਕਿਉਂਕਿ 10-20-30-50-100 ਦਾ ਫਰਕ ਨਹੀਂ ਕੋਈ ਇੰਨਾ ਪੈਂਦਾ ਬਾਅਦ ਦੇ ਵਿੱਚ ਜਦੋਂ ਕਲੇਮ ਆਉਣਾ ਹੈ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਪ੍ਰੋਬਲਮ ਫਿਰ ਉਦੋਂ ਜਿਹੜੀ ਹੈ ਫੇਸ ਕਰਨੀ ਪੈਂਦੀ ਹੈ ਸੋ ਬੀ ਵੈਰੀ ਵੈਰੀ ਕੇਅਰਫੁੱਲ ਮਾੜੇ ਮੋਟੇ ਪੈਸੇ ਬਚਾਉਣ ਪਿੱਛੇ ਬਾਅਦ ਦੇ ਵਿੱਚੋਂ ਕੋਈ ਪ੍ਰੋਬਲਮ ਨਾ ਆਵੇ ਇਹ ਚੀਜ਼ ਨੂੰ ਜ਼ਰੂਰ ਵਿਚਾਰਿਆ ਕਰੋ ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ ਕਿਸੇ ਵੀ ਤਰ੍ਹਾਂ ਦੀ ਇੱਕ ਮੈਂ ਜ਼ਰੂਰ ਕਹੂੰਗੀ ਆਪਣੀ ਇਨਵੈਸਟਮੈਂਟ ਜ਼ਰੂਰ ਕਰੋ ਇਨਵੈਸਟਮੈਂਟ ਜਿਹੜੇ ਅਕਾਊਂਟ ਜ਼ਰੂਰ ਓਪਨ ਕਰਾਓ ਜਿਹਦੇ ਵਿੱਚ TFSA ਦਾ ਅਕਾਊਂਟ ਤੁਹਾਡੇ ਕੋਲ ਸ਼ਿਓਰ ਫੋਰ ਸ਼ਿਓਰ ਹੋਣਾ ਚਾਹੀਦਾ ਚਾਹੇ ਤੁਸੀਂ ਮੰਥਲੀ $50 ਪਾਈ ਜਾਓ ਚਾਹੇ 100 ਪਾਈ ਜਾਓ ਅਤੇ ਤੁਹਾਨੂੰ ਨਾ ਬਹੁਤ ਵਧੀਆ ਟੈਕਸ ਫਰੀ ਗਰੋਥ ਉਹਦੇ 'ਚ ਹੋਈ ਜਾਣੀ ਹੈ ਸੋ ਜ਼ਿਆਦਾ ਜਾਣਕਾਰੀ ਲੈਣੀ ਹੈ ਮੇਰੇ ਕੋਲ ਤੁਸੀਂ ਮੈਨੂੰ ਕਰਨੀ ਹੈ ਨੰਬਰ ਹੈਗਾ 6447753340 6477652340 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਲਓ ਹੁਣ ਨਾ ਥੋੜ੍ਹੀ ਜਿਹੀ ਗੱਲਬਾਤ ਇੱਕ ਤਾਂ ਮੈਂ ਨੰਬਰ ਪਹਿਲਾਂ ਦੇ ਦੇਵਾਂ ਦੁਆਬਾ ਟਰੈਵਲਸ ਦਾ ਦੁਆਬਾ ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਤੁਸੀਂ ਟਿਕਟਾਂ ਬਾਏ ਕਰਨੀਆਂ ਕਰੂਜ਼ 'ਤੇ ਤੁਸੀਂ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਕਿਤੇ ਟ੍ਰਿਪ 'ਤੇ ਜਾਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਬੈਕ ਹੋਮ ਜਾਣਾ ਇੰਡੀਆ ਜਾਣਾ ਪਾਕਿਸਤਾਨ ਜਾਣਾ ਕਿਤੇ ਵੀ ਜਾਣਾ ਤੇ ਤੁਸੀਂ ਟਿਕਟਾਂ ਬੁੱਕ ਕਰਾ ਸਕਦੇ ਹੋ ਦੀਪਾਂਚ ਕਹਿੰਦੇ ਬੜੇ ਘੱਟ ਰੇਟ 'ਤੇ ਟਿਕਟਾਂ ਆਈਆਂ ਹੋਈਆਂ ਸੋ ਹੁਣ ਤੁਸੀਂ ਜੇ ਜਾਣਾ ਚਾਹੁੰਦੇ ਹੋ ਸਤੰਬਰ ਅਕਤੂਬਰ ਨਵੰਬਰ ਦੇ ਵਿੱਚ ਜਦੋਂ ਫੈਸਟੀਵਲਸ ਆਉਣੇ ਆ ਸੋ ਹੁਣੇ ਤੁਸੀਂ ਟਿਕਟਾਂ ਬੁੱਕ ਕਰਾਓ ਅਤੇ ਕਾਲ ਕਰ ਲਓ ਦੀਪਾਂਚ ਨੂੰ 905-673-1400 9056731400 905-673-1400 'ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰੋ ਅਤੇ ਬਹੁਤ ਵਧੀਆ ਜਾਣਕਾਰੀ ਤੁਹਾਨੂੰ ਦੇਣਗੇ ਤੇ ਨੋਬਲ ਫਰੈਸ਼ ਫੂਡ ਦਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 3 ਤਰੀਕ ਤੱਕ ਸੇਲ ਲੱਗੀ ਹੋਈ ਹੈ ਬੜੇ ਘੱਟ ਰੇਟ 'ਤੇ ਤੁਹਾਨੂੰ ਗਰੋਸਰੀ ਮਿਲ ਰਹੀ ਹੈ ਫਲ ਫਰੂਟ ਹਰੀਆਂ ਤਾਜ਼ੀਆਂ ਸਬਜ਼ੀਆਂ ਅਤੇ ਬਾਕੀ ਹੋਰ ਆਟੇ ਦਾਲਾਂ ਚੌਲ ਜੋ ਵੀ ਤੁਸੀਂ ਲੈਣਾ ਚਾਹੁੰਦੇ ਸਭ ਕੁਛ ਅਵੇਲੇਬਲ ਹੈ ਨੋਬਲ ਫਰੈਸ਼ ਫੂਡ 2898010566 2998010566 'ਤੇ ਤੁਸੀਂ ਕੰਟੈਕਟ ਜਿਹੜਾ ਕਰਨਾ ਤੇ ਲਓ ਜੀ ਆਪਾਂ ਹੁਣ ਥੋੜ੍ਹੀ ਜਿਹੀ ਗੱਲਬਾਤ ਕਰੀਏ ਕਿ ਕਹਿੰਦੇ ਆ ਕਿ ਆਟੋ ਇੰਸ਼ੋਰੈਂਸ ਦੇ ਜਿਹੜੇ ਨਿਯਮ ਹੈ ਉਹ ਬਦਲਣ ਜਾ ਰਹੇ ਪਹਿਲੀ ਜੁਲਾਈ ਤੋਂ ਕੁਛ ਚੇਂਜਿਸ ਜਿਹੜੀਆਂ ਆ ਆਟੋ ਇੰਸ਼ੋਰੈਂਸ ਦੇ ਵਿੱਚ ਆਉਣ ਲੱਗੀਆਂ ਅਤੇ ਇਹ ਕੀ ਹੈ ਉਹਦੇ ਬਾਰੇ ਮੈਂ ਤੁਹਾਡੇ ਨਾਲ ਨਿਊਜ਼ ਜਿਹੜੀ ਸਾਂਝੀ ਕਰਨਾ ਚਾਹੁੰਦੀ ਹਾਂ। ਇਹ ਹੈਗਾ ਕਿ ਓਨਟੈਰੀਓ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਦੇ ਨਵੇਂ ਨਿਯਮ ਹੁਣ ਕੈਨੇਡਾ ਡੇ ਵਾਲੇ ਦਿਨ ਭਾਵ 1 ਜੁਲਾਈ ਨੂੰ ਲਾਗੂ ਹੋਣ ਜਾ ਰਹੇ ਆ। ਔਰ ਇਹਨਾਂ ਨਵੇਂ ਨਿਯਮਾਂ ਦੀ ਪੜਚੋਲ ਕਰੀਏ ਤਾਂ ਪਤਾ ਲੱਗਦਾ ਕਿ ਓਨਟੈਰੀਓ ਸਰਕਾਰ ਇੰਸ਼ੋਰੈਂਸ ਪ੍ਰੀਮੀਅਮ ਦੀ ਛੋਟੀ ਜਿਹੀ ਬਚਤ ਦੇਣ ਬਦਲੇ ਓਨਟੈਰੀਓ ਵਾਸੀਆਂ ਨੂੰ ਉਹਨਾਂ ਦੇ ਜ਼ਰੂਰੀ ਲਾਭਾਂ ਤੋਂ ਵਾਂਝਾ ਕਰਨ ਜਾ ਰਹੀ ਹੈ। ਦਰਅਸਲ ਨਵੇਂ ਨਿਯਮਾਂ ਅਨੁਸਾਰ ਇੰਸ਼ੋਰੈਂਸ ਪਾਲਿਸੀ ਹੋਲਡਰ ਹੁਣ ਐਕਸੀਡੈਂਟਲ ਦੇ 12 ਲਾਭਾਂ ਦੇ ਵਿੱਚੋਂ ਹੁਣ 9 ਆਪਣੀ ਮਰਜ਼ੀ ਮੁਤਾਬਕ ਛੱਡ ਵੀ ਸਕਦੇ ਆ, ਪਰ 3 ਲਾਭਾਂ ਦੀ ਕਵਰੇਜ ਲੈਣੀ ਜ਼ਰੂਰੀ ਹੋਵੇਗੀ। ਯਾਨੀ ਕਿ 12 ਦੇ ਵਿੱਚੋਂ 9 ਤੁਸੀਂ ਜੇ ਨਹੀਂ ਲੈਣੇ, ਮਰਜ਼ੀ ਹੈ ਤੁਹਾਡੀ, ਪਰ 3 ਤੁਹਾਨੂੰ ਉਹਦੇ ਵਿੱਚੋਂ ਚੂਜ਼ ਕਰਨੇ ਪੈਣਗੇ। ਨਵੇਂ ਨਿਯਮ ਅਨੁਸਾਰ ਬਦਲ ਵਜੋਂ ਲਏ ਜਾਣ ਵਾਲੇ ਲਾਭਾਂ ਦੇ ਹੇਠ ਲਿਖੇ ਹਨ, ਇਹ ਕਿਹੜੇ ਕਿਹੜੇ ਆ। ਇਨਕਮ ਰਿਪਲੇਸਮੈਂਟ ਬੈਨੀਫਿਟ ਹੈ ਇੱਕ, ਦੂਜੇ ਨੰਬਰ 'ਤੇ ਨੋਨ ਅਰਨਿੰਗਸ ਬੈਨੀਫਿਟਸ, ਫਿਰ ਹੈਗਾ ਕੇਅਰ ਗਿਵਰ ਬੈਨੀਫਿਟਸ, ਲੋਸਟ ਐਜੂਕੇਸ਼ਨਲ ਐਕਸਪੈਂਸਿਸ, ਐਕਸਪੈਂਸ ਆਫ ਵਿਜ਼ਟਰਸ, ਹਾਊਸ ਮੈਂਟੇਨੈਂਸ, ਹਾਊਸ ਕੀਪਿੰਗ, ਡੈਮੇਜ ਟੂ ਪਰਸਨਲ ਆਈਟਮਸ, ਡੈਥ ਬੈਨੀਫਿਟਸ, ਫਿਊਨਰਲ ਬੈਨੀਫਿਟਸ। ਲਾਜ਼ਮੀ ਲਏ ਜਾਣ ਵਾਲੇ ਲਾਭ ਕਵਰੇਜ ਕਿਹੜੇ ਆ, ਸਟੈਂਡਰਡ ਮੈਡੀਕਲ ਬੈਨੀਫਿਟਸ, ਰੀਹੈਬਿਲੀਟੇਸ਼ਨ ਵਾਲੇ ਕਿਹੜੇ ਆ, ਅਟੈਂਡੈਂਸ ਕੇਅਰ ਬੈਨੀਫਿਟਸ। ਟੋਰੋਂਟੋ ਸਟਾਰ ਵੱਲੋਂ ਮਾਹਿਰਾਂ ਦੀ ਲਈ ਗਈ ਰਾਏ ਅਨੁਸਾਰ ਓਨਟੈਰੀਓ ਸਰਕਾਰ ਵੱਲੋਂ ਕੀਤੇ ਬਦਲਾਵ ਕੇਵਲ ਊਂਠ ਤੋਂ ਛਾਨਣੀ ਲਾਉਣ ਵਾਲੀ ਗੱਲ ਹੈ ਕਹਿੰਦੇ, ਕਿਉਂਕਿ ਇੰਨੇ ਲਾਭ ਬਦਲੇ ਇੰਸ਼ੋਰੈਂਸ ਪਾਲਿਸੀ ਹੋਲਡਰ ਨੂੰ ਸਾਲ ਦੇ ਕੇਵਲ $100 ਬਚ ਪਾਉਣਗੇ। ਜਿਵੇਂ ਕਹਿ ਦਿੰਦੇ ਨਾ ਵੀ ਹਾਂਜੀ ਤੁਹਾਡੀ ਇੰਸ਼ੋਰੈਂਸ ਘੱਟ ਜਾਣੀ ਥੋੜ੍ਹੀ ਜਿਹੀ, ਉਹ ਅਸੀਂ ਚੇਂਜ ਕਰ ਰਹੇ ਹਾਂ, ਹੈ ਨਾ। ਸੋ ਇਹ ਕਹਿੰਦੇ ਆ, ਪਰ ਦੂਜੇ ਪਾਸੇ ਐਕਸੀਡੈਂਟ ਹੋਣ ਦੀ ਸੂਰਤ ਦੇ ਵਿੱਚ ਬਹੁਤੇ ਸਾਰੇ ਜਿਹੜੇ ਮੈਡੀਕਲ ਲਾਭ ਹੈ ਕੱਟੇ ਜਾਣ ਨਾਲ ਉਸਨੂੰ ਭਾਰੀ ਖਰਚੇ ਦਾ ਜਿਹੜਾ ਰਿਸਕ ਹੈ ਉਹ ਉਠਾਉਣਾ ਪੈ ਸਕਦਾ। ਸੋ ਇਸ ਕਰਕੇ ਕਹਿੰਦੇ ਆ ਵੀ ਕੋਈ ਇੰਨਾ ਫਾਇਦਾ ਨਹੀਂ ਹੋਣਾ। ਹੁਣ ਸਵਾਲ ਇਹ ਹੈ ਕਿ ਸਰਕਾਰ ਕਿਊਬਿਕ ਸੂਬੇ ਵਾਂਗ ਸਟੇਟ ਇੰਸ਼ੋਰੈਂਸ ਨੀਤੀ ਕਿਉਂ ਨਹੀਂ ਲਾਗੂ ਕਰਦੀ, ਜਿਸ ਨਾਲ ਇੰਸ਼ੋਰੈਂਸ ਕੰਪਨੀਆਂ ਦੀ ਮਨੋਪਲੀ ਟੁੱਟ ਸਕੇਗੀ ਅਤੇ ਇੰਸ਼ੋਰੈਂਸ ਰੇਟ ਵੀ ਕਿਊਬਿਕ ਵਾਂਗ ਅੱਧੇ ਰਹਿ ਜਾਣਗੇ। ਸੋ ਇਹ ਚੇਂਜ ਹੋਣ ਜਾ ਰਹੇ ਜੀ 1 ਜੁਲਾਈ ਤੋਂ, ਕੈਨੇਡਾ ਡੇ ਵਾਲੇ ਦਿਨ, ਪਰ ਕਹਿੰਦੇ ਆ ਵੀ ਕੋਈ ਇੰਨਾ ਫਾਇਦਾ ਹੋਣ ਨਹੀਂ ਵਾਲਾ। ਬਾਕੀ ਇਹ ਤਾਂ ਤੁਸੀਂ ਜੇ ਆਪਣੇ ਵਿਚਾਰ ਦੇਣੇ ਆ ਤਾਂ ਦੇ ਸਕਦੇ ਹੋ, ਕਿਉਂਕਿ ਆਪਾਂ ਕੋਲ 2-3 ਮਿੰਟ ਹੈਗੇ ਆ। ਅਤੇ ਆਪਾਂ ਫਿਲਹਾਲ ਗੱਲ ਕਰਾਂਗੇ ਪੰਜਾਬ ਇੰਸ਼ੋਰੈਂਸ ਤੋਂ, ਸਾਡੇ ਨਾਲ ਸ਼ੇਰ ਜੰਗ ਸਿੰਘ ਜੀ ਰਾਣਾ ਜੁੜ ਗਏ ਆ ਅਤੇ ਇਹਨਾਂ ਤੋਂ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਲੈਂਦੇ ਹਾਂ ਇੰਸ਼ੋਰੈਂਸ ਦੀ। ਰਾਣਾ ਭਾਅ ਜੀ ਸਤਿ ਸ਼੍ਰੀ ਅਕਾਲ।
3: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਆਈ ਥਿੰਕ ਤੁਸੀਂ ਆਟੋ ਇੰਸ਼ੋਰੈਂਸ ਦੇ ਵਿੱਚ ਜਿਹੜੀਆਂ ਚੇਂਜਿਸ ਆ ਰਹੀਆਂ ਨੇ ਉਹਦੇ ਬਾਰੇ ਦੱਸ ਰਹੇ ਸੀਗੇ। ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ RDSP ਬਾਰੇ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਅੰਡਰ ਕੀ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਇੱਦਾਂ ਦੇ ਨੇ ਜਿਨ੍ਹਾਂ ਦੀ ਉਮਰ 59 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਅਨਏਬਲ ਟੂ ਪਰਫੋਰਮ ਦੇਅਰ ਡੇਲੀ ਡਿਊਟੀਜ਼, ਜਿੱਦਾਂ ਆਪਣੇ ਆਪ ਖਾਣਾ ਨਹੀਂ ਖਾ ਸਕਦੇ, ਨਹਾ ਨਹੀਂ ਸਕਦੇ, ਕੱਪੜੇ ਨਹੀਂ ਚੇਂਜ ਕਰ ਸਕਦੇ, ਵਿਜ਼ਨ ਦੀ ਪ੍ਰੋਬਲਮ ਹੈ, ਸਪੀਕਿੰਗ ਦੀ ਹੈ, ਹੇਅਰਿੰਗ, ਡਰੈਸਿੰਗ, ਵਾਕਿੰਗ, ਫੀਡਿੰਗ, ਤੇ ਆਪਾਂ ਨੂੰ ਇਹ $90,000 ਦੀ ਜਿਹੜੀ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈ ਉਹਦਾ ਬੈਨੀਫਿਟ ਹੋ ਸਕਦਾ ਹੈਗਾ। ਕਾਫੀ ਪਰਿਵਾਰ ਜਿਹੜੇ ਅਨਅਵੇਅਰ ਹੈ ਕਿਉਂਕਿ 2008 ਦੇ ਵਿੱਚ ਇਹ ਗ੍ਰਾਂਟ ਸਟਾਰਟ ਹੋਈ ਸੀ, ਪਰ ਕਹਿ ਲਓ ਵੀ ਜੇ 3 ਲੋਕ ਕੁਆਲੀਫਾਈ ਕਰਦੇ ਨੇ, ਸਿਰਫ 1 ਬੰਦੇ ਨੇ ਅਪਲਾਈ ਕੀਤਾ, ਤਾਂ ਇੱਦਾਂ ਦੇ ਵੀ ਪਰਸਨ ਹੈਗੇ 66% ਕਹਿ ਲਓ ਵੀ ਜਿਹਨਾਂ ਨੇ ਅਪਲਾਈ ਨਹੀਂ ਕੀਤਾ। ਐਂਡ ਮੈਨੂੰ ਸਵੇਰੇ ਵੀ ਕਿਸੇ ਦਾ ਕਾਲ ਆਇਆ ਸੀਗਾ, ਐਂਡ ਲੇਡੀ ਉਹ ਕਹਿੰਦੇ ਮੈਂ ਤਾਂ 7 ਸਾਲਾਂ ਤੋਂ ਘਰ ਵਿੱਚ ਹੈਗੇ, ਵੀਲ ਚੇਅਰ ਦੇ ਉੱਤੇ ਹੈਗੇ, ਐਂਡ ਹੁਣ ਉਹਨਾਂ ਦੀ ਉਮਰ 50 ਸਾਲ ਹੋ ਚੁੱਕੀ ਭੈਣ ਜੀ ਹੁਣ ਇਹ, ਕਿਸੇ ਨੇ ਵੀ ਉਹਨਾਂ ਦੇ ਅਕਾਊਂਟੈਂਟਸ ਨੇ ਨਹੀਂ ਦੱਸਿਆ, ਕਿਉਂਕਿ ਹਰ ਸਾਲ ਆਪਾਂ ਟੈਕਸ ਭਰਾਉਂਦੇ ਹਾਂ, ਆਪਣੇ ਡਾਕਟਰ ਕੋਲ ਆਪਾਂ ਮਹੀਨੇ 'ਚ ਕਿੰਨੇ ਕਿੰਨੇ ਵਾਰੀ ਜਾਈਦਾ ਹੈਗਾ ਜਦੋਂ ਆਪਾਂ ਇਸ ਕੰਡੀਸ਼ਨ 'ਚ ਹੁੰਦੇ ਹਾਂ, ਆਪਣੇ ਡਾਕਟਰਸ ਨੇ ਵੀ ਨਹੀਂ ਦੱਸਿਆ ਹੈਗਾ। ਸੋ ਕਿਤੇ ਨਾ ਕਿਤੇ ਤਾਂ ਜ਼ਰੂਰ ਕੋਈ ਕਮੀ ਰਹੀ ਹੈਗੀ ਜਿਹੜੇ ਲੋਕਾਂ ਨੂੰ ਇਸ ਬੈਨੀਫਿਟ ਬਾਰੇ ਨਹੀਂ ਪਤਾ ਲੱਗਾ। ਪੰਜਾਬ ਇੰਸ਼ੋਰੈਂਸ ਦੀ ਸਾਡੀ ਪੂਰੀ ਕੋਸ਼ਿਸ਼ ਹੈ,
2: ਫਿਰ ਉਹ ਐਲੀਜੀਬਲ ਨਹੀਂ ਹੋਣਗੇ, ਹੈ ਨਾ।
3: ਨਹੀਂ ਜੀ, ਸੋ ਸਿੰਪਲ ਹੈ, ਜਿਨ੍ਹਾਂ ਦੀ ਉਮਰ ਕਹਿ ਲਓ ਵੀ 59 ਸਾਲ ਜਾਂ ਉਸ ਤੋਂ ਘੱਟ, 1977 1977 ਜਾਂ ਉਸ ਤੋਂ ਬਾਅਦ ਦੇ ਜਿਹੜੇ ਲੋਕ ਹੈ ਉਹੀ ਇਹ RDSP ਦਾ ਜਿਹੜਾ ਗ੍ਰਾਂਟ ਹੈਗਾ ਉਹਦੇ ਲਈ ਕੁਆਲੀਫਾਈ ਕਰਦੇ ਨੇ। ਪਰ ਇੰਨਾ ਜ਼ਰੂਰ ਹੈ ਅਗਰ ਆਪਾਂ ਟਾਈਮ ਸਿਰ ਇਹ ਬੈਨੀਫਿਟ ਅਪਲਾਈ ਕਰ ਲਾਂਗੇ ਤਾਂ ਪਿਛਲੇ 10 ਸਾਲਾਂ ਦੇ ਜਿਹੜੇ ਆਪਾਂ ਨੂੰ ਜਿਹੜੇ ਮਿਸਿੰਗ ਬੈਨੀਫਿਟ ਉਹ ਮਿਲ ਸਕਦੇ ਨੇ। ਪਰ ਜੇ ਹੁਣ ਉਮਰ ਹੀ 50 ਸਾਲ ਹੋ ਗਈ, ਹੁਣ ਆਪਾਂ ਨੂੰ ਜਿਹੜੀ $90,000 ਦੀ ਜਿਹੜੀ ਗ੍ਰਾਂਟ ਹੈ ਉਹਦੇ 'ਚੋਂ ਕੋਈ ਵੀ ਪੈਸਾ ਨਹੀਂ ਮਿਲਣਾ। ਪਰ ਗਵਰਨਮੈਂਟ ਨੇ ਪਿਛਲੇ ਸਾਲ ਇੱਕ ਬੈਨੀਫਿਟ ਸਟਾਰਟ ਕੀਤਾ ਸੀ, $200 ਪਰ ਮੰਥ ਦਾ, ਅਪ ਟੂ $200 ਅਕੋਰਡਿੰਗ ਟੂ ਦਾ ਇਨਕਮ। ਉਹ $200 ਉਹਨਾਂ ਨੂੰ ਜ਼ਰੂਰ ਮਿਲ ਸਕਦੇ ਨੇ 64 ਸਾਲ ਦੀ ਉਮਰ ਤੱਕ। ਸੋ ਹੋਰ ਵੀ ਕਾਫੀ ਬੈਨੀਫਿਟਸ ਨੇ, ਤੁਸੀਂ ਪੰਜਾਬ ਇੰਸ਼ੋਰੈਂਸ ਤੇ ਕਾਲ ਕਰਨਾ ਹੈ। ਮੇਰਾ ਡਰੈਕਟ ਨੰਬਰ ਹੈ 416-910-9000-416-910-9000। ਵੈਬਸਾਈਟ ਹੈ punjabinsurance.ca। ਲਾਸਟ ਵਿੱਚ ਭੈਣੀ ਮੈਂ ਇਹੀ ਕਹਾਂਗਾ, ਕਾਫੀ ਪਰਿਵਾਰ ਹੈ ਜੋ ਇਸ ਟਾਈਮ ਕੰਮਾਂ ਕਾਰਾਂ ਤੇ ਹੋਣੇ ਨੇ, ਸਾਡਾ ਇਹ ਮੈਸੇਜ ਨਹੀਂ ਸੁਣ ਰਹੇ। ਜ਼ਰੂਰ ਆਪਾਂ ਜਿਹੜੇ ਵੀ ਲੋਕ ਇਹ ਮੈਸੇਜ ਮੇਰਾ ਸੁਣ ਰਹੇ ਨੇ, ਆਪਾਂ ਉਹਨਾਂ ਲੋਕਾਂ ਤੱਕ, ਉਹਨਾਂ ਕੰਨਾਂ ਤੱਕ ਜ਼ਰੂਰ ਇਹ ਗੱਲ ਪਹੁੰਚਾਈਏ ਵੀ ਫੈਡਰਲ ਗਵਰਨਮੈਂਟ ਜਿਹੜੀ $90,000 ਦੀ ਗ੍ਰਾਂਟ ਦੇ ਰਹੀ ਹੈ। ਹੋ ਸਕਦਾ ਤੁਹਾਡਾ ਦਿੱਤਾ ਹੋਇਆ ਮੈਸੇਜ ਕਾਫੀ ਲੋਕਾਂ ਦਾ ਭਲਾ ਕਰ ਸਕੇ, ਕਿਉਂਕਿ ਕਾਫੀ ਇੱਥੇ ਪੰਜੀ ਬੱਚੇ ਨੇ ਜਿਹੜੇ ਛੋਟੇ ਛੋਟੇ ਬੱਚੇ, ਆਟਿਜ਼ਮ ਦਾ ਇਸ਼ੂ ਹੈ, ਡਾਊਨ ਸਿੰਡਰਮ ਦੀ ਪ੍ਰੋਬਲਮ ਹੈਗੀ ਹੈ, ਈਵਨ ਹੋਰ ਵੀ ਕਾਫੀ ਇਸ਼ੂ ਹੈਗੇ ਨੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਨੂੰ ਦੱਸ ਸਕਦੇ ਹਾਂ ਕਿਹੜਾ ਕਿਹੜਾ ਜਿਹੜਾ ਪੇਪਰ ਵਰਕ ਹੈ ਜਿਹੜਾ ਆਪਾਂ ਨੂੰ ਕੰਪਲੀਟ ਕਰਨਾ ਪਏਗਾ। ਯੂਜਲੀ 2 ਮਹੀਨਿਆਂ ਦੇ ਅੰਦਰ ਜਿਹੜਾ ਹੈਗਾ ਗਵਰਨਮੈਂਟ ਆਪਣੀ ਇਹ ਗ੍ਰਾਂਟ ਰਿਲੀਜ਼ ਕਰ ਦਿੰਦੀ ਹੈ। ਸੋ ਨੰਬਰ 2 ਰੀਚ ਪੰਜਾਬ ਇੰਸ਼ੋਰੈਂਸ ਫਾਰ $90,000 ਫੈਡਰਲ ਗਵਰਨਮੈਂਟ ਗ੍ਰਾਂਟ, 416-910-9000, 416-910-9000।
2: ਸਾਲ ਤੱਕ ਹੈ ਨਾ, ਕਈ ਵਾਰ ਕੋਈ ਨਹੀਂ ਵੀ ਦੱਸਦਾ। ਸੋ ਤੁਸੀਂ ਜਾਂ ਕੋਈ ਤੁਹਾਨੂੰ ਡਿਜ਼ੀਜ਼ ਏਦਾਂ ਦੀ ਹੈ ਪਤਾ ਨਹੀਂ ਹੈ ਵੀ ਹਾਂਜੀ ਇਹ ਕਵਰ ਹੈਗੀ ਕਿ ਨਹੀਂ, ਪਰ ਤੁਸੀਂ ਕਾਲ ਕਰ ਲਓ ਤੇ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਉਹ ਮਿਲ ਜੂਗੀ। ਤੇ ਲਓ ਜੀ ਇੱਕ ਜਾਣਕਾਰੀ ਮੈਂ ਹੋਰ ਦੇ ਦਵਾਂ। ਮੈਂ ਦੇਖ ਰਹੀ ਸੀ ਕਿ ਕੈਲੀਫੋਰਨੀਆ ਦਾ ਇੱਕ 30 ਸਾਲਾ ਜੋਬਨਪ੍ਰੀਤ ਸਿੰਘ ਹੈ, ਉਹਨੂੰ 75 ਸਾਲ ਦੀ ਕੈਦ ਦੀ ਸਜ਼ਾ ਹੋਈ ਹੈ। ਸੋ ਦੇਖ ਲਓ ਵੈਸੇ ਨਾ ਕਿੱਡਾ ਔਖਾ ਕਈ ਵਾਰ ਕੰਮ ਹੁੰਦਾ ਕਿ ਅਮੈਰੀਕਾ ਦੇ ਵਿੱਚ ਇਹ 30 ਸਾਲਾ ਜਿਹੜਾ ਜੋਬਨਪ੍ਰੀਤ ਸਿੰਘ ਹੈ, ਇਹਨੂੰ 28 ਮਈ 2026 ਤੋਂ ਬਾਅਦ ਜਿਹੜੀ ਇਹ ਸੁਣਾਈ ਗਈ ਹੈ ਸਜ਼ਾ, 75 ਸਾਲ ਦੀ ਸਜ਼ਾ ਇਹਨੂੰ ਮਿਲਣੀ ਹੈ। ਸੋ ਤੁਸੀਂ ਅੰਦਾਜ਼ਾ ਲਾ ਲਓ, ਕਈ ਵਾਰੀ ਨਾ ਜਿਹੜੇ ਆਪਾਂ ਸਮਗਲ ਕਰਦੇ ਹਾਂ ਕਈ, ਹੈ ਨਾ। ਸੋ ਇਹਦੇ ਕੋਲ ਕਹਿੰਦੇ ਕੋਕੇਨ ਬਰਾਮਦ ਹੋਈ ਸੀਗੀ 234 ਪੌਂਡ, ਇਹ April 2025 ਦੀ ਜਿਹੜੀ ਖਬਰ ਹੈਗੀ ਆ। ਸੋ ਉਸ ਤੋਂ ਬਾਅਦ ਹੁਣ ਫਿਰ ਸਜ਼ਾ ਜਿਹੜੀ 75 ਸਾਲ ਦੀ ਸੁਣਾਈ ਗਈ ਹੈ। ਸੋ ਕਹਿੰਦੇ 407 ਦਿਨਾਂ ਦਾ ਤਾਂ ਕ੍ਰੈਡਿਟ ਮਿਲ ਜੂਗਾ ਕਿਉਂਕਿ ਆਲਰੇਡੀ ਜੇਲ੍ਹ 'ਚ ਹੋਣਾ, ਅਤੇ ਬਾਕੀ ਕਹਿੰਦੇ ਆ ਵੀ ਉਸਨੂੰ ਸਜ਼ਾ ਦਾ 75% ਸਮਾਂ ਪੂਰਾ ਕਰਨਾ ਪਵੇਗਾ। ਪਰ ਇਸ ਕਰਕੇ ਜਿਹੜੇ ਵੀ ਜਾਂਦੇ ਆ US ਨੂੰ, ਕਿਉਂਕਿ ਬੜੀ ਸਖਤਾਈ ਹੈ। ਮੈਂ ਨਾ ਕੱਲ੍ਹ ਇੱਕ ਹੋਰ ਵੀ ਦੇਖ ਰਹੀ ਸੀ ਨਿਊਜ਼, ਉਹ ਕੱਲ੍ਹ ਨੂੰ ਸਾਂਝੀ ਕਰੂੰਗੀ ਮੈਂ। ਕਹਿੰਦੇ ਜਿਹੜੇ ਤੁਸੀਂ ਟੈਟੂਜ਼ ਬਣਾਉਂਦੇ ਹੋ, ਕਈਆਂ ਨੇ ਕੋਈ ਰਾਈਫਲ, ਕੋਈ ਪਿਸਟਲ ਜਾਂ ਕੁਛ ਲਿਖਵਾਇਆ ਹੋਇਆ ਇੱਦਾਂ ਦਾ ਹੁੰਦਾ, ਉਹ 'ਤੇ ਵੀ ਬੜੀ ਛਾਣਬੀਨ ਉਹ ਕਰ ਰਹੇ ਆ। ਸੋ ਉਹਦੀ ਗੱਲਬਾਤ ਕੱਲ੍ਹ ਕਰਾਂਗੇ ਆਪਾਂ। ਪਰ ਇੱਕ ਜਿਹੜੀ ਹੋਰ ਮੈਂ ਨਿਊਜ਼ ਤੁਹਾਨੂੰ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜਪਾਨ ਦੇ ਵਿੱਚ ਕਹਿੰਦੇ ਕਿਉਟੋ ਯੂਨੀਵਰਸਿਟੀ ਹੈ, ਉਹਨਾਂ ਦੇ ਸਾਇੰਸਦਾਨਾਂ ਨੇ ਇੱਕ ਡਿਸਕਵਰੀ ਕੀਤੀ, ਇਨਵੈਂਸ਼ਨ ਕੀਤੀ ਹੈ ਕਿ ਲੋਕਾਂ ਦੇ ਹੁਣ ਨਵੇਂ ਦੰਦ ਉੱਗ ਸਕਣਗੇ। ਸੋ ਇਹ ਤੇ ਜਿਹੜਾ ਹੈਗਾ ਕੰਮ ਚੱਲ ਰਿਹਾ, ਫਸਟ ਫੇਸ ਦੇ ਟ੍ਰਾਇਲ ਹੋ ਗਿਆ ਤੇ 2030 ਤੱਕ ਕਹਿੰਦੇ ਆਮ ਲੋਕਾਂ ਦੀ ਵਰਤੋਂ ਦੇ ਲਈ ਮੈਡੀਸਨ ਤਿਆਰ ਹੋ ਜਾਣੀ ਹੈ, ਉਹ ਮੈਡੀਸਨ ਲੈਣੀ ਹੈ ਤੇ ਦੁਬਾਰਾ ਦੰਦ ਗਰੋ ਹੋ ਜਾਇਆ ਕਰਨੇ ਆ। ਸੋ ਨਕਲੀ ਦੰਦ ਲਾਉਣ ਦੀ ਲੋੜ ਨਹੀਂ ਪੈਣੀ। ਸੋ ਦੇਖ ਲਓ ਜਪਾਨ ਦੇ ਲੋਕ ਕਿੰਨੇ ਤੇਜ਼ ਹੈ, ਕਮਾਲ ਹੀ ਹੈ। ਤੇ ਲਓ ਜੀ ਸਮਾਂ ਹੋ ਗਿਆ ਜਾਣ ਦਾ, ਮੇਰਾ ਨੰਬਰ 647-7523-40 6477652-2340 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਕੱਲ੍ਹ ਨੂੰ, ਸਤਿ ਸ੍ਰੀ ਅਕਾਲ। ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ, ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ
4: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
5: Another Don Clean with the Don Ducks. Oh, he's doing dishes with Dawn Platinum.
6: The only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna make enchiladas.
5: More dishes? That's giving this duck goosebumps.
7: Dawn Platinum, the better grease getter.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ,
0: ਪੰਜਾਬੀਆਂ ਦੀ ਸੇਵਾ ਵਿੱਚ ਸੁਣੋ ਰੇਡੀਓ ਪ੍ਰੋਗਰਾਮ ਪੰਜਾਬੀ ਵਿਰਸਾ।

0: ਤੁਸੀਂ ਜੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਤਜੁਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-300-3100
2: या मिलो 70 डेल्टा पार्क बुलेवार्ड यूनिट 11 ब्रैम्पटन
3: लाओ जी चक्को फिर खुशखबरी ब्रैम्पटन निवासियों ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो तां

0: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ? ਠੀਕ ਹੋ, ਖੁਸ਼ ਹੋ, ਤਬੀਤਾਂ ਵਾਲੇ ਆ? ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ ਉਸ ਗੁਰੂ ਸਾਹਿਬ ਅੱਗੇ, ਤੁਸੀਂ ਸਾਰੇ ਜਣੇ ਖੁਸ਼ ਰਹੋ, ਖੁਸ਼ੀਆਂ ਦੇ ਨਾਲ ਨਾਲ ਤੁਹਾਡੇ ਕੰਮਾਂ ਕਾਰਾਂ 'ਚ ਬਰਕਤ ਦਾ ਗੁਰੂ ਸਾਹਿਬ ਆਉਣ, ਅਤੇ ਇੱਕ ਅਰਦਾਸ ਪੰਜਾਬੀ ਵਿਰਸਾ ਵੱਲੋਂ ਤੁਹਾਡੇ ਸਾਰਿਆਂ ਵਾਸਤੇ ਕਿ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਬਿਫੋਰ ਆਈ ਸਟਾਰਟ ਦਾ ਸ਼ੋ, ਮੈਂ ਆਲਵੇਜ਼ ਤੁਹਾਡੇ ਵਾਸਤੇ ਪ੍ਰੇਅਰ ਕਰਦਾ ਪਰਸਨਲੀ ਤੌਰ 'ਤੇ ਕਿ ਤੁਸੀਂ ਸਾਰੇ ਜਣੇ ਤੰਦਰੁਸਤੀਆਂ ਦੇ ਗੁਰੂ ਸਾਹਿਬ ਜੀ ਆਪ ਜੀ ਨੂੰ ਦਾਤਾਂ ਬਖਸ਼ਣ। ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ, 11:09 ਸਟੂਡੀਓ ਦੀ ਘੜੀ ਮੁਤਾਬਕ ਹੋ ਗਏ ਆ। ਸੁਣਾਓ ਕੀ ਹਾਲ ਆ ਅਤੇ ਕੀ ਚਾਲ ਆ? ਠੀਕ ਆ ਦੋਵੇਂ ਚੀਜ਼ਾਂ? ਇੱਕ ਚੀਜ਼ ਖਰਾਬ ਹੋ ਜਾਵੇ ਤਾਂ ਫਿਰ ਦੂਜੀ ਚੀਜ਼ ਵੱਲ ਨਹੀਂ ਹੁੰਦੀ, ਜੇ ਦੂਜੀ ਖਰਾਬ ਹੋ ਜਾਵੇ ਤਾਂ ਪਹਿਲੀ ਜਿਹੜੀ ਵੱਲ ਨਹੀਂ ਹੁੰਦੀ, ਅਤੇ ਇਸ ਕਰਕੇ ਹਾਲ ਵੀ ਸਹੀ ਹੋਣਾ ਚਾਹੀਦਾ ਅਤੇ ਚਾਲ ਵੀ ਸਹੀ ਹੋਣੀ ਚਾਹੀਦੀ ਹੈ। ਦੋਨੇ ਚੀਜ਼ਾਂ ਦਾ ਆਪਸ ਵਿੱਚ ਬੜਾ ਵੱਡਾ ਤਾਲਮੇਲ ਹੈ, ਅਤੇ ਜਦੋਂ ਹਾਲ ਸਹੀ ਆ ਤਾਂ ਚਾਲ ਆਪਣੇ ਆਪ ਸਹੀ ਹੋਣੀ ਹੈ, ਜੇ ਚਾਲ ਖਰਾਬ ਹੋ ਗਈ ਤਾਂ ਫਿਰ ਹਾਲ ਖਰਾਬ ਹੋ ਜਾਣਾ, ਠੀਕ ਹੈ ਨਾ? ਸਮਝੇ ਗੱਲ? 905-673-3337 ਸਟੂਡੀਓ ਦਾ ਨੰਬਰ ਹੈ, ਔਰ ਤੁਹਾਡੀਆਂ ਮੇਰੀਆਂ, ਮੇਰੀਆਂ ਤੁਹਾਡੀਆਂ ਗੱਲਾਂ, ਤੁਹਾਡੀਆਂ ਸੋਹਣੀਆਂ ਸੋਹਣੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਹੋ ਸਕਦੀ ਹੈ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ। ਲਓ ਜੀ, ਹਾਲੇ ਤਾਂ ਨੰਬਰ ਹੀ ਬੋਲਿਆ ਸੀ। ਹੈਲੋ,
1: ਸਤਿ ਸ਼੍ਰੀ ਅਕਾਲ ਜੀ, ਬੋਲੋ ਸਰ ਬਾਬਾ ਜੀ।
0: ਉਹ ਆਓ ਜੀ, ਉੱਠ ਖੜੀ ਸਰਕਾਰ।
1: ਲੈ ਬਾਈ, ਆਪਾਂ ਤਾਂ 6 ਵਜੇ ਉੱਠ ਖੜਦੇ ਆ, ਸਵੇਰੇ ਚਾਹ ਪਾਣੀ ਪਾਠ ਪੂਠ ਲਾ ਲਈਦਾ।
0: ਚਾਹ ਫੇ ਆਪੇ ਬਣਾਉਣੇ ਕਰੇ ਤੇ ਘਰੋਂ ਬਣਾ ਲੈ।
1: ਆਪਣੇ ਆਪਣੇ ਅਦਰਕ ਪਾ ਕੇ,
0: ਅੱਛਾ,
1: ਲੌਂਗ ਲੌਂਗ ਪਾ ਕੇ ਵਧੀਆ ਚਾਹ ਬਣਾ ਲਈਏ ਬਾਈ।
0: ਕੀ ਅਦਰਕ ਤੇ ਹੋਰ ਕੀ ਪਾਉਂਦੇ ਆ?
1: ਲੌਂਗ ਲੌਂਗ ਜੀ,
0: ਲੌਂਗ। ਅੱਛਾ,
1: ਹਾਂ, ਚਾਹ ਵਧੀਆ ਬਣਾ ਕੇ ਫਿਰ ਦੋ ਪਾਸੇ ਪਾਠ ਲਾ ਕੇ,
0: ਚਾਹ ਪੱਤੀ ਪਾਈ ਤੱਤ ਆਸਾਮ ਵਾਲੇ ਕਹਿੰਦੇ ਵੀ ਚਾਹ ਪੱਤੀ।
1: ਮੈਂ ਟੀ ਬੈਗ ਹੀ ਪਾਉਂਦਾ, ਦੂਜੀ ਲੂਜ ਨੀ ਪਾਉਂਦਾ ਜੀ।
0: ਕਿਉਂ? ਕਾਰਨ?
1: ਕਾਰਨ ਕੀ ਹੈ? ਜਦੋਂ ਲਾਸਟ ਚਾਰ ਡਿੱਪ ਭਰੀ ਨਾ, ਸਾਰੀ ਚਾਹ ਪੱਤੀ ਮੂੰਹ ਚ ਆ ਜਾਂਦੀ ਹੈ।
0: ਤੇ ਟੀ ਬੈਗ ਨਾ ਨਹੀਂ ਆਉਂਦੀ ਮੂੰਹ ਚ ਚਾਹ ਪੱਤੀ?
1: ਨਹੀਂ ਬਾਈ, ਜੇ ਟੀ ਬੈਗ ਬੰਦ ਹੁੰਦੇ ਨਾ, ਉਹ ਜੇ ਪੁਣਦੇ ਤਾਂ ਵੀ ਬੰਦ ਹੀ ਹੁੰਦੇ ਆ।
0: ਜੇ ਪੁਣੋ ਨਾ, ਟੀ ਬੈਗ ਹੀ ਮੂੰਹ ਚ ਪਾ ਲਓ ਇੱਕ ਆਰਾਮ ਨਾਲ ਗੱਲ ਕਰ
1: ਬਾਈ। ਤੁਸੀਂ ਦਾ ਕਾਫੀ ਜਵੇੜ ਦਾ ਵਧੀਆ ਲੱਗਦਾ।
0: ਥੈਂਕ ਯੂ, ਜਿੰਦਰ ਹੋ, ਜੋਗ ਜੋਗ ਜੀਓ। ਪ੍ਰੋਗਰਾਮ ਪੰਜਾਬੀ ਵਿਰਸਾ, 905-673-3337 ਨੈਕਸਟ ਕਾਲ। ਹੈਲੋ, ਲੌਂਗ ਪਾ ਲੈਂਦੇ ਆ, ਮੋਟੀ ਇਲਾਚੀ ਪਾਉਂਦੇ ਆ, ਕਈ ਅਦਰਕ ਪਾ ਲੈਂਦੇ ਆ, ਹੋਰ ਕੀ ਪਾਉਣਾ ਚਾਹੀਦਾ ਚਾਹ ਦੇ ਵਿੱਚ?
1: ਇਲਾਚੀ ਪਾ ਲਈ, ਕਈ ਵਾਰ ਮੋਟੀ ਪਾ ਲਈਦੀ, ਲੌਂਗ ਪਾ ਲਈਦੀ, ਕਈ ਵਾਰ ਦਾਲਚੀਨੀ ਪਾ ਲਈ, ਕਈ ਵਾਰ ਸੁੰਢ ਵੀ ਪਾ ਲਈਦੀ ਆ।
0: ਇੱਕ ਚੀਜ਼ ਤੁਸੀਂ ਭੁੱਲ ਗਏ ਜਿਹੜੀ ਹਲੇ ਮੈਂ ਤੁਹਾਨੂੰ ਦੱਸੂਗਾ, ਉਹ ਚੀਜ਼ ਕਿਹੜੀ ਹੁੰਦੀ ਹੈ ਚਾਹ ਚ ਪਾਉਣ ਲਈ? ਉਹ ਬੜੀ ਫਾਇਦੇ ਵਾਲੀ ਚੀਜ਼ ਹੈ, ਕਿਸੇ ਨੂੰ ਸ਼ਾਇਦ ਦੱਸ ਦੇਵੇਗਾ ਬੰਦਾ ਮੈਨੂੰ ਅੱਜ।
1: ਅੱਛਾ ਜੀ,
0: ਹਾਂ, ਜੇ ਤੁਹਾਨੂੰ ਦੱਸਦਾ ਤੁਸੀਂ ਇਹਨਾਂ ਕਹਿਣਾ ਹਰਜੀਤ ਜੀ ਵਾਕਈ ਸਹੀ ਕਰਤੀ ਗੱਲ ਤੁਸੀਂ, ਉਹ
1: ਲੋਕ ਅੱਜ ਦੱਸੇ ਦਿਓ।
0: ਮੈਂ ਦੱਸਦਾ, ਹਲੇ ਇੱਕ ਦੋ ਕਾਲ ਲੈ ਲਾ ਮੈਂ ਹੋਰ ਤੁਹਾਡੀਆਂ। ਬੀਬਾ ਬੋਆਏ ਜੀ, ਕੀ ਹਾਲ ਚਾਲ? ਬੀਬਾ ਬੋਆਏ, ਮੇਰੇ ਵੀਰ ਦੀ ਕਾਲ ਵੀ ਆ ਰਹੀ, ਕੱਟੀ ਗਈ ਕਾਲ, ਕੋਈ ਗੱਲ ਨਹੀਂ। ਚਾਹ ਦੇ ਵਿੱਚ ਇੱਕ ਚੀਜ਼ ਪੈਂਦੀ ਹੈ, ਚਾਹ ਦੀ ਗੱਲ ਜੀ ਚੱਲ ਪਈ ਸਵੇਰੇ ਸਵੇਰੇ, ਇੱਕ ਐਸਾ ਲੀਫ ਹੈ ਜਿਹੜਾ ਚਾਹ 'ਚ ਪੈਂਦਾ, ਕਹਿੰਦੇ ਸਿਹਤ ਵਾਸਤੇ ਬੜਾ ਕਮਾਲ ਦੀ ਚੀਜ਼ ਆ ਵਾਲੀ, ਜੇ ਕਿਸੇ ਨੂੰ ਪਤਾ ਹੋਵੇ, ਕਿਸੇ ਗੁਰਮੁਖ ਪਿਆਰਿਆਂ ਨੂੰ ਜ਼ਰੂਰ ਦੱਸਿਓ। ਨੈਕਸਟ ਕਾਲ। ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਸਰ? ਠੀਕ ਹੋ?
2: ਕੀ ਹਾਲ ਹੈ? ਬਸ ਠੀਕ ਠਾਕ ਜੀ, ਠੀਕ ਠਾਕ। ਮੈਂ ਬੰਨਾ ਲੌਂਗ, ਆਪਣਾ ਇੱਕ ਤੇ ਸਿਨੇਮਨ,
0: ਅੱਛਾ,
2: ਤੇ ਨਾਲ ਕਾਲੀ ਮਿਰਚ, ਅਦਰਕ ਤੇ ਇਲਾਇਚੀ।
0: ਕਾਲੀ ਮਿਰਚ ਚਾਹ 'ਚ? ਕਾਲੀ ਮਿਰਚ
2: ਥੋੜੀ ਜੀ ਪਾ ਲਓ, ਥੋੜੀ ਜੀ ਬਟਰ ਹੋ ਜਾਂਦੀ ਹੈ, ਥੋੜੀ ਜੀ ਠੀਕ ਰਹਿੰਦੀ ਹੈ, ਤੁਹਾਡਾ ਗਲਾ ਗੁਲਾ ਠੀਕ ਰਹਿੰਦਾ।
0: ਨਹੀਂ, ਅਦਰਕ ਨਾਲ ਨਹੀਂ ਠੀਕ ਹੁੰਦੀ?
2: ਅਦਰਕ ਵੀ ਹੁੰਦਾ, ਪਰ ਕਾਲੀ ਮਿਰਚ ਦੇਖੋ, ਅਦਰਕ ਵੀ ਜਦ ਤੁਸੀਂ ਪੀਂਦੇ ਹੋ ਉਹਦੇ ਨਾਲ ਜੂਸ ਲਗਾ ਕੇ, ਨਾਲ ਕਾਲੀ ਮਿਰਚ ਪਾਉਂਦੇ ਹੋ ਨਾ ਥੋੜੀ ਜੀ,
0: ਹਾਂਜੀ ਹਾਂਜੀ,
2: ਗਲੇ ਵਾਸਤੇ ਉਹ ਹੀ, ਇਹਦੇ ਕਰਕੇ ਬੈਟਰ ਰਹਿੰਦੀ ਹੈ ਥੋੜੀ ਜੀ, ਅੱਛਾ ਸਵਾਦ ਵੀ ਅੱਛਾ ਹੁੰਦਾ
0: ਕਾਲੀ ਮਿਰਚ ਦਾ।
2: ਹਾਂਜੀ ਹਾਂਜੀ,
0: ਚਲੋ ਤੁਸੀਂ ਬਣਾ ਕੇ ਰੱਖਿਓ, ਸ਼ਾਮਾਂ ਨੂੰ ਮਿਲਦੇ ਆ, ਪੀਨੇ ਰਲ ਕੇ ਆ ਗਏ, ਠੀਕ ਹੈ ਜੀ?
2: ਆਓ ਜੀ, ਆਓ ਜੀ, ਮੋਸਟ ਵੈਲਕਮ, ਮੋਸਟ।
0: ਥੈਂਕ ਯੂ ਵੈਰੀ ਮੱਚ ਹਰਦੀਪ ਜੀ, ਔਰ ਹਰਦੀਪ ਸਾਹਿਬ ਸਾਡੇ ਬੜੇ ਪਿਆਰ ਵਾਲੇ ਵੀਰ ਆ, ਔਰ ਉਹਨਾਂ ਦੇ ਮਿਸਿਜ਼ ਸੀ ਨੀਤੀ ਜੀ, ਔਰ ਨਾਲ ਇਹਨਾਂ ਦਾ ਬੇਟਾ ਬੜੇ ਸੇਵਾ ਕਰਦੇ ਆ ਕੀਰਤਨ ਦਰਬਾਰ ਦੇ ਉੱਥੇ ਪੂਰਾ ਪਰਿਵਾਰ। ਮੈਂ ਸਮਝਦਾ ਕਿ ਗੁਰੂ ਸਾਹਿਬਾਂ ਦੀ ਬੜੀ ਇਹਨਾਂ ਦੇ ਪਰਿਵਾਰ ਦੇ ਉੱਤੇ ਕਿਰਪਾ ਹੈ ਔਰ ਹੀ ਇਜ਼ ਦ ਪ੍ਰੋਫੈਸ਼ਨਲ ਵਿਦ ਆਈ ਟੀ ਦੇ ਵਿੱਚ ਆ, ਇਹਨਾਂ ਦੀ ਮਿਸਿਸ ਇੱਥੇ ਸੀ ਪੀ ਏ ਆ, ਚਾਰਟਰ ਪ੍ਰੋਫੈਸ਼ਨਲ ਅਕਾਊਂਟੈਂਟ ਆ, ਔਰ ਬੇਟਾ ਇਹਨਾਂ ਦਾ ਆਲਰੇਡੀ ਪੜ੍ਹਾਈ ਕਰ ਰਿਹਾ ਹੈ, ਫਾਦਰ ਸਾਹਿਬ ਵੀ ਇਹਨਾਂ ਦੇ ਹਨ। ਸਾਡਾ ਡਿਨਰ ਵੀ ਇਹਨਾਂ ਨੇ ਕੀਤਾ ਇੱਕ ਦਿਨ ਘਰ ਦੇ ਵਿੱਚ। ਹਰਦੀਪ ਜੀ ਥੈਂਕ ਯੂ ਵੈਰੀ ਮੱਚ, ਆਲਵੇਜ਼ ਬਲੈਸਿੰਗ ਬਾਬਾ ਜੀ ਨੇ ਤੁਹਾਡੇ ਸਿਰ ਤੇ। ਹੁਣ ਨੈਕਸਟ ਕਾਲ ਤੇ ਜਾਂਦੇ ਹਾਂ। ਹੈਲੋ,
3: ਹਾਂਜੀ ਹਾਂਜੀ, ਮੇਰੀ ਕਾਲ ਕੱਟ ਦਿੱਤੀ,
0: ਕੋਈ ਗੱਲ ਨਹੀਂ, ਦੁਬਾਰਾ ਆ ਜਾਓ ਸਰ ਜੀ ਆਇਆਂ ਨੂੰ।
3: ਤੁਸੀਂ ਕਹਿੰਦੇ ਸੀ ਨਾ ਚਾਲ ਖਰਾਬ ਨੌਜਵਾਨ ਤਾਂ ਹਾਲ ਵੀ ਖਰਾਬ, ਕਈਆਂ ਦੇ ਕਹਿੰਦੇ ਹੁੰਦੇ ਇਹਦੀ ਤਾਂ ਕੋਈ ਨਾ ਕੋਈ ਚੂਲ ਢਿੱਲੀ ਰਹਿੰਦੀ ਆ,
0: ਚੂਲ ਢਿੱਲੀ ਰਹਿੰਦੀ, ਚੂਲ ਅੱਛਾ,
3: ਹਾਂਜੀ ਚੂਲ, ਜਿੱਦਾਂ ਨਾ ਕੋਈ ਨਾ ਕੋਈ ਕਦੀ ਕੁਛ ਹੋ ਗਿਆ ਕਹਿਣਾ ਇਹ ਤਾਂ ਚੂਲ ਕੋਈ ਨਾ ਕੋਈ ਢਿੱਲੀ ਰਹਿੰਦੀ ਆ,
0: ਤੇ ਹੁਣ
3: ਕਹਿੰਦੇ ਮਾੜਾ ਟੱਕ,
0: ਇਹ ਕਿੱਥੋਂ ਵਰਡ ਕੱਢਿਆ ਅੱਜ
3: ਰੋਗ,
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ, ਨੈਕਸਟ ਕਾਲ ਤੇ ਜਾਂਦੇ। ਹੈਲੋ,
4: ਹੈਲੋ, ਹਾਂਜੀ ਨਮਸਕਾਰ ਸਰ।
0: ਓ ਨਮਸਕਾਰ, ਕਿਆ ਹਾਲ ਹੈ ਸਰ, ਕੈਸੇ ਹੋ ਭਾਈ ਜਾਨ?
4: ਮੈਂ ਕਿਹਾ ਥੋੜੀ ਸੌਂਫ ਔਰ ਤੁਲਸੀ ਪਾਓ ਚਾਹ ਚ,
0: ਆ ਕੀਤਾ ਜੀ ਟਿਕਾਣੇ ਦੇ ਕੰਮ ਆ ਗਿਆ। ਤੁਲਸੀ ਕਹਿੰਦੇ ਬੜੀ ਚੰਗੀ, ਮੈਂ ਆਹੀ ਗੱਲ ਕਰ ਰਿਹਾ ਸੀ, ਤੁਲਸੀ ਦਾ ਲੀਫ ਦਾ ਪੱਤਾ ਜ਼ਰੂਰ ਵਿੱਚ ਪਾਉਣਾ ਚਾਹੀਦਾ ਚਾਹ ਚ। ਇਹ ਜਿਹੜੀ ਤੁਲਸੀ ਹੈ ਨਾ, ਇਹ ਬੜੀ ਕਰਮ ਵਾਲੀ ਹੈ, ਘਰਾਂ ਚ ਕਈਆਂ ਨੇ ਗੁਜਰਾਤੀ ਫੈਮਿਲੀਜ਼ ਦੇ ਘਰਾਂ ਚ ਐਂਟਰਸ ਦੇ ਤੁਲਸੀ ਦੇ ਲਾਏ ਹੁੰਦੇ, ਪੱਤੇ ਲਾਏ ਉਹਨਾਂ ਨੇ, ਪੌਦੇ ਲਾਏ ਹੁੰਦੇ ਆ, ਔਰ ਬੜੀ ਕਰਮ ਵਾਲੀ ਮੰਨੀ ਜਾਂਦੀ ਹੈ ਤੁਲਸੀ। ਇੱਕ ਨਾਟਕ ਵੀ ਆਉਂਦਾ ਹੁੰਦਾ ਜੀ ਤੁਲਸੀ ਵਾਲਾ, ਪਤਾ ਨਹੀਂ ਹੁਣ ਆਉਂਦਾ ਨਹੀਂ ਆਉਂਦਾ, ਲੇਡੀਜ਼ ਨੂੰ ਪਤਾ ਹੋ। ਹੈਲੋ,
5: ਹੈਲੋ,
0: ਹਾਂਜੀ ਸਰ,
5: ਜੀ ਗੁੱਡ ਮਾਰਨਿੰਗ ਸਰ।
0: ਗੁੱਡ ਮਾਰਨਿੰਗ ਜੀ, ਆ ਚਾਹ ਤਾਂ ਅੱਜ ਪੈ ਗਿਆ ਪੰਗਾ ਸਵੇਰੇ ਸਵੇਰੇ, ਕੀ ਪਾਉਣਾ ਚਾਹੀਦਾ ਚਾਹ ਚ ਹੁਣ?
5: ਉਹ ਦੱਸ ਦਿਆ ਪਹਿਲਾਂ ਤੁਹਾਨੂੰ ਮੁਬਾਰਕਾਂ, ਬਹੁਤ ਬਹੁਤ
0: ਮੁਬਾਰਕਾਂ ਜੀ,
5: ਆਪਣੇ ਆਪਣੇ ਸਮਾਗਮ ਦੀਆਂ।
0: ਅੱਛਾ ਜੀ, ਆਪ ਜੀ ਨੂੰ ਬਹੁਤ
5: ਕਹਿਣਾ ਜੀ, ਬੜੀ ਆਪ ਨੇ ਕਿਰਪਾ ਕੀਤੀ, ਮੇਰਾ ਭਰਾ ਹੱਥ ਰੱਖ ਕੇ ਸੇਵਾ ਵੀ ਲਈ ਤੇ ਆਨੰਦ ਵੀ ਬੜਾ ਬੰਨਿਆ।
0: ਇਹ ਸਰ ਤੁਹਾਡੀ ਕਿਰਪਾ, ਸਾਰੀਆਂ ਸੰਗਤਾਂ ਦੀ ਕਿਰਪਾ ਜੀ, ਬਸ।
5: ਨਹੀਂ ਨਹੀਂ ਨਹੀਂ, ਇਹ ਜਿਹੜਾ ਹੈਗਾ
0: ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਹੋਇਆ। ਔਰ ਹੋਰ ਕੀ ਕਹਿਣਾ, ਕਿਵੇਂ ਲੱਗਾ ਤੁਸੀਂ ਉੱਥੇ ਆਏ ਹੋਗੇ, ਕਿਵੇਂ ਦਾ ਮਾਹੌਲ ਲੱਗਾ ਤੁਹਾਨੂੰ ਉੱਥੇ?
5: ਤਿੰਨ ਦਿਨ ਮਤਲਬ ਅਸੀਂ ਤੁਹਾਡੇ ਦਰਸ਼ਨ ਵੇਲੇ ਕੀਤੇ, ਸੰਗਤਾਂ ਦੇ ਦਰਸ਼ਨ ਵੇਲੇ ਕੀਤੇ
0: ਜੀ ਜੀ,
5: ਤੇ ਜਿਹਦਾ ਇੰਨਾ ਕੁ ਆਨੰਦ ਸੀ ਸਵਰਗ ਧਰਤੀ ਤੇ ਹੀ ਆ ਗਿਆ ਸੀ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
5: ਵਾਹਿਗੁਰੂ, ਠੀਕ ਹੈ। ਜਿਵੇਂ ਆਪਣੇ ਕਾਲਜਾਂ ਵਾਲੇ ਕਹਿੰਦੇ ਆ ਭਾਈ ਗੁਰੂ ਇਕਬਾਲ ਸਿੰਘ ਜੀ ਵੀ ਸਵਰਗ ਧਰਤੀ ਤੇ ਹੀ ਆ, ਤੇ ਉਹ ਮਤਲਬ ਮਾਣਿਆ ਗਿਆ ਉੱਥੇ ਸੰਗਤ ਨੇ, ਤੇ ਇੰਨੀ ਵੱਡੀ ਸੇਵਾ ਜਿਹੜੀ ਸੀਗੀ ਤੁਸੀਂ ਲਈ, ਪਰਮਾਤਮਾ ਨੇ ਤੁਹਾਡੇ ਕੋਲ ਕਰਵਾਈ ਤੁਹਾਡੇ ਸਿਰ ਤੇ ਹੱਥ ਰੱਖ ਕੇ,
0: ਸੱਚੀ ਗੱਲ
5: ਬਹੁਤ ਬਹੁਤ ਛੋਟੀ ਗੱਲ ਨੀ ਹੈ, ਬਹੁਤ ਵੱਡੀ ਗੱਲ, ਠੀਕ ਆ।
0: ਥੈਂਕ ਯੂ ਸਰ,
5: ਜਿਹੜੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨੀ ਸੀ, ਨਾ ਖਾਣ ਪੀਣ ਦੀ, ਨਾ ਅਰੇਂਜਮੈਂਟ ਦੀ, ਨਾ ਸਜਾਵਟ ਦੀ, ਨਾ ਮਤਲਬ ਕਿਸੇ ਵੀ ਚੀਜ਼ ਦੀ, ਆਪਾਂ ਕਹਿ ਦਈਏ ਵੀ 0% ਸੀ, ਵੀ ਕੋਈ ਕਮੀ ਨੀ ਸੀ।
0: ਹਾਂਜੀ ਹਾਂਜੀ, ਚਲੋ ਬੜੀ ਕਿਰਪਾ ਤੁਹਾਡੀ ਸਰ, ਥੈਂਕ ਯੂ ਵੈਰੀ ਮੱਚ,
5: ਕਿਰਪਾ ਹੋਈ
0: ਬੜੀ ਮਿਹਰਬਾਨੀ।
5: ਤੁਸੀਂ ਸਾਡੇ ਸਿਰ ਤੇ ਹੀ ਹੱਥ ਰੱਖਿਆ ਵੀ ਅਸੀਂ ਤਿੰਨ ਦਿਨ ਸੇਵਾ ਦਾ ਮੌਕਾ ਲਿਆ,
0: ਬਹੁਤ
5: ਵਧੀਆ ਲਗਾਤਾਰ ਦੇਖ ਰਹੇ ਸੀ, ਤੇ ਐਤਕੀ ਤਾਂ ਜਾਣੀ ਆਨੰਦ ਦਾ ਮਤਲਬ ਸਿਰਾ ਹੀ ਸੀ ਕੰਮ, ਕੋਈ ਚੀਜ਼ ਦੀ ਏਦਾਂ ਨੀ, ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਹੁਤ ਜ਼ਿਆਦਾ ਤੁਸੀਂ ਕਿਰਪਾ ਕੀਤੀ ਸੰਗਤ ਤੇ, ਤੇ ਘਰੇ ਬੈਠਿਆਂ ਨੇ ਵੀ ਲੋਕਾਂ ਨੇ ਬਹੁਤ ਆਨੰਦ ਮਾਣਿਆ, ਇਹ ਚੀਜ਼ ਦਾ ਵੀ ਪਤਾ ਲੱਗਿਆ
0: ਜੀ ਜੀ ਜੀ ਜੀ,
5: ਬਹੁਤ ਮਾਲਕ ਦੀ
0: ਬੜੀ ਮਿਹਰਬਾਨੀ ਧਾਰੀਵਾਲ ਸਾਹਿਬ, ਥੈਂਕ ਯੂ।
5: ਤੁਹਾਡਾ ਜਿਹੜਾ ਤੁਸੀਂ ਕੁਐਸਚਨ ਕੀਤਾ ਉਹਦੇ ਚ ਅਰਜਨ ਸ਼ਾਲ ਮੇਰਾ ਖਿਆਲ ਹੈ ਵੀ ਚਾਹ ਚ ਪਾਈ ਜਾਂਦੀ ਹੈ, ਜਿਹੜੀ
0: ਅਰਜਨ ਸ਼ਾਲ, ਹਾਂ ਉਹ ਤਾਂ ਕਹਿੰਦੇ ਜੇ ਕਿਤੇ ਗਾਊਟ ਵਗੈਰਾ ਹੋ ਜਾਵੇ ਪੈਰਾਂ 'ਚ ਫਿਰ ਪਾ ਲਵੇ ਅਰਜਨ ਸ਼ਾਲ ਉਹਨਾਂ ਵਿੱਚ।
5: ਨਹੀਂ ਵੈਸੇ ਡਾਕਟਰ ਵੀ ਰਿਕਮੈਂਡ ਕਰਦੇ ਅੱਜ ਕੱਲ ਤਾਂ ਅਰਜਨ ਸ਼ਾਲ ਜਿਹੜੀ ਹੈਗੀ ਆ,
0: ਹਾਂਜੀ
5: ਉਹ ਹਾਰਟ ਦੀਆਂ ਜਿਹੜੀਆਂ ਨਸਾਂ ਬਲੋਕੇਜ ਨੇ ਉਹਨਾਂ ਨੂੰ ਠੀਕ।
0: ਅੱਛਾ, ਖੋਲ ਦਿੰਦੀ ਆ। ਦੇਖੋ ਕਿੰਨਾ ਫਾਇਦਾ ਹੋ ਗਿਆ ਤੁਹਾਡੀ ਗੱਲ ਕਰਨ ਨਾਲ, ਹੁਣ ਕਈ ਵਾਰੀ ਕਈਆਂ ਨੂੰ ਇਸ਼ੂ ਹੋਣਗੇ, ਹਾਰਟ ਦੇ ਇਸ਼ੂ ਹੋਣਗੇ, ਡੈਫੀਨੇਟਲੀ ਉਹ ਜਿਹੜਾ ਅਰਜੁਨ ਸ਼ਾਲ ਦਾ ਜਿਹੜਾ ਪਾਊਡਰ ਹੁੰਦਾ ਜਾਂ ਕੀ ਹੁੰਦਾ ਉਹਲਾ,
5: ਸਾਬਤ ਵੀ ਹੁੰਦਾ ਪਾਊਡਰ ਵੀ ਆਉਂਦਾ, ਇੱਥੇ ਮੇਰਾ ਖਿਆਲ ਪਾਊਡਰ ਹੀ ਮਿਲਦਾ, ਇੰਡੀਆ ਸਾਬਤ ਮਿਲ ਜਾਂਦਾ।
0: ਅੱਛਾ ਅੱਛਾ,
5: ਅੱਜ ਪੰਜਾਬੀ ਸਟੋਰਾਂ ਤੋਂ ਜਿਹੜਾ ਹੈਗਾ ਉਹ ਪਾਊਡਰ ਹੀ ਮਿਲਦਾ।
0: ਬੜੀ ਚੰਗੀ ਗੱਲ ਸਰ,
5: ਬਾਕੀ ਬਹੁਤ ਧੰਨਵਾਦ ਤੁਹਾਡਾ, ਤੇ ਇੱਕ ਵੈਦ ਮੇਰੇ ਗੁਰੂ ਗੋਬਿੰਦ ਵਾਲਾ ਵਿਹਾ ਜੀ ਦਾ 2 ਮਿੰਟ ਲਾ ਦੋ।
0: ਅੱਛਾ ਅੱਛਾ ਲਾ ਦਿੰਦੇ ਹੁਣ, ਕੋਈ ਗੱਲ ਨੀ, ਜ਼ਰੂਰ ਲਾ ਦਿੰਦੇ।
5: ਥੈਂਕ
0: ਯੂ ਭਾਈ, ਜਿੰਦੇ ਰਹੋ, ਜੋਗ ਜੋਗ ਜੀਓ। ਤਾਲੀਵਾਲ ਸਾਹਿਬ ਥੈਂਕ ਯੂ ਵੈਰੀ ਮਚ, ਤੁਸੀਂ ਉੱਥੇ ਆਏ, 3 ਦਿਨ ਸੇਵਾ ਕੀਤੀ, ਗੁਰੂ ਸਾਹਿਬਾਂ ਦਾ ਨਾਮ ਜਪਿਆ ਔਰ ਸ਼ਬਦ ਦੀ ਗੱਲ ਉੱਥੇ ਹੋਈ। ਬੜੀਆਂ ਦੂਰੋਂ ਦੂਰੋਂ ਸੰਗਤਾਂ ਆਈਆਂ, ਅਮੈਰੀਕਾ ਤੋਂ ਸੰਗਤਾਂ ਬੜੀਆਂ ਆਈਆਂ ਸੀ, ਤੋਂ ਮੌਂਟਰੀਅਲ ਤੋਂ, ਆਟਵਾ ਤੋਂ, ਮੌਂਟਰੀਅਲ ਤੋਂ ਮੈਨੂੰ ਸਾਡੇ ਇੱਕ ਵੀਰ ਜੀ ਆਏ ਸੀ, ਮੈਨੂੰ ਕਹਿੰਦੇ ਹਰਜੀਤ ਜੀ ਸਾਰਾ ਅਰੇਂਜਮੈਂਟ ਤੁਸੀਂ ਮੌਂਟਰੀਅਲ ਆ ਕੇ ਵੀ ਤੁਸੀਂ ਕਰੋ। ਇਹ ਕਹਿਣੇ ਬੜੀਆਂ ਚੀਜ਼ਾਂ ਕਈ ਵਾਰ ਈਜ਼ੀ ਹੁੰਦੀਆਂ, ਲੇਕਿਨ ਇਹਦਾ ਬਿਹਾਈਂਡ 'ਤੇ ਬੜੀਆਂ ਮਿਹਨਤ ਹੁੰਦੀ ਹੈ। ਅਸੀਂ ਲੋਕ ਦੇਖਦੇ ਹਾਂ ਕਈ ਵਾਰ ਜਾ ਕੇ ਉੱਥੇ, ਜੀ ਜਿਸ ਤਰ੍ਹਾਂ ਸ਼ੋਅ ਲਾਈਨ ਦੇ ਵਿੱਚ ਲੱਗਦਾ ਹੀ ਆ ਕਿ ਸ਼ੋਅ ਲਾਈਨ 'ਚ ਬੜਾ ਈਜ਼ੀ ਹੁੰਦਾ, ਪਰ ਜਿਸ ਵੇਲੇ ਸ਼ੋਅ ਤੋਂ ਪਹਿਲਾਂ ਕਿੰਨੀਆਂ ਕੁ ਇਸ ਚੀਜ਼ ਦੇ ਵਿੱਚ ਸਾਨੂੰ ਚੀਜ਼ਾਂ ਦੇਖਣੀਆਂ ਪੈਂਦੀਆਂ, ਉਹ ਸ਼ੋਅ ਕਰਾਉਣ ਵਾਲਿਆਂ ਨੂੰ ਪਤਾ ਹੀ ਹੁੰਦਾ। ਪ੍ਰੋਗਰਾਮ ਪੰਜਾਬੀ ਵਿਰਸਾ 905-673-3333 ਸਟੂਡੀਓ ਦਾ ਨੰਬਰ ਹੈ। ਇਸ ਆਉਣ ਵਾਲੇ ਫਰਾਈਡੇ ਨੂੰ ਅਸੀਂ ਅਕਾਲ ਸਵੀਟਸ ਐਂਡ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਕਰਾ ਰਹੇ ਹਾਂ, ਔਰ ਡਿਕਸੀ ਗੁਰੂ ਘਰ ਦੇ, ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਪੋਜ਼ਿਟ ਹੈ, ਬਿਲਕੁਲ ਸਾਹਮਣੇ ਹੈ। ਤੁਹਾਨੂੰ ਮੈਂ ਥੋੜ੍ਹੀ ਜਿਹੀਆਂ ਪ੍ਰਾਈਜ਼ ਉਹਨਾਂ ਦੀਆਂ ਅਨਾਊਂਸ ਕਰ ਦੇਣਾ ਜਿਹੜੀਆਂ ਕਿ ਇਸ ਫਰਾਈਡੇ ਨੂੰ ਤੁਹਾਨੂੰ ਮਿਲਣੀਆਂ। ਤੁਸੀਂ ਹੁਣੇ ਹੀ ਥਾਲੀ ਆਰਡਰ ਕਰ ਦਿਓ। ਕਈ ਵਾਰੀ ਕੀ ਹੁੰਦਾ ਕਿ ਕੰਮ 'ਤੇ ਫਰਾਈਡੇ ਨੂੰ ਅਸੀਂ ਫੂਡ ਬਾਹਰੋਂ ਮੰਗਾਉਂਦੇ ਹਾਂ, ਬਹੁਤ ਫੈਮਲੀਜ਼, ਬਹੁਤ ਖਾਣਾ ਘਰ ਦੇ ਵਿੱਚ ਵੀ ਹੁੰਦਾ ਔਰ ਤੁਸੀਂ ਮੰਗਾਉਣਾ ਹੁੰਦਾ ਬਾਹਰੋਂ, ਅਤੇ ਮੈਂ ਤੁਹਾਨੂੰ ਇੱਕ ਨੰਬਰ ਦੇ ਰਿਹਾ ਸਭ ਤੋਂ ਪਹਿਲਾਂ ਅਕਾਲ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਦਾ। ਇਹ ਡਿਕਸੀ ਗੁਰੂ ਘਰ ਦੇ ਬਿਲਕੁਲ ਸਾਹਮਣੇ ਆ। ਜੇ ਫਰਾਈਡੇ ਨੂੰ ਸਾਡੀਆਂ ਫੈਕਟਰੀ ਦੇ ਵਿੱਚ ਕੁਛ ਵੀ ਸਾਡੇ ਵੀਰ ਸੁਣ ਰਹੇ ਆ, ਸਾਡੀਆਂ ਲੇਡੀਜ਼ ਸੁਣ ਰਹੀਆਂ, ਜੇ ਉਹਨਾਂ ਨੇ ਉੱਥੇ ਥਾਲੀਆਂ ਮੰਗਾਉਣੀਆਂ ਤਾਂ ਹੁਣੇ ਹੀ ਆਰਡਰ ਕਰ ਲਿਓ, ਕਿਉਂਕਿ ਆਲੇ ਦੁਆਲੇ ਫੈਕਟਰੀ ਏਰੀਆ ਬਹੁਤ ਹੈ ਇੱਥੇ ਡਿਕਸੀ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਨਾ। ਅਤੇ ਜੇ ਤੁਸੀਂ ਚਾਹੁੰਦੇ ਆ 499 ਦੀ ਵੈਜੀ ਥਾਲੀ ਤੁਹਾਨੂੰ ਮਿਲ ਰਹੀ ਹੈ, ਦੱਸੋ ਵਿੱਚ ਤਾਜ਼ਾ ਨਾਨ ਵੀ ਹੋਣਾ ਇੱਕ, ਕਈ ਸਟੋਰਾਂ ਦਾ 6-6 ਡਾਲ ਦਾ ਨਾਨ ਹੀ ਵੇਚੀ ਤੁਰੀ ਜਾਂਦੇ ਆ, ਪਤਾ ਨਹੀਂ ਇੰਨਾ ਪੈਸਾ ਲੈ ਕੇ ਉਹਨਾਂ ਕਿੱਥੇ ਜਾਣਾ। ਇਹ 499 ਦੀ ਥਾਲੀ ਤੁਹਾਨੂੰ ਮਿਲਣੀ ਹੈ, ਵੈਜੀ ਥਾਲੀ ਹੈ ਕਿਉਂਕਿ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਵਾਲਾ, ਔਰ ਇਹਦੇ 'ਚ ਨਾਨ ਵੀ ਹੋਏਗੇ, ਰਾਈਸ ਵੀ ਹੋਣਗੇ, ਸੈਲਡ ਵੀ ਹੋਣਗੇ, 2-3 ਸਬਜ਼ੀਆਂ ਵੀ ਹੋਣੀਆਂ, ਅਤੇ ਬਾਕੀ ਤੁਸੀਂ ਹਿਸਾਬ ਆਪਣਾ ਲਾ ਲਓ 499 'ਚ। ਜੇ ਇਸ ਫਰਾਈਡੇ ਨੂੰ ਤੁਸੀਂ ਥਾਲੀਆਂ ਮੰਗਾਉਣੀਆਂ ਆਪਣੀ ਫੈਕਟਰੀ ਦੇ ਵਿੱਚ, ਅਤੇ ਹੁਣੇ ਹੀ ਆਰਡਰ ਕਰ ਦਿਓ, ਕਿਉਂਕਿ ਫਰਾਈਡੇ ਨੂੰ ਗ੍ਰੈਂਡ ਓਪਨਿੰਗ ਹੋ ਰਹੀ ਹੈ, ਬਹੁਤ ਜ਼ਿਆਦਾ ਬਿਜ਼ੀ ਹੋਏਗਾ, ਤਾਂ ਕਿ ਉਹਨਾਂ ਕੋਲ ਜਿਹੜੇ ਨੋਟਸ ਆ ਤੁਹਾਡੇ ਸਾਰੇ ਤਿਆਰ ਕੀਤੇ ਜਾਣ, ਕਿੰਨੀਆਂ ਥਾਲੀਆਂ ਇੱਥੇ ਚਾਹੀਦੀਆਂ, 20 ਚਾਹੀਦੀਆਂ, 25 ਚਾਹੀਦੀਆਂ, 40 ਚਾਹੀਦੀਆਂ, 499 ਦੇ ਵਿੱਚ ਇੱਕ ਥਾਲੀ। ਟੈਕਸ ਤਾਂ ਦੇਣਾ ਪੈਣਾ ਉੱਪਰ, ਜ਼ਰੂਰ ਦੇਣਾ ਪੈਣਾ ਟੈਕਸ, ਠੀਕ ਹੈ, ਕਿਉਂਕਿ ਆਪਾਂ ਮੋਸਟਲੀ ਕ੍ਰੈਡਿਟ ਕਾਰਡ ਦੇ ਉੱਤੇ ਪੈਸੇ ਪੇ ਕਰਦੇ ਹਾਂ। ਨੰਬਰ ਨੋਟ ਕਰ ਲਓ 905-565-0036, 905-565-0036 'ਤੇ ਕਾਲ ਕੀਤੀ ਜਾ ਸਕਦੀ ਹੈ। 499 'ਚ ਥਾਲੀ ਹੈ, ਜਾਂ ਤੁਸੀਂ ਅੰਮ੍ਰਿਤਸਰੀ ਕੁਲਚਾ ਖਾਣਾ ਛੋਲਿਆਂ ਦੇ ਨਾਲ, ਅਤੇ ਪਿਆਜ਼ ਵੀ ਕਹਿੰਦੇ ਅਸੀਂ ਬੜੇ ਵਧੀਆ ਨਾਲ, ਗਾਜਰਾਂ ਦਾ ਅਚਾਰ ਤਾਜ਼ਾ ਪਾ ਦੇਣਾ, ਕਹਿੰਦੇ ਵੀਰਵਾਰ ਨੂੰ ਅਸੀਂ ਕੱਚਾ ਕੱਚਾ ਚੋਣਾ ਅਚਾਰ, ਉਹ ਵੀ 490 ਨੂੰ ਅੰਮ੍ਰਿਤਸਰੀ ਕੁਲਚੇ ਤੁਹਾਨੂੰ ਮਿਲਣੇ ਆ। ਕਿੱਥੋਂ? ਅਕਾਲ ਸਵੀਟਸ ਐਂਡ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਇਸ ਫਰਾਈਡੇ ਨੂੰ ਹੋ ਰਹੀ ਹੈ, ਪੰਜਾਬੀ ਵਿਰਸਾ ਸਵੇਰੇ 11 ਵਜੇ ਦਰਵਾਜ਼ੇ ਖੁੱਲ੍ਹਾਏਗਾ, ਸਟੋਰ ਹੁਣੇ ਵੀ ਖੁੱਲ੍ਹਾ, ਰੈਸਟੋਰੈਂਟ ਹੁਣ ਵੀ, ਤੁਸੀਂ ਉੱਥੇ ਜਾ ਕੇ ਆਪਣਾ ਕੋਈ ਫੂਡ ਆਰਡਰ ਕਰਨਾ ਕਰ ਸਕਦੇ ਹਾਂ, ਪਰ ਉਹ ਰੈਗੂਲਰ ਪ੍ਰਾਈਜ਼ 'ਚ ਹੋਏਗਾ। ਫਰਾਈਡੇ, ਸੈਚਰਡੇ, ਸੰਡੇ ਤੋਂ ਜਿਹੜੀਆਂ ਪ੍ਰਾਈਜ਼ ਅਸੀਂ ਦੇ ਰਹੇ ਹਾਂ ਉਹ ਪ੍ਰਾਈਜ਼ ਮਿਲਣਾ। ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ 905-565-0036 'ਤੇ ਕਾਲ ਕਰ ਲਿਓ। ਹੈਲੋ ਜੀ, ਬੋਲੋ ਜੀ, ਸਤਿ ਸ਼੍ਰੀ ਅਕਾਲ ਜੀ, ਨਹੀਂ ਬੋਲਣਾ ਜੀ,
6: ਚਲੋ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
6: ਸਰ ਮੈਂ ਏਅਰ 'ਤੇ ਤਾਂ ਨਹੀਂ ਹੈਗਾ।
0: ਤੁਸੀਂ ਸਰ ਏਅਰ 'ਤੇ ਹੋ, ਕੌਣ ਬੋਲ ਰਹੇ ਵੀਰ ਜੀ?
6: ਸਰ ਐਡਵਰਟਾਈਜ਼ਮੈਂਟ ਵਾਸਤੇ ਗੱਲ ਕਰਨੀ ਸੀ, ਆਪਣਾ ਨੰਬਰ ਦੇ ਦਿਓ ਜੀ।
0: ਅੱਛਾ ਜੀ, 647,
6: ਇੱਕ ਮਿੰਟ ਜੀ, ਇੱਕ ਮਿੰਟ, 647
0: 448 1000,
6: ਓਕੇ, ਥੈਂਕ ਯੂ,
0: ਠੀਕ ਹੈ ਜੀ, ਪਲੀਜ਼ ਕਾਲ ਮੀ ਆਫ ਫਿਟਵਾਲ। 905-673-3333 ਸਟੂਡੀਓ ਦਾ ਨੰਬਰ ਆ। ਵਿਧੀ ਜੀ, ਕੀ ਹਾਲ ਹੈ?
7: ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਠੀਕ ਠਾਕ।
0: ਸੈੱਟ ਆ ਕੰਮ ਪੂਰਾ?
7: ਬਿਲਕੁਲ ਵਧੀਆ।
0: ਬਾਹਰ ਦਾ ਮੌਸਮ ਕਿਵੇਂ?
7: ਗਰਮੀਆਂ
0: ਵਧੀਆ ਮੌਸਮ।
7: ਹਾਂ,
0: ਤੁਸੀਂ ਉਧਰੋਂ ਦੂਰੋਂ ਆਉਂਦੇ, ਕਿਤੇ ਮੀਂਹ ਉਹਦਾ ਨਹੀਂ ਪਵਾਇਆ ਉਧਰ?
7: ਨਹੀਂ ਨਹੀਂ, ਅੱਜ ਦੂਰੋਂ ਨਹੀਂ ਆਉਂਦੇ, ਅੱਜ ਬ੍ਰੈਂਪਟਨ ਆਫਿਸ ਹੀ ਆ, 5 ਮਿੰਟ ਦੂਰ।
0: 5 ਮਿੰਟ ਸਿਰਫ ਦੂਰ ਹੋ, ਤੁਸੀਂ ਬ੍ਰੈਂਪਟਨ ਦੀ ਮੂਵ ਹੋ ਜਾਓ ਤੁਸੀਂ ਆਰਾਮ ਨਾਲ, ਦੋ ਘਰ ਲੈ ਲਓ,
7: ਦੋ ਘਰ, ਮੈਂ ਵੀ ਇਹੀ ਸੋਚ ਰਹੀ ਹਾਂ।
0: ਜਦੋਂ ਦਿਲ ਕੀਤਾ ਬ੍ਰੈਂਪਟਨ ਰਹਿ ਲਿਆ, ਜਦੋਂ ਦਿਲ ਕੀਤਾ ਉੱਥੇ ਚਲੇ ਗਏ ਤੁਸੀਂ ਆਪਣੇ ਵਾਲੇ ਪਾਸੇ। ਈਸਟ ਵੈਸਟ ਸਾਈਡ ਦੇ ਵੀ ਤੁਹਾਡੇ ਕਲਾਇੰਟ ਬਹੁਤ ਆ ਮੈਨੂੰ ਪਤਾ।
7: ਹਾਂਜੀ,
0: ਔਰ ਸਾਡੇ ਵਿਧੀ ਛਾਪੜਾ ਜੀ, ਦਿੱਲੀ ਵਾਲੀ ਸਰਕਾਰ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ, ਔਰ ਸਾਡੀਆਂ ਬਹੁਤ ਫੈਮਲੀਜ਼ ਦਾ ਈਸਟ ਵਾਲੀ ਸਾਈਡ ਦੇ ਜਿਹੜੇ ਇੰਸ਼ੋਰੈਂਸ ਐਡਵਾਈਜ਼ਰ ਉਹਨਾਂ ਕੋਲ ਨਹੀਂ ਜਾ ਰਹੇ, ਉੱਥੇ ਮਿਲਦੇ ਆਪਣੀ ਕਮਿਊਨਿਟੀ ਵਾਲੇ, ਔਰ ਇਹਨਾਂ ਨੇ ਸਾਰਾ ਈਸਟ ਵਾਲਾ ਏਰੀਆ ਇਹਨਾਂ ਦੇ ਹੱਥ ਦੇ ਵਿੱਚ ਹੀ ਹੈ, ਔਰ ਮੈਂ ਸ਼ਹਿਰਾਂ ਦੇ ਨਾਂ ਦਾ ਪੁੱਛਣੇ ਉਸ ਤੋਂ ਪਹਿਲਾਂ ਕਾਲ ਲੈ ਲਾਇਕ। ਹੈਲੋ, ਹੈਲੋ ਜੀ, ਬੋਲੋ ਜੀ, 985 ਵਾਲੀ ਸਰਕਾਰ, ਹੈਲੋ, ਇਹ ਕਿਉਂ ਨਹੀਂ ਜਾਂਦੀਆਂ ਲਾਈਨਾਂ ਆਉਣੇ? ਹੈਲੋ ਜੀ, 2200 ਨੰਬਰ ਜੀ, ਲਾਸਟ ਵਾਲਾ ਜੀ, ਨਹੀਂ ਬੋਲਣਾ, ਥੈਂਕ ਯੂ, ਕੋਈ ਨਹੀਂ, ਦੁਬਾਰਾ ਕਰ ਲਿਓ ਜੀ ਕਾਲ ਮੈਨੂੰ, ਔਰ ਨੰਬਰ ਤੁਹਾਡੇ ਵਾਸਤੇ ਸਟੂਡੀਓ ਦਾ ਸੇਮ ਨੰਬਰ ਹੀ ਹੈ, 905-673-3337। ਔਰ ਕਰਾਊਨ ਪੀਜ਼ੇ ਦਾ ਮੈਂ ਮੈਸੇਜ ਦੇਣਾ, ਉਸ ਤੋਂ ਪਹਿਲਾਂ ਵਿਧੀ ਛਾਬੜਾ ਜੀ ਨੂੰ ਕਹੂੰਗਾ ਭਾਈ ਗਾਣਾ ਲਾ ਦੀਏ ਸਭ ਤੋਂ ਪਹਿਲਾਂ ਤੁਹਾਡੇ ਵੈਲਕਮ ਵਾਸਤੇ,
7: ਪਲੀਜ਼,
0: ਹੈ ਨਾ।
7: ਅੱਜ ਮੈਂ ਪਹਿਲੀ ਵਾਰ ਆਈ ਆ, ਮੇਰਾ ਵੈਲਕਮ ਹੋ ਗਿਆ।
0: ਨਹੀਂ ਵੈਲਕਮ ਤਾਂ ਤੁਹਾਡਾ ਹਰ ਰੋਜ਼ ਹੀ ਹੁੰਦਾ ਜਦੋਂ ਤੁਸੀਂ ਆਨੇ ਆ, ਪਰ ਹਲੇ ਮੈਂ ਗਾਣਾ ਲਾਇਆ ਨਹੀਂ ਸੀ। ਮੈਂ ਕਿਹਾ ਬਿਫੋਰ ਯੂ ਸਟਾਰਟ
7: ਹੈਨਾ, ਲਾ ਦੋ ਲਾ ਦੋ,
0: ਕੋਈ ਗਾਣਾ ਲਾ ਦਈਏ ਇੱਕ ਵਧੀਆ ਜਿਹਾ, ਤੇ ਸ਼ਾਇਦ ਉਹ ਗਾਣੇ ਨਾਲ ਸਾਡੇ ਜਿਹੜੇ ਬਾਹਰ ਸੁਣ ਰਹੇ ਉਹਨਾਂ ਦਾ ਹੋਰ ਮੂਡ ਵਧੀਆ ਹੋ ਜਾਵੇ, ਕਿਉਂਕਿ ਮੈਂ ਚਾਹੁੰਦਾ ਹੁੰਦਾ ਕਿ ਇਹ ਗਾਣਾ ਆ ਗਿਆ ਮੇਰੇ ਇੱਕ ਮਤਲਬ ਦਾ।
7: ਅੱਛਾ, ਆ
0: ਹਾ ਹਾ ਹਾ, ਇਹ ਗਾਣਾ ਮੇਰਾ ਫੇਵਰਟ ਸੌਂਗ ਆ, ਹੁਣ ਮੈਂ ਆ ਗਿਆ ਸਾਹਮਣੇ, ਪਰ ਮੈਂ ਲਾ ਦੇਣਾ ਕੋਈ ਗੱਲ ਨਹੀਂ। ਇਹ ਗਾਣਾ ਬਸ ਹੈ ਕਿਹਦੇ ਵਾਸਤੇ ਆ, ਇਹ ਮੈਂ ਬਿਲਕੁਲ ਨਹੀਂ ਦੱਸਣਾ ਤੁਹਾਨੂੰ।

ਅੱਜ ਬੀਬਾ ਬੋਆ ਨਹੀਂ ਆਇਆ ਸਾਡਾ ਬਾਈ, ਪਤਾ ਨਹੀਂ ਕੀ ਗੱਲ, ਭਰਾ ਦੀ ਕਾਲ ਤਾਂ ਆ ਰਹੀ ਸੀ, ਪਤਾ ਨਹੀਂ ਕਿਤੇ ਇੱਕ ਸਾਡੇ ਉਹ ਸੈਣੀ ਸਾਹਿਬ ਨਹੀਂ ਆਏ, ਬੜੀ ਦੇਰ ਹੋ ਗਈ, ਅਮਰੀਕ ਸਿੰਘ ਜੀ, ਸੈਣੀ ਸਾਹਿਬ, ਰੰਗੀਲਾ ਸਾਹਿਬ, ਦੋ ਚਾਰ ਬੰਦੇ ਗੁਆਚ ਗਏ ਸ਼ਹਿਰ 'ਚ, ਪਤਾ ਨਹੀਂ ਕਿੱਥੇ ਗਏ। ਇੱਕ ਸਤਨਾਮ ਜੀ ਸੀ ਹਮਿਲਟਨ ਤੋਂ ਆਉਂਦੇ ਆਉਂਦੇ, ਉਹਨਾਂ ਦਾ ਫੋਨ ਵੀ ਨਹੀਂ ਆਇਆ, ਬੜੇ ਦਿਨ ਹੋ ਗਏ। ਅਤੇ ਯਾਦ ਕਰਕੇ ਹੋਰ ਦੱਸਦਾ ਕਿਹੜੇ ਬੰਦੇ ਨਹੀਂ ਆ ਰਹੇ।

0: ਵਿਰਸਾ ਤੁਸੀਂ ਸੁਣ ਰਹੇ ਹੋ ਜੀ ਸਾਰਿਆਂ ਦੇ ਨਾਲ। ਹੈਲੋ
1: ਯੰਗ ਬ੍ਰੋ, ਗੁੱਡ ਮਾਰਨਿੰਗ।
0: ਗੁੱਡ ਉਹ ਮਾਰੇ, ਮੈਂ ਤੁਹਾਨੂੰ ਹੁਣੇ ਯਾਦ ਕਰ ਰਿਹਾ ਸੀ
1: ਯਾਰ, ਕਿਧਰੋਂ ਦਾ ਆ ਗਿਆ। ਤੁਹਾਡੀ ਤਰੀਫਾ ਇੰਡੀਆ ਤੱਕ ਹੋ ਰਹੀ ਹੈ, ਬਹੁਤ ਜ਼ਬਰ ਮਾਰਿਆ। ਸਮਾਗਮ ਬਾਰੇ ਮੇਰੀ ਸਿਸਟਰ ਨੇ ਹੈ, ਇੰਨਾ ਅਪਰੀਸ਼ੀਏਟ ਕੀਤਾ, ਕਹਿੰਦਾ ਇਸ ਪਰ ਇਹਨੂੰ ਹਰਜੀਤ ਜੀ ਨੂੰ ਰੱਬ ਲੰਬੀ ਲੰਬੀ ਉਮਰਾਂ ਦੇਵੇ।
0: ਬਹੁਤ ਅੱਛਾ ਲੱਗਾ ਤੁਹਾਨੂੰ ਆ ਕੇ ਉੱਥੇ ਮਿਲਿਆ, ਮੈਂ ਵੀ ਤੁਹਾਨੂੰ ਉੱਥੇ। ਔਰ ਕੋਈ ਕਮੀ ਪੇਸ਼ੀ ਸੀ ਉਹ ਦੱਸੋ ਮੈਨੂੰ, ਕੋਈ ਕਮੀ ਸੀ?
1: ਕੋਈ ਕਮੀ ਪੇਸ਼ੀ ਨੀ, ਕੋਈ ਕਮੀ ਤੁਹਾਡਾ ਨਾਲ ਪੂਰਾ ਬੜਾ ਵਧੀਆ ਅਰੇਂਜਮੈਂਟ ਸੀਗਾ। ਉਹ ਥੋੜੇ ਆਪਣੇ ਬੰਦੇ ਨਾ, ਉਹ ਇੰਨਾ ਰਸ਼ ਨਾ ਪੈ ਜਾਂਦਾ ਨਾ, ਉਹ ਬਿਲਕੁਲ ਲੈਣ ਤੋਂ ਜਾਂਦੇ ਵਾਪਸ ਆਉਂਦੇ, ਉਹ ਸਾਡਾ ਹੁਣ ਬਹੁਤ ਤਾੜਾ ਨੀ, ਉਹ ਸਾਡਾ ਕੰਟਰੋਲ ਸੀਗਾ। ਇੰਨਾ ਰਸ਼ ਇੰਨਾ ਬਿਨਾਂ ਸੰਗਤ ਇੰਨੀ ਆਈ ਨੀ ਨਾ, ਕੰਟਰੋਲ ਉਹ ਬਹੁਤ ਸੰਗਤ ਆ ਗਈ ਸੀ, ਸਾਡਾ ਬੜਾ ਸੋਹਣਾ ਕੰਟਰੋਲ ਸੀਗਾ।
0: ਚਲੋ
1: ਵੈਰੀ ਨਾਈਸ,
0: ਬੜੀ ਮਿਹਰਬਾਨੀ ਜੀ, ਥੈਂਕ ਯੂ ਸਤਨਾਮ ਜੀ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ। ਪੰਜਾਬੀ ਵਿਰਸਾ ਨੈਕਸਟ ਕਾਲ। ਹੈਲੋ ਹੈਲੋ ਜੀ,
2: ਹੈਲੋ
0: ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਆ?
2: ਵਧੀਆ ਵੀਰੇ, ਵਧੀਆ, ਤੁਸੀਂ ਸੁਣਾਓ?
0: ਬਸ ਕਿਰਪਾ ਗੁਰੂ ਸਾਹਿਬ ਜੀ ਸਰ।
2: ਇੱਕ ਕੁਐਸਚਨ ਹੈ ਵੀਰੇ।
0: ਜੀ ਸਰ।
2: ਉਹ ਗਾਣਾ ਲਾਇਓ, ਤੈਨੂੰ ਦੇਖ ਲਾਂਗੇ, ਤੈਨੂੰ ਦੇਖ ਲਾਂਗੇ, ਤੂੰ ਕਿੱਥੋਂ ਤੱਕ ਨਿਭਾਉਂਦੀ ਹੈ?
0: ਉਹ ਦੇਖ ਕੇ ਕੀ ਕਰਨਾ ਕੀ ਹੁਣ, ਇਦਾਂ
2: ਤੂੰ ਕਿੱਥੋਂ ਤੱਕ ਨਿਭਾਉਂਦੀ ਹੈ ਬਾਈ ਜੀ? ਤੁਹਾਡੇ ਲਈ ਉਹ ਹੈ।
0: ਅੱਛਾ ਚਲੋ ਦੇਖ ਲੈਂਦੇ ਆ ਜੀ, ਹੁਣ ਕਿੱਥੇ ਨਿਭਾਉਂਦੀ ਆ, ਦੇ ਤਾਂ ਨਿਭਾਉਣ ਵਾਲੀ ਨੂੰ ਪਤਾ ਹੋਊਗਾ ਆਪਾਂ ਹੁਣ ਕੀ ਐ ਮੈਂ ਅਗਲੇ ਨੂੰ ਤਾਨਾ ਤੁਨਾ ਹੀ ਮਾਰਨਾ ਸਵੇਰੇ ਸਵੇਰੇ ਵੀ ਕਿੱਥੋਂ ਤੱਕ ਨਿਭਾਉਣੀ ਹੈ, ਕੋਈ ਲੋੜ ਹੀ ਨੀ ਕਹਿਣ ਦੀ। ਅਸੀਂ ਹੁਣ ਗੱਲ ਕਰੀਏ ਵਿਧੀ ਛਾਬੜੇ ਨਾਲ। ਵਿਧੀ ਜੀ, ਕੀ ਤੁਸੀਂ ਕੀ ਕਹਿਣਾ ਚਾਹੋਗੇ? ਇਹ ਗਾਣਾ ਦੇਖੋ ਕੈਸੇ ਫਰਮਾਇਆ ਸੀ, ਵੀ ਦੇਖਦੇ ਕਿੱਥੋਂ ਤੱਕ ਨਿਭਾਉਣੀ ਆ, ਪੰਜਾਬੀ ਦਾ ਗਾਣਾ ਵੀ ਤੁਹਾਨੂੰ ਦੇਖ ਲਾਂਗੇ ਕਿੱਥੋਂ ਤੱਕ ਨਿਭਾਉਣੀ ਹੈ। ਉਹ ਭਾਈ ਗਾਣਾ ਉਹ ਸੁਣਿਆ ਕਰੋ, ਤੁਸੀਂ ਮੌਸਮ ਵਾਂਗੂ ਬਦਲ ਗਏ, ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਉਹ ਗਾਣਾ ਸੀ, ਆਪਾਂ ਤਾਂ ਰੁੱਖਾਂ ਵਾਂਗੂ ਖੜੇ ਹਾਂ, ਕੋਈ ਬੰਦਾ ਬਦਲਦਾ ਜਾਂ ਚੇਂਜ ਹੁੰਦਾ ਕੁਛ ਨਾ ਕੁਛ ਲਾਈਫ ਦੇ ਵਿੱਚ, ਅਤੇ ਉਹਦੇ ਦੇ ਪਰ ਜ਼ਿੰਦਗੀ ਦੇ ਵਿੱਚ ਕਹਿੰਦੇ ਕਰਮ ਆਇਆ ਇੱਕ ਹੁੰਦੇ ਜ਼ਰੂਰ ਹੈ। ਬਹੁਤ ਫੈਮਲੀਜ਼ ਇਹਨਾਂ ਚੀਜ਼ਾਂ ਨੂੰ ਮੰਨਦੀਆਂ ਨਹੀਂ, ਔਰ ਜੋ ਤੁਸੀਂ ਕਰ ਰਹੇ ਹੋ ਕਿਸੇ ਨਾਲ ਉਹ ਤੁਹਾਡੇ ਫਰੰਟ 'ਤੇ ਡੈਫੀਨੇਟਲੀ ਆਉਂਦਾ ਹੀ ਆਉਂਦਾ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ। ਤੁਸੀਂ ਜੇ ਪੈਸੇ ਕਿਸੇ ਦੇ ਮਾਰਦੇ ਨਾ, ਤਾਂ ਤੁਹਾਡੇ ਵੀ ਕੋਈ ਬੈਠਾ ਮਾਰਨ ਵਾਲਾ, ਭੁੱਲ ਜਾਓ ਇਸ ਚੀਜ਼ ਨੂੰ। ਜੇ ਤੁਸੀਂ ਆਪਣੇ ਮਾਂ ਪਿਓ ਨੂੰ ਘਰੋਂ ਕੱਢਿਆ, ਤਾਂ ਕੱਲ੍ਹ ਨੂੰ ਤੁਹਾਡੇ ਬੱਚਿਆਂ ਨੇ ਤੁਹਾਨੂੰ ਵੀ ਘਰੋਂ ਕੱਢਣਾ, ਟੈਨਸ਼ਨ ਨਾ ਲਓ, ਸਮਾਂ ਆ ਜਾਣਾ। ਜਿਨ੍ਹਾਂ ਦੇ ਪੇਰੈਂਟਸ ਹੈ ਨਾ ਬੇਸਮੈਂਟ 'ਚ ਰਹਿੰਦੇ ਪਏ, ਆਪਣੀਆਂ ਘਰ ਵਾਲੀਆਂ ਦੇ ਆਖੇ ਲੱਗ ਗਏ, ਅਤੇ ਘਰ ਵਾਲੀ ਨੂੰ ਪਤਾ ਲੱਗ ਜਾਣਾ ਜਦੋਂ ਮੁੰਡੇ ਨੇ ਕੱਲ੍ਹ ਨੂੰ ਚੱਕ ਕੇ ਗਿਆ, ਚੱਲ ਬਾਪੂ ਤੂੰ ਹੀ ਬਾਹਰ, ਤੂੰ ਮੇਰੇ ਦਾਦੇ ਨੂੰ ਬਾਹਰ ਕੱਢਿਆ ਸੀ। ਇਹ ਕਿਤੇ ਫਿਰ ਇੰਟਰਸਟ ਨਾਲ ਹੀ ਬੰਦਾ ਜਾ ਰਿਹਾ। ਪੰਜਾਬੀ ਵਿਰਸਾ ਨੈਕਸਟ ਕਾਲ। ਹੈਲੋ
2: ਹੈਲੋ
0: ਹਾਂਜੀ,
2: ਸਤਿ ਸ੍ਰੀ ਅਕਾਲ ਸਾਹਿਬ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਵੀਰਾ ਜੀ?
2: ਬਹੁਤ ਵਧੀਆ ਸਰ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲਣ ਡਿਆ, ਤੇ ਬਹੁਤ ਮਜ਼ਾ ਆਉਂਦਾ, ਆਨੰਦ ਆ ਰਿਹਾ।
0: ਥੈਂਕ ਯੂ ਸਰ, ਬੜੀ ਮਿਹਰਬਾਨੀ ਜੀ। ਕਿੱਥੋਂ ਸੁਣਦੇ ਪਏ ਹੋ ਪ੍ਰੋਗਰਾਮ ਇਸ ਵੇਲੇ?
2: ਸਰ ਜੀ ਮੈਂ ਔਨ ਦਾ ਵੇ ਰੋਡ ਤੇ ਹਾਂ।
0: ਕਿੱਥੇ?
2: ਗੱਡੀ ਦੇ ਵਿੱਚ ਹੀ ਹਾਂ ਮੈਂ, ਤੇ ਗੱਡੀ ਚਲਾਉਣਾ ਪਿਆ।
0: ਅੱਛਾ, ਸ਼ਹਿਰ ਦਾ ਨਾਮ ਨਹੀਂ ਦੱਸਣਾ? ਕਿੱਥੇ ਆ
2: ਸਰ? ਬਰਲਿੰਗਟਨ ਜਾ ਰਿਹਾ ਮੈਂ।
0: ਅੱਛਾ, ਇਕੱਲੇ ਹੀ ਆ ਗੱਡੀ ਦੇ ਨਾਲ ਕੋਈ ਹੈ?
2: ਫੈਮਿਲੀ ਨਾਲ ਹੀ ਹੈ।
0: ਹਾਂਜੀ,
2: ਫੈਮਿਲੀ ਨਾਲ ਹੀ ਹੈ।
0: ਅੱਛਾ, ਫੈਮਿਲੀ ਹੈ ਜਾਂ ਮਤਲਬ ਕੀ? ਦਲਜੀਤ ਦੋਸਾਂਝ ਦਾ ਗਾਣਾ ਫਿਰ, ਕਿਉਂਕਿ ਬੱਚੇ ਜ਼ਿਆਦਾ ਕਰੋਈ ਸੁਣਦੇ ਆ, ਉਹਨਾਂ ਦਾ ਵੀ ਪਸੰਦ ਹੀ ਲਾ ਦਿੰਦੇ ਆ। ਅੱਛਾ ਵੀਦੀ ਜੀ, ਸਭ ਤੋਂ ਪਹਿਲਾਂ ਮੈਨੂੰ ਦੱਸੋ, ਈਸਟ ਵਾਲੀ ਸਾਈਡ ਤੇ ਤੁਸੀਂ ਕਿੱਥੋਂ ਤੁਹਾਡੀਆਂ ਸਰਵਿਸ ਆ?
3: East Valley side, starting from Markham, Scarborough, Whitby, Ajax, Pickering, Oshawa, Bowmanville, Lindsay. So, ਇੰਨੇ ਸ਼ਹਿਰ ਨੇ ਉੱਥੇ, ਤੁਸੀਂ ਮੰਨੋਗੇ ਨਹੀਂ, ਸਾਡੀ ਇੰਨੀ ਪੋਪੂਲੇਸ਼ਨ ਹੈ, ਸਾਡੀ ਕਮਿਊਨਿਟੀ ਦੀ ਉੱਥੇ ਰਹਿੰਦੀ ਹੈ।
0: ਤੁਸੀਂ ਸ਼ਾਇਦ ਪਏ ਆ ਉਧਰ ਈਸਟ ਵਾਲੀ ਸਾਈਡ ਤੇ? ਮੈਂ ਇੱਕ ਦਿਨ ਗਿਆ।
3: ਨਹੀਂ, ਮੈਂ ਵੈਸਟ ਸਾਈਡ ਤੇ ਵੀ ਛਾਈ ਹੋਈ ਆ। ਤੁਸੀਂ ਈਸਟ ਦੀ ਗੱਲ ਕਰਦੇ ਹੋ, ਪਰ ਬ੍ਰੈਂਪਟਨ ਵੀ
0: ਈਸਟ ਵੱਲ ਤੋਂ ਜ਼ਿਆਦਾ ਛਾਏ ਹੋਏ ਆ। ਉੱਥੇ ਮੈਨੂੰ ਪਤਾ ਲੱਗਾ ਕਿ ਬਸ ਉੱਥੇ ਨਾ ਚੱਲਦਾ, ਬਸ ਵਿਧੀ ਛਾਬੜੇ ਦਾ, ਹੋਰ ਨਹੀਂ
3: ਕੋਈ। ਕਮਿਊਨਿਟੀ ਦੇ ਬਹੁਤ ਘੱਟ ਐਡਵਾਈਜ਼ਰਸ ਨੇ ਉੱਥੇ, ਰਾਈਟ? ਤੇ ਅਫਕੋਰਸ ਤੁਹਾਨੂੰ ਜਿਵੇਂ ਕਹਿੰਦੇ ਨੇ ਨਾ, ਤੁਹਾਡਾ ਆਪਣਾ ਫੈਮਿਲੀ ਡਾਕਟਰ ਹੁੰਦਾ, ਰਾਈਟ? ਤੇ ਆਪਣਾ ਲੋਇਰ ਹੁੰਦਾ, ਇਸੇ ਤਰ੍ਹਾਂ ਤੁਹਾਡਾ ਆਪਣਾ ਇੰਸ਼ੋਰੈਂਸ ਐਡਵਾਈਜ਼ਰ ਵੀ ਹੋਣਾ ਚਾਹੀਦਾ, ਜਿਹੜੀ ਤੁਹਾਡੀ ਆਪਣੀ ਬੋਲੀ ਬੋਲੇ, ਜਿਹੜਾ ਤੁਹਾਨੂੰ ਆਪਣੀ ਲੈਂਗੁਏਜ ਦੇ ਵਿੱਚ ਸਮਝਾ ਸਕੇ, ਰਾਈਟ? ਤੇ ਉਸ ਕਰਕੇ ਅਫਕੋਰਸ ਈਸਟ ਵਾਲੀ ਸਾਈਡ ਬਹੁਤ ਘੱਟ ਨੇ, ਤੇ ਮੇਰੇ ਈਸਟ ਸਾਈਡ ਵੀ ਬਹੁਤ ਕਲਾਇੰਟਸ ਨੇ।
0: ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਗਰਮੀਆਂ ਦਾ ਸੀਜ਼ਨ ਆ ਗਿਆ, ਬਹੁਤ ਫੈਮਿਲੀਜ਼ ਨੇ ਸੁਪਰਵਾਈਜ਼ਰ ਦੇ ਆਪਣੇ ਪੇਰੈਂਟਸ ਨੂੰ ਬੁਲਾਉਣਾ ਹੋਣਾ, ਵਿਜ਼ਟਰ ਵੀਜ਼ਾ ਦੇ ਬਹੁਤ ਫੈਮਿਲੀਜ਼ ਆ ਰਹੇ, ਕਿਸੇ ਦੇ ਬ੍ਰਦਰ ਸਿਸਟਰ ਕੋਈ ਆ ਰਿਹਾ, ਉਹਨਾਂ ਵਾਸਤੇ ਕਿਹੜੀਆਂ ਚੀਜ਼ਾਂ ਇੰਪੋਰਟੈਂਟ ਆ? ਪਲੀਜ਼ ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ।
3: ਮੈਂ ਉਹਦੇ ਬਾਰੇ ਵੀ ਦੱਸਾਂਗੀ, ਪਰ ਸਭ ਤੋਂ ਪਹਿਲਾਂ ਇੱਕ ਚੀਜ਼ ਮੈਂ ਕਹਿਣਾ ਚਾਹਾਂਗੀ ਅੱਜ। ਹਰਜੀਤ ਜੀ, ਮੈਂ ਦਿਲਜੀਤ ਸ਼ੋਅ ਤੇ ਮੈਂ ਵੀ ਗਈ ਸੀਗੀ ਵੀਕਿੰਗ ਤੇ, 60,000 ਸਾਡੀ ਕਮਿਊਨਿਟੀ ਦੇ ਲੋਕ ਸੀਗੇ ਉੱਥੇ, ਅਪਰੋਕਸੀਮੇਟਲੀ 60,000। ਬੜਾ ਵਧੀਆ ਲੱਗਿਆ, ਕੁਝ ਕਲਾਇੰਟਸ ਵੀ ਮੈਨੂੰ ਆਪਣੇ ਉੱਥੇ ਮਿਲੇ, ਬ੍ਰੈਂਪਟਨ ਤੋਂ ਸੀਗੇ। ਤੇ ਬਟ ਯੂਜੁਅਲੀ ਜਿਹੜੀ ਏਜ ਗਰੁੱਪ ਸੀਗਾ ਬੱਚੇ ਵੀ ਸੀਗੇ ਵੱਡੇ ਵੀ ਸੀਗੇ ਮੈਜੋਰਟੀ ਆਫ ਦਾ ਏਜ ਗਰੁੱਪ ਵਾਸ ਬਿਟਵੀਨ 25 to 40
0: ਤੇ
3: ਹਾਂਜੀ ਬਿਲਕੁਲ ਯੰਗ ਤੇ ਇਸ ਏਜ ਗਰੁੱਪ ਦੇ ਅੰਦਰ ਮੈਂ ਇੱਕ ਰਿਮਾਈਂਡਰ ਦੇਣਾ ਚਾਹਾਂਗੀ ਤੁਸੀਂ
0: ਸਾਨੂੰ ਦੱਸ ਦਿੱਤਾ ਕਿ ਤੁਹਾਡੀ ਉਮਰ 40 ਸਾਲ ਤੋਂ ਘੱਟ ਆ
3: ਤੁਹਾਨੂੰ ਨਹੀਂ ਪਤਾ ਸੀ
0: ਤੁਸੀਂ ਹੁਣ ਆਪੇ ਹੀ ਦੱਸਦੇ ਨਾ ਵੀ 25 to 40 ਦੀ ਏਜ ਜ਼ਿਆਦਾ ਸੀ
3: ਜੀ ਬਿਲਕੁਲ
0: ਤੇ ਤੁਸੀਂ ਹੁਣ ਇਹ ਕਲੀਅਰ ਕਰਤਾ ਜੋਨ ਏਅਰ ਵੀ ਮੇਰੀ ਉਮਰ 40 ਸਾਲ ਤੋਂ ਘੱਟ ਆ
3: ਚਲੋ ਔਨ ਏਅਰ ਦੱਸਤਾ ਤੁਸੀਂ ਦੱਸ ਫਾਈਨ
0: ਹਾਂ ਬੱਚੇ ਭਾਵੇਂ 22 ਸਾਲ ਦਾ ਹੋਵੇ ਇੱਕ
3: ਮੇਰਾ ਬੱਚਾ 22 ਸਾਲ ਦਾ
0: ਉਮਰ 40 ਤੋਂ ਘੱਟ
3: ਚਲ ਤੁਸੀਂ ਮੇਰੀ ਉਮਰ ਬਾਅਦ ਇਸ ਸੋਚਣਾ ਪਹਿਲਾਂ ਮੈਂ ਆਪਣਾ ਮੈਸੇਜ ਕੰਪਲੀਟ ਜ਼ਰੂਰ ਕਰਾਂ
0: ਔਰ ਵਿਧੀ ਛਾਬੜਾ ਜੀ ਮੈਂ ਇੱਕ ਵਾਰੀ ਫਿਰ ਦੱਸ ਰਿਹਾ ਇਹਨਾਂ ਦਾ ਨੰਬਰ ਬੜਾ ਜ਼ਰੂਰੀ ਨੰਬਰ ਹੈ ਜਿਵੇਂ ਦੱਸ ਕੇ ਹੈ ਕਿ ਈਸਟ ਵਾਲੀ ਸਾਈਡ ਦੇ ਔਰ ਵੈਸਟ ਵਾਲੀ ਸਾਈਡ ਦੇ ਤੁਹਾਡੇ ਫੈਮਿਲੀਜ਼ ਦੇ ਕਈ ਪਲਾਨਸ ਇੱਦਾਂ ਦੇ ਹੁੰਦੇ ਆ ਔਰ ਜਿਹੜੇ ਤੁਸੀਂ ਬੈਠ ਕੇ ਨਾਲ ਡਿਸਕਸ ਵੀ ਕਰ ਸਕਦੇ ਆ ਵਿਧੀ ਜੀ ਨੰਬਰ ਵੀ ਆਪਣਾ ਸਭ ਤੋਂ ਪਹਿਲਾਂ
3: ਜੀ ਬਿਲਕੁਲ 416-524-3535 ਮੇਰਾ ਨੰਬਰ ਹੈ 416-524-3535
0: ਜੀ ਹੁਣ ਦੱਸੋ ਕੀ ਕਹਿ ਰਹੇ ਸੀ ਔਰ
3: 25 ਤੋਂ 40 ਸਾਲ ਦੇ ਏਜ ਗਰੁੱਪ ਯੂਜੁਅਲੀ ਇਹ ਏਜ ਗਰੁੱਪ ਨਹੀਂ ਨਹੀਂ ਜੋਬ ਲੱਗੀ ਹੁੰਦੀ ਹੈ ਰਾਈਟ ਤੁਸੀਂ ਆਈਟੀ ਦੇ ਵਿੱਚ ਫਾਈਨੈਂਸ ਦੇ ਵਿੱਚ ਕੰਮ ਕਰ ਰਹੇ ਹੁੰਦੇ ਤੇ ਮੈਜੋਰਟੀ ਆਫ ਦਾ ਪੀਪਲ ਇਨ ਦਿਸ ਏਜ ਗਰੁੱਪ ਮੈਂ ਦੇਖਿਆ ਉਹ ਸੋਚਦੇ ਨੇ ਕਿ ਉਹ ਕੰਮ ਤੋਂ ਬੇਸਿਕਲੀ ਉਹਨਾਂ ਨੇ ਪੂਰੀ ਪੱਕੀ ਜਿਹੜੀ ਹੈ ਫਾਈਨੈਂਸ਼ੀਅਲ ਪਲਾਨਿੰਗ ਕੀਤੀ ਹੋਈ ਹੈ
0: ਜੀ
3: ਵੀ ਰੋਜ ਉਹਨਾਂ ਨੇ ਆਪਣਾ RRSP ਖੋਲਿਆ ਹੋਇਆ ਹੈ ਗਰੁੱਪ RRSP ਜਾਂ ਉਹਨਾਂ ਨੇ ਆਪਣੀ ਇੰਸ਼ੋਰੈਂਸ ਜਿਹੜੀ ਹੈ ਹੈਗੀ ਉਹਨਾਂ ਦੇ ਕੋਲੋਂ ਕੋਈ ਲਾਈਫ ਇੰਸ਼ੋਰੈਂਸ ਹੋ ਗਈ ਜਾਂ ਕ੍ਰਿਟੀਕਲ ਇਲਨੈਸ ਹੋ ਗਈ ਜਾਂ ਡਿਸੇਬਿਲਿਟੀ ਇੰਸ਼ੋਰੈਂਸ ਹੋ ਗਈ ਇਹ ਓਬਜੈਕਸ਼ਨ ਨੂੰ ਮੈਂ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਯੂਜੁਅਲੀ ਇਹ ਇਸ ਗਰੁੱਪ ਨੂੰ ਇੰਜ ਕਰਕੇ ਲੱਗਦਾ ਕਿਉਂਕਿ ਇਹਨਾਂ ਦੇ ਕੋਲੋਂ ਬਹੁਤ ਵਧੀਆ ਜੋਬ ਹੁੰਦੀ ਹੈ ਪ੍ਰੋਬਲਮ ਕੀ ਹੁੰਦੀ ਹੈ ਜਦੋਂ ਤੁਸੀਂ ਆਪਣੀ ਗਰੁੱਪ ਇੰਸ਼ੋਰੈਂਸ ਪਾਲਿਸੀ ਕੱਢ ਕੇ ਦੇਖੋਗੇ ਤੇ ਤੁਹਾਡੀ ਲਾਈਫ ਇੰਸ਼ੋਰੈਂਸ ਜਿਹੜੀ ਹੈ ਉਹ ਜਾਂ ਤਾਂ ਤੁਹਾਡੀ ਐਨੂਅਲ ਸੈਲਰੀ ਹੋਏਗੀ ਜਾਂ 2 times ਹੋਏਗੀ ਇਸ ਤੋਂ ਬਾਅਦ ਨਹੀਂ ਤੁਹਾਡੀ ਜਿਹੜੀ ਜੋਬ ਹੈ ਉਹਨੇ ਤੁਹਾਨੂੰ ਕਵਰ ਕਰਨਾ ਤੇ ਨਾਲ ਨਾਲ ਉਹਨਾਂ ਨੇ ਸਿਰਫ ਉਸ ਟਾਈਮ ਤੱਕ ਕਵਰ ਕਰਨਾ ਜਿਸ ਟਾਈਮ ਤੱਕ ਤੁਸੀਂ ਉਸ ਜੋਬ ਦੇ ਉੱਤੇ ਹੋ ਤੇ ਅਗਰ ਤੁਸੀਂ ਰਿਟਾਇਰ ਵੀ ਹੋ ਗਏ ਤੇ ਬਾਏ ਦਾ ਏਜ ਤੁਸੀਂ 65 ਉਹ ਤੁਹਾਡੇ ਨਾਲ ਲਾਈਫ ਇੰਸ਼ੋਰੈਂਸ ਨਹੀਂ ਜਾਣੀ ਕਿਉਂਕਿ ਉਹ ਗਰੁੱਪ ਇੰਸ਼ੋਰੈਂਸ
0: ਠੀਕ ਹੈ
3: ਉਸ ਟਾਈਮ ਅਗਰ ਤੁਸੀਂ ਲਾਈਫ ਇੰਸ਼ੋਰੈਂਸ ਲੱਭ ਰਹੇ ਹੋਗੇ ਤੇ ਆਫਕੋਰਸ ਵਿਦ ਏਜ ਐਂਡ ਹੈਲਥ ਲਾਈਫ ਇੰਸ਼ੋਰੈਂਸ ਵਿਲ ਬੀ ਵੈਰੀ ਐਕਸਪੈਂਸਿਵ ਫੋਰ ਯੂ ਨਾਲ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੋਕਾਂ ਨੂੰ ਬਹੁਤ ਲੱਗਦਾ ਕਿ ਇਹ ਇੰਸ਼ੋਰੈਂਸ ਜਿਹੜੀ ਹੈ ਕਵਰ ਹੈ ਮੈਜੋਰਿਟੀ ਆਫ ਦ ਕੰਪਨੀਜ਼ ਇਹ ਇੰਸ਼ੋਰੈਂਸ ਨਹੀਂ ਕਵਰ ਕਰਦੀ ਉਹ ਕੀ ਕਰਦੇ ਨੇ ਦੈਟ ਇਜ਼ ਕਾਲਡ ਸ਼ਾਰਟ ਟਰਮ ਡਿਸੇਬਿਲਿਟੀ ਉਹਦਾ ਮਤਲਬ ਹੈ ਕਿ ਤੁਸੀਂ ਅਗਰ ਬਿਮਾਰ ਹੋ ਗਏ ਤੇ ਤੁਹਾਡੇ ਕੋਲੋਂ ਕੁਝ ਆਵਰਸ ਹੁੰਦੇ ਨੇ ਜਾਂ ਕੁਝ ਦਿਨ ਹੁੰਦੇ ਨੇ ਕਿ ਉਹਨਾਂ ਨੇ ਤੁਹਾਨੂੰ ਤੁਹਾਡੀ ਜਿਹੜੀ ਸੈਲਰੀ ਹੈ ਉਹ ਆਉਂਦੀ ਰਹੇਗੀ ਉਹਦੇ ਬਾਅਦ ਬਿਲਕੁਲ ਕੁਛ ਨਹੀਂ ਤੁਸੀਂ ਬਿਨਾਂ ਵਿਦਆਊਟ ਐਨੀ ਇਨਕਮ ਯੂ ਵਿਲ ਬੀ ਸਿਟਿੰਗ ਐਟ ਹੋਮ ਇਸ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨੂੰ ਸਮਝੋ ਜਿਵੇਂ ਨਾਂ ਹੈ ਕ੍ਰਿਟੀਕਲ ਇਲਨੈਸ ਉਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿਹੜੀ ਹੈ ਸਾਰੀ ਇਲਨੈਸ ਜਿਹੜੀ ਹੈ ਕਵਰ ਕਰਦੀ ਹੈ ਜਿਵੇਂ ਕਿ ਕੋਈ ਕਿਡਨੀ ਦੀ ਇਸ਼ੂ ਹੈ ਕੋਈ ਕੈਂਸਰ ਹੋ ਗਿਆ ਹਾਰਟ ਦਾ ਇਸ਼ੂ ਹੋ ਗਿਆ 26 ਇਲਨੈਸਿਸ ਇਹਦੇ ਅੰਦਰ ਕਵਰ ਹੁੰਦੀ ਹੈ ਤੁਹਾਨੂੰ ਲੰਬਸਮ ਅਮਾਊਂਟ ਜਿਹੜਾ ਹੈ ਕੰਪਨੀ ਨੇ ਦੇ ਦੇਣਾ ਜਿਹਦੇ ਕਰਕੇ ਤੁਸੀਂ ਆਪਣੀ ਫੋਕਸ ਕਰੋਗੇ ਰਿਕਵਰੀ ਤੇ ਨਾ ਕਿ ਤੁਹਾਡੇ ਬਿਲਸ ਜਿਹੜੇ ਨੇ ਉਹ ਤਾਂ ਜਾਣੇ ਹੀ ਜਾਣੇ ਨੇ ਬੰਦੇ ਨੇ ਜਾਣਾ ਹੈ ਜਾਂ ਬੰਦੇ ਨੇ ਬਿਮਾਰ ਹੋਣਾ ਕੋਈ ਇੰਜਰੀ ਹੋ ਗਈ ਬਿਲਸ ਤਾਂ ਰੁਕਣੇ ਹੀ ਹੈਗੇ ਨੇ ਉਹ ਸਾਨੂੰ ਸਾਰਿਆਂ ਨੂੰ ਪਤਾ ਲੇਕਿਨ ਨਾਲ ਨਾਲ ਬਹੁਤਾਂ ਨੂੰ ਲੱਗਦਾ ਹੈ ਕਿ ਉਹ ਮੇਰੀ ਵਾਈਫ ਕੰਮ ਕਰ ਰਹੀ ਹੈ ਜਾਂ ਮੇਰੇ ਹਸਬੈਂਡ ਤਾਂ ਕੰਮ ਕਰ ਹੀ ਰਹੇ ਨੇ ਸਾਨੂੰ ਕੀ ਜ਼ਰੂਰਤ ਹੈ ਇਸ ਇੰਸ਼ੋਰੈਂਸ ਦੀ ਰੀਜ਼ਨ ਤੁਹਾਨੂੰ ਇਸ ਇੰਸ਼ੋਰੈਂਸ ਦੀ ਜ਼ਰੂਰਤ ਹੈ ਕਿਉਂਕਿ ਤੁਹਾਡੇ ਯੂਜੁਅਲੀ ਤੁਸੀਂ ਅਗਰ ਦੇਖੋ ਕਿਸੇ ਵੀ ਘਰ ਦੇ ਅੰਦਰ ਕਿਸੇ ਨੂੰ ਕੋਈ ਇਸ਼ੂ ਹੁੰਦੀ ਹੈ ਇਲਨੈਸ ਹੁੰਦਾ ਹੈ ਜਾਂ ਇੰਜਰੀ ਹੁੰਦੀ ਹੈ ਤੇ ਸਪਾਊਸ ਤੁਹਾਡੇ ਜਿਹੜੇ ਨੇ ਨਾਲ ਉਹਨਾਂ ਨੂੰ ਵੀ ਟਾਈਮ ਆਫ ਲੈਣਾ ਪੈਂਦਾ
0: ਜੀ ਜੀ
3: ਇਸੇ ਕਰਕੇ ਇਸ ਚੀਜ਼ ਨੂੰ ਸਮਝ ਕੇ ਤੁਸੀਂ ਸਮਝੋ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇਹ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੰਮ ਤੋਂ ਕਵਰ ਨਹੀਂ ਹੈ ਅਗਰ ਤੁਹਾਡੀ ਗਰੁੱਪ ਇੰਸ਼ੋਰੈਂਸ ਦੇ ਅੰਦਰ ਹੈਗੀ ਵੀ ਕਵਰ ਤੇ ਜ਼ਿਆਦਾ ਤੋਂ ਜ਼ਿਆਦਾ $25,000 ਦੀ ਕਵਰ ਹੈ ਕਵਰੇਜ ਇਸ ਤੋਂ ਉੱਤੇ ਕਵਰੇਜ ਨਹੀਂ ਹੈ ਮੈਂ ਬਹੁਤ ਗਰੁੱਪ ਪਲਾਨਸ ਦੇਖ ਚੁੱਕੀ ਹਾਂ ਇਹਦੇ ਅੰਦਰ ਇਸ ਤੋਂ ਜ਼ਿਆਦਾ ਕਵਰੇਜ ਤੁਹਾਨੂੰ ਨਹੀਂ ਮਿਲਦੀ
0: ਠੀਕ ਹੈ
3: ਅਗਰ ਤੁਸੀਂ ਹੁਣੇ ਵੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਸਟੈਪ ਨਹੀਂ ਲਿੱਤਾ ਜਾਂ ਤੁਸੀਂ ਹੁਣੇ ਵੀ ਲਾਈਫ ਇੰਸ਼ੋਰੈਂਸ ਆਪਣੀ ਨਹੀਂ ਕਰਾਈ ਤੁਸੀਂ ਇਸੇ ਏਜ ਗਰੁੱਪ ਦੇ ਅੰਦਰ ਹੋ ਸੋਚਦੇ ਹੋ ਕਿ ਤੁਹਾਡੇ ਕੰਮ ਤੋਂ ਕਵਰ ਹੈ ਮੋਰਗੇਜ ਤੁਹਾਡੇ ਕੋਲੋਂ $500,000 ਤੋਂ ਉੱਤੇ ਹੈ ਜਾਂ ਉਸ ਤੋਂ ਘੱਟ ਵੀ ਹੈ ਤੁਸੀਂ ਜ਼ਰੂਰ ਇਹ ਸਟੈਪ ਕਰੋ ਆਪਣੀ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ ਇਹ ਪਲਾਨ ਜਿਹੜਾ ਹੈ ਤੁਹਾਡੀ ਏਜ ਗਰੁੱਪ ਦੇ ਅੰਦਰ ਲਾਈਫ ਇੰਸ਼ੋਰੈਂਸ ਪਲਾਨ $30 ਤੋਂ ਸਟਾਰਟ ਹੋ ਜਾਂਦਾ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸਟਾਰਟਸ ਵਿਦ $50 ਬਹੁਤ ਹੀ ਸਸਤਾ ਹੈ ਮੈਂ ਦੇਖਦੀ ਹਾਂ ਆਫਕੋਰਸ ਜਿਵੇਂ ਮੈਂ ਐਗਜ਼ਾਮਪਲ ਲੈ ਰਹੀ ਸੀਗੀ ਦਿਲਜੀਤ ਸ਼ੋਅ 'ਤੇ ਤੁਸੀਂ ਗਏ ਸੀਗੇ ਅਸੀਂ ਫਨ ਕਰਨਾ ਲਾਈਫ ਦੇ ਵਿੱਚ ਇੰਟਰਟੇਨਮੈਂਟ ਕਰਨਾ ਬਹੁਤ ਜ਼ਰੂਰੀ ਹੈ ਵੀ ਸਪੈਂਡ ਮਨੀ ਦੇਅਰ ਬਟ ਆਪਣੇ ਉੱਤੇ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀ ਲਾਈਫ ਵੀ ਹੈ ਜਿਹੜੀ ਲਾਈਫ ਤੋਂ ਅਸੀਂ ਇਨਕਮ ਕੱਢ ਕੇ ਉਹ ਇੰਟਰਟੇਨਮੈਂਟ ਲਈ ਅਸੀਂ ਸਪੈਂਡ ਕਰ ਰਹੇ ਹਾਂ ਸਪੈਂਡਿੰਗ ਇਟ ਇਜ਼ ਮਸਟ ਜਦੋਂ ਤੱਕ ਇਨਕਮ ਆਉਂਦੀ ਰਹੇਗੀ ਤੇ ਆਪਣੀ ਤੁਹਾਡੀ ਇਨਕਮ ਨਾ ਰੁਕੇ ਇਸ ਕਰਕੇ ਜ਼ਰੂਰ ਸਟੈਪ ਲਓ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਕੋਈ ਵੀ ਤੁਹਾਡਾ ਕੁਐਸਚਨ ਹੈ ਤੁਸੀਂ ਮੈਨੂੰ ਫੋਨ ਕਰਕੇ ਡਿਸਕਸ ਕਰੋ ਪਹਿਲਾਂ ਮੈਂ ਨਹੀਂ ਕਹਿ ਰਹੀ ਤੁਸੀਂ ਅੱਜ ਜਾ ਕੇ ਸੋਚੋ ਕਿ ਹਾਂਜੀ ਵਿਧੀ ਕਹਿ ਰਹੀ ਹੈ ਲਾਈਫ ਇੰਸ਼ੋਰੈਂਸ ਲੈ ਲਓ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈ ਲਓ ਪਹਿਲਾਂ ਸਮਝੋ ਇਸ ਚੀਜ਼ ਨੂੰ ਨੰਬਰ ਮੇਰਾ ਨੋਟ ਕਰ ਲਓ 416-524-3535 416-520-3535
0: ਨੰਬਰ ਬਹੁਤ ਈਜ਼ੀ ਹੈ ਵਿਧੀ ਜੀ ਦਾ ਔਰ ਤੁਸੀਂ ਇਹਨਾਂ ਨੂੰ ਸਰਵਿਸ ਦਾ ਫਾਇਦਾ ਜ਼ਰੂਰ ਲਓ ਔਰ ਜਿਵੇਂ ਕਿ ਅਸੀਂ ਅੱਗੇ ਵੀ ਦੱਸਿਆ ਹੁਣ ਨੈਕਸਟ ਸਟੈਪ ਜਿਹੜਾ ਹੋਏਗਾ ਵਿਜ਼ਟਰ ਇੰਸ਼ੋਰੈਂਸ ਅਤੇ ਸੁਪਰਵਾਈਜ਼ਰ ਦੀ ਹੋਏਗਾ ਬੜੀਆਂ ਜ਼ਰੂਰੀ ਹੁੰਦੀਆਂ ਚੀਜ਼ਾਂ ਔਰ ਕਿਉਂਕਿ ਇਗਜ਼ਾਮਪਲ ਜਿਹੜੀ ਜਿਵੇਂ ਵਿਧੀ ਜੀ ਨੇ ਤੁਹਾਨੂੰ ਹੁਣੇ ਦੱਸੀ ਹੈ ਇਹ ਬੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਜ਼ਿੰਦਗੀ ਦੇ ਜਿਹਨਾਂ ਕੋਲ ਨਹੀਂ ਇਹ ਇੰਸ਼ੋਰੈਂਸ ਹਨ ਮੈਂ ਅੱਗੇ ਵੀ ਕਹਿੰਦਾ ਹੁੰਦਾ ਰੱਬ ਕਰੇ ਲੋੜ ਵੀ ਨਾ ਪਵੇ ਪਰ ਜਦੋਂ ਇਹ ਚੀਜ਼ਾਂ ਫਰੰਟ 'ਤੇ ਆ ਜਾਂਦੀਆਂ ਫਿਰ ਪਤਾ ਲੱਗਦਾ ਕਿ ਕੀ ਭਾਅ ਵਿਕਦੀ ਹੈ ਅਤੇ ਕਈ ਵਾਰ ਅਸੀਂ ਛੋਟੀ ਛੋਟੀਆਂ ਚੀਜ਼ਾਂ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ ਪਰ ਜਿਹੜੀ ਅਸੀਂ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਇੱਥੇ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕੀਆਂ ਵਿਧੀ ਜੀ ਨੰਬਰ ਇੱਕ ਵਾਰੀ ਦੁਬਾਰਾ ਦਿਓ ਪਲੀਜ਼
3: ਜੀ ਬਿਲਕੁਲ 416-520-3535 416-520-3535
0: ਇਸ ਫਰਾਈਡੇ ਨੂੰ ਅਸੀਂ ਗ੍ਰੈਂਡ ਓਪਨਿੰਗ ਕਰਾ ਰਹੇ ਹਾਂ ਅਕਾਲ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਦੀ ਨੰਬਰ ਇੱਕ ਵਾਰ ਤੁਹਾਨੂੰ ਫਿਰ ਦੇਣਾ 905-565-0036 ਦੇ ਕਾਲ ਵੀ ਕੀਤੀ ਜਾ ਸਕਦੀ ਹੈ ਡਿਕਸੀ ਗੁਰੂ ਘਰ ਦੇ ਬਿਲਕੁਲ ਆਪੋਜ਼ਿਟ ਹੈ ਵੈਜੀ ਥਾਲੀ 499 ਤੁਹਾਨੂੰ ਮਿਲਣੀ ਹੈ ਛੋਲੇ ਭਟੂਰੇ ਵੀ 499 ਦੇ ਬਈ ਵਾਹ ਦਿੱਲੀ ਸਟਾਈਲ ਛੋਲੇ ਭਟੂਰੇ ਜੇ ਕਿਸੇ ਨੇ ਖਾਣੇ ਆ ਨਾਲ ਅੰਬੀ ਦਾ ਅਚਾਰ ਕੱਚਾ ਨਾਲ ਗਾਜਰਾਂ ਦਾ ਅਚਾਰ ਵੀ ਹੋਣਾ ਤਾਜ਼ਾ ਕਹਿੰਦਾ ਪਾ ਰਹੇ ਹਰਜੀਤ ਜੀ ਅਸੀਂ ਗਾਜਰਾਂ ਦਾ ਅਚਾਰ ਅੰਬੀਆਂ ਦਾ ਅਚਾਰ ਅਤੇ ਨਾਲ ਫਿਰ ਪਿਆਜ਼ ਹੋਣ ਅਤੇ ਉੱਤੇ ਦੋ ਭਟੂਰੇ ਹੋਣ ਵਧੀਆ ਦੇਖਿਓ ਫਿਰ ਜਿਹਨਾਂ ਦਾ ਵੇਟ ਘੱਟ ਆ ਅਤੇ ਖਾਓ ਭਟੂਰੇ ਠੀਕ ਹੈ ਅਤੇ ਛੋਲੇ ਬੜੇ ਵਧੀਆ ਰਾਜ ਭਾਅ ਜੀ ਤਿਆਰ ਕਰਦੇ ਆ ਨੰਬਰ ਤੁਸੀਂ ਨੋਟ ਕਰ ਲਓ ਇੱਕ ਵਾਰੀ ਫਿਰ ਤੋਂ ਨਾਲ ਹੋਰ ਦੱਸੋ ਵੈਜੀ ਮਨਚੂਰੀਅਨ ਅਤੇ ਨਾਲ ਨਿਊਡਲ 499 ਵੈਜੀ ਮਨਚੂਰੀਅਨ ਅਤੇ ਨਾਲ ਰਾਈਸ 499 ਅਤੇ ਜਿਹੜੀ ਭਾਜੀ ਹੈ ਘਰਾਂ ਵਿੱਚ ਵਿਆਹ ਸ਼ਾਦੀਆਂ ਆ ਰਹੀਆਂ 399 ਦੀ ਭਾਜੀ ਤੁਹਾਨੂੰ ਮਿਲ ਰਹੀ ਹੈ ਕੇਟਰਿੰਗ ਤੁਸੀਂ ਜੇ ਕਰਾਉਣੀ ਹੈ 799 ਦੇ ਵਿੱਚ ਕੇਟਰਿੰਗ 799 ਦੇ ਵਿੱਚ ਪਰ ਪਰਸਨ 20-30-40-50 ਬੰਦਿਆਂ ਦੀ ਕੇਟਰਿੰਗ ਕਰਾਉਣੀ ਹੈ ਇਸ ਤੋਂ ਸਸਤੀ ਕਿਤੇ ਵਿਧੀ ਸੁਣਿਆ ਰੇਟ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ
3: ਨਹੀਂ
0: 490 ਵੈਜੀ ਥਾਲੀ ਫਰਾਈਡੇ ਤੁਸੀਂ ਆ ਜਾਓ ਫਰਾਈਡੇ ਨਾਲ ਥਾਲੀਆਂ ਲੈ ਜਾਓ 8-10 ਇੱਥੋਂ ਜਾਣ ਲੱਗਿਆ 499 ਦੀ ਥਾਲੀ ਸਿਰਫ 490 ਤਾਜ਼ਾ ਨਾਨ ਵੀ ਨਾਲ ਮਿਲਣਾ ਤੁਹਾਨੂੰ ਅਤੇ ਵੀ ਨੰਬਰ ਨੋਟ ਕਰੋ ਬੁਕਿੰਗ ਕਰਾਉਣ ਲਈ ਅਤੇ ਭਾਜੀ ਜਿਹਨਾਂ ਨੇ ਵਿਆਹ ਸ਼ਾਦੀਆਂ ਹੋ ਰਹੀਆਂ 399 ਦੀ ਪਾਊਂਡ ਤੁਹਾਨੂੰ ਭਾਜੀ ਮਿਲਣੀ ਆ ਇਹ ਮਿਲਣਾ ਸਰ ਇੱਕੋ ਸਟੋਰ ਤੋਂ ਹੀ ਆ ਡਿਕਸੀ ਅਤੇ ਡੇਅਰੀ ਦੇ ਕਾਰਨਰ ਦੇ ਆ ਡਿਕਸੀ ਗੁਰੂ ਘਰ ਦੇ ਬਿਲਕੁਲ ਆਪੋਜ਼ਿਟ ਹੈ ਅਤੇ ਤਾਜ਼ੀਆਂ ਤਾਜ਼ੀਆਂ ਮਠਿਆਈਆਂ ਗੁਰੂ ਘਰਾਂ 'ਚ ਸਮੋਸੇ ਲੈ ਕੇ ਜਾਣੇ ਆ ਤੁਸੀਂ ਪਕੌੜੇ ਲੈ ਕੇ ਜਾਣੇ ਆ ਜਲੇਬੀਆਂ ਲੈ ਕੇ ਜਾਣੀਆਂ ਮਿੱਠਾ ਖਾਓ ਅਤੇ ਸਿਹਤ ਬਣਾਓ 905-565-0036 ਦੇ ਕਾਲ ਵੀ ਕੀਤੀ ਜਾ ਸਕਦੀ ਹੈ ਔਰ ਲਓ ਜੀ ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹੋ ਤੁਸੀਂ ਸਿੰਘ ਹਰਜੀਤ ਦੇ ਨਾਲ A2Z ਕਿਚਨ ਕੈਬਨਟ ਵਾਲੇ ਹੋ ਕੀ ਹਾਲ ਚਾਲ ਤੁਹਾਡਾ
4: A2Z ਕਿਚਨ ਕੈਬਨਟ ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A2Z ਕਿਚਨ ਕੈਬਨਟ 416-720-7073 905-720-7073 ਤੇ ਕਾਲ ਕਰ ਸਕਦੇ ਹੋ ਰੈਵ ਸਿੰਘ ਕੈਨੇਡੀਅਨ ਜੰਪਰ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ

0: ਸਕਦਾ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ, ਇਹਦੇ ਲਈ ਨੰਬਰ ਹੈ 416-500-3535, 416-500-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
1: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੈਗਾ ਵੀ, ਇਹਦੇ 'ਚ ਟਨਲ ਕਾਰਵਾਸ਼ ਹੈਗਾ, 4 ਕੋਇਨ ਕਾਰਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਹੈ ਜੀ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੈਗਾ ਵੀ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਵੀ, ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ 6479884449, ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
2: You're listening to Punjabi Versa, Monday to Friday, 11 a.m. to 12 p.m. For more information, call 647-448-1000.
3: ਲਓ ਜੀ, ਇਹ ਗਾਣਾ ਲੱਗਾ ਮੈਂ ਲਾਉਣ, ਹੁਣ ਤੁਸੀਂ ਮਿਊਜ਼ਿਕ ਲਿਆ ਸੁਣ ਥੋੜ੍ਹਾ ਜਿਹਾ, ਅਤੇ ਤੁਹਾਨੂੰ ਥੋੜ੍ਹਾ ਮਿਊਜ਼ਿਕ ਹੋਰ ਸੁਣਾਉਣਾ। ਕੋਈ ਗੈਸ ਕਰ ਸਕਦਾ ਗੀਤ ਹੈ ਕਿਹੜਾ? ਜਿਹੜਾ ਬੰਦਾ ਗੀਤ ਦਾ ਗੈਸ ਕਰੂਗਾ ਨਾ, ਉਹਨੂੰ ਅਗਲੀ ਵਾਰੀ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ, ਜਦੋਂ ਅਗਲੀ ਵਾਰੀ ਹੋਊਗਾ। ਤੁਸੀਂ ਠੀਕ ਆ ਜੋ ਗੈਸ ਕਰੇ ਕੋਈ ਬੰਦਾ, ਲੈ ਕਰੋ ਗੈਸ ਕੋਈ, ਜਦੋਂ ਅਗਲੀ ਵਾਰੀ ਸ਼ੋਅ ਹੋਊਗਾ ਦਲਜੀਤ ਦੋਸਾਂਝ ਦਾ, ਟਿਕਟਾਂ ਦੇ ਦਾਂਗੇ ਉਹਨਾਂ ਨੂੰ ਆਪਾਂ। ਇਹ ਜ਼ਰੂਰੀ ਥੋੜ੍ਹਾ ਇੱਥੇ ਹੋਣਾ, ਅਸੀਂ ਕਿਸੇ ਹੋਰ ਕੰਟਰੀ ਜਾਵਾਂਗੇ, ਜਾਓ ਦੇਖ ਆਓ, ਟਿਕਟ ਖਰੀਦੋ, ਪਹਿਲਾਂ ਇੱਥੋਂ ਪਲੇਨ ਦੀ ਟਿਕਟ ਖਰੀਦੋ, ਦਲਜੀਤ ਦੇ ਸ਼ੋਅ ਟਿਕਟ ਲੈ ਜਾਓ ਮੇਰੇ ਕੋਲ। ਲੈ ਦੱਸੋ ਵੀ ਇਹ ਗਾਣਾ ਕਿਹੜਾ? ਮੇਰੇ ਜਿੰਨੇ ਵੀ ਵੀਰ ਸੁਣ ਰਹੇ ਆ, ਸਾਡੀਆਂ ਲੇਡੀਜ਼ ਸੁਣ ਰਹੀਆਂ, ਵੀਰੇ ਜੀ ਹੱਸੀ ਜੀ ਬੱਸ ਕਰੋ, ਹੁਣ ਇੰਨਾ ਹੱਸੀ ਜਾਣਾ ਤੁਸੀਂ, ਬੱਸ ਕਰ ਜਾਓ ਹੁਣ, ਤੇ ਮੈਂ ਮਾੜੀ ਗੱਲ ਤਾਂ ਨਹੀਂ ਕੀਤੀ ਦਲਜੀਤ ਦੋਸਾਂਝ ਦੇ ਸ਼ੋਅ
4: ਤੇ, ਹੱਸਣਾ ਹੀ ਬੰਦ ਕਰ ਰਹੇ ਹੋ ਤੁਸੀਂ।
3: ਤੇ ਆਹ ਦੱਸੋ ਵੀ ਗਾਣਾ ਕਿਹੜਾ ਵੀਰ ਮੇਰੇ, ਜੇ ਕਿਸੇ ਨੂੰ ਪਤਾ ਹੋਵੇ ਤੇ ਕਰੋ ਗੈਸ ਜ਼ਰਾ।

0: ਮੈਂ ਐਵੇਂ ਥੋੜ੍ਹਾ ਦਲਜੀਤ ਦੋਸਾਂਝ ਸ਼ੋਅ ਦੀਆਂ ਟਿਕਟਾਂ ਦੇ ਰਿਹਾ ਕਿਤੇ, ਮਖੌਲ ਆ ਕਿਤੇ, ਇਹ ਕੋਈ ਲੱਭ ਨਹੀਂ ਸਕਦਾ ਗਾਣਾ ਹੈ ਕਿਹੜਾ। ਕਰ ਲਓ ਭਾਵੇਂ ਅੰਦਾਜ਼ੇ ਪੂਰੇ ਲਾ ਲਓ ਜਿਹਨੇ ਲਾਉਣੇ ਆ, ਲਾ ਲਓ ਗੈਸ ਜਿਹੜਾ ਲਾ ਸਕਦਾ। ਗਾਣਾ ਇਹ ਚੱਲੂ ਵਿਧੀ ਸ਼ਾਬਲਾ ਨੂੰ ਪਤਾ ਲੱਗ ਗਿਆ ਗਾਣਾ ਹੈ ਕਿਹੜਾ ਔਰ ਕਿਹੜਾ ਮੈਂ ਲਾ ਰਿਹਾ। ਲੈ ਲੱਭ ਲਓ ਵੀ ਜੇ ਕੋਈ ਲੱਭ ਸਕਦਾ ਗੀਤ ਹੈ, ਪਰ ਇੰਡੀਆ ਜਾਣਾ ਪੈਣਾ ਜਦੋਂ ਦਲਜੀਤ ਸਾਂਝ ਸ਼ੋਅ ਇੰਡੀਆ ਹੋਇਆ ਉਦੋਂ ਦੇਊਂਗਾ ਟਿਕਟ ਉੱਥੇ।
1: ਇਸੇ ਕਰਕੇ ਮੈਂ ਹੱਸ ਰਹੀ ਸੀ।
0: ਹੈਲੋ,
2: ਹੈਲੋ,
0: ਹਾਂਜੀ,
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਪਿਆਰੇ ਹੋ?
2: ਬਸ ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਸੁਣਦੇ ਸੀ ਤੇ ਬਹੁਤ ਵਧੀਆ ਹੁੰਦਾ ਪ੍ਰੋਗਰਾਮ ਜੀ।
0: ਬੜੀ ਮਿਹਰਬਾਨੀ ਸਰ, ਸਾਡਾ ਪ੍ਰੋਗਰਾਮ ਦਾ ਰੌਣਕ ਲਾ ਚੜੀ ਦੀ, ਤੁਹਾਡੇ ਨਾਲ ਗੱਲਾਂ ਪਤਾ ਕਰ ਲਈ ਦੀਆਂ, ਥੋੜੀਆਂ ਜਿਹੀਆਂ ਭਰਾਵਾਂ ਨਾਲ ਸਾਰਿਆਂ ਨਾਲ ਹੱਸ ਖੇਡ ਲਈਦਾ।
2: ਹਾਂਜੀ, ਗਾਣੇ ਦਾ ਇਹ ਸੁਣਿਆ ਸੀਗਾ ਥੋੜਾ ਜਿਹਾ ਮਿਊਜ਼ਿਕ, ਮੈਨੂੰ ਲੱਗਦਾ ਦੂਸਰਾ ਜੀ ਆਪਣਾ ਸਿਟੀ ਤੇ ਸਿਟੀ ਵੱਜੀ ਜਦ ਮੈਂ ਝਾਂਜਰ ਸੰਚਾਈ।
0: ਕੀ ਕੀ ਸਿਟੀ ਤੇ ਸਿਟੀ? ਕੀ ਸਿਟੀ ਸਿਟੀ ਵੱਜੀ?
2: ਸਿਟੀ ਤੇ ਸਿਟੀ ਵੱਜੀ ਜਦ ਮੈਂ ਝਾਂਜਰ ਸੰਚਾਈ, ਮੈਂ ਗਿੱਧੇ ਵਿੱਚ ਆਈ,
0: ਮੈਂ ਝਾਂਜਰ ਖੜਕਾਈ ਤੇ ਗਿੱਧੇ ਚ ਆਈ, ਹੈਨਾ?
2: ਹਾਂਜੀ,
0: ਚਲੋ ਦੇਖਦੇ ਆ ਵੀ, ਥੋੜਾ ਜਿਹਾ ਹੋਰ ਲਾ ਦਿੰਦੇ ਆ ਤੇ ਕੀ ਪਤਾ ਤੁਸੀਂ ਸੱਚੇ ਹੀ ਹੋਵੋ, ਯੂ ਨੈਵਰ ਨੋ, ਇਹ ਤਾਂ ਹੁਣ ਪਤਾ ਲੱਗੂਗਾ ਥੋੜਾ ਜਿਹਾ। ਇੱਕ ਅੱਧੀ ਕਾਲ ਹੋਰ ਲੈ ਗਏ। ਦੇਖ ਲੈਂਦੇ ਇੱਕ ਅੱਧੀ ਕਾਲ ਹੋਰ ਲੈ ਗਏ, ਜੇ ਕੋਈ ਸੱਜਣ ਮਿੱਤਰ ਸਹੀ ਦੱਸ ਸਕਦਾ ਹੋਇਆ 9056733337। ਕਰਾਊਨ ਪੀਜ਼ੇ ਵੱਲੋਂ ਸਪੈਸ਼ਲੀ ਤੌਰ 'ਤੇ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ। ਕਰਾਊਨ ਪੀਜ਼ੇ ਦੀ ਪਿਛਲੇ ਦਿਨ ਅਸੀਂ ਐਡ ਸਟਾਰਟ ਕੀਤੀ ਆ, ਓਹੋ ਇੰਨੇ ਪੀਜ਼ੇ ਵਿਕੇ ਉੱਥੇ, ਕੱਲ੍ਹ ਵੀ ਮੇਰੇ ਕੋਲ, ਪਰਸੋਂ ਵੀ ਨੰਬਰ ਲਿਆ ਲੇਡੀਜ਼, ਰਾਤੀ ਲੇਡੀਜ਼ ਨੰਬਰ ਬਹੁਤ ਲੈਂਦੀਆਂ ਬੱਚਿਆਂ ਵਾਸਤੇ ਕਿਉਂਕਿ ਬੱਚੇ ਖੁਸ਼ ਹੋ ਕੇ ਪੀਜ਼ੇ ਖਾਂਦੇ ਆ। ਲੋਕੇਸ਼ਨ ਬੜੀ ਵਧੀਆ, ਏਅਰਪੋਰਟ ਐਂਡ ਬਵੇਡ, ਏਅਰਪੋਰਟ ਐਂਡ ਮੇਫੀਲਡ ਦੇ ਕਾਰਨਰ ਦੇ ਤੁਹਾਡੇ ਵਾਸਤੇ ਇਹ ਕਰਾਊਨ ਪੀਜ਼ਾ ਤੁਹਾਡੇ ਵਾਸਤੇ ਖੁੱਲ੍ਹਾ ਨਵਾਂ, ਔਰ ਦੋ ਪੀਜ਼ੇ $25 ਦੇ, $24.99 ਦੇ ਨਾਲ ਤੁਹਾਡੇ ਵਾਸਤੇ 2 ਲੀਟਰ ਦੀ ਬੋਟਲ ਫਰੀ, 2 ਡਿਪਿੰਗ ਸੌਸ ਫਰੀ। ਇਹ ਮੈਨੂੰ ਲੱਗਦਾ ਨਹੀਂ ਗਾਣਾ ਕੋਈ ਪੁੱਛ ਲਊਗਾ, ਇੱਕ ਕਾਲ ਹੀ ਆਈ ਸਿਰਫ ਹਾਲੇ ਤੱਕ, ਹੋਰ ਕਿਸੇ ਦੀ ਕਾਲ ਨਹੀਂ ਆਈ। ਉਹਨੇ ਤਾਂ ਮੈਂ ਕਰਾਊਨ ਪੀਜ਼ੇ ਦਾ ਨੰਬਰ ਇੱਕ ਵਾਰੀ ਤੁਹਾਨੂੰ ਫਿਰ ਦੇ ਦੇਣਾ, 9058579292 ਦਾ ਕਾਲ ਕੀਤੀ ਜਾ ਸਕਦੀ ਹੈ, ਸਿਰਫ ਤੋਂ ਸਿਰਫ 2499 ਦੇ 2 ਪੀਜ਼ੇ ਲਾਰਜ ਵਿਦ 6 ਟੋਪਿੰਗ ਕੰਬਾਈਨ, ਤੇ 2 ਪੀਜ਼ੇ, 2 ਡਿਪਿੰਗ ਸਾਸ ਗਾਰਲਿਕ ਦੀਆਂ, ਤੇ ਨਾਲ ਤੁਹਾਡੇ ਵਾਸਤੇ 2 ਲੀਟਰ ਕੋਕ ਦੀ ਬੋਤਲ, ਤੇ ਨਾਲ ਤੁਹਾਡੇ ਵਾਸਤੇ ਬਈ ਵਧੀਆ ਪੀਜ਼ਾ ਤੇ ਪਲੇਟਾਂ ਵੀ ਨਾਲ ਤੁਹਾਨੂੰ ਫਰੀ ਦੇ ਦਾਂਗੇ ਨਾਲ, ਗੱਲ ਹੀ ਕੋਈ ਨਹੀਂ। ਨੰਬਰ ਨੋਟ ਕਰ ਲਓ, ਜਿਨ੍ਹਾਂ ਨੇ ਐਕਸਟਰਾ ਲਾਰਜ ਪੀਜ਼ੇ ਲੈਣੇ ਆ ਉਹਨਾਂ ਵਾਸਤੇ 2 ਪੀਜ਼ੇ $34.99 ਦੇ ਆ, 2 ਲੀਟਰ ਕੌਕ ਦੀ ਬੋਤਲ ਫਰੀ ਹੋਏਗੀ, ਤੇ 2 ਨਾਲ ਡਿਪਿੰਗ ਸੌਸ ਹੋਣਗੀਆਂ। ਏਅਰਪੋਰਟ ਐਂਡ ਮੇਫੀਲਡ, ਏਅਰਪੋਰਟ ਐਂਡ ਮੇਫੀਲਡ, ਕਰਾਊਨ ਪੀਜ਼ਾ।

ਪੀਜ਼ਾ ਤੇ ਨਾਲ ਜਿਹੜੇ ਐਕਸਟਰਾ ਲਾਰਜ ਪੀਜ਼ੇ 35 ਨੇ ਨਾ ਦੋ ਤੇ ਨਾਲ ਸਮਾਲ ਪੀਜ਼ਾ ਪੰਜਾਬੀ ਵਿਰਸਾ ਵੱਲੋਂ ਨਾਲ ਫ੍ਰੀ ਮਿਲ ਜਾਣਾ ਤੇ ਨੰਬਰ ਤੁਸੀਂ ਫਿਰ ਨੋਟ ਕਰੋ 9058579292 ਭਾਵੇਂ ਚਿਕਨ ਵਾਲਾ ਪੀਜ਼ਾ ਬਣਾ ਲਓ ਭਾਵੇਂ ਤੁਸੀਂ ਇਕੱਲਾ ਚੀਜ਼ ਪੀਜ਼ਾ ਲੈਣਾ ਹੈ ਭਾਵੇਂ ਵਧੀਆ ਵੈਜੀਟੇਬਲ ਪੀਜ਼ਾ ਲੈਣਾ ਜਿਹੜਾ ਮਰਜ਼ੀ ਲੈ ਲਓ ਰੇਟ ਸਾਰਿਆਂ ਦਾ ਸੇਮ ਹੀ ਆ 9058579292 ਦੇ ਕਾਲ ਕੀਤੀ ਜਾ ਸਕਦੀ ਹੈ ਲਓ ਵੀ ਗੁਰਮੁਖ ਪਿਆਰਿਓ ਕਿਸੇ ਨੂੰ ਨਹੀਂ ਪਤਾ ਲੱਗਾ ਗੀਤ ਕਿਹੜਾ

0: ਮੈਨੂੰ ਲੱਗਦਾ ਦਲਜੀਤ ਸ਼ੋਅ ਜਿਹੜਾ ਸ਼ੋਅ ਸਾਰਿਆਂ ਨੇ ਦੇਖ ਲੈਣਾ, ਇਸ ਕਰਕੇ ਟਿਕਟਾਂ ਕਿਸੇ ਚਾਹੀਦੀਆਂ ਨਹੀਂ, ਹੈ ਨਾ? ਇਹੀ ਹੋ ਸਕਦਾ, ਨਹੀਂ ਤਾਂ ਮੈਂ ਤਾਂ ਕਿਹਾ ਸੀ ਦਲਜੀਤ
1: ਤੁਸੀਂ ਇੰਡੀਆ ਦੀਆਂ ਟਿਕਟਾਂ ਦੇ ਰਹੇ ਹੋ ਨਾ, ਕੌਣ ਜਾਏਗਾ ਪਹਿਲਾਂ ਇੰਨੀ ਏਅਰਲਾਈਨ ਦੀ ਟਿਕਟ ਲੈ ਕੇ? ਫਿਰ ਕੁਛ ਦੇਣਾ ਵਧੀਆ ਦੋ
0: ਅਤੇ ਨਾਲ ਏਅਰਲਾਈਨ ਦੀ ਟਿਕਟ ਦੇ ਦੀ ਹੈ, ਤੁਹਾਡਾ ਮਤਲਬ ਇਹ ਹੋਇਆ ਨਾ ਵੀ ਏਅਰਲਾਈਨ ਟਿਕਟ ਦੇ ਦਿਓ
1: ਹੁਣ, ਚਲਾ ਦਿਓ,
0: ਚਲਾ ਦਈਏ, ਇੱਕ ਕਾਲ ਲੈ ਲਈ ਉਹਨੀ ਦੇਰ ਤੱਕ। ਹੈਲੋ,
2: ਹਾਂਜੀ,
0: ਕਿੱਥੇ ਸੀ ਇੰਨੀ ਦੇਰ ਦੇ ਭਾਈ?
2: ਬਸ ਮੈਂ ਕਿਹਾ ਕਰਦੇ ਆ ਕਾਲ, ਪਹਿਲਾਂ ਬਿਜ਼ੀ ਹੋ ਗਿਆ ਸੀ ਥੋੜਾ ਜਿਹਾ।
0: ਅੱਛਾ, ਮੈਂ ਕਿਹਾ ਕਿਤੇ ਘਰੇ ਹੀ ਅੱਜ ਛੁੱਟੀ ਮਨਾ ਰਹੇ ਕਿਤੇ?
2: ਨਹੀਂ ਨਹੀਂ ਭਾਜੀ, ਛੁੱਟੀ ਕੱਟੇ ਹੁੰਦੀ, ਕੰਮ ਤੇ ਹੁੰਨੇ ਆ।
0: ਕਾਹਦਾ ਕੰਮ ਕਰਦੇ ਤੁਸੀਂ ਵੈਸੇ? ਮੈਂ ਕਦੇ ਪੁੱਛਿਆ ਨਹੀਂ ਤੁਹਾਨੂੰ।
2: ਭਾਜੀ ਮੈਂ ਗੱਡੀਆਂ ਰੈਂਟ ਤੇ ਰੈਂਟਲ ਦਿੰਨਾ।
0: ਅੱਛਾ, ਗੱਡੀਆਂ
2: ਕਾਰ ਰੈਂਟਲ ਦਾ ਕੰਮ।
0: ਅੱਛਾ, ਤੇ ਸਾਨੂੰ ਐਡ ਦਿੱਤੀ ਨਹੀਂ ਕਦੀ ਕਾਰ ਰੈਂਟਲ ਦੀ ਐਡ ਦੀ?
2: ਭਾਜੀ ਲੋੜ ਹੀ ਨਹੀਂ ਪਈ।
0: ਲੈ, ਇਹ ਕੋਈ ਤਰੀਕਾ, ਲੋੜ ਨਹੀਂ ਪਈ, ਤੁਹਾਨੂੰ ਡਿਸਕਾਊਂਟ ਕਰ ਦਾਂਗੇ ਅਸੀਂ। ਹੋਰ ਦੱਸੋ ਕਿੰਨਾ
2: ਕਰੋਗੇ?
0: ਤੁਹਾਡੀ ਆਪਣੀ ਤੁਸੀਂ ਵੈਸੇ ਪ੍ਰਾਈਵੇਟ ਕਰਦੇ ਜਾਂ ਕੰਪਨੀ ਖੋਲੀ ਹੋਈ?
2: ਰੈਂਟਲ ਕੰਪਨੀ ਆ ਭਾਜੀ।
0: ਅੱਛਾ,
2: ਨਾਮ ਨੀ ਮੈਂ ਦੱਸਣਾ ਹੈਗਾ।
0: ਨਹੀਂ ਨਹੀਂ, ਚਲੋ ਚੰਗੇ ਚੰਗੋ, ਅਸੀਂ ਤਾਂ ਦੇਖੋ ਮਜ਼ਾਕ
2: ਮੇਰੇ ਮੇਰੇ ਕੰਮ ਵਾਲੇ ਬੰਦੇ ਵੀ ਸੁਣਦੇ ਆ।
0: ਅੱਛਾ, ਐਡਾ ਤਾਂ ਰੱਬ ਦੀ ਕਿਰਪਾ ਪੰਜਾਬੀ ਵਿਰਸਾ ਚ, ਤੁਸੀਂ ਦੇਖੋ
2: ਇੱਥੇ ਮੇਰੇ ਕੰਮ ਵਾਲੇ ਤਾਂ ਕਹਿੰਦੇ ਰਹਿੰਦੇ, ਕਹਿੰਦੇ ਭਾਜੀ ਤੁਹਾਨੂੰ ਯਾਦ ਕਰਦੇ ਰਹਿੰਦੇ, ਬੀਬਾ ਬੋਏ ਨਹੀਂ ਆਇਆ ਅੱਜ, ਬੀਬਾ ਬੋਏ ਨਹੀਂ ਆਇਆ।
0: ਮੈਂ ਤਾਂ ਹੁਣ ਵੀ ਯਾਦ ਕਰਕੇ, ਮੈਂ ਕਿਹਾ ਸਾਡਾ ਵੀਰ ਨਹੀਂ ਆਇਆ, ਬੀਬਾ ਬੋਏ।
2: ਹਾਂ, ਮੈਂ ਤਾਂ ਕੱਲ ਵੀ ਕਹਿੰਦੇ, ਕਹਿੰਦੇ ਤੁਸੀਂ ਤਾਂ ਰੇਡੀਓ ਦੇ ਪੂਰੇ ਛਾਏ ਪਏ ਆ। ਮੈਂ ਕਿਹਾ ਅੱਛਾ,
0: ਪਰ ਤੁਹਾਨੂੰ ਪਤਾ ਨਹੀਂ ਜੇ ਤੁਸੀਂ ਸਾਨੂੰ ਐਡ ਦੇਤੀ, ਦੇਖਿਓ ਕਿੰਨੀਆਂ ਗੱਡੀਆਂ ਤੁਹਾਡੀਆਂ, ਤੁਹਾਨੂੰ ਗੱਡੀਆਂ ਹੋਰ ਲੈਣੀਆਂ ਪੈ ਜਾਣੀਆਂ ਰੈਂਟ ਵਾਸਤੇ, ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ।
2: ਭਾਜੀ ਗੱਡੀਆਂ ਪਹਿਲਾਂ ਹੀ ਬਹੁਤ ਆ,
0: ਤੇ ਉਹ ਸਾਰੀਆਂ ਆਪਾਂ ਭਜਾ ਦੇਣੀਆਂ ਬਾਹਰ ਨੂੰ, ਦੇਖਿਓ ਤੁਸੀਂ, ਫਿਰ ਟੈਨਸ਼ਨ ਲਓ, ਉਹ ਕੰਮ ਮੇਰਾ।
2: ਨਹੀਂ ਨਹੀਂ, ਚਲੋ ਵਧੀਆ, ਫਿਰ ਆਪਾਂ ਕਰਦੇ ਆ ਬੈਠ ਕੇ।
0: ਹੋਰ ਸੁਣਾਓ, ਕੀ ਹਾਲ ਚਾਲ ਆ?
2: ਵਧੀਆ ਵਧੀਆ ਚੱਲੀ ਜਾਂਦਾ, ਤੁਸੀਂ
0: ਕੀ ਗੱਲ, ਲੇਟ ਹੋ ਗਏ ਅੱਜ ਫੋਨ ਕਰਨ ਤੋਂ?
2: ਭਾਜੀ ਉਹਦੀ ਬਸ ਕਸਟਮਰ ਦੇ ਨਾਲ ਬੀਜ਼ੀ।
0: ਅੱਛਾ ਅੱਛਾ, ਇਹ ਗਾਣਾ ਪਤਾ ਕਿਹੜਾ?
2: ਹਾਂਜੀ,
0: ਕਿਹੜਾ ਗਾਣਾ?
2: ਸਿਟੀ ਤੇ ਸਿਟੀ।
0: ਅੱਛਾ, ਤੁਸੀਂ ਉਹ ਉਹ ਭਾਜੀ ਦੇ ਮਗਰ ਲੱਗ ਗਏ, ਮਤਲਬ ਇਹ ਆ
2: ਕਿਹੜੇ ਭਾਵੇਂ, ਜੇ ਮੈਂ ਕਹਿੰਦਾ ਮੈਂ ਪ੍ਰੋਗਰਾਮ ਹੀ ਹੁਣੇ ਆਨ ਕੀਤਾ ਤਾਂ ਮੈਂ ਭਾਜੀ ਦੇ ਮਗਰ ਕਿੱਥੋਂ ਲੱਗੂਗਾ?
0: ਹਾਂ, ਇਹ ਵੀ ਮੈਂ, ਦੇਖੋ ਤੁਸੀਂ ਕਮਾਲ ਦੀ ਗੱਲ, ਇਹ ਪੱਕਾ ਗਾਣਾ ਉਹੀ ਹੈ?
2: ਉਹੀ ਹੈ ਜੀ।
0: ਚਲੋ, ਜਦੋਂ ਅਗਲੀ ਵਾਰੀ ਦਲਜੀਤ ਦੋਸਾਂਝ ਦਾ ਸ਼ੋਅ ਇੰਡੀਆ 'ਚ ਹੋਏਗਾ ਤੁਹਾਨੂੰ ਟਿਕਟ ਦੇ ਦੂੰਗਾ, ਠੀਕ ਆ?
2: ਜਿਹੜਾ ਹੋਣਾ ਹੀ ਨਹੀਂ।
0: ਉਹ ਹੱਸਣਾ ਖੇਡਣਾ ਵੀ ਚਾਹੀਦਾ, ਟਿਕਟਾਂ ਸ਼ਿਕਟਾਂ 'ਚ ਕੀ ਪਿਆ, ਆਪਾਂ ਹਾਸੇ ਮਜ਼ਾਕ ਦੇ ਬੰਦੇ ਹਾਂ, ਸ਼ੁਕਲ ਮੇਲਾ ਕਰੀਦਾ ਰਲ ਕੇ ਸਾਰੇ ਭਰਾਵਾਂ ਨਾਲ। ਇਹ ਦੇਖੋ ਕਿੰਨਾ ਚੰਗਾ ਲੱਗਾ ਮੈਨੂੰ ਭਾਜੀ, ਬ੍ਰੈਂਟਫੋਰਡ ਤੋਂ ਸੀ, ਕਹਿੰਦੇ ਆਪਾਂ ਪੂਰੇ ਪਰਿਵਾਰ ਨਾਲ ਜਾ ਰਹੇ ਹਾਂ, ਕਿੰਨਾ ਚੰਗਾ ਲੱਗਦਾ ਜਦੋਂ ਬੱਚੇ ਵੀ ਸੁਣ ਰਹੇ ਆ। ਭਾਜੀ ਤੁਹਾਡੇ ਵਾਸਤੇ ਗੁੱਡ ਵਿਸ਼ਿਸ, ਤੁਹਾਡੀ ਪੂਰੀ ਫੈਮਿਲੀ ਵਾਸਤੇ ਗੁੱਡ ਵਿਸ਼ਿਸ, ਆਈ ਰੀਅਲੀ ਲਾਈਕ ਇਟ, ਤੁਸੀਂ ਆਪਣੇ ਫੈਮਿਲੀ ਨਾਲ ਸ਼ੋਅ ਸੁਣ ਰਹੇ ਹਾਂ, ਲਵ ਯੂ।

0: ਸ਼ਰਨ ਜੀ ਹੂਜ਼ਾ ਸਾਹਿਬ ਤਾਂ ਆਪਣੀ ਜ਼ਿੰਦਗੀ ਛੱਡ ਕੇ ਚਲੇ ਗਏ, ਪਰ ਉਹਨਾਂ ਦੇ ਮਨਾਏ ਹੋਏ ਮਿਊਜ਼ਿਕ ਦੇ ਗੀਤ ਜਿਹੜੇ ਆ ਉਹ ਹਮੇਸ਼ਾ ਵੱਜਦੇ ਰਹਿਣਗੇ। ਕੈਸੇ ਕੈਸੇ ਗੀਤ ਹੂਜ਼ਾ ਸਾਹਿਬ ਨੇ ਬਣਾਏ ਆ, ਕਮਾਲ ਦੇ ਗੀਤ ਹੂਜ਼ਾ ਸਾਹਿਬ ਨੇ। ਨੱਚਿਆਂ ਤੋਂ ਪਹਿਲਾਂ ਹੋਕਾ ਦੇਵਾਂਗੇ, ਸਭਨਾਂ ਨੂੰ ਇੱਕ ਹੋਕਾ ਦੇਵਾਂਗੇ ਹੰਸ ਭਾਜੀ ਦਾ। ਸਰਦੂਲ ਜੀ ਦੇ ਕਿੰਨੇ ਗੀਤ ਚਰਨਜੀਤ ਹੂਜ਼ਾ ਸਾਹਿਬ ਨੇ ਮਿਊਜ਼ਿਕ ਦਿੱਤਾ ਜੀ। ਵਿਧੀ ਜੀ ਹੋਰ ਕੀ ਕਹਿਣਾ ਚਾਹੋਗੇ?
1: ਤੁਸੀਂ ਸੁਪਰ ਵੀਜ਼ਾ ਬਾਰੇ ਪੁੱਛ ਰਹੇ ਸੀਗੇ, ਬਹੁਤ ਪੇਰੈਂਟਸ ਵਿਜ਼ਿਟ ਕਰ ਰਹੇ ਨੇ ਇਸ ਟਾਈਮ ਸਮਰ ਦੇ ਟਾਈਮ, ਅਤੇ ਅਗਰ ਤੁਸੀਂ ਸੁਪਰ ਵੀਜ਼ਾ 'ਤੇ ਨਹੀਂ ਵੀ ਵਿਜ਼ਿਟ ਕਰ ਰਹੇ, ਚਾਹੇ ਵਿਜ਼ਿਟਰ ਵੀਜ਼ਾ 'ਤੇ ਆ ਰਹੇ ਹੋ, ਇੱਕੋ ਚੀਜ਼ ਹੈ, ਤੁਹਾਨੂੰ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਚਾਹੀਦੀ ਹੈ, ਕਿਉਂਕਿ ਤੁਹਾਡੇ ਕੋਲੋਂ ਇੱਥੇ ਹੈਲਥ ਕਾਰਡ ਨਹੀਂ ਹੈ। ਹੁਣ ਤੁਹਾਡੇ ਪੇਰੈਂਟਸ ਦੇ ਕੋਲੋਂ ਹੈਲਥ ਕਾਰਡ ਨਹੀਂ ਹੈ, ਅਤੇ ਅਫਕੋਰਸ ਕੋਈ ਐਮਰਜੈਂਸੀ ਹੋਣੀ ਹੈ, ਅਗਰ ਕੋਈ ਇਲਨੈਸ ਹੋ ਗਈ ਜਾਂ ਇੰਜਰੀ ਹੋ ਗਈ, ਅਤੇ ਉਸ ਫਾਈਨੈਂਸ਼ੀਅਲ ਕ੍ਰੰਚ ਤੁਹਾਡੇ 'ਤੇ ਹੀ ਪੈਣਾ। ਇਸੇ ਕਰਕੇ ਇੱਕ ਵਧੀਆ ਜਿਹੀ ਇੰਸ਼ੋਰੈਂਸ ਤੁਸੀਂ ਉਹਨਾਂ ਲਈ ਜ਼ਰੂਰ ਲੈ ਕੇ ਰਹਿਣੀ ਹੈ। ਸੁਪਰ ਵੀਜ਼ਾ ਇੰਸ਼ੋਰੈਂਸ ਲਈ ਤੁਸੀਂ ਪੁੱਛਦੇ ਹੋ, ਕਾਲ ਕਰਦੇ ਹੋ, ਤੁਸੀਂ ਸਭ ਤੋਂ ਪਹਿਲਾਂ ਕੋਰਟ ਪੁੱਛਦੇ ਹੋ। ਅੱਜ ਮੈਂ ਕਿਹਾ ਤੁਹਾਨੂੰ ਥੋੜ੍ਹਾ ਜਿਹਾ ਅੰਦਾਜ਼ਾ ਮੈਂ ਦੇ ਹੀ ਦੇਵਾਂ ਫੋਨ 'ਤੇ ਹੀ ਕਿ 60-64 ਅਗਰ ਤੁਹਾਡੇ ਪੇਰੈਂਟਸ ਦੀ ਏਜ ਹੈ, ਅਤੇ ਉਹਨਾਂ ਨੂੰ ਕੋਈ ਵੀ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਜਿਵੇਂ ਕਿ ਡਾਇਬਟੀਜ਼, ਬਲੱਡ ਪ੍ਰੈਸ਼ਰ, ਕੋਲੈਸਟਰੋਲ ਦੀ ਕੋਈ ਪ੍ਰੋਬਲਮ ਹੈ, ਥਾਇਰੋਇਡ ਦੀ ਕੋਈ ਪ੍ਰੋਬਲਮ ਹੈ, ਅਤੇ ਉਹਨਾਂ ਦੀ ਜਿਹੜੀ ਐਨੂਅਲ ਇੰਸ਼ੋਰੈਂਸ ਹੈ ਉਹ $1,660 ਦੀ ਪੈਂਦੀ ਹੈ।
0: ਅੱਛਾ, ਤੁਹਾਡੇ ਕੋਲ ਰੇਟ ਵੀ ਨਾਲ ਹੀ ਹੈਗੇ?
1: ਬਿਲਕੁਲ ਹੈਗੇ।
0: $1,660 ਕਿੰਨੀ ਦੇਰ ਦੀ ਹੈ?
1: ਸਾਲ ਦੀ।
0: ਇੱਕ
1: ਸਾਲ ਦੀ ਹੈ, ਅਤੇ ਅਗਰ ਤੁਸੀਂ ਮਹੀਨੇ ਦਾ ਮੰਥਲੀ ਪਲਾਨ ਲੈਣਾ ਹੈ, ਅਤੇ ਇਹ ਜਿਹੜੀ ਹੈ $110 ਪੈਂਦੀ ਹੈ। ਹੁਣ ਤੁਸੀਂ ਬਹੁਤ ਵਾਰੀ ਸੁਣਿਆ ਹੋਏਗ�ا ਕਿ ਤੁਸੀਂ $65 'ਚ ਲੈ ਸਕਦੇ ਹੋ ਜਾਂ $70 'ਚ ਲੈ ਸਕਦੇ ਹੋ। ਉਹ ਏਜ ਗਰੁੱਪ 60-64 ਨਹੀਂ ਹੁੰਦਾ, ਉਹ ਘੱਟ ਏਜ ਗਰੁੱਪ ਦਾ ਹੈ। ਦੂਜੀ ਗੱਲ, ਇਸ ਇੰਸ਼ੋਰੈਂਸ ਦੇ ਅੰਦਰ ਡਿਡਕਟੇਬਲ ਵੀ ਹੁੰਦੇ ਨੇ, 0 deductible, 100 deductible, 500, 250, ਬਟ ਤੁਸੀਂ ਇਸ ਚੀਜ਼ ਨੂੰ ਸਮਝੋ ਕਿ ਅਗਰ ਤੁਸੀਂ ਡਿਡਕਟੇਬਲ ਦੇ ਨਾਲ ਲਿੱਤੀ ਹੈ, ਤੇ ਐਨੀ ਟਾਈਮ ਕੋਈ ਵੀ ਐਮਰਜੈਂਸੀ ਆਉਂਦੀ ਹੈ, ਕਿਸੇ ਵੀ ਕਲੇਮ ਦੇ ਟਾਈਮ ਐਬਸੋਲੂਟਲੀ, ਅਗਰ ਦੋ ਕਲੇਮ ਆ ਗਏ ਛੋਟੇ ਹੀ, ਅਗਰ ਤੁਸੀਂ ਅਰਜੈਂਟ ਕੇਅਰ ਵੀ ਚਲੇ ਗਏ, ਤੇ ਤੁਸੀਂ $500 ਦੀ ਡਿਡਕਟੇਬਲ ਲਿੱਤੀ ਹੈ, ਤੇ $500 ਤੋਂ ਘੱਟ ਜਿੰਨਾ ਵੀ ਤੁਸੀਂ ਆਪ ਦੋਗੇ ਉਹ ਫੀਸ, ਤੇ ਤੁਸੀਂ ਆਪ ਇਹ ਸੋਚ ਕੇ ਦੇਖੋ ਕਿ ਤੁਸੀਂ ਡਿਡਕਟੇਬਲ ਤੁਹਾਨੂੰ ਫਿਰ ਵੀ ਉਹ ਵਧੀਆ ਲੱਗਦੀ ਹੈ ਜਾਂ ਤੁਹਾਨੂੰ 0 deductible। ਮੈਂ ਕਦੀ ਵੀ ਆਪਣੇ ਕਲਾਇੰਟਸ ਨੂੰ ਵਿਦ ਡਿਡਕਟੇਬਲ ਨਹੀਂ ਕਰਦੀ ਐਡਵਾਈਸ, ਉਹਦਾ ਰੀਜ਼ਨ ਨਹੀਂ ਹੈ, ਕਿਉਂਕਿ ਜਦੋਂ ਕਲੇਮ ਆਉਂਦਾ ਹੈ ਉਸ ਟਾਈਮ ਬਹੁਤ ਮੁਸ਼ਕਿਲ ਹੁੰਦੀ ਹੈ, ਕਲਾਇੰਟਸ ਨੂੰ ਲੱਗਦਾ ਕਿ ਉਹ ਬਹੁਤ ਜ਼ਿਆਦਾ ਪੈਸੇ ਖਰਚ ਕਰ ਰਹੇ ਨੇ, ਉਹਨਾਂ ਨੇ ਇੰਸ਼ੋਰੈਂਸ ਲਿੱਤੀ ਕਿਉਂ ਹੈ, ਰਾਈਟ? ਤੇ ਤੁਸੀਂ ਜ਼ਰੂਰ 0 deductible ਦੇ ਨਾਲ ਜਿਹੜਾ ਹੈ ਉਹਨੂੰ ਲਓ, ਬਹੁਤ ਹੀ ਜ਼ਿਆਦਾ ਅਫੋਰਡੇਬਲ ਪਲਾਨਸ ਹੁੰਦੇ ਨੇ, 70 ਤੋਂ ਲੈ ਕੇ 74 ਤੱਕ ਅਗਰ ਏਜ ਹੈ, ਤੇ ਵਿਦ ਪ੍ਰੀ ਐਗਜ਼ਿਸਟਿੰਗ ਜਿਹੜੀ ਹੈ ਉਹ $3,460 ਦੀ ਹੈ, ਤੇ ਬਹੁਤ ਹੀ ਅਫੋਰਡੇਬਲ ਪਲਾਨਸ ਨੇ। ਬਟ ਇਹ ਚੀਜ਼ਾਂ ਜਿਹੜੀਆਂ ਕੰਡੀਸ਼ਨਸ ਦੇ ਨਾਲ ਚੱਲਦੀਆਂ, ਮੈਂ ਇਹ ਵੀ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਇਹ ਡਿਪੈਂਡ ਕਰਦਾ ਤੁਹਾਡੀ ਏਜ 'ਤੇ ਅਫਕੋਰਸ, ਬਟ ਤੁਹਾਡੀ ਹੈਲਥ 'ਤੇ ਵੀ ਡਿਪੈਂਡ ਕਰਦਾ। ਤੀਜੀ ਨੰਬਰ 'ਤੇ ਤੁਹਾਡੀ ਕਵਰੇਜ 'ਤੇ ਡਿਪੈਂਡ ਕਰਦਾ। ਕਵਰੇਜ ਅਗਰ ਤੁਸੀਂ $1,00,000 ਤੋਂ ਘੱਟ ਲੈਂਦੇ ਹੋ, ਉਹਦਾ ਕੋਈ ਫਾਇਦਾ ਅਗੈਨ ਨਹੀਂ ਹੈ। ਰੀਜ਼ਨ, ਜਦੋਂ ਇੱਥੇ ਹੋਸਪਿਟਲ ਦਾ ਬਿੱਲ ਆਉਂਦਾ ਹੈ ਜੀ ਜੀ, ਸਮਟਾਈਮਸ ਇਟ ਇਜ਼ ਮੋਰ ਦੈਨ $100,000। ਸਾਡੇ ਕੋਲੋਂ ਅਵੇਲੇਬਲ ਹੈ ਕਵਰੇਜ ਅਪ ਟੂ 1,000,000। ਵਿਦ ਏਜ ਮੈਂ ਜ਼ਰੂਰ ਸੁਜੈਸਟ ਕਰਦੀ ਹਾਂ 1,000,000 ਤੱਕ ਲੈਣ ਦੀ ਜਾਂ $500,000 ਤੱਕ ਲੈਣ ਦੀ, ਕਿਉਂਕਿ ਇੰਨੇ ਐਗਜ਼ਾਮਪਲਸ ਹੁੰਦੇ ਨੇ ਕਿ ਇੱਥੇ ਹੀ ਬਹੁਤ ਹੀ ਯੰਗ ਪੇਰੈਂਟਸ ਆਏ ਸੀਗੇ, ਅਤੇ ਫਾਦਰ ਨੂੰ ਉਹਨਾਂ ਦੇ 3-4 ਮਹੀਨੇ ਹੋ ਗਏ ਰਹਿ ਰਹੇ ਸੀਗੇ, ਉਹ ਗਿਰ ਗਏ, ਕਿੱਥੇ ਗਿਰਨ ਦੇ ਬਾਅਦ ਉਹ ਹੋਸਪਿਟਲ ਹੋ ਗਏ ਐਡਮਿਟ, ਮਹੀਨਾ ਹੋ ਗਿਆ ਹੋਸਪਿਟਲ ਦੇ ਅੰਦਰ ਨੇ, ਅਤੇ ਉਹਨਾਂ ਦਾ ਜਿਹੜਾ ਬਿੱਲ ਹੈ ਉਹ 1,80,000 ਪਹੁੰਚ ਚੁੱਕਿਆ, ਅਤੇ ਇੰਸ਼ੋਰੈਂਸ ਜਿਹੜੀ ਸੀਗੀ ਸਿਰਫ 1,00,000 ਦੀ ਸੀ। ਇਹ ਇੰਸੀਡੈਂਟ ਸਾਰਿਆਂ ਦੇ ਨਾਲ ਨਹੀਂ ਹੁੰਦਾ, ਮੈਂ ਸਮਝ ਸਕਦੀ ਹਾਂ, ਲੇਕਿਨ ਵਿਦ ਏਜ ਅਗਰ ਤੁਸੀਂ ਆਪਣੇ ਪੇਰੈਂਟਸ ਨੂੰ ਵਧੀਆ ਤਰੀਕੇ ਦੇ ਨਾਲ ਪ੍ਰੋਟੈਕਟ ਕਰ ਰਹੇ ਹੋ, ਤਾਂ ਉਹਦੇ ਵਿੱਚ ਕੋਈ ਗਲਤ ਨਹੀਂ ਹੈ। ਤੁਸੀਂ ਅਗਰ $100 ਜ਼ਿਆਦਾ ਖਰਚ ਕਰਕੇ ਕਰ ਰਹੇ ਹੋ,
0: ਥੋੜੇ ਜਿਹੜੇ ਬਜ਼ੁਰਗ ਹੋ ਜਾਂਦੇ, ਫਿਰ ਡੈਫੀਨੇਟਲੀ ਉਹ ਕਿਤੇ ਕਿਤੇ ਹੈਲਥ ਇਸ਼ੂ ਹੋ ਜਾਂਦੇ ਹੁੰਦੇ ਆ।
1: ਬਿਲਕੁਲ, ਤੇ ਨਾਲ ਇੰਜਰੀ ਦਾ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦਾ ਹੈ ਕਿ ਸਮ ਟਾਈਮ ਚਲਦੇ ਚਲਦੇ ਡਿੱਗ ਗਏ, ਜਾਂ ਸੀੜੀਆਂ ਤੋਂ, ਮੋਸਟਲੀ ਘਰਾਂ ਦੇ ਅੰਦਰ ਸੀੜੀਆਂ ਹੁੰਦੀਆਂ ਨੇ, ਤੇ ਡਿੱਗ ਗਏ ਉੱਥੇ, ਤੇ ਤੁਸੀਂ ਜ਼ਰੂਰ ਆਪਣੇ ਪੇਰੈਂਟਸ ਲਈ ਇਹ ਚੀਜ਼ ਸੋਚ ਕੇ ਰੱਖੋ, ਅਗਰ ਨਹੀਂ ਆਏ ਉਹ ਸੁਪਰ ਵੀਜ਼ਾ ਦੇ ਅੰਦਰ, ਤੇ ਵਿਜ਼ਟਰ ਵੀਜ਼ਾ 'ਤੇ ਵੀ ਇੱਥੇ ਨੇ। ਮੇਰੇ ਕੋਲੋਂ ਇੱਕ ਕਾਲ ਆਈ ਹੈ, ਪੇਰੈਂਟਸ ਜਿਹੜੇ ਨੇ ਉਹ ਜਿਹੜੇ ਪੇਰੈਂਟਸ ਨੇ ਆਪ ਕਾਲ ਕਰਕੇ ਕਿਸੇ ਹੋਰ ਬਾਰੇ ਪੁੱਛ ਰਹੇ ਨੇ, 80 ਸਾਲ ਦੇ ਬਜ਼ੁਰਗ ਨੇ, ਉਹਨਾਂ ਨੂੰ ਬੁਲਾਉਣਾ ਚਾਹੁੰਦੇ ਨੇ, ਬਟ ਆਪ ਜਦੋਂ ਮੈਂ ਉਹਨਾਂ ਦੀ ਪੁੱਛੀ ਕਿ ਤੁਸੀਂ ਕਰਾਈ ਹੋਈ ਹੈ ਇੰਸ਼ੋਰੈਂਸ, ਤੁਸੀਂ ਵਿਜ਼ਟਰ ਵੀਜ਼ਾ 'ਤੇ ਹੋ, ਤੇ ਨਹੀਂ ਕਰਾਈ ਹੋਈ।
0: 80 ਸਾਲ ਦੇ
1: ਨਹੀਂ, 60 ਸਾਲ ਦੇ ਮੈਨੂੰ ਪੁੱਛ ਰਹੇ ਨੇ ਕਿ ਕਿਸੇ 80 ਸਾਲ ਨੂੰ ਬੁਲਾਉਣਾ ਉਹਨਾਂ ਨੇ ਇੱਥੇ।
0: ਆਪ
1: 60 ਸਾਲ ਦੇ ਨੇ, ਆਪ ਕਰਾਈ ਨਹੀਂ ਹੈ,
0: ਤੇ
1: ਰਿਸਕ ਤੇ ਇੱਥੇ ਬੈਠੇ ਨੇ ਆਪ, ਤੇ ਮੈਂ ਉਹਨਾਂ ਨੂੰ ਦੱਸਿਆ ਕਿ ਤੁਸੀਂ 3 ਮਹੀਨੇ ਹੋਰ ਇੱਥੇ ਰਹਿਣਾ ਹੈ, ਤੁਹਾਡੀ $400 ਦੀ ਇੰਸ਼ੋਰੈਂਸ ਹੋਣੀ ਹੈ, ਤੁਸੀਂ ਜ਼ਰੂਰ ਕਰਾ ਕੇ ਰੱਖੋ ਆਪਣੀ ਇੰਸ਼ੋਰੈਂਸ।
0: ਯਾਰ ਕਰਾ ਲੈਣੀ ਚਾਹੀਦੀ ਹੈ, ਐਵੇਂ ਇਹਨੇ ਥੋੜੇ ਜਿਹੇ ਪੈਸੇ ਪਿੱਛੇ, ਆਪਾਂ ਕਈ ਵਾਰੀ ਕਹਿੰਦੇ ਆ ਛੱਡੋ ਯਾਰ ਕੀ ਕਰਾਣੀ, $200-$300 ਲੱਗ ਜਾਊਗਾ, ਹੈ ਨਾ। ਪਰ ਮੈਂ ਆਪਣੇ ਵੀਰਾਂ ਨੂੰ ਸਪੈਸ਼ਲੀ ਤੌਰ 'ਤੇ, ਸਾਡੀਆਂ ਲੇਡੀਜ਼ ਸੁਣ ਰਹੀ ਹਾਂ, ਇਹ ਜ਼ਰੂਰ ਇਸ ਚੀਜ਼ 'ਚ ਮੈਂ ਉਹਨਾਂ ਨੂੰ ਕਹੂੰਗਾ ਕਿ ਚਲੋ ਜੇ ਤੁਸੀਂ ਆਪਣੀ ਨਹੀਂ ਕਰਾ ਰਹੇ ਹਲੇ ਜੇ ਤੁਹਾਨੂੰ ਲਗਦਾ ਕਿ ਆਪਣੇ ਪੇਰੈਂਟਸ ਦੀ ਜਾਂ ਆਪਣੇ ਕੋਈ ਵਿਜ਼ਟਰ ਆਉਂਦੇ ਉਹਨਾਂ ਨੂੰ ਜ਼ਰੂਰ ਕਰਾ ਲਓ ਕੱਲ੍ਹ
1: ਬਹੁਤ ਪੇਰੈਂਟਸ ਬੈਠੇ ਨੇ ਜੀ ਜੀ ਬ੍ਰੈਂਪਟਨ ਦੇ ਅੰਦਰ ਤੁਸੀਂ ਈਸਟ ਦੇ ਅੰਦਰ ਲੈ ਲਓ ਬ੍ਰੈਂਪਟਨ ਮਿਸਿਸਾਗਾ ਬਹੁਤ ਪੇਰੈਂਟਸ ਨੇ ਵਿਦਆਊਟ ਹੈਲਥ ਇੰਸ਼ੋਰੈਂਸ
0: ਰੱਬ ਨਾ ਕਰੇ ਪੰਗਾ ਪੈ ਗਿਆ ਫਿਰ ਕਿਹਨੂੰ ਕਿੱਥੋਂ ਲੱਭੋਗੇ ਵਿਧੀ ਛਾਬੜਾ ਨੂੰ ਨਾ ਵਿਧੀ ਛਾਬੜਾ ਨੇ ਅੱਜ 2 ਤਰੀਕ ਅਤੇ 29 ਤਰੀਕ ਦੀ ਪਾਲਿਸੀ ਤਾਂ ਕਰਨ ਵਾਲੇ ਫਿਰ
1: ਨਹੀਂ ਉਸ ਟਾਈਮ ਜਦੋਂ ਅਗਰ ਤੁਸੀਂ ਹਸਪੀਟਲ ਦੇ ਅੰਦਰ ਹੋ ਅਰਜੈਂਟ ਕੇਅਰ ਹੋ ਉਸ ਟਾਈਮ ਅਸੀਂ ਪਾਲਿਸੀ ਕਰ ਹੀ ਨਹੀਂ ਸਕਦੇ
0: ਨੰਬਰ ਦਿਓ ਆਪਣਾ
1: ਬਿਲਕੁਲ 416-524-3535 416-524-3535
0: ਅਮਨ ਜੀ ਕੀ ਹਾਲ ਚਾਲ ਹੈ
2: ਬਿਲਕੁਲ ਫਸਟ ਕਲਾਸ ਸਰ ਬਹੁਤ ਵਧੀਆ ਹਾਲ ਚਾਲ ਹੈ ਤੁਸੀਂ ਆਪਣਾ ਹਾਲ ਚਾਲ ਦੱਸੋ ਜੀ
0: ਬਹੁਤ ਅੱਛੇ ਜੀ ਪਲੀਜ਼ ਟਾਈਮ ਪੀਰੀਅਡ ਥੋੜਾ ਘੱਟ ਹੀ ਹੈ ਔਰ ਕੀ ਕਹਿਣਾ ਚਾਹੋਗੇ ਗੋ ਅਹੈਡ
2: ਬਿਲਕੁਲ ਅਸੀਂ ਬਸ ਜਲਦੀ ਜਲਦੀ ਮੈਂ ਤੁਹਾਨੂੰ ਥੋੜੇ ਜਿਹੇ ਫੇਅਰ ਦੱਸ ਦਿੰਦੀ ਹਾਂ ਜ਼ਿਆਦਾ ਥੋੜਾ ਟਾਈਮ ਥੋੜਾ ਵੇਸਟ ਨਹੀਂ ਕਰਦੇ ਅਸੀਂ ਠੀਕ ਹੈ ਜੀ ਵਨ ਵੇ ਟਿਕਟ ਤੋਂ ਗੱਲ ਸ਼ੁਰੂ ਕਰਦੇ ਹਾਂ ਪਹਿਲਾਂ ਤਾਂ ਦਿੱਲੀ ਟੋਰੋਂਟੋ ਜਿਹੜੇ ਮੇਰੇ ਭੈਣ ਭਰਾਵਾਂ ਨੇ ਹੁਣ ਆਉਣਾ ਹੈਗਾ ਜੂਨ ਜੁਲਾਈ ਦੇ ਵਿੱਚ ਬੱਚਿਆਂ ਨੂੰ ਇੱਧਰ ਪੇਰੈਂਟਸ ਨੂੰ ਸੱਦਣਾ ਬੱਚਿਆਂ ਨੇ ਤਾਂ ਮੇਰੇ ਕੋਲ ਵਿੱਚ 2 ਪੀਸ ਆਫ ਲਗੇਜ ਦੇ ਨਾਲ ਵਨ ਵੇ ਟਿਕਟ ਜਿਹੜੀ ਹੈਗੀ ਹੈ $1130 ਦੀ ਅਵੇਲੇਬਲ ਹੈਗੀ ਹੈ ਜੂਨ ਜੁਲਾਈ ਦੇ ਵਿੱਚ ਦਿੱਲੀ ਤੋਂ ਟੋਰੋਂਟੋ ਇਸ ਤੋਂ ਬਾਅਦ ਅਸੀਂ ਫਟਾਫਟ ਗੱਲ ਕਰਦੇ ਹੈਗੇ ਹਾਂ ਜੀ ਜੂਨ ਜੁਲਾਈ ਦਾ ਰਾਊਂਡ ਟ੍ਰਿਪ ਦਾ ਜੂਨ ਡਿਪਾਰਚਰ ਜੁਲਾਈ ਅਰਾਊਂਡ $1675 ਦੀ ਰਾਊਂਡ ਟਿਕਟ ਹੈਗੀ ਹੈ ਜੂਨ ਚ ਜਾ ਕੇ ਜੁਲਾਈ ਵਾਪਸੀ $1675 ਇਸ ਤੋਂ ਬਾਅਦ ਅਗਸਤ ਸਪਟੰਬਰ ਦੇ ਵਿੱਚ 1875 ਬੱਚਿਆਂ ਨੂੰ ਛੁੱਟੀਆਂ ਦਾ ਥੋੜਾ ਜਿਹਾ ਪੀਕ ਸੀਜ਼ਨ ਸੋ ਇਸ ਕਰਕੇ $1875 ਦੀ ਟਿਕਟ ਅਵੇਲੇਬਲ ਹੈਗੀ ਹੈ ਸਪਟੰਬਰ ਅਕਤੂਬਰ ਨਵੰਬਰ ਤੁਸੀਂ ਦੀਵਾਲੀ ਸਪੈਸ਼ਲ ਪ੍ਰਾਈਜ਼ ਦੇ ਵਿੱਚ ਟਰੈਵਲ ਕਰਨਾ ਹੈਗਾ ਤਾਂ $1630 ਸਪਟੰਬਰ ਅਕਤੂਬਰ ਨਵੰਬਰ $1630 ਇਸ ਤੋਂ ਬਾਅਦ ਨਵੰਬਰ ਦਸੰਬਰ ਟਰੈਵਲ ਕਰਨਾ $2075 ਜਨਵਰੀ ਤੋਂ ਲੈ ਕੇ ਮਾਰਚ ਤੱਕ ਤੁਸੀਂ ਟਰੈਵਲ ਕਰਨਾ ਤਾਂ $1800 ਦੀ ਟਿਕਟ ਦੀ ਜਿਹੜੀ ਹੈਗੀ ਕੋਸਟ ਹੈਗੀ ਹੈ $1800 ਜਨਵਰੀ ਤੋਂ ਲੈ ਕੇ ਮਾਰਚ ਤੱਕ
0: ਠੀਕ ਹੈ
2: ਮੈਂ ਤੁਹਾਨੂੰ ਰਫਲੀ ਜਿਹਾ ਇੱਕ ਆਈਡੀਆ ਦੇ ਦਿੰਦੀ ਹੈਗੀ ਹਾਂ ਕਿ ਜੇ ਦਿੱਲੀ ਟੂ ਟੋਰੋਂਟੋ ਰਾਊਂਡ ਟ੍ਰਿਪ ਕਰਨਾ ਹੈਗਾ ਤਾਂ ਮੇਰੇ ਕੋਲ $1500 ਦੀ ਟਿਕਟ ਅਵੇਲੇਬਲ ਹੈਗੀ ਹੈ ਜੂਨ ਚ ਆ ਕੇ ਜੁਲਾਈ ਚ ਆ ਕੇ ਸਪਤੰਬਰ ਜਾਂ ਅਕਤੂਬਰ ਦੇ ਵਿੱਚ ਰਿਟਰਨ ਬੈਕ ਇਸ ਤੋਂ ਇਲਾਵਾ ਤੁਸੀਂ ਪੈਕੇਜਸ ਬੁੱਕ ਕਰੋ ਆਲ ਇਨਕਲੂਸਿਵ ਪੈਕੇਜਸ ਜਿਹੜੀ ਹੈਗੀ ਆਲ ਲਿੰਕ ਟਰੈਵਲ ਦੇ ਨਾਲ ਬੁੱਕ ਕਰੋ ਐਨੀ ਟਾਈਮ ਤੇ ਤੁਸੀਂ ਕਾਲ ਕਿੱਥੇ ਕਰਨੀ ਹੈਗੀ ਆਲ ਲਿੰਕ ਟਰੈਵਲ ਨੂੰ 416-293-8700 ਦੇ ਉੱਪਰ ਤੁਸੀਂ ਕਾਲ ਕਰੋ ਜੀ 416-293-8700
0: ਨੰਬਰ ਇੱਕ ਵਾਰੀ ਅਮਨ ਜੀ ਫਿਰ ਦੁਬਾਰਾ ਦੱਸ ਦਿਓ ਪਲੀਜ਼
2: ਜੀ 416-293-8700
0: ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਮੈਮ ਔਰ ਫਿਰ ਦੁਬਾਰਾ ਮਿਲਦੇ ਹਾਂ ਇਸ ਵੀਕ ਦੇ ਵਿੱਚ ਜੀ ਔਰ ਵਿਧੀ ਜੀ ਤੁਸੀਂ ਆਪਣਾ ਨੰਬਰ ਦੁਬਾਰਾ ਦੇ ਦਿਓ ਪਲੀਜ਼
1: ਜੀ ਬਿਲਕੁਲ 416-524-3535 ਮੇਰਾ ਨੰਬਰ ਹੈ 416-524-3535
0: ਇਸ ਨੰਬਰ ਤੇ ਵਿਧੀ ਛਾਬੜਾ ਜੀ ਨੂੰ ਕਾਲ ਕਰ ਲਓ ਔਰ ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ ਹੀ ਹੈ 647-448-1000 ਮੇਰਾ ਡਾਇਰੈਕਟ ਲਾਈਨ ਨੰਬਰ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ 647-448-1000 ਹੈਲੋ
3: ਹੈਲੋ ਵੀਰ ਜੀ ਕਮਲਜੀਤ ਨੀਰੂ ਦਾ ਮੈਡਮ ਦਾ ਗਾਣਾ ਜੀ
0: ਹਾਂ ਲੱਗ ਗਿਆ ਪਤਾ ਸਰ ਥੈਂਕ ਯੂ ਵੈਰੀ ਮਚ ਵੀਰਾ ਜੀ ਥੈਂਕ ਯੂ ਵੈਰੀ ਮਚ ਕਮਲਜੀਤ ਨੀਰੂ ਜੀ ਦਾ ਗੀਤ ਸੀ ਇਹਦਾ ਔਰ ਨੀਰੂ ਜੀ ਨੇ ਗੀਤ ਬਹੁਤ ਵਧੀਆ ਗਾਇਆ ਔਰ ਨੀਰੂ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨਾ ਵਧੀਆ ਗੀਤ ਗਾਇਆ

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡਾਇਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲਾਜ਼ਾ ਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕੋਲ 416-265-2222। ਜੇ ਗੰਡਮ ਕੋਲ 416-265-2222।
1: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ontariosafety.ca ਤੇ ਜਾਓ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਦੇਖੋ ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-670-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500-416-817-6500।
6: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ 'ਚ ਡੁੱਬੇ ਹੋਏ ਹੋ?
7: ਓ ਜੀ, ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿੱਧਰ ਲੱਗ ਦਵਾਂ।
6: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
7: ਅੱਛਾ, ਓ ਕਿਵੇਂ? ਓ ਹੈਦਾਂ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਐਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾ ਡ੍ਰੋਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਂਟਨ, 905-791-4900.
8: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
9: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
8: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
9: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
8: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
9: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ,
8: 647-10-647-739-8710। ਸ਼ੀਸ਼ਾ ਹੋ ਯਾ ਦਿਲ ਟੁੱਟ ਜਾਂਦਾ ਹੈ।
10: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੌਪਸ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
11: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
12: ਨਹੀਂ ਨਹੀਂ,
11: ਤੂੰ ਚੋਰ ਹੈ,
12: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਨਹੀਂ ਕਰ ਸਕਦਾ, ਚੋਰ ਹੈ ਤੂੰ।
13: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ। ਕਾਲ 647-871-5000, 647-871-5000।
14: ਮੇਰੇ ਨਾਮ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
15: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਦਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609-416-677-0609।
16: Indian Fruitland, one stop for all your grocery needs.
17: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਹੈ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
16: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
18: Ladies and gentlemen, introducing from CHLO AM 530, the number one radio host in the world

ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਔਰ ਦੇਵ ਤਾਤਲਾ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੈਗੇ ਆ। ਔਰ ਬਿਲਕੁਲ ਜੀ, ਅੱਜ ਜਿਹੜਾ ਜੀ ਦੇਵ ਤਾਤਲਾ ਸ਼ੋਅ ਦੇ ਵਿੱਚ ਤੁਸੀਂ ਸਾਨੂੰ ਸੁਣੋਗੇ ਤੇ ਉਹਦੇ ਬਾਅਦ ਤੁਸੀਂ ਜਿਹੜਾ ਜੀ ਸਾਨੂੰ ਸਾਡੀ ਆਵਾਜ਼ ਨੂੰ ਤੁਸੀਂ ਜਿਹੜਾ ਜੀ ਸਾਡੇ ਖੁਦ ਦੇ ਰੇਡੀਓ ਚੈਨਲ ਵਤਨੋਂ ਦੂਰ ਤੇ ਵੀ ਸੁਣੋਗੇ। ਅੱਗੇ ਜਾ ਕੇ ਤੁਹਾਨੂੰ ਜਿਹੜੀਆਂ ਜੀ ਅਸੀਂ ਕੁਛ ਕੁ ਜਿਹੜੀਆਂ ਜੀ ਭਾਰਤ ਤੋਂ ਵੀ ਖਬਰਾਂ ਦਵਾਵਾਂਗੇ ਤੇ ਨਾਲ ਦੀ ਨਾਲ ਜਿਹੜਾ ਹੈ ਜੀ ਕੁਛ ਗੀਤ ਸੰਗੀਤ ਦੇ ਨਾਲ ਵੀ ਜਿਹੜਾ ਜੀ ਮਨੋਰੰਜਨ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਜੀ ਤਰੀਕ ਦੱਸਦੀ ਆ ਅੱਜ ਹੋ ਚੁੱਕੀ ਹੈਗੀ ਹੈ ਜੂਨ 2। ਬਿਲਕੁਲ ਜੀ, ਜੂਨ ਦੇ ਵਿੱਚ ਆਪਾਂ ਪੈਰ ਰੱਖ ਚੁੱਕੇ ਹਾਂ ਔਰ ਉਮੀਦ ਕਰਾਂਗੇ, ਆਸ਼ਾ ਕਰਾਂਗੇ ਕਿ ਸਾਰੇ ਜਿਹੜੇ ਆ ਜੀ ਚੜ੍ਹਦੀ ਕਲਾ ਦੇ ਵਿੱਚ ਰਹਿਣ, ਸਾਡੇ ਜਿੰਨੇ ਵੀ ਭੈਣ ਭਰਾ ਹੈਗੇ ਆ ਇਹ ਮਹੀਨਾ ਜਿਹੜਾ ਜੀ ਸਾਰੇ ਲਈ ਵਧੀਆ ਮਹੀਨਾ ਚੜ੍ਹੇ, ਇਸ ਚੀਜ਼ ਦੀ ਹੀ ਅਸੀਂ ਆਸ ਕਰਦੇ ਹਾਂ। ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ ਹੈ 24 ਡਿਗਰੀ, ਸ਼ਾਮ ਨੂੰ ਹੈਗਾ ਜੀ 19 ਡਿਗਰੀ, ਓਵਰ ਨਾਈਟ ਹੈਗਾ ਜੀ 14 ਡਿਗਰੀ ਔਰ ਹਵਾ ਦੀ ਸਪੀਡ ਜਿਹੜੀ ਜੀ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹੈਗੀ ਹੈ, ਜਿੱਥੇ ਕਿ ਏਅਰ ਕੁਆਲਿਟੀ ਹੈਗੀ 2। ਸਨਰਾਈਜ਼ ਜਿਹੜਾ ਜੀ ਹੋਇਆ ਸੀ 5:40 ਤੇ ਸਨਸੈਟ ਹੋ ਜਾਣਾ ਹੈ ਜੀ 8:54 PM ਤੇ। ਸੋ ਇਹ ਸੀਗੀ ਜੀ ਅੱਜ ਦੀ ਵੈਦਰ ਰਿਪੋਰਟ। ਔਰ ਨਾਲ ਦੀ ਨਾਲ ਜਿਹੜਾ ਜੀ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਕੋਈ ਫਰਮਾਇਸ਼ੀ, ਜੇ ਤੁਸੀਂ ਗੀਤ ਸੰਗੀਤ ਲਵਾਉਣਾ ਹੈਗਾ ਆ ਜਾਂ ਤੁਸੀਂ ਹੋਰ ਕੋਈ ਗੱਲਬਾਤ ਕਰਨੀ ਆ, ਆਫਕੋਰਸ ਸਾਨੂੰ ਤੁਸੀਂ ਕਾਲ ਜਿਹੜੀ ਜੀ ਕਰ ਸਕਦੇ ਹਾਂ 9057990999 ਤੇ। ਔਰ ਬਿਲਕੁਲ ਜੀ, ਤੀਆਂ ਦੇ ਮੇਲੇ ਦੀ ਵੀ ਜਾਣਕਾਰੀ ਮੈਂ ਤੁਹਾਡੇ ਤੱਕ ਜ਼ਰੂਰ ਸਾਂਝੀ ਕਰ ਦਵਾਂ ਜੀ। ਤੀਆਂ ਦਾ ਮੇਲਾ ਜਿਹੜਾ ਕਿ ਵਤਨੋਂ ਦੂਰ ਵੱਲੋਂ ਆਰਗੇਨਾਈਜ਼ ਹਰ ਸਾਲ ਮਦਰਸ ਡੇ ਤੇ ਹੁੰਦਾ ਹੈ, ਇਸ ਵਾਰੀ ਥੋੜਾ ਜਿਹੜਾ ਹੈ ਜੀ ਡਿਊ ਟੂ ਸਮ ਫੈਮਿਲੀ ਐਮਰਜੈਂਸੀ ਲੇਟ ਹੋ ਗਿਆ ਸੀਗਾ। ਸੋ ਐਤਕੀ ਜਿਹੜਾ ਹੈ ਜੀ 21 ਜੂਨ ਨੂੰ ਹੋਣ ਜਾ ਰਿਹਾ ਹੈਗਾ 21 ਜੂਨ 2026 ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਪੀਅਰਸਨ ਕਨਵੈਨਸ਼ਨ ਸੈਂਟਰ ਏਅਰਪੋਰਟ ਐਂਡ ਸਟੀਲਸ ਦਾ ਜਿਹੜਾ ਜੀ ਇਹ ਇੰਟਰਸੈਕਸ਼ਨ ਆ ਤੇ ਬਹੁਤ ਸਾਰੇ ਕਲਾਕਾਰ ਜਿਹੜੇ ਜੀ ਇੱਥੇ ਪਹੁੰਚ ਰਹੇ, ਕੁਛ ਕੁ ਕਲਾਕਾਰ ਜਿਹੜੇ ਜੀ ਅਸੀਂ ਪਿਛਲੇ ਹਫ਼ਤੇ ਅਨਾਊਂਸ ਕਰ ਚੁੱਕੇ ਹਾਂ, ਕੁਛ ਇਸ ਹਫ਼ਤੇ ਵੀ ਅਨਾਊਂਸ ਕਰਾਂਗੇ। ਅਨਾਊਂਸ ਕੀਤੇ ਹੋਏ ਸਿੰਗਰਾਂ ਦੇ ਵਿੱਚੋਂ ਜਿਹੜੇ ਜੀ ਨਾਮ ਹੈਗੇ ਸੁਦੇਸ਼ ਕੁਮਾਰੀ, ਮੰਨਤ ਨੂਰ, ਮਾਸਟਰ ਸਲੀਮ ਤੇ ਹੋਰ ਵੀ ਜਿਹੜੇ ਆ ਜੀ ਬਹੁਤ ਸਾਰੇ ਸਿੰਗਰਸ ਅਸੀਂ ਟਾਈਮ ਟੂ ਟਾਈਮ ਅਨਾਊਂਸ ਕਰ ਦੇਵਾਂਗੇ। ਟਿਕਟ ਜਿਹੜੀ ਆ ਜੀ ਸਿਰਫ ਔਰ ਸਿਰਫ $30 ਦੇ ਵਿੱਚ ਤੁਸੀਂ ਲੈ ਸਕਦੇ ਆ megastarevents.com ਤੋਂ ਲੈ ਸਕਦੇ ਆ। ਜ਼ਿਆਦਾ ਜਾਣਕਾਰੀ ਲਈ ਸਟਾਲ ਰਿਲੇਟਡ ਇਨਕੁਆਇਰੀ ਕਰਨੀ ਆ ਜਾਂ ਤੁਸੀਂ ਸ਼ੋਅ ਦਾ ਜਿਹੜਾ ਜੀ ਸਪੋਂਸਰ ਬਣਨਾ ਚਾਹੁੰਦੇ ਆ ਜਾਂ ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਆ ਐਜ਼ ਅ ਵਲੰਟੀਅਰ, ਤੇ ਨੰਬਰ 9057990999 ਤੇ ਜਿਹੜੀ ਆ ਜੀ ਗੱਲਬਾਤ ਕੀਤੀ ਜਾ ਸਕਦੀ ਹੈ। 9057990999 ਤੇ ਜਿਹੜੀ ਆ ਜੀ ਤੁਸੀਂ ਗੱਲਬਾਤ ਕਰ ਸਕਦੇ ਆ। ਸੋ ਬਿਲਕੁਲ ਜੀ, ਇੱਕ ਲਾਉਂਦੇ ਆ ਪਿਆਰਾ ਜਿਹਾ ਗੀਤ ਤੇ ਉਹਦੇ ਬਾਅਦ ਜਿਹੜੀ ਆ ਜੀ ਆਪਾਂ ਅਗਲੀ ਗੱਲਬਾਤ ਕਰਦੇ ਹਾਂ ਜੀ। ਸਾਨੂੰ ਪਤਾ ਆ ਜੀ ਦੇਵ ਤਾਤਲਾ ਜੀ ਜਿਹੜੇ ਜੀ ਗਾਣੇ ਨਹੀਂ ਲਾਉਂਦੇ ਹੈਗੇ, ਪਰ ਆਪਾਂ ਥੋੜਾ ਜਿਹਾ ਜਿਹੜਾ ਜੀ ਡਿਫਰੈਂਟ ਕਰਦੇ ਹਾਂ ਤੇ ਗੀਤ ਸੰਗੀਤ ਤੁਹਾਨੂੰ ਜਿਹੜਾ ਜੀ ਸੁਣਾਉਂਦੇ ਹਾਂ।

0: ਬਿਲਕੁਲ ਜੀ, ਇੱਕ ਵਾਰੀ ਫੇਰ ਤੁਹਾਡਾ ਜਿਹੜਾ ਜੀ ਦੇਵਤਾ ਦਾ ਸ਼ੋਅ ਦੇ ਬਹੁਤ ਬਹੁਤ ਸਵਾਗਤ ਹੈ। ਔਰ ਬਿਲਕੁਲ ਜਿੱਥੇ ਕਿ ਅਸੀਂ ਤੀਆਂ ਦੀ ਜਾਣਕਾਰੀ ਜਿਹੜੀ ਜੀ ਇੱਕ ਵਾਰੀ ਫੇਰ ਮੈਂ ਸਾਂਝੀ ਕਰ ਦਵਾਂ ਜੀ, ਜੇ ਤੁਸੀਂ ਹੁਣੇ ਰੇਡੀਓ ਆਨ ਕੀਤਾ, ਬਿਲਕੁਲ ਜੀ ਜਿੱਥੇ ਕਿ ਅਸੀਂ ਹਰ ਸਾਲ ਜਿਹੜਾ ਹੈ ਜੀ ਮਦਰਸ ਡੇ ਤੇ ਇਹ ਤੀਆਂ ਦਾ ਮੇਲਾ ਬਣਾਉਣੇ ਸੀਗੇ, ਤੇ ਡਿਊ ਟੂ ਸਮ ਫੈਮਿਲੀ ਐਮਰਜੈਂਸੀ ਇਸ ਸਾਲ ਜਿਹੜਾ ਹੈ ਜੀ 21 ਜੂਨ ਨੂੰ ਇਹ ਤੀਆਂ ਦਾ ਮੇਲਾ 24ਵੇਂ ਸਾਲ ਦਾ ਤੀਆਂ ਦਾ ਮੇਲਾ ਜਿਹੜਾ ਜੀ ਹੋਣ ਜਾ ਰਿਹਾ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਤੇ ਹੋਰ ਜਾਣਕਾਰੀ ਦਿੰਦੇ ਹੋਏ ਮੈਂ ਤੁਹਾਡੇ ਤੱਕ ਦੱਸ ਦਵਾਂ ਕਿ ਟਿਕਟ ਜਿਹੜੀ ਹੈ ਜੀ ਐਡਵਾਂਸ ਬੁਕਿੰਗ ਸਿਰਫ ਔਰ ਸਿਰਫ $30 ਹੈਗੀਆਂ ਸਾਡੀਆਂ। ਜਿੰਨੀਆਂ ਵੀ ਭੈਣਾਂ ਹੈਗੀਆਂ ਸਾਡੀਆਂ, ਜਿੰਨੀਆਂ ਵੀ ਜਿਹੜੀਆਂ ਜੀ ਮਾਵਾਂ ਹੈਗੀਆਂ ਸਾਨੂੰ ਸੁਣ ਰਹੀਆਂ ਹੈਗੀਆਂ, ਬਿਲਕੁਲ ਜੀ ਇਹ ਮੇਲਾ ਜਿਹੜਾ ਹੈ ਜੀ ਬਹੁਤ ਜਿਹੜਾ ਜੀ ਇਹਦੇ ਵਿੱਚ ਰੌਣਕਾਂ ਹੋਣੀਆਂ, ਬਹੁਤ ਸਾਰੇ ਆਰਟਿਸਟ ਜਿਹੜੇ ਜੀ ਪਰਫਾਰਮ ਕਰਨ ਆ ਰਹੇ ਆ। ਟਿਕਟ ਦੀ ਕੀਮਤ ਸਿਰਫ ਔਰ ਸਿਰਫ $30, ਤੇ ਤੁਸੀਂ ਲੈਣੀ ਕਿੱਥੋਂ ਆ? megastarevents.com megastarevents.com ਤੋਂ ਜਿਹੜੀ ਜੀ ਤੁਸੀਂ ਇਹ ਟਿਕਟਸ ਲੈ ਸਕਦੇ ਹੈਗੇ ਆ। ਸਟਾਲ ਰਿਲੇਟਡ ਕੋਈ ਵੀ ਇਨਕੁਆਇਰੀ ਕਰਨੀ ਹੈਗੀ ਹੈ, ਕਿਉਂਕਿ ਉੱਥੇ ਬਹੁਤ ਸਾਰਾ ਜਿਹੜਾ ਹੈ ਜੀ ਕਰਾਊਡ ਹੋਣਾ ਹੈਗਾ, ਤੁਸੀਂ ਆਪਣਾ ਜਿਹੜਾ ਹੈ ਜੀ ਸਮਾਨ ਉੱਥੇ ਸ਼ੋਅ ਆਫ ਕਰ ਸਕਦੇ ਆ, ਵੇਚ ਸਕਦੇ ਆ, ਤੇ ਤੁਹਾਡੇ ਲਈ ਇੱਕ ਵਧੀਆ ਜਿਹੜਾ ਜੀ ਸਮਾਲ ਵੈਂਡਰਸ ਲਈ ਅਪਰਚੁਨਿਟੀ ਹੈਗੀ ਆ। ਸੋ ਗੱਲਬਾਤ ਕਰਿਓ 9057990999 ਤੇ। ਔਰ ਬਿਲਕੁਲ ਜੀ ਸਟਾਲ ਰਿਲੇਟਡ ਵੀ ਏਸੀ ਜਿਹੜਾ ਜੀ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਮੈਂ ਸਪੋਂਸਰਸ ਦੇ ਮੈਸੇਜਸ ਸਾਂਝੇ ਕਰਦੇ ਹੋਏ ਦੱਸ ਦਵਾਂ ਕਿ ਐਵਰੇਸਟ ਟਰਾਂਸਪੋਰਟ ਵਾਲਿਆਂ ਨੂੰ ਜਿਹੜਾ ਜੀ ਕ੍ਰੋਸ ਬਾਰਡਰ ਏਜ਼ਡ ਡਰਾਈਵਰਸ ਦੀ ਜਿਹੜੀ ਹੈ ਜੀ ਲੋੜ ਹੈਗੀ ਹੈ, ਜਿੱਥੇ ਕਿ ਆਟੋ ਪਾਰਟ ਡੈਡੀਕੇਟਡ ਡੇਲੀ ਰਨ ਹੋਮ ਹੈਗਾ ਜੀ, ਸੇਮ ਟਰੱਕ ਐਂਡ ਟ੍ਰੇਲਰ ਹੈਗਾ ਜੀ, 3000 miles ਜਿਹੜਾ ਜੀ ਵੀਕ ਹੈਗਾ ਆ, ਤੇ ਰਿਕੁਆਇਰਮੈਂਟ ਉਹਨਾਂ ਦੀ ਇਹ ਹੈਗੀ ਕਿ ਤੁਹਾਨੂੰ ਜਿਹੜਾ ਜੀ ਵੈਲਿਡ ਏਜ਼ਡ ਲਾਇਸੈਂਸ, ਕਲੀਨ ਸੀਵੀਓ ਆਰ ਐਨ ਐਬਸਟ੍ਰੈਕਟ, US ਬਾਰਡਰ ਐਲੀਜੀਬਲ, ਫਾਸਟ ਟਰੈਕ ਜਿਹੜਾ ਜੀ ਪ੍ਰੀਫਰਡ ਹੈਗਾ ਆ। ਸੋ ਬਿਲਕੁਲ ਜੀ ਤੁਸੀਂ ਜੋ ਵੀ ਜਾਣਕਾਰੀ ਲੈਣੀ ਹੈ ਇਸ ਨੰਬਰ ਤੇ ਲੈ ਹੋ ਸਕਦੀ ਹੈ 9058462299 ਤੇ ਜਿਹੜੀ ਆ ਜੀ ਤੁਸੀਂ ਗੱਲਬਾਤ ਕਰ ਸਕਦੇ ਆ।
1: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
2: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
1: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
2: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
1: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ,
2: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ,
1: ਸਰਵਿੰਗ ਕੈਨੇਡਾ ਨੇਸ਼ਨ ਵਾਈਡ
2: 9056718400 or 9057968800 or visit giltravels.ca.
0: ਜੀ ਇੱਕ ਵਾਰੀ ਫੇਰ ਸਵਾਗਤ ਹੈ ਜਿੱਥੇ ਕਿ ਤੁਸੀਂ ਹੁਣੇ ਗਿੱਲ ਇੰਟਰਨੈਸ਼ਨਲ ਦਾ ਜਿਹੜਾ ਜੀ ਟ੍ਰੈਵਲਸ ਦਾ ਮੈਸੇਜ ਸੁਣ ਕੇ ਹਟੇ ਆ। ਸੋ ਸਾਡੇ ਨਾਲ ਜਿਹੜੇ ਆ ਜੀ ਸਾਡੇ ਬੜੇ ਪਿਆਰੇ ਸਪੌਂਸਰ ਜਿਹੜੇ ਜੀ ਔਨ ਏਅਰ ਆ ਚੁੱਕੇ ਆ, ਸਿਹਤ ਦੇ ਰਿਲੇਟਡ ਤੁਹਾਡੇ ਨਾਲ ਥੋੜੀਆਂ ਜਿਹੜੀਆਂ ਜੀ ਟਿਪਸ ਸਾਂਝੀਆਂ ਕਰਨਗੇ ਜੀ। ਬਹੁਤ ਬਹੁਤ ਸਵਾਗਤ ਹੈ, ਤੁਸੀਂ ਔਨ ਏਅਰ ਆ।
3: ਥੈਂਕ ਯੂ ਸੋ ਮਚ ਜੀ, ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਗੁੱਡ ਆਫਟਰਨੂਨ
0: ਜੀ। ਬਿਲਕੁਲ ਗੁੱਡ ਆਫਟਰਨੂਨ, ਐਂਡ ਆਈ ਹੋਪ ਯੂ ਆਰ ਇੰਜੋਇੰਗ ਦ ਡੇ ਆਊਟ ਦੇਅਰ।
3: ਯੈਸ, ਯਾ, ਐਗਜੈਕਟਲੀ, ਥੈਂਕ ਯੂ ਜੀ। ਸੋ ਅੱਜ ਆਪਾਂ ਦੇਖਾਂਗੇ ਕ੍ਰੋਨਿਕ ਕਿਡਨੀ ਡਿਜ਼ੀਜ਼ ਦੇ ਬਾਰੇ ਮੈਂ। ਸੋ ਜਬ ਆਪਕੀ ਕਿਡਨੀ ਜ਼ਿਆਦਾ ਵੀਕ ਹੋ ਰਹੀ ਹੈ, ਕਿਡਨੀ ਕੇ ਫੰਕਸ਼ਨ ਸਹੀ ਨਹੀਂ ਆ ਰਹੇ ਹੈ, ਫੇਲਿਓਰ ਕੀ ਓਰ ਜਾ ਰਹੀ ਹੈ, ਤੋ ਇਸ ਕੰਡੀਸ਼ਨ ਕੋ ਕ੍ਰੋਨਿਕ ਕਿਡਨੀ ਡਿਜ਼ੀਜ਼ ਕਹਤੇ ਹੈ। ਅਬ ਹਮਾਰੀ ਬੋਡੀ ਮੇ ਕਿਡਨੀ ਜੋ ਹੈ ਯੇ ਫਿਲਟਰ ਕਾ ਕਾਮ ਕਰਤੀ ਹੈ, ਸੋ ਬਲੱਡ ਮੇ ਜੋ ਵੇਸਟ ਪ੍ਰੋਡਕਟਸ ਹੈ ਐਕਸਟਰਾ ਸੋਲਟਸ ਐਂਡ ਫਲੂਇਡ ਕੋ ਬਲੱਡ ਸੇ ਨਿਕਾਲ ਕੇ ਯੂਰਿਨ ਥਰੂ ਬੋਡੀ ਸੇ ਬਾਹਰ ਨਿਕਾਲ ਦੇਤੀ ਹੈ। ਅਬ ਜਬ ਯੇ ਕਿਡਨੀ ਕੇ ਫੰਕਸ਼ਨਸ ਪ੍ਰੋਪਰ ਨਹੀਂ ਵੋ ਕਰ ਪਾਤੀ, ਤੋ ਜੋ ਵੇਸਟ ਪ੍ਰੋਡਕਟਸ ਹੈ ਹਮਾਰੀ ਬੋਡੀ ਕੀ ਔਰ ਫਲੂਇਡ ਬਾਹਰ ਨਿਕਲਨੇ ਕੀ ਬਜਾਏ ਬੋਡੀ ਮੇ ਜਮਾ ਹੋਨੇ ਲਗਤਾ ਹੈ। ਸੋ ਕਈ ਬਾਰ ਕੋਈ ਏਕ ਕਿਡਨੀ ਮੇ ਪ੍ਰੋਬਲਮ ਆਤੀ ਹੈ ਯਾ ਸਾਈਜ਼ ਮੇ ਛੋਟੀ ਹੈ, ਤੋ ਦੂਸਰੀ ਕਿਡਨੀ ਕੰਪੈਂਸੇਟ ਕਰ ਲੇਤੀ ਹੈ ਔਰ ਵੋ ਜ਼ਿਆਦਾ ਕਾਮ ਦੇਤੀ ਹੈ, ਜਿਸ ਕਰਕੇ ਬੈਲੈਂਸ ਬਣਾ ਰਹੇ। ਸੋ ਜ਼ਿਆਦਾਤਰ ਕਿਡਨੀ ਡੈਮੇਜ ਕਾ ਅਰਲੀ ਸਟੇਜ ਮੇ ਪਤਾ ਨਹੀਂ ਚਲਤਾ ਹੈ, ਲੇਕਿਨ ਜਬ ਯੇ ਟ੍ਰਬਲ ਸਟਾਰਟ ਹੋਤੀ ਹੈ ਤੋ ਦੈਟ ਮੀਨਸ ਕੇ ਕਿਡਨੀਜ਼ ਮੇ ਡੈਮੇਜ ਆਗੇ ਬੜ ਚੁਕਾ ਹੋਤਾ ਹੈ। ਔਰ ਕਾਫੀ ਸਾਰੇ ਇਸਕੇ ਰਿਸਕ ਫੈਕਟਰਸ ਹੋਤੇ ਹੈ ਕਿ ਅਗਰ ਆਪਕੀ ਸ਼ੂਗਰ ਲੇਵਲ ਹਾਈ ਹੈ, ਡਾਇਬਿਟੀਜ਼ ਹੈ, ਤੋ ਉਸ ਕਰਕੇ ਵੀ ਕਿਡਨੀ ਮੇ ਡੈਮੇਜ ਹੋਗਾ, ਬਲੱਡ ਪ੍ਰੈਸ਼ਰ ਆਪਕਾ ਹਾਈ ਰਹਿਤਾ ਹੈ, ਤੋ ਵੋ ਵੀ ਆਪਕੀ ਕਿਡਨੀ ਕੋ ਡੈਮੇਜ ਕਰਤਾ ਰਹਿਤਾ ਹੈ। ਇਨ ਗਲੋਮੇਰੂਲੋ ਨੈਫ੍ਰਾਈਟਿਸ ਜਿਸਕੋ ਕਹਤੇ ਹੈ ਕਿ ਕਿਡਨੀ ਕੇ ਅੰਦਰ ਫਿਲਟਰਿੰਗ ਯੂਨਿਟਸ ਹੈ ਉਨਕਾ ਇਨਫਲਮੇਸ਼ਨ ਹੋ ਜਾਣਾ ਯਾ ਕਿਡਨੀ ਕੇ ਟਿਊਬਲਸ ਵਗੈਰਾ ਸਰਾਊਂਡਿੰਗ ਸਟਰਕਚਰ ਕੇ ਇਨਫਲਮੇਸ਼ਨ ਕੇ ਸਾਥ ਯੇ ਹੋ ਸਕਤਾ ਹੈ। ਜਿਨਕੋ ਪੋਲੀਸਿਸਟਿਕ ਕਿਡਨੀ ਡਿਜ਼ੀਜ਼ ਹੈ ਯਾ ਯੂਰੀਨਰੀ ਟ੍ਰੈਕ ਮੇ ਕੋਈ ਆਬਸਟ੍ਰਕਸ਼ਨ ਆ ਗਿਆ, ਜੈਸੇ ਕਿ ਪੱਥਰੀ ਆ ਗਈ, ਸਟੋਨ ਹੈ ਕਿਡਨੀ ਕੇ ਅੰਦਰ, ਤਾਂ ਐਸੇ ਮੇਂ ਇਹ ਪ੍ਰੋਬਲਮ ਆ ਜਾਤੀ ਹੈ, ਕੋਈ ਗ੍ਰੋਥ ਹੈ, ਟਿਊਮਰ ਹੈ ਜੋ ਯੂਰਿਨ ਕੇ ਫਲੋ ਕੋ ਬਲੋਕ ਕਰ ਰਹਾ ਹੈ, ਓਬਸਟ੍ਰਕਟ ਕਰ ਰਹਾ ਹੈ, ਤੋ ਉਸਕੀ ਬਾਤ ਵੀ ਇਹ ਹੋਤਾ ਹੈ, ਔਰ ਜਿਨਕੀ ਫੈਮਿਲੀ ਹਿਸਟਰੀ ਰਹੀ ਹੈ ਤੋ ਉਨਮੇਂ ਇਹ CKD ਹੋਣੇ ਕੀ ਪੋਸਿਬਿਲਿਟੀਜ਼ ਬੜ੍ਹ ਜਾਤੀ ਹੈ। ਵੈਸੇ ਦੇਖਾ ਜਾਏ ਤੋ ਬੜ੍ਹਤੀ ਏਜ ਕੇ ਸਾਥ ਕਿਡਨੀ ਕੇ ਫੰਕਸ਼ਨਸ ਥੋੜੇ ਕੱਟ ਹੋਤੇ ਜਾਤੇ ਹੈ, ਤੋ ਇਸਕੇ ਸਿਮਟਮਸ ਵੀ ਓਵਰ ਅ ਪੀਰੀਅਡ ਆਫ ਟਾਈਮ ਸਲੋਲੀ ਦਿਖਤੇ ਹੈ, ਨੌਸ਼ੀਅਸ ਫੀਲਿੰਗ ਹੋਣਾ, ਵੋਮਿਟਿੰਗ ਹੈ, ਕਿ ਨਾਰਮਲੀ ਜੋ ਯੂਰਿਨ ਪਾਸ ਹੋਤਾ ਹੈ ਤੋ ਉਸਮੇਂ ਚੇਂਜਿਸ ਆ ਜਾਤੇ ਹੈ, ਕਿ ਕਮ ਜਾਂ ਜ਼ਿਆਦਾ ਯੂਰਿਨ ਪਾਸ ਹੋਣਾ, ਜ਼ਿਆਦਾ ਸਮੈਲ ਸਟਰੋਂਗ ਸਮੈਲਿੰਗ ਯੂਰਿਨ ਪਾਸ ਹੋਣਾ, ਮਸਲ ਮੇਂ ਬੋਡੀ ਮੇਂ ਕ੍ਰੈਂਪਸ ਹੋਤੇ ਰਹਿਤੇ ਹੈ, ਨਾੜੇ ਚੜਨਾ ਜਿਸਕੋ ਹਮ ਕਹਤੇ ਹੈ, ਔਰ ਫਿਰ ਸਵੈਲਿੰਗ ਆ ਜਾਤੀ ਹੈ, ਕਿ ਆਪ ਜੈਸੇ ਹੀ ਆਪਕੇ ਪੈਰ ਲਟਕਤੇ ਰਹਿਤੇ ਹੈ, ਐਂਕਲ ਪੇ ਫੀਟ ਪੇ ਆਪ ਸਵੈਲਿੰਗ ਨੋਟਿਸ ਕਰਤੇ ਹੈ, ਸਟਾਰਟਿੰਗ ਵਹਾਂ ਸੇ ਹੋਕੇ ਫਿਰ ਆਪਕੇ ਹਾਥੋਂ ਮੇਂ ਚਿਹਰੇ ਪੇ ਸਾਰੇ ਮੇਂ ਵਾਟਰ ਰਿਟੈਂਸ਼ਨ ਹੋਣੇ ਕੀ ਪੋਸਿਬਿਲਿਟੀਜ਼ ਬੜ੍ਹ ਜਾਤੀ ਹੈ, ਐਂਡ ਇਸਕੇ ਸਾਥ ਭੂਖ ਕੱਟ ਲੱਗਣਾ, ਫਟੀਕ ਸਾ ਰਹਿਤਾ ਹੈ, ਨੀਂਦ ਮੇਂ ਪ੍ਰੋਬਲਮ, ਔਰ ਬਲੱਡ ਪ੍ਰੈਸ਼ਰ ਹਾਈ ਚਲੇ ਜਾਣਾ, ਤੋ ਆਗੇ ਜਾ ਕੇ ਬੋਡੀ ਮੇਂ ਪਾਣੀ ਭਰ ਜਾਣਾ, ਲੰਗਸ ਮੇਂ ਪਾਣੀ ਭਰਨਾ, ਕਾਫੀ ਸਾਰੇ ਇਸਕੇ ਕੰਪਲੀਕੇਸ਼ਨ ਹੋ ਸਕਤੇ ਹੈ, ਤੋ ਇਸਕਾ ਪਤਾ ਯੂਜਲੀ ਜਬ ਆਪ ਬਲੱਡ ਵਰਕ ਕਰਾਤੇ ਹੋ, ਪਹਿਲੇ ਤੋਂ ਉਸਮੇ ਅਗਰ ਡਾਕਟਰ ਕੋ ਡਾਊਟ ਜਾਤਾ ਹੈ ਕਿ ਆਪਕੇ ਕਿਡਨੀ ਕੇ ਫੰਕਸ਼ਨਸ ਕੱਟ ਹੋਤੇ ਜਾਤੇ ਹੈ, ਯਾ ਫਿਰ ਕ੍ਰੀਏਟਿਨਿਨ ਜੈਸੇ ਸੋਲਟਸ ਵੱਧ ਰਹੇ ਹੈ ਆਪਕੇ ਬਲੱਡ ਮੇਂ, ਸੋ ਕ੍ਰੀਏਟਿਨਿਨ ਕਾ ਲੇਵਲ ਹਾਈ ਜਾਣਾ, ਪੋਟਾਸ਼ੀਅਮ ਵਗੈਰਾ ਹੈ, ਤੋ ਯੇ ਸਾਰਾ ਇੰਡੀਕੇਟ ਕਰ ਰਹਾ ਹੈ, ਔਰ ਯੂਰਿਨ ਕਾ ਰਿਪੋਰਟ ਹੋਤਾ ਹੈ ਤੋ ਯੂਰਿਨ ਮੇਂ ਪ੍ਰੋਟੀਨ ਲੀਕ ਹੋ ਰਹਾ ਹੈ, ਬਲੱਡ ਲੀਕ ਹੋ ਰਹਾ ਹੈ, ਤੋ ਯੇ ਸਾਰੀ ਚੀਜ਼ੇ ਇੰਡੀਕੇਟ ਕਰਤੀ ਹੈ ਕਿ ਆਪਕੀ ਕਿਡਨੀ ਜੋ ਹੈ ਵੋ ਡੈਮੇਜ ਕੀ ਔਰ ਜਾ ਰਹੀ ਹੈ, ਤੋ ਐਸੇ ਮੇਂ ਹੋਮਿਓਪੈਥੀ ਮੇਂ ਵੀ ਡੂ ਹੈਵ ਟ੍ਰੀਟਮੈਂਟ, ਔਰ ਯੇ ਟ੍ਰੀਟਮੈਂਟ ਸਟਾਰਟ ਕਰਨੇ ਕੇ ਸਾਥ ਜੋ ਸਪੀਡ ਸੇ ਵੋ ਆਗੇ ਬੜ ਰਹਾ ਹੈ ਡਿਜ਼ੀਜ਼, ਤੋ ਉਸਕੋ ਸਲੋ ਡਾਊਨ ਕਰਨੇ ਮੇਂ ਹੈਲਪ ਕਰੇਗਾ, ਤਾਂ ਆਪਕੇ ਰਿਪੋਰਟਸ ਕੁਛ ਹੀ ਮੰਥਸ ਮੇਂ ਆਪ ਦੇਖੋਗੇ ਕਿ ਪੋਜ਼ਿਟਿਵ ਚੇਂਜਿਸ ਆਨੇ ਸਟਾਰਟ ਹੋਏ ਹੈ, ਸੋ ਜਿਨਕੋ ਵੀ ਇਹ ਪ੍ਰੋਬਲਮ ਹੈ ਵੇਟ ਨਹੀਂ ਕਰਨਾ ਚਾਹੀਏ, ਰਾਈਟ ਵੇ ਆਪ ਟ੍ਰੀਟਮੈਂਟ ਸਟਾਰਟ ਕਰੇ, ਔਰ ਕੋਈ ਮੈਡੀਕੇਸ਼ਨ ਆਪਕਾ ਚੱਲ ਰਹਾ ਹੈ ਉਸਕੇ ਸਾਥ ਸਾਥ ਆਪ ਇਹ ਟ੍ਰੀਟਮੈਂਟ ਸਟਾਰਟ ਕਰੇ, ਜਿਸ ਕਰਕੇ ਜੋ ਡੈਮੇਜ ਸੇ ਆਪ ਇਸਕੋ ਕਾਫੀ ਸਲੋ ਡਾਊਨ ਕਰ ਸਕਤੇ ਹੈ, ਬਚਾ ਸਕਤੇ ਹੈ। ਸੋ ਕਿਡਨੀ ਹੈਲਥ ਰਿਲੇਟਡ ਇਸ਼ੂਜ਼ ਹੈ, ਕ੍ਰੋਨਿਕ ਕਿਡਨੀ ਡਿਜ਼ੀਜ਼, ਕ੍ਰੀਏਟਿਨਿਨ ਵੱਧ ਆ ਰਹਾ ਹੈ, ਕਿਡਨੀ ਕੇ ਫੰਕਸ਼ਨਸ ਕੱਟ ਹੋਣਾ, ਯੂਰਿਨ ਮੇਂ ਪ੍ਰੋਟੀਨ ਜਾਂ ਬਲੱਡ ਲੀਕ ਹੋ ਰਹਾ ਹੈ, ਕਿਡਨੀ ਮੇਂ ਪੱਥਰੀ ਬਣੀ ਹੋਈ ਹੈ, ਜਾਂ ਯੂਰਿਨ ਮੇਂ ਬਾਰ ਬਾਰ ਇਨਫੈਕਸ਼ਨਸ ਹੋ ਰਹੇ ਹੈ, ਕਿਸੇ ਵੀ ਤਰ੍ਹਾਂ ਕੀ ਨਵੀਂ ਪੁਰਾਣੀ ਬਿਮਾਰੀ ਵਾਸਤੇ, ਔਰ ਇਸਕੇ ਸਾਥ ਹੈ ਮਸਾਜ ਥੈਰੇਪੀ, ਸੋ ਬੋਡੀ ਮੇਂ ਕਹੀਂ ਪੇ ਵੀ ਪੇਨਸ ਹੋ ਰਹੇ ਹੈ ਆਪਕੋ, ਆਰਥਰਾਈਟਿਸ ਕੀ ਪੇਨ, ਆਪਕੀ ਬੈਕ ਜਕੜਨਾ, ਗਰਦਨ ਅਕੜ ਰਹੀ ਹੈ, ਤੋ ਉਸਕੇ ਲੀਏ ਵੀ ਡੂ ਹੈਵ ਮਸਾਜ ਥੈਰੇਪੀ। ਕਾਵਿਆ ਹੋਮਿਓ ਕੇਅਰ, 10 ਕੋਟਰਲ ਬੁਲੇਵਾਰਡ, ਯੂਨਿਟ 104 ਇਨ ਬ੍ਰੈਂਪਟਨ, ਮੰਡੇ ਟੂ ਸੈਟਰਡੇ ਵੀ ਆਰ ਓਪਨ 6 ਡੇਜ਼ ਅ ਵੀਕ, ਸਵੇਰੇ 10 ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ, ਆਲ ਓਵਰ ਕੈਨੇਡਾ, US, ਮੈਡੀਕੇਸ਼ਨ ਹਮ ਮੇਲ ਕਰਤੇ ਹੈ, ਐਂਡ ਕੁਛ ਇੱਕ ਇੰਸ਼ੋਰੈਂਸ ਕੰਪਨੀਜ਼ ਹੈ ਜੋ ਇਸਕਾ ਕਵਰੇਜ ਪ੍ਰੋਵਾਈਡ ਕਰਤੀ ਹੈ, ਸੋ ਅਗਰ ਆਪਕੋ ਕਵਰੇਜ ਹੈ ਯੇ ਬੈਨੀਫਿਟ ਵੀ ਲੈ ਸਕਤੇ ਹੈ, ਤੋ ਫੋਨ ਨੰਬਰ ਹੈ ਮੇਰਾ 6477760 2779 647 7067 79।
0: ਜੀ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ, ਔਰ ਬਿਲਕੁਲ ਜੀ ਤੁਸੀਂ ਜਿਹੜੇ ਜੀ ਆਪਣੇ ਸਿਹਤ ਨੂੰ ਵਧੀਆ ਜਿਹੜਾ ਹੈ ਜੀ ਕਾਵਿਆ ਹੋਮ ਖੇਡ ਦੇ ਨਾਲ ਜਿਹੜਾ ਹੈ ਜੀ ਸਹੀ ਕਰਵਾ ਸਕਦੇ ਹਾਂ, ਤੋ ਜੇ ਵੀ ਜਾਣਕਾਰੀ ਤੁਸੀਂ ਲੈਣੀ ਹੈ ਤੇ ਇਹਨਾਂ ਦੇ ਨਾਲ ਦਿੱਤੇ ਹੋਏ ਨੰਬਰ ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ, ਸੋ ਬਹੁਤ ਬਹੁਤ ਸ਼ੁਕਰੀਆ ਜੀ।
4: ਟਰਾਂਸਪੋਰਟ ਦੀ ਜਿਹੜੇ ਜੀ ਤੁਹਾਨੂੰ ਦੱਸ ਕੇ ਹਟਿਆ ਕਿ ਇਹਨਾਂ ਨੂੰ ਜਿਹੜਾ ਹੈ ਜੀ ਹਾਇਰ ਕਰ ਰਿਹਾ ਕ੍ਰੋਸ ਬਾਰਡਰ ਏਜ਼ਡ ਡਰਾਈਵਰਸ ਦੀ, ਤੇ ਜਿਹੜਾ ਹੈ ਜੀ ਇਹਨਾਂ ਨੇ ਰਿਕੁਆਇਰਮੈਂਟ ਰੱਖੀ ਕਿ ਤੁਹਾਡੇ ਕੋਲ ਵੈਲਿਡ ਏਜ਼ਡ ਲਾਇਸੈਂਸ ਹੋਣਾ ਚਾਹੀਦਾ, ਕਲੀਨ CV ਔਰ ਐਬਸਟ੍ਰੈਕਟ ਹੋਣਾ ਚਾਹੀਦਾ, ਤੁਸੀਂ US ਬਾਰਡਰ ਐਲੀਜੀਬਲ ਹੋਣੇ ਚਾਹੀਦੇ ਔਰ ਫਾਸਟੈਗ ਪ੍ਰੀਫਰਡ ਆ, ਸੋ ਗੱਲਬਾਤ ਕਰ ਸਕਦੇ ਹਾਂ 9054846229 ਤੇ ਜਿਹੜੀ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈਗੀ ਆ। ਔਰ ਜੇ ਤੁਸੀਂ ਜਿਹੜਾ ਜੀ ਮਸਕੋਕਾ ਦੇ ਵਿੱਚ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਕੋਟੇਜ ਜਿਹੜੀ ਹੈ ਜੀ ਇੱਕ ਸੇਲ ਤੇ ਆਈ ਹੈ ਲੇਕ ਦੇ ਲਾਗੇ, ਬਹੁਤ ਜਿਹੜਾ ਜੀ ਵਧੀਆ ਇਹਦਾ ਇਸ ਟਾਈਮ ਪ੍ਰਾਈਜ਼ ਮਿਲ ਰਿਹਾ ਹੈਗਾ, ਸੋ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਤੁਸੀਂ ਇਸ ਦਿੱਤੇ ਹੋਏ ਨੰਬਰ ਤੇ ਕਰ ਸਕਦੇ ਹੋ 4162652222 ਤੇ ਗੱਲਬਾਤ ਹੋ ਸਕਦੀ, 4162652222 ਤੇ ਤੁਸੀਂ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਜੀ ਗ੍ਰੈਂਡ ਫਰਨੀਚਰ ਦਾ ਜਿਹੜਾ ਜੀ ਗ੍ਰੈਂਡ ਫਰਨੀਚਰ ਦਾ ਮੈਂ ਮੈਸੇਜ ਜ਼ਰੂਰ ਸਾਂਝਾ ਕਰਦਾ, ਬਹੁਤ ਸਾਰੇ ਜਿਹੜਾ ਜੀ ਸੋਹਣੇ ਸੋਹਣੇ ਘਰਾਂ ਲਈ ਸੋਫੇ ਬੈੱਡ ਸੈੱਟ ਸਾਰਾ ਜੀ ਸੇਲ ਤੇ ਆਇਆ ਹੋਇਆ, ਬਹੁਤ ਵਧੀਆ ਜਿਹੜੀ ਜੀ ਕੀਮਤ ਤੁਹਾਨੂੰ ਇੱਥੇ ਮਿਲੂਗੀ, ਤੁਸੀਂ ਜਾਇਓ ਜ਼ਰੂਰ ਪ੍ਰਾਈਸ ਜਿਹੜਾ ਜੀ ਕੰਪੇਅਰ ਕਰਕੇ ਦੇਖਿਓ। ਸੋ ਐਡਰੈਸ ਹੈਗਾ 294 ਵਾਕਰਸ ਡਰਾਈਵ ਕੁਈਨ ਐਂਡ 8 ਗੇਟਵੇ ਦਾ ਜਿਹੜਾ ਜੀ ਇਹ ਹੈਗਾ ਇੰਟਰਸੈਕਸ਼ਨ, ਤੇ ਨੰਬਰ ਹੈਗਾ 9053029494 ਤੇ ਤੁਸੀਂ ਜਿਹੜੀ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ।
5: ਮੈਨੂੰ ਸਮਝਣਾ ਤੇਰੇ ਬਸ ਦੀ ਗੱਲ ਨਹੀਂ, ਆਪਣੀ ਸੋਚ ਨੂੰ ਬੁਲੰਦ ਕਰ ਜਾਂ ਫਿਰ ਸੋਚਣਾ ਹੀ ਬੰਦ ਕਰ ਦੇ।
6: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
7: Are you ready? ਇੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਆ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040 ਲਾਈਵ ਕੁਕਿੰਗ ਕਰਾਉਣੀ ਆ ਘਰੇ, ਨੋ ਪ੍ਰੋਬਲਮ। 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040 6474940 4040।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
9: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ?
10: ਮੈਂ ਕਿਹਾ ਕਿੱਥੇ ਜਾ ਰਹੀ ਹੈ?
11: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
10: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
12: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
10: ਤਾਇਆ, ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫਿਰ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
13: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ, ਟਿਕੋ ਰੂਟ, 9057944667।
14: ਯਾਰ, ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
15: ਓਹੋ, ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
14: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 5C6।
15: ਕਾਲ ਰਵਿੰਦਰ ਤੰਬਰ 6477104659
14: ਜਾਂ ਹਰਮਨ ਢਿੱਲੋਂ 6479866760।
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
16: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
5: I am Dev Tatla, and you are not.

0: ਬਿਲਕੁਲ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਬਹੁਤ ਖੂਬਸੂਰਤ ਤੁਸੀਂ ਜਿਹੜਾ ਜੀ ਗੀਤ ਹੁਣੀ ਸੁਣ ਕੇ ਹਟੇ ਹਾਂ ਔਰ ਨਾਲ ਦੀ ਨਾਲ ਜਿਹੜੇ ਜੀ ਸਾਈਡ ਦੀ ਲਾਈਨ ਜਿਹੜੀ ਹੈ ਜੀ ਉਹ ਜਤਿੰਦਰ ਜੀ ਦੇ ਨਾਲ ਜੁੜ ਚੁੱਕੇ ਹਾਂ, ਸੋ ਇੱਕ ਵਾਰੀ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਕਿਵੇਂ ਹੋ?
0: ਮੈਂ ਠੀਕ ਹਾਂ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
1: ਬਿਲਕੁਲ ਠੀਕ ਠਾਕ, ਬਹੁਤ ਵਧੀਆ। ਕਿਰਨ ਜੀ, ਮਸਕੋਕਾ ਪਹੁੰਚ ਚੁੱਕੇ ਅਸੀਂ ਸਵੇਰ ਦੇ, ਅੱਜ ਬੀਚ ਦੇ ਵਿੱਚੋਂ ਹੁਣੇ ਸਾਰੇ ਕੋਟੇਜ ਵਾਲੀ ਸਾਈਡ ਨੂੰ, ਤੇ ਆਪਣੇ ਮੈਂ ਸੋਚਾਂ ਨੂੰ ਦੱਸਣਾ ਚਾਹਾਂਗਾ। ਅੱਜ ਵੈਦਰ ਬੜਾ ਖੂਬਸੂਰਤ ਹੈ, 28-29 ਡਿਗਰੀ ਦੇ ਲਾਗੇ ਜਾਕੇ ਟੈਂਪਰੇਚਰ ਹੈ, ਤੇ ਇਹ ਜਿਹੜੀ ਆਪਣੇ ਕੋਲ 1300 acres ਦੀ ਸਬ ਡਿਵੀਜ਼ਨ ਦੇ ਵਿੱਚ ਜਿਹੜੀ ਇਹ ਕੋਟੇਜ ਆਪਣੇ ਕੋਲ ਆਈ ਆ, ਇਹ ਲਗਭਗ 1.5-2 acres ਦੇ ਵਿੱਚ ਬਣੀ ਹੋਈ ਹੈ। 3 bedroom ਅਪਸਟੇਅਰ ਤੇ ਨੇ, ਲਿਵਿੰਗ ਫੈਮਿਲੀ ਡਾਇਨਿੰਗ ਹੈ, ਪਲੱਸ ਤੁਹਾਡੇ ਕੋਲ ਵਾਕਆਊਟ ਬੇਸਮੈਂਟ ਹੈ। ਲਗਭਗ $1.5 lakh ਦੇ ਲਾਗੇ ਛਾਗੇ ਸੈੱਲ ਨੇ ਇਨਵੈਸਟਮੈਂਟ ਕੀਤੀ ਹੋਈ ਆ, ਫੁੱਲੀ ਫਾਈਨੈਂਸ਼ੀਅਲ ਪ੍ਰੋਪਰਟੀ ਹੈ, ਜਿਹਦੇ ਵਿੱਚ 2025 ਪਿਛਲੇ ਸਾਲ ਲਗਭਗ $90,000 ਦੇ ਲਾਗੇ ਛਾਗੇ ਇਨਕਮ ਜਨਰੇਟ ਕੀਤੀ ਆ ਏਅਰ ਬੀਐਨਬੀ ਤੋਂ। ਜੇ ਤੁਸੀਂ ਅੱਜ ਵੀ, ਮੈਂ ਤੁਹਾਨੂੰ ਲਿੰਕ ਕਰ ਸਕਦਾ, ਇਸ ਲਿੰਕ ਤੋਂ ਤੁਹਾਨੂੰ ਆਈਡੀਆ ਹੋ ਜਾਏਗਾ ਵੀ ਵੀਕਐਂਡ ਦੇ ਉੱਪਰ ਕੋਈ ਵੀ ਬੁਕਿੰਗ ਖਾਲੀ ਨਹੀਂ ਪਈ। ਵੀਕਐਂਡ ਦੇ ਉੱਪਰ ਸਿਰਫ 2 ਰਾਤਾਂ ਦੀ ਜਿਹੜੀ ਬੁਕਿੰਗ ਹੁੰਦੀ ਹੈ, ਫਰਾਈਡੇ ਸੈਟਰਡੇ ਸੰਡੇ ਚੋਂ ਜੇ 2 ਰਾਤ ਲਈ ਕੋਈ ਵੀ ਗੈਸਟ ਆਉਂਦੇ ਨੇ, $1800 ਪਲੱਸ HST ਪੇ ਕਰਕੇ ਜਾਂਦੇ ਨੇ। ਸੋ ਏਦਾਂ ਦੀ ਕੋਟੇਜ ਲੈਣਾ ਚਾਹੁੰਦੇ ਹੋ ਜਿਹਦੀ ਮੰਥਲੀ $8,000-9,000 ਦੀ ਇਨਕਮ ਹੋਵੇ ਤੇ ਬੜੇ ਰੀਜਨੇਬਲ ਪ੍ਰਾਈਸ ਤੇ ਲੈਣਾ ਚਾਹੁੰਦੇ ਹੋ, 2023 ਦੀ ਬਿਲਟ ਹੈ, ਤੇ ਨੰਬਰ ਇੱਕੋ ਇੱਕ ਡਾਇਲ ਕਰਨਾ ਪੈਣਾ ਹੈ 416-265-2222 416-265-2222। ਜੇ ਕਿਸੇ ਵੀ ਸਾਡੇ ਸਰੋਤੇ ਨੇ ਅੱਜ ਮਸਕੋਕਾ ਦੇ ਏਰੀਏ ਚ ਹੋ, ਬੈਰੀ ਦੇ ਏਰੀਏ ਚ ਹੋ, ਇਹਦੇ ਲਾਗੇ ਛਾਗੇ ਹੋ, ਤੁਸੀਂ ਆ ਸਕਦੇ ਹੋ। ਸ਼ਾਮੀ 3-4 ਵਜੇ ਤੱਕ ਅਸੀਂ ਇੱਥੇ ਹੀ ਹਾਂ ਤੇ ਸਾਡੀਆਂ ਕੁਝ ਸ਼ੋਇੰਗਾਂ ਵੀ ਨੇ, ਤੇ ਨੰਬਰ ਇੱਕ ਵਾਰੀ ਫੇਰ ਦੇਣਾ ਚਾਹਾਂਗਾ 416-265-2222 416-265-2222। ਥੈਂਕ ਯੂ ਵੈਰੀ ਮਚ ਕਰਨ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਬਿਲਕੁਲ ਗੱਲਬਾਤ ਹੋ ਸਕਦੀ ਹੈ 416-265-2222 ਤੇ ਤੁਸੀਂ ਜਿਹੜੀ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫਿਰ ਦਰਸ਼ਕਾਂ ਨੂੰ ਚੇਤਾ ਦਵਾ ਦਈਏ ਕਿ ਤੁਹਾਡੀਆਂ ਫੈਮਿਲੀਜ਼ ਜਿਹੜੇ ਜੀ, ਤੁਹਾਡੀਆਂ ਸਿਸਟਰਸ, ਵਾਈਫਸ, ਮਦਰਸ ਜਿਹੜੀਆਂ ਜੀ ਧੀਆਂ ਦੇ ਮੇਲੇ ਤੇ ਪਹੁੰਚ ਸਕਦੀਆਂ। 21 June ਨੂੰ ਜਿਹੜਾ ਜੀ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਇਹ ਧੀਆਂ ਦਾ ਮੇਲਾ ਹੋਣ ਜਾ ਰਿਹਾ ਹੈਗਾ ਜੀ। 24ਵੇਂ ਸਾਲ ਦਾ ਧੀਆਂ ਦਾ ਸਾਲ, ਧੀਆਂ ਦਾ ਮੇਲਾ ਇਸ ਸਾਲ ਜਿਹੜੇ ਜੀ 24 ਸਾਲ ਪੂਰੇ ਹੋ ਜਾਣੇ ਹੈਗੇ, ਜਿੱਥੇ ਕਿ ਹਰ ਵਾਰੀ ਬਹੁਤ ਸਾਰੀਆਂ ਰੌਣਕਾਂ ਜਿਹੜੀਆਂ ਜੀ ਲੱਗਦੀਆਂ। 12 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਜਿਹੜਾ ਜੀ ਪ੍ਰੋਗਰਾਮ ਦਾ ਟਾਈਮ ਹੈਗਾ, ਉਹਦੇ ਵਿੱਚ ਬਹੁਤ ਸਾਰੇ ਸਿੰਗਰਸ ਜਿਹੜੇ ਜੀ ਪਰਫੋਰਮ ਕਰੂਗੇ। ਸਾਡੀ ਗਿੱਧੇ ਦੀ ਟੀਮ ਵੀ ਤੁਹਾਨੂੰ ਜਿਹੜੀ ਹੈ ਜੀ ਗਿੱਧਾ ਪਰਫੋਰਮੈਂਸ ਬਹੁਤ ਬਾ ਕਮਾਲ ਜਿਹੜੀ ਹੈ ਜੀ ਸਾਡੀ ਟੀਮ ਗਿੱਧੇ ਦੀ ਇਸ ਟਾਈਮ ਤਿਆਰੀ ਕਰ ਰਹੀ ਹੈਗੀ ਸਟੂਡੀਓ ਦੇ ਵਿੱਚ, ਸੋ ਵੀ ਤੁਹਾਨੂੰ ਜਿਹੜੀ ਜੀ ਦੇਖਣ ਨੂੰ ਮਿਲੂਗੀ। ਔਰ ਬਿਲਕੁਲ ਜੀ ਡਿਫਰੈਂਟ ਜਿਹੜੇ ਜੀ ਪੰਜਾਬ ਦੇ ਰੰਗ ਇਸ ਤੀਆਂ ਦੇ ਮੇਲੇ ਤੇ ਦੇਖਣ ਨੂੰ ਮਿਲੂਗੇ। ਟਿਕਟ ਦੀ ਕੀਮਤ ਸਿਰਫ ਔਰ ਸਿਰਫ $30 ਹੈਗੀ ਹੈ ਜੀ। $30 ਦੇ ਵਿੱਚ ਤੁਸੀਂ ਜਿਹੜੀ ਆ ਜੀ ਰੈਗੂਲਰ ਟਿਕਟ ਪਰਚੇਸ ਕਰ ਸਕਦੇ ਆ। ਜੇ ਕਿਸੇ ਨੇ VIP ਟਿਕਟ ਲੈਣੀ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ VIP ਟਿਕਟ ਜਿਹੜੀ ਆ ਜੀ ਉਹਦੀ ਕੀਮਤ $100 ਹੈਗੀ ਆ। ਉਹ ਸਾਡੇ ਆਫਿਸ ਦੇ ਵਿੱਚੋਂ ਮਿਲ ਸਕਦੀ ਹੈ, ਤੁਸੀਂ ਸਾਨੂੰ ਕਾਲ ਕਰ ਲੈਣਾ ਤੇ ਅਸੀਂ ਤੁਹਾਡੀ ਟਿਕਟ ਜਿਹੜੀ ਆ ਜੀ ਹੋਲਡ ਕਰ ਲਾਂਗੇ। 9057990999 ਤੇ ਤੁਸੀਂ ਸਾਡੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਆ। ਟਿਕਟ $30 ਵਾਲੀ ਲੈਣ ਦੇ ਲਈ ਤੁਸੀਂ ਪਹੁੰਚ ਸਕਦੇ ਆ megastarevents.com megastarevents ਵਾਲਾ events.com ਤੋਂ ਤੁਸੀਂ ਜਿਹੜਾ ਜੀ ਟਿਕਟ ਲੈ ਸਕਦੇ ਆ। $30 ਇੰਕਲੂਡਿੰਗ ਟੈਕਸ ਆ, ਨੋ ਐਡੀਸ਼ਨਲ ਜਿਹੜੀ ਹੈ ਜੀ ਫੀਸ ਹੈ ਤੀਆਂ ਦਾ ਮੇਲਾ। ਬਿਲਕੁਲ ਜੀ। ਔਰ ਨਾਲ ਦੀ ਨਾਲ ਜਿਹੜਾ ਹੈ ਜੀ ਇੱਕ ਵਾਰੀ ਤੁਹਾਨੂੰ ਦੱਸ ਦਈਏ ਕਿ ਤੁਸੀਂ ਜਿਹੜਾ ਹੈ ਜੀ ਰੇਡੀਓ ਲੈਣਾ ਚਾਹੁੰਦੇ ਗੁਰਬਾਣੀ ਰੇਡੀਓ, ਤੇ ਤੁਸੀਂ ਇਸ ਨੰਬਰ ਤੇ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ 416-740-8100 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਕਵਲਜੀਤ ਰਾਣਾ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ, ਭਾਵੇਂ ਫਸਟ ਟਾਈਮ ਹੋਮ ਬਾਇਰ ਹੈਗੇ ਆ ਜਾਂ ਕੋਈ ਐਗਜ਼ਿਸਟਿੰਗ ਮੋਰਗੇਜ ਹੈਗੀ ਆ ਜਾਂ ਤੁਸੀਂ ਮਿਸਡ ਮੋਰਗੇਜ ਪੇਮੈਂਟਸ ਕਰ ਦਿੱਤੀਆਂ, ਤੇ ਤੁਸੀਂ ਕਮਲਜੀਤ ਸਰਾਂ ਦੇ ਨਾਲ ਗੱਲਬਾਤ ਕਰ ਸਕਦੇ ਆ 416-35-6180 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਬਿਲਕੁਲ ਜੀ, ਸਾਡੇ ਨਾਲ ਵੀ ਕੋਈ ਵੀ ਗੱਲਬਾਤ ਕਰਨੀ ਹੁੰਦੀ ਆ, ਚਾਹੇ ਤੁਸੀਂ ਦੇਵ ਜੀ ਦੇ ਨਾਲ ਕਰਨੀ ਹੋਵੇ, ਭਾਵੇਂ ਤੁਸੀਂ ਸੁਖੀ ਜੀ ਦੇ ਨਾਲ ਕਰਨੀ ਹੋਵੇ, ਦੋਨਾਂ ਦੇ ਜਿਹੜੇ ਜੀ ਨੰਬਰ ਇੱਕ ਹੀ ਆ 9057990999 ਤੇ ਕੀਤੀ ਜਾ ਸਕਦੀ ਹੈਗੀ ਆ। ਐਨੀ ਟਾਈਮ ਤੁਸੀਂ ਜਿਹੜੀ ਜੀ ਕਾਲ ਕਰਕੇ ਆਪਣਾ ਰੇਡੀਓ ਦੇ ਲਈ ਫੀਡਬੈਕ ਦੇ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਜਿਹੜਾ ਜੀ ਉਮਰਪ੍ਰੀਤ ਚਾਵਲਾ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਉਮਰਪ੍ਰੀਤ ਚਾਵਲਾ ਫਰੋਮ ਟੋਪ ਚੋਇਸ ਇੰਸ਼ੋਰੈਂਸ ਜਿਹੜਾ ਜੀ ਉਹ ਤੁਹਾਨੂੰ ਸਰਵਿਸਿਸ ਪ੍ਰੋਵਾਈਡ ਕਰਦੇ ਆ। ਤੁਸੀਂ ਲਾਈਫ ਇੰਸ਼ੋਰੈਂਸ ਲੈਣੀ ਹੈ, ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਹੈ, ਚਾਹੇ ਕ੍ਰਿਟੀਕਲ ਇਨਲੈਸ ਇੰਸ਼ੋਰੈਂਸ ਹੈ, ਹੈਲਥ ਜਾਂ ਡੈਂਟਲ ਜਾਂ ਕਾਰਪੋਰੇਟ ਪਾਲਿਸੀਜ਼, TFSA RRSP, ਕਿਸੇ ਤਰੀਕੇ ਦੀ ਵੀ ਤੁਸੀਂ ਜਿਹੜੀ ਹੈ ਜੀ ਗੱਲਬਾਤ ਕਰਨੀ ਆ, ਤੁਸੀਂ ਉਮਰਪ੍ਰੀਤ ਦੇ ਨਾਲ ਕਰ ਸਕਦੇ ਆ 6474416-1616 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ।
2: विजन वैनिटीज से न्यू शिपमेंट आ गई है। बाथरूम वैनिटीज दे सिलेक्टेड मॉडल्स से भी अप टू 60% ऑफ। कॉन्ट्रैक्टर्स ले स्पेशल प्राइसेस। ए नहीं नहीं, वैनिटीज दी परचेज से सिलेक्टेड रेंज ऑफ मिरर्स फ्री। विजन वैनिटीज डिक्सी एंड डेरी दे बिल्कुल नजदीक। कॉल 9056711800 905-671-1800।
3: कंडीशंस अप्लाई।
4: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
5: Mortgage Solution de Gurpreet Samraji. Tuhade makan di renewal aa rahi hai. Tusi apni mortgage BC lender to hata ke A lender na karwani hai. और इंटरेस्ट रेट से भी बचत करनी है। कॉल 905-460-9099। प्री अप्रूवल भी करवा के देंदे हैं ताकि कॉन्फिडेंस ना मकान ले सकते हो। 80-90 हजार रुपए नो बनाने लिए चाहिए ने मकान लैंड वेले इसका भी अरेंजमेंट किया जाना है। गुरप्रीत समरा नाल बैठ के डिस्कस करो। 2155 B स्टील्स एवन्यू नियर टॉप रूम यूनिट 32। 905-460-9099 905-460-9099 ਇਹਨਾਂ ਦਾ ਨੰਬਰ ਹੈ। ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1। 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
6: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ। ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ। ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ। ਕਾਲ 416-991-5939 416-999-5939।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ। ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ।
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: कल्चर ऑफ पंजाब आपका डेली एंटरटेनमेंट डोज।
10: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
11: इंडियन फ्रूटलैंड, वन स्टॉप फॉर ऑल योर ग्रोसरी नीड्स।
12: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
11: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
5: ਮੇਰੇ ਨਾਲ ਦੁਸ਼ਮਣੀ ਦੀ ਬਾਜੀ ਖੇਲਣੀ ਹੈ ਤਾਂ ਹੱਥ ਵਿੱਚ ਪੱਤਾ ਸਟਰੋਂਗ ਹੋਣਾ ਚਾਹੀਦਾ। ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002 201-6002।
13: I am Dave Tatla and you are not.

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ ਦੇਵ ਤਾਤਲਾ ਸ਼ੋਅ ਤੇ। ਬਿਲਕੁਲ ਜੀ, ਔਰ ਜਾਂਦੇ ਜਾਂਦੇ ਜਿਹੜਾ ਜੀ ਥੋੜਾ ਕਿ ਟਾਈਮ ਬਚਿਆ, ਮੈਂ ਤੁਹਾਨੂੰ ਜ਼ਰੂਰ ਜਾਣਕਾਰੀ ਇੱਕ ਵਾਰੀ ਫੇਰ ਤੀਆਂ ਦਾ ਮੇਲਾ ਤੀਆਂ ਦਾ ਮੇਲੇ ਦੀ ਦੇ ਦਵਾਂ ਕਿ ਤੀਆਂ ਦਾ ਮੇਲਾ ਜਿਹੜਾ ਜੀ 26ਵਾਂ ਜਿਹੜਾ ਜੀ 2026 ਦਾ ਜਿਹੜਾ ਹੈ ਜੀ ਆ ਚੁੱਕਿਆ ਇਸ ਸਾਲ। 24 ਸਾਲ ਜਿਹੜੇ ਜੀ ਸਾਡੇ ਤੀਆਂ ਦੇ ਮੇਲੇ ਨੂੰ ਪੂਰੇ ਹੋ ਜਾਣੇ ਹੈਗੇ ਆ। ਬਹੁਤ ਸਾਰੇ ਕਲਾਕਾਰ ਜਿਹੜੇ ਜੀ ਪਹੁੰਚ ਰਹੇ ਆ, ਬਹੁਤ ਸਾਰੀ ਜਿਹੜੀ ਜੀ ਇੰਟਰਟੇਨਮੈਂਟ ਆਊਗੀ, ਔਰ ਜਿਹੜੀ ਜੀ ਸਾਡੇ ਸਟੂਡੀਓ ਦੇ ਵਿੱਚ ਤਾਂ ਇਸ ਟਾਈਮ ਜਿਹੜਾ ਜੀ ਤੀਆਂ ਦਾ ਵਰਗਾ ਮਾਹੌਲ ਹੋ ਚੁੱਕਿਆ ਹੈਗਾ ਆ। ਔਰ ਤੁਸੀਂ ਜਿਹੜੇ ਜੀ ਸਾਡੀਆਂ ਜਿੰਨੀਆਂ ਵੀ ਲੇਡੀਜ਼, ਜਿੰਨੀਆਂ ਵੀ ਭੈਣਾਂ, ਜਿੰਨੀਆਂ ਵੀ ਮਾਵਾਂ ਸਾਨੂੰ ਸੁਣ ਰਹੀਆਂ ਹੈਗੀਆਂ, ਸਿਰਫ ਔਰ ਸਿਰਫ $30 ਦੀ ਦੇਖੋ ਜੀ ਟਿਕਟ ਆ। $30 ਦੇ ਵਿੱਚ ਤੁਹਾਨੂੰ ਜਿਹੜੇ ਜੀ ਇੰਨੇ ਆਰਟਿਸਟ ਜਿਹੜੇ ਜੀ ਸੁਣਨ ਨੂੰ ਜਿਹੜੇ ਜੀ ਮਿਲ ਸਕਦੇ ਆ। ਸੋ ਬਿਲਕੁਲ ਜੀ, ਪਹੁੰਚਣਾ ਆ ਪੀਅਰਸਨ ਕਨਵੈਨਸ਼ਨ ਸੈਂਟਰ 21st June 2026, ਔਰ ਟਿਕਟ ਜਿਹੜੀਆਂ ਜੀ ਤੁਸੀਂ ਪਰਚੇਸ ਕਰ ਸਕਦੇ megastarevents.com ਤੋਂ MEGA ਵਾਲਾ, ਤੇ ਨਾਲ ਦੀ ਨਾਲ ਜਿਹੜਾ ਹੈ ਜੀ ਜੇ ਤੁਸੀਂ ਟਿਕਟ ਦਾ ਲਿੰਕ ਲੈਣਾ ਚਾਹੁੰਦੇ, ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਕਿੱਥੋਂ ਲੈ ਸਕਦੇ ਆ, ਜਾਂ ਕਈ ਵਾਰੀ ਲਿੰਕ ਨਹੀਂ ਵੀ ਮਿਲਦਾ, ਦੈਟਸ ਫਾਈਨ, ਯੂ ਕੈਨ ਕਾਲ ਅਸ, ਯੂ ਕੈਨ ਟੈਕਸ ਅਸ 9057990999 ਤੇ, ਆਪਾਂ ਤੁਹਾਨੂੰ ਜਿਹੜਾ ਹੈ ਜੀ ਲਿੰਕ ਪ੍ਰੋਵਾਈਡ ਕਰ ਦਾਂਗੇ। ਔਰ ਜੇ ਤੁਸੀਂ ਜਿਹੜਾ ਜੀ ਘਰੋਂ ਜਿਹੜਾ ਹੈ ਜੀ ਸਟਾਲ ਜੇ ਤੁਸੀਂ ਲਾਉਣਾ ਚਾਹੁੰਦੇ, ਘਰੋਂ ਤੁਸੀਂ ਜਿਹੜਾ ਜੀ ਜਵੈਲਰੀ ਦਾ ਜਾਂ ਸੂਟਾਂ ਦਾ ਕੰਮ ਕਰਨਾ, ਤੁਹਾਡੇ ਲਈ ਇਹ ਬਹੁਤ ਵੱਡੀ ਜਿਹੜੀ ਜੀ ਅਪਰਚੁਨਿਟੀ ਹੈਗੀ ਆ ਕਿ ਤੁਸੀਂ ਇੱਥੇ ਆਪਣਾ ਜਿਹੜਾ ਜੀ ਬਿਜ਼ਨਸ ਪ੍ਰਮੋਟ ਕਰ ਸਕਦੇ ਹੈਗੇ ਆ। 9057990999 ਇੱਕ ਚੀਜ਼ ਹੋਰ ਦੱਸ ਦਈਏ, ਸਾਡੇ ਕੋਲ ਸਟਾਲਸ ਇਨਕੁਆਇਰੀ ਬਹੁਤ ਜ਼ਿਆਦਾ ਆ ਚੁੱਕੀ ਹੈਗੀ ਆ। ਅਸੀਂ ਫਰਾਈਡੇ ਨੂੰ ਜਿਹੜਾ ਹੈ ਜੀ ਸਟਾਲਸ ਲੈਣੇ ਜਿਹੜੇ ਆ ਜੀ ਬੰਦ ਕਰ ਦੇਣੇ ਹੈਗੇ ਆ। ਸੋ ਬਿਲਕੁਲ ਜੀ, ਗੱਲਬਾਤ 9057990999 ਤੇ ਹੋ ਸਕਦੀ ਆ। ਸਾਡੀ ਲਾਈਨ ਜਿਹੜੀ ਹੈ ਜੀ ਇਸ ਟਾਈਮ ਨੀਲਮ ਜੀ ਦੇ ਨਾਲ ਜੁੜ ਚੁੱਕੀ ਆ। ਸੋ ਆਪਾਂ ਸਵਾਗਤ ਕਰਦੇ ਆ ਨੀਲਮ ਜੀ, ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ। ਹਾਉ ਆਰ ਯੂ?
0: ਆਈ ਐਮ ਗੁੱਡ, ਹਾਉ ਆਰ ਯੂ?
1: ਆਈ ਐਮ ਵੈਰੀ ਗੁੱਡ, ਵੈਰੀ ਗੁੱਡ।
0: ਦੈਟਸ ਨਾਈਸ।
1: ਅੱਜ ਦੇ ਭਾਜੀ ਕਿੱਥੇ ਨੇ?
0: ਦੇ ਭਾਜੀ ਅੱਜ ਮੈਨੂੰ ਲੱਗਦਾ ਹੈ ਗਏ ਹੈਗੇ ਆ ਕਿਤੇ ਘੁੰਮਣ ਗਏ ਆ।
1: ਮੈਨੂੰ ਬਿਨਾਂ ਦੱਸੇ ਦੇਖੋ ਸਹੀ, ਕੋਈ ਗੱਲ ਨੀ,
0: ਸੋ ਬੈਡ ਰਾਈਟ, ਸੋ ਬੈਡ ਦੈਟ ਵੀ ਨਾ ਚਲੇ ਗਏ।
1: ਵੀ ਜਸਟ ਟਾਕਡ ਡੇ ਬਿਫੋਰ ਯੈਸਟਰਡੇ ਦਰਜੀਤ ਸਾਹਿਬ ਦੇ ਸ਼ੋਅ ਦੀਆਂ ਗੱਲਾਂ ਕਰਦੇ ਪਏ ਸੀਗੇ, ਤੇ ਅਸੀਂ ਉਸ ਲਾਈਕ ਵੀ ਡਿਸਕਸ ਸੋ ਮੈਨੀ ਥਿੰਗਸ ਹੈ ਨਾ
0: ਜੀ,
1: ਮੈਂ ਮੈਂਸ਼ਨ ਨਹੀਂ ਕੀਤਾ ਕਿ ਹੀ ਇਜ਼ ਗੋਇੰਗ ਅਵੇ। ਚਲ ਕੋਈ ਨੀ, ਹੋ ਜੂਗੀ ਗੱਲਬਾਤ।
0: ਨੀਲਮ ਜੀ, ਆਈ ਜਸਟ ਵਾਂਟਡ ਟੂ ਸੇ ਵਨ ਥਿੰਗ, ਲਾਈਕ ਯੂ ਆਰ ਵੈਰੀ ਗ੍ਰੇਟ, ਬਿਕਾਜ਼ ਆਪਾਂ ਹਨਾ ਸਟੂਡੀਓ ਦੇ ਵਿੱਚ ਵੀ ਮਿਲਦੇ ਹਾਂ, ਯੂਰ ਐਨਰਜੀ ਇਜ਼ ਰੀਅਲੀ ਗ੍ਰੇਟ, ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਜਿਹੜਾ ਜੀ ਕਾਲ ਕਰਦੇ ਆ ਐਂਡ ਆਲਵੇਜ਼ ਫੀਡਬੈਕ ਪ੍ਰੋਵਾਈਡ ਕਰਦੇ ਆ।
1: ਥੈਂਕ ਯੂ।
0: ਨੋ ਪ੍ਰੋਬਲਮ ਜੀ, ਥੈਂਕ ਯੂ। ਸੋ ਬਿਲਕੁਲ ਜੀ, ਇਹ ਸੀਗੇ ਨੀਲਮ ਜੀ। ਔਰ ਬਿਲਕੁਲ ਜੀ, ਸਾਡੇ ਨਾਲ ਹੋਰ ਵੀ ਤੁਸੀਂ ਕੋਈ ਸਾਂਝ ਪਾਉਣਾ ਚਾਹੁਣ ਤਾਂ ਨੰਬਰ ਜਿਹੜਾ ਜੀ ਸਾਡਾ ਸਟੂਡੀਓ ਦਾ ਬਹੁਤ ਆਸਾਨ ਹੈ, 9057990999। ਦੇਖੋ ਜੀ, ਬਾਕੀ ਕੰਮ ਜਿਹੜੇ ਜੀ ਹੁੰਦੇ ਰਹਿਣੇ ਆ, ਤੀਆਂ ਸਾਲ ਚ ਇੱਕ ਵਾਰੀ ਹੀ ਆਉਂਦੀਆਂ ਹੈਗੀਆਂ, ਉਹ ਹੈਗੀਆਂ ਵਤਨੋ ਦੂਰ ਵਾਲੀਆਂ ਤੀਆਂ। ਅੱਛਾ, ਇੱਕ ਚੀਜ਼ ਅਸੀਂ ਤੁਹਾਨੂੰ ਹੋਰ ਜਿਹੜੀ ਜੀ ਦੱਸ ਦਈਏ ਕਿ ਜਿਹੜੀਆਂ ਤੀਆਂ ਆਪਾਂ ਇੱਦਾਂ ਨਹੀਂ ਕਹਿੰਦੇ ਹੈਗੇ, ਪਰ ਜਿਹੜੀਆਂ ਬ੍ਰੈਂਪਟਨ ਦੇ ਵਿੱਚ ਪਹਿਲੀਆਂ ਤੀਆਂ ਸਟਾਰਟ ਕੀਤੀਆਂ ਸੀਗੀਆਂ, ਉਹ ਵਤਨੋਂ ਦੂਰ ਨਹੀਂ ਕੀਤੀਆਂ ਸੀਗੀਆਂ। ਔਰ ਜਿਹੜੀਆਂ ਤੀਆਂ ਵਤਨੋਂ ਦੂਰ ਦੀਆਂ, ਉੱਦਾਂ ਦੀਆਂ ਤਾਂ ਕੋਈ ਵੀ ਨਹੀਂ ਹੋ ਸਕਦੀਆਂ, ਔਰ ਸਾਡੀ ਲੇਡੀਜ਼ ਨੂੰ ਇਹ ਬਹੁਤ ਚੰਗੇ ਤਰੀਕੇ ਨਾਲ ਜਿਹੜਾ ਜੀ ਪਤਾ ਆ। ਅਤੇ ਸਟਾਲਸ ਅਸੀਂ ਸਿਰਫ ਔਰ ਸਿਰਫ ਫਰਾਈਡੇ ਤੱਕ ਬੁੱਕ ਕਰ ਰਹੇ, ਉਹਦੇ ਬਾਅਦ ਸਾਡੇ ਸਟਾਲਸ ਜਿਹੜੇ ਆ ਜੀ ਬੰਦ ਹੋ ਜਾਣੇ, ਅਸੀਂ ਕੋਈ ਵੀ ਸਟਾਲ ਇਨਕੁਆਇਰੀਜ਼ ਨਹੀਂ ਲੈਣੇ। ਸੋ ਟੂਡੇ ਇਜ਼ ਟਿਊਜ਼ਡੇ, ਟਿਲ ਫਰਾਈਡੇ ਆਪਾਂ ਜਿਹੜੇ ਜੀ ਸਟਾਲਸ ਕਰਨੇ ਆ, ਉਹਦੇ ਬਾਅਦ ਆਪਾਂ ਸਟਾਲਸ ਨਹੀਂ ਜਿਹੜੇ ਜੀ ਲਵਾਂਗੇ। ਸੋ ਗੱਲਬਾਤ ਕਰਨ ਲਈ ਨੰਬਰ 9057990999 ਤੇ ਜਿਹੜੀ ਹੈ ਜੀ ਗੱਲਬਾਤ ਕੀਤੀ ਜਾ ਸਕਦੀ ਆ। ਸੋ ਅਸੀਂ ਕਿਹਾ ਸੀਗਾ ਕਿ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਜੀ ਅਸੀਂ ਪਾਸਟ ਹਿਸਟਰੀ 'ਤੇ ਵੀ ਸ਼ੇਅਰ ਕਰਾਂਗੇ। ਅੱਜ ਹੈਗੀ ਹੈ June 2। ਸੋ June 2 ਨੂੰ ਜਿਹੜਾ ਹੈ ਜੀ ਤੇਲੰਗਾਨਾ ਜਿਹੜਾ ਹੈ ਜੀ ਉਹਨੂੰ ਜਿਹੜਾ ਜੀ ਉਹਦੀ ਸਟੇਟ ਫਾਰਮੇਸ਼ਨ ਹੋਈ ਸੀ, ਉਹ ਵੀ ਇੱਕ ਜਿਹੜਾ ਜੀ ਸਟੇਟ ਜ਼ਿਲ੍ਹਾ ਬਣਿਆ ਸੀਗਾ, ਅਤੇ ਉਹ ਜਿਹੜਾ ਜੀ ਸੈਪਰੇਟ ਹੋਇਆ ਸੀ 2014 ਦੇ ਵਿੱਚ ਆਂਧਰ ਪ੍ਰਦੇਸ਼ ਤੋਂ, ਅਤੇ ਉਹਦੇ ਬਾਅਦ ਜਿਹੜਾ ਜੀ ਤੇਲੰਗਾਨਾ ਇੱਕ ਜਿਹੜਾ ਜੀ ਸਟੇਟ ਬਣ ਚੁੱਕਿਆ ਸੀਗਾ। ਸੋ ਨਾਲ ਦੀ ਨਾਲ ਜਿਹੜਾ ਹੈ ਜੀ ਬੈਟਲ ਆਫ ਰਿਜਵੇ ਜਿਹੜਾ ਹੈ ਜੀ ਓਨਟੈਰੀਓ ਦੇ ਵਿੱਚ 1866 ਦੇ ਵਿੱਚ ਜਿਹੜਾ ਜੀ ਹੋਇਆ ਸੀਗਾ, ਅਤੇ ਨਾਲ ਦੀ ਨਾਲ ਜਿਹੜਾ ਹੈ ਜੀ ਏਅਰ ਕੈਨੇਡਾ ਫਲਾਈਟ 797 ਡਿਜ਼ਾਸਟਰ ਜਿਹੜਾ ਜੀ ਔਕਰਡ ਹੋਇਆ ਸੀ 1983 ਦੇ ਵਿੱਚ। ਸੋ ਇਹ ਸੀਗੀ ਕੁਛ ਕੁ ਜਿਹੜੀ ਜੀ ਹਿਸਟਰੀ। ਸੋ ਮੈਨੂੰ ਲੱਗਦਾ ਹੈ ਇੱਕ ਮਿੰਟ ਦੇਣਾ ਜੀ। ਸੋ ਨੀਲਮ ਜੀ ਇੱਕ ਵਾਰੀ ਫੇਰ ਸਵਾਗਤ ਹੈ।
1: ਥੈਂਕ ਯੂ ਜੀ। ਸੌਰੀ, ਫੋਨ ਕੱਟ ਗਿਆ ਸੀਗਾ ਤੇ ਆਈ ਵੀ ਕੁਡਨਟ ਇਵਨ ਸਪੀਕ ਅਬਾਊਟ ਦ ਮੌਰਗੇਜਸ।
0: ਜੀ ਬਿਲਕੁਲ ਜੀ, ਤੁਸੀਂ ਹੁਣ ਮੌਰਗੇਜ ਦੀ ਜਾਣਕਾਰੀ ਦੇ ਦਿਓ।
1: ਹਾਂਜੀ, ਮੌਰਗੇਜ ਦੇ ਬਾਰੇ ਆਪਾਂ ਕਹਿਣਾ ਚਾਹਾਂਗੇ ਕਿ ਦੇਖੋ ਬੜਾ ਔਖਾ ਟਾਈਮ ਚੱਲ ਰਿਹਾ ਕੈਨੇਡਾ ਦੇ, ਪੀਪਲ ਕੋਲ ਘਰ ਨਹੀਂ ਹੈਗੇ, ਜੋਬਸ

0: ਆ ਭੈਣੇ ਖਰੀਦ ਲਿਆ ਗਹਿਣੇ
1: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
0: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
1: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
2: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
3: ਸੱਜਣਾ ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ ਬਸ ਨੀਡ ਅਤੇ ਵਾਂਟ ਲੋੜ ਕੀ ਹੈ ਔਰ ਚਾਹੁੰਦੇ ਕੀ ਹੋ ਇਸ ਦਾ ਧਿਆਨ ਰੱਖਿਓ
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
5: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
7: ਨਾ ਇੰਨੇ ਪਰੇਸ਼ਾਨ ਕਾਦੀ ਹੈ ਫਰਸਟ੍ਰੇਸ਼ਨ
8: ਉਹ ਕੀ ਦੱਸਾਂ ਕਰਨਾ ਇੱਕ ਫੰਕਸ਼ਨ
9: ਤੇ ਚੱਲ ਫਿਰ ਟਿੱਕਾ ਜੰਕਸ਼ਨ
10: ਟਿੱਕਾ ਜੰਕਸ਼ਨ 100 ਤੋਂ 125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫॉर 70 ਪੀਪਲ
11: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ 295 ਕੁਈਨ ਸਟਰੀਟ ਬ੍ਰੈਂਪਟਨ ਬਰਗਰ ਕਿੰਗ ਪਲਾਜ਼ਾ ਦੇ ਅੰਦਰ 6477356072 647-735-6072
12: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
13: ਕਲਚਰ ਆਫ ਪੰਜਾਬ
14: ਕਲਚਰ ਆਫ ਪੰਜਾਬ
12: ਫॉर ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-670-0609
13: ਕਲਚਰ ਆਫ ਪੰਜਾਬ
14: ਕਲਚਰ ਆਫ ਪੰਜਾਬ
3: ਲੋ ਜੀ ਸਾਡੀ ਲਾਈਨ ਮਿਲ ਚੁੱਕੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ ਸਰ ਜੀ ਵੈਲਕਮ ਟੂ ਦਾ ਸ਼ੋ
15: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ ਬਹੁਤ ਲੋ ਇਨਵੈਂਟਰੀ ਰਹਿ ਗਈ ਹੈ ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ 6 ਮਹੀਨੇ ਚ ਤੁਸੀਂ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ 905-450-2828 ਨੰਬਰ ਹੈ ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਈਸਿਸ ਨੂੰ ਮਿਸ ਨਾ ਕਰਨਾ ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ ਸਮੂਥ ਟੌਪ ਇਲੈਕਟ੍ਰਿਕ ਸਟੋਵ ਜਿਹੜਾ ਜੀ ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499 ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ ਤੇ ਫ੍ਰੀ ਹੋਮ ਡਿਲੀਵਰੀ ਹੈ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828
3: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸਰ
15: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
3: ਆਲਰਾਈਟ

0: ਸਤਿ ਸ਼੍ਰੀ ਅਕਾਲ ਦੇਵਪਾਲ ਜੀ, ਮੈਂ ਅਭਿਸ਼ੇਕ ਰਿਐਲਟਰ ਬਹੁਤ ਹੀ ਸੋਹਣੀ ਡੀਲਸ ਲੈ ਕੇ ਆਇਆ ਜੀ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ, ਬ੍ਰਾਂਡ ਨਿਊ ਘਰ, 5,90,000 ਦੀ ਪਰਚੇਸ ਪ੍ਰਾਈਸ ਹੈ, ਅਵੇਲੇਬਲ ਹੈ ਸਿਰਫ 4,75,000 ਚ। ਹਾਂਜੀ, ਆਲਮੋਸਟ 1.25 ਲੱਖ ਡਾਲਰ ਦਾ ਡਿਸਕਾਊਂਟ ਹੈ। ਵਾਟਰਲੂ ਦੇ ਅੰਦਰ 2 ਬੈਡਰੂਮ 2 ਬਾਥਰੂਮ ਦਾ ਕੌਂਡੋ, 3,99,000 ਦੇ ਅੰਦਰ। ਬ੍ਰੈਂਪਟਨ ਦੇ ਅੰਦਰ ਸਪੈਸ਼ਲ ਡੀਲ, ਡੀਟੈਚ ਘਰ ਬੈਕ ਸਪਲਿਟ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 3 ਕਿਚਨ, 3 ਵਾਸ਼ਰ ਡਰਾਇਰ ਸਪੇਸ, 8 ਗੱਡੀਆਂ ਦੀ ਪਾਰਕਿੰਗ। ਲਿਸਟ ਪ੍ਰਾਈਸ ਓਨਲੀ 899,000। ਇਹ ਡੀਲ ਮਾਰਕੀਟ ਚ ਨਹੀਂ ਰਹੇਗੀ ਬਹੁਤ ਦੇਰ ਲਈ। ਕਮਰਸ਼ੀਅਲ ਆਫਿਸ ਸਪੇਸ ਅਵੇਲੇਬਲ ਹੈ ਰੈਂਟ ਲਈ ਸਟੀਲਸ ਐਂਡ ਟੌਰ ਰੂਮ ਦੇ ਉੱਤੇ। ਇਹਦੇ ਨਾਲ ਨਾਲ ਬਿਲਡਰ ਦੇ ਸਪੈਸ਼ਲ ਪ੍ਰਮੋਸ਼ਨ, ਸਪੈਸ਼ਲ ਆਫਰ ਅਵੇਲੇਬਲ ਨੇ। ਸਾਨੂੰ ਹੁਣੇ ਕਾਲ ਕਰੋ 647-792-7000, 647-792-7000।
1: ਕੋਈ ਨਾ ਕੋਈ ਨਾ, ਅੱਜ ਤੇਰੀ ਤਰੀ ਬਣਾਉਂ, ਮਿਰਚਾਂ ਪਾ ਕੇ ਚੰਗਾ ਰਾਲਾ ਲਾਉਂ।
2: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾਲਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇਲ
3: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ, 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਬ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਬ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
1: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
0: This is Vatnoo Door Radio.

0: ਜੀ ਕੋਰੀਫੇ ਦੱਸਦੀ ਹੈ ਕਿ ਆਰਟਿਸਟ ਤੁਹਾਨੂੰ ਸਾਰੇ ਜਿਹੜੇ ਦੇਖਣ ਨੂੰ ਸੁਣਨ ਨੂੰ ਮਿਲਣਗੇ ਜਿਹੜਾ 21 ਜੂਨ ਨੂੰ ਫਾਦਰਸ ਡੇ ਵਾਲੇ ਦਿਨ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਦਿਨੇ ਠੀਕ 12 ਵਜੇ ਡੋਰ ਖੁੱਲ੍ਹ ਜਾਣੇ ਆ ਅਤੇ 8-9 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ ਜਿੱਥੇ ਖਾਣ ਪੀਣ ਦੇ ਬਹੁਤ ਸਾਰੇ ਸਟਾਲ ਹੋਣੇ ਸ਼ੋਪਿੰਗ ਦੇ ਬਹੁਤ ਸਾਰੇ ਸਟਾਲ ਹੋਣੇ ਅਤੇ ਸਟੂਡੀਓ ਦੇ ਵਿੱਚ ਸਾਡੇ ਪਹੁੰਚ ਗਏ ਨੇ ਜੀ ਮੋਨਾ ਮਹਿੰਗੀ ਜੀ ਮੋਨਾ ਜੀ ਜੀ ਆਇਆਂ ਨੂੰ
1: ਥੈਂਕ ਯੂ ਸੋ ਮਚ ਸੁਖੀ ਜੀ ਸਭ ਨਾਲੋਂ ਪਹਿਲਾਂ ਤੁਹਾਨੂੰ ਕਿਰਨ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਮੋਨਾ ਜੀ ਤੁਸੀਂ ਤਾਂ ਅੱਜ ਹੀ ਤੀਆਂ ਵਰਗੇ ਸੂਟ ਪਾ ਕੇ ਆ ਗਏ ਹੋ ਰੰਗ ਬਿਰੰਗੇ ਕਿ ਜਿਵੇਂ ਅੱਜ ਹੀ ਤੀਆਂ ਹੁੰਦੀਆਂ ਇੰਨੇ ਕਾਲੀ
1: ਅਸੀਂ ਕਿਹਾ ਹੁਣ ਪਲੈਨਿੰਗ ਸ਼ੁਰੂ ਕਰ ਦਈਏ ਨਾ ਤਾਂ
0: ਦੇਖੋ ਕਿਉਂਕਿ ਬਾਹਰ ਮੌਸਮ ਅੱਛਾ ਤੇ ਅੱਛੇ ਕੱਪੜੇ ਫਿਰ ਜਦੋਂ ਤੁਹਾਨੂੰ ਪਤਾ ਕਿ ਕੈਨੇਡਾ ਚ ਬਹੁਤ ਘੱਟ ਟਾਈਮ ਮਿਲਦਾ ਹੁੰਦਾ ਜਦੋਂ ਬੰਦਾ ਨਹੀਂ ਤਾਂ ਜੈਕਟਾਂ ਚ ਵੱਜਿਆ ਰਹਿੰਦਾ
1: ਹਾਂਜੀ ਹਾਂਜੀ
0: ਸੋ ਆਪਾਂ ਮੋਨਾ ਜੀ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਫੀਲਡ ਬਾਰੇ ਇੰਸ਼ੋਰੈਂਸ ਬਾਰੇ ਇਹਨਾਂ ਤੋਂ ਤੀਆਂ ਬਾਰੇ ਵੀ ਗੱਲਾਂ ਬਾਤਾਂ ਪੁੱਛਾਂਗੇ ਕਿਉਂਕਿ ਇਹਨਾਂ ਦਾ ਬੜਾ ਲੰਬਾ ਐਕਸਪੀਰੀਅੰਸ ਆ ਜਦੋਂ ਦੇ ਕੈਨੇਡਾ ਆਏ ਉਦੋਂ ਦੇ ਹੀ ਤੀਆਂ ਅਟੈਂਡ ਕਰਦੇ ਨੇ ਸਪੋਂਸਰ ਕਰਦੇ ਨੇ ਤੇ ਉਸ ਤੇ ਨਾਲ ਦੀ ਨਾਲ ਸਾਡੇ ਅਵਨੀਤ ਹੋਰੀ ਵੀ ਜੁੜ ਗਏ ਨੇ ਅਵਨੀਤ ਜੀ ਵੈਲਕਮ ਜੀ ਆਇਆਂ ਨੂੰ
2: ਥੈਂਕ ਯੂ ਸੁਖੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
0: ਸਤਿ ਸ਼੍ਰੀ ਅਕਾਲ ਜੀ ਔਰ ਅਵਨੀਤ ਹੋਰਾਂ ਬਾਰੇ ਮੈਂ ਦੱਸਦਾ ਕਿ ਇਹਨਾਂ ਦੇ ਕੋਲ ਇੱਕ ਇਹੋ ਜੀ ਪ੍ਰੋਡਕਟ ਹੈਗਾ ਜਿਹੜਾ ਖਾਸ ਕਰਕੇ ਤੁਸੀਂ ਗਰਮੀਆਂ ਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਸੱਜਣਾ ਮਿੱਤਰਾਂ ਦੇ ਨਾਲ ਔਰ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਬੈਕਯਾਰਡ ਦੇ ਵਿੱਚ ਬੈਠ ਸਕਦੇ ਹੋ ਤੇ ਤੁਹਾਨੂੰ ਲੱਗੇਗਾ ਕਿ ਤੁਸੀਂ ਅੰਦਰ ਹੀ ਬੈਠੇ ਹੋ ਤੁਸੀਂ ਧੁੱਪ ਦਾ ਵੀ ਆਨੰਦ ਮਾਣੋਗੇ ਮੌਸਮ ਦਾ ਵੀ ਆਨੰਦ ਮਾਣੋਗੇ ਤੇ ਅੰਦਰ ਤੁਹਾਨੂੰ ਗਰਮੀ ਵੀ ਨਹੀਂ ਲੱਗੇਗੀ ਠੰਡ ਵੀ ਨਹੀਂ ਲੱਗੇਗੀ ਤੇ ਦੂਸਰਾ ਇਹਨਾਂ ਨੇ ਆਊਟਸਾਈਡ ਇੱਕ ਜਿਹੜੀ ਨਵੀਂ ਚੀਜ਼ ਲਾਂਚ ਕੀਤੀ ਹੈ ਕਿ ਬਾਹਰ ਇੱਕ ਜਿਹੜੀ ਕਿਚਨ ਉਹ ਬੜਾ ਅੱਜ ਕੱਲ ਇਹਨਾਂ ਨੂੰ ਇਨਕੁਆਇਰੀ ਵੀ ਆਉਂਦੀ ਆ ਤੇ ਮੇਰੇ ਖਿਆਲ ਕਾਫੀ ਉਤਸ਼ਾਹ ਵੀ ਆ ਲੋਕਾਂ ਦੇ ਵਿੱਚ ਕਿ ਕਿੱਥੋਂ ਲੱਭ ਕੇ ਲੈ ਕੇ ਆਏ ਥੋੜਾ ਜਿਹਾ ਅਵਨੀਤ ਜੀ ਇਹਦੇ ਬਾਰੇ ਦੱਸੋ ਅੱਜ ਫਿਰ
2: ਬਿਲਕੁਲ ਸੁਖੀ ਜੀ ਜਿਹੜੀ ਆਊਟਡੋਰ ਗਾਰਡਨ ਕਿਚਨ ਹੈਗੀ ਆ ਉਹ ਬਹੁਤ ਪੋਪੂਲਰ ਆਈਟਮ ਹੈਗੀ ਬਿਕੋਜ਼ ਉਹਦੇ ਨਾਲ ਨਾਲ ਕੀ ਹੋ ਰਿਹਾ ਕਿ ਉਹ ਇੱਕ ਸਟਾਈਲ ਸਟੇਟਮੈਂਟ ਵੀ ਬਣ ਰਹੀ ਹੈ ਜਿਨ੍ਹਾਂ ਨੇ ਲਗਵਾਈ ਹੈ ਉਹਨਾਂ ਨੂੰ ਲੋਕੀ ਆ ਕੇ ਪੁੱਛ ਰਹੇ ਨੇ ਕਿ ਕਿਹਦੇ ਕੋਲੋਂ ਲਗਵਾਈ ਹੈ ਸਾਨੂੰ ਦੱਸੋ ਉਹਦੇ ਚ ਕੀ ਹੁੰਦਾ ਹੈ ਕਿ ਜਿਹੜਾ ਦਰਵਾਜ਼ਾ ਹੈਗਾ ਉਹ ਖੁੱਲ ਕੇ ਛੱਤ ਬਣ ਜਾਂਦਾ ਤੇ ਤੁਹਾਨੂੰ ਔਨਿੰਗ ਦੀ ਵੀ ਲੋੜ ਨਹੀਂ ਹੈਗੀ
0: ਮੈਂ ਕਿਹਾ ਜੀ ਮੈਂ ਕਿਸੇ ਦੇ ਘਰ ਵੀਕਐਂਡ ਤੇ ਜਾਣ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਉਹ ਮੈਂ ਕਿਹਾ ਜੀ ਜਦੋਂ ਬੈਠੇ ਕੀ ਬਣਾਇਆ ਖਾਣ ਨੂੰ ਕਹਿੰਦੇ ਅੱਜ ਨਾ ਕਿਚਨ ਚ ਅਸੀਂ ਚਿਕਨ ਬਣਾਇਆ ਮੈਂ ਕਿਹਾ ਉਹ ਤਾਂ ਸਾਰੇ ਕਿਚਨ ਚ ਹੀ ਬਣਾਉਂਦੇ ਹੋਰ ਕਿੱਥੇ ਨਹੀਂ ਕਹਿੰਦੇ ਆਊਟਡੋਰ ਜਿਹੜੀ ਅਸੀਂ ਬਣਾਈ ਲਵਾਈ ਆ ਉਹਦੇ ਚ ਬਣਾਇਆ ਦਾ ਟੇਸਟ ਦੇਖੋ
2: ਬਿਲਕੁਲ ਬਿਲਕੁਲ ਬਹੁਤ ਪੋਪੂਲਰ ਹੋ ਰਹੀ ਹੈ ਇਹਦੇ ਚ ਜਿਹੜੀ ਫਿਨਿਸ਼ਿੰਗ ਹੈਗੀ ਲੋਕੀ ਬਹੁਤ ਨਾ ਆਪਣੇ ਘਰ ਦੇ ਨਾਲ ਮੈਚਿੰਗ ਡਾਰਕ ਬਰਾਊਨ ਬਲੈਕ ਏਦਾਂ ਦੀ ਫਿਨਿਸ਼ਿੰਗ ਵੀ ਲੈ ਰਹੇ ਨੇ ਮਾਰਬਲ ਫਿਨਿਸ਼ ਵੀ ਲੈ ਰਹੇ ਨੇ ਇੰਟੀਰੀਅਰ ਵੀ ਬਹੁਤ ਕਸਟਮਾਈਜ਼ੇਬਲ ਹੈਗੇ ਨੇ ਐਂਡ ਜਿੱਦਾਂ ਇੱਕ ਸਾਡੇ ਹੈਗੇ ਨੇ ਕਲਾਇੰਟ ਉਹਨਾਂ ਨੇ ਲਗਵਾਈ ਆ ਉਧਰ ਬੱਚੇ ਉਹਨਾਂ ਦੇ ਖੇਲਦੇ ਨੇ ਨਾਲੇ ਸ਼ਾਮ ਦਾ ਸ਼ਾਮ ਬਾਰਬਿਕਿਊ ਚੱਲਦਾ ਹੈ ਕਾਫੀ ਇੰਜੋਏ ਕਰ ਰਹੇ ਨੇ
0: ਬਿਲਕੁਲ ਜੀ ਦੂਸਰੀ ਜਿਹੜੀ ਕਿਉਂਕਿ ਤੁਹਾਡਾ ਮਹਿੰਗਾ ਮਹਿੰਗਾ ਫਰਨੀਚਰ ਹੁੰਦਾ ਅੰਦਰ ਔਰ ਘਰ ਦੇ ਵਿੱਚ ਫਿਰ ਅੰਦਰ ਕੁਕਿੰਗ ਦੀ ਸਮੈਲ ਵੀ ਨਹੀਂ ਆਉਂਦੀ
2: ਬਿਲਕੁਲ ਐਬਸੋਲੂਟਲੀ
0: ਹਾਂ ਨਹੀਂ ਤਾਂ ਕਈ ਵਾਰੀ ਜਦੋਂ ਜਿੱਦਾਂ ਹੁਣ ਅਸੀਂ ਰੀਅਲ ਸਟੇਟ ਦਾ ਕੰਮ ਕਰਦੇ ਮੋਨਾ ਜੀ ਕਈ ਵਾਰੀ ਕੋਈ ਸ਼ੋਇੰਗ ਕਰਨ ਚਾਹੀਦਾ ਨਾ ਤੇ ਕਈ ਘਰਾਂ ਦੇ ਵਿੱਚ ਤਾਂ ਇੱਕ ਵਾਰੀ ਗੇੜਾ ਮਾਰ ਕੇ ਆ ਜਾਓ ਸਾਰਾ ਦਿਨ ਤੁਹਾਡੇ ਕੱਪੜਿਆਂ ਚੋਂ ਬਸ ਤੜਕੇ ਦੀ ਸਮੈਲ ਆਉਂਦੀ ਰਹਿੰਦੀ ਹੈ ਉਹ ਸਾਹਮਣੇ ਵਾਲੇ ਬੰਦੇ ਨੂੰ ਲੱਗਦਾ ਸ਼ਾਇਦ ਵੀ ਇਹ ਇਹੀ ਕਿਚਨ ਚ ਕੁਕਿੰਗ ਕਰਦਾ ਆ
1: ਬਿਲਕੁਲ ਬਿਲਕੁਲ ਐਕਚੁਅਲੀ ਉਹ ਸਮੈਲ ਹੀ ਇਸ ਤਰੀਕੇ ਦੀ ਹੈਗੀ ਹੈ ਜਦੋਂ ਆਪਾਂ ਬੈਠੇ ਹੁੰਦੇ ਖਾਂਦੇ ਉਸ ਟਾਈਮ ਵਧੀਆ ਲੱਗਦੀ ਹੈ ਬਟ ਜਦੋਂ ਆਪਾਂ ਏਦਾਂ ਐਂਟਰ ਹੁੰਦੇ ਆ ਉਸ ਟਾਈਮ ਤੇ ਹਰੇਕ ਪਰਸਨ ਇੱਕ ਰਿਫਰੈਸ਼ਮੈਂਟ ਚ ਜਾਂਦਾ ਹੁੰਦਾ ਹੈ
0: ਅੱਛਾ ਜੀ ਇੱਕ ਹੋਰ ਕਈ ਵਾਰੀ ਆਪਾਂ ਨਾ ਮੈਂ ਪੜ੍ਹਦਾ ਸੀ ਕਿਤੇ ਕਿ ਆਪਾਂ ਜਦੋਂ ਸਮੈਲ ਹਟਾਉਣ ਲਈ ਕੋਈ ਆਪਾਂ ਫੂਡ ਦੀ ਸਮੈਲ ਕਹਿ ਲਈਏ ਜਾਂ ਹੋਰ ਕੋਈ ਸਮੈਲ ਹਟਾਉਣ ਲਈ ਕਈ ਵਾਰੀ ਸਪਰੇ ਕਰ ਦਿੰਦੇ ਆ ਕਿ ਉਹ ਕਹਿੰਦੇ ਬਹੁਤ ਡੇਂਜਰਸ ਆ ਉਹ ਕੈਮੀਕਲ ਤੁਹਾਡੇ ਉਹ ਹਵਾ ਚ ਹੀ ਫੈਂਦਾ ਉਹ ਡੇਂਜਰਸ ਹੈ ਦੂਜੀ ਚੀਜ਼ ਨੂੰ ਤੁਸੀਂ ਦਬਾਉਣ ਲਈ ਜਦੋਂ ਉਹ ਚੀਜ਼ ਉਹ ਤੋਂ ਹੈਵੀ ਪਾਉਂਦੇ ਹੋ ਉਹ ਤੁਹਾਡੇ ਅੰਦਰ ਜਿਹੜੀ ਆ ਉਹ ਬਿਮਾਰੀਆਂ ਕਰਦੀਆਂ ਸੋ ਅੱਛਾ ਅਵਨੀ ਜੀ ਤੇ ਇਹ ਤਾਂ ਹੋ ਗਿਆ ਕਿਚਨ ਦੀ ਗੱਲ ਇਹ ਤੋਂ ਇਲਾਵਾ ਜਿਹੜੇ ਬਾਹਰ ਬੈਠਣ ਨੂੰ ਤੁਸੀਂ ਜਿਹੜਾ ਬੰਦਿਆਂ ਨੇ ਖਾਣ ਪੀਣ ਦੇ ਸ਼ੌਕੀਨ ਹੁੰਦੇ ਕਿਚਨ ਚ ਤਾਂ ਚਲੋ ਲੇਡੀਜ਼ ਨੇ ਕੰਮ ਕਰਨਾ ਹੁੰਦਾ ਜਾਂ ਕਈ ਮੇਰੇ ਵਰਗੇ ਕੁਕਿੰਗ ਦੇ ਵੀ ਸ਼ੌਕੀਨ ਹੈ ਕਈਆਂ ਨੇ ਵੈਸੇ ਹੀ ਯਾਰ ਦੋਸਤਾਂ ਨਾਲ ਬਹਿਣਾ ਹੁੰਦਾ ਤੇ ਉਹ ਬਾਹਰ ਬਹਿੰਦੇ ਨੇ ਵੀ ਮੀਂਹ ਆ ਗਿਆ ਉਹਨਾਂ ਲਈ ਵੀ ਜਿਹੜਾ ਤੁਸੀਂ ਇੱਕ ਬਰਾਂਡਾ ਟਾਈਪ ਬਣਾਇਆ ਬੜੀ ਇੱਕ ਵਧੀਆ ਚੀਜ਼ ਬਣਾਈ ਆ ਜਿਹਦੇ ਵਿੱਚ ਦੀ ਸੂਰਜ ਵੀ ਦੀਦਾ ਤੇ ਮੀਂਹ ਜਦੋਂ ਉੱਪਰ ਪੈਂਦਾ ਨਾ ਉਹ ਵੀ ਬੜਾ ਚੰਗਾ ਲੱਗਦਾ ਮਿਦਲਾ ਲੱਗਦਾ ਜਿੱਦਾਂ ਤੁਸੀਂ ਸ਼ਿਮਲੇ ਚ ਬੈਠੇ ਹੋ
2: ਹਾਂਜੀ ਬਿਲਕੁਲ ਬਿਲਕੁਲ ਸੁਖੀ ਜੀ ਉਹਦੇ ਲਈ ਹੈਗੀਆਂ ਨੇ ਔਨਿੰਗਸ ਹੈਗੀਆਂ ਨੇ ਪਲੱਸ ਹੈਗੀਆਂ ਨੇ ਸਨਰੂਮ ਸਨਰੂਮ ਸਾਡੇ ਦੋ ਤਰੀਕੇ ਦੇ ਹੈਗੇ ਨੇ 3 ਸੀਜ਼ਨ ਹੈਗਾ 4 ਸੀਜ਼ਨ ਵੀ ਹੈ 4 ਸੀਜ਼ਨ ਦੇ ਵਿੱਚ ਸਾਡੇ ਕੋਲ ਹੁਣ ਡਿਮਾਂਡ ਆਈ ਸੀ ਕਿਸੇ ਦੀ ਤੇ ਅਸੀਂ ਉਹਨਾਂ ਨੂੰ ਸੁਜੈਸਟ ਕੀਤਾ ਕਿ ਤੁਸੀਂ ਇਨਸਟੈਡ ਆਫ ਆਪਣੇ ਘਰ ਦੀ ਹੀਟ ਜਾਂ ਕੁਛ ਏਦਾਂ ਦਾ ਲਿਜਾਣ ਤੋਂ ਬੈਟਰ ਹੈਗਾ ਜੇ ਤੁਸੀਂ ਇੱਕ ਅੰਦਰ ਹੀਟਰ ਲਗਵਾ ਲਓ ਤੇ ਇੱਕ ਏਸੀ ਲਗਵਾ ਲਓ, ਏਸੀ ਪਲੱਸ ਹੀਟਰ, ਉਹਦੇ ਨਾਲ ਬਿਜਲੀ ਵੀ ਬਚਦੀ ਹੈ, ਨਾਲੇ ਸਿਟੀ ਤੋਂ ਪਰਮਿਸ਼ਨ ਲੈਣੀ ਵੀ ਈਜ਼ੀ ਹੋ ਜਾਂਦੀ ਹੈ ਸਨਰੂਮ ਲਈ। ਹਾਂਜੀ, ਕਿਉਂਕਿ ਸਿਟੀ ਫਿਰ ਲੋਡ ਪੂਰਾ ਚੈੱਕ ਕਰਦੀ ਹੈ ਸਾਰਾ ਕੁਛ, ਉਹਦੇ ਹਿਸਾਬ ਦੇ ਨਾਲ ਘਰ ਕਿੰਨਾ ਪੁਰਾਣਾ ਹੈ ਸਾਰਾ ਕੁਛ, ਤੇ ਉਹ ਸਾਰੀ ਪ੍ਰੋਬਲਮ ਹਟ ਕੇ ਤੁਸੀਂ ਜਲਦੀ ਤੋਂ ਜਲਦੀ ਆਪਣਾ ਸਨਰੂਮ ਬਣਵਾ ਸਕਦੇ ਹੋ।
0: ਅੱਛਾ ਜੀ, ਦੇਖ ਲਓ ਮੈਨੂੰ ਹੁਣ ਚੰਗੀ ਤਰ੍ਹਾਂ ਸਮਝ ਆਇਆ ਕਿ ਇਹਨੂੰ ਸਨਰੂਮ ਕਹਿੰਦੇ ਆ, ਤੇ ਇਹਨੂੰ ਹੋਰ ਵੀ ਕੁਛ ਕਹਿੰਦੇ ਇੰਗਲਿਸ਼, ਤੁਸੀਂ ਦੱਸਿਆ ਇੱਕ ਨਾਮ ਮੈਂ ਭੁੱਲ ਗਿਆ,
2: ਔਨਿੰਗ। ਹਾਂਜੀ,
0: ਔਨਿੰਗ। ਅੱਛਾ, ਪਰ ਸਾਡੇ ਵਰਗੇ ਹੁਣ ਜਦੋਂ ਅਸੀਂ, ਕਿਉਂਕਿ ਜ਼ਿਆਦਾ ਪੜ੍ਹੇ ਲਿਖੇ ਨਹੀਂ, ਤਾਂ ਅਸੀਂ ਇਹਨੂੰ ਬਰਾਂਡਾ ਹੀ ਕਹਿ ਦਿੰਦੇ ਹਾਂ। ਤੇ ਜਦੋਂ ਮੈਨੂੰ ਯਾਦ ਹੈ, ਮੈਂ ਬੜੀ ਇੱਕ ਮੋਨਾ ਜੀ ਦੱਸਦਾ ਮੇਰੇ ਨਾਲ ਜਿਹੜੀ ਵਾਪਰੀ ਗੱਲ, ਜਦੋਂ ਮੈਂ ਕੈਨੇਡਾ ਨਵਾਂ ਨਵਾਂ ਆਇਆ, ਤੇ ਉਹ ਕਹਿਣਾ ਜੀ ਘਰਦਿਆਂ ਨੇ ਜਦੋਂ ਕਹਿਣਾ, ਓਕੇ ਜੀ ਆਪਾਂ ਨਾ ਕੈਂਡਲ ਡਿਨਰ ਕਰਨ ਜਾਣਾ। ਕਹਿਣ, ਮੈਂ ਕਿਹਾ ਕੋਈ ਪਤਾ ਨੀ ਕਿਹੜਾ ਡਿਨਰ, ਉਹ ਕੈਂਡਲ ਨਾਲ ਕੁੱਕ ਕਰਦੇ ਹੋਣਗੇ ਸ਼ਾਇਦ
1: ਕੁਛ ਐਕਸਟਰਾ, ਹਨਾ।
0: ਤੇ ਉਹ ਜਦੋਂ ਉਹ ਪਤਾ ਲੱਗਿਆ ਕਿ ਉਹ ਕਹਿੰਦੇ ਜੀ ਲਾਈਟ ਘੱਟ ਹੁੰਦੀ ਤੇ ਮੋਮਬੱਤੀ ਜੀ ਬਾਲੀ ਸੀ, ਕਹਿੰਦੇ, ਮੈਂ ਕਿਹਾ ਜੀ ਅਸੀਂ ਪਿੰਡਾਂ 'ਚ ਤਾਂ ਸਾਰੀ ਉਮਰ ਕੈਂਡਲ ਡਿਨਰ ਕੀਤਾ, ਬਿਜਲੀ ਨਹੀਂ ਆਉਂਦੀ ਸੀ ਉੱਥੇ, ਤਾਂ ਬੱਤੀ ਨੇ ਜਦੋਂ ਰੋਟੀ ਦਾ ਟਾਈਮ ਹੋਣਾ ਸ਼ਾਮ ਨੂੰ ਬੱਤੀ ਚੱਲ ਜਾਂਦੀ ਪਿੰਡਾਂ 'ਚ, ਤੇ ਉਹ ਫਿਰ ਕੈਂਡਲ ਨਹੀਂ ਰਹਿੰਦੀ ਹੁੰਦਾ, ਪਤਾ ਨਹੀਂ ਲੱਗਦਾ ਬੁਰਕੀ ਕਿੱਥੇ ਲਾ ਰਹੇ। ਸੋ ਮੈਂ ਅਵਨੀਤ ਹੋਣਾ ਦਾ ਨੰਬਰ ਵੀ ਨਾਲ ਦੇ ਦਾ, 4379552220, 437-955-2220 ਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਤੋਂ ਅਪੁਆਇੰਟਮੈਂਟ ਲੈ ਸਕਦੇ ਹੋ, ਬੁਕਿੰਗ ਲੈ ਸਕਦੇ ਹੋ, ਔਰ ਤੁਹਾਨੂੰ ਇਹ ਆਣ ਕੇ ਇਹਨਾਂ ਦਾ ਕੋਈ ਨਾ ਕੋਈ ਟੀਮ ਮੈਂਬਰ ਜਾਂ ਤੁਹਾਡਾ ਘਰ ਦੇਖ ਕੇ ਕਿੱਥੇ ਕੀ ਹੋ ਸਕਦਾ ਉਹ ਬਣਵਾ ਸਕਦੇ, ਜਾਂ ਫਿਰ ਤੁਸੀਂ ਇਹਨਾਂ ਦੇ ਸ਼ੋਰੂਮ ਦੇ ਵਿੱਚ ਚਲ ਜਾਓ, ਜਿਹੜਾ ਕਿ ਬੜਾ ਵੱਡਾ ਸ਼ੋਰੂਮ ਕਿਚਨਰ ਦੇ ਵਿੱਚ ਇਹਨਾਂ ਨੇ ਬਣਾਇਆ ਹੈਗਾ, ਉੱਥੇ ਜਾ ਕੇ ਵੀ ਦੇਖੋ, ਕਾਫੀ ਕੁਛ ਤੁਹਾਨੂੰ ਦੇਖਣ ਨੂੰ ਮਿਲੇਗਾ। ਸੋ ਅਵਨੀਤ ਜੀ, ਕਿਚਨਰ ਦੇ ਵਿੱਚ ਕਿੱਥੇ ਕੁ ਪੈਂਦਾ, ਜੇ ਇੱਥੋਂ ਬ੍ਰੈਂਪਟਨ ਚੋਂ ਜਾਣਾ ਹੋਵੇ ਕਿੱਥੇ ਕਿੰਨੀ ਕੁ ਦੇਰ ਲੱਗਦੀ ਆ?
2: ਬਿਲਕੁਲ, ਬ੍ਰੈਂਪਟਨ ਤੋਂ 45 ਮਿੰਟਸ ਅਵੇ ਹੀ ਹੈਗਾ, ਤੇ ਤੁਸੀਂ ਸਿੱਧਾ 401 ਤੋਂ ਹਾਈਵੇ 8 ਲੈ ਕੇ ਹਾਈਵੇ 7 ਫੜ ਕੇ, ਲਾਈਕ ਜਿੱਦਾਂ ਤੁਸੀਂ ਐਗਜ਼ਿਟ ਲੈਂਦੇ ਹੀ ਸ਼ੋਰੂਮ ਆ ਜਾਏਗਾ। ਇਟ ਇਜ਼ ਵੈਰੀ ਨੀਅਰ ਟੂ ਗੋ ਸਟੇਸ਼ਨ ਆਪਣਾ, ਤੇ 1 ਮਿੰਟ ਦੀ ਡਰਾਈਵ ਗੋ ਸਟੇਸ਼ਨ ਤੋਂ, ਐਂਡ ਹਾਈਵੇ ਦੀ ਐਗਜ਼ਿਟ ਤੋਂ ਵੀ 1 ਮਿੰਟ ਅੱਗੇ ਹੀ ਹੈਗਾ।
0: ਬਿਲਕੁਲ ਜੀ, ਔਰ ਨੰਬਰ ਹੈਗਾ 4379552220 ਦੇ ਉੱਤੇ, ਜੇ ਭੁੱਲਦੇ ਹੋ ਜਾਂ ਹੋਰ ਕੋਈ ਇਨਫੋਰਮੇਸ਼ਨ ਲੈਣੀ ਹੈ, ਕੁਛ ਵੀ ਤੁਹਾਡੇ ਕੋਲ ਕੋਈ ਇਹਨਾਂ ਦੇ ਸਵਾਲ ਹੈ, ਸਿੱਧਾ ਕਰ ਸਕਦੇ ਹੋ, ਨੰਬਰ ਨਹੀਂ ਲਿਖੋਇਆ ਤੇ ਵਤਨੋਂ ਦੂਰ ਤੋਂ ਕਦੀ ਵੀ ਲੈ ਸਕਦੇ ਹੋ। ਅਵਨੀਤ ਜੀ, ਇੱਕ ਹੁਣੇ ਮੈਸੇਜ ਆਇਆ ਟੋਨ ਦਾ, ਨਹੀਂ ਫੋਨ 'ਚ ਹੋਇਆ, ਕਿਉਂਕਿ ਜਦੋਂ ਆਪਾਂ ਕਿਚਨ ਦੀ ਗੱਲ ਕਰਦੇ ਹਾਂ, ਜਦੋਂ ਕੋਈ ਵੀ ਗੱਲ ਕਰਦੇ ਹਾਂ ਨਾ, ਸ਼ਾਇਦ ਤਾਂ ਫੋਨ ਸੁਣ ਲੈਂਦਾ ਤੇ ਸ਼ਾਇਦ ਵੈਸੇ ਜਿਹੜੇ ਸੁਣਨ ਵਾਲੇ ਵੀ ਉਹ ਵੀ ਸੁਣ ਕੇ ਉੱਦਾਂ ਦੇ ਮੈਸੇਜ ਛੱਡਦੇ ਆ। ਉਹ ਕਹਿੰਦੇ ਤੁਸੀਂ ਕੁਕਿੰਗ ਦੀ ਗੱਲ ਕੀਤੀ, ਕਹਿੰਦੇ ਪੀਜ਼ਾ ਤੇ ਪਰੌਠਾ, ਪੀਜ਼ਾ ਤੇ ਪਰੌਠਾ,
1: ਹਾਂਜੀ,
0: ਕਿਉਂਕਿ ਜਿੱਦਾਂ ਇਹਨਾਂ ਦੀ ਜਿਹੜੀ ਆਊਟਡੋਰ ਕਿਚਨ ਆ, ਉਹਦੇ 'ਚ ਇਹਨਾਂ ਦਾ ਪੀਜ਼ਾ ਵੀ ਬਣ ਸਕਦਾ ਤੇ ਉੱਥੇ ਕੁਕਿੰਗ ਪਰੌਠਾ ਵੀ ਬਣ ਸਕਦਾ। ਕਹਿੰਦੇ ਪੀਜ਼ਾ ਤੇ ਪਰੌਠਾ ਦੋਵੇਂ ਸਕੇ ਭਰਾ ਆ, ਦੋਨੇ ਖਾਣੇ ਤੇ ਇੱਕੋ ਜਿਹਾ ਹੀ ਅਸਰ ਹੁੰਦਾ ਬੰਦੇ ਤੇ, ਪਰ ਇੰਨਾ ਫਰਕ ਹੈ ਕਿ ਪੀਜ਼ਾ ਹਾਈਲਾਈਟਸ ਕਰਕੇ ਬਾਹਰ ਆ ਗਿਆ ਤੇ ਪਰੌਠਾ ਵਿਚਾਰਾ ਉੱਥੇ ਰਹਿ ਕੇ ਖੇਤੀਬਾੜੀ ਕਰਨ ਲੱਗ ਗਿਆ।
2: ਬਿਲਕੁਲ, ਅਸੀਂ ਇੰਡੀਆ ਚ ਇਹ ਵੀ ਕਹਿੰਦੇ ਨੇ, ਪੀਜ਼ਾ ਨੂੰ ਪੁੱਠਾ ਪਰਾਂਠਾ ਵੀ ਕਹਿੰਦੇ ਆ।
0: ਅੱਛਾ, ਦੇਖਿਆ ਫਿਰ ਤਾਂ, ਮਤਲਬ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਗੱਲ ਸਹੀ। ਅਮਰੀਤ ਜੀ, ਬਹੁਤ ਬਹੁਤ ਧੰਨਵਾਦ, 4379552220 ਤੇ ਇਹਨਾਂ ਨਾਲ ਸੰਪਰਕ ਕਰ ਸਕਦੇ। ਥੈਂਕ ਯੂ ਜੀ,
2: ਥੈਂਕ ਯੂ ਜੀ, ਥੈਂਕ
0: ਯੂ। ਸੋ ਮੋਨਾ ਜੀ, ਦੇਖੋ ਇਹਨਾਂ ਇੱਦਾਂ ਹੀ ਗੱਲਾਂ ਚੋਂ ਗੱਲਾਂ, ਮੈਂ ਜਿੱਥੇ ਸਾਡੇ ਪ੍ਰੋਗਰਾਮ ਦਾ ਇਹ ਮਕਸਦ ਹੁੰਦਾ ਕਿ ਜਿੱਥੇ ਜਿਹੜੀ ਕੋਈ ਕਮਿਊਨਿਟੀ ਨਿਊਜ਼ ਉਹ ਵੀ ਦੇਣੀ, ਦੂਸਰਾ ਜਿਹੜੇ ਕੰਮ ਕਾਰ ਕਰ ਰਹੇ ਨੇ ਲੋਕ, ਉਹਨਾਂ ਨੂੰ ਹਲਕਾ ਫੁਲਕਾ ਆਪਾਂ ਮਜ਼ਾਕ ਵੀ ਨਾਲ ਕਰਕੇ ਉਹਨਾਂ ਨੂੰ ਮਨ ਵੀ ਲਾਉਣਾ। ਰੇਡੀਓ ਐਂਟਰਟੇਨਮੈਂਟ ਆ, ਇਹ ਨਹੀਂ ਕਿ ਆਪਾਂ ਲੋਕਾਂ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਕਰੀਏ, ਲੋਕਾਂ ਦੇ ਬਾਰੇ 'ਚ ਗਲਤ ਟਾਕ ਸ਼ੋ ਕਰੀਏ, ਉਹ ਵੀ ਕਿਤੇ ਬਣਦਾ ਹੈ ਜੇ ਕੋਈ ਸਹੀ ਗੱਲ ਹੈ, ਪਰ ਕਿਸੇ ਦੇ ਬਾਰੇ ਗਲਤ ਉਹ ਵੀ ਗਲਤ ਗੱਲ ਹੈ। ਇਹਦੇ 'ਚ ਇਨਫੋਰਮੇਸ਼ਨ ਜ਼ਰੂਰ ਦਿਓ ਰੇਡੀਓ 'ਤੇ, ਇਨਫੋਰਮੇਸ਼ਨ ਦਿਓ ਅਤੇ ਐਂਟਰਟੇਨਮੈਂਟ ਕਰੋ ਵੀ ਉਹ ਹੱਸਦੇ ਖੇਡਣ, ਉਹਨਾਂ ਨੂੰ ਪਤਾ ਲੱਗੇ ਕਿ ਵਾਕਈ ਸਾਡਾ ਜਿਹੜਾ ਦਿਨ ਆ ਬੜਾ ਵਧੀਆ ਲੰਘ ਰਿਹਾ।
1: ਹਾਂਜੀ, ਨਹੀਂ ਡੈਫੀਨੇਟਲੀ ਜ਼ਰੂਰ ਚਾਹੀਦਾ।
0: ਮੋਨਾ ਜੀ, ਅੱਜ ਮੈਂ ਸਵਾਲ ਕਰਦਾ ਤੁਹਾਨੂੰ, ਜਦੋਂ ਤੁਸੀਂ ਕੈਨੇਡਾ ਆਉਣਾ ਸੀ, ਜੋ ਸੋਚ ਕੇ ਆਏ ਸੀ ਉਹੀ ਸੀ ਕਿ ਆਉਂਦਿਆਂ ਨੂੰ ਥੋੜਾ ਜਿਹਾ ਫਰਕ ਲੱਗਿਆ?
1: ਉਹ ਫਰਕ ਤਾਂ ਸਾਰਿਆਂ ਨੂੰ ਹੀ ਲੱਗਦਾ।
0: ਨਹੀਂ, ਡਰਾਈਵਿੰਗ ਦਾ ਨਾ ਦੇਖੋ ਤਾਂ ਹੁੰਦਾ, ਚਲੋ ਪੁੱਠੇ ਪਾਸੇ ਡਰਾਈਵਿੰਗ ਆ, ਬਿਜਲੀ ਦੀ ਸੋਚੋ ਤਾਂ ਨੂੰ ਆਉਣਾ,
1: ਲਾਈਫ ਸਟਾਈਲ ਦਾ ਵੀ ਤੁਹਾਨੂੰ ਸਾਰਿਆਂ ਨੇ ਫਰਕ ਲੱਗਦਾ, ਕਿਉਂਕਿ ਸ਼ੁਰੂਆਤ ਦੇ ਵਿੱਚ ਤਾਂ ਮੈਨੂੰ ਲੱਗਦਾ ਜਿਹੜੇ ਇਨੀਸ਼ੀਅਲ ਇਅਰਸ ਹੁੰਦੇ ਨੇ ਉਹ ਤਾਂ ਸਾਰਿਆਂ ਦੇ ਥੋੜੇ ਜਿਹੇ ਥੋੜੇ ਕਿ ਜ਼ਿਆਦਾ ਹਾਰਡ ਨਿਕਲੇ ਹੁੰਦੇ ਕੰਪੈਰੇਟਿਵਲੀ ਟੂ ਬੈਕ ਹੋਮ ਕੰਟਰੀ ਲਾਈਫ ਸਟਾਈਲ ਦੇ ਜੇ ਦੇਖਦੇ ਹਾਂ। ਸੋ ਉਸ ਕੇਸ ਦੇ ਵਿੱਚ ਇਹ ਤਾਂ ਚੀਜ਼ ਹੈਗੀ ਹੈ ਕਿ ਨੋ ਡਾਊਟ ਕਿ ਜੇ ਕੋਈ ਕਹੇ ਕਿ ਹਾਂ ਜੋ ਅਸੀਂ ਬੈਕ ਹੋਮ ਤੋਂ ਜਦੋਂ ਇੱਥੇ ਆਏ ਕੋਈ ਸਰਪ੍ਰਾਈਜ਼ ਨਹੀਂ ਹੋਇਆ, ਡੈਫੀਨੇਟਲੀ ਸਰਪ੍ਰਾਈਜ਼ ਸਾਰਿਆਂ ਨੂੰ ਹੁੰਦਾ ਜਦੋਂ ਘੁੰਮਦੇ ਹਾਂ ਤਾਂ ਸਾਰਿਆਂ ਨੂੰ ਵਧੀਆ ਲੱਗਦਾ, ਪਰ ਜਦੋਂ ਤੁਸੀਂ ਫਾਈਨੈਂਸ਼ੀਅਲੀ ਦੇਖਦੇ ਹੈਗੇ ਹੋ ਤਾਂ ਸਾਰਾ ਕੁਛ ਸੈਟਿੰਗ ਹੋਣੀ, ਸਾਰਾ ਕੁਛ ਨਵੇਂ ਸਿਰੇ ਤੋਂ, ਉਹ ਚੀਜ਼ਾਂ ਸਾਰਿਆਂ ਨੂੰ ਹੀ ਸਰਪ੍ਰਾਈਜ਼ ਕਰਦੀਆਂ ਨੇ।
0: ਬਿਲਕੁਲ ਮੋਨਾ ਜੀ, ਜਦੋਂ ਬੰਦਾ ਨਵਾਂ ਆਉਂਦਾ, ਜਦੋਂ ਪੁਰਾਣੇ ਬੰਦਿਆਂ ਵੱਲ ਦੇਖਦਾ ਜਿਹਨਾਂ ਕੋਲ ਕਾਰਾਂ ਹੁੰਦੀਆਂ, ਘਰ ਹੁੰਦਾ, ਕੰਮ ਵਧੀਆ ਹੁੰਦਾ, ਬੰਦਾ ਕਹਿੰਦਾ ਯਾਰ ਉਹ ਇਹ ਬੜੇ ਚੰਗੇ ਆ, ਮੈਂ ਕਦੋਂ ਨੂੰ ਇੱਦਾਂ ਦਾ ਹੋਊਂਗਾ। ਪਰ ਕੁਛ ਸਮਾਂ ਲੱਗਦਾ, ਥੋੜੇ ਮਹੀਨੇ ਚ ਹੀ ਬੰਦਾ ਉਹਨਾਂ ਦੇ ਲਾਗੇ ਛਾਗੇ ਪਹੁੰਚ ਜਾਂਦਾ।
1: ਬਿਲਕੁਲ,
0: ਤੇ ਬਾਕੀ ਇਹ ਮਿਹਨਤ ਕਰਨੀ ਪੈਂਦੀ।
1: ਹਾਂਜੀ, ਇਹ ਜ਼ਰੂਰ ਹੈਗਾ ਕਿ ਆਪਾਂ ਇੱਦਾਂ ਦੀ ਕੰਟਰੀ ਦੇ ਵਿੱਚ ਬੈਠੇ ਹਾਂ ਕਿ ਜੇ ਮਿਹਨਤ ਕਰਦੇ ਹੈਗੇ ਆ ਤਾਂ ਡੈਫੀਨੇਟਲੀ ਆਪਾਂ ਨੂੰ ਰਿਵਾਰਡਸ ਜ਼ਰੂਰ ਮਿਲਦੇ ਹੈਗੇ ਆ। ਜੇ ਤੁਸੀਂ ਔਨ ਗੋਇੰਗ ਆਪਣਾ ਹਾਰਡ ਵਰਕ ਕਰਦੇ ਚਲੇ ਜਾਂਦੇ ਹੋ, ਜਸਟ ਆਪਣੇ ਕੰਮ ਵੱਲ ਧਿਆਨ ਦਿਓ, ਮੈਂ ਤਾਂ ਇਹੀ ਕਹਿੰਦੀ ਹੁੰਦੀ ਹਾਂ, ਸੋ ਯੂ ਵਿਲ ਗੈਟ ਯੂਰ ਰਿਵਾਰਡਸ ਬੈਕ।
0: ਦੇਖੋ ਜੀ, ਉਹ ਤਾਂ ਵਾਕਈ ਆਪਣੇ ਕੰਮ ਵੱਲ ਧਿਆਨ ਦਿਓਗੇ ਤੇ ਤੁਸੀਂ ਆਪਣੇ ਟੀਚੇ ਤੇ, ਆਪਣੇ ਮੰਜ਼ਿਲ ਤੇ ਪਹੁੰਚ ਸਕਦੇ ਹੋ। ਜੇ ਤੁਸੀਂ ਪਿੱਛੇ ਮੁੜ ਮੁੜ ਦੇਖੀ ਜਾਓ, ਆਲੇ ਦੁਆਲੇ ਲੋਕਾਂ ਵੱਲ ਦੇਖੀ ਜਾਓ, ਤਾਂ ਫਿਰ ਕਿੱਦਾਂ ਪਹੁੰਚੋਗੇ?
1: ਬਿਲਕੁਲ।
0: ਦੇਖੀ ਸਾਡੇ ਕਾਲਰ ਕੌਣ ਕੌਣ ਆ ਗਿਆ ਜੀ। ਜੀ ਆਇਆਂ ਨੂੰ ਜੀ, ਵਤਨੋਂ ਦੂਰ ਚ
3: ਸੁਖੀ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਭਾਜੀ?
3: ਲਖਵਿੰਦਰ ਮੁਲਤਾਨੀ ਬੋਲ ਰਿਹਾ ਭਾਜੀ। ਜਿਹੜੇ ਤੁਸੀਂ ਅੱਗੇ ਆ ਵਰਡ ਯੂਜ ਕੀਤੇ ਨਾ, ਬੜੇ ਜ਼ਬਰਦਸਤ ਸੀਗੇ, ਮੈਨੂੰ ਬੜਾ ਲਾਈਕ ਕੀਤੇ। ਮੈਂ ਰਾਈਟ ਵੇ ਫੋਨ ਲਾਇਆ ਭਾਜੀ, ਫੋਨ ਲਾਣਾ ਪੈਂਦਾ।
0: ਅੱਛਾ ਜੀ, ਵਰਡ ਪਤਾ ਨੀ ਆਪੇ ਨਿਕਲ ਜਾਂਦੇ।
3: ਤੁਸੀਂ ਜਿਵੇਂ ਕਹਿ ਰਹੇ ਸੀਗੇ ਵੀ ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ, ਐਂਟਰਟੇਨਮੈਂਟ ਹੋਣਾ ਚਾਹੀਦਾ ਸਾਰੇ ਲੋਕਾਂ ਦਾ ਬਾਹਰ ਨਾ।
0: ਹਾਂਜੀ ਹਾਂਜੀ,
3: ਤੇ ਕਿਉਂਕਿ ਟਾਈਮ ਘੰਟਾ ਕੁ ਹੁੰਦਾ, ਤੇ ਮਤਲਬ ਸੋਹਣੀਆਂ ਗੱਲਾਂ ਕਰਕੇ ਜਾਓ, ਕਿਸੇ ਨੂੰ ਪਤਾ ਲੱਗੇ ਵੀ ਵਾਕਈ ਕੋਈ ਪ੍ਰੋਗਰਾਮ ਹੋਇਆ।
0: ਬਿਲਕੁਲ ਜੀ, ਕਿਉਂਕਿ ਦੇਖੋ ਸਾਡਾ ਹੁੰਦਾ ਪ੍ਰੋਗਰਾਮ ਕਰਨ ਦਾ ਮਕਸਦ, ਚਲੋ ਖਬਰਾਂ ਦੇ ਨਾਲ ਤਾਂ ਕਰਨਾ ਹੀ ਹੁੰਦਾ, ਪਰ ਉਹ ਖਬਰਾਂ ਕਰੀਏ ਜਿਹੜੀਆਂ ਆਮ ਪਬਲਿਕ ਨੂੰ ਅਵੇਅਰਨੈਸ ਦੇ ਵਿੱਚ ਅਵੇਅਰਨੈਸ ਕਰਦੀਆਂ ਤੇ ਨੌਲੇਜ ਦਿੰਦੀਆਂ ਉਹ ਗੱਲਬਾਤ। ਹੁਣ ਜਦੋਂ ਮੋਨਾ ਜੀ ਸਟੂਡੀਓ ਚ ਆਉਂਦੇ ਆ, ਇੰਸ਼ੋਰੈਂਸ ਸੰਬੰਧੀ ਕਿੰਨੀ ਨੌਲੇਜ ਦਿੰਦੇ ਆ, ਕਿੰਨੇ ਕਿੰਨੇ ਪਰਿਵਾਰਾਂ ਦਾ ਫਾਇਦਾ ਹੁੰਦਾ ਜੀ ਇਹਦੇ ਚ। ਕਈ ਵਾਰੀ ਨਿੱਕੀ ਜੀ ਗੱਲ ਦੇ ਵਿੱਚ ਗੱਲ ਛੋਟੀ ਜੀ ਹੁੰਦੀ ਆ ਤੇ ਉਹ ਬਾਅਦ ਦੇ ਵਿੱਚ ਉਹ ਬੰਦਾ ਪਛਤਾਉਂਦਾ।
1: ਬਿਲਕੁਲ
3: ਭਾਜੀ, ਭੈਣ ਜੀ ਮੋਨਾ ਮਹਿੰਗੀ ਨੂੰ ਆਪਾਂ ਵੀ ਜਾਣਦੇ ਆ, ਤੇ ਇਹਨਾਂ ਵਾਕਈ ਇਹਨਾਂ ਦਾ ਕੰਮ ਵਧੀਆ ਭਾਜੀ।
0: ਪਰ ਠੀਕ ਹੈ, ਪਰ ਮੁਲਤਾਨੀ ਸਾਹਿਬ ਵੀ ਨਾ ਇਹ ਛੋਟਾ ਜਿਹਾ ਕੋਈ ਨਾ ਕੋਈ ਤੁਹਾਨੂੰ ਨੁਕਸਾ ਦੱਸ ਦਿੰਦੇ ਨੇ, ਕੋਈ ਟਿਪ ਦਿੰਦੇ ਆ, ਜਿੰਨਾ ਤੁਹਾਡੀ ਸਿਹਤ ਠੀਕ ਰਹਿੰਦੀ।
1: ਹਾਂਜੀ, ਨਹੀਂ ਮੈਂ ਵੀ ਦੇਖਿਆ ਭਾਜੀ, ਬਹੁਤ ਆਪਣੀ ਹੈਲਥ ਕੌਨਸ਼ੀਅਸ ਹੈਗੇ ਨੇ।
0: ਮੈਂ ਕਿਹਾ ਮੁਲਤਾਨੀ ਸਾਹਿਬ, ਮੈਨੂੰ ਆ 20 ਦਿਨ ਹੋ ਗਏ, 15, ਮੈਨੂੰ ਤਾਂ ਖੰਘ ਹੀ ਨਹੀਂ ਹਟਦੀ, ਇਹ ਦੱਸੋ ਅੱਜ ਕੀ ਇਲਾਜ? ਮੈਂ ਇਸੇ ਕਰਕੇ ਮੈਨੂੰ ਕੱਲ ਵੀ ਨਹੀਂ ਆਇਆ ਮੈਂ ਰੇਡੀਓ ਤੇ, ਪਿਛਲੇ ਹਫਤੇ ਵੀ, ਮੈਂ ਕਿਹਾ ਖੰਘ ਦਾ ਚੰਗਾ ਨਹੀਂ ਲੱਗਦਾ ਮਾਈਕ ਤੇ।
3: ਭਾਜੀ ਜਿਹੜੀ ਮੋਟੀ ਲਾਚੀ ਨਹੀਂ ਹੁੰਦੀ, ਕਾਲੀ ਲਾਚੀ ਜਿਹੜੀ ਹੁੰਦੀ ਹੈ,
0: ਹਾਂਜੀ,
3: ਉਹਦੇ ਦੋ ਲਾਚੀਆਂ ਦੇ ਦਾਣੇ ਕੱਢ ਕੇ ਨਾ,
0: ਹਾਂ
3: ਦਾਣੇ ਕੱਢ ਕੇ ਤੇ ਤਵੇ ਦੇ ਉੱਤੇ ਭੁੰਨ ਕੇ ਉਹਨਾਂ ਨੂੰ ਪੀਸ ਕੇ ਸ਼ਹਿਦ ਦੇ ਵਿੱਚ ਪਾ ਕੇ ਖਾਇਆ ਜੀ।
0: ਵਾਹ ਜੀ, ਤੁਸੀਂ ਤਾਂ ਬੜਾ ਸੌਖਾ ਇਲਾਜ ਦੱਸਦਾ। ਮੈਂ ਇਹੀ ਗੱਲ ਨਾ ਪਿਛਲੇ ਵੀਕ ਇੱਕ ਆਪਣੇ ਯਾਰ ਦੋਸਤ ਨੂੰ ਪੁੱਛੀ, ਉਹ ਕਹਿੰਦਾ ਯਾਰ ਕੀ ਖੰਘਣ, ਮੈਂ ਕਿਹਾ ਮੈਨੂੰ, ਮੈਂ ਡਾਕਟਰ ਕੋਲ ਗਿਆ, ਉਹਨਾਂ ਨੇ ਹੁਣ ਡਾਕਟਰ ਨਾ ਐਂਟੀਬਾਇਓਟਿਕ ਨਹੀਂ ਦਿੰਦੇ, ਉਹ ਘੱਟ ਗਏ, ਉਹ ਕਹਿੰਦੇ ਜੀ ਤੁਸੀਂ ਆਪਦੇ ਜਿਹੜੀ ਕਾਊਂਟਰ ਤੋਂ ਦਵਾਈ ਮਿਲਦੀ ਉਹ ਲੈ ਲਓ, ਹਟਿਆ ਹੀ ਨਹੀਂ ਨਾਮ, ਜਿੱਦਾਂ ਇਹਨਾਂ ਨੇ ਕਿਹਾ
3: ਖੰਘ ਹੈ ਨਾ, ਇਹਦੀ ਤੁਸੀਂ ਦਵਾਈ ਬਿਲਕੁਲ ਨਹੀਂ ਖਾਣੀ ਚਾਹੀਦੀ, ਉਹ ਸਗਾ ਆਪਾਂ ਨੂੰ ਖਰਾਬ ਕਰਦੀ ਹੈ। ਇੱਕ ਚੀਜ਼ ਭਾਜੀ ਇਹ ਵੀ ਕਰ ਲਿਓ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਵਾਂ, ਲੌਂਗਾਂ ਦਾ ਪਾਣੀ ਦੇ ਵਿੱਚ ਜਿਹੜਾ ਆਪਣਾ ਪੁਦੀਨਾ ਨੀ ਹੁੰਦਾ, ਪੁਦੀਨਾ,
0: ਹਾਂਜੀ,
3: ਜਦੋਂ 3-4 ਲੌਂਗ ਪਾਓਗੇ ਤੇ ਵਿੱਚ 3-4 ਟਾਣੀਆਂ ਹਰੇ ਪੁਦੀਨੇ ਦੀਆਂ, ਇੱਕ ਕੱਪ ਪਾਣੀ ਪਾ ਲਿਓ, ਜਦੋਂ ਅੱਧਾ ਗ੍ਰਾਜ ਨਾ ਭਾਜੀ ਉਹ ਵੀ ਪੀ ਲਓ, ਤੁਹਾਡੇ ਜਿਹੜੇ ਲੰਗਸ ਆ ਨਾ ਸਾਰੇ ਸਾਫ਼ ਕਰ ਦੇਗਾ।
0: ਬਸ ਆਹੀ ਪ੍ਰੋਬਲਮ ਮੈਨੂੰ, ਮੈਂ ਇਹੀ ਗੱਲ ਮੈਂ ਦੱਸਿਆ, ਮੈਂ ਲਾਸਟ ਵੀਕ ਇੱਕ ਸੱਜਣ ਦਾ ਯਾਰ ਦੋਸਤ ਨੂੰ ਪੁੱਛ ਲਿਆ ਜਿੱਦਾਂ ਤੁਸੀਂ ਕਿਹਾ ਵੀ ਮੋਟੀ ਲਾਚੀ, ਉਹਨੇ ਪਤਾ ਕੀ ਕਿਹਾ, ਇੱਕ 2 ਮੋਟੇ ਜਿਹੇ ਪੈਗ ਵਿੱਚ ਸ਼ਹਿਦ ਪਾ ਕੇ ਪੀ ਲਈ, ਮੈਂ ਪੀਤੇ ਮੈਨੂੰ ਜ਼ਿਆਦਾ ਜਾਮ ਹੋ ਗਿਆ। ਉਹ ਮੇਰੇ ਜ਼ਿਆਦਾ ਕੰਮ ਖਰਾਬ ਹੋ ਗਿਆ ਨਾ।
3: ਤੇ ਬਾਕੀ ਭਾਜੀ ਚੜ੍ਹਦੀ ਕਲਾ ਚਲੋ, ਮੇਰਾ ਵੀਰ
0: ਥੈਂਕ ਯੂ,
3: ਪ੍ਰੋਗਰਾਮ ਹੈ ਮੋਨਾ ਭੈਣ ਨੂੰ ਵੀ ਸਤਿ ਸ਼੍ਰੀ ਅਕਾਲ, ਚੜ੍ਹਦੀ
0: ਕਲਾ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੋਨਾ ਜੀ ਨਾਲ ਅੱਜ ਆਪਾਂ ਇੱਕ ਵਿਸ਼ੇਸ਼ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਮਨਪ੍ਰੀਤ ਹੋਰੀ ਵੀ ਸਾਡੇ ਨਾਲ ਆ ਗਏ ਨੇ, ਕੁਝ ਉਹਨਾਂ ਨੂੰ ਖਬਰਾਂ ਦੀ ਥੋੜੀ ਜਿਹੀ ਜਾਣਕਾਰੀ ਲੈ ਕੇ, ਕਿਉਂਕਿ ਉੱਥੇ ਵੀ 2 ਲੇਟ ਆ, ਉਹਨਾਂ ਨੇ ਸੌਣਾ ਵੀ ਹੁੰਦਾ, ਅੱਜ ਕੱਲ੍ਹ ਗਰਮੀ ਵੀ ਆ, ਬਿਜਲੀ ਵੀ ਚਲੀ ਜਾਂਦੀ ਕਈ ਵਾਰੀ, ਮੱਛਰ ਵੀ ਆਉਂਦਾ, ਚਲੋ ਪੁੱਛਦੇ ਉੱਥੇ ਦੇ ਹਾਲਾਤ। ਮਨਪ੍ਰੀਤ ਜੀ ਕੀ ਹਾਲ ਨੇ? ਮੁਲਤਾਨੀ ਸਾਹਿਬ ਨੇ ਇਲਾਜ ਦੱਸਿਆ, ਹੁਣ ਇਹਨਾਂ ਵਾਲਾ ਵੀ ਕਰਕੇ ਦੇਖ ਲੈਣੇ, ਪਹਿਲਾਂ ਤਾਂ ਮੈਂ ਯਾਰਾਂ ਦੋਸਤਾਂ ਵਾਲਾ ਹੀ ਕਰਦਾ ਰਿਹਾ।
4: ਜੀ ਬਿਲਕੁਲ, ਮੁਲਤਾਨੀ ਸਾਹਿਬ ਵਾਲਾ ਟਿਪ ਤੁਸੀਂ ਯੂਜ਼ ਕਰਨਾ ਹੈ, ਤੇ ਉਸ ਤੋਂ ਬਾਅਦ ਤੁਸੀਂ ਲਿਸਨਰਸ ਦੇ ਨਾਲ ਸ਼ੇਅਰ ਵੀ ਕਰਨਾ ਹੈ ਵੀ ਕਿੰਨਾ ਕੁ ਕਾਰਗਰ ਸਿੱਧ ਹੋਇਆ, ਤਾਂ ਜੋ ਬਾਕੀਆਂ ਦੇ ਵੀ ਕੰਮ ਆਵੇ। ਤੇ ਮੌਸਮ ਮੈਨੂੰ ਲੱਗਦਾ ਐਵੇਂ ਦਾ ਹੀ ਚੱਲ ਰਿਹਾ, ਕਦੇ ਗਰਮੀ ਕਦੇ ਸਰਦੀ, ਔਰ ਸੇਮ ਤੁਹਾਡੇ ਵਾਲਾ ਹੀ ਇੱਧਰ ਵੀ ਚੱਲ ਰਿਹਾ। ਤੇ ਜ਼ਿਆਦਾ ਗਰਮੀ ਦੇ ਵਿੱਚ ਵੀ ਲੋਕ ਬਿਮਾਰ ਹੁੰਦੇ ਨੇ, ਜੇ ਬਾਰਿਸ਼ ਆ ਜਾਏ ਤਾਂ ਵੀ ਬਿਮਾਰ ਹੁੰਦੇ ਨੇ, ਘੱਟ ਵੱਧ ਖਾਧਾ ਪੀਤਾ ਜਾਵੇ। ਸੋ ਸਿਹਤ ਦਾ ਖਿਆਲ ਰੱਖੋ, ਕਿਉਂਕਿ ਜਿਹੜਾ ਤੀਆਂ ਦਾ ਮੇਲਾ ਆ ਉਹ ਬਹੁਤ ਨਜ਼ਦੀਕ ਆ ਰਿਹਾ ਤੇ ਤੁਹਾਡੇ ਤੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ। ਤੇ ਸੁਖੀ ਜੀ ਤੁਸੀਂ ਕਿਹਾ ਬਿਜਲੀ ਦੇ ਕੱਟ ਲੱਗ ਜਾਂਦੇ ਨੇ, ਸਾਨੂੰ ਪਤਾ ਬਿਜਲੀ ਦੇ ਕੱਟ ਇੱਕ ਤਾਂ ਕਾਰਪੋਰੇਸ਼ਨ ਕਰਕੇ ਵੀ ਲੱਗਦੇ ਨੇ ਤੇ ਦੂਜਾ ਜਦੋਂ ਚੋਰ ਟ੍ਰਾਂਸਫਾਰਮਰ ਦਾ ਸਮਾਨ ਚੋਰੀ ਕਰ ਲੈਂਦੇ ਆ ਨਾ, ਫਿਰ ਵੀ 10-10, 12-12 ਦਿਨ ਬਿਜਲੀ ਨਹੀਂ ਆਉਂਦੀ। ਬਠਿੰਡਾ ਦੇ ਜ਼ਿਲ੍ਹੇ ਦੇ ਇੱਕ ਪਿੰਡ ਕੋਠੇ ਕੌਰ ਸਿੰਘ ਦੀ ਖਬਰ ਹੈ ਜਿਹੜੀ ਮੈਂ ਸ਼ੇਅਰ ਕਰਨ ਲੱਗੀ ਹਾਂ। ਉੱਥੇ ਕੀ ਕਰਦੇ ਨੇ ਚੋਰ ਕੇ ਟ੍ਰਾਂਸਫਾਰਮਰਾਂ ਦੇ ਵਿੱਚੋਂ ਤੇਲ ਚੋਰੀ ਕਰ ਲੈਂਦੇ ਨੇ। ਲਗਾਤਾਰ ਘਟਨਾਵਾਂ ਉੱਥੇ ਵਾਪਰ ਰਹੀਆਂ ਨੇ ਜਿਹਦੇ ਕਰਕੇ 10-10, 12-12 ਦਿਨ ਬੱਤੀ ਜਿਹੜੀ ਉੱਥੇ ਗੁੱਲ ਰਹਿੰਦੀ ਆ। ਤੇ ਇੱਕ ਭਾਵੁਕ ਅਪੀਲ ਜਿਹੜੀ ਉੱਥੋਂ ਦੇ ਲੋਕਾਂ ਨੇ ਕੀਤੀ ਹੈ ਚੋਰਾਂ ਨੂੰ ਕਿ ਟ੍ਰਾਂਸਫਾਰਮਰਾਂ ਦੇ ਵਿੱਚੋਂ ਤੁਸੀਂ ਤੇਲ ਨਾ ਚੋਰੀ ਕਰੋ, ਨਾ ਇਹਦਾ ਤੁਸੀਂ ਸਮਾਨ ਚੋਰੀ ਕਰੋ, ਕਿਉਂਕਿ ਜਦੋਂ ਅਸੀਂ ਕਾਰਪੋਰੇਸ਼ਨ ਦੇ ਕੋਲ ਜਾਂਦੇ ਹਾਂ ਤਾਂ ਉੱਥੋਂ ਸਾਨੂੰ ਇਹ ਤੇਲ ਜਾਂ ਸਮਾਨ ਦੁਬਾਰਾ ਨਹੀਂ ਮਿਲਦਾ ਔਰ ਬਹੁਤ ਮਹਿੰਗਾ ਤੇਲ ਆਉਂਦਾ 12-12 ਹਜ਼ਾਰ 13-13 ਹਜ਼ਾਰ ਦਾ ਜਿਹੜਾ ਟ੍ਰਾਂਸਫਾਰਮ ਦੇ ਵਿੱਚ ਪੈਂਦਾ ਆ ਤੇ ਉਹਨੂੰ ਆਉਣ ਨੂੰ ਵੀ ਟਾਈਮ ਲੱਗਦਾ ਵਾ, ਜਿਹਦੇ ਕਾਰਨ ਕਿਸਾਨਾਂ ਨੂੰ ਜਿਹੜਾ ਆ ਮਤਲਬ ਇੱਕ ਤਾਂ ਬਿਜਲੀ ਘਰਾਂ ਦੇ ਚੱਕਰ ਵੀ ਕੱਟਣੇ ਪੈਂਦੇ ਨੇ, ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਨੇ, ਦੂਸਰਾ ਖੇਤੀਬਾੜੀ ਦਾ ਜਿਹੜਾ ਸੀਜ਼ਨ ਪਾਣੀ ਲੱਗਣਾ ਆ ਝੋਨਿਆਂ ਨੂੰ, ਸੋ ਉਹ ਜਿਹੜਾ ਉਹਨਾਂ ਦਾ ਲੇਟ ਹੋ ਰਿਹਾ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕੀ ਕਰਨਾ ਆ ਆਪਣੇ ਗੂਗਲ ਪੇ ਦਾ ਸਕੈਨਰ ਟ੍ਰਾਂਸਫਾਰਮਰ ਤੇ ਚਿਪਕਾ ਦੇਣਾ ਆ, ਸਾਡੇ ਤੋਂ ਤੁਸੀਂ ਮਹੀਨਾ ਵਸੂਲ ਲਿਆ ਕਰੋ ਪਰ ਕਿਰਪਾ ਕਰਕੇ ਸਾਡੇ ਟ੍ਰਾਂਸਫਾਰਮਰ ਦਾ ਸਮਾਨ ਜਾਂ ਟ੍ਰਾਂਸਫਾਰਮ ਤਾਰਾਂ ਜਾਂ ਤੇਲ ਚੋਰੀ ਨਾ ਕਰੋ। ਤੇ ਦੇਖੋ ਵੀ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਨੇ ਤੇ ਜਿਹੜੇ ਕਿਸਾਨ ਨੇ ਜਾਂ ਪਿੰਡ ਦੇ ਲੋਕ ਨੇ ਬਿਜਲੀ ਗੁੱਲ ਹੋਣ ਕਰਕੇ ਉਹਨਾਂ ਨੂੰ ਮਹੀਨਾ ਦੇਣ ਦੇ ਲਈ ਰਾਜ਼ੀ ਹੋ ਗਏ ਨੇ। ਉਹ ਕਹਿੰਦੇ ਅਸੀਂ ਪੁਲਿਸ ਦੇ ਕੋਲ ਜਾਂਦੇ ਆ ਰਿਪੋਰਟ ਕਰਵਾਉਂਦੇ ਆ, ਪੁਲਿਸ ਕਹਿੰਦੀ ਸਾਨੂੰ ਚੋਰਾਂ ਦੇ ਨਾਮ ਦੱਸੋ, ਕਹਿੰਦੇ ਹੁਣ ਚੋਰ ਕਿੱਦਾਂ ਫੜੀਏ ਤੇ ਨਾਮ ਕਿੱਦਾਂ ਦੱਸੀਏ ਜੀ, ਸਾਡੀਆਂ ਫਾਈਲਾਂ ਨੂੰ ਬੰਦ ਕਰ ਦਿੱਤਾ ਜਾਂਦਾ ਆ ਤੇ ਕੋਈ ਸੁਰਾਗ ਨਹੀਂ ਚੋਰਾਂ ਦਾ ਮਿਲਦਾ ਤੇ ਇਹ ਲਗਾਤਾਰ ਸਿਲਸਿਲਾ ਚੱਲਦਾ ਆ ਰਿਹਾ
0: ਜੀ। ਔਰ ਆਪਣੇ ਕਿਰਨ ਜੀ ਛੋਟੀ ਜਿਹੀ ਬ੍ਰੇਕ ਲੈ ਲਈਏ ਫਿਰ ਉਸ ਤੋਂ ਬਾਅਦ ਕੰਟੀਨਿਊ ਚੱਲੀਏ
5: ਜੀ।
0: ਤੇ ਸੁਣ ਰਹੇ ਹੋ ਜੀ ਤੁਸੀਂ ਵਤਨੋਂ ਦੂਰ, ਪ੍ਰੋਗਰਾਮ ਦਾ ਹਿੱਸਾ ਟਿੱਕਾ ਜੰਕਸ਼ਨ ਦੇ ਸਹਿਯੋਗ ਦੇ ਨਾਲ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ। ਬ੍ਰੈਂਪਟਨ ਦੇ ਵਿੱਚ ਟਿੱਕਾ ਜੰਕਸ਼ਨ ਰਦਰਫੋਰਡ ਅਤੇ ਕੁਵੀਨ ਦੇ ਕਾਰਨਰ ਦੇ ਉੱਤੇ ਬਹੁਤ ਵਧੀਆ ਰੈਸਟੋਰੈਂਟ ਹੈ, ਉਹਨਾਂ ਦੇ ਸਹਿਯੋਗ ਨਾਲ ਅਸੀਂ ਜਿਹੜੇ ਪ੍ਰੋਗਰਾਮ ਦੇ ਹਿੱਸੇ ਨੂੰ ਅੱਜ ਤੁਹਾਡੇ ਤੱਕ ਪੇਸ਼ ਕਰਾਂਗੇ। ਤੇ ਨਾਲ ਦੀ ਨਾਲ ਸਹਿਯੋਗ ਹੈ ਜੀ ਬੁੱਡਵਾਈਨ ਬੈਂਕਟ ਅਤੇ ਕਨਵੈਨਸ਼ਨ ਸੈਂਟਰ ਦਾ। ਕੋਈ ਪਾਰਟੀ ਕਰਨੀ ਚਾਹੁੰਦੇ ਹੋ ਤੇ ਬੁੱਡਵਾਈਨ ਬੈਂਕਟ ਦੇ ਨਾਲ ਸੰਪਰਕ ਕਰ ਸਕਦੇ ਹੋ 416-743-0003। ਤੇ ਕੁਝ ਰਿਕਾਰਡਿੰਗ ਕਮਰਸ਼ੀਅਲ ਤੋਂ ਬਾਅਦ ਫਿਰ ਕੁਝ ਹੋਰ ਤੁਹਾਡੇ ਨਾਲ ਹਲਕੀਆਂ ਫੁਲਕੀਆਂ ਗੱਲਾਂ ਤੇ ਥੋੜਾ ਐਂਟਰਟੇਨਮੈਂਟ ਵੀ ਕਰਦੇ ਹਾਂ ਤੇ ਨਾਲ ਖਬਰਾਂ ਵੀ ਸਾਡੀ ਮਨਪ੍ਰੀਤ ਉਹਨਾਂ ਕੋਲ ਨੇ ਉਹਨਾਂ ਦੇ ਝਾਤ ਪਾਵਾਂਗੇ।
6: ਮਿੱਤਰਾਂ ਦੇ ਜੰਕਸ਼ਨ ਤੇ
7: ਉਹ ਕਿਹੜੇ ਜੰਕਸ਼ਨ ਤੇ?
6: ਇੱਕਾ ਜੰਕਸ਼ਨ ਬ੍ਰੈਂਪਟਨ ਤੇ ਰਾਤ ਲੱਗੀਆਂ ਮਹਿਫਲਾਂ ਨਾਰੇ
7: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040-6474-29-4040। ਟਿੱਕਾ ਜੰਕਸ਼ਨ ਬ੍ਰੈਂਪਟਨ।
8: ਇੱਕ ਲਾਈਫ ਹੈ ਜਿਸ ਲਵ ਹੈ
9: ਯੇ ਕਹਤੇ ਮੁਝਸੇ ਸਭ ਹੈ
10: ਪਰ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan
2: Canada ਵਿੱਚ 75 plus locations ਦੇ ਨਾਲ pizza depot ਲੈ ਕੇ ਆਇਆ full on taste ਦਾ combo 50 plus toppings ਦੇ ਨਾਲ ਬਣਾਓ ਆਪਣਾ favorite pizza try ਕਰੋ sweet chili mango pizza ਜਾਂ shahi paneer pizza
3: juicy ਅਤੇ spicy wings 25 flavors ਦੇ ਵਿੱਚ ਅਤੇ indian style chicken wings ਵੀ try ਕਰੋ
2: loaded fries ਨਾਲ butter chicken fries shahi paneer fries ਮਤਲਬ ਹਰ bite ਵਿੱਚ full paisa vasool ਆਪਣੇ ਨਜ਼ਦੀਕੀ store ਤੇ ਜਾਓ ਜਾਂ pizzadepot.ca ਤੇ order ਕਰੋ
3: ਤੇ ਜੇ ਤੁਸੀਂ business ਕਰਨਾ ਹੈ ਤਾਂ franchisee at pizzadepot.ca ਤੇ ਅੱਜ ਹੀ apply ਕਰੋ pizza depot swaad ਵਿੱਚ toppings non stop
4: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ ਬੈਨਰਸ ਦੇ ਵਾਸਤੇ ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ ਉਹਨਾਂ ਦਾ ਫੋਨ ਨੰਬਰ ਹੈ 905-458-5956-905-458-5956
5: यारों के साथ जश्न या फैमिली के साथ करना हो जश्न ढाबा ऑन द फॉल जाए टेस्ट का वादा और चॉइस भी ज्यादा
6: दिल्ली वाला बटर चिकन रोगन जोश सोया चाप बेस्ट वेज नॉन वेज बिरयानी इन द टाउन बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स द बेस्ट फूड इन नाइग्रा फॉल्स LLBO एंड बियर ऑन टैप ऑल्सो अवेलेबल वॉकिंग डिस्टेंस फ्रॉम द फॉल्स फ्री पार्किंग विजिट 5039 सेंटर स्ट्रीट नाइग्रा फॉल्स कॉल 905-358-0864
5: 905-358-0864 Dhaba on the Falls.
7: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nandaji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nandaji 647-822-9607 647-822-9607
8: ਜੀ ਦੋਸਤੋ ਇੱਕ ਵਾਰੀ ਫਿਰ ਵਤਨ ਦੂਰ ਚ ਆਪ ਸਭ ਦਾ ਨਿੱਘਾ ਸਵਾਗਤ ਹੈ ਇਸ ਟਾਈਮ ਤੁਸੀਂ 5:30 AM ਦੇ ਉੱਤੇ ਵਤਨ ਦੂਰ ਦੇ ਨਾਲ ਜੁੜੇ ਹੋ ਸਾਡੇ ਤੋਂ ਪਹਿਲਾਂ ਦੇਵ ਤਾਤਲਾ ਜੀ ਦਾ ਸ਼ੋਅ ਅੱਜ ਕਿਰਨ ਹੋਰਾਂ ਨੇ ਕੀਤਾ ਔਰ ਇਹਨਾਂ ਨੇ ਆਪਣੇ ਅੰਦਾਜ਼ ਚ ਕੀਤਾ ਦੇਵ ਜੀ ਥੋੜਾ ਜਿਹਾ ਬਿਜ਼ੀ ਸੀ ਤੇ ਸਾਡੇ ਤੋਂ ਬਾਅਦ ਫਿਰ ਰਾਜਵੀਰ ਬੋਪਾ ਰਾਏ ਸਾਹਿਬ ਉਹਨਾਂ ਦਾ ਆਪਣਾ ਵੱਖਰਾ ਅੰਦਾਜ਼ ਹੈ ਉਹਨਾਂ ਨੇ ਆਪਣੇ ਤਰੀਕੇ ਨਾਲ ਤੇ ਸਾਡਾ ਤਾਂ ਬਸ ਤੁਹਾਡੇ ਵਾਲਾ ਅੰਦਾਜ਼ ਹੈ ਜੀ ਜਿੱਦਾਂ ਦਾ ਤੁਸੀਂ ਹੈਗੇ ਗੱਲਾਂ ਬਾਤਾਂ ਤੁਸੀਂ ਸੁਣਨੀ ਆਪਦਾ ਨਹੀਂ ਅਸੀਂ ਕਰ ਦਿੰਦੇ ਹਾਂ ਸਾਡਾ ਤਾਂ ਅੰਦਾਜ਼ ਇਹ ਹੈ ਕਿ ਇਨਫੋਰਮੇਸ਼ਨ ਮਿਲੇ ਕਿਸੇ ਨਾ ਕਿਸੇ ਤਰੀਕੇ ਨਾਲ ਔਰ ਇਨਫੋਰਮੇਸ਼ਨ ਅੱਜ ਆਪਾਂ ਮੋਨਾ ਜੀ ਮੈਡੀਕਲ ਇੰਸ਼ੋਰੈਂਸ ਤੇ ਗੱਲਬਾਤ ਕਰੀਏ
9: ਹਾਂਜੀ ਜ਼ਰੂਰ
8: ਕਿਉਂਕਿ ਕਈ ਵਾਰੀ ਨਾ ਆਪਾਂ ਕਹਿ ਦਿੱਤਾ ਜੀ ਇੰਸ਼ੋਰੈਂਸ ਇੰਸ਼ੋਰੈਂਸ ਪਰ ਇੰਸ਼ੋਰੈਂਸ ਵੀ ਬਹੁਤ ਤਰ੍ਹਾਂ ਦੀ ਹੈ ਕਿ ਉਹਦੇ ਚ ਇੱਕ ਤਰ੍ਹਾਂ ਦੀ ਨਹੀਂ ਇੰਸ਼ੋਰੈਂਸ ਬਿਜ਼ਨਸ ਦੀ ਇੰਸ਼ੋਰੈਂਸ ਲੱਗ ਗਿਆ ਤੁਹਾਡੀ ਹੈਲਥ ਦੀ ਇੰਸ਼ੋਰੈਂਸ ਲੱਗ ਗਿਆ ਤੁਹਾਡੀ ਲਾਈਫ ਇੰਸ਼ੋਰੈਂਸ ਲੱਗ ਗਿਆ ਤੁਹਾਡੇ ਬੱਚਿਆਂ ਦੀ ਇੰਸ਼ੋਰੈਂਸ ਲੱਗ ਗਿਆ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਦੀ ਇੰਸ਼ੋਰੈਂਸ ਲੱਗ ਗਿਆ ਬੜਾ ਕੁਛ ਇਹਦੇ ਚ ਆਉਂਦਾ
9: ਪਰ
8: ਮੈਡੀਕਲ ਇੰਸ਼ੋਰੈਂਸ ਕੀ ਹੈ
9: ਮੈਡੀਕਲ ਇੰਸ਼ੋਰੈਂਸ ਐਕਚੁਅਲੀ ਇਹਦੇ ਵਿੱਚ ਇਹ ਚੀਜ਼ ਇਹ ਆ ਜਾਂਦੀ ਹੈਗੀ ਵੈਸੇ ਨਾਨ ਮੈਡੀਕਲ ਇੰਸ਼ੋਰੈਂਸ ਤੁਸੀਂ ਕਹਿੰਦੇ ਚਾਹੁੰਦੇ ਹੋ ਜਾਂ ਕਿਦਾਂ ਮੈਡੀਕਲ ਇੰਸ਼ੋਰੈਂਸ
8: ਨਾਨ ਮੈਂ ਤੁਹਾਨੂੰ ਦੱਸਿਆ ਮੈਂ ਅੱਗੇ ਇੰਨਾ ਗੱਲ ਪੜ੍ਹਾਂ ਨਹੀਂ
9: ਕਿਉਂਕਿ ਦੋਨੋਂ ਤਰ੍ਹਾਂ ਦੀ ਇੰਸ਼ੋਰੈਂਸ ਹੁੰਦੀ ਮੈਡੀਕਲ ਇੰਸ਼ੋਰੈਂਸ ਇੱਕ ਤਾਂ ਇਹ ਹੋ ਗਈ ਡਰੱਗ ਐਂਡ ਡੈਂਟਲ ਪਲਾਨ ਜੇ ਕੋਈ ਪਰਸਨ ਹੈਗੇ ਆ ਜਿਨ੍ਹਾਂ ਨੂੰ ਆਪਣੀ ਮੈਡੀਕੇਸ਼ਨ ਕਵਰ ਕਰਵਾਉਣੀ ਹੈ ਡੈਂਟਲ ਦਾ ਖਰਚਾ ਕਵਰ ਕਰਵਾਉਣਾ ਸੋ ਉਸ ਤਰੀਕੇ ਦੇ ਮੈਡੀਕਲ ਕਵਰੇਜਸ ਹੁੰਦੀਆਂ ਨੇ ਡਰੱਗ ਐਂਡ ਡੈਂਟਲ ਪਲਾਨਸ ਹੁੰਦੇ ਨੇ ਜਿਹਦੇ ਵਿੱਚ ਕਿ ਅਸੀਂ ਗਰੁੱਪ ਪਲਾਨਸ ਦੇ ਵਿੱਚ ਵੀ ਡੀਲ ਕਰਦੇ ਹਾਂ ਸੋ ਉਹ ਗਰੁੱਪ ਪਲਾਨਸ ਜਿੱਦਾਂ ਕਿ ਕਈ ਵਾਰ ਹੁੰਦਾ ਕਿ ਅਸੀਂ ਕਈ ਵਾਰ ਸੋਚਦੇ ਪਰਸਨ ਸੋਚਦਾ ਕਿ ਵੱਡੀ ਵੱਡੀ ਕੰਪਨੀਆਂ ਉਹਨਾਂ ਦੇ ਗਰੁੱਪ ਪਲਾਨਸ ਹੋ ਗਏ ਪਰ ਬੇਸਿਕਲੀ ਦੇਖਿਆ ਜਾਵੇ ਕੋਈ ਵੀ ਸਮਾਲ ਬਿਜ਼ਨਸ ਵੀ ਹੈਗਾ ਜਿਹਦੇ ਵਿੱਚ 3 ਇੰਪਲੋਈਜ਼ ਹੈਗੇ ਆ ਉੱਥੇ ਵੀ ਤੁਹਾਨੂੰ ਮੈਡੀਕਲ ਕਵਰੇਜ ਮਿਲ ਸਕਦੀ ਹੈ ਗਰੁੱਪ ਪਲਾਨ ਦੀ ਤਰ੍ਹਾਂ ਤੁਸੀਂ ਆਪਣੇ ਇੰਪਲੋਈਜ਼ ਨੂੰ ਐਜ਼ ਅ ਗਰੁੱਪ ਅਰੇਂਜ ਕਰ ਸਕਦੇ ਹੁੰਦੇ ਹੋ ਜਿਹਦਾ ਬੈਨੀਫਿਟ ਕੀ ਹੋ ਜਾਂਦਾ ਹੈਗਾ ਕਿ ਜਿੱਦਾਂ ਹੁਣ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਬਿਜ਼ਨਸਿਸ ਹੈ ਜੇ ਪਰਸਨ ਦੇ ਕੋਲ 2 ਇੰਪਲੋਈਜ਼ ਹੈ ਤੀਜਾ ਉਹ ਆਪ ਤਾਂ ਉਹ ਇੱਕ ਗਰੁੱਪ ਪਲਾਨ ਅਰੇਂਜ ਕਰ ਲਏ ਤਾਂ ਉਹਦੇ ਵਿੱਚ ਕੀ ਹੈਗਾ ਕਿ ਇੱਕ ਤਾਂ ਜਿਹੜੀਆਂ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਹੁੰਦੀਆਂ ਕੋਈ ਬਲੱਡ ਪ੍ਰੈਸ਼ਰ ਦੀ ਮੈਡੀਕੇਸ਼ਨ ਲੈ ਰਿਹਾ ਕੋਈ ਬੰਦਾ ਡਾਇਬੀਟੀਜ਼ ਦੇ ਲੈ ਰਿਹਾ ਉਹ ਸਾਰੀਆਂ ਕਵਰ ਹੋ ਜਾਂਦੀਆਂ ਨੇ ਜਿਹੜੀ ਕਿ ਇੰਡੀਵਿਜੁਅਲ ਪਲਾਨਸ ਦੇ ਵਿੱਚ ਫੁੱਲੀ ਆਪਾਂ
8: ਅੱਛਾ ਜੀ ਤੁਸੀਂ ਅੱਜ ਬਹੁਤ ਵਧੀਆ ਗੱਲ ਇਹ ਕੀਤੀ ਕਿ ਜਿੱਦਾਂ ਹੁਣ ਅਸੀਂ ਆਪਣਾ 4-5 ਜਾਣੇ ਇੱਥੇ ਆਫਿਸ 'ਚ ਕੰਮ ਕਰਦੇ ਹਾਂ, ਕਈ ਵਾਰੀ ਨਾ ਛੋਟੀਆਂ ਕੰਪਨੀਆਂ ਵਾਲੇ ਸੋਚਦੇ ਆ ਵੀ ਅਸੀਂ ਕਿਉਂ ਇੰਪਲਾਈਜ ਨੂੰ ਇੱਦਾਂ ਲੈ ਕੇ ਦਈਏ, ਆਪਣਾ ਜੋ ਬਿਮਾਰ ਆ ਜਾਂ ਆਪਾਂ ਉਹਨੂੰ ਡੈਂਟਿਸਟ ਦੀ ਲੋੜ ਆ, ਉਹ ਆਪਣੇ ਪੈਸੇ ਖਰਚੇ, ਪਰ ਕਿਉਂ ਨਾ ਹੋਵੇ ਉਹਨਾਂ ਨੂੰ ਕਹੋ ਕਿ ਦੇਖੋ ਜੀ ਤੁਹਾਡੇ ਮੰਥਲੀ ਇੰਨੇ ਪੇ ਚੋਂ ਕੱਟ ਹੋ ਕੇ ਤੁਹਾਡੀ ਇੰਸ਼ੋਰੈਂਸ ਵੈਲਿਡ ਹੈ।
9: ਬਿਲਕੁਲ,
8: ਹੈ ਨਾ, ਬਹੁਤ ਜਿੱਦਾਂ ਮੈਂ ਪਹਿਲਾਂ ਵੱਡੀ ਕੰਪਨੀ 'ਚ ਕੰਮ ਕਰਦਾ ਸੀ ਇੱਥੇ, ਉੱਥੇ 100 ਬੰਦਾ ਕੰਮ ਕਰਦਾ ਸੀ, ਤੇ ਉਹ ਵੀ ਜਿਹੜੇ ਸਾਡੀ ਪੇ ਚੈੱਕ ਚੋਂ ਅੱਧੇ ਪੈਸੇ ਉਹ ਕੱਟਦੇ
9: ਸੀ। 50% ਐਮਪਲੋਈ 50 ਐਮਪਲੋਇਰ ਪੇ ਕਰਦਾ।
8: ਹਾਂਜੀ
9: ਹਾਂਜੀ ਬਿਲਕੁਲ, ਉਹ ਇੱਕ ਤਾਂ ਦੇਖੋ ਪਤਾ ਕਿ ਸੁਖੀ ਜੀ ਇਹਦੇ ਨਾਲ ਬੈਨੀਫਿਟ ਕੀ ਹੋ ਜਾਂਦਾ, ਜਿਹੜੇ ਐਮਪਲੋਈਜ਼ ਹੈ ਉਹ ਜ਼ਿਆਦਾ ਲੌਂਗਰ ਸਟੇ ਕਰਦੇ ਆ ਐਮਪਲੋਇਰ ਦੇ ਨਾਲ।
8: ਮੈਂ ਦੇਖਿਆ ਜੀ ਬਾਹਰ ਜਦੋਂ ਫਿਰ ਗੱਲਾਂ ਕਰਦੇ ਉਹਨੂੰ ਕਹਿੰਦੇ ਮੇਰੀ ਕੰਪਨੀ ਵੱਲੋਂ ਤਾਂ 100% ਬੈਨੀਫਿਟ ਹੈ।
9: ਹਾਂਜੀ
8: ਹਾਂਜੀ
9: ਬਿਲਕੁਲ, ਉਸ ਚੀਜ਼ ਨੂੰ ਬਹੁਤ ਹਰੇਕ ਪਰਸਨ ਦੇ ਲਈ ਬਹੁਤ ਹੀ ਜ਼ਰੂਰੀ ਹੋ ਜਾਂਦੀ ਹੈ ਉਹ ਚੀਜ਼।
8: ਜਿੱਦਾਂ ਉਹਦਾ ਦੋ ਚੀਜ਼ਾਂ ਕੰਮ ਕਰਦੇ ਸੁਣਦੇ ਹੁੰਦੇ ਸੀ ਕਿ ਇੱਕ ਬੜੇ ਖੁਸ਼ ਹੋਣਾ ਜਿੱਦਾਂ ਦੇ ਬੈਨੀਫਿਟ ਹੋਣ, ਦੂਜਾ ਉਹਨੇ ਖੁਸ਼ ਹੋਣਾ ਕਿ ਸਾਲ 'ਚ ਮੇਰੀ ਇੰਨੀ ਵੈਕੇਸ਼ਨ ਆ,
9: ਹੈ ਨਾ,
8: ਮੇਰੀ ਚਾਰ ਉਸ ਕੰਪਨੀ 4 ਵੀਕ ਵੈਕੇਸ਼ਨ ਸੀ।
9: ਹਾਂਜੀ,
8: ਤੇ ਕਿਰਨ ਛੋਟੀ ਜਿਹੀ ਕੰਪਨੀ 'ਚ ਇੱਕ 8 ਵੀਕ ਵੈਕੇਸ਼ਨ ਕਰੇ।
9: ਦੇਖੋ ਹੁਣ ਛੋਟੀ ਕੰਪਨੀ ਨੇ ਨਾ, ਇਹ ਵੱਡੀ ਵੱਡੀ ਕੰਪਨੀਆਂ ਦੇ ਗੱਲ ਹੈ, ਇਹ ਤੁਹਾਨੂੰ ਲੱਗਦਾ ਛੋਟੀ ਹੈ। ਤੇ ਬਾਕੀ ਇਹ ਚੀਜ਼ ਹੈਗੀ ਹੈ ਕਿ ਡੈਫੀਨੇਟਲੀ ਅਸੀਂ ਡਰੱਗ ਐਂਡ ਡੈਂਟਲ ਪਲਾਨਸ ਦੇ ਵਿੱਚ ਇੰਡੀਵਿਜੁਅਲ ਪਲਾਨਸ, ਗਰੁੱਪ ਪਲਾਨਸ ਦੇ ਵਿੱਚ ਵੀ ਡੀਲ ਕਰਦੇ ਹੈਗੇ ਆ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰਨਾ ਚਾਹ ਰਹੇ ਸੀਗੇ ਕਿ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ, ਡੈਫੀਨੇਟਲੀ ਉਹ ਉਹਨਾਂ ਦੇ ਲਈ ਸਪੈਸੀਫਿਕਲੀ ਹੁੰਦੀ ਹੈ ਜਿਹਨਾਂ ਨੂੰ ਕਿਸੇ ਤਰ੍ਹਾਂ ਦੇ ਹੈਲਥ ਇਸ਼ੂਜ਼ ਹੈ, ਪ੍ਰੀਵੀਅਸ ਹਿਸਟਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਹਾਰਟ ਕੰਡੀਸ਼ਨ ਆ ਚੁੱਕੀ ਹੈ, ਕੋਈ ਕੈਂਸਰ ਦੀ ਪ੍ਰੋਬਲਮ ਹੈ, ਕੋਈ ਟਿਊਮਰ ਹੈਗੇ ਆ, ਈਵਨ ਕਿ ਕੋਈ ਡਾਇਬਟੀਜ਼ ਡਿਪਰੈਸ਼ਨ ਦੀ ਪ੍ਰੋਬਲਮ ਹੈ, ਤਾਂ ਉੱਥੇ ਨੋਨ ਮੈਡੀਕਲ ਪਾਲਿਸੀਜ਼ ਹੀ ਕੰਮ ਕਰਦੀਆਂ ਨੇ, ਕਿਉਂਕਿ ਸਟੈਂਡਰਡ ਮਾਰਕੀਟ ਦੇ ਵਿੱਚ ਉਹਨਾਂ ਨੂੰ ਪਾਲਿਸੀ ਨਹੀਂ ਮਿਲ ਸਕਦੀ ਹੁੰਦੀ। ਐਂਡ ਹੁਣ ਇਸ ਕੇਸ ਦੇ ਵਿੱਚ ਇੱਕ ਚੀਜ਼ ਹੋਰ ਆ ਜਾਂਦੀ ਹੈਗੀ ਹੈ ਕਿ ਕਈ ਵਾਰ ਸਾਨੂੰ ਲੱਗਦਾ ਸਾਡੇ ਹੈਲਥ ਇਸ਼ੂਜ਼ ਤਾਂ ਕੋਈ ਹੈ ਨਹੀਂ ਗੇ, ਪਰ ਲਾਈਫ ਸਟਾਈਲ, ਜਿਹੜਾ ਲਾਈਫ ਸਟਾਈਲ ਮਤਲਬ ਇਹ ਹੈ ਕਿ ਕਦੇ ਕੋਈ ਡਰਾਈਵਿੰਗ ਲਾਇਸੈਂਸ ਸਸਪੈਂਡ ਹੋਇਆ ਸੀ, ਕੋਈ ਬੈਂਕਰਪਸੀ ਕੀਤੀ ਸੀਗੀ, ਸੋ ਉਹ ਚੀਜ਼ਾਂ ਵੀ ਕੰਸਿਡਰ ਕੀਤੀਆਂ ਜਾਂਦੀਆਂ ਨੇ ਕਿ ਕਿੰਨਾ ਕੁ ਤੁਸੀਂ ਰਿਸਕ ਟੇਕਰ ਹੈਗੇ ਹੋ।
8: ਅੱਛਾ ਜੀ, ਇਹ ਵੀ ਵਿੱਚ ਕਰਦੇ ਆ।
9: ਬਿਲਕੁਲ,
8: ਤੇ ਕਈ ਵਾਰੀ ਬੰਦਾ ਹੁਣ ਜਿਹੜੇ ਤੁਸੀਂ, ਕਿਉਂਕਿ ਤੁਸੀਂ ਕਿਹੜਾ ਉਹਨਾਂ ਦਾ ਸਾਰਾ ਬਾਇਓਡਾਟਾ ਕੱਢਦੇ ਆ, ਤੇ ਬੰਦਾ ਜੇ ਕਈ ਵਾਰੀ ਨਹੀਂ ਦੱਸਦਾ ਫਿਰ।
9: ਐਕਚੁਅਲੀ ਕੀ ਹੈਗਾ ਕਿ ਜਿਹੜਾ ਡਰਾਈਵਿੰਗ ਲਾਇਸੈਂਸ ਸਸਪੈਂਸ਼ਨ ਹੈਗੀ ਆ ਜਾਂ ਇਸ ਤਰੀਕੇ ਦੀਆਂ ਕੰਡੀਸ਼ਨਸ ਹੁੰਦੀਆਂ ਨੇ, ਉਹ ਤੁਹਾਡੇ ਮੋਟਰ ਵਹੀਕਲ ਰਿਪੋਰਟ ਦੇ ਉੱਤੇ ਸ਼ੋਅ ਹੁੰਦੀਆਂ ਨੇ। ਐਂਡ ਜਿੰਨੀਆਂ ਵੀ ਅਸੀਂ ਕੰਪਨੀਜ਼ ਦੀ ਗੱਲ ਕਰਦੇ ਹਾਂ, ਚਾਹੇ ਮੈਡੀਕਲ ਅੰਡਰ ਰਿਟਨ ਲਾਈਫ ਇੰਸ਼ੋਰੈਂਸ ਹੈ ਜਾਂ ਨੋਨ ਮੈਡੀਕਲ ਹੈਗੀ ਆ, ਇਹਨਾਂ ਦੇ ਵਿੱਚ ਅਪਫਰੰਟ ਅੰਡਰ ਰਾਈਟਿੰਗ ਹੁੰਦੀ ਹੈਗੀ ਆ। ਐਂਡ ਇੰਸ਼ੋਰੈਂਸ ਕੰਪਨੀ ਨੂੰ ਜੇ ਤੁਸੀਂ ਨਹੀਂ ਵੀ ਡਿਸਕਲੋਜ਼ ਕਰਦੇ, ਉਹਨਾਂ ਨੇ ਜਦੋਂ ਤੁਹਾਡਾ ਡਾਟਾ ਪੁੱਲ ਕਰਨਾ ਹੈ, ਤਾਂ ਤੁਹਾਡੀ ਸਾਰੀ ਇਨਫੋਰਮੇਸ਼ਨ ਉਹਨਾਂ ਦੇ ਕੋਲ ਆ ਜਾਂਦੀ ਹੈਗੀ ਆ ਐਟ ਦ ਟਾਈਮ ਆਫ ਅੰਡਰ ਰਾਈਟਿੰਗ। ਸੋ ਇਸੇ ਕਰਕੇ ਵੈਸੇ ਅਸੀਂ ਇਹੀ ਕਹਿੰਦੇ ਹੈਗੇ ਆ ਕਿ ਡਿਸਕਲੋਜ਼ ਕੀਤਾ ਜ਼ਿਆਦਾ ਬੈਟਰ ਹੈਗਾ, ਕਿਉਂਕਿ ਕੱਲ ਨੂੰ ਇੰਸ਼ੋਰੈਂਸ ਕੰਪਨੀ ਨੇ ਆਪਣੇ ਆਪ ਪੁੱਲ ਕਰਨਾ, ਤਦੋਂ ਵੀ ਉਹਨਾਂ ਨੂੰ ਪਤਾ ਹੀ ਲੱਗ ਜਾਣਾ ਹੈ। ਬਲਕਿ ਜੇ ਤੁਸੀਂ ਡਿਸਕਲੋਜ਼ ਕਰਦੇ ਹੋ, ਤਾਂ ਅਸੀਂ ਤੁਹਾਨੂੰ ਉਸ ਹਿਸਾਬ ਦੇ ਨਾਲ ਐਡਵਾਈਜ਼ ਕਰਦੇ ਹਾਂ ਕਿ ਕਿਹੜੀ ਕੰਪਨੀ ਦੇ ਵਿੱਚ ਜਾਈਏ, ਕਿਹੜੀ ਪਾਲਿਸੀ ਦੇ ਵਿੱਚ ਤੁਸੀਂ ਐਲੀਜੀਬਲ ਹੋ ਸਕੋਗੇ। ਐਂਡ ਬਹੁਤ ਵਾਰ ਹੁੰਦਾ, ਕਿਉਂਕਿ ਕਈ ਵਾਰ ਇੱਦਾਂ ਦੇ ਹੈਲਥ ਇਸ਼ੂਜ਼ ਆ ਗਏ ਜਾਂ ਇੱਦਾਂ ਦੇ ਲਾਈਫ ਸਟਾਈਲਸ ਕਰਕੇ ਕੰਡੀਸ਼ਨਸ ਆ ਗਈਆਂ, ਪਰ ਸਾਨੂੰ ਇੰਸ਼ੋਰੈਂਸ, ਹਰੇਕ ਪਰਸਨ ਨੂੰ ਲਾਈਫ ਇੰਸ਼ੋਰੈਂਸ ਚਾਹੀਦੀ ਹੁੰਦੀ ਹੈ, ਚਾਹੇ ਮੋਰਗੇਜ ਦੀ ਕਵਰੇਜ ਹੈ, ਸਟੇਟ ਪਲੈਨਿੰਗ ਹੈਗੀ ਆ, ਚਾਹੇ ਮੋਰਗੇਜ ਇੰਸ਼ੋਰੈਂਸ ਕਰਵਾਉਣੀ ਆ ਅਸੀਂ, ਜਾਂ ਫਿਰ ਕਈ ਵਾਰ ਹੁੰਦਾ ਕਿ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ। ਕਾਫੀ ਵਾਰ ਮੈਨੂੰ ਕਾਲਸ ਆਉਂਦੀਆਂ ਨੇ ਕਿ 75, 80, 82 ਦੇ ਆਸ ਪਾਸ ਹੈਗੀ ਆ ਏਜ ਤੇ ਫਾਈਨਲ ਐਕਸਪੈਂਸ ਕਵਰੇਜ ਕਰਵਾਉਣੀ ਹੈ, ਤਾਂ ਡੈਫੀਨੇਟਲੀ ਤੁਹਾਨੂੰ ਇਹ ਪਾਲਿਸੀਸ ਮਿਲ ਸਕਦੀਆਂ ਨੇ, ਐਸ ਲੌਂਗ ਐਸ ਪਰਸਨ ਦੀ ਏਜ 85 ਤੋਂ ਘੱਟ ਦੀ ਹੈਗੀ ਆ। ਤਾਂ ਫਿਊਨਰਲ ਕੋਸਟ ਐਕਸਪੈਂਸ ਕਵਰੇਜ ਵੀ ਕਰਵਾ ਸਕਦੇ ਹੋ, ਜਿਹਦੇ ਵਿੱਚ ਕਿ ਪਾਲਿਸੀਸ ਮੈਂ ਕਹੂੰਗੀ ਕਿ ਜਸਟ $2 ਪਰ ਡੇ ਤੋਂ ਸ਼ੁਰੂ ਹੋ ਜਾਂਦੀਆਂ ਨੇ, ਜਿਹਦੇ ਵਿੱਚ ਕਿ ਫਾਇਦਾ ਇਹੋ ਜਾਂਦਾ ਕਿ ਵਰਲਡ ਵਾਈਡ ਤੁਹਾਨੂੰ ਇਹ ਪਾਲਿਸੀਸ ਕਵਰ ਕਰਦੀਆਂ ਨੇ।
8: ਓਕੇ,
9: ਸੋ ਚਾਹੇ ਪਰਸਨ, ਹੁਣ ਕਾਫੀ ਵਾਰ ਆਪਾਂ ਦੇਖਦੇ ਹਾਂ ਸੀਨੀਅਰਸ ਕਈ ਵਾਰ 2-2, 4-4 ਮਹੀਨੇ ਬੈਕ ਹੋਮ ਕੰਟਰੀ ਚਲੇ ਜਾਂਦੇ ਨੇ, ਜੇ ਗੋਡ ਫੋਰਬਿਡਸ ਉੱਥੇ ਕੋਈ ਮਿਸਹੈਪ ਹੋ ਜਾਂਦਾ, ਤਾਂ ਡੈਫੀਨੇਟਲੀ ਫੁੱਲ ਅਮਾਊਂਟ ਬੈਨੀਫਿਸ਼ਰੀ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਹੈ, ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੁੰਦੇ ਹੋ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ, ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ, ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
8: 416-509-1509-409-1509-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409-409 ਕਿਰਨ ਹੋਣਾ ਨੂੰ ਤੀਆਂ ਦਾ ਬੜਾ ਚਾਅ, ਕੁੜੀਆਂ ਨੂੰ ਹੁੰਦਾ ਹੀ ਆ ਹਨਾ, ਤੇ ਹੁਣ ਇਨਫੋਰਮੇਸ਼ਨ ਇਹਨਾਂ ਨੇ ਦੇਣੀ ਆਪੇ ਦੇਣਾ, ਮੈਨੂੰ ਤਾਂ ਆਪ ਨੀ ਪਤਾ ਕਿ ਕੁੜੀਆਂ ਦਾ ਸ਼ੋਅ ਇਹੀ ਕਰਦੀ ਆ
10: ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸੁਖੀ ਜੀ। ਸੋ ਬਿਲਕੁਲ ਜੀ, ਜਿੱਥੇ ਕਿ ਸਾਨੂੰ ਹੁਣੇ ਵੀ ਖਾਲਸ ਆ ਰਹੀ ਹੈ

ਸਾਡੇ ਹੈਡ ਆਫਿਸ ਚੋਂ ਹੀ ਮਿਲੋ ਕਿ ਆਨਲਾਈਨ ਟਿਕਟ ਅਸੀਂ ਨਹੀਂ ਰੱਖੀ ਹੈਗੀ ਹੈ ਤੇ ਰੈਗੂਲਰ ਟਿਕਟ ਪਰਚੇਸ ਕਰਨ ਦੇ ਲਈ ਲਿੰਕ ਹੈਗਾ megastarevents.com MEGA megastarevents.com ਤੋਂ ਤੁਸੀਂ ਜਿਹੜੀ ਹੈ ਜੀ ਰੈਗੂਲਰ ਟਿਕਟ $30 ਵਾਲੀ ਇੰਕਲੂਡਿੰਗ ਟੈਕਸ ਪਰਚੇਸ ਕਰ ਲਿਓ VIP ਸਾਨੂੰ ਕਾਲ ਕਰ ਲਿਓ 9057990999 ਤੇ ਸਟਾਲ ਰਿਲੇਟਡ ਕੋਈ ਵੀ ਇਨਕੁਆਇਰੀ ਕਰਨੀ ਹੈ ਦੇਖੋ ਜੀ ਫਰਾਈਡੇ ਤੱਕ ਹੀ ਅਸੀਂ ਸਟਾਲ ਇਨਕੁਆਇਰੀਜ਼ ਲੈ ਰਹੇ ਹੈਗੇ ਫਰਾਈਡੇ ਤੋਂ ਬਾਅਦ ਅਸੀਂ ਜਿਹੜੇ ਜੀ ਸਾਡੇ ਕੋਲ ਆਲਰੇਡੀ ਇਨਫ ਸਟਾਲਸ ਹੈਗੇ ਆ ਸੋ ਅੱਜ ਤੁਸੀਂ ਸਾਨੂੰ ਰੇਡੀਓ ਤੋਂ ਬਾਅਦ ਕਾਲ ਕਰ ਲੈਣਾ ਕਿਉਂਕਿ ਸਟਾਲ ਲਾ ਕੇ ਤੁਸੀਂ ਜਿਹੜਾ ਜੀ ਛੋਟਾ ਆਪਣਾ ਬਿਜ਼ਨਸ ਭਾਵੇਂ ਘਰੋਂ ਕਰਦੇ ਹਾਂ ਤੁਸੀਂ ਬਹੁਤ ਜ਼ਿਆਦਾ ਜਿਹੜੇ ਜੀ ਹਾਈਪ ਦੇ ਸਕਦੇ ਹੋ ਉਹਨੂੰ ਪ੍ਰਮੋਟ ਕਰ ਸਕਦੇ ਹਾਂ ਸਪੋਂਸਰ ਕਰਨਾ ਚਾਹੁੰਦੇ ਹਾਂ ਇਸ ਸ਼ੋਅ ਨੂੰ ਤਾਂ ਵੀ ਗੱਲਬਾਤ ਹੋ ਸਕਦੀ ਹੈ 9057990999 ਤੇ ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਨੋਬਲ ਫਰੈਸ਼ ਫੂਡ ਨੋਬਲ ਫਰੈਸ਼ ਫੂਡ ਤੇ ਜਿਹੜਾ ਜੀ ਬਹੁਤ ਸਸਤੀਆਂ ਜੂਨ ਸਪੈਸ਼ਲ ਦੇ ਵਿੱਚ ਜਿਹੜੀ ਹੈ ਜੀ ਗਰੋਸਰੀ ਆ ਚੁੱਕੀ ਹੈਗੀ ਹੈ ਚਾਹੇ ਤੁਸੀਂ ਜਿਹੜਾ ਜੀ ਸਮਰ ਫਰੂਟਸ ਲੈਣਾ ਚਾਹੁੰਦੇ ਹੈ ਚਾਹੇ ਜੂਸ ਲੈਣਾ ਹੈ ਚਾਹੇ ਤੁਸੀਂ ਜਿਹੜਾ ਜੀ ਦਾਲ ਸਬਜ਼ੀ ਆਟਾ ਦਹੀਂ ਦੁੱਧ ਘਿਓ ਕੁਛ ਵੀ ਸਾਰਾ ਕੁਛ ਬਹੁਤ ਜ਼ਿਆਦਾ ਘੱਟ ਕੀਮਤਾਂ ਤੇ ਆ ਦੋ ਲੋਕੇਸ਼ਨ ਤੋਂ ਇਸ ਟਾਈਮ ਤੁਹਾਨੂੰ ਜਿਹੜਾ ਜੀ ਇਹ ਸਰਵ ਕਰ ਰਿਹਾ 20 ਗਿਲਿਗਮ ਡਰਾਈਵ ਤੇ ਦੂਜੀ ਹੈਗੀ ਹੈ 2945 ਸੈਂਡਲਵੁੱਡ ਪਾਰਕਵੇ ਤੇ ਤੀਜੀ ਲੋਕੇਸ਼ਨ ਬਹੁਤ ਜਲਦੀ ਜਿਹੜੀ ਜੀ ਖੁੱਲੂਗੀ ਉਹਦਾ ਵੀ ਜਿਹੜਾ ਜੀ ਅਸੀਂ ਵੇਰਵਾ ਤੁਹਾਡੇ ਤੱਕ ਦਿੰਦੇ ਰਵਾਂਗੇ ਨਾਲ ਦੀ ਨਾਲ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਉਹਨਾਂ ਦਾ ਮੈਸੇਜ ਵੀ ਮੈਂ ਸਾਂਝਾ ਕਰਦਾ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਘਰਾਂ ਦੇ ਵਿੱਚੋਂ ਇਕੱਠੀ ਕੱਢਣੀ ਆ ਜਾਂ ਤੁਸੀਂ ਮਿਸਡ ਮੰਥਲੀ ਮੋਰਗੇਜ ਪੇਮੈਂਟਸ ਕੀਤੀਆਂ ਜਾਂ ਕ੍ਰੈਡਿਟ ਕਾਰਡ ਡੈਬਟਸ ਹੈਗੀਆਂ ਤਾਂ ਤੁਸੀਂ ਇਹਨਾਂ ਦੇ ਨਾਲ ਜਿਹੜਾ ਜੀ ਮੁਕੇਸ਼ ਚੌਹਾਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ 6475127000 ਤੇ ਔਰ ਜੇ ਤੁਹਾਨੂੰ ਜਿਹੜਾ ਹੈ ਜੀ ਲੋਨ ਦੀ ਵੀ ਲੋੜ ਪੈ ਗਈ ਹੈ ਛੇਤੀ ਤੁਹਾਨੂੰ ਜਿਹੜੇ ਜੀ ਫੰਡਸ ਚਾਹੀਦੇ ਆ ਤਾਂ ਵੀ ਤੁਹਾਡੀ ਜਿਹੜੀ ਜੀ ਹੈਲਪ ਕਰ ਸਕਦੇ 6475127000 ਤੇ ਸੋ ਬਿਲਕੁਲ ਜੀ ਜਿੱਥੇ ਕਿ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਕਿੰਨੇ ਕੁ ਸਾਰੇ ਜਿਹੜੇ ਜੀ ਸਿੰਗਰਸ ਤੀਆਂ ਦੇ ਮੇਲੇ ਤੇ ਇਸ ਵਾਰੀ ਪਹੁੰਚ ਰਹੇ ਆ ਇਸ ਹਫਤੇ ਵੀ ਜਿਹੜਾ ਜੀ ਤੁਸੀਂ ਰੇਡੀਓ ਸੁਣਨਾ ਅਸੀਂ ਉਹ ਵੀ ਸਿੰਗਰਸ ਹੋਰ ਵੀ ਆਰਟਿਸਟ ਅਨਾਊਂਸ ਕਰਾਂਗੇ ਸੋ ਇਸ ਟਾਈਮ ਜਿਹੜਾ ਹੈ ਜੀ ਅਸੀਂ ਦੱਸਿਆ ਸੀਗਾ ਕਿ ਮੰਨਤ ਨੂਰ ਸੁਦੇਸ਼ ਕੁਮਾਰੀ ਜੀ ਜਿਹੜੇ ਹੈ ਜੀ ਪਹੁੰਚ ਰਹੇ ਹੈਗੇ ਤੀਆਂ ਦੇ ਮੇਲੇ ਤੇ ਸੁਦੇਸ਼ ਕੁਮਾਰੀ ਬਹੁਤ ਲੰਬੇ ਟਾਈਮ ਤੋਂ ਬਾਅਦ ਇਸ ਵਾਰੀ ਤੀਆਂ ਦੇ ਮੇਲੇ ਤੇ ਆ ਰਹੇ ਹੈਗੇ ਆ ਸੋ ਆਪਾਂ ਪਿਆਰਾ ਜਿਹਾ ਗੀਤ ਇੱਕ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਤੇ ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਕਰਾਂਗੇ

ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਕੁਛ ਇੱਦਾਂ ਦਾ ਮਾਹੌਲ ਜਿਹੜਾ ਜੀ ਤੁਹਾਨੂੰ 21 ਜੂਨ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਦੇਖਣ ਨੂੰ ਮਿਲੂਗਾ ਜੀ। ਬਹੁਤ ਜਲਦੀ ਜਿਹੜੀਆਂ ਜੀ, ਕਿਉਂਕਿ ਟਿਕਟ ਦੀ ਕੀਮਤ ਅਸੀਂ ਬਹੁਤ ਘੱਟ ਰੱਖੀ ਹੈ, ਐਡਵਾਂਸ ਸਿਰਫ ਔਰ ਸਿਰਫ $30 ਦੇ ਵਿੱਚ ਹੈ, ਤੇ ਬਹੁਤ ਜਲਦੀ ਜਿਹੜੀਆਂ ਜੀ ਟਿਕਟਾਂ ਵਿਕ ਰਹੀਆਂ ਹੈਗੀਆਂ। ਸੋ ਗੱਲਬਾਤ ਕੋਈ ਵੀ ਕਰਨੀ, ਚਾਹੇ ਲਿੰਕ ਚਾਹੀਦਾ ਤੁਸੀਂ ਆਨਲਾਈਨ, ਜੇ ਲਿੰਕ ਨਹੀਂ ਵੀ ਲੱਭ ਪਾ ਰਹੇ ਹੈਗੇ, ਦੈਟਸ ਫਾਈਨ, ਤੁਸੀਂ ਸਾਡੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ 9057990999 ਤੇ ਜਿਹੜਾ ਜੀ ਗੱਲਬਾਤ ਕਰਕੇ ਤੁਸੀਂ ਟਿਕਟ ਦਾ ਲਿੰਕ ਲੈ ਸਕਦੇ ਹਾਂ। ਸੋ ਮੋਨਾ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਜਿੱਥੇ ਕਿ ਅਸੀਂ ਜਿਹੜੇ ਜੀ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕੀਤੀ ਆ, ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿਡਸ ਪੇਡ ਅਪ ਲਾਈਫ ਇੰਸ਼ੋਰੈਂਸ ਵਿਦ ਇਨਵੈਸਟਮੈਂਟ। ਸੋ ਦਿਸ ਇਜ਼ ਸਮਥਿੰਗ ਨਿਊ, ਆਈ ਥਿੰਕ

0: ਕਿ ਤੁਸੀਂ ਇਹਦੇ ਬਾਰੇ ਥੋੜੀ ਹੋਰ ਜਾਣਕਾਰੀ ਜਿਹੜੀ ਜੀ ਦਿਓ।
1: ਬਿਲਕੁਲ ਕਿਰਨ, ਕਿਉਂਕਿ ਜਦੋਂ ਬੱਚਿਆਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ, ਚਾਹੇ ਐਜ਼ ਅ ਪੇਰੈਂਟਸ ਐਜ਼ ਅ ਗ੍ਰੈਂਡ ਪੇਰੈਂਟਸ, ਹਮੇਸ਼ਾ ਸਾਡੇ ਮਾਈਂਡ ਦੇ ਵਿੱਚ ਇਹੀ ਆਉਂਦਾ ਹੈ ਕਿ ਬੱਚਿਆਂ ਦੇ ਲਈ ਅਸੀਂ ਕੋਈ ਨਾ ਕੋਈ ਸੇਵਿੰਗਸ ਕਰੀਏ, ਸੇਵਿੰਗਸ
0: ਵੀ ਇੱਦਾਂ ਦੀ ਕਰੀਏ ਜਿਹਦੇ ਵਿੱਚ ਪ੍ਰੋਪਰ ਗਰੋਥ ਹੋਵੇ। ਸੋ ਇਸ ਤਰੀਕੇ ਦੇ ਨਾਲ ਸਾਡੀ ਜ਼ਰੂਰ ਸੇਵਿੰਗਸ ਹੋਣੀ ਚਾਹੀਦੀ ਹੈ ਕਿ ਜਿਹਦੇ ਵਿੱਚ ਅਸੀਂ ਗਰੋਥ ਦੇਖ ਸਕੀਏ ਬੱਚਿਆਂ ਦੇ ਵਾਸਤੇ, ਕਿਉਂਕਿ ਕੀ ਹੁੰਦਾ ਕਿ ਜਿੱਦਾਂ ਜਿੱਦਾਂ ਬੱਚੇ ਗਰੋ ਹੋ ਰਹੇ ਨੇ, ਉਸ ਦੇ ਨਾਲ ਨਾਲ ਜੇ ਸੇਵਿੰਗਸ ਦੇ ਵਿੱਚ ਵੀ ਗਰੋਥ ਹੁੰਦੀ ਚਲੀ ਜਾਵੇ, ਐਂਡ ਨਾਲ ਦੀ ਨਾਲ ਇਹ ਵੀ ਹੈਗਾ ਕਿ ਉਹ ਗਰੋਥ ਸਾਰੀ ਉਮਰ ਦੇ ਲਈ ਹੁੰਦੀ ਰਹੂਗੀ। ਸੋ ਇਸੇ ਤਰੀਕੇ ਦੀ ਲਾਈਫ ਇੰਸ਼ੋਰੈਂਸ ਦੀ ਮੈਂ ਆਪਾਂ ਗੱਲ ਕਰਾਂਗੇ ਕਿ ਬੱਚਿਆਂ ਦੀ ਸਭ ਨਾਲੋਂ ਪਹਿਲਾਂ ਡੈਫੀਨੇਟਲੀ ਆਰ ਈ ਐਸ ਪੀ ਜ਼ਰੂਰੀ ਹੁੰਦੀ ਹੈ, ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਕਰਵਾਈਏ ਕਿ ਉਹਨਾਂ ਦੀ ਐਜੂਕੇਸ਼ਨ ਪ੍ਰੋਪਰ ਹੋ ਸਕੇ, ਐਂਡ ਨਾਲ ਦੀ ਨਾਲ ਗੌਰਮੈਂਟ ਤੋਂ ਤੁਹਾਨੂੰ ਗ੍ਰਾਂਟ ਮਿਲ ਸਕੇ। ਪਰ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਕਿ ਜੇ ਤੁਸੀਂ ਆਰ ਈ ਐਸ ਪੀ ਦੇ ਵਿੱਚ ਇਸ ਟਾਈਮ ਤੇ $208 ਪਰ ਮੰਥ ਕੰਟਰੀਬਿਊਟ ਆਲਰੇਡੀ ਕਰ ਰਹੇ ਹੈ, ਕਿਉਂ ਤੇ ਅੱਗੇ ਚਾਹੁੰਦੇ ਹੋ ਕਿ ਹੋਰ ਥੋੜੀ ਬਹੁਤ ਕੋਈ ਨਾ ਕੋਈ ਇਨਵੈਸਟਮੈਂਟ ਕਰ ਲਈਏ, ਕੋਈ ਸੇਵਿੰਗਸ ਕਰ ਲਈਏ, ਤਾਂ ਡੈਫੀਨੇਟਲੀ ਲਾਈਫ ਇੰਸ਼ੋਰੈਂਸ ਦੇ ਵਿੱਚ 5 ਈਅਰ, 10 ਈਅਰ, 15, 20 ਈਅਰ ਪੇਡ ਅਪ ਆਪਸ਼ਨਸ ਹੁੰਦੀਆਂ ਨੇ। ਸੋ ਜੋ ਵੀ ਆਪਸ਼ਨ ਤੁਸੀਂ ਚੂਜ਼ ਕਰੋਗੇ, ਚਾਹੇ 5 ਸਾਲ ਦੀ, 10 ਸਾਲ ਦੀ, 20 ਸਾਲ ਦੀ, ਉਨੇ ਟਾਈਮ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਸਾਰੀ ਉਮਰ ਚੱਲਦੀ ਰਹੂਗੀ। ਐਕਸਕਿਊਜ਼ ਮੀ, ਬੈਨੀਫਿਟ ਇਹ ਹੋ ਜਾਂਦਾ ਹੈ ਕਿ ਬੱਚੇ ਅੱਜ ਜੇ 0 ਏਜ ਹੈ, 1 ਸਾਲ ਦਾ, 5 ਸਾਲ ਦਾ ਬੱਚਾ ਹੈ, ਸੋ ਤੁਸੀਂ ਅੱਜ ਜੇ 10 ਸਾਲ ਦੀ ਵੀ ਪੇਡ ਅਪ ਆਪਸ਼ਨ ਚੂਜ਼ ਕੀਤੀ ਹੈ ਤਾਂ 10 ਸਾਲ ਤੋਂ ਬਾਅਦ ਪੇਮੈਂਟਸ ਤੁਹਾਡੀਆਂ ਰੁਕ ਗਈਆਂ, ਉਸ ਤੋਂ ਬਾਅਦ ਤੁਹਾਡੀ ਕਵਰੇਜ ਚੱਲ ਰਹੀ ਹੈ, ਨਾਲ ਦੀ ਨਾਲ ਗਰੋਥ ਵੀ ਚੱਲ ਰਹੀ ਹੈ। ਕਾਫੀ ਵਾਰ ਅਸੀਂ ਜਦੋਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਕਿਰਨ, ਤਾਂ ਸਭ ਨਾਲੋਂ ਪਹਿਲਾਂ ਪਰਸਨ ਦੇ ਮਾਇੰਡ ਦੇ ਵਿੱਚ ਇਹ ਆਉਂਦਾ ਹੈ ਕਿ ਸ਼ਾਇਦ ਅਸੀਂ ਨੈਕਸਟ ਜਨਰੇਸ਼ਨ ਬਾਰੇ ਸੋਚ ਰਹੇ ਹਾਂ ਕਿ ਕੱਲ ਨੂੰ ਜਦੋਂ ਪਰਸਨ ਨੂੰ ਪਰਸਨ ਪਾਸ ਅਵੇ ਹੋਗਾ ਤਦੋਂ ਮਿਲਣੀ ਹੈ ਕਵਰੇਜ। ਪਰ ਬੇਸਿਕਲੀ ਤਾਂ ਦੇਖਿਆ ਜਾਵੇ ਕਿ ਇਸ ਟਾਈਮ ਤੇ ਇਹ ਜਿਹੜੀਆਂ ਪਾਲਿਸੀਜ਼ ਨੇ ਇਸ ਬੇਸਿਕ ਤਰੀਕੇ ਦੇ ਨਾਲ ਲਿੱਤੀ ਜਾਂਦੀ ਕਿ ਕੱਲ ਨੂੰ ਜਦੋਂ ਬੱਚਿਆਂ ਨੇ ਗਰੋ ਹੋਣਾ, ਇੱਕ ਤਾਂ ਅੱਜ ਜੇ ਅਸੀਂ ਨਿਊ ਬੋਰਨ ਬੱਚੇ ਦੀ ਗੱਲ ਕਰ ਰਹੇ ਹਾਂ ਤਾਂ 1 ਲੱਖ ਦੀ ਵੀ ਕਵਰੇਜ ਰੱਖੀ ਹੈ, ਜਦੋਂ ਉਹਨਾਂ ਨੇ 50s ਦੇ ਆਸ ਪਾਸ, 60s ਦੇ ਆਸ ਪਾਸ ਪਹੁੰਚਣਾ, ਤਾਂ ਉਸ ਟਾਈਮ 1 ਮਿਲੀਅਨ ਤੋਂ ਉੱਤੇ ਦੀ ਕਵਰੇਜ ਹੋ ਜਾਣੀ ਹੈ ਉਹਨਾਂ ਦੀ, ਕਿੱਥੇ ਅਸੀਂ 3 ਲੱਖ ਦੀ ਲਈ ਸੀ। ਐਂਡ ਦੂਜੀ ਗੱਲ ਕਰੀਏ ਕੈਸ਼ ਵੈਲਿਊਜ਼ ਕਿ ਜੇ ਬੱਚੇ ਖੁਦ ਆਪਣੇ ਲਈ ਉਹ ਪੈਸੇ ਯੂਜ਼ ਕਰਨਾ ਚਾਹਣ ਤਾਂ ਡੈਫੀਨੇਟਲੀ 500,000 ਤੋਂ ਅਬਵ ਦੀ ਉਹਨਾਂ ਦੀ ਕੈਸ਼ ਵੈਲਿਊ ਉਸ ਟਾਈਮ ਤੱਕ ਪਹੁੰਚ ਜਾਣੀ ਹੈ, ਜਾਂ ਉਹ ਥੋੜਾ ਜਿਹਾ 40s ਦੇ ਕਦੇ ਚਾਹਣ ਕਿ ਅਸੀਂ ਮੈਂ ਕੋਈ ਇਨਵੈਸਟਮੈਂਟ ਕਰਨੀ ਹੈ ਜਾਂ ਫਿਰ ਇਸਨੂੰ ਐਜ਼ ਅ ਰਿਟਾਇਰਮੈਂਟ ਪਲੈਨਿੰਗ ਲੈਣਾ ਚਾਹਣ, ਤਾਂ ਡੈਫੀਨੇਟਲੀ ਇਹਨਾਂ ਪੈਸਿਆਂ ਨੂੰ ਆਪਣੇ ਲਈ ਉਹ ਯੂਜ਼ ਕਰ ਸਕਦੇ ਨੇ। ਐਂਡ ਨਾਲ ਦੀ ਨਾਲ ਸਭ ਨਾਲੋਂ ਵੱਡੀ ਚੀਜ਼ ਇਹ ਆ ਜਾਂਦੀ ਹੈ ਕਿ ਇਹਨਾਂ ਇਨਵੈਸਟ ਇਸ ਤਰੀਕੇ ਦੇ ਜਿਹੜੇ ਇਨਵੈਸਟਮੈਂਟਸ ਨੇ ਇਸ ਦੇ ਉੱਤੇ ਮਾਰਕੀਟ ਦਾ ਕੋਈ ਇੰਪੈਕਟ ਨਹੀਂ ਪੈਂਦਾ। ਅੱਜ ਜੇ ਅਸੀਂ ਕੋਈ ਵੀ TFS ਸ਼ੁਰੂ ਕਰਦੇ ਹਾਂ, ਕਿਤੇ ਵੀ ਇਨਵੈਸਟਮੈਂਟ ਕਰਦੇ ਹਾਂ, ਹਰ ਜਗ੍ਹਾ ਮਾਰਕੀਟ ਦੀ ਇਨਵੋਲਵਮੈਂਟ ਹੈਗੀ ਹੈ, ਮਾਰਕੀਟ ਜੇ ਅਪ ਜਾ ਰਹੀ ਹੈ ਤਾਂ ਡੈਫੀਨੇਟਲੀ ਵਧੀਆ ਗਰੋਥ ਆ ਜਾਂਦੀ ਹੈ, ਪਰ ਜੇ ਮਾਰਕੀਟ ਥੋੜ੍ਹੀ ਜਿਹੀ ਵੀ ਫਲਕਚੁਏਟ ਹੁੰਦੀ ਹੈ, ਓਬਵੀਅਸਲੀ ਆਪਣਾ ਇੰਟਰਸਟ ਰੇਟ ਅਪ ਡਾਊਨ ਹੁੰਦਾ ਹੀ ਹੁੰਦਾ ਹੈ। ਸੋ ਪਰ ਜਿਹੜੀਆਂ ਇਹ ਲਾਈਫ ਇੰਸ਼ੋਰੈਂਸ ਪਾਲਿਸੀਜ਼ ਹੈ, ਇਹਦੇ ਵਿੱਚ ਕਦੇ ਵੀ ਨੈਗੇਟਿਵਿਟੀ ਦੇ ਵਿੱਚ ਜਾ ਹੀ ਨਹੀਂ ਸਕੂਗਾ, 6% ਤੋਂ ਪਲੱਸ ਦੀ ਗਰੋਥ ਮਿਲਦੀ ਰਹਿਣੀ ਹੈਗੀ ਹੈ, ਪਲੱਸ ਜਿਹੜੀ ਪ੍ਰੋਟੈਕਸ਼ਨ ਸਾਰੀ ਉਮਰ ਦੇ ਲਈ, ਇੰਸ਼ੋਰੇਬਿਲਿਟੀ ਤੁਹਾਡੀ ਲੋਕ ਇਨ ਹੋ ਜਾਂਦੀ ਹੈ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕੋਈ ਵੀ ਕੰਸਰਨ ਹੈ, ਜਾਂ ਫਿਰ ਆਲਰੇਡੀ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਕਰਵਾਈ ਸੀ, ਘੱਟ ਕਵਰੇਜ ਸੀਗੀ, ਅੱਜ ਜ਼ਿਆਦਾ ਕਵਰੇਜ ਕਰਵਾਉਣਾ ਚਾਹੁੰਦੇ ਹੋ, ਡੈਫੀਨੇਟਲੀ ਅਨਦਰ ਪਾਲਿਸੀ ਲੈ ਕੇ ਉਹਨਾਂ ਦੀ ਇੰਸ਼ੋਰੈਂਸ ਦੀ ਇਨਵੈਸਟਮੈਂਟ ਕਰ ਸਕਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਕੰਟੈਕਟ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-5090-1509-416-509-1509
2: ਜੀ। ਔਰ ਇਸ ਦੇ ਨਾਲ ਨਾਲ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਿੰਗਾਪੁਰ ਜੂਲਰੀ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਕੋਈ ਵੀ ਜੂਲਰੀ ਦੀ ਸ਼ੋਪਿੰਗ ਕਰਨੀ ਚਾਹੁੰਦੇ ਹੋ 905-612-1500 ਤੇ ਕਾਲ ਕਰ ਸਕਦੇ ਹੋ, ਤੇ ਇਲੈਕਟ੍ਰੋਨਿਕ ਦੀ ਸ਼ੋਪਿੰਗ ਲਈ ਟੈਲੀ ਟਾਈਮ ਨੂੰ ਹਮੇਸ਼ਾ ਯਾਦ ਰੱਖੋ, ਕਾਫੀ ਡਾਲਰਾਂ ਦੀ ਬਚਤ ਕਰ ਸਕਦੇ ਹੋ। ਵਧੀਆ ਮੌਸਮ ਹੈ, ਨਾਗਰਾ ਫਾਲ ਵਗੈਰਾ ਘੁੰਮਣ ਜਾ ਰਹੇ ਹੋ ਜਾਂ ਰਸਤੇ 'ਚ ਜਾ ਰਹੇ ਹੋ ਜਾਂ ਫਿਰ ਨਾਗਰਾ ਫਾਲ 'ਚ ਸਾਡਾ ਪ੍ਰੋਗਰਾਮ ਸੁਣ ਰਹੇ ਹੋ, ਤੇ ਢਾਬਾ ਔਨ ਦਾ ਫਾਲ ਜ਼ਰੂਰ ਜਾਣਾ, ਬਹੁਤ ਹੀ ਵਧੀਆ ਉਹਨਾਂ ਦਾ ਖਾਣਾ ਹੁੰਦਾ ਹੈ ਔਰ ਤੁਸੀਂ ਉੱਥੇ ਜਾ ਕੇ ਜਿਹੜਾ ਲੇਟ ਨਾਈਟ ਤੱਕ ਵੀ ਖਾਣਾ ਖਾ ਸਕਦੇ ਹੋ। ਤੇ ਬ੍ਰੈਂਪਟਨ ਦੇ ਵਿੱਚ ਟਿੱਕਾ ਜੰਕਸ਼ਨ ਹੈ, ਤੁਹਾਡੇ ਲਈ ਵਧੀਆ ਫੂਡ ਲੈ ਕੇ ਹਾਜ਼ਰ ਹੈ, ਤੇ ਜੇਕਰ ਦੁਨੀਆ ਦੇ ਕਿਸੇ ਵੀ ਮੁਲਕ ਜਾਣਾ, ਕਟਾਰੀਆ ਟੂਰ ਐਂਡ ਟਰੈਵਲ ਦੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਕਿ ਬਹੁਤ ਸਸਤੀਆਂ ਉੱਥੇ ਟਿਕਟਾਂ ਜਿਹੜੀਆਂ ਇਸ ਟਾਈਮ ਤੁਹਾਨੂੰ ਮਿਲ ਰਹੀਆਂ ਨੇ ਇੰਡੀਆ ਲਈ, ਪਾਕਿਸਤਾਨ ਲਈ, ਈਵਨ ਮੈਕਸੀਕੋ ਦੇ ਲਈ, UK ਦੇ ਲਈ, ਯੂਰਪ ਦੇ ਲਈ, ਕਿਤੇ ਵੀ ਜਾਣਾ ਚਾਹੁੰਦੇ ਹੋ, ਨੰਬਰ ਹੈ 905-678-1200 ਤੇ ਕਾਲ ਕਰ ਲੈਣੀ। ਤੇ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਔਰ ਪੀਜ਼ਾ ਡਿਪੂ ਵੱਲੋਂ ਵੀ ਬਹੁਤ ਸਾਰੇ ਗਿਫਟ ਤੁਹਾਨੂੰ ਤੀਆਂ ਦੇ ਮੇਲੇ ਤੇ ਮਿਲਣੇ ਨੇ, ਸਿੰਗਾਪੁਰ ਜੂਲਰ ਵੱਲੋਂ ਵੀ ਬਹੁਤ ਸਾਰੇ ਗਿਫਟ ਮਿਲਣੇ ਨੇ। ਤੇ ਮੋਨਾ ਜੀ, ਤੁਹਾਨੂੰ ਪਤਾ ਕਿ ਸ਼ੇਰ ਆਟਾ ਆਪਣੇ ਹਰ ਸਾਲ ਉਹਨਾਂ ਨੂੰ 24-25 ਸਾਲ ਹੋ ਗਏ ਮੇਨ ਸਪੋਂਸਰ ਨੇ, ਉਹ ਸੋਨੇ ਦੇ ਬਿਸਕਿਟ ਉੱਥੇ, ਤੁਹਾਨੂੰ ਪਤਾ ਕਿ ਉਹ ਡਰਾਜ ਕੱਢਦੇ ਹੁੰਦੇ ਕਿ ਜਿਹੜੀ ਰੋਟੀ ਬਣਾਉਣ ਦਾ ਕੰਪੀਟੀਸ਼ਨ ਵੀ
0: ਹੁੰਦਾ,
2: ਡਿਫਰੈਂਟ ਡਿਫਰੈਂਟ ਰੋਟੀ ਬਣਾਉਣੀ ਤੇ ਤੁਹਾਨੂੰ ਉੱਥੇ ਗਿਫਟ ਮਿਲਣੇ। ਇਸ ਤੋਂ ਇਲਾਵਾ ਤੁਰਕਿਸ਼ ਏਅਰਲਾਈਨ ਇੰਡੀਆ ਦੀ ਰਿਟਰਨ ਟਿਕਟ,
0: ਅੱਛਾ ਜੀ,
2: ਹਾਂਜੀ, ਉਹ ਉਹਨਾਂ ਵੱਲੋਂ ਹਰ ਸਾਲ ਹੁੰਦੀ ਆ। ਤੇ ਪੀਜ਼ਾ ਡਿਪੋ ਵੱਲੋਂ ਵੀ ਕਾਫੀ ਕੁਛ ਇਸੇ ਤਰੀਕੇ ਦੇ ਨਾਲ। ਤੇ ਇੱਕ ਆਰਟਿਸਟ ਹੋਰ, ਇਹ ਵੀ ਤੀਆਂ ਦੇ ਮੇਲੇ ਤੇ ਹੀ ਆਇਆ ਸੀ ਅੱਜ ਤੋਂ 10-12 ਸਾਲ ਬਾਅਦ, ਤੇ ਬੜੀ ਡਿਮਾਂਡ ਇੱਥੋਂ ਦੇ ਬੱਚਿਆਂ 'ਚ ਆ ਕਿ ਇਹ ਨਹੀਂ ਮੁੜ ਕੇ ਲਿਆਂਦਾ, ਇਹ ਨਹੀਂ ਮੁੜ ਕੇ ਲਿਆਂਦਾ. ਤੇ ਚਲੋ ਉਹ ਹੁਣੇ ਦੇਖ ਲਓ ਜੀ ਮੇਰਾ ਫੋਨ, ਮੈਂ ਤੁਹਾਨੂੰ ਫੋਨ ਦਿਖਾਉਣਾ. ਇਹ ਆ ਦੇਖੋ ਕਿੰਨੇ ਵਜੇ, 1:04 ਤੇ ਕਾਲ ਆਈ, ਕਹਿੰਦੇ ਜੀ ਡਨ ਮੈਂ ਆ ਰਿਹਾ. ਤੇ ਲਾ ਦਈਏ ਫਿਰ ਗੀਤ?
0: ਬਿਲਕੁਲ.
2: ਚਲੋ ਜੀ ਦੇਖਦੇ ਹਾਂ ਫਿਰ, ਸੁਣਦੇ ਹਾਂ ਇਸ ਨੂੰ.

0: ਜੀ ਦੋਸਤੋ, ਇਹ ਆਰਟਿਸਟ ਵੀ ਤੁਹਾਡੇ ਲਈ ਪਹੁੰਚ ਰਹੇ ਨੇ ਉਸ ਦਿਨ ਨੂੰ, ਤੇ ਅਸੀਂ ਬਾਰ ਬਾਰ ਤੁਹਾਨੂੰ ਦੱਸਦੇ ਹਾਂ, ਯਾਦ ਕਰਾ ਰਹੇ ਹਾਂ ਕਿ ਇਹ ਤੀਆਂ ਦਾ ਮੇਲਾ ਜਿਹੜਾ ਤੁਹਾਡਾ ਆਪਣਾ ਕਮਿਊਨਿਟੀ ਦਾ ਇਵੈਂਟ ਹੈਗਾ, ਜਿਹਦੇ ਵਿੱਚ ਗੀਤ ਸੰਗੀਤ ਦੇ ਨਾਲ ਬਹੁਤ ਸਾਰੇ ਸ਼ੋਪਿੰਗ ਦੇ ਸਟਾਲ, ਬਹੁਤ ਸਾਰੇ ਇਨਫੋਰਮੇਸ਼ਨ ਦੇ ਸਟਾਲ, ਜਿੱਥੇ ਕਿ ਸਿਟੀ ਵੱਲੋਂ ਸਟਾਲ ਹੁੰਦੇ ਨੇ ਕਿ ਕਿਵੇਂ ਤੁਸੀਂ ਸਿਟੀ ਦੀਆਂ ਜੋਬਸ ਲੈਣੀਆਂ, ਕਿਸ ਤਰੀਕੇ ਦਾ ਤੁਸੀਂ ਸਿਟੀ ਦਾ ਧਿਆਨ ਰੱਖਣਾ, ਇਸੇ ਤਰ੍ਹਾਂ ਪੁਲਿਸ ਦੀਆਂ ਅਪੀਲ, ਪੁਲਿਸ ਦੇ ਸਟਾਲਸ ਹੁੰਦੇ ਨੇ, ਇੰਸ਼ੋਰੈਂਸ ਦੇ ਸਟਾਲਸ ਹੁੰਦੇ ਨੇ, ਕਾਫੀ ਹੋਰ ਇਨਫੋਰਮੇਸ਼ਨ ਵਾਲੇ ਸਟਾਲਸ ਤੁਹਾਡੇ ਲਈ ਉੱਥੇ ਰੱਖੇ ਹੁੰਦੇ ਨੇ। ਸੋ ਇੱਕ ਦਿਨ ਤੁਹਾਡਾ ਆਪਣਾ ਉਹ ਰਾਖਵਾਂ ਕਰ ਲਓ, ਅਤੇ ਟਿਕਟਾਂ ਜਿਹੜੀਆਂ ਨੇ ਉਹ ਆਨਲਾਈਨ ਇਸ ਟਾਈਮ ਮਿਲ ਰਹੀਆਂ ਨੇ, ਅਤੇ ਆਨਲਾਈਨ ਦਾ ਜਿਹੜਾ ਐਡਰੈਸ ਹੈਗਾ ਕਿਰਨ ਜੀ ਦੱਸ ਦਿਓ।
1: ਬਿਲਕੁਲ ਜੀ, ਤੁਸੀਂ ਆਨਲਾਈਨ ਜਿਹੜਾ ਜੀ ਟਿਕਟਸ ਲੈ ਸਕਦੇ megastarevents.com ਤੋਂ। ਔਰ ਬਿਲਕੁਲ ਜੀ, ਜੇ ਲਿੰਕ ਨਹੀਂ ਵੀ ਮਿਲ ਰਿਹਾ ਦੈਟਸ ਫਾਈਨ, ਤੁਸੀਂ ਸਾਡੇ ਆਫਿਸ ਦੇ ਵਿੱਚ ਜਿਹੜਾ ਜੀ ਕਾਲ ਕਰ ਲਿਓ, ਆਪਾਂ ਤੁਹਾਨੂੰ ਲਿੰਕ ਜਿਹੜਾ ਜੀ ਵਟਸਐਪ ਰਾਹੀਂ ਜਾਂ ਟੈਕਸਟ ਮੈਸੇਜ ਰਾਹੀਂ ਭੇਜ ਦਾਂਗੇ। 9059900999 'ਤੇ ਜਿਹੜਾ ਜੀ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਲਿੰਕ ਤੁਸੀਂ ਸਾਡੇ ਤੋਂ ਪੁੱਛ ਲੈਣਾ ਜੀ।
0: ਜੀ, ਔਰ ਆਪਣੇ ਕੋਲ ਰਹਿ ਗਿਆ ਜੀ ਤਕਰੀਬਨ 4 ਮਿੰਟ, ਸੁਮੋਨਾ ਜੀ ਹੋਰ ਆਪਣੇ ਵੱਲੋਂ ਕੀ ਸੁਨੇਹਾ ਸੁਣਨ ਵਾਲਿਆਂ ਨੂੰ ਦੇ ਰਿਹਾ?
2: ਬਿਲਕੁਲ ਸੁਖੀ ਜੀ, ਜਿੱਦਾਂ ਕਿ ਹੁਣ ਇਸ ਟਾਈਮ ਸਮਰ ਦਾ ਟਾਈਮ ਹੈਗਾ ਆਲਮੋਸਟ, ਤਾਂ ਇਸ ਟਾਈਮ 'ਤੇ ਬਹੁਤ ਸਾਰੀ ਇਨਕੁਆਇਰੀਜ਼ ਆਉਂਦੀਆਂ ਨੇ ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਦੇ ਬਾਰੇ। ਜ਼ਰੂਰ ਉਹਦੇ ਬਾਰੇ ਜ਼ਰੂਰ ਗੱਲ ਕਰਦੇ ਹਾਂ, ਕਿਉਂਕਿ ਕਾਫੀ ਵਾਰ ਸਾਨੂੰ ਇਹ ਆਉਂਦੇ ਨੇ ਕੰਸਰਨ ਕਿ ਹਾਂਜੀ ਪੇਰੈਂਟਸ ਦੀ ਪੋਲਿਸੀ ਕਰਵਾਈ ਸੀਗੀ 2 ਸਾਲ ਪਹਿਲਾਂ, 3 ਸਾਲ ਪਹਿਲਾਂ ਕਰਵਾਈ ਸੀ, ਅੱਜ ਹੁਣ ਉਹ ਦੁਬਾਰਾ ਆ ਰਹੇ ਨੇ ਸੇਮ ਪੋਲਿਸੀ ਕਰ ਦਿਉ, ਤਾਂ ਉਸ ਕੇਸ ਦੇ ਵਿੱਚ ਮੇਰਾ ਹਮੇਸ਼ਾ ਇੱਕੋ ਕੁਐਸਚਨ ਹੁੰਦਾ ਕਿ ਹੈਲਥ ਦੇ ਬਾਰੇ ਜ਼ਰੂਰ ਆਪਣੇ ਪੇਰੈਂਟਸ ਨੂੰ ਕਨਫਰਮ ਕਰੋ। ਇੰਨੇ ਟਾਈਮ ਫਰੇਮ ਦੇ ਵਿੱਚ ਹੋ ਸਕਦਾ ਕੋਈ ਨਵੀਂ ਮੈਡੀਕੇਸ਼ਨ ਸ਼ੁਰੂ ਹੋਈ ਹੋਵੇ, ਹੋ ਸਕਦਾ ਕੋਈ ਹੈਲਥ ਦੇ ਵਿੱਚ ਚੇਂਜਿਸ ਆਈ ਹੋਵੇ, ਸੋ ਤਾਂ ਕਿ ਉਹਨਾਂ ਨੂੰ ਉਸ ਤਰੀਕੇ ਦੀ ਹੀ ਪੋਲਿਸੀ ਪ੍ਰੋਵਾਈਡ ਕੀਤੀ ਜਾ ਸਕੇ, ਕਿਉਂਕਿ ਓਬਵੀਅਸਲੀ ਆ ਕਾਫੀ ਵਾਰ ਹੁੰਦਾ ਕਿ ਏਜ ਦੇ ਵਿੱਚ ਵੀ ਚੇਂਜਿਸ ਆਉਂਦੀਆਂ ਨੇ, ਜਿਹੜੇ ਵੀ ਪਰਸਨ ਹੁਣ 69 ਦੇ ਏਜ ਗਰੁੱਪ ਦੇ ਵਿੱਚ ਨੇ ਉੱਥੇ ਡਿਫਰੈਂਟ ਰੇਟ ਆਊਗਾ, ਡਿਫਰੈਂਟ ਕੰਡੀਸ਼ਨ ਆਉਣਗੀਆਂ, 70 ਜਾਂ 70+ ਹੁੰਦੇ ਨੇ ਤਾਂ ਡਿਫਰੈਂਟ ਕੰਡੀਸ਼ਨ ਆ ਜਾਂਦੀਆਂ ਨੇ ਹੈਲਥ ਦੇ ਰਿਲੇਟਿਡ, ਸੋ ਇਸੇ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇਣੇ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਆ, ਕੋਈ ਕੰਸਰਨਸ ਹੈਗੇ ਮਾਈਂਡ ਦੇ ਵਿੱਚ, ਜਾਂ ਆਲਰੇਡੀ ਪੇਰੈਂਟਸ ਇੱਥੇ ਨੇ ਜਿਨ੍ਹਾਂ ਦੀ ਪੋਲਿਸੀ ਐਕਸਪਾਇਰ ਹੋਣ ਵਾਲੀ ਹੈ, ਕੋਸ਼ਿਸ਼ ਕਰੋ ਕਿ ਉਹਨਾਂ ਦੀ ਪੋਲਿਸੀ ਦੀ ਐਕਸਪਾਇਰੀ ਤੋਂ ਪਹਿਲਾਂ ਪਹਿਲਾਂ ਸਾਨੂੰ ਕੰਟੈਕਟ ਕਰੋ, ਤਾਂ ਕਿ ਉਹਨਾਂ ਦੀ ਜਿਹੜੀ ਵੀ ਪੋਲਿਸੀ ਹੈ ਤੁਸੀਂ ਕਰਵਾਓਗੇ, ਨਵੀਂ ਪੋਲਿਸੀ ਅਤੇ ਪੁਰਾਣੀ ਦੇ ਵਿੱਚ ਕੋਈ ਗੈਪ ਨਹੀਂ ਆਊਗਾ ਅਤੇ ਨਾ ਹੀ ਕੋਈ ਵੇਟਿੰਗ ਪੀਰੀਅਡ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਕ੍ਰੋਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਬਾਰੇ ਜਾਂ ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਪਲਾਨਸ, ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਮੋਨਾ ਮਿੰਗੀ 416-5019-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ।
1: ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ। ਸੋ ਸੁਖੀ ਜੀ ਚਲੀਏ,
0: ਬਹੁਤ ਚਲੀਏ ਜੀ, ਬਹੁਤ ਬਹੁਤ ਧੰਨਵਾਦ, ਔਰ ਇਸੇ ਤਰ੍ਹਾਂ ਇਸ ਸਟੇਸ਼ਨ ਦੇ ਨਾਲ ਜੁੜੇ ਰਹਿਣਾ, ਤੇ ਹੁਣ ਰਾਜਵੀਰ ਜੀ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਕੋਈ ਤੀਆਂ 'ਚ ਸਟਾਲ ਲਾਉਣਾ, ਕੋਈ ਤੀਆਂ ਦੀਆਂ ਟਿਕਟਾਂ, ਕੋਈ ਤੀਆਂ 'ਚ ਆਪ ਪਰਫਾਰਮ ਕਰਨਾ ਚਾਹੁੰਦੇ ਹੋ, 9057990999 905-799-0999 ਤੇ ਤੁਹਾਡੀ ਕਾਲਾਂ ਦੀ ਹੋ ਰਹੀ ਹੈ ਇੰਤਜ਼ਾਰ।

0: ਆਨ ਆਨ ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀਜ਼, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828-905-450-2828.
3: Hey, it's Jason McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do you do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever, we're connected. Bad internet? You need Starlink. Available everywhere.
4: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਸੁਗੰਧ ਵਰਗਾ ਕਿਸੇ ਚਰਖੇ ਦੀ ਤੰਦ ਵਰਗਾ ਘਾਹ ਉੱਤੇ ਸੱਜਰੀ ਤਰੇਲ ਵਰਗਾ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਿੱਠੀ ਬੋਲੀ ਵਰਗਾ ਤੇ 100 ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ

0: ਇੱਥੇ ਬਸ ਨਹੀਂ, ਜੈਂਟਸ ਲਈ ਚਾਂਦੀ ਦੇ ਕੜੇ, ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ,
1: ਬਰਤਨ ਔਰ ਚਾਂਦੀ ਕੇ ਕਿਸੀ ਵੀ ਤਰ੍ਹਾਂ ਕਾ ਸਮਾਨ ਲੈਣੇ ਕੇ ਲਿਏ ਵਨ ਐਂਡ ਓਨਲੀ ਸਿਲਵਰ ਹਟ,
0: ਹੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਵਾਲੇ ਪਲਾਜ਼ਾ ਦੇ ਵਿੱਚ ਸਿਲਵਰ ਹਟ
2: 6474 3539 3521 6473 349 5121 4525
3: ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ
4: ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
5: ਮਤਲਬ
6: ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ?
5: ਨਹੀਂ ਮੈਂ ਮਰ ਜਾ, ਉੱਥੇ ਕੀ ਹੁਣ
6: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਰ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੋਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬਿਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
7: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਸ ਆਫ ਬਿਜ਼ਨੈਸਿਸ, ਕਮਰਸ਼ੀਅਲ ਟ੍ਰਾਂਜੈਕਸ਼ਨ, ਵਿਲ, ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ, ਤਾਂ ਸੋਚਣ ਦੀ ਲੋੜ ਨਹੀਂ, ਇੱਕੋ ਨਾਮ ਯਾਦ ਰੱਖੋ, ਲਾਅ ਆਫ ਅਮਨ ਸ਼ਰਮਾ, ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ। ਅਮਨ ਸ਼ਰਮਾ LLB, ਬੈਰਿਸਟਰ, ਸੋਲੀਸਿਟਰ ਐਂਡ ਨੋਟਰੀ ਪਬਲਿਕ, 25 ਚੈਰੀਕ੍ਰਸਟ ਡਰਾਈਵ, ਯੂਨਿਟ 6, ਬ੍ਰੈਂਪਟਨ। ਕਾਲ 905-913-2355, 905-913-2355।
8: ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ, ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
9: ਬਈ, ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬਾਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
8: ਕਾਲ ਕਰੋ 905-874-9978।
10: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
6: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161
11: ਜਾਂ ਦੋਸਤੋ, ਤੁਸੀਂ ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣੇ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਅੱਜ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ। ਸਵਰਨ ਸਿੰਘ ਟੈਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਣਗੇ। ਜਗਜੀਤ ਮਾਲ ਸਾਹਿਬ ਵੀ ਸਾਡੇ ਸਟੂਡੀਓ ਵਿੱਚ ਪਹੁੰਚੇ, ਉਹਨਾਂ ਨਾਲ ਵੀ ਗੱਲਬਾਤ ਅਗਲੇ ਪ੍ਰੋਗਰਾਮ ਦੇ ਵਿੱਚ ਚੱਲ ਕੇ ਆਪਾਂ ਕਰਦੇ ਹਾਂ। ਸੋ ਅੱਜ ਦੀਆਂ ਇਹ ਖਬਰਾਂ ਨੇ ਜਿਹੜੀਆਂ, ਉਹਨਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਹੋਣਾ ਵੱਲੋਂ। ਲਾਈਫ ਇੰਸ਼ੋਰੈਂਸ ਜਾਂ ਫਿਰ ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਸੁਪਰ ਵਿਜ ਦੇ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਤੇ ਮੁਸਕਾਨ ਦਿਓਲ ਹੋਣਾ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, 646-564-5633 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਐਡਮਿੰਟਨ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਬਹੁਤ ਕਮਾਲ ਦਾ ਸ਼ੋਅ, ਬੰਦੇ ਬਣੋ ਬੰਦੇ ਐਡਮਿੰਟਨ ਦੇ ਧਰਤੀ ਤੇ ਖੇਡਿਆ ਗਿਆ। ਸੋ ਬਾਈ ਰਾਣਾ ਰਣਵੀਰ ਵੱਲੋਂ ਤੇ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਜਿਹੜੇ ਚੱਲ ਕੇ ਆਏ। ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲ ਸਕੀਆਂ ਉਹਨਾਂ ਤੋਂ ਮਾਫ਼ੀ। ਸੋ ਤਕਰੀਬਨ 1100 ਦੀ ਕਪੈਸਿਟੀ ਵਾਲਾ ਹਾਲ ਸੀਗਾ ਅਤੇ ਉਹ ਸਾਰੇ ਖਚਾ ਖਚ ਭਰਿਆ ਹੋਇਆ ਸੀਗਾ। ਜਿੰਨੇ ਉਹਨਾਂ ਦੇ ਵਲੰਟੀਅਰ ਸੀ ਉਹਨਾਂ ਨੇ ਖੜ ਕੇ ਇਹ ਸ਼ੋਅ ਦੇਖਿਆ, ਆਨੰਦ ਮਾਣਿਆ। ਸੋ ਐਡਮਿੰਟਨ ਵਾਸੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਟੈਣਾ ਸਾਹਿਬ ਸਾਡੇ ਨਾਲ ਨੇ, ਟੈਣਾ ਸਾਹਿਬ ਨਾਲ ਆਪਾਂ ਗੱਲਬਾਤ ਕਰਦੇ। ਟੈਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
12: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
11: ਸਤਿ ਸ਼੍ਰੀ ਅਕਾਲ। ਸੋ ਟੈਣਾ ਸਾਹਿਬ, ਬੰਦੇ ਬਣੋ ਬੰਦੇ ਜਿਹੜਾ ਹੈਗਾ ਜੀ ਉਹ ਐਡਮਿੰਟਨ ਦੇ ਵਿੱਚ ਖੇਡਿਆ ਗਿਆ। ਸੋ ਬਾਈ ਰਾਣਾ ਰਣਵੀਰ ਹੋਣਾ ਵੱਲੋਂ ਇੱਕ ਜਿਹੜਾ ਉੱਦਮ ਕੀਤਾ ਗਿਆ ਵਾ ਇਹ ਪਲੇ ਐਡਮਿੰਟਨ ਦੇ ਵਿੱਚ, ਉਹ ਕਹਿੰਦੇ ਜੀ ਬਾਈ ਪਾਰਕਿੰਗ ਲੋਟ ਦੇ ਵਿੱਚ ਗੱਡੀਆਂ ਨੂੰ ਮਤਲਬ ਜਗ੍ਹਾ ਨਹੀਂ ਸੀ ਲੱਭ ਰਹੀ, ਇੰਨਾ ਭਰਮਾ ਹੁੰਗਾਰਾ, ਇੰਨਾ ਭਰਮਾ ਪਿਆਰ ਮਿਲਿਆ। ਸੋ ਤੁਸੀਂ ਵੀ ਇੱਕ ਵਾਰ, ਮੈਂ ਚਾਹਾਂਗਾ ਕਿ ਆਪਣੀ ਟੀਮ ਵੱਲੋਂ ਆਪਾਂ ਸਾਰੇ ਐਡਮਿੰਟਨ ਵਾਸੀਆਂ ਦਾ ਧੰਨਵਾਦ ਕਰਦੇ ਜੀ।
12: ਬਿਲਕੁਲ ਬਾਈ ਜੀ, ਰਾਣਾ ਰਣਬੀਰ ਬਾਈ ਤੇ ਤੁਹਾਡੇ ਉੱਤੇ ਸਾਨੂੰ ਮਾਣ ਆ। ਤੁਸੀਂ ਪਹਿਲਾਂ ਮਾਸਟਰ ਜੀ ਰਾਹੀਂ ਕਮਾਲ ਕੀਤੀ ਸੀ, ਹੁਣ ਬੰਦੇ ਬਣੋ ਬੰਦੇ ਰਾਹੀਂ ਕਮਾਲ ਕੀਤੀ ਆ। ਤੁਹਾਡੇ ਇਸ ਸ਼ੋਅ ਦਾ ਆਨੰਦ ਅਸੀਂ ਵੀ ਜਲੰਧਰ ਦੇ ਵਿੱਚ ਮਾਣਿਆ ਤੇ ਹੁਣ ਤੁਹਾਡੇ ਸ਼ੋਅ ਦਾ ਆਨੰਦ ਐਡਮਿੰਟਨ ਵਾਸੀਆਂ ਨੇ ਮਾਣਿਆ। ਜਿਹੜੇ ਜਿਹੜੇ ਭੈਣਾਂ ਵੀਰ ਸਫ਼ਰ ਤੈਅ ਕਰਕੇ ਪਹੁੰਚੇ, ਜਿਹਨਾਂ ਨੇ ਟਿਕਟਾਂ ਲਈਆਂ, ਜਿਹਨਾਂ ਨੇ ਪਿਆਰ ਸਤਿਕਾਰ ਦਿੱਤਾ, ਸਭ ਦਾ ਦਿਲੀ ਤੌਰ ਦੇ ਉੱਤੇ ਧੰਨਵਾਦ ਕਰਦਾ। ਮੈਂ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਤੇ ਮੈਂ ਤਾਂ ਇੱਕ ਬੇਨਤੀ ਹੋਰ ਕਰਦਾ ਵੀ 2-3 ਸ਼ੋਅ ਐਡਮਿੰਟਨ ਦੇ ਵਿੱਚ ਹੀ ਹੋਰ ਕਰਾਓ ਜੀ।
11: ਵਾਹ ਵਾਹ ਬਿਲਕੁਲ ਬਿਲਕੁਲ ਜੀ ਬਿਲਕੁਲ। ਸੋ ਐਡਮਿੰਟਨ ਵਾਸੀਆਂ ਨੇ ਵੀ ਇਹ ਕਿਹਾ ਕਿ ਅਸੀਂ ਨੈਕਸਟ ਟਾਈਮ ਵੱਡਾ ਹਾਲ ਆ ਜਿਹੜਾ ਉਹਨੂੰ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਛਾ ਟਣਾ ਸਾਹਿਬ, ਆਪਾਂ ਹੁਣ ਚੱਲਾਂਗੇ ਖਬਰਾਂ ਵੱਲ। ਖਬਰਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ ਕਿ 1 ਜੁਲਾਈ ਤੋਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਹਜ਼ਾਰ ਰੁਪਏ ਜਿਹੜੇ ਉਹ ਮਿਲਣੇ ਸ਼ੁਰੂ ਹੋਣਗੇ। ਤੇ ਇਹ ਚ ਕਿੰਨੀ ਕੁ ਸੱਚਾਈ ਆ ਕਿ ਹਜ਼ਾਰ 1 ਜੁਲਾਈ ਤੋਂ ਮਿਲਣੇ ਸ਼ੁਰੂ ਹੋ ਜਾਣਗੇ ਕਿ ਫਿਰ ਉਹ ਜਿਹੜੇ ਦਾਅਵੇ ਵਾਅਦੇ ਹੁੰਦੇ ਵੋਟਾਂ ਤੋਂ ਪਹਿਲਾਂ ਵਾਲੇ ਉਹੀ ਆ?
12: ਦੇਖੋ ਬਾਈ ਜੀ, ਸਰਕਾਰ ਨੇ ਪੈਸੇ ਤਾਂ ਹੁਣ ਦੇ ਦੇਣੇ ਆ, ਪਰ ਦੇਖੋ ਆਪਾਂ ਅੱਗੇ ਵੀ ਗੱਲ ਕੀਤੀ ਆ ਬਹੁਤ ਵਾਰ ਰੇਡੀਓ ਦੇ ਉੱਤੇ ਕਿ ਸਰਕਾਰ ਨੇ ਪੈਸੇ ਦੇਣੇ ਆ, ਪਰ ਦੇਣੇ ਥੋੜਾ ਕੁ ਚਿਰ। ਇਹ ਨੀ ਕਿ ਭਾਈ ਸਰਕਾਰ ਬਹੁਤ ਲੰਮਾ ਸਮਾਂ ਪੈਸੇ ਦੇ ਸਕਦੀ ਆ। ਸਰਕਾਰ ਨੇ ਬਿਲਕੁਲ ਇਹਨਾਂ ਚੋਣਾਂ ਦੇ ਐਂਡ ਜਿਹੜੇ ਉੱਤੇ ਪੈਸਿਆਂ ਦਾ ਇਹ ਐਲਾਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਅੱਜ ਇਹ ਗੱਲ ਕਹੀ ਆ, ਉਹ ਕਹਿੰਦੇ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਔਰਤਾਂ ਨੂੰ ਹਜ਼ਾਰ ਰੁਪਇਆ ਤੇ ਦਲਿਤ ਭਾਈਚਾਰੇ ਦੀਆਂ ਬੀਬੀਆਂ ਨੂੰ 1500-1500 ਰੁਪਇਆ ਮਿਲਣ ਦੀ ਸ਼ੁਰੂਆਤ ਹੋ ਜਾਣੀ ਆ। ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਅੱਗੋਂ ਪੱਤਰਕਾਰਾਂ ਦੇ ਵੱਲੋਂ ਕਿ ਕਾਂਗਰਸ ਤਾਂ ਕਹਿੰਦੀ ਵੀ 48-48 ਹਜ਼ਾਰ ਰੁਪਇਆ ਹੋਰ ਵੀ ਦਿਓ। ਕਹਿੰਦੇ ਤੁਸੀਂ ਇਹ ਗੱਲ ਕਹੀ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਤੇ ਫਿਰ ਅਸੀਂ ਪੈਸੇ ਦੇਵਾਂਗੇ, ਕਦੇ ਵੀ ਮਿਲੇ। ਪਰ ਉਹਨਾਂ ਨੇ ਇਸ ਗੱਲ ਦਾ ਉੱਤਰ ਨਹੀਂ ਦਿੱਤਾ। ਚਲੋ ਕੁਛ ਵੀ ਹੋਵੇ, ਵੀ ਉਹਨਾਂ ਨੇ ਕਿਹਾ ਜੀ ਕਿ ਜਿਹੜੀਆਂ ਔਰਤਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੋਊਗੀ, ਵੈਸੇ ਉਹ ਕਹਿੰਦੇ ਵੀ 60 ਲੱਖ ਔਰਤਾਂ ਦੀ ਹੋ ਗਈ ਆ, ਪਰ ਜਿਹੜੀਆਂ ਦੀ ਨਹੀਂ ਹੋਈ ਹੋਊਗੀ, ਮੰਨ ਲਓ ਅਕਤੂਬਰ ਤੱਕ ਵੀ ਰਜਿਸਟ੍ਰੇਸ਼ਨ ਹੁੰਦੀ ਆ, ਤੇ ਉਹਨਾਂ ਨੂੰ ਵੀ ਪੈਸੇ 1 ਜੁਲਾਈ ਦੇ ਹਿਸਾਬ ਨਾਲ ਹੀ ਮਿਲ ਜਾਣਗੇ। ਉਹ ਕਹਿੰਦੇ ਇਹ ਨੀ ਵੀ ਜੇਕਰ ਤੁਹਾਡੀ ਰਜਿਸਟ੍ਰੇਸ਼ਨ ਲੇਟ ਹੁੰਦੀ ਆ ਤੇ ਭਾਈ ਤੁਹਾਨੂੰ ਪੈਸੇ ਨਹੀਂ ਮਿਲਣਗੇ, ਸਾਡੀ ਸਰਕਾਰ ਦੀ ਦਰਿਆ ਤੇ ਨਾ ਸਭ ਨੂੰ ਪੈਸੇ ਮਿਲਣਗੇ।
11: ਅੱਛਾ, ਮਜੀਠੀਆ ਸਾਹਿਬ ਦੀ ਖਬਰ ਆ ਜਿਹੜੀ ਟਣਾ ਸਾਹਿਬ, ਇਹ ਵੀ ਆ ਰਹੀ ਆ ਕਿ ਜੇ ਦੇਖਿਆ ਜਾਵੇ ਕਿ ਅੰਮ੍ਰਿਤਸਰ ਪੁਲਿਸ ਆ ਕਹਿੰਦੀ ਉਹਨਾਂ ਨੇ ਬਿਕਰਮਜੀਤ ਮਜੀਠੀਆ ਉਹਨਾਂ ਦੀ ਗ੍ਰਿਫਤਾਰੀ ਲਈ 12 ਵਿਸ਼ੇਸ਼ ਟੀਮਾਂ ਨੇ ਜਿਹੜੀਆਂ ਉਹ ਵੀ ਉਹਨਾਂ ਦਾ ਗਠਨ ਕੀਤਾ। ਸੋ ਦੱਸੋ ਤਾਂ ਵੀ ਉਹਨਾਂ ਦੀ ਜਿਹੜੀ ਸੁਣਵਾਈ ਆ ਮਜੀਠੀਆ ਕੇਸ ਦੀ, ਇਹ ਭਲਾ ਭਲਕੇ ਹੋਣੀ ਆ ਤੇ ਕੀ ਆਸਾਰ ਲੱਗਦੇ ਤੁਹਾਨੂੰ ਇਸ ਕੇਸ ਦੇ ਵਿੱਚ?
12: ਭਾਈ ਜੀ, ਅਸਲ ਦੇ ਵਿੱਚ ਸੁਣਵਾਈ ਤਾਂ ਅੱਜ ਵੀ ਹੋਈ ਹੈ ਅਦਾਲਤ ਦੇ ਵਿੱਚ, ਪਰ ਅੱਜ ਪੰਜਾਬ ਦੀ ਸਰਕਾਰ ਨੇ ਅਦਾਲਤ ਦੇ ਵਿੱਚ ਉੱਤਰ ਦੇਣ ਦੇ ਲਈ ਕੱਲ ਤੱਕ ਦਾ ਸਮਾਂ ਮੰਗਿਆ। ਉਹ ਕਹਿੰਦੀ ਕਿ ਸਾਨੂੰ 24 ਘੰਟੇ ਹੋਰ ਦੇ ਦਿਓ, ਤੇ ਅਦਾਲਤ ਨੇ 24 ਘੰਟੇ ਦਿੱਤੇ। ਅਸਲ ਦੇ ਵਿੱਚ ਅਦਾਲਤ ਦੇ ਵਿੱਚ ਅਕਾਲੀਆਂ ਨੇ ਪਟੀਸ਼ਨ ਪਾਈ ਆ ਵੀ ਭਾਈ ਉੱਤਮ ਗੋ ਇਹਨਾਂ ਦੇ ਕੋਲੋਂ ਵੀ ਭਾਈ ਇਹਨਾਂ ਨੇ ਚਰਤੀ ਸਾਡੇ ਨਾਲ ਕੀਤੀ ਕਿਵੇਂ ਆ। ਦੂਜੀ ਗੱਲ ਇਹ ਕਿ ਬਿਕਰਮ ਸਿੰਘ ਮਜੀਠੀਆ ਹੈ ਕਿੱਥੇ, ਇਸ ਗੱਲ ਬਾਰੇ ਪਤਾ ਨਹੀਂ ਆ। ਮਜੀਠੀਆ ਦੇ ਉੱਤੇ ਮਜੀਠਾ ਥਾਣੇ ਦੇ ਵਿੱਚ FIR ਨੰਬਰ 90 ਦਰਜ ਹੋਈ ਆ। ਉਹਦੇ ਉੱਤੇ ਹੈਗਾ ਜੀ ਕਿ ਥਾਣੇ ਦੇ ਵਿੱਚ ਵੜ ਕੇ ਸਾਥੀ ਨੂੰ ਜ਼ਬਰਦਸਤੀ ਛੁਡਾਇਆ, ਪੁਲਿਸ ਦੀ ਡਿਊਟੀ ਵਿੱਚ ਵਿਘਨ ਪਾਇਆ। ਸੋ ਇਸ ਤਰੀਕੇ ਦੇ ਰਵੇ ਹੈਗੇ ਆ। ਸੋ ਸਮਾਂ ਦੱਸੂਗਾ ਬਣਦਾ ਕੀ ਆ ਵੀ ਜੇ ਮੰਨ ਲਓ ਅਦਾਲਤ ਨੇ ਕੱਲ ਨੂੰ ਤੇ ਇਹ ਗੱਲ ਕਹਿਤੀ ਵੀ ਭਾਈ ਕੋਈ ਚੱਕਰ ਨੀ ਗਾ ਵੀ ਭਾਈ ਇਹ ਅਕਾਲੀ ਦਲ ਦਾ ਕਸੂਰ ਨਹੀਂ ਆ ਤੇ ਅਕਾਲੀ ਦਲ ਨੇ ਪੁੱਠੇ ਛਾਲਾ ਮਾਰ ਦੀਆਂ, ਤੇ ਜੇ ਮੰਨ ਲਓ ਅਦਾਲਤ ਨੇ ਕਹਿਤਾ ਵੀ ਪੰਜਾਬ ਦੀ ਸਰਕਾਰ ਸਹੀ ਕਾਰਵਾਈ ਕਰ ਰਹੀ ਹੈ ਤੇ ਫਿਰ ਪੰਜਾਬ ਦੀ ਸਰਕਾਰ ਨੇ ਪੁੱਠੇ ਛਾਲਾ ਮਾਰ ਦੀਆਂ। ਪਰ ਇਹ ਸਾਰੇ ਪਿੱਟੜੇ ਪਏ ਪਏ ਜੀ ਉਸੇ ਗੱਲ ਦੇ ਉੱਤੇ, ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਕਰਕੇ। ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ, ਪੰਜਾਬ ਦੇ ਵਿੱਚ ਇਹੀ ਰਿੜਕਾ ਰਹਿ ਗਿਆ। ਤੇ ਮੈਂ ਅੱਗੇ ਵੀ ਗੱਲ ਕਹਿੰਦਾ ਹੁੰਦਾ ਵੀ ਜਿਹੜੀਆਂ ਵੋਟਾਂ ਉੱਠਦੀਆਂ ਪੰਜਾਬ ਦੇ ਵਿੱਚ ਇਹ ਵੰਡਗਾਂ ਨੂੰ ਵਧਾ ਕੇ ਜਾਂਦੀਆਂ, ਕਦੇ ਘਟਾ ਕੇ ਨਹੀਂ ਗਈਆਂ ਜੀ।
11: ਟਾਣਾ ਸਾਹਿਬ, ਇੱਕ ਖਬਰ ਹੋਰ ਆ ਰਹੀ ਹੈ ਕਿ ਇੱਕ ਕਾਨੂੰਨ ਕੋ ਗ੍ਰਿਫਤਾਰ ਕੀਤਾ ਗਿਆ, ਕਹਿੰਦੇ ਜ਼ਮੀਨ ਤੇ ਕਬਜ਼ਾ ਦਬਾਉਣ ਦੇ ਬਦਲੇ ਉਹਨੇ 80,000 ਮੰਗੇ ਸੀਗੇ। ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦਿਆਂ ਨੂੰ ਦਬੋਚ ਲਿਆ। ਇਹ ਰਿਸ਼ਵਤ ਵਾਲਾ ਕੰਮ ਹੁਣ ਵੀ, ਕਿਉਂਕਿ ਸੋਸ਼ਲ ਮੀਡੀਆ ਦਾ ਜਦੋਂ ਦਾ ਕੰਮ ਜ਼ਿਆਦਾ ਵਧਿਆ ਜੀ, ਉਦੋਂ ਤੋਂ ਹੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਰਿਸ਼ਵਤ ਵਾਲਾ ਕੰਮ ਘੱਟ ਗਿਆ ਹੋਊਗਾ, ਪਰ ਦੂਸਰੀ ਖਬਰ ਜੇ ਆਪਾਂ ਹੋਰ ਦੇਖਦੇ, ਇੱਕ ASI ਆ ਜਿਹੜਾ ਉਹ 18,000 ਰਿਸ਼ਵਤ ਲੈਂਦੇ ਵਿਜੀਲੈਂਸ ਵਾਲਿਆਂ ਨੇ ਕਾਬੂ ਕਰ ਲਿਆ। ਸੋ ਇਹ ਤਾਂ ਕਾਬੂ ਹੋ ਰਹੇ ਆ, ਸੋ ਇਹ ਹਜੇ ਘਟਣ ਦਾ ਨਾਮ ਲੈ ਨਹੀਂ ਰਹੇ ਜੀ।
12: ਬਾਈ ਜੀ, ਜਿਹੜੇ ਕੱਟੇ ਨੂੰ ਰੱਸਾ ਚੱਬਣ ਦੀ ਆਦਤ ਪੈ ਜੇ ਨਾ, ਉਹ ਛੁੱਟਦੀ ਨੀ ਛੇਤੀ। ਤੇ ਸਿਆਣੇ ਕਹਿੰਦੇ, ਬਜ਼ੁਰਗ ਇਹ ਗੱਲ ਕਹਿੰਦੇ ਆ, ਜਿਹੜੇ ਕੱਟੇ ਨੂੰ ਰੱਸਾ ਚੱਬਣ ਦੀ ਆਦਤ ਪੈ ਜੇ ਉਹ ਛੇਤੀ ਛੁੱਟਦੀ ਕਿੱਥੇ ਆ। ਸੋ ਇਹ ਉਹ ਲੋਕ ਆ ਜਿਹੜੇ ਲੋਕਾਂ ਨੇ, ਮੇਰਾ ਖਿਆਲ ਆ ਵੀ ਲੱਖ ਲੱਖ 2-2 ਲੱਖ ਰੁਪਇਆ ਤਨਖਾਹ ਹੁੰਦੀ ਆ, ਪਰ ਫਿਰ ਵੀ ਲੱਛਣੇ ਵੰਡੇ ਇਹ ਹੁੰਦੇ ਵੀ ਕਿਤੋਂ 10,000 ਲੈ ਲਿਆ, ਕਿਤੋਂ 3,000 ਲੈ ਲਿਆ, ਕਿਤੋਂ 2,000 ਲੈ ਲਿਆ। ਚਲੋ ਇਹ ਤਾਂ ਫਿਰ ਵੀ 18,000 ਦੀ ਗੱਲ ਆ। ਤਾਂ ਪਿਛਲੇ ਦਿਨੀ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਈ ਸੀ, ਉਹਦੇ ਵਿੱਚ ਨਵਾਂ ਹੀ ਕਾਂਡ ਸਾਹਮਣੇ ਆ ਗਿਆ ਸੀ। ਉਹਦੇ ਵਿੱਚ ਉਹਨਾਂ ਨੇ ਨਾ ਇੱਕ ਮੋਟਰਸਾਈਕਲ ਸਵਾਰ ਨੂੰ ਰੋਕਿਆ ਤੇ ਬਾਅਦ ਦੇ ਵਿੱਚ ਗੱਲ ਕੀਤੀ ਵੀ ਭਾਈ ਨੇ ਤੇਰਾ ਚਲਾਨ ਕੱਟਿਆ ਜਾਣਾ, ਤਾਂ ਕੋਈ ਲੋਕ ਸੇਵਾ ਕਰਦੇ। ਉਹ ਜੀ 500 ਰੁਪਇਆ ਦੇਣਾ ਮੰਨ ਗਿਆ। ਉਹ ਫਿਰ ਪੁਲਿਸ ਵਾਲੇ ਨੇ ਆਪਦੇ ਹੱਥੀ ਨਹੀਂ ਲਿਆ ਪੈਸਾ, ਉਹ ਕਹਿੰਦਾ ਵੀ ਜਿਹੜੀ ਸਾਹਮਣੇ ਅੰਬਾ ਵਾਲੀ ਰੇਹੜੀ ਉਹਦੇ ਤੇ ਫੜਾ ਦੇ। ਉਹ ਜਾ ਕੇ ਅੰਬਾ ਵਾਲੀ ਰੇਹੜੀ ਦੇ ਉੱਤੇ ਗੂਗਲ ਪੇ ਕਰਿਆ, ਹੁਣ ਇਹਦੀ ਵੀਡੀਓ ਬਣ ਗਈ। ਹੁਣ ਅੰਬਾ ਵਾਲੀ ਰੇਹੜੀ ਦਾ ਮੁਲਕ ਵੀ ਮੁੱਕਰ ਗਿਆ ਤੇ ਪੁਲਿਸ ਵਾਲਾ ਵੀ ਮੁੱਕਰ ਗਿਆ। ਸੋ ਏਦਾਂ ਦੇ ਕਾਂਡ ਵੀ ਚੱਲਦੇ ਅੱਜ ਕੱਲ੍ਹ ਜੀ।
11: ਕਿਤੇ ਬਾਅਦ ਚੋ ਇਹ ਫਿਰ ਇਉਂ ਨਾ ਕਹਿਣ ਲੱਗਦਾ ਵੀ 25-25-50 ਕਿਤੇ ਅੰਬ ਦੇ ਥੱਲੇ ਪੈਸੇ ਪਏ ਦਿਖਾ। ਸੋ ਅੱਛਾ, ਇੱਕ ਅਗਲੀ ਖਬਰ ਵੱਲ ਚੱਲਾਂਗੇ। ਪੁਨਰ ਸਰਜੀਤੀ ਧਾਰਾ ਜਿਹੜੀ, ਟਾਣਾ ਸਾਹਿਬ, ਹੁਣ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਪਾਸੇ ਨੂੰ ਜਾਊ? ਛਸ਼ੋ ਪੰਜ 'ਚ ਪਏ ਹੋਏ ਆ ਲੋਕ, ਤੁਹਾਨੂੰ ਆਪਣਾ ਤੁਹਾਡਾ ਤਜਰਬਾ ਕੀ ਕਹਿੰਦਾ ਬਈ ਇਹ ਜਿਹੜੀ ਪੁਨਰ ਸੁਰਜੀਤੀ ਧਾਰਾ ਇਹ ਕਿਹੜੇ ਪਾਸੇ ਜਾਊ?
12: ਬਾਈ ਜੀ, ਪੁਨਰ ਸੁਰਜੀਤੀ ਧਾਰਾ ਦਾ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਵਜੂਦ ਨਹੀਂ ਹੈਗਾ। ਕੋਈ ਜਨੂੰਨੀ ਪ੍ਰਸ਼ੰਸਕ ਹੋਵੇ ਤੇ ਵਜੂਦ ਮੰਨੀ ਜਾਂਦਾ ਹੋਵੇ ਗੱਲ ਵੱਖਰੀ ਆ, ਪਰ ਕੋਈ ਬਾਹਲਾ ਵਜੂਦ ਇਸ ਧਰਦਾ ਹੈ ਨੀਗਾ। ਕਿਉਂਕਿ ਦੇਖੋ, ਮਨਪ੍ਰੀਤ ਯਾਰੀ ਹੁਰੀ ਛੱਡ ਕੇ ਚਲੇ ਗਏ ਆ, ਰੱਖਣਾ ਹੁਰੀ ਛੱਡ ਕੇ ਚਲੇ ਗਏ ਆ, ਲੈ ਦੇ ਕੇ ਮੈਨੂੰ ਲੱਗਦਾ ਵੀ ਇੰਡ ਦੇ ਉੱਤੇ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਹੀ ਰਹਿ ਜਾਣੇ ਆ। ਅਸੀਂ ਜਥੇਦਾਰ ਦੇ ਤੌਰ ਤੇ ਉਹਨਾਂ ਦਾ ਸਤਿਕਾਰ ਕਰਦੇ, ਪਰ ਹੁਣ ਤੋਂ ਪੋਲੀਟੀਕਲ ਨੇਤਾ ਨਾ, ਹੁਣ ਤੱਕ ਪਾਰਟੀ ਦੇ ਪ੍ਰਧਾਨ ਆ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਪੁਨਰ ਸੁਰਜੀਤੀ ਵਾਲਿਆਂ ਨੇ ਅੱਜ ਇਹ ਗੱਲ ਕਹਿਤੀ ਆ, ਉਹ ਕਹਿੰਦੇ ਵੀ ਸਾਨੂੰ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਹੁੰਗਾਰਾ ਮਿਲ ਰਿਹਾ। ਉਹ ਕਹਿੰਦੇ ਜੀ ਕਿ ਅਸੀਂ ਹੋ ਸਕਦਾ ਵਾਰਸ ਪੰਜਾਬ ਦੇ ਨਾਲ ਸਮਝੌਤਾ ਹੋ ਜਾਏ, ਹੋ ਸਕਦਾ ਜੀ ਸਾਡਾ ਸਮਝੌਤਾ ਆਉਂਦੇ ਸਮੇਂ ਚ ਸਿਮਰਨਜੀਤ ਮਾਨ ਦੀ ਪਾਰਟੀ ਨਾਲ ਹੋ ਜਾਏ। ਤੇ ਹਰਪ੍ਰੀਤ ਹੋਰੀ ਤਾਂ ਇਹ ਗੱਲ ਕਹਿੰਦੇ ਆ, ਕਹਿੰਦੇ ਵੀ ਇਹ ਵੀ ਨੀ ਪਤਾ ਵੀ ਆਉਂਦੇ ਸਮੇਂ ਦੇ ਵਿੱਚ ਸਾਡਾ ਸਮਝੌਤਾ ਬੀਜੇਪੀ ਨਾਲ ਹੋ ਜਾਏ। ਕਿਉਂਕਿ ਜੇ ਬੀਜੇਪੀ ਨੇ ਸਿੱਖਾਂ ਦੀਆਂ ਮੰਗਾਂ ਮੰਨ ਲਈਆਂ, ਸਾਡੀਆਂ ਮੰਗਾਂ ਦੇ ਉੱਤੇ ਗੌਰ ਕਰ ਲਈ, ਤੇ ਕੋਈ ਗੱਠਜੋੜ ਇਹਦਾ ਵੀ ਹੋ ਸਕਦਾ ਜੀ।
11: ਰਾਣਾ ਸਾਹਿਬ, ਇੱਕ ਕੁੱਲੜ ਪੀਜ ਵਾਲੇ ਅੱਗੇ ਕਾਫੀ ਮਸ਼ਹੂਰ ਹੋਏ ਸੀ ਤੇ ਉਹਨਾਂ ਦੀ ਹੁਣ ਦੁਬਾਰੇ ਖਬਰ ਇਹ ਪਹੁੰਚਦੀ ਹੈ ਕਿ ਉਹਨਾਂ ਦੀ ਜਿਹੜੀ ਗੁਰਪ੍ਰੀਤ ਕੌਰ ਆ ਉਹ ਫੁੱਟ ਫੁੱਟ ਕੇ ਰੋਈ ਆ। ਉਹ ਕਹਿੰਦੀ ਕਿ ਸਾਡਾ ਬੱਚਾ ਜਿਹੜਾ ਉਹਨੂੰ ਵੀ ਬੈਡ ਤਰੀਕੇ ਨਾਲ ਟਰੋਲ ਆ ਜਿਹੜਾ ਉਹ ਕੀਤਾ ਜਾ ਰਿਹਾ ਵਾ। ਸੋ ਤੁਸੀਂ ਦੇਖੀ ਹੋਣੀ ਆ ਖਬਰ ਇਹ, ਤੇ ਉਹਨਾਂ ਨੇ ਜਿਹੜੇ ਉਹ ਲੋਕ ਟਰੋਲ ਕਰ ਰਹੇ ਉਹਨਾਂ ਨੂੰ ਕਿਹਾ ਕਿ ਉਹ ਇੱਦਾਂ ਨਾ ਕਰਨ ਜੀ, ਉਹਨਾਂ ਦੀ ਬੀਤੀ ਜ਼ਿੰਦਗੀ ਨੂੰ ਉਹਨਾਂ ਦੇ ਬੱਚੇ ਨੂੰ ਡਰਾਮੇਬਾਜ਼ੀ ਨਾ ਦੱਸਣ।
12: ਬਾਈ ਜੀ, ਲਾਣਤੀ ਇਹ ਆ ਤੇ ਲਾਣਤੀ ਉਹ ਆ ਜਿਹੜੇ ਕਿੱਥੇ ਲਟਰੋਲ ਕਰੀ ਜਾਂਦੇ ਆ, ਵਿਹਲੇ ਉਹ ਆ, ਵਿਹਲੇ ਇਹ ਆ। ਗੱਲ ਤਾਂ ਇੰਨੀ ਆ ਵੀ ਇਹਨਾਂ ਨੂੰ, ਪਹਿਲੀ ਗੱਲ ਤਾਂ 3 ਸਾਲ ਹੋ ਗਏ, ਪੁਰਾਣੀ ਗੱਲ ਆ ਵੀ ਜਿਹੜੀ ਉਹ ਉਹਨਾਂ ਦਾ ਆਪਦਾ ਨਿੱਜੀ ਮਸਲਾ ਜਿਹਾ ਪੁੱਛ ਲਿਆ ਸੀਗਾ। ਹੁਣ ਪੰਜਾਬੀ ਵੀ ਬਾਈ ਜੀ ਇੰਨੇ ਵਿਹਲੇ ਆ ਵੀ ਇਹਨਾਂ ਨੂੰ ਦੇਖਦੇ ਆ, ਥੱਲੇ ਜਾ ਕੇ ਟਿੱਪਣੀਆਂ ਕਰਦੇ ਵੀ ਆਪਾਂ ਵਿੱਚੋਂ ਕੀ ਵੜੇਵੇ ਲੈਣੇ, ਆਪਾਂ ਨੂੰ ਲੋੜ ਕੀ ਇਹਨਾਂ ਗੱਲਾਂ ਦੀ, ਉਹ ਕੀ ਕਰਦੇ ਖਸਮਾਂ ਨੂੰ ਖਾਣ। ਜੇਕਰ ਆਪਾਂ ਕੋਈ ਚੰਗੀ ਸੋਚ ਵਾਲੇ ਆ ਤੇ ਆਪਾਂ ਚੱਜ ਦੀ ਗੱਲ ਵੇਖ ਲਈਏ। ਉਹਨੇ ਰੋ ਰੋ ਕੇ ਦੁਹੱਥੜੇ ਮਾਰ ਮਾਰ ਕੇ ਗੱਲ ਕਹੀ ਆ ਕਿ ਲੋਕ ਮੇਰੇ ਪੁੱਤ ਨੂੰ ਵੀ ਮਾੜਾ ਕਹਿੰਦੇ ਆ। ਮੈਂ ਇਸ ਗੱਲ ਦੇ ਪੱਖ ਦੇ ਵਿੱਚ ਨਹੀਂ ਆ ਕਿ ਉਹਦੇ ਪੁੱਤ ਨੂੰ ਮਾੜਾ ਕਹਿਣ, ਪਰ ਬਾਈ ਜੀ ਕਿਹਦਾ ਮੂੰਹ ਫੜ ਲਓਗੇ? ਇੱਥੇ ਵਾਹੀਆ ਤੋਂ ਲੋਕ ਵੀ ਅੱਗੇ ਤੋਂ ਅੱਗੇ ਪਏ, ਚੰਗੇ ਵੀ ਅੱਗੇ ਤੋਂ ਅੱਗੇ ਪਏ, ਪਤਾ ਹੀ ਕੋਈ ਨੀ ਕੌਣ ਕਿਹਦੇ ਬਾਰੇ ਕੀ ਕਹੀ ਜਾਂਦਾ ਜੀ।
11: ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਕੋਈ ਤੁਹਾਨੂੰ ਲੱਗਦਾ ਆਧਾਰ ਹੈ ਹੁਣ ਕਿ ਨਹੀਂ ਹੈ ਜੀ?
12: ਬਾਈ ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਰੀ ਉਮਰ ਦੇ ਜਿਹੜੇ ਫੜਾ ਦੇ ਉੱਤੇ ਆ, ਉਹਨਾਂ ਦਾ ਕੋਈ ਆਧਾਰ ਹੁਣ ਹੈ ਨੀਗਾ। ਇਹ ਗੱਲ ਸੱਚੀ ਆ ਵੀ ਹੁਣ ਉਹ ਗੱਲ ਹੈ ਨੀ ਗੀ ਜਿਹੜੀ ਗੱਲ ਉਹਨਾਂ ਦੀ ਹੋਇਆ ਕਰਦੀ ਸੀ। ਕੈਪਟਨ ਅਮਰਿੰਦਰ ਸਿੰਘ ਹੁਣ ਬੀਤੇ ਦੀ ਬਾਤ ਵਾਲੀ ਗੱਲ ਆ, ਸਾਰੀ ਉਮਰ ਤਾਂ ਬਾਜੀ ਬੁਲਬੁਲ ਬੋਲਦੀ ਨੀ, ਉਹਨਾਂ ਦੀ ਬੁਲਬੁਲ ਤਾਂ ਹੁਣ ਬੋਲਣੋਂ ਹਟੇ ਨੂੰ ਵੀ ਕਾਫੀ ਸਮਾਂ ਹੋ ਗਿਆ। ਸੋ ਗੱਲ ਜੀ, ਕੈਪਟਨ ਅਮਰਿੰਦਰ ਸਿੰਘ ਆਪਦਾ ਕਦੇ ਕਦੇ ਧੁਰਲੀ ਜੀ ਮਾਰਦੇ ਨਿਆਣਿਆਂ ਨੂੰ ਵੀ ਭਾਈ ਇਸ ਵਾਰੀ ਫਿਰ ਧੁਰਲੀ ਜੀ ਮਾਰ ਗਏ, ਪਰ ਹੁਣ ਉਹ ਗੱਲ ਬਣਦੀ ਨੀ ਜਿਹੜੀ ਗੱਲ ਬਣਨੀ ਸੀ, ਉਹ ਬਣ ਹਟੀ ਆ। ਹੁਣ ਸਾਰੀ ਉਮਰ ਕਦੇ ਇਹਨਾਂ ਦੀ ਥੋੜੀ ਬਣੀ ਜਾਣੀ ਆ।
11: ਇੱਕ ਹੋਰ ਖਬਰ ਟਾਣਾ ਸਾਹਿਬ ਪਹੁੰਚਦੀ ਆ, ਕਹਿੰਦੇ ਕਿ 32,000 ਟਨ ਸੋਨਾ ਜਿਹੜਾ ਮੀਡੀਆ ਰਿਪੋਰਟਾਂ ਦੱਸਦੀਆਂ ਨੇ ਵੀ ਉਹ ਘਰਾਂ ਦੇ ਵਿੱਚ ਜਾਂ ਮੰਦਰਾਂ ਦੇ ਵਿੱਚ ਤਕਰੀਬਨ ਪਿਆ, ਜਿਵੇਂ ਮੋਦੀ ਸਾਹਿਬ ਕਹਿੰਦੇ ਸੀ ਕਿ ਭਾਈ ਨਵਾਂ ਸੋਨਾ ਨਾ ਖਰੀਦੋ, ਉਹਨੂੰ ਰੀਸਾਈਕਲ ਕਰ ਲਓ ਜਿਹੜਾ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਪਿਆ। ਸੋ ਤੁਹਾਨੂੰ ਲੱਗਦਾ ਕਿ ਇੰਨਾ ਸੋਨਾ ਪਿਆ ਹੋਊਗਾ ਜੀ?
12: ਦੇਖੋ ਬਾਈ ਜੀ, ਸਾਨੂੰ ਤਾਂ ਇਹਦੇ ਇੰਨੇ ਸੋਨੇ ਬਾਰੇ ਗਿਆਨ ਹੈ ਨੀ, ਐਵੇਂ ਤੁਹਾਨੂੰ ਕਹਿ ਦਈਏ, ਆਪਾਂ ਤਾਂ ਮਾਤੜ ਜੇ ਬੰਦੇ ਆ, ਇੱਕ ਅੱਧਾ ਛਾਪ ਛੱਲਾ ਵੀ ਨੀ ਆਪਾਂ ਕਦੇ ਪਾਇਆ ਉਂਗਲ ਚ। ਸਾਨੂੰ ਨੀ ਪਤਾ 32,000 ਟਨ ਕਿਹੜੇ ਪਾਸੇ ਆਉਂਦਾ। ਉਹ ਸਾਡੇ ਇੱਕ ਮਿੱਤਰ ਨੂੰ ਅਸੀਂ ਗੱਲ ਕਹੀ, ਅਸੀਂ ਆਖਿਆ ਵੀ ਸੋਨਾ 1.5 ਲੱਖ ਨੂੰ ਹੋ ਗਿਆ ਜੀ ਤੋਲਾ, ਕਹਿੰਦਾ ਮੇਰੇ ਵੱਲੋਂ 5 ਲੱਖ ਨੂੰ ਹੋ ਜੇ ਮੈਂ ਕਿਹੜਾ ਲੈ ਸਕਣਾ ਜੀ।
11: ਪੰਜਾਬ ਦੇ ਵਿੱਚ ਜਿਹੜੀਆਂ ਬੈਂਕ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕੁਰਕ ਨਹੀਂ ਹੁਣ ਕਰ ਸਕੂਗੀ, ਮੁੱਖ ਮੰਤਰੀ ਉਹਨਾਂ ਨੇ ਇਹ ਗੱਲ ਕਹੀ ਹੈ, ਤੇ ਕਿਵੇਂ ਲੈਂਦੇ ਹੋ?
12: ਚੰਗੀ ਗੱਲ ਆ, ਭਾਵੇਂ ਕਿ ਉਹਨਾਂ ਨੇ ਬਿਲਕੁਲ ਵੋਟਾਂ ਦੇ ਮੌਕੇ ਆ ਕੇ ਗੱਲ ਕਹੀ ਆ, ਪਰ ਫਿਰ ਵੀ ਬੈਂਕਾਂ ਕਿਸਾਨ ਦੀ ਜ਼ਮੀਨ ਨੂੰ ਕੁਰਕਣਾ ਕਰ ਸਕਣੇ ਤਾਂ ਚੰਗੀ ਗੱਲ ਹੀ ਆ। ਉਹਨਾਂ ਨੇ ਅੱਜ ਲੋਨ ਦੇ ਵਿੱਚ ਵੀ ਵਾਧੇ ਦੀ ਗੱਲ ਕਹੀ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਬੈਂਕਾਂ ਦੇ ਵੱਲੋਂ ਕਿਸਾਨ ਦੀ ਫੋਟੋ ਲਾ ਕੇ ਉਹਨਾਂ ਨੂੰ ਜ਼ਲੀਲ ਨਹੀਂ ਕੀਤਾ ਜਾਊਗਾ। ਪ੍ਰਾਈਵੇਟ ਬੈਂਕਾਂ ਨੂੰ ਵੀ ਕਹਿ ਦਿੱਤਾ ਗਿਆ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਕੀਤੀ ਜਾ ਸਕੂਗੀ। ਦੋਨੋਂ ਗੱਲਾਂ ਹੀ ਬਰਾਬਰ ਆ ਭਾਜੀ। ਜੇ ਮੰਨ ਲਓ ਬੈਂਕ ਦੇ ਉੱਤੇ ਆਪਾਂ ਪ੍ਰੈਸ਼ਰ ਇਹ ਪਾਵਾਂਗੇ ਕਿ ਭਾਈ ਤੁਸੀਂ ਕਦੇ ਵੀ ਕਿਸਾਨ ਤੋਂ ਕਿਸ਼ਤ ਲੈਣ ਦੇ ਹੱਕਦਾਰ ਹੀ ਨਹੀਂ, ਉਹਨਾਂ ਨੇ ਲੋਨ ਦੇਣਾ ਬੰਦ ਕਰ ਦੇਣਾ। ਜੇ ਆਪਾਂ ਕਿਸਾਨ ਨੂੰ ਬਚਾਉਣਾ ਤੇ ਫਿਰ ਜਿਹੜੇ ਬੈਂਕ ਦੇ ਘਾਟੇ ਦਾ ਵੀ ਖਿਆਲ ਰੱਖਣਾ ਪੈਣਾ ਕਿਉਂਕਿ ਉਹ ਦਿੱਤੇ ਹੋਏ ਪੈਸਿਆਂ ਦਾ ਵਿਆਜ ਮੰਗਦੇ ਆ ਨਾ। ਪਰ ਗੱਲ ਇਹ ਵੀ ਕਿ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਚਰਚਾ ਚੱਲੀ ਆ ਇਹ ਭਾਈ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਿਸਾਨ ਪੱਖੀ ਗੱਲ ਕੀਤੀ ਗਈ ਆ। ਇਹ ਵੋਟਾਂ ਜੀ ਵੋਟਾਂ ਤੱਕ ਬੜਾ ਕੁੱਝ ਹੋਣਾ, ਤੁਸੀਂ ਦੇਖੀ ਆਇਓ ਹਾਲੇ ਤੱਕ ਮਾਲਾਂ ਹੀ ਹੋਈ ਜਾਣੀਆਂ ਜੀ।
11: ਟਾਣਾ ਸਾਹਿਬ ਜੇ ਆਪਾਂ ਵੈਸੇ ਜਾਂਦੇ ਜਾਂਦੇ ਤੁਸੀਂ ਦੇਖਿਓ ਝਾਤ ਜੀ ਮਾਰਿਓ, ਜੇ ਆਪਾਂ ਇੱਕ ਇੱਕ ਦੋ ਦੋ ਕੰਮ ਸਰਕਾਰਾਂ ਦੇ ਗਿਣੇ ਹੋਣ, ਜਿਵੇਂ ਜੇ ਆਪਾਂ, ਮੈਂ ਕਿਸੇ ਵੀ ਇੱਕ ਪਾਸੇ ਦੀ ਗੱਲ ਨਹੀਂ ਕਰਾਂਗਾ, ਸੋ ਜੇ ਆਪਾਂ ਭਗਵੰਤ ਮਾਨ ਉਹਨਾਂ ਦੀ ਗੱਲਬਾਤ ਕਰੀਏ, ਆਹ ਜਿਹੜੀ ਜਿਵੇਂ ਇਹਨਾਂ ਨੇ ਪੰਜਾਬ 'ਚ ਬੈਂਕਾਂ ਨੇ ਜਿਹੜੀਆਂ ਉਹ ਕਿਸਾਨਾਂ ਦੀਆਂ ਜ਼ਮੀਨਾਂ ਕੁਰਕਣੀ ਕਰਨਗੀਆਂ, ਇਹ ਹੋ ਗਿਆ, ਅਤੇ ਇੱਕ ਬੇਅਦਬੀ ਵਾਲਾ ਜਿਹੜਾ ਸੀਗਾ ਜੀ ਉੱਤੇ ਕਾਨੂੰਨ ਪਾਸ ਹੋਣਾ, ਉਹ ਹੋ ਗਿਆ। ਸੋ ਚੰਗੇ ਕੰਮਾਂ ਦੇ ਵਿੱਚੋਂ ਜੇ ਆਪਾਂ ਦੇਖੀਏ ਕਿ ਜਿਹੜੀਆਂ ਰਜਿਸਟਰੀਆਂ ਸੀਗੀਆਂ ਉਹਨਾਂ ਦਾ ਔਨਲਾਈਨ ਹੋਣਾ, ਕਿ ਤੁਸੀਂ ਆਪਣੀ ਜ਼ਮੀਨ ਵਗੈਰਾ ਦਾ ਸਾਰਾ ਕੁਛ ਔਨਲਾਈਨ ਚੈੱਕ ਕਰ ਸਕਦੇ ਹੋ, ਫਰਦਾਂ ਵਗੈਰਾ ਕਢਾਉਣੀਆਂ ਚਾਹੁੰਦੇ ਹੋ, ਇਹ ਚੰਗੇ ਕੰਮਾਂ ਦੇ ਵਿੱਚੋਂ ਆ ਜਾਂਦੇ ਨੇ। ਚਲੋ ਮਾੜੇ ਕੰਮ ਤਾਂ ਹਰ ਇੱਕ ਉਹ ਪਾਰਟੀਆਂ ਨੇ ਦੇਖਣੇ ਹੁੰਦੇ ਕਿ ਇਹਨੇ ਆਹ ਮਾੜਾ ਕੀਤਾ, ਇਹਨੇ ਆਹ ਮਾੜਾ ਕੀਤਾ, ਜੇ ਆਪਾਂ ਚੰਗਿਆਂ ਦੀ ਗਿਣਦੀ। ਅਤੇ ਜੇ ਅਕਾਲੀ ਦਲ ਦੀ ਕਰੀਏ ਤਾਂ ਮੇਰੇ ਖਿਆਲ 'ਚ ਜਿਹੜਾ ਮੋਟਾ ਮੋਟਾ ਆਉਂਦਾ ਕਿ ਉੱਥੇ ਕਾਫੀ ਬ੍ਰਿਜ ਵਗੈਰਾ ਜਿਹੜੇ ਬਣੇ ਆ, ਉਹ ਇਨਫਰਾਸਟਰਕਚਰ ਹੈਗਾ ਜਿਹੜਾ ਵਿਰਾਸਤ ਖਾਲਸਾ ਹੈਗਾ, ਜਾਂ ਹੋਰ ਵੀ ਹੋ ਸਕਦਾ ਕਿ ਹੁਣ ਤੁਸੀਂ ਜ਼ਿਆਦਾ ਬਿਹਤਰ ਦੱਸ ਸਕਦੇ ਹੋ, ਅਤੇ ਜਾਂ ਫਿਰ ਉਹ ਜਿਹੜਾ ਲਾਂਘੇ ਵਾਲੀ ਗੱਲ, ਜਾਂ ਕਾਂਗਰਸ ਦੀ ਵੀ ਕਰੀਏ, ਅਤੇ ਜੇ ਤੁਸੀਂ ਗਿਣੇ ਹੁਣ ਮੋਟੇ ਮੋਟੇ ਜੇ ਤੁਹਾਨੂੰ ਆਉਂਦੇ ਆ ਚੰਗੇ ਕੰਮਾਂ ਦੇ, ਜੇ ਆਪਾਂ ਗੱਲਬਾਤ ਕਰੀਏ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ?
12: ਦੇਖੋ ਬਾਈ, ਸਾਰੀਆਂ ਸਿਆਸੀ ਪਾਰਟੀਆਂ ਇਹ ਗੱਲ ਕਹਿੰਦੀਆਂ ਕਿ ਅਸੀਂ ਬਹੁਤ ਚੰਗੇ ਕੰਮ ਕੀਤੇ ਆ, ਪਰ ਕੋਈ ਵੀ ਸਿਆਸੀ ਪਾਰਟੀ ਐਸੀ ਨਹੀਂ ਹੈ ਜਿਹਨੇ ਇਕੱਲੇ ਚੰਗੇ ਕੰਮ ਹੀ ਕੀਤੇ ਹੋਣ। ਕਿਸੇ ਨੇ ਕੋਈ ਚੰਗਾ ਕੰਮ ਕੀਤਾ, ਕਿਸੇ ਨੇ ਕੋਈ ਚੰਗਾ ਕੰਮ ਕੀਤਾ, ਕਿਸੇ ਨੇ ਕੋਈ ਚੰਗਾ ਕੰਮ ਨਹੀਂ ਕੀਤਾ। ਗੱਲ ਇਹ ਜੀ ਕਿ ਪੰਜਾਬ ਦੇ ਮਸਲੇ ਬਹੁਤ ਵੱਡੇ ਆ ਤੇ ਕੰਮ ਇਹਨਾਂ ਦੇ ਵੱਲੋਂ ਘੱਟ ਕੀਤੇ ਜਾਂਦੇ ਆ, ਰੌਲਾ ਇਸ ਗੱਲ ਦੇ ਉੱਤੇ ਆ ਕੇ ਵੱਧਦਾ। ਪਰ ਗੱਲ ਇਹ ਜੀ ਕਿ ਜਿਹਨੂੰ ਵੀ ਪੰਜਾਬ ਦੇ ਲੋਕ ਮੌਕਾ ਦੇਣਗੇ ਤੇ ਉਹ ਭਾਈ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਵਾਬਦੇਹ ਰਵੇ ਤੇ ਪੰਜਾਬ ਦੇ ਮਸਲੇ ਜਿਹੜੇ ਉਹ ਬਹੁਤ ਵੱਡੇ ਆ, ਜਿਹੜੇ ਕਿ ਹਾਲੇ ਤੱਕ ਕੁੱਲ ਹੱਲ ਹੋਏ ਨਹੀਂ ਤੇ ਕਦੇ ਕਿਸੇ ਨੇ ਕੁੱਲ ਹੱਲ ਕਰਨ ਬਾਰੇ ਸੋਚਿਆ ਵੀ ਨਹੀਂ ਹੈ ਜੀ।
11: ਸੋ ਮਸਲੇ ਆ ਜਿਹੜੇ ਉਹ ਮੁਕਾਉਣ ਦੀ ਗੱਲ ਕਰਨੀ ਚਾਹੀਦੀ ਆ। ਸੋ ਅਸੀਂ ਆਸ ਕਰਦੇ ਹਾਂ ਕਿ, ਮੈਨੂੰ ਲੱਗਦਾ ਹੁੰਦਾ ਕਿ ਜੇ ਵੋਟਰ ਚੰਗੇ ਹੋ ਗਏ ਤਾਂ ਸਰਕਾਰਾਂ ਰਾਣਾ ਸਾਹਿਬ ਆਪੇ ਚੰਗੀਆਂ ਬਣ ਜਾਣੀਆਂ ਨੇ। ਵੋਟਰਾਂ ਦਾ ਸੁਲਝੇ ਹੋਣਾ ਬੜਾ ਜ਼ਰੂਰੀ ਆ, ਜੇ ਵੋਟਰ ਸੁਲਝੇ ਹੋਣਗੇ ਤਾਂ ਸਰਕਾਰ ਸੁਲਝੀ ਹੋਈ ਬਣਾ ਸਕਣਗੇ, ਜੇ ਵੋਟਰ ਉਲਝੇ ਹੋਏ ਤਾਂ ਸਰਕਾਰ ਸੁਲਝੀ ਹੋਈ ਬਣਨੀ ਔਖੀ ਹੈ ਜੀ।
12: ਬਿਲਕੁਲ ਸਹੀ ਗੱਲ ਹੈ ਜੀ।
11: ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਬਹੁਤ ਧੰਨਵਾਦ ਜੀ। ਜਿਹੜੇ ਹੈ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਜਗਜੀਤ ਬਾਜੀ ਵੀ ਸਾਡੇ ਨਾਲ ਨੇ। ਬਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਚੜ੍ਹਦੇ ਕਲਾ ਚੋਂ?
2: ਭਾਵੁਕ ਹੋ ਗਏ ਜੀ ਬਾਹਰ ਨਿਕਲ ਕੇ, ਕਈ ਤਾਂ ਅੱਖਾਂ ਜਾਣੀ ਆਪਣੇ ਰੁਮਾਲ ਨਾਲ ਸਾਫ਼ ਕਰ ਰਹੇ ਸੀ ਜੀ। ਇੱਕ ਉਹ ਬਜ਼ੁਰਗ ਜੀ ਸੀਗੇ, ਮੈਂ ਉਹਨਾਂ ਦਾ ਨਾਮ ਤਾਂ ਨਹੀਂ ਜਾਣਦਾ, ਉਹ ਤੁਹਾਡਾ ਪਾਇਆ ਸੀਗਾ, ਤੇ ਉਹ ਦੇਖ ਲੋ ਕਿੰਨੀਆਂ ਸੋਹਣੀਆਂ ਗੱਲਾਂ ਕਹਿ ਰਹੇ ਨੇ ਸ਼ੋਅ ਦੇਖਣ ਤੋਂ ਬਾਅਦ।
11: ਇੱਕ ਮੈਨੂੰ ਹੋਰ ਉੱਥੇ ਮਿਲੇ ਪੈਣ ਜੀ, ਉਹ ਕਹਿੰਦੇ ਜੀ ਅਸੀਂ ਆਪਣੀ ਮਦਰ ਨੂੰ
2: ਜੀ ਮੱਦੇਨਜ਼ਰ ਰੱਖਦੇ, ਤੁਹਾਡਾ ਕੀ ਵਿਚਾਰ?
11: ਬਿਲਕੁਲ, ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਵੱਡਾ ਸ਼ੋਅ ਉੱਥੇ ਡੈਫੀਨੇਟਲੀ ਹੋਏਗਾ ਜੀ। ਸੋ ਐਤਕੀ ਕੈਲਗਰੀ ਵਾਲਿਆਂ ਨੇ ਵੀ ਸੋਲਡ ਆਊਟ ਸ਼ੋਅ ਕੀਤਾ, ਐਡਮਿੰਟਨ ਵਾਲਿਆਂ ਨੇ ਵੀ ਫਟਾ ਲਾਤਾ ਸੋਲਡ
2: ਆਊਟ,
11: ਸੋ ਬਹੁਤ ਸਾਰੀਆਂ ਫੈਮਿਲੀਜ਼ ਨੂੰ ਉੱਥੋਂ ਮੁੜਨਾ ਵੀ ਪਿਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬ੍ਰੈਂਪਟਨ ਦੇ ਵਿੱਚ ਹੋਰ ਬੰਦੇ ਬਣੋ ਬੰਦੇ ਦਾ ਸ਼ੋਅ ਆ ਜਿਹੜਾ, ਉਹਦੀ ਪਲੈਨਿੰਗ ਆ ਜਿਹੜੀ ਉਹ ਚੱਲ ਰਹੀ ਆ, ਉਹ ਆਉਣ ਵਾਲੇ ਟਾਈਮ 'ਚ ਦੱਸਾਂਗੇ ਕਿ ਕਿੱਥੇ ਹੋਣਾ, ਕਦੋਂ ਹੋਣਾ।
2: ਪਹਿਲਾਂ ਵਾਲਾ ਸ਼ੋਅ ਵੀ ਜੋ ਹੋ ਚੁੱਕਿਆ ਸਟਾਰਟਿੰਗ ਦੇ ਵਿੱਚ, ਤੇ ਉਹ ਵੀ ਬੜਾ
11: ਓਕੇ ਓਕੇ, ਕਪੈਸਿਟੀ ਉਨੀ ਕਿਸੇ ਕੀ
2: ਉਨੀ ਕਪੈਸਿਟੀ
11: ਇੱਥੇ ਭਰ ਗਿਆ ਸੀਗਾ
2: ਜੀ ਜੀ ਬਿਲਕੁਲ ਬਿਲਕੁਲ।
11: ਸੋ ਨਰਦੇਵ ਸਿੱਧੂ ਸਾਹਿਬ ਵੀ ਸਾਡੇ ਨਾਲ ਆ ਗਏ ਆ। ਸਿੱਧੂ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ।
13: ਧੰਨਵਾਦ ਬੋਪਾ ਰਾਏ ਸਾਹਿਬ, ਤੁਹਾਨੂੰ ਤੇ ਸਾਰੰਗ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
11: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਅੱਜ ਜੇ ਆਪਾਂ ਗੱਲਬਾਤ ਕਰਦੇ ਹਾਂ ਮੌਰਗੇਜ ਬਾਬਤ, ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਹੁਣ ਉਹ ਕਈ ਵਾਰ ਚਿੰਤਤ ਹੋ ਜਾਂਦੇ ਆ ਕਿ ਕਿਤੇ ਖਬਰਾਂ ਪੜ੍ਹਦੇ ਆ ਕਿ ਫਲਾਣਾ ਘਰ ਇੰਨਾ ਮਹਿੰਗਾ ਸੀ ਜੀ, ਉਹ ਇੰਨਾ ਸਸਤਾ ਵਿਕ ਗਿਆ, ਤੇ ਪਰ ਜਿਹਨੇ ਸਸਤਾ ਲਿਆ ਫਿਰ ਉਹਦੇ ਲਈ ਤਾਂ ਫਾਇਦਾ ਹੀ ਹੋਇਆ ਜੀ।
13: ਬਿਲਕੁਲ ਫਾਇਦਾ ਹੋਇਆ ਜੀ, ਜਿਹਨੇ ਸਸਤਾ ਲਿਆ ਤੇ ਜਿਹੜੇ ਹੁਣ ਵੀ ਜਿਵੇਂ ਹੁਣ ਘਰਾਂ ਦੇ ਭਾਅ ਘਟੇ ਹੋਏ ਆ, ਜਿਹੜੇ ਹੁਣ ਲੈ ਰਹੇ ਹੈਗੇ ਤੇ ਉਹਨਾਂ ਵਾਸਤੇ ਵੀ ਵਧੀਆ ਡੀਲ ਅਵੇਲੇਬਲ ਹੋ ਸਕਦੀ ਹੈ ਜੀ।
11: ਦਿੱਕਤ ਇਹ ਰਹਿੰਦੀ ਆ ਕਿ ਜਿਹੜੇ ਫਸਟ ਟਾਈਮ ਬਾਇਰ ਨੇ ਉਹਨਾਂ ਨੂੰ ਅਸਲ ਦੇ ਵਿੱਚ ਆਪਣੇ ਅਧਿਕਾਰ ਖੇਤਰ ਦੇ ਵਿੱਚ ਹੁਣ ਸ਼ਸ਼ੋਪੰਜ ਦੇ ਵਿੱਚ ਪੈ ਜਾਂਦਾ ਕਿ ਸਾਨੂੰ ਕੀ ਮਿਲੇਗਾ, ਕਿਹੜੇ ਸਾਨੂੰ ਜਿਹੜੇ ਹੈਗੇ ਕੋਈ ਰਿਬੇਟ ਮਿਲਦੀ ਆ। ਥੋੜਾ ਜਿਹਾ ਫਸਟ ਟਾਈਮ ਬਾਇਰ ਦੇ ਲਈ ਦੱਸ ਦਿਓ ਵੀ ਘਰ ਲੈਣਾ ਕਿੰਨਾ ਕੁ ਸੌਖਾ ਤੇ ਔਖਾ ਹੈਗਾ, ਕੀ ਉਹਨਾਂ ਨੂੰ ਤਿਆਰੀ ਕਰਨੀ ਚਾਹੀਦੀ ਆ ਘਰ ਲੈਣ ਤੋਂ ਪਹਿਲਾਂ, ਤੁਹਾਡੇ ਨਾਲ ਸੰਪਰਕ ਕਿੰਨੇ ਮਹੀਨੇ ਪਹਿਲਾਂ ਕਰ ਲੈਣਾ ਚਾਹੀਦਾ ਜੀ?
13: ਰਾਜਵੀਰ ਭਾਈ ਜੀ, ਘਰ ਲੈਣਾ ਸੌਖਾ ਜਾਂ ਔਖਾ, ਤਾਂ ਇਹ ਤਾਂ ਰਿਲੇਟਿਵ ਚੀਜ਼ ਹੈਗੀ ਹੈ ਕਿ ਮਤਲਬ ਵੀ ਸੌਖਾ ਜਾਂ ਔਖਾ ਹੈਗਾ, ਦੋਨੋਂ ਗੱਲਾਂ ਹੀ ਹੈਗੀਆਂ, ਕਿਸੇ ਵਾਸਤੇ ਸੌਖਾ ਵੀ ਹੋ ਸਕਦਾ, ਕਿਸੇ ਵਾਸਤੇ ਔਖਾ ਵੀ ਹੋ ਸਕਦਾ ਹੈ। ਬਟ ਇਹ ਹੈ ਕਿ ਵੀ ਇਸ ਚੀਜ਼ ਨੂੰ ਫਾਇੰਡ ਆਊਟ ਕਰਨ ਵਾਸਤੇ ਕੀ ਤੁਹਾਨੂੰ ਤੁਸੀਂ ਘਰ ਲੈ ਸਕਦੇ ਹੋ, ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਤੁਹਾਡੀ ਮੌਰਗੇਜ ਹੋ ਸਕਦੀ ਹੈਗੀ ਹੈ, ਇਹਦੇ ਵਾਸਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੈਗੇ ਹੋ। ਤੁਸੀਂ ਫਸਟ ਟਾਈਮ ਬਾਇਰ ਹੋ, ਪਹਿਲੀ ਵਾਰ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ, ਤੁਸੀਂ ਮੈਂ ਤੁਹਾਨੂੰ ਕਹੂੰਗਾ ਆਪਣੇ ਆਫਰ ਪਾਉਣ ਤੋਂ ਪਹਿਲਾਂ, ਆਪਣੇ ਬਿਲਡਰ ਕੋਲ, ਰਿਐਲਟਰ ਕੋਲ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰੋ। 3 ਮਹੀਨੇ 6 ਮਹੀਨੇ ਪਹਿਲਾਂ ਸੰਪਰਕ ਕਰ ਸਕਦੇ, ਬਾਈ ਚਾਂਸ ਕੋਈ ਚੀਜ਼ ਦਾ ਕਿਸੇ ਦਾ ਕੋਈ ਇਸ਼ੂ ਹੁੰਦਾ ਹੈਗਾ, ਉਹ ਵੀ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਐਕਚੁਅਲ ਆਫਰ ਪਾਉਣੀ, ਫਿਰ ਤੁਹਾਨੂੰ ਕਿਸੇ ਕਿਸਮ ਦਾ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਤੇ ਕਿਹੜੇ ਕਿਹੜੇ ਜਿਹੜੇ ਪ੍ਰੋਗਰਾਮਸ ਅਵੇਲੇਬਲ ਹੈਗੇ, ਕਈ ਬਾਈ ਜੀ ਪ੍ਰੋਗਰਾਮ ਹੈਗੇ ਆ ਆਪਣਾ ਫਸਟ ਟਾਈਮ ਹੋਮ ਬਾਇਰਸ ਵਾਸਤੇ, ਜਿਨ੍ਹਾਂ ਦਾ ਉਹ ਬੈਨੀਫਿਟ ਲੈ ਸਕਦੇ ਆ। ਜਿਹੜਾ ਹੈਗਾ ਜੀ HST ਰੀਬੇਟ ਦਾ ਪ੍ਰੋਗਰਾਮ ਹੈਗਾ, ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ ਜੀ, ਬਹੁਤ ਪਾਵਰਫੁਲ ਇਹ ਜਿਹੜਾ ਪ੍ਰੋਗਰਾਮ ਅਵੇਲੇਬਲ ਹੈਗਾ। RRSP ਦਾ ਬੜਾ ਸੋਹਣਾ ਪ੍ਰੋਗਰਾਮ ਅਵੇਲੇਬਲ ਹੈਗਾ, ਤੇ ਨਾਲ ਦੀ ਨਾਲ ਜਿਹੜਾ ਹੈਗਾ ਜੀ ਲੈਂਡ ਟ੍ਰਾਂਸਫਰ ਟੈਕਸ ਕ੍ਰੈਡਿਟ ਦਾ ਵੀ ਹੈਗਾ ਓਨਟਾਰੀਓ ਦੇ ਵਿੱਚ। ਸੋ ਇਹ ਕਈ ਜਿਹੜੇ ਪ੍ਰੋਗਰਾਮ ਅਵੇਲੇਬਲ ਹੈਗੇ, ਇਹਨਾਂ ਦੀ ਡਿਟੇਲ ਵਾਸਤੇ ਕਿਵੇਂ ਤੁਸੀਂ ਇਹਨਾਂ ਤੋਂ ਬੈਨੀਫਿਟ ਲੈ ਸਕਦੇ, ਕਿੰਨਾ ਤੁਹਾਨੂੰ ਬੈਨੀਫਿਟ ਹੋ ਸਕਦਾ ਹੈਗਾ, ਉਹਦੇ ਵਾਸਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੈਗੇ ਹੋ। ਤੁਸੀਂ ਘਰ ਖਰੀਦਣ ਦਾ ਮਨ ਬਣਾ ਲਿਆ ਹੈਗਾ, ਤੁਸੀਂ ਆਪਣੇ ਬਿਲਡਰ ਕੋਲ, ਰਿਐਲਟਰ ਕੋਲ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਲਓ, ਤਾਂ ਕਿ ਸਾਰਾ ਤੁਹਾਡਾ ਪੇਪਰ ਵਰਕ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੀਆਂ ਚੀਜ਼ਾਂ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡੀ ਮੌਰਗੇਜ ਕਿੰਨੇ ਦੀ ਹੋ ਸਕਦੀ ਹੈ, ਕਿੰਨੇ ਦਾ ਤੁਸੀਂ ਘਰ ਲੈ ਸਕਦੇ ਹੋ, ਕੀ ਕਿੰਨੀ ਤੁਹਾਨੂੰ ਡਾਊਨ ਪੇਮੈਂਟ ਚਾਹੀਦੀ ਹੈ, ਕੀ ਤੁਹਾਨੂੰ ਇੰਟਰਸਟ ਰੇਟ ਮਿਲ ਸਕਦਾ ਹੈ, ਕਿੰਨੀ ਕੁ ਤੁਹਾਡੀ ਪੇਮੈਂਟ ਬਣੇਗੀ। ਜਦੋਂ ਇਹ ਸਾਰੀ ਜਾਣਕਾਰੀ ਹੈਗੀ ਹੈ, ਤੇ ਤੁਸੀਂ ਪੂਰੇ ਕੌਨਫੀਡੈਂਸ ਦੇ ਨਾਲ ਆਫਰ ਪਾ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਤੁਹਾਡੀ ਮੌਰਗੇਜ ਹੋ ਜਾਣੀ ਹੈ, ਕਿਸੇ ਕਿਸਮ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ, ਕਿਸੇ ਕਾਰਨ ਕਰਕੇ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ, ਆਫਰ ਪਾਉਣੀ ਹੈ, ਫਿਰ ਤੁਹਾਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਕੋਈ ਸਾਹਮਣਾ ਨਾ ਕਰਨਾ ਪਵੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਇੱਕ ਚੀਜ਼ ਬਾਈ ਜੀ ਹੋਰ ਕਹਿੰਦੇ ਹਾਂ ਕਿ ਜਿਹੜੇ ਭੈਣ ਭਰਾਵਾਂ ਨੇ ਘਰ ਖਰੀਦੇ ਹੋਏ ਜਾਂ ਬੁੱਕ ਕੀਤੇ ਹੈਗੇ ਆ, ਤੇ ਉਹਨਾਂ ਦੇ ਘਰ ਦੀ ਕਲੋਜ਼ਿੰਗ ਆਉਣ ਵਾਲੀ ਹਲ 3 ਤੋਂ 4 ਮਹੀਨੇ ਦਾ ਅਗਰ ਸਮਾਂ ਵੀ ਹੈਗਾ, ਉਹ ਵੀ ਸਾਨੂੰ ਹੁਣ ਸੰਪਰਕ ਕਰ ਸਕਦੇ, ਤਾਂ ਕਿ ਸਮੇਂ ਸਿਰ ਉਹਨਾਂ ਦੀ ਵੀ ਆਪਾਂ ਅਪਰੂਵਲ ਕਰਵਾ ਕੇ ਦੇ ਸਕੀਏ। ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਆ ਤਾਂ ਨੰਬਰ ਹੈ ਜੀ 647-295-53-03, ਨਰਦੇਵ ਸਿੱਧੂ 6472945503 ਜੀ ਬਾਜੀ
14: ਜੀ। ਅੱਛਾ, ਇੱਕ ਇਹ ਦੱਸੋ ਕਿ ਜਿਨ੍ਹਾਂ ਦੇ ਸਿਰ ਤੇ ਕਰਜ਼ਾ ਚੜ ਜਾਂਦਾ, ਡੈਟ ਕੰਸੋਲੀਡੇਸ਼ਨ ਦੇ ਵਿੱਚ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ, ਕਿਵੇਂ ਉਸ ਕਰਜ਼ੇ ਨੂੰ ਵਿਆਜ ਨੂੰ ਰੋਕਿਆ ਜਾ ਸਕਦਾ, ਕਿ ਫਿਰ ਵਿਆਜ ਦੇ ਉੱਤੇ ਵਿਆਜ ਹੀ ਨਹੀਂ ਮੁੱਕਣ ਜਾਂਦਾ ਬਾਈ ਜੀ?
13: ਰਾਜਵੀਰ ਬਾਈ ਜੀ, ਬਿਲਕੁਲ ਸਹੀ ਹੈ ਤੁਹਾਡੀ ਗੱਲ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਾਲਸ ਆਉਂਦੀਆਂ, ਬਹੁਤ ਸਾਰੀਆਂ ਡੀਲਸ ਵੀ ਕਰੀਂਦੀਆਂ ਹੈਗੀਆਂ। ਜਿੱਦਾਂ ਦੇ ਹੁਣ ਹਾਲਾਤ ਹੈਗੇ ਆ, ਇਹਦੇ ਮੁਤਾਬਕ ਜਿਵੇਂ ਜਿਵੇਂ ਇਸ ਤਰ੍ਹਾਂ ਦੀ ਜਿਹੜੀ ਕਾਲਸ ਹੈਗੀਆਂ ਜੀ, ਉਹ ਵੱਧ ਰਹੀਆਂ ਹੈਗੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਕੋਈ ਇੱਦਾਂ ਦੀ ਗੱਲ ਹੋ ਜਾਂਦੀ ਹੈਗੀ, ਤੁਸੀਂ ਸਾਨੂੰ ਸੰਪਰਕ ਕਰੋ, ਕਿਉਂਕਿ ਬਹੁਤ ਸਾਰੀਆਂ ਤੁਹਾਡੇ ਵਾਸਤੇ ਆਪਸ਼ਨਸ ਅਵੇਲੇਬਲ ਹੋ ਸਕਦੀਆਂ ਹੈਗੀਆਂ, ਜਿਨ੍ਹਾਂ ਦੇ ਕਰਕੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੂੰ ਐਕਸਰਸਾਈਜ਼ ਕਰਕੇ ਤੁਹਾਡਾ ਜਿਹੜਾ ਹੈ ਡਾਟਾ ਕੰਸੋਲੀਡੇਟ ਕੀਤਾ ਜਾ ਸਕਦਾ, ਤੁਹਾਡਾ ਜਿਹੜਾ ਹਾਈ ਇੰਟਰਸਟ ਰੇਟ ਡੈਟ ਆ ਉਹਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੁੰਦਾ ਹੈਗਾ। ਉਹ ਇਹ ਪੋਸੀਬਿਲਿਟੀ ਸਾਡੇ ਕੋਲ ਆਮ ਤੌਰ 'ਤੇ ਤਾਂ ਹੁੰਦੀ ਹੈ ਜੇਕਰ ਤੁਹਾਡੇ ਕੋਲ ਘਰ ਹੈਗਾ ਤੇ ਘਰ 'ਚ ਤੁਹਾਡੇ ਐਕੁਟੀ ਹੈਗੀ ਹੈ, ਫਿਰ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਕੱਢ ਕੇ ਦੇ ਸਕਦੇ ਹੈਗੇ ਹਾਂ। 3 ਆਪਸ਼ਨ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਬਾਈ ਜੀ। ਪਹਿਲੀ ਜਿਹੜੀ ਹੈਗੀ ਹੈ ਰੀਫਾਇਨਸ ਕਰਕੇ ਕੀਤਾ ਜਾ ਸਕਦਾ ਹੈ, ਦੂਸਰੀ ਜਿਹੜੀ ਆਪਸ਼ਨ ਹੈਗੀ ਹੈ ਸਿਕਿਓਰ ਲਾਈਨ ਨੂੰ ਕ੍ਰੈਡਿਟ ਬਣਾ ਕੇ ਕੀਤਾ ਜਾ ਸਕਦਾ, ਤੀਜੀ ਜੇਕਰ ਇਹ ਕਿਸੇ ਕਾਰਨ ਕਰਕੇ ਪਹਿਲੀਆਂ ਦੋ ਨਹੀਂ ਵਰਕਆਊਟ ਕਰਦੀਆਂ, ਤੇ ਕੁਝ ਕੇਸ ਦੇ ਵਿੱਚ ਸੈਕਿੰਡ ਮੌਰਗੇਜ ਵੀ ਕੀਤੀ ਜਾ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ, ਅਤੇ ਆਹ ਜਿਹੜੀਆਂ 3 ਆਪਸ਼ਨ ਦੀ ਆਪਾਂ ਗੱਲ ਕੀਤੀ ਹੈ, ਹੁਣ ਡਿਪੈਂਡ ਕਰਦਾ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪ ਕਰਦੇ ਹੋ, ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $125-250 ਤੋਂ ਲੈ ਕੇ $450-500 ਮਹੀਨੇ ਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-1,250 ਤੱਕ ਸੇਵ ਕਰ ਸਕਦੇ ਹੋ। ਪਹਿਲਾਂ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏਗੀ, ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪਏਗੀ, ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ, ਕਰਜ਼ੇ ਚੜੇ ਹੋਏ ਆ, ਘਰ ਹੈਗਾ, ਘਰ 'ਚ ਐਕੁਟੀ ਹੈਗੀ ਆ, ਤਾਂ ਕੋਈ ਨਾ ਕੋਈ ਹੱਲ ਬਣਾ ਚਾਹੁੰਦੇ ਹੋ, ਜਾਂ ਇਨ ਜਨਰਲ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ, ਬੇਸ਼ੱਕ ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਆਪਣੀਆਂ ਆਪਸ਼ਨ ਦੇਖ ਰਹੇ ਹੈਗੇ ਹੋ, ਜਾਂ ਤੁਹਾਨੂੰ ਕਾਫੀ ਜ਼ਿਆਦਾ ਜਿਹੜਾ ਹੈਗਾ ਜੀ ਹੁਣ ਰੇਟ ਮਿਲ ਰਿਹਾ ਹੈਗਾ, ਹੁਣ ਤੁਸੀਂ ਰੇਟ ਸ਼ਾਪ ਰੌਣ ਕਰ ਰਹੇ ਹੋ, ਕੋਈ ਵੀ ਸਵਾਲ ਆ ਮੌਰਗੇਜ ਦਾ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਤਾਂ ਨੰਬਰ ਹੈ ਜੀ 647 3 ਟਾਈਮ ਦੇ ਲਈ ਬਪਰਾਏ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ
14: ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ
13: ਥੈਂਕ ਯੂ

0: ਮੇਰਾ ਜੀ ਨਹੀਂ ਲੱਗਦਾ ਤੇਰੇ ਬਿਨਾ
1: ਜੀ।
0: ਜੀ ਨੂੰ ਆਪਾਂ ਹੋਰ ਕੀ ਕਹਿੰਦੇ ਹਾਂ, ਜੇ ਨੂੰ ਜੇ ਅਲੱਗ ਅਲੱਗ ਉਹਦੇ ਸ਼ਬਦ ਹੋਰ ਆਪਾਂ ਖੇਡਣਾ ਹੋਵੇ ਸ਼ਬਦਾਂ ਦੇ ਨਾਲ, ਮੇਰਾ ਜੀ ਨਹੀਂ ਲੱਗਦਾ, ਮੇਰਾ ਮਨ ਨਹੀਂ ਲੱਗਦਾ,
1: ਦਿਲ ਨਹੀਂ ਲੱਗਦਾ,
0: ਮੇਰਾ ਦਿਲ ਨਹੀਂ ਲੱਗਦਾ
1: ਜੀ,
0: ਮੇਰਾ ਚਿੱਤ ਨਹੀਂ ਲੱਗਦਾ,
1: ਚਿੱਤ ਨਹੀਂ ਲੱਗਦਾ
0: ਯਾਰ ਪੰਜਾਬੀ
1: ਚਿੱਤ ਤਾਂ ਬਿਲਕੁਲ
0: ਪਿਓਰ ਕਿੰਨੇ ਸ਼ਬਦ ਨੇ ਨਾ ਪੰਜਾਬੀ ਜੀ, ਮੇਰਾ ਚਿੱਤ ਨਹੀਂ ਕਰਦਾ ਨਾ, ਖਾਣ ਪੀਣ ਨੂੰ ਮੇਰਾ ਚਿੱਤ ਨਹੀਂ ਕਰਦਾ
1: ਜੀ ਬਿਲਕੁਲ,
0: ਜਾਂ ਮੇਰਾ ਚਿੱਤ ਨਹੀਂ ਲੱਗਦਾ
1: ਜੀ,
0: ਮੇਰਾ ਜੀ ਨਹੀਂ ਕਰਦਾ, ਮੇਰਾ ਜੀ ਨਹੀਂ ਲੱਗਦਾ
1: ਜੀ,
0: ਮੇਰਾ ਮਨ ਨਹੀਂ ਕਰਦਾ, ਮੇਰਾ ਮਨ ਨਹੀਂ ਲੱਗਦਾ
1: ਜੀ,
0: ਮੇਰਾ ਦਿਲ ਨਹੀਂ ਕਰਦਾ ਖਾਣ ਨੂੰ
1: ਜੀ,
0: ਜਾਂ ਮੇਰਾ ਦਿਲ ਨਹੀਂ ਲੱਗਦਾ
1: ਜੀ,
0: ਹੋਰ ਵੀ ਕੋਈ ਸ਼ਬਦ ਕਹਿੰਦੇ ਜੀ,
1: ਹੋਰ ਵੀ ਹੋਣਗੇ ਸਭ,
0: ਸਾਨੂੰ ਦੱਸੋ ਯਾਰ ਜੇ ਕਿਸੇ ਨੂੰ ਪਤਾ ਹੋਇਆ ਤਾਂ, ਕੋਈ ਇਹ ਤਾਂ ਜੇ ਜੀ ਨਹੀਂ ਲੱਗਦਾ ਤਾਂ ਕਿਸੇ ਨੂੰ ਪਤਾ ਹੋਇਆ ਤਾਂ 905-564-6444 'ਤੇ ਕਰਿਓ ਤਾਂ ਭਲਾ ਕਾਲ ਕਰਕੇ ਦੱਸੋ, ਜੇ ਕਿਸੇ ਨੂੰ ਪਤਾ ਹੋਇਆ ਕਿ ਮੇਰਾ ਜੀ ਨਹੀਂ ਲੱਗਦਾ, ਇਹ ਕਿਹਾ ਜਾ ਸਕਦਾ, ਮੇਰਾ ਦਿਲ ਨਹੀਂ ਲੱਗਦਾ, ਮੇਰਾ ਚਿੱਤ ਨਹੀਂ ਲੱਗਦਾ, ਮੇਰਾ ਮਨ ਨਹੀਂ ਲੱਗਦਾ
1: ਜੀ,
0: ਮੇਰਾ ਜੀ ਨਹੀਂ ਲੱਗਦਾ, ਤੇ ਹੋਰ ਇਹ ਤੋਂ ਬਿਨਾਂ ਕੋਈ ਮੈਨੂੰ ਲੱਗਦਾ ਨਹੀਂ ਯਾਰ ਦਿਮਾਗ ਦੇ ਵਿੱਚ,
1: ਨਿਕਲ ਆਉਣਾ ਇੱਕ ਦੋ ਤਾਂ ਨਿਕਲ,
0: ਇੱਕ ਦੋ ਮੈਨੂੰ ਇਹ ਆਸ ਹੁੰਦੀ ਹੈ ਸਾਡੇ ਜਿਹੜੇ ਲਿਸਨਰ ਨੇ ਵੀ ਉਹਨਾਂ ਤੋਂ ਇੱਕ ਦੋ ਸ਼ਾਇਦ ਹੋ ਸਕਦਾ,
1: ਇੱਕ ਦੋ ਤਾਂ ਨਿਕਲਣਗੇ ਲਾਜ਼ਮੀ, ਨਾਲ ਹੀ ਤਾਂ ਕੋਈ ਗੱਲ ਹੀ ਨਹੀਂ ਹੈਗੀ,
0: ਹਾਂ ਨਾਲ ਹੀ ਹੈ ਨਹੀਂ ਕੋਈ ਗੱਲ,
1: ਬਿਲਕੁਲ ਜੀ,
0: ਮੇਰਾ ਜੀ ਨਹੀਂ ਲੱਗਦਾ, ਦੱਸਿਓ ਜੇ ਕੋਈ ਹੋਰ ਜੀ ਦਿਲ ਮਨ ਚਿੱਤ ਜੇ ਕਿਸੇ ਨੂੰ ਹੋਰ ਪਤਾ ਹੋਇਆ ਤਾਂ ਤੁਸੀਂ 905-564-6444 'ਤੇ ਦੱਸਿਓ, ਦੇਖੀਏ ਸਾਡੇ ਕਾਲਰ ਵੀ ਆ ਗਏ ਮੈਨੂੰ ਲੱਗਦਾ ਇਹਨਾਂ ਨੂੰ ਪਤਾ ਹੋਣਾ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਜੀ ਬਾਈ ਜੀ,
2: ਤੁਹਾਡਾ ਪ੍ਰੋਗਰਾਮ ਰੋਜ਼ ਵਧੀਆ ਸੁਣੀਦਾ ਜੀ, ਬਹੁਤ ਧੰਨਵਾਦ।
0: ਬਹੁਤ ਸ਼ੁਕਰੀਆ।
2: ਤੇ ਇਹ ਤਾਂ ਇਹ ਵੀ ਕਿਹਾ ਜਾ ਤੇਰੀ ਖਾਤਰ ਫੱਟੜ ਹੋ ਜਾਵਾਂ।
0: ਅੱਛਾ ਫੱਟੜ ਹੋ ਜਾਵਾਂ, ਨਹੀਂ ਫੱਟੜ ਹੋ ਜਾਵਾਂ ਉਹ ਤਾਂ ਹੈਗਾ ਵੀ ਤੇਰੀ ਖਾਤਰ,
1: ਫਿਰ ਤਾਂ ਕਿਸੇ ਦੇ ਭਾਵਨਾ 'ਚ ਬਹਿ ਜਾਣਾ ਹੋ ਗਿਆ,
0: ਇਹ ਤਾਂ ਇਹ ਅਲੱਗ ਹੋ ਗਈ
1: ਜੀ,
0: ਕਿ ਮੈਂ ਤੇਰੀ ਖਾਤਰ ਫੱਟੜ ਹੋ ਗਿਆ, ਮੈਂ ਤੇਰੀ ਖਾਤਰ ਤਾੜ ਦੇ ਉੜ ਲਿਆਂਦੇ, ਮੈਂ ਤੇਰੀ ਖਾਤਰ ਮਰ ਗਿਆ, ਮੈਂ ਲੁੱਟਿਆ ਗਿਆ, ਮੈਂ ਪੱਟਿਆ ਗਿਆ, ਮੈਂ ਤਬਾਹ ਹੋ ਗਿਆ।
1: ਆਪਾਂ ਸੋਚਣਾ ਵੀ ਜੀ ਨੂੰ ਡਿਫਾਈਨ ਕਿਵੇਂ ਕਰਾਂਗੇ,
0: ਜੀ ਨੂੰ ਡਿਫਾਈਨ ਕਿਵੇਂ ਕਰ ਸਕਦੇ ਕਿ ਜੀ ਨਹੀਂ ਲੱਗਦਾ, ਚਿੱਤ ਨਹੀਂ ਲੱਗਦਾ, ਮਨ ਨਹੀਂ ਲੱਗਦਾ, ਦਿਲ ਨਹੀਂ ਲੱਗਦਾ, ਇਹਦੇ ਲਈ ਜੇ ਕੋਈ ਹੋਰ ਸ਼ਬਦ ਤੁਹਾਡੇ ਕੋਲ ਹੈ ਤਾਂ ਉਹ ਤੁਸੀਂ ਉਹ ਦੱਸਿਓ। ਅਗਲੀ ਕਾਲ ਵੀ ਆਪਾਂ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ।
3: ਹੈਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ।
0: ਸਤਿ ਸ਼੍ਰੀ ਅਕਾਲ ਭੈਣ ਜੀ।
3: ਹਾਂਜੀ ਹਾਂਜੀ, ਮੈਂ ਕਿਹਾ ਇਹਦਾ ਇਹ ਵੀ ਹੋ ਸਕਦਾ ਮੇਰਾ ਅੱਜ ਚਿੱਤ ਖੜਦਾ ਨਹੀਂ ਹੈਗਾ, ਜਿਵੇਂ ਬਜ਼ੁਰਗ ਜ਼ਿਆਦਾ ਇੱਦਾਂ ਦੇ ਵਰਡ ਯੂਜ਼ ਕਰਦੇ ਹੁੰਦੇ ਸੀ ਉਦੋਂ।
0: ਹਾਂ ਚਿੱਤ ਖੜਦਾ ਨਹੀਂ,
1: ਚਿੱਤ ਖੜਦਾ ਨਹੀਂ ਜੀ,
3: ਮੇਰਾ ਚਿੱਤ ਖੜਦਾ ਨਹੀਂ, ਚਿੱਤ ਮੇਰਾ ਢਿੱਲਾ ਜਿਹਾ ਅੱਜ ਜਾਂ ਕੁਛ ਵੀ ਆ, ਉਹ ਇੱਦਾਂ ਦੇ ਵਰਡ ਜ਼ਿਆਦਾ ਉਦੋਂ ਯੂਜ਼ ਕਰਦੇ ਹੁੰਦੇ ਬਜ਼ੁਰਗ ਆਪਣੇ।
0: ਬਿਲਕੁਲ, ਥੈਂਕ ਯੂ ਭੈਣ ਜੀ, ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਹਾਂ ਮੇਰਾ ਚਿੱਤ ਨਹੀਂ ਖੜਦਾ, ਹਨਾ
1: ਜੀ ਜੀ, ਜਿਵੇਂ ਆਪਣੇ ਮਾਨ ਸਾਹਿਬ ਹੁਣ ਮੁੱਖ ਮੰਤਰੀ ਨੇ ਜੀ, ਜਦੋਂ ਕਮੇਟੀ ਕਰਦੇ ਸੀ ਇਹ ਕਹਿੰਦੇ ਸੀ ਕਿ ਨਾ ਜਦੋਂ
0: ਕਰਦੇ ਉਹ ਤਾਂ ਹੁਣ ਵੀ ਕਰਦੇ ਰਾਤ ਬੰਦੇ ਨੇ ਉਹ ਮੈਡੀਕਲ ਕਿਤਾਬ ਬੋਲਦੀ ਕਿਹੜੀ
1: ਗੋਲੀ
0: ਦੇਈਏ,
1: ਕਿਹੜੀ ਗੋਲੀ ਦੇਈਏ, ਪਰ ਨਹੀਂ ਲੱਭਿਆ,
0: ਨਹੀਂ ਲੱਭਿਆ। ਇਹ ਸ਼ਬਦ ਵੀ ਮੈਨੂੰ ਲੱਗਦਾ ਬੜੀ ਕਮਾਲ ਦੀ ਚੀਜ਼ ਆ, ਸ਼ਬਦ ਦੇ ਨਾਲ ਖੇਡਣਾ ਬੜਾ ਚੰਗਾ ਕਿ ਦਿਮਾਗ ਦੀ ਕਸਰਤ ਵੀ ਹੋ ਜਾਂਦੀ ਹੈ।
1: ਬਿਲਕੁਲ
0: ਬਿਲਕੁਲ ਗੱਲ ਸਹੀ ਆ ਕਿ ਇੰਨੇ ਕੁ ਸ਼ਬਦ ਨੇ ਜਿਹੜੇ ਇਹ ਮੈਨੂੰ ਲੱਗਦਾ ਡਿਫਾਈਨ ਕਰਦੇ, ਮੇਰੇ ਦਿਮਾਗ 'ਚ ਅਜੇ ਕੋਈ ਆਇਆ ਨਹੀਂ, ਜੇ ਆਇਆ ਕਿਸੇ ਦੇ ਤਾਂ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਬਹੁਤ ਵਧੀਆ ਜੀ, ਠੀਕ ਠਾਕ
1: ਲਾਈਨ ਦੇ ਰਿਪਲੇਸਮੈਂਟ ਹੋ ਗਈ,
0: ਆਪਾਂ
1: ਨੂੰ ਚਿੱਤ ਦੇ ਅਗੇਂਸਟ ਆਪਾਂ
0: ਹੋਰ ਸ਼ਬਦ ਰਿਪਲੇਸ ਕੀਤਾ ਜਾ ਸਕਦਾ, ਉਹਦੀ ਰਿਪਲੇਸਮੈਂਟ ਦੇਖਦੇ, ਪਰ ਮੈਨੂੰ ਲੱਗਦਾ ਕਿ ਉਹਦੀ ਰਿਪਲੇਸਮੈਂਟ ਲੱਗਦਾ
1: ਮੁਸ਼ਕਲ ਆ।

0: ਨਾਗਪਾਲ ਸਾਹਿਬ ਵੱਲ ਵੀ ਚੱਲਾਂਗੇ ਆਪਾਂ ਤੇ ਅਗਲੀ ਕਾਲ ਵੀ ਆਪਾਂ ਲੈ ਲਈਏ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਭੈਣ ਜੀ।
1: ਹਾਂਜੀ ਭਾਜੀ, ਇਹ ਕਿਹ ਵੀ ਕਹਿੰਦੇ ਹੁੰਦੇ ਆ ਕਿ ਮੇਰਾ ਬੀਤਦਾ ਨਹੀਂ ਲੱਗਦਾ।
0: ਹਾਂ, ਆ ਸ਼ਬਦ ਨਵਾਂ ਆ ਗਿਆ। ਆ ਸ਼ਬਦ, ਹਾਂ
2: ਜੀ,
0: ਇਹ ਬਿਲਕੁਲ, ਥੈਂਕ ਯੂ ਭੈਣ ਜੀ, ਆ ਸ਼ਬਦ ਬਿਲਕੁਲ ਨਵਾਂ ਹੈ, ਅਲੱਗ।
1: ਥੈਂਕ ਯੂ
0: ਜੀ। ਕਹਿੰਦੇ ਹੁੰਦੇ ਸੀ ਨਾ
2: ਜੀ, ਬਿਲਕੁਲ,
0: ਤੇਰਾ ਨੀ ਦੀਦਾ ਕਰਨਾ।
2: ਹਾਂ,
0: ਵੀ ਤੇਰਾ ਦਿਲ ਨੀ ਕਰਨਾ, ਦੀਦਾ ਨੀ ਕਰਨਾ, ਮੇਰਾ ਮੇਰਾ ਦੀਦਾ ਨੀ ਲੱਗਦਾ।
2: ਇਹ ਬਿਲਕੁਲ ਠੇਠ ਪੰਜਾਬੀ ਜੋ ਸ਼ਬਦ ਨਿਕਲਦਾ।
0: ਵਾਹ, ਕੀ ਬਾਤ ਹੈ ਯਾਰ, ਆਪਾਂ ਮੈਨੂੰ ਲੱਗਦਾ ਕਿ ਸ਼ਾਇਦ ਚਾਰ ਪੰਜ ਸ਼ਬਦਾਂ ਤੋਂ ਬਿਨਾਂ ਹੋਰ, ਪਰ ਦੀਦਾ ਡੈਫੀਨਿਟਲੀ। ਵਾਹ, ਕੀ ਨਵਾਂ ਸ਼ਬਦ ਆਇਆ। ਹੁਣ ਹੋ ਗਿਆ ਦਿਲ ਮਨ ਚਿੱਤ ਦੀਦਾ, ਤੇ ਹੋਰ ਹੋਰ ਤਾਂ ਨੀ ਸੀ ਕੋਈ?
2: ਨਹੀਂ ਜੀ, ਇੰਨੀ ਕੀ ਸੀ।
0: ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਬਿਲਕੁਲ ਜੀ, ਮਨ ਕਾਲਾ ਪੈਂਦਾ, ਮਨ ਕਾਲਾ ਪੈਂਦਾ, ਚਿੱਤ ਕਾਲਾ ਪੈਂਦਾ, ਦਿਲ ਕਾਲਾ ਪੈਂਦਾ, ਦਿਲ ਨੂੰ ਖੋ ਪੈਂਦੀ ਆ
2: ਜੀ,
0: ਹਨਾ।
3: ਹਾਂਜੀ, ਖੋ ਵੀ ਪੈਂਦੀ ਆ।

0: ਨਾਗਪਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਉਹ ਬੰਦਾ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਤੇਰੇ ਬਿਨਾਂ ਉਹ ਕਹਿੰਦੇ ਜੀ ਕੀ ਲੱਗਣਾ ਜਦੋਂ ਬੈਂਕ ਅਕਾਊਂਟ ਖਾਲੀ ਹੋ ਚੱਲੇ ਫਿਰ ਜੀ ਕੀ ਲੱਗਣਾ ਤੁਸੀਂ ਕਰੋ ਥੋੜ੍ਹੀ ਜਿਹੀ ਹੈਲਪ ਦੱਸੋ ਅੱਛਾ ਮੈਂ ਦੱਸ ਦਵਾਂ ਪਹਿਲਾਂ ਇਹਨਾਂ ਦੀ ਯੂਨੀ ਗਲੋਬਲ ਐਡਵਾਈਜ਼ਰੀ ਹੈ ਬਾਈ ਜੀ ਉਹ ਜਿਹੜੇ ਜਿਹੜੇ ਵੀਰਾਂ ਨੇ ਲਾਹਾ ਲੈ ਲਿਆ ਉਹ ਤਾਂ ਬਹੁਤ ਵਧੀਆ ਤੇ ਜਿਹਨਾਂ ਨੇ ਨਹੀਂ ਲਿਆ ਅਗਸਤ ਦੇ ਵਿੱਚ ਰੂਲ ਚੇਂਜ ਹੋ ਜਾਣਾ ਅਗਸਤ ਦੇ ਵਿੱਚ ਗ੍ਰਾਂਟ ਆ ਜਿਹੜੀ ਉਹ ਬੰਦ ਹੋ ਜਾਣੀ ਹੈ ਗ੍ਰਾਂਟ ਨਹੀਂ ਮਿਲਣੀ ਹੈ ਤੁਹਾਨੂੰ ਹੁਣ ਤੁਹਾਨੂੰ ਗ੍ਰਾਂਟ ਮਿਲ ਸਕਦੀ ਆ ਬਾਈ ਜੀ ਮੈਂ ਕਈਆਂ ਨੂੰ ਜਾਣਦਾ ਜਿਹਨਾਂ ਨੂੰ ਵੀਹ $25,000 ਡਾਲਰ ਗ੍ਰਾਂਟ ਮਿਲ ਗਈ ਆ ਇਹ ਨਹੀਂ ਵੀ ਮਿਲਣੀ ਆ ਮਿਲ ਗਈ ਆ ਆ ਗਈ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਸੋ ਪਰਸਨਲੀ ਤੌਰ ਤੇ ਮੈਂ ਉਹਨਾਂ ਬੰਦੇ ਨੂੰ ਜਾਣਦਾ ਧੰਨਵਾਦ ਵੀ ਕਰਦੇ ਇਹਨਾਂ ਦੀ ਟੀਮ ਦਾ ਤੇ ਅੱਛਾ ਦੂਜੀ ਗੱਲ ਕਿ ਜੇ ਚਾਰ ਜਣੇ ਦੀ ਫੈਮਿਲੀ ਆ ਜਾਂ ਪੰਜ ਜਣੇ ਦੀ ਫੈਮਿਲੀ ਆ ਸਿਰਫ ਬਾਹਲੀਆਂ ਕੋਈ ਕੰਡੀਸ਼ਨ ਨਹੀਂ ਹੈਗੀਆਂ ਵੀ ਆਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਵਾ ਨਾ ਬਈ ਆਇਲਸ ਕਲੀਅਰ ਹੋਣਾ ਚਾਹੀਦਾ ਕ੍ਰੈਡਿਟ ਸਕੋਰ 750 ਹੋਣਾ ਚਾਹੀਦਾ ਨਾ ਕੁਛ ਨਹੀਂ ਤੁਹਾਡਾ ਚਾਹੇ ਕ੍ਰੈਡਿਟ ਸਕੋਰ ਹੈਗਾ ਚਾਹੇ ਨਹੀਂ ਹੈਗਾ ਕ੍ਰੈਡਿਟ ਹਿਸਟਰੀ ਹੈਗੀ ਚਾਹੇ ਨਹੀਂ ਹੈਗੀ ਸੋ ਤੁਸੀਂ ਇਹਨਾਂ ਦੀ ਟੀਮ ਨਾਲ ਸੰਪਰਕ ਕਰ ਲਿਓ ਤੁਹਾਨੂੰ ਅੱਜ ਹੀ ਫੋਨ ਕਾਲ ਕਰੋਗੇ 5-7 ਮਿੰਟਾਂ ਦੇ ਵਿੱਚ ਦੱਸ ਦੇਣਗੇ ਕਿ ਤੁਸੀਂ ਇੰਨੀ ਗ੍ਰਾਂਟ ਦੇ ਹੱਕਦਾਰ ਹੋ ਜਿਹੜੀ ਤੁਹਾਡੇ ਅਕਾਊਂਟ 'ਚ ਆਉਣੀ ਇਹਨਾਂ ਦੇ ਨਹੀਂ ਜਾਣੀ ਅੱਛਾ ਬਾਈ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜੇ ਤੁਸੀਂ ਕਹਿੰਦੇ ਹੋ ਕਿ ਰੂਲ ਚੇਂਜ ਹੋ ਜਾਣੇ ਅਗਸਤ ਦੇ ਵਿੱਚ ਜੇ ਆਪਾਂ ਚਾਰ ਜਣੇ ਦੀ ਫੈਮਿਲੀ ਦਾ ਲਾ ਕੇ ਚੱਲੀਏ ਹਿਸਾਬ ਕਿਤਾਬ ਵੀ ਹਸਬੈਂਡ ਵਾਈਫ ਤੇ ਦੋ ਬੱਚੇ ਆ ਤੇ ਉਹਨਾਂ ਨੂੰ ਹੁਣ ਕਿੰਨੀ ਗ੍ਰਾਂਟ ਮਿਲਦੀ ਆ ਤੇ ਜੇ ਰੂਲ ਚੇਂਜ ਹੋ ਜਾਂਦੇ ਆ ਫਿਰ ਕਿੰਨੀ ਗ੍ਰਾਂਟ ਮਿਲੂਗੀ ਇਹ ਦੱਸੋ ਥੋੜਾ
1: ਜਿਹਾ ਹਾਂਜੀ ਅਗਰ ਅਭੀ ਫੈਮਿਲੀ ਆਫ 4 ਹੈ ਐਂਡ ਦੈਨ ਈਜ਼ੀ ਟੂ ਪਾਸ ਫੁੱਲੀ ਆਨਲਾਈਨ ਕੋਰਸਿਸ ਕਰਦੇ ਨੇ ਘਰ ਕੇ ਕੰਫਰਟ ਸੇ ਦੋ ਤੋਂ ਤਿੰਨ ਘੰਟੇ ਲਗਾਤੇ ਹੈ ਕੁਛ ਐਸੇ ਪ੍ਰੋਗਰਾਮਸ ਵੀ ਹੈ ਜਿਨਮੇ ਕਲਾਸਿਸ ਨਹੀਂ ਹੈ ਸੈਲਫ ਸਟੱਡੀ ਹੈ ਹਸਬੈਂਡ ਵਾਈਫ ਦੋਨੋਂ ਪੜ੍ਹਦੇ ਨੇ ਫੈਮਿਲੀ ਆਫ 4 ਮੇ आज की डेट में अप टू $80,000 की फंडिंग उनको मिलती है उनके डायरेक्ट खाते में जाती है बैंक में मेरे खाते में नहीं आती नंबर वन नंबर टू उसमें से $40,000 इज नॉन रिफंडेबल टैक्स फ्री ग्रांट पोर्शन ग्रांट उसे कहते हैं जो पैसा अपने वापस नहीं मोड़ना और जो रेस्ट $40,000 है $40,000 जो नेक्स्ट है वो है 0% पे ऑप्शनल लोन जो कि 1.5 साल बाद पे करना स्टार्ट करना है आपने रीपे करना उस टाइम पे ब्याज दर क्या है 2.5% पूरे साल का लेकिन 1 अगस्त के बाद अगर आप तब एनरोल करेंगे तब जो 80,000 आएगा आपको 80,000 नहीं जो आज आ रहा है लेकिन वो सारा लोन ही होगा आज के टाइम पे हाफ पोर्शन इज नॉन रिफंडेबल ग्रांट्स तब सारा लोन होएगा तो पीछे नारो ऑलरेडी बहुत लोग की लाह ले चुके हैं कॉल करो 437-264-3175 नो एज लिमिट नो क्रेडिट चेक
0: ਨਾ ਏਜ ਲਿਮਿਟ ਨਾ ਕ੍ਰੈਡਿਟ ਚੈੱਕ ਤੁਸੀਂ 45 ਦੇ ਹੋ 50 ਦੇ ਹੋ 55 ਦੇ ਹੋ 60 ਦੇ ਹੋ 65 ਦੇ ਹੋ ਕੋਈ ਚੱਕਰ ਨਹੀਂ ਸਿਰਫ ਇੱਕ ਹੈਗੀ ਕਿ ਤੁਹਾਡੀ 2024 ਦੀ ਬਾਈ ਜੀ ਜਿਹੜੀ ਹੈਗੀ ਆ ਕਿ ਤੁਹਾਡਾ ਨੋਟਿਸ ਆਫ ਅਸੈਸਮੈਂਟ 70,000 ਤੋਂ ਘੱਟ ਹੋਵੇ
1: ਬਿਲਕੁਲ ਜੀ ਹਾਂ ਜੀ ਅਭੀ ਅਕੈਡਮੀ ਕਾ ਚੱਲ ਰਿਹਾ 25-26 ਕਾ ਉਸਮੇ 2024 ਕਾ ਨੋਟਿਸ ਆਫ ਅਸੈਸਮੈਂਟ ਦੇਖਾ ਜਾਤਾ ਹੈ ਅਗਰ ਆਪਕੀ ਇਨਕਮ ਫੈਮਿਲੀ ਇਨਕਮ 70,000 ਸੇ ਕਮ ਹੈ तो ही आपको इसका एडवांटेज है बाकी आप पीआर सिटीजन प्रोटेक्टेड पर्सन है एंड आपकी जितनी आपकी इनकम कम है जितना आपका फैमिली साइज ज्यादा है उतनी आपको ज्यादा फंडिंग आती है जिसका आज की रेट में हाफ पोर्शन इज नॉन रिफंडेबल ग्रांट्स रेंज इज 30,000-100,000 डिपेंडिंग ऑन फैमिली साइज एंड इनकम
0: एक चीज दसो सपोज करो कि जे 50,000 ग्रांट मिलनी है बंदे नूं ਕੋਈ ਸਿਆਣਾ ਜਿਹੜਾ ਬੰਦਾ ਉਹ ਮਨਾ ਨਹੀਂ ਕਰੂਗਾ ਕਿਉਂ ਕਿਉਂਕਿ 2.5% ਸਾਲ ਦਾ ਵਿਆਜ ਆ ਉਹ ਵੀ 1.5 ਸਾਲ ਬਾਅਦ ਸ਼ੁਰੂ ਹੋਣਾ ਤੇ 14 ਸਾਲਾਂ ਦੀਆਂ ਕਿਸ਼ਤਾਂ ਬਣਨੀ ਨੇ ਪਹਿਲੀ ਗੱਲ ਤਾਂ ਬੰਦੇ ਨੇ ਮਨਾ ਕਿਹਨੇ ਕਰਨਾ ਇੰਨਾ ਤਾਂ ਮਤਲਬ ਹੀ ਨਹੀਂ ਕਿ ਜੇ 50,000 ਦੀ ਕਿਸ਼ਤ ਵੀ ਜਿਹੜੀ 50,000 ਦਾ ਵਿਆਜ ਵੀ $40,000 ਤੋਂ ਜ਼ਿਆਦਾ ਨਹੀਂ ਬਣਨਾ ਸੋ ਇੱਕ ਤਾਂ ਇਹ ਦੱਸਿਓ ਪਰ ਬਾਈ ਚਾਂਸ ਫਿਰ ਵੀ ਬੰਦਾ ਕਹਿੰਦਾ ਨਹੀਂ ਯਾਰ ਮੈਂ ਨਹੀਂ ਲੋਨ ਲੈਣਾ ਹੈਗਾ ਕਿਉਂਕਿ ਕੋਈ ਬੰਦੇ ਦੀ ਕਈ ਵਾਰ ਘੁੰਡੀ ਅੜ ਜਾਂਦੀ ਹੈ ਵੀ ਮੈਨੂੰ ਗ੍ਰਾਂਟ ਦੇ ਦਿਓ ਇਹ ਵੀ ਪੋਸੀਬਲ ਹੈ ਕਿ ਉਹ ਇਕੱਲੀ ਗ੍ਰਾਂਟ ਲੈ ਲਵੇ ਜੀ
1: बिल्कुल जी ऐसा है 10% क्लाइंट्स सिर्फ जो ये रिक्वेस्ट रखते हैं क्योंकि जब वो ऑफिस में आते मिलते हैं हमसे हमें वो देखते हैं फिर वो लोन लेते हैं ऐसा भी कितनी बार हुआ है शुरू में कहते हैं हाँ जी सर हमें लोन नहीं चाहिए जब फाइल आखिरी एंड स्टेज पे होती है सर लोन भी करा दो ना हमारा
0: ਮੈਂ ਤਾਂ ਕਹਿੰਦਾ ਤੁਸੀਂ ਤਾਂ 10% ਜ਼ਿਆਦਾ ਕਹਿੰਦੇ ਮੈਨੂੰ ਤਾਂ ਲੱਗਦਾ ਸੀ 1% ਵੀ ਨਹੀਂ ਹੋਣੇ ਜਿਹੜੇ ਕਹਿਣ ਵੀ ਨਾ ਦਿਓ ਜੀ ਲੋਨ ਬਾਈ 2.5% ਤੇ ਯਾਰ 14 ਸਾਲਾਂ ਦੇ ਵਿੱਚ ਤੁਸੀਂ ਵਾਪਸ ਕਰਨਾ ਵਾ ਤੇ ਕੌਣ ਦਿੰਦਾ ਇੱਥੇ ਮਿਲਦਾ ਕਿਤੇ
1: ਬਿਲਕੁਲ ਬਿਲਕੁਲ ਹੈ ਨਾ
0: ਸੋ ਇੱਕ ਵਾਰ ਨੰਬਰ ਸਾਂਝਾ ਕਰ ਦਿਓ ਜੀ, ਜਦੋਂ ਤੁਸੀਂ ਬਾਕੀ ਸਮਝਾ ਦੋਗੇ, ਚਲੋ ਜਦੋਂ ਆਓਗੇ ਇਹਨਾਂ ਨੂੰ ਕੋਈ ਇਹਨਾਂ ਦੇ ਇਹ ਨਹੀਂ ਵੀ ਇਹਨਾਂ ਨੇ ਵਿੱਚੋਂ ਕਹਿਣਾ ਵੀ ਜੇ ਤੁਹਾਨੂੰ 40,000 ਆ ਗਿਆ ਤਾਂ ਮੈਨੂੰ ਜੀ 5,000 ਦੇ ਦਿਓ,
2: 5,000 ਦੇ ਦਿਓ,
0: ਨਾ ਨਾ ਨਾ ਨਾ ਨਾ ਜੀ, ਇਹਨਾਂ ਦੀ $199 ਤੇ $499 ਸਿਰਫ ਇੱਕੋ ਹੀ ਫੀਸ ਆ, ਵਨ ਟਾਈਮ ਫੀਸ ਆ,
2: ਵਨ ਟਾਈਮ
0: $199 ਤੇ $499
2: ਇੱਕ ਸੇਵਾ ਹੀ ਆ ਤਾਂ ਜੀ।
0: ਹਾਂ ਇਹ ਕਹਿੰਦੇ ਅਸੀਂ ਐਂ ਨਹੀਂ ਹੈ ਕਿ ਤੁਹਾਨੂੰ ਕਹਿਣਾ ਕਿ ਆਹ ਪਰਸੈਂਟੇਜ ਦੇ ਦਿਓ, ਹੁਣ ਵੀ ਤੁਹਾਡੀ ਥਾਲੀ ਦੇ ਵਿੱਚ ਲੱਡੂ ਵੱਡਾ ਹੋ ਗਿਆ ਤਾਂ ਕਿਹਾ ਵਿੱਚੋਂ ਲਿਆ ਬਈ ਹੁਣ ਇੱਧਰ ਵਰਕੀ ਕਰ ਦੇਣਾ
2: ਜੀ।
0: ਸੋ ਬਾਈ ਇੱਕ ਵਾਰ ਨੰਬਰ ਦੇ ਦਿਓ ਆਪਣਾ।
1: ਨੰਬਰ ਹੈਗਾ ਜੀ 437-264-3175, ਹੁਣੇ ਕਾਲ ਕਰੋ 437-264-3175, 437-264-3175।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ, ਮਿਲਦੇ ਜੀ।

0: ਭੂਆ ਭਤੀਜੇ ਦਾ ਗੀਤ ਬਈ ਆਇਆ ਬਈ ਮਾਮਾ ਵਾਂਗੂ ਮੋਹ ਕਰਦੀ ਆ ਭੂਆ ਭਤੀਜੇ ਦਾ ਇੱਕ ਬੋਲੀ ਹੁੰਦੀ ਸੀਗੀ ਅੱਗੇ ਇਹ ਵੀ ਲੋਕ ਗੀਤ ਲੋਕ ਰੰਗ ਆ
1: ਬਿਲਕੁਲ
0: ਮਾਮਾ ਵਾਂਗੂ ਮੋਹ ਕਰਦੀ ਭੂਆ
1: ਭਤੀਜੇ
0: ਦਾ ਭਤੀਜੇ ਦਾ ਜਿਵੇਂ ਅੱਗੇ ਨਾ ਭੂਆ ਭਤੀਜੇ ਤੇ ਮੈਂ ਤੁਹਾਨੂੰ ਦੱਸਦਾ ਵੀ ਬੋਲੀ ਕਿਹੜੀ ਸੀ ਸ਼ਾਇਦ ਸਾਡੀਆਂ ਭੈਣਾਂ ਜਿਹੜੀਆਂ ਸੁਣ ਰਹੀਆਂ ਨੇ ਉਹ ਉਹਨਾਂ ਨੂੰ ਜ਼ਿਆਦਾ ਮੈਂ ਅੱਧੀ ਲਾਈਨ ਹੀ ਦੱਸੂਗਾ
1: ਜੀ
0: ਅੱਧੀ ਲਾਈਨ ਉਹ ਆਪੇ ਪੂਰੀ ਕਰ ਦੇਣਗੇ ਅੱਛਾ ਤੇ ਅੱਗੇ ਇੱਕ ਹੁੰਦਾ ਸੀਗਾ ਸੱਸ ਤੇ ਨੂੰਹ ਦੇ ਰਿਸ਼ਤੇ ਤੇ ਬੋਲੀਆਂ ਬਹੁਤ ਹੁੰਦੀਆਂ ਸੀਗੀਆਂ
1: ਹਨਾ
0: ਜੀ ਤੇ ਨੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਖਾ ਉਹਲੇ ਸੱਸ ਕਹਿੰਦੀ ਮੇਰਾ ਕੀ ਕਸੂਰ ਆ ਮੈਨੂੰ ਕਾਹਤੋਂ ਕੁੱਟਣਾ ਪੈਣਾ ਇਹ ਦੱਸੋ ਉਹਨੇ ਹਜੇ ਵਿਆਹ ਨਹੀਂ ਕੀਤਾ ਹੁੰਦਾ ਮੁੰਡੇ ਦਾ ਤਾਂ ਬੋਲੀਆਂ ਪਹਿਲਾਂ ਹੀ ਪੈਣ ਲੱਗ ਜਾਂਦੀਆਂ ਨੇ ਸੱਸ ਕਹਿੰਦੀ ਖਤਮ ਕਰੋ ਬੰਦ ਕਰੋ ਅਸੀਂ ਮੁੰਡਾ ਨਹੀਂ ਵਿਆਹਣਾ ਜੇ ਇਹ ਜੀ ਗੱਲ ਆ
1: ਤੇ ਵਿਵਾਦ ਪੈਦਾ ਹੋ ਜਾਂਦਾ
0: ਹਾਂ ਉਹ ਖਤਰੇ ਵਾਲੀ ਗੱਲਬਾਤ ਹੋ ਜਾਂਦੀ ਹੈ
1: ਹਨਾ ਉਹ ਮੂਵੀ ਆਈ ਸੀ ਇੱਕ
0: ਹਾਂ ਉਹਦੇ
1: ਉਹ ਮੈਂ ਸੱਸ ਕੋਲ ਉਹ ਚ ਕੁੱਟ ਵੀ ਦਿੱਤੀ ਸੀ
0: ਹਾਂ ਬੇਲਣੇ ਨੇ ਚੱਕੀ ਫਿਰਦੇ ਵੀ ਸੱਸ ਦਾ ਕੀ ਕਸੂਰ ਕਾਹਤੋਂ ਕੁੱਟਣੀ ਹੈ
1: ਤੁਸੀਂ ਹਨਾ ਬਿਲਕੁਲ
0: ਸੱਸ ਕਹਿੰਦੀ ਤੁਸੀਂ ਪਹਿਲਾਂ ਹੀ ਇਸ ਹਿਸਾਬ ਦੀਆਂ ਬੋਲੀਆਂ ਪਾਉਣ ਲੱਗ ਗਈਆਂ
1: ਜੀ
0: ਨਹੀਂ ਮੈਂ ਅੱਛਾ ਫੋਟੋ ਕੰਨ ਤੇ ਟੰਗੀ ਹੋਵੇ
1: ਹਨਾ
0: ਸੱਸ ਹੋਵੇ ਤਾਂ ਚੰਗੀ ਹੋਵੇ ਨਾ ਤਾਂ ਫੋਟੋ ਕੰਨ ਤੇ
1: ਟੰਗੀ ਹੋਵੇ
0: ਸੱਸ ਕਹਿੰਦੀ ਦੱਸ ਕਮਾਲ ਦੀ ਗੱਲ ਫੋਟੋ ਕਿਸੇ ਹੋਰ ਦੀ ਟੰਗ ਲਓ ਤੁਸੀਂ ਮੇਰੀ ਫੋਟੋ ਕਿਉਂ ਟੰਗਣੀ ਹੈ ਇਹ ਜਿਹੀਆਂ ਬੋਲੀਆਂ ਹੁੰਦੀਆਂ ਸੀਗੀਆਂ ਪਰ ਉਹ ਤੋਂ ਬਾਅਦ ਫਿਰ ਗੀਤ ਆ ਗਿਆ ਸੱਸ ਮੇਰੀ ਮਾਂ ਵਰਗੀ
1: ਜੀ
0: ਹੁਣ ਗੀਤ ਇਹ ਜੇ ਆਉਣ ਲੱਗੇ ਵੀ ਉਹ ਸਮਾਂ ਬਦਲ ਗਿਆ ਨਾ
1: ਸਮਾਂ ਬਦਲ ਗਿਆ
0: ਹਾਂ ਸੱਸ ਮੇਰੀ ਮਾਂ ਵਰਗੀ ਸੋ ਹੁਣ ਉਹ
1: ਸੱਸਾਂ ਤਾਂ ਜਿਹੜੇ ਦੀ ਬਹੁਤ ਬੁਰਾ ਭਲਾ ਕਹਿ ਜਾਂਦੇ ਜਿਵੇਂ ਕਹਿੰਦੇ ਵੀ ਸੱਪ ਦੇ ਵਿੱਚ ਇੱਕ ਸੱਸਾ ਲੱਗਦਾ ਕਿੰਨਾ ਜ਼ਹਿਰੀਲਾ
0: ਹਾਂ
1: ਵੀ ਸੱਸ ਦੇ ਵਿੱਚ ਦੋ ਸੱਸੇ ਲੱਗਦੇ ਆ ਸੱਸ ਨੂੰ ਜੇ ਆਪਾਂ ਸਪੈਲ ਕਰਦੇ ਆ
0: ਜਗਜੀਤ ਸਾਹਿਬ ਬੜਾ ਭੈੜਾ ਯਾਰ ਤੂੰ ਤਾਂ ਗੱਲ ਕਿੱਥੋਂ ਕੱਢ ਲਈ ਇਹ ਸੱਸ ਕਿੱਥੋਂ ਕੱਢੀ ਜਾਂਦਾ ਇਹ ਬੜਾ ਭੈੜਾ ਭਾਈ ਨਾਮ ਵਾਹ ਕਰੋ ਇਹ ਤਾਂ ਬਹੁਤ ਭੈੜਾ ਬਈ
1: ਤੇ ਵੀ ਉਹ ਕਿੰਨੀ ਜ਼ਹਿਰੀਲੀ ਹੋ ਜਿਹੜੀ ਲੋਕਾਂ ਦੇ ਵਿੱਚ ਪਹਿਲਾਂ ਇਦਾਂ ਦੀ ਧਾਰਨਾ ਸੀ ਅੱਜ ਕੱਲ ਹੁਣ ਨੂੰ ਸੱਸ ਦਾ ਬਹੁਤ ਜ਼ਿਆਦਾ ਪਿਆਰ ਆ
0: ਬੜਾ ਗੀਤ ਵੀ ਬਦਲ ਗਏ ਆ ਹੁਣ ਜਿਵੇਂ ਭੂਆ ਭਤੀਜੀ ਵਾਲਾ ਗੀਤ ਆ ਗਿਆ
1: ਲੋਕਾਂ ਨੇ ਸੋਚ
0: ਲੈ ਲਈ ਆਪਾਂ ਫਿਰ ਗਾਹਾਂ ਦੱਸ ਅੱਛਾ ਮੈਂ ਤੁਹਾਨੂੰ ਲਾਈਨ ਦੱਸ ਦੇਣਾ ਯਾਦ ਕਰ ਲਓ ਕੀ ਆ ਸ਼ਾਇਦ ਹੋ ਸਕਦਾ ਤੁਸੀਂ ਕਦੇ ਸੁਣੀ ਹੋਵੇ ਪਰ ਮੈਂ ਸੁਣੀ ਸੀ

0: ਜਿਨ੍ਹਾਂ ਦੇ ਉਹ ਰੋਜ਼ ਇੱਕ ਬੰਦੇ ਹਾਂ ਇੱਕ ਇਹਨਾਂ ਦਾ ਲੇਟ ਹੋਈ ਸੀ ਉਹਦੀ ਅਪਰੂਵਲ ਉਦਣ ਜਦੋਂ ਮੈਂ ਉੱਥੇ ਗਿਆ ਸੀਗਾ ਤੇ ਉਦੋਂ ਇਹ ਕਹਿ ਰਹੇ ਸੀ ਕਿ ਇਹਦੀ ਲੇਟ ਹੋਈ ਆ ਉਹਨੂੰ ਮੇਰੇ ਖਿਆਲ 3 ਮਹੀਨੇ ਤੋਂ ਵੱਧ ਦਾ ਟਾਈਮ ਕਿਸੇ ਨੂੰ ਲੱਗਿਆ ਸੀਗਾ ਤੇ ਉਹ ਵੀ ਖੁਸ਼ ਸੀਗਾ ਅਦਰਵਾਈਜ਼ ਮੇਰੇ ਖਿਆਲ ਬਹੁਤਾ ਟਾਈਮ ਲੱਗਦਾ ਹੀ ਨਹੀਂ ਕਿ ਇਨਰੋਲਮੈਂਟ ਹੋ ਗਈ ਅਪਰੂਵਲ ਆ ਗਈ ਤੇ ਉਹ ਅਗਲੇ ਨੂੰ ਇਹ ਫੋਨ ਕਰਕੇ ਦੱਸ ਦਿੰਦੇ ਕਿ ਭਾਜੀ ਆਪਣਾ ਅਕਾਊਂਟ ਚੈੱਕ ਕਰ ਲਿਆ ਤੁਹਾਡੇ ਅਕਾਊਂਟ ਆ ਗਏ ਤੇ ਇਹ ਇਹਦੇ ਕੋਈ ਟੈਕਸ ਦਾ ਦੱਸੋ ਥੋੜ੍ਹਾ ਜਿਹਾ ਵੀ ਬੰਦੇ ਦੀ ਇਨਕਮ 'ਚ ਇਹ ਐਡ ਹੋਣੇ ਜਾਂ ਨਹੀਂ
1: ਹਾਂਜੀ ਗ੍ਰਾਂਟ ਪੋਰਸ਼ਨ ਹੈ ਗ੍ਰਾਂਟ ਇਜ਼ ਨੋਟ ਐਨ ਇਨਕਮ ਟੈਕਸ ਫਰੀ ਹੋਤੀ ਹੈ ਔਰ ਸਾਥ ਮੇਂ ਜੋ ਲੋਨ ਹੈ ਵੋ ਤੋ ਵੈਸੇ ਵੀ ਲੋਨ ਹੈ ਤੋ ਇਸ ਲਈ ਅਗਰ ਆਪ ਅਗਰ ਆਪਕੀ ਲਾਈਕ ਕੋਈ ਵੀ ਏਜ ਹੈ ਆਪ 30 ਈਅਰਸ ਕੇ 75 ਈਅਰਸ ਕੇ ਪੈਨਸ਼ਨ ਪੇ ਹੈ ਆਪ ਲਾਈਕ 30 to 100,000 ਕੀ ਫੰਡਿੰਗ ਆਪਣੇ ਅਕਾਊਂਟ ਮੇਂ ਹਾਸਿਲ ਕਰੇ ਜਿਸਕਾ ਆਜ ਕੀ ਰੇਟ ਮੇਂ ਹਾਫ ਪੋਰਸ਼ਨ ਇਜ਼ ਨੋਨ ਰਿਫੰਡੇਬਲ ਗ੍ਰਾਂਟਸ ਟੈਕਸ ਫਰੀ ਹੋਤਾ ਹੈ ਵੋ ਪੈਸਾ ਸੈਕਿੰਡ ਆਪ ਸਕਿੱਲ ਸਿੱਖ ਰਹੇ ਹੈ ਜੀ ਆਪ ਫੁੱਲੀ ਔਨਲਾਈਨ ਕੋਰਸਿਸ ਕਰ ਰਹੇ ਅਕਾਊਂਟਿੰਗ ਮੈਨੇਜਮੈਂਟ ਕੇ 2 to 3 ਘੰਟੇ ਫੁੱਲੀ ਔਨਲਾਈਨ ਆਪ ਕੋਰਸਿਸ ਕਰਤੇ ਹੈ ਜੀ ਅਸਾਈਨਮੈਂਟਸ ਐਗਜ਼ਾਮਿਨੇਸ਼ਨ ਨਹੀਂ ਹੈ ਸੌਖੇ ਜਿਹੇ ਕੋਰਸਿਸ ਨੇ ਆਪਕੋ ਮਿਸ ਏਜ ਮੇਂ ਕਾਲਜ ਨਹੀਂ ਭੇਜ ਰਹੇ ਕਿ ਆਪ ਜਾ ਕੇ ਟਿਫਿਨ ਬਾਕਸ ਲੈ ਕੇ ਜਾ ਕੇ ਪੜ੍ਹੇ ਆਸਾਨ ਜਿਹੇ ਕੋਰਸਿਸ ਨੇ ਇਤਨੇ ਕਲਾਇੰਟਸ ਹਮ ਆਲਰੇਡੀ ਕਰ ਰਹੇ ਹੈ 7 ਈਅਰਸ ਜਿਵੇਂ ਹੋ ਗਏ ਹਜ਼ਾਰੋਂ ਕੋ ਹੈਲਪ ਕਰ ਚੁੱਕੇ ਹੈ ਪਿੱਛੇ ਨਾ ਹੋ ਰਹੇ ਕਿਉਂਕਿ 1 ਅਗਸਤ ਕੇ ਬਾਅਦ ਆਜ ਫੈਮਿਲੀ ਆਫ 5 ਕੋ ਅਪ ਟੂ 100,000 ਦੀ ਫੰਡਿੰਗ ਮੇਂ ਸੇ 50,000 ਗ੍ਰਾਂਟ ਆ ਰਹਾ ਹੈ ਲੇਕਿਨ 1 ਅਗਸਤ ਕੇ ਬਾਅਦ ਅਗਰ ਆਪ ਸਟਾਰਟ ਕਰੇਂਗੇ 100,000 ਕਾ 100,000 ਲੋਨ ਹੀ ਆਤਾ ਹੈ ਮਤਲਬ ਆਜ ਕਾਲ ਕਰੇ ਅਸੈਸਮੈਂਟ ਕਰਾਏ ਦੇਖੇ ਕਿਤਨੇ ਕੇ ਲਿਏ ਆਪ ਐਲੀਜੀਬਲ ਹੈ ਐਂਡ ਕੋਈ ਏਜ ਲਿਮਿਟ ਨਹੀਂ ਕੋਈ ਕੈਸ਼ ਨਹੀਂ ਫੀਸ ਹਮਾਰੀ ਕਾਮ ਹੋਣੇ ਕੇ ਬਾਅਦ ਹੈ ਹਮਾਰਾ ਪ੍ਰੋਪਰ ਆਫਿਸ ਹੈ ਟਿਮ ਹੋਟਲ ਮੇਂ ਨਹੀਂ ਮਿਲਤੇ ਹਮ ਕਲਾਇੰਟ ਕੋ
0: ਇਹ ਨਾ ਇੱਕ ਚੀਜ਼ ਇਹਨਾਂ ਦੀ ਇਹ ਆ ਕਿ ਜਿਵੇਂ ਮਸਕੀਨ ਜੀ ਕਹਿੰਦੇ ਕਿ ਬੰਦਾ ਮੈਨੂੰ ਮਿਲਿਆ ਕਿ ਟੈਨਸ਼ਨ ਦੇ ਵਿੱਚ ਡਿਪਰੈਸ਼ਨ ਵਾਲਾ ਹਾਲ ਕਹਿੰਦਾ ਜੀ ਜਦੋਂ ਕਹਿੰਦੇ ਮੈਂ ਉਹਦੇ ਨਾਲ ਬੈਠਿਆ ਗੱਡੀ 'ਚ ਉਹ ਮਤਲਬ ਨੈਗੇਟਿਵ ਗੱਲਾਂ ਹੀ ਕਰੀ ਜਾਵੇ ਮੈਨੂੰ ਘਾਟਾ ਪੈ ਗਿਆ ਮੈਨੂੰ ਆਹ ਹੋ ਗਿਆ ਮੈਨੂੰ ਉਹ ਹੋ ਗਿਆ ਮੈਨੂੰ ਇਹ ਹੋ ਗਿਆ ਕਹਿੰਦੇ ਮੈਂ ਨਾ ਇੰਨਾ ਕੁ ਤੰਗ ਹੋ ਗਿਆ ਬੰਦੇ ਤੋਂ ਸੁਣ ਸੁਣ ਕੇ ਵੀ ਯਾਰ ਇਹ ਤਾਂ ਮੈਂ ਗਲਤ ਡਿਸੀਜਨ ਲੈ ਲਿਆ ਇਹਦੇ ਨਾਲ ਬੈਠ ਕੇ ਤਾਂ ਬੜੀ ਨੈਗੇਟਿਵ ਗੱਲ ਕਰੀ ਜਾਂਦਾ ਵੀ ਤਾਂ ਕਹੀ ਜਾਂਦਾ ਮੈਨੂੰ ਘਾਟਾ ਪੈ ਗਿਆ ਮੈਨੂੰ ਆਹ ਹੋ ਗਿਆ ਮੈਨੂੰ ਆਹ ਹੋ ਗਿਆ ਉਹ ਕਹਿੰਦੇ ਵੀ ਮੈਂ ਉਹ ਬੈਠੇ ਸੀਗੇ ਪਰਿਵਾਰ ਨੂੰ ਕਹਿੰਦੇ ਮੈਂ ਕਿਹਾ ਵੀ ਤੈਨੂੰ ਘਾਟਾ ਕੀ ਪੈ ਗਿਆ ਕਹਿੰਦਾ ਜੀ ਮੈਨੂੰ ਬਿਜ਼ਨਸ 'ਚੋਂ ਘਾਟਾ ਪੈ ਗਿਆ
2: ਅੱਛਾ
0: ਅਤੇ 6 ਲੱਖ ਰੁਪਏ ਦਾ
2: ਓਕੇ
0: 6 ਲੱਖ ਦਾ ਘਾਟਾ ਪੈ ਗਿਆ ਅਤੇ ਉਹ ਉਹਦੇ ਘਰ ਵਾਲੀ ਕਹਿੰਦੇ ਨਾਲ ਹੀ ਬੈਠੇ ਸੀ ਉਹ ਕਹਿੰਦੇ ਵੀ ਤੂੰ ਗਿਆਨੀ ਜੀ ਨੂੰ ਤਾਂ ਝੂਠ ਨਾ ਬੋਲ
2: ਜੀ
0: ਇਹਨਾਂ ਨੂੰ ਤਾਂ ਸੱਚੀ ਗੱਲ
2: ਦੱਸਦੇ ਜੋ ਵੀ ਹੋਇਆ
0: ਉਹ ਕਹਿੰਦੇ ਮੈਂ ਕਿਹਾ ਵੀ ਸੱਚੀ ਗੱਲ ਕੀ ਆ ਉਹ ਕਹਿੰਦੇ ਗਿਆਨੀ ਜੀ ਗੱਲ ਇਹ ਆ ਵੀ ਇਹ ਬੰਦਾ ਨਾ ਜਿੱਦਣ ਦਾ ਇਹਨੂੰ ਘਾਟਾ ਪਿਆ ਵਾ
2: ਜੀ
0: ਉਦਣ ਦਾ ਆਹੀ ਗੱਲਾਂ ਕਰੀ ਜਾਂਦਾ ਮੈਨੂੰ ਘਾਟਾ ਪਿਆ ਗਿਆ ਮੈਂ ਲੁੱਟਿਆ ਗਿਆ ਮੈਂ ਪੱਟਿਆ ਗਿਆ ਮੈਂ ਤਬਾਹ ਹੋ ਗਿਆ ਮੈਂ ਬਰਬਾਦ ਹੋ ਗਿਆ ਜੀ ਹੋ ਗਿਆ ਬੋ ਹੋ ਗਿਆ ਮੈਨੂੰ ਐਂ ਸੀ ਕਹਿੰਦੀ ਅਸਲ ਦੇ ਵਿੱਚ ਇਹਨੂੰ ਘਾਟਾ ਪਿਆ ਨਹੀਂ
2: ਜੀ
0: ਅਸਲ ਦੇ ਵਿੱਚ ਜਿਹੜੀ ਇਹਨੇ ਕੋਈ ਪ੍ਰੋਪਰਟੀ ਖਰੀਦੀ ਜਾਂ ਵੇਚੀ ਸੀਗੀ ਇਹ ਸੋਚੀ ਬੈਠੇ ਸੀ ਮੈਨੂੰ ਬਣਨਾ 10 ਲੱਖ
2: ਜੀ
0: ਇਹਨੂੰ ਬਣਿਆ 4 ਲੱਖ ਉਹ ਜਿਹੜਾ 10 ਲੱਖ ਸੋਚੀ ਬੈਠਾ ਸੀਗਾ ਹੁਣ 6 ਲੱਖ ਇਹ ਜਿਹੜਾ ਨਹੀਂ ਇਹਨੂੰ ਬਣਿਆ ਉਹਦਾ ਇਹ ਘਾਟਾ ਘਾਟਾ ਪੈ ਗਿਆ ਅਸਲ ਦੇ ਵਿੱਚ ਤਾਂ ਇਹਨੂੰ ਪ੍ਰੋਫਿਟ ਹੋਇਆ 4 ਲੱਖ ਦਾ ਪਰ ਇਹ ਹੁਣ ਟੈਨਸ਼ਨ ਲੈ ਕੇ ਉਹ ਘਾਟੇ ਤੇ ਬੈਠਾ ਕਿ ਮੈਨੂੰ ਘਾਟਾ ਪੈ ਗਿਆ
2: ਉਹ ਪ੍ਰੋਫਿਟ ਦਾ ਸ਼ੁਕਰਾਨਾ ਨਹੀਂ ਕਰ ਰਿਹਾ
0: ਵੀ 4 ਲੱਖ ਦਾ ਮੈਨੂੰ ਫਾਇਦਾ ਹੋਇਆ ਇਹ ਕਿਉਂਕਿ ਉਹਦੇ ਮਨ 'ਚ ਸੋਚੀ ਬੈਠੇ ਮੈਨੂੰ 10 ਲੱਖ ਬਣਨਾ ਚਾਹੀਦਾ ਇੱਥੋਂ ਉਹਨੂੰ ਇਹ ਘਾਟੇ ਨੂੰ ਗਿਣੀ ਜਾਂਦਾ ਵਾ
2: ਮਾਈਂਡਸੈਟ ਬਸ
0: ਹਾਂ ਆਹ ਮਾਈਂਡਸੈਟ ਆ ਜਿਹੜਾ 1 ਅਗਸਤ ਤੋਂ ਬਾਅਦ ਕਈਆਂ ਨੇ ਕਹਿਣਾ ਯਾਰ ਮੈਨੂੰ ਤਾਂ 50,000 ਦਾ ਘਾਟਾ ਪੈ ਗਿਆ ਵੀਰੇ ਵੱਧ ਜੇ ਘਾਟਾ ਪੈ ਗਿਆ ਅਗਲਾ ਕਹਿੰਦਾ ਨਹੀਂ ਹੁਣ ਤਾਂ ਇਕੱਲਾ ਲੋਨ ਨਹੀਂ ਮਿਲਿਆ
2: ਜੀ ਲੋਨ ਨਹੀਂ ਮਿਲਿਆ
0: ਹਾਂ ਹੁਣ ਤਾਂ
2: ਪਹਿਲਾਂ ਚਲੇ ਜਾਂਦੇ
0: ਹੁਣ ਤਾਂ ਨਾਗਪਾਲ ਸਾਹਿਬ ਨੇ ਸਮਝਾਇਆ ਤਾਂ ਬਥੇਰਾ ਸੀ ਵੀਰੇ 50,000 ਦਾ ਘਾਟਾ ਪੈ ਗਿਆ ਕਿਉਂ ਡਿਪਰੈਸ਼ਨ 'ਚ ਜਾਣਾ ਕਿਉਂ ਘਾਟਾ ਪਾਉਣਾ ਜੇ ਸਰਕਾਰ ਦਿੰਦੀ ਹੈ ਟਾਈਮ ਹੈਗਾ 1 ਅਗਸਤ ਤੋਂ ਪਹਿਲਾਂ ਤੁਹਾਨੂੰ ਵਾਰ ਵਾਰ ਉਹ ਦੱਸ ਰਹੇ ਆ 1 ਅਗਸਤ ਤੋਂ ਪਹਿਲਾਂ ਬਾਅਦ 'ਚ ਇਹਨਾਂ ਦੇ ਬਸ ਦੀ ਗੱਲ ਨਹੀਂ ਹੈ ਹੁਣ ਵੀ ਇਹਨਾਂ ਦੇ ਬਸ ਦੀ ਗੱਲ ਨਹੀਂ ਹੁਣ ਵੀ ਇਹਨਾਂ ਨੇ ਤੁਹਾਡੇ ਡਾਕੂਮੈਂਟ ਲੈ ਕੇ ਅਪਲਾਈ ਕਰ ਦੇਣਾ ਤੁਹਾਡੇ ਕੋਲ ਫੁੱਲੀ ਐਕਸੈਸ ਆ ਕੋਈ ਤੁਹਾਡਾ ਫੇਕ ਡਾਕੂਮੈਂਟ ਨਹੀਂ ਬਣਨਾ ਕੋਈ ਤੁਹਾਡਾ ਨੋਟਸ ਆਫ ਅਸੈਸਮੈਂਟ ਨਹੀਂ ਇਹਨਾਂ ਨੇ ਬਣਾਉਣਾ ਕੋਈ ਕੁਛ ਨਹੀਂ ਹੈ ਐਜ਼ ਇਟ ਇਜ਼ ਜਿਹੜੇ ਡਾਕੂਮੈਂਟ ਨੇ ਉਹ ਇਹਨਾਂ ਨੇ ਲਾ ਦੇਣੇ ਆ ਤੁਹਾਡੇ ਅਕਾਊਂਟ ਦੇ ਵਿੱਚ ਸਰਕਾਰ ਵੱਲੋਂ ਪੈਸੇ ਆਉਣੇ
2: ਆ
0: ਕੋਈ ਇਹ ਨਹੀਂ ਹੈ ਗ੍ਰਾਂਟ ਆਉਣੀ ਹੈ ਗ੍ਰਾਂਟ ਤੁਸੀਂ ਵਾਪਸ ਨਹੀਂ ਕਰਨੀ
2: ਬਿਲਕੁਲ
0: ਫਿਰ ਬਾਅਦ ਕਹਿਣ ਨਾਲੋਂ ਵੀ ਹੁਣ ਘਾਟਾ ਪੈ ਗਿਆ ਯਾਰ ਉਦੋਂ ਬੈਟਰ ਆ ਕਿ ਹੁਣ ਇਹਨਾਂ ਨੂੰ ਕਾਲ ਕਰ ਲਓ ਕਿਉਂ ਨਾਗਪਾਲ ਸਾਹਿਬ
1: ਬਹੁਤ ਅੱਛਾ ਸਮਝਾਇਆ ਆਪਨੇ ਬਹੁਤ ਵਧੀਆ ਸਮਝਾਇਆ
0: ਮੈਂ ਸਮਝਾਉਣ ਦਾ ਹੀ ਪਹਿਲ ਹੈ ਨਾ ਜੀ ਬਿਲਕੁਲ ਸਹੀ ਬਾਤ ਮੈਂ ਸੋਚ ਰਿਹਾ ਘਾਟਾ ਤਾਂ ਜੇ ਕਿਤੇ 7 ਬੰਦੇ ਬੈਠੇ ਹੋਣ ਟਾਈਮ ਹੋਟਲ ਦੇ ਇੱਕ ਨੂੰ ਬਿੱਲ ਦੇਣਾ ਪੈ ਜਾਵੇ ਉਹ ਕਹਿੰਦਾ 17 ਦਾ ਪੈ
2: ਗਿਆ
0: ਸੋ ਨਾਗਪਾਲ ਸਾਹਿਬ ਨੰਬਰ ਵੀ ਸਾਂਝਾ ਕਰੋ ਥੋੜਾ ਜਿਹਾ ਹੋਰ ਦੱਸੋ ਇਸ ਬਾਰੇ ਵੀ ਭਾਈ ਇਹ ਚ ਕੋਈ ਕੈਚ ਨੀ ਹੈ ਕੋਈ ਲੁੱਕ ਲਪੇਟ ਨਹੀਂ ਹੈ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇੱਕ ਕਾਲ ਕਰਨੀ ਹੈ ਇੰਨੇ ਤਾਂ ਐਫਰਟ ਆਪਾਂ ਕਰ ਸਕਦੇ ਹਾਂ ਤੇ ਕਿਸੇ ਦਾ 20,000 ਦਾ ਵੀਜ਼ਾ ਦਾ ਬਿੱਲ ਖੜਾ ਹੋਊ ਕਿਸੇ ਦਾ 10,000 ਦਾ ਖੜੂਗਾ ਇੱਕੋ ਝਟਕੇ 'ਚ ਲਾ ਕੇ ਸੁਰਖਰੂ ਹੋ ਜਾਓ
2: ਜੀ
0: ਇੰਨੀ ਕੁ ਮਿਹਨਤ ਕਰ ਲਓ ਕੰਮ ਜਿਹੜਾ ਮਰਜ਼ੀ ਕਰਦੇ ਹੋ ਕੰਮ ਨਾ ਛੱਡਿਓ ਕੰਮ ਕਰੀ ਚੱਲੋ 3 ਘੰਟੇ ਸ਼ਾਮ ਨੂੰ ਕਲਾਸਾਂ ਲਾਉਣੀਆਂ ਨੇ ਆਨਲਾਈਨ ਸੈਲਫ ਸਟੱਡੀ ਵਾਲੀ ਵੇਖੀਆਂ ਸੌਖੀਆਂ ਨੇ ਪੇਪਰ ਐਗਜ਼ਾਮ ਕਹਿੰਦੇ ਕੋਈ ਨਹੀਂ ਹੋਣਾ ਹੈ ਇਦੋਂ ਵਧੀਆ ਸੌਖਾ ਕੰਮ ਤਾਂ ਹੈ ਨਹੀਂ
2: ਬਿਲਕੁਲ
0: ਜੇ ਤੁਹਾਡੇ ਕੋਲ PR ਹੈਗੇ ਹੋ ਤੁਸੀਂ ਤੇ ਤੁਹਾਡੇ ਕੋਲ ਤੁਸੀਂ ਸਿਟੀਜ਼ਨ ਹੈਗੇ ਹੋ ਤਾਂ ਤੁਸੀਂ ਲਾਹਾ ਲੈ ਸਕਦੇ ਹੋ ਇੱਕ ਕਾਲ ਹੀ ਕਰਨੀ ਪੈਣੀ ਆ ਕਾਲ ਕਰਨ ਲਈ ਨੰਬਰ ਤੁਹਾਨੂੰ ਦੇ ਦਿੰਦੇ ਦਿਓ ਨਾਗਪਾਲ ਸਾਹਿਬ ਨੰਬਰ
1: ਨੰਬਰ ਹੈਗਾ ਜੀ 437-264-3175 75 ਨੰਬਰ ਲਾਸਟ ਟਾਈਮ 437-264-31-75
0: ਤੁਸੀਂ ਹੋਲਡ ਹੀ ਕਰ ਲਓ 437-264-31-75 ਤੇ ਕਾਲ ਕਰ ਲੈਣਾ।

0: ਜੇ ਕਿਸੇ ਨੇ ਕਾਰ ਦੀ ਇੰਸ਼ੋਰੈਂਸ ਕਰਵਾਉਣੀ ਆ
1: ਜੀ,
0: ਜੇ ਕਿਸੇ ਨੇ ਕੋਈ ਟਰੱਕ ਦੀ ਇੰਸ਼ੋਰੈਂਸ ਕਰਵਾਉਣੀ ਆ
1: ਜੀ,
0: ਜੇ ਕਿਸੇ ਨੇ ਘਰ ਦੀ ਇੰਸ਼ੋਰੈਂਸ ਕਰਵਾਉਣੀ ਆ
1: ਜੀ
0: ਘੱਟ ਰੇਟ ਤੇ
1: ਜੀ,
0: ਤਾਂ ਜਗਜੀਤ ਮਾਲ ਸਾਹਿਬ ਦਾ ਨੰਬਰ ਨੋਟ ਕਰਵਾਓ ਮਾਲ ਸਾਹਿਬ
1: ਜੀ। ਮੇਰਾ ਨੰਬਰ ਹੈਗਾ 6476782820।
0: ਇੱਥੇ ਰਹਿੰਦੇ ਰਹਿੰਦੇ ਨਹੀਂ ਕਰਾਉਣੀ ਆ ਘੱਟ ਰੇਟ ਤੇ, ਇਹ ਨਹੀਂ ਵੀ ਤੁਸੀਂ ਕਹੋ ਕੋਈ ਨਾਗਰਾ ਫਾਲ ਤਾਂ ਨਹੀਂ ਰਹਿੰਦੇ ਤੁਸੀਂ ਫਲਾਣੇ ਥਾਂ ਤੇ, ਉਹ ਤਾਂ ਦੂਰ ਪਸਾਰੇ ਨਹੀਂ ਹੋ ਜਾਣੀ ਆ।
1: ਨਹੀਂ ਨਹੀਂ ਨਹੀਂ
0: ਇੱਥੇ ਰਹਿੰਦੇ ਰਹਿੰਦੇ ਦੀ ਬੈਸਟ ਰੇਟ,
1: ਇੱਥੇ ਰਹਿੰਦੇ ਰਹਿੰਦੇ
0: ਬ੍ਰੈਂਪਟਨ ਦੇ ਵਿੱਚ। ਹਾਂ ਬ੍ਰੈਂਪਟਨ ਚ ਰਹਿੰਦੇ ਨੇ
1: ਜੀ, ਬ੍ਰੈਂਪਟਨ ਦੇ ਵਿੱਚ ਰਹਿੰਦੇ, ਬ੍ਰੈਂਪਟਨ ਦੇ ਐਡਰੈਸ ਦੇ ਉੱਪਰ ਹੋ ਗਏ। ਆਮ ਤੌਰ ਤੇ ਆਪਾਂ ਕਹਿੰਦੇ ਆ ਜੀ ਬ੍ਰੈਂਪਟਨ ਦੇ ਰੇਟ ਬੜੇ ਹਾਈ ਨੇ ਗੇ, ਤੇ ਉਹ ਆਪਾਂ ਟਰਾਈ ਕਰਾਂਗੇ ਜੋ ਪਹਿਲਾਂ ਚੱਲ ਰਹੀ ਆ ਉਹਨੂੰ ਅਪਬੀਟ ਕਰਕੇ। ਇੱਕ ਆਪਣੇ ਕੋਲ ਸਪੈਸ਼ਲ ਡਿਸਕਾਊਂਟ ਆ ਜੀ, ਜਿਹੜੇ ਆਪਣੇ ਬੈਕ ਹੋਮ ਤੋਂ ਪੜ੍ਹੇ ਨੇ।
0: ਅੱਛਾ,
1: PAU ਤੋਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ
0: ਸਟੂਡੈਂਟ।
1: ਇਹ ਕਿਸੇ ਕੋਲੋਂ ਨੀ ਮਿਲਣਾ
0: ਜਿਹੜੇ ਜੀ ਐਨ ਈ ਪੜ੍ਹੇ ਉਹਨਾਂ ਦਾ ਨਹੀਂ ਹੈ
1: ਜੀ। ਐ ਤਾਂ ਫਿਰ ਮੈਂ ਵੀ ਗਵਰਨਮੈਂਟ ਕਾਲਜ ਦਾ ਜੀ,
0: ਪਰ PAU ਵਾਲੇ ਨਹੀਂ
1: ਆ, ਕੱਲੇ PAU
0: ਤੁਸੀਂ PAU ਵਾਲੇ
1: ਕੱਲੇ PAU ਵਾਸਤੇ ਸਪੈਸ਼ਲ ਡਿਸਕਾਊਂਟ ਆਪਣੀ ਬ੍ਰੋਕਰੇਜ ਨੇ ਲਾਂਚ ਕੀਤਾ ਹੈਗਾ। ਜੋ ਕੋਈ PAU ਦਾ ਸਟੂਡੈਂਟ ਸੁਣਦਾ ਗਾ ਤਾਂ ਹੁਣੇ ਕਾਲ ਕਰੋ 6476278820 ਦੇ ਉੱਪਰ,
0: ਟਕਾ ਕੇ ਦਿਓ ਨੰਬਰ 647 627 88 2 ਬਾਈ ਜਿਹੜੇ PAU ਵਾਲੇ ਆ ਉਹਨਾਂ ਲਈ ਸਪੈਸ਼ਲ ਡਿਸਕਾਊਂਟ ਹੈ
1: ਜੀ,
0: ਤੁਹਾਡੀ ਬ੍ਰੋਕਰੇਜ ਵਾਲਿਆਂ ਨੂੰ ਮੰਨਣਾ ਪੈਣਾ
1: ਜੀ। ਬਿਲਕੁਲ,
0: ਇਹਨਾਂ ਲਈ ਕਹਿੰਦੇ ਬਾਈ ਜੀ, ਜੇ ਤੁਹਾਡੇ ਬੱਚੇ ਵੀ ਐਡ ਕਰਨੇ ਤੁਸੀਂ ਉਹਦੀ ਇੰਸ਼ੋਰੈਂਸ ਦੇ ਵਿੱਚ ਕੋਈ ਵੀ ਆ, ਇਹਦੇ ਲਈ ਸਪੈਸ਼ਲ ਡਿਸਕਾਊਂਟ ਆ 647 627 2 ਤੇ ਤੁਸੀਂ ਕਾਲ ਕਰ ਲਿਓ ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਲਓ ਇੱਕ ਰਿਕਾਰਡਡ ਕਮਰਸ਼ਲ ਤੋਂ ਬਾਅਦ ਹੁਣੇ ਗਏ ਤੇ ਹੁਣੇ ਵਾਪਸ ਆਏ।
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
0: 416-509-1509। ਨਾਗਪਾਲ ਸਾਹਿਬ, ਜਾਂਦੇ ਜਾਂਦੇ ਥੋੜ੍ਹਾ ਜਿਹਾ ਇਹ ਵੀ ਦੱਸ ਦਿਓ ਕਿ ਕਿਹੜੇ ਕਿਹੜੇ ਡਾਕੂਮੈਂਟ ਤੁਹਾਨੂੰ ਚਾਹੀਦੇ ਆ। ਤੁਹਾਨੂੰ ਵਟਸਐਪ 'ਤੇ ਹੀ ਆ ਜਾਣਾ, ਕੋਈ ਦੂਰ ਦਰੇਡੇ ਬੰਦਾ ਬੈਠਾ ਫੋਨ ਕਰਦਾ ਸੁਣਦਾ ਕੋਈ ਤਾਂ ਉਹ ਤੁਹਾਨੂੰ, ਇਹ ਇਕੱਲੇ ਓਂਟਾਰੀਓ ਵਾਲਿਆਂ ਲਈ ਆ ਪਹਿਲਾਂ ਤਾਂ ਜਿਹੜਾ ਪਲਾਨ ਹੈਗਾ
1: ਜੀ,
0: ਅਤੇ ਇਹ ਤੁਹਾਨੂੰ ਡਾਕੂਮੈਂਟ ਕਿਹੜੇ ਚਾਹੀਦੇ ਆ ਜਿਹੜੇ ਤੁਹਾਨੂੰ ਉਹ ਵਟਸਐਪ 'ਤੇ ਭੇਜ ਸਕਦੇ ਜਾਂ ਕੀ ਕਰਨ ਈਮੇਲ ਕਰ ਦੇਣ ਜੀ?
6: ਹਾਂਜੀ, ਆਪਕਾ ਸ਼ੋਅ ਸੁਣ ਕੇ ਲੋਕ ਹਮਾਰੇ ਪਾਸ ਨਾਇਗਰਾ ਫਾਲ ਸੇ ਵੀ ਆਤੇ ਹੈਂ, ਹੈਮਿਲਟਨ ਸੇ ਵੀ ਆਤੇ ਹੈਂ, ਔਰ ਲਾਈਕ ਐਸਾ ਨਹੀਂ ਕਿ ਆਪਨੇ ਇਨ ਪਰਸਨ ਆਨਾ ਹੈ, ਬਟ ਯੂ ਆਰ ਵੈਲਕਮ, ਹਮ ਚਾਹਤੇ ਹੈਂ ਆਪ ਆਫਿਸ ਆਏ ਹਮਾਰੇ। ਔਰ ਬਾਕੀ ਇਸਮੇ ਡਾਕੂਮੈਂਟਸ ਆਪਕੇ ਨੋਟਿਸ ਆਫ ਅਸੈਸਮੈਂਟ ਹੋ ਗਿਆ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ ਹੋ ਗਏ, ਮੈਰਿਜ ਸਰਟੀਫਿਕੇਟ ਹੋ ਗਿਆ ਅਗਰ ਆਪ ਮੈਰਿਡ ਹੈ। ਅਬ ਇਸਮੇ ਕਿਆ ਕਹਤੇ ਹੈਂ, ਜਿਤਨੀ ਆਪਕੀ ਇਨਕਮ ਕਮ ਹੈ ਨੋਟਿਸ ਆਫ ਅਸੈਸਮੈਂਟ ਮੇਂ, ਉਤਨਾ ਫਾਇਦਾ ਹੈ। ਆਪਕੇ ਡਾਕੂਮੈਂਟ ਜਾ ਰਹੇ ਸਰਵਿਸ ਕੈਨੇਡਾ ਪੇ, ਯਹਾਂ ਪੇ ਕੋਈ ਬੈਂਕ ਤੋਂ ਹੈ ਜੋ ਆਪ ਪਾਗਲ ਬਣਾ ਦੇਂਗੇ ਹਮ ਉੱਪਰ ਨੀਚੇ ਕਰਕੇ ਸੈਟਿੰਗ ਕਰਕੇ, ਔਰ ਇਸਮੇ ਜਿਤਨੀ ਕਮ ਇਨਕਮ ਹੈ ਉਸ ਤੋਂ ਜ਼ਿਆਦਾ ਬੈਨੀਫਿਟ ਹੈ ਆਪਕੋ, ਤੋ ਇਸ ਲਈ ਆਪ ਲਾਈਕ 30-100,000 ਕੀ ਫੰਡਿੰਗ ਹਾਸਿਲ ਕਰੇਂ, ਜਿਸ ਕਾ
0: ਮੇਜਰ ਪੋਰਸ਼ਨ ਜਿਹੜੇ ਸੈਲਫ ਇੰਪਲਾਈਡ ਹੁੰਦੇ ਉਹਨਾਂ ਤਾਂ ਫਿਰ ਇਨਕਮ ਘੱਟ ਹੀ ਹੁੰਦੀ ਹੈ, ਤੇ ਉਹ ਫਿਰ ਉਹ ਕਰਨਗੇ ਇਹਦੇ ਵਿੱਚ ਜੇ ਉਹਨਾਂ ਨੂੰ ਅਕਾਊਂਟ ਕੀਤਾ ਜਾਊਗਾ।
6: ਉਨੀ ਕੋ ਹਮਾਰੇ ਆਪ ਮੰਗੇ ਚਲੇਂਗੇ, 80% ਕਲਾਇੰਟ ਸੈਲਫ ਇੰਪਲਾਇਡ ਹੈ, ਅਨਇੰਪਲਾਇਡ ਉਬਰ ਡਰਾਈਵਰ, ਟਰੱਕ ਡਰਾਈਵਰ, ਜ਼ਿਆਦਾਤਰ ਇਹ ਕਲਾਇੰਟਸ ਹੈ, ਕਿਉਂਕਿ ਇਨਕੀ ਇਨਕਮ ਕਮ ਹੋਤੀ ਹੈ, ਟੈਕਸਸ ਇਹ ਲੋਕ ਖੁਦ ਕਰਤੇ ਆਪਣੇ, ਔਰ ਇਨਕੋ ਅੱਛਾ ਬੈਨੀਫਿਟ ਹੈ। ਏਜ ਲਿਮਿਟ ਕੁਛ ਹੈ ਨਹੀਂ, 40 ਸਾਲ ਕੇ ਵੀ, 75 ਈਅਰਸ ਕੇ ਵੀ ਕਲਾਇੰਟਸ ਹਮਾਰੇ, ਔਰ PR ਸਟੇਟਸ ਆਪਕਾ ਸਟੇਟਸ ਹੋਣਾ ਚਾਹੀਏ। ਮਿੱਠੀ ਮਿੱਠੀ ਬਾਤੇਂ ਕਰਤੇ ਨਹੀਂ, ਫੀਸ ਹਮਾਰੀ $199 to $499 ਹੈ, ਕਾਮ ਹੋਣੇ ਕੇ ਬਾਅਦ ਆਪਨੇ ਆਪਣੀ ਇਮਾਨਦਾਰੀ ਦੇਣੀ, ਕਿਉਂ, ਕਿਉਂਕਿ ਫੰਡਿੰਗ ਮੇਰੇ ਅਕਾਊਂਟ ਮੇਂ ਆ ਰਹੀ ਹੈ, ਨਹੀਂ ਆਪਕੇ ਅਕਾਊਂਟ ਮੇਂ ਆ ਰਹੀ ਹੈ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।

0: ਆਪਣੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain layi, Community de jane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi vi masla, hamesha yaad rakho ikko hi na ate ikko hi tha, CIC Immigration. Hune hi call karo 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ,
9: ਅੱਜ ਜਣੇ ਖਣੇ ਦੇ ਵਾਸੀ ਗੱਲ ਨਹੀਂ ਹੈ।

0: ਤੁਹਾਡੇ ਸਭ ਦੇ ਔਰ ਅੱਜ ਹੈਗਾ ਮੰਗਲਵਾਰ ਦਾ ਦਿਨ ਹੈ ਸੋ ਮੈਂ ਦੇਸ਼ ਪ੍ਰਦੇਸ਼ ਦੀ ਸਟੂਡੀਓ ਦੇ ਘੜੀ 'ਤੇ ਸ਼ਾਮ ਦੇ 3:06 ਅਤੇ ਕੁਛ ਸੈਕਿੰਡ ਹੋਏ ਨੇ ਇਸ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧੂ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਜੀ ਆਨੂੰ ਸਾਰਿਆਂ ਨੂੰ ਜੀ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੋਏਗੀ ਅਤੇ ਤੁਹਾਡੇ ਨਾਲ 1 ਘੰਟਾ ਮੈਂ ਮੁਲਾਕਾਤ ਕਰਾਂਗਾ 3 ਤੋਂ ਲੈ ਕੇ 4 ਵਜੇ ਤੱਕ ਔਰ ਦੇਸ਼ ਪ੍ਰਦੇਸ਼ ਨੂੰ ਫੋਨ 'ਤੇ ਸੁਣਨ ਵਾਸਤੇ ਨੰਬਰ ਹੈ 416-477-2040 ਆਪਣੇ ਆਈ ਪੀ ਟੀ ਵੀ ਬੋਕਸ ਜਾ ਕੇ ਤੁਸੀਂ ਪੰਜਾਬੀ ਸੈਕਸ਼ਨ ਜਾ ਕੇ ਕਲੈਕਟ ਕਰੋ ਦੇਸ਼ ਪ੍ਰਦੇਸ਼ ਦੇ ਉੱਤੇ ਉੱਥੇ ਤੁਹਾਨੂੰ ਵੇਖ ਵੀ ਸਕਦੇ ਹੋ ਟੀ ਵੀ 'ਤੇ ਵੀ ਸੁਣ ਸਕਦੇ ਹੋ ਔਰ ਵੇਖ ਵੀ ਸਕਦੇ ਹੋ ਨਾਲ ਦੇ ਨਾਲ ਵੈਬਸਾਈਟ 'ਤੇ ਜਾਓ www.deshpradeshradio.com www.deshpradeshtv.com ਜਾ ਕੇ ਵੀ ਤੁਸੀਂ ਸੁਣ ਸਕਦੇ ਹੋ ਸਾਨੂੰ ਵੇਖ ਵੀ ਸਕਦੇ ਹੋ ਮੰਗਲਵਾਰ ਦਾ ਦਿਨ ਹੈ ਅਤੇ ਅੱਜ ਜੂਨ ਮਹੀਨੇ ਦੀ 2 ਤਾਰੀਖ ਹੋ ਚੁੱਕੀ ਹੈ ਤੋ ਤੁਹਾਨੂੰ ਪਤਾ ਕਿ ਜੂਨ ਮਹੀਨਾ ਪੂਰਾ ਤਪਸ਼ ਵਾਲਾ ਮਹੀਨਾ ਅਤੇ ਨਾਲ ਦੀ ਨਾਲ ਸਾਡੇ ਧਾਰਮਿਕ ਬਹੁਤ ਸਾਰੀਆਂ ਯਾਦਾਂ ਇਹਨਾਂ ਨਾਲ ਜੁੜੀਆਂ ਹੋਈਆਂ ਨੇ ਹਾਂਜੀ ਅਤੇ ਰੋਟੀ ਪ੍ਰੋਗਰਾਮ ਦੇ ਇਸ ਪਰਦੇ ਨੂੰ ਸ਼ੁਰੂ ਕਰਦੇ ਹਾਂ ਧਾਰਮਿਕ ਸ਼ਬਦ ਦੇ ਨਾਲ ਫਿਰ ਅਸੀਂ ਆਉਂਦੇ ਹਾਂ ਵਾਪਸ ਜੁੜੇ ਰਹੋ ਸਟੂਡੀਓ ਨੰਬਰ ਨੇ ਟੈਲੀਫੋਨ ਨੰਬਰ 905-564-6644 ਸਾਡੇ ਸਟੂਡੀਓ ਨੰਬਰ
1: ਤੇਰੀ ਪੱਗ

ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਜੀ ਆਨੂ ਜੀ, ਬੜੀ ਪਿਆਰੀ ਮੂਵੀ ਬਣਾਈ ਗਈ ਆ ਔਰ ਪ੍ਰੋਜੈਕਟ ਹੈਗਾ ਗੁਰਪ੍ਰੀਤ ਘੁੱਗੀ ਹੋਰਾਂ ਵੱਲੋਂ, ਬਹੁਤ ਹੀ ਸ਼ਾਨਦਾਰ ਪ੍ਰੋਜੈਕਟ ਹੈ। ਮੂਵੀ ਤੁਹਾਡੇ ਲਈ 40 ਦਿਨ ਰਿਲੀਜ਼ ਹੋ ਰਹੀ ਆ 19 ਤਾਰੀਖ ਨੂੰ, ਐਸੇ ਮਹੀਨੇ ਦੀ 19 ਤਾਰੀਖ ਨੂੰ ਇਹ ਰਿਲੀਜ਼ ਹੋਏਗੀ ਔਰ ਜਿਹਦੇ ਵਿੱਚ ਦੇਬੀ ਮਖਸੂਸਪੁਰੀ ਵੀ ਕੰਮ ਕਰ ਰਹੇ ਨੇ ਬੜੇ ਅੱਛੇ ਢੰਗ ਦੇ ਨਾਲ, ਅਤੇ ਨਾਲ ਦੀ ਨਾਲ ਸੁਖਨ ਬੜੈਚ ਡੈਬਿਊ ਕਰ ਰਹੇ ਨੇ ਇਹਦੇ ਵਿੱਚ। ਗੁਰਪ੍ਰੀਤ ਘੁੱਗੀ ਹੋਰਾਂ ਦੇ ਫੁਰਜੰਦ ਨੇ, ਬੇਟਾ ਸਾਹਿਬ ਨੇ, ਹੈ ਨਾ, ਸੁਖਨ ਬੜੈਚ ਉਹ ਵੀ ਇਹਦੇ ਵਿੱਚ ਹੈਗੇ ਮੂਵੀ ਦੇ ਵਿੱਚ। ਮੈਡਮ ਨਿਰਮਲ ਰਿਸ਼ੀ ਵੀ ਇਹਦੇ ਵਿੱਚ ਨੇ ਅਤੇ ਹੋਰ ਬਹੁਤ ਸਾਰੇ ਕਲਾਕਾਰ ਨੇ, ਅਤੇ ਇਹ 19 ਤਰੀਕ ਨੂੰ ਰਿਲੀਜ਼ ਹੋਣੀ ਆ। ਪੂਰੀ ਪੂਰੀ ਜਾਣਕਾਰੀ ਗੀਤ ਸੰਗੀਤ ਆਪਾਂ ਅੱਗੇ ਜਾ ਕੇ ਚਲਾਵਾਂਗੇ। 40 ਦਿਨ ਤੁਹਾਡੇ ਲਈ ਲੈਂਡਮਾਰਕ ਸਿਨੇਮਾ ਸਿਨੇਪਲੈਕਸ ਥੀਏਟਰ ਸਾਰਿਆਂ ਦੇ ਵਿੱਚ ਲੱਗੋਗੇ ਇਹ, ਅਤੇ ਤੁਸੀਂ ਜ਼ਰੂਰ ਨੋਟ ਕਰ ਲਓ ਕਿ 19 ਤਰੀਕ ਨੂੰ ਇਹ ਮੂਵੀ 40 ਦਿਨ ਰਿਲੀਜ਼ ਹੋ ਰਹੀ ਹੈ। ਨਾਲ ਦੀ ਨਾਲ ਗਿੱਲ ਸਵੀਟ ਫੈਕਟਰੀ ਵੱਲੋਂ ਇਹ ਜਿਹੜਾ ਹੈਗਾ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਲਈ ਸਪੌਂਸਰ ਕੀਤਾ ਜਾ ਰਿਹਾ। ਗਿੱਲ ਸਵੀਟ ਫੈਕਟਰੀ ਪਿਓਰ ਵੈਜੀਟੇਰੀਅਨ ਫੂਡ ਦੇ ਨਾਲ ਜਾਣਿਆ ਜਾਂਦਾ ਨਾਮ ਹੈ। ਲਾਈਵ ਕੇਟਰਿੰਗ ਕਿਤੇ ਵੀ ਕਰਾਉਣੀ ਹੋਵੇ ਤਾਂ ਹਰ ਇੱਕ ਓਕੇਜ਼ਨ ਦੇ ਲਈ, ਹਾਂਜੀ, ਗੁਰੂਆਂ ਦੇ ਚਰਨ ਪਵਾਰ ਰਹੇ ਹੋ ਘਰ, ਹਾਂਜੀ, ਕਿਉਂਕਿ ਇਹ ਹੈ ਹੀ ਵੈਜੀਟੇਰੀਅਨ ਸਾਰਾ ਇਹਨਾਂ ਦਾ ਕੰਮ, ਅਤੇ ਲਾਈਵ ਕੇਟਰਿੰਗ ਕਰਦੇ ਨੇ, ਹੈਂਡਮੇਡ ਸਮੋਸਾ ਬਣਾਏ ਜਾਂਦੇ ਮਸ਼ੀਨ ਨਾਲ ਤਿਆਰ ਕਰਦੇ, ਉਹ ਬੜੇ ਵਧੀਆ ਵਧੀਆ ਸਮੋਸੇ ਤਿਆਰ ਕਰਦੇ ਨੇ, ਹਾਂਜੀ, ਸਵੀਟਸ ਤਿਆਰ ਕਰਦੇ ਨੇ। ਵੈਜੀਟੇਰੀਅਨ ਥਾਲੀ ਵੀ ਲਿਆ ਸਕਦੇ ਹੋ ਇੱਥੋਂ ਤੁਸੀਂ, ਹਾਂਜੀ, ਨਾਲ ਦੀ ਨਾਲ ਹਰ ਤਰ੍ਹਾਂ ਦਾ ਫੂਡ ਤੁਹਾਨੂੰ ਮੁਹੱਈਆ ਕਰਦੇ ਨੇ ਔਰ ਤੁਸੀਂ ਕਹਿੰਦੇ ਉਹਨਾਂ ਦਾ ਐਡਰੈਸ ਵੀ ਦਿੰਦੇ ਤੁਹਾਨੂੰ ਆਪਾਂ। ਇਹਨਾਂ ਦੀਆਂ ਵੈਸੇ ਤਾਂ 6 ਲੋਕੇਸ਼ਨ ਨੇ, 2 ਕੈਲਗਰੀ ਵਿੱਚ ਨੇ, ਚਲੋ ਫਰੈਸ਼ਕੋ ਦੇ ਅੰਦਰ ਵੀ ਇਹਨਾਂ ਦੀਆਂ ਲੋਕੇਸ਼ਨ ਹੈਗੀਆਂ ਗਿੱਲ ਸਵੀਟ ਫੈਕਟਰੀ ਦੀਆਂ। ਅਤੇ ਜਿਹੜੀ ਮੇਨ ਹੈੱਡ ਆਫਿਸਰ ਹੈਗਾ ਆਪਣੇ, ਤੁਹਾਨੂੰ ਪਤਾ, ਵਿਲੀਅਮਸ ਪਾਰਕ ਵੀ ਤੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਨੰਬਰ ਨੋਟ ਕਰ ਲਓ, ਗਿੱਲ ਸਵੀਟ ਫੈਕਟਰੀ ਦਾ 905-799-2616 ਟੈਲੀਫੋਨ ਨੰਬਰ ਹੈ, 905-799-2616 ਦਾ ਟੈਲੀਫੋਨ ਨੰਬਰ ਹੈਗਾ। ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਗੀਤ ਸੰਗੀਤ ਵੀ ਚੱਲਦਾ ਰਹੂਗਾ, ਤੁਹਾਡੇ ਨਾਲ ਗੱਲਾਂ ਗੱਲਾਂ ਬਾਤਾਂ ਵੀ ਕਰਾਂਗੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ। ਦਿਨ ਬੜਾ ਸ਼ਾਨਦਾਰ, ਧੁੱਪ ਵੀ ਖਿਲੀ ਹੋਈ ਹੈ, ਬਾਹਰ ਵਧੀਆ ਲੱਗਿਆ ਹੋਇਆ ਅਤੇ ਤੁਸੀਂ ਕਰ ਰਹੇ ਹੋ ਟਿਊਜ਼ਡੇ ਨੂੰ ਇੰਜੋਏ ਕਰ ਰਹੇ ਹੋ। ਅੱਛਾ, ਤੁਹਾਨੂੰ ਨਾ ਇੱਕ ਨੰਬਰ ਦੇਈ ਹੈ ਮਨੂ ਸ਼ਰਮਾ ਹੋਰਾਂ ਦਾ। ਮਨੂ ਸ਼ਰਮਾ ਹੋਰੀ ਜਿਹੜੇ ਕਿ ਇੰਸ਼ੋਰੈਂਸ ਦੇ ਵਿੱਚ ਬੜਾ ਹੀ ਵਧੀਆ ਨਾਮ ਹੈ, ਉਹ ਕਹਿੰਦੇ ਕਿ ਜੇਕਰ ਤੁਸੀਂ ਆਪਣੀ ਇੰਸ਼ੋਰੈਂਸ ਘੱਟ ਕਰਵਾਉਣਾ ਚਾਹੁੰਦੇ ਕਾਰ ਦੀ, ਵੈਨ ਦੀ, ਬਿਜਨਸ ਦੀ, ਇਹ ਹੋਮ ਕਮਰਸ਼ੀਅਲ ਜਿੰਨੀ ਵੀ ਹੈਗੇ ਇੰਸ਼ੋਰੈਂਸ ਕਰਦੇ ਨੇ, ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਤੁਹਾਨੂੰ ਹੋਰ ਚੋਖਾ ਡਿਸਕਾਊਂਟ ਹੋਣਗੇ। ਪ੍ਰੋਫੈਸ਼ਨਲ ਜਿਵੇਂ ਇੰਜੀਨੀਅਰ ਹੋ ਗਏ, ਟੀਚਰਸ ਹੋ ਗਏ, ਨਰਸਿਸ ਹੋ ਗਏ, ਡਾਕਟਰ ਹੋ ਗਏ, ਅਤੇ ਉਹਨਾਂ ਵਾਸਤੇ ਇਹ 35% ਡਿਸਕਾਊਂਟ ਦਵਾ ਰਹੇ ਨੇ। ਤੋ ਮਨੂ ਸ਼ਰਮਾ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਾ ਰਿਹਾ, 2899529532 2999952532 ਇਹਨਾਂ ਦਾ ਟੈਲੀਫੋਨ ਨੰਬਰ ਹੈ। ਅੱਜ ਦਾ ਪ੍ਰੋਗਰਾਮ ਗਿੱਲ ਸਵੀਟਸ ਫੈਕਟਰੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈਗਾ ਅਤੇ ਹਰ ਓਕੇਜਨ ਦੇ ਵਾਸਤੇ 100% ਸ਼ੁੱਧ ਵੈਜੀਟੇਰੀਅਨ ਖਾਣਾ ਤੁਹਾਨੂੰ ਪਰੋਸਦੇ ਨੇ ਅਤੇ ਜਿੰਨੀਆਂ ਵੀ ਆ ਕੈਨੇਡਾ ਵਿੱਚ ਸਾਰੀਆਂ ਮਠਿਆਈਆਂ ਖੁਦ ਤਿਆਰ ਕੀਤੀਆਂ ਜਾਂਦੀਆਂ ਦੇ ਕਾਰਖਾਨੇ ਦੇ ਵਿੱਚ, ਜਿਹੜਾ ਕਿ ਤੁਸੀਂ 2131 ਵਿਲੀਅਮਸ ਪਾਰਕਵੇ ਨੰਬਰ 3 ਏਅਰਪੋਰਟ ਦੇ ਵਿਲੀਅਮਸ ਪਾਰਕਵੇ ਦੇ ਕੋਲੇ ਨੇ ਅਤੇ ਇਹਨਾਂ ਦੀਆਂ 6 ਲੋਕੇਸ਼ਨ ਨੇ, 2 ਕੈਲਗਰੀ ਦੇ ਵਿੱਚ ਨੇ, ਚਲੋ ਫਰੈਸ਼ਕੋ ਦੇ ਵਿੱਚ ਵੀ ਇਹਨਾਂ ਦੀਆਂ ਲੋਕੇਸ਼ਨ ਹੈਗੀਆਂ ਅਤੇ ਤੁਸੀਂ ਅੱਜ ਵਧੀਆ ਖਾਣ ਨੂੰ ਦਿਲ ਕਰਦਾ ਥਾਲੀ ਲਿਆਉਣੀ ਹੈ ਬਾਜੀ ਤਾਂ ਫਿਰ ਚਾਹੇ ਆਓ, ਤੁਸੀਂ ਚੱਕਰ ਲਗਾਇਓ ਹੈਂਜੀ ਅਤੇ ਜ਼ਰੂਰ ਪਹੁੰਚੋ ਆਪਣੇ ਗਿੱਲ ਸਵੀਟ 'ਤੇ। ਬਰਾੜ ਸਾਹਿਬ ਕੀ ਹਾਲ ਚਾਲ ਨੇ ਜੀ? ਆਇਆਂ ਨੂੰ ਜੀ ਬੜੀ ਮਿਹਨਤ ਕਰਦੇ ਸਾਰੇ ਕਲਾਕਾਰ। ਔਰ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਬੰਦਾ ਮਸ਼ਹੂਰ ਹੁੰਦਾ ਲੱਤਾਂ ਖਿੱਚਣੀਆਂ ਤਾਂ ਪਤਾ ਹੀ ਆ, ਆਪਾਂ ਕਾਇਮ ਆ ਕੰਮ ਚ ਪੂਰੇ ਡਿਪਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਟੈਲੀਫੋਨ ਨੰਬਰ ਨੇ ਸਟੂਡੀਓ 905-564-6444। ਮੈਂ ਦੱਸ ਦਿਆਂ ਕਿ ਦਿਲਜੀਤ ਹੋਰਾਂ ਦੇ ਤਿਲ ਛੱਟਣ ਵਿੱਚ ਆਹ ਹੈ ਨਹੀਂ ਸੀਗੀ ਅਤੇ ਇੱਕ ਹੋਰ ਵੀ ਕਰਵਾ ਲੈਂਦੇ ਤਾਂ ਦੂਜਾ ਵੀ ਭਰ ਜਾਣਾ ਸੀ ਉਹਨਾਂ ਦਾ ਸ਼ੋਅ। ਬਹੁਤ ਜ਼ਬਰਦਸਤ ਸ਼ੋਅ ਰਿਹਾ ਗਿਆ ਜਿਹੜਾ ਲੋਕ ਦੇਖ ਕੇ ਆਏ ਨੇ ਅਤੇ ਉਹਨਾਂ ਨੇ ਕਿਹਾ ਝੂ ਮੁੱਠੇ। ਥੋੜ੍ਹੀ ਜਿਹੀ ਜਾਣਕਾਰੀ ਦੇਈਏ ਆਪਾਂ ਅਹੰਕਾਰ ਹੋਮ ਦੀ, ਜਿਹੜੀ ਨਾ ਖਾਸ ਕਰਕੇ ਇਹ ਕਹਿੰਦੇ ਅਸੀਂ ਤਾਂ ਤੁਹਾਨੂੰ ਬੇਸਮੈਂਟ ਜਿਹੜੀ ਨਾ ਲੀਗਲ ਤਿਆਰ ਕਰਕੇ ਦੇਣਗੇ ਸਿਟੀ ਪੱਲੀਆਂ ਹੋ, ਹੈ ਨਾ, ਪੂਰੀ ਵਧੀਆ ਪੂਰੀ ਡਾਇਗ੍ਰਾਮ ਜਾਣੀ ਕਿ ਪਾਸ ਕਰਵਾ ਕੇ ਸਿਟੀ ਤੋਂ ਡਰਾਇੰਗ ਵਗੈਰਾ ਬਣਾ ਕੇ ਤੁਹਾਨੂੰ ਦਿਖਾਉਣਗੇ 3D ਨਾਲ ਵੀ ਕਿਸ ਤਰ੍ਹਾਂ ਦੀ ਬੇਸਮੈਂਟ ਲੱਗੂਗੀ ਤੁਹਾਡੀ। ਅਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਅਹੰਕਾਰ ਹੋਮ ਵਾਲੇ ਕਸਟਮ ਮੇਡ ਘਰ ਵੀ ਤਿਆਰ ਕਰਦੇ ਨੇ ਅਤੇ ਗਾਰਡਨ ਸਵੀਟ ਵਾਲੇ ਬਣਾਏ ਨੇ ਇਹਨਾਂ ਨੇ ਪਿੱਛੇ, ਜਿਹੜੇ ਲੋਕਾਂ ਨੂੰ ਐਕਸਟਰਾ ਇਨਕਮ ਹੁੰਦੀ ਆ, ਜਿਹਨਾਂ ਦਾ ਬੈਕਵਰਡ ਖੁੱਲ੍ਹਾ ਡੁੱਲਾ ਉਹ ਬਣਾ ਲੈਂਦੇ ਨੇ ਗਾਰਡਨ ਸਵੀਟ, ਹੈ ਨਾ, ਅਤੇ ਉਹ ਵੀ ਰੈਂਟ 'ਤੇ ਤੁਸੀਂ ਦੇ ਸਕਦੇ ਹੋ। ਅੱਜ ਕੱਲ੍ਹ ਇਹ ਤਕਰੀਬਨ 20-25 ਦੇ ਵਿੱਚ 20 ਤੋਂ ਉੱਪਰ ਗਾਰਡਨ ਸਵੀਟ ਬਣਾਏ ਨੇ ਇਹਨਾਂ ਨੇ। ਇਸ ਤੋਂ ਇਲਾਵਾ ਕਮਰਸ਼ੀਅਲ ਜੋਬਾਂ ਜਿਵੇਂ ਰੈਸਟੋਰੈਂਟ ਹੋ ਗਏ, ਆਫਿਸ ਹੋ ਗਏ, ਇਹ ਵੀ ਸਾਰੇ ਤਿਆਰ ਕਰਦੇ ਨੇ ਅਤੇ ਦੇਸ਼ ਪ੍ਰਦੇਸ਼ ਦੇ ਫਰਦੇ ਤਾਂ ਤੁਹਾਨੂੰ ਕੋਈ ਜੋਬ ਕਰਾਓਗੇ 5000 ਤੁਹਾਨੂੰ ਡਿਸਕਾਊਂਟ ਦੇਣਗੇ। ਅਤੇ ਅਹੰਕਾਰ ਹੋਮ ਦਾ ਨੰਬਰ ਦੇ ਦਿਆਂ ਮੈਂ, ਪੌਲ ਗਰੇਵਾਲ ਸਾਹਿਬ ਦਾ ਨੰਬਰ ਹੈ 416-817-3600 416-817-3600 ਟੈਲੀਫੋਨ ਨੰਬਰ ਆ। ਸੁਣੀਏ ਫਿਰ ਵਧੀਆ ਜਿਹਾ ਕੋਈ ਹੋਰ ਗੀਤ, ਪੁਰਾਣੇ ਹੀ ਸੁਣਦੇ ਹਾਂ ਨਾ, ਅਤੇ ਓਲਡ ਇਜ਼ ਗੋਲਡ ਇਜ਼

0: ਬੜੀ ਹੀ ਮਿਹਨਤ ਨਾਲ ਤਿਆਰ ਕੀਤੀ ਹੋਈ ਮੂਵੀ ਹੈ ਅਤੇ 40 ਦਿਨ ਇਹ ਰਿਲੀਜ਼ ਹੋ ਰਹੀ ਹੈ ਆਪਣੇ ਸ਼ਹਿਰ ਦੇ ਵਿੱਚ 19 ਤਾਰੀਖ ਨੂੰ। ਆਪਣਾ ਫਰਜ਼ ਬਣਦਾ ਸਾਰਿਆਂ ਦਾ ਕਿ ਥੀਏਟਰ ਵਿੱਚ ਜਾ ਕੇ ਮੂਵੀਆਂ ਦੇਖਿਆ ਕਰੀਏ ਤਾਂ ਕਿ ਜਦੋਂ ਮੂਵੀਆਂ ਬਣਾਉਂਦੇ ਨੇ ਨਾ ਇਹਨਾਂ ਨੂੰ ਫਿਰ ਹੋਰ ਉਤਸ਼ਾਹ ਮਿਲਦਾ। ਤੋ 40 ਦਿਨ ਮੂਵੀ ਵੀ ਬੜੀ ਮਿਹਨਤ ਨਾਲ ਤਿਆਰ ਕੀਤੀ ਗਈ ਆ ਅਤੇ ਡਿਜ਼ਾਈਨ ਪ੍ਰੋਜੈਕਟ ਬਾਏ ਗੁਰਪ੍ਰੀਤ ਘੋਗੀ ਹੋਰਾਂ, ਤੁਹਾਨੂੰ ਪਤਾ ਹੀ ਆ ਕਿ ਹਾਂਜੀ, ਨਾਲ ਦੀ ਨਾਲ ਇਹਦੇ ਵਿੱਚ ਦੇਵੀ ਮਖਸੂਸਪੁਰੀ ਕੰਮ ਕਰ ਰਹੇ ਨੇ, ਮੈਡਮ ਨਿਰਮਲ ਰਿਸ਼ੀ ਹੋ ਰਹੀ ਹੈ ਔਰ ਇਹਦੇ ਵਿੱਚ ਡੈਬਿਊ ਕਰ ਰਹੇ ਨੇ ਸੁਖਨ ਬੜੈਚ ਜਿਹੜੇ ਕਿ ਘੁੱਗੀ ਸਾਹਿਬ ਦੇ ਬੇਟੇ ਨੇ। ਅਤੇ ਬੜੀ ਪਿਆਰੀ ਮੂਵੀ 19 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਆਪਣੇ ਸਿਨਪਲੈਕਸ ਥੀਏਟਰ ਅਤੇ ਲੈਂਡਮਾਰਕ ਸਿਨੇਮਾ ਦੇ ਵਿੱਚ ਸਾਰੇ ਹੈ। ਅਤੇ ਰੇਡੀਓ ਪ੍ਰੋਗਰਾਮ ਦੇਸ਼ ਦੇ ਦੇਸ਼ ਪ੍ਰਦੇਸ਼ ਦੇ ਵਿੱਚ ਜਾਣਕਾਰੀ ਪੂਰੀ ਆਪਾਂ ਦਿੰਦੇ ਰਹਾਂਗੇ। ਅੱਗੇ ਜਾ ਕੇ ਇਸ ਮੂਵੀ 'ਚੋਂ ਗੀਤ ਸੰਗੀਤ ਵੀ ਥੋੜ੍ਹਾ ਜਿਹਾ ਸਾਂਝਾ ਕਰਾਂਗੇ ਆਪਾਂ। ਹਲਦੀ ਕੜੀ ਅੱਜ ਸਾਡੇ ਮਹਿਮਾਨ ਹੁੰਦੇ ਨੇ ਇਨਸ਼ੋਰਸ ਦੇ ਫੀਲਡ ਦੇ ਵਿੱਚ ਸਮਰਾਜ ਸਿੱਧੂ ਹੋ ਰਹੇ, ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਨੇ, ਉਹਨਾਂ ਨੂੰ ਨਾਲ ਲੈ ਲਈ ਟਿਪਸ ਲੈ ਲਈ, ਥੋੜ੍ਹੇ ਟਿਪਸ ਲੈ ਕੇ ਅਸੀਂ ਵਾਪਸ ਆਉਂਦੇ ਹਾਂ ਜੀ।
1: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਅਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਟਾਪ ਫਾਈਨੈਂਸ਼ੀਅਲ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ ਸਹੀ ਅਤੇ ਅਫੋਰਡੇਬਲ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਤੁਹਾਡੇ ਬਜ਼ੁਰਗਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੋਵੇ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਵੀ ਚਾਹੀਦੀ ਹੋਵੇ, ਜਾਂ ਫਿਰ ਤੁਸੀਂ ਕੋਈ ਵੀ ਲਾਈਫ ਇੰਸ਼ੋਰੈਂਸ ਜਾਂ ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਪਾਲਿਸੀ ਕਰਵਾਈ ਹੋਈ ਹੈ, ਜਿਹਦੀ ਤੁਹਾਨੂੰ ਕੋਈ ਵੀ ਸਮਝ ਲੱਗਦੀ ਹੀ ਨਹੀਂ ਹੈਗੀ ਕਿ ਹੈ ਕੀ, ਜਾਂ ਮਹਿੰਗੀ ਹੀ ਪਾਲਿਸੀ ਕਰਵਾਈ ਹੋਈ ਹੈ, ਬਿਲਕੁਲ ਫ੍ਰੀ ਦੇ ਵਿੱਚ ਆਪਣੇ ਪਾਲਿਸੀ ਨੂੰ ਸਾਡੇ ਤੋਂ ਰਿਵਿਊ ਕਰਵਾਓ, ਕਾਲ, ਟੈਕਸਟ ਔਰ ਵਟਸਐਪ 416-457-3381 416-457-3381 416-453-3381 416-453-3381 ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੋ ਲਾਈਫ ਇੰਸ਼ੋਰੈਂਸ ਦੇ ਵਿੱਚ ਹਮੇਸ਼ਾ ਇੱਕ ਏਜ ਓਲਡ ਡਿਬੇਟ ਰਹੀ ਹੈ, ਕਿਹੜਾ ਪਲਾਨ ਜ਼ਿਆਦਾ ਫਾਇਦੇਮੰਦ ਹੈ, ਕੀ ਮੈਨੂੰ ਟਰਮ ਕਵਰੇਜ ਕਰਵਾਉਣੀ ਚਾਹੀਦੀ ਹੈ ਜਾਂ ਹੋਲ ਲਾਈਫ ਪਰਮਨੈਂਟ, ਜਿਹਨੂੰ ਆਪਾਂ ਮਨੀ ਬੈਕ ਜਾਂ ਕਹਿ ਲਓ ਕੈਸ਼ ਬੈਕ ਪਲਾਨ ਕਹਿੰਦੇ ਹਾਂ ਦੇਸੀ ਕਮਿਊਨਿਟੀ ਵਿੱਚ, ਉਹ ਕਰਵਾਉਣੀ ਚਾਹੀਦੀ ਹੈ। ਦੋ ਮੇਨ ਕਿਸਮ ਦੇ ਪਲਾਨ ਹੁੰਦੇ ਹਨ, ਟਰਮ ਲਾਈਫ ਔਰ ਹੋਲ ਲਾਈਫ। ਸੋ ਟਰਮ ਲਾਈਫ ਸਭ ਤੋਂ ਈਜ਼ੀਲੀ ਅਫੋਰਡੇਬਲ ਹੈ, ਸਭ ਤੋਂ ਘੱਟ ਮਹੀਨੇ ਦੀ ਕਿਸ਼ਤ ਹੁੰਦੀ ਆ, ਵੱਧ ਤੋਂ ਵੱਧ ਕੈਨੇਡੀਅਨਸ ਟਰਮ ਹੀ ਕਰਵਾਉਂਦੇ ਹਨ, ਕਿਉਂਕਿ ਜਦੋਂ ਆਪਾਂ ਚਾਰਜ ਦਾ ਕੰਪੇਰੀਸਨ ਕਰਦੇ ਹਾਂ ਦੋਨਾਂ ਪਲਾਨਸ ਦੇ ਵਿੱਚ ਤੇ ਸਾਨੂੰ ਕਿੰਨੀ ਇੰਸ਼ੋਰੈਂਸ ਦੀ ਲੋੜ ਹੈ, ਕਿੰਨੇ ਚਿਰ ਦੇ ਲਈ ਲੋੜ ਹੈ, ਕਿੰਨਾ ਕਮਾਉਂਦੇ ਹਾਂ, ਕਿੰਨਾ ਕਰਜ਼ਾ ਹੈ, ਕਿੰਨਾ ਬਜਟ ਹੈ, ਫਿਰ ਤਾਂ ਸੂਈ ਜਾ ਕੇ ਜਾਂਦੀ ਹੈ ਸਿੱਧੇ ਟਰਮ ਦੇ ਵੱਲ ਹੀ, ਪਰ ਐਕਸੈਪਸ਼ਨਸ ਵੀ ਹਨ। ਕੁਛ ਲੋਕ ਕਹਿੰਦੇ ਨੇ ਕਿ ਜੇ ਮੈਂ ਇੰਸ਼ੋਰੈਂਸ ਕਰਵਾਉਣੀ ਕਰਵਾਉਣੀ ਆ, ਫਿਰ ਤਾਂ ਮੈਨੂੰ ਗੇਰੰਟੀਡ ਪੈਸਿਆਂ ਦਾ ਕੁਛ ਨਾ ਕੁਛ ਆਉਣਾ ਹੀ ਚਾਹੀਦਾ ਹੈ, ਜਾਂ ਫਿਰ ਮੈਨੂੰ ਕੈਸ਼ ਵੈਲਿਊ ਕਢਾਉਣ ਦੀ ਕੋਈ ਲੋੜ ਪੈਂਦੀ ਆ, ਮੈਂ ਪੈਸੇ ਵੀ ਚੱਕ ਲਾ ਉਹਦੇ ਵਿੱਚੋਂ, ਜਾਂ ਫਿਰ ਜਿਹੜੀ ਮਰਜ਼ੀ ਉਮਰ ਤੇ ਜਾ ਕੇ ਰੱਬ ਨਾ ਕਰੇ ਡੈਥ ਹੁੰਦੀ ਆ, ਗੇਰੰਟੀਡ ਪਰਿਵਾਰ ਨੂੰ ਮਿਲਣਾ ਹੀ ਮਿਲਣਾ ਕੁਛ ਚਾਹੀਦਾ, ਫਿਰ ਤਾਂ ਸਿੱਧੇ ਹੋਲ ਲਾਈਫ ਇੰਸ਼ੋਰੈਂਸ ਪਰਮਨੈਂਟ ਇੰਸ਼ੋਰੈਂਸ ਦੇ ਵੱਲ। ਇਟ ਆਲ ਡਿਪੈਂਡਸ ਔਨ ਕਿ ਤੁਹਾਡਾ ਇੰਸ਼ੋਰੈਂਸ ਕਰਵਾਉਣ ਦਾ ਗੋਲ ਕੀ ਹੈ, ਨਿਸ਼ਾਨਾ ਕੀ ਆ, ਮਕਸਦ ਕੀ ਹੈ, ਪਰ ਜਨਰਲੀ ਸਪੀਕਿੰਗ 99% ਲੋਕਾਂ ਨੂੰ ਤਾਂ ਟਰਮ ਇੰਸ਼ੋਰੈਂਸ ਦੀ ਹੀ ਲੋੜ ਪੈਣੀ ਹੈ ਫੋਰ ਰਿਸਕ ਕਵਰੇਜ, ਕਿ ਜੇ ਕੁਛ ਹੁੰਦਾ ਫਿਰ ਕੁਛ ਮਿਲੂਗਾ। ਇਹ ਹੈ ਰਿਸਕ ਕਵਰੇਜ, ਅਸਲੀ ਇੰਸ਼ੋਰੈਂਸ ਕਰਵਾਉਣ ਦਾ ਇਹ ਮਕਸਦ ਹੈ। ਗੋਡ ਫੋਰਬਿਡ ਸਮਥਿੰਗ ਹੈਪਨਸ, ਦੈਨ ਵੀ ਗੈਟ ਸਮਥਿੰਗ, ਪਰ ਅਨਫੋਰਚੂਨੇਟਲੀ ਇਸ ਇੰਸ਼ੋਰੈਂਸ ਦੇ ਮਕਸਦ ਨੂੰ ਹੀ ਟਵਿਸਟ ਕੀਤਾ ਗਿਆ ਹੈ ਸਾਡੇ ਦੇਸੀ ਏਜੰਟਾਂ ਵੱਲੋਂ, ਜੋ ਕਿ ਲੋਕਾਂ ਨੂੰ ਗੁੰਮਰਾਹ ਕਰ ਦਿੰਦੇ ਹਨ ਕਿ ਜ਼ਿਆਦਾ ਮਹਿੰਗੀਆਂ ਪਾਲਿਸੀਆਂ ਕਰਵਾਉਣ ਜਿਨ੍ਹਾਂ ਦੀ ਕੋਈ ਵੀ ਖਾਸ ਲੋੜ ਹੀ ਨਹੀਂ ਹੈਗੀ। ਕਿਉਂ? ਕਿਉਂਕਿ ਹੁਣ ਮੰਨ ਲਓ ਚਾਹੇ ਤੁਹਾਡੀ ਉਮਰ 20 ਸਾਲ ਦੀ ਹੈ ਚਾਹੇ 40 ਸਾਲ ਦੀ ਆ, ਤੁਹਾਨੂੰ ਕੋਈ ਏਜੰਟ ਕਹਿੰਦਾ ਕਿ ਨਹੀਂ ਟਰਮ ਨੂੰ ਰਹਿਣ ਦਿਓ, ਇਹਦੇ ਵਿੱਚ ਕੋਈ ਗਾਰੰਟੀ ਨਹੀਂ ਕਿ ਤੁਹਾਨੂੰ ਹੋਲ ਲਾਈਫ ਦੀ ਕਵਰੇਜ ਮਿਲਣੀ ਮਿਲਣੀ ਆ, ਹੋਲ ਲਾਈਫ ਦੀ ਇੰਸ਼ੋਰੈਂਸ ਕਰਵਾ ਲਓ, 20 ਸਾਲ ਕਿਸ਼ਤ ਪੇ ਕਰਨੀ ਆ ਤੇ ਹੋਲ ਲਾਈਫ ਦੀ ਕਵਰੇਜ ਚੱਲੀ ਜਾਣੀ ਆ, ਕਿ ਰੱਬ ਨਾ ਕਰੇ ਜਾ ਕੇ ਬੰਦਾ 80 ਤੇ ਜਾ ਕੇ 90 ਤੇ ਜਾ ਕੇ 110 ਤੇ ਪੂਰਾ ਹੁੰਦਾ, ਉਹ ਪੈਸੇ ਮਿਲਣੇ ਮਿਲਣੇ ਆ ਤੁਹਾਡੇ ਪਰਿਵਾਰ ਨੂੰ, ਜਾਂ ਫਿਰ ਤੁਸੀਂ ਕੋਈ ਵੀ ਟਾਈਮ ਤੇ ਇਸ ਪਾਲਿਸੀ ਦੇ ਵਿੱਚੋਂ ਕੈਸ਼ ਵੈਲਿਊ ਵੀ ਕਢਾ ਸਕਦੇ ਹੋ। ਇਹ ਨਹੀਂ ਦੱਸਦੇ ਕਿ ਜੇ ਤੁਸੀਂ ਅੱਜ ਕੋਈ ਸਸਤੀ ਜੀ $100-$200 ਮਹੀਨੇ ਦੀ ਪਾਲਿਸੀ, 1-2 ਲੱਖ ਦੀ ਪਾਲਿਸੀ ਕਰਵਾ ਲੈਂਦੇ ਹੋ, ਕਿ ਅੱਜ ਤੋਂ 30-40 ਸਾਲ ਬਾਅਦ 1-2 ਲੱਖ ਨਾਲ ਭਰਾਵੋ ਤੁਹਾਡੇ ਫਿਊਨਰਲ ਦੇ ਵੀ ਨਹੀਂ ਖਰਚੇ ਪੇ ਕੀਤੇ ਜਾਣੇ। ਦੇਰ ਇਜ਼ ਨੋ ਫਿਊਚਰ ਵੈਲਿਊ, ਇੰਨੀ ਘੱਟ ਅਮਾਊਂਟ ਦੀ ਕੋਈ 1-2 ਲੱਖ ਦੀ ਪਾਲਿਸੀ ਦੇ ਵਿੱਚ ਕੋਈ ਵੀ ਫਿਊਚਰ ਵੈਲਿਊ ਹੋਣੀ ਹੀ ਨਹੀਂ ਹੈਗੀ। ਹੁਣ ਫਲਿਪ ਸਾਈਡ, ਜੇ ਅੱਜ ਹੀ ਤੁਸੀਂ ਕੋਈ 7-8 ਲੱਖ ਦੀ ਪਾਲਿਸੀ, ਕੋਈ $1 million ਦੀ ਪਾਲਿਸੀ ਕਰਵਾ ਲੈਂਦੇ ਹੋ, ਹਾਂ ਚਲੋ ਮੰਨ ਲੈਂਦੇ ਕਿ ਅੱਜ ਤੋਂ 20-30 ਸਾਲ ਬਾਅਦ ਉਹਦੀ ਫਿਊਚਰ ਵੈਲਿਊ ਤਾਂ ਜ਼ਰੂਰ ਰਹੂਗੀ, ਪਰ 99% ਲੋਕ ਜੋ ਕਿ ਇਸ ਪ੍ਰੋਗਰਾਮ ਨੂੰ ਸੁਣ ਰਹੇ ਹਨ ਉਸ ਪਲਾਨ ਨੂੰ ਅਫੋਰਡ ਵੀ ਨਹੀਂ ਕਰ ਸਕਦੇ ਹਨ, ਕਿਉਂਕਿ ਉਹਦਾ ਮਹੀਨੇ ਦਾ ਖਰਚਾ ਲਗਭਗ ਕੋਈ $700-$800-$900 ਦਾ ਖਰਚਾ ਹੋਣਾ ਹੈ। ਸੋ ਜੇ ਤੁਸੀਂ ਤੁਸੀਂ ਸਾਰੇ ਹੀ ਕਿਸਮ ਦੇ ਆਪਸ਼ਨ ਦੇਖਣਾ ਚਾਹੁੰਦੇ ਹੋ, ਵੈਦਰ ਦੈਟ ਬੀ ਟਰਮ, ਵੈਦਰ ਦੈਟ ਬੀ ਹੋਲ ਲਾਈਫ, ਤੁਸੀਂ ਸਾਨੂੰ ਕਾਲ ਕਰੋ, ਆਪਦੀ ਅਪੁਆਇੰਟਮੈਂਟ ਸੈੱਟ ਕਰੋ, ਸਾਨੂੰ ਆ ਕੇ ਮਿਲੋ। ਕੋਈ ਵੀ ਆਬਲੀਗੇਸ਼ਨ ਹੈ ਹੀ ਨਹੀਂ ਕਿ ਤੁਹਾਨੂੰ ਪਾਲਿਸੀ ਲੈਣੀ ਪੈਣੀ ਆ। ਮੈਂ ਤੁਹਾਨੂੰ ਹੁਣੇ ਪਹਿਲਾਂ ਦੱਸ ਦਿੰਦਾ, ਆ ਕੇ ਮਿਲ ਵੀ ਲੈਂਦੇ ਹੋ, ਸਾਡਾ ਕੋਈ ਵੀ ਆਫਰ ਤੁਹਾਨੂੰ ਵਧੀਆ ਲੱਗਦਾ ਵੀ ਨਹੀਂ ਹੈਗਾ, ਅਸੀਂ ਤੁਹਾਨੂੰ ਕਦੇ ਦੁਬਾਰਾ ਕਾਲ ਵੀ ਨਹੀਂ ਕਰਨਾ। ਅਸੀਂ ਕਦੇ ਵੀ ਨਹੀਂ ਤੁਹਾਨੂੰ ਕਾਲ ਬੈਕ ਕਰਕੇ ਤੰਗ ਕਰਾਂਗੇ। ਕਾਲ, ਟੈਕਸਟ ਔਰ ਵਟਸਐਪ ਟੌਪ ਫਾਈਨੈਂਸ਼ੀਅਲ ਸਿਮਰਾਜ ਸਿੱਧੂ 416-457-3381 416-457-3381 416-457-3381 416-457-3381 Thank you, ji.
0: ਦੋਸਤੋ, ਪ੍ਰੋਗਰਾਮ ਦਾ ਇਹ ਹਿੱਸਾ ਪੇਸ਼ ਕੀਤਾ ਜਾ ਰਿਹਾ ਗਿੱਲ ਸਵੀਟ ਫੈਕਟਰੀ ਵੱਲੋਂ। ਗਿੱਲ ਸਵੀਟ ਫੈਕਟਰੀ ਪਿਓਰ ਵੈਜੀਟੇਰੀਅਨ ਤੁਹਾਨੂੰ ਖਾਣਾ ਬਹੁਤ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ। ਕੋਈ ਵੀ ਘਰ ਦੇ ਵਿੱਚ ਤੁਸੀਂ ਗੁਰੂ ਮਹਾਰਾਜ ਚਰਨ ਪਵਾਉਣੇ ਨੇ, ਉਹਦੇ ਵਾਸਤੇ ਕੇਟਰਿੰਗ ਕਰਾਉਣੀ ਹੈ ਕਿਸੇ ਵੀ ਕੇਸ ਵਾਸਤੇ, ਹਾਂਜੀ, ਤੋ ਕੇਟਰਿੰਗ ਵੀ ਕੀਤੀ ਜਾਂਦੀ ਆ। ਸਮੋਸੇ ਵੀ ਹੈਂਡਮੇਡ ਅਵੇਲੇਬਲ ਨੇ, ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਖੁਦ ਤਿਆਰ ਕਰਦੇ ਨੇ ਇੱਥੇ ਕੈਨੇਡਾ ਵਿੱਚ ਹੀ। ਅਤੇ ਇਹਨਾਂ ਦੀਆਂ ਲੋਕੇਸ਼ਨ ਮੈਂ ਦੱਸਦਿਆਂ, 6 ਲੋਕੇਸ਼ਨ ਨੇ, 2 ਕੈਲਗਰੀ ਵਿੱਚ ਨੇ, ਬਾਕੀ ਇੱਥੇ ਚਲੋ ਫਰੈਸ਼ਕੋ ਦੇ ਵਿੱਚ ਵੀ ਹੈਗੀਆਂ। ਚਲੋ ਫਰੈਸ਼ਕੋ ਦੇ ਵਿੱਚ ਜਾ ਕੇ ਤੁਸੀਂ ਉੱਥੋਂ ਗਿੱਲ ਸਵੀਟ ਤੋਂ ਵਧੀਆ ਖਾਣਾ ਲੈ ਸਕਦੇ ਹੋ। ਥਾਲੀ ਖਾਣੀ ਆ, ਨੇਮ ਹੈਨੀ ਸਿੰਘ ਕੁਲਚਾ ਖਾਣਾ, ਹੋਰ ਖਾਣਾ ਝੋਨਾ ਭਟੂਰੇ ਖਾਣੇ ਆ। ਤਾਂ ਇਹਨਾਂ ਦੀ ਜਿਹੜੀ ਹੈੱਡ ਆਫਿਸ ਹੈਗਾ ਉਹ ਹੈਗਾ 2131 ਵਿਲੀਅਮਸ ਪਾਰਕ ਬਾਈ ਨੰਬਰ 3 ਏਅਰਪੋਰਟ 'ਤੇ ਵਿਲੀਅਮਸ ਪਾਰਕ ਬਾਈ ਗਿੱਲ ਸਵੀਟ ਫੈਕਟਰੀ, ਨੰਬਰ 905-799-2616 905-799-2616 ਦੋਸਤੋ, ਇੱਥੇ ਮੈਂ ਹੁਣ ਬਣਦੀ ਆ ਮਿਊਜ਼ੀਕਲ ਬ੍ਰੇਕ, ਅਤੇ ਪੁਰਾਣਾ ਜਿਹਾ ਗੀਤ ਸੁਣਨਾ ਤੁਹਾਨੂੰ ਵਧੀਆ ਜਿਹਾ, ਤੁਸੀਂ ਕਰੋ ਇੰਜੋਏ।

0: ਕਿਆ ਸੁਰੀਲੀਆਂ ਆਵਾਜ਼ਾਂ ਨੇ, ਕਿਆ ਬਾਤ ਹੈ। ਤੁਹਾਡੀ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਦੋਸਤੋ, ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲਾ। ਅੱਛਾ, ਮੈਂ ਨਾ ਦਿਓਲ ਟਰੈਵਲ ਨੇ ਮੈਨੂੰ ਅੱਜ ਭੇਜੀਆਂ ਕੁਛ ਪ੍ਰਾਈਸਿਸ। ਇੰਡੀਆ ਜਾਣਾ ਹੈਗਾ, ਹੁਣ ਤਾਂ ਆਪਾਂ ਹਰ ਮੌਸਮ 'ਚ ਜਾਂਦੇ ਹਾਂ ਉੱਥੇ, ਗਏ ਅਤੇ ਉੱਥੇ ਕਈ ਗੱਡੀਆਂ ਦੇ ਵਿੱਚ ਏ ਸੀ ਚੱਲਦੇ ਹੁੰਦੇ ਆ, ਗਰਮੀ ਗਰਮੀ ਦਾ ਤਾਂ ਹੁਣ ਉੱਥੇ ਫਰਕ ਨਹੀਂ ਪੈਂਦਾ। ਹਾਂ, ਗਰਮੀ ਤਾਂ ਚਾਹੀਦੀ ਵੀ ਥੋੜ੍ਹੀ ਆਪਾਂ ਨੂੰ। ਦਿੱਲੀ ਤੋਂ ਇੱਧਰ ਨੂੰ ਆਉਣਾ ਟਰਾਂਟੋ, ਜੂਨ ਦੇ ਵਿੱਚ 1 ਵੇ ਲਗਾਈ ਉਹਨਾਂ ਨੇ, ਲਿਮਿਟਡ ਸੀਟਾਂ ਨੇ, ਇਹਦੇ $810 ਟੈਕਸ ਵਿੱਚ ਹੀ ਆ। ਟਰਾਂਟੋ ਤੋਂ ਦਿੱਲੀ ਜਾਣਾ ਅਤੇ 2 ਬੈਗਜ ਦੇ ਨਾਲ ਮਿਡ ਜੂਨ 'ਚ ਜਾਣਾ ਤੁਸੀਂ, 1 ਵੇ ਹੈਗੀ, 2 ਬੈਗ ਨਾਲ $849। ਟਰਾਂਟੋ ਤੋਂ ਦਿੱਲੀ ਮਿਡ ਜੂਨ 'ਚ ਜਾਣਾ, 1 ਵੇ ਹੈਗੀ ਹੈ $999, 2 ਬੈਗਾਂ ਦੇ ਨਾਲ। ਟਰਾਂਟੋ ਟੂ ਨਵੀਂ ਦਿੱਲੀ ਜੁਲਾਈ 'ਚ ਜਾਣਾ, 1 ਵੇ ਹੈਗੀ ਆ $1049, ਵੱਧ ਰਹੀ ਆ। ਅੱਛਾ, 2 ਬੈਗ ਦੇ ਨਾਲ। ਅਤੇ ਤੁਸੀਂ ਇੱਕ ਨਾ 1300 ਲੱਗੀ ਟ੍ਰਿਪ, ਰਾਊਂਡ ਟ੍ਰਿਪ ਲਗਾਇਆ ਉਹਨਾਂ ਨੇ $1379 ਦੇ ਵਿੱਚ। ਟੋਬਿਕੋ 'ਚ ਬ੍ਰਾਂਚ ਨੰਬਰ ਹੈਗਾ 905-588-5100 ਅਤੇ ਨਾਲ ਦੀ ਨਾਲ 905-588-4200 ਟੈਲੀਫੋਨ ਨੰਬਰ ਹੈ ਉਹਨਾਂ ਦਾ, ਕ੍ਰਾਈਸਲਰ ਵਾਲੀ ਦੇ, ਹੈ ਨਾ। ਅਤੇ ਡਿਓਲ ਟਰੈਵਲ 905-588-5100 'ਤੇ ਕਾਲ ਕਰ ਲਓ। ਰੈਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੁਸੀਂ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਤੁਹਾਡਾ।
1: ਹਾਂਜੀ, ਠੀਕ ਆ। ਅੱਛਾ, ਇਹ ਨਾ ਸੂਫੀ ਆ, ਮਤਲਬ ਚੜ੍ਹਦੇ ਸੂਰਜ ਢਲਦੇ ਦੇਖੇ,
0: ਕਲਾਮ ਕੁੜੀ ਨੇ ਗਾਇਆ, ਬੜੇ ਖਾਇਆ
1: ਕਲਾਮ, ਕੁਲਦੀਪ ਸਿੰਘ ਨੇ ਗਾਇਆ,
0: ਕੁਲਦੀਪ ਸਿੰਘ ਨੇ ਗਾਇਆ।
1: ਹਾਂਜੀ,
0: ਸਾਹਿਬ ਬੁੱਲੇ ਸ਼ਾਹ ਦਾ ਕਲਾਮ ਆਨੇ ਹਾਂਜੀ ਲਾਉਣੇ ਜੀ ਲਾਉਣੇ। ਅੱਛਾ, ਜਿਹੜੀ ਪ੍ਰਭ ਦੇਸ਼ ਪ੍ਰਦੇਸ਼ ਦੇ ਵਿੱਚ ਤੁਹਾਨੂੰ ਜਾਣਕਾਰੀ ਦਿਆਂ ਕਿ ਅਗਰ ਤੁਸੀਂ ਵਧੀਆ ਅੱਜ ਨਾ ਥਾਲੀ ਖਾਣ ਨੂੰ ਦਿਲ ਕਰਦਾ ਤਾਂ ਗਿੱਲ ਸਵੀਟ 'ਤੇ ਜ਼ਰੂਰ ਇੱਕ ਟੇਕਆਊਟ ਲੈ ਕੇ ਆਓ ਅੱਜ ਜਾ ਕੇ ਨਾ। ਉਹਨਾਂ ਦੇ 100% ਸ਼ੁੱਧ ਵੈਜੀਟੇਰੀਅਨ ਹੀ ਨੇ, ਵੈਸੇ ਪਹਿਲਾ ਘੰਟਾ ਹੀ ਸਪੋਂਸਰ ਕਰ ਰਹੇ ਨੇ ਆਪਣਾ ਸਾਰਾ, ਅਤੇ ਬੜਾ ਨਾਮ ਆ ਗਿੱਲ ਫੈਕਟਰੀ ਦਾ, ਅਤੇ ਲੋਕੇਸ਼ਨ ਆਪਣੇ ਨੇੜੇ ਹੈਗੀਆਂ, ਚਲੋ ਫਰੈਸ਼ਕੋ ਦੇ ਵਿੱਚ ਵੀ ਨੇ ਅਤੇ ਕੈਲਗਰੀ 2 ਹੈਗੀਆਂ ਨੇ। ਬਾਕੀ ਹੈੱਡ ਆਫਿਸ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ, 2131 ਵਿਲੀਅਮਸ ਪਾਰਕਵੇ। ਉਹ ਕਹਿੰਦੇ ਜਿੰਨੀਆਂ ਵੀ ਮਠਿਆਈਆਂ ਖੁਦ ਅਸੀਂ ਤਿਆਰ ਕਰਦੇ ਹਾਂ ਇੱਥੇ ਹੀ ਤੁਹਾਡੇ ਸਾਹਮਣੇ ਜੀ, ਹਾਂਜੀ, ਗਰਮ ਗਰਮ ਜਲੇਬੀਆਂ ਵੀ ਕੱਢ ਕੇ ਦਿੰਦੇ ਹਾਂ ਜੇ ਚਾਹੀਦੀਆਂ। ਅਤੇ ਇੱਕ ਚੱਕਰ ਲਗਾਇਆ ਭਾਈ, ਥਾਲੀ ਲੈ ਆਓ ਖਾਣ ਨੂੰ ਦਿਲ ਕਰਦਾ, ਵਧੀਆ ਗਿੱਲ ਸਵੀਟ ਫੈਕਟਰੀ। ਜੇ ਚੱਚੇ ਨੇ ਭਟੂਰੇ ਖਾਣੇ ਆ ਜਾਂ ਕੁਲਚਾ ਖਾਣਾ, ਉਹ ਵੀ ਤੁਹਾਡੀ ਆਪਣੀ ਚੋਇਸ ਨੂੰ ਸੱਦੀ ਆ। 905-799-2616 ਨੰਬਰ ਹੁੰਦਾ ਤੂੰ ਜੁੜੇ ਹੋਏ ਦੇਸ਼ ਪ੍ਰਦੇਸ਼ ਦੇ ਨਾਲ। ਚਲੋ AM 530 ਥੋੜ੍ਹੀ ਬ੍ਰੇਕ ਲੈ ਲਈਏ, ਫਿਰ ਆਉਂਦੇ ਹਾਂ ਅਸੀਂ ਵਾਪਸ।
2: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
3: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ। ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ, ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ

0: 5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 5:30
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
2: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
3: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
2: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
4: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
5: 416-509-1509
4: ਔਰ ਵਿਜ਼ਿਟ insuranceforyou.ca
6: duniya de kisi bhi hisse mein
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਚਲੇ ਵੀਰ ਦਾ ਫੋਨ ਆਇਆ ਕਹਿੰਦੇ ਅੱਜ ਕੋਈ ਡਿਊਟ ਡਿਊਟ ਸੁਣਾਇਆ ਨਹੀਂ ਤੁਸੀਂ ਗਾਣਾ ਕੋਈ ਡਿਊਟ ਨਹੀਂ ਲਗਾਇਆ ਹੈਂਜੀ ਆਪਾਂ ਕਿਹੜੇ ਕਿਤੇ ਲੈਣ ਜਾਣੇ ਆਪਾਂ ਲਾ ਦਿੰਦੇ ਹਾਂ ਡਿਊਟ ਲਾ ਦਿੰਦੇ ਸਾਡੀ ਕੋਈ ਚੋਇਸ ਦਾ ਪੁਰਾਣਾ ਲਾ ਦਿੰਦੇ ਕੋਈ ਹੈਨਾ ਮਾਈ ਮੋਨੋ ਉਸ 'ਤੇ ਉਹਨਾਂ ਦਾ ਲਾ ਦਿੰਦੇ ਕੋਈ ਹੈਨਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਦੋਸਤੋ ਮੈਂ ਥੋੜ੍ਹੀ ਜਾਣਕਾਰੀ ਦੇ ਦਿਆਂ ਕਿ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਨਾਗਪਾਲ ਸਾਹਿਬ ਤੁਹਾਨੂੰ ਨਾ ਲੈ ਕੇ ਦਿੰਦੇ ਆ ਆਪਣੇ ਪੈਸੇ ਲੈ ਕੇ ਦਿੰਦੇ ਆ ਗੌਰਮੈਂਟ ਤੋਂ ਅੱਗੇ ਜਾ ਕੇ ਕੀ ਆ ਅਗਸਤ ਦੇ ਵਿੱਚ ਹੀ ਆ ਜਿਹੜੇ ਪ੍ਰੋਗਰਾਮ ਬੰਦ ਹੋ ਜਾਣਾ ਹੁਣ ਤੁਸੀਂ ਤੁਹਾਨੂੰ ਜਿਹੜੀ ਗ੍ਰਾਂਟ ਮਿਲੂਗੀ ਇੱਕ ਗ੍ਰਾਂਟ ਹੋਊਗਾ ਇੱਕ ਲੋਨ ਹੁੰਦਾ ਨਾ ਗ੍ਰਾਂਟ ਤੁਸੀਂ ਵਾਪਸ ਨਹੀਂ ਕਰਨੀ ਉਹ ਤੁਹਾਨੂੰ ਹੁਣ ਦਵਾ ਦੇਣਗੇ ਅਤੇ ਫਿਰ ਅਗਸਤ ਦੇ ਵਿੱਚ ਜਾ ਕੇ ਇਕੱਲਾ ਲੋਨ ਨਹੀਂ ਮਿਲਿਆ ਕਰੂਗਾ ਗੌਰਮੈਂਟ ਨੇ ਚੱਕ ਦੇਣੀ ਆ ਗ੍ਰਾਂਟ ਹੈ ਨਾ ਤੋ ਗ੍ਰਾਂਟ ਦਾ ਫਾਇਦਾ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਨਾਗਪਾਲ ਸਾਹਿਬ ਦੇ ਨਾਲ ਹੁਣੇ ਸੰਪਰਕ ਕਰ ਲਓ ਜਾਂ ਉਹਨਾਂ ਦੇ ਤੁਸੀਂ ਆਫਿਸ ਵਿੱਚ ਜਾ ਸਕਦੇ ਹੋ 218 ਐਕਸਪੋਰਟ ਬੁਲੇਵਾਰਡ ਮਿਸਾ ਦੇ ਵਿੱਚ ਹੈਗੇ ਆਈ-10 ਦੇ ਡੇਰੇ ਦੇ ਕੋਲ ਨੰਬਰ ਨਾਗਪਾਲ ਸਾਹਿਬ ਦਾ ਲਿਖ ਲਓ 437-264-3175 437-264-3175 ਤੁਹਾਨੂੰ ਜਾਣੀ ਕਿ 50-60 ਹਜ਼ਾਰ ਜੇ ਮਿਲਦਾ ਗ੍ਰਾਂਟ ਦਾ ਲੈ ਕੇ ਜੇਬ 'ਚ ਪਾਓ ਯਾਰ ਹੈ ਨਾ ਕਾਹਦੇ ਵਾਸਤੇ ਛੱਡਣੀ ਆ ਜੇ ਗ੍ਰਾਂਟ ਹੈ ਨਾ ਜੇ ਗੌਰਮੈਂਟ ਕੋਈ ਚੀਜ਼ ਦੇ ਰਹੀ ਆ ਉਹ ਤਾਂ ਫਾਇਦਾ ਹਟਾਓ ਨਾਲੇ ਵਾਪਸ ਵੀ ਨਹੀਂ ਕਰਨੇ ਇਹ ਤੁਸੀਂ ਗ੍ਰਾਂਟ ਨੰਬਰ ਇੱਕ ਵਾਰੀ ਫਿਰ ਦੇ ਦਿਆਂ ਦਾ ਨੰਬਰ ਲਿਖ ਲਓ ਨਾਗਪਾਲ ਸਾਹਿਬ ਜੀ ਮੇਰਾ ਜੁੜ ਚੁੱਕੇ ਨੇ ਇਸ ਸਮੇਂ ਨਾਗਪਾਲ ਸਾਹਿਬ ਜੀ ਆਇਆਂ ਨੂੰ ਡੇਗਾ ਸਵਾ ਕੇ ਜੀ ਤੁਹਾਡਾ ਯੂਨੀ ਗਲੋਬਲ ਤੋਂ ਨਾਗਪਾਲ ਸਾਹਿਬ ਮੇਰੇ ਨਾਲ ਆ ਗਏ ਨੇ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਜੀ
7: ਹਾਂਜੀ ਐਂਡ ਦੈਨ ਲਾਈਕ ਸਿਰਫ ਦੋ ਬੈਚ ਰਹਿ ਗਏ ਹੈ ਜੀ ਗਵਰਨਮੈਂਟ ਫੰਡਡ ਪ੍ਰੋਗਰਾਮਸ ਅਗਰ ਆਪਣੇ ਕਰਨੇ ਜਿਸ ਮੇ ਗਵਰਨਮੈਂਟ ਫੀਸ ਪੇ ਕਰਤੀ ਕਾਲਜ ਕੋ ਡਾਇਰੈਕਟ ਔਰ ਸਾਥ ਮੇ ਆਪਕੋ ਆਪਕੇ ਅਕਾਊਂਟ ਮੇ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲਈ ਫੰਡਿੰਗ ਦੇਤੀ ਹੈ 30 ਸੇ 100,000 ਕੀ ਫੰਡਿੰਗ ਯੇ ਹੋਤੀ ਹੈ ਜਿਸਕਾ ਆਜ ਕੀ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਟਿਪਸ ਲੈ ਲਈਏ ਸਮਰਾਜ ਸਿੱਧੂ ਹੋਰਾਂ ਤੋਂ 416-457-3381 ਟੈਲੀਫੋਨ ਨੰਬਰ।
1: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਮਰਾਜ ਸਿੱਧੂ ਦੇ ਟਾਪ ਫਾਈਨੈਂਸ਼ੀਅਲ ਦੀ ਟੀਮ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ, ਆਪਣੇ ਪਰਿਵਾਰ ਲਈ ਸਹੀ ਅਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਡਿਸਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਬਿਲਕੁਲ ਫ੍ਰੀ ਪਾਲਿਸੀ ਰਿਵਿਊ ਦੇ ਲਈ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਐਟ 416-457-3381 416-457-3381 416-457-3381 416-457-3381 ਤੇ ਅੱਜ ਮੈਂ ਸਾਡੇ ਲਿਸਨਰਸ ਐਂਡ ਵਿਊਅਰਸ ਨੂੰ ਕੁਛ ਅਹਿਮ ਸਵਾਲ ਪੁੱਛਣਾ ਚਾਹੁੰਦਾ, ਖਾਸ ਤਾਂ ਜੇਕਰ ਉਹਨਾਂ ਨੇ ਕੋਈ ਵੀ ਇੰਸ਼ੋਰੈਂਸ ਪਲੈਨਿੰਗ ਕੀਤੀ ਨਹੀਂ ਹੋਈ। ਸ਼ਾਇਦ ਉਹਨਾਂ ਨੂੰ ਅੱਜ ਮਹਿਸੂਸ ਹੋ ਜਾਊਗਾ ਕਿ ਇਹ ਪਲੈਨਿੰਗ ਕਰਵਾਉਣੀ ਕਿਉਂ ਬੇਹੱਦ ਜ਼ਰੂਰੀ ਹੈ। ਸੋ ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਨੂੰ ਇਹੀ ਪੁੱਛ ਲੈਂਦਾ ਕਿ ਅੱਜ ਸਭ ਕੁਛ ਚੰਗਾ ਭਲਾ ਸ਼ਾਇਦ ਚੱਲਦਾ ਹੋਊਗਾ, ਵਧੀਆ ਕਮਾ ਰਹੇ ਹੋ, ਵਧੀਆ ਖਰਚ ਰਹੇ ਹੋ, ਸਭ ਕੁਛ ਹੀ ਵਧੀਆ ਹੈ, ਸੈੱਟ ਹੈ, ਪਰ ਰੱਬ ਨਾ ਕਰੇ ਕੱਲ੍ਹ ਨੂੰ ਅਚਾਨਕ ਡੈਥ ਹੋ ਜਾਂਦੀ ਹੈ, ਹਸਬੈਂਡ ਦੀ ਜਾਂ ਵਾਈਫ ਦੀ ਇੱਕ ਜਾਣੇ ਦੀ ਵੀ ਜੇ ਡੈਥ ਅਚਾਨਕ ਹੋ ਜਾਂਦੀ ਹੈ, ਕੀ ਤੁਹਾਡਾ ਬਾਕੀ ਜਿਹੜਾ ਪਰਿਵਾਰ ਹੈ, ਤੁਹਾਡੀ ਫੈਮਿਲੀ ਹੈ, ਉਹ ਅਗਲੇ 6 ਮਹੀਨਿਆਂ ਲਈ ਵੀ ਕੀ ਫਾਈਨੈਂਸ਼ਲੀ ਸਰਵਾਈਵ ਕਰ ਸਕਦੇ ਨੇ ਤੁਹਾਡੇ ਤੋਂ ਅਤੇ ਤੁਹਾਡੀ ਕਮਾਈ ਤੋਂ ਬਗੈਰ? ਜੇ ਉਹ 6 ਮਹੀਨੇ ਸਰਵਾਈਵ ਕਰ ਸਕਦੇ ਆ, ਕੀ ਉਹ ਸਾਲ ਜਾਂ 2 ਸਾਲ ਜਾਂ 3 ਸਾਲ ਤੱਕ ਸਰਵਾਈਵ ਕਰ ਸਕਦੇ ਨੇ? ਜੇ ਇਹਦਾ ਆਂਸਰ ਹੈ ਨਹੀਂ ਕਿ ਮੇਰੇ ਤੋਂ ਬਗੈਰ, ਮੇਰੇ ਕਮਾਈ ਤੋਂ ਬਗੈਰ ਜਾਂ ਹਸਬੈਂਡ ਵਾਈਫ ਦੇ ਵਿੱਚੋਂ ਇੱਕ ਜਣ ਤੋਂ ਬਗੈਰ, ਆਬਵੀਅਸਲੀ ਘਰ ਦੇ ਖਰਚੇ ਚੱਲ ਹੀ ਨਹੀਂ ਸਕਦੇ, ਸਪੈਸ਼ਲੀ ਜੇ ਯੰਗ ਬੱਚੇ ਨੇ, ਫਿਊਚਰ ਬਹੁਤ ਜ਼ਿਆਦਾ ਐਕਸਪੈਂਸਿਸ ਨੇ, ਫਿਰ ਤੁਹਾਨੂੰ ਆਬਵੀਅਸਲੀ ਲਾਈਫ ਇੰਸ਼ੋਰੈਂਸ ਦੀ ਲੋੜ ਹੈਗੀ ਹੈਗੀ ਹੈ। ਕਿਉਂ? ਕਿਉਂਕਿ ਇੱਥੇ ਤਾਂ ਮੈਜੋਰਿਟੀ ਆਫ ਲੋਕ ਪੇਚੈੱਕ ਟੂ ਪੇਚੈੱਕ ਜਿਉਂਦੇ ਨੇ, ਬਹੁਤ ਹੀ ਘੱਟ ਸੇਵਿੰਗਸ ਹਨ, ਪਰ ਬਿਨਾਂ ਕੋਈ ਘਰ ਵੇਚਣ ਤੋਂ, ਡਾਊਨਗ੍ਰੇਡ ਕਰਨ ਤੋਂ ਜਾਂ ਬਹੁਤ ਦੂਰ ਮੂਵ ਹੋਣ ਤੋਂ ਜਾਂ ਸੈਕਰੀਫਾਈਸ ਕਰਨ ਤੋਂ ਕੋਈ ਵੀ ਇੱਥੇ ਫਾਈਨੈਂਸ਼ਲੀ ਸਰਵਾਈਵ ਕਰ ਹੀ ਨਹੀਂ ਸਕਦਾ ਹੈ। ਸੋ ਜੇ ਤੁਸੀਂ ਕੋਈ ਵੀ ਲਾਈਫ ਇੰਸ਼ੋਰੈਂਸ ਕਰਵਾਈ ਹੀ ਨਹੀਂ ਹੋਈ ਜਾਂ ਖਾਸ ਆਪਣੇ ਮੋਰਗੇਜ ਦੇ ਹਿਸਾਬ ਦੇ ਨਾਲ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਨਹੀਂ ਕਰਵਾਈ ਹੋਈ ਕਿ ਕੱਲ੍ਹ ਨੂੰ ਰੱਬ ਨਾ ਕਰੇ ਡੈਥ ਹੁੰਦੀ ਹੈ ਕਿ ਪੂਰੀ ਮੋਰਗੇਜ ਪੇਡ ਆਫ ਹੋ ਜਾਵੇ, ਫਿਰ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਐਟ 416-457-3381 416-457-3381। ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਲਾਈਫ ਇੰਸ਼ੋਰੈਂਸ ਬਹੁਤ ਮਹਿੰਗੀ ਹੋਣੀ ਹੈ ਕਿਉਂਕਿ ਮਿਲੀਅਨਸ ਆਫ ਡਾਲਰਸ ਪੇ ਆਊਟ ਹੁੰਦੇ ਨੇ, ਪਰ ਇਹ ਵੀ ਇੱਕ ਭੁਲੇਖਾ ਹੀ ਆ, ਇੱਕ ਮਿਸਅੰਡਰਸਟੈਂਡਿੰਗ ਹੈ। ਆਮ ਬੰਦਾ ਵੈਰੀ ਵੈਰੀ ਈਜ਼ਲੀ $100 ਦੇ ਅੰਦਰ ਅੰਦਰ ਤਾਂ ਕਾਂਬੋ ਪਲਾਨ, ਜਿਹਦੇ ਵਿੱਚ ਲਾਈਫ ਵੀ ਹੈ, ਡਿਸਬਿਲਿਟੀ ਵੀ ਹੈ, ਕ੍ਰਿਟੀਕਲ ਇਲਨੈਸ ਵੀ ਹੈ, ਉਹ ਤਿੰਨੇ ਇੰਸ਼ੋਰੈਂਸਿਸ $100 ਦੇ ਵਿੱਚ ਵੀ ਕਰਵਾ ਸਕਦਾ ਹੈ। ਹੁਣ ਦੂਜਾ ਤੁਹਾਨੂੰ ਇੱਕ ਸਵਾਲ ਪੁੱਛਦਾ, ਖਾਸ ਤਾਂ ਜਿੰਨੇ ਵੀ ਸਾਡੇ ਸੈਲਫ ਇੰਪਲੋਇਡ ਇੰਡੀਵਿਜੁਅਲ ਨੇ, ਖਾਸ ਤਾਂ ਟਰੱਕ ਡਰਾਈਵਰਸ, ਉਬਰ ਡਰਾਈਵਰਸ, ਐਕਸੈਟਰਾ, ਜਾਂ ਜਿਹੜੇ ਮਰਜ਼ੀ ਤੁਸੀਂ ਆਪਣਾ ਆਪਦਾ ਕੰਮ ਕਾਰੋਬਾਰ ਚਲਾਉਂਦੇ ਹੋ, ਕੱਲ੍ਹ ਨੂੰ ਰੱਬ ਨਾ ਕਰੇ ਕੋਈ ਗੱਡੀ ਦਾ ਐਕਸੀਡੈਂਟ ਹੁੰਦਾ ਹੈ, ਕੋਈ ਟਰੱਕ ਦਾ ਐਕਸੀਡੈਂਟ ਹੁੰਦਾ ਹੈ, ਜਾਂ ਕੋਈ ਡਿੱਗ ਡੁੱਗ ਜਾਂਦੇ ਹੋ, ਜਾਂ ਕੋਈ ਵੀ ਸੀਰੀਅਸ ਇੰਜਰੀ, ਕੋਈ ਸੱਟ ਲੱਗ ਜਾਂਦੀ ਹੈ, ਜੇ ਤੁਸੀਂ 6 ਮਹੀਨੇ, ਸਾਲ, 2 ਸਾਲ ਤੱਕ ਕੰਮ ਬਿਲਕੁਲ ਵੀ ਨਹੀਂ ਕਰ ਸਕਦੇ ਹੋ, ਕੀ ਤੁਹਾਡੇ ਸਾਰੇ ਪਰਿਵਾਰ ਦੀ ਮੋਰਗੇਜ, ਰੈਂਟ ਜਾਂ ਖਰਚੇ, ਕਰਜ਼ੇ ਸਭ ਕੁਝ ਅਫੋਰਡ ਕੀਤੇ ਜਾ ਸਕਦੇ ਆ ਤੁਹਾਡੇ ਕੰਮ ਕਰਨ ਤੋਂ ਬਗੈਰ? ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਕੱਲ੍ਹ ਨੂੰ ਮੈਨੂੰ ਕੋਈ ਸੀਰੀਅਸ ਇੰਜਰੀ ਹੁੰਦੀ ਹੈ, ਮੇਰੇ ਕੋਲ ਤਾਂ ਹੈਲਥ ਕਾਰਡ ਹੈਗਾ, ਇਲਾਜ ਕਵਰ ਹੋ ਜਾਊਗਾ, ਬੇਸ਼ੱਕ ਤੁਹਾਡੀ ਟ੍ਰੀਟਮੈਂਟ, ਸਰਜਰੀਜ਼, ਐਕਸੈਟਰਾ, ਐਵਰੀਥਿੰਗ ਵਿਲ ਬੀ ਕਵਰਡ, ਪਰ ਤੁਸੀਂ ਆਪਦੀ ਕਮਾਈ ਦਾ ਦੇਖੋ, ਖਾਸ ਜੇ ਸੈਲਫ ਇੰਪਲੋਇਡ ਹੋ, ਕੋਈ ਵੀ WSIBEI ਵਰਗੀਆਂ ਬੈਨੀਫਿਟਸ ਹੈ ਹੀ ਨਹੀਂ, ਉਸ ਕੇਸ ਦੇ ਵਿੱਚ ਤਾਂ ਜੇ ਘਰੇ ਬੈਠੇ ਹੋ ਸਾਲ ਲਈ, 2 ਸਾਲ ਲਈ, 0 ਇਨਕਮ ਆਉਣੀ ਹੈ। ਕਿਹੜਾ ਬੰਦਾ ਅੱਜ ਕੱਲ੍ਹ ਦੇ ਇਕਨੋਮਿਕ ਹਾਲਾਤਾਂ ਦੇ ਵਿੱਚ ਕੋਈ 1 ਸਾਲ 2 ਸਾਲ ਤੱਕ ਬਿਨਾਂ ਕੰਮ ਕਰ ਤੋਂ ਸਰਵਾਈਵ ਕਰ ਸਕਦਾ ਹੈ? ਐਬਸੋਲੂਟਲੀ ਨੋਬਡੀ। ਸੋ ਇਸ ਕੇਸ ਦੇ ਵਿੱਚ ਤੁਹਾਨੂੰ ਡਿਸਬਿਲਿਟੀ ਇੰਸ਼ੋਰੈਂਸ ਚਾਹੀਦੀ ਹੈ, ਇਹਦੀ ਪਲੈਨਿੰਗ ਜ਼ਰੂਰ ਕਰਵਾ ਸਕਦੇ ਹੋ। ਤੁਸੀਂ ਕਿੰਨੀ ਇਨਕਮ ਕਮਾਉਂਦੇ ਹੋ ਉਹਦੇ ਹਿਸਾਬ ਨਾਲ ਤੁਹਾਨੂੰ ਮੰਥਲੀ ਬੈਨੀਫਿਟ ਮਿਲਦੀ ਹੈ, ਅਤੇ ਇਹ ਵੀ ਮਸਾ ਕੁ ਕੋਈ $25 ਮਹੀਨੇ ਤੋਂ ਡਿਸਬਿਲਿਟੀ ਇੰਸ਼ੋਰੈਂਸ ਦੀ ਕਿਸ਼ਤ ਸ਼ੁਰੂ ਹੋ ਜਾਂਦੀ ਆ। ਇਹਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਹੋਵੇ, ਗਿਵ ਅਸ ਅ ਕਾਲ ਐਟ 416-457-3381 416-457-3381। ਤੇ ਤੀਜਾ ਸਭ ਤੋਂ ਅਹਿਮ ਸਵਾਲ, ਜੇਕਰ ਕੱਲ੍ਹ ਨੂੰ ਰੱਬ ਨਾ ਕਰੇ ਤੁਹਾਨੂੰ, ਸਪੈਸ਼ਲੀ ਜੇ ਸੈਲਫ ਇੰਪਲੋਇਡ ਹੋ, ਕੋਈ ਬਹੁਤ ਵੱਡੀ ਡਿਜ਼ੀਜ਼, ਇਲਨੈਸ, ਬਿਮਾਰੀ ਹੋ ਜਾਂਦੀ ਹੈ, ਮੰਨ ਲਓ ਫੋਰ ਐਗਜ਼ਾਮਪਲ ਕਿਸੇ ਨੂੰ ਕੈਂਸਰ ਹੋ ਜਾਂਦਾ ਹੈ, ਮੰਨ ਲਓ ਹਾਰਟ ਅਟੈਕ, ਮੰਨ ਲਓ ਸਟ੍ਰੋਕ, ਅਗੇਨ ਲੋਕਾਂ ਨੂੰ ਲੱਗਦਾ ਹੈ ਮੇਰੇ ਕੋਲ ਹੈਲਥ ਕਾਰਡ ਹੈ, ਇਲਾਜ ਕਵਰਡ ਹੋ ਜਾਊਗਾ, ਸਰਜਰੀ ਤੱਕ ਜੋ ਮਰਜ਼ੀ ਹੋਵੇ ਖਰਚਾ ਕਵਰਡ ਹੀ ਹੈ, ਉਹ ਹਿਪ ਤੇ ਰਾਹੀਂ ਬੇਸ਼ੱਕ ਕਵਰਡ ਹੈ, ਪਰ ਜਿਹੜੀ ਤੁਹਾਡੀ ਰਿਕਵਰੀ ਹੈ 6 ਮੰਥਸ ਟੂ ਅ ਈਅਰ ਟੂ 2 ਈਅਰਸ ਮੇ ਬੀ ਈਵਨ ਲੋਂਗਰ, ਉਹਦੇ ਵਿੱਚ ਤੁਸੀਂ ਇਨਕਮ ਕਿੱਥੋਂ ਲਿਆਓਗੇ ਜੇ ਕੰਮ ਤੇ ਜਾ ਹੀ ਨਹੀਂ ਸਕਦੇ? ਸੋ ਉਸ ਕੇਸ ਦੇ ਵਿੱਚ ਤੁਹਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣੀ ਹੁੰਦੀ ਹੈ, ਫਿਰ ਤੁਹਾਨੂੰ ਇਕੱਠੇ ਹੀ $lakhs ਮਿਲਦੇ ਨੇ ਅਪ ਫਰੰਟ, ਟੈਕਸ ਫਰੀ, ਤੇ ਉਹਨਾਂ ਪੈਸਿਆਂ ਨਾਲ ਤੁਸੀਂ ਆਪਦੀ ਮੋਰਗੇਜ ਪੇ ਕਰੋ, ਰੈਂਟ ਪੇ ਕਰੋ, ਡੂ ਵਟਐਵਰ ਯੂ ਵਾਂਟ, ਉਹ ਤੁਹਾਡੇ ਹੀ ਪੈਸੇ ਨੇ। ਸੋ ਕ੍ਰਿਟੀਕਲ ਇਲਨੈਸ ਦੇ ਬਾਰੇ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ ਐਟ 416 416-457-3381 416-457-3381. Thank you ji.
0: Radio program des pardes naal jude hoye ho te bandi ache koi musical break ji hun laiye phir koi gaana badhiya ja chalo phir la dene ha.

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Another Don Clean with the Don Ducks.
2: Oh, he's doing dishes with Dawn Platinum,
3: the only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: 24 Regan Road, Brampton. Number hai Paramjit Kaur Khuranda, 905-792-8053. 905-792-8053. Sofa Mart or Casa Leather, ikko hi company da naam.

0: ਚੱਕਰ ਲਗਾਓ। ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ। ਮੇਰੀ ਮੁਲਾਕਾਤ ਤੁਹਾਡੇ ਨਾਲ ਹੋਵੇਗੀ ਕੱਲ੍ਹ ਨੂੰ ਹੋਵੇਗੀ, ਅਤੇ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਇਸ ਟਾਈਮ ਹੀ 3 ਵਜੇ ਕਰਾਂਗੇ। ਰੇਡੀ ਪ੍ਰਾਈਮ ਸੁਣੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੈਗੇ ਹਾਂ। 2 ਘੰਟੇ ਦੀ ਹੋਰ ਮੁਲਾਕਾਤ ਆਪਣੀ ਹਾਲੇ ਹੈਗੀ, ਅਤੇ ਥੋੜ੍ਹੇ ਜਿਹੇ ਕਮਰਸ਼ੀਅਲ ਲੈ ਲਈਏ ਫਿਰ ਅਸੀਂ ਵਾਪਸ ਆਉਂਦੇ ਹਾਂ। ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ, ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 416-725-2551, 416-725-2551 ਜਾਂ 416-457-3381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-81 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
4: Simply Indian brings you all simply delicious deals. Buy one get one free every day sure 10 to sham 7 baje tak on dine in and take outs. Maza lavo Sunday no paratha plate, Monday manpasand kulcha plate, Tuesday chana bhatura, Wednesday lajawab veg thali, Thursday yummy haka thali, Friday maza lavo saag makki di roti da. Hey yummy deals are Simply Indian this sariya hi locations se. Dining, take out and catering also available. Call at 905-794-8111. Simply delicious matlab Simply Indian.
5: Team Sidhu leke aaye ne Caledon shehar de vich Zagore Road and Mayfield Road te ek nami master plan community jede vich 2500 to vi jyada nave town houses semi detached te detached ghar taiyar honge 2027 and 2028 de vich. Traditional two story freehold town houses vaddi backyard te unfinished basement naal sirf $7 lakh di range de vich in the 700s bahut jald aa rahe ne. Semi detached ghar $8 lakh di range de vich in the 800s releasing very soon. Sab to khaas double car garage wale vadde detached ghar sirf $9 lakh di range de vich in the 900s releasing very soon. Public release to pehla best lot end lot corner lot de layi jald to jald sampark karo at 416-302-0016 416-302-0016 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ।
6: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 4 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 days a week tuhade ansang chalo am 5:30 te mortgage di duniya de vich chamkda sitara prabdeep singh ki tadi mortgage renew hon wali hai tusi private mortgage stuck ho gaye ho te vadh interested pay kar rahe ho eh tadi mortgage bankan na karwa ke low interest rate te guarantee na karon ge te naal di naal line of credit bhi tadi banwa denge ke $3500 tanu cash wapas bhi ditta jayega ya fir business loan lena ya line of credit banwani hai aaj hi call karo prabdeep singh 416-710-7524 416-710-7524 te prabdeep singh nu call karo ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ ਜੀਐਸਟੀ ਪੀਐਸਟੀ ਰਿਟਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸੁਈਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
7: ਕਰਟੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ 100% ਰੀਅਲ ਵੁੱਡ ਫਰੇਮ ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-$60 ਵੱਧ ਹੋਏਗੀ ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ ਟੈਲੀਫੋਨ ਨੰਬਰ 905-791-8056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ
8: ਦੋਸਤੋ ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ
9: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ
8: ਕਾਲ 416-457-3381 416-453-3381
9: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ ਜਿੱਥੇ ਐਡਵਾਈਜ਼ਰਸ ਲਈ ਬਿਨਾ ਕੋਈ ਫੀਸ ਬਿਨਾ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ
8: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ
9: ਹਾਂ ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਟਿਊਸਡੇ ਦਾ ਦਿਨ ਹੈ ਅਤੇ ਅੱਜ 2 ਜੂਨ ਅੱਜ ਹੋ ਚੁੱਕੀ ਹੈ ਅਤੇ 4:14 ਦੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ। ਬਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਹੁਣੇ ਹੁਣੇ ਤੁਸੀਂ 1 ਘੰਟਾ ਸਿੱਧੂ ਸਰ ਦੇ ਨਾਲ ਬਹੁਤ ਇੰਜੋਏ ਕੀਤਾ ਪ੍ਰੋਗਰਾਮ ਅਤੇ ਹੁਣ 2 ਘੰਟੇ ਮੇਰੀ ਤੁਹਾਡੇ ਨਾਲ ਡਿਊਟੀ ਹੈ ਅਤੇ ਸਿਮਰਾਜ ਸਿੱਧੂ ਅੱਜ ਤੁਹਾਡੇ ਤੋਂ ਥੋੜ੍ਹੇ ਜਿਹੇ ਕਹਿ ਲਓ ਕਿ ਛੁੱਟੀ 'ਤੇ ਨਹੀਂ ਅਤੇ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅਤੇ ਫਿਲਹਾਲ ਮੈਂ ਤੁਹਾਨੂੰ ਦੱਸ ਦਿਆਂ ਕਿ 2 ਘੰਟੇ ਦਾ ਸਾਥ ਹੈ, ਕਾਫੀ ਸਾਰੀਆਂ ਗੱਲਾਂ ਬਾਤਾਂ, ਕਾਫੀ ਸਾਰਾ ਗੀਤ ਸੰਗੀਤ ਐਂਡ ਅਤੇ ਕੁਛ ਸਪੋਂਸਰ ਸੰਦੇਸ਼ ਵੀ ਹੋਣਗੇ ਅਤੇ ਬਹੁਤ ਹੀ ਵਧੀਆ ਨਵੀਂ ਨਵੀਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ। ਅਤੇ ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਮੇਰੇ ਨਾਲ ਤੁਹਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਜੇ ਕਿਸੇ ਨੇ ਇੰਡੀਆ ਜਾਣਾ ਹੋਵੇ, ਇੰਡੀਆ ਜਾਣ ਦੀ ਤੁਸੀਂ ਪਲੈਨਿੰਗ ਹੀ ਕਰ ਰਹੇ ਹੋ ਤਾਂ ਪਲੈਨਿੰਗ ਨੂੰ ਥੋੜ੍ਹਾ ਜਿਹਾ ਐਗਜੀਕਿਊਟ ਕਰੋ, ਕਿਉਂਕਿ ਹੁਣ ਬਹੁਤ ਸੋਹਣਾ ਵੈਦਰ ਹੈ। ਜੇ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਇੰਡੀਆ ਤੋਂ ਇੱਥੇ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਵੀ ਇੱਥੇ ਬੁਲਾ ਸਕਦੇ ਹੋ। ਜੇ ਤੁਹਾਡਾ ਆਪਣਾ ਮਨ ਕਰਦਾ ਤਾਂ ਆਪ ਵੀ ਜ਼ਰੂਰ ਜਾ ਸਕਦੇ ਹੋ। ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰ ਲਓ ਅਤੇ ਆਪਣਾ ਜੋ ਵੀ ਤੁਹਾਡਾ ਸਫ਼ਰ ਹੈ ਉਹਨੂੰ ਬਹੁਤ ਹੀ ਵਧੀਆ ਵਧੀਆ ਤਰੀਕੇ ਦੇ ਨਾਲ ਤੁਸੀਂ ਸਪੈਂਡ ਕਰ ਸਕਦੇ ਹੋ। ਦਿਓਲ ਟਰੈਵਲ ਦਿੱਲੀ ਤੋਂ ਟੋਰੋਂਟੋ ਤੁਹਾਡੇ ਲਈ ਇਹਨਾਂ ਨੇ ਇਹ ਟਿਕਟ ਲਗਾਈ ਹੈ ਜੂਨ ਮਹੀਨੇ ਦੇ ਲਈ। 1-way ਟਿਕਟ $810 ਦੀ ਟਿਕਟ ਹੈ ਅਤੇ ਲਿਮਿਟਡ ਸੀਟਸ ਅਵੇਲੇਬਲ ਨੇ। $810 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਦਿੱਲੀ ਤੋਂ ਟੋਰੋਂਟੋ ਜੂਨ ਮਹੀਨੇ ਦੇ ਵਿੱਚ 1-way ਟਿਕਟ ਲੈ ਕੇ। ਜੇ ਤੁਸੀਂ ਜਾਣਾ ਚਾਹੁੰਦੇ ਹੋ 15 ਜੂਨ ਤੋਂ ਪਹਿਲਾਂ ਤੁਸੀਂ ਟਰੈਵਲ ਕਰਨਾ ਹੋਵੇ ਟੋਰੋਂਟੋ ਤੋਂ ਦਿੱਲੀ ਤਾਂ ਫਿਰ $849 ਦੀ ਟਿਕਟ ਹੈ, $849 ਦੀ ਟਿਕਟ। ਪਹਿਲੀ ਜਿਹੜੀ ਟਿਕਟ ਦੱਸੀ ਮੈਂ $810 ਵਾਲੀ ਉਹ ਸੀਗੀ ਦਿੱਲੀ ਤੋਂ ਟੋਰੋਂਟੋ ਦੀ। ਜੇ ਤੁਹਾਡਾ ਕੋਈ ਵੀ ਨੋਨ ਇੰਡੀਆ ਤੋਂ ਇੱਥੇ ਆਉਣਾ ਚਾਹੁੰਦਾ ਆ $810 ਦੇ ਵਿੱਚ ਆ ਸਕਦੇ ਆ। ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਟੋਰੋਂਟੋ ਤੋਂ ਦਿੱਲੀ ਬਿਫੋਰ ਮਿਡ ਜੂਨ 1-way ਟਿਕਟ $849 ਦੀ ਹੈ, 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਜਾਣਾ ਹੋਵੇ ਟੋਰੋਂਟੋ ਤੋਂ ਦਿੱਲੀ ਆਫਟਰ ਮਿਡ ਜੂਨ ਯਾਨੀ ਕਿ 15 ਜੂਨ ਤੋਂ ਬਾਅਦ ਤੁਸੀਂ ਟਰੈਵਲ ਕਰਨਾ ਆ 1-way ਟਿਕਟ ਦੇ ਨਾਲ $999 ਦੀ ਟਿਕਟ ਹੋਏਗੀ, $999 ਦੀ ਟਿਕਟ ਅਤੇ 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕੋਗੇ। ਜੇ ਤੁਸੀਂ ਜਾਣਾ ਚਾਹੁੰਦੇ ਹੋ ਸਾਉਣ ਦੇ ਮਹੀਨੇ ਦੇ ਵਿੱਚ, ਸਾਉਣ ਦਾ ਮਹੀਨਾ ਕਿਹੜਾ ਹੁੰਦਾ ਜੁਲਾਈ, ਅਤੇ ਜੁਲਾਈ ਦੇ ਵਿੱਚ ਤੁਸੀਂ ਜਾਓ ਇੰਡੀਆ ਤਾਂ ਬਹੁਤ ਸੋਹਣਾ ਵੈਦਰ ਹੋ ਜਾਂਦਾ ਮੀਂਹ ਕਣੀ ਵਾਲਾ। ਜਿਨ੍ਹਾਂ ਨੂੰ ਬਰਸਾਤ ਪਸੰਦ ਹੈ ਉਹਨਾਂ ਦੇ ਲਈ ਤਾਂ ਬਹੁਤ ਵਧੀਆ ਵੈਦਰ ਹੈ। ਟੋਰੋਂਟੋ ਤੋਂ ਦਿੱਲੀ ਜੁਲਾਈ ਦੇ ਵਿੱਚ 1-way ਟਿਕਟ ਲੈ ਕੇ ਜਾਓ, $1049 ਦੀ ਟਿਕਟ ਹੈ ਅਤੇ ਤੁਸੀਂ 2 ਬੈਗਸ ਦੇ ਨਾਲ ਟਰੈਵਲ ਕਰ ਸਕੋਗੇ। $1049 $1049 ਇਹਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਟੋਰੋਂਟੋ ਤੋਂ ਦਿੱਲੀ। ਅਤੇ ਇੱਕ ਟਿਕਟ ਮੈਂ ਤੁਹਾਨੂੰ ਹੋਰ ਦੇ ਦਿਆਂ, ਜੇਕਰ ਤੁਸੀਂ ਰਾਊਂਡ ਟ੍ਰਿਪ ਦੀ ਟਿਕਟ ਲੈਣੀ ਹੋਵੇ ਸੈਪਟੈਂਬਰ 'ਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੈ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, ਤਾਂ 2 ਬੈਗਸ ਦੇ ਨਾਲ ਟਰੈਵਲ ਕਰੋ। $1699 ਦੀ ਟਿਕਟ ਹੈ, $1699 ਦੀ ਟਿਕਟ ਹੈ। ਅਤੇ ਜੇਕਰ ਤੁਸੀਂ ਦਿੱਲੀ ਤੋਂ ਤੁਹਾਡਾ ਕੋਈ ਨੋਨ ਆ ਰਿਹਾ ਟੋਰੋਂਟੋ ਜੂਨ ਦੇ ਵਿੱਚ ਅਤੇ ਅਗਸਤ ਵਿੱਚ ਵਾਪਸੀ ਕਰਨੀ ਉਹਨਾਂ ਨੇ, ਜਾਂ ਫਿਰ ਬੰਬੇ ਤੋਂ ਕੋਈ ਇੱਥੇ ਆ ਰਿਹਾ ਟੋਰੋਂਟੋ ਅਤੇ ਜੂਨ ਦੇ ਵਿੱਚ ਆ ਕੇ ਅਗਸਤ ਵਿੱਚ ਵਾਪਸੀ ਕਰਨੀ ਹੋਵੇ, $1369 ਦੀ ਟਿਕਟ ਹੈ, $1369 ਦੀ ਟਿਕਟ, ਰਾਊਂਡ ਟ੍ਰਿਪ ਦੀ ਟਿਕਟ। ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰਕੇ ਬੁੱਕ ਕਰ ਲਓ। ਈਟੋਬਿਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-500-5100, 905-588-5100 ਐਂਡ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰ ਸਕਦੇ ਹੋ 905-588-4200, 905-588-4200 ਦੇ ਉੱਪਰ ਵੀ ਤੁਸੀਂ ਕੋਂਟੈਕਟ ਕਰ ਸਕਦੇ ਹੋ, ਦਿਓਲ ਟਰੈਵਲ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਸਟੂਡੀਓ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਅਤੇ ਆਪਣੀ ਪਸੰਦ ਦਾ ਕੋਈ ਵੀ ਗਾਣਾ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੋਵੇ ਤਾਂ ਜ਼ਰੂਰ ਕਾਲ ਕਰੋ। ਅਤੇ ਨਾਲ ਦੀ ਨਾਲ ਹੀ ਮੈਂ ਦੱਸ ਦਿਆਂ ਕਿ ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਹੋਵੇ ਤਾਂ ਜਾਂ ਤਾਂ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ www.desparadesetv.com ਜਾਂ ਫਿਰ www.desparadesetv.radio.com। ਅਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਆਪਣਾ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਨੰਬਰ ਡਾਇਲ ਕਰੋ 416-477-2040, 416-477-2040। ਇਹ ਸੁਣਨ ਦੇ ਲਈ ਨੰਬਰ ਹੈ ਸਿਰਫ, ਇਹ ਬਿਲਕੁਲ ਵੀ ਕਨਫਿਊਜ਼ ਨਾ ਹੋ ਜਾਓ ਕਿ ਤੁਸੀਂ ਇਹਦੇ 'ਤੇ ਗੱਲ ਵੀ ਕਰ ਸਕਦੇ ਹੋ। ਗੱਲਬਾਤ ਕਰਨ ਦੇ ਲਈ ਨੰਬਰ ਡਿਫਰੈਂਟ ਹੁੰਦਾ, 905-564-4444, ਜਿਵੇਂ ਕਿ ਤੁਸੀਂ ਹਰ ਰੋਜ਼ ਸਾਡੇ ਨਾਲ ਲਾਈਵ ਪ੍ਰੋਗਰਾਮ ਜਦੋਂ ਚੱਲਦੇ ਨੇ ਉਦੋਂ ਗੱਲਾਂ ਬਾਤਾਂ ਹੁੰਦੀਆਂ ਨੇ। 905-564-6444 ਸਟੂਡੀਓ ਦਾ ਨੰਬਰ ਹੈ। ਚਲੋ ਫਿਰ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਈਏ। ਸਭ ਤੋਂ ਪਹਿਲਾਂ ਇੱਕ
ਫਰਮਾਇਸ਼ੀ ਗਾਣਾ ਆਈ ਥਿੰਕ ਕਿਸੇ ਦਾ ਰਹਿ ਗਿਆ ਹੋਇਆ, ਹਿੰਦੀ ਸੌਂਗ ਆਪਾਂ ਉਹ ਵੀ ਸੁਣਦੇ ਹਾਂ। ਫਿਲਹਾਲ ਤੁਹਾਨੂੰ ਮੈਂ ਜੱਸੀ ਸੋਹਲ ਜੀ ਦੀ ਆਵਾਜ਼ ਦੇ ਵਿੱਚ ਇੱਕ ਗਾਣਾ ਸੁਣਾਵਾਂ, ਅਤੇ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 4:23 ਤੇ ਕੁਝ ਸੈਕਿੰਡ ਹੋ ਗਏ ਨੇ, ਤੁਹਾਡਾ ਤੇ ਮੇਰਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੈਂਟ ਨੰਬਰ 9055546444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 7082 ਸਾਡੇ ਨਾਲ ਜੁੜੇ ਨੇ। 7082 ਜੀ, ਸਤਿ ਸ਼੍ਰੀ ਅਕਾਲ। ਨਹੀਂ, 1000, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ।
1: ਅੱਛਾ, ਮੈਂ ਨਾ ਸੂਫੀ ਪਾਇਆ ਸੀ, ਪਰ ਮੈਂ ਚੇਂਜ ਕਰਨਾ ਚਾਹੁੰਦੀ ਹਾਂ ਗਾਣਾ।
0: ਹਾਂਜੀ, ਦੱਸੋ।
1: ਦਿਲ ਕਾ ਦੀਆ ਜਲਾ ਕੇ ਗਿਆ।
0: ਦਿਲ ਕਾ ਦੀਆ ਜਲਾ ਕੇ ਗਿਆ,
1: ਹਾਂ, ਪ੍ਰਿਯੰਕਾ ਮਿੱਤਰਾ ਨੇ ਗਾਇਆ ਇਹ। ਮਤਲਬ ਉਹ ਆਵਾਜ਼ ਚ ਸੁਣਾਓ ਮੈਨੂੰ।
0: ਕਵਰ ਸੌਂਗ ਹੈ, ਠੀਕ ਹੈ।
1: ਹੈਗਾ ਆਕਾਸ਼ਦੀਪ ਮੂਵੀ ਦਾ।
0: ਆਕਾਸ਼ਦੀਪ ਮੂਵੀ, ਠੀਕ ਹੈ ਜੀ।
1: ਹਾਂ,
0: ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ।
1: ਓਕੇ ਓਕੇ,
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 3531, ਹਾਂਜੀ, ਸਤਿ ਸ਼੍ਰੀ ਅਕਾਲ। 3531, ਸਤਿ ਸ਼੍ਰੀ ਅਕਾਲ ਜੀ। ਤੁਸੀਂ ਤਾਂ ਪਹਿਲਾਂ ਹੀ ਕਿਤੇ ਹੋਰ ਗਾਣਾ ਸੁਣੀ ਜਾਂਦੇ ਹੋ ਮੇਰੇ ਖਿਆਲ ਚ, ਗਾਣੇ ਚ ਰੁੱਝ ਗਏ ਨੇ ਇੱਧਰ ਫੋਨ ਲਗਾ ਕੇ। ਜਦੋਂ ਵੀ ਤੁਸੀਂ ਕਾਲ ਕਰਦੇ ਹੋ ਥੋੜਾ ਜਿਹਾ ਆਪਣੇ ਫੋਨ ਵੱਲ ਧਿਆਨ ਦਿਆ ਕਰੋ, ਈਵਨ ਰੇਡੀਓ ਦੀ ਆਵਾਜ਼ ਵੀ ਥੋੜੀ ਜਿਹੀ ਘੱਟ ਕਰਿਆ ਕਰੋ ਪਲੀਜ਼, ਕਿਉਂਕਿ ਜਦੋਂ ਵੀ ਤੁਸੀਂ ਰੇਡੀਓ ਸੁਣਦੇ ਹੋ ਤੇ ਮੇਰੇ ਨਾਲ ਗੱਲ ਕਰਦੇ ਹੋ ਉਹਦੇ ਵਿੱਚ ਟਾਈਮ ਡਿਫਰੈਂਸ ਹੁੰਦਾ, ਤੁਹਾਡੇ ਤੱਕ ਮੇਰੀ ਆਵਾਜ਼ ਜਿਹੜੀ ਪਹੁੰਚਦੀ ਹੈ ਉਹ 15-20 ਸੈਕਿੰਡ ਦੀ ਡਿਲੇ ਦੇ ਨਾਲ ਪਹੁੰਚਦੀ ਹੈ। ਬਟ ਜਦੋਂ ਤੁਸੀਂ ਫੋਨ ਤੇ ਗੱਲ ਕਰਦੇ ਹੋ ਉਹ ਆਪਣੀ ਰੀਅਲ ਟਾਈਮ ਦੇ ਵਿੱਚ ਕਨਵਰਸੇਸ਼ਨ ਹੁੰਦੀ ਹੈ, ਰੀਅਲ ਟਾਈਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ, ਤਾਂ ਇਸ ਕਰਕੇ ਥੋੜਾ ਜਿਹਾ ਇਸ ਗੱਲ ਦਾ ਧਿਆਨ ਰੱਖਿਆ ਕਰੋ। ਤੇ ਸਟੂਡੈਂਟ ਨੰਬਰ 905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਇਹ ਬਹੁਤ ਹੀ ਵਧੀਆ ਇੱਕ ਉਪਰਾਲਾ ਕਰ ਰਹੇ ਨੇ, ਤੁਹਾਡੇ ਲਈ ਬਹੁਤ ਸੁਨਹਿਰੀ ਮੌਕਾ ਲੈ ਕੇ ਆਏ ਨੇ। ਗਵਰਨਮੈਂਟ ਤੁਹਾਡੇ ਸਟੱਡੀ ਪ੍ਰੋਗਰਾਮਸ ਨੂੰ ਸਪੋਂਸਰ ਕਰਦੀ ਹੈ ਅਤੇ ਨਾਲ ਹੀ ਲਿਵਿੰਗ ਐਕਸਪੈਂਸਿਸ, ਜਿਹਨੇ ਕਿ ਤੁਹਾਨੂੰ ਇਹ ਕਾਫੀ ਵਧੀਆ ਕਾਫੀ ਵੱਡੀ ਅਮਾਊਂਟ ਦੇ ਵਿੱਚ ਫੰਡਿੰਗ ਵੀ ਦਿੰਦੀ ਹੈ, ਜਿਹਦੇ ਵਿੱਚ ਅਪਰੋਕਸੀਮੇਟਲੀ ਹਾਫ ਪੋਰਸ਼ਨ ਜਿਹੜਾ ਹੈਗਾ ਉਹ ਨੋਨ ਰਿਫੰਡੇਬਲ ਗ੍ਰਾਂਟਸ ਦਾ ਹੁੰਦਾ। ਜੇ ਤੁਸੀਂ PR ਹੋ, ਸਿਟੀਜ਼ਨ ਹੋ, ਪ੍ਰੋਟੈਕਟਿਡ ਪਰਸਨ ਹੋ, ਜਾਂ ਫਿਰ ਤੁਸੀਂ ਨਿਊ ਕਮਰ ਹੋ, ਕੈਨੇਡਾ ਦੇ ਵਿੱਚ ਨਵੇਂ ਵੀ ਆਏ ਹੋਵੋ, ਤਾਂ ਵੀ ਡਜ਼ਨਟ ਮੈਟਰ, ਤੁਹਾਡੀ ਫੈਮਿਲੀ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਹੈ। ਅਤੇ ਫਿਰ ਤੁਸੀਂ ਘਰ ਬੈਠੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਆਪਣੇ ਸਕਿੱਲ ਡਿਵੈਲਪ ਕਰ ਸਕਦੇ ਹੋ। ਅਤੇ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ, ਇਹਨਾਂ ਦੇ ਜ਼ਿਆਦਾਤਰ ਕਲਾਇੰਟਸ ਮੋਸਟਲੀ ਜਿਹੜੇ 40+ ਏਜ ਦੇ ਹੀ ਹੈਗੇ ਨੇ। ਸਭ ਤੋਂ ਵਧੀਆ ਸੂਟ ਕਰਦੇ ਨੇ ਉਹਨਾਂ ਨੂੰ ਜਿਹੜੇ ਕਿ ਸੈਲਫ ਇੰਪਲੋਇਡ ਹੋਣ, ਮਤਲਬ ਕਿ ਤੁਹਾਡੇ ਕੋਲ ਟਾਈਮ ਦੀ ਕੋਈ ਵੀ ਪਾਬੰਦੀ ਨਾ ਹੋਵੇ, ਹਾਊਸ ਵਾਈਫਸ, ਊਬਰ ਡਰਾਈਵਰਸ, ਟਰੱਕ ਡਰਾਈਵਰਸ, ਤੁਹਾਡੇ ਕੋਲ ਜਿਹੜਾ ਟਾਈਮ ਦਾ ਕੋਈ ਪਾਬੰਦੀ ਜੀ ਨਾ ਹੋਵੇ, ਤੁਸੀਂ ਘਰ ਬੈਠੇ ਆਪਣੇ ਈਜ਼ੀ ਟੂ ਪਾਸ ਇਹ ਕੋਰਸਿਸ ਨੇ, ਸਾਰੇ ਔਨਲਾਈਨ ਕੋਰਸਿਸ ਨੇ। ਬਹੁਤ ਸਾਰੇ ਕੋਰਸਿਸ ਤਾਂ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚ ਐਗਜ਼ਾਮ ਵੀ ਨਹੀਂ ਹੁੰਦੇ, ਸਿਰਫ ਅਸਾਈਨਮੈਂਟਸ ਹੀ ਹੁੰਦੀਆਂ ਨੇ। ਅਤੇ ਇਹ ਤੁਸੀਂ ਇਹਦੇ ਬਾਰੇ ਪੂਰੀ ਇਨਫੋਰਮੇਸ਼ਨ ਲਓ ਯੂਟਿੰਗ ਗਲੋਬਲ ਐਡਵਾਈਜ਼ਰੀ ਤੋਂ, ਸਾਰਾਂਸ਼ ਨਾਗਪਾਲ ਜੀ ਦੇ ਨਾਲ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਫੀਸ ਤੁਹਾਡੇ ਕੋਰਸ ਦੇ ਉੱਪਰ ਡਿਪੈਂਡ ਕਰਦੀ ਹੈ ਕਿ ਤੁਸੀਂ ਕੋਰਸ ਕਿਹੜਾ ਲੈਂਦੇ ਹੋ, ਅਤੇ ਜਦੋਂ ਫੰਡਿੰਗ ਤੁਹਾਡੇ ਅਕਾਊਂਟਸ ਦੇ ਵਿੱਚ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਹੀ ਇਹ ਆਪਣੀ ਫੀਸ ਲੈਂਦੇ ਨੇ। ਅਤੇ ਫਲੈਟ ਰੇਟ ਹੈ ਇਹਨਾਂ ਦਾ 199 ਤੋਂ ਲੈ ਕੇ 199 $199 ਤੋਂ ਲੈ ਕੇ $499 ਦੇ ਵਿੱਚ ਵਿੱਚ ਇਹਨਾਂ ਦੀ ਫੀਸ ਹੋਊਗੀ, ਇਸ ਤੋਂ ਜ਼ਿਆਦਾ ਨਹੀਂ। ਅਤੇ ਕੋਈ ਅਪਫਰੰਟ ਫੀਸ ਨਹੀਂ ਲੈਂਦੇ, ਕੋਈ ਹਿਡਨ ਚਾਰਜਿਸ ਨਹੀਂ ਹੈਗੇ। ਇਹਨਾਂ ਦਾ ਆਫਿਸ 218 ਐਕਸਪਰਟ ਬੁਲੇਵਰਡ ਮਿਸਿਸ ਸਾਗਰ ਦੇ ਵਿੱਚ ਲੋਕੇਟਡ ਹੈ, ਤੁਸੀਂ ਮਿਲ ਵੀ ਸਕਦੇ ਹੋ ਸਾਰਾਂਸ਼ ਨਾਗਪਾਲ ਜੀ ਨੂੰ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਨੰਬਰ 4372653175-4372631375 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, ਤੁਹਾਡੀ ਗੱਲਬਾਤ ਹੋਏਗੀ ਸਾਰਾਂਸ਼ ਨਾਗਪਾਲ ਜੀ ਦੇ ਨਾਲ।

ਬੜੀ ਵਧੀਆ ਇੱਕ ਮੂਵੀ 40 ਦਿਨ, ਤੁਸੀਂ ਨਾ ਪੋਸਟਰ ਦੇਖਿਆ ਹੋਏਗਾ, ਕਈਆਂ ਨੇ ਇਹ ਨੋਵਲ ਵੀ ਪੜ੍ਹਿਆ ਹੋਏਗਾ, ਬਹੁਤ ਹੀ ਕਮਾਲ ਦਾ ਇਹ ਨੋਵਲ ਹੈ ਜਿਹੜਾ ਕਿ ਗੁਰਪ੍ਰੀਤ ਸਿੰਘ ਦੁੱਗਾ ਜੀ ਨੇ ਲਿਖਿਆ ਹੋਇਆ ਅਤੇ ਬਹੁਤ ਹੀ ਵਧੀਆ ਇਹ ਮੇਰੇ ਖਿਆਲ 'ਚ ਨਾ ਕਾਫੀ ਇਹਨੂੰ ਸਾਲ ਹੋ ਗਏ ਨੇਗੇ ਇਹ ਨੋਵਲ ਆਏ ਨੂੰ, ਅਤੇ ਬੈਸਟ ਸੈਲਿੰਗ ਪੰਜਾਬੀ ਨੋਵਲ ਇਹ ਮੰਨਿਆ ਜਾ ਰਿਹਾ 40 ਦਿਨ, ਅਤੇ ਇਹਦੇ ਉੱਪਰ ਹੁਣ ਮੂਵੀ ਆ ਰਹੀ ਹੈ ਜਿਹਦੇ ਵਿੱਚ ਗੁਰਪ੍ਰੀਤ ਘੁੱਗੀ ਜੀ ਨੇ, ਹੈ ਨਾ, ਅਤੇ ਇੰਨੇ ਵਧੀਆ ਵਧੀਆ ਇਹਨਾਂ ਨੇ ਟੀਮ ਆਪਣੀ ਬਣਾਈ ਹੈ, ਗੁਰਪ੍ਰੀਤ ਘੁੱਗੀ ਜੀ ਹੈਗੇ ਨੇ ਅਤੇ ਆਪਣੇ ਜਿਹੜੇ ਬਹੁਤ ਹੀ ਕਹਿ ਲਓ ਕਿ ਪਹੁੰਚੇ ਹੋਏ ਸ਼ਾਇਰ ਨੇ ਜਿਨ੍ਹਾਂ ਨੂੰ ਆਪਾਂ ਬੜੇ ਲੰਬੇ ਟਾਈਮ ਤੋਂ ਸੁਣਦੇ ਆ ਰਹੇ ਹਾਂ, ਦੇਬੀ ਮਖਸੂਸਪੁਰੀ ਜੀ ਉਹ ਨੇਗੇ ਇਸ ਮੂਵੀ ਦੇ ਵਿੱਚ, ਅਤੇ ਗੁਰਪ੍ਰੀਤ ਘੁੱਗੀ ਜੀ ਆਪਣੇ ਬੇਟੇ ਨੂੰ ਇਸ ਮੂਵੀ ਦੇ ਵਿੱਚ ਲਾਂਚ ਵੀ ਕਰ ਰਹੇ ਨੇ, ਸੁਖਨ ਨੂੰ, ਸੁਖਨ ਵੜਾਇਚ ਨੂੰ, ਅਤੇ ਬੜੀ ਵਧੀਆ ਬੜੇ ਕਮਾਲ ਦੀ ਮੂਵੀ ਹੈ। ਜਿਨ੍ਹਾਂ ਨੇ ਇਹ ਨੋਵਲ ਪੜ੍ਹਿਆ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਕਿਸ ਲੈਵਲ ਦੀ ਮੂਵੀ ਬਣਨ ਜਾ ਰਹੀ ਹੈ, ਅਤੇ ਇਹ 19 ਜੂਨ ਨੂੰ ਰਿਲੀਜ਼ ਹੋਏਗੀ, ਸਿਨੇਮਾਜ਼ ਦੇ ਵਿੱਚ ਲੱਗ ਜਾਣੀ ਹੈ, ਬੜੇ ਕਮਾਲ ਦੀ ਮੂਵੀ 40 ਦਿਨ, ਅਤੇ ਇਹ ਤੁਸੀਂ ਦੇਖਣ ਦੇ ਲਈ ਜ਼ਰੂਰ ਪਹੁੰਚਣਾ। ਬਹੁਤ ਵਧੀਆ ਇਹ ਇਹਦੀ ਸਟਾਰਕਾਸਟ ਹੈ, ਅਤੇ ਇੱਕ ਜ਼ਿੰਦਗੀ ਦੇ ਉੱਪਰ ਇਹ ਮੂਵੀ ਹੈ ਕਿ ਜ਼ਿੰਦਗੀ ਦੇ ਜਿਹੜਾ ਸਫ਼ਰ ਹੈ ਉਹ ਕਿੱਦਾਂ ਸਪੈਂਡ ਕੀਤਾ ਜਾ ਸਕਦਾ, ਬਹੁਤ ਲਾਈਫ ਲੈਸਨਸ ਲੈਣ ਵਾਲੀ ਇਹ ਮੂਵੀ ਹੈ। ਅੱਗੇ ਜਾ ਕੇ ਮੂਵੀ ਦੇ ਬਾਰੇ ਆਪਾਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਬਟ ਮੈਂ ਦੱਸ ਦਿਆਂ 19 ਜੂਨ ਨੂੰ ਇਹ ਮੂਵੀ ਰਿਲੀਜ਼ ਹੋ ਰਹੀ ਹੈ, 40 ਦਿਨ, ਅਤੇ ਬੜੀ ਕਮਾਲ ਦੀ ਬਹੁਤ ਹੀ ਸੋਹਣੀ ਮੂਵੀ। ਜੇ ਤੁਸੀਂ ਪੋਸਟਰ ਹੀ ਦੇਖੋ ਤੁਹਾਨੂੰ ਉਹਦੇ ਤੋਂ ਹੀ ਅੰਦਾਜ਼ਾ ਹੋ ਜਾਏਗਾ ਕਿ ਕਿੰਨੇ ਹਾਈ ਲੈਵਲ ਦੀ ਇਹ ਮੂਵੀ ਹੋ ਸਕਦੀ ਹੈ। 19 ਜੂਨ ਨੂੰ ਇਹ ਸਿਨੇਮਾਘਰਾਂ 'ਚ ਲੱਗ ਜਾਣੀ ਹੈ, ਅਤੇ ਸਾਰਿਆਂ ਨੇ ਆਪਾਂ ਜ਼ਰੂਰ ਦੇਖਣ ਪਹੁੰਚਣਾ 40 ਦਿਨ। ਅਤੇ ਨਾਲ ਹੀ ਜੇਕਰ ਤੁਸੀਂ ਆਪਣੇ ਇੰਸ਼ੋਰੈਂਸ ਦੇ ਰੇਟਸ ਨੂੰ ਬਹੁਤ ਜ਼ਿਆਦਾ ਪੇ ਕਰ ਕਰਕੇ ਤੰਗ ਆ ਚੁੱਕੇ ਹੋ ਤਾਂ ਬਿਲਕੁਲ ਵੀ ਵਰੀ ਨਾ ਕਰੋ, ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ। ਇਹ ਤੁਹਾਡੇ ਆਟੋ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ, ਜਾਂ ਤੁਸੀਂ ਆਪਣੇ ਬਿਜ਼ਨਸ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ, ਸਾਰੇ ਕਮਰਸ਼ੀਅਲ ਇੰਸ਼ੋਰੈਂਸ ਇਹਨਾਂ ਦੇ ਕੋਲੋਂ ਕਰਵਾਓ, ਤੁਹਾਨੂੰ ਬੈਸਟ ਡੀਲ ਦੇਣਗੇ। ਇਹਨਾਂ ਦੇ ਕੋਲ ਅਪ ਟੂ 35% ਦੇ ਡਿਸਕਾਊਂਟਸ ਹੈਗੇ ਨੇ ਜੋ ਤੁਹਾਡੇ ਲਈ ਅਪਲਾਈ ਕਰਾ ਸਕਦੇ ਨੇ। ਜਿੰਨੇ ਵੀ ਪ੍ਰੋਫੈਸ਼ਨਲਸ ਨੇ, ਤੁਸੀਂ ਇੰਜੀਨੀਅਰਸ ਹੋ, ਟੀਚਰਸ ਹੋ, ਨਰਸਿਸ ਹੋ, ਡਾਕਟਰਸ ਹੋ, ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ, ਤੁਸੀਂ ਇਹਨਾਂ ਨੂੰ ਅੱਜ ਹੀ ਕਾਲ ਕਰੋ ਅਤੇ ਆਪਣਾ ਇੱਕ ਵਧੀਆ ਰੇਟ ਸਿਕਿਓਰ ਕਰ ਸਕਦੇ ਹੋ। ਇਹ ਗਾਰੰਟੀ ਕਰਦੇ ਨੇ ਕਿ ਤੁਹਾਨੂੰ ਬੈਸਟ ਰੇਟਸ ਲੈ ਕੇ ਦੇਣਗੇ ਮਾਰਕੀਟ 'ਚ। ਮਨੂ ਸ਼ਰਮਾ ਜੀ ਨੂੰ ਕਾਲ ਕਰੋ 2899952935 9532 ਦੇ ਉੱਪਰ ਤੁਸੀਂ ਕੋਂਟੈਕਟ ਕਰ ਸਕਦੇ ਹੋ ਮਨੂ ਸ਼ਰਮਾ ਜੀ ਦੇ ਨਾਲ। 4:30 ਹੋ ਗਏ ਨੇ, ਇੱਕ ਗਾਣਾ ਤੁਹਾਡਾ ਫਰਮਾਇਸ਼ੀ ਪਿਛਲੇ ਘੰਟੇ ਦੇ ਵਿੱਚੋਂ ਪੈਂਡਿੰਗ ਹੈਗਾ ਆ, ਅਤੇ ਲਓ ਫਿਰ ਤੁਸੀਂ ਉਹ ਸੁਣੋ, ਬੜਾ ਪਿਆਰਾ ਸੌਂਗ ਹੈ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਅਤੇ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹਾਏ ਰੱਬਾ ਹੁਣ ਕੀ ਬਣੂ।
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
2: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
1: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ, ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਪੁਰਾ ਨੂੰ 416-999-4139-1599-39। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980 ਮਾਰਟਿਸ ਡਰਾਈਵ, ਯੂਨਿਟ 9, ਮਿਸਿਸਾਗਾ।
3: ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ, ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 416-725-2551, 416-725-2551 ਜਾਂ 416-457-3381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ। AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਅਤੇ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਮੇਰੇ ਨਾਲ ਅਗਲੇ ਕਾਲਰ ਜੁੜੇ ਨੇ 0490। ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਇੱਕ ਮੁਹੰਮਦ ਰਫੀ ਦਾ ਗਾਣਾ ਸੁਣਾ ਦਿਓ ਜੀ।
0: ਹਾਂਜੀ ਦੱਸੋ ਕਿਹੜਾ ਗਾਣਾ ਸੁਣਨਾ।
1: ਗਾਣਾ ਜੀ ਰਮਈਆ ਬਸਤਾ ਮਈਆ, ਰਮਈਆ ਬਸਤਾ ਭਈਆ, ਮੈਨੇ ਦਿਲ ਤੁਝਕੋ ਦਿਆ,
0: ਰਮਈਆ ਬਸਤਾ ਭਈਆ, ਇਹ ਵਾਲਾ ਨਾ।
1: ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ।
0: ਠੀਕ ਹੈ ਜੀ, ਥੋੜਾ ਟਾਈਮ ਦਿਓ ਮੈਂ ਸੁਣਾਉਂਦੀ ਤੁਹਾਨੂੰ।
1: ਥੈਂਕ ਯੂ।
0: ਹਾਂਜੀ ਬਹੁਤ ਸ਼ੁਕਰੀਆ। 5600। ਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਜੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਬਹੁਤ ਹੀ ਵਧੀਆ, ਮਤਲਬ ਰੂਹ ਖੁਸ਼ ਹੋ ਗਈ ਅੱਜ ਗਾਣੇ ਜਿੰਨੇ ਵੀ ਲਾਏ ਤੁਸੀਂ।
0: ਹਾਂਜੀ ਥੈਂਕ ਯੂ।
2: ਹਾਂਜੀ ਤੇ ਜੇ ਹੋ ਸਕੇ ਤਾਂ ਇੱਕ ਹੋਰ ਲਾ ਦਿਓ ਗੀਤ ਆਪਣਾ, ਪਲ ਪਲ ਦਿਲ ਕੇ ਪਾਸ, ਪਰਮਿੰਦਰ ਦਾ ਮਾਮੂਸਰ ਵੀ ਦਾ ਗਾ।
0: ਠੀਕ ਹੈ, ਥੈਂਕ ਯੂ। ਇਹ ਵੀ ਬੜਾ ਪਿਆਰਾ ਗਾਣਾ ਆ, ਸੁਣਾਉਂਦੀ ਹਾਂ ਮੈਂ, ਥੋੜਾ ਟਾਈਮ ਦਿਓ। ਬੜਾ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਅੱਜ ਸਾਰੇ ਹਿੰਦੀ ਗਾਣੇ ਕਿਉਂ ਦੱਸੀ ਜਾ ਰਹੇ ਆ ਬਈ, ਪੰਜਾਬੀ ਗਾਣੇ ਕੋਈ ਦੱਸ ਕਿਉਂ ਨਹੀਂ ਰਿਹਾ? ਅੱਜ ਸਾਰਿਆਂ ਦਾ ਹਿੰਦੀ ਸੁਣਨ ਦਾ ਮਨ ਹੈ, ਅੱਜ ਥੋੜਾ ਡਿਫਰੈਂਟ ਕਰਤਾ ਤੁਸੀਂ। ਚਲੋ ਕੋਈ ਗੱਲ ਨਹੀਂ, ਆਪਾਂ ਸੁਣਦੇ ਹਾਂ ਜਿਹੜਾ ਵੀ ਤੁਹਾਨੂੰ ਪਸੰਦ ਹੈ। ਵਿੱਚ ਵਿੱਚ ਚਲੋ ਮੈਂ ਆਪਣੀ ਪਸੰਦ ਦੀ ਲਗਾ ਦਿੰਦੀ ਹਾਂ, ਜਾਂ ਕੁਛ ਜੇ ਹੋਰ ਫਰਮਾਇਸ਼ਾਂ ਆਈਆਂ ਪੰਜਾਬੀ ਗਾਣਿਆਂ ਦੀਆਂ, ਫਿਰ ਆਪਾਂ ਉਹ ਵਿੱਚ ਵਿੱਚ ਸੁਣਾ ਦਾਂਗੇ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਫਿਰ ਉਹ ਸਾਰਾ ਹਿੰਦੀ ਪ੍ਰੋਗਰਾਮ ਹੀ ਹੋ ਜਾਂਦਾ, ਕਈ ਵਾਰ ਸਾਰਾ ਪੰਜਾਬੀ ਹੋ ਜਾਂਦਾ। ਮਿਕਸ ਜਾਂ ਰੱਖੀਏ ਤਾਂ ਜ਼ਿਆਦਾ ਬੈਟਰ ਹੈ ਨਾ। 4:38 ਹੋ ਗਏ ਨੇ ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਗਿਲਸ ਸਵੀਟ ਫੈਕਟਰੀ ਬਹੁਤ ਹੀ ਲੰਬੇ ਟਾਈਮ ਤੋਂ ਇਹ ਤੁਹਾਨੂੰ ਬਹੁਤ ਵਧੀਆ ਸਰਵਿਸ ਦੇ ਰਹੇ ਨੇ। ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ ਇਹਨਾਂ ਦਾ, ਅਤੇ ਤੁਸੀਂ ਇਹਨਾਂ ਦੇ ਕੋਲੋਂ ਹਰ ਓਕੇਜ਼ਨ ਦੇ ਵਿੱਚ ਲਾਈਵ ਕੇਟਰਿੰਗ ਕਰਵਾ ਸਕਦੇ ਹੋ ਅਤੇ ਸਾਰਾ ਕੁਝ ਇਹ ਬਿਲਕੁਲ ਫਰੈਸ਼ ਬਣਾਉਂਦੇ ਨੇ। ਬਹੁਤ ਲੰਬੇ ਟਾਈਮ ਤੋਂ ਤੁਸੀਂ ਇਹਨਾਂ ਦੀਆਂ ਮਿਠਾਈਆਂ, ਇਹਨਾਂ ਦੇ ਪਕਵਾਨ ਜਿਹੜੇ ਹੈਗੇ ਨੇਗੇ, ਇਹਨਾਂ ਦੇ ਕਹਿ ਲਓ ਕਿ ਜਿਹੜੀ ਮਰਜ਼ੀ ਤੁਸੀਂ ਡਿਸ਼ ਪਿੱਕ ਕਰ ਲਓ, ਤੁਹਾਨੂੰ ਹਰ ਚੀਜ਼ ਦੇ ਵਿੱਚ ਬਹੁਤ ਹੀ ਵੱਖਰਾ ਸਵਾਦ ਆਊਗਾ। ਅਤੇ ਇਹਨਾਂ ਦੇ ਕੋਲ ਹੈਂਡਮੇਡ ਸਮੋਸੇ ਹੁੰਦੇ ਨੇ, ਮਸ਼ੀਨ ਮੇਡ ਸਮੋਸੇ ਨਹੀਂ ਅਵੇਲੇਬਲ ਮਿਲਣਗੇ ਤੁਹਾਨੂੰ, ਕਿਉਂਕਿ ਸਾਰਾ ਕੁਝ ਖੁਦ ਬਣਾਉਂਦੇ ਆ। ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ। ਕਈ ਵਾਰ ਪਿੱਛੇ ਜੇ ਤੁਹਾਨੂੰ ਯਾਦ ਹੀ ਹੋਣਾ, ਪਿੱਛੇ ਜੇ ਨਿਊਜ਼ ਬੜੀ ਆਈ ਸੀਗੀ ਕਿ ਇੰਪੋਰਟ ਕਰਕੇ ਮਿਠਾਈਆਂ ਮੰਗਵਾਈਆਂ ਜਾ ਰਹੀਆਂ ਨੇ ਅਤੇ ਉਹ ਕਈ ਮਿਠਾਈਆਂ ਖਰਾਬ ਵੀ ਨਿਕਲੀ ਉਹਨਾਂ ਦੇ ਵਿੱਚੋਂ ਨਾ, ਬੜੀ ਜ਼ਿਆਦਾ ਇਹ ਨਿਊਜ਼ ਪਿੱਛੇ ਜੇ ਕਾਫੀ ਵਾਇਰਲ ਵੀ ਹੋਇਆ ਸੀ। ਆਈ ਥਿੰਕ ਦਿਵਾਲੀ ਦੇ ਮੌਕੇ ਦੇ ਟਾਈਮ ਇਹ ਇੱਦਾਂ ਦਾ ਕੁਛ ਹੋਇਆ ਸੀ ਅਤੇ ਬੜੇ ਮਿਠਾਈਆਂ ਦੇ ਕਾਫੀ ਸਾਰੇ ਕੰਪਲੇਂਟ ਸੀਗੇ। ਬਟ ਗਿਲਸ ਫੈਕਟਰੀ ਤੁਸੀਂ ਪਹੁੰਚੋ, ਗਿਲਸ ਸਵੀਟ ਫੈਕਟਰੀ, ਇਹ ਸਾਰਾ ਕੁਛ ਆਪਣਾ ਇੱਥੇ ਬਣਾਉਂਦੇ ਨੇ ਅਤੇ ਬਿਲਕੁਲ ਫਰੈਸ਼ ਬਣਾਉਂਦੇ ਨੇ। ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਕਹਿ ਲਓ ਕਿ ਲੇਬਲ ਲਗਾ ਲਿਆ ਵੀ ਮੇਡ ਇਨ ਕੈਨੇਡਾ, ਇਹਦੇ ਸਾਰੀਆਂ ਮਿਠਾਈਆਂ ਹੋਣਗੀਆਂ। ਇਹ ਤੁਹਾਨੂੰ 6 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਲੋਕੇਸ਼ਨਸ ਇਹਨਾਂ ਦੀਆਂ ਕੈਲਗਰੀ ਦੇ ਵਿੱਚ ਨੇ ਅਤੇ 5 ਲੋਕੇਸ਼ਨਸ ਇੱਥੇ ਨੇ। ਚਲੋ ਫਰੈਸ਼ਕੋਸ ਦੇ ਵਿੱਚ ਵੀ ਤੁਸੀਂ ਇਹਨਾਂ ਦਾ ਬਹੁਤ ਸਾਰਾ ਫੂਡ ਤੁਹਾਨੂੰ ਮਿਲੂਗਾ ਅਤੇ 5 ਲੋਕੇਸ਼ਨਸ ਇਹਨਾਂ ਦੀਆਂ ਚਲੋ ਫਰੈਸ਼ਕੋਸ ਦੇ ਵਿੱਚ ਹੈਗੀਆਂ ਨੇ। ਹੈੱਡ ਆਫਿਸ ਦਾ ਤੁਸੀਂ ਨੰਬਰ ਨੋਟ ਕਰ ਲਓ ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ, ਤੁਸੀਂ ਕੇਟਰਿੰਗ ਦੇ ਆਰਡਰਸ ਦੇਣਾ ਚਾਹੁੰਦੇ ਹੋ। 9057992616 'ਤੇ ਕਾਲ ਹੋਏਗੀ। 905-799-2616 ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ ਅਤੇ ਤੁਸੀਂ ਇਹਨਾਂ ਦੇ ਕੋਲ ਪਹੁੰਚ ਸਕਦੇ ਹੋ। 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ ਗਿਲਸ ਸਵੀਟ ਫੈਕਟਰੀ। ਨੰਬਰ ਇੱਕ ਵਾਰ ਫਿਰ 905-799-2616 9057992616 ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ। 2865 ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
2: ਬਹੁਤ ਵਧੀਆ ਸੋਚ ਚੱਲੀ ਜਾਂਦਾ।
0: ਹਾਂਜੀ ਥੈਂਕ ਯੂ।
2: ਪੰਜਾਬੀ ਗੀਤ ਵੀ ਹੋ ਗਏ ਤੇ ਹਿੰਦੀ ਵੀ ਹੋ ਗਏ, ਜੇ ਟਾਈਮ ਲੱਗਾ ਹਰਿਆਣੇ ਦੀ ਗੀਤ ਸੁਣਾ ਦੇ ਸੋਤਿਆਂ ਨੂੰ।
0: ਠੀਕ ਹੈ, ਇਹ ਵੀ ਕਰ ਸਕਦੇ ਹਾਂ। ਚਲੋ
2: ਰਾਜਸਥਾਨੀ ਹੋ ਜਾਣਾ ਜੀ, ਆਪਣਾ ਇੰਡੀਆ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ
2: ਹੈ।
0: ਹਾਂਜੀ ਤੁਸੀਂ ਕੋਈ ਗਾਣਾ ਨਹੀਂ ਦੱਸੋਗੇ? ਤੁਸੀਂ ਕਿਹੜਾ ਗਾਣਾ ਸੁਣਨਾ? ਆਪਣਾ ਕੰਮ ਖਤਮ ਕੀਤਾ ਹੋਏਗਾ ਤਾਂ ਤੁਸੀਂ ਆਪਣੇ ਘਰਾਂ ਵੱਲ ਵੱਧ ਰਹੇ ਹੋ ਤਾਂ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋ ਜਾਓ, ਕਿਉਂਕਿ ਹੁਣ ਰਸ਼ ਆਵਰ ਹੋ ਜਾਣਾ ਤੇ ਆਲਵੇਜ਼ ਦੀ ਤਰ੍ਹਾਂ, ਹਮੇਸ਼ਾ ਦੀ ਤਰ੍ਹਾਂ ਟ੍ਰੈਫਿਕ ਹੋ ਜਾਂਦੀ ਹੁੰਦੀ ਹੈ ਤੇ ਟ੍ਰੈਫਿਕ ਤੋਂ ਥੋੜਾ ਜਿਹਾ ਬਚ ਕੇ ਤੇ ਬੜੇ ਧਿਆਨ ਦੇ ਨਾਲ ਗੱਡੀ ਡਰਾਈਵ ਕਰਦੇ ਹੋਏ ਜਾਓ। ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਤੁਸੀਂ ਆਪਣਾ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਵਾਉਣਾ ਹੋਵੇ, ਸਮਰ ਟਾਈਮ ਇਜ਼ ਦ ਬੈਸਟ ਟਾਈਮ ਕਿ ਤੁਸੀਂ ਸਾਰਾ ਆਪਣਾ ਕੰਸਟਰਕਸ਼ਨ ਦਾ, ਰੈਨੋਵੇਸ਼ਨ ਦਾ ਕੋਈ ਵੀ ਕੰਮ ਹੋਵੇ ਇਹਨੂੰ ਕਰਵਾ ਸਕਦੇ ਹੋ। ਓਂਕਾਰ ਹੋਮਸ ਦੇ ਨਾਲ ਗੱਲਬਾਤ ਕਰੋ, ਤੁਹਾਡਾ ਇਹ ਸਾਰਾ ਰੈਨੋਵੇਸ਼ਨ ਦਾ ਕੰਮ ਕਰਕੇ ਦੇਣਗੇ ਅਤੇ ਸਿਟੀ ਪਰਮਿਟਸ ਦੇ ਨਾਲ ਇਨਕਲੂਡਿੰਗ ਡਰਾਇੰਗਸ। ਓਂਕਾਰ ਹੋਮਸ ਦੇ ਪੌਲ ਗਰੇਵਾਲ ਜੀ ਦੇ ਨਾਲ ਸੰਪਰਕ ਕਰਨਾ ਤੁਸੀਂ। ਗਾਰਡਨ ਸੂਟਸ ਤਿਆਰ ਕਰਾਉਣੇ ਹੋਣ, ਗਾਰਡਨ ਸਵੀਟ ਦੇ ਨਾਲ ਨਾਲ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣ ਦੇ ਵੀ ਪੂਰੇ ਸਪੈਸ਼ਲਿਸਟ ਨੇ। ਪਿਛਲੇ ਸਾਲ ਦੇ ਵਿੱਚ ਇਹਨਾਂ ਨੇ ਤਕਰੀਬਨ 20 ਗਾਰਡਨ ਸਵੀਟਸ ਤਿਆਰ ਕੀਤੇ ਨੇ 2025 ਦੇ ਵਿੱਚ। ਤੁਸੀਂ ਆਪਣਾ ਕਸਟਮ ਘਰ ਬਣਵਾਓ, ਪੂਰਾ ਕਸਟਮਾਈਜ਼ ਜਿਵੇਂ ਵੀ ਤੁਹਾਨੂੰ ਪਸੰਦ ਹੈ ਉੱਦਾਂ ਦਾ ਇਹ ਘਰ ਬਣਾ ਕੇ ਦੇਣਗੇ ਤੁਹਾਨੂੰ। ਹਰ ਤਰ੍ਹਾਂ ਦੀ ਕਮਰਸ਼ੀਅਲ ਜੋਬ ਵੀ ਇਹ ਡਨ ਕਰਦੇ ਨੇ, ਜਿਵੇਂ ਕਿ ਕੋਈ ਆਫਿਸ ਬਣਾਉਣਾ ਜਾਂ ਰੈਸਟੋਰੈਂਟ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋ, ਓਂਕਾਰ ਹੋਮਸ ਦੇ ਨਾਲ ਸੰਪਰਕ ਕਰੋ ਅਤੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ। ਤੁਹਾਨੂੰ ਸਪੈਸ਼ਲ ਡਿਸਕਾਊਂਟਸ ਮਿਲਣਗੇ ਹੋਮ ਰੈਨੋਵੇਸ਼ਨਸ ਦੇ, $5,000 ਤੱਕ ਦੇ ਡਿਸਕਾਊਂਟਸ ਦਿੰਦੇ ਨੇ। ਅਤੇ ਜੇਕਰ ਤੁਸੀਂ ਆਪਣੀ ਲੀਗਲ ਬੇਸਮੈਂਟ ਬਣਾਉਣੀ ਹੈ, ਗਾਰਡਨ ਸਵੀਟ ਤਿਆਰ ਕਰਵਾਉਣੇ ਹੋਣ, ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰਕੇ ਬੁਕਿੰਗ ਕਰ ਲਓ। ਪੌਲ ਗਰੇਵਾਲ ਜੀ ਨੂੰ ਕਾਲ ਕਰੋ, ਨੰਬਰ 416-817-3600, 416-817-3600। ਓਂਕਾਰ ਹੋਮਸ ਤੋਂ ਪੌਲ ਗਰੇਵਾਲ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ।

ਤੇ ਮੇਰੇ ਨਾਲ ਕੁਈਨਜ਼ਵੁੱਡ ਕਾਲਜ ਦੀ ਟੀਮ ਲਾਈਨ ਤੇ ਜੁੜ ਰਹੀ ਹੈ। ਇਸ ਤੋਂ ਪਹਿਲਾਂ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ, ਬਹੁਤ ਹੀ ਵਧੀਆ ਇਹ ਤੁਹਾਨੂੰ ਸ਼ਾਰਟ ਕੋਰਸ ਐਂਡ ਡਿਪਲੋਮਾ ਕੋਰਸਿਸ ਕਰਾਉਂਦੇ ਨੇ, ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਲਵਾਂਗੇ। ਉਸ ਤੋਂ ਪਹਿਲਾਂ ਇੱਕ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਸਟੂਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਅਗਲੇ ਕਾਲਰ 6368। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ?
0: ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਵਧੀਆ ਵਧੀਆ, ਡਰਾਈਵਿੰਗ ਹੋ ਰਹੀ ਹੈ, ਲੌਂਗ ਡਰਾਈਵ।
0: ਓ ਅੱਛਾ, ਲੌਂਗ ਡਰਾਈਵ ਕਿੱਧਰ ਚੱਲੇ ਹੋ ਅੱਜ?
1: ਆ ਰਹੇ ਲੰਡਨ ਤੋਂ।
0: ਓਕੇ, ਠੀਕ ਹੈ ਠੀਕ ਹੈ, ਬ੍ਰੈਂਪਟਨ ਵਾਲੀ ਸਾਈਡ ਆ ਰਹੇ ਹੋ?
1: ਹਾਂਜੀ ਹਾਂਜੀ।
0: ਠੀਕ ਹੈ, ਮੌਸਮ ਕਿੱਦਾਂ ਦਾ ਬਾਹਰ ਹੁਣ ਅੱਜ ਇਸ ਟਾਈਮ?
1: ਬਹੁਤ ਵਧੀਆ ਮੌਸਮ, ਠੀਕ ਆ, ਹਵਾ ਚੱਲ ਰਹੀ ਆ, ਧੁੱਪ ਹੈ। ਐਂਡ 29 ਡਿਗਰੀ ਹੈਗਾ।
0: ਹਾਂਜੀ, ਤੁਹਾਨੂੰ ਪਤਾ ਮੈਂ ਕਿਉਂ ਪੁੱਛਿਆ ਤੁਹਾਨੂੰ ਇਹ ਮੌਸਮ ਦਾ ਹੁਣ ਇਸ ਟਾਈਮ?
1: ਹਾਂਜੀ,
0: ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਵਧੀਆ ਧੁੱਪ ਨਿਕਲੀ ਹੁੰਦੀ ਹੈ ਨਾ, ਮਾਰਨਿੰਗ ਚ ਨਿਕਲਦੀ ਹੈ, ਸ਼ਾਮ ਤੱਕ ਵਧੀਆ ਦਿਨ ਰਹਿੰਦਾ। ਮੈਂ ਕਿਹਾ ਮੈਨੂੰ ਹੁਣ ਟਾਈਮ ਹੋ ਗਿਆ ਅੰਦਰ ਆਈ ਨੂੰ, ਹਨਾ, ਸਟੂਡੀਓ ਦੇ ਵਿੱਚ, ਆਫਿਸ ਦੇ ਵਿੱਚ ਕੰਮ ਕਰਦੀ ਨੂੰ, ਤੇ ਮੈਂ ਕਿਹਾ ਹੋ ਸਕਦਾ ਕਿਤੇ ਬੱਦਲ ਬੁੱਦਲ ਆ ਕੇ ਮੀਂਹ ਨਾ ਪੈਣ ਲੱਗ ਗਿਆ ਹੋਵੇ।
1: ਬਹੁਤ ਵਧੀਆ ਧੁੱਪ ਹੈ, ਪੂਰਾ ਸਕਾਈ ਕਲੀਅਰ ਹੈਗਾ।
0: ਹਾਂਜੀ,
1: 29 ਡਿਗਰੀ ਹੈਗਾ, ਸ਼ੋ ਹੋ ਰਿਹਾ।
0: ਹਾਂਜੀ, ਥੋੜੀ ਠੰਡੀ ਹਵਾ ਹੈਗੀ ਆ, ਉਹਦੇ ਤੋਂ ਬਚ ਕੇ ਰਹੋ ਬਸ, ਬਾਕੀ ਠੀਕ ਹੈ। ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਗੱਲ ਹੈ।
1: ਗਾਣਾ ਸੁਣਾਓਗੇ?
0: ਹਾਂਜੀ ਦੱਸੋ।
1: ਮਿੰਨਾ ਮਿੰਨਾ ਹੱਸੇ ਤੂੰ, ਏਦਾਂ ਦਾ ਗਾਣਾ ਹੈਗਾ, ਬਰਸਾਤੀ, ਕੀ ਮੁੰਡੇ ਦਾ ਨਾਂ ਹੈਗਾ, ਪਤਲਾ ਜਿਹਾ ਮੁੰਡਾ, ਲੰਬਾ ਜਿਹਾ,
0: ਬਰਸਾਤੀ। ਕੋਈ ਗੱਲ ਨੀ, ਤੁਸੀਂ ਮੈਨੂੰ ਗਾਣਾ ਦੱਸ ਤਾ, ਮੈਂ ਲੱਭ ਲੈਂਦੀ ਹਾਂ।
1: ਬਰਸਾਤੀ ਅਸ਼ਨੀ ਸਮਥਿੰਗ ਆ ਮੁੰਡੇ ਦਾ ਨਾਂ, ਤੇ ਮਿੰਨਾ ਮਿੰਨਾ ਹੱਸੇ ਵਾਲਾ ਗਾਣਾ ਉਹਦਾ।
0: ਠੀਕ ਹੈ ਠੀਕ ਹੈ, ਕੋਈ ਗੱਲ ਨੀ, ਮੈਂ ਲੱਭ,
1: ਪਤਲਾ ਜਿਹਾ ਮੁੰਡਾ, ਉਹ ਜੋੜੀ ਨੇ, ਦੋਨਾਂ ਨੇ ਗਾਣਾ ਗਾਇਆ ਹੋਇਆ।
0: ਠੀਕ ਹੈ ਜੀ, ਕੋਈ ਨਾ, ਮੈਂ ਲੱਭਦੀ ਹਾਂ ਫਿਰ ਤੁਹਾਨੂੰ ਸੁਣਾ ਦਿੰਦੀ ਹਾਂ। ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਕਾਲਰ ਹੋਰ ਨੇ 2266 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਜੀ ਸਤਿ ਸ਼੍ਰੀ ਅਕਾਲ ਜੀ, ਹਾਲੀ ਸਾਰੇ ਮਨਪ੍ਰੀਤ ਜੀ,
0: ਕੀ ਹਾਲ ਹੈ ਤੁਹਾਡਾ? ਕਿਹੜਾ ਕਿਹੜਾ ਕੀ ਕਹਿ ਰਹੇ ਹੋ?
2: ਮੇਰੀ
0: ਜਾਨ ਮੇਰੇ ਦਿਲ ਪਰ ਮੇਰਾ ਐਤਬਾਰ ਕਰ ਲੋ। ਚਲੋ ਜੇ ਮੈਂ ਹੀ ਗਾਣਾ ਗਾਉਣ ਲੱਗ ਗਈ ਫਿਰ ਤਾਂ ਇੱਥੇ ਟਾਈਮ ਨਿਕਲ ਜਾਣਾ। ਬਹੁਤ ਸੋਹਣੇ ਗਾਣੇ, ਮੂਵੀ ਵੀ ਬੜੀਆਂ ਸੋਹਣੀਆਂ ਸੀ। ਹਾਂਜੀ ਹਾਂਜੀ,
2: ਪੰਜਾਬੀ ਗਾਣਾ ਕਹਿੰਦੇ ਤੁਸੀਂ, ਪੰਜਾਬੀ ਗਾਣਾ?
0: ਹਾਂਜੀ,
2: ਗੋਰੇ ਗੋਰੇ ਪੈਰਾਂ ਤੇ ਚਾਂਦੀ ਦੀਆਂ ਝਾਂਜਰਾਂ, ਬਿੰਦ ਰੱਖਿਆ ਨਾ ਜੀ,
0: ਗੋਰੇ ਗੋਰੇ ਪੈਰਾਂ ਚ ਚਾਂਦੀ ਦੀਆਂ ਝਾਂਜਰਾਂ, ਬਿੰਦ ਰੱਖਿਆ ਜੀ ਦਾ ਗਾਣਾ। ਕੋਈ ਗੱਲ ਨੀ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਮੈਨੂੰ ਥੋੜਾ ਜਿਹਾ ਟਾਈਮ ਦਿਓ। ਅੱਛਾ ਕੋਈ ਨਾ, ਮੈਂ ਟਰਾਈ ਕਰਦੀ, ਮੈਂ ਵਿੱਚ ਵਿੱਚ ਮਿਕਸ ਜਿਹਾ ਕਰਕੇ ਸੁਣਾ ਦਿੰਦੀ ਹਾਂ। ਠੀਕ ਹੈ, ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 4847 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
3: ਵਧੀਆ ਠੀਕ ਠਾਕ। ਤੈਨੂੰ ਨਾ ਬਹੁਤ ਬਹੁਤ ਵਧਾਈਆਂ ਪੁੱਤ, ਯੂ ਆਰ ਸੋ ਨਾਈਸ, ਜਦੋਂ ਤੇਰੇ ਨਾਲ ਗੱਲ ਕਰਦੇ ਨੇ, ਜੇ ਤੂੰ ਕਰ ਰਹੀ ਹੁੰਦੀ ਆ, ਮੈਂ ਤਾਂ ਬਹੁਤਾ ਕਾਲ ਨਹੀਂ ਕਰਦਾ।
0: ਹਾਂਜੀ,
3: ਪਰ ਤੇਰੇ ਚ ਇੰਨੀ ਆਪਣਾ ਤੋਂ ਹੁੰਦੀ ਆ, ਯੂ ਲੁੱਕ ਲਾਈਕ ਫੈਮਿਲੀ ਮੈਂਬਰ।
0: ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ, ਬਿਲਕੁਲ ਫੈਮਿਲੀ ਆ ਇਹ, ਮੈਂ ਤਾਂ ਫੈਮਿਲੀ ਸਮਝ ਕੇ ਗੱਲਾਂ ਗੱਲਾਂ ਕਰਦੀ ਹੁੰਦੀ ਆ। ਕਾਫੀ ਸਾਡੇ ਲਿਸਨਰ ਨਾ ਮੇਰੇ ਨਾਲ ਬਹੁਤ ਲੰਬੀ ਲੰਬੀ ਗੱਲ ਲੈ ਜਾਂਦੇ ਨੇ, ਫਿਰ ਮੈਨੂੰ ਕਹਿਣਾ ਵੀ ਪੈਂਦਾ ਕਿ ਥੋੜਾ ਜਿਹਾ ਘੱਟ ਕਰ ਲਈਏ।
3: ਹਾਂ, ਫਿਰ ਉਹ ਇਸੇ ਕਰਕੇ ਮਤਲਬ ਉਹ ਲੱਗਦਾ ਨਾ।
0: ਹਾਂਜੀ,
3: ਹੁਣ ਨਾਲੇ ਨੂੰ ਵੀ ਏਦਾਂ ਲੱਗਦਾ ਵੀ ਇੰਨੀ ਅਪਣਾਤਾ।
0: ਹਾਂਜੀ,
3: ਤੇ ਬਹੁਤ ਵਧੀਆ ਮਤਲਬ ਤੁਹਾਡੀ ਹੈਗੀ ਆ, ਤੇ ਪਰਮਾਤਮਾ ਤੁਹਾਨੂੰ ਏਦਾਂ ਹੀ

0: ਜੀ ਥੈਂਕ ਯੂ।
1: ਸੱਤੀਆਂ ਸੱਤੀਆਂ ਹਵਾਵਾਂ ਤੋਂ ਬਚਾਵੇ ਜਿਹੜੀਆਂ ਕੈਨੇਡਾ ਚ ਚੱਲਦੀਆਂ ਨੇ।
0: ਹਾਂਜੀ
1: ਤੇਰੇ ਵਰਗੇ ਬੱਚੇ ਬਹੁਤ ਘੱਟ ਨੇ।
0: ਹਾਂਜੀ ਥੈਂਕ ਯੂ ਜੀ, ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ।
1: ਜਿਹੜਾ ਸੌਂਗ ਹੈਗਾ ਤੁਸੀਂ ਵੀ ਮੇਰਾ ਖਿਆਲ ਸੁਣਿਆ ਨੀ ਹੋਣਾ।
0: ਹਾਂਜੀ
1: ਹੱਥ ਖੁੰਡੀ ਮੋਢੇ ਖੇਸੀ,
0: ਹੱਥ ਚ ਖੁੰਡੀ ਮੋਢੇ ਖੇਸੀ,
1: ਹੱਥ ਖੁੰਡੀ ਹੱਥ ਵਿੱਚ ਨੀ, ਹੱਥ ਖੁੰਡੀ ਮੋਢੇ ਖੇਸੀ,
0: ਠੀਕ ਹੈ। ਕਿਹੜੇ ਸਿੰਗਰ ਦਾ ਗਾਣਾ ਇਹ?
1: ਮੇਰਾ ਖਿਆਲ ਜੱਸੀ ਦਾ ਸ਼ਾਇਦ, ਮੈਨੂੰ ਸ਼ੋਰ ਤਾਂ ਨੀ ਹੈਗਾ ਪਰ ਗਾਣਾ ਬਹੁਤ ਸੋਹਣਾ ਆਉਂਦਾ, ਆ ਕੇ ਦੇਖਿਓ।
0: ਠੀਕ ਹੈ ਕੋਈ ਗੱਲ ਨੀ, ਮੈਂ ਲੱਭਦੀ ਹਾਂ ਫਿਰ ਤੁਹਾਨੂੰ ਸੁਣਾਉਂਦੀ ਹਾਂ ਮੈਂ। ਹਾਂਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਮੈਨੂੰ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ ਸੋ ਮਚ। ਤੇ ਬਿਲਕੁਲ ਗੱਲਾਂ ਬਾਤਾਂ ਸਾਡੀਆਂ ਜ਼ਰੂਰ ਚੱਲਣਗੀਆਂ, ਬਟ ਫਿਲਹਾਲ ਮੇਰੇ ਨਾਲ ਕੁਈਨਜ਼ਵੁੱਡ ਕਾਲਜ ਤੋਂ ਨੀਰੂ ਅਰੋੜਾ ਜੀ ਲਾਈਨ ਤੇ ਜੁੜ ਚੁੱਕੇ ਨੇ। ਕੁਈਨਜ਼ਵੁੱਡ ਕਾਲਜ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਕੇ ਇੱਕ ਵਾਈਟ ਕਾਲਰ ਜੋਬ ਲੱਭ ਰਹੇ ਹੋ, ਤਾਂ ਇਹ ਤੁਹਾਡੀ ਪੂਰੀ ਹੈਲਪ ਕਰਨਗੇ ਕਿ ਤੁਹਾਨੂੰ ਤੁਹਾਡੀ ਡਿਜ਼ਾਇਰਡ ਜੋਬ ਹੈ ਜਿਹੜੀ ਉਹ ਮਿਲੇ। ਤੇ ਕੁਈਨਜ਼ਵੁੱਡ ਕਾਲਜ ਤੁਹਾਨੂੰ ਬਹੁਤ ਵਧੀਆ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਆਫਰ ਕਰਦੇ ਨੇ, ਤੇ ਆਪਾਂ ਬਾਕੀ ਦੀ ਜਾਣਕਾਰੀ ਲਵਾਂਗੇ ਨੀਰੂ ਅਰੋੜਾ ਜੀ ਤੋਂ ਕੁਈਨਜ਼ਵੁੱਡ ਕਾਲਜ ਤੋਂ। ਹਾਂਜੀ ਮੈਮ ਸਵਾਗਤ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ, ਤੁਹਾਨੂੰ ਵੀ ਔਰ ਸਾਰੇ ਹੀ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਕੀ ਹਾਲ ਹੈ ਤੁਹਾਡਾ?
2: ਬਹੁਤ ਅੱਛਾ ਜੀ, ਬਹੁਤ ਅੱਛਾ ਹਾਲ ਹੈ। ਔਰ ਸਾਡੀ ਹੁਣੇ ਰੀਸੈਂਟਲੀ ਕਨਵੋਕੇਸ਼ਨ ਹੋ ਕੇ ਹਟੀ ਹੈ ਲਾਸਟ ਵੀਕ।
0: ਓ ਹਾਂਜੀ, ਕੰਗ੍ਰੈਚੁਲੇਸ਼ਨਸ।
2: ਉੱਥੇ ਤੁਸੀਂ, ਤੁਹਾਨੂੰ ਐਕਸਪੈਕਟ ਕਰ ਰਹੇ ਸੀ ਤਾਂ ਆਈ ਥਿੰਕ ਤੁਸੀਂ ਕਿਤੇ ਸਟਕ ਹੋ ਗਏ ਸੀ।
0: ਹਾਂਜੀ
2: ਨਹੀਂ ਆ ਸਕੇ।
0: ਹਾਂਜੀ ਬਿਲਕੁਲ, ਸਾਡੀ ਪੂਰੀ ਪਲੈਨਿੰਗ ਸੀ ਉਸ ਦਿਨ ਆਉਣ ਦੀ, ਬਟ ਸੋ ਸੌਰੀ, ਆਪਾਂ ਨੈਕਸਟ ਈਅਰ ਜ਼ਰੂਰ ਆਵਾਂਗੇ। ਹਾਂਜੀ ਥੈਂਕ ਯੂ ਸੋ ਮਚ ਫੋਰ ਇਨਵੀਟੇਸ਼ਨ। ਤੇ ਮੈਮ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ, ਹੈਲਥ ਕੇਅਰ ਜੋਬਸ ਤੁਹਾਨੂੰ ਪਤਾ ਆਲਵੇਜ਼ ਹੈ ਨਾ ਇਨ ਡਿਮਾਂਡ ਹੁੰਦੀਆਂ ਨੇ, ਹਰ ਟਾਈਮ, ਚਾਹੇ ਜਿਹੜਾ ਮਰਜ਼ੀ ਸਾਲ ਨਿਕਲ ਜੇ, ਐਵਰੀ ਈਅਰ ਹੈਲਥ ਕੇਅਰ ਦੀ ਤਾਂ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ। ਅਤੇ ਕੁਈਨਜ਼ਵੁੱਡ ਕਾਲਜ ਕਿਹੜੇ ਹੈਲਥ ਕੇਅਰ ਪ੍ਰੋਗਰਾਮਸ ਆਫਰ ਕਰਦੇ ਨੇ ਇਸ ਟਾਈਮ, ਉਹਦੇ ਬਾਰੇ ਦੱਸੋ ਥੋੜ੍ਹਾ ਜਿਹਾ।
2: ਜੀ ਮਨਪ੍ਰੀਤ, ਹੈਲਥ ਕੇਅਰ ਦੇ ਵਿੱਚ ਤਾਂ ਹਮੇਸ਼ਾ ਹੀ ਜੋਬਸ ਰਹਿੰਦੀਆਂ, ਔਰ ਇੱਕ ਐਸੀ ਇੰਡਸਟਰੀ ਜਿਹਦੇ ਵਿੱਚ ਕਦੀ ਰਿਸੈਸ਼ਨ ਨਹੀਂ ਆਉਂਦਾ, ਔਰ ਵੈਲ ਪੇਡ ਜੋਬਸ ਹੁੰਦੀਆਂ। ਸੋ ਕੁਈਨਜ਼ਵੁੱਡ ਕਾਲਜ ਆਫਰ ਕਰਦਾ ਹੈ ਹੈਲਥ ਕੇਅਰ ਦੇ ਵਿੱਚ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ, ਮੈਡੀਕਲ ਆਫਿਸ ਅਸਿਸਟੈਂਟ ਦਾ ਔਰ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ।
0: ਹਾਂਜੀ,
2: ਅਗਰ ਕੋਈ ਸ਼ਾਰਟ ਕੋਰਸ ਕਰਕੇ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ ਆ ਤਾਂ ਫਾਰਮੇਸੀ ਅਸਿਸਟੈਂਟ ਦਾ ਕੋਰਸ ਕਰ ਸਕਦੇ ਹੈ। ਇਹ ਆਨਲਾਈਨ ਕਲਾਸਿਸ ਹੈਗੀਆਂ ਨੇ, 2 ਮੰਥਸ ਦਾ ਕੋਰਸ ਹੈ। ਆਨਲਾਈਨ ਕਲਾਸਿਸ ਕਰਕੇ ਤੁਸੀਂ ਇੱਕ ਅੱਛੀ ਵੈਲ ਪੇਡ ਜੋਬ ਲੈ ਸਕਦੇ ਹੋ, ਔਰ ਵਾਈਟ ਕਾਲਰ ਜੋਬ ਲੈ ਸਕਦੇ ਹੋ ਬੇਸਿਕਲੀ, ਕਿ ਲੇਬਰ ਮਾਰਕੀਟ ਤੋਂ ਬਾਹਰ ਆ ਸਕਦੇ ਹੋ, ਜਿਹਦੇ ਕਿ ਤੁਸੀਂ ਫਾਰਮੇਸੀ ਅਸਿਸਟੈਂਟ ਦੀਆਂ ਜੋਬਸ ਲੈ ਸਕਦੇ ਹੋ, ਫਾਰਮਾਸਿਊਟੀਕਲ ਕਲੈਰੀਕਲ ਜੋਬਸ ਜਿਹੜੀਆਂ ਹੁੰਦੀਆਂ ਨੇ, ਜਾਂ ਫਾਰਮੇਸੀ ਏਡ ਦੀਆਂ ਜੋਬਸ ਵੀ ਅਪਲਾਈ ਕਰ ਸਕਦੇ ਹੋ। ਔਰ ਦੂਸਰਾ ਪ੍ਰੋਗਰਾਮ ਸਾਡਾ ਸ਼ੁਰੂ ਹੋ ਰਿਹਾ ਹੈ ਪਰਸਨਲ ਸਪੋਰਟ ਵਰਕਰ, ਜੋ ਕਿ ਹਾਈਲੀ ਇਨ ਡਿਮਾਂਡ ਹੈ ਕਿਉਂਕਿ ਕੈਨੇਡਾ ਦੇ ਵਿੱਚ ਬੇਬੀ ਬੂਮਰਸ ਦੀ ਪਾਪੂਲੇਸ਼ਨ ਵੱਧ ਰਹੀ ਹੈ, ਪਰਸਨਲ ਸਪੋਰਟ ਵਰਕਰਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ, ਔਰ ਇਹ ਵੈਲ ਪੇਡ ਜੋਬ ਵੀ ਹੈਗੀ, ਔਰ ਕੋਰਸ ਜਿਹੜਾ ਓਨਲੀ 6 ਮੰਥਸ ਦਾ ਪ੍ਰੋਗਰਾਮ ਹੈ। ਸੋ 6 ਮੰਥਸ ਦਾ ਪ੍ਰੋਗਰਾਮ ਹੋਣ ਕਰਕੇ ਜਿਹੜੇ ਇੱਥੇ ਵਿਜ਼ਿਟਰ, ਵਰਕ ਪਰਮਿਟ ਜਾਂ ਰਿਫਿਊਜੀ ਸਟੇਟਸ ਤੇ ਰਹਿ ਰਹੇ, ਕੋਈ ਪੜ੍ਹਾਈ ਕਰਨਾ ਚਾਹੁੰਦੇ ਹੈ ਤਾਂ ਉਹ ਲੋਕ ਵੀ ਇਸ ਕੋਰਸ ਨੂੰ ਕਰ ਸਕਦੇ ਹੈ। ਔਰ ਇਹ ਸਾਡੇ ਹਾਈਬ੍ਰਿਡ ਪ੍ਰੋਗਰਾਮ ਹੈ, ਮਾਰਨਿੰਗ ਔਰ ਈਵਨਿੰਗ ਦੋਨੋਂ ਹੀ ਬੈਚ ਸ਼ੁਰੂ ਹੋਣ ਜਾ ਰਹੇ ਹੈ ਜੂਨ ਦੇ ਵਿੱਚ। ਔਰ ਇਹਦੇ ਲਈ ਪ੍ਰੀ ਰੈਕਵਿਜ਼ਿਟ ਇਹੀ ਹੈ ਕਿ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਈ, ਨਹੀਂ ਤਾਂ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਐਜ਼ ਏ ਮੈਚਿਓਰ ਸਟੂਡੈਂਟ ਇਸ ਕੋਰਸ ਨੂੰ ਕਰਨ ਦੇ ਲਈ। ਔਰ ਇਹ ਕਲਾਸਿਸ ਸ਼ੁਰੂ ਹੋਣ ਜਾ ਰਹੀਆਂ ਜੀ, ਨਵੇਂ ਬੈਚ ਸ਼ੁਰੂ ਹੋ ਰਿਹਾ ਪਰਸਨਲ ਸਪੋਰਟ ਵਰਕਰ ਦੇ।
0: ਜੀ ਬਿਲਕੁਲ, ਕੁਈਨਜ਼ਵੁੱਡ ਕਾਲਜ ਦੇ ਨਾਲ ਤੁਸੀਂ ਕੰਟੈਕਟ ਕਰੋ, ਨੰਬਰ 9058720088 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਮੈਮ ਤੁਸੀਂ ਕਲੀਨਿਕਲ ਪਲੇਸਮੈਂਟਸ ਵੀ ਕਰਵਾਉਂਦੇ ਹੋ PSW ਦੇ ਸਟੂਡੈਂਟਸ ਦੇ ਲਈ?
2: ਜੀ ਮਨਪ੍ਰੀਤ, ਅੱਜ ਕੱਲ੍ਹ ਇਹ ਕੁਐਸਚਨ ਸਾਨੂੰ ਕਾਲਸ ਵੀ ਆਉਂਦੀਆਂ, ਸਪੈਸ਼ਲੀ ਜਦੋਂ ਕੋਈ ਕੁਐਰੀ ਵੀ ਆਉਂਦੀ ਹੈ ਤਾਂ ਉਹ ਪੁੱਛਦੇ ਆ ਕਿ ਪਲੇਸਮੈਂਟ ਦਿਓਗੇ ਕਿ ਨਹੀਂ, ਕਿਉਂਕਿ ਬਹੁਤ ਸਾਰੇ ਹੁਣ ਸੁਣਨ 'ਚ ਆ ਰਿਹਾ ਕਿ ਕਾਲਜਿਸ ਜਿਹੜੇ ਪਲੇਸਮੈਂਟ ਨਹੀਂ ਅਰੇਂਜ ਕਰ ਪਾਉਂਦੇ, ਜਾਂ ਫਿਰ ਸਟੂਡੈਂਟਸ ਨੂੰ ਆਪਣੇ ਆਪ ਕਰਨੀ ਪੈਂਦੀ ਹੈ, ਔਰ ਅਗਰ ਨਹੀਂ ਮਿਲਦੀ ਤਾਂ ਉਹਨਾਂ ਦਾ ਪੂਰੀ ਟਾਈਮ ਜਿਹੜਾ ਉਹਨਾਂ ਨੇ ਥਿਓਰੀ ਪੜ੍ਹੀ ਹੈ ਉਹ ਵੀ ਵੇਸਟ ਹੋ ਜਾਂਦੀ ਹੈ। ਸੋ ਸਾਡਾ ਕਾਲਜ ਜਿਹੜਾ ਹੈ, ਜਿੰਨੇ ਵੀ ਅਸੀਂ ਪ੍ਰੋਗਰਾਮ ਆਫਰ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਪਲੇਸਮੈਂਟ ਹੈਗੀ ਹੈ, ਕਾਲਜ ਅਰੇਂਜ ਕਰਦਾ ਹੈ, ਔਨ ਟਾਈਮ ਅਸੀਂ ਆਪਣੇ ਸਟੂਡੈਂਟਸ ਨੂੰ ਪਲੇਸਮੈਂਟ ਅਰੇਂਜ ਕਰਕੇ ਦਿੰਦੇ ਹਾਂ ਜੀ। ਈਵਨ ਕੋਰਸ ਕੰਪਲੀਟ ਹੋਣ ਤੋਂ ਬਾਅਦ ਸਟੂਡੈਂਟਸ ਨੂੰ ਜੋਬ ਅਸਿਸਟੈਂਸ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ, ਉਹਨਾਂ ਨੂੰ ਰੈਜ਼ਿਊਮੇ ਰਾਈਟਿੰਗ, ਸੌਫਟ ਸਕਿੱਲਸ ਔਰ ਇੰਟਰਵਿਊ ਪ੍ਰੀਪਰੇਸ਼ਨ ਦੀ ਵੀ ਅਸੀਂ ਪੂਰੀ ਹੈਲਪ ਕਰਦੇ ਹਾਂ
0: ਜੀ। ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਕਾਫੀ ਮੋਸਟਲੀ ਇੱਦਾਂ ਹੀ ਹੁੰਦਾ ਕਿ ਦੋਵੇਂ ਪੇਰੈਂਟਸ ਜਿਹੜੇ ਹੈਗੇ ਨੇ ਉਹ ਵਰਕਿੰਗ ਹੁੰਦੇ ਆ, ਤੇ ਉਹਦੇ ਕਰਕੇ ਚਾਈਲਡ ਕੇਅਰ ਕਹਿ ਲਓ ਜਾਂ ਡੇ ਕੇਅਰ ਬਿਜ਼ਨਸ ਕਾਫੀ ਜ਼ਿਆਦਾ ਕਹਿ ਲਓ ਕਿ ਰੈਪਿਡਲੀ ਗਰੋ ਕਰਦਾ, ਹੈ ਨਾ? ਤੇ ਇਹਦੇ ਵਿੱਚ ਤੁਸੀਂ ਦੱਸੋ ਕਿ ਚਾਈਲਡ ਕੇਅਰ ਕੋਰਸਿਸ ਕੋਈ ਹੈਗੇ ਜਿਹੜੇ ਤੁਸੀਂ ਆਫਰ ਕਰਦੇ ਹੋਵੋ?
2: ਚਾਈਲਡ ਕੇਅਰ ਦੇ ਵਿੱਚ ਅਸੀਂ 2 ਤਰ੍ਹਾਂ ਦੇ ਪ੍ਰੋਗਰਾਮ ਆਫਰ ਕਰ ਰਹੇ ਹਾਂ, ਇੱਕ ਤਾਂ ਹੈਗਾ 6 ਮੰਥਸ ਦਾ ਚਾਈਲਡ ਕੇਅਰ ਪ੍ਰੋਵਾਈਡਰ ਜਾਂ ਨੈਨੀ ਪ੍ਰੋਗਰਾਮ ਉਹਨੂੰ ਕਹਿ ਸਕਦੇ ਹਾਂ।
0: ਹਾਂਜੀ,
2: ਇਹ 6 ਮੰਥਸ ਦਾ ਪ੍ਰੋਗਰਾਮ ਹੈ ਉਹਨਾਂ ਵਾਸਤੇ ਜੋ ਲੋਕ ਬੱਚਿਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਆ, ਕੋਈ ਬੈਕਗ੍ਰਾਉਂਡ ਨਹੀਂ ਹੈ, ਕੋਈ ਹੋਰ ਪੜ੍ਹਾਈ ਨਹੀਂ ਕਰੀ ਹੋਈ ਹੈਲਥ ਕੇਅਰ ਦੀ ਜਾਂ ਚਾਈਲਡ ਕੇਅਰ ਦੀ। ਤਾਂ ਉਹ ਲੋਕ ਇਹ ਕੋਰਸ ਕਰ ਸਕਦੇ ਆ। ਇਹ ਕੋਰਸ ਸਾਡੇ ਕੋਲ ਆਨਲਾਈਨ ਕਲਾਸਿਸ ਵੀ ਹੈਗੀਆਂ ਨੇ, ਜਿਹੜੇ ਕਿ ਬ੍ਰੈਂਪਟਨ ਤੋਂ ਬਾਹਰ ਕਿਤੇ ਦੂਰ ਰਹਿੰਦੇ ਆ ਨਹੀਂ ਆ ਸਕਦੇ ਇਨ ਪਰਸਨ ਕਲਾਸਿਸ ਲੈਣ, ਤਾਂ ਉਹ ਵੀਕਐਂਡ ਤੇ ਆਨਲਾਈਨ ਕਲਾਸਿਸ ਲੈ ਸਕਦੇ ਆ। ਔਰ ਜਿਹੜੇ ਲੋਕ ਇਨ ਪਰਸਨ ਲੈਣਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਅਸੀਂ ਇਹ ਵੀਕਐਂਡ ਤੇ ਕੋਰਸ ਆਫਰ ਕਰ ਰਹੇ ਹਾਂ। ਓਨਲੀ ਸੈਟਰਡੇ ਸੰਡੇ ਕਲਾਸ ਹੁੰਦੀ ਹੈ। 6 ਮੰਥਸ ਦਾ ਕੋਰਸ ਕਰਕੇ ਤੁਸੀਂ ਇੱਕ ਅੱਛੀ ਜੋਬ ਲੈ ਸਕਦੇ ਹੋ ਕਿ ਸਪੈਸ਼ਲ ਕਿਡਸ ਦੇ ਨਾਲ ਕੰਮ ਕਰਨਾ ਹੈ, ਡੇ ਹੋਮ ਡੇ ਕੇਅਰ ਬਣਾਉਣਾ ਹੈ ਤੁਸੀਂ ਆਪਣਾ, ਜਾਂ ਚਾਈਲਡ ਕੇਅਰ ਅਸਿਸਟੈਂਟ ਦੀ ਜੋਬ ਲੈਣੀ ਹੈ, ਤਾਂ ਲੈ ਸਕਦੇ ਹੋ ਇਹ ਕੋਰਸ ਕਰਕੇ। ਔਰ ਜਿਨ੍ਹਾਂ ਨੇ PSW ਦਾ ਆਲਰੇਡੀ ਕੀਤਾ ਹੋਇਆ ਕੋਰਸ ਔਰ ਉਹ ਅਗਰ ਬੱਚਿਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਆ, ਤਾਂ ਉਹ 2 ਮੰਥਸ ਦਾ ਸ਼ਾਰਟ ਸਰਟੀਫਿਕੇਟ ਲੈ ਸਕਦੇ ਆ। ਫੁੱਲੀ ਆਨਲਾਈਨ ਪ੍ਰੋਗਰਾਮ ਹੈ ਉਹ ਵੀ, ਉਹਨੂੰ ਲੈ ਕੇ ਤੁਸੀਂ ਆਪਣੇ ਸਪੈਸ਼ਲ ਨੀਡ ਕਿਡਸ ਜਾਂ ਫਿਰ ਜਿਹੜੇ ਹੋਰ ਵੀ ਕਿਸੇ ਤਰ੍ਹਾਂ ਦੇ ਬੱਚਿਆਂ ਦੇ ਨਾਲ ਕਿਸੇ ਵੀ ਐਸੋਸੀਏਸ਼ਨ ਦੇ ਵਿੱਚ ਜਾਂ ਕੰਪਨੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਤਾਂ ਉਹ 2 ਮੰਥਸ ਦਾ ਆਨਲਾਈਨ ਪ੍ਰੋਗਰਾਮ ਵੀ ਹੈਗਾ। ਔਰ ਅਗੇਨ ਕਿ ਦੋਨੋਂ ਹੀ ਪ੍ਰੋਗਰਾਮ 6 ਮਹੀਨੇ ਦੇ ਘੱਟ ਹੈਗੇ ਆ। ਸੋ ਜਿਹੜੇ ਇੱਥੇ ਵਿਜ਼ਿਟਰ, ਵਰਕ ਪਰਮਿਟ ਜਾਂ ਰਿਫਿਊਜ਼ ਦੇ ਸਟੇਟਸ ਤੇ ਰਹਿ ਰਹੇ ਆ ਉਹ ਲੋਕ ਵੀ ਇਹ ਕੋਰਸਿਸ ਜੁਆਇਨ ਕਰ ਸਕਦੇ ਆ।
0: ਜੀ, ਮੇਰਾ ਇੱਕ ਲਾਸਟ ਕੁਐਸਚਨ ਹੈ ਤੁਹਾਨੂੰ ਕਿ ਜਿਹੜੇ ਹੁਣ ਨਵੇਂ ਹੋਰ ਵੀ ਕੋਰਸਿਸ ਜਿਹੜੇ ਸਟਾਰਟ ਹੋ ਰਹੇ ਨੇ, ਇੱਕ ਤਾਂ ਉਹਨਾਂ ਬਾਰੇ ਵੀ ਦੱਸੋ ਤੇ ਇੱਕ ਟਾਈਮਿੰਗ ਵੀ ਜ਼ਰੂਰ ਦੱਸਿਓ ਕਿ ਵੀਕਡੇਸ 'ਚ ਕਿਹੜੇ ਕੋਰਸਿਸ ਨੇ, ਵੀਕਐਂਡਸ ਦੇ ਉੱਪਰ ਕਿਹੜੇ ਕੋਰਸਿਸ ਤੁਸੀਂ ਆਫਰ ਕਰ ਰਹੇ ਹੋ।
2: ਜੀ, ਸਾਡੇ ਡਿਪਲੋਮਾਸ ਦੇ ਵਿੱਚ ਸ਼ੁਰੂ ਹੋਣ ਜਾ ਰਹੇ ਹੈ ਆਫਿਸ ਐਡਮਿਨਿਸਟ੍ਰੇਸ਼ਨ ਦਾ ਡਿਪਲੋਮਾ, ਮੈਡੀਕਲ ਆਫਿਸ ਅਸਿਸਟੈਂਟ ਦਾ ਪ੍ਰੋਗਰਾਮ ਹੈ, ਡਾਟਾ ਐਨਾਲਿਸਟ IT ਵਾਸਤੇ ਔਰ ਕੰਪਿਊਟਰਾਈਜ਼ਡ ਅਕਾਊਂਟਿੰਗ ਦਾ ਡਿਪਲੋਮਾ ਸ਼ੁਰੂ ਹੋ ਰਿਹਾ। ਔਰ ਜੋ ਲੋਕ ਹੈਲਥ ਕੇਅਰ ਦੀਆਂ ਕਿਚਨਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੈ, ਹੋਸਪਿਟਲ, ਨਰਸਿੰਗ ਹੋਮ, ਲੌਂਗ ਟਰਮ ਕੇਅਰ ਜਾਂ ਫੂਡ ਇੰਡਸਟਰੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੈ, ਤਾਂ ਉਹਨਾਂ ਵਾਸਤੇ ਫੂਡ ਸਰਵਿਸ ਵਰਕਰ ਜਿਹਨੂੰ ਕਿ ਡਾਇਟਰੀ ਏਡ ਵੀ ਕਹਿੰਦੇ ਆ, ਉਹ ਵੀ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਇਹ ਸਾਰੇ ਪ੍ਰੋਗਰਾਮਸ ਜਿਹੜੇ ਨੇ ਵੀਕਡੇਜ਼ ਔਰ ਵੀਕਐਂਡ ਦੋਨੋਂ ਟਾਈਮ ਤੇ ਅਵੇਲੇਬਲ ਨੇ। ਔਰ ਸ਼ਾਰਟ ਕੋਰਸਿਸ ਦੇ ਵਿੱਚ ਸਾਡੇ ਸ਼ੁਰੂ ਹੋਣ ਜਾ ਰਹੇ ਹੈ ਬੇਸਿਕ ਟੂ ਐਡਵਾਂਸ ਕੰਪਿਊਟਰਸ, ਇੰਗਲਿਸ਼ ਸਪੀਕਿੰਗ ਦੇ ਕੋਰਸਿਸ ਨੇ, ਡਾਟਾ ਐਂਟਰੀ, ਬੁੱਕ ਕੀਪਿੰਗ ਐਂਡ ਅਕਾਊਂਟਿੰਗ ਦੇ ਕੋਰਸਿਸ ਸ਼ੁਰੂ ਹੋ ਰਹੇ ਹੈ। ਔਰ ਪ੍ਰੀਪਰੇਸ਼ਨ ਕਲਾਸਿਸ ਦੇ ਵਿੱਚ ਆਈਲਟਸ, ਸੈਲਪੇ, PT ਦੀਆਂ ਪ੍ਰੀਪਰੇਸ਼ਨ ਕਲਾਸਿਸ ਵੀ ਆਫਰ ਕਰ ਰਹੇ ਹਾਂ। ਔਰ ਮਨਪ੍ਰੀਤ, ਤੁਸੀਂ ਸਕੈਜੂਅਲ ਪੁੱਛਿਆ ਟਾਈਮਿੰਗ, ਸੋ ਪ੍ਰੀਪਰੇਸ਼ਨ ਕਲਾਸਿਸ ਸਾਡੀਆਂ 1-on-1 ਬੇਸਿਸ ਤੇ ਹੁੰਦੀਆਂ, ਆਈਲਟਸ, ਸੈਲਪੇ, PT ਦੀਆਂ। ਸੋ ਸਟੂਡੈਂਟ ਦੀ ਅਵੇਲੇਬਿਲਿਟੀ ਦੇ ਹਿਸਾਬ ਨਾਲ 7 ਡੇਜ਼ ਕਾਲਜ ਓਪਨ ਹੁੰਦਾ ਹੈ, ਉਹਨਾਂ ਨੂੰ ਜੋ ਟਾਈਮ ਸੂਟ ਕਰਦਾ ਹੈ ਉਸ ਟਾਈਮ ਤੇ ਲੈ ਸਕਦੇ ਹੈ। ਸ਼ਾਰਟ ਕੋਰਸਿਸ ਦੇ ਵਿੱਚ ਵੀ ਸਾਡੇ ਕੋਲ ਸਕੈਜੂਅਲ ਰੋਟੇਟਿੰਗ ਵੀ ਹੈਗਾ ਔਰ ਸਟੂਡੈਂਟ ਦੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਵੀ ਹੈਗਾ। ਸੋ ਵੀਕਐਂਡ ਤੇ ਜਾਂ ਵੀਕਡੇਜ਼ ਦੇ ਵਿੱਚ ਵੀ ਇਹ ਸਾਰੇ ਕੋਰਸਿਸ, ਕੰਪਿਊਟਰ, ਇੰਗਲਿਸ਼, ਡਾਟਾ ਐਂਟਰੀ, ਬੁੱਕ ਕੀਪਿੰਗ, ਕੁਇਕ ਬੁੱਕਸ ਦੇ ਕੋਰਸਿਸ ਵੀ ਅਵੇਲੇਬਲ ਨੇ। ਔਰ ਡਿਪਲੋਮਾਸ ਦੇ ਵਿੱਚ ਫੁੱਲ ਟਾਈਮ ਔਰ ਪਾਰਟ ਟਾਈਮ ਦੋਨੋਂ ਹੀ ਤਰ੍ਹਾਂ ਤੋਂ ਆਫਰ ਕਰ ਰਹੇ ਹਾਂ ਔਰ ਮਾਰਨਿੰਗ ਵੀ ਕਲਾਸਿਸ ਹੁੰਦੀਆਂ ਨੇ, ਈਵਨਿੰਗ ਦੇ ਵਿੱਚ ਵੀ ਹੁੰਦੀਆਂ। ਸੋ ਜਿਹੜੇ ਲੋਕ ਆਫਟਰਨੂਨ ਕੰਮ ਕਰਦੇ ਆ ਉਹਨਾਂ ਨੂੰ ਮਾਰਨਿੰਗ ਸੂਟ ਕਰਦਾ ਜਾਂ ਨਾਈਟ 'ਚ ਕੰਮ ਕਰਦੇ ਆ, ਔਰ ਜਿਹੜੇ ਲੋਕ ਆਫਟਰਨੂਨ 'ਚ ਕੰਮ, ਮਾਰਨਿੰਗ 'ਚ ਕੰਮ ਕਰਦੇ ਆ, ਉਹ ਆਫਟਰਨੂਨ ਕਲਾਸਿਸ ਲੈ ਸਕਦੇ ਆ। ਸੋ ਇੱਕ ਵਾਰ ਸਾਡੇ ਨਾਲ ਗੱਲ ਕਰਨਗੇ ਤਾਂ ਅਸੀਂ ਉਹਨਾਂ ਦਾ ਸਕੈਜੂਅਲ ਦੇਖ ਕੇ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਕਿ ਕਿਹੜਾ ਟਾਈਮ ਉਹਨਾਂ ਨੇ ਕਿਹੜੇ ਪ੍ਰੋਗਰਾਮ ਲਈ ਸੂਟੇਬਲ ਹੈਗਾ। ਸੋ ਇਹਨਾਂ ਸਾਰੀ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ 'ਤੇ ਲੌਗਇਨ ਕਰ ਸਕਦੇ ਆ queenswoodcollege.com ਜਾਂ ਫਿਰ ਫੋਨ ਕਰਕੇ ਅਪੁਆਇੰਟਮੈਂਟ ਬਣਾ ਕੇ ਸਾਨੂੰ ਮਿਲ ਸਕਦੇ ਆ। ਫੋਨ ਨੰਬਰ ਹੈ 905-872-0088। ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 203, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ। ਅਸੀਂ ਰੇਲਵੇ ਕਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ, ਵਿਲੀਅਮਸ ਨੂੰ ਫੇਸਿੰਗ। ਔਰ ਜਾਂਦੇ ਜਾਂਦੇ ਕਮਿਊਨਿਟੀ ਨੂੰ ਇੱਕੋ ਹੀ ਮੈਸੇਜ ਹੈ ਕਿ ਇੰਨੀ ਦੂਰ ਆ ਕੇ ਲੇਬਰ 'ਚ ਨਾ ਰਹੋ, ਚਾਹੇ ਪਾਰਟ ਟਾਈਮ ਕੋਰਸ ਕਰੋ, ਵੰਸ ਏ ਵੀਕ ਕਲਾਸਿਸ ਲਓ, ਪਰ ਥੋੜ੍ਹੀ ਜਿਹੀ ਪੜ੍ਹਾਈ ਕਰਕੇ ਸਕਿੱਲਸ ਅਪਗ੍ਰੇਡ ਕਰੋ। ਔਰ ਅਗਰ ਕੰਪਨੀ ਨਹੀਂ ਛੱਡਣਾ ਚਾਹੁੰਦੇ, ਵੇਅਰ ਹਾਊਸ 'ਚ ਕੰਮ ਕਰ ਰਹੇ ਹੋ, ਤਾਂ ਇੰਟਰਨਲ ਜੋਬ ਪੋਸਟਿੰਗ 'ਚ ਵੀ ਅੱਗੇ ਜਾ ਸਕਦੇ ਹੋ ਸ਼ਾਰਟ ਕੋਰਸਿਸ ਕਰਕੇ। ਸੋ ਇੱਕ ਵਾਰ ਸਾਡੇ ਨਾਲ ਆ ਕੇ ਰਾਬਤਾ ਜ਼ਰੂਰ ਕਰ ਕਰੋ ਜੀ।
0: ਜੀ, ਬਹੁਤ ਬਹੁਤ ਸ਼ੁਕਰੀਆ
2: ਮਨਪ੍ਰੀਤ
0: ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ ਦੇ ਨਾਲ, ਨੰਬਰ 905-872-0088, 905-872-0088 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਕੁਈਨਜ਼ਵੁੱਡ ਕਾਲਜ ਦੇ ਨਾਲ। ਵੇਲਾ ਹੋ ਗਿਆ ਆਪਣੀ ਸਟੇਸ਼ਨ ਆਈਡੀ ਦਾ, ਤਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਜਲਦ ਵਾਪਸ ਆਵਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
3: ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜਰ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਸਭਦੀਪ ਸਿੰਘ ਨੂੰ ਕਾਲ ਕਰੋ।
4: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ 'ਚ ਖਾਣਾ ਬਣਾਉਣਾ ਹੀ ਨਹੀਂ।
5: ਹੈਂ, ਫੇਰ ਕਾਕਰੋਚ ਤੇ ਚੂਹੇ? ਉਹ ਹਾਲੇ ਮਹੀਨਾ ਪਹਿਲਾਂ ਨਾ ਟ੍ਰੀਟਮੈਂਟ ਕਰਾਈ ਸੀ।
4: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ 'ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ। ਜਾਂਦੇ ਆ।
5: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
6: ਆਪ ਘਰ ਚੋਂ ਬਾਹਰ ਕਿਉਂ ਜਾਣਾ?
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: कनेडा
4: विच रहंदे हुए हर परिवार को लाइफ इंश्योरेंस होनी बहुत जरूरी है अपने परिवार की फाइनेंशियल सिक्योरिटी ते फ्यूचर प्लानिंग लई।
9: इसे लई मैं अपनी ते वाइफ दी इंश्योरेंस पॉलिसी प्राइम इंश्योरेंस दे सिमराज सिद्धू तो ही करवाई है।
10: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तो वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-456-3381 ते 416-457-3381 ते।
4: नाले जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो। बिल्कुल फ्री विच पॉलिसी रिव्यू करवा के तुहाडे पैसे बचाउणगे। हुणे ही सिमराज सिंह सिद्धू नू कॉल करो
3: 45% डिस्काउंट लेके देंगे। जेकर तुसी प्रोफेशनल लोग हो जिवे इंजीनियर टीचर नर्सेस डॉक्टर आदि ਹੋਰ ਵੀ ਡਿਸਕਾਊਂਟ ਮਿਲੇਗਾ। ਲੰਮੇ ਸਮੇਂ ਤੋਂ ਮਨੂ ਸ਼ਰਮਾ ਹੋਰੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289

0: ಇನ್ನೂ ಕರ್ಲೋ ਸਸਤੀ ਗਰੋਸਰੀ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਹੋ 45 ਡਸਕ ਡਰਾਈਵ ਫੈਂਡਰ ਬੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਟਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
1: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕ ਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦਾ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦੀ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦਾ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਠੀਕ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਇੱਕ ਘੰਟਾ ਨਿਕਲ ਚੁੱਕਾ ਆ, ਈਵਨ 2 ਘੰਟੇ ਨਿਕਲ ਚੁੱਕੇ ਨੇ, ਅਤੇ ਤੁਹਾਡਾ ਅਤੇ ਸਾਡਾ ਸਾਥ ਹੁਣ 6 ਵਜੇ ਤੱਕ ਹੋ ਰਿਹਾ, ਯਾਨੀ ਕਿ 1 ਘੰਟਾ ਸਾਡੇ ਕੋਲ ਹੋ ਰਿਹਾ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ ਅਤੇ ਮੌਸਮ ਨੂੰ ਪੂਰਾ ਇੰਜੋਏ ਕਰ ਰਹੇ ਹੋ। ਸਮਰ ਟਾਈਮ ਬਹੁਤ ਹੀ ਵਧੀਆ, ਬਹੁਤ ਹੀ ਸੋਹਣਾ ਟਾਈਮ ਹੈ ਜਿਹਦੇ ਵਿੱਚ ਤੁਸੀਂ ਨਾਲੇ ਤਾਂ ਆਪਣੇ ਆਪ ਦਾ ਖਿਆਲ ਰੱਖ ਸਕਦੇ ਹੋ। ਆਪਣੇ ਆਪ ਦਾ ਖਿਆਲ ਕਿੱਦਾਂ? ਕਿਉਂਕਿ ਦੇਖੋ, ਜਿਹੜਾ ਸਰਦੀਆਂ ਦਾ ਟਾਈਮ ਹੁੰਦਾ ਨਾ, ਜਦੋਂ ਧੁੱਪ ਘੱਟ ਨਿਕਲਦੀ ਹੈ, ਜਦ ਧੁੱਪ ਨਿਕਲੇ ਵੀ ਠੰਡ ਇੰਨੀ ਜ਼ਿਆਦਾ ਹੁੰਦੀ ਹੈ, ਬੰਦੇ ਦਾ ਮਨ ਹੀ ਨਹੀਂ ਕਰਦਾ ਧੁੱਪ ਬਾਹਰ ਨਿਕਲਣ ਦਾ ਨਾ, ਕਿਉਂਕਿ ਸਨੋਅ ਦੇ ਵਿੱਚ ਤਾਂ ਕਿਹਦਾ ਹੀ ਮਨ ਕਰਦਾ ਕਿ ਬਾਹਰ ਜਾਈਏ। ਬਹੁਤ ਸਾਰੇ ਸਾਡੇ ਲਿਸਨਰ ਅੱਛਾ ਹੈ ਇੱਦਾਂ ਦੇ ਹੈਗੇ ਨੇ ਜਿਹਨਾਂ ਨੂੰ ਸਨੋਅ ਵਾਲਾ ਵੈਦਰ ਬਹੁਤ ਪਸੰਦ ਹੁੰਦਾ ਆ, ਬਟ ਮੋਸਟਲੀ ਸਾਰੇ ਕਹਿੰਦੇ ਨੇਗੇ ਕਿ ਸਮਰ ਟਾਈਮ ਬਹੁਤ ਸੋਹਣਾ ਟਾਈਮ ਹੈ, ਸਪਰਿੰਗ ਸਮਰ ਵਾਲਾ। ਅਤੇ ਇਸ ਕਰਕੇ ਜਿਹੜਾ ਆਪਣਾ ਸਿਹਤ ਦਾ ਵੀ ਧਿਆਨ ਰੱਖਿਆ ਜਾਂਦਾ, ਤੁਸੀਂ ਪ੍ਰੋਪਰ ਐਕਸਰਸਾਈਜ਼ ਕਰ ਸਕਦੇ ਹੋ, ਬਾਹਰ ਵਾਕ 'ਤੇ ਚਲੇ ਜਾਂਦੇ ਹੋ, ਹੈ ਨਾ, ਵਿਟਾਮਿਨ ਡੀ ਤੁਹਾਨੂੰ ਪੂਰਾ ਮਿਲਦਾ ਧੁੱਪ ਤੋਂ, ਅਤੇ ਇਸ ਤੋਂ ਇਲਾਵਾ ਤੁਸੀਂ ਆਪਣੇ ਆਲੇ ਦੁਆਲੇ ਦਾ ਵੀ ਖਿਆਲ ਰੱਖ ਸਕਦੇ ਹੋ। ਅਤੇ ਇੱਕ ਮੈਸੇਜ ਸਿਟੀ ਔਫ ਬ੍ਰੈਂਪਟਨ ਵੱਲੋਂ ਮੈਂ ਤੁਹਾਨੂੰ ਦੇ ਦਿਆਂ। ਸਿਟੀ ਆਫ ਬ੍ਰੈਂਪਟਨ ਵਾਲੇ ਕਹਿੰਦੇ ਕਿ ਤੁਹਾਨੂੰ ਪਤਾ ਹੀ ਹੈ ਹੁਣ ਸਮਰ ਆ ਗਈ ਹੈ, ਤਾਂ ਫਿਰ ਇੱਕ ਵਧੀਆ ਆਪਣਾ ਜਿਹੜਾ ਬ੍ਰੈਂਪਟਨ ਸਿਟੀ ਹੈ, ਜਿਹੜੀ ਕਿ ਆਪਣੀ ਫਲਾਰ ਸਿਟੀ ਹੈ ਬ੍ਰੈਂਪਟਨ, ਇਹਨੂੰ ਹੋਰ ਸਾਰਾ ਸੋਹਣਾ ਬਣਾਓ ਜਿੰਨਾ ਜ਼ਿਆਦਾ ਹੋ ਸਕਦਾ। ਆਪਣੇ ਫਰੰਟ ਨੂੰ, ਆਪਣੇ ਘਰ ਦੇ ਫਰੰਟ ਨੂੰ, ਯਾਰਡਸ ਨੂੰ ਮੇਨਟੇਨ ਕਰਕੇ ਰੱਖੋ, ਬੈਕਯਾਰਡ ਨੂੰ ਮੇਨਟੇਨ ਕਰਕੇ ਰੱਖੋ। ਅਤੇ ਜੇਕਰ ਤੁਸੀਂ ਆਪਣੇ ਜਿੰਨੇ ਵੀ ਸਾਈਡ ਵਾਕਸ ਨੇ ਉਹਨਾਂ ਨੂੰ ਵੀ ਕਲੀਅਰ ਰੱਖੋ, ਅਤੇ ਨਾਲੇ ਲੇਨਸ ਜਿਹੜੀਆਂ ਬਾਈਕ ਲੇਨਸ ਨੇ ਉਹਨਾਂ ਨੂੰ ਵੀ ਕਲੀਅਰ ਰੱਖੋ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮੋਸਟਲੀ ਸਮਰ ਟਾਈਮ ਦੇ ਵਿੱਚ ਕਾਫੀ ਸਾਰੇ ਬਾਈਕਸ ਵਗੈਰਾ ਸਾਈਕਲਸ ਦੇ ਉੱਪਰ ਬੱਚੇ ਜਾਂਦੇ ਹੁੰਦੇ ਨੇ, ਜਾਂ ਫਿਰ ਛੋਟੇ ਬੱਚੇ ਵੀ, ਹੈ ਨਾ, ਬਾਹਰ ਅੰਦਰ ਘੁੰਮਦੇ ਫਿਰਦੇ ਰਹਿੰਦੇ ਹੁੰਦੇ ਨੇ। ਤਾਂ ਜਿਹੜੀਆਂ ਇਹ ਸਾਈਡ ਵਾਕਸ ਨੇ ਅਤੇ ਬਾਈਕ ਲੇਨਸ ਨੇ ਉਹਨਾਂ ਨੂੰ ਜਿੰਨਾ ਜ਼ਿਆਦਾ ਹੋ ਸਕਦਾ ਕਲੀਅਰ ਰੱਖੋ। ਅਤੇ ਇਸ ਤੋਂ ਇਲਾਵਾ ਜਿੰਨੀ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਗੈਟ ਟੂਗੈਦਰ ਕਰੋ, ਜ਼ਰੂਰ ਕਰੋ, ਚਾਹੀਦੀ ਵੀ ਹੈ, ਬਟ ਐਕਸੈਸਿਵ ਨੋਇਜ਼ ਨੂੰ ਬਿਲਕੁਲ ਆਪਣਾ ਕੰਟਰੋਲ ਕਰਕੇ ਰੱਖੋ, ਡਾਊਨ ਰੱਖੋ, ਜ਼ਿਆਦਾ ਸ਼ੋਰ ਸ਼ਰਾਬਾ ਨਹੀਂ ਕਰਨਾ। ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਘਰਾਂ 'ਚ ਗੈਟ ਟੂਗੈਦਰ ਕਰ ਵੀ ਰਹੇ ਹੋ, ਅਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਵੇਸਟ ਬਹੁਤ ਜ਼ਿਆਦਾ ਹੋ ਜਾਂਦਾ, ਕਿਉਂਕਿ ਖਾਣ ਪਕਵਾਨ ਤਾਂ ਬਣਦੇ ਹੀ ਬਣਦੇ ਨੇ, ਅਤੇ ਜਿੰਨਾ ਵੀ ਵੇਸਟ ਹੈਗਾ ਉਹਨੂੰ ਪ੍ਰੋਪਰਲੀ ਡਿਸਪੋਜ਼ ਕਰੋ, ਬਿਨਸ ਦੇ ਵਿੱਚ ਇੱਧਰ ਉੱਧਰ ਡੰਪ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਡਜ਼ਨਟ ਮੈਟਰ, ਬਟ ਵੇਸਟ ਜਿੰਨਾ ਵੀ ਹੋਵੇ ਉਹਨਾਂ ਨੂੰ ਪ੍ਰੋਪਰ ਬਿਨਸ ਦੇ ਵਿੱਚ ਡਿਸਪੋਜ਼ ਕਰੋ, ਇੱਧਰ ਉੱਧਰ ਨਾ ਸੁੱਟੋ। ਜਿੰਨੀ ਜ਼ਿਆਦਾ ਤੁਸੀਂ ਸਿਟੀ ਨੂੰ ਆਪਣੀ ਕਲੀਨ ਰੱਖੋਗੇ, ਇੱਕ ਚੰਗੇ ਨੇਬਰਸ ਬਣ ਕੇ ਰਹੋਗੇ, ਇੱਧਰ ਉੱਧਰ ਸ਼ੋਰ ਸ਼ਰਾਬਾ ਘੱਟ ਪਾਓਗੇ, ਇੱਕ ਵਧੀਆ ਸਟਰੋਂਗਰ ਕਮਿਊਨਿਟੀ ਨੂੰ ਤੁਸੀਂ ਸਿਰਜ ਸਕਦੇ ਹੋ। ਅਤੇ ਸਿਟੀ ਆਫ ਬ੍ਰੈਂਪਟਨ ਵਾਲੇ ਇੱਕ ਚੀਜ਼ ਹੋਰ ਕਹਿ ਰਹੇ ਨੇ ਕਿ ਸਟਰੀਟ ਪਾਰਕਿੰਗ ਜਿਹੜੀ ਹੈਗੀ ਉਹ ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ, ਅਤੇ ਇਸ ਤੋਂ ਇਲਾਵਾ ਸਵੇਰ ਦੇ 2 ਵਜੇ ਤੋਂ ਲੈ ਕੇ 6 ਵਜੇ ਤੱਕ, ਯਾਨੀ ਕਿ 2 AM ਤੋਂ 6 AM, ਚਾਹੇ ਰਾਤ ਦੇ 2 ਵਜੇ ਤੋਂ ਕਹਿ ਲਓ, ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਬਿਲਕੁਲ ਵੀ ਪਾਰਕਿੰਗ ਮਨਾ ਕੀਤੀ ਗਈ ਹੈ ਸਟਰੀਟ ਦੇ ਉੱਪਰ। ਅਤੇ ਜੇ ਤੁਸੀਂ ਕਰਦੇ ਹੋ ਤਾਂ ਫਿਰ ਤੁਹਾਨੂੰ ਪਤਾ ਫਾਈਨਸ ਲੱਗ ਸਕਦੇ ਨੇ। ਅਤੇ ਛੋਟੇ ਛੋਟੇ ਸਿੰਪਲ ਐਕਸ਼ਨਸ ਨੇ ਕਾਫੀ ਵਧੀਆ ਵੱਡੇ ਡਿਫਰੈਂਸਿਸ ਕ੍ਰੀਏਟ ਕਰ ਸਕਦੇ ਨੇ। ਬਾਕੀ ਦੀ ਜਾਣਕਾਰੀ ਤੁਸੀਂ ਸਿਟੀ ਆਫ ਬ੍ਰੈਂਪਟਨ ਦੀ ਸਾਈਟ ਤੋਂ ਵੀ ਲੈ ਸਕਦੇ ਹੋ, brampton.ca/bylaws ਤੁਸੀਂ ਵਿਜ਼ਿਟ ਕਰੋ ਇਹਨਾਂ ਦੀ ਵੈਬਸਾਈਟ, ਗੂਗਲ ਦੇ ਉੱਪਰ ਸਰਚ ਕਰ ਲਓ ਸਿੰਪਲੀ brampton.ca/bylaws, ਅਤੇ ਉੱਥੇ ਜਾ ਕੇ ਤੁਸੀਂ ਇੱਕ ਟਾਈਟਲ ਪੜੋਗੇ, ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ, ਇੱਥੇ ਜਾ ਕੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਸਕਦੀ ਹੈ। ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਲਈ ਦਿੱਤਾ ਗਿਆ ਆ, ਇਹਦਾ ਤੁਸੀਂ ਪੂਰਾ ਖਾਸ ਤੌਰ 'ਤੇ ਧਿਆਨ ਰੱਖਣਾ ਆ। ਅਗਲੇ ਕਾਲਰ ਮੇਰੇ ਨਾਲ ਜੁੜੇ ਨੇ, 1122 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ। ਕੋਈ ਨਾ, ਹੁਣ ਤੁਸੀਂ ਇਹ ਵੀ ਸੁਣੋ, ਫਿਰ ਮੈਂ ਤੁਹਾਨੂੰ ਇਹ ਵੀ ਇਹ ਵਾਲਾ ਵੀ ਸੁਣਾ ਦਿੰਦੀ ਆ।
1: ਹਾਂਜੀ, ਇੱਕ ਨਾ ਅਸੀਂ ਨਾ ਉਹ ਘਰਾਂ ਦੀ ਨਾ ਨਵੇਂ ਘਰ ਬਣਾਏ ਹੋਏ ਨਾ, ਫੈਂਸ ਲਾਉਣੀ ਹੈ ਕੋਈ ਹੋਵੇ, ਮਤਲਬ
0: ਓਂਕਾਰ ਹੋਮਸ ਦਾ, ਇਹ ਵੀ ਤੁਹਾਡੀ ਹੈਲਪ ਕਰ ਸਕਦੇ ਨੇ। ਨਹੀਂ, ਹੁਣ ਤਾਂ ਮੈਂ ਤਾਂ ਨਹੀਂ ਕਰ ਸਕਦੀ ਇਹ ਚੀਜ਼, ਮੈਂ ਤੁਹਾਨੂੰ ਨੰਬਰ ਹੀ ਦੇ ਸਕਦੀ ਹਾਂ, ਤੁਸੀਂ ਆਪ ਤੁਹਾਨੂੰ ਆਪੇ ਕਰਨਾ ਪੈਣਾ।
1: ਚਲੋ ਠੀਕ ਹੈ ਜੀ, ਫਿਰ ਮੈਂ ਬਾਅਦ ਚ ਲੈਣਾ ਨੰਬਰ ਤੁਹਾਡੇ ਬਾਅਦ ਚ।
0: ਚਲੋ ਠੀਕ ਹੈ, ਤੁਸੀਂ ਐਵੇਂ ਕਰਿਓ ਪ੍ਰੋਗਰਾਮ ਤੋਂ ਬਾਅਦ ਵੀ ਨਾ ਤੁਸੀਂ ਐਨੀ ਟਾਈਮ ਆਪਣੇ ਸਿਮਰਾਜ ਸਿੱਧੂ ਨੂੰ ਜਾਂ ਫਿਰ ਤੁਸੀਂ ਸਿੱਧੂ ਸਰ ਨੂੰ ਤੇਜਿੰਦਰ ਸਿੱਧੂ ਜੀ ਨੂੰ, ਉਹਨਾਂ ਨੂੰ ਜਦੋਂ ਮਰਜ਼ੀ ਤੁਸੀਂ ਕਾਲ ਕਰ ਲਓ, ਟੈਕਸਟ ਕਰ ਲਓ, ਉਦੋਂ ਨੂੰ ਨੰਬਰ ਭੇਜ ਦੇਣਗੇ। ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਐਡਵਰਟਾਈਜ਼ਮੈਂਟ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਨੇ, ਜਾਂ ਤੁਸੀਂ ਆਪਣੀ ਐਡ ਰੇਡੀਓ ਦੇ ਉੱਪਰ ਕਰਨਾ ਚਾਹੁੰਦੇ ਹੋ, ਤਾਂ ਉਹਦੇ ਲਈ ਵੀ ਤੁਸੀਂ ਨੰਬਰ ਨੋਟ ਕਰੋ, 416-725-2551, 416-725-2551, ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਕੰਟੈਕਟ, ਜਾਂ ਫਿਰ 416-457-3381, 416-457-3381, ਇਹਨਾਂ ਦੋਨਾਂ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਰੇਡੀਓ ਤੋਂ ਬਾਅਦ, ਕਿਉਂਕਿ ਰੇਡੀਓ ਹੁਣ ਜਦੋਂ ਚੱਲ ਰਿਹਾ 6 ਵਜੇ ਬੰਦ ਹੋ ਜਾਣਾ ਆ, ਤੇ ਇਸ ਤੋਂ ਬਾਅਦ ਜਦੋਂ ਵੀ ਤੁਹਾਡਾ ਮਨ ਕਰਦਾ, ਤੁਹਾਨੂੰ ਕੋਈ ਨੰਬਰ ਚਾਹੀਦਾ ਹੋਵੇ, ਕੋਈ ਇਨਫੋਰਮੇਸ਼ਨ ਚਾਹੀਦੀ ਆ, ਤਾਂ ਤੁਸੀਂ ਇਹਨਾਂ ਨੰਬਰ ਦੇ ਉੱਪਰ ਐਨੀ ਟਾਈਮ ਕੋਂਟੈਕਟ ਕਰ ਸਕਦੇ ਹੋ। ਤੇ ਸਟੂਡੀਓ ਨੰਬਰ 905-564-4444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਤੇ ਨਾਲੇ ਮੈਂ ਤੁਹਾਨੂੰ ਦੱਸ ਦਿਆਂ ਕਿ ਏ ਆਟੋਮੋਟਿਵ ਰਿਪੇਅਰ ਦੇ ਨਾਲ ਤੁਸੀਂ ਗੱਲਬਾਤ ਕਰ ਲਓ, ਜੇ ਤੁਸੀਂ ਆਪਣੀ ਕਾਰਜ ਨੂੰ ਰਿਪੇਅਰ ਕਰਾਉਣਾ ਹੋਵੇ, ਇਹ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰਾ ਸਕਦੇ ਹੋ, ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ, ਕੋਈ ਵੀ ਸਸਪੈਂਸ਼ਨ ਦਾ ਕੰਮ ਹੈ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਾਉਣਾ ਚਾਹੁੰਦੇ ਹੋ, ਸਾਰਾ ਕੁਝ ਕਰਵਾਓ, ਆਇਲ ਚੇਂਜ ਵੀ ਕਰਨਗੇ, ਰਸਟ ਪ੍ਰੂਫਿੰਗ ਵੀ ਕਰਦੇ ਆ। ਤੇ ਤੁਸੀਂ ਇੰਗਲਿਸ਼, ਪੰਜਾਬੀ, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਤੇ ਨੰਬਰ ਇਹਨਾਂ ਦਾ ਨੋਟ ਕਰ ਲਓ, 905-857-7596, ਤੇ ਇਹ ਤੁਹਾਡੇ ਲਈ ਲੋਕੇਟਡ ਨੇ ਹਾਈਵੇ 50 ਐਂਡ ਮੇਫੀਲਡ ਇੰਟਰਸੈਕਸ਼ਨ ਤੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ, 91 ਹੀਲੀ ਰੋਡ, ਬੋਲਟਨ ਦੇ ਵਿੱਚ। ਨੰਬਰ ਹੈ 905-857-7596, 905-857-7596, ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। 5094 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਥੈਂਕਸ ਫਾਰ ਸਰਪ੍ਰਾਈਜ਼ ਵਿਜ਼ਿਟ।
0: ਹਾਂਜੀ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਕਿ ਤੁਸੀਂ ਲਾਈਕ ਕੀਤਾ, ਮੈਂ ਸਰਪ੍ਰਾਈਜ਼ਿੰਗਲੀ ਆ ਗਈ ਅੱਜ। ਹਾਂਜੀ,
1: ਵੈਰੀ ਗੁੱਡ, ਯਾ ਸੁਣਾਈ ਛੋੜੇ।
0: ਹਾਂਜੀ, ਥੈਂਕ ਯੂ।
1: ਟਾਈਮ ਹੈ ਕਿ ਸੌਂਗ ਦੇ ਦਾ? ਟਾਈਮ ਹੈ ਕਿ ਨਹੀਂ ਗਾਣਾ ਲਗਾਉਂਦਾ ਨਹੀਂ ਇਹਦੇ? ਟਾਈਮ ਬਚਾ,
0: ਵੈਸੇ ਤਾਂ ਹਜੇ ਟਾਈਮ ਹੈ, ਬਟ ਮੈਨੂੰ ਪਤਾ ਨਹੀਂ ਕਿ ਕਿੰਨੇ ਕੁ ਗਾਣੇ ਲੱਗਣਗੇ, ਗਾਣੇ ਆਲਰੇਡੀ ਕਾਫੀ ਸਾਰੇ ਪਏ ਨੇ, ਬਟ ਮੈਂ ਕੋਸ਼ਿਸ਼ ਕਰ ਲੂੰਗੀ। ਹਾਂਜੀ,
1: ਕੋਸ਼ਿਸ਼ ਕਰਨਾ। ਸਾਜਨ ਦਾ ਪਿਕਚਰ ਗਾਣਾ, ਹਮ ਬਹੁਤ ਪਿਆਰ ਕਰਤੇ ਹੈ ਤੁਮਸੇ ਹੋ ਸਨਮ,
0: ਠੀਕ ਹੈ ਜੀ,
1: ਸਿੰਪਲ ਸੌਂਗ, ਅਗਰ ਗਾ ਦੋ ਠੀਕ ਹੈ। ਥੈਂਕ ਯੂ ਸੋ ਮਚ,
0: ਥੈਂਕ ਯੂ, ਬਹੁਤ ਸ਼ੁਕਰੀਆ,
1: ਹੈਵ ਅ ਵੰਡਰਫੁਲ ਡੇ।
0: ਥੈਂਕ ਯੂ, ਸੇਮ ਟੂ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਮੈਂ ਕੋਸ਼ਿਸ਼ ਜ਼ਰੂਰ ਕਰਦੀ ਹੁੰਦੀ ਹਾਂ ਕਿ ਮੈਂ ਸਾਰੇ ਗਾਣੇ ਲਗਾ ਦਿਆਂ ਪ੍ਰੋਗਰਾਮ ਰਹਿੰਦੇ ਰਹਿੰਦੇ, ਬਟ ਜੇ ਇਨ ਕੇਸ ਕੋਈ ਨਹੀਂ ਵੀ ਲੱਗਦਾ, ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਨੈਕਸਟ ਡੇ ਸੁਣਾ ਦਿੱਤਾ ਜਾਵੇ, ਕਿਉਂਕਿ ਤੁਹਾਡੇ ਲਈ ਐਵਰੀ ਡੇ 3-4 ਪ੍ਰੋਗਰਾਮ ਤਾਂ ਕਰੀਦਾ ਹੀ ਕਰੀਦਾ ਆ, ਤੇ ਉਸ ਤੋਂ ਬਾਅਦ ਫਰਾਈਡੇ ਐਂਡ ਸੈਟਰਡੇ 3 ਘੰਟੇ ਤੁਹਾਡੇ ਲਈ ਪ੍ਰੋਗਰਾਮ ਹੁੰਦਾ ਆ ਮੇਰੇ ਨਾਲ, ਤੁਹਾਡੇ ਨਾਲ ਕਾਫੀ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਬਟ ਫਿਲਹਾਲ ਚਲੋ ਫਿਰ ਆਪਾਂ ਗਾਣਾ ਸੁਣੀਏ ਸੁਰਜੀਤ ਬਿੰਦਰਖਿਆ ਜੀ ਦੀ ਆਵਾਜ਼ ਦੇ ਵਿੱਚ। ਮੈਂ ਕੋਸ਼ਿਸ਼ ਕਰਦੀ ਕਿ ਇੱਕ ਪੰਜਾਬੀ ਇੱਕ ਹਿੰਦੀ ਇੱਦਾਂ ਥੋੜਾ ਜਿਹਾ ਮੈਨੇਜ ਕਰਕੇ ਚੱਲੀਏ, ਤੇ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਹੋਰ ਵੀ ਕਰਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਜਿੱਦਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 8518। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਹਾਂਜੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਮੈਂ
0: ਠੀਕ ਠਾਕ, ਸੋਰੀ ਉਦੋਂ ਸੈਟਰਡੇ ਬਹੁਤ ਬਿਜ਼ੀ
1: ਹੋ ਗਏ, ਮੈਂ
0: ਤੁਹਾਨੂੰ
1: ਰੇਡੀਓ ਸੁਣਿਆ, ਤੁਹਾਨੂੰ ਜਰੂਰ ਫੋਨ ਕਰਨਾ।
0: ਹਾਂਜੀ, ਮੈਂ ਸੋਚ ਰਹੀ ਸੀ, ਮੈਂ ਕਿਹਾ ਤੁਸੀਂ ਮੈਨੂੰ ਕਿਹਾ ਸੀ ਮੈਂ ਸੈਟਰਡੇ ਫੋਨ ਕਰੂੰਗੀ, ਬਟ ਫਿਰ ਫੋਨ ਆਇਆ ਨੀ, ਫਿਰ ਮੈਂ ਕਿਹਾ ਚਲੋ ਬਿਜ਼ੀ ਹੋ ਗਏ ਹੋਣੇ ਆ, ਬਟ ਤੁਸੀਂ ਆਪ ਹੀ ਯਾਦ ਕਰਾਤਾ। ਪਿਛਲੇ ਵੀਕ ਦੀ ਗੱਲ ਹੋਵੇ ਚਾਹੇ ਅਗਲੇ ਵੀਕ ਦੀ, ਹੈ ਨਾ? ਹਾਂਜੀ, ਥੈਂਕ ਯੂ।
1: ਮੇਰਾ ਵੀ ਗਾਣਾ ਲਾ ਰਹੇ, ਮੈਨੂੰ ਪਤਾ, ਮੈਂ ਸੁਣ ਲਿਆ ਸੀ ਬਹੁਤ ਬੀਤ ਨੇ, ਉਹਨਾਂ ਨੇ ਬਹੁਤ ਗਾਣੇ ਕਹੇ ਨੇ, ਤੁਸੀਂ ਮੇਰਾ ਗਾਣਾ ਲਾ ਰਹੇ, ਸਤਿੰਦਰ ਸਰਤਾਜ ਦਾ ਗੁਰਮੁਖੀ ਕੀ ਬੇਟੀ।
0: ਕਿਹੜਾ ਕਿਹੜਾ ਗਾਣਾ?
1: ਗੁਰਮੁਖੀ ਦੀ ਅੱਧੀ ਬੇਟੀ।
0: ਠੀਕ ਹੈ ਜੀ,
1: ਹਾਂਜੀ, ਇਹ ਲਾ ਦਿਓ, ਚਾਹੇ ਲਾ ਦੇ, ਦੇਖੇ ਦੁਨੀਆ ਦੇ ਰੰਗ ਦਿਲ ਹੋਰ ਹੋ ਗਿਆ।
0: ਠੀਕ ਹੈ, ਦਿਲ ਹੋਰ।
1: ਥੈਂਕ ਯੂ ਸੋ ਮਚ, ਮੈਂ ਸੌਂਗੀ ਤੁਹਾਨੂੰ
0: ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਚਲੋ, ਮੈਂ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਹਮੇਸ਼ਾ, ਜਿਵੇਂ ਤੁਹਾਨੂੰ ਪਤਾ ਕਿ ਮੈਂ ਸਾਰੇ ਗਾਣੇ ਸੁਣਾ ਦਿਆਂ, ਬਟ ਹਜੇ ਆਪਣੇ ਕੋਲ ਹੈਗਾ ਆ ਟਾਈਮ, ਤੇ ਜਿੰਨੇ ਵੀ ਹੋ ਸਕੇ ਜ਼ਰੂਰ ਸੁਣਾਉਂਗੀ। ਤੇ ਸਟੂਡੀਓ ਨੰਬਰ 9055646444 ਦੇ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਆਲ ਲਿੰਕ ਟਰੈਵਲ ਮਿਸਿਸਾਗਾ ਵਾਲੇ ਨੇ ਤੁਹਾਡੇ ਲਈ ਬਹੁਤ ਵਧੀਆ ਟਿਕਟਸ ਲਗਾਈਆਂ ਨੇ, ਤੁਸੀਂ ਇਹਨਾਂ ਦੇ ਕੋਲੋਂ ਰਿਟਰਨ ਟਿਕਟ ਕਰਵਾਉਣੀ ਹੋਵੇ, ਚਾਹੇ ਤੁਸੀਂ ਵਨ ਵੇ ਟਿਕਟ ਲੈ ਕੇ ਜਾਣਾ ਹੋਵੇ ਇੰਡੀਆ ਨੂੰ, ਚਾਹੇ ਆਲ ਓਵਰ ਦਾ ਵਰਲਡ ਘੁੰਮਣਾ ਚਾਹੁੰਦੇ ਹੋ, ਬਹੁਤ ਵਧੀਆ ਤੁਹਾਡੇ ਲਈ ਪੈਕੇਜਸ ਬਣਾਉਂਦੇ ਨੇ, ਬਹੁਤ ਵਧੀਆ ਤੁਹਾਨੂੰ ਡੀਲਸ ਬਣਾ ਕੇ ਦਿੰਦੇ ਨੇ। ਜੇ ਤੁਸੀਂ ਕਿਸੇ ਆਈਲੈਂਡ ਘੁੰਮ ਕੇ ਆਉਣਾ ਚਾਹੁੰਦੇ ਹੋ, $1,000 ਦੇ ਵਿੱਚ ਵਿੱਚ ਤੁਸੀਂ ਆਪਣਾ ਸਾਰਾ ਕੁਛ, ਇੰਕਲੂਡਿੰਗ ਤੁਹਾਡੇ ਫਲਾਈਟਸ, ਇੰਕਲੂਡਿੰਗ ਤੁਹਾਡੇ ਹੋਟਲ ਬੁਕਿੰਗ, ਖਾਣਾ ਪੀਣਾ, ਸਾਰਾ ਕੁਛ $1,000 ਦੇ ਵਿੱਚ ਵਿੱਚ ਤੁਹਾਡਾ ਕਰ ਦੇਣਗੇ। ਜ਼ਰੂਰ ਗੱਲਬਾਤ ਕਰੋ ਇਹਨਾਂ ਦੇ ਨਾਲ, ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਮਿਸਿਸਾਗਾ ਲੋਕੇਸ਼ਨ ਦੇ ਉੱਪਰ। ਨੰਬਰ 9055 5658704। ਟੋਰੋਂਟੋ ਤੋਂ ਅੰਮ੍ਰਿਤਸਰ ਜਾਣਾ ਹੋਵੇ ਤੇ ਵਾਪਸੀ ਕਰਨੀ ਹੋਵੇ ਸੈਪਟੈਂਬਰ ਚ ਜਾ ਕੇ ਅਕਤੂਬਰ ਦੇ ਵਿੱਚ, ਤਾਂ $1,520 ਦੀਆਂ ਰਿਟਰਨ ਟਿਕਟਸ ਨੇ ਜੋ ਕਿ ਆਲ ਲਿੰਕ ਟਰੈਵਲ ਮਿਸਿਸਾਗਾ ਵਾਲੇ ਤੁਹਾਨੂੰ ਦੇ ਰਹੇ ਨੇ। ਨੰਬਰ 9055 5658704, 905-565-8704 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸਦਾਂ ਕਿ ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ, ਤੁਸੀਂ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ, ਇਹਨਾਂ ਦੇ ਨਾਲ ਗੱਲਬਾਤ ਕਰੋ, ਐਕਸਕਵੇਸ਼ਨ ਅਤੇ ਡੈਮੋਲੀਸ਼ਨ ਦੇ ਪੂਰੇ ਐਕਸਪਰਟਸ ਨੇ, ਅਤੇ ਆਪਣਾ ਸੈਪਟਿਕ ਟੈਂਕ ਦਾ ਕੰਪਲੀਟ ਕੰਮ ਕਰਨਗੇ, ਟਰੱਕ ਯਾਰਡ ਦਾ ਕੰਪਲੀਟ ਕੰਮ ਕਰਦੇ ਨੇ, ਪੂਲ ਬਣਵਾਉਣਾ ਚਾਹੁੰਦੇ ਹੋ ਆਪਣੇ ਘਰਾਂ 'ਚ ਪੂਲ ਡਿਗਿੰਗ, ਇਹਨਾਂ ਦੇ ਕੋਲੋਂ ਕਰਵਾ ਲਓ, ਹਰ ਤਰ੍ਹਾਂ ਦਾ ਕੰਕਰੀਟ ਦਾ ਕੰਮ ਕਰਦੇ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਲਡਿੰਗਾਂ ਨੂੰ ਢਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ, ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ, ਕਾਲ ਕਰੋ ਫ੍ਰੀ ਐਸਟੀਮੇਟ ਲਈ 416-891-1722, 416-891-1722, ਇਹਨਾਂ ਦਾ ਨੰਬਰ ਹੈ। ਅਤੇ ਹਰ ਟਿਊਸਡੇ ਨੂੰ ਵੈਸੇ ਅਸੀਂ ਗੱਲਬਾਤ ਕਰਦੇ ਹਾਂ ਸਿਮਰਾਜ ਸਿੱਧੂ ਜੀ ਦੇ ਨਾਲ, ਬੜੀ ਜਲਦੀ ਉਹਨਾਂ ਦੇ ਨਾਲ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ। 4967 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹਾਂਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਹਾਂਜੀ ਠੀਕ ਆ ਜੀ, ਮੈਂ ਨਾ ਜੀ ਉਹ ਤੁਸੀਂ ਐਪ ਦੱਸਿਆ ਸੀ ਉਹ ਮੈਨੂੰ ਮਿਲ ਨਹੀਂ ਰਿਹਾ, ਤੁਸੀਂ ਕਿੰਨੇ ਵੀ ਲਾਈਵ ਵੀ ਦੇ ਸਕਦੇ ਜੀ, ਮੈਂ ਲੱਭਣ ਦੇ ਹੁਣ ਅੱਧਾ ਘੰਟਾ ਹੋ ਗਿਆ ਜੀ।
0: ਅੱਧਾ ਘੰਟਾ ਹੋ ਗਿਆ ਲਾਈਵ, ਤੁਸੀਂ ਵੈਬਸਾਈਟ ਤੇ ਚੱਲ ਨਹੀਂ ਰਿਹਾ?
2: ਨਹੀਂ, ਵੈਬਸਾਈਟ ਤੇ ਚੱਲ ਰਿਹਾ ਜੀ, ਤੁਸੀਂ ਕਹਿੰਦੇ ਵੀ ਦੇਖ ਵੀ ਸਕਦੇ ਹੋ, ਉਹ ਮੁਸ਼ਕਲ ਹੈ।
0: ਓਕੇ, ਚਲੋ ਮੈਂ ਚੈੱਕ ਕਰਦੀ ਹਾਂ ਕਿਉਂ ਨਹੀਂ ਚੱਲ ਰਿਹਾ, ਮੈਂ ਦੇਖਦੀ ਹਾਂ।
2: ਨਹੀਂ ਉਹ ਚੱਲ ਤਾਂ ਰਿਹਾ ਆ, ਮੈਨੂੰ ਐਪ ਨਹੀਂ ਮਿਲ ਰਿਹਾ।
0: ਐਪ ਨਹੀਂ ਮਿਲ ਰਹੀ? ਨਹੀਂ, ਤੁਸੀਂ ਵੈਬਸਾਈਟ ਤੇ ਜਾਓਗੇ ਨਾ, ਵੈਬਸਾਈਟ ਤੇ ਤੁਸੀਂ ਸੁਣ ਸਕਦੇ ਹੋ।
2: ਠੀਕ ਆ ਜੀ,
0: ਹਾਂਜੀ ਹਾਂਜੀ,
2: ਤੇ ਗਾਣਾ ਲਾ ਦਿਓ ਜੀ ਵਰਿੰਦਰ ਬਰਾੜ ਦਾ, ਲੈਵਲ
0: ਲੈਵਲ ਵਰਿੰਦਰ ਬਰਾੜ। ਠੀਕ ਹੈ
2: ਜੀ, ਵੈਰੀ ਮਚ,
0: ਹਾਂਜੀ, ਥੈਂਕ ਯੂ ਸੋ ਮਚ। ਤੇ ਤੁਹਾਡੇ ਸਰੀਰ ਚ ਕਿੱਦਾਂ ਅੱਜ ਵੈਦਰ?
2: ਵੈਦਰ ਮੈਂ ਬਹੁਤ ਸੋਹਣਾ ਜੀ, ਅੱਜ ਤਾਂ ਮੈਂ ਫਾਰਮ ਤੇ ਕੰਮ ਕਰਦਾ, ਜਿੱਦਾਂ ਵੀ ਉੱਥੇ ਐਨ ਗਰਮੀ ਨੇ ਲਾਗੇ, ਮੈਂ ਕਡੋਨਲ ਉੱਥੋਂ ਫਿਰ ਡਰਿੰਕ ਫੜ ਕੇ ਲਿਆ, ਗਰਮੀ ਬਹੁਤ ਆਈ ਸੀ।
0: ਓ ਅੱਛਾ, ਅੱਜ ਤਾਂ ਗਰਮੀ ਤਾਂ ਵੈਸੇ ਹਰ ਜਗ੍ਹਾ ਹੀ ਹੈ, ਬਟ ਇੱਥੇ ਸਾਡੇ ਤਾਂ ਅੱਜ ਹਵਾ ਵੀ ਚੱਲ ਰਹੀ ਹੈ ਧੁੱਪ ਦੇ ਨਾਲ ਨਾਲ।
2: ਇੱਥੇ ਤਾਂ ਜਿੱਦਾਂ ਇੰਡੀਆ 'ਚ ਨੀ ਆਪਣੇ ਸਾਹ ਰੁਕਦਾ ਹੁੰਦਾ ਗਰਮੀ ਦੇ ਵਿੱਚ, ਉਹ ਇੱਥੇ ਧੁੱਪ ਟਿਕਮੀ ਲੱਗੀ ਆ।
0: ਮੈਨੂੰ ਲੱਗਦਾ ਮੈਨੂੰ ਲੱਗਦਾ ਵੀ ਟੋਰਾਂਟੋ ਵਾਲਾ ਵੈਦਰ ਤੁਸੀਂ ਲੈ ਗਏ ਤੇ ਸਰੀ ਵਾਲਾ ਅਸੀਂ ਲੈ ਆਏ ਆਪਣੇ ਵੱਲ, ਹੈਨਾ?
2: ਹਾਂਜੀ ਹਾਂਜੀ,
0: ਮੈਨੂੰ ਤਾਂ ਇਹੀ ਲੱਗ ਰਿਹਾ।
2: ਹਾਂਜੀ ਹਾਂਜੀ, ਵੈਦਰ ਤਾਂ ਜੀ ਬਹੁਤ ਵਧੀਆ ਹੋਇਆ ਜੀ।
0: ਹਾਂਜੀ ਚਲੋ ਵਧੀਆ ਗੱਲ ਹੈ। ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ, ਬੜਾ ਸ਼ੁਕਰੀਆ। ਤੁਸੀਂ ਬੈਠੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਨਾਲੇ ਕੰਮ ਵੀ ਕਰ ਰਹੇ ਹੋ। 5:22 ਤੇ ਕੁਝ ਸੈਕਿੰਡ ਹੋ ਗਏ ਨੇ, ਮੇਰੇ ਨਾਲ ਇਸ ਸਮੇਂ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਲਾਈਨ ਤੇ ਜੁੜ ਚੁੱਕੇ ਨੇ। ਜੇ ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਪਾਲਿਸੀ ਨਹੀਂ ਕਰਵਾਈ, ਲਾਈਫ ਇੰਸ਼ੋਰੈਂਸ ਹੋਵੇ, ਡਿਸੇਬਿਲਿਟੀ ਹੋਵੇ, ਕ੍ਰਿਟੀਕਲ ਇਲਨੈਸ ਹੋਵੇ, ਤਾਂ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰੋ। ਜੇ ਕੋਈ ਪਾਲਿਸੀ ਇਨਕੇਸ ਤੁਸੀਂ ਕਰਵਾਈ ਵੀ ਹੋਈ ਹੈ ਤਾਂ ਆਪਣੀ ਪਾਲਿਸੀ ਬਿਲਕੁਲ ਫ੍ਰੀ ਦੇ ਵਿੱਚ ਰਿਵਿਊ ਕਰਵਾ ਸਕਦੇ ਹੋ, ਨੰਬਰ 416-457-3381। ਜੀ ਸਿਮਰਾਜ ਜੀ ਸਵਾਗਤ, ਸਤਿ ਸ਼੍ਰੀ ਅਕਾਲ।
3: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਟੌਪ ਫਾਈਨੈਂਸ਼ੀਅਲ ਤੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਮੈਂ ਗੱਲਬਾਤ ਕਰਨਾ ਚਾਹੁੰਦਾ ਪਾਰਟਿਸਿਪੇਟਿੰਗ ਲਾਈਫ ਇੰਸ਼ੋਰੈਂਸ ਦੇ ਬਾਰੇ, ਜਿਹਨੂੰ ਬਹੁਤ ਲੋਕ ਡਿਵੀਡੈਂਡ ਪਲਾਨ ਵੀ ਕਹਿੰਦੇ ਹਨ। ਇਟਸ ਦ ਗਿਫਟ ਦੈਟ ਕੀਪਸ ਔਨ ਗਿਵਿੰਗ, ਕਿਉਂਕਿ ਇਹਦੇ ਵਿੱਚ ਜਿਹੜੀ ਕਿਸ਼ਤ ਤੁਸੀਂ ਪੇ ਕਰਨੀ ਹੈ ਸਿਰਫ 20 ਸਾਲ ਲਈ ਪੇ ਕਰਨੀ ਹੈ। ਬਸ ਪਾਲਿਸੀ ਪੇਡ ਅਪ ਹੋ ਗਈ ਹੈ ਪਰ ਹੋਲ ਲਾਈਫ ਦੀ ਕਵਰੇਜ ਹੈ, ਮਤਲਬ ਕਿ ਰੱਬ ਨਾ ਕਰੇ ਜਿਹੜੀ ਮਰਜ਼ੀ ਉਮਰ ਤੇ ਜਾ ਕੇ ਡੈਥ ਹੁੰਦੀ ਹੈ, ਤੁਹਾਡੀ ਹੋਲ ਲਾਈਫ ਲਈ, ਪੂਰੀ ਲਾਈਫ ਦੇ ਲਈ ਤੁਹਾਡੀ ਕਵਰੇਜ ਹੈਗੀ ਹੈਗੀ ਹੈ। ਗੇਰੰਟੀ ਹੈ ਕਿ ਤੁਹਾਡੇ ਪਰਿਵਾਰ ਨੂੰ ਪੈਸੇ ਪੇ ਆਊਟ ਹੋਣੇ ਹੋਣੇ ਹਨ। ਸੋ ਇਹਦੇ ਵਿੱਚ ਇੱਕ ਹੋਰ ਖਾਸੀਅਤ ਹੈ ਕਿ 20 ਸਾਲ ਤੋਂ ਬਾਅਦ ਤੁਸੀਂ ਜਦੋਂ ਆਪਣੀਆਂ ਸਾਰੀਆਂ ਕਿਸ਼ਤਾਂ ਪੇ ਵੀ ਕਰ ਦਿੱਤੀਆਂ ਹਨ, ਫਿਰ ਵੀ ਐਵਰੀ ਸਿੰਗਲ ਈਅਰ ਇੰਸ਼ੋਰੈਂਸ ਕੰਪਨੀ ਤੋਂ ਤੁਹਾਨੂੰ ਡਿਵੀਡੈਂਡ ਮਿਲਦੇ ਰਹਿਣੇ ਹਨ। ਆਟੋਮੈਟਿਕਲੀ ਉਹਨਾਂ ਡਿਵੀਡੈਂਡਸ ਦੇ ਨਾਲ ਹੋਰ ਤੇ ਹੋਰ ਤੇ ਹੋਰ ਇੰਸ਼ੋਰੈਂਸ ਖਰੀਦੀ ਜਾਂਦੀ ਹੈ ਤੇ ਹੋਰ ਤੇ ਹੋਰ ਤੇ ਹੋਰ ਤੁਹਾਡੀ ਕੈਸ਼ ਵੈਲਿਊ ਵੀ ਵੱਧਦੀ ਜਾਂਦੀ ਹੈ ਹੋਲ ਲਾਈਫ ਲਈ। ਸੋ ਜੇਕਰ ਤੁਸੀਂ ਕੋਈ ਵੀ ਉਮਰ ਤੇ ਜਾ ਕੇ ਆਪਣੀ ਕੈਸ਼ ਵੈਲਿਊ ਕਢਾ ਵੀ ਲੈਂਦੇ ਹੋ, ਫਿਰ ਵੀ ਅਗਲੇ ਸਾਲ ਜਦੋਂ ਡਿਵੀਡੈਂਡ ਮਿਲਣਾ ਉਹਦੇ ਨਾਲ ਤੁਹਾਡੀ ਕੈਸ਼ ਵੈਲਿਊ ਵੀ ਤੇ ਤੁਹਾਡੀ ਜਿਹੜੀ ਡੈਥ ਵੈਲਿਊ ਹੈ, ਜਿਹੜੀ ਇੰਸ਼ੋਰੈਂਸ ਦੀ ਵੈਲਿਊ ਹੈ, ਉਹ ਫਿਰ ਵੀ ਵਧੀ ਜਾਣੀ ਹੈ ਅਗਲੇ ਸਾਲ ਵੀ, ਉਸ ਤੋਂ ਅਗਲੇ ਸਾਲ ਵੀ, ਅਨਟਿਲ ਡੈਥ ਇਹ ਪਾਲਿਸੀ ਕੰਟੀਨਿਊਸ ਟੂ ਗਰੋ। ਤਾਂ ਹੀ ਤਾਂ ਇਹਨੂੰ ਬਹੁਤ ਲੋਕੀ ਕਹਿੰਦੇ ਹਨ ਦ ਗਿਫਟ ਦੈਟ ਕੀਪਸ ਔਨ ਗਿਵਿੰਗ। ਤੇ ਐਜ਼ ਅ ਗਿਫਟ ਬਹੁਤ ਜ਼ਿਆਦਾ ਲੋਕ ਆਪਣੇ ਚਿਲਡਰਨ ਦੇ ਲਈ, ਆਪਣੇ ਕਿਡਸ ਦੇ ਲਈ ਇਹ ਪਾਲਿਸੀ ਕਰਵਾਉਂਦੇ ਹਨ, ਕਿਉਂਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਮਰਜ਼ੀ ਇੰਸ਼ੋਰੈਂਸ ਹੋਵੇ, ਜਿੰਨੀ ਹੀ ਘੱਟ ਉਮਰ ਹੈ ਉਨੀ ਹੀ ਘੱਟ ਮਹੀਨੇ ਦੀ ਕਿਸ਼ਤ ਹੋਣੀ ਆ। ਜੇਕਰ ਤੁਸੀਂ ਆਪਣੇ ਕਿਡਸ ਦੇ ਲਈ ਸਭ ਤੋਂ ਫਾਇਦੇਮੰਦ ਇੰਸ਼ੋਰੈਂਸ ਪਾਲਿਸੀ ਦੇਖ ਰਹੇ ਹੋ, ਜਿਹਦੇ ਵਿੱਚ ਹੋਲ ਲਾਈਫ ਲਈ ਕੈਸ਼ ਵੈਲਿਊ ਹੈ ਤੇ ਡੈਥ ਵੈਲਿਊ ਹੈ ਵੱਧਦੀ ਹੀ ਜਾਏ, ਪਰ ਕਿਸ਼ਤਾਂ ਆਪਾਂ ਸਿਰਫ 20 ਸਾਲ ਪੇ ਕਰੀਏ, ਤੁਸੀਂ ਈਜ਼ਲੀ $100 ਦੇ ਰੇਂਜ ਦੇ ਵਿੱਚ ਆਪਣੇ ਕਿਡਸ ਦੇ ਲਈ ਇੱਕ ਬਹੁਤ ਕਮਾਲ ਦੀ ਪਾਲਿਸੀ ਕਰਵਾ ਸਕਦੇ ਹੋ। ਜੇਕਰ ਤੁਹਾਡੇ ਟੀਨੇਜਰਸ ਹਨ ਜਾਂ ਫਿਰ ਕੋਈ ਵੀ ਮੰਨ ਲਓ ਕਿ 20-21-25 ਪਲੱਸ ਹਨ, ਫਿਰ ਤੁਹਾਡੇ ਲਈ ਮੈਂ ਰੈਕਮੈਂਡ ਕਰਦਾ ਹਾਂ ਕਿ ਜੋ ਵੀ ਤੁਹਾਡਾ ਬਜਟ ਅਲਾਓ ਕਰਦਾ ਹੈ ਮਹੀਨੇ ਦੀ ਕਿਸ਼ਤ ਪੇ ਕਰਨ ਦੇ ਲਈ, ਫਿਰ ਤੁਸੀਂ ਕਰਵਾਓ, ਕਿਉਂਕਿ ਲੌਂਗ ਟਰਮ ਦੇ ਵਿੱਚ ਤਾਂ ਮਿਲੀਅਨਸ ਆਫ ਡਾਲਰਸ ਦੀ ਲਾਈਫ ਇੰਸ਼ੋਰੈਂਸ ਤੇ ਮਿਲੀਅਨਸ ਡਾਲਰ ਦੀ ਕੈਸ਼ ਵੈਲਿਊ ਵੀ ਈਜ਼ਲੀ ਜੁੜ ਜਾਂਦੀ ਹੈ। ਜੇਕਰ ਤੁਸੀਂ ਇਸ ਪਲਾਨ ਦੇ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਫੋਨ ਤੇ ਬਹੁਤ ਘੱਟ ਹੀ ਇਨਫੋਰਮੇਸ਼ਨ ਇਹਦੇ ਬਾਰੇ ਦਿੱਤੀ ਜਾ ਸਕਦੀ ਹੈ, ਕਿਉਂਕਿ ਮਿਲ ਕੇ ਹੀ ਇਹਦੇ ਬਾਰੇ ਸਲਾਹ ਕਰਕੇ ਹੀ ਫਿਰ ਤੁਹਾਨੂੰ ਕੁਝ ਪੇਸ਼ ਕਰ ਸਕਦੇ ਹਾਂ। ਸੋ ਇਸ ਪਲਾਨ ਨੂੰ ਇਕੱਠੇ ਬਹਿ ਕੇ ਤੁਹਾਡੇ ਬਜਟ ਦੇ ਹਿਸਾਬ ਨਾਲ, ਤੁਹਾਡੇ ਗੋਲ ਦੇ ਹਿਸਾਬ ਨਾਲ ਕਿ ਕਿਹੜੀ ਉਮਰ ਤੇ ਤੁਸੀਂ ਕਿੰਨੀ ਕੈਸ਼ ਵੈਲਿਊ ਚਾਹੁੰਦੇ ਹੋ ਆਪਣੇ ਬੱਚਿਆਂ ਲਈ, ਆਪਣੇ ਟੀਨੇਜਰਸ ਲਈ ਜਾਂ ਫਿਰ ਤੁਹਾਡੇ ਆਪਦੇ ਲਈ, ਤੁਹਾਡੇ ਰਿਟਾਇਰਮੈਂਟ ਦੇ ਲਈ ਅਪਾਇੰਟਮੈਂਟ ਸੈੱਟ ਕਰੋ। ਕਾਲ, ਟੈਕਸਟ ਔਰ ਵਟਸਐਪ 416-457-3381 416-457-3381 416-453-3381 416-453-3381 ਜਾਂ ਫਿਰ ਕੋਈ ਪਾਲਿਸੀ ਕੀਤੀ ਹੋਈ ਹੈ ਤੇ ਤੁਹਾਨੂੰ ਸਮਝ ਲੱਗਦੀ ਨਹੀਂ ਹੈਗੀ ਕਿ ਅਸੀਂ ਕੀ ਕਰਵਾਇਆ ਹੋਇਆ, ਕੀ ਕਵਰਡ ਹੈ, ਕੀ ਨਹੀਂ ਕਵਰਡ ਹੈ, ਜਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਖਰਚ ਰਹੇ ਹੋ ਤੇ ਬਿਲਕੁਲ ਫ੍ਰੀ ਦੇ ਵਿੱਚ ਪਾਲਿਸੀ ਰਿਵਿਊ ਵੀ ਕਰਵਾਉਣਾ ਚਾਹੁੰਦੇ ਹੋ, ਸਾਨੂੰ ਕਾਲ, ਟੈਕਸਟ ਜਾਂ ਵਟਸਐਪ ਕੀਤਾ ਜਾ ਸਕਦਾ ਹੈ 416-457-3381 416-457-3381 416-453-3381 416-453-3381 ਅਪੁਆਇੰਟਮੈਂਟ ਬੁੱਕ ਕਰਕੇ ਤੁਸੀਂ ਮੇਰੇ ਨਾਲ ਮਿਲ ਸਕਦੇ ਹੋ। 70 Delta Park Boulevard Brampton, ਇਹ ਏਅਰਪੋਰਟ ਦੇ ਕੁਈਨ ਦੇ ਬਿਲਕੁਲ ਲਾਗੇ, ਏਅਰਪੋਰਟ ਤੇ ਡੈਲਟਾ ਪਾਰਕ ਤੇ ਹੈ, ਯੂਨਿਟ ਨੰਬਰ 11 ਦੇ ਵਿੱਚ, ਟੌਪ ਫਾਈਨੈਂਸ਼ੀਅਲ ਸਿਮਰਾਜ ਸਿੱਧੂ। ਥੈਂਕ ਯੂ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ, ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। 416-457-3381 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ, ਕਾਲ ਕਰੋ, ਟੈਕਸਟ ਕਰੋ, ਵਟਸਐਪ ਕਰੋ, ਤੁਹਾਡੀ ਆਪਣੀ ਵਿਸ਼ ਹੈ ਤੇ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਨਗੇ। 416-457-3381 ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਤੇ ਵਾਪਸ ਆਵਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਜਿਵੇਂ ਕਿ ਤੁਹਾਡੇ ਨਾਲ ਪਹਿਲਾਂ ਵੀ ਅਸੀਂ ਗੱਲਬਾਤ ਕੀਤੀ ਕਿ ਅੱਜ ਬਹੁਤ ਵੱਡਾ ਸਰਪ੍ਰਾਈਜ਼ ਹੋਣ ਵਾਲਾ ਤੁਹਾਡੇ ਦੇ ਲਈ, ਅਤੇ ਜਿਵੇਂ ਤੁਸੀਂ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਸਰਪ੍ਰਾਈਜ਼ਿੰਗਲੀ ਅੱਜ ਆ ਗਏ, ਅੱਜ ਮੈਂ ਆਪਣੇ ਨਾਲ ਬਹੁਤ ਇੰਨੇ ਵੱਡੇ ਵੱਡੇ ਆਰਟਿਸਟ ਲੈ ਕੇ ਆਈ ਹਾਂ ਕਿ ਜਿਨ੍ਹਾਂ ਦੀ ਆਪਾਂ ਸਿਰਫ ਗੱਲਾਂ ਕਰਦੇ ਹਾਂ, ਜਿਨ੍ਹਾਂ ਨੂੰ ਆਪਾਂ ਸਕਰੀਨ 'ਤੇ ਦੇਖਦੇ ਹਾਂ, ਜਿਨ੍ਹਾਂ ਦਾ ਆਪਾਂ ਮਿਊਜ਼ਿਕ ਸੁਣਦੇ ਹਾਂ, ਅਤੇ ਉਹਨਾਂ ਨੂੰ ਅੱਜ ਮੈਂ ਤੁਹਾਡੇ ਬਿਲਕੁਲ ਰੂਬਰੂ ਕਰਾਉਣ ਲੱਗੀ ਹਾਂ। ਅਤੇ ਜੇ ਮੈਂ ਕਹਾਂ ਕਿ ਮੈਂ ਇਹਨਾਂ ਦੀ ਇੰਟਰੋਡਕਸ਼ਨ ਕਰਾਂ ਤਾਂ ਇਹਨਾਂ ਦੀ ਇੰਟਰੋਡਕਸ਼ਨ ਦੇ ਮੁਹਤਾਜ ਬਿਲਕੁਲ ਵੀ ਨਹੀਂ ਹੈਗੇ, ਬਟ ਮੈਂ ਨਾਮ ਲਊਂਗੀ ਥੋੜ੍ਹਾ ਜਿਹਾ ਕਿਉਂਕਿ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਮੈਂ ਕਿੱਦਾਂ ਦੀ ਗੱਲ ਕਰਨ ਲੱਗੀ ਹਾਂ ਅਤੇ ਕਿਹਨਾਂ ਦੇ ਨਾਲ ਕਰਨ ਲੱਗੀ ਹਾਂ। ਇੱਕ ਬਹੁਤ ਹੀ ਪਿਆਰਾ, ਇੱਕ ਬਹੁਤ ਹੀ ਸੋਹਣਾ ਇੱਕ ਨੋਵਲ ਹੈ 40 ਦਿਨ, ਜਿਹਦੇ 'ਤੇ ਉੱਪਰ ਇੱਕ ਮੂਵੀ ਬਣਨ ਜਾ ਰਹੀ ਹੈ, ਅਤੇ ਉਹ ਨੋਵਲ ਲਿਖਿਆ ਹੋਇਆ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਜੀ ਨੇ, ਜਿਹੜੇ ਕਿ ਸਾਡੇ ਨਾਲ ਇਸ ਸਮੇਂ ਸਟੂਡੀਓ ਦੇ ਵਿੱਚ ਮੌਜੂਦ ਨੇ, ਅਤੇ ਉਹਨਾਂ ਦੀ ਇਹ ਨੋਵਲ ਦੇ ਉੱਪਰ ਇੱਕ ਜਿਹੜੀ ਮੂਵੀ ਬਣਨ ਜਾ ਰਹੀ ਹੈ, ਜਿਹਦੇ ਸਟਾਰ ਕਾਸਟ ਸਾਡੇ ਨਾਲ ਹੈ ਗੁਰਪ੍ਰੀਤ ਘੁੱਗੀ ਜੀ, ਦੇਬੀ ਮਖਸੂਸਪੁਰੀ ਜੀ, ਜਿਨ੍ਹਾਂ ਨੂੰ ਹੁਣ ਕਹਿ ਲਾ ਕਿ ਇੰਟਰੋਡਕਸ਼ਨ ਦੇ ਬਿਲਕੁਲ ਵੀ ਜਿਵੇਂ ਮੈਂ ਕਿਹਾ ਮੈਂ ਮੁਹਤਾਜ ਨਹੀਂ ਹੈਗੀ। ਸਰ ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਬਹੁਤ ਸ਼ੁਕਰੀਆ ਤੁਹਾਡਾ ਵੀ ਜੀ, ਔਰ ਇੰਟਰੋਡਕਸ਼ਨ ਦੀ ਰੋਜ਼ ਹੀ ਲੋੜ ਹੁੰਦੀ ਕਿਉਂਕਿ ਅੱਜ ਕੱਲ੍ਹ ਟੈਲੈਂਟ ਹੀ ਇੰਨਾ ਆ ਗਿਆ, ਲੋਕੀ ਭੁੱਲਣ ਲੱਗੇ ਐਵੇਂ ਮਿੰਟਾਂ ਨਹੀਂ ਲਾਉਂਦੇ।
0: ਨਹੀਂ ਨਹੀਂ ਬਿਲਕੁਲ, ਤੁਹਾਨੂੰ ਕਿਵੇਂ ਭੁੱਲ ਸਕਦੇ ਕੋਈ। ਦੇਖੋ ਜੇ ਮੈਂ ਕਹਾਂ ਨਾ ਕਿ ਜੇ ਸਰ ਤੁਹਾਡੇ ਨਾਲ ਹੀ ਪਹਿਲਾਂ ਗੱਲ ਕਰਾਂ, ਮੈਂ ਗੁਰਪ੍ਰੀਤ ਘੁੱਗੀ ਜੀ ਨੂੰ ਹਮੇਸ਼ਾ ਨਾ ਆਪਾਂ ਕਹਿੰਦੇ ਹਾਂ ਕਿ ਉਹ ਕਾਮੇਡੀਅਨ ਦੇ ਰੋਲਸ ਅਦਾ ਕਰਦੇ ਦੇਖੇ ਆ, ਆਪਾਂ ਕਹਿੰਦੇ ਕਿ ਮੈਂ ਕਹਿੰਦੀ ਕਾਮੇਡੀ ਦੇ ਨਾ ਇਹ ਸਟਾਰ ਨੇ, ਹੈ ਨਾ। ਜਦੋਂ ਥੋੜ੍ਹੇ ਟਾਈਮ ਪਹਿਲਾਂ ਦੀ ਮੈਂ ਗੱਲ ਕਰਾਂ, ਅਤੇ ਇੱਥੇ ਬਿਨੂ ਢਿੱਲੋਂ ਜੀ ਅਤੇ ਆਪਣੇ ਹੁਣ ਤਾਂ ਚਲੋ ਆਪਣੇ 'ਚ ਨਹੀਂ ਰਹੇ ਹੈਗੇ, ਅਤੇ ਮਤਲਬ ਬੜਾ ਬੜਾ ਵਧੀਆ ਲੱਗਿਆ ਸੀ ਪੂਰੀ ਨਾ ਕੈਰੀਓਨ ਜੱਟਾ ਦੀ ਸਟਾਰ ਕਾਸਟ ਆਈ, ਭੱਲਾ ਸਾਹਿਬ ਆਏ, ਬਾਲ ਮੁਕੰਦ ਸ਼ਰਮਾ ਜੀ ਆਏ, ਅਤੇ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਗੁਰਪ੍ਰੀਤ ਘੁੱਗੀ ਜੀ ਦੇ ਬਿਨਾਂ ਨਾ ਇਹ ਕਹਾਣੀ ਅਧੂਰੀ ਰਹਿ ਜਾਂਦੀ ਹੈ, ਹੈ ਨਾ। ਕਿ ਕਹਿੰਦੇ ਸਾਡਾ ਨਾ ਇੱਕ ਟੀਮ ਹੈ, ਜੇ ਸਾਡਾ ਜਿਹੜਾ ਸੀ ਜੇ ਕਾਮੇਡੀ ਦੇ ਵਿੱਚ ਇੱਕ ਇੱਕ ਦੰਜ ਕੋਈ ਮਾਰਦਾ ਤਾਂ ਦੂਜਾ ਦੰਜ ਕੱਸਣ ਵਾਲਾ ਉਹ ਗੁਰਪ੍ਰੀਤ ਘੁੱਗੀ ਹੁੰਦਾ, ਅਤੇ ਤੁਹਾਨੂੰ ਤਾਂ ਮੈਂ ਕਹਿੰਦੀ ਹਾਂ ਹੁਣ ਨੈਗੇਟਿਵ ਰੋਲ ਦੇ ਵਿੱਚ ਵੀ ਦੇਖ ਲਿਆ ਹੋਇਆ, ਅਤੇ ਮੈਂ ਚਲੋ ਕਿਉਂਕਿ ਆਪਣੇ ਕੋਲ ਸਮਾਂ ਘੱਟ ਹੈ, ਆਪਾਂ ਸਿਰਫ 40 ਦਿਨ ਦੇ ਬਾਰੇ ਗੱਲਬਾਤ ਕਰਦੇ ਹਾਂ। ਸਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਤੁਸੀਂ ਇਹ ਨੋਵਲ ਲਿਖਿਆ ਅਤੇ ਹੁਣ ਤੁਸੀਂ ਇਹ ਹੁਣ ਮੂਵੀ ਬਣਨ ਜਾ ਰਹੀ ਹੈ ਇਹਦੇ ਉੱਪਰ, ਅਤੇ ਤੁਸੀਂ ਪਹਿਲਾਂ ਇਹ ਦੱਸੋ ਕਿ ਤੁਹਾਡੇ ਮਨ 'ਚ ਕਦੇ ਥੋਟ ਆਇਆ ਸੀ ਕਿ ਇਹ ਮੂਵੀ ਬਣੂਗੀ ਇਹਦੇ 'ਤੇ ਉੱਪਰ?
2: ਮਨਪ੍ਰੀਤ ਜੀ, ਮੈਨੂੰ ਤਾਂ ਇਹ ਵੀ ਨਹੀਂ ਸੀ ਖਿਆਲ ਆਇਆ ਕਿ ਨਾਵਲ ਛਪੇਗਾ, ਲਿਖਣਾ ਹੋਰ ਚੀਜ਼ ਹੈ, ਜਦੋਂ ਸ਼ਬਦ ਆ ਹੋਰ ਗੱਲ ਹੁੰਦੀ ਹੈ। ਇੱਕ ਰਾਈਟਰ ਲਈ ਇੱਕ ਬਹੁਤ ਹੀ ਵੱਡੀ ਗੱਲ ਹੈ ਜੇ ਉਹਨਾਂ ਦੀ ਲਿਖਤ ਜਿਹੜੀ ਹੈ ਉਹ ਲੋਕ ਜਦੋਂ ਪੜ੍ਹਦੇ ਉਹ ਬਹੁਤ ਵੱਡੀ ਗੱਲ ਹੈ, ਉਹਦੀ ਸਲਾਹਤਾ ਕਰਦੇ ਇੰਨਾ ਪਾਪੂਲਰ ਹੁੰਦਾ, ਉਸ ਤੋਂ ਬਾਅਦ ਜਦੋਂ ਮੂਵੀ ਬਣਦੀ ਹੈ। ਗੁਰਪ੍ਰੀਤ ਭਾਅ ਜੀ ਤਾਂ ਕਈ ਵਾਰ ਇਹ ਗੱਲ ਮੈਂਸ਼ਨ ਕਰ ਚੁੱਕੇ, ਇਹਨਾਂ ਦਾ ਇੱਕ ਦੂਰਦਰਸ਼ਨ ਤੇ ਵੈਬ ਸੀਰੀਜ਼ ਉਸ ਟਾਈਮ ਤੇ ਆਈ ਸੀ, ਉਹਦਾ ਲੇਖਕ ਕਹਿੰਦੇ ਸੀ ਉਹ ਭਾਵੁਕ ਹੋ ਜਾਂਦਾ ਸੀ ਉਦੋਂ ਸ਼ੂਟਿੰਗ ਚੱਲਦੀ, ਤੇ ਮੈਂ ਉਹ ਫੀਲ ਕਰਦਾ ਕਿ ਵਾਕਈ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੈ ਕਿ ਇਹ ਘੜੀ ਆਈ ਕਿ ਨਾਵਲ ਤੋਂ ਬਾਅਦ ਫਿਲਮ,
0: ਅਸੀਂ ਗੱਲ ਇੰਟਰਵਿਊ ਕੀਤੀ ਕਿ ਇਹਨਾਂ ਦੀ ਸ਼ੇਰੋ ਸ਼ਾਇਰੀ ਜਦੋਂ ਇੰਨੇ ਟਾਈਮ ਤੋਂ ਸੁਣਦੇ ਆ ਰਹੇ ਹਾਂ ਨਾ, ਫਿਰ ਤੁਸੀਂ ਸਿੰਗਿੰਗ ਲਾਈਨ ਦੇ ਵਿੱਚ ਆਏ, ਐਂਡ ਮੈਂ ਤਾਂ ਸਰਪ੍ਰਾਈਜ਼ ਹੀ ਹੋ ਗਈ ਇਹ ਦੇਖ ਕੇ ਕਿ ਹਨਾ ਬਿਲਕੁਲ ਕੋਈ ਕਹਿ ਹੀ ਨਹੀਂ ਸਕਦਾ ਕਿ ਇਹ ਉਹੀ ਸ਼ਾਇਰ ਹੈ ਤੇ ਹੁਣ ਇਹ ਬਿਲਕੁਲ ਫਕੀਰ ਦੇ ਰੂਪ ਦੇ ਵਿੱਚ ਨਜ਼ਰ ਆ ਰਹੇ ਨੇ, ਹਨਾ।
2: ਜੀ ਜੀ
0: ਸਰ, ਤੁਸੀਂ ਮੇਰੇ, ਮੈਂ ਕਹਿੰਦੀ ਅੱਜ ਕੱਲ ਲੋਕੀ ਕਹਿੰਦੇ ਨੇ ਮੈਨੀਫੈਸਟੇਸ਼ਨ ਕਰੋ, ਕੁਛ ਲਿਖੋ, ਹਨਾ, ਕੁਛ ਵਰਡ ਬੋਲੋ। ਮੈਂ ਤਾਂ ਕਹਿੰਦੀ ਗੁਰਬਾਣੀ ਚ ਆਪਾਂ ਨੂੰ ਬੜੇ ਪਹਿਲਾਂ ਕਿਹਾ ਹੋਇਆ ਬਹੁਤਾ ਕਹੀਏ ਬਹੁਤਾ ਹੋਏ, ਹਨਾ, ਜੋ ਆਪਾਂ ਸੋਚਦੇ ਆ ਕਦੇ ਤੁਸੀਂ ਸੋਚਿਆ ਸੀ?
3: ਮਨਪ੍ਰੀਤ ਜੀ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ, ਦੇਸ਼ ਪ੍ਰਦੇਸ਼ ਸਾਰੇ ਪੰਜਾਬੀ ਪਿਆਰਾਂ ਨੂੰ ਬਹੁਤ ਬਹੁਤ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਇਹ ਮੈਨੀਫੈਸਟ ਮੈਂ ਕੁਛ ਨਹੀਂ ਕੀਤਾ, ਜੋ ਮੈਨੂੰ ਇਹ ਮਿਲਿਆ, ਇਹ ਦੋਵੇਂ ਜਿਹੜੇ ਸੋਹਣੇ ਸਰਦਾਰ ਬੈਠੇ ਹਨ ਜੀ, ਇਹਨਾਂ ਦੀ ਬਦੌਲਤ ਮੈਨੂੰ ਮਿਲਿਆ। ਡਾਕਟਰ ਸਾਹਿਬ ਦੀ ਕਹਾਣੀ ਹੈ, ਜਨਮਦਾਤਾ ਉਸ ਕਹਾਣੀ ਦੇ, ਹਨਾ ਜੀ। ਫਿਰ ਇਹਨਾਂ ਨੇ ਪ੍ਰੋਡਿਊਸ ਵੀ ਕੀਤੀ ਮੂਵੀ, ਤੇ ਇਹਨਾਂ ਵਿਚਾਰ ਸੀਗਾ ਤੇ ਇਹਨਾਂ ਨੇ ਵਿਚਾਰ ਮੇਰੇ ਨਾਲ ਸਾਂਝਾ ਕੀਤਾ, ਤੇ ਮੈਂ ਫਿਰ ਅੱਗੇ ਗੁਰਪ੍ਰੀਤ ਘੁੱਗੀ ਪਾ ਉਹਨਾਂ ਨੂੰ ਮੈਂ ਕਿਹਾ ਵੀ ਡਾਕਟਰ ਸਾਹਿਬ ਕੈਲੀਫੋਰਨੀਆ ਰਹਿੰਦੇ ਆ, ਮੈਂ ਜੀ ਮੂਵੀ ਬਣਾਉਣੀ ਉਹ ਵੀ ਪੰਜਾਬ ਜਾ ਕੇ ਇੱਕ ਬਹੁਤ ਵੱਡਾ ਕੰਮ ਆ। ਮੈਂ ਭਾਵੇਂ ਮੂਵੀਆਂ 'ਚ ਕੰਮ ਨਹੀਂ ਕਰਦਾ, ਕਿਉਂਕਿ ਗੁਰਪ੍ਰੀਤ ਉਹਨਾਂ ਨਾਲ ਗੱਲਾਂ ਹੁੰਦੀਆਂ ਨੇ ਵੀ ਕਿੰਨਾ ਟਫ ਫੀਲਡ ਆ, ਵੀ ਆਪ ਸਾਰਾ ਕੁਛ ਕਰਨਾ, ਤੇ ਮੈਂ ਕਿਹਾ ਜੀ ਤੁਸੀਂ ਬਸ ਮੈਨੂੰ ਆਗਿਆ ਦਿਓ, ਮੈਂ ਗੁਰਪ੍ਰੀਤ ਉਹਨਾਂ ਨਾਲ ਗੱਲ ਕਰਦਾ, ਘੁੱਗੀ ਸਾਹਿਬ ਉਹਨਾਂ ਨੂੰ, ਉਹਨਾਂ ਨੂੰ ਆਪਾਂ ਅੱਗੇ ਲਾਉਂਦੇ ਵੀ ਸਾਨੂੰ ਗਾਈਡ ਕਰ ਦੇਣਾ ਤੁਹਾਨੂੰ ਸਾਰਿਆਂ। ਚਲੋ ਉਹਨਾਂ ਨੇ ਉਹ ਰਿਕੁਐਸਟ ਮੰਨੀ ਸਾਡੀ ਸਾਰਿਆਂ ਦੀ, ਤੇ ਫਿਰ ਆਪ ਹਿੱਸਾ ਬਣੇ ਜੇ ਤਾਂ ਸਾਰੇ ਹੀ ਐਵਰੀ ਕਾਸਟ ਸਾਰੀ ਇਹਨਾਂ ਨੇ ਨੇ ਸਾਰੀ ਚੂਜ਼ ਕੀਤੀ ਹੈ ਨਾ,
0: ਮੇਰੇ ਖਿਆਲ ਚੋਂ ਦਿਖਦਾ ਵੀ ਹੈ
3: ਬਿਲਕੁਲ
0: ਹੈ ਨਾ ਸਰ। ਤੁਹਾਡੀ ਜਦੋਂ ਤੁਸੀਂ ਮਸਤਾਨੇ ਮੂਵੀ ਦੇ ਵਿੱਚ ਆਏ ਹੈ ਨਾ, ਤੇ ਤੁਸੀਂ ਉਹ ਫਕੀਰ ਵਾਲਾ ਰੂਪ ਕੀਤਾ ਤੇ ਅੱਜ ਦੇਬੀ ਸਰ ਨੂੰ ਦੇਖਣ ਜਾ ਰਹੇ ਹਾਂ, ਤੇ ਮੈਨੂੰ ਲੱਗਦਾ ਕਿ ਬਹੁਤ ਡਰਾਸਟਿਕ ਚੇਂਜ ਆਉਣ ਵਾਲੀ ਹੈ ਪੰਜਾਬੀ ਸਿਨੇਮਾ ਨੂੰ, ਤੁਸੀਂ ਕਿੱਥੋਂ ਤੋਂ ਕਿੱਥੇ ਲੈ ਕੇ ਜਾ ਰਹੇ ਹੋ ਹੈ ਨਾ, ਤੁਸੀਂ ਇਹਦੇ ਬਾਰੇ ਥੋੜਾ ਜਿਹਾ ਦੱਸੋ ਮੈਨੂੰ ਕਿੱਦਾਂ ਦਾ ਤੁਹਾਨੂੰ ਫੀਲ ਹੋ ਰਿਹਾ ਤੇ ਤੁਸੀਂ ਅੱਗੇ ਹੁਣ ਕਿਵੇਂ ਦੇਖਦੇ ਹੋ ਸਿਨੇਮਾ ਨੂੰ?
1: ਜੀ ਜਿੱਦਾਂ ਤੁਸੀਂ ਆਪ ਹੀ ਗੱਲ ਕੀਤੀ ਸੀ ਆਪਣੇ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਕਿ ਨੋਵਲ ਤੁਹਾਡੇ ਕੋਲ ਪਿਆ ਹੈ,
0: ਮੇਰੇ ਕੋਲ
1: ਤੁਸੀਂ ਪੜ੍ਹ ਨਹੀਂ ਸਕਦੇ ਅਜੇ ਹੈ ਨਾ?
0: ਮੇਰੇ ਬ੍ਰਦਰ ਨੂੰ ਜਿਵੇਂ ਬਹੁਤ ਸ਼ੌਂਕ ਹੈ, ਮੇਰੇ ਤੋਂ ਛੋਟਾ ਹੈ, ਉਹਦੇ ਕੋਲ ਨਾ ਬਹੁਤ ਸਾਰੇ ਨੋਵਲਸ ਪਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ 40 ਦਿਨ ਵੀ ਪਿਆ ਹੋਇਆ। ਮੈਂ ਉਹਨੂੰ ਕਹਿੰਦੀ ਹੁੰਦੀ ਹਾਂ ਕਿ ਮੈਨੂੰ ਨਾ ਕੋਈ ਵਧੀਆ ਜਿਹਾ ਨੋਵਲ ਸੁਜੈਸਟ ਕਰ। ਜਦੋਂ ਮੈਨੂੰ ਸਿੱਧੂ ਸਰ ਨੇ ਕਿਹਾ ਕਿ ਆਪਣੇ ਕੋਲ ਬਹੁਤ ਵਧੀਆ ਸਟਾਰ ਕਾਸਟ ਆ ਰਹੀ ਹੈ ਨਾ, ਕਿ ਆਪਾਂ ਨੋਵਲ ਕਹਿੰਦੇ ਤੂੰ ਪੜ੍ਹਿਆ, ਮੈਂ ਕਿਹਾ ਸਰ ਮੈਨੂੰ ਨਾ ਸੁਣਿਆ ਸੁਣਿਆ ਜਿਹਾ ਪਤਾ ਨਹੀਂ ਕਿਉਂ ਲੱਗ ਰਿਹਾ। ਫਿਰ ਮੈਂ ਜਾ ਕੇ ਦੇਖਿਆ ਘਰ ਦੇ ਵਿੱਚ, ਮੈਂ ਕਿਹਾ ਇਹ ਪਿਆ ਹੋਇਆ ਤੇ ਹੁਣ ਮੈਨੂੰ ਪੜ੍ਹਨਾ ਪੈਣਾ ਹੈ।
1: ਦੇਖੋ ਕਿੱਦਾਂ ਵਧੀਆ ਚੱਲਣ ਸ਼ੁਰੂ ਹੋਇਆ,
0: ਔਰ ਇਹ
1: ਬੈਸਟ ਸੈਲਿੰਗ ਬੁੱਕ ਹੈ ਇਸ ਵੇਲੇ ਦੀ, ਇਸ ਨਵੇਂ ਏਰਾ ਦੀ, ਮਤਲਬ ਕਿ ਜਿਹੜੀ ਹੈ ਨਾ ਲੱਖਾਂ ਦੀ ਗਿਣਤੀ ਚ ਹੁਣ ਛਾਪ ਕੇ ਵਿਕ ਰਹੀ ਹੈ, ਵਰਨਾ ਇਹ ਤਾਂ ਸੈਂਕੜਿਆਂ ਚ ਰਹਿ ਜਾਂਦੀਆਂ ਨੇ ਕਿਤਾਬਾਂ, ਕੌਣ ਦੇਖਦਾ ਤੇ ਕੌਣ ਪੜ੍ਹਦਾ। ਪਰ ਅੱਜ ਅਸੀਂ ਧਰਤੀ ਦੇ ਜਿਹੜੇ ਕੋਨੇ ਤੇ ਜਾਂਦੇ ਉੱਥੇ ਸਾਨੂੰ ਤੁਹਾਡੇ ਵਰਗੇ ਮਤਲਬ ਯੰਗਸਟਰਸ ਵੀ, ਇਹ ਨੀ ਕਿ ਬਜ਼ੁਰਗਾਂ ਦੀ ਹੋਈ ਗੇਮ,
3: ਬਿਲਕੁਲ ਨਵੀਂ ਪੀੜ੍ਹੀ ਨੇ ਜੁੜੇ ਨਾਲ,
1: ਨਵੀਂ ਪੀੜ੍ਹੀ ਕਹਿ ਰਹੀ ਮੇਰੇ ਕੋਲ ਕਿਤਾਬ ਪਈ ਹੈ, ਮੈਂ ਖਰੀਦੀ ਹੈ, ਕਿਸੇ ਸਟਾਲ ਤੋਂ ਲਈ, ਉੱਥੋਂ ਕਿਸ ਮੇਲਾ ਲੱਗਾ ਸੀ ਉੱਥੋਂ ਲਈ, ਕਿਸੇ ਨੂੰ ਕਿਸੇ ਤੋਂ ਮੰਗਵਾਈ। ਇੱਥੇ ਇੱਕ ਲੜਕਾ ਦੱਸ ਰਹੇ ਸੀ ਡਾਕਟਰ ਸਾਹਿਬ ਕਿ ਉਹ ਲੋਕਾਂ ਨੂੰ ਉੱਦਾਂ ਹੀ ਮੰਗਵਾ ਕੇ ਦਿੰਦਾ ਰਿਹਾ। ਉਹ ਕੈਲਗਰੀ ਗਿਆ, ਉਹਨੇ ਮਿਲਣਾ ਵੀ ਸੀ ਸਾਨੂੰ, ਕੀ ਨਾਮ ਸੀ ਮੁੰਡੇ ਦਾ?
0: ਸਿਕੰਦਰ। ਓਕੇ ਠੀਕ।
1: ਉਹ ਕਹਿੰਦਾ ਹੌਲੀ ਹੌਲੀ ਕਹਿੰਦਾ ਮੇਰੇ ਕੋਲ ਇੰਨੀਆਂ ਕਿਤਾਬਾਂ ਲੋਕਾਂ ਨੇ ਮੰਗਾ ਲਈਆਂ, ਕਹਿੰਦਾ ਘਰ ਮੇਰੀ ਬੁੱਕ ਸ਼ਾਪ ਹੀ ਬਣ ਗਿਆ, ਹੁਣ ਮੈਂ ਹੋਰ ਕਿਤਾਬਾਂ ਵੀ ਦਿੰਦਾ ਲੋਕਾਂ ਨੂੰ।
3: ਯੰਗਸਟਰ ਸੱਚ ਮਨਪ੍ਰੀਤ, ਤੁਹਾਡੀ ਏਜ ਜਿਹੜੇ ਬੱਚੇ ਆ ਨਾ ਲੜਕੇ ਲੜਕੇ, ਮੈਂ ਪਟਿਆਲਾ ਯੂਨੀਵਰਸਿਟੀ ਦਾ ਪ੍ਰੋਗਰਾਮ ਲਾਇਆ, ਪੁਸਤਕ ਮੇਲਾ ਸੀ, ਅਸੀਂ ਬਾਅਦ ਚ ਮਿਲੇ, ਉਹ ਘੱਟੋ ਘੱਟ 10 ਸਟੂਡੈਂਟ ਨੇ ਗੁਰਪ੍ਰੀਤ ਜੀ ਇਹ ਕਿਹਾ, ਕਹਿੰਦੇ ਕੋਈ ਕਹਿੰਦਾ ਮੈਂ 5 ਕਿਤਾਬਾਂ ਖਰੀਦੀਆਂ, 10 ਮੈਂ ਆਪਣੇ ਦੋਸਤਾਂ ਨੂੰ ਵੰਡੀਆਂ, ਵੀ ਯਾਰ ਮੇਰੇ ਕਹਿੰਦੇ ਨੋਵਲ ਪੜ੍ਹੋ। ਹੁਣ ਕਹਿੰਦਾ ਇੰਨੀ ਫੀਡਬੈਕ ਵਧੀਆ, ਹੁਣ ਕਹਿੰਦੇ ਵੇਖਦੇ ਯਾਰ ਮੂਵੀ ਕਦੋਂ ਆਊਗੀ ਨਾ, ਮੈਨੂੰ ਉਹਦੇ ਮਨ 'ਚ ਆਲਰੇਡੀ ਬਣ ਚੁੱਕਾ ਇਹ ਚੀਜ਼।
1: ਵੈਸੇ ਤਾਂ ਜਿਵੇਂ ਡਾਕਟਰ ਧੁੱਗਾ ਨੇ ਉਹਨੂੰ ਲਿਖਿਆ ਨੋਵਲ ਨੂੰ, ਤੁਹਾਨੂੰ ਲੱਗਦਾ ਕਿ ਇੱਕ ਇੱਕ ਸੀਨ ਆਪਣੇ ਆਪ ਵਿਜੁਅਲਾਈਜ਼ ਹੁੰਦਾ ਜਾਂਦਾ ਅੱਖਾਂ ਦੇ ਕੇ, ਪਰ ਜਿਹੜਾ ਨੋਵਲ ਹੁੰਦਾ ਨਾ ਉਹਦਾ ਬਹੁਤ ਵਾਸਟ ਹੁੰਦਾ ਏਰੀਆ, ਉਹਨੂੰ ਸਕੁਈਜ਼ ਕਰਕੇ 2 ਘੰਟੇ ਦੇ ਵਿੱਚ ਪਰਦੇ ਤੇ ਉਤਾਰਨਾ,
0: ਹਾਂਜੀ ਬਿਲਕੁਲ,
1: ਬਹੁਤ ਔਖਾ ਕੰਮ ਹੁੰਦਾ। ਪਰ ਇਹਨੂੰ ਸਕਰੀਨ ਪਲੇ ਰਾਈਟਿੰਗ ਦੇ ਵਿੱਚ ਵੀ ਇਹਨਾਂ ਨੇ ਆਪ ਬਹੁਤ ਵੱਡਾ ਯੋਗਦਾਨ ਪਾਇਆ, ਡਾਇਲੋਗ ਦੇ ਵਿੱਚ ਵੀ, ਤੇ ਮੈਨੂੰ ਲੱਗਦਾ ਕਿ ਬਹੁਤ ਇਹਨੂੰ ਨੋਵਲ ਦੇ ਬਿਲਕੁਲ ਨੇੜੇ ਲਿਜਾ ਕੇ ਫਿਲਮ ਬਣਾਈ ਹੈ। ਸੋਲ ਉਹਦੇ 'ਚ ਨੋਵਲ ਦੀ ਹੀ ਰਹੀ, ਪਰ ਫਿਲਮ ਉਹਦੇ ਵਿੱਚ ਹਾਈ ਜ਼ਰੂਰ ਹੈ, ਕਿ ਕੋਈ ਇਹ ਨਹੀਂ ਕਿ ਇਕੱਲਾ ਨੋਵਲ 'ਤੇ ਬੇਸਡ ਕੋਈ ਲਿਟਰੇਰੀ ਗੱਲਾਂ ਹੀ ਸਿਰਫ ਹੈਗੀਆਂ। ਉਹਦੇ 'ਚ ਪਾਰਟੀਸ਼ਨ ਟਾਈਮ ਦਾ ਡਰਾਮਾ, ਲੋਕਾਂ ਦੀ ਜੋ ਦਰਦ ਹੈ ਲੋਕਾਂ ਦੇ ਅੰਦਰ ਦਾ, ਜਿਹਨਾਂ ਨੇ ਵੰਡ ਆਪਣੇ ਪਿੰਡੇ 'ਤੇ ਸਹੀ ਹੈ,
0: ਹਾਂਜੀ
1: ਇੰਡੋ ਪਾਕ ਵੰਡ ਜਿਹੜੀ ਪੰਜਾਬ ਹੀ ਵੰਡਿਆ ਗਿਆ ਸੀ ਅਸਲ ਦੇ ਵਿੱਚ ਤਾਂ,
0: ਹਾਂਜੀ ਹਾਂਜੀ,
1: ਅਤੇ ਉਹ ਜਿਹੜਾ ਦਰਦ ਲੋਕਾਂ ਨੇ ਸਹਿ ਉਹ ਫਿਲਮ ਦੇ ਵਿੱਚ ਉਹ ਵੀ ਲੋਕਾਂ ਨੂੰ ਦੇਖਣ ਸੁਣਨ ਨੂੰ ਮਿਲੇਗਾ। ਔਰ ਉਹਦੇ 'ਚ ਕਰੈਕਟਰ ਜਿਹੜੇ ਨੇ ਹਰਬੀ ਸੰਘਾ, ਆਪਣਾ ਹਿਊਮਰ ਵੀ ਨਾਲ ਨਾਲ ਬਖੇਰਦਾ ਰਹੇਗਾ, ਆਸ਼ੀਸ਼ ਦੁੱਗਲ ਉਹਨਾਂ ਦਾ ਇੱਕ ਬੜਾ ਧਾਕੜ ਕਰੈਕਟਰ ਹੁੰਦਾ, ਸੋ ਨਿਰਮਲ ਰਿਸ਼ੀ ਮੈਡਮ ਬਹੁਤ ਕਮਾਲ ਦੇ ਫਨਕਾਰ ਨੇ, ਸੋ ਹਰ ਕਲਾਕਾਰ ਨੇ ਆਪਣਾ ਜਲਵਾ ਉਹਦੇ 'ਚ ਕੀਤਾ। 19 ਜੂਨ ਨੂੰ ਲੋਕਾਂ ਨੇ ਸਕਰੀਨ ਦੇ ਉੱਤੇ ਦੇਖ ਲੈਣੀ ਹੈ ਫਿਲਮ। ਪਰ ਇਹ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਮਨਪ੍ਰੀਤ ਜੀ,
0: ਹਾਂਜੀ,
1: ਕਿ ਦੇਵੀ ਮਖਸੂਸਪੁਰੀ ਸਭ ਨਵੇਂ ਅਵਤਾਰ 'ਚ ਲੋਕਾਂ ਨੂੰ ਮਿਲਣਗੇ,
0: ਬਿਲਕੁਲ ਇਹ ਅਨਐਕਸਪੈਕਟਡ ਆ ਮੇਰੇ ਖਿਆਲ 'ਚ। ਆਪਣੀ ਪਹਿਲਾਂ ਵੀ ਇਹ ਵਾਰ ਗੱਲ ਹੋਈ ਸੀ ਕਿ ਤੁਸੀਂ, ਮੈਂ ਇਹਨਾਂ ਨੂੰ ਪਹਿਲਾਂ ਪੁੱਛਿਆ ਸੀਗਾ ਕਿ ਤੁਸੀਂ ਐਕਟਿੰਗ 'ਚ ਆਉਣ ਬਾਰੇ ਨਹੀਂ ਸੋਚਿਆ ਐਕਟਿੰਗ ਕਰੀਅਰ ਦੇ ਵਿੱਚ, ਇਹ ਕਹਿੰਦੇ ਕਿ ਮੈਨੂੰ ਬਹੁਤ ਲੋਕਾਂ ਨੇ ਪਹਿਲਾਂ ਵੀ ਕਿਹਾ ਕਿ ਤੁਸੀਂ ਇੰਨੇ ਵਧੀਆ ਗਾਇਕ ਹੋ ਹੈ ਨਾ, ਇੰਨੇ ਵਧੀਆ ਤੁਸੀਂ ਲਿਖਦੇ ਹੋ, ਇੰਨੀ ਸ਼ੇਰੋ ਸ਼ਾਇਰੀ ਤੁਹਾਡੀ ਹੈਗੀ, ਤੁਸੀਂ ਕਿਉਂ ਨਹੀਂ ਆਉਂਦੇ? ਬਟ ਹੁਣ ਤੁਸੀਂ ਦੱਸੋ।
3: ਨਹੀਂ ਮੈਂ ਡਰਦਾ ਸੀਗਾ, ਮੇਰਾ ਡਰ ਇਹਨਾਂ ਬੰਦੇ ਨੇ ਕੱਢਿਆ ਜੀ,
1: ਹੁਣ ਇਸ ਬਾਬ ਲੱਗ ਰਿਹਾ ਤੁਹਾਡਾ ਵੀ ਦਿਲ ਕਰੇਗਾ ਮੇਰਾ ਵੀ, ਕਹਿੰਦੇ ਚੇਲੇ ਬਣ ਜੀ।
0: ਨਹੀਂ ਸਹੀ ਗੱਲ ਹੈ, ਦੇਖੋ ਫਕੀਰ, ਆਪਾਂ ਜੇ ਆਪਾਂ ਫਕੀਰ ਵਰਡ ਨੂੰ ਲਈਏ ਨਾ, ਆਪਾਂ ਸੋਚਦੇ ਹਾਂ ਕਿ ਕੋਈ ਬਹੁਤ ਜਿਵੇਂ ਸੰਤ ਮਹਾਤਮਾ ਹੁੰਦੇ ਨੇ ਕਿ ਆਪਾਂ ਨੂੰ ਸਿੱਖਿਆਵਾਂ ਦਿੰਦੇ ਹੈ ਨਾ, ਤੇ ਆਈ ਥਿੰਕ ਇਹ ਮੂਵੀ ਦੇ ਵਿੱਚ ਇਹੀ ਚੀਜ਼ ਹੈ।
3: ਹਾਂ, ਕਿਉਂਕਿ ਜਿਹੜਾ ਕੇਸਰ ਹੈ ਜੀ, ਉਹਦੇ ਅੱਗੇ ਮਸਲੇ ਬੜੇ ਜ਼ਿੰਦਗੀ ਦੇ, ਉਹਦੇ ਸਵਾਲ ਬੜੇ ਮਨ 'ਚ ਤੁਰੇ ਫਿਰਦੇ, ਪਰੇਸ਼ਾਨੀਆਂ ਨੂੰ ਬਹੁਤ ਹੈ, ਇੱਕ ਯੰਗ ਉਮਰ ਦਾ ਆ, ਉਹ ਹਰ ਸਵਾਲ ਦਾ ਜਵਾਬ ਹਰ 2 ਮਿੰਟ ਬਾਅਦ ਪੁੱਛਦਾ ਵੀ ਬਾਬਾ ਜੀ ਆਹ ਗੱਲ ਕਿੱਦਾਂ ਹੋ ਗਈ, ਜੋ ਯਾਤਰਾ ਕਰਦੇ ਆ ਉਹ। ਫਿਰ ਫਕੀਰ ਆਪਣੇ ਤਜਰਬੇ 'ਚੋਂ ਫਿਰ ਕੁਛ ਗੱਲਾਂ ਦੱਸ ਕੇ, ਪੁਰਾਣੀਆਂ ਕਥਾਵਾਂ, ਗੁਰੂ ਨਾਨਕ ਸਾਹਿਬ ਦੇ ਇੱਕ ਦੇ ਐਗਜ਼ਾਮਪਲ, ਕਿ ਮਹਾਤਮਾ ਬੁੱਧ ਦੀ ਕਥਾ, ਅਤੇ ਉਹ ਫਿਰ ਉਹਨੂੰ ਲੱਗਦਾ ਵੀ ਹਾਂ ਯਾਰ ਮੇਰੇ ਸਵਾਲ ਦਾ ਮੈਨੂੰ ਹੱਲ ਮਿਲ ਗਿਆ ਨਾ। ਅਤੇ ਇੱਕ ਸਵਾਲ ਆਪ ਜਾਂ ਹਰ ਬੰਦਾ ਸਵਾਲ ਲਈ ਫਿਰਦਾ, ਹਰ ਬੰਦਾ ਸੰਘਰਸ਼ ਵਿੱਚ ਹੈ ਨਾ, ਖਾਸ ਕਰ ਉਹ ਜਿਹੜੀ ਯੰਗ ਜਨਰੇਸ਼ਨ ਆ, ਅਤੇ ਉਹਨਾਂ ਲਈ ਮੈਂ ਸਮਝਦਾ ਇੱਕ ਬਹੁਤ ਬੜਾ ਇੱਕ ਅਲੱਗ ਚੀਜ਼ ਤੋਂ ਡਾਕਟਰ ਸਾਹਿਬ ਨੇ ਲਿਖਿਆ ਉਹਨੂੰ, ਅਤੇ ਯਾਰ ਉਹ ਚੀਜ਼ ਫਿਲਮ 'ਚ ਵੀ ਦੇਖਣ ਨੂੰ ਮਿਲੇਗੀ। ਔਰ ਖਾਸ ਗੱਲ ਜਿਹੜਾ ਕੇਸਰ ਦਾ ਰੋਲ ਕਰ ਰਿਹਾ ਇਹਨਾਂ ਦਾ ਬੇਟਾ ਜੀ ਸੁਖਨ,
0: ਸੁਖਨ ਨੇ ਕਦੇ ਤੁਹਾਡਾ ਨਾਮ ਨੀ ਕਦੇ ਯੂਜ਼ ਕੀਤਾ? ਮੈਂ ਮੇਰਾ ਫਾਦਰ ਗੁਰਪ੍ਰੀਤ ਕੁੱਕੀ ਹੈ,
1: ਉਹ ਨੀ ਕਰਦਾ ਜੀ। ਰੋਜੀ ਕੱਲ ਨੂੰ ਲਾਂਚ ਵੀ ਮੈਂ ਨੀ ਕਰ ਰਿਹਾ, ਡਾਕਟਰ ਸਾਹਿਬ ਲਾਂਚ ਕਰ ਰਹੇ ਨੇ ਆਪਣੀ ਫਿਲਮ ਦੇ ਵਿੱਚ। ਉਹ ਕਦੇ ਵੀ ਏਦਾਂ ਦੀ ਮੇਰੇ ਤੋਂ ਫੇਵਰ ਲੈਣ ਵਾਲਾ ਬੰਦਾ ਹੀ ਨਹੀਂ ਹੈਗਾ ਜੀ, ਵਰਨਾ ਉਹਨੂੰ ਤਾਂ ਮੈਂ ਅੱਜ ਤੋਂ 4 ਸਾਲ ਪਹਿਲਾਂ ਫਿਲਮਾਂ 'ਚ ਲੈ ਆਉਂਦਾ ਜੀ, ਉਹਨੂੰ ਮੈਂ ਕਾਮੇਡੀ 'ਚ ਲੈ ਆਉਂਦਾ ਜਾਂ ਰੋਮਾਂਟਿਕ ਹੀਰੋ ਬਣਾ ਕੇ ਪੇਸ਼ ਕਰ ਦਿੰਦਾ। ਉਹਦੇ ਟੇਸਟ ਵੀ ਲਿਟਰੇਰੀ ਨੇ, ਉਹਨੂੰ ਪਹਿਲੀ ਵਾਰੀ ਏਦਾਂ ਦਾ ਰੋਲ ਆਫਰ ਆਇਆ ਤੇ ਉਹਨੇ ਹੱਸ
3: ਕੇ, ਉਹ ਪੰਜਾਬੀ ਦਾ ਫਰਹਾਨ ਅਖਤਰ ਹੈ ਜੀ, ਮਤਲਬ ਜਵੇਦ ਅਖਤਰ ਨੂੰ ਤਾਂ ਕੋਈ ਹੈਲਪ ਨਹੀਂ ਲਈ ਪੰਜਾਬੀ।
2: ਮੈਂ ਕਹਿ ਸਕਦਾ ਕਿ ਇਹ ਭਾਜੀ ਨੇ ਜਦੋਂ ਕਾਸਟਿੰਗ ਹੋ ਰਹੀ, ਕਿਉਂਕਿ ਇਹਨਾਂ ਨੇ ਸਾਰਾ ਪ੍ਰੋਜੈਕਟ ਇਹਨਾਂ ਨੇ ਡਿਜ਼ਾਈਨ ਕੀਤਾ, ਟੀਮ ਨੂੰ ਅਸੈਂਬਲ ਕੀਤਾ, ਇਹਨਾਂ ਨੇ ਸਗੋਂ ਕੇਸਰ ਲਈ ਕਈ ਹੋਰ ਆਡੀਸ਼ਨ ਫੋਟੋਜ਼ ਜਾਂ ਨਾਂ ਸੁਜੈਸਟ ਕੀਤੇ ਅਤੇ ਆਡੀਸ਼ਨਸ ਵੀ ਹੋਏ ਅਤੇ ਸੁਖਨ ਦਾ ਨਾਂ ਚੱਲ ਰਿਹਾ ਸੀ। ਪਰ ਸੁਖਨ ਨੂੰ ਇਹ ਨਹੀਂ ਸੀ ਕਿ ਉਹਦੇ ਫਾਦਰ ਨੇ ਕਿਹਾ ਸੀ, ਸਾਡੇ ਵੱਲੋਂ ਵੀ ਇੱਦਾਂ ਹੀ ਸੀ। ਉਹਨੇ ਪ੍ਰੋਪਰ ਇੱਕ ਪ੍ਰੋਸੈਸ 'ਚੋਂ ਲੰਘ ਕੇ ਉਹਨੂੰ ਕੇਸਰ ਦਾ ਰੋਲ ਮਿਲਿਆ। ਬਾਕੀ ਉਹ ਜਿਵੇਂ ਭਾਜੀ ਕਈ ਵਾਰ ਹੋਰ ਇੰਟਰਵਿਊ 'ਚ ਗੱਲ ਕਰਦੇ ਹੁੰਦੇ ਕਿ ਉਹਨਾਂ ਨੂੰ ਲਾਂਚ ਸੁਖਨ ਨੂੰ ਕਰਨਾ ਹੁੰਦਾ, ਇਹ ਫਿਲਮ ਵੀ ਬਣਾ ਸਕਦੇ ਸੀ, ਕਹਿ ਵੀ ਸਕਦੇ ਸੀ, ਪਰ ਉਹਦੇ ਆਪਣੀ ਚੋਇਸ ਸੀ, ਉਹ ਇੱਦਾਂ ਦਾ ਰੋਲ ਕਰਨਾ ਵੀ ਚਾਹੁੰਦਾ ਸੀ। ਸੋ ਮੈਂ ਗਵਾਇਆ ਜੀ ਉਹਨੂੰ ਭਾਜੀ ਕਰਕੇ ਨੇ, ਉਹਨੂੰ ਆਪਣੇ ਟੈਲੈਂਟ ਕਰਕੇ ਮਿਲੀ।
1: ਬਿਲਕੁਲ ਉਹਦਾ ਸ਼ੌਕ ਹੀ ਇੱਦਾਂ ਦਾ ਸੀ, ਵਰਨਾ ਮੈਂ ਖੁਦ ਵੀ ਕੋਈ ਵੀ ਫਾਦਰ ਹੋਵੇ ਆਪਣੇ ਬੱਚੇ ਲਈ ਫਿਲਮ ਬਣਾ ਹੀ ਦਿੰਦਾ, ਮੈਂ ਵੀ ਬਣਾ ਸਕਦਾ ਸੀ ਫਿਲਮ, ਜਾਂ ਕਿਸੇ ਨੂੰ ਕਹਿ ਸਕਦਾ ਸੀ ਇਹਨੂੰ ਆਪਾਂ ਲਾਂਚ ਕਰੀਏ। ਪਰ ਉਹ ਕਦੇ ਵੀ ਇਸ ਤਰ੍ਹਾਂ ਦੀ ਮੇਰੇ ਤੋਂ ਫੇਵਰ ਉਹਨੇ ਨਹੀਂ ਲਈ, ਕਿਉਂਕਿ ਨੋਵਲ ਉਹਨੇ ਖੁਦ ਵੀ ਪੜਿਆ ਸੀ, ਕੇਸਰ ਦੇ ਨਾਲ ਉਹ ਜੁੜਿਆ ਹੋਇਆ ਸੀ ਜਦੋਂ ਉਹਨੂੰ ਪਤਾ ਲੱਗਾ। ਤੇ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜਾ ਡਾਇਰੈਕਟਰ ਹੈ ਤਰਨ ਜਗਪਾਲ,
0: ਹਾਂਜੀ ਬਿਲਕੁਲ,
1: ਉਹਨਾਂ ਨੇ ਕਿਹਾ ਵੀ ਮੈਂ ਇਹਦੇ 'ਚੋਂ ਦੇਖਦਾ ਕੇਸਰ। ਇੱਕ ਪਤਾ ਨਹੀਂ ਕਿਉਂ ਨਹੀਂ ਇੰਟਰਸਟ ਲੈ ਰਿਹਾ, ਮੈਂ ਕਿਹਾ ਇੰਟਰਸਟ ਨਹੀਂ, ਆਪਾਂ ਕਦੇ ਪੁੱਛਿਆ ਨਹੀਂ ਉਹਨੂੰ।
0: ਹਾਂਜੀ,
1: ਕਹਿੰਦੇ ਫਿਰ ਪੁੱਛੋ, ਮੈਂ ਕਿਹਾ ਨਾ ਭਾਈ ਤੁਹਾਡਾ ਕੰਮ ਹੈ, ਤੁਸੀਂ ਪੁੱਛ ਲਓ ਮੈਨੂੰ। ਉਹਨੇ ਕਹਿਣਾ ਵੀ ਸ਼ਾਇਦ ਬਾਪੂ ਚਾਹੁੰਦਾ ਵੀ ਮੈਂ ਇਹਦੇ ਵਿੱਚ ਫਿਲਮ 'ਚ ਕੰਮ ਕਰਾਂ। ਫਿਰ ਬਕਾਇਦਾ ਤਰਨ ਨੇ ਉਹਦੀਆਂ ਲੁੱਕ ਟੈਸਟ ਕਰਵਾਏ, ਆਡੀਸ਼ਨ ਲਿਆ।
0: ਹਾਂਜੀ,
1: ਕਿ ਭਾਈ ਐਵੇਂ ਨਹੀਂ ਵੀ ਕੋਈ ਵੀ ਆ ਜਾਵੇ, ਲੁੱਕ ਟੈਸਟ ਘਰੋਂ ਕੱਪੜੇ ਉੱਦਾਂ ਦੇ ਮੰਗਵਾਏ ਉਹਦੇ ਕੋਲੋਂ ਵੀ, ਮੈਨੂੰ ਆਹ ਕੱਪੜੇ ਪਾ ਪਾ ਕੇ ਫੋਟੋਆਂ ਖਿੱਚ ਕੇ ਭੇਜ, ਆਡੀਸ਼ਨ ਦਿੱਤਾ, ਡਾਇਲੋਗ ਬੁਲਵਾਏ, ਫਿਰ ਉਹਨੂੰ ਉਹਦੇ ਵਿੱਚ ਉਹਨਾਂ ਨੇ ਸਿਲੈਕਟ ਕੀਤਾ।
0: ਇੱਕ ਜਦੋਂ ਆਪਾਂ ਕੋਈ ਵੀ ਕਿੱਸਾ ਕਹਾਣੀ ਆਪਾਂ ਪੜ੍ਹਦੇ ਹਾਂਗੇ, ਉਹਨੂੰ ਰਿਐਲਿਟੀ ਦੇ ਵਿੱਚ ਲੈ ਕੇ ਆਉਣਾ ਬਹੁਤ ਔਖਾ ਕੰਮ ਹੈ ਮੇਰੇ ਖਿਆਲ 'ਚ ਤਾਂ, ਹਨਾ। ਮੈਂ ਤਾਂ ਹੁਣ ਇਹ ਫੀਲਡ ਵਿੱਚ ਹੈ ਨਹੀਂ ਗੀ, ਮੈਂ ਸੋਚ ਹੀ ਸਕਦੀ ਹਾਂ, ਹਨਾ। ਬਟ ਜਦੋਂ ਦੇਬੀ ਸਰ ਦੇ ਬਾਰੇ ਸੋਚਦੇ ਹਾਂ ਤੁਸੀਂ, ਉਹ ਜਿਵੇਂ ਨੋਵਲ ਦੇ ਵਿੱਚ ਮੇਰੇ ਖਿਆਲ 'ਚ ਨਾ, ਉਹ ਨੋਵਲ ਦੇ ਉੱਪਰੋਂ ਦੇਖ ਕੇ ਵੀ ਇੱਦਾਂ ਲੱਗਦਾ ਕਿ ਸ਼ਾਇਦ ਦੇਬੀ ਸਰ ਤੁਰੇ ਆ ਰਹੇ ਨੇ, ਹਨਾ। ਮਤਲਬ ਤੁਹਾਡੇ ਮਨ 'ਚ ਮੈਨੂੰ ਦੱਸੋ ਕਿ ਇਹਨਾਂ ਦਾ ਥੋਟ ਕਿਵੇਂ ਆਇਆ ਕਿ ਦੇਬੀ ਸਰ ਇਹ ਰੋਲ ਪਲੇ ਕਰਨਗੇ?
2: ਜੀ ਮਨਪ੍ਰੀਤ, ਤੁਸੀਂ ਇਹਨਾਂ ਨੂੰ ਇੰਟਰਵਿਊ ਤੇ ਬਹੁਤ ਵਾਰ ਕੀਤਾ, ਕਦੀ ਇਹਨਾਂ ਨਾਲ ਵੈਸੇ ਟਾਈਮ ਸਪੈਂਡ ਕਰੋ ਨਾ।
0: ਹਾਂਜੀ,
2: ਇਹਨਾਂ ਦਾ ਇੱਕ ਔਰਾ ਹੈ। ਪੰਜਾਬੀ ਵਰਲਡ ਦੇ ਵਿੱਚੋਂ ਮਿਲਣ ਤੋਂ ਬਾਅਦ, ਉਹ ਵੀ ਇੰਨੀ ਦੇਰ ਤੋਂ, ਪਿਛਲੇ 30-35 ਸਾਲ ਤੋਂ, ਤੇ ਫਿਰ ਵੀ ਇੰਨੀ ਨਿਮਰਤਾ, ਇੰਨੀ ਹੰਬਲਨੈਸ, ਤੇ ਇਹਨਾਂ ਦੀ ਸ਼ਾਇਰੀ ਚ ਵੀ ਉਹ ਗੱਲਾਂ ਦੇਖਦੀਆਂ ਨੇ। ਸੋ ਇਹਨਾਂ ਇਹਨਾਂ ਇਹ ਜਦੋਂ ਫਕੀਰ ਨਾ ਆਪਾਂ ਸੋਚਦੇ ਨਾ, ਇੱਦਾਂ ਲੱਗਦਾ ਕਿ ਉਹ ਟੇਲਰ ਮੇਡ ਰੋਲ ਹੀ ਇਹਨਾਂ ਲਈ ਆ। ਇੱਕ ਹੋਰ ਸਾਡੀ ਟੀਵੀ ਤੇ ਇੰਟਰਵਿਊ ਚੱਲ ਰਹੀ ਸੀ, ਬਾਈ ਨਾਵਲ ਦਿਖਾ ਕੇ ਕਹਿੰਦੇ ਵੀ ਲੱਗ ਨਹੀਂ ਰਿਹਾ ਕਿ ਜਿਹੜਾ ਫੋਟੋ ਬਣੀ ਹੋਈ ਆ।
3: ਘੁੱਗੀ ਪਾਉਣ ਕਈ ਗੱਲ ਹਾਂਜੀ, ਉਹਦੇ ਨਾਲ
0: ਐਗਜ਼ੈਕਟ ਇਹੀ ਲੱਗ ਰਿਹਾ।
1: ਤੁਸੀਂ ਟਾਈਟ ਉਹਨਾਂ ਤੱਕ ਵੀ ਨਹੀਂ ਸੋਚਿਆ ਹੋਣਾ ਕਿ ਇੱਥੇ ਕਦੇ ਫਿਲਮ ਬਣੇਗੀ, ਫਿਰ ਕੌਣ ਰੋਲ ਕਰੇਗਾ ਕੋਈ। ਜਦੋਂ ਪਰ ਇਹਦਾ ਟਾਈਟਲ ਡਿਜ਼ਾਈਨ ਹੋਇਆ ਹੋਣਾ, ਫੋਟੋ ਜਿਹੜੀ ਉੱਤੇ ਬਣੀ ਹੈ, ਪੇਂਟਿੰਗ ਜਿਹੜੀ ਬਣੀ, ਉਹ ਤੁਸੀਂ ਤੁਰਿਆ ਜਾਂਦਾ ਦੇਖ ਲਓ, ਤੁਹਾਨੂੰ ਲੱਗੇਗਾ ਦੇਬੀ ਭਾਜੀ ਜਾ ਰਹੇ ਆ।
0: ਵਾਕਈ ਹੁਣ ਲੱਗ ਰਿਹਾ ਜੇ ਹੁਣ ਆਪਾਂ ਇੱਕ
1: ਕਿਤਾਬ ਤਾਂ ਬਹੁਤ ਦੇਰ ਪਹਿਲਾਂ ਲਿਖੀ ਗਈ, ਬਹੁਤ ਦੇਰ ਪਹਿਲਾਂ ਉਹਦੇ ਜਿਹੜਾ ਬਾਹਰਲਾ ਟਾਈਟਲ ਪੇਜ ਆ ਬਣ ਗਿਆ, ਡਿਜ਼ਾਈਨ ਹੋ ਗਿਆ, ਉਦੋਂ ਤਾਂ ਨਹੀਂ ਸੋਚਿਆ, ਪਰ ਤੁਹਾਨੂੰ ਲੱਗੇਗਾ ਕਿ ਫਕੀਰ ਦੇਬੀ ਭਾਜੀ।
2: ਮਿਹਨਤ ਹੀ ਬਹੁਤ ਕੀਤੀ ਨੇ, ਦਾੜੀ ਜਿਹੜੀ ਸੀ ਨਾ ਮਨਪ੍ਰੀਤ, ਉਹਨਾਂ ਨੇ ਕਾਫੀ ਮਹੀਨੇ ਪਹਿਲਾਂ ਰੱਖ ਲਈ ਸੀ, ਇਹਨਾਂ ਦਾ ਜਦੋਂ ਕਾਸਟਿਊਮ ਪਾ ਕੇ ਇੱਦਾਂ ਔਰਾ ਬਣਿਆ ਨਾ, ਫਸਟ ਡੇ ਸ਼ੂਟਿੰਗ ਤੇ ਮੈਂ ਵੀ ਉੱਥੇ ਸੀ, ਮਤਲਬ ਇੱਕ ਵਾਰ ਤਾਂ ਅਸੀਂ ਸਾਰੇ ਚੁੱਪ ਕਰ ਗਏ, ਭਾਜੀ ਵੀ ਗੱਲਾਂ ਕਾਫੀ ਕਰਦੇ, ਉਸ ਦਿਨ ਸ਼ੂਟਿੰਗ ਵੇਲੇ ਨਹੀਂ ਸੀ
0: ਕਰਦੇ।
2: ਉਹਨਾਂ ਨੂੰ ਪਹਿਲੀ ਵਾਰ ਦੇਖ ਕੇ ਮੈਨੂੰ ਲੱਗਿਆ ਕਿ ਮੈਂ ਨਾ ਭਾਜੀ ਦੇ ਗੋਡੀ ਹੱਥ ਲਾ,
3: ਮੈਨੂੰ ਡਰ ਹੀ ਮਨਪ੍ਰੀਤ ਇੰਨਾ ਸੀਗਾ, ਕਿਉਂਕਿ ਏਡੇ ਵੱਡੇ ਏਡਾ ਵੱਡਾ ਪ੍ਰੋਜੈਕਟ ਜਿਹੜਾ ਮੈਂ ਨਾ, ਔਰ ਮੈਂ ਨੌਨ ਐਕਟਰ ਬੰਦਾ, ਮੈਨੂੰ ਕੋਈ ਵੀ ਤਜਰਬਾ ਨਹੀਂ, ਇਹਦਾ ਪਹਿਲਾ ਸਿਰਾ ਤਾਂ ਡਾਕਟਰ ਸਾਹਿਬ ਨੂੰ ਜਾਂਦਾ, ਇਹਨਾਂ ਨੇ ਨਾਵਲ ਲਿਖਿਆ, ਫਿਰ ਮੇਰੇ ਬਾਰੇ ਸੋਚਿਆ, ਮੈਨੂੰ ਫੋਨ ਤੇ ਗਿਆ, ਦੂਜਾ ਗੁਰਪ੍ਰੀਤ ਘੁੱਗੀ ਭਾਅ ਨੂੰ, ਮੈਂ ਕਿਹਾ ਵੀ ਤੁਸੀਂ ਭਾਜੀ ਫੋਨ ਕੱਟੋ, ਇਹ ਕਹਿੰਦੇ ਜੀ ਤੁਸੀਂ ਜੇ ਕਰ ਲਓ ਰੋਲ ਤੁਸੀਂ, ਮੈਂ ਸੋਚਿਆ ਮੈਂ ਕਿਹਾ ਰੁਕ ਜਾ ਮੈਨੂੰ ਪਾਣੀ ਦਾ ਘੁੱਟ ਪਹਿਲਾਂ ਭਰ ਲਵੇ ਫੋਨ ਤੇ, ਨਾ ਮੈਂ ਬੰਦਾ ਸਾਹ ਵੀ ਉਲਟ ਜਾਂਦਾ ਨਾ, ਮੈਂ ਤੁਸੀਂ ਫੋਨ ਕੱਟੋ, ਮੈਂ ਇੰਡੀਆ ਸੀ, ਮੈਂ ਕੈਨੇਡਾ ਸੀਗਾ, ਡਾਕਟਰ ਸਾਹਿਬ ਨੇ ਕੈਲੀਫੋਰਨੀਆ ਫੋਨ ਕੀਤਾ, ਮੈਂ ਜੀ ਮੈਂ ਘੁੱਗੀ ਪਾਲ ਨੂੰ ਫੋਨ ਕਰਦਾ, ਉਹਨਾਂ ਦੀ ਪਰਮਿਸ਼ਨ ਲਈ ਉਹਨੂੰ ਪੁੱਛੀਏ ਪੈਦਾ ਵੀ ਘੱਟੋ ਘੱਟ ਜੇ ਮੈਂ ਇਹ ਕਰ ਸਕਦਾ ਵੀ ਉਹ ਜੇ ਕਹਿਣਗੇ ਮੈਂ ਤਾਂ ਕਰਨਾ ਹਨਾ। ਫਿਰ ਕਹਿੰਦੇ ਠੀਕ ਹੈ ਭਾਜੀ ਪੁੱਛੋ। ਫਿਰ ਮੈਂ ਗੁਰਪ੍ਰੀਤ ਨੂੰ ਫੋਨ ਕੀਤਾ, ਮੈਂ ਭਾਜੀ ਇੱਦਾਂ ਡਾਕਟਰ ਸਾਹਿਬ ਹੁਣ ਜਾਣਦੇ ਸਾਰੇ ਕਿਤਾਬ ਉਹਨਾਂ ਨੇ ਪੜ੍ਹੀ ਸੀ, ਮੈਂ ਫਿਲਮ ਦਾ, ਕਹਿੰਦੇ ਭਾਜੀ ਬਹੁਤ ਵਧੀਆ ਗੱਲ, ਮੈਂ ਹਜੇ ਫਕੀਰ ਦਾ ਕਰੈਕਟਰ ਮੈਨੂੰ ਕਹੀ ਜਾਂਦੇ ਆ, ਮੈਂ ਛੋ ਛੋ ਭੱਜ ਆ ਭਾਜੀ ਨੂੰ ਖੁਸ਼ੀ ਵੀ ਬਹੁਤ। ਫਿਰ ਮੈਂ ਕਿਹਾ ਗੱਲ ਕਰਾ ਮੂੰਹ ਦੇਖਿਓ ਆਪਣਾ, ਤੂੰ ਐਕਟਰ ਐਵੇਂ ਤੁਹਾਨੂੰ ਰਿਐਕਸ਼ਨ ਆ ਸਕਦਾ, ਮੈਂ ਡਰਦਾ। ਭਾਜੀ ਬਹੁਤ ਖੁਸ਼ ਨਹੀਂ, ਕਹਿੰਦਾ ਭਾਜੀ ਭਾਜੀ ਤੁਸੀਂ ਬਸ ਮਨਾ ਨਾ ਕਰਿਓ। ਮੈਂ ਜੀ ਮੈਂ ਤਾਂ ਆਇਆ ਹਫ਼ਤਾ ਬੋਲ ਨੂੰ ਬੰਦ ਕਰੇ, ਮੈਂ ਤੁਹਾਡੇ ਚਰਨੇ ਫਾ ਲੈਣੇ ਆ ਕੇ ਮੈਨੂੰ ਕੁਛ ਤਾਂ ਗੁਰਮੰਤਰ ਦੇ ਦਿਓ ਯਾਰ, ਐਡਾ ਕਰੈਕਟਰ ਮੈਂ ਕਿੱਦਾਂ ਕਰੂੰਗਾ, ਮੈਂ ਤਾਂ ਕਦੇ ਇੱਕ ਲਾਈਨ ਨਹੀਂ ਬੋਲੀ ਕਦੇ ਸਟੇਜ ਤੇ,

0: ਇੱਕ ਬਹੁਤ ਵੱਡੀ ਸਰਪ੍ਰਾਈਜ਼ ਹੈ ਜਿੱਦਾਂ ਇਹਨਾਂ ਦਾ ਕੈਰੈਕਟਰ ਕਮ ਆਊਟ।
1: ਹਾਂਜੀ
2: ਮਨਪ੍ਰੀਤ, ਜਦੋਂ ਮੇਰਾ ਵੀ ਇੱਕ ਸੀਰੀਅਲ ਬੜਾ ਪਾਪੂਲਰ ਹੋਇਆ ਸੀ ਜਿਹਦਾ ਧੁੱਕਾ ਸਾਹਿਬ ਨੇ ਜ਼ਿਕਰ ਕੀਤਾ, ਉਹ 96 ਦੇ ਵਿੱਚ ਆਇਆ ਸੀ ਪਰਛਾਵੇਂ।
1: ਪਰਛਾਵੇਂ ਹਾਂਜੀ,
2: ਉਹ ਬਲਾਰਾ ਗਾਸੋ ਸਾਹਿਬ ਦੇ ਨਾਵਲ ਤੇ ਸੀ। ਉਹ ਜਦੋਂ ਸ਼ੂਟਿੰਗ ਤੇ ਕਿਤੇ ਗਾਸੋ ਸਾਹਿਬ ਸਾਡੇ ਕੋਲ ਆ ਜਾਂਦੇ ਸੀ ਨਾ, ਮੈਂ ਮਹਿਸੂਸ ਕਰਦਾ ਸੀ ਕਿ ਕਈ ਵਾਰੀ ਉਹਨਾਂ ਦੇ ਅੱਖਾਂ 'ਚ ਪਾਣੀ ਆ ਜਾਂਦਾ ਸੀ
3: ਯਾਰ,
2: ਮੇਰਾ ਬੁਲਾਰਾ ਬੋਲ ਰਿਹਾ, ਮੇਰੀ ਦੇਬੋ ਬੋਲਦੀ ਪਈ
3: ਹੈ,
2: ਹਨਾ, ਮੇਰਾ ਰੱਤਾ ਬੋਲਦਾ।
3: ਕਿਆ ਲਿਖਿਆ ਸੀ ਉਹਨਾਂ ਨੇ,
2: ਲਿਖਿਆ ਹੁੰਦਾ ਨਾ ਜਦੋਂ ਕਿ ਰੱਤਾ ਬੁਲਾਰੇ ਦਾ ਪਿਓ, ਤੇ ਜੀ ਉਦਾਂ ਦਾ ਹੀ ਸਾਹਮਣੇ ਬੀ ਐਨ ਸ਼ਰਮਾ ਸਾਹਿਬ ਕਰ ਰਹੇ ਨੇ ਨਾ,
1: ਹਾਂਜੀ,
2: ਤਾਂ ਹੀ ਉਹਨੂੰ ਰਾਈਟਰ ਨੂੰ ਲੱਗਦਾ ਵੀ ਮੇਰੇ ਪਾਤਰ ਬੋਲ ਰਹੇ ਨੇ। ਸੋ ਮੇਰੇ ਖਿਆਲ ਨਾਲ ਡਾਕਟਰ ਧੁੱਗਾ ਤੋਂ ਵੱਡਾ ਕੋਈ ਜੱਜ ਨਹੀਂ ਹੋ ਸਕਦਾ, ਜਦੋਂ ਸ਼ੂਟਿੰਗ ਦੇ ਦੌਰਾਨ ਆਪ ਉੱਥੇ ਰਹੇ। ਇਹਨਾਂ ਨੂੰ ਜੇ 1% ਵੀ ਮੈਨੂੰ ਲੱਗਦਾ ਯਾਰ ਮੇਰਾ ਫਕੀਰ ਨੀ ਬੋਲ ਰਿਹਾ, ਕੋਈ ਹੋਰ ਬੋਲਦਾ, ਇਹਨਾਂ ਨੇ ਡਿਪਰੈਸ਼ਨ ਚ ਆ ਜਾਣਾ ਸੀ ਯਾਰ, ਪੈਸੇ ਵੀ ਲਾਏ ਫਿਲਮ ਵੀ, ਹਨਾ, ਮਤਲਬ ਇਹਨਾਂ ਨੂੰ ਲੱਗਾ ਕਿ ਮੇਰਾ ਹੀ ਕੇਸਰ ਬੋਲਦਾ ਪਿਆ, ਮੇਰਾ ਫਕੀਰ ਬੋਲ ਰਿਹਾ ਯਾਰ। ਇਹਨਾਂ ਨੂੰ ਹਰ ਪਾਤਰ ਲੱਗਾ ਕਿ ਜੋ ਮੈਂ ਸੋਚਿਆ ਸੀ ਇਹ ਉਹੀ ਬੋਲ ਰਹੇ ਨੇ।
1: ਹਾਂਜੀ,
2: ਤੇ ਮੈਨੂੰ ਲੱਗਦਾ ਕਿ ਤਾਂ ਹੀ ਜ਼ਿਆਦਾ ਸੈਟੀਸਫੈਕਸ਼ਨ ਹੈ ਡਾਕਟਰ ਸਾਹਿਬ।
0: ਹਾਂਜੀ, ਉਹਦੇ ਨਾਲ ਪਰਫੈਕਟ ਕਾਸਟਿੰਗ ਹੋ ਜਾਂਦੀ ਹੈ ਕਈ ਵਾਰੀ, ਮਾਹੌਲ ਬਣਨਾ ਹੁੰਦਾ ਤੇ ਉਹ ਉਹੀ ਹੋਇਆ। ਮੈਨੂੰ ਲਿਖਣ ਵੇਲੇ ਵੀ ਲੱਗਦਾ ਸੀ, ਫਿਲਮ ਦੇ ਬਣਨ ਵੇਲੇ ਵੀ ਲੱਗ ਰਿਹਾ ਕਿ ਕਈ ਚੀਜ਼ਾਂ ਪਰਮਾਤਮਾ ਦੇ ਹੱਥ ਹੁੰਦੀਆਂ, ਤੁਸੀਂ ਆਪ ਐਫਰਟਸ ਕਰਦੇ ਹੋ ਤੇ ਉਹ ਕਰਮ ਕਰਾਉਣ ਵਾਲਾ ਉਹੀ ਹੈ। ਤੇ ਇਹ ਮੂਵੀ ਦਾ ਤੇ ਨਾਵਲ ਦਾ ਇਹ ਆਪਾਂ ਇਹੀ ਕਹਿ ਸਕਦੇ ਹਾਂ ਕਿ ਕਰਨ ਕਰਾਉਣ ਵਾਲਾ ਉਹੀ ਸੀ।
1: ਬਿਲਕੁਲ, ਮਤਲਬ ਹੁਣ ਤੱਕ ਆਪਾਂ ਦੇਖਦੇ ਆਏ ਕਿ ਜਿਹੜੇ ਮਤਲਬ ਇੰਗਲਿਸ਼ ਨੋਵਲਸ ਨੇਗੇ ਜਾਂ ਹਨਾ ਜਿਹੜੇ ਇੰਗਲਿਸ਼ ਰਾਈਟਰਸ ਨੇ ਲਿਖੇ, ਉਹਨਾਂ ਦੀਆਂ ਮੂਵੀਜ਼ ਆਈਆਂ ਨੇ, ਜਾਂ ਕੋਈ ਹਿੰਦੀ ਹਨਾ ਨੋਵਲਿਸ ਨੇ ਉਹਨਾਂ ਦੀਆਂ ਮੂਵੀਜ਼ ਆਈਆਂ ਨੇ, ਬਟ ਪੰਜਾਬੀ ਮੂਵੀ ਬਣਨੀ ਇੱਕ ਨੋਵਲ ਦੇ ਉੱਪਰ ਇਹ ਬਹੁਤ ਵੱਡੀ ਗੱਲ। ਆਈ ਥਿੰਕ ਹੁਣ ਦੇ ਟਾਈਮ ਦੇ ਵਿੱਚ ਤੁਸੀਂ ਇਸ ਲੈਵਲ ਤੱਕ ਉਹਨੂੰ ਲੈ ਕੇ ਜਾ ਰਹੇ ਹੋ, ਹੈਟਸ ਆਫ।
0: ਸਾਡਾ ਤਾਂ ਸਾਹਿਤ ਬਹੁਤ ਅਮੀਰ ਹੈ।
1: ਹਾਂਜੀ,
0: ਬਹੁਤ ਵਧੀਆ ਨਾਵਲ ਕਹਾਣੀਆਂ ਲਿਖੀਆਂ ਗਈਆਂ, ਬਸ ਕਮੀ ਕਿੱਥੇ ਰਹਿ ਗਈ ਕਿ ਜਦੋਂ ਇੱਕ ਨਾਵਲ ਨੂੰ ਫਿਲਮ ਦੇ ਰੂਪ 'ਚ ਲਿਆਉਣਾ ਹੁੰਦਾ ਨਾ, ਉਹ ਨਾਵਲ ਲਿਖਣ ਜਿੰਨਾ ਹੀ ਵੱਡਾ ਚੈਲੰਜ ਹੈ।
1: ਬਿਲਕੁਲ,
0: ਉਹਨੂੰ ਤੁਸੀਂ ਲਾਈਟਲੀ ਨਹੀਂ ਲੈ ਸਕਦੇ। ਕੁਛ ਨਾਵਲਾਂ ਤੇ ਫਿਲਮਾਂ ਬਣੀਆਂ ਪਰ ਉਹਦੇ ਪਿੱਛੇ ਜਾਂ ਮਿਹਨਤ ਦੀ ਕਮੀ ਰਹਿ ਗਈ ਜਾਂ ਕੁਛ ਹੋਰ ਰਹਿ ਗਿਆ, ਉਹ ਹਿੱਟ ਨਹੀਂ ਹੋਈਆਂ, ਇਸ ਕਰਕੇ ਉਹ ਟ੍ਰੈਂਡ ਨਹੀਂ ਬਣਿਆ। ਅਦਰਵਾਈਜ਼ ਸਾਡੇ ਸਾਹਿਤ 'ਚ ਬਹੁਤ ਕੁਛ ਪਿਆ, ਪਰ ਇਹਦੇ ਵਿੱਚ ਮਿਹਨਤ ਤਾਂ ਬਹੁਤ ਹੈ, ਬਾਕੀ ਯੂ ਨੋ ਪਰਮਾਤਮਾ ਤੇ ਸਾਡੀ ਆਡੀਅੰਸ ਉਹ ਦੱਸਣਗੇ।
1: ਆਪਾਂ ਸੋਚ ਕੇ ਚੱਲੀਏ ਪਹਿਲਾਂ ਹੀ ਨਾ, ਜਿਵੇਂ ਮੈਂ ਪਹਿਲਾਂ ਵੀ ਕਿਹਾ ਮੈਨੀਫੈਸਟੇਸ਼ਨ, ਲੋਕੀ ਅੱਜ ਕੱਲ ਕੋਈ ਕਹਿੰਦਾ ਲਿਖ ਲਓ ਤੁਸੀਂ ਪੇਪਰਸ ਤੇ ਲਿਖ ਲਓ ਫਲਾਣੇ ਟਾਈਮ ਲਿਖ ਲਓ,
3: ਹਾਂਜੀ ਇਦਾਂ ਇਹ ਚੱਲਣ ਹੈਗਾ ਬੜਾ, ਬਿਲਕੁਲ ਬਿਲਕੁਲ
1: ਬੋਲਦੇ ਰਹੋ, ਬਟ ਇਹ ਤਾਂ ਬਹੁਤ ਲੰਬੇ ਟਾਈਮ ਤੋਂ
0: ਮੈਨੀਫੈਸਟੇਸ਼ਨ ਦੀ ਤੇ ਹੈ ਕਿ ਜਦੋਂ ਸਾਨੂੰ ਅਸੀਂ 19 ਜੂਨ ਡਿਸਾਈਡ ਕੀਤੇ ਭਾਜੀ ਦਾ ਬਰਥਡੇ,
1: ਹਾਂਜੀ
0: 19 ਜੂਨ,
2: ਪਰ ਮੈਂ ਇਹ ਗੱਲ ਤੁਹਾਡੀ ਠੀਕ ਹੈ ਮਨਪ੍ਰੀਤ ਕਿ ਮੈਨੀਫੈਸਟ ਕਰਨਾ ਚਾਹੀਦਾ ਚੀਜ਼ਾਂ ਨੂੰ, ਪਰ ਤੁਸੀਂ ਦੇਖੋ ਨਾ ਕਿ ਕਿੰਨਾ ਵਧੀਆ ਟ੍ਰੈਂਡ ਸੈੱਟ ਕੀਤਾ। 3 ਇਡੀਅਟ ਫਿਲਮ ਨੋਵਲ ਤੇ ਬਣੀ ਸੀ।
1: ਹਾਂਜੀ ਬਿਲਕੁਲ,
2: ਇਟ ਵਾਸ ਅ ਨੋਵਲ ਬੇਸਡ ਮੂਵੀ।
3: ਬਿਲਕੁਲ ਜੀ ਜੀ,
2: ਉਹਨੇ ਦੱਸਤਾ ਕਿ ਜੇ ਨੋਵਲ ਨੂੰ ਵਧੀਆ ਢੰਗ ਨਾਲ ਸਿਨੇਮੇ 'ਚ ਟ੍ਰੀਟ ਕਰਕੇ ਬਣਾਇਆ ਜਾਵੇ ਤੇ ਇੱਕ ਨਾਯਾਬ ਸ਼ਾਹਕਾਰ ਬਣ ਸਕਦਾ।
3: ਬਿਲਕੁਲ,
2: ਪਰ ਮੈਨੂੰ ਲੱਗਦਾ ਕਿ ਉਹੀ ਚੀਜ਼ 19 ਜੂਨ ਨੂੰ ਸਾਡੇ ਪੰਜਾਬੀ ਸਿਨੇਮਾ ਦੀ ਸਕਰੀਨ ਦੇ ਉੱਤੇ ਆਉਣ ਵਾਲੀ ਹੈ।
1: ਹਾਂਜੀ,
2: ਔਰ ਸਿਰਫ ਆਹ ਜਿਹੜੇ ਦੋ ਕੈਰੈਕਟਰ ਤੁਹਾਡੇ ਸਾਹਮਣੇ ਬੈਠੇ ਆ ਜਾਂ ਪ੍ਰੋਡਿਊਸਰ ਸਾਹਿਬ ਰਾਈਟਰ ਸਾਹਿਬ, ਇਹ ਨਹੀਂ, ਫਿਲਮ ਦੇ ਡਾਇਰੈਕਟਰ ਦੀ ਵੀ ਗੱਲ ਆਪਾਂ ਕੀਤੀ, ਬਾਕੀ ਸਟਾਰ ਕਾਸਟ ਦੇ ਵਿੱਚ ਨਿਰਮਲ ਰਿਸ਼ੀ ਜੀ,
3: ਬਿਲਕੁਲ ਜੀ, ਸਾਰੇ ਆਰਟਿਸਟ ਕਮਾਲ ਦੇ, ਬਹੁਤ ਕਮਾਲ,
2: ਸੰਗਾ
3: ਬਹੁਤ ਕਮਾਲ ਦੇ,
2: ਗੁਰਪ੍ਰੀਤ ਆਪਣਾ ਗੁਰਵਿੰਦਰ ਗੌਰੀ ਜੀ, ਫਿਰ ਦ੍ਰਿਸ਼ਟੀ ਤਲਵਾਰ ਬਹੁਤ ਯੰਗ ਬੱਚੀ, ਉਹਨਾਂ ਬੇਟੀ ਨੇ ਬਹੁਤ ਅੱਛਾ ਕੰਮ ਉਹਦੇ ਵਿੱਚ ਕੀਤਾ ਦ੍ਰਿਸ਼ਟੀ ਤਲਵਾਰ ਨੇ ਵੀ। ਔਰ ਮੈਂ ਇਹਦੀ USP ਕਹਾਂਗਾ ਫਿਲਮ ਦੀ, ਨੋਵਲ ਦਾ ਕਾਨਸੈਪਟ ਹੋਰ ਹੁੰਦਾ, ਉਹ ਮਿਊਜ਼ਿਕ
3: ਬਹੁਤ ਅੱਛਾ ਕੰਮ,
2: ਜਿਹੜਾ ਗਾਣਾ ਸ਼ਾਇਦ ਤੁਹਾਡੇ ਵੀ ਰੇਡੀਓ ਤੇ ਅੱਜ ਕੱਲ ਵੱਜਦਾ ਹੋਏਗਾ, ਮੇਰੇ ਹੱਥਾਂ ਉੱਤੇ ਮਹਿੰਦੀ ਲੱਗੀ ਹੋਈ ਹੈ, ਮੈਂ ਇੱਥੋਂ ਨਹੀਂ ਉਦਾਸ ਬਣਦੀ, ਹੁਣ ਇਹ ਗਾਣਾ ਟ੍ਰੈਂਡਿੰਗ 'ਚ ਇਸ ਵੇਲੇ ਬਹੁਤ ਜ਼ਿਆਦਾ,
3: ਬਹੁਤ ਅੱਛੇ,
2: ਉਹ ਜੋਗੀਆਂ ਦੇ ਦੀਆਂ ਮੁੰਦਰਾਂ 'ਚ ਰੱਬ
1: ਜੋਤੀ ਨੂੰ
2: ਰੱਬ ਪਿੰਗਾਂ ਝੂਟਦਾ, ਜੋਗੀਆਂ ਦੇ ਨੈਣਾਂ 'ਚ ਨਤਾਰਾ
3: ਸੱਚ ਝੂਟਦਾ, ਕੰਨਾਂ ਦੇ ਕੁੰਡਲਾਂ 'ਚ ਰੱਬ ਪਿੰਗਾਂ 'ਚ ਰੱਬ ਪਿੰਗਾਂ, ਬਹੁਤ ਕਮਾਲ ਦਾ।
2: ਸੋ ਇਹ ਹੁਣ ਅੱਜ ਕੱਲ ਕੱਲ ਸਾਡਾ ਇੱਕ ਨਵਾਂ ਗੀਤ ਵੀ ਆ ਜਾਣਾ, ਸੋ ਮਿਊਜ਼ਿਕ ਇਸ ਵੇਲੇ ਜਿਹੜਾ ਉਹ ਟ੍ਰੈਂਡਿੰਗ 'ਚ ਹੈ, ਔਰ ਮਿਊਜ਼ਿਕ ਇਹਦੀ ਜਾਨ ਹੈ ਇਸ ਫਿਲਮ ਦੀ।
1: ਥੋੜਾ ਜਿਹਾ ਮੈਨੂੰ ਥੋੜੀ ਜਿਹੀ ਸਟੋਰੀ ਲਾਈਨ ਦੱਸ ਦੋ, ਵੈਸੇ ਤਾਂ ਮੈਂ ਪੜੂੰਗੀ ਨੋਵਲ ਹੁਣ
2: ਪਹਿਲਾਂ, ਤੁਸੀਂ ਪੜਿਆ ਨਹੀਂ ਸਟੋਰੀ ਦੱਸ ਦਿੱਤੀ, ਫਿਲਮ ਦੇਖਣ ਨਹੀਂ ਜਾਣਾ, ਨਹੀਂ ਇਹ ਸਾਡਾ ਘਾਟਾ
1: ਨਹੀਂ, ਨਹੀਂ ਨਹੀਂ ਘਾਟਾ ਨਹੀਂ,
0: ਸਟੋਰੀ ਲਈ ਤਾਂ ਤੁਹਾਨੂੰ ਨੋਵਲ ਪੜਨਾ ਪੈਣਾ ਤੇ ਫਿਲਮ ਵੀ ਦੇਖਣੀ ਪੈਣੀ,
1: ਬਟ ਥੋੜਾ ਜਿਹਾ ਜਿੱਦਾਂ ਹੁੰਦਾ ਨਾ ਕਿ ਇੱਕ ਬ੍ਰੀਫ ਦੇ ਵਿੱਚ,
0: ਜਿਵੇਂ ਕਹੋ ਜਿਵੇਂ ਫਿਲਮਾਂ 'ਚ ਕਹਿੰਦੇ ਵਨ ਲਾਈਨਰ ਸਟੋਰੀ,
1: ਹਾਂਜੀ
0: ਉਹ ਹੈ ਕਿ ਇੱਕ ਯੰਗ ਬੱਚਾ ਆਪਣੇ ਫਾਦਰ ਨੂੰ ਲੱਭਣ ਲਈ ਜਾਂਦਾ, ਰਸਤੇ 'ਚ ਉਹਨੂੰ ਫਕੀਰ ਨਾਲ ਲੈ ਕੇ ਜਾਂਦਾ ਰਸਤੇ ਚੋਂ ਜ਼ਿੰਦਗੀ ਬਾਰੇ ਗੱਲ ਕਰਦੇ ਰਸਤੇ ਜਿਹੜੇ ਲੋਕ ਮਿਲਦੇ ਨੇ ਉਹ ਜਿਹੜੀਆਂ ਗੱਲਾਂ ਨੇ ਉਹ ਸਾਡੇ ਹਰ ਹਰ ਇੱਕ ਦੀਆਂ ਲਾਈਫ 'ਚ ਵਾਪਰੀਆਂ ਹੁੰਦੀਆਂ ਸੀ ਉਹਨਾਂ ਚੀਜ਼ਾਂ ਨਾਲ ਰਿਲੇਟ ਕਰਦੇ ਹਾਂ ਉਹਦੇ ਜਿਹੜੇ ਫਕੀਰ ਦੇ ਕਹਾਣੀਆਂ ਦੇ ਰੂਪ 'ਚ ਜਵਾਬ ਨੇ ਉਹ ਸਾਨੂੰ ਗਾਈਡੈਂਸ ਦਿੰਦੇ ਆ ਇਸੇ ਕਰਕੇ ਨਾਵਲ ਦੀ ਜਿਹੜੀ ਸਭ ਤੋਂ ਵੱਧ ਅਟ੍ਰੈਕਸ਼ਨ ਇਸੇ ਕਰਕੇ ਪੜ੍ਹਦਿਆਂ ਪੜ੍ਹਦਿਆਂ ਤੁਸੀਂ ਆਪਣੇ ਆਪ ਨੂੰ ਚੀਜ਼ ਨਾਲ ਰਿਲੇਟ ਕਰਦੇ ਹੋ ਇਹ ਫਿਲਮ ਦੇ ਵਿੱਚ ਵੀ ਇੱਦਾਂ ਦਾ ਉਹ ਸੋਲ ਜਿਹੜੀ ਉਹ ਕਾਇਮ ਰਹੀ ਹੈ

0: ਤੇ ਫਿਲਮ ਨੂੰ ਦੇਖ ਕੇ ਜਿਹੜੀ ਇਮੋਸ਼ਨਸ ਆਉਂਦੀਆਂ ਨੇ ਜਾਂ ਜਿਹੜੀ ਚੀਜ਼ ਤੁਹਾਡੇ ਅੱਖਾਂ ਰਾਹੀਂ ਆਪਣੇ ਦਿਲ 'ਚ ਉਤਰਦੀ ਆ ਉਹ ਇਹੀ ਹੈ ਕਿ ਜ਼ਿੰਦਗੀ ਨੇ ਇੰਨੀ ਜੁੜੀ ਹੋਈ ਚੀਜ਼ ਇੰਨੀ ਰੌਚਕਤਾ ਨਾਲ ਦਿਖਾਈ ਗਈ।
1: ਹਾਂਜੀ,
2: ਅਸਲ ਦੇ ਵਿੱਚ ਫਿਲਮ ਦੇ ਵਿੱਚ ਜਦੋਂ ਕੇਸਰ ਜਿਹੜੇ ਸਵਾਲ ਕਰਦਾ ਨਾ, ਉਹ ਸਵਾਲ ਕੇਸਰ ਦੇ ਨਹੀਂ ਹੈਗੇ, ਉਹ ਰਿਪ੍ਰੈਜੈਂਟ ਕਰ ਰਿਹਾ ਸੋਸਾਇਟੀ ਨੂੰ, ਤੁਹਾਡੇ ਮਨ ਦੇ ਸਵਾਲ, ਮੇਰੇ, ਡਾਕਟਰ ਸਾਹਿਬ ਦੇ,
0: ਖਾਸ ਕਰ ਨਵੀਂ ਪੀੜ੍ਹੀ ਦੇ ਕਹਿ ਲਓ,
2: ਕਿਹਨੂੰ ਪੁੱਛੀਏ
0: ਯੰਗਸਟਰ, ਹਾਂ ਬਿਲਕੁਲ, ਉਹਨੂੰ ਕਰਿਓਸਿਟੀ ਹੈ ਕਈ ਗੱਲਾਂ ਦੀ, ਹਾਂ
2: ਇਹ ਯੰਗਸਟਰਸ ਦੇ ਜਾਂ ਸਾਡੀ ਸੋਸਾਇਟੀ ਦੇ ਸਵਾਲ ਨੇ। ਕੇਸਰ ਨਾਂ ਦਾ ਪਾਤਰ ਜਿਹੜਾ ਪੁੱਛ ਰਿਹਾ ਔਰ ਫਕੀਰ ਜੋ ਦੱਸ ਰਿਹਾ ਨਾ,
1: ਹਾਂਜੀ,
2: ਉਹ ਫਕੀਰ ਦੇ ਰੂਪ ਦੇ ਵਿੱਚ ਇੱਕ ਸੰਸਾਰ ਦਾ ਸਾਲਾਂ ਦਾ ਵਿਜ਼ਡਮ ਇਕੱਠਾ ਹੋ ਕੇ ਫਕੀਰ ਦੇ ਕਿਰਦਾਰ ਦੇ ਥਰੂ ਸਾਹਮਣੇ ਆ ਰਿਹਾ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ ਦਿਖਾਉਣ ਵਾਲੀ ਫਿਲਮ ਹੈ, 19 ਜੂਨ ਨੂੰ ਸਿਨੇਮਾ ਘਰਾਂ 'ਚ ਲੱਗ ਜਾਣੀ ਹੈ। ਸੋ ਜੇ ਲਿਟਰੇਚਰ ਨੂੰ ਪਿਆਰ ਕਰਦੇ ਹੋ, ਔਰ ਮੈਂ ਦੇਵੀ ਭਾਜੀ ਦੇ ਆਸ਼ਕਾਂ ਨੂੰ ਵੀ ਕਹਾਂਗਾ ਕਿ ਕਮਰ ਕੱਸੇ ਕੱਸ ਲਓ, ਤੁਸੀਂ ਇਹਨਾਂ ਦੇ ਆਪ ਜਿਹੜਾ ਦੇਵੀ ਲਾਈਵ ਇਹਨਾਂ ਦੇਖਦੇ ਹੋ, ਇਹਨਾਂ ਪਿਆਰ ਕਰਦੇ ਹੋ, ਉਹ ਪਿਆਰ ਹੁਣ ਸਿਨੇਮਿਆਂ 'ਚ ਉਮੜ ਕੇ ਆਉਣਾ ਚਾਹੀਦਾ, ਸਿਨੇਮੇ ਦੇ ਰੂਪ 'ਚ ਪਤਾ ਲੱਗੇ ਕਿ ਫਕੀਰਾਂ ਦੀ ਵੀ ਸ਼ਾਨ ਜਿਹੜੀ।
0: ਜਦੋਂ ਪਹਿਲੀ ਐਲਬਮ ਮੇਰੀ ਆਉਣੀ ਸੀ ਜਦੋਂ 30 ਸਾਲ ਪਹਿਲਾਂ, ਮੈਂ ਉਦੋਂ ਇੰਨਾ ਕੁ ਮਤਲਬ ਸੀਗਾ ਡਰਿਆ ਜਾਂ, ਹੁਣ ਮੈਨੂੰ ਉਹ 30 ਸਾਲ ਬਾਅਦ ਫਿਰ ਮੈਂ ਰਿਪੀਟ ਹੋ ਰਿਹਾ, ਇੱਕ ਨਵਾਂ ਫੀਲਡ ਹੈ ਵਿੱਚ, ਹੈ ਨਾ। ਪਰਮਾਤਮਾ ਨੇ ਲਾਜ ਰੱਖੀ ਉਦੋਂ ਵਿੱਚ, ਉਹ ਕਬੂਲਿਆ ਪੰਜਾਬੀ ਸਾਰੇ ਪਿਆਰਿਆਂ ਨੇ, ਹੈ ਨਾ, ਰਾਈਟਿੰਗ ਵਿੱਚ, ਫਿਰ ਸਿੰਗਿੰਗ ਵਿੱਚ, ਸਟੇਜ ਪਰਫਾਰਮੈਂਸ, ਹੁਣ ਇਹ ਬਿਲਕੁਲ ਨਵਾਂ ਹੈ ਜੀ ਮੇਰੇ ਵਾਸਤੇ, ਤੇ ਇਹ ਵੀ ਇਹਨਾਂ ਦੇ ਪਿਆਰ
2: ਦੇਵੀ ਭਾਈ ਹੁੰਗਾਰਾ, ਅਸੀਂ ਉਹ ਦੇਖਿਆ ਨਾ ਜੀ, ਅਸੀਂ ਯੰਗਸਟਰ ਨੂੰ ਤਾਂ ਨਹੀਂ ਪਤਾ ਹੋਣਾ, ਬੱਚਿਆਂ ਨੂੰ ਆਡੀਓ ਕੈਸੇਟਸ ਆਉਂਦੀਆਂ ਹੁੰਦੀਆਂ
1: ਸੀ,
2: ਤੇ ਜਦੋਂ ਪਤਾ ਨਹੀਂ 4 ਵਜੇ ਅੱਜ ਫਲਾਣੇ ਸਿੰਗਰ ਦੀ ਕੈਸੇਟ ਆ ਜਾਣੀ ਹੈ, ਹਨਾ, ਬੜੇ 3-4 ਸਿੰਗਰ ਸੀ ਜਿਨ੍ਹਾਂ ਲਈ ਭਾਜੀ ਬਹੁਤ ਲਿਖਦੇ ਹੁੰਦੇ ਸੀ, ਤੇ ਉਹ ਕੈਸਟਾਂ ਉਹ ਹੁੰਦੀਆਂ ਸੀ ਜਿਨ੍ਹਾਂ ਦਾ ਪਹਿਲਾਂ ਪੁੱਠਾ ਪਾਸਾ ਦੇਖੀਦਾ ਸੀ, ਸਿੱਧਾ ਪਾਸਾ ਬਾਅਦ 'ਚ ਦੇਖੀਦਾ ਸੀ, ਉਹਦੇ 'ਚ ਰਾਈਟਰ ਦਾ, ਉਹਦੇ ਲਿਰਿਸਿਸਟ ਦਾ ਨਾਂ ਲਿਖਿਆ ਹੁੰਦਾ ਸੀ, ਪਹਿਲਾਂ ਚੈੱਕ ਕਰਨਾ ਹੁੰਦਾ ਸੀ ਦੇਵੀ ਭਾਈ ਦੇ ਕਿੰਨੇ ਗਾਣੇ ਵਿੱਚ, ਹਨਾ, ਪਰ ਜਾਂਦਾ ਸੀ ਅੱਛਾ ਦੂਜਾ ਗਾਣਾ ਵੀ ਦੇਵੀ ਦਾ, ਚੌਥਾ ਫਿਰ ਦੇਵੀ ਦਾ ਹੋਵੇ, ਵੀ ਸਾਈਡ ਤੇ ਪਹਿਲਾਂ ਦੇਵੀ ਦਾ,
0: ਜਸਵੀਰ, ਇਹ ਸਾਰੇ ਮਤਲਬ ਅਸੀਂ ਸਮਕਾਲੀ ਸਾਰੇ, ਹਾਂਜੀ ਹਾਂ, ਗਾਣੇ ਸਾਰੇ ਸਰਦੂਲ ਭਾਜੀ, ਹੰਸ ਭਾਜੀ, ਅਹੂਜਾ ਸਾਹਿਬ ਦਾ ਮਿਊਜ਼ਿਕ, ਇੱਕ ਔਰਾ ਹੀ ਅੱਡਾ ਸੀਗਾ ਨਾ, ਤਾਂ ਉਹ ਹੁੰਦਾ ਸੀ ਵੀ ਯਾਰ
2: ਖੁਸ਼ੀ ਹੁੰਦੀ ਸੀ ਆਪਣੇ ਮਨਪਸੰਦ ਲਿਰਿਸਿਸਟ ਦਾ, ਇਹਦੇ ਚ ਕਿੰਨੇ ਗਾਣੇ ਆ, ਹਨਾ, ਕਈ ਵਾਰੀ ਤਾਂ ਇੰਨੇ ਆਸ਼ਿਕ ਹੋਈਦਾ ਸੀ, ਜਿੱਦਾਂ ਸਪੈਸ਼ਲੀ ਦੇਵੀ ਭਾਈ ਦੇ ਆਪਾਂ ਇੰਨੇ ਫੈਨ, ਵੀ ਜੇ ਭਾਜੀ ਦਾ ਪਹਿਲੇ ਤੋਂ ਬਾਅਦ ਤੀਜਾ ਗਾਣਾ, ਫਿਰ ਵਿਚਾਰਾ ਦੂਜਾ ਕਈ ਵਾਰ ਫਾਸਟ ਕੱਢ ਦੇਣਾ, ਇਹ ਬਾਅਦ ਸੁਣ
0: ਪਿਛਲੇ 15 ਸਾਲ ਚ ਨਾ ਦੁਨੀਆ 50 ਸਾਲ ਜੀ ਨਹੀਂ ਬਦਲ ਆਪਣੀ ਕਹਾਣੀ ਵੀ 1950-51 ਦੀ ਆ, ਸਟੇਜ ਕੀਤੀ ਆ ਰਾਈਟ ਆਫਟਰ ਪਾਰਟੀਸ਼ਨ 47 ਤੋਂ ਬਾਅਦ, ਕਹਾਣੀ ਉਸ ਵੇਲੇ ਦੀ ਚੱਲਦੀ ਹੈ, ਨੋਵਲ ਚ ਵੀ, ਫਿਲਮ ਚ ਵੀ, ਨਾ 1950-51 ਦੀ ਕਹਾਣੀ ਹੈ ਨਾ।
1: ਤੇ ਅੱਛਾ ਫਕੀਰ, ਜਿਵੇਂ ਤੁਸੀਂ ਹੁਣ ਤੁਹਾਨੂੰ ਰੋਲ ਜਿਹੜਾ ਫਕੀਰ ਦਾ ਤੁਸੀਂ ਕਰ ਰਹੇ ਹੋ, ਹਨਾ, ਆਪਾਂ ਕਹਿੰਦੇ ਆ ਕਿ ਫਕੀਰ ਬੰਦਾ ਜਿਹੜਾ ਕੋਈ ਸਿਆਣਾ ਕਰਦਾ, ਕਹਿੰਦੇ ਨਾ ਵੀ ਇਹ ਫਕੀਰਾਂ ਵਾਲੀਆਂ ਗੱਲਾਂ ਕਰਦਾ ਆ, ਹਨਾ, ਜਾਂ ਉਹ ਕਹਿ ਲਓ ਵੀ ਜਿਹੜੇ ਆਪਣੇ ਵੱਡੇ ਵਡੇਰੇ ਬਜ਼ੁਰਗ ਹੁੰਦੇ ਸੀਗੇ ਉਹਨਾਂ ਤੋਂ ਅਗਲਾ ਕਹਿੰਦਾ ਕਿ ਇਹ ਸਿਖਾਉਂਦਾ ਕੁਝ, ਕੋਈ ਚੱਜ ਦੀ ਗੱਲ ਸਿੱਖ ਲਾ, ਹਨਾ, ਕੋਲੇ ਬੈਠ ਕੇ ਕੋਈ ਬੱਚਿਆਂ ਨੂੰ, ਵੈਸੇ ਕੋਈ ਕਵੇਲਤਾ ਕਰੀ, ਹਨਾ, ਆਪਣੇ ਦਾਦੇ ਕੋਲ ਬਹਿ ਜਾ ਕੇ ਉਹਦੇ ਨੂੰ ਕੋਈ ਚੱਜ ਦੀ ਗੱਲ ਹੀ ਸਿਖਾਊਗਾ, ਹਨਾ। ਅੱਜ ਕੱਲ੍ਹ ਤਾਂ ਆਈ ਡੋਂਟ ਥਿੰਕ ਕਿ ਕੋਈ ਇੰਨਾ ਕਿਸੇ ਦੀ ਸੁਣਦੇ ਆ ਨਾ, ਕੋਈ ਅੱਜ ਕੱਲ੍ਹ ਐਗਰੈਸ਼ਨ ਬਹੁਤ ਆ ਲੋਕਾਂ ਦੇ ਵਿੱਚ।
0: ਤੁਸੀਂ ਬਹੁਤ ਸਹੀ ਗੱਲ ਕਹੀ, ਐਕਚੁਅਲੀ ਇਹ ਨਾਵਲ ਦੇ ਪਿੱਛੇ ਨਾ ਕਈ ਵਾਰ ਥਾਟ ਪ੍ਰੋਸੈਸ, ਮੈਂ ਕਹੂੰਗਾ ਵੀ ਇਹ ਵੀ ਇੱਕ ਹੈਗਾ, ਕਿਉਂਕਿ ਇੱਕ ਟਾਈਮ ਹੁੰਦਾ ਸੀ ਬੱਚੇ ਆਪਣੇ ਦਾਦੀਆਂ ਨਾਲ, ਨਾਨੀਆਂ ਨਾਲ ਸਪੈਂਡ ਕਰਦੇ ਸੀ ਟਾਈਮ, ਤੇ ਰੋਜ਼ ਸ਼ਾਮ ਨੂੰ ਫੈਮਿਲੀ ਇਕੱਠੀ ਹੋ ਕੇ ਗੱਲਾਂ ਕਰਦੇ ਸੀ। ਜਿਹੜੇ ਹੁਣ ਆਪਣੇ ਕੋਲ ਸਮਾਰਟਫੋਨ ਆਏ ਆ, ਇੰਟਰਨੈਟ ਦਾ ਜਿਹੜਾ ਜ਼ਮਾਨਾ, ਉਹਦੇ ਵਿੱਚ ਉਹ ਗੱਲਾਂ ਵੀ ਜਾਂਦੀਆਂ ਰਹੀਆਂ ਫੈਮਿਲੀ ਦੇ ਵਿੱਚ ਵੀ, ਹਰ ਇੱਕ ਤੋਂ ਆਪਣੇ ਫੋਨ ਨੇ,
1: ਤੇ
0: ਇੰਡੀਵਿਜੁਅਲਿਸਟਿਕ ਫੈਮਿਲੀ ਹੋ ਗਈ। ਹੁਣ ਪ੍ਰੋਬਲਮ, ਲਾਈਫ ਫਾਸਟ ਹੋ ਗਈ, ਪ੍ਰੋਬਲਮਸ ਵੱਧ ਗਈਆਂ, ਜਦਕਿ ਤੁਹਾਡੇ ਕੋਲ ਗੱਲ ਕਰਨ ਲਈ ਕੋਈ ਨਹੀਂ ਰਿਹਾ।
1: ਹਾਂਜੀ,
0: ਇਸ ਕਰਕੇ ਨਾ ਉਹ ਜਿਹੜੀ ਕੰਪਲੀਕੇਸ਼ਨ ਆ ਲਾਈਫ ਦੀ, ਉਹਦੇ 'ਚ 40 ਦਿਨ ਦੀਆਂ ਗੱਲਾਂ ਕਈ ਵਾਰੀ ਰਾਹਤ ਦਿੰਦੀਆਂ ਜਾਂ ਗਾਈਡੈਂਸ ਦਿੰਦੀਆਂ, ਇਸ ਕਰਕੇ ਨਾ ਬਹੁਤ ਐਕਸੈਪਟ ਕੀਤਾ।
2: ਹੁਣ ਕਈ ਥਾਵਾਂ 'ਤੇ ਤਾਂ ਮਤਲਬ ਬਜ਼ੁਰਗਾਂ ਨੇ ਕੋਲ ਬਿਠਾ ਕੇ ਬੱਚਿਆਂ ਨੂੰ ਕੀ ਸਿਖਾਉਣਾ, ਉਸ ਕੋਲ ਕੋਲ ਬਿਠਾ ਕੇ ਕਹਿੰਦੇ ਮੈਨੂੰ ਬੇਟੀ ਫਿਲਟਰ ਲਾਉਣਾ ਸਿਖਾਈ ਯਾਰ।
1: ਹਾਂਜੀ, ਵਾਕਈ ਵਾਕਈ, ਹੈ ਨਾ,
0: ਉਹਦੇ ਨਾਲ ਅਪਡੇਟ ਹੋ ਰਹੇ ਨਾ। ਸਹੀ ਗੱਲ ਹੈ, ਸਹੀ ਗੱਲ ਹੈ,
1: ਮਤਲਬ ਅੱਜ ਦੀ ਡੇਟ ਵਿੱਚ ਫਕੀਰ ਉਹ ਟਾਈਮ ਤੇ ਲੱਭਣੇ ਬਹੁਤ ਔਖੇ ਆ, ਹੈ ਨਾ। ਤੁਸੀਂ ਬੱਚਿਆਂ ਤੋਂ ਵੀ ਤੁਸੀਂ ਕੀ ਐਕਸਪੈਕਟ ਕਰੋਗੇ ਜਦੋਂ ਤੁਸੀਂ ਆਪ ਹਨਾ ਉਦਾਂ
3: ਦੀਆਂ ਗੱਲਾਂ ਨਾਲ ਉਹ ਦੌਰ ਅਸੀਂ ਸਾਰੇ ਉਸ ਪੀੜ੍ਹੀ ਆ ਜਿਹਨਾਂ ਨੇ ਅਸੀਂ ਦਾਦੀਆਂ ਨਾਨੀਆਂ ਦੀ ਕਹਾਣੀਆਂ ਆਪਾਂ ਸੁਣੀਆਂ ਹੋਈਆਂ ਬਾਤਾਂ ਬਜ਼ੁਰਗਾਂ ਦੀ ਹਨਾ ਸਾਡੇ ਮਨ ਚੋਂ ਹਜੇ ਵੀ ਮਤਲਬ
1: ਬਿਲਕੁਲ
0: ਉਹਦਾ ਟਾਈਮ ਨਹੀਂ ਹੈ ਇੱਕ ਮਨਪ੍ਰੀਤ ਜੀ ਆਪਣੇ ਟਾਈਮ ਹੁੰਦਾ ਸੀ ਸਕੂਲ ਦੇ ਵਿੱਚ ਪੇਰੈਂਟਸ ਬੱਚਿਆਂ ਨੂੰ ਟੀਚਰ ਕੋਲ ਲੈ ਕੇ ਜਾਂਦੇ ਇਹਨੂੰ ਸਮਝਾਓ
1: ਇਹਨੂੰ ਸਮਝਾਓ ਹਾਂਜੀ
0: ਤੇ ਹੁਣ ਸਿਲੇਬਸ ਦਾ ਇੰਨਾ ਬਰਡਨ ਹੋ ਗਿਆ ਇਹ ਵੀ ਟਾਈਮ ਨਹੀਂ ਰਿਹਾ ਤੇ ਟੀਚਰ ਬੱਚਿਆਂ ਨੂੰ ਕਹਿ ਨਹੀਂ ਸਕਦੇ ਕੁਛ ਪੇਰੈਂਟਸ ਆ ਤੁਸੀਂ ਕੌਣ ਹੋ ਇਹਨਾਂ ਨੂੰ ਡਾਂਟਣ ਵਾਲੇ ਮਾਹੌਲ ਬਹੁਤ ਚੇਂਜ ਹੋ ਗਿਆ ਹੁਣ ਬਹੁਤ ਘੱਟ ਉਹ ਰਿਲੇਸ਼ਨਸ਼ਿਪ ਨਹੀਂ ਰਹੇ ਜਿੱਥੇ ਤੁਸੀਂ ਆਪਣੀਆਂ ਪ੍ਰੋਬਲਮ ਡਿਸਕਸ ਕਰਕੇ ਕਿਸੇ ਗੱਲ ਨੂੰ ਤੁਸੀਂ ਕਹਿੰਦੇ ਫਕੀਰ ਨਹੀਂ ਰਹੇ ਵਾਕਈ ਨਹੀਂ ਰਹੇ ਨਹੀਂ ਜਿਹੜੇ ਫਕੀਰ ਦਾ ਮਤਲਬ ਗਾਈਡ ਕਰਨ ਵਾਲਾ
1: ਹਾਂਜੀ ਆਪਣੇ ਕੋਲ ਟਾਈਮ ਬਹੁਤ ਥੋੜਾ ਹੈ ਮੈਂ ਇੱਕ ਇੱਕ ਮੇਰਾ ਸਵਾਲ ਮੇਰੇ ਮਨ ਚ ਪਹਿਲਾਂ ਵੀ ਆਇਆ ਜਿਹੜਾ ਇਹ ਬੁੱਕ ਦਾ ਟਾਈਟਲ ਹੈ ਹੁਣ ਕਹਿ ਲਓ ਕਿ ਮੂਵੀ ਦਾ ਟਾਈਟਲ ਹੈ 40 ਦਿਨ ਹਨਾ ਇਹ ਤੁਸੀਂ ਦੱਸ ਸਕਦੇ ਹੋ ਵੀ 40 ਦਿਨ ਤੁਸੀਂ ਮਤਲਬ ਕੀ ਸੋਚ ਕੇ ਕਿ ਇਹਦੇ ਪਿੱਛੇ ਕੋਈ ਥਿਊਰੀ ਹੈ ਜਾਂ ਕੀ ਸੋਚ ਕੇ ਤੁਸੀਂ ਇਹ ਨਾਮ
0: ਮੈਂ ਵੀ ਥੋੜਾ ਜਿਹਾ ਦੱਸਣਾ ਮਨਪ੍ਰੀਤ ਜੀ ਬਾਕੀ ਇਹ ਜਿਹੜਾ 40 ਦਿਨ ਦੀ ਕੀ ਇੰਪੋਰਟੈਂਸ ਆ ਉਹ ਮੂਵੀ ਦੇ ਵਿੱਚ ਗੁਰਪ੍ਰੀਤ ਘੁੱਗੀ ਹੁਣਾਂ ਦਾ ਡਾਇਲੋਗ ਆ ਪੂਰਾ ਉਹ ਵੀ ਦੇਖਣੀ ਪੈਣੀ ਉਹ ਚ ਪੂਰਾ ਹੋਏਗਾ ਪਰ ਇਹਦੀ ਬਹੁਤ ਇੰਪੋਰਟੈਂਸ ਹਜ਼ਾਰਾਂ ਸਾਲਾਂ ਤੋਂ ਚਾਲੀ ਦਿਨ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਾਇੰਟੀਫਿਕਲੀ ਆਪਣੀਆਂ ਮਾਵਾਂ ਦੇ ਸ਼ਿਲਾ ਉਹ 40 ਦਿਨ ਦਾ ਸੂਫੀਆਂ ਦਾ ਚਿੱਲਾ ਉਹ ਵੀ 40 ਮਿੰਟ ਫਿਰ ਧਾਰਮਿਕ ਗ੍ਰੰਥਾਂ ਦੇ ਵਿੱਚ ਬਹੁਤ ਹਨੂੰਮਾਨ 40 ਸਾਹ ਨਾਨਕ ਸਾਹਿਬ ਦੀਆਂ 40 ਪੌੜੀਆਂ ਭਾਈ ਗੁਰਦਾਸ ਦੀਆਂ 40 ਵਾਰਾਂ ਸਾਇੰਟੀਫਿਕਲੀ ਕਿਸੇ ਵੀ ਟ੍ਰਾਂਸਫਰਮੇਸ਼ਨ ਲਈ ਆਦਤ ਬਦਲਣ ਲਈ ਨਵੀਂ ਲੈਣ ਲਈ 40 ਦਿਨ ਦਾ ਇਹ ਸਾਰਾ ਕੁਛ ਆਪਾਂ ਨੂੰ ਮੁਹੰਮਦ ਜੀ ਦੀਆਂ ਆਇਤਾਂ ਆਉਣ ਤੋਂ ਪਹਿਲਾਂ 40 ਦਿਨ ਦਾ ਮੌਨ ਜੀਸਸ ਕ੍ਰਾਈਸਟ ਦਾ 40 ਦਿਨ ਸਟਾਰਟ ਉਹਨਾਂ ਨੇ ਜਿਹੜਾ ਵਰਤ ਰੱਖਿਆ ਸੀ ਉਹਦੇ ਵਿੱਚ ਕੁਛ ਨਾ ਕੁਛ 40 ਦਿਨ ਦੇ ਵਿੱਚ ਹੈ ਜਿਹੜਾ ਪਰਿਵਰਤਨ ਕਰਨ ਦਾ ਇੱਕ ਜ਼ਰੀਆ ਉਹਨੂੰ ਉਹਨੂੰ ਕਹਿਣ ਦਾ ਸੋ 40 ਇਹਦੇ 'ਚ ਕੇਸਰ ਦੀ ਟ੍ਰਾਂਸਫਰਮੇਸ਼ਨ ਹੈ ਇੱਕ ਯੰਗ ਕਨਫਿਊਜ਼ਡ ਜਿਹੜਾ ਇੰਨੀਆਂ ਲਾਈਫ ਦੀਆਂ ਦੁੱਖਾਂ 'ਚ ਲੰਘ ਰਿਹਾ ਉਹਨੂੰ ਉਹਨੂੰ ਰਾਹ ਨਹੀਂ ਕੋਈ ਲੱਭ ਰਿਹਾ ਉਹਦੀ ਟ੍ਰਾਂਸਫਰਮੇਸ਼ਨ ਫਕੀਰ ਦੇ ਨਾਲ ਉਹ 40 ਦਿਨ 'ਚ ਪੂਰੀ ਹੁੰਦੀ ਹੈ ਐਂਡ ਤੱਕ ਅਤੇ ਇਸ ਕਰਕੇ ਇਹਦੇ ਨਾਵਲ ਦਾ ਨਾਂ 40 ਦਿਨ ਰੱਖਿਆ ਗਿਆ ਅਤੇ ਇਹਦੀ ਇੰਪੋਰਟੈਂਸ ਜਿਹੜੀ ਆਪਾਂ ਜਦੋਂ ਹੁਣ ਗੱਲ ਕੀਤੀ ਵੀ ਇੰਨੀ ਹੈਗੀ ਆ ਕਿ ਹੁਣ ਵੈਸੇ ਪਤਾ ਸੀ ਪਰ 40 ਦਿਨ ਦੇ ਕਰਕੇ ਹੁਣ ਜ਼ਾਹਰ ਤੌਰ 'ਤੇ ਆ ਗਿਆ ਕਾਫੀ ਉਹਦੇ ਬਾਰੇ ਚਰਚਾ ਰਹੀ ਹੈ ਹਾਂਜੀ
1: ਇੱਕ ਕੁਇਕਲੀ ਮੈਨੂੰ ਤੁਸੀਂ ਮੈਂ ਪੁੱਛਣਾ ਚਾਹੂੰ ਕਿ ਤੁਸੀਂ ਪਹਿਲੀ ਵਾਰ ਲਾਈਫ ਦੇ ਵਿੱਚ ਨੈਗੇਟਿਵ ਰੋਲ ਕੀਤਾ ਤੁਹਾਡੀ ਜਿਹੜੀ ਰੀਸੈਂਟ ਮੂਵੀ ਆਈ ਹੈ ਤੇ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਸੀਗਾ ਮੈਂ ਕਿਉਂਕਿ ਇਹਨਾਂ ਦੇ ਜਿਹੜੇ ਇੱਕ ਐਜ਼ ਅ ਕੋਮੇਡੀਅਨ ਦੇਖਿਆ ਉਸ ਤੋਂ ਬਾਅਦ ਫਿਰ ਤੁਸੀਂ ਅਰਦਾਸ ਵਰਗੀ ਇੰਨੀਆਂ ਸੋਹਣੀਆਂ ਮੂਵੀਜ਼ ਹਨਾ ਆਈਆਂ ਨੇ ਤੇ ਹੁਣ ਇੱਕਦਮ ਸਡਨਲੀ ਇੱਕ ਨੈਗੇਟਿਵ ਰੋਲ ਆਇਆ ਤੁਹਾਡਾ ਬੜਾ ਸਰਪ੍ਰਾਈਜ਼ਿੰਗ ਸੀ
2: ਤੁਸੀਂ ਬਾਰੇ ਦੇਖੋ ਬੰਬੂਗਾ 2 ਦੀ ਤੁਸੀਂ ਗੱਲ ਕਰ ਰਹੇ ਹੋ
1: ਹਾਂਜੀ
2: ਪਰ ਉਹ ਤੁਹਾਨੂੰ ਲੱਗਾ ਕਿੱਦਾਂ ਦਾ ਇਹ ਦੱਸੋ
1: ਬਹੁਤ ਵਧੀਆ ਬਹੁਤ ਕਮਾਲ ਮਤਲਬ ਇੱਕ ਹੁੰਦਾ ਨਾ ਕਿ ਤੁਸੀਂ ਸੋਚੋ ਕਿ ਇੱਕ ਨੈਗੇਟਿਵ ਪਰਸਨ ਨੂੰ ਕਿੰਨਾ ਕਿ ਆਪਾਂ
3: ਇਹਨਾਂ ਸ਼ੇਡ ਇੰਨੀ ਪੋਜ਼ਿਟਿਵ ਹੈ ਲੱਗਦਾ ਨਹੀਂ ਗੁਰਪ੍ਰੀਤ ਦਾ ਨੈਗੇਟਿਵ ਗੱਲ ਕਦੇ ਕਰ ਨਹੀਂ ਸਕਦਾ ਇਹ ਤਾਂ ਕੋਈ ਇਦਾਂ ਦਾ ਗਲਤ ਜਾਂ
2: ਲੋਕਾਂ ਨੂੰ ਉਹ ਵੀ ਦੇਖੋ ਨੈਗੇਟਿਵ ਵਿੱਚ ਵੀ ਇੱਕ ਚੀਜ਼ ਪਸੰਦ ਆਈ ਜਿਹੜੀ ਪਰਫਾਰਮੈਂਸ
1: ਪਰ
2: ਮੈਨੂੰ ਮੈਂ ਹੁਣ ਨਾ ਇੰਨਾ ਕੰਮ ਮਨਪ੍ਰੀਤ ਕਰ ਲਿਆ ਪੰਜਾਬੀ ਸਿਨੇਮੇ 'ਚ ਤੇ ਮੈਂ ਹੁਣ ਨਾ ਆਪਣੇ ਖੁਸ਼ੀ ਦੇ ਕੰਮ ਹੀ ਕਰਦਾ ਜ਼ਿਆਦਾਤਰ 80-90% ਮੈਂ ਉਹ ਕੰਮ ਕਰਦਾ ਜਿਹੜਾ ਮੇਰੀ ਮਨ ਪਸੰਦ ਦਾ ਜਾਂ ਮੇਰੀ ਖੁਸ਼ੀ ਵਾਸਤੇ ਹੈ ਤੇ ਇੱਦਾਂ ਹੀ ਮੈਂ ਕਦੇ ਨੈਗੇਟਿਵ ਸ਼ੇਡ 'ਚ ਕੰਮ ਨਹੀਂ ਸੀ ਕੀਤਾ ਮੈਨੂੰ ਬੰਬੂ ਕਾਰ 2 ਵਿੱਚ ਉਹਨਾਂ ਦੱਸਿਆ ਕਿ ਇੱਦਾਂ ਰਾਇਲ ਕਿਸਮ ਦਾ ਬੰਦਾ ਪਰ ਉਹਦੇ ਅੰਦਰ ਉਹਦਾ ਬਦਤਮੀਜ਼ੀ ਭਰੀ ਹੋਈ ਹੈ
1: ਉਹਦਾ ਈਗੋਇਸਟਿਕ ਹੈ
2: ਉਹਦਾ ਦਿਮਾਗ 7ਵੇਂ ਅਸਮਾਨ ਤੇ ਹੈ ਸਾਰਾ ਕਰੈਕਟਰ ਮੈਂ ਪੜ੍ਹ ਸੁਣ ਕੇ ਮੈਨੂੰ ਲੱਗਾ ਕਿ ਨਹੀਂ ਐਕਸਪੈਰੀਮੈਂਟ ਕਰਨਾ ਚਾਹੀਦਾ ਤਾਂ ਮੈਂ ਉਹ ਫਿਲਮ ਐਕਸੈਪਟ ਕੀਤੀ ਸੀ ਤੇ ਮੈਨੂੰ ਬੜਾ ਮਜ਼ਾ ਆਇਆ ਕਰਕੇ ਮੈਂ ਐਗਜ਼ਾਮਪਲ ਆਪਣੇ ਮਨ 'ਚ ਉਹ ਲੈ ਕੇ ਚੱਲ ਰਿਹਾ ਸੀ ਕਿ ਪ੍ਰਾਣ ਸਾਹਿਬ ਨੇ ਕਿੰਨੀਆਂ ਫਿਲਮਾਂ 'ਚ ਨੈਗੇਟਿਵ ਰੋਲ ਕੀਤਾ ਪਰ ਉਹਨਾਂ ਨੂੰ ਅੱਜ ਵੀ ਕੋਈ ਪ੍ਰਾਣ ਨਹੀਂ ਕਹਿੰਦਾ ਪ੍ਰਾਣ ਸਾਹਿਬ ਹੀ ਕਹਿੰਦੇ ਇਹਨਾਂ ਨੂੰ ਇੱਜ਼ਤ ਅਰਨ ਕੀਤੀ ਉਹਨਾਂ ਨੇ ਨੈਗੇਟਿਵ ਸ਼ੇਡ 'ਚ ਕੰਮ ਕਰ ਕਰਕੇ ਵੀ
1: ਬਿਲਕੁਲ ਬਿਲਕੁਲ ਤੇ ਮੈਂ ਇੱਕ ਵਾਰ ਫੇਰ ਦੱਸ ਦਿਆਂ ਸੌਰੀ ਸਰ ਤੁਸੀਂ ਕਹਿ ਰਹੇ ਸੀ ਕੁਝ
2: ਨਹੀਂ ਮੈਂ ਇਹ ਕਹਿਣ ਲੱਗਾ ਸੀ ਕਿ ਕੰਮ 'ਚ ਪਰਫਾਰਮੈਂਸ ਜਾਣ ਹੋਣੀ ਚਾਹੀਦੀ ਨੈਗੇਟਿਵ ਪੋਜ਼ਿਟਿਵ ਪਰ ਇਸ ਫਿਲਮ ਦੇ ਵਿੱਚ ਇਹ ਵੀ ਜਿਹੜਾ ਤੁਸੀਂ 40 ਦਿਨ ਫਿਲਮ 'ਚ ਦੇਖੋਗੇ ਇਹ ਵੀ ਤੁਹਾਨੂੰ ਬਹੁਤ ਜ਼ਿਆਦਾ ਜ਼ਿੰਦਗੀ ਦੇ ਯਥਾਰਥ ਦੇ ਨੇੜੇ ਲੈ ਕੇ ਜਾਏਗਾ ਸੋ 19 ਜੂਨ ਨੂੰ ਸਿਨੇਮਿਆਂ 'ਚ ਫਿਲਮ ਆ ਜਾਣੀ ਹੈ ਜੀ ਦੇਵੀ ਭਾਜੀ ਦੇ ਪਿਆਰਿਆਂ ਨੂੰ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਬੇਨਤੀ ਜ਼ਰੂਰ ਆਓ ਔਰ ਯੰਗ ਜੋੜੀ ਸੁਖਨ ਵੜੈਚ ਤੇ ਦ੍ਰਿਸ਼ਟੀ ਤਲਵਾਰ ਉਹਨਾਂ ਦਾ ਵੀ ਇਹ 'ਚ ਬੱਚਿਆਂ ਦਾ ਵੀ ਯੰਗ ਬੱਚਿਆਂ ਦਾ ਬੜਾ ਅੱਛਾ ਜਲਵਾ ਸਾਰੇ ਪਾਤਰ ਬਹੁਤ ਕਮਾਲ ਦੇ ਨੇ ਔਰ ਇਹਨਾਂ ਦੀ ਕਲਪਨਾ ਨੂੰ ਡਾਕਟਰ ਧੁੱਗਾ ਦੀ ਨੂੰ ਸਕਰੀਨ ਦੇ ਉੱਤੇ ਤੁਸੀਂ ਸਾਕਾਰ ਹੁੰਦੇ ਦੇਖਣਾ 19 ਜੂਨ ਨੂੰ ਸਿਨੇਮਾ ਘਰਾਂ 'ਚ ਜ਼ਰੂਰ ਆਓ 40 ਦਿਨ ਮੂਵੀ ਦੇਖ
1: ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਤੇ ਸਰ ਆਪਣੇ ਕੋਲ ਸਿਰਫ ਸੈਕਿੰਡਸ ਹੀ ਬਚੇ ਨੇ ਤੁਸੀਂ ਇੱਥੇ ਆਏ ਹੋ ਤੇ ਕੋਈ ਸ਼ੇਅਰ ਨਾ ਸੁਣਾਓ ਇਹ ਤਾਂ ਹੋ ਨਹੀਂ ਸਕਦਾ
4: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ ਡੋਟ ਸੀ ਤੇ ਜਾਓ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ? Seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. Flower bed ਬਣਵਾਓ ਜਾਂ ਸਾਫ ਕਰਵਾਓ ਅਤੇ plants ਦੀ trimming ਵੀ ਕਰਦੇ ਹਨ. ਚਾਹੇ ਹੋਵੇ residential, commercial ਜਾਂ farmhouse ਦਾ ਕੰਮ. ਅੱਜ ਹੀ call ਕਰੋ 437-655-1984 437-655-1984. ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ.
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000.
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ. ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ. ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ. ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-5800 ਤੇ ਕਾਲ ਕਰੋ. ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ. ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ. ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ. ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ. ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ. IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8. 905-204-1313, 905-204-1313.
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ. ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ. ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ. 905 7 8

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

ਦਾ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਬੱਲੇ ਬੱਲੇ ਇੰਜੋਏ ਕਰ ਰਹੇ ਹੋ, ਇੰਜੋਏ ਨਹੀਂ ਸੀ ਕਰ ਰਹੇ ਤਾਂ ਅਸੀਂ ਜੁੜ ਚੁੱਕੇ ਹਾਂ, ਥੋੜ੍ਹੇ ਜਿਹਾ ਇੰਟਰਟੇਨ ਕਰਦੇ ਹਾਂ ਤੁਹਾਨੂੰ। ਹੋਰ ਵੀ ਐਂਡੇ ਆਈ ਐਮ ਸ਼ੋਰ ਇੰਜੋਏ ਕਰ ਹੀ ਰਹੇ ਸੀ ਯਾਰ, ਇੰਨਾ ਸੋਹਣਾ ਦਿਨ ਹੈ, ਖੂਬਸੂਰਤ ਮੌਸਮ ਹੈ, ਬਹੁਤ ਪਲੈਜ਼ੈਂਟ ਪਲੈਜ਼ੈਂਟ ਕਹਿੰਦੇ ਹੁੰਦੇ ਨਾ ਕਿ ਮੌਸਮ ਦੇ ਵਿੱਚ ਗੱਡੀ ਚਲਾਉਣ ਦਾ ਵੀ ਮਜ਼ਾ ਆਪਣਾ ਅਲੱਗ ਹੈ, ਗਾਣੇ ਸੁਣਨ ਦਾ ਵੀ ਮਜ਼ਾ ਅਲੱਗ ਹੈ, ਅਤੇ ਮੌਸਮ ਵਧੀਆ ਹੋਵੇ ਤਾਂ ਬਸ ਜ਼ਿੰਦਗੀ ਜਿਉਣ ਦਾ ਵੀ ਮਤਲਬ ਇੱਕ ਹੋਰ ਵੀ ਬੰਦੇ ਨੂੰ ਜੋਸ਼ ਜਿਹਾ ਮਿਲ ਜਾਂਦਾ ਕਿ ਨਹੀਂ। ਸੋ ਪ੍ਰੋਗਰਾਮ ਹੈ ਪੰਜਾਬੀ ਯਾਰਾਂ 'ਤੇ ਸਵਾਗਤ ਹੈ, ਅਤੇ ਹੁਣ ਗੀਤ ਸੰਗੀਤ ਗੱਲਾਂ ਬਾਤਾਂ ਦੇ ਨਾਲ ਤੁਹਾਨੂੰ ਜੋੜਦੇ ਹਾਂ। ਗੱਲਾਂ ਬਾਤਾਂ ਕੁਝ ਤੁਸੀਂ ਕਰਦੇ ਹੋ, ਕੁਝ ਇੱਕ ਅਸੀਂ ਕਰਦੇ ਹਾਂ, ਦੋ ਗੱਲਾਂ ਕਰੀਏ ਬਹਿ ਜਾ ਹੈ। ਸੋ ਆ ਜਾਓ, ਬਹਿ ਜਾਓ ਸਾਡੇ ਨਾਲ ਅਤੇ ਗੱਲਾਂ ਬਾਤਾਂ ਮਾਰਦੇ ਹਾਂ, ਅਤੇ ਲੈਟਸ ਹੈਵ ਅ ਗੁੱਡ ਈਵਨਿੰਗ। ਨੰਬਰ ਹੈ ਸਟੂਡੀਓ ਦਾ 9056733337, ਅਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ 905-673-3337 9056733337 'ਤੇ ਆ ਜਾਓ ਅਤੇ ਕਰੀਏ ਕੁਝ ਇੱਕ ਮਿੱਠੀਆਂ ਪਿਆਰੀਆਂ ਗੱਲਾਂ। ਇੱਕ ਯਾਰ ਗਾਣਾ ਸੀਗਾ ਕੁਛ ਆ ਜਾ ਬਹਿ ਜਾ, ਮੈਂ ਲੱਭਦਾ ਹੁਣ, ਕਈ ਯਾਰ ਗੱਲਾਂ ਬਾਤਾਂ ਕਰੀ ਦੀਆਂ ਨੇ ਨਾ, ਕੁਛ ਨਾ ਕੁਛ ਯਾਦ ਆ ਜਾਂਦਾ ਕੋਈ ਵਧੀਆ ਜਿਹਾ ਗੀਤ, ਅਤੇ ਇੱਕ ਹੁਣ ਮੈਨੂੰ ਲੱਭ ਲੈਣ ਦਿਓ ਮਾੜੇ, ਨਾਲੇ ਗੁਣਗੁਣਾ ਲੈਣ ਦਿਓ, ਜਦੋਂ ਨਾ ਕੋਈ ਗਾਣਾ ਲੱਭਦਾ ਨਹੀਂ ਮਾੜੇ ਗੁਣਗੁਣਾ ਲਿਆ ਕਰੋ, ਆਪੇ ਲੱਭ ਜੂ।

0: ਮੈਨੂੰ ਯਾਦ ਆਏ ਗਾਣਾ ਨਹੀਂ ਸੀ ਇੱਕ ਆ ਜਾ ਨੀ ਆ ਜਾ ਬਹਿ ਜਾ ਬਹਿ ਜਾ ਨੀ ਦਿਨ ਗਏ ਜਾਣ ਦਲੀਏ ਨਾ ਰੇ ਕਿਹੜਾ ਗਾਣਾ ਸੀ ਯਾਰ ਇਹ ਆ ਜਾ ਨੀ ਆ ਜਾ ਬਹਿ ਜਾ ਬਹਿ ਜਾ ਨੀ ਦਿਨ ਜੇ ਕਿਸੇ ਨੂੰ ਯਾਦ ਹੋਇਆ ਯਾਰ ਮੈਨੂੰ ਦੱਸਿਓ ਮਾੜਾ ਜਿਹਾ ਅਤੇ ਲੱਭ ਕੇ ਤੁਹਾਡੇ ਲਈ ਲਾਉਣੇ ਆ ਸੋ 905-673-3337 ਨੰਬਰ ਹੈ ਆਪਣਾ ਇੱਕ ਤੁਹਾਨੂੰ ਪਹਿਲਾਂ ਤਾਂ ਯਾਰ ਦੱਸ ਦਈਏ ਜ਼ਰੂਰੀ ਜ਼ਰੂਰੀ ਜ਼ਰੂਰੀ ਇੱਕ ਤੁਹਾਨੂੰ ਨੰਬਰ ਦਈਏ ਗਿੱਲ ਫਾਰਮ ਦਾ ਹੁਣ ਮੌਸਮ ਵਧੀਆ ਹਰੇਕ ਦੇ ਮਨ 'ਚ ਇੱਕ ਗੱਲ ਹੈ ਕਿ ਪਨੀਰੀ ਲਿਆਈਏ ਲਾਈਏ ਅਤੇ ਵਧੀਆ ਸਬਜ਼ੀਆਂ ਗਰੋ ਕਰੀਏ ਹਰ ਇੱਕ ਸਬਜ਼ੀ ਦੀ ਪਨੀਰੀ ਗਿੱਲ ਫਾਰਮ ਤੋਂ ਤੁਹਾਨੂੰ ਮਿਲ ਰਹੀ ਆ ਗਿੱਲ ਫਾਰਮ 'ਤੇ ਤੁਸੀਂ ਇੱਕ ਵਾਰ ਗੇੜਾ ਮਾਰੋ ਡਿਕਸੀ ਅਤੇ ਕਿੰਗ ਦੇ ਬਿਲਕੁਲ ਕੋਰਨਰ 'ਤੇ ਗਿੱਲ ਫਾਰਮ 14085 ਡਿਕਸੀ ਰੋਡ ਡਿਕਸੀ ਕਿੰਗ ਇਹਨਾਂ ਕੋਲ ਹਰ ਇੱਕ ਸਬਜ਼ੀ ਦੀ ਪਨੀਰੀ ਰਾਮ ਤੋਰੀ ਲੋਕੀ ਕੱਦੂ ਭਿੰਡੀ ਬੈਂਗਣ ਐਂਡ ਮੱਚ ਮੋਰ $2.49 ਤੋਂ ਪਨੀਰੀ ਤੁਹਾਨੂੰ ਮਿਲ ਰਹੀ ਹੈ ਇੱਥੇ ਸੋਇਲ ਮਨੂਅਰ ਔਰਗੈਨਿਕ ਕੰਪੋਸਟ ਫਾਰਮ ਦੇ ਫਰੈਸ਼ ਦੇਸੀ ਆਂਡੇ ਫਰੈਸ਼ ਫਾਰਮ ਦਾ ਸ਼ਹਿਦ ਫਰੈਸ਼ਲੀ ਮਿਲ ਕੀਤਾ ਹੋਇਆ ਚੱਕੀ ਦਾ ਆਟਾ ਮਿਲ ਰਿਹਾ ਸੋ ਤੁਸੀਂ ਇੱਕ ਗੇੜਾ ਮਾਰ ਕੇ ਆਓ ਅਤੇ ਤੁਹਾਡੇ ਲਈ ਗਿੱਲ ਫਾਰਮ ਵਾਲੇ ਰੋਜ਼ 11-7 ਓਪਨ ਨੇ 14085 ਡਿਕਸੀ ਰੋਡ ਡਿਕਸੀ ਕਿੰਗ ਗਿੱਲ ਫਾਰਮ ਐਂਡ ਪ੍ਰੋਡਿਊਸ 5960 ਹਾਂਜੀ ਆ ਜਾ ਸੋਹਣੀ ਇੰਨੀ ਰੁੱਤ ਗਿੱਧਿਆਂ ਦੀ ਆਈ ਆ ਇੱਕ ਹੋਰ ਵੀ ਸੀ ਭਾਜੀ ਆ ਜਾ ਨੀ ਆ ਜਾ ਬਹਿ ਜਾ ਬਹਿ ਜਾ ਨੀ ਕੁਝ ਕਹਿ ਜਾ ਬਤਲੀਏ ਨਾਰੇ ਸਰਦੂਲ ਦਾ ਹੀ ਆ ਕੀ ਸੀ ਆ ਜਾ ਸੋਹਣੀ ਰੁੱਤ
1: ਗਿੱਧਿਆਂ ਦੀ ਆਈ ਆ
0: ਸਰਦੂਲ ਜੀ ਦਾ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ 905-673-3337 ਅਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ ਅਤੇ ਦੇਖਦੇ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਥੋੜ੍ਹੇ ਆ ਜੋ ਮੈਂ ਲੱਭ ਰਿਹਾ ਉਹ ਅਲੱਗ ਹੈ ਸੋ ਲੈਟਸ ਸੀ ਇੱਕ ਤੁਸੀਂ ਨਾਲ ਦੀ ਨਾਲ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਨੂੰ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਨਵੀਂ ਲੋਕੇਸ਼ਨ ਦੂਜੀ ਲੋਕੇਸ਼ਨ ਇਹਨਾਂ ਨੇ ਤੁਹਾਡੇ ਲਈ ਖੋਲ੍ਹ ਦਿੱਤੀ ਹੈ ਬਈ ਤੁਸੀਂ ਪਹੁੰਚਣਾ ਕਿੱਥੇ ਹੈ ਸਟੀਅਰਸ ਅਤੇ ਜੇਮਸ ਸਨੋ ਦੇ ਬਿਲਕੁਲ ਕੋਰਨਰ 'ਤੇ ਹਾਈਵੇ 401 ਤੋਂ ਉੱਤਰ ਅਨੁਸਾਰ 10874 ਸਟੀਅਰਸ ਐਵਨਿਊ ਈਸਟ ਇਨ ਮਿਲਟਨ ਮਨੂ ਨੂੰ ਕਾਲ ਕਰੋ 6472346293 ਇਹ ਕਹਿੰਦੇ ਨਵੀਂ ਅਸੀਂ ਡਿਸਕਾਊਂਟ ਪੱਕਾ ਦੇਵਾਂਗੇ ਜਿਹੜੇ ਵੀ ਬੰਦੇ ਸਾਡੇ ਕੋਲ ਤੁਹਾਡੇ ਰੈਫਰੈਂਸ ਦੇ ਨਾਲ ਆਉਣਗੇ ਸਟੀਅਰਸ ਐਂਡ ਜੇਮਸ ਸਨੋ 10874 ਸਟੀਅਰਸ ਐਵਨਿਊ ਈਸਟ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ
1: 6493
0: ਨਿੱਕੂ ਦਾ ਗਾਣਾ ਹੈ ਤੁਹਾਡਾ ਨੰਬਰ ਬੜਾ ਵਧੀਆ 25-25-50 ਹਮੇਸ਼ਾ ਮੈਨੂੰ ਤਾਂ ਮੈਂ ਤੁਹਾਨੂੰ ਹੀ ਕਹਿਣਾ ਹਨਾ ਕਿਆ ਬਾਤ ਹੈ ਕਿਹੜੇ ਤੁਸੀਂ ਤੁਹਾਡੇ ਇੱਥੇ ਕਾਲਰ ਆਈ ਡੀ ਤੇ ਲਿਖਿਆ ਮਾਊਂਟ ਫੋਰੈਸਟ ਕਿੱਥੇ ਕੁ ਪੈਂਦਾ
1: ਮਾਊਂਟ ਫੋਰੈਸਟ ਭਾਜੀ ਆਪਣਾ ਜਦੋਂ ਅਸੀਂ ਇੱਧਰ ਫਰਗਸ ਵੱਲ ਨੂੰ ਆਈਦਾ
0: ਹਾਂ
1: ਫਰਗਸ ਤੋਂ ਸਿੱਧਾ ਰੋਡ ਭਾਜੀ ਅੱਗੇ ਔਥਰ ਔਥਰ ਤੋਂ ਅੱਗੇ ਮਾਊਂਟ ਫੋਰੈਸਟ ਵੱਲ ਨੂੰ
0: ਅੱਛਾ ਤੁਸੀਂ ਤੁਸੀਂ ਰਹਿੰਦੇ ਹੋ ਉੱਥੇ ਮਾਊਂਟ ਫੋਰੈਸਟ
1: ਨਹੀਂ ਨਹੀਂ ਭਾਜੀ ਮੈਂ ਉੱਥੇ ਮੈਂ ਫਰਗਸ ਰਹਿੰਦਾ ਭਾਜੀ
0: ਫਰਗਸ ਰਹਿੰਦੇ ਹੋ ਕਿਵੇਂ ਆ ਫਰਗਸ ਯਾਰ ਇੰਜੋਏ ਕਰਦੇ ਹੋ ਬਹੁਤ
1: ਜਿਹੜਾ
0: ਬੰਦਾ ਉੱਥੇ ਰਹਿੰਦਾ ਹੋਵੇ ਨਾ ਉਹ ਕਦੇ ਨੀ ਘੁੰਮਦਾ ਉਹਦਾ ਬਸ ਘਰੇ ਚੱਲ ਜਾਓ ਕੰਮ ਤੇ ਚੱਲ ਜਾਓ ਤੇ ਵਾਪਸ ਘਰੇ
1: ਬਿਲਕੁਲ
0: ਚਲੋ ਠੀਕ ਹੈ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ
1: ਓਕੇ
0: ਥੈਂਕ ਯੂ ਸੋ ਮੱਚ ਓਕੇ ਲੈਟਸ ਸੀ 1535 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਨਵੀ
0: ਸਤਿ ਸ਼੍ਰੀ ਅਕਾਲ ਜੀ
2: ਕੀ ਹਾਲ ਆ
0: ਬਹੁਤ ਵਧੀਆ ਜੀ ਕਿਵੇਂ ਹੋ
2: ਮੈਂ ਵਧੀਆ ਮੈਂ ਤੁਹਾਡਾ ਪ੍ਰੋਗਰਾਮ ਬਹੁਤ ਲਾਈਕ ਕਰਦੀ ਆ
0: ਥੈਂਕ ਯੂ ਜੀ ਥੈਂਕ ਯੂ
2: ਤੇ ਹੈਗਾ ਰਵਿੰਦਰ ਗਰੇਵਾਲ ਦਾ
0: ਅੱਛਾ ਰਵਿੰਦਰ ਗਰੇਵਾਲ ਦਾ
2: ਹਾਂਜੀ ਇਹ ਗਾਣਾ ਉਹਨਾਂ ਦਾ
0: ਪਤਾ ਨਹੀਂ ਇੱਕ ਬਾਈ ਜੀ ਕਹਿੰਦੇ ਨਿੱਕੂ ਸਾਹਿਬ ਦਾ ਇੱਕ ਬਾਈ ਜੀ ਕਹਿੰਦੇ ਸਰਦੂਲ ਜੀ ਦਾ
2: ਰਵਿੰਦਰ ਗਰੇਵਾਲ ਦਾ ਹੈ
0: ਰਵਿੰਦਰ ਗਰੇਵਾਲ ਕਿਹੜਾ ਗਾਣਾ ਗਾਣਾ
2: ਛੋਟੇ ਸੀ ਜਦੋਂ ਇਹ ਵਾਲਾ ਆਜਾ ਆਜਾ ਨਹੀਂ ਬਹਿ ਜਾ
0: ਗਾਣੇ ਦਾ ਨਾਮ ਕੀ ਆਜਾ ਆਜਾ ਨਹੀਂ ਆਜਾ ਬਹਿ ਜਾ
2: ਆਜਾ ਨਹੀਂ ਆਜਾ
0: ਠੀਕ ਹੈ ਕਿਆ ਪਤਾ ਚੱਲ ਬੜਾ ਸੁਣਿਆ ਤੁਸੀਂ ਛੋਟੇ ਹੁੰਦੇ ਆ
2: ਹਾਂਜੀ ਅਸੀਂ ਛੋਟੇ ਸੀ ਜਦੋਂ ਇਹ ਗਾਣਾ
0: ਆਇਆ ਚਲੋ ਠੀਕ ਹੈ ਦੇਖਦੇ ਆ
2: ਗੋਡ ਬਲੈਸ ਯੂ
0: ਥੈਂਕ ਯੂ ਸੋ ਮਚ ਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਮੈਂ ਕਿਹਾ ਤੁਸੀਂ ਕਹਿਣ ਲੱਗੇ ਸੀ ਗੋਡ ਬਲੈਸ ਦਿਲਜੀਤ ਨੇ ਗਾਇਆ ਨਾ ਗੋਡ ਬਲੈਸ ਪੱਟੇ ਚੱਕਤੇ ਜੇ ਕਿਤੇ ਸਨੀ ਮੌਲਟਨ ਹੁੰਦਾ ਨਾਲ ਨਾਲ ਸਟੇਜ ਤੇ ਪਰਸੋਂ ਰੋਜਰ ਸੈਂਟਰ ਫਿਰ ਹੋਣੀ ਸੀ ਬੱਲੇ ਬੱਲੇ 4398 ਹਾਂਜੀ ਵੀਰੇ
3: ਹਲੋ ਕਿਵੇਂ ਵੀਰੇ
0: ਵਧੀਆ ਬਾਈ ਕਿਵੇਂ ਹੋ
3: ਵੀਰੇ ਮੈਂ ਗਾਣਾ ਬਣਾਉਣਾ ਤੇ ਇੱਕ ਦਿਨ ਮੰਜੇ ਲਾ ਦਿਓ
0: ਕਿਹੜਾ ਵੀਰੇ
3: STFU ਬਾਈ ਬੀਟਲ ਲੋ ਬਾਈ
0: ਕਿਹੜਾ
3: STFU
0: ਸ਼ੁਕਰ ਹੈ ਪੂਰਾ ਫੋਰਮ ਨਹੀਂ ਤੁਸੀਂ ਕਿਹਾ
3: ਮੈਂ
0: ਤੁਸੀਂ ਕਲੋਜ਼ਟ ਵਾਲੇ ਵੀਰ ਦਾ ਨੰਬਰ ਠੀਕ ਹੈ ਥੈਂਕ ਯੂ ਮੈਂ ਭੁਲੇਖਾ ਮੈਨੂੰ ਕਿਸੇ ਹੋਰ ਦਾ ਪੈ ਗਿਆ
3: ਲੱਗਦਾ ਨੀ ਜਮਾ ਵੀ ਗਰੇਵਾਲ ਵੀ ਨਾ ਹਜੇ ਵੀ ਇੰਨੀ ਉਮਰ ਆ ਹਾਲਾਂਕਿ ਜਦੋਂ ਛੋਟੇ ਛੋਟੇ ਸੀਗੇ ਜਦ ਸੁਣਦੇ ਆ ਇਹ ਗਾਣਾ ਵੀ ਨਾ ਜਿਹੜਾ ਹੈਗਾ ਆ ਜਾ ਨੀ ਆ ਜਾ ਬਹਿ ਜਾ ਇਹ ਅਸੀਂ ਛੋਟੇ ਛੋਟੇ ਹੁੰਦੇ ਸੀ ਯਾਦ
0: ਯਾਨੀ
3: ਕਿ ਸਕੂਲ ਚ ਪੜ੍ਹਦੇ ਹੁੰਦੇ ਸੀ ਜ਼ਿਆਦਾ ਆਇਆ ਸੀਗਾ
0: ਜੀ
3: ਆਪਣੇ ਨਾ ਦੂਰਦਰਸ਼ਨ ਤੇ ਨਵੇਂ ਸਾਲ ਦਾ ਪ੍ਰੋਗਰਾਮ ਆਉਂਦਾ ਹੁੰਦਾ ਸੀ ਜਦ ਨਾ ਇੰਨੇ ਚੈਨਲ ਚੁਨਲ ਤਾਂ ਉੱਥੇ ਹੁੰਦੇ ਨੀ ਸੀਗੇ ਤੇ ਬੜੀ ਐਕਸਾਈਟਮੈਂਟ ਹੁੰਦੀ ਸੀ ਵੀ ਹਾਂ ਨਵੇਂ ਸਾਲ ਤੇ ਵੀ ਪ੍ਰੋਗਰਾਮ ਆਉਣਾ ਤੇ ਉੱਥੇ ਕਈ ਸਿੰਗਰ ਨਵੇਂ ਨਵੇਂ ਗਾਣੇ ਆਪਦੇ ਲਾਂਚ ਕਰਦੇ ਹੁੰਦੇ ਸੀਗੇ
0: ਜੀ ਜੀ ਜੀ
3: ਤੇ ਇਹ ਗਾਣਾ ਉੱਥੇ ਆਇਆ ਸੀਗਾ
0: ਕਿਆ ਬਾਤ ਹੈ ਚੱਲਿਆ ਵੀ ਬਹੁਤ ਯਾਰ
3: ਬਹੁਤ ਵੀਰੇ ਬਹੁਤ ਬਹੁਤ ਚੱਲਿਆ ਗਾਣਾ ਹਾਂਜੀ ਹਾਂ ਇਹ
0: ਰਵਿੰਦਰ ਗਰੇਵਾਲ ਦੇ ਕਾਫੀ ਦੇਖੋ ਪਹਿਲਾਂ ਪਹਿਲਾਂ ਚੱਲੇ ਨੇ ਹੁਣ ਟੇਡੀ ਪੱਗ ਵਾਲਿਆ ਲਲਕ ਮਾਰ ਮੁੰਡਿਆ ਲਲਕਾਰਾ ਕਿੰਨਾ ਚੱਲਿਆ ਬਾਅਦ ਦੇ ਵਿੱਚ ਵੀ ਹੁਣ ਜਦੋਂ ਨੀ ਮੈਂ ਲਵਲੀ ਦੀ ਲਵਲੀ ਚ ਪੜ੍ਹਦੀ ਤੇ ਪੀਯੂ ਵਿੱਚ ਜੱਟ ਪੜ੍ਹਦਾ ਉਹ ਬੜਾ ਚੱਲਿਆ
3: ਸਾਡੇ ਨਾ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਐਡ ਕਰਦਾ ਕਿ ਚਲ ਮੈਮਰੀ ਬਣ ਗਈਆਂ ਨਾ
0: ਗੱਲ ਵਿੱਚ
3: ਤੇ ਉਸ ਟਾਈਮ ਨਾ ਇੰਡੀਆ ਨਵੀਂ ਨਵੀਂ VCD ਆਈ ਸੀਗੀ
0: ਹਾਂ
3: ਤੇ ਜਦ ਅਸੀਂ ਲੈ ਕੇ ਆਉਣੀਆਂ VCDਆਂ ਫਿਰ ਉਹਦੇ ਵਿੱਚ ਨਾ ਗਾਣੇ ਸੁਣਨੇ ਜਿਵੇਂ ਆ ਤੁਸੀਂ ਆਹ ਗਾਣੇ ਦੀ ਗੱਲ ਕਰੀ ਆਪਣੀ ਟੇਡੀ ਪੱਗ ਵਾਲੇ ਆ ਮਾਰ ਮੁੰਡੇ ਆ ਲਲਕਾਰਾ 2006 ਦੀਆਂ ਗੱਲਾਂ ਨੇ ਇਹ
0: ਜੀ ਜੀ
3: ਜਦ ਬੜਾ ਵਧੀਆ ਮਾਹੌਲ ਹੁੰਦਾ ਸੀਗਾ
0: ਹਾਂ ਬਿਲਕੁਲ ਯਾਰ ਉਹ ਸਮਾਂ ਹੀ ਬਹੁਤ ਵਧੀਆ ਸੀ
3: ਬੜਾ ਘੈਂਟ ਵੀਰੇ ਬੜਾ ਘੈਂਟ
0: ਪਹੁੰਚੋ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com

0: multiple locations in GTA. For more information, visit rajdhanisweets.ca.
1: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪਿੱਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: JS Home Improvement, ਵਾਕਈ ਯਾਰ ਮੈਨੂੰ ਬੜੀਆਂ ਕਾਲਾਂ ਆਉਂਦੀਆਂ ਨਵੀਂ ਬਾਈ ਜੀ, ਯਾਰ ਗਰਾਜ ਰਿਪੇਅਰ ਕਰਾਉਣਾ, ਕੀ ਕਰੀਏ, ਵੈਕਿਊਮ ਰਿਪੇਅਰ ਕਰਾਉਣਾ, ਤਾਂ JS Home Improvement ਨੰਬਰ 1 4836। ਹਾਂਜੀ ਸਤਿ
3: ਸ਼੍ਰੀ ਅਕਾਲ ਭਾਜੀ।
2: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਵਧੀਆ ਭਾਈ, ਠੀਕ ਆ, ਤੁਸੀਂ ਦੱਸੋ ਜੀ?
2: ਬਹੁਤ ਵਧੀਆ ਵੀਰੇ, ਬਹੁਤ।
3: ਮੈਂ ਨਾ ਉਹ ਨੰਬਰ ਲੈਣਾ ਸੀਗਾ ਜਿਹੜੇ ਦੀਦੀ ਹੈ ਨਾ ਆਪਣਾ ਗੁਲਤਾਸ ਰੇਡੀਓ ਪ੍ਰੋਗਰਾਮ ਕਰਦੇ ਆ।
2: ਹਾਂਜੀ,
3: ਉਹਨਾਂ ਦਾ ਨੰਬਰ ਲੈਣਾ ਸੀ, ਉਹ ਮੈਂ ਇੰਸ਼ੋਰੈਂਸ ਦਾ ਪੁੱਛਣਾ ਸੀਗਾ ਜੀ।
2: ਕਰੋ ਜੀ, ਉਹਨਾਂ ਨੂੰ ਤੁਸੀਂ ਜ਼ਰੂਰ ਕਾਲ ਕਰੋ, ਕਿਉਂ ਨਹੀਂ।
3: ਹਾਂਜੀ, ਬੋਲਿਆ ਨੰਬਰ ਜੀ,
2: ਨੰਬਰ ਹੈ ਜੀ 647 2340 ਠੀਕ ਹੈ ਭਾਜੀ? ਠੀਕ ਹੈ, ਸੋ 647-765-2340 ਦੱਸ ਦਿਓ ਕਿ ਨਵੀਂ ਨੇ ਦਿੱਤਾ ਸੀ ਨੰਬਰ। ਠੀਕ ਹੈ ਵੀਰੇ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ, ਬਿਲਕੁਲ ਜ਼ਰੂਰ ਕਾਲ ਕਰੋ ਜਸ ਜੀ ਨੂੰ। ਸੋ ਪ੍ਰੋਗਰਾਮ ਪੰਜਾਬੀ ਦਾ ਲਾਈਏ, ਫਿਰ ਗਾਣਾ ਆ ਜਾਓ ਯਾਰ, ਬਾਕੀ ਗੱਲਾਂ ਬਾਅਦ ਚ ਸੋਣੀਏ, ਪਹਿਲਾਂ

0: ਵਾਹ ਬਈ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ, ਨਹੀਂ ਸਾਂ ਬਾਕੀ ਯਾਰ ਗਾਣੇ ਦੀ ਵਾਈਬ ਵੀ ਬਸ ਮੈਂ ਵੀ ਬੈਠਾ ਇੱਥੇ ਅੱਖਾਂ ਜੀ ਬੰਦ ਕਰਕੇ ਪੂਰਾ ਐਨ ਇੰਜੋਏ ਕਰ ਰਹੇ ਸੀ ਗੀਤ ਨੂੰ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ, 9056733337। ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਵਾਉਣੀ ਹੈ ਤਾਂ ਤੁਸੀਂ ਯਾਦ ਰੱਖੋ ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ ਨੂੰ। ਗੁਰਲਾਲ ਬਾਈ ਜੀ ਹਾਜ਼ਰ ਨੇ, ਨਿਊ ਰੂਫ, ਰੂਫ ਦੀ ਰਿਪੇਅਰ, ਪੈਸ਼ਨ ਰੂਫਿੰਗ, 647-9194-1913 6479194-1913 ਪੈਸ਼ਨ ਰੂਫਿੰਗ। ਮੈਟਲ ਰੂਫ ਵੀ ਲਗਵਾਉਣੀ ਹੈ, ਗੱਲ ਕੀ ਯਾਰ ਛੱਤ ਦਾ ਕੋਈ ਵੀ ਕੰਮ ਹੈ, 647-9194-1913 ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਸੰਪਰਕ ਕਰੋ ਤੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਇੱਕ ਤੁਸੀਂ ਰਾਜਵੰਤ ਕੌਰ ਨੂੰ ਯਾਦ ਰੱਖੋ, ਰਾਜਵੰਤ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਰ ਨੇ ਤੇ ਕਿਸੇ ਨੇ ਵੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਵਧੀਆ ਟੌਪ ਦਾ ਰੇਟ ਲੈਣਾ ਹੋਵੇ ਤਾਂ ਰਾਜਵੰਤ ਕੌਰ 647-674-4735 ਇਹ 30% ਤੱਕ ਦਾ ਡਿਸਕਾਊਂਟ ਰੱਖ ਦਿੰਦੇ ਆ। 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਡੀਲ ਕਰਦੇ ਆ। ਰਾਜਵੰਤ ਦਾ ਨੰਬਰ ਹੈ 6479-4735। ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ ਨੰਬਰ ਵਨ ਆਪਣੀ ਮੋਰਗੇਜ ਫਾਈਨੈਂਸਿੰਗ ਦੀ ਟੀਮ। ਕਿਸੇ ਨੇ ਵੀ ਮੋਰਗੇਜ ਕਰਾਉਣੀ ਹੈ, ਗੱਲ ਕੀ ਪੈਸਿਆਂ ਦੀ ਲੋੜ ਪੈ ਗਈ ਹੈ ਤਾਂ ਹਰਮਨ, ਹਰਮਨ ਵੈਲਕਮ।
1: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ। ਨਵੀ, ਬ੍ਰਿਜ ਫਾਈਨੈਂਸਿੰਗ ਬਾਰੇ ਥੋੜਾ ਜਿਹਾ ਐਜੂਕੇਟ ਕਰਦੇ ਆ। ਜਦੋਂ ਕੋਈ ਵੀ ਕਲਾਇੰਟਸ ਆਪਣਾ ਐਗਜ਼ਿਸਟਿੰਗ ਘਰ ਸੈੱਲ ਕਰਕੇ ਨਵਾਂ ਘਰ ਲੈਂਦੇ ਨੇ, ਚਾਹੇ ਤੁਸੀਂ ਬਿਲਡਰ ਤੋਂ ਬਾਏ ਕਰਦੇ ਹੋ ਜਾਂ ਤੁਸੀਂ ਰੀਸੇਲ ਚ ਬਾਏ ਕਰਦੇ ਹੋ, ਐਂਡ ਜੇ ਤੁਹਾਡੇ ਐਗਜ਼ਿਸਟਿੰਗ ਘਰ ਦੀ ਸੇਲ ਚ ਡਾਊਨ ਪੇਮੈਂਟ ਆਉਣੀ ਆ ਬਟ ਉਹ ਕਲੋਜ਼ਿੰਗ ਬਾਅਦ ਚ ਹੋ ਰਹੀ ਆ ਤੇ ਤੁਹਾਡੇ ਨਵੇਂ ਘਰ ਦੀ ਕਲੋਜ਼ਿੰਗ ਪਹਿਲਾਂ ਹੋ ਰਹੀ ਆ, ਦੈਨ ਇਹਦੇ ਲਈ ਇੱਕ ਸਪੈਸ਼ਲ ਪ੍ਰੋਡਕਟ ਆ ਬ੍ਰਿਜ ਫਾਈਨੈਂਸਿੰਗ। ਜਿਹੜੀ ਉਹ ਤੁਹਾਡੀ ਡਾਊਨ ਪੇਮੈਂਟ ਆ ਉਹਦਾ ਤੁਹਾਨੂੰ ਬ੍ਰਿਜ ਲੋਨ ਮਿਲ ਜਾਂਦਾ ਫੋਰ ਦਾ ਪੀਰੀਅਡ ਆਫ ਟਾਈਮ ਬੀਂਗ। ਜੇ ਤੁਹਾਡੀ ਨਿਊ ਘਰ ਦੀ ਕਲੋਜ਼ਿੰਗ 2 ਹਫ਼ਤੇ ਪਹਿਲਾਂ ਹੋ ਰਹੀ ਆ ਦੈਨ ਉਹ ਤੁਹਾਡਾ ਬ੍ਰਿਜ ਲੋਨ 2 ਹਫ਼ਤੇ ਦਾ ਅਪਰੂਵ ਹੋ ਜਾਂਦਾ। ਜੇ ਮਈ ਮਹੀਨੇ ਲਈ ਬ੍ਰਿਜ ਫਾਈਨੈਂਸਿੰਗ ਚਾਹੀਦੀ ਆ ਤਾਂ ਮੰਥਲੀ ਵੀ ਈਜ਼ੀਲੀ ਅਪਰੂਵ ਹੋ ਜਾਂਦਾ ਤੇ ਬੈਂਕ ਉਹਦੀ ਕੋਈ ਐਕਸਟਰਾ ਨਹੀਂ ਚਾਰਜਸ ਕਰਦੇ ਹੈਗੇ। ਸੋ ਅਗੇਨ, ਜੇ ਤੁਹਾਡਾ ਐਗਜ਼ਿਸਟਿੰਗ ਹਾਊਸ ਜਿਹੜਾ ਤੁਸੀਂ ਘਰ ਵੇਚ ਰਹੇ ਹੋ ਉਹ ਬਾਅਦ ਚ ਸੈੱਲ ਹੋਣਾ, ਬਾਅਦ ਚ ਕਲੋਜ਼ ਹੋਣਾ ਤੇ ਨਵੇਂ ਘਰ ਦੀ ਕਲੋਜ਼ਿੰਗ ਤੁਸੀਂ ਪਹਿਲਾਂ ਚਾਹੁੰਦੇ ਹੋ, ਕਈ ਵਾਰ ਕਲਾਇੰਟਸ ਦਾ ਇਹ ਹੁੰਦਾ ਕਿ ਅਸੀਂ ਮੂਵ ਈਜ਼ੀਲੀ ਕਰ ਜਾਂਗੇ, ਸਾਨੂੰ 1-2 ਵੀਕ ਦਾ ਟਾਈਮ ਮਿਲ ਜਾਵੇ, ਜਾਂ ਉਹਨਾਂ ਨੇ ਰੈਨੋਵੇਸ਼ਨਸ ਕਰਾਉਣੀਆਂ ਹੁੰਦੀਆਂ ਨੇ ਨਵੇਂ ਘਰ ਦੇ ਵਿੱਚ, ਕਿਚਨ ਅਪਗ੍ਰੇਡ ਕਰਾਉਣੀ ਆ ਜਾਂ ਵਾਸ਼ਰੂਮਸ ਅਪਗ੍ਰੇਡ ਕਰਾਉਣੇ ਆ, ਤੁਸੀਂ ਉਹ ਬ੍ਰਿਜ ਫਾਈਨੈਂਸਿੰਗ ਪ੍ਰੋਡਕਟ ਦੇ ਥਰੂ ਕਰ ਸਕਦੇ ਹੋ। ਮੋਸਟ ਆਫ ਦਾ ਏ ਬੈਂਕਸ ਇਹ ਪ੍ਰੋਡਕਟ ਆਫਰ ਕਰਦੇ ਨੇ, ਐਂਡ ਲਾਈਕ ਆਈ ਸੈਡ ਇਹਦੇ ਕੋਈ ਐਡੀਸ਼ਨਲ ਚਾਰਜਸ ਨਹੀਂ ਹੁੰਦੇ। ਥੋੜਾ ਜਿਹਾ ਇੰਟਰਸਟ ਰੇਟ ਉਹ ਬ੍ਰਿਜ ਪੋਰਸ਼ਨ ਦਾ ਜ਼ਿਆਦਾ ਹੁੰਦਾ ਤੇ ਜਦੋਂ ਤੁਹਾਡਾ ਘਰ ਸੈੱਲ ਹੋ ਜਾਂਦਾ ਦੈਨ ਉਹ ਬ੍ਰਿਜ ਲੋਨ ਆਟੋਮੈਟਿਕਲੀ ਖਤਮ ਹੋ ਜਾਂਦਾ। ਤੁਸੀਂ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਸਾਡੀ ਟੀਮ ਨਾਲ ਕਾਲ ਕਰ ਸਕਦੇ ਹੋ। ਇਹ ਤੋਂ ਇਲਾਵਾ ਤੁਸੀਂ ਸੈਲਫ ਇੰਪਲੋਇਡ ਹੋ, ਤੁਹਾਡੀ ਮੋਰਗੇਜ ਅਮਾਊਂਟ ਨਹੀਂ ਜ਼ਿਆਦਾ ਪਰੂਵ ਹੋ ਰਹੀ, ਅਕਸਰ ਦੇਖਿਆ ਜਾਂਦਾ ਕਿ ਏ ਬੈਂਕਸ ਨੇ ਜਿਹੜੇ ਉਹ ਨਹੀਂ ਪਰੂਵ ਕਰਦੇ ਹੈਗੇ, ਅਸੀਂ ਤੁਹਾਡੀ ਏ ਬੈਂਕ ਤੋਂ ਹੀ ਵਧੀਆ ਇੰਟਰਸਟ ਰੇਟ ਤੇ ਸਪੈਸ਼ਲ ਪ੍ਰੋਡਕਟਸ ਨੇ ਸਾਡੇ ਕੋਲ ਜਿੱਥੇ ਅਸੀਂ ਤੁਹਾਡੀ ਈਵਨ ਲੈਸ ਦੈਨ 20% ਡਾਊਨ ਤੇ ਵੀ ਅਪਰੂਵ ਕਰਵਾ ਕੇ ਦੇ ਸਕਦੇ ਹਾਂ। ਟੀਮ ਨੂੰ ਕਾਲ ਕਰ ਲਓ, ਟੀਮ ਹਰਮਨ ਬੱਤਾ 6476859000 6476589000 ਥੈਂਕ ਯੂ ਨਵੀ।
0: ਥੈਂਕ ਯੂ ਹਰਮਨ, ਜ਼ਰੂਰ ਹਰਮਨ ਨਾਲ ਗੱਲਬਾਤ ਕਰੋ, ਸਟ੍ਰੈਸ ਫਰੀ। ਤੇ ਕਹਿੰਦੇ ਹੁੰਦੇ ਨਾ ਕਿ ਸੀਮਲੈਸ, ਯਾਨੀ ਕਿ ਬਿਨਾਂ ਕੋਈ ਹੈਡਿਕ ਵਾਲਾ ਐਕਸਪੀਰੀਅੰਸ ਚਾਹੁੰਦੇ ਆ ਤਾਂ ਹਰਮਨ 647-9000 6478-589000 ਦੇ ਉੱਤੇ ਹਰਮਨ ਦੇ ਨਾਲ ਗੱਲਬਾਤ ਕਰੋ। ਟੀਮ ਹਰਮਨ ਬੱਤਾ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ। ਤੇ ਮੱਲੀ ਟੈਂਟ ਵਾਲੇ ਨੇ ਤਾਂ ਫੱਟੇ ਚੱਕੇ ਪਏ ਆ ਯਾਰ, ਤੁਹਾਨੂੰ ਛੋਟੇ ਤੋਂ ਵੱਡਾ ਕਿਸੇ ਵੀ ਸਾਈਜ਼ ਦਾ ਟੈਂਟ ਚਾਹੀਦਾ, 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦਾ, ਨਾਲ ਟੇਬਲ ਚੇਅਰਾਂ ਡਾਂਸ ਫਲੋਰ, ਤੁਹਾਨੂੰ ਬਾਰ ਚਾਹੀਦਾ, ਸਟੇਜ ਚਾਹੀਦਾ। ਮੱਲੀ ਟੈਂਟ ਲੀਡਿੰਗ ਨਾਮ ਹੈ, ਇਹਨਾਂ ਕੋਲ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਨੇ ਆਪਣੇ ਟੈਂਟ ਦੇ ਨਾਲ, ਜਾਂ ਘਰ ਦੇ ਮੂਹਰੇ ਰੱਖ ਦਿਓ ਵਾਸ਼ਰੂਮ ਤੇ ਕਿਸੇ ਨੂੰ ਤੁਹਾਡੇ ਘਰ ਦੇ ਅੰਦਰ ਜਾਣ ਦੀ ਲੋੜ ਨਹੀਂ, ਸੋਹਣੇ ਲਗਜ਼ਰੀ ਸਾਫ਼ ਸੁਥਰੇ ਵਾਸ਼ਰੂਮ। ਮੱਲੀ ਟੈਂਟ 6479-2569 6479-2569 6479-2569 6479-2569। ਵੀਰ ਨੇ ਕਿਹਾ ਨਵੀਂ ਗਾਣਾ ਲਾ ਦਿਓ ਏ ਪੀ ਬਾਈ ਦਾ, ਐਸ ਟੀ ਐਫ ਯੂ। ਹੁਣ ਐਸ ਟੀ ਐਫ ਯੂ ਦਾ ਫੁੱਲ ਫੋਰਮ ਮੈਂ ਕਹਿਤਾ ਤਾਂ ਪੰਗਾ ਮੈਨੂੰ ਪਵੇਗਾ, ਸੋ ਉਹ ਆਪਾਂ ਕਹਿ ਨਹੀਂ ਸਕਦੇ, ਬਟ ਏਪੀ ਦਾ ਯਾਰ ਬਾਈ ਨੇ ਕਿਹਾ ਸੀ ਬੀਟ ਵਾਲਾ ਲਾਵਾ ਲਾ ਦੀਏ ਫਿਰ ਏਪੀ ਦਾ ਯਾਰ ਕੋਈ ਗਾਣਾ ਨਹੀਂ ਆਇਆ ਕਿੰਨਾ ਚਿਰ ਹੋ ਗਿਆ ਮੈਂ ਅੱਜ ਵੀ ਸੋਚ ਰਿਹਾ ਸੀਗਾ ਕਿ ਏਪੀ ਢਿੱਲੋਂ ਮੁੰਡਾ ਕੁਛ ਨਾ ਕੁਛ ਖਾਸ ਹੀ ਕਰੂਗਾ ਜੇ ਕਰੂਗਾ ਹੁਣ ਕਿਉਂਕਿ ਜਿਹੜਾ ਬੰਦਾ ਕੁਝ ਇੱਕ ਸਮੇਂ ਲਈ ਕੋਈ ਗਾਣਾ ਨਹੀਂ ਨਾ ਕੱਢਦਾ ਫਿਰ ਪਲੈਨਿੰਗ ਵੱਡੀ ਹੁੰਦੀ ਹੈ ਉਹ ਵੀ ਏਡੇ ਵੱਡੇ ਆਰਟਿਸਟ ਦੀ ਜੇ ਆਪਾਂ ਗੱਲ ਕਰ ਰਹੇ ਹਾਂ ਹੀ ਵਿਲ ਡੂ ਸਮਥਿੰਗ ਬਿਗ ਐਂਡ ਏਪੀ ਹਮੇਸ਼ਾ ਇੱਕ ਡਿਫਰੈਂਟ ਸਾਊਂਡ ਡਿਫਰੈਂਟ ਵਾਈਬ ਲੈ ਕੇ ਆਉਂਦਾ ਜਦੋਂ ਵੀ ਆਉਂਦਾ ਸੋ ਏਪੀ ਜਲਦੀ ਆਓ ਯਾਰ ਕੁਝ ਵਧੀਆ ਲੈ ਕੇ ਆਓ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਨੂੰ ਯਾਦ ਰੱਖੋ ਨਵੀਂ ਕਿਚਨ ਬ੍ਰੈਂਡ ਨਿਊ ਤੁਸੀਂ ਤਿਆਰ ਕਰਾਉਣੀ ਹੈ ਨਾ ਨਿਊ ਕਿਚਨ ਨਿਊ ਕਾਊਂਟਰਟੌਪ ਨਿਊ ਵੈਨਿਟੀਜ਼ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਬਾਈ ਜੀ ਜਾਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ ਤਾਂ ਜਸਪਾਲ ਰਾਏ ਬਾਈ ਜੀ ਵੱਡਾ ਡਿਸਕਾਊਂਟ ਲੈਣਾ ਕਿਚਨ ਦੇ ਉੱਤੇ ਤਾਂ ਵੀ ਜਸਪਾਲ ਰਾਏ ਬਾਈ ਜੀ ਅਤੇ ਇੱਕ ਤੁਹਾਨੂੰ ਡਬਲ ਅੰਡਰਮਾਊਂਟ ਸਿੰਕ ਵੀ ਫ੍ਰੀ ਦੇਣਗੇ ਬਸ ਮੇਰਾ ਨਾਮ ਲੈ ਦਿਓ ਨਿਊ ਹਾਈਟਸ ਕਿਚਨ 416-419-1920 ਦੇ ਉੱਤੇ ਯਾਦ ਰੱਖੋ ਤੁਸੀਂ ਨਿਊ ਹਾਈਟਸ ਕਿਚਨ ਏਪੀ ਦੇ ਦੋ ਬੋਲ ਸੁਣ ਕੇ ਫਿਰ ਵਾਪਸ ਆ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਕਰਦੇ ਹਾਂ ਜੱਟ ਜ਼ਮੀਨਾਂ ਤੇ ਕਬਜ਼ੇ ਕਚਹਿਰੀਆਂ ਦੀਆਂ ਕਲਮਾਂ ਦੇ ਨਾਲ ਨਹੀਂ।

0: va, viva Chiabate. 1739, Hadi. Hello, G, 1739.
1: Hello, Sasuke,
0: Hadi. Sasuke, Hadi.
1: ਭਾਈ ਇੱਕ ਰਿਕੁਐਸਟ ਸੀਗੀ
0: ਰਿਕੁਐਸਟ ਹੈ ਕਰੋ ਜੀ ਰਿਕੁਐਸਟ ਕੋਈ ਗੱਲ ਨਹੀਂ ਜਿੰਨੀਆਂ ਮਰਜ਼ੀ ਰਿਕੁਐਸਟਾਂ ਕਰੋ
1: ਭਾਈ ਇਹਦੇ ਫਿਸ਼ ਪਕੌੜਾ ਦੀ ਡੀਲ ਚੱਲ ਰਹੀ ਹੈ ਜੀ
0: ਫਿਸ਼ ਪਕੌੜਾ ਦੀ ਡੀਲ ਤੁਸੀਂ ਕਿੱਥੇ ਕੋ ਕਿਸ ਏਰੀਏ ਚੋਂ
1: ਮੈਂ ਭਾਈ ਮਤਲਬ ਤਾਂ ਇੱਧਰ ਹਾਂ ਬਈ ਮਿਸਾਗਾ ਵਾਲੇ ਪਾਸੇ ਹਾਂ ਪਰ ਤੁਸੀਂ ਦੱਸ ਦਿਓ ਮੈਂ ਚੱਲ ਜਾਊਂਗਾ ਭਾਈ ਇੱਥੇ
0: ਕਿੱਦਾਂ ਦੀ ਡੀਲ ਚਾਹੁੰਦੇ ਹੋ ਪਤਾ ਕਰਕੇ ਦਿੰਦਾ ਤੇ ਮੈਂ ਪੁੱਛਿਆ ਹੋਇਆ ਤੁਸੀਂ ਨਾ ਮੈਨੂੰ ਦਿਓ 2 ਮਿੰਟ ਦਾ ਟਾਈਮ ਤੇ ਮੈਂ ਪਤਾ ਕਰਕੇ ਤੁਹਾਨੂੰ ਫਿਰ ਦੱਸਦਾ ਠੀਕ ਹੈ ਸੁਣੀ ਰਹੇ ਹੋ ਨਾ ਪ੍ਰੋਗਰਾਮ ਨੂੰ ਕੋਈ ਨਾ ਤੁਹਾਨੂੰ ਅੱਜ ਖਵਾ ਕੇ ਹਟਾਂਗੇ ਫਿਸ਼ ਠੀਕ ਹੈ ਕੋਈ ਨਾ ਠੀਕ ਹੈ ਵੀਰੇ ਓਕੇ ਥੈਂਕ ਯੂ ਸੋ ਮਚ ਮੈਂ ਨਹੀਂ ਤਾਂ ਰਿਕੁਐਸਟ ਹੀ ਕਰ ਦੂੰਗਾ ਬਾਈ ਹੁਣਾਂ ਲਈ ਗੱਲ ਹੈ ਕੋਈ ਠੀਕ ਹੈ ਓਕੇ ਬਾਈ ਜੀ ਇੱਕ ਮਿੰਟ ਬਾਈ ਜੀ ਨੂੰ ਮੈਂ ਫੋਨ ਕਰਦਾ ਇਹਨਾਂ ਨੂੰ ਦੇਖੋ ਆਪਾਂ ਨਾ ਦੇਖੋ ਜੇ ਕੋਈ ਬੰਦਾ ਇੰਨੇ ਮਾਣ ਪਿਆਰ ਨਾਲ ਤੁਹਾਨੂੰ ਕੁਛ ਪੁੱਛ ਰਿਹਾ ਹੋਵੇ ਨਾ ਤਾਂ ਗੱਲ ਤਾਂ ਬਣਦੀ ਹੈ ਜੇ ਆਪਾਂ ਉਹਨਾਂ ਦਾ ਕੰਮ ਕਰਵਾ ਕੇ ਦੇਈਏ ਸੋ ਮੈਂ ਹੁਣੇ ਬਾਈ ਜੀ ਨੂੰ ਬੈਕ ਕਾਲ ਲਾਵਾਂ ਅਤੇ ਬਾਈ ਜੀ ਨੂੰ ਡੀਲ ਦਵਾ ਕੇ ਹਟਾਂਗੇ ਇੱਕ ਸੈਕਿੰਡ ਦਿਓ 173 ਹਾਂਜੀ ਵੀਰੇ 1739 ਆ ਦੇਖੋ ਬਾਈ ਜੀ ਨੂੰ ਪੁੱਛਦੇ ਕਿਹੜੀ ਲੋਕੇਸ਼ਨ 'ਤੇ ਜਾਣਾ ਜਿਹੜੀ ਨੇੜੇ ਪੈਂਦੀ ਇਹਨਾਂ ਨੂੰ ਅਤੇ ਡੀਲ ਦਵਾਉਂਦੇ ਹਾਂ ਹੈਲੋ ਵੀਰੇ 1739
1: ਹਾਂਜੀ ਵੀਰੇ
0: ਓਕੇ ਤੁਸੀਂ ਤੁਸੀਂ ਕਿੱਧਰ ਨੂੰ ਜਾਣਾ ਕਿਹੜੇ ਏਰੀਏ ਨੂੰ
1: ਮੈਂ ਵੀਰੇ ਵੈਸੇ ਤਾਂ ਕਿਸ਼ਨ ਨੂੰ ਜਾਣਾ ਸੀ ਵਾਪਸ ਪਰ ਮੈਂ ਕਿਹਾ ਭਾਈ ਪਹਿਲਾਂ ਵੀ ਭਾਈ ਦੇ ਫਿਰ ਵੀ ਖਾਂਦੇ ਸੀ ਫਿਸ਼ ਪਕੌੜਾ ਡੀਲ ਡੋਲ ਮਿਲ ਜਾਂਦੀ ਸੀ
0: ਮੈਂ ਓਕੇ ਤੁਸੀਂ ਜੇ ਮਿਸੀ ਸਾਗਾ ਚੋਂ ਨਾ ਮੈਂ ਤੁਹਾਨੂੰ ਇਹਨਾਂ ਦੀ ਜਿਹੜੀ ਮਿਸੀ ਸਾਗਾ ਲੋਕੇਸ਼ਨ ਹੈ ਨਾਲੇ ਤੁਹਾਨੂੰ ਉੱਥੋਂ ਨੇੜੇ ਪਊ ਕਿਚਨਰ ਮਿਸੀ ਸਾਗਾ ਰੋਡ ਤੇ ਆਪਣੇ ਫਾਈਨੈਂਸ਼ੀਅਲ ਦੇ ਕੋਲ ਹੈ
1: ਠੀਕ ਹੈ ਵੀਰੇ
0: 85
1: ਇੱਕ ਮਿੰਟ ਵੀਰੇ
0: ਹਾਂਜੀ ਐਡਰੈਸ ਹੈ ਉਹਨਾਂ ਦਾ 8585
1: ਹਾਂਜੀ
0: ਮੌਂਟ ਪੈਲੀਅਰ ਸੋ ਐਮ ਓ ਐਨ ਟੀ
1: ਹਾਂਜੀ
0: ਪੀ ਈ ਐਲ
1: ਠੀਕ ਹੈ ਵੀਰੇ
0: ਆਈ ਈ ਆਰ ਮੌਂਟ ਪੈਲੀਅਰ ਰੋਡ ਯਾ ਸੋਰੀ ਮੌਂਟ ਪੈਲੀਅਰ ਸਟਰੀਟ
1: ਹਾਂਜੀ ਜੀ ਵੀਰੇ
0: ਠੀਕ ਹੈ ਉੱਥੇ ਨਾ ਉੱਥੇ ਉਸ ਪਲਾਜ਼ੇ ਚ ਰੈਸਟੋਰੈਂਟ ਹੈ ਸਿੰਪਲੀ ਇੰਡੀਅਨ ਉੱਥੇ ਤੁਸੀਂ ਚਲ ਜਾਓ ਐਂਡ ਇਹਨਾਂ ਨੂੰ ਕਹਿ ਦਿਓ ਕਿ ਅਸੀਂ ਪੰਜਾਬੀ ਦਰਾਂ ਤੋਂ ਆਏ ਹਾਂ ਤੇ ਤੁਹਾਨੂੰ ਬਾਏ ਵਨ ਗਿੱਟ ਵਨ ਫ੍ਰੀ ਫਿਸ਼ ਦੇ ਦੇਣਗੇ ਠੀਕ ਹੈ ਉੱਥੇ ਕੋਈ ਗੱਲ ਹੋਈ ਤਾਂ ਮੈਨੂੰ ਫੋਨ ਕਰ ਲਿਓ ਚਲੋ ਸ਼ੁਕਰੀਆ ਵੀਰੇ ਥੈਂਕ ਯੂ ਬਹੁਤ ਕੋਈ ਗੱਲ ਨਹੀਂ ਯਾਰ ਹੁਣ ਤੁਸੀਂ ਇੰਨੇ ਮਾਣ ਨਾਲ ਮੈਨੂੰ ਪੁੱਛਿਆ ਗੱਲ ਗਲਤ ਹੈ ਨਾ ਜੇ ਮੈਂ ਕਹਾਂ ਨਹੀਂ ਯਾਰ ਕੋਈ ਡੀਲ ਨਹੀਂ ਹੈਗੀ ਪੁੱਛ ਕੇ ਦੱਸ ਦੇ ਇਹ ਕਰਦੇ ਉਹ ਕਰਦੇ ਆ ਸੋ ਜਿਹੜਾ ਬੰਦਾ ਮਾਣ ਪਿਆਰ ਨਾਲ ਕੁਛ ਪੁੱਛ ਰਿਹਾ ਹੋਵੇ ਤਾਂ ਭਾਵੇਂ ਡੀਲ ਨਾ ਵੀ ਹੋਵੇ ਨਾ ਅਸੀਂ ਲੱਭ ਕੇ ਦੇਵਾਂਗੇ ਕੋਈ ਸੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 3 ਲੋਕੇਸ਼ਨਾਂ ਤੋਂ 85 ਮਾਉਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਕੈਸਲਮੋਰ ਤੇ 15 ਫੈਂਡਰ ਵੇ ਬਵੇਡ ਐਂਡ ਚਿਕਿਊਜ਼ੀ ਸਿੰਪਲੀ ਇੰਡੀਅਨ ਸਿੰਪਲੀ ਦ ਬੈਸਟ ਬੜੀਆਂ ਬਾਏ ਵਨ ਗਿੱਟ ਵਨ ਫ੍ਰੀ ਡੀਲਾਂ ਨੇ ਸਿੰਪਲੀ ਇੰਡੀਅਨ 6684 ਹਾਂਜੀ
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ
0: ਓ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਵਧੀਆ ਵਧੀਆ ਤੁਸੀਂ ਦੱਸੋ ਕਿੱਦਾਂ ਸੇ
0: ਵਧੀਆ ਬੱਲੇ ਬੱਲੇ ਬਹਿ ਜਾ ਕੀ ਬਣਦਾ
2: ਚਲੋ ਕੁਛ ਨੀ ਭਾਈ ਮੈਂ ਕੰਮ ਤੋਂ ਨਿਕਲਿਆ ਸੀਗਾ
0: ਕੰਮ ਤੋਂ ਨਿਕਲੇ ਵਧੀਆ ਕਿੱਦਾਂ ਰਿਹਾ ਅੱਜ ਦਾ ਕੰਮ ਦਾ ਦਿਨ ਤੁਹਾਡਾ
2: ਲੱਗਣਾ ਪੂਰਾ ਕੰਮ ਦਾ ਆਪਣਾ ਵਧੀਆ
0: ਕੀ ਕੰਮ ਕਰਦੇ ਹੋ
2: ਮੈਂ ਤਾਂ ਦੱਸੇ ਸਰਵੋ ਮੋਟਰਸ ਦਾ ਕੰਮ ਕਰਦਾ ਭਾਈ
0: ਸਰਵੋ
2: ਮੋਟਰਸ
0: ਕੀ ਤੁਸੀਂ ਸੇਲਸਮੈਨ ਹੋ
2: ਮੈਨੂੰ
0: ਯਾਦ ਹੈ ਹੁਣ ਠੀਕ ਹੈ ਹਾਂਜੀ ਹਾਂਜੀ ਤੁਸੀਂ ਦੱਸਿਆ ਸੀਗਾ
2: ਹਾਂਜੀ ਹਾਂਜੀ
0: ਹੋਰ ਬਹੁਤ ਵਧੀਆ ਸਿਹਤ ਵਧੀਆ ਠੀਕ ਹੈ ਯਾਰ ਬੱਲੇ ਬੱਲੇ ਤੁਸੀਂ ਸੁਣਾਓ ਕੀ ਬਣਦਾ
2: ਭਾਈ ਯਾਰ ਬਸ ਭਾਈ ਨੇ ਦੱਸਿਆ ਹੁਣੀ ਨਿਕਲਿਆ ਹੈਗਾ ਮਤਲਬ ਗਾਣਾ ਸੁਣਨਾ ਸੀ ਇੱਕ ਜੇ ਸੁਣਾ ਦੂੰਗੇ ਤਾਂ ਥੋੜੇ ਮੈਂ ਹੈਗਾ ਘੰਟਾ ਗੱਲੇ
0: ਕੋਈ ਨਾ ਕਿਹੜਾ ਗਾਣਾ ਸੁਣਨਾ ਆਪਣੀ ਘਰ ਵਾਲੀ ਦੀਆਂ ਨਹੀਂ ਠੀਕ ਹੈ ਦੇਖੋ ਤਾਰੀਫ ਯਾਰ ਹਰੇਕ ਬੰਦਾ ਤਾਰੀਫ ਪਸੰਦ ਕਰਦਾ ਤਾਰੀਫ ਕਰ ਦੋ ਕਿਸੇ ਆਪਣੇ ਘਰ ਵਾਲੀ ਦੀ ਕਰ ਦੋ ਤਾਂ ਯਾਰ ਅਗਲੇ ਨੂੰ ਵਧੀਆ ਤਾਂ ਲੱਗਦਾ ਹੀ ਆ
2: ਹੁਣ ਨਹੀਂ
0: ਚਾਹੀਦਾ ਯਾਰ ਦੇਖੋ ਅਪਰੀਸ਼ੀਏਟ ਕਰਨਾ ਚਾਹੀਦਾ ਹੁਣ ਤੁਸੀਂ ਪ੍ਰੋਗਰਾਮ ਸੁਣਦੇ ਹੋ ਕਦੇ ਮੇਰੀ ਵੀ ਤਾਰੀਫ ਕਰਦੇ ਨੇ ਮੈਨੂੰ ਵੀ ਵਧੀਆ ਲੱਗਦਾ ਯਾਰ ਕਿ ਇਹਨਾਂ ਨੇ ਬਹੁਤ ਸੋਹਣਾ ਇਹ ਵੀ ਪਤਾ ਨੀ ਕੁੜੀ ਕਹਿੰਦੀ ਹੈ ਨਾ ਮੁੰਡੇ ਨੂੰ ਵੀ ਕੰਮ ਕੀ ਕਰਦਾ ਮੁੰਡਾ ਕਹਿੰਦਾ ਕਿ ਤੇਰੀਆਂ ਤਾਰੀਫਾਂ ਵੀ ਤਾਂ ਕੰਮ ਗੋਰੀਏ ਸੋ ਤਾਰੀਫਾਂ ਵਾਕਈ ਯਾਰ ਕੰਮ ਤੋਂ ਘੱਟ ਨਹੀਂ ਕਿਉਂਕਿ ਤਾਰੀਫ ਜਦੋਂ ਕਿਸੇ ਦੀ ਕਰਨੀ ਪੈਂਦੀ ਹੈ ਨਾ ਤਾਂ ਬੰਦਾ ਜਦੋਂ ਜਾਨ ਲਾ ਕੇ ਤਾਰੀਫ ਕਰਦਾ ਫਿਰ ਵਾਕਈ

0: ਜਾਣਕਾਰੀ ਦੇ ਦੇਵਾਂ ਕਿ ਤੁਸੀਂ ਮਿਸਟਰ ਸਿੰਘ ਪੀਜ਼ੇ ਤੇ ਜਾਓਗੇ ਨਾ ਤਾਂ ਡੀਲ ਜਿਹੜੀ ਮਿਲਣੀ ਹੈ ਸਾਰਾ ਸ਼ਹਿਰ ਕੀ ਪੂਰੀ ਕੰਟਰੀ ਘੁੰਮ ਕੇ ਦੇਖ ਲਓ, ਹੋਰ ਨਹੀਂ ਕਿਤੋਂ ਡੀਲ ਮਿਲਣੀ। ਮਿਸਟਰ ਸਿੰਘ ਪੀਜ਼ੇ ਦੀਆਂ 30 ਲੋਕੇਸ਼ਨਾਂ ਤੇ 2 ਲਾਰਜ ਪੀਜ਼ੇ, 4 4 ਟੋਪਿੰਗ, 4 ਫਰੀ ਡਿਪਿੰਗ ਸਾਸ, 2 ਲੀਟਰ ਕੋਕ ਫਰੀ, $40 ਚ ਸਾਰੀਆਂ ਚੀਜ਼ਾਂ। 905-500-4000 905-500-4000 ਮਿਸਟਰ ਸਿੰਘ ਪੀਜ਼ਾ 5028 ਹਾਂਜੀ
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ।
1: ਮੈਂ
0: ਤੁਹਾਡਾ ਅਨਾਊਂਸ ਕਰ ਦਿੰਦਾ, ਠੀਕ ਹੈ? ਸੋ ਵੀਰ ਜੀ, ਜਿਹੜੇ ਸਰਵੋ ਮੋਟਰ ਵਾਲੇ ਬਾਈ ਜੀ ਉਹਨੇ ਕਾਲ ਕਰਕੇ ਟੇ ਆ, ਬਾਈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ, ਇਹਨਾਂ ਨੂੰ ਫੋਨ ਕਰ ਲਓ 4379725028 4379725028 ਤੇ ਜੇ ਨੰਬਰ ਗੁੰਮ ਗਿਆ ਤੁਹਾਡੇ ਤੋਂ ਲਿਖ ਨਹੀਂ ਹੋਇਆ ਮੈਨੂੰ ਕਰ ਲਓ ਫੋਨ, ਮੈਂ ਦੇ ਦਿੰਦਾ। ਸੋ ਕੀ ਇਹਨਾਂ ਨਾਲ ਤੁਸੀਂ ਜੋਬ ਜੂਬ ਦਾ ਪੁੱਛਣਾ ਹੈਗਾ? ਤਾਰੀਫਾਂ ਤੋਂ ਬਾਅਦ ਕੁਝ ਇੱਕ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਆ, ਤੇ ਇੱਕ ਤੁਸੀਂ ਯਾਦ ਰੱਖੋ HK ਮੂਵਰਸ ਨੂੰ। HK ਮੂਵਰਸ ਨੰਬਰ 1 ਟੀਮ ਹੈ। HK ਮੂਵਰਸ ਨੂੰ ਕਾਲ ਤੁਸੀਂ ਜ਼ਰੂਰ ਕਰੋ ਅਗਰ ਵਧੀਆ ਮੂਵਿੰਗ ਕੰਪਨੀ ਦੀ ਭਾਲ ਚੋ ਤਾਂ 416-524-6704 HK ਮੂਵਰਸ 416-524-6704 ਦੇ ਉੱਤੇ ਕਾਲ ਕਰੋ ਤੇ HK ਮੂਵਰਸ ਦੀ ਟੀਮ ਤੁਹਾਡੇ ਲਈ ਹਾਜ਼ਰ ਨੇ ਐਂਡ ਬਹੁਤ ਹੀ ਖਾਸ ਮੂਵਿੰਗ ਸੇਵਾਵਾਂ ਦੇ ਵਿੱਚ ਤੁਹਾਡੀ ਮਦਦ ਕਰਨਗੇ। HK ਮੂਵਰਸ ਵਿਲ ਬੀ ਬੈਕ।

0: ਤਰੀਫਾਂ ਵੀ ਤਾਂ ਕੰਮ ਗੋਰੀਏ.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
0: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557. ਵੈਰੀ ਗੁੱਡ. ਇੱਕ ਪੈਰਾਡਾਈਜ਼ ਡਿਵੈਲਪਮੈਂਟ ਵਾਲਾ ਦਾ ਨੰਬਰ ਲਿਖ ਲਓ, ਘਰ ਆ ਰਹੇ ਆ, ਬਹੁਤ ਹੀ ਸ਼ਾਨਦਾਰ. ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ. ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ. ਸੈਲਿੰਗ ਨਾਓ ਸਿਰਫ $649,990 ਤੋਂ. ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ. ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ. ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com. ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com. ਕਿਆ ਬਾਤ ਹੈ 6684. ਹਾਂਜੀ ਵੀਰੇ.
3: ਹਾਂਜੀ, ਮੈਂ ਕਿਹਾ ਭਾਈ ਬੁੱਲਾ ਜੋ ਬ੍ਰਾਂਡ ਉਹ ਆਪੋ ਆਪ ਨਿਕਲੇ, ਨਾਲੇ ਸੁਣਨਾ ਚਾਹੁੰਦੇ ਆ ਤੇਰੇ ਕੰਨ ਗੋਰੀ.
0: ਹਾਏ ਹਾਏ,
3: ਬੰਦੇ ਨੇ ਲਿਖਿਆ
0: ਥੋੜੀ.
3: ਮੈਂ ਕਿਹਾ ਲਿਖਿਆ ਭਾਈ,
0: ਦੇਖੋ ਥੋੜੀ ਵੀ ਯਾਰ, ਦੇਖੋ ਤੁਹਾਡਾ ਤਾਂ ਨੰਬਰ ਮੰਗਣ ਲੱਗ ਗਏ ਲੋਕ.
3: ਲੈ ਇਦਾਂ ਹੀ ਆ ਭਾਈ, ਆਪਣੇ ਆਪਣੇ ਨਾ ਮੇਰਾ ਸ਼ੁਕਰ ਵਧੀਆ ਆ ਭਾਜੀ.
0: ਅੱਛਾ,
3: ਮੈਂ ਕਿਹਾ ਇੱਕ ਵਾਰ ਬੰਦਾ ਜਿਹੜਾ ਮਿਲ ਲੈਂਦਾ ਉਹ ਆਪਣਾ ਹੀ ਹੋ ਕੇ ਰਹਿ ਜਾਂਦਾ.
0: ਅੱਛਾ, ਚਾਹੀਦਾ ਵੈਸੇ. ਦੇਖੋ ਹੁਣ ਤੁਸੀਂ ਕਿਸੇ ਨੂੰ ਆਪਣਾ ਬਣਾ ਲਓ, ਉਸ ਤੋਂ ਵੱਧ ਗੁਣ ਕੀ ਹੋ ਸਕਦਾ? ਚਲੋ ਇਹਨਾਂ ਨੂੰ ਕਰੋ ਫੋਨ ਤੇ ਜਿਹੜੀ ਵੀ ਕੰਸਲਟੇਸ਼ਨ ਚਾਹੀਦੀ ਹੈ ਬਾਈ ਨੂੰ ਦੱਸਿਓ ਇਹਨਾਂ ਨੂੰ ਚੰਗੀ ਤਰ੍ਹਾਂ, ਠੀਕ ਹੈ?
3: ਮੈਂ ਕਿਹਾ ਭਾਈ ਜ਼ਰੂਰ. ਮੈਂ ਕਿਹਾ ਭਾਈ ਜਿਹੜੀ ਲੈਣ ਹੈ ਨਾ
0: ਦੇਖੋ ਮੈਂ ਗਾਣਾ ਲਾਇਆ ਵੀਰ ਦਾ, ਫੇਰ ਸਪੈਸ਼ਲ ਫੋਨ ਆਇਆ ਜਸਟ ਬਿਕਾਜ਼ ਵੀ ਆਰ ਨਵੀਂ ਗਾਣਾ ਤੇ ਬੋਲ ਬਹੁਤ ਵਧੀਆ ਤੇ ਚਲੋ ਅਗਲਾ ਅਪਰੀਸ਼ੀਏਟ ਕਰਦੇ ਯਾਰ. ਹੁਣ ਸਾਡਾ ਕੀ ਜਾਂਦਾ, ਆਪਾਂ ਤਾਂ ਗਾਣਾ ਲਾਉਣਾ ਤੇ ਦੈਟਸ ਇਟ. ਓਕੇ, ਅੱਜ ਨਾ ਇੱਕ ਬੜਾ ਵੱਡਾ ਮੈਚ ਹੋ ਰਿਹਾ. ਅੱਜ NBA ਫਾਈਨਲਸ ਦਾ ਪਹਿਲਾ ਮੈਚ ਹੈ, ਪਹਿਲੀ ਗੇਮ ਨਹੀਂ, ਅੱਜ ਨਹੀਂ ਯਾਰ ਕੱਲ ਨੂੰ ਆ. ਮੈਨੂੰ ਪਤਾ ਨਹੀਂ ਕਿਹੜਾ ਭੁਲੇਖਾ ਸੀ ਯਾਰ ਕਿ ਅੱਜ ਹੈ. ਚਲੋ ਕੱਲ ਨੂੰ ਹੈ, ਕੱਲ ਨੂੰ 8:30 ਨਿਊਯਾਰਕ ਤੇ ਸੈਨ ਐਂਟੋਨੀਓ ਦੀ ਗੇਮ ਹੈ. ਮੈਨੂੰ ਪਤਾ ਨਹੀਂ ਕਿਉਂ ਯਾਰ ਇੰਨਾ ਭੁਲੇਖਾ ਲੱਗ ਗਿਆ ਕਿ ਅੱਜ ਮਤਲਬ ਗਿਆ ਟਿਊਜ਼ਡੇ ਨੂੰ ਗੇਮ ਹੈ. ਖੈਰ ਕੱਲ ਨੂੰ ਸ਼ੁਰੂ ਹੋ ਰਹੀ ਹੈ ਤੇ ਬਹੁਤ ਹੀ ਇੱਕ ਹਿਸਟੋਰਿਕ ਸੀਰੀਜ਼ ਹੋਣ ਵਾਲੀ ਹੈ. ਲੈਟਸ ਸੀ ਕੀ ਬਣਦਾ, ਨਿਊਯਾਰਕ ਵਾਲੇ ਜਿੱਤਣਗੇ ਜਾਂ ਸੈਨ ਐਂਟੋਨੀਓ ਵਾਲੇ ਜਿੱਤਣਗੇ. ਬਟ ਕੱਲ ਨੂੰ ਆ ਗੇਮ, ਸੋਰੀ ਮਾਈ ਮਿਸਟੇਕ, ਮੈਨੂੰ ਪਤਾ ਨਹੀਂ ਕਿਉਂ ਅੱਜ ਹੀ ਲੱਗਿਆ. ਇੱਕ ਮੈਂ ਤੁਹਾਨੂੰ ਮਾਸਟਰ ਜੂਲਰਸ ਦਾ ਨੰਬਰ ਦਵਾਂ. ਮਾਸਟਰ ਜੂਲਰਸ ਦੀ ਨਵੀਂ ਲੋਕੇਸ਼ਨ ਹੈ, 3000 ਸਕੁਆਇਰ ਫੁੱਟ ਦੇ ਵਿੱਚ ਲਗਜ਼ਰੀ ਸ਼ੋਰੂਮ ਮਾਸਟਰ ਜੂਲਰਸ ਦਾ ਖੁੱਲ ਚੁੱਕਿਆ ਆ. 6231 ਮੇਫੀਲਡ ਰੋਡ, ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਤੇ ਮਾਸਟਰ ਜੂਲਰਸ ਦੀ ਨਵੀਂ ਲੋਕੇਸ਼ਨ ਖੁੱਲੀ ਹੈ. ਗੇੜਾ ਮਾਰੋ ਤੇ ਮਾਸਟਰ ਜੂਲਰਸ ਤੇ ਪਹੁੰਚੋ ਤੁਸੀਂ. ਉਸ ਤੋਂ ਇਲਾਵਾ ਫੈਸ਼ਨ IQ ਜਦੋਂ ਡੀਲਾਂ ਲਾਉਂਦਾ ਨਾ ਤਾਂ ਫੈਸ਼ਨ IQ ਦੇ ਗੁਰਪ੍ਰੀਤ ਥੋੜੇ ਵੀ ਪਿੱਛੇ ਨਹੀਂ ਹਟਦੇ. ਫੈਸ਼ਨ IQ ਤੇ ਇੱਕ ਵਾਰ ਤੁਸੀਂ ਗੇੜਾ ਮਾਰ ਕੇ ਆਓ, ਜਿੱਥੇ ਤੁਹਾਨੂੰ 3 ਕੰਬਲ, ਕੁਇਲਟ ਸੈੱਟ ਤੇ ਕੰਫਰਟਰ ਸੈੱਟ $100 ਚ ਮਿਲ ਰਹੇ ਆ. ਹੈਵੀ ਕੰਬਲ ਤੇ ਰਜਾਈ 1 ਲਓ, ਦੂਜੀ 25% ਆਫ. 5 ਬੈੱਡਸ਼ੀਟ ਦਾ ਸੈੱਟ $50 ਦਾ. ਤੁਸੀਂ ਕਸਟਮ ਕੋਟ ਪੈਂਟ ਲੈਣੇ ਆ, ਕਸਟਮ ਕੁੜਤੇ ਪਜਾਮੇ ਲੈਣੇ ਆ, ਇੱਕ ਲਓ ਦੂਜਾ 25% ਆਫ ਲੇਡੀ ਸੂਟ ਅਪ ਟੂ 50% ਆਫ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ ਨੰਬਰ ਹੈ 905-453-2225 ਫੈਸ਼ਨ ਆਈ ਕਿਊ ਤੇ ਤੁਸੀਂ ਜ਼ਰੂਰ ਪਹੁੰਚੋ ਰੋਡ ਰੇਜ ਤੋਂ ਬਚ ਕੇ ਸੋ ਤੁਸੀਂ ਪਤਾ ਨਹੀਂ ਹੁਣ ਯਾਦ ਤਾਂ ਕਿੱਥੇ ਹੋਣਾ ਬਟ ਪਿਛਲੇ ਸਾਲ ਨਾ ਇੱਕ ਇੱਥੇ ਰਿਚਮੰਡ ਹਿੱਲ ਦੇ ਵਿੱਚ ਰੋਡ ਰੇਜ ਦਾ ਇੱਕ ਕਿਸੇ ਦਾ ਸਿਚੁਏਸ਼ਨ ਹੋਇਆ 21 ਜੂਨ ਦੀ ਗੱਲ ਹੈ ਯੰਗ ਅਤੇ ਮੇ ਐਵਨਿਊ ਦੇ ਕੋਲ ਉੱਥੇ ਇੱਕ ਬੰਦਾ ਲੱਭਿਆ ਜੋ ਕਿ ਸਟੈਬ ਵੂਂਡਸ ਤੋਂ ਸਫ਼ਰ ਕਰ ਰਿਹਾ ਸੀ ਕਿਸੇ ਨੇ ਚਾਕੂ ਚੁੱਕੂ ਮਾਰਿਆ ਉਹਦੇ ਅਤੇ ਕਹਿੰਦੇ ਰੋਡ ਰੇਜ ਕਰਕੇ ਇੱਕ ਹੋਰ ਕਿਸੇ ਬੰਦੇ ਨਾਲ ਚਲੋ ਉਹਨਾਂ ਦੀ ਕੋਈ ਲੜਾਈ ਲੜੂਈ ਹੋਈ ਅਤੇ ਉਹਨੂੰ ਫਿਰ ਚਲੋ ਅਸੋਲਟ ਕੀਤਾ ਅਤੇ ਇੱਕ ਨੂੰ ਉੱਥੇ ਔਨ ਦਾ ਸੀਨ ਅਰੈਸਟ ਕਰ ਲਿਆ ਸੀ ਅਤੇ ਦੂਜੇ ਬੰਦੇ ਨੂੰ ਹੁਣ ਸੰਡੇ ਨੂੰ ਅਰੈਸਟ ਕੀਤਾ ਗਿਆ ਬਸ ਕਹਿਣ ਦਾ ਮੇਰਾ ਮਕਸਦ ਤਾਂ ਕਹਿੰਦੇ ਅਜੇ ਤੀਜੇ ਬੰਦੇ ਨੂੰ ਹਜੇ ਵੀ ਲੱਭਣ ਜਾ ਰਹੇ ਆ 30 ਸਾਲ ਦਾ ਉਹ ਅਜੇ ਲੱਭਿਆ ਨਹੀਂ ਬਟ ਪਲੀਜ਼ ਰੋਡ ਰੇਜ ਤੋਂ ਬਚ ਕੇ ਅੱਜ ਨਾ ਮੈਂ ਅਤੇ ਮੇਰੇ ਡੈਡ ਅਸੀਂ ਡਰਾਈਵ ਕਰ ਰਹੇ ਸੀ ਅਤੇ ਇੱਕ ਬੰਦਾ ਮੇਰੇ ਪਿੱਛੇ ਵੀ ਬਸ ਟੇਲ ਗੇਟ ਹੀ ਇੰਨੀ ਕਰ ਰਿਹਾ ਮੈਂ ਕਿਹਾ ਡੈਡ ਦੇਖੋ ਵੀ ਬੰਦਾ ਕਿਵੇਂ ਕਮਲਿਆਂ ਵਾਂਗੂ ਕਹਿੰਦਾ ਵੀ ਆਪ ਬਚੋ ਕਿਸੇ ਨੂੰ ਕੁਛ ਕਹਿਣ ਦੀ ਲੋੜ ਨਹੀਂ ਆਪਾਂ ਨੂੰ ਕਈ ਵਾਰ ਹੁੰਦਾ ਆ ਕਿ ਕੋਈ ਆਪਾਂ ਨੂੰ ਟੇਲ ਗੇਟ ਕਰ ਰਿਹਾ ਅਤੇ ਬਸ ਗੱਡੀ ਦੇ ਇੰਨਾ ਨੇੜੇ ਨੇੜੇ ਜਾ ਰਿਹਾ ਵੀ ਮਾੜੀ ਜਿਹੀ ਬ੍ਰੇਕਾਂ ਮਾਰਦੀ ਹੈ ਅਗਲੇ ਨੂੰ ਥੋੜ੍ਹੀ ਜਿਹੀ ਗਾਲ ਗੂਲ ਕੱਢਦੀ ਹੈ ਬਟ ਕਾਹਦੇ ਲਈ ਕੀ ਪਤਾ ਲੋਕ ਯਾਰ ਬਹੁਤ ਲੋਕਾਂ ਨੂੰ ਮਾਨਸਿਕ ਬਿਮਾਰੀਆਂ ਨੇ ਇਹ ਨਹੀਂ ਪਤਾ ਕਦੋਂ ਕਿਸੇ ਨੇ ਕੁਛ ਕੱਢ ਕੇ ਤੁਹਾਡੇ ਮਾਰਨਾ ਕਾਹਦੇ ਲਈ ਪੰਗਾ ਲੈਣਾ ਆਪਣੇ ਹੁਣ ਵੀ ਚਲੋ ਖੂਨ 'ਚ ਹੈ ਵੀ ਯਾਰ ਅਗਲਾ ਬੰਦਾ ਪਤਾ ਨਹੀਂ ਕਿਵੇਂ ਗੱਡੀ ਚਲਾ ਰਹੇ ਨੂੰ ਥੋੜ੍ਹਾ ਸਮਝਾਈਏ ਬਟ ਅੱਜ ਕੱਲ੍ਹ ਦੁਨੀਆਦਾਰੀ ਸਮਝਾਉਣ ਵਾਲੀ ਨਹੀਂ ਹੈਗੀ ਕਿਸੇ ਨੂੰ ਕੁਛ ਕਹਿਣ ਦੀ ਲੋੜ ਨਹੀਂ ਆਪਣਾ ਚੁੱਪ ਕਰਕੇ ਕੰਮ ਕਰੋ ਜਿੱਥੇ ਜਾਣਾ ਜਾਓ ਆਰਾਮ ਨਾਲ ਪਹੁੰਚੋ ਰੋਡ ਰੇਜ ਤੋਂ ਬਚ ਕੇ ਮੈਂ ਹੁਣ ਬਹੁਤ ਵਾਰ ਟੋਪਿਕ ਕੀਤਾ ਵੀ ਤੁਹਾਡੇ ਨਾਲ ਕਦੇ ਰੋਡ ਰੇਜ ਹੋਈ ਹੈ ਅਤੇ ਇੰਨੇ ਲਿਸਨਰ ਸ਼ੇਅਰ ਕਰਦੇ ਆ ਕਿ ਨਵੀਂ ਸਾਡਾ ਤਾਂ ਮਸਾਂ ਬਚਾਅ ਹੋਇਆ ਸਾਨੂੰ ਕੋਈ ਬੰਦਾ ਟੱਕਰਿਆ ਉਹਨੇ ਆਹੀ ਕੀਤਾ ਕੋਈ ਕਹਿੰਦਾ ਯਾਰ ਸਾਨੂੰ ਤਾਂ ਕੋਈ ਗਾਲਾਂ ਛੱਡੋ ਸਾਡੇ ਮਗਰ ਮਗਰ ਕੇ ਆਏ ਨੇ ਕੁਝ ਕੁ ਲੋਕ ਕਹਿੰਦੇ ਕਿ ਸਾਡੀ ਗੱਡੀ 'ਚ ਕੋਈ ਨਾ ਕੋਈ ਚੀਜ਼ ਮਾਰਦਾ ਚੱਕ ਕੇ ਸੋ ਕੀ ਲੈਣਾ ਆਪਾਂ ਜੇ ਕੋਈ ਰਾਈਟ ਆਫ ਵੇ ਚਾਹੁੰਦਾ ਚੁੱਪ ਕਰਕੇ ਕਹੋ ਆ ਜਾ ਭਰਾਵਾ ਜਿੱਥੇ ਜਾਣਾ ਜਾ ਕੋਈ ਤੁਹਾਡੇ ਮਗਰ ਆ ਰਿਹਾ ਤੁਸੀਂ ਮਾੜੀ ਜਿਹੀ ਗੱਡੀ ਸਾਈਡ 'ਤੇ ਲਾ ਲਓ ਉਹਨੂੰ ਕਹਿ ਦਿਓ ਕਿ ਤੂੰ ਪਹਿਲਾਂ ਜਾ ਇਹੀ ਹੁੰਦੀਆਂ ਚੀਜ਼ਾਂ ਸਿਆਣੀਆਂ ਯਾਰ ਐਵੇਂ ਅਗਲੇ ਨਾਲ ਆਰਗਿਊ ਕਰੋਗੇ ਅਗਲੇ ਨਾਲ ਲੜੋਗੇ ਉਹਦਾ ਕੀ ਫਾਇਦਾ ਰੋਡ ਰੇਜ ਤੋਂ ਬਚ ਕੇ ਇਹੀ ਮੇਰਾ ਮੈਸੇਜ ਹੈ ਅਤੇ ਚਲੋ ਆਪਾਂ ਕਿਉਂ ਨਹੀਂ ਜੇ ਚਲੋ ਆਪਣੇ ਕੋਲ ਥੋੜ੍ਹਾ ਜਿਹਾ ਸਮਾਂ ਹੈ ਥੋੜ੍ਹੀ ਜਿਹੀ ਤੁਹਾਡੇ ਤੋਂ ਤੁਹਾਡੇ ਨਾਲ ਰੋਡ ਰੇਜ ਦੀਆਂ ਗੱਲਾਂ ਬਾਤਾਂ ਕਰ ਹੀ ਲੈਂਦੇ ਹਾਂ ਇਹ ਨਾ ਜਦੋਂ ਵੀ ਡਿਸਕਸ਼ਨ ਕਰੀ ਦੀ ਹੈ ਬੜਾ ਕੁਝ ਸੁਣਨ ਨੂੰ ਮਿਲਦਾ ਅਤੇ ਥੋੜ੍ਹੇ ਜਿਹਾ ਅਹਿਸਾਸ ਹੁੰਦਾ ਕਿ ਹਾਂ ਯਾਰ ਰੋਡ ਰੇਜ ਤੋਂ ਬਚ ਕੇ ਸੋ ਤੁਹਾਡੇ ਨਾਲ ਕਦੇ ਰੋਡ ਰੇਜ ਹੋਇਆ ਹੋਵੇ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਕੀ ਤੁਹਾਡਾ ਸਿਚੁਏਸ਼ਨ ਹੋਇਆ ਕੀ ਰੋਡ ਰੇਜ ਦੇ ਵਿੱਚ ਤੁਹਾਡੇ ਨਾਲ ਵਾਪਰਿਆ ਕਿਉਂ ਕੋਈ ਤੁਹਾਡੇ ਮਗਰ ਆਇਆ ਕਿਉਂ ਕੋਈ ਤੁਹਾਡੇ ਨਾਲ ਲੜਿਆ ਜੇ ਤੁਸੀਂ ਕੋਈ ਵੀ ਆਪਣੀ ਰੋਡ ਰੇਜ ਦੇ ਇੰਸੀਡੈਂਟ ਸ਼ੇਅਰ ਕਰਨੇ ਆ ਤਾਂ ਜੀ ਸਦ ਕੇ ਨਾਲੇ ਅਗਲਿਆਂ ਨੂੰ ਲੈਸਨ ਮਿਲ ਜੂ ਕਿ ਨਾ ਕਿਸੇ ਨਾਲ ਪੰਗਾ ਲੈਣ ਦੀ ਲੋੜ ਨਹੀਂ ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ 905-673-3337 905-673-3337 ਆਪਣਾ ਫੋਨ ਨੰਬਰ ਹੈ 4839 ਹੈਲੋ
4: ਜੀ ਨਵੀ ਗੁਡ ਆਫਟਰਨੂਨ ਗੁਡ ਈਵਨਿੰਗ ਐਂਡ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
4: ਜੀ ਮੇਰਾ ਕੰਮ ਤੇ ਇੱਕੋ ਹੀ 40 ਸਾਲ ਪਹਿਲੇ ਦੀ ਡਰਾਈਵਿੰਗ ਬ੍ਰੈਂਪਟਨ ਚ ਤੇ ਅੱਜ ਦੀ ਡਰਾਈਵਿੰਗ ਜ਼ਮੀਨ ਅਸਮਾਨ ਦਾ ਫਰਕ ਹੈ
0: ਬਿਲਕੁਲ
4: ਜ਼ਮੀਨ ਅਸਮਾਨ ਦਾ ਫਰਕ ਹੈ ਇੰਨੀ ਮਾੜੀ ਡਰਾਈਵਿੰਗ ਤੇ ਦਿਲ ਕਰਦਾ ਨਿਕਲੋ ਹੀ ਨਾ ਪਰ ਹੁਣ ਕੰਮਾਂ ਕਾਰਾਂ ਤੇ ਜਾਣਾ
0: ਲੋਕੀ ਡਰਾਈਵਿੰਗ ਇੰਨੀ ਮਾੜੀ ਹੈ ਕਿ ਤੁਹਾਡਾ ਜੀ ਕਰਦਾ ਘਰੋਂ ਹੀ ਨਾ ਨਿਕਲੋ
4: ਪਿਕਲੋ ਇਨ ਲਿਟਰਲੀ ਇਟ ਸੋ ਬੈਡ ਇਨ ਬ੍ਰੈਂਪਟਨ ਐਸ ਕੰਪੇਅਰ ਟੂ ਅਦਰ ਪਲੇਸਿਸ
0: ਜੀ
4: ਯਾਰ ਪਤਾ ਹੀ ਨਹੀਂ ਲੱਗਦਾ ਕਦੋਂ ਕਿਸੇ ਨੇ ਕਿੱਥੋਂ ਆਣ ਕੇ ਅੱਗੇ ਤੁਹਾਡੇ ਹੋ ਜਾਣਾ ਲਿਟਰਲੀ ਇੰਜ ਕਰਦੇ ਨੇ
0: ਤੇ
4: ਖਿਆਲ ਹੈ ਪਤਾ ਨੀ ਕਿੱਥੋਂ ਲਾਇਸੈਂਸ ਮਿਲ ਜਾਂਦਾ ਇਹਨਾਂ ਨੂੰ
0: ਉਹ ਤਾਂ ਮਿਲ ਜਾਂਦਾ ਤੁਸੀਂ ਦੱਸੋ ਤੁਸੀਂ ਤੁਸੀਂ ਦੱਸੋ ਕਿਹੜਾ ਲਾਇਸੈਂਸ ਰਹਿਣਾ ਤੁਹਾਨੂੰ ਦਵਾ ਦਿੰਦੇ ਆ
4: ਉਂਗਲ ਵਹਾ ਦੇਣੀ ਐਵੇਂ ਜਾਣ ਬੁਝ ਕੇ ਕਿਸੇ ਅੱਗੇ ਆ ਜਾਣਾ ਰੈਡ ਲਾਈਟ ਏ ਉਹ ਟਰਨਿੰਗ ਲੈਨ ਚ ਜਾ ਕੇ ਅੱਗੇ ਆ ਜਾਂਦੇ ਨੇ ਐਸ ਮੂਮੈਂਟ ਜਦੋਂ ਗ੍ਰੀਨ ਹੁੰਦਾ ਸਾਇੰਸ ਦੇ ਕੋਲ ਰੁਕਦਾ ਹੀ ਨਹੀਂ ਲਾਈਕ ਲਿਟਰਲੀ ਦੇ ਡੋਂਟ ਸਟਾਪ
0: ਆਪਣਾ ਬਚਾਅ ਆਪ ਰੱਖਦੇ ਹੋ ਫਿਰ ਹੈ
4: ਬਿਲਕੁਲ ਬਿਲਕੁਲ ਬਿਲਕੁਲ
0: ਠੀਕ ਹੈ
4: ਪਹਿਲਾ ਕਮੈਂਟ ਸੀ ਕਿ ਤੁਹਾਨੂੰ ਪਤਾ ਹੀ ਨਹੀਂ ਕਿਸੇ ਨੇ ਕੀ ਮਾਰ ਦੇਣਾ ਤੁਹਾਨੂੰ ਜਾਂ ਤੁਹਾਡੀ ਗੱਡੀ ਚ ਸੋ ਵਾਕ ਅਵੇ
0: ਸਿਆਣਾ ਪੀ ਇਹਦੇ ਵਿੱਚ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ ਸੋ ਕਿਸੇ ਨਾਲ ਹੋਇਆ ਹੋਵੇ ਹੁਣ ਭਾਜੀ ਤਾਂ ਸਿਆਣੇ ਨੇ ਉਹ ਬਚ ਜਾਂਦੇ ਆ ਕਹਿੰਦੇ ਨਾ ਵੀ ਮੈਂ ਤਾਂ ਆਪ ਹੀ ਬਚਾ ਰੱਖ ਲੈਣਾ ਜਿਹੜੇ ਨਹੀਂ ਬਚੇ ਯਾਰ ਤੁਸੀਂ ਸ਼ੇਅਰ ਕਰੋ ਵੀ ਤੁਹਾਡੇ ਨਾਲ ਕਿੱਦਾਂ ਦੀਆਂ ਯੂ ਨੋ ਕਿਵੇਂ ਦੇ ਤੁਹਾਡੇ ਨਾਲ ਐਕਸਪੀਰੀਅੰਸਿਸ ਹੋਏ ਨੇ ਜੇ ਕੋਈ ਤੁਹਾਡੇ ਨਾਲ ਰੋਡ ਦੇ ਉੱਤੇ ਲੜਿਆ ਕਿਹੜੀ ਗੱਲੋਂ ਲੜਿਆ ਤੇ ਕੀ ਅਗਲੇ ਨੇ ਤੁਹਾਨੂੰ ਕਿਹਾ ਨੰਬਰ ਹੈ ਆਪਣਾ 905-673-3337 905-673-3337 ਤੇ ਗੱਲਬਾਤ ਆਪਣੀ ਹੋਵੇਗੀ ਠੀਕ ਹੈ ਸੋ ਥੋੜ੍ਹੀ ਜਿਹੀ ਕਰਦੇ ਯਾਰ ਗੱਲਾਂ ਬਾਤਾਂ ਤੁਹਾਡੀਆਂ ਨਾਲੇ ਸਟੋਰੀਆਂ ਸੁਣ ਲਵਾਂਗੇ ਨਾਲੇ ਥੋੜ੍ਹੇ ਜਿਹੇ ਅਵੇਅਰ ਹੋ ਜਾਵਾਂਗੇ ਵੀ ਕਿੰਨਾ ਕੁ ਬਚਣਾ ਚਾਹੀਦਾ ਆਪਾਂ ਨੂੰ ਲੋਕਾਂ ਨੂੰ ਸੜਕ ਦੇ ਉੱਤੇ ਕੀ ਵਾਕਈ ਰੋਡ ਰੇਜ ਦੇ ਇਸ਼ੂਸ ਹੈਗੇ ਆ ਲੋਕਾਂ ਦੇ ਵਿੱਚ ਵਾਕਈ ਇੰਨਾ ਐਂਗਰ ਭਰਿਆ ਹੋਇਆ ਐਵੇਂ ਕਹਿਣ ਦੀਆਂ ਗੱਲਾਂ ਨੇ ਕੋਈ ਏਡੀ ਮਾੜੀ ਗੱਲ ਨਹੀਂ ਹੈਗੀ ਨੰਬਰ ਹੈ 905-673-3337 ਹਾਂਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ
5: ਭਾਈ ਜੀ ਆਪਣੇ ਨਾਲ ਹੋਈ ਸੀ 401 ਹਾਈਵੇ ਤੇ ਜਿੱਥੇ ਏਅਰਪੋਰਟ ਆ ਸਾਹਮਣੇ ਉੱਥੇ ਤੇ ਗੋਰਾ ਸੀ ਕੋਈ ਤੇ ਲੈਨ ਚ ਉਹ ਇੱਦਾਂ ਹੀ ਉਹਨੇ ਉਂਗਲ ਜੀ ਕੱਢੀ ਮੈਂ ਵੀ ਕਰਤੀ ਪੱਗੋਂ ਹਨਾ
0: ਅੱਛਾ
5: ਯਾਰ
0: ਸਿਆਣੇ ਹੋ ਕੋਈ ਹੋਰ ਮੁੰਡਾ ਹੁੰਦਾ ਨਾ ਉਹਨੇ ਮਗਰ ਜਾਣਾ ਸੀ
5: ਉਹੀ ਗੱਲ ਨਾ ਕੰਮ ਦਾ ਮੁੱਕਿਆ ਹੁੰਦਾ ਕਈ ਵਾਰ ਉਹਨਾਂ ਨੂੰ ਛੱਡ ਖੇਡਾ ਯਾਰ ਵਿਸ਼ਾਲ ਕੰਮ ਵਧਣਾ ਹੀ ਸੀ ਫਿਰ ਤਾਂ
0: ਤੁਸੀਂ ਤੁਸੀਂ ਕਾਹਨੂੰ ਉਂਗਲ ਕੱਢੀ ਪਰ ਜੇ ਜੇ
5: ਪਹਿਲਾਂ ਉਹਨੇ ਕੱਢੀ ਨਾ ਪਹਿਲਾਂ ਉਹਨੇ ਕੱਢੀ ਫਿਰ ਆਪਾਂ ਕੱਢੀ
0: ਤੇ ਫਿਰ ਵਾਹ ਵਾਹ ਤੁਸੀਂ ਰੁਕ ਗਏ ਉਂਗਲ ਤੇ ਹੀ ਨਹੀਂ ਤਾਂ ਜਿਹੜੇ ਉਂਗਲ ਕੱਢ ਦਿੰਦੇ ਆ ਉਹ ਵੀ ਫਿਰ ਉਹ ਫਿਰ ਹਟਦੇ ਨੀ
5: ਵੈਸੇ
0: ਯਾਰ ਵੀਰੇ ਦੇਖੋ ਵੀ ਗੁੱਸਾ ਕਿੰਨੀ ਮਾੜੀ ਚੀਜ਼ ਹੈ ਹੈ
5: ਸਹੀ ਗੱਲ ਆ ਜੇ ਪੀ ਗਿਆ ਗੁੱਸਾ ਬੰਦਾ ਬਚ ਗਿਆ ਜੇ ਗੁੱਸਾ ਨਾ ਪੀਂਦੇ ਉਦਣ ਆਪਾਂ ਵੀ ਗੁੱਸਾ ਆਉਂਦੇ
0: ਸਹੀ ਗੱਲ ਚੀਜ਼ ਵੱਧਦੀ ਹੋਈ ਆ ਹਮੇਸ਼ਾ ਕਦੇ ਚੀਜ਼ ਟਲਦੀ ਨੀ ਹੁੰਦੀ
5: ਇੱਕ ਬੰਦਾ ਚੁੱਪ ਰਹਿਣਾ ਪੈਣਾ ਇੱਕ ਉਹਦਾ ਕਰਨਾ ਪੈਣਾ ਇੱਕ ਬੰਦਾ ਚੁੱਪ ਰਹਿਣਾ ਪੈਣਾ ਇੱਕ ਉਹਦਾ ਕਰਨਾ ਪੈਣਾ ਮਰਜ਼ੀ ਕਰਦੇ ਹਾਂ ਕੋਈ ਨਹੀਂ ਕੋਈ ਓਵਰ ਹੀ ਕਰ ਰਿਹਾ ਫਿਜ਼ੀਕਲ ਵੱਖਰੀ ਆ ਇੱਕ ਦੋ ਵਾਰੀ ਬੰਦੇ ਨੂੰ ਮੇਰੇ ਹਿਸਾਬ ਨਾਲ ਤਾਂ ਚੁੱਪ ਰਹਿਣਾ ਚਾਹੀਦਾ
0: ਬੰਦਾ ਬਿਲਕੁਲ ਨਹੀਂ ਠੀਕ ਹੈ ਵੀਰੇ ਤਾਂ ਹੀ ਤਾਂ ਕਹਿੰਦੇ ਕਿ ਚੁੱਪ ਦੇ ਵਿੱਚ ਹੀ ਸਿਆਣਾ ਪਿਆ ਥੈਂਕ ਯੂ ਸੋ ਮਚ ਓਕੇ ਵੀਰੇ ਇੱਕ ਤੁਸੀਂ ਸਾਰੇ ਯਾਦ ਰੱਖੋ ਦੁਆਬਾ ਟਰੈਵਲ ਨੂੰ ਦੁਆਬਾ ਟਰੈਵਲ ਦੇ ਅਮਨ ਤੇ ਸੌਰਵ ਨੂੰ ਫੋਨ ਕਰੋ ਅਗਰ ਤੁਸੀਂ ਇੰਡੀਆ ਦੀਆਂ ਟਿਕਟਾਂ, ਹੁਣ ਬਹੁਤ ਸਾਰੇ ਲੋਕ ਇੰਡੀਆ ਤੋਂ ਵਾਪਸ ਆ ਰਹੇ ਆ, ਇੰਡੀਆ ਤੋਂ ਵਾਪਸ ਹੋਣਾ ਤਾਂ ਦੁਆਬਾ ਟਰੈਵਲ, ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਬਹੁਤ ਯਾਰ ਕਮਾਲ ਦੇ ਬੰਦੇ ਨੇ, ਦੁਆਬਾ ਟਰੈਵਲ ਦੀ ਜਿਹੜੀ ਸਰਵਿਸ ਹੈ ਨਾ ਹੋਰ ਨਹੀਂ ਕਿਤੋਂ ਮਿਲਣੀ, ਸਿੱਧੀ ਜੀ ਗੱਲ ਹੈ। ਦੁਆਬਾ ਟਰੈਵਲ 905-6 7 9 6 7 8 0 0 905-7 9 6 7 8 0 0 ਦੁਆਬਾ ਟਰੈਵਲ ਨੂੰ ਯਾਦ ਰੱਖੋ 9101। ਹੈਲੋ
6: ਦਿੱਕਤ ਹੋਈ ਤੇ ਮੈਂ ਅੱਗੇ ਆ ਗਿਆ ਤੇ ਉਹ ਮੇਰੇ ਪਿੱਛੇ,
0: ਠੀਕ ਹੈ,
6: ਉਸ ਤੋਂ ਬਾਅਦ ਉਹ ਬਿਲਕੁਲ ਮੇਰੇ ਪਿੱਛੇ ਪਿੱਛੇ, ਮੈਂ ਜਿਸ ਲਾਈਨ ਜਾਵਾਂ ਮੇਰੀ ਬੈਕ ਸਾਈਡ, ਮੈਂ ਦੂਸਰੀ ਲਾਈਨ ਚੇਂਜ ਕੀਤੀ ਨਿਕਲਦਾ ਜਾਂਦਾ ਕਿ ਨਹੀਂ, ਉਹਨੇ ਵੀ ਐਗਜ਼ਲ ਲੈ ਕੇ ਮੇਰੇ ਪਿੱਛੇ ਪਿੱਛੇ ਆ ਗਿਆ।
0: ਅੱਛਾ, ਉਹ ਵੀ ਬੰਦਾ ਹੋਵੇ ਮੋਟਰਸਾਈਕਲ ਤੇ, ਤੈਨੂੰ ਪਤਾ ਕਿ ਖਿਹੜਾ ਛੱਡਣਾ ਔਖਾ।
6: ਹਾਂ, ਉਹਨੇ ਹੈਲਮਟ ਪਾਇਆ, ਪਤਾ ਨੀ ਕੌਣ ਹੈ ਕੀ ਹੈ, ਤੇ ਮੈਂ ਇੱਕ ਦੋ ਗਲੀਆਂ ਜਿਵੇਂ ਘੁਮਾਉਂਦੇ ਘੁਮਾਉਂਦਾ ਉਹ ਵੀ ਮੇਰੇ ਪਿੱਛੇ ਪਿੱਛੇ ਆਉਂਦਾ ਰਿਹਾ, ਲੇਕਿਨ ਮੈਂ ਘਰ ਨੀ ਗਿਆ ਆਪਣੇ ਨਾ, ਤੇ ਮੈਂ ਆ ਕੇ ਨਾ ਵਾਲਮਾਰਟ ਦੀ ਪਾਰਕਿੰਗ ਦੇ ਵਿੱਚ ਨਾ ਉੱਥੇ ਮੈਂ ਗੱਡੀ ਪਾਰਕ ਕੀਤੀ, ਅੰਦਰ ਮੈਂ ਲਾ ਕੇ ਤੇ ਜਦੋਂ ਮੈਂ ਪਾਰਕ ਕੀਤੀ ਚੁੱਪ ਕਰਕੇ ਨੱਸ ਗਿਆ।
0: ਅੱਛਾ, ਤੁਹਾਨੂੰ ਉਹ ਤੁਹਾਡੇ ਸਟਰੀਟ ਤੱਕ ਫੋਲੋ ਕਰਕੇ ਆਇਆ ਹੈ?
6: ਹਾਂ, ਸਟਰੀਟ ਤੱਕ ਮੇਰੇ ਪਿੱਛੇ ਪਿੱਛੇ ਰਿਹਾ, ਲੇਕਿਨ ਉਹ ਆਪਣੇ ਘਰ ਨੀ, ਮਤਲਬ ਡਿਫਰੈਂਟ ਸੀਟਾਂ ਦੇ ਵਿੱਚ ਉਹ ਪਿੱਛੇ ਪਿੱਛੇ, ਮੈਂ ਆ ਕੇ ਮਾਰਕੀਟ ਚ ਆਇਆ ਤੇ ਆਪਣਾ ਹੈ ਸੀ ਵਾਲਮਾਰਟ ਨਾ, ਉੱਥੇ ਪਾਰਕ ਉੱਥੇ ਮੇਨ ਐਂਟਰ ਦੇ ਸਾਹਮਣੇ ਮੈਂ ਐਂਟਰ ਹੋਇਆ, ਪਾਰਕ ਕੀਤੀ ਤੇ ਉਹ ਚਲਾ ਗਿਆ ਨਾ। ਫਿਰ ਮੈਂ ਵੀ ਲੋਕਾਂ ਨੂੰ ਪੁੱਛਿਆ ਕਿ ਉਹਦਾ ਕੀ ਹਾਲ ਹੈ, ਕਹਿੰਦਾ ਬਿਲਕੁਲ ਇਹੀ ਹਾਲ ਹੈ, ਅਗਰ ਤੁਹਾਡੇ ਪਿੱਛੇ ਮੋਟਰਸਾਈਕਲ ਵਾਲਾ ਕੋਈ ਲੱਗ ਜਾਂਦਾ ਨਾ, ਕਦੇ ਆਪਣੇ ਘਰ ਨਾ ਜਾਓ,
0: ਘਰ ਨਾ ਜਾਓ। ਪਰ ਲੋਕ ਭਾਜੀ ਤੁਸੀਂ ਦੇਖੋ, ਲੋਕ ਡਰਦੇ ਤੱਕ ਨੀ, ਕਿੱਡੇ ਮੂਰਖ ਆ ਵੀ ਤੁਹਾਡੇ ਘਰ ਤੱਕ ਤੁਹਾਨੂੰ ਫੋਲੋ ਕਰ ਰਹੇ ਆ। ਹੈ ਵਾਲਮਾਰਟ ਦੀ ਪਾਰਕਿੰਗ ਲਾਟ ਵੀ ਤੁਹਾਡੇ ਮਗਰ ਆਉਂਦਾ, ਫਿਰ ਤਾਂ 911 ਹੀ ਘੁਮਾਉਣਾ ਪੈਣਾ ਸੀ ਤੁਹਾਨੂੰ।
6: ਮੇਰੇ ਪਿੱਛੇ ਖੜਾ ਰਹਿੰਦਾ, ਤੁਸੀਂ ਮੈਂ ਉੱਥੇ ਗਿਆ, ਉਹ ਨਿਕਲ ਗਿਆ,
0: ਘਰੇ ਨਾ ਜਾਓ ਤੁਸੀਂ, ਕਿਤੇ ਕੋਈ ਸਾਈਡ ਸਟਰੀਟ ਲੈ ਲਓ, ਜਾਂ ਜਿਵੇਂ ਇਹਨਾਂ ਨੇ ਕਦੇ ਖੱਬੇ ਕਦੇ ਸੱਜੇ ਕਦੇ ਖੱਬੇ, ਫਿਰ ਕਿਸੇ ਪਬਲਿਕ ਪਾਰਕਿੰਗ ਲਾਟ ਚਲ ਜਾਓ, ਜਾਂ ਇੱਥੇ ਪੁਲਿਸ ਸਟੇਸ਼ਨ ਨੇੜੇ ਤੇੜੇ ਹੈਗੇ ਉੱਥੇ ਚਲ ਜਾਓ। ਬਟ ਲੋਕ ਵੀ ਯਾਰ ਮੈਂ ਵੈਸੇ ਹੈਰਾਨ ਹੈ ਕਾਫੀ ਕਿ ਤੁਹਾਡੇ ਘਰ ਤੱਕ ਫੋਲੋ ਕਰ ਰਿਹਾ, ਕਿਸੇ ਨੂੰ ਫੋਲੋ ਕਰਨਾ ਉਹਨਾਂ ਦੇ ਘਰ ਤੱਕ, ਕਿੱਡੀ ਯਾਰ ਤੁਹਾਡੇ ਅੰਦਰ ਕਿੰਨਾ ਗੁੱਸਾ, ਕਿੰਨਾ ਕਿੰਨੀ ਨਫ਼ਰਤ ਪੈਦਾ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਦੇ ਲਈ। ਇੱਕ ਮੈਂ ਤੁਹਾਨੂੰ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ ਦਾ ਨੰਬਰ ਦੇਵਾਂ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ, ਸੋਰੀ ਇੰਸ਼ੋਰੈਂਸ ਨਹੀਂ, ਜੇ ਗੱਡੀਆਂ ਦੀ ਰਿਪੇਅਰ ਕਰਾਉਣੀ ਹੈ, ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਸੀਂ ਯਾਦ ਜ਼ਰੂਰ ਜ਼ਰੂਰ ਜ਼ਰੂਰ ਰੱਖੋ, ਇੱਕੋ ਇੱਕ ਟੀਮ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ ਦੇ ਕੋਰਨਰ ਤੇ, ਊਬਰ ਲਿਫਟ ਦੀ ਸੇਫਟੀ, ਇੰਜਨ ਟਰਾਂਸਮਿਸ਼ਨ ਦਾ ਕੋਈ ਕੰਮ, ਬ੍ਰੇਕਾਂ ਦਾ ਪੰਗਾ ਪੈ ਗਿਆ, 905-799-1478 ਦੇ ਉੱਤੇ ਯਾਦ ਰੱਖੋ, ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ ਦੇ ਬਿਲਕੁਲ ਬਿਲਕੁਲ ਬਿਲਕੁਲ ਕੋਰਨਰ ਤੇ। ਆਸ ਦੀ ਕਿਰਨ, ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ।
7: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99 151 54548 ਲਖਵੀਰ ਸਿੰਘ ਸੰਧੂ ਐਮ ਡੀ ਨੂੰ ਕਾਲ ਕਰੋ 9915154548
0: ਵੈਰੀ ਗੁੱਡ ਜੀ 6050 ਹੈਲੋ 6050 ਹੈਲੋ ਆਵਾਜ਼ ਨਹੀਂ ਆ ਰਹੀ ਯਾਰ 6050
8: ਹੈਲੋ
0: ਜੀ ਹੁਣ ਆ ਰਹੀ ਹੈ ਤੁਸੀਂ ਕਲਾਸਾਂ ਲੈ ਰਹੇ ਸੀ ਟਰੱਕ ਦਾ ਲਾਇਸੈਂਸ ਲਿਓ ਕੇ
8: ਸਕੂਲ ਦਾ ਜਿਹੜਾ ਆਪਣਾ ਇੰਸਟ੍ਰਕਟਰ ਹੁੰਦਾ ਆਪਾਂ ਨੂੰ ਰੋਡ ਤੇ ਸਿਖਾਉਂਦਾ ਹੁੰਦਾ ਜੀ ਇੱਦਾਂ ਡਰਨਾ ਲੈਂਦਾ ਉਹ ਨਾਲ ਸੀਗਾ ਜੀ ਮੇਰੇ ਤੇ ਇੱਕ ਇੰਟਰਸੈਕਸ਼ਨ ਤੇ ਜਾ ਕੇ ਰੁਕੇ ਜੀ ਜਿੱਦਾਂ ਨਾ ਉਹ ਡਰਾਈਵਰ ਦੱਸ ਕੇ ਹੁੰਦੀ ਜੀ ਆਪਾਂ ਜਦੋਂ ਟਰੱਕ ਚਲਾ ਰਹੇ ਹਾਂ ਤਾਂ ਆਪਾਂ ਅੱਗੇ ਥੋੜੀ ਸਪੀਡ ਜਾ ਰਹੀ ਛੱਡਣੀ ਹੈਗੀ ਐਸ ਕੰਪੇਅਰ ਟੂ ਜਿਵੇਂ ਕਿ ਕਾਰ ਜਾਂ ਛੋਟੇ ਵੀਕ ਹੁੰਦੇ ਹੈ ਤੇ ਭਾਈ ਓਦਾਂ ਨਾ ਮੈਂ ਜਗ੍ਹਾ ਖਾਤੀ ਤੇ ਉਹ ਕੀ ਹੋਇਆ ਨਾਲ ਹੀ ਇੱਕ ਗੈਸ ਸਟੇਸ਼ਨ ਸੀਗਾ ਤੇ ਉੱਥੋਂ ਇੱਕ ਬੰਦਾ ਨਿਕਲਿਆ ਜੀਪ ਤੇ ਰੂਬੀਕੌਨ ਤੇ ਭਾਈ ਉਹ ਬੰਦੇ ਨੇ ਲਿਆ ਕੇ ਉਹ ਜਗ੍ਹਾ ਮਾਰਤੀ ਉਹਨੇ ਕਾਰ
0: ਓਕੇ
8: ਬ੍ਰੇਕ ਮਾਰੀ ਮੈਨੂੰ ਪਤਾ ਸੀ ਲੱਗਣੀ ਹੈਗੀ ਟਰੱਕ ਲੱਗ ਜਾਣਾ ਭਾਜੀ ਜਿਹੜਾ ਮੇਰਾ ਇੰਸਟ੍ਰਕਟਰ ਸੀਗਾ ਥੋੜਾ ਜਿਹਾ ਗੁੱਸੇ ਸਵਾਲ ਆ ਉਹਨੇ ਭਾਜੀ ਚੱਕ ਕੇ ਕੈਂਕ ਪੈਨ ਪੁਲਰ ਜਿਹੜਾ ਆਪਣਾ ਆਉਂਦਾ ਉਹ ਦਿਖਾ ਉਹਨੂੰ
0: ਅੱਛਾ
8: ਹਾਂਜੀ ਪਹਿਲਾਂ ਉਹਨੇ ਜਾਣੀ ਕਿ ਜੀਪ ਵਾਲੇ ਨੇ ਹੱਥ ਕਿ ਕਿੱਧਰ ਤੇ ਉਹਨੇ ਇੰਸਟ੍ਰਕਟਰ ਨੇ ਕੱਢ ਕੇ ਕੈਂਕ ਪੈਨ ਪੁਲਰ ਦਿਖਾਤਾ
0: ਜੀ
8: ਉਹਨੂੰ ਮੁੰਡੇ ਨੂੰ ਗੁੱਸਾ ਚੜ ਗਿਆ ਤੇ ਮੈਂ ਉਹਨੂੰ ਕਿਹਾ ਮੈਂ ਭਾਈ ਛੱਡ ਮੈਨੂੰ ਪਤਾ ਨੀ ਭਾਈ ਕਿਉਂਕਿ ਡਰਾਈਵ ਮੈਂ ਕਰ ਰਿਹਾ ਸੀ ਮੇਰਾ ਲਾਇਸੈਂਸ ਸੀ ਮੇਰਾ ਏਜੈਂਟ ਬਣਨ ਤੋਂ ਪਹਿਲਾਂ ਹੀ ਮੈਨੂੰ ਟਿਕਟ ਮਿਲ ਜਾਣੀ ਸੀ ਕੋਈ ਚੱਕਰ ਪੈ ਜਾਂਦਾ
0: ਬਿਲਕੁਲ
8: ਪਾਸੇ ਦੀ ਕੱਢ ਦੇ ਮੈਂ ਕਿਹਾ ਪਾਸੇ ਦੀ ਮੈਂ ਕਿੱਦਾਂ ਕੱਢ ਸਕਦਾ ਜਗ੍ਹਾ ਨੀ ਛੱਡੀ ਦੋਨਾਂ ਪਾਸੇ ਉਹਨਾਂ ਰੋਕ ਲਈ ਜੀ ਰੋਕ ਕੇ ਤੇ ਭਾਜੀ ਪੰਜ ਮੁੰਡੇ ਸੀਗੇ ਇੱਕ ਜੀਪ ਦੇ ਵਿੱਚ ਪੰਦਰਾਂ ਵਾਲੇ ਮੁੰਡੇ ਦੋ ਤਿੰਨ ਪੱਗਾਂ ਵਾਲੇ ਸੀ ਦੋ ਮੋਨੇ ਸੀ ਤੇ ਉਹ ਨਿਕਲੇ ਬਾਅਦ ਭਾਜੀ ਮੈਂ ਉਹਨਾਂ ਨੂੰ ਮੈਂ ਕਿਹਾ ਯਾਰ ਮੇਰੀ ਕਲਾਸ ਆ ਨਾ ਵੀ ਮੇਰੀ ਕੰਪਲੇਂਟ ਹੀ ਜਾਣੀ ਇੱਕ ਤਰ੍ਹਾਂ ਦੀ ਤੁਸੀਂ ਛੱਡੋ ਯਾਰ ਕੋਈ ਆਪਾਂ ਕੀ ਗੱਲਾਂ ਕਰਦੇ ਹਾਂ ਤਾਂ ਉਹ ਮੈਨੂੰ ਕਹਿੰਦਾ ਭਾਜੀ ਕਹਿੰਦਾ ਤੇਰੀ ਗਲਤੀ ਕੋਈ ਨੀ ਤੂੰ ਕੁਛ ਨੀ ਤੂੰ ਤਾਂ ਸਿੱਖਦਾ ਕਹਿੰਦਾ ਇਹ ਸਾਨੂੰ ਕਿੰਗ ਲੱਗਿਆ ਦਿਖਾਇਆ ਭਾਜੀ ਉਹਨਾਂ ਨੇ ਦੂਜੇ ਪਾਸੇ ਦੀ ਹੋ ਕੇ ਇੱਧਰ ਇੰਸਟ੍ਰਕਟਰ ਬੈਠਾ ਸੀ ਤੇ ਉਹ ਡੋਰ ਖੋਲੀ ਉਹਨਾਂ ਨੇ
0: ਅੱਛਾ
8: ਇਨ ਬਿਟਵੀਨ ਦਾ ਰੋਡ ਰੋਡ ਖੋਲ ਕੇ ਭਾਜੀ ਉਧਰੋਂ ਇੰਸਟ੍ਰਕਟਰ ਵੀ ਚਾਹੋ ਕਹਿ ਰਹੋ ਕਿਵੇਂ ਵੀ ਸੀਗਾ ਉਹਦੇ ਚਾਰਜਸ ਪਹਿਲਾਂ ਵੀ ਪਏ ਹੋਏ ਸੀਗੇ
0: ਇੰਸਟ੍ਰਕਟਰ
8: ਦੇ ਭਾਜੀ ਉਧਰੋਂ ਉਹਨੇ ਲੱਤ ਥੱਲੇ ਲਾ ਲਈ
0: ਚਲੋ
8: ਮੈਂ ਇੰਸਟ੍ਰਕਟਰ ਦੀ ਬਾਂਹ ਫੜ ਕੇ ਦਿੱਤੀ ਮੈਂ ਭਾਜੀ ਮੈਂ ਕਿਹਾ ਬਾਈ ਯਾਰ ਗੱਲ ਮੇਰੇ ਤੇ ਆਉਣੀ ਆ ਸਾਰੀ ਮੈਂ ਡਰਾਈਵ ਕਰੀ ਜਾਂਦਾ ਸੀ ਜਿੱਥੇ ਮੈਂ ਥੋੜ੍ਹੇ ਦੱਸਣਾ ਵੀ ਤੂੰ ਮੈਨੂੰ ਆਖਿਰ ਅੱਗੇ ਕਰ ਜਗ੍ਹਾ ਨੀ ਦੇਣੀ ਇਹਨਾਂ ਨੇ ਜਦ ਤੂੰ ਕੈਂਟਰ ਨੂੰ ਬੁਲਾ ਲਿਆ ਜੀ ਭਾਜੀ ਮੈਂ ਉਹਨਾਂ ਮੁੰਡਿਆਂ ਨੂੰ ਠੰਡੇ ਪੀੜੇ ਕਰਕੇ ਤੋਰਿਆ ਮੈਂ ਮੇਰੇ ਯਾਰ ਛੱਡੋ ਯਾਰ
0: ਤੁਸੀਂ ਪਰ ਦੇਖੋ ਇੱਕ ਇੰਸਟ੍ਰਕਟਰ ਨੂੰ ਤਾਂ ਨਹੀਂ ਯਾਰ ਇਹ ਗੱਲ ਕਰਨੀ ਚਾਹੀਦੀ
8: ਚਲੋ ਗਾਲਾਂ ਗੁਲਾਂ ਕੱਢ ਕੇ ਤੇ ਚੱਲ ਗਏ ਭਾਈ ਉਹਨਾਂ ਨੇ ਨਾ ਜਾਂ ਆਪਣਾ ਟ੍ਰੇਲਰ ਦੇ ਉੱਤੇ ਲਿਖਿਆ ਹੁੰਦਾ ਨਾ ਨੰਬਰ ਕੰਪਨੀ ਦਾ ਸਕੂਲ ਉਹਨਾਂ ਨੂੰ ਕਾਲ ਕਰਦੀ ਭਾਈ ਓਨਰ ਨੂੰ
0: ਚਲੋ ਜੀ
8: ਜਦੋਂ ਅਸੀਂ ਆਏ ਉਹਨਾਂ ਨੇ ਗੱਲ ਬਣਾਈ ਕਹਿੰਦੇ ਆਏ ਕਰਕੇ ਤੁਸੀਂ ਟਰੱਕ ਕਾਸੇ ਦੇ ਵਿੱਚ ਮਾਰਿਆ ਇਹ ਹੋਇਆ ਉਹ ਹੋਇਆ ਚਲੋ ਉੱਥੇ ਜਾਂ ਇੰਸਟ੍ਰਕਟਰ ਦੇ ਕੋਲੇ ਖੜਾ ਰਿਹਾ ਭਾਈ ਜਾਂ ਸਕੂਲ ਚ ਜਾ ਵੜੇ
0: ਉੱਥੇ
8: ਚਲੋ ਇੰਸਟ੍ਰਕਟਰ ਨੇ ਸਾਰੀ ਗੱਲ ਉੱਦਾਂ ਦੱਸੀ ਮੈਂ ਕਿਹਾ ਜੇ ਮੈਂ ਪਾਸੇ ਆਉਂਦਾ ਇਸੇ ਇੰਸਟ੍ਰਕਟਰ ਨੇ ਹੋ ਸਕਦਾ ਕਹਿ ਦੇਣਾ ਸੀ ਇਹਨੇ ਗਲਤ ਤਾਂ ਕਰ ਦਿੱਤਾ ਆਪਣੇ ਥੋੜੇ ਜਿਹਾ ਮੰਨਦਾ ਹੁੰਦਾ
0: ਨਹੀਂ ਤੁਸੀਂ ਦੇਖੋ ਉਹ ਜਿਹੜਾ ਇੰਸਟ੍ਰਕਟਰ ਹੈ ਉਹਦੀ ਵੀ ਜੌਬ ਜਾਂਦੀ ਲੱਗਦੀ ਹੈ ਘਰ ਬਾਰ ਤੇ ਅਸਰ ਪੈਂਦਾ ਫਿਰ ਅਗਲੇ ਪਛਤਾਉਂਦੇ ਆ ਚਲੋ ਥੈਂਕ ਯੂ ਵੀਰੇ ਥੈਂਕ ਯੂ ਤੁਸੀਂ ਸ਼ੇਅਰ ਕੀਤਾ ਧੰਨਵਾਦ ਸੋ ਇੰਸਟ੍ਰਕਟਰ ਵੀ ਦੇਖੋ ਕਿੱਦਾਂ ਦੇ ਬੈਠੇ ਆ ਬਾਹਰ ਕਿਆ ਬਾਤ ਹੈ ਇੰਸਟ੍ਰਕਟਰ ਉਹ ਚੱਕ ਤੇ ਫੱਟੇ ਪੈਰਾਡਾਈਜ਼ ਡਿਵੈਲਪਮੈਂਟ ਦੇ ਨਵੇਂ ਘਰ ਆ ਰਹੇ ਆ ਸੁਣ ਲਓ ਜਾਣਕਾਰੀ ਤੇ ਕਰ ਲਓ ਫੋਨ, ਪ੍ਰਾਈਸ ਬਹੁਤ ਰੀਜ਼ਨੇਬਲ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵਾਹ ਬੀ ਵਾਹ, ਕਿਆ ਬਾਤ ਹੈ, ਪੈਰਾਡਾਈਜ਼ ਡਿਵੈਲਪਮੈਂਟਸ ਵਾਲੇ ਛਾਏ ਪਏ ਆ ਹੈ। ਤੁਸੀਂ ਜ਼ਰੂਰ ਕਾਲ ਕਰੋ ਪੈਰਾਡਾਈਜ਼ ਡਿਵੈਲਪਮੈਂਟਸ ਨੂੰ, ਅਤੇ ਤੁਹਾਡੇ ਲਈ ਅਵੇਲੇਬਲ ਨੇ। ਇੱਕ ਮੈਂ ਜਾਣਕਾਰੀ ਦੇ ਦੇਵਾਂ, ਜੇ ਤੁਸੀਂ ਗਰੋਸਰੀ ਕਰਨੀ ਹੈ, ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ, ਸਬਜ਼ੀ ਮਾਰਕੀਟ 10 ਲੋਰਮਲ ਗੇਟ ਸੈਂਡ ਲੋਡ ਮੈਕਲੋਗਲਿਨ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ। ਵਿਆਹਾਂ ਵਾਸਤੇ ਜਾਗੋ, ਪੱਖੀਆਂ, ਨਾਨਕੇ ਦਾਦਕੇ ਵਾਲੀਆਂ, ਮੁੰਡੇ ਦੇ ਵਿਆਹ ਵਾਲੀਆਂ, ਕੁੜੀ ਦੇ ਵਿਆਹ ਵਾਲੀਆਂ, ਛੱਜ, ਢੋਲਕੀ ਇੱਥੋਂ ਰੈਂਟ ਕਰੋ, ਹੀਲੀਅਮ ਵਾਲੇ ਬਲੂਨ, ਹਰ ਪਾਰਟੀ, ਬੱਚੇ ਦੇ ਪਾਰਟੀ, ਕਾਰਟੂਨ ਬਲੂਨ, ਸਪੈਸ਼ਲ ਲੈਟਰ ਵਾਲੇ ਬਲੂਨ, ਵੈਜ ਜਾਂ ਨੋਨ ਵੈਜ ਕੇਟਰਿੰਗ, ਜਲੇਬੀ ਸਟੇਸ਼ਨ ਲਾਈਵ ਲਗਵਾਉਣਾ, ਸਬਜ਼ੀ ਮਾਰਕੀਟ 10 ਲੋਰਮਲ ਗੇਟ ਸੈਂਡਲ ਰੋਡ ਮੈਂ ਕਲੋਗ ਦਿਨ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ 24 ਘੰਟੇ 7 ਦਿਨ ਐਟ ਸਬਜ਼ੀ ਮਾਰਕੀਟ। ਇੱਕ ਤੁਸੀਂ ਕੈਲੇਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀਆਂ ਗੱਡੀਆਂ, ਮਿਤਸੂਬਿਸ਼ੀ ਦੇ SUV, ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਬਾਈ ਜੀ ਨੂੰ ਫੋਨ ਕਰੋ, 10 ਸਾਲ ਦੀ ਵਾਰੰਟੀ ਹੈ ਗੱਡੀਆਂ ਤੇ, 6476782754 6476782754। 0991 ਹੈਲੋ
9: ਨਬੀ ਯਾਰ, ਚੁੱਕ ਲੈ ਫੋਨ, ਮੈਂ ਤੇ ਹੁਣ ਹੋਲਡ ਕਰ ਕਰਕੇ ਬੰਦ ਕਰਨ ਲੱਗਾ,
0: ਬੰਦ ਕਰਨ ਲੱਗੀ ਸੀ, ਦੇਖਿਆ ਬੰਦ ਕਰਦੇ ਤਾਂ ਤੁਹਾਡੀ ਲੋਟਰੀ ਨਹੀਂ ਸੀ ਨਿਕਲਣੀ।
9: ਨਹੀਂ, ਤੇਰੇ ਨੇ ਤੇਰੀ ਆਵਾਜ਼ ਜਿਹੜੀ ਹੈ ਨਾ, ਤੈਨੂੰ ਮੈਂ ਦੱਸਣ ਦਿਆ ਹੈ, ਵਾ ਪਾਕਿਸਤਾਨ ਤੋਂ, ਐਕਸ ਵਿੰਗ ਕਮਾਂਡਰ ਪ੍ਰਵੇਸ਼ ਚੌਧਰੀ ਮੇਰਾ ਨਾਂ ਹੈ, ਮੈਂ ਫਾਈਟਰ ਪਾਇਲਟ ਸੀ।
0: ਵਾ ਵਾ ਵਾ,
9: ਮੈਂ ਅਸੀਂ ਹੁਸ਼ਿਆਰਪੁਰੋਂ ਚੱਲ ਗਏ ਉਧਰ ਲਾਹੌਰ 47 ਚ, ਤੇ ਮੇਰੇ ਦਾਦੇ ਦਾ ਨਾਂ ਸੀ ਨਬੀ।
0: ਅੱਛਾ,
9: ਤੇਰੀ ਆਵਾਜ਼ ਮੈਨੂੰ ਬਹੁਤ ਅੱਛੀ ਲੱਗਦੀ ਹੈ, ਮੈਂ ਸੁਣਨਾ, ਮੈਂ ਕਦੇ ਕਿਸੇ ਨੂੰ ਕਾਲ ਨਹੀਂ ਕੀਤਾ, ਟਾਈਮ ਹੀ ਨਹੀਂ ਹੁੰਦਾ, ਲੇਕਿਨ ਤੇਰੀ ਆਵਾਜ਼ ਇੰਨੀ ਸੋਹਣੀ ਹੈ ਨਾ, ਯਕੀਨ ਕਰ, ਮੇਰਾ ਇੱਕ ਭਰਾ ਹੈ ਛੋਟਾ, ਮੈਂ ਉਹਦੀ ਰਿਕਾਰਡ ਕਰਕੇ ਤੈਨੂੰ ਕਿਸੇ ਵੇਲੇ ਆਵਾਜ਼ ਭੇਜਾਂ, ਤੂੰ ਕਹਿੰਦਾ ਕੀ ਕਰ ਰਹੇ ਹੋ, ਤਾਂ ਮੇਰੀ ਆਵਾਜ਼ 100% ਕਾਪੀ। ਮੈਂ ਪਾਕਿਸਤਾਨ ਤੋਂ ਹਾਂ, ਤੁਸੀਂ ਪਾਕਿਸਤਾਨੀ ਚ ਲਿਫਟ ਨਹੀਂ ਕਰਾਉਣੇ ਹੋ, ਕਦੀ ਕੋਈ ਕਾਲ ਨਹੀਂ, ਕੁਛ ਨਹੀਂ, ਕੋਈ ਪਾਕਿਸਤਾਨ ਦਾ ਜ਼ਿਕਰ ਨਹੀਂ, ਅਸੀਂ ਤੁਹਾਡੇ ਭਰਾ ਹਾਂ, ਇਕੱਠੇ ਸੀਗੇ ਉੱਥੇ, ਮੇਰੀ ਮਾਂ ਤੇ ਅਜੇ ਤੱਕ ਯਾਦ ਕਰਦੀ ਹੁਸ਼ਿਆਰਪੁਰ ਨੂੰ, 90 ਸਾਲ ਦੀ ਹੈ, ਜੋ ਗੱਲ ਹੁੰਦੀ ਮੇਰਾ ਦੇਸ਼, ਉਹ ਮੈਂ ਕਿਹਾ ਮਾਂ ਉਹ ਦੇਸ਼ ਹੁਣ ਉੱਥੇ ਰਹਿ ਗਿਆ, ਨਹੀਂ ਮੇਰਾ ਦੇਸ਼ ਮੇਰੇ ਦਿਲ ਚ, ਨਬੀ ਯਾਰ ਤੈਨੂੰ ਅੱਲਾ ਜ਼ਿੰਦਗੀ ਦਾ, ਰੱਬ ਜ਼ਿੰਦਗੀ ਦਾ, ਤੇਰੇ ਬੱਚਿਆਂ ਨੂੰ ਜ਼ਿੰਦਗੀ ਦਾ, ਤੇਰੀ ਆਵਾਜ਼ ਚੰਗੀ,
0: ਥੈਂਕ ਯੂ ਸੋ ਮਚ, ਬਹੁਤ ਬਹੁਤ ਪਿਆਰ।
9: ਬਾਕੀ ਮੈਂ ਦੁਬਈ ਸੀਗਾ, ਉੱਥੋਂ ਮੈਂ ਆਇਆ, ਉੱਥੇ ਬੜੇ ਵਾਕਿਆਤ ਹੁੰਦੇ, ਉੱਥੇ ਜਿਹੜੇ ਹੈਗੇ ਨਾ ਉਹ ਖੋਤੇ, ਜਿਹੜੇ ਅਰਬੀ ਉਹ ਬੜੇ ਖੋਤੇ ਆ ਨਾ, ਕਿਸ ਤਰ੍ਹਾਂ ਗਰੋ ਹੋਏ ਆ, ਕਿਹੜੀਆਂ ਕਿਹੜੀਆਂ ਉਹਨਾਂ ਦੇ, ਪਤਾ ਨੀ ਉਹਦੇ ਦਿਮਾਗ ਚ ਕੀ ਚੱਲ ਰਿਹਾ, ਲੋਕ ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਵਿੱਚ ਲੈ ਕੇ ਫਿਰ ਰਹੇ ਹੁੰਦੇ, ਆਪਣਾ ਬੋਝ, ਆਪਣਾ ਡਰੈਗ ਸਿਰ ਤੇ, ਉਹਨਾਂ ਕੋਲ ਬਚੋ ਬਸ ਉਹਨਾਂ ਨੂੰ। ਮੈਨੂੰ ਇੱਕ ਦਿਨ ਪਿੱਛੇ ਮੁੰਡਾ ਇੱਕ ਨਾ ਮੈਨੂੰ ਹੋਰਨ ਦਿੱਤਾ, ਮੈਨੂੰ ਹੋਰਨ ਤੋਂ ਬੜੀ ਤਕਲੀਫ ਹੁੰਦੀ, ਮੈਂ ਬੜੇ ਆਰਾਮ ਨਾਲ ਚਲਾਉਣਾ, ਮੈਂ ਜਾਤ ਚਲਾਉਣਾ ਪਿਆ, ਸਾਰੀ ਜ਼ਿੰਦਗੀ ਮੇਰੀ 70 ਸਾਲ ਦੀ ਉਮਰ ਹੈ, 50 ਸਾਲ ਮੈਂ ਏਅਰਫੋਰਸ ਦੀ ਨੌਕਰੀ ਕੀਤੀ ਪਾਕਿਸਤਾਨ ਚ, 22 ਸਾਲ ਪਾਕਿਸਤਾਨ ਉੱਥੇ UAE ਚ ਕੀਤੀ, ਤੇ ਉਹ ਮੈਨੂੰ ਨਾ ਮੇਰੀ ਡਰਾਈਵਿੰਗ ਸੇਫਟੀ ਦੇ ਨਾਲ ਉਹ ਮੈਨੂੰ ਹੋਰਨ ਦਿੱਤਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਪੁੱਤਰ ਤੂੰ ਕਿਉਂ ਹੋਰਨ ਦੇ ਰਿਹਾ, ਤੇ ਉਹ ਮੈਨੂੰ ਅੱਗੇ ਉਹਨਾਂ ਨਾਲ ਕੁੜੀ ਬਿਠਾਈ ਹੋਈ, ਤੇ ਮੈਨੂੰ ਅੱਗੇ ਨਾ ਉਹ ਡਾਂਸ ਕਰਨ ਦੀਆਂ ਕਰਨ, ਮੈਂ ਕਿਹਾ ਤੇਰੇ ਮਾਂ ਪਿਓ ਨੇ ਤੈਨੂੰ ਕੁਛ ਸਿਖਾਇਆ ਕਦੀ, ਮੈਂ ਕੁਛ ਨੀ ਉਹਨੂੰ ਕਿਹਾ, ਮੈਂ ਕਿਹਾ ਤੂੰ ਜਾ ਤੂੰ ਮੇਰੇ ਬੱਚਿਆਂ ਵਰਗਾ, ਉਹਨਾਂ ਨਾਲ ਕੀ ਤੁਸੀਂ ਹੁਣ ਮੂੰਹ ਲਾਓਗੇ ਇੱਕ ਯੰਗ ਬੱਚੇ ਦੇ ਨਾਲ, ਸਾਡਾ ਕਲਚਰ ਉਹ ਜਿਹੜਾ ਹੈ ਸੀ ਪਿਛਲਾ ਕਲਚਰ ਰਿਸਪੈਕਟ ਦਾ ਵੱਡਿਆਂ ਦਾ, ਉਹਨੇ ਹੁਣ ਆਹਿਸਤਾ ਖਤਮ ਹੋ ਰਿਹਾ, ਚਲੋ ਬਾਹਰ ਤੂੰ ਵਧੀਆ ਕੰਮ ਕਰ ਰਿਹਾ, ਲੋਕਾਂ ਨੂੰ ਦੱਸ ਰਿਹਾ, ਤੇ ਸਾਡਾ ਵੀ ਸਲਾਮ ਕਬੂਲ ਕਰ, ਤੇ ਸਾਨੂੰ ਵੀ ਯਾਦ ਰੱਖੀ ਕਦੀ ਦੁਆਵਾਂ ਚ। ਚਲੋ ਬਹੁਤ ਅੱਛਾ ਲੱਗਿਆ,
0: ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ।
9: ਮੈਂ ਜਦੋਂ ਤੇਰਾ ਪ੍ਰੋਗਰਾਮ ਸੁਣਦਾ ਸੀ ਮੈਨੂੰ ਮੇਰੇ ਦਾਦੇ ਦਾ ਨਾਂ, ਦੂਸਰਾ ਮੇਰੇ ਭਰਾ ਦੀ ਆਵਾਜ਼। ਭਰਾ ਪਾਕਿਸਤਾਨ ਚ, ਮੈਂ ਇੱਥੇ ਹਾਂ, ਕਦੀ ਕਦੀ ਗੱਲ ਹੁੰਦੀ ਤੇ ਮੈਨੂੰ ਉਹਨੂੰ ਵੀ ਮੈਂ ਕਿਹਾ, ਮੈਂ ਕਿਹਾ ਯਾਰ ਇੱਕ ਮੁੰਡਾ ਪ੍ਰੋਗਰਾਮ ਕਰਦਾ ਬਿਲਕੁਲ ਤੇਰੀ ਆਵਾਜ਼ ਹੈ, ਸਾਡੀ ਸਾਡੀ ਜ਼ੁਬਾਨ ਵੀ ਤੇ ਇੱਕੋ ਹੀ ਆ ਨਾ,
0: ਬਿਲਕੁਲ
9: ਉਹ ਕਿੱਦਾਂ ਕਿੱਥੇ ਕਿੱਥੇ ਚੱਲੇ ਆਪਾਂ, ਤੇ ਉਹ ਤੇ ਲੱਗਦਾ ਹੀ ਨਹੀਂ ਗੇ। ਮਤਲਬ ਮੈਂ ਹੁਣ ਬ੍ਰੈਂਪਟਨ ਚ ਰਹਿੰਦਾ, ਇੱਥੇ ਮੈਂ ਪਾਰ ਜਾਂਦਾ, ਮੈਨੂੰ ਦੱਸਦਾ ਮੇਰੀ ਮਾਂ ਬੈਠੀ, ਉਹ ਉਸੇ ਹੀ ਆਵਾਜ਼ ਹੈ, ਉਹੀ ਗੱਲ ਹੈ, ਉਹੀ ਤਰੀਕਾ ਹੈ, ਉਹੀ ਐਕਸੈਂਟ ਹੈ, ਬਹੁਤ ਅੱਛਾ ਲੱਗਿਆ। ਚੱਲ
0: ਤੈਨੂੰ
9: ਜ਼ਿੰਦਗੀ ਸੀ ਇੱਦਾਂ ਦੇ
0: ਇੰਸ਼ੋਰੈਂਸ ਕਰਾਉਣੀ ਆ ਗੁਰਕਰਮ ਹੁਣੇ ਜੋ ਡਿਸਕਾਊਂਟ ਦੇ ਰਹੇ ਆ ਨਾ, ਹੋਰ ਨੀ ਕਿਤੋਂ ਮਿਲਣਾ। ਗੁਰਕਰਮ ਢੀਂਡਸਾ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਸਾਡੇ ਮਾਹਰ ਨੇ, 416-876-4605 ਗੁਰਕਰਮ ਢੀਂਡਸਾ ਨੂੰ ਕਾਲ ਕਰ ਲਓ। ਇਹਨਾਂ ਨੇ ਸਾਡੇ ਇੰਨੇ ਲਿਸਨਰਸ ਦੀ ਇੰਸ਼ੋਰੈਂਸ ਬਚਾ ਕੇ ਦਿੱਤੀ ਹੈ ਨਾ, ਬੱਲੇ ਬੱਲੇ ਬੱਲੇ, ਮੈਂ ਕਿਹਾ ਕਿ ਛੱਡ ਹੀ ਗੱਲਾਂ ਦਿਓ। ਗੁਰਕਰਮ 416-876-4605 ਗੁਰਕਰਮ ਢੀਂਡਸਾ ਨੂੰ ਤੁਸੀਂ ਜ਼ਰੂਰ ਇੱਕ ਵਾਰ ਕਾਲ ਕਰ ਲਓ, ਐਂਡ ਇੱਕ ਮੈਸੇਜ ਲੈ ਕੇ ਫਿਰ ਅਗਲੀ ਤੁਹਾਡੀ ਕਾਲ ਲੈਂਦੇ ਹਾਂ। ਨੰਬਰ ਹੈ 905-673-33-37, ਆਪਣਾ 905-673-33-37 ਆਪਣਾ ਨੰਬਰ ਹੈ।

0: multiple locations in GTA. For more information, visit RajdhaniSweets.ca.
1: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647-504-1557। ਜੀ 6034। ਹਾਂਜੀ
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਵਧੀਆ ਵੀਰੇ, ਬਹੁਤ ਵਧੀਆ ਜੀ।
2: ਰਿਸਪੋਂਸੀਬਿਲਟੀ ਆ ਤੁਹਾਡੇ ਪਿੱਛੇ, ਟ੍ਰੇਲਰ ਆ, ਤੁਸੀਂ ਕੋਈ ਚੀਜ਼ ਲੈ ਕੇ ਜਾ ਰਹੇ ਹੋ ਹਨਾ, ਕੋਈ ਰਿਸਪੋਂਡ ਨੀ ਕਰਨਾ, ਉਹਨੇ ਉਂਗਲੀ ਦਿਖਾਣੀਆਂ ਦਿਖਾਈ ਜਾਂਦਾ। ਪਰ ਰੋਡ ਰੇਜ ਹੋ ਜਾਂਦੀ ਆ ਹਨਾ, ਲੋਕ ਸਮਝਦੇ ਨੀ। ਜਿੱਦਾਂ ਹੁਣ ਮੈਂ ਟਰੱਕ ਚਲਾਉਂਦਾ, ਇੱਕ ਦਿਨ ਮੈਂ ਮਿਸ਼ੀਗਨ ਚਾਹ ਰਿਹਾ ਸੀ, ਹੈਵੀ ਲੋਡ ਸੀਗਾ ਮੇਰੇ ਕੋਲ ਕਾਫੀ ਹਨਾ, ਤੇ ਉਹ ਮੈਂ ਲੈਫਟ ਦੇ ਵਿੱਚ ਪਾ ਲਿਆ ਕ੍ਰੋਸ ਕਰਨ ਲਈ ਗੱਡੀ ਨੂੰ, ਤੇ ਕਿਉਂਕਿ ਹੈਵੀ ਸੀਗਾ, ਚਲੋ ਟਰੱਕ ਹੌਲੀ ਹੌਲੀ ਕ੍ਰੋਸ ਕਰ ਰਿਹਾ ਸੀ, ਪਿੱਛੇ ਵਾਲੇ ਬੰਦੇ ਨੂੰ ਪ੍ਰੋਬਲਮ ਹੋ ਗਈ।
1: ਤੇ
2: ਉਹ ਬੰਦੇ ਨੇ ਪਹਿਲਾਂ ਤਾਂ ਮਾਰਿਆ ਹਾਰਨ ਹਨਾ, ਸੁਬਹ 4 ਵਜੇ ਦਾ ਟਾਈਮ ਸੀਗਾ, ਤੇ ਚਲੋ ਮੈਂ ਹੌਲੀ ਹੌਲੀ ਟਰੱਕ ਕੱਢ ਲਿਆ ਕਿਉਂਕਿ ਹੈਵੀ ਸੀਗਾ, ਉਹ ਮਤਲਬ ਹੌਲੀ ਹੌਲੀ ਉਹਨੇ ਕ੍ਰੋਸ ਕੀਤਾ ਦੂਜੀ ਗੱਡੀ ਨੂੰ। ਜਿੱਦਾਂ ਹੀ ਮੈਂ ਕ੍ਰੋਸ ਕੀਤਾ, ਉਹ ਬੰਦੇ ਨੇ ਮੈਨੂੰ ਕ੍ਰੋਸ ਕਰਕੇ ਨਾ ਮੇਰੇ ਮੂਹਰੇ ਆ ਕੇ 30 ਦੀ ਸਪੀਡ ਤੇ ਗੱਡੀ ਕਰ ਲਈ।
1: ਅੱਛਾ,
2: 100 ਤੋਂ 30 ਦੇ ਉੱਪਰ। ਤੇ ਮੈਂ ਚਲੋ ਲੇਨ ਚੇਂਜ ਕਰ ਲਈ, ਉਹਨੇ ਉਹ ਦੂਸਰੀ ਲੇਨ ਚ ਪਾ ਲਿਆ, ਮੈਂ ਲੈਫਟ ਚ ਪਾਇਆ, ਉਹਨੇ ਲੈਫਟ ਚ ਪਾ ਲਿਆ, ਉਹਨੇ 3-4 ਵਾਰ ਏਦਾਂ ਕੀਤਾ, ਫਿਰ ਮੈਂ ਸਮਝ ਗਿਆ, ਮੈਂ ਕਿਹਾ ਪੰਗੇ ਲੈਣ ਦੇ ਇਰਾਦੇ ਚ ਹਨਾ, ਫਿਰ ਮੈਂ ਹੌਰਨ ਮਾਰਿਆ ਉਸ ਬੰਦੇ ਨੂੰ ਬਹੁਤ ਲੰਬਾ।
1: ਅੱਛਾ,
2: ਠੀਕ ਆ। ਤੇ ਫਿਰ ਉਸ ਤੋਂ ਬਾਅਦ ਅੱਗੇ ਪੁਲਿਸ ਵਾਲਾ ਖੜਾ ਸੀ ਇੱਕ ਸਾਈਡ ਦੇ ਉੱਪਰ, ਕੋਈ ਐਕਸੀਡੈਂਟ ਹੋਇਆ ਸੀ, ਫੇਰ ਭੱਜ ਗਿਆ ਉਹ।
1: ਇਹ ਵੈਸੇ
2: ਲੋਕ ਇਦਾਂ ਕਰਦੇ ਆ।
1: ਵੈਸੇ ਅਮਰੀਕਾ ਦੇ ਵਿੱਚ ਸਿਚੁਏਸ਼ਨ ਰੋਡ ਰੇਜ ਦਾ ਹੋਰ ਖਰਾਬ ਆ ਜਾਂ ਇੱਥੇ?
2: ਭਾਜੀ ਉੱਥੇ ਖਰਾਬ ਆ, ਉਹ ਉਹਨਾਂ ਲੋਕਾਂ ਚ ਪੇਸ਼ੈਂਸ ਨਹੀਂ ਹੈਗੀ। ਉਹਨਾਂ ਚ ਪੇਸ਼ੈਂਸ ਨਹੀਂ, ਉਹ ਤੁਹਾਨੂੰ ਨੀ ਦੇਖਣਗੇ ਤੁਹਾਡੀ ਕੀ ਪ੍ਰੋਬਲਮ ਹੈ, 1 ਮਿੰਟ ਚ ਉਂਗਲੀ ਦਿਖਾ ਦੇਣਗੇ। ਤੇ ਉੱਥੇ ਮੈਨੂੰ ਜ਼ਿਆਦਾ ਲੱਗਦਾ ਉਹ ਪੰਗੇ ਲੈਂਦੇ ਆ, ਮੈਂ ਕੈਨੇਡਾ ਚ ਕਦੇ ਨੀ ਦੇਖਿਆ, ਪਰ ਉੱਥੇ ਦੇਖਿਆ, ਔਰ ਉਹ ਕਰਦੇ ਕੀ ਹੈ, ਮੂਹਰੇ ਆ ਕੇ ਤੁਹਾਡੇ ਬ੍ਰੇਕ ਮਾਰ ਦਿੰਦੇ, 20 ਦੀ ਸਪੀਡ ਤੇ ਲਾਣਗੇ ਤੁਹਾਨੂੰ, ਅਗਰ ਤੁਸੀਂ 100 ਦੀ।
1: ਉਹੀ ਮੈਂ ਸੋਚਿਆ ਸੀ ਉੱਥੇ ਥੋੜੇ ਆ ਯਾਰ, ਆਪਾਂ ਫਿਰ ਵੀ ਇੱਥੇ, ਮੈਨੂੰ ਪਤਾ ਇੱਥੇ ਹੈਗਾ, ਉੱਥੇ ਲੋਕ ਥੋੜੇ ਜਿਹੇ ਜ਼ਿਆਦਾ ਅਗਰੈਸਿਵ ਨੇ। ਹਾਂ,
2: ਉੱਥੇ ਅਗਰੈਸਿਵ ਨੇ ਲੋਕ, ਇਸ ਕਰਕੇ ਹੁਣ ਕੋਸ਼ਿਸ਼ ਇਹੀ ਕਰੀ ਵੀ ਕਿਉਂ ਕਿਸੇ ਨਾਲ ਪੰਗਾ ਲੈਣਾ ਹਨਾ, ਤੇ ਬਸ ਆਪਣੀ ਸਲੋ ਕਰ ਲਈ, ਦਾ ਟਰੱਕ ਵੀ ਠੀਕ ਆ ਭਾਈ, ਲੰਘ ਜੋ, ਕੋਈ ਗੱਲ ਨਹੀਂ, ਸਾਨੂੰ ਕੋਈ ਜ਼ਰੂਰੀ ਨਹੀਂ ਤੁਸੀਂ ਪਹਿਲਾਂ
1: ਚਾਹੀਦਾ ਇਦਾਂ। ਤੇ ਯਾਰ ਖਾਸ ਤੌਰ ਤੇ ਜਿਹੜੇ ਬੰਦੇ ਟਰੱਕਿੰਗ ਦੇ ਵਿੱਚ ਨੇ, ਹੁਣ ਤੁਸੀਂ ਵੀ ਹੋ ਯਾਰ ਕਿਸੇ ਬਗਾਨੇ ਮੁਲਕ ਦੇ ਵਿੱਚ, ਮੈਨੂੰ ਪਤਾ ਕਿ ਰੋਜ਼ ਤੁਹਾਡਾ ਆਉਣਾ ਜਾਣਾ, ਬਟ ਉੱਥੇ ਐਵੇਂ ਕਿਸੇ ਨਾਲ ਲੜੋਗੇ ਯਾਰ, ਤੁਹਾਨੂੰ ਕੁਛ ਨਹੀਂ ਪਤਾ।
2: ਇੱਕ ਦਿਨ ਚ 500 ਮੂਰਖ ਟੱਕਰਦਾ ਕਾਰ ਵਾਲਾ, ਕਿਹਦੇ ਕਿਸ ਨਾਲ ਪੰਗੇ ਲਾਉਂਗੇ?
1: ਸਹੀ ਗੱਲ,
2: ਬੈਟਰ ਆ ਕਿ ਆਪੀ ਸਲੋ ਕਰ ਲੈਂਦਾ, ਵੀ ਚੱਲ ਕੋਈ ਗੱਲ ਨੀ, ਤੂੰ ਲੰਘੇ ਯਾਰ, ਸਾਨੂੰ ਨੀ ਕੋਈ ਪ੍ਰੋਬਲਮ ਹੈਗੀ, ਅਸੀਂ ਲੰਘ ਜਾਂਗੇ ਹੌਲੀ ਹੌਲੀ।
1: ਨਹੀਂ, ਸਹੀ ਗੱਲ ਥੋੜੀ, ਬਿਲਕੁਲ। ਚੀਮੇ ਬਾਈ ਦੀ, ਚੀਮੇ ਨੂੰ ਕਾਲ, ਤੁਸੀਂ ਕਾਲ, ਚੀਮੇ ਨੂੰ ਕਾਲ ਨੀ, ਚੀਮੇ ਦਾ ਗਾਣਾ ਸੁਣੋ, ਇਹੀ ਮੈਂ ਕਹਿਣਾ ਸੀ।

0: बल्ले हैं मनी देखो देखे मैं वाइट कर ली ब्लैक कर ली की क्या सी भाई ने पर चलो चक्की हंदे मुंडे फटे हैं गाने दे.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com. ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1515.

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ? Seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. Flower bed ਬਣਵਾਓ ਜਾਂ ਸਾਫ ਕਰਵਾਓ ਅਤੇ plants ਦੀ trimming ਵੀ ਕਰਦੇ ਹਨ. ਚਾਹੇ ਹੋਵੇ residential, commercial ਜਾਂ farmhouse ਦਾ ਕੰਮ. ਅੱਜ ਹੀ call ਕਰੋ 437-655-1984. 437-655-1984. ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ. ਵੈਰੀ ਗੁੱਡ, ਕੀ ਬਾਤ ਹੈ, ਨਾਈਸ. ਨਵੀਂ ਚੱਕ ਤੇ ਫਟੇ. ਓਕੇ, ਸੋ ਪ੍ਰੋਗਰਾਮ ਹੈ ਪੰਜਾਬੀ ਰਾਂ ਤੇ ਨੰਬਰ ਆਪਣਾ 905-673-3337. ਵਾਪਸ ਆ ਕੇ ਆਪਾਂ ਜ਼ਰੂਰ ਇੱਕ ਵਾਰ ਫਿਰ ਤੋਂ ਆਪਣੀ ਜਿਹੜੀ ਡਿਸਕਸ਼ਨ ਸੀ ਉਹਨੂੰ ਆਪਾਂ ਕੰਟੀਨਿਊ ਕਰਾਂਗੇ. ਇੱਕ ਮੈਂ ਜਾਣਕਾਰੀ ਤੁਹਾਨੂੰ ਦੇ ਦੇਵਾਂ. ਕੁਲਵਿੰਦਰ ਧਾਲੀਵਾਲ ਜੀ ਫਰੋਮ ਟੀ ਰੈਕਸ ਕੌਂਕਰੀਟ, ਨਵਾਂ ਡਰਾਈਵੇ ਬਣਵਾਉਣਾ, ਬੈਕਯਾਰਡ ਪੱਕੀ ਕਰਾਉਣੀ ਹੈ, ਏ ਟੂ ਜ਼ੈਡ ਕੋਈ ਵੀ ਡਰਾਈਵਵੇ ਬੈਕਯਾਰਡ ਦਾ ਕੰਮ ਹੈ, ਕੌਂਕਰੀਟ ਦਾ ਕੰਮ ਹੈ, ਸਟੈਂਪਡ ਐਗਰੀਗੇਟ ਪਲੇਨ, ਤਾਂ ਨੰਬਰ ਯਾਦ ਰੱਖੋ 1 and only 647-526-2372. 647-526-2372 ਤੁਸੀਂ ਕਾਲ ਕਰ ਸਕਦੇ ਹੋ. ਟੀ ਰੈਕਸ ਕੌਂਕਰੀਟ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ. ਗੱਲਬਾਤ ਕਰਦੇ ਹਾਂ ਦ ਵਨ ਐਂਡ ਓਨਲੀ ਬ੍ਰਿਜ ਮੋਹਨ ਜੀ ਦੇ ਨਾਲ, ਕੈਨੇਡਾ ਭਰ 'ਚ ਪੰਜਾਬੀ ਭਾਈਚਾਰੇ ਦੇ ਮੰਨੇ ਪਰਮੰਨੇ ਮਸ਼ਹੂਰ ਸਿਰੜੀ ਸੂਝਵਾਨ ਅਤੇ ਧੜੱਲੇਦਾਰ ਵਕੀਲ ਬ੍ਰਿਜ ਮੋਹਨ ਜੀ ਸਾਡੇ ਨਾਲ ਨੇ. ਬ੍ਰਿਜ ਮੋਹਨ ਸਾਹਿਬ, ਸਵਾਗਤ ਹੈ, ਵੈਲਕਮ ਸਰ ਵਾਂਸ ਅਗੇਨ.
4: ਗੁੱਡ ਈਵਨਿੰਗ ਨਵੀ ਸਾਹਿਬ, ਸਤਿ ਸ਼੍ਰੀ ਅਕਾਲ.
3: ਬ੍ਰਿਜ ਮੋਹਨ ਜੀ ਦਾ ਦਫ਼ਤਰ 2250 ਬਵੇ ਡਰਾਈਵ ਈਸਟ, ਯੂਨਿਟ 302. 416-994-8989 ਅੱਜ ਗੱਲਬਾਤ ਕਰਾਂਗੇ ਆਪਾਂ ਆਲੂਵਾਲੀਆ ਵਰਸਿਸ ਆਲੂਵਾਲੀਆ. ਸਰ, ਪੰਜਾਬੀ ਨੇ ਕੈਨੇਡਾ ਭਰ ਚ ਨਵਾਂ ਕਾਨੂੰਨ ਘੜ ਕੇ ਇੱਕ ਵਾਰ ਫਿਰ ਇਤਿਹਾਸ ਰਚਿਆ. ਕੈਨੇਡਾ ਦੀ ਸਰਵਉੱਚ ਅਦਾਲਤ ਨੇ ਆਲੂਵਾਲੀਆ ਬਨਾਮ ਆਲੂਵਾਲੀਆ ਕੇਸ 'ਚ ਫੈਸਲਾ ਸੁਣਾਇਆ. ਕੀ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਦੇ ਸਕਦੇ ਹੋ ਪਲੀਜ਼?
4: ਨਵੀਂ ਸਾਹਿਬ, ਸਾਡੀ ਸਤਿਕਾਰਯੋਗ ਗੁਰਬਾਣੀ ਅਤੇ ਕੈਨੇਡਾ ਦੇ ਕਾਨੂੰਨ ਦੋਵਾਂ 'ਚ ਹੀ ਇਹ ਦਰਜ ਹੈ ਕਿ ਪਤੀ ਅਤੇ ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਹੈ. ਪਰ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਦੋਂ ਉਹ ਰਿਸ਼ਤਾ ਟੁੱਟਦਾ ਹੈ ਤਾਂ ਫਿਰ ਜੋ ਘਮਸਾਨ ਪੈਂਦਾ ਉਸ ਨਾਲ ਨਜਿੱਠਣਾ ਕਈ ਵਾਰ ਬਹੁਤ ਮੁਸ਼ਕਲ ਹੋ ਜਾਂਦਾ ਹੈ. ਕੈਨੇਡਾ ਚ ਤਲਾਕ ਨੂੰ ਨੋ ਫਾਲਟ ਮੰਨਿਆ ਜਾਂਦਾ, ਪਰ ਅੰਮ੍ਰਿਤ ਆਲੂਵਾਲੀਆ ਨੂੰ ਆਪਣੀ ਸਾਬਕਾ ਪਤਨੀ ਕੁਲਦੀਪ ਤੇ ਉਹਨਾਂ ਦੇ 16 ਸਾਲਾਂ ਦੇ ਵਿਆਹਤਾ ਜੀਵਨ ਦੌਰਾਨ ਜ਼ੁਲਮ ਕਰਨ ਲਈ $1.5 ਲੱਖ ਉਸ ਨੂੰ ਦੇਣੇ ਪਏ ਜੀ. ਪਰ ਕੁਲਦੀਪ ਲਈ ਇਨਸਾਫ਼ ਦਾ ਰਾਹ ਸੌਖਾ ਨਹੀਂ ਸੀ ਜੀ, ਅਤੇ ਉਸਨੂੰ ਇਨਸਾਫ਼ ਲਈ ਲੜਨ ਵਾਸਤੇ ਕੈਨੇਡਾ ਦੀ ਸਰਵਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ. ਕੈਨੇਡਾ ਭਰ ਦੇ ਲੋਕ ਕਹਿ ਰਹੇ ਹਨ ਕਿ ਇਸ ਪੰਜਾਬੀ ਪੀੜਤ ਔਰਤ ਨੇ ਕੈਨੇਡਾ 'ਚ ਨਵਾਂ ਇਤਿਹਾਸ ਰਚਿਆ ਹੈ ਜੀ.
3: ਇਹ ਕੇਸ ਸੀ ਕਿਸ ਬਾਰੇ ਸਰ?
4: ਕੁਲਦੀਪ ਨੇ ਜੀ 1999 'ਚ ਅੰਮ੍ਰਿਤ ਆਲੂਵਾਲੀਆ ਨਾਲ ਇੰਡੀਆ 'ਚ ਵਿਆਹ ਕਰਵਾਇਆ ਸੀ ਅਤੇ 2 ਸਾਲ ਬਾਅਦ ਇਹ ਵਿਵਾਹਿਤ ਜੋੜਾ ਕੈਨੇਡਾ 'ਚ ਆ ਗਿਆ. 2016 'ਚ ਸੈਪਰੇਸ਼ਨ ਹੋਣ ਸਮੇਂ ਉਹਨਾਂ ਦੇ 2 ਬੱਚੇ ਸਨ. ਅਲੈਦਾ ਹੋਣ ਤੋਂ ਬਾਅਦ ਅੰਮ੍ਰਿਤ ਨੇ ਹੀ ਤਲਾਕ ਦਾ ਕੇਸ ਸ਼ੁਰੂ ਕੀਤਾ ਸੀ ਕਿਉਂਕਿ ਉਹ ਘਰ ਵੇਚਣਾ ਅਤੇ ਜਾਇਦਾਦ ਦੀ ਵੰਡ ਕਰਨਾ ਚਾਹੁੰਦਾ ਸੀਗਾ ਜੀ. ਕੁਲਦੀਪ ਨੇ ਇਸ ਦੇ ਜਵਾਬ 'ਚ ਆਪਣੇ ਲਈ ਗੁਜ਼ਾਰੇ ਭੱਤੇ ਪਾਪ ਸਪੋਰਟ ਦੀ ਮੰਗ ਕੀਤੀ ਅਤੇ ਦਾਅਵਾ ਕੀਤਾ ਕਿ ਅੰਮ੍ਰਿਤ ਲਗਾਤਾਰ ਉਸਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਦਾ ਰਿਹਾ ਅਤੇ ਉਸਦੇ ਵਿੱਤੀ ਕੰਟਰੋਲ ਵੀ ਰੱਖਦਾ ਹੁੰਦਾ ਸੀ. ਹੀ ਯੂਜ਼ ਟੂ ਐਗਜ਼ਰਟ ਆਲ ਦਾ ਫਾਈਨੈਂਸ਼ੀਅਲ ਕੰਟਰੋਲ ਓਵਰ ਹਰ.
3: ਇਹ ਨਾਖੁਸ਼ ਜੋੜੇ ਦੇ ਤਲਾਕ ਦਾ ਇਹ ਕੇਸ 10 ਸਾਲ ਤੱਕ ਚੱਲਿਆ ਅਤੇ ਹੁਣ ਹਾਲ 'ਚ ਹੀ ਖਤਮ ਹੋਇਆ. ਕਿਰਪਾ ਕਰਕੇ ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਦਾ ਨਿਬੇੜਾ ਹੋਇਆ ਕਿਵੇਂ?
4: ਕੇਸ ਸ਼ੁਰੂ ਹੋਣ ਤੋਂ ਕਈ ਸਾਲਾਂ ਬਾਅਦ ਜੀ ਕੁਲਦੀਪ ਨੇ ਆਪਣੇ ਪਤੀ ਦੇ ਖਿਲਾਫ ਫਰਜ਼ਾਨੇ ਦਾ ਦਾਵਾ ਠੋਕ ਦਿੱਤਾ। ਉਸਨੇ ਕਿਹਾ ਕਿ ਅੰਮ੍ਰਿਤ ਦੇ ਸਰੀਰਕ ਹਿੰਸਾ ਅਤੇ ਕੰਟਰੋਲ ਕਰਨ ਵਾਲੇ ਵਿਵਹਾਰ ਨੇ ਉਸਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਇੰਨਾ ਨੁਕਸਾਨ ਪਹੁੰਚਾਇਆ ਕਿ ਉਸਨੂੰ ਤੋੜ ਕੇ ਰੱਖ ਦਿੱਤਾ ਅਤੇ ਇਸ ਬਦਲੇ ਉਹ ਹਰਜਾਣਾ ਚਾਹੁੰਦੀ ਹੈ। ਸਮੱਸਿਆ ਇਹ ਸੀ ਕਿ ਫੈਮਿਲੀ ਕੋਰਟ ਆਮ ਤੌਰ ਤੇ ਤਲਾਕ ਦੇ ਹਿੱਸੇ ਵਜੋਂ ਇਸ ਤਰ੍ਹਾਂ ਦੇ ਦਾਅਵਿਆਂ ਦੀ ਇਜਾਜ਼ਤ ਨਹੀਂ ਦਿੰਦੀ, ਇਸ ਲਈ ਕੁਲਦੀਪ ਨੂੰ ਦੋ ਵੱਖਰੇ ਕੇਸ ਕਰਨੇ ਪੈਣੇ ਸਨ ਜੀ। ਅੰਟਾਰੀਓ ਦੀ ਅਦਾਲਤ ਕੁਲਦੀਪ ਨਾਲ ਸਹਿਮਤ ਹੋ ਗਈ ਅਤੇ ਇੱਕ ਨਵਾਂ ਕਾਨੂੰਨ ਬਣਾਇਆ ਜਿਸ ਨੂੰ ਅਗਲੇ ਸਾਲ ਹੀ ਅੰਟਾਰੀਓ ਦੀ ਅਪੀਲ ਕੋਰਟ ਦੁਆਰਾ ਖਾਰਜ ਕਰ ਦਿੱਤਾ ਗਿਆ। ਫਿਰ ਕੁਲਦੀਪ ਨੂੰ ਆਪਣੇ ਕੇਸ ਦੇ ਨਿਬੇੜੇ ਲਈ ਸਰਵ ਉੱਚ ਅਦਾਲਤ ਚ ਸੁਪਰੀਮ ਕੋਰਟ ਆਫ ਕੈਨੇਡਾ ਚ ਅਟਵਾ ਜਾਣਾ ਪਿਆ ਜੀ।
3: ਸਰ, ਇਸ ਨਵੇਂ ਫੈਸਲੇ ਨੇ ਪਰਿਵਾਰਕ ਹਿੰਸਾ ਦਾ ਇੱਕ ਨਵਾਂ ਟੋਰਟ ਪੈਦਾ ਕੀਤਾ। ਪਹਿਲਾਂ ਇਹ ਦੱਸੋ ਕਿ ਟੋਰਟ ਕੀ ਬਲਾ ਹੈ?
4: ਪੁਰਾਣੇ ਸਮਿਆਂ ਚ ਜੇ ਤੁਹਾਨੂੰ ਲੱਗਦਾ ਸੀ ਕਿ ਕਿਸੇ ਨੇ ਤੁਹਾਡੇ ਨਾਲ ਧੱਕਾ ਕੀਤਾ ਤਾਂ ਆਮ ਕਰਕੇ ਜ਼ਿਆਦਾਤਰ ਲੋਕ ਹਥਿਆਰ ਚੁੱਕ ਲੈਂਦੇ ਸਨ, ਪਰ ਮੌਜੂਦਾ ਸਮੇਂ ਚ ਲੋਕ ਇਨਸਾਫ਼ ਪ੍ਰਾਪਤ ਕਰਨ ਲਈ ਅਤੇ ਗਲਤ ਕੰਮ ਕਰਨ ਵਾਲੇ ਨੂੰ ਸਜ਼ਾ ਦਿਵਾਉਣ ਲਈ ਅਦਾਲਤ ਦੇ ਬੂਹੇ ਤੇ ਦਸਤਕ ਦਿੰਦੇ ਹਨ। ਟੋਰਟ ਕਾਨੂੰਨ ਲੋਕਾਂ ਵਿਚਕਾਰ ਇੱਕ ਨਿੱਜੀ ਕਾਨੂੰਨ ਹੈ ਅਤੇ ਉਹਨਾਂ ਲੋਕਾਂ ਨੂੰ ਮੁਆਵਜ਼ਾ ਪ੍ਰਦਾਨ ਕਰਦਾ ਜੋ ਦੂਜਿਆਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਕੇ ਜ਼ਹਿਨੀ ਤੇ ਜਿਸਮਾਨੀ ਤੌਰ ਤੇ ਬਹੁਤ ਦੁਖੀ ਹੁੰਦੇ ਹਨ। ਟੋਰਟ, ਜਿਸ ਨੂੰ ਦੁਰਵਿਵਹਾਰ ਵੀ ਕਹਿ ਸਕਦੇ ਹਾਂ, ਜਾਣਬੁੱਝ ਕੇ ਕੀਤਾ ਜਾ ਸਕਦਾ ਜਾਂ ਹੋ ਜਾਂਦਾ, ਜਿਵੇਂ ਕਿ ਅੰਮ੍ਰਿਤ ਦਾ ਕੁਲਦੀਪ ਨੂੰ ਕੁੱਟਣਾ ਮਾਰਨਾ, ਜਾਂ ਇਹ ਲਾਪਰਵਾਹੀ ਨੈਗਲੀਜੈਂਟ ਵਾਲੇ ਕੇਸ ਚ ਵੀ ਹੋ ਸਕਦਾ ਜਿਵੇਂ ਕਿ ਕਾਰ ਹਾਦਸੇ ਦੇ ਕੇਸਾਂ ਚ ਹੁੰਦਾ ਹੈ ਜੀ। ਜਦੋਂ ਅਦਾਲਤਾਂ ਤੁਹਾਨੂੰ ਕਿਸੇ ਤੇ ਮਾਣ ਹਾਨੀ ਦਾ ਮੁਕੱਦਮਾ ਕਰਨ ਲਈ ਮੁਆਵਜ਼ਾ ਦਿੰਦੀਆਂ ਹਨ ਤਾਂ ਇਹ ਪੈਸੇ ਬਾਰੇ ਨਹੀਂ ਹੁੰਦਾ, ਸਗੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਉਸੇ ਅਵਸਥਾ ਚ ਵਾਪਸ ਲਿਆਂਦਾ ਜਾਵੇ ਜਿੱਥੇ ਤੁਸੀਂ ਕਿਸੇ ਦੇ ਧੱਕਾ ਕਰਨ ਤੋਂ ਪਹਿਲਾਂ ਸੀ। ਪਰ $1.5 ਲੱਖ ਉਹਨਾਂ 16 ਸਾਲਾਂ ਦੇ ਜ਼ੁਲਮਾਂ ਦੀ ਭਰਪਾਈ ਕਿਵੇਂ ਕਰ ਸਕਦਾ ਜਿਹੜੇ ਅੰਮ੍ਰਿਤ ਨੇ ਆਪਣੀ ਪਤਨੀ ਕੁਲਦੀਪ ਤੇ ਢਾਏ ਸਨ ਜੀ।
3: ਸਰ, ਇਹ ਇਤਿਹਾਸਿਕ ਕਾਨੂੰਨੀ ਫੈਸਲੇ ਦੀ ਮੁੱਖ ਗੱਲ ਇਹ ਸੀ ਕਿ ਇਸਨੇ ਪਰਿਵਾਰਕ ਹਿੰਸਾ ਦਾ ਇੱਕ ਨਵਾਂ ਟੋਰਟ ਬਣਾਇਆ, ਸੋ ਕਿਰਪਾ ਕਰਕੇ ਇਸ ਬਾਰੇ ਸਮਝਾਓ।
4: ਯੈਸ, ਦਿਸ ਵਾਸ ਡੈਫੀਨਿਟਲੀ ਅ ਹਿਸਟਰੀ ਮੇਕਿੰਗ ਡਿਸੀਜਨ ਜੀ। ਕੈਨੇਡਾ ਦੀ ਸੁਪਰੀਮ ਕੋਰਟ ਨੇ ਮੰਨਿਆ ਕਿ ਘਰੇਲੂ ਹਿੰਸਾ ਸਿਰਫ ਇੱਕ ਪਤਨੀ ਨੂੰ ਉਸਦੇ ਆਪਣੇ ਭਰਾ ਦੇ ਸਾਹਮਣੇ ਥੱਪੜ ਮਾਰਨ ਜਾਂ ਪਤੀ ਵੱਲੋਂ ਹੋਰ ਕਿਸੇ ਨੂੰ ਵੀ ਉਹਨਾਂ ਦੇ ਮਾਮਲੇ ਚ ਦਖਲ ਦੇਣ ਤੋਂ ਰੋਕਣ ਨਾਲੋਂ ਵੀ ਕਿਤੇ ਵੱਧ ਹੁੰਦੀ ਹੈ। ਘਰੇਲੂ ਹਿੰਸਾ ਦੀ ਕਾਨੂੰਨੀ ਪਰਿਭਾਸ਼ਾ ਦੂਜੇ ਇਨਸਾਨ ਨੂੰ ਕੰਟਰੋਲ ਚ ਰੱਖਣ ਬਾਰੇ ਹੈ। ਘਰੇਲੂ ਹਿੰਸਾ ਨੂੰ ਹੁਣ ਸਿਰਫ ਇੱਕ ਥੱਪੜ ਜਾਂ ਲੱਤ ਮਾਰਨ ਨਾਲੋਂ ਕਿਤੇ ਵੱਧ ਮੰਨਿਆ ਜਾਂਦਾ ਹੈ। ਇਹ ਜ਼ਬਰਦਸਤੀ ਕੰਟਰੋਲ ਭਾਵ ਕੋਰਸਿਵ ਕੰਟਰੋਲ ਦਾ ਇੱਕ ਪੈਟਰਨ ਹੈ ਜੀ। ਇਸ ਫੈਸਲੇ ਤੋਂ ਪਹਿਲਾਂ ਇੱਕ ਪਤਨੀ ਸਿਰਫ ਉਸ ਸਮੇਂ ਹੀ ਮੁਕੱਦਮਾ ਕਰ ਸਕਦੀ ਸੀ ਜੇ ਉਸਦੇ ਪਤੀ ਦੁਆਰਾ ਉਸਨੂੰ ਕੁੱਟਿਆ ਮਾਰਿਆ ਜਾਂ ਉਸਦਾ ਬਲਾਤਕਾਰ ਕੀਤਾ ਗਿਆ ਹੋਵੇ, ਪਰ ਉਹ ਜ਼ਬਰਦਸਤੀ ਕੰਟਰੋਲ ਦੀਆਂ ਹੋਰ ਕਿਸਮਾਂ ਬਾਰੇ ਕੁਝ ਨਹੀਂ ਕਰ ਸਕਦੀ ਸੀ ਜੀ। ਹੁਣ ਇੱਕ ਪਤੀ ਜਾਂ ਪਤਨੀ ਉਹਨਾਂ ਨੂੰ ਜ਼ਬਰਦਸਤੀ ਕੰਟਰੋਲ ਚ ਰੱਖਣ ਲਈ ਇੱਕ ਦੂਜੇ ਤੇ ਮੁਕੱਦਮਾ ਵੀ ਕਰ ਸਕਦੇ ਹਨ।
3: ਸਰ, ਆਲੂ ਵਾਲੇ ਕੇਸ ਚ ਅਦਾਲਤ ਨੇ ਕੋਰਸਿਵ ਕੰਟਰੋਲ ਭਾਵ ਜ਼ਬਰਦਸਤੀ ਕੰਟਰੋਲ ਨੂੰ ਇੱਕ ਵੱਡਾ ਮੁੱਦਾ ਮੰਨਿਆ ਹੈ। ਕਿਰਪਾ ਕਰਕੇ ਸਮਝਾਓ ਕਿ ਕਾਨੂੰਨ ਦੇ ਤਹਿਤ ਕੋਰਸਿਵ ਕੰਟਰੋਲ ਹੈ ਕੀ ਹੈ?
4: ਆਲੂ ਵਾਲੀ ਕੇਸ ਚ ਅਦਾਲਤ ਨੇ ਫੈਸਲਾ ਸੁਣਾਇਆ ਕਿ ਪਰਿਵਾਰਕ ਹਿੰਸਾ, ਸਰੀਰਕ ਅਤੇ ਜਿਨਸੀ ਸ਼ੋਸ਼ਣ ਦੀਆਂ ਵਿਅਕਤੀਗਤ ਕਾਰਵਾਈਆਂ ਤੋਂ ਕਿਤੇ ਵੱਧ ਹੈ ਜੀ। ਕੋਈ ਵੀ ਔਰਤ ਜਿਸ ਨੂੰ ਸਾਲਾਂ ਵਧੀ ਉਸਦੇ ਪਤੀ ਦੁਆਰਾ ਪ੍ਰਤਾੜਿਤ ਕੀਤਾ ਗਿਆ ਹੋਵੇ, ਇਸ ਬਾਰੇ ਤੁਹਾਨੂੰ ਉਹੀ ਦੱਸ ਸਕਦੀ ਹੈ। ਜੱਜਾਂ ਨੂੰ ਇਹ ਫੈਸਲਾ ਕਰਨਾ ਪੈਂਦਾ ਕਿ ਕੀ ਸਮੇਂ ਦੇ ਨਾਲ ਦੁਰਵਿਵਹਾਰ ਦਾ ਇੱਕ ਅਜਿਹਾ ਪੈਟਰਨ ਰਿਹਾ ਜਿਸ ਦਾ ਉਦੇਸ਼ ਜੀਵਨ ਸਾਥੀ ਤੇ ਕੰਟਰੋਲ ਬਣਾਈ ਰੱਖਣਾ, ਜਿਵੇਂ ਕਿ ਅਦਾਲਤ ਨੇ ਇਸ ਕੇਸ ਚ ਨੋਟ ਕੀਤਾ ਜੀ। ਦੁਰਵਿਵਹਾਰ ਕਰਨ ਵਾਲੇ ਲੋਕ ਆਪਣੇ ਜੀਵਨ ਸਾਥੀ ਨੂੰ ਕੰਟਰੋਲ ਕਰਨ ਲਈ ਵੱਖ ਵੱਖ ਹੱਥਕੰਡੇ ਅਪਣਾਉਂਦੇ ਹਨ, ਜਿਵੇਂ ਕਿ ਭਾਵਨਾਤਮਕ ਬਲੈਕਮੇਲ ਕਰਨਾ। ਉਦਾਹਰਣ ਦੇ ਤੌਰ ਤੇ ਆਪਣੇ ਪਤੀ ਜਾਂ ਪਤਨੀ ਨੂੰ ਇਹ ਕਹਿਣਾ, ਜੇਕਰ ਤੁਸੀਂ ਮੇਰੇ ਤੋਂ ਬਿਨਾਂ ਪਾਰਟੀ ਚ ਗਏ ਤਾਂ ਮੈਂ ਖੁਦਕੁਸ਼ੀ ਕਰ ਲਵਾਂਗਾ ਜਾਂ ਕਰ ਲਵਾਂਗੀ, ਜਾਂ ਅਲੱਗ ਥਲੱਗ ਕਰਨਾ, ਜਿਵੇਂ ਕਿ ਪਤਨੀ ਨੂੰ ਉਸਦੇ ਮਾਪਿਆਂ ਜਾਂ ਪਰਿਵਾਰ ਨਾਲ ਸੰਪਰਕ ਨਾ ਕਰਨ ਦੇਣਾ, ਉਸ ਤੇ ਫਾਈਨੈਂਸ਼ੀਅਲ ਕੰਟਰੋਲ ਰੱਖਣਾ, ਉਹਨਾਂ ਦੀਆਂ ਗਤੀਵਿਧੀਆਂ ਨੂੰ ਕਾਬੂ ਚ ਰੱਖਣਾ, ਉਹਨਾਂ ਨੂੰ ਸੈਕਸ ਕਰਨ ਲਈ ਦਬਾਅ ਪਾਉਣਾ। ਘਰੇਲੂ ਹਿੰਸਾ ਕਿਸੇ ਨੂੰ ਕਾਬੂ ਚ ਰੱਖਣ ਬਾਰੇ ਹੈ ਅਤੇ ਹੁਣ ਅਦਾਲਤਾਂ ਨੇ ਇਸ ਨਾਲ ਸਹਿਮਤੀ ਪ੍ਰਗਟਾਈ ਹੈ।
3: ਕੁਲਦੀਪ ਆਲੂਵਾਲੀਆ ਨੇ ਅਦਾਲਤ ਨੂੰ ਇਹ ਸਾਬਤ ਕਰਨ ਲਈ ਕਿਸ ਕਿਸਮ ਦਾ ਸਬੂਤ ਦਿਖਾਇਆ ਕਿ ਉਸਦੇ ਪਤੀ ਨੇ ਉਹਨਾਂ ਦੇ 16 ਸਾਲਾਂ ਦੇ ਵਿਆਹਤ ਜੀਵਨ ਦੌਰਾਨ ਉਸ ਨਾਲ ਦੁਰਵਿਵਹਾਰ ਕੀਤਾ ਸੀ?
4: ਬਹੁਤ ਸਾਰੇ ਲੋਕ ਸੋਚਦੇ ਹਨ ਕਿ ਔਰਤ ਨੂੰ ਕਿਸੇ ਕਿਸਮ ਦੇ ਸਬੂਤ ਦੀ ਲੋੜ ਲਾਜ਼ਮੀ ਹੁੰਦੀ ਹੈ ਜੀ, ਜਾਂ ਤਾਂ ਕਿਸੇ ਤਰ੍ਹਾਂ ਦੀ ਕੋਈ ਰਿਕਾਰਡਿੰਗ ਹੋਵੇ, ਚਸ਼ਮਦੀਦ ਗਵਾਹ ਹੋਣ, ਸੱਟਾਂ ਦੀਆਂ ਤਸਵੀਰਾਂ, DNA ਇਤਿਹਾਸ। ਮੰਨੋ ਜਾਂ ਨਾ ਮੰਨੋ, ਇਹਨਾਂ ਚੋਂ ਕਿਸੇ ਦੀ ਵੀ ਲੋੜ ਨਹੀਂ ਹੈ, ਸਿਰਫ ਕੁਲਦੀਪ ਦਾ ਅਦਾਲਤ ਆਉਣਾ, ਆਪਣੇ ਪਤੀ ਵੱਲ ਉਂਗਲ ਉਠਾਉਣੀ ਅਤੇ ਅਦਾਲਤ ਨੂੰ ਇਹ ਦੱਸਣਾ ਕਾਫੀ ਹੈ ਕਿ ਉਸਨੇ ਉਸ ਨਾਲ ਦੁਰਵਿਵਹਾਰ ਕੀਤਾ ਹੈ। ਜੇਕਰ ਅਦਾਲਤ ਉਸਦੇ ਕਥਨ ਨੂੰ ਸੱਚ ਮੰਨਦੀ ਹੈ ਤਾਂ ਉਸਦੇ ਬੋਲੇ ਹੋਏ ਸ਼ਬਦ ਹੀ ਸਬੂਤਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਜੀ।
3: ਐਂਡ ਇੱਕ ਕ੍ਰਿਮੀਨਲ ਲੋਇਰ ਹੋਣ ਦੇ ਨਾਤੇ, ਕੀ ਤੁਸੀਂ ਘਰੇਲੂ ਹਿੰਸਾ ਦੇ ਪੀੜਿਤ ਮਰਦ ਵੀ ਵੇਖੇ ਹਨ?
4: ਜੀ ਹਾਂ ਬਿਲਕੁਲ, ਘਰੇਲੂ ਹਿੰਸਾ ਜੀ ਕੋਈ ਵੀ ਭੇਦਭਾਵ ਨਹੀਂ ਕਰਦੀ, ਵਾਇਲੈਂਸ ਡਸ ਨਾਟ ਡਿਸਕ੍ਰਿਮੀਨੇਟ, ਮਰਦ, ਔਰਤਾਂ, ਬੱਚੇ, ਬਜ਼ੁਰਗ ਸਾਰੇ ਪੀੜਿਤ ਹੋ ਸਕਦੇ ਹਨ ਜੀ। ਮੈਂ ਉਹਨਾਂ ਔਰਤਾਂ ਦੇ ਕੇਸ ਵੀ ਲੜੇ ਹਨ ਜਿਨ੍ਹਾਂ ਨੇ ਆਪਣੇ ਪਤੀਆਂ ਨੂੰ ਮਾਰਿਆ ਕੁੱਟਿਆ ਸੀ ਜਾਂ ਉਹਨਾਂ ਨੂੰ ਡਰਾਇਆ ਧਮਕਾਇਆ ਸੀ ਅਤੇ ਆਪਣੇ ਹੀ ਬੱਚਿਆਂ ਤੇ ਚਾਕੂ ਨਾਲ ਹਮਲਾ ਕੀਤਾ ਸੀ ਜੀ। ਮੈਂ ਕਈ ਅਜਿਹੇ ਕੇਸ ਲੜੇ ਹਾਂ ਜਿੱਥੇ ਮੈਂ ਅਜਿਹੀਆਂ ਔਰਤਾਂ ਦਾ ਬਚਾਅ ਕਰ ਚੁੱਕਾ ਜੀ। ਜ਼ਿਆਦਾਤਰ ਮਰਦ ਮਦਦ ਮੰਗਣ ਆਪਣੇ ਹੈਲਪ ਮੰਗਣ ਚ ਬਹੁਤ ਸ਼ਰਮ ਮਹਿਸੂਸ ਕਰਦੇ ਹਨ, ਪਰ ਮੈਂ ਕਈ ਖਤਰਨਾਕ ਔਰਤਾਂ ਨੂੰ ਉਹਨਾਂ ਦੀਆਂ ਹਿੰਸਕ ਕਾਰਵਾਈਆਂ ਕਰਨ ਤੋਂ ਰੋਕਿਆ ਜੀ।
3: ਇੱਕ ਕਾਫੀ ਜਿਹੜਾ ਮੈਂ ਸਵਾਲ ਪੁੱਛਣ ਜਾ ਰਿਹਾ, ਆਈ ਥਿੰਕ ਬਹੁਤ ਸਾਰੇ ਲੋਕ ਡਰਦੇ ਨੇ ਵੀ ਯਾਰ ਸਾਡੇ ਖਿਲਾਫ ਨਾ ਇਹ ਹਥਿਆਰ ਵਰਤਿਆ ਜਾਵੇ। ਸੋ ਆਲੂ ਵਾਲੀਆ ਕੇਸ ਨੇ ਵੀ ਮੰਨਿਆ ਕਿ ਤਲਾਕ ਦੇ ਕੇਸਾਂ ਚ ਕੁਝ ਲੋਕ ਅਦਾਲਤਾਂ ਅਤੇ ਕਾਨੂੰਨ ਨੂੰ ਇੱਕ ਹਥਿਆਰ ਵਜੋਂ ਵਰਤਦੇ ਨੇ, ਕਿਰਪਾ ਕਰਕੇ ਇਸ ਬਾਰੇ ਵੀ ਜ਼ਰੂਰ ਸਮਝਾਓ।
4: ਜਦੋਂ ਕੋਈ ਔਰਤ ਆਪਣੇ ਦੁਰਵਿਵਹਾਰੀ ਪਤੀ ਨੂੰ ਛੱਡਣ ਦੀ ਹਿੰਮਤ ਕਰਦੀ ਹੈ ਤਾਂ ਫਿਰ ਪਿਆਰ ਨਫ਼ਰਤ ਚ ਤਬਦੀਲ ਹੋ ਸਕਦਾ ਜੀ। ਕੁਝ ਮਰਦ ਆਪਣੀਆਂ ਪਤਨੀਆਂ ਨੂੰ ਮਾਰ ਦਿੰਦੇ ਹਨ, ਦੂਸਰੇ ਕਾਨੂੰਨੀ ਪ੍ਰਣਾਲੀ ਨੂੰ ਆਪਣੀ ਪਤਨੀ ਦੇ ਖਿਲਾਫ ਹਥਿਆਰ ਵਜੋਂ ਵਰਤਦੇ ਹਨ। ਆਲੂ ਵਾਲੀਆ ਕੇਸ ਨੇ ਸਪਸ਼ਟ ਤੌਰ ਤੇ ਲਿਟੀਗੇਸ਼ਨ ਅਬਿਊਜ਼ ਦੀ ਪਛਾਣ ਕੀਤੀ ਹੈ, ਜਿੱਥੇ ਇੱਕ ਦੁਰਵਿਵਹਾਰ ਕਰਨ ਵਾਲਾ ਵਿਅਕਤੀ ਆਪਣੇ ਸਾਥੀ ਨੂੰ ਮਜਬੂਰ ਕਰਨ, ਅਲੱਗ ਥਲੱਗ ਕਰਨ ਜਾਂ ਪਰੇਸ਼ਾਨ ਕਰਨ ਲਈ ਕਾਨੂੰਨੀ ਪ੍ਰਣਾਲੀ ਦੀ ਉਦੋਂ ਤੱਕ ਵਰਤੋਂ ਕਰਦਾ ਰਹਿੰਦਾ ਹੈ ਜਦੋਂ ਤੱਕ ਉਸਦਾ ਸਾਥੀ ਹਾਰ ਨਹੀਂ ਮੰਨ ਲੈਂਦਾ। ਇਸ ਨੂੰ ਵੀ ਕੋਅਰਸਿਵ ਕੰਟਰੋਲ ਦੀ ਇੱਕ ਕਿਸਮ ਮੰਨਿਆ ਜਾਂਦਾ ਜੀ।
3: ਬ੍ਰਿਟਮੋਹਨ ਸਾਹਿਬ ਦਾ ਫੋਨ ਨੰਬਰ ਤੁਸੀਂ ਇਹਨਾਂ ਦੇ ਆਫਿਸ ਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ, 416-994-8989 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤੁਹਾਡੇ ਨਾਲ ਏਰਿਨ ਮਿਲਸ ਐਕੂਰਾ ਦਾ ਨੰਬਰ ਸ਼ੇਅਰ ਕਰੀਏ, ਐਕੂਰਾ ਦੀ ਕਾਰ, ਐਕੂਰਾ ਦਾ SUV ਲੈਣਾ, ਏਰਿਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਜੋ ਇੱਥੇ ਜਨਰਲ ਮੈਨੇਜਰ ਨੇ, ਜਗਦੀਪ ਦੇ ਨਾਲ ਸੰਪਰਕ ਕਰੋ। ਫੋਨ ਨੰਬਰ ਇੱਕੋ ਇੱਕ ਹੈ, 9058-28-5800, 9058-28-5800। ਆਪਣੀ ਕਮਿਊਨਿਟੀ ਦਾ ਲੀਡਿੰਗ ਗਰੋਸਰੀ ਸਟੋਰ ਇੰਡੀਅਨ ਫਰੂਟਲੈਂਡ, ਬ੍ਰੈਂਪਟਨ ਦੇ ਵਿੱਚ 6 ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ, ਗੁਐਲਫ ਲੋਕੇਸ਼ਨ ਅਤੇ ਕੇਂਬ੍ਰਿਜ ਲੋਕੇਸ਼ਨ ਵੀ ਤੁਹਾਡੇ ਲੋੜ ਹੁਣ ਓਪਨ ਨੇ, ਅਤੇ ਰੀਸੈਂਟਲੀ ਨਵੀਂ ਲੋਕੇਸ਼ਨ ਸੈਂਡਲਵੁੱਡ ਹੋਰਨਟੇਰੀਓ 25 ਸੈਂਡਲਵੁੱਡ ਪਾਰਕਵੇ ਵੈਸਟ 'ਤੇ ਓਪਨ ਹੈ। ਸੋ ਗਰੋਸਰੀ ਕਰਨੀ ਹੋਵੇ, ਵਿਜ਼ਿਟ ਕਰੋ ਦ ਵਨ ਐਂਡ ਓਨਲੀ ਇੰਡੀਅਨ ਫਰੂਟਲੈਂਡ। ਬਿਯੋਂਡ ਆਈਵੇਅਰ ਤੁਹਾਡੇ ਆਈ ਕੇਅਰ ਦੇ ਮਾਹਰ ਨੇ, ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਕਰਦੇ ਨੇ। ਬਿਯੋਂਡ ਆਈਵੇਅਰ ਪ੍ਰਿਸਕ੍ਰਿਪਸ਼ਨ ਐਨਕਾਂ ਲੈਣੀ ਹੈ ਜਾਂ ਸਨਗਲਾਸਿਸ, 905-793-3937, ਹੰਬਰ ਵੈਸਟ ਐਂਡ ਗੋਰਵੇ, 905-793-3937। ਬਿਟਮਨ ਸਾਹਿਬ, ਆਲੂ ਵਾਲੇ ਕੇਸ 'ਚ ਕੀ ਇਹ ਕਹਿਣਾ ਸਹੀ ਹੈ ਕਿ ਅਦਾਲਤ ਨੇ ਪਤੀ ਨੂੰ ਦੋਸ਼ੀ ਠਹਿਰਾਇਆ ਪਰ ਸਹੁਰੇ ਪਰਿਵਾਰ ਨੂੰ ਬਖਸ਼ ਦਿੱਤਾ?
4: ਮੈਂ ਜੀ ਉਹਨਾਂ ਮਰਦਾਂ ਦਾ ਬਚਾਅ ਵੀ ਕੀਤਾ ਜਿਨ੍ਹਾਂ ਨੇ ਆਪਣੀ ਪਤਨੀ ਦੇ ਸਾਹਮਣੇ ਹੀ ਆਪਣੇ ਸਹੁਰੇ ਨੂੰ ਕੁੱਟਿਆ ਮਾਰਿਆ, ਅਤੇ ਅਜਿਹੇ ਮਰਦ ਜਿਨ੍ਹਾਂ ਨੇ ਆਪਣੇ ਹੀ ਪੁੱਤਰ ਦਾ ਬੇਰਹਿਮੀ ਨਾਲ ਕਤਲ। ਜਿਵੇਂ ਕਿ ਮੈਂ ਦੱਸਿਆ, ਇਸ ਕੇਸ ਨੇ ਸਿਰਫ ਪਤੀ ਅਤੇ ਪਤਨੀ ਦੇ ਰਿਸ਼ਤੇ ਨੂੰ ਮਾਨਤਾ ਦਿੱਤੀ ਹੈ ਅਤੇ ਇਹ ਦੁਰਵਿਵਹਾਰ ਦੀ ਵਿਸ਼ੇਸ਼ ਪ੍ਰਕਿਰਤੀ ਦੇ ਕਾਰਨ ਹੋਇਆ ਜੀ। ਪਤੀ ਅਤੇ ਪਤਨੀ ਵਿਚਕਾਰ ਹੋਣ ਵਾਲੀ ਹਿੰਸਾ 'ਚ ਅਜਿਹਾ ਕੋਅਰਸਿਵ ਕੰਟਰੋਲ ਸ਼ਾਮਲ ਹੁੰਦਾ ਹੈ ਜੋ ਪੀੜਤ ਦੀ ਖੁਦ ਮੁਖਤਿਆਰੀ, ਆਟੋਨਮੀ ਅਤੇ ਇੱਜ਼ਤ ਨੂੰ ਉਸ ਤਰੀਕੇ ਨਾਲ ਨੁਕਸਾਨ ਪਹੁੰਚਾਉਂਦਾ ਹੈ ਜੋ ਗੈਰ ਜੀਵਨ ਸਾਥੀ ਸੰਬੰਧਾਂ 'ਚ ਜਿਵੇਂ ਕਿ ਮਾਤਾ ਪਿਤਾ ਅਤੇ ਬੱਚਿਆਂ ਵਿਚਕਾਰ ਨਹੀਂ ਹੁੰਦਾ। ਪਰਿਵਾਰ ਦੇ ਹੋਰ ਮੈਂਬਰ ਜਿਨ੍ਹਾਂ ਨੇ ਦੁਰਵਿਵਹਾਰ ਦਾ ਸਾਹਮਣਾ ਕੀਤਾ ਹੋਵੇ ਉਹ ਅਜੇ ਵੀ ਮੁਕੱਦਮਾ ਕਰ ਸਕਦੇ ਹਨ, ਪਰ ਹੁਣ ਇਸ ਨਵੇਂ ਕਾਨੂੰਨ ਦੇ ਤਹਿਤ ਨਹੀਂ ਜੀ।
3: ਕੁਲਦੀਪ ਆਲੂ ਵਾਲੀ ਆ, ਦੁਰਵਿਵਹਾਰ ਦਾ ਸ਼ਿਕਾਰ ਹੋਣ ਵਾਲੀ ਇੱਕ ਪੰਜਾਬੀ ਪਤਨੀ ਜਿਸ ਨੇ ਇਹ ਕੇਸ ਜਿੱਤ ਕੇ ਕੈਨੇਡਾ ਨਿਵਾਸੀਆਂ ਨੂੰ ਇੱਕ ਸੰਦੇਸ਼ ਦਿੱਤਾ ਹੈ, ਕਿਰਪਾ ਕਰਕੇ ਕੀ ਤੁਸੀਂ ਇਸ ਤੇ ਰੋਸ਼ਨੀ ਪਾ ਸਕਦੇ ਹੋ?
4: ਕੁਲਦੀਪ ਆਲੂਵਾਲੀਆ ਦੀ ਦਲੇਰੀ ਕੈਨੇਡਾ ਭਰ ਦੇ ਉਹਨਾਂ ਲੋਕਾਂ ਦੀ ਹਿੰਮਤ ਬਣੇਗੀ ਜਿਹੜੇ ਆਪਣਿਆਂ ਹੱਥੋਂ ਹੀ ਦੁਰਵਿਵਹਾਰ ਦਾ ਸ਼ਿਕਾਰ ਹੁੰਦੇ ਹਨ

0: ਨੇ ਵਿਉਤਾ ਜੀਵਨ 'ਚ ਉਸ ਨੂੰ ਮਾਰਿਆ ਕੁੱਟਿਆ ਸੀ ਅਤੇ ਹੁਣ ਉਸ ਨੂੰ ਵੀ $1.5 lakh ਮਿਲਣੇ ਚਾਹੀਦੇ ਹਨ।
1: ਨਹੀਂ, ਕਿਸੇ ਪਤਨੀ ਲਈ ਇਹ ਕਹਿਣ ਦੀ ਕੋਈ ਸਮਾਂ ਸੀਮਾ ਨਹੀਂ ਹੈ। ਦੇਰ ਇਜ਼ ਨੋ ਟਾਈਮ ਲਿਮਿਟ ਕਿ ਉਸਦੇ ਪਤੀ ਨੇ 17 ਸਾਲ ਜਾਂ ਉਸ ਤੋਂ ਵੀ ਪਹਿਲਾਂ ਉਸਦਾ ਬਲਾਤਕਾਰ ਕੀਤਾ ਸੀ। ਬਹੁਤ ਸਾਰੇ ਲੋਕ ਇਹ ਜਾਣ ਕੇ ਹੈਰਾਨ ਹੁੰਦੇ ਹਨ ਕਿ ਉਹਨਾਂ ਤੇ 20 ਸਾਲ ਬਾਅਦ ਉਹਨਾਂ ਵੱਲੋਂ ਕੀਤੇ ਗਏ ਦੁਰਵਿਵਹਾਰ ਲਈ ਮੁਕੱਦਮਾ ਕੀਤਾ ਜਾ ਸਕਦਾ ਜਾਂ 40 ਸਾਲ ਬਾਅਦ ਵੀ ਅਪਰਾਧਿਕ ਦੋਸ਼ ਲਗਾਏ ਜਾ ਸਕਦੇ ਹਨ। ਮੈਂ ਇਸ ਸਮੇਂ ਇੱਕ ਅਪਰਾਧਿਕ ਕੇਸ ਲੜ ਰਿਹਾ ਜੀ ਜਿਹੜਾ ਅਪਰਾਧ 20 ਸਾਲ ਪਹਿਲਾਂ ਵਾਪਰਿਆ ਸੀ। ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਘਰੇਲੂ ਹਿੰਸਾ ਨੂੰ ਕਾਨੂੰਨ ਦੇ ਤਹਿਤ ਵੱਖਰੇ ਤੌਰ ਤੇ ਦੇਖਿਆ ਜਾਂਦਾ ਹੈ, ਇੱਕ ਹੋਰ ਕਾਰਨ ਇਹ ਵੀ ਹੈ ਕਿ ਅਦਾਲਤਾਂ ਇਸ ਤਰ੍ਹਾਂ ਦੇ ਕੇਸਾਂ ਲਈ ਸਮਾਂ ਸੀਮਾ ਨਿਰਧਾਰਿਤ ਨਹੀਂ ਕਰਦੀਆਂ ਕਿਉਂਕਿ ਕੁਝ ਪੀੜਿਤ ਕਈ ਸਾਲਾਂ ਤੱਕ ਇਨਸਾਫ਼ ਪ੍ਰਾਪਤ ਕਰਨ ਲਈ ਗੁਹਾਰ ਹੀ ਨਹੀਂ ਲਾਉਂਦੇ ਜੀ।
0: ਐਂਡ ਇੱਕ ਹੋਰ ਸਵਾਲ ਜਿਸ ਨਾਲ ਆਈ ਐਮ ਸ਼ੋਰ ਕਿ ਬੜੇ ਲੋਕ ਰਿਲੇਟ ਕਰ ਸਕਣਗੇ, ਇੱਕ ਕ੍ਰਿਮੀਨਲ ਲੋਇਰ ਵਜੋਂ ਕੀ ਤੁਸੀਂ ਅਜਿਹੀਆਂ ਔਰਤਾਂ ਵੀ ਵੇਖੀਆਂ ਹਨ ਜੋ ਸਿਰਫ ਪੀਆਰ ਹਾਸਲ ਕਰਨ ਲਈ ਹੀ ਕਿਸੇ ਮਰਦ ਨਾਲ ਵਿਆਹ ਕਰਵਾ ਲੈਂਦੀਆਂ ਹਨ ਅਤੇ ਫਿਰ ਤਲਾਕ ਲੈਣ ਲਈ ਦੁਰਵਿਵਹਾਰ ਦੇ ਝੂਠੇ ਦੋਸ਼ ਲੰਘਾਉਂਦੀਆਂ ਹਨ ਤਾਂ ਜੋ ਉਹਨਾਂ ਦਾ ਪੀਆਰ ਰੱਦ ਨਾ ਹੋ ਜਾਵੇ?
1: ਮੈਂ ਜੀ ਇਸ ਸਮੇਂ ਕੈਨੇਡਾ ਭਰ 'ਚ ਜੇ ਕੇਸ ਲੜ ਰਿਹਾ ਜਿੱਥੇ ਆਦਮੀ ਕਹਿੰਦਾ ਹੈ ਕਿ ਉਹ ਪੂਰੀ ਤਰ੍ਹਾਂ ਨਿਰਦੋਸ਼ ਹੈ ਅਤੇ ਜਦੋਂ ਮੈਂ ਉਸ ਨਾਲ ਨਜ਼ਰਾਂ ਮਿਲਾ ਕੇ ਗੱਲ ਕਰਦਾ ਤਾਂ ਮੈਨੂੰ ਮਹਿਸੂਸ ਹੁੰਦਾ ਕਿ ਉਹ ਬਿਲਕੁਲ ਸੱਚ ਸਹੀ ਬਿਆਨ ਕਰ ਰਿਹਾ ਅਤੇ ਮੈਂ ਉਸ ਤੇ ਵਿਸ਼ਵਾਸ ਕਰ ਸਕਦਾ ਹਾਂ। ਪਰਮਾਨੈਂਟ ਰੈਜ਼ੀਡੈਂਟ ਪ੍ਰਾਪਤ ਕਰਨ ਲਈ ਬਹੁਤ ਸਾਰੇ ਸਧਾਰਨ ਮਰਦਾਂ ਦੀ ਔਰਤਾਂ ਦੁਆਰਾ ਵਰਤੋਂ ਕੀਤੀ ਜਾਂਦੀ ਹੈ ਅਤੇ ਫਿਰ ਇੱਕ ਵਾਰ ਜਦੋਂ PR ਕਾਰਡ ਡਾਕ 'ਚ ਆ ਜਾਂਦਾ ਹੈ ਤਾਂ ਔਰਤ ਪੁਰ ਹੋ ਜਾਂਦੀ ਹੈ। ਪਰ ਕਿਉਂਕਿ ਪਰਮਾਨੈਂਟ ਰੈਜ਼ੀਡੈਂਟ ਵਿਆਹ ਦੇ ਆਧਾਰ ਤੇ ਮਿਲਿਆ ਹੁੰਦਾ, ਔਰਤਾਂ ਜਾਣ ਸਮੇਂ PR ਨੂੰ ਖਤਰੇ 'ਚ ਨਹੀਂ ਪਾਉਣਾ ਚਾਹੁੰਦੀਆਂ ਜੀ। ਪਰ ਜੇਕਰ ਉਹ ਦੁਰਵਿਵਹਾਰ ਦਾ ਦਾਅਵਾ ਕਰਦੀਆਂ ਹਨ ਤਾਂ ਉਹ ਪਰਮਾਨੈਂਟ ਰੈਜ਼ੀਡੈਂਟ ਨੂੰ ਬਿਨਾਂ ਕਿਸੇ ਜ਼ੋਖਮ 'ਚ ਪਾਏ ਆਪਣੇ ਸਟੇਟਸ ਨੂੰ ਵਿਆਹ ਦੇ ਸੰਬੰਧਨ ਤੋਂ ਛੁਟਕਾਰਾ ਪਾ ਸਕਦੀਆਂ ਹਨ। ਜੇਕਰ ਇਹ ਤੁਹਾਡੇ ਨਾਲ ਵਾਪਰਿਆ ਤਾਂ ਆਪਣੇ ਖੁਦ ਦੇ ਵਕੀਲ ਨੂੰ ਜ਼ਰੂਰ ਕਾਲ ਕਰੋ।
0: ਸਰ, ਲੋਕ ਕਹਿੰਦੇ ਹਨ ਕਿ ਪੰਜਾਬੀ ਜ਼ਿਆਦਾ ਘਰੇਲੂ ਹਿੰਸਾ ਕਰਦੇ ਹਨ, ਕੀ ਇਹ ਸੱਚ ਹੈ?
1: ਬਿਲਕੁਲ ਨਹੀਂ ਜੀ, ਅਜਿਹਾ ਕੋਈ ਸਬੂਤ ਜਾਂ ਅੰਕੜੇ ਨਹੀਂ ਹਨ ਜੋ ਇਹ ਪੁਸ਼ਟੀ ਕਰਦੇ ਹੋਣ ਕਿ ਘਰੇਲੂ ਹਿੰਸਾ ਕਿਸੇ ਇੱਕ ਭਾਈਚਾਰੇ ਦੀ ਸਮੱਸਿਆ ਹੀ ਹੈ। ਘਰੇਲੂ ਹਿੰਸਾ ਸਾਰੇ ਹੀ ਸੱਭਿਆਚਾਰਾਂ 'ਚ ਹੁੰਦੀ ਹੈ, ਅਨਫੋਰਚੁਨੇਟਲੀ, ਅਮੀਰ ਜਾਂ ਗਰੀਬ, ਕਾਲੇ ਜਾਂ ਗੋਰੇ, ਇਹ ਸਭ ਧਾਰਨਾ ਬਾਰੇ ਹੈ। ਕੁਝ ਵੱਡੇ ਕੇਸ ਹਨ, ਫੋਰ ਐਗਜ਼ਾਮਪਲ ਬੰਗਾਲੀ ਕੇਸ ਜਾਂ ਉਹ ਵਿਅਕਤੀ ਜਿਸਨੇ ਆਪਣੀ ਪਤਨੀ ਨੂੰ ਚਾਕੂ ਮਾਰਿਆ ਅਤੇ ਉਸਨੂੰ ਨਦੀ ਸੁੱਟ ਦਿੱਤਾ ਅਤੇ ਫਿਰ ਇਸਦੀ ਵੀਡੀਓ ਬਣਾਈ। ਅਜਿਹੇ ਕੇਸਿਸ ਨੂੰ ਮੀਡੀਆ ਦੁਆਰਾ ਬਹੁਤ ਜ਼ਿਆਦਾ ਕਵਰ ਕੀਤਾ ਜਾਂਦਾ ਹੈ, ਇਸ ਲਈ ਲੋਕਾਂ ਨੂੰ ਗਲਤ ਫਹਿਮੀ ਹੋ ਜਾਂਦੀ ਹੈ ਕਿ ਪੰਜਾਬੀ ਹੀ ਇਸ ਤਰ੍ਹਾਂ ਦੀ ਹਿੰਸਾ ਜ਼ਿਆਦਾ ਕਰਦੇ ਹਨ। ਪਰ ਯੂ ਨੋ ਵਾਇਲੈਂਸ ਆਈ ਥਿੰਕ ਯੂ ਨੋ ਇਟਸ ਐਵਰੀਵੇਅਰ ਇਨ ਐਵਰੀ ਕਮਿਊਨਿਟੀ।
0: ਬਿਲਕੁਲ, ਐਂਡ ਜੇਕਰ ਕੋਈ ਘਰੇਲੂ ਹਿੰਸਾ ਦੇ ਮੁੱਦੇ 'ਚ ਪੀੜਿਤ ਜਾਂ ਦੋਸ਼ੀ ਹੈ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ?
1: ਮਦਦ ਲਓ। ਇੱਥੇ ਬਹੁਤ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਹਨ ਜੋ ਤੁਹਾਡੀ ਮਦਦ ਕਰ ਸਕਦੀਆਂ। ਜੇਕਰ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਰਿਹਾ ਤਾਂ ਡੈਫੀਨੇਟਲੀ ਰਾਈਟ ਵੇ 911 ਤੇ ਕਾਲ ਕਰੋ। ਕੈਨੇਡਾ 'ਚ ਕਿਸੇ ਨੂੰ ਵੀ ਧਮਕੀਆਂ ਜਾਂ ਹਿੰਸਾ ਦੇ ਡਰ ਅਧੀਨ ਨਹੀਂ ਰਹਿਣਾ ਚਾਹੀਦਾ ਜੀ। ਜੇਕਰ ਕੋਈ ਔਰਤ ਦੁਰਵਿਵਹਾਰ ਤੋਂ ਬਚ ਕੇ ਨਿਕਲਣਾ ਚਾਹੁੰਦੀ ਹੈ ਤਾਂ ਉਸਨੂੰ ਸਰਕਾਰ ਵੱਲੋਂ ਐਮਰਜੈਂਸੀ ਰਿਹਾਇਸ਼, ਮੁਫਤ ਕਾਨੂੰਨੀ ਮਦਦ, ਡਾਕਟਰੀ ਸਹੂਲਤਾਂ ਅਤੇ ਹੋਰ ਬਹੁਤ ਕੁਝ ਦਿੱਤਾ ਜਾਵੇਗਾ। ਇੱਥੋਂ ਤੱਕ ਕਿ ਦੋਸ਼ੀ ਵੀ ਆਪਣਾ ਰਸਤਾ ਬਦਲ ਸਕਦਾ ਹੈ। ਇਹ ਇੱਕ ਅਜਿਹਾ ਦੇਸ਼ ਹੈ ਜੀ ਜੋ ਲੋਕਾਂ ਨੂੰ ਦੂਸਰਾ ਮੌਕਾ ਪ੍ਰਦਾਨ ਕਰਨ 'ਚ ਕੱਟੜ ਯਕੀਨ ਰੱਖਦਾ ਜੀ।
0: ਐਂਡ ਇਹੋ ਜਿਹੇ ਹੋਰ ਕਿਹੜੇ ਕੇਸ ਹਨ ਜਿੱਥੇ ਪੰਜਾਬੀਆਂ ਨੇ ਪੂਰੇ ਕੈਨੇਡਾ ਲਈ ਕਾਨੂੰਨ ਬਦਲੇ ਹਨ? ਕਿਰਪਾ ਕਰਕੇ ਪਲੀਜ਼ ਸਮਝਾਓ।
1: ਅਜੇ ਬਹੁਤ ਸਾਰੇ ਕੇਸ ਹਨ ਜੀ ਜਿੱਥੇ ਪੰਜਾਬੀਆਂ ਨੇ ਪੂਰੇ ਕੈਨੇਡਾ ਦੇ ਕਾਨੂੰਨ ਬਦਲੇ ਹਨ। ਸਾਡੇ ਕੋਲ ਉਹਨਾਂ ਸਾਰਿਆਂ ਬਾਰੇ ਗੱਲਬਾਤ ਕਰਨ ਲਈ ਸ਼ਾਇਦ ਇਸ ਵੇਲੇ ਨਾ ਸਮਾਂ ਹੋਵੇ, ਪਰ ਸਭ ਤੋਂ ਵੱਡਾ ਕੇਸ ਸੀਗਾ ਜੀ ਸਿੰਘ ਵਰਸਿਸ ਕੈਨੇਡਾ ਜੀ। ਕੈਨੇਡਾ ਦੀ ਫੈਡਰਲ ਸਰਕਾਰ ਨੂੰ ਪੰਜਾਬ ਦੇ ਕੁਝ ਸਿੰਘਾਂ ਹੱਥੋਂ ਆਪਣੀ ਹਾਰ ਸਵੀਕਾਰ ਕਰਨੀ ਪਈ ਅਤੇ ਹੁਣ ਕੈਨੇਡਾ 'ਚ ਹਰ ਵਿਅਕਤੀ ਨਾਗਰਿਕ ਹੋਵੇ ਜਾਂ ਨਾ, ਉਸ ਕੋਲ ਚਾਰਟਰ ਦੀ ਸੁਰੱਖਿਆ ਹੈ। ਜਦੋਂ ਪੁਲਿਸ ਕੈਨੇਡਾ 'ਚ ਕਿਤੇ ਵੀ ਕਿਸੇ ਤੋਂ ਬਿਆਨ ਲੈਂਦੀ ਹੈ ਤਾਂ ਇੱਕ ਪੰਜਾਬੀ ਦਾ ਕੇਸ ਆ, ਉਹ ਨਿਯਮ ਤੈਅ ਕਰਦਾ ਹੈ ਕਿ ਜਿਹਨਾਂ ਦੀ ਪੁਲਿਸ ਨੂੰ ਪਾਲਣਾ ਕਰਨੀ ਪੈਂਦੀ ਹੈ। ਇਹ ਬ੍ਰਿਟਿਸ਼ ਕੋਲੰਬੀਆ ਦਾ ਕਤਲ ਕੇਸ ਰਜਾਇਨਾ ਵਰਸੇ ਸਿੰਘ ਸੀਗਾ ਜੀ। ਕੈਨੇਡਾ ਭਰ 'ਚ ਖਤਰਨਾਕ ਡਰਾਈਵਿੰਗ ਦੇ ਕ੍ਰਿਮੀਨਲ ਦੋਸ਼ਾਂ ਲਈ ਇਹ ਕਾਨੂੰਨ ਸੁਰਿੰਦਰ ਹੁੰਡਲ ਨਾਂ ਦੇ ਇੱਕ ਪੰਜਾਬੀ ਡੰਪ ਟਰੱਕ ਡਰਾਈਵਰ ਦੇ ਕੇਸ, ਪੰਜਾਬੀ ਕ੍ਰੀਏਟਿਡ ਅ ਨਿਊ ਲਾਅ।
0: ਐਂਡ ਸਰ, ਆਖਿਰ 'ਚ ਕੀ

0: ਪਲੀਜ਼ ਆਪਣੀ ਸੰਪਰਕ ਜਾਣਕਾਰੀ ਵੀ ਪਲੀਜ਼ ਦਿਓ।
1: ਕਿਸੇ ਹੋਰ ਵਿਅਕਤੀ ਨਾਲ ਜੀ ਦੁਰਵਿਵਹਾਰ ਕਰਨਾ ਇੱਕ ਪਾਪ ਹੈ, ਆਪਣੇ ਆਪ ਨੂੰ ਵੀ ਦੁਰਵਿਵਹਾਰ ਦਾ ਸ਼ਿਕਾਰ ਹੋਣ ਦੇਣਾ ਹੋਰ ਪਾਪ ਹੈ, ਅਤੇ ਸਾਨੂੰ ਸਾਰਿਆਂ ਨੂੰ ਕੁਲਦੀਪ ਆਲੂਵਾਲੀਆ ਦੀ ਦਲੇਰੀ ਦੀ ਦਾਤ ਦੇਣੀ ਚਾਹੀਦੀ ਹੈ। ਇਹ ਕੈਨੇਡਾ ਅਤੇ ਕਾਨੂੰਨ ਹਰ ਕਿਸੇ ਦੀ ਬਰਾਬਰ ਰੱਖਿਆ ਕਰਦਾ, ਸਾਨੂੰ ਇਨਸਾਫ਼ ਲਈ ਆਪਣੀ ਲੜਾਈ ਕਦੇ ਵੀ ਨਹੀਂ ਛੱਡਣੀ ਚਾਹੀਦੀ ਅਤੇ ਹੋਰ ਲੋਕਾਂ ਲਈ ਇੱਕ ਮਿਸਾਲ ਕਾਇਮ ਕਰਨ ਦੀ ਸਖ਼ਤ ਲੋੜ ਹੈ। ਨਵੀਂ ਸਾਹਿਬ, ਅਸੀਂ ਪਿਛਲੇ 33 ਸਾਲਾਂ ਦੌਰਾਨ ਆਪਣੇ ਅਣਗਿਣਤ ਹੀ ਕਲਾਇੰਟਸ ਨੂੰ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਅਤੇ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਬਾਈ ਵੇ ਆਫ ਸੈਟਲਮੈਂਟ ਔਰ ਜੱਜਮੈਂਟ ਦਵਾ ਚੁੱਕੇ ਹਨ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਫੈਕਟਸ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ। ਸੋ ਕਿਸੇ ਵੀ ਤਰ੍ਹਾਂ ਦਾ ਕੋਈ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਦਾ ਕਲੇਮ ਹੋਵੇ, ਪੁਲਿਸ ਵਾਲਿਆਂ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋਣ, ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ bridgemore.com ਤੇ ਵੀ ਸਾਡੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਆਪਣੇ ਦਿਲੋ ਦਿਮਾਗ ਜ਼ਹਿਨ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਔਰ ਸਾਡਾ ਫੋਨ ਨੰਬਰ ਹੈ ਜੀ 416-994-8989, 416-994-8999। ਸਾਡਾ ਦਫ਼ਤਰ ਜੀ ਪੰਜਾਬੀਆਂ ਦੇ ਗੜ੍ਹ ਚ ਆਪਣਾ ਬ੍ਰੈਂਪਟਨ ਚ। ਯੂ ਕੈਨ ਕਾਲ ਅਸ ਐਨੀ ਟਾਈਮ। ਆਖਿਰ ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਤੁਸੀਂ ਆਪਣੀ ਦੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ। ਨਵੀਂ ਸਾਹਿਬ, ਤੁਹਾਡਾ ਬਹੁਤ ਹੀ ਪ੍ਰਚਲਿਤ ਪ੍ਰੋਗਰਾਮ, ਲੋਕੀ ਤੁਹਾਨੂੰ ਬਹੁਤ ਲਾਈਕ ਕਰਦੇ ਆ, ਪਿਆਰ ਕਰਦੇ ਆ ਤੁਹਾਨੂੰ। ਸੋ ਥੈਂਕ ਯੂ ਵੈਰੀ ਮੱਚ, ਤੁਸੀਂ ਮੇਰੇ ਅੱਗੇ ਇੱਕ ਛੋਟੇ ਜਿਹੇ ਵਕੀਲ ਨੂੰ ਆਈ ਮੀਨ ਇੱਕ ਵਾਰ ਮੌਕਾ ਦਿੰਦੇ ਹੋ। I am indebted to you and to your audience. Thank you very much.
0: ਨਹੀਂ, ਤੁਸੀਂ ਬਹੁਤ ਹੀ, ਮੈਂ ਕਹਿੰਦਾ ਕਿ ਜਿੰਨਾ ਐਕਸਪੀਰੀਅੰਸ ਤੁਹਾਡੇ ਕੋਲ ਹੈ ਹੋਰ ਕਿਸੇ ਕੋਲ ਹੈ ਹੀ ਨਹੀਂ। ਐਂਡ ਤੁਸੀਂ ਜਿਸ ਹਿਸਾਬ ਨਾਲ ਸਾਨੂੰ ਐਜੂਕੇਟ ਕਰਦੇ ਹੋ, ਸਾਨੂੰ ਸਾਡੇ ਲਿਸਨਰਸ ਤੱਕ ਤੁਸੀਂ ਬਹੁਤ ਹੀ, ਮੈਂ ਕਹਿੰਦਾ ਉਹਨਾਂ ਕਿ ਜਿਹੜੇ ਹਿਸਾਬ ਨਾਲ ਤੁਸੀਂ ਪ੍ਰੈਜੈਂਟ ਕਰਦੇ ਹੋ ਨਾ ਆਪਣੀ ਹਰ ਇੱਕ ਗੱਲ ਨੂੰ, ਇਟ ਹੈਜ਼ ਅ ਲੋਟ ਆਫ ਇਫੈਕਟ। ਸੋ ਥੈਂਕ ਯੂ ਸੋ ਮੱਚ। ਸੋ ਬ੍ਰਿਜਮੋਹਨ ਸਾਹਿਬ ਦੇ ਦਫ਼ਤਰ ਦਾ ਫੋਨ ਨੰਬਰ ਹੈ 416-994-8989, and sir, always it's a pleasure to have you on the show. Thank you so much. Thank you, sir. Thank you. ਬਹੁਤ ਹੀ ਯਾਰ, ਦੇਖੋ ਜਾਣਕਾਰੀ ਐਸੀ ਹੁੰਦੀ ਹੈ ਕੰਮ ਆਉਣ ਵਾਲੀ। ਸੋ ਆਈ ਐਮ ਸ਼ੋਰ ਤੁਸੀਂ ਆਲਵੇਜ ਬ੍ਰਿਜਮੋਹਨ ਸਾਹਿਬ ਨਾਲ ਸਾਡੀ ਗੱਲਬਾਤ ਨੂੰ ਇੰਜੋਏ ਕਰਦੇ ਹੋ। ਬਹੁਤ ਸਾਰੀਆਂ ਕਾਲਾਂ ਆਉਂਦੀਆਂ ਕਿ ਨਵੀਂ ਯਾਰ ਵਾਕਈ ਬੜਾ ਕੁਝ ਸਿੱਖਣ ਨੂੰ ਮਿਲਦਾ। 2108 ਹੈਲੋ ਜੀ। ਹਾਂਜੀ, ਇਹ ਨੰਬਰ ਹੈਗਾ ਜੈਸੀਸ ਪਲੰਬਿੰਗ, ਕਹਿ ਦਿਓ ਕਿ ਪੰਜਾਬੀ ਲਹਿਰਾ ਤੋਂ ਨੰਬਰ ਮਿਲਿਆ।
2: ਓਕੇ,
0: ਥੈਂਕ ਯੂ। ਠੀਕ ਹੈ ਸਰ, ਨੋ ਪ੍ਰੋਬਲਮ ਐਨੀ ਟਾਈਮ। ਤੇ ਜੈਸੀਸ ਪਲੰਬਿੰਗ 647-969-1298, ਜੈਸੀਸ ਪਲੰਬਿੰਗ ਦੀ ਟੀਮ ਦੇ ਨਾਲ ਸੰਪਰਕ ਕਰੋ। ਬੜੀ ਜਲਦ ਸਿਮਰਨ ਸੈਣੀ ਜੀ ਦੇ ਨਾਲ ਵੀ ਗੱਲਬਾਤ ਕਰਨ ਜਾ ਰਹੇ ਹਾਂ। ਸਟੇ ਟਿਊਨਡ, ਦੋ ਬੋਲ ਲਾ ਦਈਏ ਫਿਰ ਗੱਲਬਾਤ ਸਿਮਰਨ ਨਾਲ ਕਰਦੇ ਜ਼ਰੂਰ।

0: ਉਹ ਬੱਲੇ ਚੀਮਾ ਚੀਮਾ ਹੋਈ ਪਈ ਆ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 905-673-3337। ਸਾਡੇ ਨਾਲ ਆਲ ਕੈਨ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਵੀ ਜੁੜ ਚੁੱਕੇ ਨੇ। ਸਿਮਰਨ ਨਾਲ ਗੱਲਬਾਤ ਕਰਦੇ ਹਾਂ। ਆਲਵੇਜ਼ ਸਿਮਰਨ ਵੀ ਆਪਾਂ ਨੂੰ ਇੰਸ਼ੋਰੈਂਸ ਦੀ ਦੁਨੀਆ ਦੀ ਬਹੁਤ ਬਰੀਕੀ ਦੇ ਨਾਲ ਜਾਣਕਾਰੀ ਦਿੰਦੇ ਆ। ਨੰਬਰ ਹੈ 416-994-7272। ਸਿਮਰਨ ਵੈਲਕਮ, ਕੀ ਹਾਲ ਆ?
1: ਬਹੁਤ ਵਧੀਆ ਨਾ ਵੀ, ਪਹਿਲਾਂ ਦੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪ੍ਰਾਪਤ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਸਿਮਰਨ, ਐਂਡ ਸਿਮਰਨ ਦਾ ਫੋਨ ਨੰਬਰ ਹੈ 416-994-7272। ਸਿਮਰਨ ਅੱਜ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ ਸਭ ਨੂੰ?
1: ਆਉਣਾ ਵੀ ਸਪੈਸ਼ਲੀ ਮੈਂ ਗੱਲ ਕਰੂੰਗੀ ਜਿਹੜੇ ਸਾਡੇ ਲਿਸਨਰ ਜਿਹਨਾਂ ਦੇ ਪੇਰੈਂਟਸ ਇੱਥੇ ਆ ਰਹੇ ਨੇ, ਚਾਹੇ ਉਹ ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਤੇ, ਚਾਹੇ ਕਿਸੇ ਵੀ ਵੀਜ਼ਾ ਤੇ ਇੱਥੇ ਆ ਰਹੇ ਨੇ, ਇਸ ਟਾਈਮ ਸਭ ਤੋਂ ਜ਼ਿਆਦਾ ਇਨਕੁਆਇਰੀ ਜਿਹੜੀ ਹੈ ਸੁਪਰ ਵੀਜ਼ਾ ਐਂਡ ਵਿਜ਼ਟਰ ਇੰਸ਼ੋਰੈਂਸ ਹੀ ਹੈ। ਬਟ ਇੱਕ ਚੀਜ਼ ਜਿਹੜੀ ਮੈਂ ਬੜੀ ਕਾਮਨ ਦੇਖ ਰਹੀ ਹੈਗੀ ਆ, ਉਹ ਇਹ ਮਿਸਟੇਕ ਆਪਣੇ ਲੋਕ ਕਰਦੇ ਨੇ ਕਿ ਸਾਨੂੰ ਇਹ ਲੱਗਦਾ ਹੈ ਕਿ ਛੋਟਾ ਮੋਟਾ ਬੀਪੀ ਹੈ ਪੇਰੈਂਟਸ ਨੂੰ, ਜਾਂ ਕਦੀ ਕਦਾਈ ਉਹ ਮੈਡੀਕੇਸ਼ਨ ਲੈ ਲੈਂਦੇ ਨੇ, ਇਹ ਡਿਸਕਲੋਜ਼ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਆਪਾਂ ਨੂੰ ਲੱਗਦਾ ਕਿ ਨਹੀਂ ਉਹ ਬੜੇ ਹੈਲਦੀ ਨੇ, ਕੋਈ ਹੈਲਥ ਇਸ਼ੂ ਨਹੀਂ ਹੈਗਾ, ਕੋਈ ਪ੍ਰੋਬਲਮ ਨਹੀਂ ਆਈ, ਕੋਈ 10 ਸਾਲ ਪਹਿਲਾਂ ਪ੍ਰੋਬਲਮ ਆਈ ਸੀ। ਆਪਾਂ ਜ਼ਰੂਰੀ ਨਹੀਂ ਸਮਝਦੇ ਇਹਨਾਂ ਚੀਜ਼ਾਂ ਨੂੰ ਡਿਸਕਲੋਜ਼ ਕਰਨਾ। ਪਹਿਲੀ ਤੇ ਚੀਜ਼, ਚਾਹੇ ਉਹ ਸਾਲ 'ਚ ਇੱਕ ਵਾਰੀ ਮੈਡੀਕੇਸ਼ਨ ਲੈ ਰਹੇ ਨੇ ਜਾਂ ਹਰ ਰੋਜ਼ ਮੈਡੀਕੇਸ਼ਨ ਲੈ ਰਹੇ ਨੇ, ਡਜ਼ਨਟ ਮੈਟਰ, ਤੁਸੀਂ ਉਸ ਚੀਜ਼ ਨੂੰ ਡਿਸਕਲੋਜ਼ ਕਰਨਾ ਹੈਗਾ। ਹੁਣ ਕਈ ਮੇਰੇ ਵਰਗੇ ਹੋਣਗੇ ਇੱਥੇ ਕਿ ਜਿਹੜੀ ਇੰਡੀਆ ਗਏ ਨਹੀਂ ਹੈਗੇ 10-10, 15-15 ਸਾਲ ਤੋਂ, ਉਹਨਾਂ ਨੂੰ ਵੈਸੇ ਨਹੀਂ ਪਤਾ ਕਿ ਪੇਰੈਂਟਸ ਦੀ ਹੈਲਥ ਕੰਡੀਸ਼ਨ ਹੈ ਕਿਸ ਤਰ੍ਹਾਂ ਦੀ। ਅਸੀਂ ਜਨਰਲ ਕੁਐਸਚਨ ਪੁੱਛਦੇ ਹਾਂ, ਅੱਛਾ ਜੀ ਠੀਕ ਹੈ, ਸਿਹਤ ਠੀਕ ਹੈ, ਕੋਈ ਮੈਡੀਕੇਸ਼ਨ ਨਹੀਂ ਲੈਂਦੇ? ਪੇਰੈਂਟਸ ਕਹਿ ਦਿੰਦੇ ਨੇ ਹਾਂਜੀ ਨਹੀਂ, ਮੈਂ ਤਾਂ ਬਿਲਕੁਲ ਠੀਕ ਹਾਂ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਮੇਕ ਸ਼ੋਰ ਤੁਸੀਂ ਪੇਰੈਂਟਸ ਤੋਂ ਡਿਟੇਲ ਦੇ ਵਿੱਚ ਪੁੱਛਣਾ ਹੈਗਾ ਕਿ ਤੁਹਾਨੂੰ ਕੋਈ ਹੈਲਥ ਇਸ਼ੂ ਕਦੀ ਕਦਾਈ ਵੀ ਅਗਰ ਆਉਂਦਾ ਹੈਗਾ, ਜਾਂ ਕਦੀ ਵੀ ਤੁਹਾਡੀ ਮੈਡੀਕਲ ਰਿਪੋਰਟਸ ਦੇ ਵਿੱਚ ਕਦੀ ਕੁਛ ਆਇਆ, ਜਾਂ ਤੁਸੀਂ ਬੀਪੀ ਵਗੈਰਾ ਦੀ ਗੋਲੀ ਕਦੀ ਕਦਾਈ ਲੈਂਦੇ ਆ, ਤਾਂ ਉਸ ਚੀਜ਼ ਨੂੰ ਡਿਸਕਲੋਜ਼ ਕਰਨਾ ਹੈ। ਬਿਕਾਜ਼ ਇੰਸ਼ੋਰੈਂਸ ਲੈਣ ਦਾ ਫਾਇਦਾ ਹੀ ਤਾਂ ਹੈ ਕਿ ਕੱਲ੍ਹ ਨੂੰ ਅਗਰ ਪ੍ਰੋਬਲਮ ਆਉਂਦੀ ਹੈ ਤਾਂ ਇਹ ਨਾ ਹੋਏ ਕਿ ਇਹ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈ ਔਰ ਆਪਾਂ ਨੇ ਦੱਸੀ ਨਹੀਂ ਹੈਗੀ ਤੇ ਸਾਡਾ ਕਲੇਮ ਡਿਕਲਾਈਨ ਹੋ ਜਾਏ। ਸੁਣਨ ਨੂੰ ਇਹ ਜਿਹੜੀਆਂ ਪ੍ਰੋਬਲਮ ਨੇ, ਜੀ ਪੇਰੈਂਟਸ ਬਲੱਡ ਥਿਨਰ ਦੀ ਗੋਲੀ ਲੈ ਲੈਂਦੇ ਨੇ, ਜਾਂ ਕਦੀ ਕਦੀ ਐਸਪ੍ਰੀਨ ਲੈ ਲੈਂਦੇ ਨੇ, ਜਾਂ ਕਦੀ ਕਦਾਈ ਨੀਂਦ ਦੀ ਗੋਲੀ ਲੈ ਲੈਂਦੇ ਨੇ, ਕੋਈ ਡਿਪਰੈਸ਼ਨ ਦੀ ਗੋਲੀ ਲੈ ਲੈਂਦੇ ਨੇ। ਸੋ ਇਹ ਚੀਜ਼ਾਂ ਹੈ ਛੋਟੀਆਂ, ਬਟ ਜੇ ਕਦੀ ਕਲੇਮ ਆ ਗਿਆ ਤੇ ਉਹਦੇ 'ਚ ਇਹਨਾਂ ਚੀਜ਼ਾਂ ਨੇ ਬਹੁਤ ਵੱਡਾ ਇੰਪੈਕਟ ਕਰ ਦੇਣਾ ਹੈਗਾ। ਬਿਕਾਜ਼ ਜਦੋਂ ਅਸੀਂ ਹੋਸਪਿਟਲ ਜਾਂਦੇ ਹਾਂ, ਉੱਥੇ ਜਾ ਕੇ ਅਸੀਂ ਡਿਟੇਲ 'ਚ ਦੱਸਦੇ ਹਾਂ ਕਿ ਸਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਸੀ ਹੈਗੀ। ਹੁਣ ਮੇਰੇ ਰੀਸੈਂਟਲੀ ਜਿਹੜੇ ਹੈਗੇ ਆ, ਪਿਛਲੇ ਸਾਲ ਇੱਕ ਕਲੇਮ ਡਿਕਲਾਈਨ ਹੋਇਆ ਸੀ, ਮੈਂ ਇਹ ਚੀਜ਼ ਦਾ ਪਹਿਲਾਂ ਵੀ